ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਬਹੁਤ ਸਾਰੇ ਸੁਣੇ ਇਹ ਤੁਹਾਡੇ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ। ਇੰਤਜ਼ਾਰ ਕਰਦੇ ਹੋ ਇਸ ਨਾਚੀਜ਼ ਦਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋਸਤੋ ਤੁਹਾਡੇ ਨਾਲ ਹਾਜ਼ਰ ਹਾਂ। 2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਅੱਜ 19 ਜਿਹੜਾ ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜਿਹਦੇ ਵਿਚ ਖਾਸ ਕਰਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਮਰਜੀਤ ਸਿੰਘ ਸ਼ੰਮੀ ਹੋਣੀ ਨਾਲ ਜੁੜਦੇ ਹੁੰਦੇ ਆ, ਪਰ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਅਗਲੀ ਬਾਤ ਪਾਵਾਂਗੇ, ਕੋਈ ਨਾ ਕੋਈ ਵਿਸ਼ਾ ਚਲਾਵਾਂਗੇ। ਤੇ ਉਹਨਾਂ ਦੋਸਤਾਂ ਨੂੰ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ ਤੇ ਆਪਣੇ ਚੇਤਿਆਂ ਦੇ ਵਿੱਚ ਮੈਨੂੰ ਯਾਦ ਰੱਖਿਆ ਜੀ ਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ। ਬਹੁਤ ਸਾਰੇ ਆਸ਼ੀਰਵਾਦ ਦੁਆਵਾਂ ਜਿਹੜੀਆਂ ਆਈਆਂ ਤੇ ਉਹਦੇ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ ਆਪਣੇ ਸਭ ਤੋਂ ਪਹਿਲਾਂ ਇਕਬਾਲ ਮਾਂਗੜ ਜੀ, ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਦਾ ਬਰਥਡੇ ਹੈ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। ਪਰਮਾਤਮਾ ਕੁਦਰਤ ਉਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ, ਜ਼ਿੰਦਗੀ ਸਿਹਤ ਜਾਬ ਜਿਹੜਾ ਸਾਰਾ ਕੁਝ ਚੱਲੇ, ਨਾਲ ਦੇ ਨਾਲ ਪਰਿਵਾਰ ਦੇ ਵਿੱਚ ਸਾਰਾ ਵਾਧਾ ਹੋਵੇ। ਤੇ ਇਸੇ ਨਾਲ ਹੀ ਆਪਣੇ ਅਮਰੀਕਾ ਤੋਂ ਹੀ ਮਨਜੀਤ ਮਾਨ ਬਾਈ ਜੀ, ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਦਿਲੋਂ ਦੁਆਵਾਂ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਦੇ ਵੱਲੋਂ, ਦੋਸਤਾਂ ਮਿੱਤਰਾਂ ਦੇ ਵੱਲੋਂ, ਸੱਜਣਾ ਬੇਲੀਆਂ ਤੇ ਸਹੇਲੀਆਂ ਦੇ ਵੱਲੋਂ। ਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਆ ਅੱਗੇ ਤੇ ਜਿਨ੍ਹਾਂ ਹੋਰ ਵੀ ਦੋਸਤਾਂ ਦਾ ਅੱਜ ਜਨਮ ਦਿਹਾੜਾ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਸਾਰਿਆਂ ਦੀ ਵੱਲੋਂ ਸਾਡੇ ਦੁਆਬਾ ਰੇਡੀਓ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਸਭ ਨੂੰ ਮੁਬਾਰਕਬਾਦ ਹੈ। ਤੇ ਸਮਾਂ ਸਥਿਤੀ ਤੁਹਾਨੂੰ ਦੋਸਤੋ ਪਤਾ ਹੀ ਹੈ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ ਦਾ ਵਿਸ਼ਾ ਰਹੇਗਾ ਮੈਂ ਐਸਾ ਕਿਉਂ ਹਾਂ ਜਾਂ ਐਸਾ ਕਿਉਂ ਹੂੰ। ਤੇ ਨਾਲ ਦੀ ਨਾਲ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਵੀ ਗੱਲ ਨਾਲ ਦੀ ਨਾਲ ਕਰਾਂਗੇ। ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜਜ਼ਬਾਤ ਹੈ ਉਹਨਾਂ ਨੂੰ ਨਸ਼ਰ ਕਰਨਾ ਚਾਹੁੰਦੇ ਹੋ, ਦੋਸਤਾਂ ਮਿੱਤਰਾਂ ਦਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਚੰਗਾ ਜ਼ਿੰਦਗੀ ਦੇ ਫਲਸਫੇ ਸਮਝਾਉਣਾ ਚਾਹੁੰਦੇ ਹੋ ਤਾਂ ਨੁੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਜਿਹੜਾ ਕਰੰਟ ਇਸ਼ੂ ਹੋਣਗੇ ਉਹਨਾਂ ਦੇ ਉੱਤੇ ਨਾਲ ਦੀ ਨਾਲ ਗੱਲਬਾਤ ਚੱਲਦੀ ਰਹੇਗੀ। ਸਮਾਂ ਸਥਿਤੀ ਤੁਹਾਨੂੰ ਚੇਤੇ ਹੀ ਹੈ, ਪਤਾ ਹੀ ਹੈ ਤੇ ਅੱਗੇ ਵੱਧਦੇ ਹਾਂ। ਸਮਾਂ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ 19 ਅਗਸਤ ਦਾ ਅੱਜ ਦਿਹਾੜਾ ਹੈ ਤੇ ਬੜਾ ਹੀ ਖੂਬਸੂਰਤ ਅੱਜ ਦਾ ਸੁਨੇਹਾ ਵਿਚਾਰ ਹੈ। ਕਹਿੰਦੇ ਕਿ ਜੇ ਮਨੁੱਖ ਕਹਿਣਾ, ਰਹਿਣਾ ਤੇ ਸਹਿਣਾ ਸਿੱਖ ਲਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ। ਰਹਿਣਾ, ਸਹਿਣਾ ਤੇ ਕਹਿਣਾ, ਇਹ ਤਿੰਨੇ ਗੱਲਾਂ ਜਿਹੜੀਆਂ ਨੇ ਪੱਲੇ ਬੰਨ ਲੈਣੀਆਂ ਚਾਹੀਦੀਆਂ ਤੇ ਬੰਦਾ ਕਹਿੰਦੇ ਕਦੇ ਧੋਖਾ ਨਹੀਂ ਖਾਂਦਾ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ ਜਿਹੜਾ 19 ਅਗਸਤ 1757 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ 1 ਰੁਪਏ ਵਾਲਾ ਸਿੱਕਾ ਕਲਕੱਤਾ ਟਕਸਾਲ ਦੇ ਵਿੱਚ ਜਿਹੜਾ ਬਣਾਇਆ ਸੀ। ਤੇ ਇਸੇ ਤਰ੍ਹਾਂ ਹੀ 1918 ਦੇ ਵਿੱਚ ਭਾਰਤ 9ਵੇਂ ਬਣੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਦਾ ਜਨਮ ਹੁੰਦਾ ਹੈ। 1942 ਦੇ ਵਿੱਚ ਪ੍ਰਸਿੱਧ ਨਾਟਕਕਾਰ ਤੇ ਲੇਖਕ ਅਜਮੇਰ ਸਿੰਘ ਔਲਖ ਉਹਨਾਂ ਦਾ ਬੜਾ ਵੱਡਾ ਨਾਮ ਹੈ ਸਾਹਿਤ ਦੇ ਵਿੱਚ ਜਾਂ ਸਟੇਜ ਦੀ ਦੁਨੀਆ ਦੇ ਉੱਤੇ ਨਾਟਕਕਾਰਾਂ ਦੇ ਵਿੱਚ ਤੇ ਜਿਹੜੇ ਨੇ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ ਅੱਜ ਵੀ। ਤੇ 1942 ਦੇ ਵਿੱਚ ਉਹਨਾਂ ਦਾ ਬਰਥ ਹੈ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। 1988 ਦੇ ਵਿੱਚ ਗੁਲਾਮ ਇਸਹਾਕ ਖਾਂ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ। 2004 ਦੇ ਵਿੱਚ ਸਭ ਤੋਂ ਵੱਡੀ ਇੰਟਰਨੈਟ ਕੰਪਨੀ ਗੂਗਲ ਨੇ ਆਪਣੇ ਸ਼ੇਅਰ ਬਾਜ਼ਾਰ ਜਿਹੜੇ ਲਿਆਂਦੇ ਸੀ ਦੁਨੀਆ ਦੇ ਵਿੱਚ। ਤੇ 2009 ਦੇ ਵਿੱਚ ਬਗਦਾਦ ਦੇ ਵਿੱਚ ਲੜੀਵਾਰ ਬੰਬ ਧਮਾਕਿਆਂ ਨਾਲ 101 ਮੌਤਾਂ ਹੋਈਆਂ ਤੇ 565 ਜ਼ਖਮੀ ਹੋਏ ਸੀ। ਤੇ ਅੱਜ ਦੋਸਤੋ ਵਿਸ਼ਵ ਫੋਟੋਗ੍ਰਾਫੀ ਦਿਵਸ ਵੀ ਹੈ, ਤਸਵੀਰਾਂ ਦਾ ਦਿਨ, ਤੇ ਉਹਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਕਬਾਲ ਮਾਂਗੜ ਜੀ ਵੀ ਹੈਪੀ ਬਰਥਡੇ ਕਹਿੰਦੇ ਨੇ ਤੇ ਇਕਬਾਲ ਮਾਂਗੜ ਜੀ ਨੂੰ ਵੀ ਉਹਨਾਂ ਦੇ ਬੇਟੇ ਦੀਆਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਮਨਜੀਤ ਮਾਨ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕ ਹੈ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਹੈ ਜੀ। ਫੋਟੋਗ੍ਰਾਫੀ ਦਿਵਸ ਦੀ ਗੱਲ ਕਰਨ ਲੱਗਿਆ ਸੀ ਤੇ 1839 ਚ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨੀ ਲੂਇਸ ਜੈਕਸ ਨੇ ਜਿਹੜਾ ਫੋਟੋ ਤੇ ਉੱਤੇ ਜਿਹੜਾ ਤੱਤ ਦੀ ਖੋਜ ਕਰਨ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨੀ ਵਿਲੀਅਮ ਹੈਨਰੀ ਫਾਕਸਟੇਲ ਬੋਟ ਨੇ ਨੈਗੇਟਿਵ ਜਿਹੜਾ ਸੀਗਾ ਪਹਿਲਾਂ ਆਪਾਂ ਪਾਉਂਦੇ ਹਾਂ 36 ਫੋਟੋਆਂ ਜਾਂ ਕਈ ਵਾਰੀ ਬੋਨਸ ਦੇ ਵਿੱਚ 39 ਫੋਟੋਆਂ ਵੀ ਨਿਕਲ ਆਉਂਦੀਆਂ ਸੀ ਉਹ ਚੇਤੇ ਹੋਣਾ ਤੁਹਾਨੂੰ ਉਹਨਾਂ ਚੇਤਿਆਂ 'ਚ ਚਲਿਆ ਜਾਣਾ ਪੀਲੇ ਜਿਹੇ ਰੰਗ ਦੀ ਕੋਡੈਕ ਦੀ ਜਿਹੜੀ ਸੀ ਹੁੰਦੀ ਸੀ ਅਤੇ ਇੱਕ ਦੋ ਹੀ ਕੰਪਨੀਆਂ ਆਉਂਦੀਆਂ ਸੀ ਉਸ ਸਮੇਂ ਦੇ ਵਿੱਚ ਅਤੇ ਉਹ ਜ਼ਿਆਦਾ ਚੱਲਦੀਆਂ ਸੀਗੀਆਂ ਨੈਗੇਟਿਵ ਜਿਹੜਾ ਬਣਦਾ ਸੀ ਉਹਦਾ ਬੋਟ ਨੇ ਜਿਹੜਾ ਸੀ ਨੈਗੇਟਿਵ ਦੀ ਜਿਹੜੀ ਸੀ ਤਕਨੀਕ ਲੱਭੀ ਸੀ ਤੇ 1834 ਦੇ ਵਿੱਚ ਟੇਲਬਾਟ ਵਿਗਿਆਨੀ ਨੇ ਸੈਟਿੰਗ ਪੇਪਰ ਦੀ ਖੋਜ ਕਰ ਲਈ ਤੇ ਜਿਸ ਦੇ ਨਾਲ ਫੋਟੋ ਨੂੰ ਲੰਮਾ ਸਮਾਂ ਰੱਖਣ ਦੇ ਵਿੱਚ ਮਦਦ ਮਿਲ ਗਈ। ਇਸੇ ਤਰ੍ਹਾਂ 7 ਜਨਵਰੀ 1839 ਨੂੰ ਫ੍ਰੈਂਚ ਅਕਾਦਮੀ ਆਫ ਸਾਇੰਸ ਨੇ ਇੱਕ ਰਿਪੋਰਟ ਫੋਟੋਗ੍ਰਾਫੀ ਬਾਰੇ ਤਿਆਰ ਕੀਤੀ ਸੀ ਤੇ ਫਰਾਂਸ ਦੀ ਸਰਕਾਰ ਨੇ ਇਹ ਰਿਪੋਰਟ ਖਰੀਦ ਕੇ ਉਹਨੂੰ ਜਾਣੀ ਕਿ ਆਪਣੇ ਲਈ ਖਰੀਦ ਲਿਆ ਤੇ ਆਮ ਜਨਤਾ ਦੇ ਲਈ 19 ਅਗਸਤ 1839 ਨੂੰ ਜਾਰੀ ਕੀਤਾ ਸੀ। ਇਸ ਦੇ ਲਈ 19 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ ਹੀ ਇਹ ਜਿਹੜਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਕੁਦਰਤ ਨੇ ਹਰ ਇਨਸਾਨ ਨੂੰ ਕੈਮਰਾ ਜਿਹੜੀ ਹੈ ਕੁਦਰਤ ਦੇ ਵੱਲੋਂ ਅੱਖ ਦਿੱਤੀ ਹੈ ਉਹ ਕੈਮਰੇ ਦਾ ਹੀ ਕੰਮ ਕਰਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਕੁਦਰਤ ਨੇ ਕੈਮਰਾ ਦਿੱਤਾ ਹੋਇਆ ਸਾਨੂੰ ਇਨਸਾਨਾਂ ਨੂੰ ਵੀ ਜਿਸ ਦੇ ਵਿੱਚ ਹਰ ਵਸਤੂ ਦੀ ਫੋਟੋ ਦਿਮਾਗ ਦੇ ਵਿੱਚ ਬਣ ਜਾਂਦੀ ਹੈ ਜਿਸ ਦੇ ਨਾਲ ਰੰਗੀਲੇ ਸੰਸਾਰ ਦਾ ਆਨੰਦ ਜਿਹੜਾ ਮਾਣਿਆ ਜਾਂਦਾ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਦੀ ਥੋੜੀ ਗੱਲ ਕਰਦੇ ਹਾਂ ਜਿਸ ਦੇ ਵਿੱਚ 40 ਸਾਲ ਜਿਹੜਾ ਵਿਆ ਲਹੂ ਸੀਗਾ ਲਹੂ ਦੀਆਂ ਨਦੀਆਂ ਵਹਿੰਦੀਆਂ ਰਹੀਆਂ 40 ਸਾਲ ਰੂਸ ਤੋਂ ਲੈ ਕੇ ਅਮਰੀਕਾ ਤੱਕ ਦਾ ਜਿਹੜਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤੇ ਰੂਸੀ ਹਮਲੇ ਤੋਂ ਲੈ ਕੇ ਤਾਲਿਬਾਨ ਦੀ ਵਾਪਸੀ ਤੱਕ ਦਾ ਜਿਹੜਾ ਸਿਲਸਿਲਾ ਕੀ ਕਹਿੰਦਾ ਹੈ 1979 ਤੋਂ ਲੈ ਕੇ 99 ਤੱਕ ਤਕਰੀਬਨ 10 ਸਾਲ ਸੋਵੀਅਤ ਯੂਨੀਅਨ ਦਾ ਹਮਲਾ ਰਿਹਾ। ਤਤਕਾਲੀ ਸੋਵੀਅਤ ਯੂਨੀਅਨ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਕਮਿਊਨਿਸਟ ਪੱਖੀ ਸਰਕਾਰ ਸਥਾਪਿਤ ਕਰਨ ਦੇ ਲਈ ਦਸੰਬਰ 1700 ਜਿਹੜਾ ਸੀ 79 ਵਿੱਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀ ਤੇ ਇਸ ਦਾ ਵਿਰੋਧ ਜਿਹੜਾ ਸੀ ਅਫਗਾਨ ਮੁਜਾਹਿਦੀਨ ਨੇ ਕੀਤਾ ਜਿਨ੍ਹਾਂ ਨੂੰ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ। ਇਹ ਜਿਹੜਾ ਮੁਜਾਹਿਦੀਨ 10 ਸਾਲ ਸੋਵੀਅਤ ਫੌਜ ਦੇ ਵਿਰੁੱਧ ਜਿਹੜਾ ਲੜਦੇ ਰਹੇ ਤੇ ਫਰਵਰੀ 1999 'ਚ ਸੋਵੀਅਤ ਯੂਨੀਅਨ ਨੂੰ ਫੌਜ ਵਾਪਸ ਜਿਹੜੀ ਬੁਲਾਉਣੀ ਪੈ ਗਈ ਸੀ ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਨੇ ਬੁਲਾਈ। 1992 ਤੋਂ 96 ਦਾ ਜਿਹੜਾ ਦੌਰ ਹੈ ਅਫਗਾਨਿਸਤਾਨ ਦੇ ਵਿੱਚ ਘਰੇਲੂ ਯੁੱਧ ਦੀ ਸ਼ੁਰੂਆਤ ਹੋ ਗਈ ਸਿਵਲ ਵਾਰ ਲੱਗ ਗਈ ਤੇ 2 ਸਾਲ ਦੇ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ। ਤਾਲਿਬਾਨ ਲਹਿਰ ਸ਼ੁਰੂ ਕੀਤੀ ਗਈ ਜਿਸ ਨੂੰ ਪਾਕਿਸਤਾਨ ਦਾ ਪੂਰਾ ਸਮਰਥਨ ਮਿਲਿਆ। 1996 ਦੇ ਵਿੱਚ ਉਤੋਂ ਸਮੇਂ ਤੋਂ ਲੈ ਕੇ 2001 ਤੱਕ ਤਾਲਿਬਾਨ ਸ਼ਾਸਨ ਉੱਥੇ ਰਿਹਾ। ਤਾਲਿਬਾਨ ਇੱਕ ਕੱਟੜਪੰਥੀ ਇਸਲਾਮਿਕ ਸ਼ਾਸਨ ਮੁੱਲਾ ਅਹਿਮਦ ਉਮਰ ਦੀ ਅਗਵਾਈ ਦੇ ਵਿੱਚ ਸੱਤਾ ਦੇ ਵਿੱਚ ਆਇਆ ਸੀ। ਮੁੱਲਾ ਉਮਰ ਅਲ ਕਾਇਦਾ ਦਾ ਕਰੀਬੀ ਸੀ। ਉਹਨੇ ਜਿਹੜਾ ਅਲ ਕਾਇਦਾ ਦੇ ਨੇਤਾ ਉਸਾਮਾ ਬਿਨ ਲਾਦਿਨ ਨੂੰ ਪਨਾਹ ਦਿੱਤੀ ਸੀ। ਕੁੜੀਆਂ ਤੇ ਔਰਤਾਂ ਦੀ ਪੜ੍ਹਾਈ ਦੇ ਉੱਤੇ ਕੰਮ ਤੇ ਪਾਬੰਦੀ ਲਗਾਈ ਗਈ। ਮਰਦਾਂ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਸਨ ਤੇ ਉਹਨਾਂ ਨੂੰ ਆਪਣਾ ਚਿਹਰਾ ਢੱਕਣਾ ਪੈਂਦਾ। 2001 ਦੇ ਵਿੱਚ ਪੱਛਮੀ ਹਮਲਾ ਹੋ ਜਾਂਦਾ ਹੈ। 11 ਸਤੰਬਰ 2001 ਨੂੰ ਅਮਰੀਕਾ ਦੇ ਵਿੱਚ ਅਲਕਾਇਦਾ ਦੇ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੱਛਮੀ ਫੌਜਾਂ ਨੇ ਤਾਲਿਬਾਨ ਦੇ ਵਿਰੁੱਧ ਜਿਹੜਾ ਹਮਲਾ ਕਰ ਦਿੱਤਾ। ਤਾਲਿਬਾਨ ਦੇ ਭੱਜਣ ਤੋਂ ਬਾਅਦ ਜਿਹੜੇ ਸੀ ਹਾਮਿਦ ਕਰਜ਼ੀ ਨੂੰ ਜਿਹੜਾ ਸੀ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ 1,30,000 ਤੋਂ ਵੱਧ ਸੈਨਿਕ ਤਾਲਿਬਾਨ ਦੇ ਵਿਰੁੱਧ ਤਾਇਨਾਤ ਕਰ ਦਿੱਤੇ ਗਏ। 2004 ਤੋਂ 2014 ਦਾ 10 ਸਾਲਾਂ ਦਾ ਸਫ਼ਰ ਕਰਜ਼ਈ ਦਾ ਜਿਹੜਾ ਸ਼ਾਸਨ ਉਸਦੇ ਦੌਰਾਨ ਰਿਹਾ। ਹਾਮਿਦ ਕਰਜ਼ਈ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਪਹਿਲੀ ਰਾਸ਼ਟਰਪਤੀ ਚੋਣ ਜਿੱਤੀ ਸੀ ਤੇ ਕਰਜ਼ਈ ਨੇ ਹੀ 2009 ਦੇ ਵਿੱਚ ਮੁੜ ਰਾਸ਼ਟਰਪਤੀ ਚੋਣ ਜਿੱਤੀ ਤੇ ਧਾਂਦਲੀ ਘੱਟ ਵੋਟਿੰਗ ਤੇ ਤਾਲਿਬਾਨ ਦੀ ਹਿੰਸਾ ਦੇ ਕਾਰਨ ਚੋਣਾਂ ਦੀ ਨਿਰਪੱਖਤਾ ਦੇ ਉੱਤੇ ਪਾਰਦਰਸ਼ਤਾ ਦੇ ਬਾਰੇ ਸਵਾਲ ਖੜੇ ਹੁੰਦੇ ਰਹੇ। 2014 ਤੋਂ 16 2 ਸਾਲਾਂ ਦਾ ਸਫ਼ਰ US ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ। ਨਾਟੋ ਗੱਠਜੋੜ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਫੌਜ ਦੇ ਉੱਤੇ ਪੁਲਿਸ ਨੂੰ ਸੌਂਪ ਦਿੱਤੀ। ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗੱਠਜੋੜ ਦੇ ਨਾਲ ਇੱਕ ਸਮਝੌਤੇ ਉੱਤੇ ਹਸਤਾਖਰ ਕਰ ਦਿੱਤੇ। ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ ਤੇ 2016 ਦੇ ਵਿੱਚ ਓਬਾਮਾ ਨੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ। 2017 ਦੇ ਵਿੱਚ ਅਮਰੀਕਾ ਫੌਜੀ ਜਿਹੜੇ ਸਨ ਉਹਨਾਂ ਦੀ ਮੁੜ ਤੈਨਾਤੀ ਹੋਈ। ਡੋਨਲਡ ਟਰੰਪ ਆ ਗਿਆ ਤੇ ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ। ਫੌਜਾਂ ਦੀ ਵਾਪਸੀ ਦੀ ਪੁਰਾਣੀ ਸਮਾਂ ਸੀਮਾ ਨੂੰ ਖਤਮ ਕਰ ਦਿੱਤਾ ਗਿਆ। ਦੁਬਾਰਾ ਫਿਰ ਹਜ਼ਾਰਾਂ ਸਿਪਾਹੀ ਕਾਬੁਲ ਜਿਹੜਾ ਪਰਤਣ ਲੱਗ ਪਏ। ਅਫਗਾਨ ਬਲਾਂ ਦੇ ਉੱਤੇ ਹਮਲਿਆਂ ਦੇ ਦੌਰਾਨ ਅਮਰੀਕਾ ਨੇ ਹਵਾਈ ਹਮਲੇ ਤੇਜ਼ ਕੀਤੇ। 2020 ਦੇ ਵਿੱਚ US ਤਾਲਿਬਾਨ ਸਮਝੌਤਾ ਹੋ ਜਾਂਦਾ ਹੈ। ਅਮਰੀਕਾ ਤੇ ਤਾਲਿਬਾਨ ਵਿਚਾਲੇ ਮਹੱਤਵਪੂਰਨ ਸਮਝੌਤੇ ਤੇ ਹਸਤਾਖਰ ਹੋਏ ਜਿਸ ਦੇ ਵਿੱਚ ਬਾਰੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਜਿਸ ਦੇ ਨਾਲ ਅਫਗਾਨਿਸਤਾਨ ਤੋਂ ਵਿਦੇਸ਼ੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਤੇ 2021 ਦੇ ਵਿੱਚ ਅਮਰੀਕਾ ਜਿਹੜਾ ਪਰਤਿਆ ਵਾਪਸ ਤੇ ਤਾਲਿਬਾਨ ਦਾ ਕਬਜ਼ਾ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਜਿਹੜਾ ਸੀ 11 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸੀ ਦਾ ਜਿਹੜਾ ਸਮਾਂ ਸੀਮਾ ਸੀ ਤੈਅ ਕਰ ਦਿੱਤੀ ਸੀ। ਤਾਲਿਬਾਨ ਦੇ ਹਮਲੇ ਤੇਜ਼ ਹੋ ਗਏ ਤੇ ਕਿਉਂਕਿ ਨਾਟੋ ਫੌਜਾਂ ਨੇ ਮਈ ਦੇ ਵਿੱਚ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤੇ ਤਾਲਿਬਾਨ ਨੇ ਅਗਸਤ ਦੇ ਵਿੱਚ ਹੀ ਸ਼ਹਿਰਾਂ ਦੇ ਉੱਤੇ ਤੇਜ਼ੀ ਦੇ ਨਾਲ ਕਬਜ਼ਾ ਕਰਨਾ ਸ਼ੁਰੂ ਕਰਤਾ। 10 ਦਿਨਾਂ ਦੇ ਵਿੱਚ ਹੀ ਉਸਨੇ ਪੂਰੇ ਦੇਸ਼ ਦੇ ਉੱਤੇ ਵੱਡੇ ਸ਼ਹਿਰਾਂ ਦਾ ਕੰਟਰੋਲ ਲੈ ਲਿਆ ਤੇ ਤਾਲਿਬਾਨ 15 ਅਗਸਤ ਨੂੰ ਕਾਬੁਲ ਦੇ ਵਿੱਚ ਜਿਹੜਾ ਦਾਖਲ ਹੋਇਆ ਸੀ। ਜੀ ਦੋਸਤੋ, ਇਹ ਹੈ ਜੀ 40 ਸਾਲ ਦੀ ਖਿੱਚੋਤਾਣ ਅਫਗਾਨਿਸਤਾਨ ਦੇ ਵਿੱਚ। ਵੱਖਰੇ ਵੱਖਰੇ ਮੁਲਕਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬੀ ਹੀ ਹਾਸਲ ਜਿਹੜੀ ਲੱਗੀ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਤੇ ਨਾਲ ਦੀ ਨਾਲ ਗੱਲ ਚਲਾਉਂਦੇ ਹਾਂ। ਇੱਕ ਗੱਲ ਹੋਰ ਨਾਲ ਜੋੜ ਕੇ ਗੱਲ ਕਰਦੇ ਹਾਂ, ਫਿਰ ਆਪਾਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿੱਦਾਂ ਕਿ ਅੱਜ ਟਾਈਟਲ ਲਿਖਿਆ ਸੀ ਕਿ ਮੈਂ ਐਸਾ ਕਿਉਂ ਹੂੰ, ਜਿਹਦੇ ਵਿੱਚ ਕਿ ਤੁਸੀਂ ਆਪਣੇ ਆਪ ਦੇ ਨਾਲ ਦੋਸਤੋ ਮੁਹੱਬਤ ਕਰਦੇ ਹੋ। ਕੁਝ ਐਸੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਦੇ ਹਾਂ, ਸ਼ਾਇਦ ਇਹਨਾਂ ਦੇ ਵਿੱਚੋਂ ਤੁਹਾਡੇ ਨਾਲ ਵੀ ਕੁਝ ਮੇਲ ਖਾਂਦੀਆਂ ਹੋਣਗੀਆਂ ਜਾਂ ਤਵਾਰੀਖਾਂ ਜਿਹੜੀਆਂ ਨੇ ਜਨਮ ਦੀਆਂ ਤੇ ਮੰਨਿਆ ਜਾਂਦਾ ਤੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵਿਸ਼ਵਾਸ ਰੱਖਦੇ ਆ, ਪਰ ਜ਼ਿਆਦਾ ਜਦੋਂ ਆਪਾਂ ਗੱਲ ਕਰਦੇ ਹਾਂ ਸੈਲਫ ਕੇਅਰ ਦੀ ਆਪਣੀ, ਅਸੀਂ ਆਪਣੇ ਆਪ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ ਜਾਂ ਆਪਣੀ ਦੇਖਰੇਖ ਕਿੰਨੀ ਕੁ ਕਰਦੇ ਹਾਂ, ਉਹਦੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ, ਜੋ ਕਿ ਗੱਲ ਦੱਸਦੀ ਹੈ ਕਿ ਅੰਕ ਜੋਤਿਸ਼ ਵਿੱਚ ਕਿਸੇ ਵੀ ਵਿਅਕਤੀ ਦੀ ਜਨਮ ਤਰੀਕ ਹੈ ਉਸਦਾ ਮੁਲਾਕ ਜਿਹੜਾ ਹੈ ਨਿਰਧਾਰਿਤ ਕੀਤਾ ਜਾਂਦਾ ਹੈ। ਵਿਅਕਤੀ ਦੀ ਜਿਹੜੀ ਹੈ ਜਨਮ ਤਰੀਕ ਹੈ ਉਹਦਾ ਇਕੱਲਾ ਅੰਕ ਹੀ ਮੁਲਾਕ ਕਿਹਾ ਜਾਂਦਾ, ਜਾਣੀ ਕਿ ਐਗਜ਼ਾਮਪਲ ਕਹਿ ਲਓ 7, 16 ਜਾਂ 25 ਤਰੀਕ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7 ਤਰੀਕ ਨੂੰ ਹੋਵੇ, 16 ਨੂੰ ਹੋਵੇ ਜਾਂ 25 ਨੂੰ ਹੋਵੇ ਤਾਂ ਉਸਦਾ ਮੁਲਾਕ ਜਿਹੜਾ 7 ਹੋਵੇਗਾ, ਜਾਣੀ ਕਿ ਉਸ ਕੈਟਾਗਰੀ ਦੇ ਵਿੱਚ ਆਏਗਾ, ਫਰੇਮ ਦੇ ਵਿੱਚ ਆਏਗਾ। ਇਸੇ ਤਰ੍ਹਾਂ ਸੁਭਾਅ ਦੀ ਗੱਲ ਕਰੀਏ ਤਾਂ ਹਰ ਮੁਲਾਕ ਵਾਲੇ ਵਿਅਕਤੀ ਦਾ ਸੁਭਾਅ ਵੱਖਰਾ ਹੁੰਦਾ, ਕਿਉਂਕਿ ਜੇ ਦੇਖਿਆ ਜਾਵੇ ਤਾਂ ਵਿਗਿਆਨ ਕਹਿੰਦੀ ਹੈ ਕਿ ਘੱਟੋ ਘੱਟ 14 ਤਰ੍ਹਾਂ ਦੀਆਂ ਵੱਖਰੇ ਵੱਖਰੇ ਬਰੇਨ ਨੇ, ਉਹਨਾਂ ਦੀਆਂ ਪਰਸਨੈਲਿਟੀਆਂ ਵੀ ਜਿਹੜੀਆਂ ਡਿਫਰੈਂਟ ਨੇ ਤੇ ਇਸਦਾ ਸੰਬੰਧ ਉਸਦੇ ਸਵਾਮੀ ਗ੍ਰਹਿ ਦੇ ਨਾਲ ਕਹਿੰਦੇ ਜੋੜਿਆ ਜਾਂਦਾ। ਹਰ ਮੁਲਾਕ ਦੂਜੇ ਤੋਂ ਵੱਖਰਾ ਹੁੰਦਾ, ਕੁਝ ਮੁਲਾਕ ਵਾਲੇ ਲੋਕ ਸੁਭਾਅ ਤੋਂ ਬਹੁਤ ਤੇਜ਼ ਹੁੰਦੇ ਆ ਤੇ ਜਦਕਿ ਕੁਝ ਸ਼ਾਂਤ ਸੁਭਾਅ ਦੇ ਹੁੰਦੇ ਆ, ਜਾਣੀ ਕਿ ਜਿਵੇਂ ਕਿ ਆਪਾਂ ਗੱਲ ਵੀ ਕਰਦੇ ਹਾਂ ਕਈ ਵਾਰੀ ਇੰਟਰਾਵਰਥ ਜਾਂ ਐਕਸਟਰਾਵਰਥ ਦੀ। ਇਹਨਾਂ ਦੇ ਵਿੱਚ ਕੁਝ ਅਜਿਹੇ ਮੁਲਾਕ ਵੀ ਨੇ ਜਿਨ੍ਹਾਂ ਨੂੰ ਲਗਜ਼ਰੀ, ਆਰਾਮ ਤੇ ਸ਼ਾਨਦਾਰ ਜੀਵਨ ਸ਼ੈਲੀ ਪਸੰਦ ਹੁੰਦੀ ਹੈ। ਗਲੈਮਰ ਤੇ ਭੌਤਿਕ ਸੁੱਖ ਸਹੂਲਤਾਂ ਦੇ ਵੱਲ ਵੀ ਇਹਨਾਂ ਦਾ ਜ਼ਿਆਦਾ ਝੁਕਾਅ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਵੀ ਹੈ ਕਿ ਕੁਝ ਮੁਲਾਕ ਵਾਲੇ ਲੋਕ ਆਪਣਾ ਸਭ ਤੋਂ ਜ਼ਿਆਦਾ ਖਿਆਲ ਰੱਖਦੇ ਹੈ ਤੇ ਆਪਣੀ ਦੇਖਭਾਲ ਦੇ ਲਈ ਕਾਫ਼ੀ ਸਮਾਂ ਕੱਢਦੇ ਆ। ਆਪਣੇ ਕੱਪੜਿਆਂ ਤੋਂ ਲੈ ਕੇ ਸੁੰਦਰਤਾ ਤੱਕ ਖੁਦ ਨੂੰ ਸੰਵਾਰਨ ਦਾ ਦੇ ਵਿੱਚ ਜਿਹੜਾ ਖੁਦ ਨੂੰ ਸੰਵਾਰਨ ਦੇ ਵਿੱਚ ਲੋਕ ਮਾਹਰ ਹੁੰਦੇ ਨੇ। ਇੰਝ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਕਈ ਇੱਦਾਂ ਦੇ ਵੀ ਦਲਿੱਦਰ ਪਾਈ ਰੱਖਦੇ ਆ। ਇੰਝ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦੂਜਿਆਂ ਨਾਲੋਂ ਖੁਦ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਤੇ ਇਹ ਜਿਹੜੇ ਮੁਲਾਕ ਨੇ ਉਹਨਾਂ ਦੋ ਮੁਲਾਕਾਂ ਦੇ ਬਾਰੇ ਗੱਲ ਕਰਦਾ ਜਿਹਦੇ ਵਿੱਚ ਪਹਿਲੇ ਦੀ ਗੱਲ ਕਰੀਏ ਕੈਟਾਗਰੀ ਦੀ, ਜਿਹਨੂੰ ਮੁਲਾਕ ਇੱਕ ਕਿਹਾ ਜਾਂਦਾ ਹੈ, ਉਹਦਾ ਸਵਾਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਤੇ ਸੂਰਜ ਦੇ ਪ੍ਰਭਾਵ ਦੇ ਕਾਰਨ ਇਸ ਮੁਲਾਕ ਵਾਲੇ ਲੋਕ ਜਿਹੜੇ ਕਹਿੰਦੇ ਨੇ ਬਹੁਤ ਜ਼ਿਆਦਾ ਊਰਜਾਵਾਨ ਹੁੰਦੇ ਆ, ਜਾਣੀ ਕਿ ਐਕਸਟ੍ਰਾਵਰਥ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 1 ਤਰੀਕ, 10 ਤਰੀਕ ਜਾਂ 19 ਜਾਂ 28 ਤਰੀਕ ਨੂੰ ਹੋਇਆ ਹੋਵੇ ਤਾਂ ਉਸਦਾ ਮੁਲਾਕ ਜਿਹੜਾ ਹੈ ਕੈਟਾਗਰੀ ਹੈ ਇੱਕ ਮੰਨਿਆ ਜਾਂਦਾ। ਇਹ ਲੋਕ ਬਹੁਤ ਆਤਮ ਵਿਸ਼ਵਾਸੀ ਹੋਣ ਦੇ ਨਾਲ ਨਾਲ ਆਪਣਾ ਖਿਆਲ ਰੱਖਣ ਵਾਲੇ ਵੀ ਹੁੰਦੇ ਆ। ਲਓ ਜੀ, ਆਪਾਂ ਪਹਿਲੀ ਕੈਟਾਗਰੀ ਦੇ ਵਿੱਚ ਆ ਗਏ, ਮਤਲਬ ਕਿ ਫਿਰ ਹੈ 1, 10 ਤੇ 19 ਤੇ 28 ਤਰੀਕ। ਇਹ ਲੋਕ ਦੂਜਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਤੇ ਆਪਣਾ ਸਭ ਤੋਂ ਵੱਧ ਧਿਆਨ ਰੱਖਦੇ ਨੇ। ਸੁੰਦਰਤਾ ਹੋਵੇ ਜਾਂ ਫਿਟਨੈਸ ਹੋਵੇ, ਇਹ ਲੋਕ ਹਮੇਸ਼ਾ ਆਪਣੇ ਆਪ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਤਰਜੀਹ ਦੇਣੀ ਆਉਂਦੀ ਹੈ। ਜੇਕਰ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਤਾਂ ਵੀ ਆਪਣੇ ਲਈ ਸਮਾਂ ਜ਼ਰੂਰ ਕੱਢ ਲੈਂਦੇ ਨੇ, ਖੁਦ ਨੂੰ ਸਵਾਰਦੇ ਰਹਿੰਦੇ ਨੇ ਤੇ ਜੇ ਤੁਹਾਡਾ ਮੁਲਾਕ ਵੀ ਜਿਹੜਾ ਇੱਕ ਹੈਗਾ, ਜੇ ਇਸ ਕੈਟਾਗਰੀ ਦੇ ਵਿੱਚ ਹੋਰ ਜਿਹੜੇ ਦੋਸਤ ਸੌਂਦੇ ਆ ਉਹ ਵੀ ਨੇ ਤਾਂ ਇਹ ਤੁਹਾਡਾ ਸੁਭਾਅ ਦੀਆਂ ਖੂਬੀਆਂ ਜਿਹੜੀਆਂ ਨੇ ਉਹਦੇ ਵਿੱਚ ਹੋ ਸਕਦੀਆਂ ਨੇ। ਦੂਸਰੀ ਕੈਟਾਗਰੀ ਹੈ ਮੁਲਾਕ 6। ਜੇ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6 ਤਰੀਕ, 15 ਤਰੀਕ ਜਾਂ 24 ਤਰੀਕ ਨੂੰ ਹੋਇਆ ਹੋਵੇ ਤਾਂ ਤੁਹਾਡਾ ਮੁਲਾਕ 6 ਹੋਵੇਗਾ। ਇਸ ਮੁਲਾਕ ਦਾ ਸਵਾਮੀ ਸ਼ੁੱਕਰ ਮੰਨਿਆ ਜਾਂਦਾ ਹੈ ਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਮੁਲਾਕ 6 ਵਾਲੇ ਜਿਹੜੇ ਲੋਕ ਨੇ ਲਗਜ਼ਰੀ ਤੇ ਸੁੱਖ ਸਹੂਲਤਾਂ ਤੇ ਖਰਚ ਕਰਨਾ ਪਸੰਦ ਕਰਦੇ ਆ। ਇਹ ਲੋਕ ਕਾਫੀ ਸ਼ੌਕੀਨ ਹੁੰਦੇ ਆ, ਆਪਣੀ ਦੇਖਭਾਲ ਕਰਨਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹਨਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਨਾਲ ਭਰਪੂਰ ਜੀਵਨ ਪਸੰਦ ਹੁੰਦਾ ਹੈ ਤੇ ਆਪਣੇ ਆਪ ਨੂੰ ਹਮੇਸ਼ਾ ਖੂਬਸੂਰਤ ਤੇ ਸਟਾਈਲਿਸ਼ ਜਿਹੜਾ ਦਿਖਾਉਣਾ ਚਾਹੁੰਦੇ ਆ। ਇੰਜ ਕਹਿ ਸਕਦੇ ਆ ਕਿ ਇਹ ਲੋਕ ਆਪਣਾ ਇੰਨਾ ਖਿਆਲ ਰੱਖਦੇ ਨੇ ਕਿ ਹਰ ਰੋਜ਼ ਕੁਝ ਘੰਟੇ ਆਪਣੇ ਲਈ ਜ਼ਰੂਰ ਕੱਢ ਲੈਂਦੇ ਨੇ। ਸਜਣਾ ਸਵਰਨਾ ਤੇ ਆਪਣੀ ਫਿਟਨੈਸ ਦੇ ਉੱਤੇ ਧਿਆਨ ਦੇਣਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹ ਆਪਣੀ ਸੁੱਖ ਸਹੂਲਤ ਤੇ ਦੇਖਭਾਲ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡਦੇ। ਜੇ ਤੁਹਾਡਾ ਮੁਲਾਕ ਵੀ 6 ਹੈ ਤਾਂ ਸਮਝ ਲਓ ਕਿ ਸੈਲਫ ਲਵ, ਆਪਣੇ ਆਪ ਦੇ ਨਾਲ ਪਿਆਰ ਕਰਨਾ ਤੁਹਾਡੇ ਸੁਭਾਅ ਦਾ ਹਿੱਸਾ ਹੋ ਸਕਦਾ ਹੈ। 1 ਤੇ 6 ਵਾਲੇ ਲੋਕਾਂ ਬਾਰੇ ਅੰਕ ਜਿਹੜਾ ਹੈ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਇਹ ਆਪਣੇ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਨੇ ਤੇ ਆਪਣਾ ਖਿਆਲ ਰੱਖਣਾ ਇਹਨਾਂ ਦੀ ਤਰਜੀਹ ਹੁੰਦੀ ਹੈ। ਤੇ ਲਓ ਫਿਰ ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9976 ਬਾਰ 10-15 ਮਿੰਟ ਖ਼ਬਰਾਂ ਦੇ ਉੱਤੇ ਲਾਉਂਦੇ ਹਾਂ ਤੇ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਗੱਲ ਦੀ ਸ਼ੁਰੂਆਤ ਕਰਦੇ ਹਾਂ। ਮੈਂ ਐਸਾ ਕਿਉਂ ਹੂੰ ਤੇ ਚੰਨੀ ਮੀਟਿੰਗ ਦੇ ਵਿੱਚੋਂ ਗਾਇਬ ਹੋ ਗਏ ਨੇ ਤੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਜਿਹੜੇ ਹੈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਖਾਸ ਕਰ ਜਿਹੜੇ ਖਾਲਿਸਤਾਨ ਮੂਲ ਦੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਕਹਿਲਾਉਂਦੇ ਹੈ। ਕਾਫੀ ਵਾਰ ਚੇਤਾਵਨੀ ਆ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਿਹੜਾ ਚੁੱਪ ਹੋ ਚੁੱਕਿਆ ਹੈ। ਇਸੇ ਤਰ੍ਹਾਂ ਹੀ ਸਾਹਿਤ ਦੀ ਦੁਨੀਆ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਦੋਸਤੋ। ਢਾਹਾ ਪ੍ਰਾਈਜ਼ 2026 ਜਿਹੜਾ ਹੈ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਹੋ ਗਿਆ। ਆਪਣੀਆਂ ਮਿਆਰੀ ਰਚਨਾਵਾਂ ਦੇ ਨਾਲ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਤਸ਼ਾਹ ਕਰਨ ਦੇ ਲਈ ਢਾਹਾ ਪ੍ਰਾਈਜ਼ ਦੇ ਵੱਲੋਂ ਇਸ ਸਾਲ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 1 ਨੂੰ $25,000 ਤੇ 2 ਨੂੰ $10,000 ਦਾ ਜਿਹੜਾ ਇਨਾਮ ਦੇ ਵਜੋਂ ਦਿੱਤਾ ਜਾਂਦਾ ਹੈ। ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਦੇ ਵਿੱਚ ਕੀਤੀ ਜਾਏਗੀ। ਚੁਣੇ ਗਏ 3 ਲਿਖਾਰੀਆਂ ਦੀ ਪਛਾਣ ਦੇ ਬਾਰੇ ਬਰਜਿੰਦਰ ਸਿੰਘ ਢਾਹਾ ਜਿਹੜੇ ਨੇ ਉਹਨਾਂ ਦੱਸਿਆ ਕਿ ਇਸ ਸਾਲ ਪ੍ਰਾਪਤ ਹੋਇਆ 58 ਕਿਤਾਬਾਂ ਦੇ ਵਿੱਚੋਂ ਸਰਗੋਧਾ ਦੇ ਰਹਿਣ ਵਾਲੇ ਅੰਬਰ ਹੁਸੈਨੀ ਦੇ ਜਿਹੜੇ ਨੇ ਸ਼ਾਹਮੁਖੀ ਦੇ ਵਿੱਚ ਲਿਖੇ ਨਾਵਲ ਨਵਾਂ ਪਿੰਡ, ਇਸਲਾਮਾਬਾਦ ਦੇ ਅਕਮਲ ਸ਼ਹਿਜਾਦ ਘੁੰਮਣ ਦੇ ਜਿਹੜਾ ਸ਼ਾਹਮੁਖੀ ਨਾਵਲ ਪਰਛਾਵਾਂ ਤੇ ਖੰਨੇ ਦੀ ਰਹਿਣ ਵਾਲੀ ਜਿਹੜੀ ਹੈ ਆਪਣੇ ਇੱਧਰਲੇ ਪੰਜਾਬ ਦੀ ਲੇਖਿਕਾ ਹੈ ਰਾਜਪ੍ਰੀਤ ਕੌਰ ਬੈਨੀਪਾਲ ਦੇ ਕਹਾਣੀ ਸੰਗ੍ਰਹਿ ਕਬਰਾਂ ਦੇ ਵਿੱਚ ਉੱਗੇ ਫੁੱਲ ਦੀ ਚੋਣ ਸਿਖਰਲੇ 3 ਲਿਖਾਰੀਆਂ ਦੇ ਵਿੱਚੋਂ ਕੀਤੀ ਗਈ ਹੈ। ਇਹਨਾਂ 3 ਦੇ ਵਿੱਚੋਂ ਹੀ ਪਹਿਲੇ ਨੰਬਰ ਵਾਲੇ ਨੂੰ $25,000 ਤੇ ਬਾਕੀ 2 ਨੂੰ $10,000 ਦਾ ਇਨਾਮ ਵਜੋਂ ਦਿੱਤਾ ਜਾਣਾ ਹੈ। $2,000 ਦੇ 3 ਇਨਾਮ ਉਹਨਾਂ ਲਿਖਾਰੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਵਿਸ਼ੇਸ਼ ਸਾਹਿਤਕ ਕਿਤਾਬਾਂ ਨੂੰ ਹੋਰ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕੀਤਾ। ਢਾਹਾ ਫਾਊਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬੀ ਤੇ ਸ਼ਾਹਮੁਖੀ ਲਿਖਾਰੀਆਂ ਨੂੰ ਉਤਸ਼ਾਹ ਕਰਨ ਦੇ ਲਈ ਸ਼ੁਰੂ ਕੀਤੇ ਗਏ ਆਪਣੇ ਆਪ ਦੇ ਵਿੱਚ ਆਲਮੀ ਪੱਧਰ ਦੇ ਉੱਤੇ ਸਭ ਤੋਂ ਵੱਡੇ ਪ੍ਰਾਈਜ਼ ਨੇ ਤੇ ਉਹਨਾਂ ਨੇ ਆਪਣੇ ਯਤਨ ਦੇ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਲੰਘੇ 13 ਸਾਲਾਂ ਦੇ ਦੌਰਾਨ ਵੰਡੇ ਗਏ ਇਨ੍ਹਾਂ ਇਨਾਮਾਂ ਦੇ ਪੰਜਾਬੀ ਤੇ ਸ਼ਾਹਮੁਖੀ ਸਾਹਿਤਕਾਰਾਂ ਦੇ ਮਨਾਂ ਦੇ ਵਿੱਚ ਚੰਗੇ ਸਾਹਿਤ ਪ੍ਰਤੀ ਚੇਤਨਾ ਜਗਾਈ ਹੈ। ਆਖਰ ਚੋਂ ਕਹਿੰਦੇ ਆ ਕਿ 58 ਪੁਸਤਕਾਂ ਭਾਰਤ, ਪਾਕਿਸਤਾਨ, ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਬੈਠੇ ਲਿਖਾਰੀਆਂ ਦੇ ਵੱਲੋਂ ਭੇਜੀਆਂ ਗਈਆਂ ਸੀ, ਜਿਨ੍ਹਾਂ ਦਾ ਮੁਲਾਂਕਣ ਨਾਮੀ ਲਿਖਾਰੀਆਂ ਤੇ ਚਿੰਤਕਾਂ ਦੇ ਵਜੋਂ ਕਰਵਾਇਆ ਗਿਆ ਤੇ ਇਸ ਯਤਨ ਦੇ ਵਿੱਚ ਕੁਝ ਵਿੱਤੀ ਸੰਸਥਾਵਾਂ ਵੱਲੋਂ ਵੀ ਯੋਗਦਾਨ ਪਾਇਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਸਾਹਿਤ ਦੀ ਦੁਨੀਆ ਦੇ ਵਿੱਚੋਂ ਤੇ ਅਗਲੀ ਗੱਲਬਾਤ ਕਰਦੇ ਹਾਂ। ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭੁਪਿੰਦਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।
0: ਬਹੁਤ ਬਹੁਤ ਧੰਨਵਾਦ,
1: ਵਾਹਿਗੁਰੂ ਤੁਹਾਨੂੰ
0: ਸ਼ੁਕਰੀਆ ਜੀ,
1: ਚੜ੍ਹਦੀ ਕਲਾ ਚ ਰੱਖੇ।
0: ਥੈਂਕ ਯੂ ਜੀ।
1: ਜਿਹੜੇ ਹੋਰ ਮੇਰੇ ਭੈਣ ਭਰਾ ਆ ਉਹਨਾਂ ਦਾ ਵੀ ਬਰਥਡੇ, ਉਹਨਾਂ ਸਾਰਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ
0: ਜੀ।
1: ਅੱਜ ਤੁਸੀਂ ਵੈਸੇ ਨਾ
0: ਪਹਿਲਾਂ ਮੈਂ ਤੁਹਾਡੇ ਨਾਲ ਵੀ ਸਾਂਝ ਪਾ ਲਵਾਂ ਜੀ, ਤੁਹਾਡੇ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਦੇ ਦਿਨ ਨੇ, ਤੇ ਤੁਹਾਨੂੰ ਵੀ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ। ਤੁਹਾਡੇ ਬੇਟੇ ਦੇ ਵੀ ਅੱਜ ਸੇਮ ਡੇ ਤੇ ਉੱਤੇ ਬਰਥਡੇ ਆ ਜੀ।
1: ਹਾਂਜੀ ਹਾਂਜੀ ਬਿਲਕੁਲ, ਦੇਖ ਲੋ ਆਪਾਂ ਕਹਿੰਦੇ ਹੁੰਦੇ ਨਾ ਏਦਾਂ ਯਾਦ ਬੜੀ ਜਲਦੀ ਵਧੀਆ ਰਹਿੰਦਾ ਨਾ।
0: ਬਿਲਕੁਲ,
1: ਤੇ ਅੱਜ ਸਵੇਰੇ ਮੈਂ ਉੱਠੀ ਆ ਤਾਂ ਮੈਨੂੰ ਇਕਦਮ ਯਾਦ ਆਇਆ
0: ਜੀ,
1: ਤੇ ਮੇਰੇ ਆਪਣੇ ਦੋਸਤਾਂ ਦੇ ਮਤਲਬ ਰੇਡੀਓ ਪਰਿਵਾਰ ਚੋਂ ਵੀ ਮੈਸੇਜ ਆਏ
0: ਜੀ,
1: ਤੇ ਬੜੀ ਖੁਸ਼ੀ ਹੋਈ। ਮਤਲਬ ਆਪਾਂ ਨੂੰ ਨਾ ਇੱਕ
0: ਬਿਲਕੁਲ
1: ਕੀ ਕਹਿੰਦੇ ਹੁੰਦੇ ਪਰਵਾਏ ਹੁੰਦੀ ਇੱਕ ਸਪੈਸ਼ਲ, ਜਿਹੜਾ ਤੁਹਾਨੂੰ ਕਿਸੇ ਨੇ ਯਾਦ ਕੀਤਾ ਜਾਂ ਤੁਸੀਂ ਉਹਨਾਂ ਦੇ ਚੇਤਿਆਂ ਚ ਜਾਂ ਮਤਲਬ ਦਿਮਾਗ ਚ ਸੀ
0: ਜੀ
1: ਕਿਸੇ ਲਈ ਆਪਾਂ ਕਹਿਣਾ ਟਾਈਮ ਕੱਢਣਾ। ਇਹ ਥੋੜੇ ਜੇ ਦੇਖ ਲੋ, ਕਈ ਵਾਰ ਨਾ ਸੋਚਦੇ ਇੱਕ ਦੋ ਮਿੰਟ ਦੀ ਗੱਲ ਹੁੰਦੀ ਆ
0: ਜੀ,
1: ਪਰ ਇਹ ਕਿਸੇ ਲਈ ਬੜੀ ਬਹੁਤ ਵੱਡੀ ਗੱਲ ਹੋ ਸਕਦੀ ਹੈ ਜਿਹੜੀ ਆਪਾਂ ਵਿਸ਼ ਕਰਦੇ ਆ। ਤੇ ਮੈਨੂੰ ਵਧੀਆ ਲੱਗਦਾ ਐਵੇਂ ਕਿ ਸਾਨੂੰ ਇੱਕ ਦੂਸਰੇ ਪਰਿਵਾਰ
0: ਜੀ
1: ਦੀ ਜ਼ਰੂਰਤ ਹੁੰਦੀ ਆ
0: ਜੀ ਬਿਲਕੁਲ।
1: ਤੇ ਅੱਜ ਮੈਂ ਸੋਚਿਆ ਮੈਂ ਪਹਿਲਾ ਨੰਬਰ ਲੈ ਲਾ ਰਾਜਨ ਸੈਣੀ ਵੀਰ ਜੀ ਤੋਂ।
0: ਨਹੀਂ ਵਧੀਆ ਕੀਤਾ ਤੁਸੀਂ। ਹਾਂਜੀ ਜੀ,
1: ਨਹੀਂ ਪਤਾ ਕੀ ਐਵੇਂ ਫਿਰ ਮੇਰੀ ਬ੍ਰੇਕ ਫਿਨਿਸ਼ ਹੋ ਜਾਂਦੀ, ਫਿਰ ਮੈਨੂੰ ਉੱਠਣਾ ਮੁਸ਼ਕਿਲ ਹੋ ਜਾਂਦਾ
0: ਜੀ ਬਿਲਕੁਲ।
1: ਤੇ ਦੂਸਰੀ ਤੁਸੀਂ ਅੱਜ ਜਿਹੜੀ ਸ਼ੁਰੂਆਤ ਕੀਤੀ ਮਲਾਕ ਦੀ ਨਾ,
0: ਤੇ ਇੱਕ ਨੰਬਰ
1: ਮੇਰੇ ਦੋਨੇ ਬੇਟੇ 19, ਹਾਂਜੀ ਮੇਰੇ ਦੋਨੇ ਬੇਟੇ 19 ਦੇ ਆ
0: ਜੀ।
1: ਤੇ ਮੈਂ ਵੈਸੇ ਉਹਨਾਂ ਦੀ ਪਰਸਨੈਲਿਟੀ ਆਪੋਜਿਟ ਆ
0: ਜੀ,
1: ਤੇ ਕਈ ਮੈਨੂੰ ਲੱਗਦਾ ਹੁੰਦਾ ਕਿ ਬਿਲਕੁਲ ਮਤਲਬ ਐਨ ਮਤਲਬ ਉਸ ਕੈਟਾਗਰੀ ਚ ਫਾਲ ਕਰਦੇ ਜਿਹੜੇ ਮਤਲਬ ਜਿੱਦਾਂ ਕਹਿੰਦੇ ਹੁੰਦੇ ਨਾ, ਕਈ ਵਾਰ ਕੁਦਰਤੀ ਇੰਸਟਾ ਤੇ ਤੁਸੀਂ ਖੋਲੋ ਤਾਂ ਆਉਂਦੀ ਰਹਿੰਦੀ ਉਸ ਚੀਜ਼ ਬਾਰੇ।
0: ਬਿਲਕੁਲ,
1: ਤੇ ਉਹ ਮੈਨੂੰ ਮੈਂ ਦੇਖਦੀ ਹੁੰਦੀ ਆ ਪਰ ਮੈਂ ਹੱਸਦੀ ਹੁੰਦੀ, ਮੈਂ ਕਿਹਾ ਭਈ ਜੇ ਮੈਂ ਕਹਾਂ ਭਈ ਬਿਲਕੁਲ ਸੱਚ ਆ ਫਿਰ ਮੈਨੂੰ ਲੱਗਦਾ ਹੁੰਦਾ ਅੱਧਾ ਸੱਚ ਆ ਅੱਧਾ ਨਹੀਂ।
0: ਪਰ ਇਹਦੇ ਚਲੋ ਇਹ ਚੀਜ਼ਾਂ ਚ ਮੈਂ ਵੀ ਨਹੀਂ ਇੰਨਾ ਵਿਸ਼ਵਾਸ, ਪਰ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਆ ਜਾਂ ਸਾਇੰਸ ਨੇ ਜੋ ਚੀਜ਼ਾਂ ਸਿੱਧ ਕੀਤੀਆਂ ਨੇ ਕਿਤੇ ਨਾ ਕਿਤੇ ਉਹ ਜ਼ਿਆਦਾ ਕਰੀਬ ਲੱਗਦੀਆਂ ਨੇ ਮੈਨੂੰ, ਕਿਉਂਕਿ ਐਕਸਟ੍ਰਾਵਰਥ ਜਾਂ ਇੰਟਰਾਵਰਥ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਸਵਾਲ ਕਰਦਾ, ਜਿਵੇਂ ਤੁਸੀਂ ਦੱਸਿਆ ਕਿ ਇੱਕੋ ਹੀ ਡੇਟ ਦੇ ਜਿਹੜੇ ਨੇ ਮਤਲਬ ਕਿ ਤੁਹਾਡੇ ਬੇਟਿਆਂ ਦਾ ਬਰਥ ਹੈ, ਜਿਵੇਂ ਕਿ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਡਿਫਰੈਂਟ, ਤੁਹਾਨੂੰ ਕੀ ਦੇਖਦਾ ਕਿ ਇੱਕ ਸ਼ਾਹੀ ਹੈ ਜਾਂ ਦੂਸਰਾ ਮਤਲਬ ਕਿ ਜ਼ਿਆਦਾ ਘੁਲਦਾ ਮਿਲਦਾ, ਜਾਂ ਕਿਸ ਹਿਸਾਬ ਦੇ ਨਾਲ ਤੁਸੀਂ ਦੇਖਦੇ ਹੋ ਜੀ? ਉਹ ਦੋਵੇਂ ਐਕਸਟ੍ਰਾਵਰਥ ਨੇ ਕਿ ਇੱਕ ਇੰਟਰਾਵਰਥ ਆ ਜਾਂ ਦੋਵੇਂ ਇੰਟਰਾਵਰਥ ਨੇ ਜੀ?
1: ਨਹੀਂ ਜਿੱਦਾਂ ਇੱਕ ਬੇਟਾ ਮੈਨੂੰ ਥੋੜਾ ਆਪਣੇ ਆਪ ਲਈ ਵੀ ਕਰਦਾ ਪਰ ਫਿਰ ਜਾਂ ਫਿਰ ਬਹੁਤ ਜ਼ਿਆਦਾ ਦੂਸਰਿਆਂ ਲਈ ਵੀ ਕਰਦਾ
0: ਜੀ,
1: ਤੇ ਦੂਸਰਾ

0: ਪੇਰੈਂਟਸ ਤੋਂ ਮੈਂ ਇਹ ਚੀਜ਼ ਲਈ ਆ ਕਿ ਮਤਲਬ ਦੂਸਰਿਆਂ ਦੀ ਹੈਲਪ ਕਿਵੇਂ ਕਰਨੀ।
1: ਨਹੀਂ, ਇੱਕ ਚੀਜ਼ ਮੈਂ ਹੋਰ ਪੁੱਛਾਂਗਾ ਇਹਦੇ ਵਿੱਚ ਕਿ ਕਦੇ ਤੁਹਾਨੂੰ ਇਹ ਕਹਿਣ ਦੀ ਨੌਬਤ ਆਈ ਆ ਕਿ ਇਹ ਤੇਰੀ ਪ੍ਰੋਬਲਮ ਨਹੀਂ ਹੈ, ਤੂੰ ਕਾਹਤੋਂ ਹਰ ਕਿਸੇ ਦੀ ਪ੍ਰੋਬਲਮ ਦੇ ਵਿੱਚ ਆਪਣਾ ਹੱਲ ਕਰਨ ਲੱਗ ਜਾਂਦਾ, ਕੁਝ ਏਦਾਂ ਦਾ ਕਦੇ ਮੌਕਾ ਆਇਆ ਕਹਿਣ ਦਾ ਜੀ?
0: ਨਹੀਂ, ਕਈ ਵਾਰ ਮੈਨੂੰ ਬੜੇ ਬੇਟੇ ਨੂੰ ਮੈਨੂੰ ਲੱਗਦਾ ਹੁੰਦਾ ਹਨਾ, ਕਈ ਵਾਰ ਮੇਰੇ ਹਸਬੈਂਡ ਛੋਟੇ ਨੂੰ ਵੀ ਕਹਿੰਦੇ ਹੁੰਦੇ ਆ ਹਨਾ, ਵੀ ਤੁਹਾਨੂੰ ਕਈ ਵਾਰ ਸਾਰੇ ਲੋਕ ਯੂਜ਼ ਕਰ ਜਾਂਦੇ ਆ, ਤੁਸੀਂ ਉੱਥੇ ਤੁਸੀਂ ਮਤਲਬ ਸਮਾਰਟ ਹੋਣਾ ਚਾਹੁੰਦੇ ਆ, ਕੋਈ ਮਤਲਬ ਚਾਹੀਦਾ ਕਿ ਤੁਸੀਂ ਕਿਸੇ ਨੂੰ ਨਾ ਕਰੋ। ਉਹਨਾਂ ਨੂੰ ਬੱਚਿਆਂ ਨੂੰ ਨਹੀਂ ਨੀ ਕਹਿਣਾ ਆਉਂਦਾ ਅੱਜ ਕੱਲ ਜਿਦਾਂ ਨਾ, ਮਤਲਬ ਕੋਈ ਵੀ ਚੀਜ਼ ਆ ਜੇ ਉਹਨਾਂ ਨੂੰ ਕੋਈ ਕਿਤੇ ਵੀ ਲੈ ਜਾਂਦਾ। ਮੇਰੇ ਛੋਟੇ ਬੇਟੇ ਨੂੰ ਨਾ ਉਹ ਆਪ ਨੀ ਘੱਟ ਪਲਾਨ ਕਰਦਾ, ਉਹਨੂੰ ਕੋਈ ਵੀ ਮਤਲਬ ਕਾਲ ਕਰੂਗਾ ਤਾਂ ਮਿੱਤਰ ਦੋਸਤ ਉਹਨੂੰ ਲੈ ਜਾਂਦੇ ਹਰ ਇੱਕ ਜਗ੍ਹਾ ਤੇ, ਉਹਨੂੰ ਵਿਚਾਰੇ ਨੂੰ ਨਹੀਂ ਨੀ ਕਹਿਣਾ ਆਉਂਦਾ।
1: ਬਿਲਕੁਲ ਹੈ ਜੀ,
0: ਤੇ ਬੜਾ ਵੀ ਏਦਾਂ ਹੀ ਆ, ਕਾਫੀ ਜਿੱਦਾਂ ਹੈਲਪਫੁਲ ਆ, ਮਤਲਬ ਉਹਨੇ ਕਮਿਊਨਿਟੀ ਦੀ ਆ, ਜੇ ਕੋਈ ਉਹਨੂੰ ਗਰੀਬ ਦਿਸਦਾ ਜਾਂ ਉਹਨੂੰ ਲੱਗਦਾ ਲੋੜ ਆ, ਫਿਰ ਉਹ ਬਿਲਕੁਲ ਨੀ ਪਰਵਾਹ ਕਰਦਾ ਏਦਾਂ ਪੈਸੇ ਦੀ ਜਾਂ ਹੋਰ ਚੀਜ਼ ਦੀ। ਉਹ ਕਾਲਜ ਦੇ ਵਿੱਚ ਵੀ ਇਹਨਾਂ ਚੀਜ਼ਾਂ ਚ ਬੜਾ ਇੰਗੇਜ ਰਿਹਾ, ਮਤਲਬ ਜਿੱਦਾਂ ਇਕੱਠ ਕਲੈਕਸ਼ਨ ਕਰਨੀ, ਜਿੱਦਾਂ ਦੇਣਾ ਚੈਰਿਟੀਆਂ ਲਈ ਹਨਾ, ਹੋਰ ਚੀਜ਼ਾਂ, ਮਤਲਬ ਕੁਦਰਤੀ ਸੁਭਾਅ ਹੁੰਦਾ ਆ। ਹੁਣ
1: ਇਨਸਾਨੀਅਤ ਸਾਡੇ ਨਾਲ ਹੈਗੀ ਆ ਨਾ, ਕੋਈ ਮੇਰੀ ਵੀ ਇਹੀ ਬਹੁਤ ਵੀਕ ਪੁਆਇੰਟ ਕਈ ਵਾਰੀ ਆਪਣੇ ਆਪ ਨੂੰ ਲੱਗਦਾ, ਤਾਂ ਹੀ ਮੈਂ ਅੱਜ ਲਿਖਿਆ ਸੀ ਕਿ ਮੈਂ ਐਸਾ ਕਿਉਂ ਹਾਂ ਨਾ, ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਕਿ ਪ੍ਰੋਬਲਮ ਆ ਜਾਵੇ, ਜਿੰਨਾ ਚਿਰ ਉਹ ਕਿਤੇ ਵੀ ਹੱਲ ਨਹੀਂ ਹੁੰਦੀ ਤਾਂ ਉਨਾ ਚਿਰ ਪਤਾ ਨੀ ਸਾਹ ਦੇ ਵਿੱਚ ਸਾਹ ਨੀ ਆਉਂਦਾ ਜਾਂ ਇੱਕ ਤਸੱਲੀ ਜਿਹੀ ਨੀ ਹੁੰਦੀ, ਸ਼ਾਂਤ ਨੀ ਹੁੰਦਾ ਸੁਭਾਅ ਆਪਣੇ ਆਪ ਦੇ ਵਿੱਚ।
0: ਹਾਂਜੀ, ਮੈਂ ਕਈ ਵਾਰ ਦੇਖਦੀ ਬੇਟੇ ਨੂੰ, ਕਈ ਵਾਰ ਕਹਿੰਦੀ ਨੀ ਭੇਜਦਾ ਤੁਸੀਂ ਕਰਦੇ ਆ, ਉਹ ਕਹਿੰਦਾ ਮੰਮ ਮੈਨੂੰ ਖੁਸ਼ੀ ਮਿਲਦੀ ਆ ਇਹ ਕਰਕੇ।
1: ਬਿਲਕੁਲ
0: ਜਿਦਾਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਤੁਹਾਡਾ ਬੱਚਾ ਜਿਆਦਾ ਹੀ ਕਰ ਰਿਹਾ ਹਨਾ, ਮਤਲਬ ਨਾ ਵੀ ਕਰੇ ਤਾਂ ਵੀ ਚਾਰਦਾ ਆ ਹਨਾ, ਚਾਹੇ ਉਹ ਆਪਣੀ ਫੈਮਿਲੀ ਦੇ ਵਿੱਚ ਹੁੰਦਾ ਜਾਂ ਬਾਹਰ ਕਿਸੇ ਦੀ ਹੈਲਪ ਲਈ ਹੁੰਦਾ, ਤੇ ਆਪਾਂ ਕਹਿੰਦੇ ਕੋਈ ਨੀ ਆਪਣਾ ਪਹਿਲਾਂ ਦੇਖੀਦਾ ਹੁੰਦਾ, ਉਹ ਕਹਿੰਦਾ ਨਹੀਂ ਬਈ ਮੈਨੂੰ ਦੂਸਰਿਆਂ ਨੂੰ ਕਰਕੇ ਖੁਸ਼ੀ ਮਿਲਦੀ ਆ।
1: ਬਿਲਕੁਲ,
0: ਫਿਰ ਠੀਕ ਆ, ਮੈਂ ਸੋਚਦੀ ਆ ਵੀ ਸਾਨੂੰ ਸਮਝਣ ਚ ਟਾਈਮ ਲੱਗਾ ਕਿ ਬੱਚਿਆਂ ਦੀ ਹਰ ਇੱਕ ਦੀ ਆਪਣੀ ਪਰਸਨੈਲਿਟੀ ਹੁੰਦੀ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਤੁਸੀਂ ਉਹਨਾਂ ਨੂੰ ਚੰਗਾ ਮਾੜਾ ਸਿਖਾ ਸਕਦੇ ਹੁੰਦੇ ਆ, ਬਾਕੀ ਜਿੱਦਾਂ ਉਹਨਾਂ ਦੀ ਓਨ ਪਰਸਨੈਲਿਟੀ ਨੇ ਡਿਵੈਲਪ ਹੋਣਾ।
1: ਬਿਲਕੁਲ ਹੈ ਜੀ,
0: ਉਹ ਜਿਹੜੀ ਚੀਜ਼ ਉਹਨਾਂ ਨੂੰ ਤੁਹਾਡਾ
1: ਰੂਹ ਦੀ ਖੁਰਾਕ ਮਿਲਦੀ ਹੈ ਜਾਂ ਸੁੱਖ ਦਿੰਦੀ ਹੈ ਨਾ, ਸ਼ਾਂਤ ਸੁਭਾਅ ਕਰਦੀ ਹੈ, ਤਸੱਲੀ ਦਿੰਦੀ ਹੈ ਕਿ ਹਾਂ ਮੈਂ ਕੁਝ ਚੰਗਾ ਕੀਤਾ ਜਾਂ ਉਹ ਉਹਦੇ ਜਿੰਨਾ ਚਿਰ ਉਹ ਸੈਟੀਸਫਾਈ ਨਹੀਂ ਉਹਦੇ ਵਿੱਚ ਹੁੰਦਾ ਉਹਨੂੰ ਤਸੱਲੀ ਨਹੀਂ ਆਉਣੀ। ਜੀ
0: ਬਿਲਕੁਲ, ਇਹ ਗੱਲ ਵੀ ਆ ਨਾ, ਜਿੱਦਾਂ ਆਪਾਂ ਕੋਈ ਵੀ ਚੀਜ਼ ਆਪਣੇ ਪੀਸ ਕਹਿੰਦੇ ਹੁੰਦੇ ਮਿਲਦਾ ਨਾ ਕੁਛ ਕਰਕੇ, ਇਹ ਆਪਾਂ ਨੂੰ ਜਾਂ ਕੁਛ ਵਧੀਆ ਕਰਦੇ ਆ, ਮੈਨੂੰ ਲੱਗਦਾ ਜੇ ਤੁਸੀਂ ਆਪਣੇ ਲਈ ਵਧੀਆ ਕਰਨ ਨਾਲੋਂ ਵੀ ਜੇ ਕਿਸੇ ਹੋਰ ਨੂੰ ਖੁਸ਼ ਕਰ ਦਿੰਦੇ ਨਾ, ਉਹਨਾਂ ਤੁਹਾਨੂੰ ਜਿਹੜਾ ਸਕੂਨ ਮਿਲਦਾ ਉਹ ਬਾਕੀ ਨਜ਼ਾਰਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਆਪਣੇ ਲਈ ਤਾਂ ਤਕਰੀਬਨ ਆਪਾਂ ਕਹਿੰਦੇ ਨਾ ਸਾਰੇ ਹੀ ਕਰਦੇ ਆ
1: ਜੀ,
0: ਜਿਹੜਾ ਦੂਸਰਿਆਂ ਲਈ ਕਰਦਾ ਉਹਦੀ ਖੁਸ਼ੀ ਹੁੰਦੀ ਆ, ਉਹਦੇ ਮਤਲਬ ਉਹਦਾ ਸਕੂਨ ਜਿਹੜਾ ਹੁੰਦਾ ਵੱਖਰਾ ਹੀ ਹੁੰਦਾ।
1: ਬਿਲਕੁਲ ਹੈ ਜੀ,
0: ਤੇ ਵਾਹਿਗੁਰੂ ਕਰੇ ਐਵੇਂ ਬਸ ਵਧੀਆ ਰਹਿਣ, ਆਪਾਂ ਦੀ ਤਾਂ ਇਹੀ ਹੁੰਦੀ ਆ ਵੀ ਪੇਰੈਂਟਸ ਦੀ, ਮਤਲਬ ਬੱਚੇ ਕਿਸੇ ਗਲਤ ਚ ਨਾ ਮਤਲਬ ਹੋਰ ਨਾ ਕੋਈ ਉਹਨਾਂ ਨੂੰ ਅਬਿਊਜ਼ ਨਾ ਕਰ ਜਾਵੇ।
1: ਬਿਲਕੁਲ ਹੈ ਜੀ,
0: ਚਲੋ ਕਈ ਵਾਰ ਕਹਿੰਦੇ ਹੁੰਦੇ ਕਈ ਚੀਜ਼ਾਂ ਸਿਖਾਈਆਂ ਨੀ ਸਿੱਖਦੇ
1: ਜੀ,
0: ਜਦ ਕਹਿੰਦੇ ਜ਼ਿੰਦਗੀ ਤੁਹਾਨੂੰ ਸਿਖਾਉਂਦੀ ਆ, ਫਿਰ ਆਪਣੇ ਆਪ ਬੰਦੇ ਨੂੰ ਪਤਾ, ਹੁਣ ਆਪਾਂ ਅਕਲਾਂ ਦਿੰਨੇ ਆ, ਸਾਡੇ ਪੇਰੈਂਟਸ ਸਾਨੂੰ ਦਿੰਦੇ ਸੀ,
1: ਬਿਲਕੁਲ
0: ਕੱਲ ਉਹ ਨਹੀਂ ਦੇਣ ਲੱਪਣਾ।
1: ਬਿਲਕੁਲ,
0: ਤੇ ਚਲੋ ਠੀਕ ਆ, ਬਹੁਤ ਵਧੀਆ, ਵਾਹਿਗੁਰੂ ਕਰੇ ਤੁਹਾਨੂੰ ਤੰਦਰੁਸਤ ਖੁਸ਼ ਰਹੋ ਹਮੇਸ਼ਾ ਹਨਾ।
1: ਲੋ ਦੋਸਤੋ, ਇੱਕ ਸਮ ਜੀ ਇਕਬਾਲ ਮਾਂਗੜ ਜੀ ਗੱਲਬਾਤ ਕਰਕੇ ਗਏ ਨੇ, ਤੇ ਨਾਲ ਨਾਲ ਬਹੁਤ ਸਾਰੇ ਦੋਸਤ ਸੱਜਣ ਵਧਾਈਆਂ ਸਭ ਨੂੰ ਦੇ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਮੈਨੂੰ ਵੀ ਭੇਜ ਰਹੇ ਨੇ ਨਾਲ ਨਾਲ ਇਕਬਾਲ ਮਾਂਗੜ ਜੀ ਤੇ ਉਹਨਾਂ ਨੂੰ ਵੀ, ਤੇ ਇਸੇ ਤਰ੍ਹਾਂ ਮਨਜੀਤ ਮਾਨ ਬਾਈ ਜੀ ਨੂੰ ਵੀ, ਤੇ ਭਾਰਤ ਜੀ ਨੂੰ ਜਨਮ ਦਿਨ ਕਹਿੰਦੇ ਆਪਣੇ ਸ਼ੈਲੀ ਬਾਈ ਜੀ, ਹੋਰ ਸਾਰੇ ਸੱਜਣ ਰਾਜਨ ਸੈਣੀ ਸਾਹਿਬ ਉੱਪਰ ਵੀ ਗੁਰੀ ਮਾਨ ਬਾਈ ਜੀ ਤੇ ਪਰਮਿੰਦਰ ਬੰਨ ਜੀ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ ਜੁੜ ਗਏ ਨੇ ਆਪਣੇ ਨਾਲ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਆ, ਮੈਂ ਕਿਹਾ ਖਬਰਾਂ ਨਾਲੋ ਨਾਲ ਕਰਦੇ ਰਵਾਂਗੇ। ਪਹਿਲਾਂ ਜਿਹੜਾ ਹੈਗਾ ਆ ਭਾਈ, ਭਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਈਏ।
1: ਸ਼ੁਕਰੀਆ ਜੀ,
2: ਹਾਂਜੀ,
1: ਤੁਹਾਡੀਆਂ ਦੁਆਵਾਂ ਸਭੀਆਂ ਜੀ।
2: ਬਿਲਕੁਲ ਜੀ, ਇਕਬਾਲ ਜੀ ਨੂੰ ਵੀ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਮੁਬਾਰਕਾਂ
1: ਜੀ।
2: ਤੇ ਭਾਰਤ ਸਾਹਿਬ, ਤੁਸੀਂ ਨਿਊਮਰੋਲੋਜੀ ਦੀ ਗੱਲ ਕਰਦੇ ਆ ਨਾ, ਨਿਊਮਰੋਲੋਜੀ ਦੇ ਵਿੱਚ ਨਾ ਮੈਂ ਥੋੜਾ ਜਿਹਾ ਸ਼ੌਂਕ ਰੱਖਦਾ ਸੀ
1: ਜੀ।
2: ਉਹਦੇ ਵਿੱਚ ਮੈਂ ਖੱਟਿਆ ਤਾਂ ਪਤਾ ਨੀ ਮੈਂ ਕੀ ਜਾਂ ਨਹੀਂ ਕੀ, ਤੇ ਜਦੋਂ ਨਾ ਮਤਲਬ ਇੰਟਰਸਟ ਹੋ ਜਾਂਦਾ ਆ ਬੰਦੇ ਨੂੰ। ਮੈਂ ਹੁਣ ਜਦੋਂ, ਮੈਨੂੰ ਤੁਹਾਡਾ ਬਰਥਡੇ ਯਾਦ ਸੀਗਾ, ਨਾਲ ਹੀ ਮੈਨੂੰ ਇਕਬਾਲ ਜੀ ਦੇ ਬੇਟੇ ਦਾ ਬਰਥਡੇ ਯਾਦ ਸੀਗਾ ਜੀ। ਹਾਂਜੀ, ਜਿਦਾਂ ਇਹਨਾਂ ਦੀ ਸਾਸੂ ਮਾਂ ਦਾ ਇਹਨਾਂ ਨੇ ਕਿਹਾ ਸੀਗਾ ਵੀ 2 ਅਕਤੂਬਰ ਆ, ਇਹਨਾਂ ਦੇ ਹਸਬੈਂਡ ਦਾ 14 ਅਕਤੂਬਰ ਆ, ਇਹਨਾਂ ਦਾ ਆਪਣਾ 22 ਅਕਤੂਬਰ ਆ। ਹਾਂਜੀ, ਏਦਾਂ ਔਜਲਾ ਸਾਹਿਬ ਦਾ 17 ਅਕਤੂਬਰ ਆ।

0: ਨੂੰ ਟਿਪਸ ਤੇ ਚੇਤੇ ਹੁੰਦਾ ਜਗਦੇਵ ਸੰਧੂ ਵੀਰ ਜੀ ਦਾ 10 ਮਾਰਚ ਦਾ, ਹਾਂਜੀ ਏਦਾਂ ਮਤਲਬ ਜਿਹੜਾ ਹੈਗਾ ਜਿਹੜਾ ਇੱਕ ਵਾਰੀ ਬੋਲ ਦਿੰਦਾ ਹੈਗਾ ਨਾ, ਫਿਰ ਮੈਂ ਉਹਦੀ ਪਰਸਨੈਲਿਟੀ ਉਹ ਤੋਂ ਫਿਰ ਚੈੱਕ ਕਰਦਾ ਰਹਿੰਦਾ ਹੁੰਦਾ ਬੰਦੇ ਦੇ,
1: ਬਿਲਕੁਲ
0: ਹਾਂਜੀ ਮੈਨੂੰ ਪਤਾ ਨੀ, ਮੈਨੂੰ ਅਣਗਿਣਤ ਬੰਦਿਆਂ ਦੇ ਜਿਹੜੇ ਹੈਗੇ ਆ ਬਈ ਮਤਲਬ ਜ਼ੁਬਾਨੀ ਯਾਦ ਆ ਬਈ ਜਿਹੜਾ ਬੰਦਿਆਂ ਦਾ ਇੱਕ ਵਾਰੀ ਪਤਾ ਲੱਗ ਗਿਆ ਨਾ ਬਸ ਉਹ ਫਿਰ ਮੇਰੇ ਆਪਣੇ ਆਪ ਹੀ ਰੀਲ ਫੀਡ ਹੁੰਦੀ ਰਹਿੰਦੀ ਹੈਗੀ ਆ
1: ਜੀ।
0: ਤੋ ਇਸ ਕਰਕੇ ਇਕਬਾਲ ਜੀ ਦੱਸਦੇ ਹੈਗੇ ਨਾ ਜਿਦਾਂ ਵੀ ਮਤਲਬ ਦੋਨਾਂ ਬੇਟਿਆਂ ਦਾ 19 ਤਰੀਕ ਦਾ ਹੈਗਾ ਆ ਤੇ ਉਹ ਨੇਚਰ ਦਾ ਫਰਕ ਹੈਗਾ ਆ ਜੀ, ਜਦੋਂ ਮੰਥ ਚੇਂਜ ਹੋ ਜਾਂਦਾ ਹੈਗਾ ਆ ਤੇ ਉਦੋਂ ਉਹ ਆਪਣਾ ਮੰਥ ਵੀ ਜਿਹੜਾ ਹੈਗਾ ਆ ਵੀ ਜੋ ਉਹ ਕਿਤਾਬਾਂ ਕਹਿੰਦੀਆਂ ਸਾਨੂੰ ਨੀ ਪਤਾ ਵੀ ਉਹ ਕਿਤਾਬਾਂ ਕਹਿੰਦੀਆਂ ਹੈਗੀਆਂ ਵੀ ਉਹਦੇ ਵਿੱਚ ਨੇਚਰ ਦਾ ਫਰਕ ਪੈਂਦਾ ਆ ਜੀ।
1: ਬਿਲਕੁਲ ਹੈ ਜੀ।
0: ਸਾਉਣ ਮਹੀਨੇ ਦਾ ਜਿਹੜਾ ਬਰਥ ਹੋਇਆ ਆ ਕਿਸੇ ਦਾ ਉਹਦਾ ਉੱਤੇ ਜਿਹੜਾ ਭਾਦੋ ਮਹੀਨੇ ਦਾ ਬਰਥ ਹੋਇਆ ਆ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ।
1: ਸਾਡੇ ਇੱਥੇ ਜਿਹੜੇ ਮੈਂ ਆਪਣੇ ਬੱਚਿਆਂ ਦੀ ਗੱਲ ਕਰਦਾ ਸੈਣੀ ਸਾਹਿਬ, 1 ਮਾਰਚ ਦਾ ਹੈ ਤੇ 1 ਹੈਗਾ ਆਪਣਾ ਅਕਤੂਬਰ ਦਾ, ਤੇ ਦੋਵੇਂ ਜਾਣੇ ਚਲੋ 1 ਹੈਗਾ ਜਦੋਂ ਪੀਕ ਦੇ ਉੱਤੇ ਇੱਥੇ ਪੂਰੀ ਠੰਡ ਹੁੰਦੀ ਹੈ ਤਾਂ -35-40 ਉਹਨਾਂ ਸਮਿਆਂ ਦੇ ਵਿੱਚ ਜਦੋਂ ਗੱਲ ਕਰਦਾ ਤਾਂ ਉਹ ਮਤਲਬ ਕਿ ਗਰਮੀਆਂ ਨੂੰ ਕਈ ਵਾਰੀ ਹੈ ਨਾ ਮੋਟੇ ਕੱਪੜੇ ਪਾ ਕੇ, ਸਿਆਲ ਨੂੰ ਮਤਲਬ ਕਿ ਟੀ ਸ਼ਰਟ ਪਾ ਕੇ ਤੁਰਿਆ ਫਿਰਦਾ ਹੁੰਦਾ, ਯਾਰ ਉੱਪਰ ਕੁਝ ਲੈਣਾ ਹੀ ਨਹੀਂ ਸੀ, ਤੇ ਉਹ ਵੀ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਫਰਕ ਪੈਂਦਾ ਉਹ ਚੀਜ਼ਾਂ ਦਾ ਜੀ।
0: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਪਤਾ ਕੀ ਉਹ ਮਤਲਬ ਬੋਡੀ ਦੇ ਵਿੱਚ ਜਿੱਦਾਂ ਰਜੋ ਗੁਣ ਤਮੋ ਗੁਣ ਸਤੋ ਗੁਣ ਏਦਾਂ ਹੀ ਹੈਗਾ ਜੀ, ਵਾਤ ਪਿੱਤ ਕਫ ਉਹ ਕਈ ਜਗ੍ਹਾ ਤੇ ਜਦੋਂ ਗਰਮੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਪਿੱਤ ਕਾਰਕ ਸਰੀਰ ਹੁੰਦਾ ਹੈਗਾ ਆ ਜੀ, ਤੇ ਸਰਦੀ ਦੇ ਵਿੱਚ ਜਿਹੜਾ ਹੈਗਾ ਆ ਵੀ ਵਾਤ ਜਾਂ ਕਫ ਕਾਰਕ ਹੁੰਦਾ ਆ ਜੀ ਅਕਸਰ, ਉਹ ਉਹਦੇ ਹਿਸਾਬ ਨਾਲ ਫੇਰ ਉਹ ਬਣ ਜਾਂਦੀ ਹੈਗੀ ਆ ਬੋਡੀ ਦੀ ਰਿਕੁਆਇਰਮੈਂਟ ਹੋ ਜਾਂਦੀ ਆ ਸਰ
1: ਜੀ,
0: ਜਿਹੜਾ ਪਿੱਤ ਕਾਰਕ ਹੈਗਾ ਆ ਨਾ ਜੀ ਉਹ ਗਰਮ ਚੀਜ਼ ਖਾਵੇ ਤੇ ਇੱਕਦਮ ਉਹਦਾ ਜਿਹੜਾ ਹੈਗਾ ਆ ਉਹਨੂੰ ਮਾੜੀ ਲੱਗਦੀ ਆ ਜੀ।
1: ਬਿਲਕੁਲ
0: ਤੇ ਏਦਾਂ ਹੀ ਜਿਹੜਾ ਹੈਗਾ ਆ ਤੇ ਠੰਡੀ ਚੀਜ਼ ਜਿਹੜਾ ਹੈਗਾ ਆ ਵੀ ਵਾਤ ਕਾਰਕ ਖਾਵੇ ਤੇ ਉਹਨੂੰ ਮਾੜੀ ਲੱਗਦੀ ਹੈਗੀ ਆ ਜੀ, ਇਹ ਆਯੁਰਵੈਦ ਕਹਿੰਦਾ ਹੈਗਾ ਜੀ। ਆਯੁਰਵੈਦ ਤੇ ਜਿਹੜਾ ਆ ਇਹ ਜੋਤਿਸ਼ ਇਹ ਇੰਟਰਲਿੰਕਡ ਹੈਗੇ ਆ ਜੀ,
1: ਕਿਉਂਕਿ ਜੀਭ ਦੇ ਟੇਸਟ ਵੀ ਡਿਫਰੈਂਟ ਡਿਫਰੈਂਟ ਆ, ਕਿਸੇ ਨੂੰ ਤੁਸੀਂ ਪੇਪਰ ਟੇਸਟ ਕਰਾ ਦਿਓ ਜਿਹੜਾ ਆਪਾਂ ਲਿਖਦੇ ਆ ਜਿਹਦੇ ਉੱਤੇ ਤਾਂ ਉਹ ਕਈਆਂ ਨੂੰ ਉਹ ਚੱਬਣਾ ਚੰਗਾ ਲੱਗਦਾ ਆ ਤੇ ਕਈਆਂ ਨੂੰ ਉਹਨਾਂ ਨੂੰ ਕੌੜਾ ਬਹੁਤ ਲੱਗਦਾ, ਉਹ ਮਿੰਟ ਚ ਥੂਹ ਕਰ ਦਿੰਦੇ ਆ ਪਰੇ ਹਨਾ ਜੀ, ਉਹਦਾ ਵੀ ਹੈਗਾ ਵਿੱਚ ਜੀ।
0: ਹਾਂਜੀ ਪਰ ਸਾਹਿਬ ਜਿੱਦਾਂ ਹੁਣ ਜਿਹੜੇ ਤੁਸੀਂ ਨਿਊਮਰੋਲੋਜੀ ਦੀ ਗੱਲ ਕੀਤੀ ਹੈਗੀ ਆ ਤੇ ਕੀਰੋ ਨਾਂ ਦਾ ਇੱਕ ਵਿਅਕਤੀ ਉਹ ਇੰਡੀਆ ਆਇਆ, ਉਹਨੇ ਸਾਡਾ ਏਸ਼ੀਅੰਟ ਜੋਤਿਸ਼ ਜਿਹੜਾ ਆ ਉਹਨੂੰ ਸਟੱਡੀ ਕੀਤਾ
1: ਜੀ,
0: ਉਹਨੇ ਆਪਣੀ ਥਿਊਰੀ ਵੱਖਰੀ ਬਣਾਈ, ਉਹਨੇ ਕੀ ਕੀਤਾ ਦੁਨੀਆਂ ਦੇ ਪੂਰੇ ਲੋਕਾਂ ਨੂੰ 9 ਹਿੱਸਿਆਂ ਚ ਡਿਵਾਈਡ ਕਰ ਲਿਆ
1: ਜੀ।
0: ਹਾਂਜੀ ਕਿਉਂਕਿ 9 ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਜਮ੍ਹਾਂ ਕਰੀ ਚੱਲੋ, 9 ਦੇ ਵਿੱਚ 9 ਜਮ੍ਹਾਂ ਕੀਤੇ 18, 1 8 1 9 ਹਾਂਜੀ, 27 7 2 9 ਹਾਂਜੀ, ਤੇ ਇਸੇ ਤਰੀਕੇ ਦੇ ਨਾਲ 36 3 6 3 9 ਤੇ 9 ਦੇ ਵਿੱਚ ਜਿਹੜਾ ਹੈਗਾ ਆ ਤੇ ਜੇ ਤੁਸੀਂ 9 ਜਮ੍ਹਾਂ ਕਰਦੇ ਹੈਗੇ ਆ ਤੇ ਉਹਨਾਂ ਦਾ ਟੋਟਲ 9 ਹੀ ਰਹਿੰਦਾ ਹੈਗਾ ਜੀ। ਉਹਨਾਂ ਨੇ ਫਿਰ ਮਤਲਬ ਜਿਹੜਾ ਹੈਗਾ ਆ ਹਾਂਜੀ ਉਹਨਾਂ ਨੇ ਫਿਰ ਜਿਹੜਾ ਇਹ ਕਲਾਸੀਫਾਈ ਕੀਤਾ ਇਹ ਹਰ ਇੱਕ ਬੰਦਿਆਂ ਨੂੰ ਇਹਨਾਂ 9 ਹਿੱਸਿਆਂ ਚ ਡਿਵਾਈਡ ਕਰਕੇ ਨਾ ਜੀ, ਤੇ ਜਿੱਦਾਂ ਹੁਣ ਹੈਗਾ ਆ ਵੀ 1 ਤਰੀਕ ਨੂੰ ਹਾਂਜੀ, 10 ਤਰੀਕ ਨੂੰ, 19 ਤਰੀਕ ਨੂੰ ਹਾਂਜੀ, ਤੇ 28 ਤਰੀਕ ਨੂੰ, ਇਹ 4 ਕੈਟਾਗਰੀਆਂ ਵੀ 4 ਦਿਨਾਂ ਦੇ ਵਿੱਚ ਇਹ ਜਿਹੜਾ ਬੰਦਾ ਪੈਦਾ ਹੋਇਆ ਆ ਉਹਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਕੁਛ ਇੱਕ ਸੇਮ ਹੋਣਗੀਆਂ ਜੀ
1: ਕੈਟਾਗਰੀਆਂ
0: ਏਦਾਂ ਹੀ। ਹਾਂਜੀ ਏਦਾਂ ਹੀ 2 ਤਰੀਕ ਜਿਹੜੀ ਹੋ ਗਈ ਹੈਗੀ, ਤੇ 11 ਤਰੀਕ ਹੋ ਗਈ, 20 ਤਰੀਕ ਹੋ ਗਈ ਜੀ, ਤੇ 29 ਤਰੀਕ ਹੋ ਗਈ। ਇਹ ਪਹਿਲੇ ਜਿਹੜੇ ਹੈਗੇ ਆ ਇਹ 4-4 ਆ ਜਾਂਦੇ ਆ, ਅੱਗੇ ਫਿਰ 3-3 ਹੋ ਜਾਂਦੇ ਆ, ਜਿੱਦਾਂ 7 ਹੋ ਗਿਆ, 16 ਹੋ ਗਿਆ, 25 ਹੋ ਗਿਆ ਜੀ, ਇਹ 3-3 ਆ ਜਾਂਦੇ ਆ ਜੀ। ਸੋ ਇਸ ਕਰਕੇ ਇਹਨਾਂ ਬੰਦਿਆਂ ਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਆਲਮੋਸਟ ਸੇਮ ਹੁੰਦੀਆਂ ਜੀ। ਉਹਦੇ ਵਿੱਚ ਨਾ ਉਹ ਕਿੰਨੀਆਂ ਸੇਮ ਹੁੰਦੀਆਂ ਹੈਗੀਆਂ, ਸਾਰੀਆਂ ਸੇਮ ਨਹੀਂ ਹੋ ਸਕਦੀਆਂ
1: ਜੀ,
0: ਬਟ ਉਹਦੇ ਵਿੱਚ ਇੱਕ ਅੱਧੀ ਕੁਆਲਿਟੀ ਏਦਾਂ ਦੀ ਹੁੰਦੀ ਹੈਗੀ ਆ ਜਿਹੜੀ ਕਿ ਤੁਹਾਨੂੰ ਕਾਮਨ ਪਾਈ ਹੀ ਜਾਊਗੀ ਜਿੱਦਾਂ ਮਰਜ਼ੀ ਆ
1: ਜੀ।
0: ਜਿੱਦਾਂ ਤੁਸੀਂ 6 ਅੰਕ ਤੇ 1 ਅੰਕ ਨੂੰ ਮਤਲਬ ਜਿਹੜਾ ਹੈਗਾ ਆ ਦੇਖਦੇ ਹੈਗੇ ਸੀਗੇ, ਕੰਪੈਰੀਜ਼ਨ ਕਰ ਸਕਦੇ ਸੀ, ਬਟ ਇਹਦਾ ਜਿਹੜਾ ਹੈਗਾ ਆ ਕੰਪੈਰੀਜ਼ਨ ਨਹੀਂ ਹੋ ਸਕਦਾ। 6 ਅੰਕ ਵਾਲੇ ਜਿਹੜੇ ਹੈਗੇ ਆ ਜਿੱਦਾਂ ਉਹਨਾਂ ਦੀ ਫੋਟੋਗ੍ਰਾਫੀ ਦੇ ਉੱਤੇ ਜਿਹੜੀ ਬੜੀ ਮਾਸਟਰੀ ਹੁੰਦੀ ਹੈ ਜੀ, ਹੋਰ ਇੰਜੀਨੀਅਰਿੰਗ ਦੇ ਉੱਤੇ ਬੜੀ ਮਾਸਟਰੀ ਹੁੰਦੀ ਹੈਗੀ ਆ ਜੀ। 1 ਅੰਕ ਵਾਲਾ ਜਿਹੜਾ ਹੈਗਾ ਆ ਆਪਣੇ ਜਿਹੜਾ ਡਿਸੀਜਨ ਲੈ ਲਿਆ ਹੁੰਦਾ ਨਾ ਜੀ ਉਹਦੇ ਤੇ ਬੜਾ ਮਤਲਬ ਹੁੰਦਾ ਆ ਉਹਦਾ, ਵੀ ਹਾਂ ਜੀ ਮੈਂ ਜੋ ਲੈ ਲਿਆ ਫੈਸਲਾ ਲੈ ਲਿਆ, ਉਹ ਫੈਸਲਾ ਪ੍ਰਭਾਵਿਤ ਨੀ ਹੁੰਦਾ ਹੈਗਾ, ਜੋ ਮਰਜ਼ੀ ਕਰ ਲਓ ਜੀ ਮੰਨਣੀ ਨੀ ਫਿਰ ਕਿਸੇ ਦੀ।
1: ਹਾਂਜੀ
0: ਸੋ ਇਸ ਹਾਂਜੀ ਸੋ ਇਸ ਕਰਕੇ ਇੰਦਰਾ ਗਾਂਧੀ ਦਾ ਤੁਸੀਂ ਦੇਖੋ ਓਹਦਾ ਵੀ ਉਹ ਇੰਨੀ ਤਰੀਕ ਦੀ ਪੈਦਾ ਹੋਈ ਸੀ ਜੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਹੋਰ ਪਰਸਨੈਲਿਟੀਜ਼ ਵੀ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ। 17 ਤਰੀਕ ਦੇ ਜਿਹੜੇ ਹੈਗੇ ਆ ਤੁਸੀਂ ਦੇਖੋ ਤਾਂ ਮਾਨ ਸਾਹਿਬ ਦੇਖ ਲਓ ਹੈਂਜੀ, ਆਪਣੇ ਔਜਲਾ ਸਾਹਿਬ ਦੇਖ ਲਓ ਹੈਂਜੀ, ਇਹ ਹਾਰਡ ਵਰਕਿੰਗ ਜ਼ਿਆਦਾ ਹੁੰਦੇ ਹੈਗੇ ਆ ਬੰਦੇ,
1: ਤੇ
0: ਹਾਂਜੀ ਮੋਦੀ ਸਾਹਿਬ ਦੇਖ ਲਓ ਤੁਸੀਂ
1: ਜੀ
0: ਮਿਨਟ ਡੇਰ ਬਾਈ ਕੇ ਇਹ 16-16 ਘੰਟੇ ਕੰਮ ਕਰ ਸਕਦੇ ਆ, ਔਜਲਾ ਸਾਹਿਬ ਕਿਹੜੇ ਬਹਿੰਦੇ ਆ ਤੁਸੀਂ ਦੇਖਿਓ ਤਾਂ ਸਹੀ ਹੈ ਜੀ।
1: ਹਾਂ ਉਹ ਤਾਂ ਪਤਾ ਹੈ ਜੀ, ਹਾਂਜੀ ਬਿਲਕੁਲ ਹੈ ਜੀ,
0: ਹਾਂਜੀ। ਸੋ ਇਸ ਕਰਕੇ ਕਈ ਵਾਰੀ ਮੈਂ ਮੈਨੂੰ ਜੈਲਸ ਨੀ ਹੁੰਦੀ, ਮੈਂ ਇਹਨਾਂ ਨੂੰ ਕਹਿੰਦਾ ਨੀ ਹੈਗਾ ਵੀ ਮੈਨੂੰ ਤੁਹਾਡੇ ਨਾਲ ਚੱਲਣ ਹੁੰਦੀ ਹੈ ਵੀ ਤੁਸੀਂ 5 ਬੰਦਿਆਂ ਦਾ ਕੰਮ ਇਕੱਲੇ ਕਰ ਲੈਂਦੇ ਆ ਵੀ ਇੱਕ ਪਾਸੇ ਤੁਹਾਡਾ ਦਿਮਾਗ ਇੱਧਰ ਚੱਲਦਾ ਹੁੰਦਾ ਵੀ ਕਿ ਮਤਲਬ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਆ ਤੁਸੀਂ ਆਪਣੇ ਉਹ ਹਿਸਾਬ ਕਿਤਾਬ ਦੇ ਉੱਤੇ ਵੀ ਪੂਰਾ ਕਰੀ ਜਾਂਦੇ ਆ, ਨਾਲ ਤੁਹਾਨੂੰ ਤੁਹਾਡਾ ਧਿਆਨ ਉੱਥੇ ਵੀ ਹੈਗਾ ਵੀ ਉੱਥੇ ਜਿਹੜੀਆਂ ਚੀਜ਼ ਲੱਗਣੀ ਸੀ ਉੱਥੇ ਨਹੀਂ ਲੱਗੀ ਹੈਗੀ, ਰੈਕ ਦੇ ਉੱਤੇ ਹੈਗਾ ਆ, ਕੰਪਿਊਟਰ ਦੇ ਉੱਤੇ ਹੈਗਾ ਆ, ਨਾਲ ਬਿਲਿੰਗ ਕਰੀ ਜਾ ਰਹੇ, ਨਾਲ ਗੱਲ ਕਰੀ ਜਾ ਰਹੇ ਹੈਗੇ, ਔਰ ਉਹ ਸੁਣਨ ਦੀ ਸ਼ਕਤੀ ਇੰਨੀ ਜ਼ਿਆਦਾ ਤੇਜ਼ ਹੈਗੀ ਆ ਵੀ ਜਿਹਦੀ ਗੱਲ ਇੱਕ ਵਾਰੀ ਸੁਣ ਲਈ ਉਹ ਭੁੱਲਣੀ ਹੀ ਨਹੀਂ ਭਾਵੇਂ ਜੋ ਮਰਜ਼ੀ ਹੋ ਜਾਏ।
1: ਬਿਲਕੁਲ ਹੈ ਜੀ, ਜਦਕਿ ਇਸ ਚੀਜ਼ ਦੇ ਉੱਤੋਂ ਇਹ ਵੀ ਸਾਬਤ ਹੋ ਜਾਂਦਾ ਦੋਸਤਾਂ ਦੇ ਲਈ, ਜਰੂਰ ਕਹਿਣਾ ਪਤਾ ਨੀ ਕਿਹੜੇ ਚੱਕਰਾਂ ਚ ਪੈ ਗਿਆ ਜੋਤਿਸ਼ ਦੇ ਦੁਆਲੇ ਹੋ ਗਏ, ਇਹਦੇ ਵਿੱਚ ਇਹ ਵੀ ਆਪਾਂ ਇਨਪੁਟ ਪਾਈ ਅਸੀਂ, ਮਤਲਬ ਕਿ ਇਹ ਅਸਲ ਜੋਤਿਸ਼ ਹੈ ਜੋ ਕਿ ਸਾਡੀ ਪਰਸਨੈਲਿਟੀ ਜਾਂ ਜਿਹੜੇ ਤਰੀਕਾਂ ਨੇ ਟਾਈਮ ਨੇ ਉਹਦੇ ਨਾਲ ਜੁੜੀ ਗੱਲਬਾਤ ਹੈ, ਨਾ ਕਿ ਅੰਧ ਵਿਸ਼ਵਾਸ ਦੇ ਨਾਲ ਜਿਹੜੀ ਜੋਤਿਸ਼ ਹੁੰਦੀ ਆ ਉਹਦੇ ਵਾਲੀ ਗੱਲ ਨੀ।
0: ਸਾਇੰਟਿਫਿਕ ਹੈਗਾ ਸਰ, ਸਾਇੰਟਿਫਿਕ ਹੈਗਾ ਆ,
1: ਬਿਲਕੁਲ,
0: ਬਟ ਇੰਨਾ ਹੈਗਾ ਆ ਨਾ ਕਿ ਤੁਸੀਂ ਇਹ ਉਹਨਾਂ ਚੀਜ਼ਾਂ ਦੇ ਉੱਤੇ ਨੀ ਨਾ ਨਿਰਭਰ ਹੈਗਾ ਆ ਕਿ ਇਹ ਭਾਈ ਜਿਹੜਾ ਆ ਤੁਸੀਂ ਵੀ ਇਹ ਟਾਟ ਵਿਛਾ ਕੇ ਤੇ ਬਹਿ ਗਏ ਤੇ ਲੋਕਾਂ ਦਾ ਭਵਿੱਖ ਦੱਸਣ ਲੱਗ ਪਏ ਤੇ ਆਪ ਜਿਹੜਾ ਹੈਗਾ ਆ,
1: ਬਿਲਕੁਲ
0: ਹਾਂਜੀ। ਸਾਇੰਸ ਇਹ ਕਹਿੰਦੀ ਹੈਗੀ ਆ ਕਿ ਤੁਸੀਂ ਆਪਣੀਆਂ ਕੀਪਸ ਯੂਰ ਆਈਜ਼ ਐਂਡ ਈਅਰਸ ਓਪਨ
1: ਜੀ,
0: ਹਾਂਜੀ ਤੁਸੀਂ ਆਪਣੀਆਂ ਜਿਹੜੀਆਂ ਅੱਖਾਂ ਤੇ ਕੰਨ ਖੁੱਲੇ ਰੱਖਣੇ ਹੈਗੇ ਆ ਜੀ, ਉਹਦੇ ਨਾਲ ਜਿਹੜਾ ਆ ਕਿ ਤੁਹਾਨੂੰ ਤੁਸੀਂ ਅਬਜ਼ਰਵ ਕਰੋਗੇ ਜਦੋਂ ਤੁਹਾਨੂੰ ਇਹ ਵਿਦਿਆ ਜਿੰਨੀਆਂ ਹੁੰਦੀਆਂ ਹੈਗੀਆਂ ਨਾ ਜੀ, ਇਹ ਬੰਦੇ ਦੇ ਮਨੁੱਖ ਦੀ ਭਲਾਈ ਵਾਸਤੇ ਹੀ ਆ ਕਿ ਤੁਹਾਨੂੰ ਦੂਜਾ ਮੰਨ ਲਓ ਤੁਸੀਂ ਪਾਰਟਨਰ ਆ, ਤੁਸੀਂ ਜੇ ਤੁਹਾਨੂੰ ਇਸ ਵਿਦਿਆ ਦੀ ਨੌਲੇਜ ਹੈਗੀ ਤੁਹਾਨੂੰ ਆਪਣੇ ਪਾਰਟਨਰ ਦੀਆਂ ਖੂਬੀਆਂ ਵੀ ਪਤਾ ਹੋਣਗੀਆਂ, ਕਮਜ਼ੋਰੀਆਂ ਵੀ ਪਤਾ ਹੋਣਗੀਆਂ,
1: ਬਿਲਕੁਲ
0: ਤੁਸੀਂ ਜੇ ਤੁਹਾਨੂੰ ਪਤਾ ਆ ਕਿ ਹਾਂ ਬਈ ਭਾਈ ਉਹ 19 ਤਰੀਕ ਦਾ ਪੈਦਾ ਹੋਇਆ ਹੈ ਨਾ ਜਦੋਂ ਉਹਦੇ ਨਾਲ ਹੈ ਜੀ ਪਤਾ ਆ ਵੀ ਹਾਂ ਭਾਈ ਇਹਨੇ ਤਾਂ ਕਰਨੀ ਆਪਣੀ ਮਰਜ਼ੀ ਆ ਜਿੱਦਾਂ ਮਰਜ਼ੀ ਆ ਤੇ ਪਹਿਲਾਂ ਹਾਂ ਉਹ ਕਰ ਵੀ ਜਾਊਗਾ ਤਾਂ ਵੀ ਉਹਨੇ ਮਰਜ਼ੀ ਕਰਨੀ ਹੈਗੀ ਆ
1: ਜੀ,
0: ਤੇ ਉਥੋਂ ਮਿਹਨਤੀ ਹੁੰਦੇ ਲੋਕ ਜੀ, ਤੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਲਾਈਫ ਦੇ ਵਿੱਚ ਤੁਹਾਡੇ, ਮਤਲਬ ਇਸ ਚੀਜ਼ ਦੇ ਉੱਤੇ ਸਾਨੂੰ ਨਾ ਜੀ ਮੈਂ ਇੱਕ ਵਾਰੀ ਇੱਕ ਟੈਸਟ ਦਿੱਤਾ ਸੀਗਾ ਸਰਕਾਰੀ ਵਕੀਲ ਦਾ, ਮੈਂ ਮਤਲਬ ਪੰਜਾਬ ਚ ਮੇਰਾ 4th ਨੰਬਰ ਆਇਆ ਸੀਗਾ, ਉਹ ਤਾਂ ਅਕਾਲੀਆਂ ਦਾ ਬੇੜਾ ਬਹਿ ਗਿਆ, ਇਹਨਾਂ ਨੇ ਮੈਨੂੰ ਜਿਹੜਾ ਹੈਗਾ ਇੰਟਰਵਿਊ ਤੇ ਕੱਢ ਦਿੱਤਾ
1: ਹਾਂਜੀ,
0: ਉੱਥੇ ਆਇਆ ਐਸੇ ਆਇਆ ਸਾਨੂੰ ਪਲੇਅਰ ਆਫ ਰੀਡਿੰਗ
1: ਜੀ,
0: ਪਰ ਸਾਹਿਬ ਮੈਂ ਪਲੇਅਰ ਆਫ ਰੀਡਿੰਗ ਦੇ ਵਿੱਚ ਸਾਰਾ ਜੋਤਿਸ਼ ਹੀ ਵਾੜ ਦਿੱਤਾ ਵੀ ਮੈਂ ਪੜ੍ਹਿਆ ਜੋ ਮੈਂ ਸਾਰਾ ਹੀ ਲਿਖ ਦਿੱਤਾ ਵਿੱਚ
1: ਹਾਂਜੀ,
0: ਜੇ ਤੁਹਾਨੂੰ ਰੀਡਿੰਗ ਦੀ ਜਿਹੜੇ ਹੈਗਾ ਆ ਵੀ ਉਹਦਾ ਪਲੇਅਰ ਆਫ ਰੀਡਿੰਗ ਦੇ ਵਿੱਚ ਕੀ ਹੈਗਾ ਆ ਕਿ ਜੇ ਤੁਸੀਂ ਪੜ੍ਹਿਆ ਆ ਹੋਊਗਾ ਤੇ ਉਹ ਤੁਹਾਨੂੰ ਇਸ ਤਰੀਕੇ ਨਾਲ ਕੰਮ ਆ ਸਕਦਾ ਹੈਗਾ ਜੀ
1: ਜੀ,
0: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਾਈਫ ਦੇ ਵਿੱਚ ਜਿਹੜੇ ਆ ਕਿ ਉਹ ਕਹਿੰਦੇ ਨੇ ਜੀ ਲੱਖ 84 ਮਿਹਨਤਣੀ ਸਭ ਸੇਵ ਕਰਨ ਦਾ, ਇਸੇ ਤਰ੍ਹਾਂ ਜਿਹੜੀਆਂ ਜਿੰਨੀਆਂ ਵਿਦਿਆ ਹੈਗੀਆਂ ਇਹ ਸਾਰੀਆਂ ਜਿਹੜੀਆਂ ਮਨੁੱਖ ਦੀ ਭਲਾਈ ਵਾਸਤੇ ਹੀ ਪਰਮਾਤਮਾ ਨੇ ਪੈਦਾ ਕੀਤੀਆਂ, ਤੇ ਕਿਤਾਬਾਂ ਚ ਗਿਆਨ ਬਹੁਤ ਹੈਗਾ ਆ ਜੇ ਤੁਸੀਂ ਆਪਾਂ ਜਿਹੜਾ ਸਮਾਂ ਦੇ ਸਕੀਏ, ਤੇ ਫਿਰ ਉਸ ਗਿਆਨ ਨੂੰ ਜਿਹੜਾ ਹੈਗਾ ਨਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿੱਦਾਂ ਮਤਲਬ ਜਿਹੜਾ ਹੈਗਾ ਆ ਵੀ ਵਰਤਣਾ ਆ ਉਹਦੇ ਤੇ ਨਿਰਭਰ ਕਰਦਾ ਹੈ ਜੀ,
1: ਬਿਲਕੁਲ ਹੈ ਜੀ
0: ਜੀ ਸਰ। ਹੁਣ ਤੁਸੀਂ ਖਬਰਾਂ ਤੇ ਆ ਜਾਓ, ਮੈਂ ਪ੍ਰੋਗਰਾਮ ਸਾਰਾ ਇਸੇ ਤੇ ਨਹੀਂ ਕਰਦਾ ਜੀ।
1: ਔਜਲਾ ਸਾਹਿਬ ਕਹਿੰਦੇ 18 ਅਗਸਤ ਵੀ ਸਪੈਸ਼ਲ ਦਿਨ ਹੈ, 4 ਜਾਣਿਆਂ ਨੂੰ ਤਾਂ ਕਹਿੰਦੇ ਮੈਂ ਹੀ ਜਾਣਦਾ ਜਿਨ੍ਹਾਂ ਦਾ ਜਨਮ ਦਿਨ ਹੈ ਜੀ,
0: ਬਿਲਕੁਲ ਹੁੰਦੀ ਹੈ ਜੀ
1: ਜੀ,
0: 9 ਅੰਕ ਵਾਲਾ ਬਹੁਤ ਡੋਮੀਨੇਟਿੰਗ ਨੇਚਰ ਦਾ ਬੰਦਾ ਹੁੰਦਾ ਹੈਗਾ ਆ ਜੀ, ਇਹਦੇ ਨਾਲ ਮਿਰਾਕਲ ਹੁੰਦੇ ਆ ਜੀ, ਇਹ ਮੈਨੂੰ ਇੰਨਾ ਪਤਾ।
1: ਕੀ ਬਾਤ ਹੈ ਜੀ,
0: ਹਾਂ ਜੀ
1: ਜੀ,
0: ਮਤਲਬ ਇਹ ਇਹ 18 ਅਗਸਤ ਕਿਉਂਕਿ ਮਤਲਬ ਜਿਹੜਾ ਹੈਗਾ 8-1-9 ਤੇ ਬਣ ਜਾਂਦਾ ਨਾ ਜੀ, 9 ਅੰਕ ਬਣ ਜਾਂਦਾ ਉਹਨਾਂ ਦਾ,
1: ਹਾਂਜੀ
0: ਹਾਂਜੀ, ਤੇ ਇਹ ਅਕਸਰ ਜਿਹੜਾ ਹੈਗਾ ਆ ਵੀ ਸ਼ੌਂਕ ਵੱਲੇ ਹੀ ਹੁੰਦੇ ਹੈਗੇ ਇਹਨਾਂ ਦੇ ਜੀ
1: ਜੀ,
0: ਤੇ ਮਤਲਬ ਰਿਸਕ ਲੈਣ ਤੋਂ ਨੀ ਡਰਦੇ ਇਹ ਬੰਦੇ ਜੀ, ਦੇਖਿਆ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ, ਇੱਥੇ ਬੰਦਾ ਹੈਗਾ ਸੀਗਾ ਮੈਂ ਮਤਲਬ ਉਹਨੂੰ ਬੰਦੇ ਨੂੰ ਦੇਖ ਕੇ ਕਿਹਾ ਤਾਂ ਮੈਂ ਕਿਹਾ ਤੂੰ 9 ਤਰੀਕ ਜਾਂ 27 ਤਰੀਕ ਜਾਂ 18 ਤਰੀਕ ਦਾ ਜੰਮਿਆ ਆ, ਉਹ ਮੇਰੇ ਮੂੰਹ ਵੱਲ ਨੂੰ ਦੇਖਣ ਲੱਗ ਪਿਆ, ਕਹਿੰਦਾ ਮੈਂ 18 ਤਰੀਕ ਦਾ ਜੰਮਿਆ। ਕਹਿੰਦਾ ਤੂੰ ਕਿੱਦਾਂ ਮਤਲਬ, ਮੈਂ ਕਿਹਾ ਤੂੰ ਘੋੜੇ ਰੱਖੇ ਹੈਗੇ, ਤੂੰ ਜੋ ਘੋੜੇ ਦੇ ਉੱਤੇ ਚੜਿਆ ਸੀ ਮੈਂ ਉਦੋਂ ਹੀ ਅੰਦਾਜ਼ਾ ਲਾ ਲਿਆ ਸੀ।
1: ਹਾਂਜੀ,
0: ਸੋ ਇਸ ਕਰਕੇ ਓਏ ਇਹ ਹੁੰਦੇ ਆ ਜੀ, ਇਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ। ਫਿਰ ਬੰਦਾ ਨਾ ਹੌਲੀ ਹੌਲੀ ਅਬਜ਼ਰਵ ਕਰਦਾ ਰਹਿੰਦਾ ਹੈਗਾ ਆ ਵੀ ਇਹ ਬੰਦੇ ਦੀ ਪਰਸਨੈਲਿਟੀ ਕੀ ਆ ਤੇ ਕੀ ਆ ਬੰਦਾ ਇਹ
1: ਜੀ। ਸੈਣੀ ਸਾਹਿਬ, ਗੁਰੀਮਾਨ ਸਾਹਿਬ ਕਹਿੰਦੇ ਆ ਸੈਣੀ ਸਾਹਿਬ 21 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਹੈ, ਕਨਫਰਮ ਕਰੋ ਜੀ ਇਹ ਵੀ ਤਰੀਕ ਜੀ,
0: 7 ਵਜੇ ਤੋਂ ਲੈ ਕੇ 2 ਵਜੇ ਤੱਕ ਜੀ।
1: ਜੀ
0: 7 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਕਾਲ ਆ, ਉਹ ਕਾਲ ਕਿੰਨੀ ਕੁ ਪ੍ਰਭਾਵੀ ਰਹਿੰਦੀ ਹੈਗੀ ਆ ਜੀ, ਇਹ ਤਾਂ ਸਮਾਂ ਦੱਸੇਗਾ। ਬਾਕੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ, ਇੱਥੇ ਕਾਲਾਂ ਤੁਰੀਆਂ ਰਹਿੰਦੀਆਂ ਹੈਗੀਆਂ। ਹਾਂਜੀ, ਉਹ ਜਿਹੜੀ ਵੀ ਯੂਨੀਅਨ ਜਿਹੜੀਆਂ ਕਾਲਾਂ ਦਿੰਦੀਆਂ ਹੈਗੀਆਂ, ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਹੁੰਦਾ ਆ ਉੱਥੇ ਉੱਥੇ ਬੰਦ ਦਾ ਪ੍ਰਭਾਵ ਵੱਧ ਹੁੰਦਾ ਆ ਜੀ। ਬਟ ਇਹ ਜਿਹੜੀ ਕਾਲ ਹੈਗੀ ਆ ਨਾ ਜੀ, ਇਹਦਾ ਤਾਂ ਮੈਨੂੰ ਪ੍ਰਭਾਵ ਹੋਣ ਦੀ ਸੰਭਾਵਨਾ ਲੱਗਦੀ ਆ ਜੀ, ਕਿਉਂਕਿ ਲੋਕਾਂ ਦੀ ਰਿਸੈਂਟਮੈਂਟ ਬਹੁਤ ਹੈਗੀ ਆ। ਮੁਲਾਜ਼ਮ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਹਰ ਸਬੰਧ ਦੇ ਵਿੱਚ ਨਾਲ ਸ਼ਾਮਲ ਹੋਣਾ ਚਾਹੀਦਾ
1: ਜੀ, ਬਿਲਕੁਲ
0: ਤੇ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਵੀ ਇਹ ਕਾਲ ਜਿਹੜੀ ਹੈਗੀ ਆ ਇਹ ਪ੍ਰਭਾਵੀ ਹੋਏਗੀ
1: ਜੀ।
0: 7 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਹੈਗਾ, ਤੇ ਮੈਨੂੰ ਲੱਗਦਾ ਆ ਵੀ ਸਕੂਲ ਛੁੱਟੀ ਹੋ ਹੀ ਜਾਊਗੀ ਭਾਵਾਂ ਮੈਡਮ ਨੂੰ, ਹਾਂਜੀ ਮੈਨੂੰ ਨਾ ਹੀ ਜਾਣਾ ਪਊਗਾ ਛੱਡਣ। ਇਸ ਕਰਕੇ ਜਿਹੜਾ ਹੈਗਾ ਮੈਂ ਤਾਂ ਇਸ ਐਂਗਲ ਦਾ ਸੋਚ ਰਿਹਾ, ਕਿਉਂਕਿ ਸਕੂਲ ਦਾ ਟਾਈਮ 7 ਤੋਂ 2 ਹੀ ਹੁੰਦਾ ਆ ਜੀ, ਤੇ ਇਸ ਕਰਕੇ ਜਿਹੜਾ ਯਾਰ ਉਸ ਟਾਈਮ ਤੇ ਬੰਦ ਆ ਜੀ ਇਹ।
1: ਹਾਂਜੀ ਜੀ
0: ਜੀ ਭਾਰਤ ਸਾਹਿਬ, ਮੈਂ ਸੋਚਿਆ ਵੀ ਸ਼ਾਇਦ ਗੁਰੀਮਾਨ ਹੋਣੀ ਆਪਣਾ ਬਰਥਡੇ ਲੱਗੇ ਲਿਖਣ ਵੀ ਹਾਂ ਜੀ ਮੇਰਾ ਆਹ ਬਰਥਡੇ ਹੈਗਾ ਤੇ ਉਹਦੇ ਬਾਰੇ ਦੱਸੋ
1: ਜੀ। ਬਿਲਕੁਲ, ਤੇ
0: ਇਹ ਵੀ ਪ੍ਰਸ਼ਨ ਜਿਹੜੇ ਹੈਗੇ ਆ ਮੰਤਰ ਤੇ ਆ ਜੀ, ਵੀ ਆਰ ਇਨਵਾਈਟਿੰਗ ਦੀਜ਼ ਕੁਐਸਚਨਸ, ਵੀ ਕੈਨ ਪ੍ਰੈਡਿਕਟ ਅਕੋਰਡਿੰਗ ਟੂ ਅਵਰ ਵੇਟ, ਜਿੰਨੀ ਕੁ ਸਾਨੂੰ ਅਕਲ ਆ, ਜਿੰਨੀ ਕੁ ਸਾਨੂੰ ਸਮਝ ਆ, ਉਹਦੇ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ।
1: ਬਿਲਕੁਲ ਜੀ, ਪਰ ਆਪਾਂ ਉਹ ਇਹਨਾਂ ਨੂੰ ਕੋਈ ਉਪਾਅ ਵਗੈਰਾ ਨਹੀਂ ਦੱਸਣਾ ਹੈ,
0: ਪਰ ਇਹ ਤਾਂ ਉਪਾਅ ਹੁੰਦਾ ਹੀ ਕੋਈ ਨੀ
1: ਜੀ।
0: ਉਪਾਅ ਇੱਕੋ ਹੀ ਚੀਜ਼ ਹੈਗੀ ਆ ਕਿ ਬੀ ਪੋਲਾਈਟ ਜੀ, ਆਪਣੇ ਜਿਹੜਾ ਹੈਗਾ ਨਿਮਰਤਾ ਰੱਖੋ, ਪਰਿਵਾਰ ਦੇ ਵਿੱਚ ਨਿਮਰਤਾ ਰੱਖੋ, ਕਦੀ ਵੀ ਕਿਸੇ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਾ ਬਣਾਓ। ਪਰਿਵਾਰਾਂ ਦੇ ਵਿੱਚ ਜਦੋਂ ਰਹਿਣਾ ਹੈਗਾ ਨਾ, ਪਰਿਵਾਰ ਚ ਇੰਨਾ ਸੁਖੀ ਰਹੋ ਕਿ ਇੱਕ ਚੀਜ਼ ਦਾ ਯਾਦ ਰੱਖੋ ਕਿ ਜਿਹੜਾ ਵੀ ਤੁਹਾਨੂੰ ਭੈਣ ਭਰਾ ਮਿਲਿਆ ਹੈਗਾ ਆ ਇਹ, ਜਾਂ ਪਾਰਟਨਰ ਮਿਲਿਆ ਇਹ ਸਾਰਿਆਂ ਦਾ ਤੁਹਾਡਾ ਕੋਈ ਪਿਛਲਾ ਸੰਬੰਧ ਹੈਗਾ ਆ, ਜੋ ਸਾਡੇ ਸ਼ਾਸਤਰ ਕਹਿੰਦੇ ਹੈਗੇ ਆ ਜੋ, ਹਾਂਜੀ ਤੇ ਇਹਨਾਂ ਦਾ ਅਸੀਂ ਕੋਈ ਦੇਣ ਦੇਣਾ ਹੈਗਾ ਆ, ਜਾਂ ਇਹਨਾਂ ਨੇ ਸਾਡਾ ਕੋਈ ਦੇਣ ਦੇਣਾ ਹੈਗਾ ਆ, ਫਿਰ ਜੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਇਸ ਤਰੀਕੇ ਨਾਲ ਅਦਾ ਕਰਨਾ ਚਾਹੀਦਾ ਹੈਗਾ ਆ ਕਿ ਅਗਲਾ ਬੰਦਾ ਵੀ ਸੋਚੇ ਵੀ ਹਾਂ ਯਾਰ ਸਵਾਦ ਆ ਗਿਆ ਜ਼ਿੰਦਗੀ ਜੀਣ ਦਾ।
1: ਬਿਲਕੁਲ,
0: ਇਹਦੀ ਤਾਂ ਇੰਨੀ ਕੁ ਬੇਨਤੀ ਹੈ ਜੀ।
1: ਹਾਂਜੀ ਸੈਣੀ ਸਾਹਿਬ, ਖਬਰਾਂ ਕਰਦੇ 1-2 ਮਿੰਟ ਚ, ਤੇ ਛੈਲੀ ਜੀ ਜੁੜੇ ਆ, ਵੈਸੇ ਉਹਨਾਂ ਦੀ ਖਬਰ ਪਹਿਲਾਂ ਲੈ ਲੈਂਦੇ ਆ, ਉਹਨਾਂ ਦੇ ਨਾਲ ਨਾਲੇ ਗੱਲ ਹੋ ਜਾਏਗੀ ਤੇ।
0: ਹਾਂਜੀ ਹਾਂਜੀ ਹਾਂਜੀ ਕਰਾਓ।
1: ਜਿਵੇਂ ਕਿ ਅੱਜ ਆਪਣੇ ਹੜਤਾਲ ਜਿਹੜੀ ਚੱਲ ਰਹੀ ਸੀਗੀ ਕਿਸਾਨਾਂ ਦੀ, ਉਹ ਰੱਦ ਹੋ ਗਈ ਆ ਜੀ, ਵਾਪਸ ਲੈ ਲਈ ਆ ਇਹਨਾਂ ਨੇ ਹੁਣ, ਤੇ ਆਪਾਂ ਸ਼ੈਲੀ ਜੀ ਤੋਂ ਵੀ ਜਾਣਕਾਰੀ ਉਹਦੇ ਬਾਰੇ ਲੈਂਦੇ ਹਾਂ ਨਾਲ, ਤੇ ਗੱਲਬਾਤ ਅੱਗੇ ਵੀ ਤੋਰਦੇ ਹਾਂ। ਤੇ ਮੈਂ ਖਬਰ ਕੱਢੀ ਸੀਗੀ ਪਰ ਮੈਂ ਪਤਾ ਨੀ ਕਿੱਥੇ ਰੱਖ ਬੈਠਾ, ਤੇ ਚਲੋ ਸ਼ੈਲੀ ਜੀ ਤੋਂ ਪੁੱਛਦੇ
0: ਹਾਂ। ਸ਼ੈਲੀ ਜੀ ਨਾਲ ਗੱਲ ਕਰੋ ਨਾ ਤੁਸੀਂ, ਸਾਰੀ ਖਬਰ ਤੁਹਾਨੂੰ ਰੀਸੈਂਟ ਖਬਰ ਅਪ ਟੂ ਡੇਟ ਆ ਜਾਣੀ ਹੈ।
1: ਸ਼ੈਲੀ ਜੀ ਸਵਾਗਤ ਹੈ ਭਾਈ ਜੀ, ਸਤਿ ਸ੍ਰੀ ਅਕਾਲ ਜੀ।
2: ਜੀ ਭਾਰਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ
0: ਵੀਰ ਜੀ, ਸਤਿ ਸ੍ਰੀ ਅਕਾਲ।
2: ਤੇ ਮੈਂ ਤਾਂ ਸਭ, ਸਤਿ ਸ੍ਰੀ ਅਕਾਲ ਸੈਨੀ ਸਾਹਿਬ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
2: ਮੈਂ ਤਾਂ ਤੁਹਾਨੂੰ ਪਹਿਲਾਂ ਹਲੇ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਸਤੇ ਫੋਨ ਕੀਤਾ।
1: ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਸ਼ੈਲੀ ਜੀ।
2: ਸਾਡੇ ਮਾਗਟ ਭੈਣ ਜੀ ਬੇਟੇ ਨੂੰ ਤੇ ਸਾਡੇ ਮਨਜੀਤ ਮਾਨ ਬਾਈ ਜੀ ਨੂੰ
1: ਜੀ,
2: ਤੇ ਸਾਰਿਆਂ ਨੂੰ ਜਿਨ੍ਹਾਂ ਦਾ ਜਨਮ ਦਿਨ ਆ, ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ।
1: ਬਿਲਕੁਲ ਹੈ ਜੀ,
2: ਹਾਂਜੀ
1: ਜੀ। ਸ਼ੈਲੀ ਜੀ ਕੀ ਸਿਚੁਏਸ਼ਨ ਹੈ ਜੀ, ਜਿਹੜੇ ਬਾਰਡਰ ਦੇ ਉੱਤੇ ਬੈਠੇ ਸੀਗੇ ਆ, ਖਬਰ ਆਈ ਹੋਈ ਹੈ ਤੇ ਕੀ ਤੁਹਾਡੇ ਤੱਕ ਕੀ ਖਬਰਾਂ ਪਹੁੰਚੀਆਂ ਨੇ ਜੀ?
2: ਖਬਰਾਂ ਤਾਂ ਪਹੁੰਚਦੀਆਂ ਨੇ ਜੀ, ਵੀ ਇਹਨਾਂ ਦੀ ਮੀਟਿੰਗ ਦੀ ਕਾਲ ਆ ਗਈ ਜੀ।
1: ਹਾਂਜੀ,
2: ਵੀ ਮੀਟਿੰਗ ਵਾਸਤੇ ਕੇਂਦਰ ਨੇ ਟਾਈਮ ਦਿੱਤਾ, ਉਹਦਾ ਇਹ ਨੀ ਪਤਾ ਹਲੇ ਵੀ ਕਿੱਥੇ ਟਾਈਮ ਦਿੱਤਾ, ਇੱਥੇ ਆਉਣਗੇ ਜਾਂ ਇਹਨਾਂ ਨੂੰ ਉੱਥੇ ਜਾਣਾ ਪਏਗਾ।
1: 4 ਸਤੰਬਰ ਦਾ ਦਿੱਤਾ, 4 ਸਤੰਬਰ ਨੂੰ ਕੇਂਦਰ ਮੰਤਰੀ ਜਿਹੜੇ, ਕੇਂਦਰੀ ਮੰਤਰੀ ਜਿਹੜੇ ਨੇ ਮਨੋਹਰ ਲਾਲ, ਉਹਨਾਂ ਨਾਲ ਮੀਟਿੰਗ ਤੈਅ ਹੋਈ ਹੈ ਜੀ। ਜੀ,
2: 3 ਮੰਤਰੀ ਨੇ ਜੀ,
1: ਜੀ
2: ਇਹਦੇ ਵਿੱਚ 3 ਮੰਤਰੀ ਕਹਿੰਦੇ ਬੈਠਣਗੇ ਮੀਟਿੰਗ ਦੇ ਵਿੱਚ 4 ਦਿਨ ਨੂੰ
1: ਜੀ।
2: ਚਲੋ ਵਧੀਆ ਗੱਲ ਆ, ਜੇ ਕਿਸੇ ਨੂੰ ਮੀਟਿੰਗ ਮਿਲੀ ਆ ਤਾਂ ਬਹੁਤ ਵਧੀਆ ਗੱਲ ਆ। ਆਪਣੇ ਜਿਹੜੇ ਪੰਜਾਬ ਦੇ ਕਿਸਾਨੀ ਦੇ ਮੁੱਦੇ ਨੇ ਰੱਖਣਗੇ ਉੱਥੇ
1: ਜੀ,
2: ਉਮੀਦ ਕਰਦੇ ਆ ਵਧੀਆ ਗੱਲ ਆ ਜੇ ਕੇਂਦਰ ਨੇ ਟਾਈਮ ਮੀਟਿੰਗ ਦਿੱਤੀ
1: ਜੀ,
2: ਕਿਉਂਕਿ ਕੋਈ ਵੀ ਮਸਲੇ ਦਾ ਹੱਲ ਆ ਜੀ ਉਹ ਬੈਠ ਕੇ ਹੋਣਾ, ਲੜਾਈ ਨਾਲ ਕੋਈ ਮਸਲਾ ਹੱਲ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤੇ ਬੈਠਣਾ ਪਊਗਾ ਇਹਨਾਂ ਨੂੰ, ਆਪਦੀ ਸਟੱਡੀ ਕਰ ਲੈਣੀ ਚਾਹੀਦੀ ਹੁਣ
1: ਜੀ,
2: ਵੀ ਅਸੀਂ ਉਹਨੂੰ ਕੀ ਕੀ ਮੰਗਾਂ ਦੇਣੀ ਨੇ, ਕੀ ਕੀ ਕਹਿਣਾ, ਹਨਾ
1: ਬਿਲਕੁਲ ਹੈ ਜੀ।
0: ਸ਼ਾਲੀ ਵੀਰ ਜੀ, ਦੋ ਮੰਤਰੀ ਤੇ ਜਿਹੜੇ ਸ਼ਿਵਰਾਜ ਚੌਹਾਨ ਆ ਹੈ ਜੀ ਤੇ ਪਿਊਸ਼ ਗੋਇਲ,
2: ਹਾਂਜੀ,
0: ਤੇ ਪਿਊਸ਼ ਗੋਇਲ ਤਾਂ ਹਮੇਸ਼ਾ ਬਿਜਨਸ ਮਾਇੰਡਡ ਬੰਦਾ ਹੈਗਾ ਆ ਜੀ
1: ਜੀ,
0: ਤੇ ਤੀਜਾ ਆ ਗਿਆ ਹੁਣ ਐਤਕੀ ਮਨੋਹਰ ਲਾਲ ਬੁੱਕ, ਜਾਣੀ ਕਿ ਮਨੋਹਰ ਲਾਲ ਖੱਟੜ
1: ਹੈ ਜੀ,
0: ਤੇ ਇਹਨਾਂ ਤੋਂ ਤੁਸੀਂ ਕੀ ਉਮੀਦ ਕਰਦੇ ਹੈਗੇ ਆ ਵੀ ਹਾਂ ਜੀ ਵੀ ਇਹ ਗੱਲ ਨੂੰ ਕਿਸੇ ਸਿਰੇ ਲਾਉਣਗੇ ਜੀ?
2: ਗੱਲ ਚਾਹੇ ਨਾ ਲੱਗੇ, ਫਿਲਹਾਲ ਜਿਹੜੇ ਬੈਠਣਗੇ, ਹਲੇ ਬੈਠਣਾ ਹੀ ਬਹੁਤ ਵੱਡੀ ਗੱਲ ਆ ਜੀ ਇਹਨਾਂ ਨਾਲ, ਬੈਠ ਕੇ ਜਦੋਂ ਕੋਈ ਗੱਲਾਂ ਰੱਖਾਂਗੇ। ਵੈਸੇ ਪਿਛਲੀ ਵਾਰ ਵੀ ਜਿਹੜੇ ਆਪਣੇ ਗੋਇਲ ਸਾਹਿਬ ਨੇ, ਇਹ ਪਿਛਲੀ ਵਾਰ ਵੀ ਇਹ ਗੱਲ ਸੁਣ ਚ ਆਈ ਸੀ ਵੀ ਬੜੇ ਇਹ ਮੋਦੀ ਦੇ ਕਲੋਜ਼ ਨੇ
1: ਜੀ,
2: ਜਿਹੜੀ ਗੱਲ ਕਹਿੰਦੇ ਨੇ ਹੋ ਜਾਂਦੀ ਹੈ। ਵੈਸੇ ਪਿਛਲੀ ਵਾਰ ਵੀ ਇਹਨਾਂ ਨੇ ਕਾਫੀ ਡਿੱਕੇ ਡਾਏ ਸੀ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਵੀ ਗੱਲ ਹੱਲ ਨਾ ਹੋਈ ਜਾਵੇ
1: ਜੀ,
2: ਤਾਂ ਫਿਰ ਵੀ ਉਮੀਦ ਤਾਂ ਚਲੋ ਹੁੰਦੀ ਹੋਣਾ ਜੀ ਕੋਈ ਪਲੱਸ ਪੁਆਇੰਟ ਆਵੇ
1: ਜੀ,
2: ਕਿਉਂ ਉਮੀਦ ਤੇ ਸਾਰੀ ਦੁਨੀਆਂ ਚ ਕਾਇਮ ਆ ਜੀ
1: ਜੀ।
2: ਸ਼ਿਵਰਾਜ ਚੌਹਾਨ ਤਾਂ ਆਪਣੇ ਆ ਕੇ ਵੀ ਗਏ ਨੇ ਜਦੋਂ ਇੱਥੇ ਹੜਤੀ ਉਹ ਗੋਡੇ ਗੋਡੇ ਪਾਣੀ ਚ ਉਤਰੇ ਸੀਗੇ
1: ਜੀ,
2: ਤੇ ਕਰਨਾ ਕੋਈ ਉਮੀਦ ਦਿਖਦੀ ਤਾਂ ਹੈ ਨੀ। ਚਲੋ ਇੱਕ ਪਲੱਸ ਗੱਲ ਇਹ ਹੁੰਦੀ ਆ ਨਾ, ਜਦ ਤੁਸੀਂ ਬੈਠਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ, ਕੋਈ ਸੁਖਾਲੀ ਮੀਟਿੰਗ ਹੋਵੇ, ਚੰਗੀਆਂ ਗੱਲਾਂ ਦਾ ਰਾਹ ਨਿਕਲੇ
1: ਜੀ,
2: ਉਮੀਦ ਹੀ ਕਰ ਸਕਦੇ ਆ ਜੀ।
1: ਬਿਲਕੁਲ ਹੈ ਜੀ,
2: ਕੇਂਦਰ ਵੈਸੇ ਸੁਣਨ ਤਾਂ ਤਿਆਰ ਨੀ, ਇੱਕ ਪਾਸੇ ਅਮਰੀਕਾ ਤੇ ਭਾਰਤ ਡੀਲ ਹੋ ਰਹੀ ਆ
1: ਜੀ,
2: ਉਹਦੇ ਵਿੱਚ ਉਹ ਵੀ ਗੱਲਾਂ ਰੱਖਣਗੇ ਕੁਛ ਆਪਦੀਆਂ
1: ਜੀ,
2: ਹੋਣੀ ਨੀ ਚਾਹੀਦੀ ਸਾਨੂੰ ਇਹਦੇ ਬਾਰੇ, ਬੜੇ ਬੜਾ ਹੋਆ
1: ਜੀ,
2: ਨੁਕਸਾਨ ਹੋਊਗਾ
1: ਜੀ,
2: ਰੱਖਣਗੇ ਕਿਸਾਨ ਜਿਹੜੇ ਗਏ ਨੇ ਸਟੱਡੀ ਕਰਕੇ ਜਾਣਗੇ ਆਪਦੀਆਂ ਗੱਲਾਂ ਰੱਖਣਗੇ
1: ਜੀ,
2: ਉਮੀਦ ਕਰਦੇ ਆ ਕੋਈ ਚੰਗੀ ਖ਼ਬਰ ਆਵੇ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਸੈਣੀ ਸਾਹਿਬ ਕੁਝ ਹੋਰ ਕਹਿਣਾ ਪੁੱਛਣਾ ਚਾਹੋਗੇ ਜੀ ਸ਼ੈਲੀ ਜੀ ਤੋਂ?
0: ਸ਼ੈਲੀ ਵੀਰ ਜੀ, ਮੈਂ ਇੱਕ ਜਿਹੜੀ ਮੇਰੀ ਸ਼ੰਕਾ ਆ ਉਹ ਦੂਰ ਕਰੋ
1: ਜੀ।
0: ਗੱਲ ਏਦਾਂ ਹੈਗੀ ਆ ਕਿ ਅਸੀਂ ਰੋਜ਼ ਜਿਹੜੀਆਂ ਵੀਡੀਓ ਦੇਖਦੇ ਹੈਗੇ ਆ ਕਿ ਯੂਰੀਆ ਪਾ ਕੇ ਦੁੱਧ ਬਣਾਉਣ ਡਏ ਆ, ਹਾਂਜੀ
1: ਜੀ,
0: ਵੀ ਨਾਲ ਆਉਂਦੀਆਂ ਵੀ ਹਾਂਜੀ, ਨੋ ਡਾਊਟ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੰਦੇ ਹੈਗੇ ਆ, ਅਸੀਂ ਪਿੰਡਾਂ ਚ ਦੇਖਦੇ ਹੈਗੇ ਆ ਵੀ ਆ ਜਿਹੜਾ ਆ ਪਸ਼ੂ ਰੱਖਣ ਦੀ ਪ੍ਰਥਾ ਜਿਹੜੀ ਆ ਬਹੁਤ ਘੱਟ ਗਈ ਆ
1: ਜੀ।
0: ਅਸੀਂ ਖੁਦ ਜਿਹੜਾ ਹੈਗਾ ਆ ਸਵੇਰੇ ਡੋਲੂ ਚੱਕ ਕੇ ਤੁਰ ਪੈਂਦੇ ਹੈਗੇ ਆ ਜੀ, ਉਹ ਆਪਣੇ ਪਿੰਡ ਦੇ ਵਿੱਚੋਂ ਪਿੰਡ ਦਾ ਜਿਹੜੀ ਜ਼ਰੂਰਤ ਆ ਉਹ ਨੀ ਪੂਰੀ ਹੁੰਦੀ ਜੀ, ਫਿਰ ਸਾਡੇ ਲਾਗੇ ਇੱਕ ਵੱਡਾ ਪਿੰਡ ਹੈਗਾ ਆ ਜੀ, ਉੱਥੋਂ ਵੀ ਲੋਕੀ ਡੋਲੂ ਚੱਕ ਕੇ ਸਾਡੇ ਪਿੰਡ ਆ ਜਾਂਦੇ ਆ ਤੇ ਸਾਡੇ ਪਿੰਡ ਵਾਲੇ ਡੋਲੂ ਚੱਕ ਕੇ ਉਹਨਾਂ ਦੇ ਪਿੰਡ ਚੱਲ ਜਾਂਦੇ ਆ, ਗੱਲ ਉੱਥੇ ਫੇਰ ਨੀ ਬਣਦੀ, ਫੇਰ ਆਉਂਦੇ ਪੈਕਟ ਲੈ ਆਉਂਦੇ ਆ ਜੀ। ਸੋ ਜਿਹੜੇ ਹੈਗੇ ਆ ਵੀ ਇਹ ਇੱਕ ਪਾਸੇ ਤਾਂ ਏਦਾਂ ਦੀਆਂ, ਇੱਕ ਬੰਦੇ ਕੋਲੋਂ ਮੈਂ ਦੁੱਧ ਲੈਂਦਾ ਹੈਗਾ ਸੀਗਾ ਜੀ, ਮੈਨੂੰ ਬਾਅਦ ਚ ਪਤਾ ਲੱਗਾ 15 ਦਿਨ ਮੈਨੂੰ ਘਰ ਦੇ ਕਹਿਣ ਮਲਾਈ ਨੀ ਆਉਂਦੀ, ਮੈਂ ਉਹਨੂੰ ਕਹਿਣਾ ਮਲਾਈ ਨੀ ਆਉਂਦੀ, ਉਹ ਕਹਿੰਦਾ ਫਰਿੱਜ ਤੁਹਾਡਾ ਠੀਕ ਨੀ ਹੈਗਾ, ਸੰਡਕ ਨੀ ਪੂਰੀ ਕਰਦਾ, ਮੈਂ ਫਰਿੱਜ ਠੀਕ ਕਰਨ ਵਾਲਾ ਲੈ ਆਉਂਦਾ। ਉਹ ਫਰਿੱਜ ਚੈੱਕ ਕਰੀ ਗੱਲੇ, ਉਹ ਕਹਿੰਦਾ ਕਿ ਜੀ ਫਰਿੱਜ ਨੂੰ ਤਾਂ ਕੁਛ ਨੀ ਹੋਇਆ, ਤੁਸੀਂ ਪ੍ਰੋਬਲਮ ਤਾਂ ਦੱਸੋ ਕੀ ਆ? ਮੈਂ ਕਿਹਾ ਸਾਡੇ ਦੁੱਧ ਤੇ ਮਲਾਈ ਨੀ ਆਉਂਦੀ। ਉਹਨੇ ਮਾਰਿਆ ਮੱਥੇ ਤੇ ਹੱਥ, ਕਹਿੰਦਾ ਫਿਰ ਦੁੱਧ ਚੈੱਕ ਕਰਾਓ ਤੁਸੀਂ, ਹਾਂਜੀ। ਉਹ ਬਾਅਦ ਚ ਮੈਨੂੰ ਪਤਾ ਲੱਗਾ ਵੀ ਉਹਦੀ ਮੱਝ ਤਾਂ 2 ਮਹੀਨੇ ਪਹਿਲਾਂ ਤਾਂ ਦੁੱਧ ਦੇਣਾ ਬੰਦ ਕਰ ਗਈ ਸੀ, ਉਹ ਆਪ ਦਾ ਪੈਕਟ ਵਾਲਾ ਲਿਆਉਂਦਾ ਸੀ ਤੇ ਸਾਨੂੰ ਪਾਊਡਰ ਲਾ ਦਈ ਗਿਆ, ਹਾਂਜੀ। ਮੈਂ ਜਵਾਬ ਨੀ ਸੀ ਦਿੰਦਾ ਵੀ ਸੱਜਣੇ ਆ ਵੀ ਕਾਹਦੇ ਵਾਸਤੇ ਜੀ, ਤੇ ਜਦੋਂ ਏਦਾਂ ਦੇ ਹਾਲਾਤ ਹੈਗੇ ਆ ਤੇ ਲੈਟ ਇਟ ਕੰਮ ਇਹਨੂੰ ਆਉਣ ਦਿਓ, ਦੇਖਦੇ ਹੈਗੇ ਕੀ ਹੈਗਾ ਜੀ। ਕਿਸੇ ਲੋਕਾਂ ਨੂੰ ਸ਼ੁੱਧਤਾ ਵਾਲੀ ਚੀਜ਼ ਮਿਲਦੀ ਆ ਪੈਸੇ ਖਰਚ ਕੇ, ਤੇ ਉਹ ਯੂਰੀਆ ਪੀਣ ਨਾਲੋਂ ਤਾਂ ਉਹ ਚੰਗਾ ਹੈ ਨਾ ਜੀ,
1: ਜੀ।
0: ਇਹਦੇ ਬਾਰੇ ਤੁਸੀਂ ਕਾਇੰਡਲੀ ਜ਼ਰੂਰ 2 ਸ਼ਬਦ ਜ਼ਰੂਰ ਕਹੋ।
2: ਨਹੀਂ ਸ਼ਨੇ ਸਾਹਿਬ, ਗੱਲ ਇਹ ਆ, ਦੇਖੋ ਤੁਸੀਂ ਵੀ ਪਿੰਡਾਂ ਚ ਆਏ ਹੋ, ਅਸੀਂ ਵੀ ਪਿੰਡਾਂ ਚ ਹੀ ਆ
1: ਜੀ।
2: ਖੈਰ ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਜਿੰਨਾ ਦੁੱਧ ਨਕਲੀ ਇੱਥੇ ਬਣਦਾ ਉਨਾ ਪੈਦਾ ਨਹੀਂ ਹੁੰਦਾ ਜਿੰਨਾ ਬਣਦਾ।
1: ਬਿਲਕੁਲ ਹੈ ਜੀ,
2: ਪਰ ਅਸੀਂ ਪਿੰਡਾਂ ਚ ਰਹਿੰਦੇ ਯਾਰ, ਅਸੀਂ ਵੀ ਤਕਰੀਬਨ ਕਈ ਵਾਰ ਦੁੱਧ ਸਾਨੂੰ ਵੀ ਲੈ ਕੇ ਆਉਣਾ ਪੈਂਦਾ
1: ਜੀ,
2: ਅਸੀਂ ਵੀ ਕਈ ਵਾਰ ਜਦੋਂ ਸਾਡੀਆਂ ਮੱਝਾਂ ਹਟ ਜਾਂਦੀਆਂ ਨੇ ਅਸੀਂ ਵੀ ਉਦੋਂ ਧਾਰੇ ਦੁੱਧ ਲੈਂਦੇ।
1: ਬਿਲਕੁਲ,
2: ਪਰ ਸਾਡੇ ਨਾਲ ਕਦੇ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਜੀ। ਜਦੋਂ ਅਸੀਂ ਗਰਮ ਕਰਦੇ ਹਾਂ ਉਦੋਂ ਦੇਖਿਆ ਵੀ ਗਰਮ ਕਰਕੇ ਕਿਤੇ ਫ੍ਰਿਜ ਚ ਰੱਖਤਾ
1: ਜੀ,
2: ਤਾਂ ਉਹ ਜਿਵੇਂ ਪਲਾਸਟਿਕ ਨਹੀਂ ਹੁੰਦਾ ਪਲਾਸਟਿਕ ਉੱਪਰ,
1: ਹਾਂਜੀ,
2: ਇਸ ਤਰ੍ਹਾਂ ਦਾ ਕਈ ਵਾਰ ਸ਼ਿਕਾਇਤਾਂ ਆਈਆਂ ਨੇ, ਪਰ ਸਾਡੇ ਆਪਦੇ ਘਰੇ ਨਹੀਂ ਆਈ ਅੱਜ ਤੱਕ। ਕਿੰਨੀ ਵਾਰ ਅਸੀਂ ਦੁੱਧ ਲਿਆ ਵੀ ਆ, ਪਰ ਕਈ ਇਹ ਬਣਦਾ ਹੈਗਾ ਜੀ ਦੁੱਧ ਨਕਲੀ
1: ਜੀ,
2: ਪਰ ਇਹ ਤੇ ਸਾਨੂੰ ਤਾਂ ਪਰਖ ਪੈ ਜਾਂਦੀ ਆ ਜੀ, ਤਕਰੀਬਨ ਪਤਾ ਨੀ ਕਿਵੇਂ ਪੈਂਦੀ ਆ
1: ਜੀ।
0: ਵੀਰ ਜੀ, ਮੇਰੇ ਘਰ ਬਿਜਲੀ ਸ਼ੋਰਟੇਜ ਆ ਗਈ ਸੀ
1: ਜੀ,
0: ਸਰ ਮੈਂ ਸੋਰੀ ਟੂ ਇੰਟਰਪਟ, ਮੈਂ ਨਾ ਮਤਲਬ ਦੁੱਧ ਜਿਹੜਾ ਹੈਗਾ ਆ ਸਾਡੇ ਜਿੱਥੋਂ ਅਸੀਂ ਮੱਝਾਂ ਦਾ ਦੁੱਧ ਲੈਣੇ ਆ ਉਹਨਾਂ ਦੇ ਦੁੱਧ ਦੀ ਸ਼ੋਰਟੇਜ ਆ ਗਈ, ਉਹਨਾਂ ਨੇ ਸਾਰੀਆਂ ਬਾਨਾਂ ਦਾ ਘਟਾ ਦਿੱਤਾ ਜੀ। ਤੇ ਮੇਰੇ ਇੱਕ ਦੋ ਬੇਟੀਆਂ ਰਹਿੰਦੀਆਂ ਹੈਗੀਆਂ ਜੀ, ਉਹ ਬਚਪਨ ਚ ਉਹਨਾਂ ਦੀ ਮਾਂ ਮਰ ਗਈ ਸੀ ਤੇ ਮੈਂ ਬੱਚੇ ਜਿਹੜੇ ਹੈਗੇ ਉਹਦੇ ਪਾਲਦਾ ਵੀ ਆਪੇ ਜਿਹੜੇ ਵੱਡੇ ਹੋ ਕੇ ਚੱਲ ਜਾਣਗੇ ਕਿਤੇ, ਉਹ ਮੇਰੇ ਹੀ ਗੱਲ ਪੈ ਗਏ ਜੀ। ਉਹ ਮੈਨੂੰ ਸਵੇਰੇ ਹੀ ਤੜਕੇ ਦੁੱਧ ਪਾਉਣਾ ਪੈਂਦਾ ਉਹਨਾਂ ਨੂੰ, ਤੇ ਉਹ ਸ਼ੋਰਟੇਜ ਕਰਕੇ ਮੈਂ ਪੈਕਟ ਲੈ ਕੇ ਆਉਂਦਾ ਸੀ, ਉਹ ਪੈਕਟ ਵਾਲਾ ਨੀ ਦੁੱਧ ਪੀਂਦੀਆਂ ਜੀ। ਮੈਂ ਬੇਰਕਾ ਦਾ ਵੀ ਜਾ ਕੇ ਦੇਖ ਲਿਆ, ਮੈਂ ਅਮੂਲ ਦਾ ਲਿਆ ਕੇ ਵੀ ਦੇਖ ਲਿਆ, ਜਿਹੜਾ ਮੱਝ ਦਾ ਜਵਾਵਾ ਆਉਣਾ ਉਹ ਉਹਨਾਂ ਨੇ ਪੀਣਾ, ਉਹਦੀ ਦੂਜੇ ਦੀ ਅਸੀਂ ਚਾਹ ਬਣਾਉਣੀ ਜੀ।
1: ਕਿਆ ਬਾਤ ਹੈ ਜੀ, ਜਾਨਵਰ
2: ਮਤਲਬ ਜਾਨਵਰ ਸਿਆਣੇ ਨੇ ਜੀ,
1: ਬਿਲਕੁਲ
0: ਬਿਲਕੁਲ ਜਾਨਵਰ ਸਿਆਣੇ ਹੈਗੇ ਆ। ਤੇ ਮੈਂ ਉਹੀ ਬੇਨਤੀ ਕਰਦਾ ਹੈਗਾ ਆ ਕਿ ਆਪਾਂ ਇੱਕ ਚੀਜ਼ ਦੀ ਐਪਰੀਹੈਂਸ਼ਨ ਦੇ ਵਿੱਚ ਵੀ ਹਾਂ ਜੀ ਇਹਦਾ ਨੁਕਸਾਨ ਹੋ ਜਾਊਗਾ, ਇਹਦਾ ਏਦਾਂ ਹੋ ਜਾਊਗਾ, ਆਪਾਂ ਨਿਰਾ ਵਿਰੋਧ ਨਾ ਕਰੀਏ, ਉਹਦੇ ਤੇ ਇੱਕ ਕੰਸੈਸਸ ਬਣਾਈਏ ਵੀ ਹਾਂ ਜੀ ਵੀ ਕਿਹੜੀ ਚੀਜ਼ ਜਿਹੜੀ ਹੈਗੀ ਆ ਉਹਦਾ ਸਾਨੂੰ ਫਾਇਦਾ ਹੋ ਸਕਦਾ, ਕਿਹੜੀ ਦਾ ਨੁਕਸਾਨ ਹੋ ਸਕਦਾ, ਉਹਦੇ ਮੁਤਾਬਕ ਜਿਹੜਾ ਹੈਗਾ ਆ ਗੱਲਬਾਤ ਕਰੀਏ, ਉਹਦੇ ਬਾਰੇ ਤੁਸੀਂ ਵੀ ਵਿਚਾਰ ਕਰਿਓ ਜੀ। ਤੇ ਮਿਹਰਬਾਨੀ ਸਰ, ਥੈਂਕ ਯੂ ਜੀ। ਹੋਰ
2: ਨੁਕਸਾਨ ਬਾਰੇ ਤਾਂ ਐ ਆ ਜੀ, ਜਿਹੜਾ ਉੱਥੇ ਦਾ ਦੁੱਧ ਆ ਨਾ ਜੀ, ਉਹਦੇ ਵਿੱਚ ਆਪਾਂ ਸੁਣਨ ਨੂੰ ਸਾਰਿਆਂ ਨੂੰ ਆਇਆ ਵੀ ਉਹ ਡੰਗਰਾਂ ਨੂੰ ਮੀਟ ਪਾਉਂਦੇ
1: ਜੀ,
2: ਵੀ ਉਹ ਤੋਂ ਬਣੀਆਂ ਹੋਈਆਂ ਵਸਤੂਆਂ ਕਹਿ ਲੋ ਵੀ ਉਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ, ਨਹੀਂ ਆਪਣੇ ਦੁੱਧ ਦੀ ਇੱਥੇ ਇੰਡੀਆ ਦੇ ਵਿੱਚ ਪੂਰਤੀ ਨਹੀਂ ਹੋ ਰਹੀ ਜੀ। ਲੋਕਾਂ ਨੇ ਸੱਚ ਆ ਤੁਹਾਡੀ ਗੱਲ, ਇਹ ਕਿੰਨੇ ਡੰਗਰ ਲੋਕਾਂ ਨੇ ਘਟਾਤੇ ਨੇ, ਪਸ਼ੂ ਘਟਾਤੇ ਨੇ ਜੀ। ਇਹ
1: ਜੀ
2: ਤਕਰੀਬਨ ਪਹਿਲਾਂ ਕੋਈ ਦੁੱਧ ਪਾਉਂਦਾ ਵੀ ਨੀ ਸੀ ਹੁੰਦਾ, ਵੇਚਦਾ ਨੀ ਸੀ ਹੁੰਦਾ ਜਦੋਂ ਆਪਾਂ ਕਦੇ ਛੋਟੇ ਹੁੰਦੇ ਸੀ ਕਹਿਰ, ਤੇ ਇਹ ਤਾਂ ਹੁਣ ਚੱਲਣ ਚੱਲਿਆ ਕਿਉਂਕਿ ਮਹਿੰਗਾਈ ਨੇ ਲੋਕਾਂ ਦੀਆਂ ਚੀਕਾਂ ਕਢਾ ਰੱਖੀਆਂ ਨੇ ਜੀ।
1: ਜੀ
2: ਮਹਿੰਗਾਈ ਪਹਿਲਾਂ ਨਾ ਉਹ ਅੱਜ ਤੱਕ ਕਿੱਥੇ ਵੱਗ ਗਈ
1: ਜੀ,
2: ਇੱਕ ਪਸ਼ੂ ਨੂੰ ਰੱਖਣ ਤੇ ਖਰਚਾ ਪਤਾ ਕਿੰਨਾ ਆਉਂਦਾ ਜੀ।
1: ਜੀ ਮੀਟ ਵਗੈਰਾ ਜਾਂ ਵੇਸਟੇਜ ਵਗੈਰਾ ਜਿਹੜੀ ਹੈ ਮੀਟ ਦੀ ਉਹ ਮਿਲਾਉਂਦੇ ਆ, ਪਰ ਮੈਂ ਲੱਗਦਾ ਨੀ ਕਿ ਏਦਾਂ ਕਰਦੇ। ਚਲੋ ਸੁਣੀ ਸੁਣਾਈ ਗੱਲ ਜਿੱਦਾਂ ਤੁਸੀਂ ਵੀ ਦੱਸੀ ਆ, ਉਹ ਇੱਕ ਚੀਜ਼ਾਂ ਅਫਵਾਹ ਬਣ ਜਾਂਦੀ ਹੈ ਜਾਂ ਅੱਗੇ ਤੋਂ ਅੱਗੇ ਵੱਧਦੀ ਹੈ। ਹੁਣ ਜੇ ਇਸ ਚੀਜ਼ ਦੇ ਉੱਤੇ ਆਪਾਂ ਇਹ ਵੀ ਚੀਜ਼ ਦੇਖੀ ਜਾਵੇ ਕਿ ਜਿਹੜੀਆਂ ਹੁਣ ਜਿੱਦਾਂ ਆਪਾਂ ਖਾਦਾਂ ਪਾਉਂਦੇ ਹਾਂ ਫਸਲਾਂ ਨੂੰ, ਤੇ ਉਹ ਵੀ ਤਾਂ ਕਿਤੇ ਨਾ ਕਿਤੇ ਉਹ ਪਸ਼ੂਆਂ ਦੀਆਂ ਹੱਡੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਕਸ ਹੁੰਦੀਆਂ ਨੇ ਉਹਨਾਂ ਦੇ ਵਿੱਚ, ਤਾਂ ਉਹ ਫਿਰ ਉਹ ਆਪਾਂ ਉਹਦੇ ਉੱਤੇ ਵੀ ਪਾਬੰਦੀ ਲਾਵਾਂਗੇ ਫਿਰ ਉਸ ਚੀਜ਼ ਦੇ ਉੱਤੇ। ਸਰਚ ਮੈਂ ਜ਼ਰੂਰ, ਮੈਂ ਆਪਣੇ ਪੱਧਰ ਦੇ ਉੱਤੇ ਜ਼ਰੂਰ ਸਰਚ ਕਰਕੇ ਕਲੀਅਰ ਕਰਨ ਦੀ ਇਸ ਹਫ਼ਤੇ ਕੋਸ਼ਿਸ਼ ਕਰਾਂਗਾ ਕਿ ਸੱਚੀ ਹੀ ਫੀਡ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਹੈ ਜਾਂ ਨਹੀਂ ਹੈ।
2: ਜਿਹੜੇ ਅਸੀਂ ਆ ਪਾਉਂਦੇ ਨੀ, ਆਪਾਂ ਚਾਰਾ ਪਾਉਂਦੇ ਆ, ਚਾਰ ਪਾਉਂਦੇ ਆ
1: ਅਚਾਰ,
2: ਇਹ ਅਚਾਰ ਵੀ ਪਸ਼ੂਆਂ ਲਈ ਘਾਤਕ ਆ ਜੀ ਇਹ, ਪਰ ਹਟਦੇ ਅਸੀਂ ਫੇਰ ਨੀ
1: ਜੀ।
2: ਇਹ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ, ਜਿਹੜਾ ਅਸੀਂ ਖੇਤ ਦੇ ਵਿੱਚ ਵੱਧ ਤੋਂ ਵੱਧ ਯੂਰੀਆ ਪਾਉਂਦੇ ਆ, ਉਹਨਾਂ ਦਾ ਵੀ ਕਣਕ ਰਾਹੀਂ ਸਾਨੂੰ ਅਸਰ ਆਉਣ ਲੱਗ ਗਿਆ ਜੀ,
1: ਬਿਲਕੁਲ
2: ਧਰਤੀ ਸਾਡੀ ਨਸ਼ੀਲੀ ਹੋ ਚੁੱਕੀ ਆ
1: ਜੀ। ਜੀ ਸੈਣੀ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ?
2: ਇਹਦੇ ਵਿੱਚ ਕੋਈ ਦੋ ਰਾਵਾਂ ਨੀ ਹੈਗੀਆਂ
1: ਜੀ। ਹਾਂਜੀ ਜੀ
0: ਵੀਰ ਜੀ, ਮੇਰੀ ਬੇਨਤੀ ਇਹ ਹੈਗੀ ਆ, ਭਾਰੀ ਸਾਹਿਬ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਪਤਾ ਹੈਗਾ ਕਿ ਮੈਂ ਜ਼ਿੰਦਗੀ ਚ ਆਂਡੇ ਨੂੰ ਹੱਥ ਨਹੀਂ ਲਾਇਆ, ਨਾ ਮੈਂ ਆਟਾ ਖਾਦਾ, ਨਾ ਮੈਂ ਮੀਟ ਖਾਦਾ। ਉਹਦੇ ਬਾਵਜੂਦ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਆ, ਸਾਡੇ ਜਿਹੜੇ ਐਨ ਆਰ ਆਈ ਭਰਾ ਹੈਗੇ ਆ ਉਹੀ ਦੁੱਧ ਪੀ ਰਹੇ ਹੈਗੇ ਆ
1: ਜੀ, ਪੀਨੇ ਆ ਜੀ, ਬਿਲਕੁਲ ਜੀ।
0: ਹਾਂਜੀ, ਉਹ ਇਥੋਂ ਇੰਡੀਆ ਚੋ ਹੀ ਗਏ ਹੈਗੇ ਆ, ਉੱਥੇ ਜਾ ਕੇ ਉਹੀ ਦੁੱਧ ਪੀ ਰਹੇ ਹੈਗੇ ਆ। ਜੇ ਉਹ ਹਾਰਮਫੁਲ ਹੈ ਨੀ ਗਾ ਤੇ ਫੇਰ ਸਾਨੂੰ ਯੂਰੀਆ ਵਾਲਾ ਹਾਰਮਫੁਲ ਪੀਣ ਨਾਲੋਂ ਉਹ ਪੀਣਾ ਜਿਹੜਾ ਹੈਗਾ ਆ ਬੈਟਰ ਨੀ ਗਾ
1: ਜੀ। ਉੱਥੇ ਸਾਰੇ ਧਰਮਾਂ ਦੇ ਲੋਕ ਨੇ ਉੱਥੇ ਵੀ
2: ਖਾਣ ਲੱਗੇ ਜੀ, ਐਂ ਹੁਣ ਕਿਸੇ ਨੂੰ ਆਪਾਂ ਕੀ ਰੋਕਾਂਗੇ ਕੀ ਕਹਾਂਗੇ, ਜਿਹਨੇ ਖਾਣਾ ਪੀਣ ਉਹ ਤਾਂ ਖਾਊ ਪੀ ਲਓ,
1: ਬਿਲਕੁਲ ਜੀ।
0: ਫਿਰ ਸਿਰਫ ਇਸ ਚੀਜ਼ ਕਰਕੇ ਵਿਰੋਧ ਵੀ ਉੱਥੇ ਦੀਆਂ ਗਾਵਾਂ ਜਿਹੜੀਆਂ ਆ ਫੀਡ ਖਾਂਦੀਆਂ ਤੇ ਆ ਨਹੀਂ ਖਾਂਦੀਆਂ, ਸਾਨੂੰ ਦੁੱਧ ਜੇ ਸ਼ੁੱਧ ਮਿਲਦਾ ਹੈਗਾ ਆ ਤੇ ਆਪਾਂ ਉਸ ਚੀਜ਼ ਦੇ ਉੱਤੇ ਲੋਕਾਂ ਨੂੰ ਕਿਉਂ ਭਰਮ ਦੇ ਵਿੱਚ ਪਾਈਏ ਜੀ।
1: ਨਾਲੇ ਫੀਡ ਤਾਂ ਸੈਣੀ ਸਾਹਿਬ ਤੁਹਾਡੀ ਗੱਲ ਚ ਥੋੜਾ
0: ਮੈਂ ਕਹਿੰਦਾ ਜਿਹੜੀ
1: ਹੋਰ ਵਾਧਾ ਕਰਦਾ, ਡੈਨਮਾਰਕ ਦੀ ਜਿਹੜੀ ਫੀਡ ਕੰਪਨੀਆਂ ਨੇ ਨਾ ਬਣਾਉਣਗੀਆਂ ਤਿਆਰ ਕਰਦੀਆਂ, ਉਹਦਾ ਪੰਜ ਪੰਜ ਦਸ ਦਸ ਸਾਲ ਹੋ ਗਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੈਠ ਕੇ ਉੱਥੇ ਫੀਡ ਤਿਆਰ ਕਰ ਰਹੇ ਨੇ, ਕਿ ਉਹਨਾਂ ਤੋਂ ਆਪਾਂ ਪੈਕਟਾਂ ਦੇ ਵਿੱਚ ਵੱਡੇ ਬੋਰਿਆਂ ਚ ਲੈ ਕੇ ਨੀ ਆ ਰਹੇ ਫੀਡ ਤਿਆਰ ਕੀਤੀ, ਉਹ ਪਾਉਂਦੇ ਨੀ
2: ਆਪਣੇ ਪਸ਼ੂਆਂ ਨੂੰ। ਆਪਣਾ ਆਪਣਾ ਤੇ ਉਹਨਾਂ ਦੇ ਕਲਚਰ ਦਾ ਬਹੁਤ ਫਰਕ ਆ ਜੀ।
1: ਨਹੀਂ ਕਲਚਰ ਨਹੀਂ ਬਾਈ ਜੀ, ਡੈਨਮਾਰਕ ਦੀ ਬਹੁਤ ਦੁੱਧ ਦੇ ਵਿੱਚ ਬਹੁਤ ਵੱਡੀ ਕੰਪਨੀਆਂ ਨੇ ਡੈਨਮਾਰਕ ਗਾਵਾਂ ਦੇ ਮੱਝਾਂ ਦੇ ਦੁੱਧ ਜਾਂ ਪ੍ਰੋਡਕਟ ਮਿਲਕ ਪ੍ਰੋਡਕਟ ਦੇ ਉੱਤੇ ਬਹੁਤ ਮਸ਼ਹੂਰ ਹੈ। ਉਹਨਾਂ ਦੀਆਂ ਮੱਝਾਂ ਗਾਵਾਂ ਦਾ ਸਾਰਾ ਕੁਝ ਤੁਸੀਂ ਵੀਡੀਓ ਦੇਖਿਆ ਹੋਣਾ, ਉਹਨਾਂ ਦੇ ਢਿੱਡਾਂ ਨੂੰ ਢੱਕਣ ਲਾਏ ਹੋਏ ਨੇ ਉਹਨਾਂ ਦੇ, ਤੇ ਉਹ ਕੰਪਨੀਆਂ ਉੱਥੇ ਆ ਚੁੱਕੀਆਂ ਨੇ 10-15 ਸਾਲ ਹੋ ਗਏ ਉਹਨਾਂ ਨੂੰ ਆਇਆਂ ਨੂੰ ਵੇਖਿਆ ਮੀਡੀਆ 'ਚ।
2: ਨਹੀਂ ਹੋ ਸਕਦਾ ਕੋਈ ਖਾਣਾ ਪੀਣਾ ਚਾਹੇ ਖਾ ਵੀ ਸਕਦਾ।
1: ਜੀ ਜੀ ਸੈਣੀ ਸਾਹਿਬ,
2: ਇਹ ਤਾਂ ਆਪਾਂ ਕਿਸ,
0: ਮੇਰੀ ਤਾਂ ਬੇਨਤੀ ਇਹ ਆ ਸਰ ਕਿ ਉਹਦੀਆਂ ਲੈਬ ਬਣਾਓ ਤੁਸੀਂ, ਤੇ ਜੇ ਉਹ ਦੁੱਧ ਜਿਹੜਾ ਹੈਗਾ ਆ ਹਾਰਮਫੁਲ ਨਹੀਂ ਹੈ, ਸਿਹਤ ਲਈ ਠੀਕ ਹੈਗਾ ਆ, ਤੇ ਮੈਂ ਤਾਂ ਉਹਨੂੰ ਕਹਿਣਾ ਹੈਗਾ ਆ ਵੀ ਇਟ ਇਜ਼ ਗੁੱਡ, ਇਟ ਇਜ਼ ਵੈਲਕਮਡ। ਹਾਂਜੀ, ਉਹਦਾ ਕਾਰਨ ਆ, ਕਾਰਨ ਇਹ ਅਸੀਂ ਦਵਾਈਆਂ ਖਾਂਦੇ ਆ, ਦਵਾਈਆਂ ਚ ਪਤਾ ਨੀ ਕੀ ਕੀ ਹੈਗਾ ਆ ਜੀ, ਅਸੀਂ ਮਾੜਾ ਦੁੱਧ ਪੀਣ ਨਾਲੋਂ ਜਿਹੜਾ ਹੈਗਾ ਆ ਵੀ ਜਿਹੜੀ ਚੀਜ਼ ਚੰਗੀ ਜੇ ਮਿਲ ਰਹੀ ਹੈਗੀ ਆ ਤੇ ਉਹਦੇ ਵਾਸਤੇ ਤਾਂ ਸਾਨੂੰ ਸਵਾਗਤ ਕਰਨਾ ਚਾਹੀਦਾ ਹੈਗਾ ਆ। ਆਪਣੀਆਂ ਲੈਬ ਬਣਾਓ, ਟੈਸਟਿੰਗ ਕਰਾਓ ਕੀ ਕੋਈ ਖਾਂਦਾ ਕੀ ਨਹੀਂ ਖਾਂਦਾ। ਗੱਲ ਤਾਂ ਇਹ ਵੀ ਹਾਰਮਫੁਲ ਨਾ ਹੋਵੇ, ਗੱਲ ਤਾਂ ਇਹ ਆ ਵੀ ਸਿਹਤ ਲਈ ਹਾਰਮਫੁਲ ਨਾ ਹੋਵੇ, ਸਿਹਤ ਲਈ ਠੀਕ ਹੋਣਾ ਚਾਹੀਦਾ।
2: ਨਹੀਂ ਨਹੀਂ ਜੀ, ਅੱਖਾਂ ਤੋਂ ਪਰੇ ਤਾਂ ਸਭ ਕੁਛ ਜਾਇਜ਼ ਆ ਜੀ, ਅੱਖਾਂ ਤੋਂ ਪਰੇ ਤਾਂ ਤੁਸੀਂ ਕੁਛ ਵੀ ਖਾ ਲਓ, ਅੱਖੀ ਦੇਖ ਕੇ ਤਾਂ ਬੰਦਾ ਮੱਖੀ ਨੀ ਨਿਕਲੀ ਜਾ ਸਕਦੀ
1: ਜੀ।
2: ਜਿਹੜੀ ਹੁਣ ਦਵਾਈਆਂ ਚ ਤੁਸੀਂ ਕਹਿ ਕੇ ਹਟੇ ਹੋ ਵੀ ਕੀ ਕੁਛ ਦਵਾਈਆਂ ਚ ਪੈਂਦਾ, ਕਿੰਨੀਆਂ ਡੁਪਲੀਕੇਟ ਦਵਾਈਆਂ ਬਣਦੀਆਂ ਨੇ, ਕਿਹੋ ਜਿਹੀਆਂ ਸਬ ਸਟੈਂਡਰਡ ਦਵਾਈਆਂ ਨੇ ਆਪਣੇ ਕੋਲ ਇੱਥੇ ਪਹੁੰਚਦੀ ਨੇ, ਆਪਾਂ ਖਾਂਦੇ ਹੀ ਆ। ਜਿਹੜੀ ਚੀਜ਼ ਦਾ ਨਹੀਂ ਪਤਾ ਕਦੇ ਖਾਧੀ ਵੀ ਜਾ ਸਕਦੀ, ਕੋਈ ਵੱਡੀ ਗੱਲ ਨੀ
1: ਜੀ,
2: ਪਰ ਜੇ ਤੁਹਾਨੂੰ ਪਤਾ ਲੱਗ ਜੇ ਆਪਾਂ ਉਹ ਖਾਂਦੇ ਤਾਂ ਨੀ ਹੈਗੇ ਜੀ। ਫਿਰ
0: ਸਰ ਮੇਰੀ ਬੇਨਤੀ ਉਹਦੀ ਲੈਬ ਤੋਂ ਟੈਸਟਿੰਗ ਕਰਾਓ, ਹਾਰਮਫੁਲ ਤਾਂ ਨਹੀਂ ਬੰਦੇ ਲਈ, ਨੁਕਸਾਨਦਾਇਕ ਤਾਂ ਨਹੀਂ ਹੈ। ਗੱਲ ਤਾਂ ਇਹ ਵੀ ਜੇ ਨੁਕਸਾਨਦਾਇਕ
2: ਸਾਡੀ ਸਰਕਾਰ ਜਦੋਂ ਜੀ ਜੇ ਸਾਡੀ ਸਰਕਾਰ ਉੱਥੋਂ ਦੁੱਧ ਲੈ ਕੇ ਆਊਗੀ, ਟੈਸਟਿੰਗ ਕਰਵਾ ਕੇ ਲੈਂਦੀ ਨੇ ਜੀ, ਤੂੰ ਤਾਂ ਥੋੜਾ ਲੈਂਦੇ ਨੇ ਉਹ
1: ਜੀ।
0: ਮੈਂ ਇਸੇ ਕਰਕੇ ਕਹਿ ਰਿਹਾ
1: ਜੀ,
0: ਸਾਡੇ ਜਿਹੜੇ ਯੂਰੀਆ ਦੇ ਨਾਲ ਜਿਹੜੇ ਬਣਦੇ ਹੈਗੇ ਆ ਉਹਦੇ ਨਾਲ ਤਾਂ ਚੰਗਾ ਹੀ ਹੋਊਗਾ।
1: ਬਿਲਕੁਲ, ਲੋ ਆਪਣੇ ਨਾਲ ਅਮਰੀਕਾ ਤੋਂ ਔਜਲਾ ਸਾਹਿਬ ਜੁੜੇ ਗਏ ਨੇ, ਉਹਨਾਂ ਨੂੰ ਪੁੱਛ ਲੈਂਦੇ ਆ ਉਹ ਦੁੱਧ ਕਿਹੜਾ ਪੀਂਦੇ ਆ ਉੱਥੇ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ,
0: ਪੀਂਦੇ ਆ ਇੰਨਾ ਦਿਮਾਗ ਚੱਲਦਾ ਹੈ, ਪੀਂਦੇ ਹੀ ਆ।
2: ਅਰਜਵੀਰ ਸ਼ੈਲੀ ਵੀਰਾ
0: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ। ਸ਼ੈਲੀ ਵੀਰ ਤੇ ਵੀ ਗੀਤ ਲਿਖਣਾ ਪੈਣਾ ਵੀ, ਈਦ ਦਾ ਹੀ ਚੰਦ ਹੋ ਗਿਆ ਖਾਈ ਤਾਂ ਆਪਣੇ ਅਹੁਦੇ ਵਧੀ ਜਾਂਦੇ ਨੇ ਲੀਡਰ ਹੌਲੀ ਹੌਲੀ। ਸਾਨੂੰ ਨਾ ਦੱਸਣਾ ਪਿਆ ਕਰੇ ਭਾਈ ਅਸੀਂ ਸ਼ੈਲੀ ਵੀਰੇ ਨੀ ਜਾਣਦੇ, ਸ਼ਾਇਦ ਉਹ ਸਾਨੂੰ ਨਹੀਂ ਜਾਣਦਾ ਲੱਗਿਆ
1: ਜੀ।
2: ਨਹੀਂ ਕੰਮ ਵਧੀਆ, ਗੱਲ ਜ਼ਿਆਦਾ ਹੋ ਗਿਆ, ਨਹੀਂ ਨਹੀਂ ਹੱਸਦੇ ਆ ਵੀਰੇ, ਹੱਸਦੇ ਤੇ ਸ਼ੈਲੀ ਵੀਰੇ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਮੈਨੂੰ ਨਾ ਇੱਕ ਗੱਲ ਇਹਦੇ ਵਿੱਚੋਂ ਇਹ ਨਿਕਲੀ
1: ਜੀ
2: ਕਿ ਕੋਈ ਵੀ ਚੀਜ਼ ਹੈ ਆਪਾਂ ਦੇਖੋ, ਆਪਾਂ ਉਹ ਉਮਰ ਹੰਢਾਈ ਹੋਈ ਹੈ ਤਕਰੀਬਨ, ਚਲੋ ਭਾਰਜ ਨਹੀਂ ਆਪਾਂ ਤਾਂ ਹੈਗੇ ਹੀ ਆ, ਜਦੋਂ ਆਪਣੇ ਸਾਰਾ ਕੁਛ ਘਰੇ ਹੀ ਹੁੰਦਾ ਸੀ,
1: ਬਿਲਕੁਲ
2: ਹੁੰਦਾ ਸੀ ਨਾ, ਘੱਟੋ ਘੱਟ ਮੈਂ ਇੱਕ ਚੀਜ਼ ਤਾਂ ਦੇਖੀ ਹੈ ਵੀ ਸਿਆਲਾਂ ਚ ਕੱਲਾ ਨੂਣ ਬਾਹਰੋਂ ਆਉਂਦਾ ਹੁੰਦਾ ਸੀ ਆਪਣੇ, ਬਾਕੀ ਦਾ ਬੱਟਾਂ ਤੋਂ ਹੀ ਨਹੀਂ ਸੀ ਮੁੱਕਦਾ ਹੁੰਦਾ ਸਮਾਨ।
1: ਭਾਜੀ ਮੈਂ ਵੀ ਇੰਨਾ ਨਵਾਂ ਨੀ ਗਾ,
2: ਨਹੀਂ ਨਹੀਂ ਪਰ ਜਿਹੜੀ ਤੁਸੀਂ ਜਦੋਂ ਜਵਾਨ ਜੇ ਹੋਏ ਉਦੋਂ ਥੋੜਾ ਜਿਹਾ ਟ੍ਰੈਂਡ ਚੇਂਜ
1: ਹੋ
2: ਗਿਆ, 16-17 ਸਾਲ ਦੇ ਹੋਏ ਨਾ ਜਦੋਂ, ਮਤਲਬ ਮੈਂ ਉਹ ਨੀ ਕਹਿੰਦਾ ਵੀ ਹਾਂ ਇਹ ਵੀ ਕਹਿ ਦਿੰਦੇ ਆ ਤੂੰ ਇੰਨਾ ਵੀ ਨਿਆਣਾ ਨੀ, ਤੇ ਮਤਲਬ ਕਹਿਣ ਦਾ ਇਹ ਹੈ ਕਿ ਜਦੋਂ ਅਸੀਂ ਘਰੋਂ ਇਹ ਚੀਜ਼ਾਂ ਸਾਡੇ ਹਾਲਾਤ ਘਰ ਦੇ ਇਹ ਬਣੀ ਗਏ
1: ਜੀ,
2: ਘਰਾਂ ਦੇ ਇਨਕਲੂਡ ਮਾਈ ਸੈਲਫ, ਮੈਂ ਨੀ ਕਹਿੰਦਾ ਵੀ ਮੈਂ ਬਾਹਰ ਹਾਂ, ਅਸੀਂ ਬਾਹਰੋਂ ਚੀਜ਼ਾਂ ਲਿਆਉਣ ਲੱਗ ਗਏ ਤੇ ਬਾਹਰ ਵਾਲਿਆਂ ਨੇ ਜਿਹੜਾ ਕੋਈ ਵੇਚਣਾ ਉਹ ਵੇਚੀ ਜਾਂਦੇ,
1: ਇੰਪੋਰਟ ਐਕਸਪੋਰਟ ਹੋਣਾ ਸ਼ੁਰੂ ਹੋ ਗਿਆ।
2: ਹਾਂਜੀ, ਦੁੱਧ ਦਾ ਵੀ ਇਹੀ ਹਾਲ ਹੋਇਆ ਛੱਲੀ ਵੀਰੇ, ਹੁਣ ਤੁਸੀਂ ਦੇਖੋ ਵੀ ਦੁੱਧ ਕਿੰਨਾ ਗਲਤ ਗਲਤ ਦੁੱਧ ਬਣ ਰਿਹਾ, ਪਿੱਛੇ ਵੀ ਆਪਾਂ ਰੌਲਾ ਪਾਇਆ ਸੀ ਉਦੋਂ ਜਦੋਂ ਬੇਰਕ ਵਾਲਿਆਂ ਨੇ ਸਟ੍ਰਾਈਕ
3: ਕਰੀ, ਬਣ ਰਿਹਾ ਜੀ ਬਣ ਰਿਹਾ, ਮੰਨ ਰਿਹਾ ਤੁਹਾਡੀ ਗੱਲ,
2: ਉਦੋਂ ਘਟਿਆ ਸੀ ਦੁੱਧ ਜੀ, ਬੇਰਕਾ ਚ ਸਟ੍ਰਾਈਕ ਸੀ ਦੁੱਧ, ਹੁਣ ਨਹੀਂ ਆ ਰਹੀ, ਨਾਲੇ ਵਿਆਹਾਂ ਦਾ ਜ਼ੋਰ ਸੀ ਪੂਰਾ
1: ਜੀ।
2: ਕਿਉਂ ਸਾਡੇ ਨਾ ਅਸੀਂ ਮਤਲਬ ਮੈਂ ਹਮੇਸ਼ਾ ਇੱਕ ਗੱਲ ਕਹਿ ਦਿੰਦਾ, ਸਾਡੇ ਚ ਲਾਲਚ ਬਹੁਤ ਆ ਸੈਲਫ
1: ਜੀ,
2: ਮੈਂ ਅਮੀਰ ਹੋਵਾਂ ਦੂਆ ਮਰਦਾ ਇਸ ਚੀਜ਼ ਨਾਲ ਮਰੇ, ਇਹਨੂੰ ਕੋਈ ਫਰਕ ਨੀ ਪੈਂਦਾ,
1: ਬਿਲਕੁਲ
2: ਉਹ ਜ਼ਹਿਰ ਤਾਂ ਜ਼ਹਿਰੇ ਆ ਨਾ ਜਿਹੜੀ ਖੇਤਾਂ ਚ ਪਈ
1: ਜੀ,
2: ਜਿਹੜੀ ਖੇਤਾਂ ਚ ਜ਼ਹਿਰ ਪਈ ਉਹ ਆਪਾਂ ਵੀ ਅੱਜ ਖਾਂਦੇ ਹਾਂ ਤੇ ਕੱਲ ਨੂੰ ਸਾਡੇ ਜਵਾਕਾਂ ਨੇ ਖਾਣੀ ਹੈ
1: ਜੀ,
2: ਖਾਣੀ ਤਾਂ ਸਾਡੇ ਜਵਾਕਾਂ ਨੇ ਵੀ ਜ਼ਹਿਰ ਉਹੀ ਹੈ ਨਾ,
1: ਬਿਲਕੁਲ ਹੈ ਜੀ।
2: ਅਸੀਂ ਕਈ ਚੀਜ਼ਾਂ ਤੋਂ ਬਹੁਤ ਵੇਸਟਡ ਆ, ਮੈਂ ਨੀ ਕਹਿੰਦਾ ਵੀ ਸਾਰਾ ਕੁਛ ਹੁਣ ਮਤਲਬ ਹਰ ਦੁੱਖ ਦਰਦ ਦਾ ਕਿਸਾਨ ਜਥੇਬੰਦੀਆਂ ਨੇ ਠੇਕਾ ਲਿਆ, ਪਰ ਕਈ ਚੀਜ਼ਾਂ ਦਾ ਪਾਠ ਬਣਾ ਕੇ ਇੱਧਰ ਨੂੰ ਧਿਆਨ ਦੇਣਾ ਬਣਦਾ
1: ਜੀ
2: ਥੋੜਾ ਬਹੁਤਾ। ਘਰਾਂ ਚ ਦੁੱਧ ਜਿਹੜਾ ਬਣਦਾ ਹੈ, ਹੁਣ ਇੱਕ ਦਿਨ ਰਾਜਨ ਬਾਈ ਜੀ ਨੇ ਵੀ ਗੱਲ ਕਰੀ ਸੀ ਕਿ ਇਹਨਾਂ ਦੇ ਜਿੱਥੋਂ ਦੁੱਧ ਲੈਂਦੇ ਨੇ ਥੋੜਾ ਜਿਹਾ ਘੱਟ ਗਿਆ ਕੀ ਹੋ ਗਿਆ,
4: ਇਹਨਾਂ ਨੂੰ ਬਾਹਰੋਂ ਦੁੱਧ ਲੈਣਾ ਪਿਆ, ਬਿੱਲੀ ਦੁੱਧ ਨੀ ਪੀਤਾ ਬਿੱਲੀ ਨੇ। ਦੇਖੋ ਕਿੱਡੀ ਵੱਡੀ ਇਹ ਇੱਕ ਸਵਾਲ ਹੈ ਵੀ ਬਿੱਲੀ ਨੇ ਦੁੱਧ ਨੀ ਪੀਤਾ ਹੈਗਾ ਉਹ
1: ਜੀ।
4: ਇਹਦੇ ਵੱਲ ਵੀ ਟੈਲੀਵਿਜ਼ਨ ਥੋੜਾ ਜਿਹਾ ਥੋੜੀਆਂ ਜਥੇਬੰਦੀਆਂ ਨੂੰ, ਮੈਂ ਨੀ ਕਹਿੰਦਾ ਸਾਰਾ ਕੁਝ ਤੁਸੀਂ ਉਹ ਕਰਿਆ ਹੋਇਆ ਵੀ ਸਾਰਾ ਜ਼ਿੰਮੇਵਾਰੀ ਹੈ, ਪਰ ਥੋੜਾ ਬਹੁਤਾ ਜੇ ਪਾਰਟ ਵੰਡ ਲਏ ਜਾਣ ਥੋੜਾ ਜਿਹਾ। ਅਸਲ ਚ ਗੱਲ ਇਹ ਹੈ ਵੀ ਜਥੇਬੰਦੀਆਂ ਵਾਲੇ ਵੀ ਅਸੀਂ ਹੋ ਆ ਨਾ, ਉਹ ਵੀ ਆਪਣੇ ਚੋਂ ਹੀ ਨੇ
1: ਜੀ।
4: ਪੰਜਾਬ ਇਹ ਹੈ ਕਿ ਉਹੀ ਘਰ ਨੇ, ਉਹੀ ਸਾਰਾ ਕੁਛ ਹੈ, ਸਾਡੇ ਸੈਲਫਨੈਸ ਬਹੁਤ ਜ਼ਿਆਦਾ ਆ, ਅਸੀਂ ਅਮੀਰ ਹੋਣ ਲਈ ਕੁਛ ਵੀ ਕਰ ਸਕਦੇ। ਅੱਜ 40-50 ਆਪਣੇ ਕੋਲ ਕਿੰਨੀਆਂ ਵੱਡੀਆਂ ਧਾਰਨਾ ਨੇ, ਮਾਲਟਾ ਕਾਂਡ ਹੋਇਆ ਸੀ, 45-45 ਲੱਖ ਲਾ ਕੇ ਅਸੀਂ ਜਾਨ ਜੋਖਮ ਵਿੱਚ ਪਾ ਕੇ ਅਮਰੀਕਾ ਆਉਣ ਨੂੰ ਤਿਆਰ ਹੈ।
1: ਬਿਲਕੁਲ
4: ਹੈ ਕਿ ਨਹੀਂ ਜੀ, ਜਾਨ
3: ਬਿਲਕੁਲ
4: ਜੀ।
1: ਹਾਂਜੀ
4: ਹਾਂਜੀ ਭਾਈ ਦੱਸੋ।
3: ਮੈਂ ਤਾਂ ਔਜਲਾ ਸਾਹਿਬ ਇਹ ਕਹਿੰਦਾ ਸੀ, ਮੈਂ ਤਾਂ ਕੁਛ ਗੱਲਾਂ ਸੁਣ ਕਰਕੇ ਲਾ ਲੋ, ਕਰਨ ਕਰਕੇ ਲਾ ਲੋ, ਕੁਛ ਗੱਲਾਂ ਮੈਂ ਤਾਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਿਆ
1: ਜੀ।
3: ਲੋਕਾਂ ਨੂੰ ਦੱਸੀ ਦਾ ਜ਼ਰੂਰ ਆ, ਕਹੀ ਦਾ ਜ਼ਰੂਰ ਆ, ਕੋਈ ਅਸਰ ਕਰੇ ਚਾਹੇ ਨਾ ਕਰੇ
1: ਜੀ,
3: ਅਸੀਂ ਆਪਦੀ ਗੱਲ ਕਹਿ ਦੇਣੀ ਆ
1: ਬਿਲਕੁਲ,
3: ਪਰ ਅਸੀਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਏ ਵੀ ਜਦੋਂ ਅਸੀਂ ਲਾਗੂ ਕਰ ਲਿਆ ਤਾਂ ਸਾਰੇ ਕਰ ਲੈਣਗੇ।
4: ਬਿਲਕੁਲ ਆਹੀ ਮੈਂ ਕਹਿਣ ਲੱਗਿਆ ਸੀ, ਆਹੀ ਗੱਲ ਕਹਿਣ ਲੱਗੀ, ਆਪਾਂ ਆਪਦੇ ਆਪ ਤੇ ਲਾਗੂ ਕਰੀਏ। ਮੈਂ ਉਹੀ ਗੱਲ ਫੇਰ ਆ ਗਈ ਔਰ ਨੇਤਰ ਸਿੰਘ ਬਾਠਾਂ ਵਾਲੇ ਦੇ ਭੋਗ ਦੇ ਉੱਤੇ ਕਿਸਾਨ ਜਥੇਬੰਦੀਆਂ ਆਈ ਹੋਈਆਂ, ਉਹ ਮਤਲਬ ਸੜਕ ਤੇ ਜਿੰਨੀ ਸੜਕ ਸੀ ਉਨੀ ਨਾਲ ਜਿਹੜਾ ਕੱਚਾ ਰਾਹ ਸੀ ਉਹ ਨੀ ਛੱਡਿਆ ਸੀ। ਮੈਂ ਧਨੇਰ ਸੀ ਹੋਰ ਸੀ, ਉਹਨਾਂ ਦਿਖਾਇਆ, ਮੈਂ ਕਿਹਾ ਆ ਤਾਂ ਨੀ
1: ਜੀ
4: ਉਹਨਾਂ ਨੇ ਕਰਿਆ ਕਾਰਪੋਰੇਟ ਨੇ ਆ ਕੇ
1: ਜੀ,
4: ਆ ਤਾਂ ਕਾਰਪੋਰੇਟ ਨੇ ਇਹਨਾਂ ਕੀਤਾ ਹੈਗਾ
1: ਬਿਲਕੁਲ,
4: ਇਹ ਤਾਂ ਜੱਟਾਂ ਨੇ ਕੀਤਾ, ਕਿਸਾਨਾਂ ਨੇ ਕੀਤਾ
1: ਜੀ।
4: ਵੀ ਮਤਲਬ ਇੱਥੇ ਜੇ ਨਾਲ ਦੀ ਕੋਈ ਸਕੂਟਰ ਵੀ ਲੰਘਣਾ ਹੋਵੇ, ਲਿੰਕਨ ਰੋਡ ਸੀ ਉਹ, ਤੁਸੀਂ ਦੱਸੋ ਕਿਵੇਂ ਲੰਘੂ ਇੱਥੇ
1: ਜੀ,
4: ਇਹ ਕਿਹਨੇ ਕੀਤਾ ਜੀ
1: ਬਿਲਕੁਲ।
4: ਤੇ ਨੇਤਰ ਸਿੰਘ ਬਾਠਾਂ ਵਾਲਾ ਬੈਠਾ ਹੁੰਦਾ ਮਹਾਰਾਣੇ ਧਰਨਾ ਲਾਈ, ਤੇ ਧਰਨਾ ਤਾਂ ਪਿੰਡ ਲਾਉਣਾ ਚਾਹੀਦਾ ਪਹਿਲਾਂ
1: ਜੀ,
4: ਟੋਲ ਪਲਾਜ਼ੇ ਤੇ। ਜੇ ਅਸੀਂ ਇੱਕਣ ਜਿਵੇਂ ਤੁਸੀਂ ਆ, ਤੁਹਾਡੇ ਕੋਲ ਜਿੰਨੀ ਵੀ ਖੇਤੀ ਆ, ਜੇ ਉਹਦੀ ਤੁਸੀਂ ਆਪਦੇ ਆਪ ਕਰਨਾ, ਤੁਹਾਨੂੰ ਦੇਖ ਕੇ ਘੱਟੋ ਘੱਟ ਕੋਈ ਤਾਂ ਅਕਲ ਲਊਗਾ ਨਾ, ਕੋਈ ਤਾਂ ਸਟੈਪ ਫਾਰਵਰਡ ਹੋਊਗਾ ਹੀ
1: ਬਿਲਕੁਲ ਜੀ
3: ਬਿਲਕੁਲ।
4: ਘਰ ਦੀ ਇੱਕ ਡੰਗਰ ਰੱਖ ਕੇ, ਘਰ ਦਾ ਇੱਕ ਡੰਗਰ ਰੱਖ ਕੇ ਜਿਵੇਂ ਮਰਜ਼ੀ ਆ ਦੁੱਧ ਪੀਓ, ਘੱਟੋ ਘੱਟ ਅਸੀਂ ਆਪਦੇ ਲਈ ਆਪਦੀ ਸਿਹਤ ਲਈ ਤਾਂ ਕਰੀਏ ਨਾ
1: ਜੀ।
3: ਔਜਲਾ ਸਾਹਿਬ ਯਕੀਨ ਕਰਿਓ, ਸੱਚ ਬੋਲ ਬੋਲ ਕੇ ਅੱਧਾ ਪਿੰਡ ਬੈਰੀ ਬਣਾ ਲਿਆ
1: ਜੀ।
3: ਜੇ ਕਿਸੇ ਨੂੰ ਕਹਿਣੇ ਅਗਲਾ ਗੁੱਸਾ ਕਰਦਾ, ਅਗਲਾ ਕਹਿੰਦਾ ਤੈਨੂੰ ਜ਼ਿਆਦਾ ਅਕਲ ਆ ਮੇਰੇ ਨਾਲ, ਫਿਰ ਇਹਦੇ ਕਰਕੇ ਆਪਦੇ ਤੇ ਲਾਗੂ ਕਰ ਲਿਆ ਵੀ ਆਪ ਹੀ ਕਰ ਲੋ, ਇਹਨਾਂ ਲੋਕਾਂ ਦੇਖ ਕੇ ਸੁਧਰ ਜਾਣ, ਹੋ ਸਕਦਾ ਬੋਲ ਕੇ ਨਾ ਸੁਧਰਦੇ ਹੋਣ
1: ਜੀ।
3: ਬਹੁਤ ਔਜਲਾ ਸਾਹਿਬ ਗਾਲਾਂ ਖਾਣੀਆਂ ਪੈਂਦੀਆਂ ਨੇ ਜਦੋਂ ਕਿਸੇ ਨੂੰ ਕਹਿੰਦੇ ਆ ਜਾਂ ਗੱਲ ਕਰਦੇ ਆ ਨਾ,
1: ਬਿਲਕੁਲ ਹੈ ਜੀ,
3: ਬਹੁਤ ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਆ ਜੀ, ਬਹੁਤ ਮੁਸ਼ਕਿਲ ਆ ਔਜਲਾ ਸਾਹਿਬ, ਲੱਗਦਾ ਜੀ ਕਿ ਆਪਾਂ ਬੋਲਦੇ ਆ ਗੱਲ ਕਰਦੇ ਆ, ਪਰ
4: ਸਾਡੇ ਨਾਲ ਅਕਲ ਤਾਂ ਵੱਧ ਕਿਸੇ ਨੂੰ ਹੈ ਹੀ ਨੀ ਬਾਈ ਜੀ, ਆਪਣੇ ਨੂੰ ਅਕਲ ਨੀ ਵੱਧ ਕਿਸੇ ਨੂੰ ਹੈਗੀ, ਸਮਝਾ ਕਿੱਥੇ ਲਏਗੇ ਤੁਸੀਂ, ਸਮਝਾ ਤਾਂ ਸਕਦੇ ਨੀ, ਭੁੱਲ ਜਾਓ ਜੀ,
3: ਨਹੀਂ ਨਹੀਂ ਸਕਦੇ, ਸੱਚ ਆ ਜੀ।
0: ਚਲੋ ਤੁਸੀਂ ਡਿਸਅਪੁਆਇੰਟ ਨਾ ਹੋਵੋ, ਜਿਹੜਾ ਬੰਦੇ ਦਾ ਹੋਕਾ ਦੇਣਾ ਫਰਜ਼ ਆ ਉਹ ਤੁਸੀਂ ਆਪਣਾ ਨਿਭਾਉਂਦੇ ਰਹੋ, ਬਾਕੀ ਜਿਹਦਾ ਭਰਾ ਵਕੀਲ ਹੋਵੇ ਉਹਨੂੰ ਵੈਸੇ ਨੀ ਘਬਰਾਉਣਾ ਚਾਹੀਦਾ। ਹਾਂਜੀ
3: ਬਿਲਕੁਲ ਜੀ ਬਿਲਕੁਲ, ਜਿਉਂਦੇ ਵਸਦੇ ਰਹੋ ਮੇਰੇ।
0: ਹਾਂਜੀ
1: ਥੈਂਕ
0: ਯੂ ਥੈਂਕ ਯੂ ਸ਼ੈਦੀ ਜੀ, ਥੈਂਕ ਯੂ
4: ਸ਼ੈਦੀ ਵੀਰੇ। ਗੱਲ ਹੋਰ ਆ, ਤੁਸੀਂ ਘੱਟੋ ਘੱਟ ਆਪਦੇ ਲਈ ਇਹ ਚੀਜ਼ਾਂ ਪੈਦਾ ਕਰਨ ਲੱਗ ਜਾਓ, ਹਾਲਾਂਕਿ ਆਪਣੇ ਘਰਾਂ ਦੇ ਹਰੇਕ ਪਰਿਵਾਰ ਕੋਲ ਥੋੜਾ ਬਹੁਤਾ ਥਾਂ ਹੈਗਾ, ਤੁਸੀਂ ਉੱਥੇ ਆਪਦੇ ਘਰ ਲਈ ਸਬਜ਼ੀਆਂ ਬੀਜ ਸਕਦੇ ਹੋ, ਪਿਓਰ ਔਰਗੈਨਿਕ ਬੀਜ ਸਕਦੇ ਹੋ। ਆਪਾਂ ਬਹੁਤ ਕੁਛ ਛੱਡ ਗਏ, ਜਦੋਂ ਸਾਨੂੰ ਬਾਹਰੋਂ ਲੋੜ ਨੀ ਪਊ ਤਾਂ ਰੇਹੜੀ ਵਾਲਾ ਕਿਵੇਂ ਸਬਜ਼ੀ ਲੈ ਕੇ ਆਜੂ ਉਸ ਗਲੀ ਦੇ ਵਿੱਚ, ਜਾਂ ਪਤਾ ਹੀ ਆ ਭਾਈ ਇਹਨਾਂ ਨੇ ਖਰੀਦਣੀ ਹੋਏ ਨੀ
1: ਜੀ।
4: ਹਾਂਜੀ
3: ਤੁਸੀਂ ਯਕੀਨ ਕਰਿਓ, ਇਸ ਵਾਰ ਜਿਹਨੂੰ ਜ਼ਮੀਨ ਠੇਕੇ ਤੇ ਦਿੱਤੀ ਆ ਨਾ, ਉਹਨੂੰ ਪਹਿਲਾਂ ਇਹ ਗੱਲ ਕਹਿ ਕੇ ਦਿੱਤੀ ਆ ਵੀ ਥੈਲੇ ਤੋਂ ਵੱਧ ਰਿਹਾ ਨੀ, ਪਾਵੇਂਗਾ ਘੱਟ ਹੋਊ ਵੱਧ ਹੋਊ ਪੈਸੇ ਲੈ ਲਈ। ਜੇ ਮੈਂ ਫੜ ਲਿਆ ਰਿਹਾ ਪੈਂਦੇ ਨੇ ਤੇ ਤੋਂ ਉੱਥੇ ਜ਼ਮੀਨ ਛਡਾਊਂਗਾ, ਲਿਖਾ ਕੇ ਲਿਆ ਹੋਇਆ
1: ਜੀ।
4: ਨਹੀਂ ਉਹ ਠੀਕ ਹੈ, ਤੁਹਾਡੀ ਗੱਲ ਬਹੁਤ ਵਧੀਆ ਗੱਲ, ਮੈਂ ਉਹੀ ਕਹਿੰਦਾ ਵੀ ਆਪਣੇ ਆਪਾਂ ਆਪਣੇ ਘਰਾਂ ਚ ਥੋੜੇ ਥੋੜੇ ਥਾਂ ਹੈਗੀ ਨੇ, ਤੁਸੀਂ ਸਬਜ਼ੀਆਂ ਲਾ ਕੇ ਦੇਖੋ, ਸਬਜ਼ੀ ਇੰਨੀ ਉਤਰਦੀ ਹੈ, ਇੰਨਾ ਕੁਛ ਹੁੰਦਾ ਹੈ, ਮਤਲਬ ਤੁਹਾਨੂੰ ਲੋੜ ਹੀ ਨੀ ਪੈਂਦੀ
3: ਲੱਗੀ।
4: ਪਰ ਜੇ ਆਪਾਂ ਸ਼ੁਰੂ ਕਰਾਂਗੇ ਘਰਾਂ ਵਾਲੇ, ਆਪਾਂ ਅਸੀਂ ਨਹੀਂ ਖਰੀਦਾਂਗੇ ਤੇ ਬਾਹਰੋਂ ਆਪੇ ਸਬਜ਼ੀ, ਔਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਗ ਤੇ ਗੰਨਾ ਪਿੰਡਾਂ ਚ ਵੇਖਣ ਆਉਂਦਾ, ਇਹ ਸ਼ਰਮ ਦੀ ਉਹ ਗੱਲ ਹੈ, ਹੋਰ ਕੀ ਹੈ ਜੀ ਇਹ
1: ਜੀ।
3: ਔਜਲਾ ਸਾਹਿਬ ਯਕੀਨ ਕਰ ਲਿਓ, ਬਾਹਰਲੀ ਸਬਜ਼ੀ ਨਾ ਉਹ ਚਟਨੀ ਨਾਲ ਰੋਟੀ ਖਾਣੀ 10 ਗੁਣੇ ਵਧੀਆ ਜੀ
1: ਜੀ।
3: ਬਾਹਰਲੀਆਂ ਸਬਜ਼ੀਆਂ ਨਾ ਉਹ ਘਰ ਦੀ ਚਟਨੀਆਂ ਰੋਟੀ ਖਾਣੀ ਇੰਨਾ ਸਵਾਦ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ
1: ਜੀ ਜੀ
0: ਆਪਣੇ ਕਿਉਂਕਿ ਨੌਬਤ ਆਉਂਦੀ
4: ਉਹਨਾਂ ਨੂੰ ਇੰਨਾ ਸ਼ੌਂਕ ਮਤਲਬ ਸਬਜ਼ੀ ਨੀ ਮੁੱਕਦੀ ਆਪਣੇ ਘਰੇ
1: ਜੀ
4: ਮਤਲਬ ਇੰਨਾ ਇੰਨੀ ਸਬਜ਼ੀ ਉਤਰਦੀ ਹੈ
1: ਜੀ
3: ਬਾਹਰਲੀ ਸਬਜ਼ੀ ਕਿਲੋ ਘਰ ਦੀ ਸਬਜ਼ੀ ਪਾਈ ਆ
1: ਜੀ
3: ਇੱਕ ਬਰਾਬਰ ਹੋਊਗੀ ਜਦ ਮਰਜ਼ੀ ਦੇ
1: ਜੀ
3: ਆ ਘਰ ਦੇ ਕਈ ਵਾਰ ਨਾ ਮੁੱਠੀ ਦੇ ਕਰੇਲੇ ਉੜਦ ਉੱਤਰ ਦਿੰਦੇ ਨੇ ਬਾੜ ਕਰੇਲੇ ਨੀ ਹੁੰਦੇ ਆਪਣੇ
1: ਜੀ
3: ਉਹ ਮੁੱਠੀ ਕੁ ਉਤਰਦੇ ਹੁੰਦੇ ਨੇ ਫਿਰ ਵੀ ਯਕੀਨ ਜਾਣੇ ਉਨੇ ਪਿਆਜ ਪਾ ਕੇ ਉਹ ਤਿੰਨ ਟਾਈਮ ਚੱਲ ਜਾਂਦੇ ਨੇ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਸੋਚਣਾ ਪੈਣਾ
4: ਗੱਲ ਇਹੀ ਹੈ ਚਾਹੇ ਅਮਰੀਕਾ ਤੋਂ ਸਵਾਲ ਤਾਂ ਇਹ ਹੈ ਸਵਾਲ ਤਾਂ ਹੈ ਕਿ ਅਮਰੀਕਾ ਤੋਂ ਦੁੱਧ ਲੈਣ ਦੀ ਲੋੜ ਕਿਉਂ ਪਈ ਸਾਨੂੰ ਸਵਾਲ ਇਹ ਹੈ ਇਹਨਾਂ ਦਾ ਚੀਜ਼ ਵੇਚਣੀ ਹੈ ਅਸੀਂ ਉਧਰ ਨੂੰ ਕਿਉਂ ਨਹੀਂ ਸੋਚਦੇ ਵੀ ਲੋੜ ਕਿਉਂ ਪਈ ਕਿ ਜਦੋਂ ਅਸੀਂ ਉਹ ਉਗਾਉਣੋਂ ਹਟ ਗਏ ਅਸੀਂ ਉਹ ਦੁੱਧ ਬਣਾਉਣ ਉਹ ਕਰਨ ਲੱਗ ਗਏ ਦੁੱਧ ਮਾੜਾ ਮਿਲਦਾ ਹੈ ਤੇ ਜਵਾਕਾਂ ਨੂੰ ਜਿਵੇਂ ਰਾਜੇ ਦੀ ਧਾਰਨ ਕਿੱਡੀ ਵੱਡੀ ਹੈ ਤੇ ਫਿਰ ਅਸੀਂ ਕਿਤੋਂ ਹੋਰ ਹੀ ਲਵਾਂਗੇ
1: ਬਿਲਕੁਲ ਹੈ ਜੀ ਬਿਲਕੁਲ ਹੈ
4: ਬਿਲਕੁਲ
3: ਸਵਾਲ
4: ਧਰਨੇ ਤੇ ਤੁਸੀਂ ਬੈਠੇ ਹੋ ਦੁੱਧ ਅਮਰੀਕਾ ਦਾ ਥੋੜੇ ਆਪਦੇ ਘਰੇ ਦੁੱਧ ਨੀ ਤੁਸੀਂ ਮੁੱਲ ਲੈਂਦੇ ਹੋ
0: ਵੀਰ ਜੀ ਮੇਰੀ ਬੇਨਤੀ ਸੁਣਿਓ ਹਾਂਜੀ ਮੇਰੀ ਬੇਨਤੀ ਸੁਣਿਓ ਸੈਕੰਡ ਵਰਲਡ ਵਾਰ ਦੇ ਵਿੱਚ ਨਾ ਜੀ ਜਦੋਂ ਜਪਾਨ ਦੇ ਨਾਲ ਹੋਇਆ ਬਾਅਦ ਦੇ ਵਿੱਚ ਨਾ ਅਮੈਰੀਕਾ ਨੇ ਜਪਾਨ ਦੇ ਉੱਤੇ ਏਦਾਂ ਦੀਆਂ ਹੀ ਨੀਤੀਆਂ ਠੋਸੀਆਂ ਤੇ ਏਦਾਂ ਦਾ ਹੀ ਇੱਕ ਐਗਰੀਮੈਂਟ ਕਰ ਲਿਆ ਉਹਨਾਂ ਨਾਲ
1: ਜੀ
0: ਜਪਾਨ ਨੇ ਕੀ ਕੀਤਾ ਜੀ ਉਹਨਾਂ ਨੇ ਅੰਦਰ ਖਾਤੇ ਜਿੱਦਾਂ ਸ਼ੈਲੀ ਵੀਰ ਜੀ ਕਹਿੰਦੇ ਹੈਗੇ ਨਾ ਜੀ ਏਦਾਂ ਹੀ ਉਹਨਾਂ ਨੇ ਪਨ ਬਣਾ ਲਿਆ ਵੀ ਆਪਣੇ ਘਰ ਚ ਚੀਜ਼ ਪੈਦਾ ਕਰਨੀ ਆ ਇਹਨਾਂ ਦੀ ਉਹਨਾਂ ਨੇ ਦੇਖਿਆ ਉਹਨਾਂ ਨੇ ਸਟੋਰ ਵੀ ਖੋਲ ਦਿੱਤੇ ਸਾਰਾ ਕੁਛ ਹੈਗਾ ਸੀਗਾ ਉਹਨਾਂ ਨੇ ਸੌ ਖਾ ਲਈ ਵੀ ਇਹਨਾਂ ਦਾ ਸਮਾਨ ਨੀ ਖਰੀਦਣਾ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੀ ਸੇਲ ਹੀ ਨੀ ਇੰਨੀ ਹੁੰਦੀ ਜਿੰਨਾ ਕਿਰਾਇਆ ਪੈ ਰਿਹਾ ਹੈਗਾ ਜਾਂ ਸਾਰਾ ਕੁਛ ਉਹ ਆਪਣਾ ਸਮਾਨ ਚੱਕ ਕੇ ਵੈਸੇ ਹੀ ਵਾਪਸ ਚੱਲ ਗਏ ਜੀ
1: ਦੇਖੋ ਇਟਲੀ ਦੇ ਵਿੱਚ ਪਿਛਲੇ ਸਮੇਂ ਚ ਸੈਣੀ ਸਾਹਿਬ ਇਟਲੀ ਦੇ ਵਿੱਚ ਨਾ ਕੋਸ਼ਿਸ਼ ਕੀਤੀ ਕਿ ਮੈਕਡੋਨਲਡ ਜਾਂ ਇੱਦਾਂ ਦਾ ਖੋਲ ਲਈਏ ਜਾਂ ਪੀਜ਼ਾ ਹੱਟ ਜਾਂ ਇੱਦਾਂ ਆ ਜਾਵੇ ਉਹ ਕਹਿੰਦੇ ਸਾਨੂੰ ਕਾਹਦੀ ਲੋੜ ਆ ਅਸੀਂ ਤਾਂ ਦੁਨੀਆਂ ਨੂੰ ਸਿਖਾਉਂਦੇ ਹਾਂ ਪੀਜ਼ਾ ਬਣਾਉਣਾ ਜਾਂ ਇਹ ਬਰਗਰਾਂ ਬੁਰਗਰਾਂ ਦੀ ਲੋੜ ਨਹੀਂ ਉੱਥੇ ਬਹੁਤ ਲੋਕ ਆਪ ਖੇਤੀ ਕਰਦੇ ਆ ਜੀ ਘਰਾਂ ਦੇ ਵਿੱਚ ਸਾਰਾ ਕੁਝ
0: ਭਾਰੇ ਸਾਹਿਬ ਬੇਨਤੀ ਇਹ ਹੈਗੀ ਕਿ ਵੀਰ ਜੀ ਨੇ ਗੱਲ ਕੀਤੀ ਨਾ ਜੇ ਡਿਮਾਂਡ ਹੋਊਗੀ ਤੇ ਉਹਨਾਂ ਨੂੰ ਹੈਗਾ ਵੀ ਨੌਬਤ ਕਿਉਂ ਆਈ ਹੈ ਕਿ ਉਹਨਾਂ ਦੇ ਵੇਚਣ ਦੀ ਤੇ ਇਹਨਾਂ ਦੇ ਖਰੀਦਣ ਦੀ
1: ਸੈਲਫ ਡਿਪੈਂਡ ਹੋ ਗਿਆ ਨਾ ਬਿਲਕੁਲ ਹੈ ਜੀ
0: ਹਾਂਜੀ ਤੁਸੀਂ ਤਾਂ ਜਿਹੜਾ ਹੈਗਾ ਆ
4: ਜੇ ਲੋਕੀ ਵਾਲਾ ਤੁਹਾਡੇ ਦਰਾਂ ਮੂਹਰੇ 10 ਮਿੰਟ ਹਾਕ ਮਾਰੂ 5 ਮਿੰਟ ਹਾਕ ਮਾਰੂ ਥੋੜੀ ਬੀਹੀ ਚ ਮਾਰੂ ਜਾਂ ਕਿਸੇ ਨੇ 1 ਦਿਨ ਆਊ 2 ਦਿਨ ਆਊ 4 ਦਿਨ ਆਊ ਆਪੇ ਮੁੜ ਜੂ ਆ ਕੇ
1: ਮੁੜ ਜਾਣਾ ਜੀ ਬਿਲਕੁਲ ਹੈ
0: ਇਹ ਹੀ ਆ ਸਰਕਾਰਾਂ ਦੀ ਮਜਬੂਰੀ ਹੋ ਸਕਦੀ ਹੈ ਕੰਪਰੋਮਾਈਜ਼ ਕਰਨਾ ਜਾਂ ਐਗਰੀਮੈਂਟ ਕਰਨਾ ਪਰ ਜੇ ਲੋਕੀ ਡਿਮਾਂਡ ਹੀ ਨਾ ਰੇਜ਼ ਕਰਨਗੇ ਡਿਮਾਂਡ ਹੀ ਨਾ ਹੋਊਗੀ ਤੇ ਫਿਰ ਆਪਣੇ ਆਪ ਅਗਲੇ ਮੁੜ ਜਾਣਗੇ ਜੀ ਜਿੱਦਾਂ ਮਰਜ਼ੀ ਆ ਅਗਲਿਆਂ ਨੇ ਦੇਖਣਾ ਵੀ ਹਾਂ ਜੀ ਸਾਡੀ ਕੋਸਟ ਵੱਧ ਪੈ ਰਹੀ ਹੈਗੀ ਸਾਨੂੰ ਪ੍ਰੋਫਿਟ ਘੱਟ ਹੋ ਰਿਹਾ ਡਿਮਾਂਡ ਤਾਂ ਨਿਕਲਦੀ ਨੀ ਜੀ
3: ਨਹੀਂ ਇਸ ਕਰਕੇ ਸੀਗੀ ਜਦੋਂ ਗੱਲ ਫੇਰ ਲੜਾਈ ਉੱਥੇ ਆ ਜਾਂਦੀ ਆ ਸਾਡੀ ਸਰਕਾਰ ਨੂੰ ਚਾਹੀਦਾ ਸਭ ਤੋਂ ਬਚਾਵ ਇੱਥੇ ਹੁੰਦਾ ਕੀ ਨਹੀਂ ਬਾਹਰੋਂ ਕਿਉਂ ਖਰੀਦੀ ਆ
0: ਇੱਥੇ ਹੁੰਦਾ ਕੀ ਆ ਯੂਰੀ ਵਾਲਾ ਦੁੱਧ
3: ਤੁਸੀਂ ਹੁਣ ਤੱਕ ਯੂਰੀ ਵਾਲਾ ਦੁੱਧ ਪੀਂਦੀ ਆਏ ਹੋ
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਸਰ ਇਹ ਹੁਣ ਜਿਹੜਾ ਹੈਗਾ ਆ ਕੰਮ ਵਧੀਆ ਹੈਗਾ ਜਦੋਂ ਡਿਮਾਂਡ ਜ਼ਿਆਦਾ ਹੋ ਗਈ ਹੈਗੀ ਆ ਉਹ ਡੰਗਰ ਰਹੇ ਨਹੀਂ ਹੈਗੇ ਲੋਕਾਂ ਦਾ ਟ੍ਰੈਂਡ ਨਹੀਂ ਰਿਹਾ
3: ਬੰਦਿਆਂ ਨੂੰ ਆ ਗਿਆ ਤਾਂ ਮਤਲਬ ਸਾਰੇ ਤਾਂ ਨਹੀਂ ਦੁੱਧ ਯੂਰੀ ਲਈ ਜਾਂਦਾ ਜੀ
0: ਮੈਂ ਤਾਂ ਬੇਨਤੀ ਕੀਤੀ ਹੈਗੀ ਉਹ ਵੀ ਨੌਬਤ ਕਿਉਂ ਆਵੇ ਮੈਂ ਕਹਿੰਦਾ ਹੈਗਾ ਆ ਵੀ ਜੇ ਉਹ ਕੰਪੀਟੀਸ਼ਨ ਤੇ ਆਉਣਗੇ ਜੇ ਸਾਡੇ ਕੋਲ ਓਰੀਜਨਲ ਪ੍ਰੋਡਕਟ ਮੌਜੂਦ ਹੋਊਗਾ ਤੇ ਉਹ ਆਪੇ ਹੀ ਮੁੜ ਜਾਣਗੇ ਜੀ ਉਹਦੇ ਵਿੱਚ ਤਕਰਾਰ ਵਾਲੀ ਤਾਂ ਗੱਲ ਹੀ
1: ਨਹੀਂ ਤਾਂ ਚੈੱਕ
0: ਹੋਇਆ ਹੋਊਗਾ ਵੀ
1: ਮਤਲਬ ਕਿ ਕੰਪੀਟੀਸ਼ਨ ਹੋਊਗਾ ਸਾਡੇ ਕੋਲ ਚੋਇਸ ਹੋਏਗੀ ਆਪਾਂ ਜਿਹੜਾ ਮਰਜ਼ੀ ਖਰੀਦ ਲਈਏ ਨਾ ਜਿਹੜਾ ਸਾਡਾ ਜੇਬ ਆਜ਼ਾਦ ਜੇ ਸਾਨੂੰ ਹੁਣ ਦੇਖੋ ਜੇ ਇੱਥੇ ਕਈ ਵਾਰੀ ਨਾ ਸ਼ੁੱਧ ਦੁੱਧ ਫੁੱਲ ਫੈਟ ਵਾਲਾ ਲੱਗਿਆ ਹੁੰਦਾ ਹੈ ਤਾਂ ਉਹ ਜਾਂ ਜਿਹੜੇ ਖਾਸ ਕੁਝ ਜਿਹੜੇ ਪ੍ਰੋਡਕਟ ਹੈਗੇ ਆ ਉਹ ਹੱਥੋਂ ਹੱਥੀ ਵਿਕ ਜਾਂਦੇ ਆ ਹੁਣ ਇੱਥੇ ਦੀ ਫਿਸ਼ ਹੈ ਜੀ ਸੈਲਮਨ ਫਿਸ਼ ਆ ਠੀਕ ਹੈ ਉਹ ਇੱਥੇ ਮਤਲਬ ਕਿ ਇੰਨੀ ਮਸ਼ਹੂਰ ਆ ਕਿ ਉਹ ਇੰਨੀ ਹੈਲਥੀ ਵੀ ਆ ਕਿ ਲੋਕ ਮਤਲਬ ਕਿ ਉਸ ਨੂੰ ਉਹੀ ਫਿਸ਼ ਪਹਿਲਾਂ ਸਮਿਆਂ ਦੇ ਵਿੱਚ 8-9 ਯੂਰੋ ਦੀ ਕਿਲੋ ਹੁੰਦੀ ਸੀ ਤੇ ਅੱਜ ਉਹੀ ਫਿਸ਼ ਜਿਹੜੀ ਆ 18-20-25 ਯੂਰੋ ਤੱਕ ਵੀ ਲੋਕ ਪੇ ਕਰਨ ਨੂੰ ਤਿਆਰ ਨੇ ਕਿਉਂਕਿ ਉਹਦੇ ਵਿੱਚ ਕੁਆਲਿਟੀ ਹੈ ਜੀ।
4: ਕੁਦਰਤੀ ਮੈਂ ਤਾਂ ਕਿੰਨਾ ਆ ਵੋਟਾਂ ਵੇਲੇ ਆ ਰੈਲੀਆਂ ਤੇ ਜੇ ਹਰ ਇੱਕ ਬੰਦਾ ਸਵੇਰੇ ਉੱਠ ਕੇ 10 ਮਿੰਟ ਆਪਦੇ ਘਰ ਦਾ ਆਲਾ ਦੁਆਲਾ ਸਵਾਰਨ ਲੱਗ ਜਾਏ ਪਿੰਡ ਆਪੇ ਸਿਵਰ ਜਾਣਾ
1: ਸਵਰਗ ਬਣ ਜਾਣਾ ਬਿਲਕੁਲ
4: ਆਪਦੇ ਆਪੇ 4 ਦਰਖਤ ਲਾਏ ਹੁਣ ਘਰ ਦੇ ਕੋਲ ਤੇ ਉਹਨੂੰ ਤੁਸੀਂ ਸਵੇਰੇ ਉੱਠ ਕੇ ਪਾਣੀ ਪਾਓ ਤੇ ਸਫਾਈ ਕਰੋ ਆਪਦੀ ਜਿਹੜੀ ਨਾਲੀ ਲੰਘਦੀ ਉਹਨੂੰ ਢਕੀ ਹੋਵੇ ਨਾਲੀ ਸਫਾਈ ਹੋਈ ਹੋਵੇ ਤੇ ਸਾਨੂੰ ਉਧਰ ਨੂੰ ਝਾਕਣ ਦੀ ਲੋੜ ਨਾ ਪਵੇ। ਜੇ ਇੱਕ ਘਰ 100 ਰੁਪਏ ਵੀ ਪੰਚਾਇਤ ਨੂੰ ਦੇਣ ਲੱਗ ਜਾਏ ਪੰਚਾਇਤ ਨੂੰ ਵੀ ਦੇਣ ਦੀ ਲੋੜ ਨੀ ਕੋਈ ਇਹੋ ਜਿਹਾ ਸਿਸਟਮ ਸੈਟਅਪ 4 ਬੰਦੇ ਕਰਕੇ ਉਹਨਾਂ ਨੂੰ ਤਨਖਾਹ ਨਿਕਲੇ ਤੇ ਉਹਨਾਂ ਨੂੰ ਹੋਵੇ ਭਾਈ ਤੁਸੀਂ ਕੋਈ ਕੂੜਾ ਕਰਕਟ ਅਸੀਂ ਇਕੱਠਾ ਕਰਕੇ ਰੱਖਿਆ ਹੋਊਗਾ ਇਹ ਤੁਸੀਂ ਚੱਕਣਾ
1: ਜੀ।
4: ਹਾਂਜੀ ਆਪ ਜਦ ਗੌਰਮੈਂਟ ਕਹਿੰਦੀ ਨੂੰ ਅਸੀਂ ਝਾਕਾਂਗੇ ਨੀ ਲੀਡਰ ਦਾ ਆ ਕੇ ਸਾਡੇ ਆਪ ਗੋਡੀ
1: ਬੈਠਣਗੇ ਦੱਸੋ ਭਾਈ ਕੰਮ ਕਿਹੜਾ ਕਰਾਈਏ ਤੁਹਾਡਾ।
4: ਅਸੀਂ ਲੀਡਰ ਦੇ ਘਰੇ ਜਾ ਕੇ ਤਾਂ ਸਾਰੀ ਦਿਹਾੜੀ ਲਾਇਆ ਉਹਨੇ ਆਪਦੇ ਫੋਟੋ ਖਿਚਾਉਣ ਦੇ ਮਾਰੇ ਤੇ ਘਰ ਦੇ ਮੂਹਰੇ ਸਾਡੇ ਗੰਦ ਪਿਆ ਅਸੀਂ ਉਹ ਨੀ ਚੱਕਦੇ।
1: ਬਿਲਕੁਲ ਹੈ ਬਿਲਕੁਲ ਹੈ
4: ਹਲ ਹਲ ਕਰਦੇ ਕਦੇ ਪੰਚਾਇਤ ਦੀ ਇਲੈਕਸ਼ਨ ਆ ਗਈ ਕਦੇ ਸੋਸਾਇਟੀ ਦੀ ਇਲੈਕਸ਼ਨ ਆ ਗਈ ਕਦੇ ਜ਼ਿਲ੍ਹਾ ਪ੍ਰੀ ਸਵੇਰ ਤੋਂ ਲੈ ਕੇ ਹਲਾ ਲਾ ਇਹ ਤਾਂ ਸਾਡੇ ਕੋਲ ਸਾਰਾ ਟਾਈਮ ਹੈਗਾ
1: ਜੀ
4: ਜਿੱਥੋਂ ਅਸੀਂ ਸਾਹ ਲੈਣਾ ਜਿੱਥੋਂ ਅਸੀਂ ਖਾਣਾ ਜਿੱਥੋਂ ਅਸੀਂ ਪੀਣਾ ਉਹ ਅਸੀਂ ਗਦਲਾ ਕਰ ਲਿਆ ਉਹਨੂੰ ਸੁਧਾਰਨ ਲਈ ਸਾਡੇ ਕੋਲ ਕੋਈ ਟਾਈਮ ਇੱਕ ਮਿੰਟ ਨਹੀਂ ਕਹਿ ਕੇ ਦੇਖ ਲੋ
1: ਜੀ
4: ਕਿਹਦੇ ਕੋਲ ਹੈ
1: ਜੀ। ਬਿਲਕੁਲ ਹੈ ਜੀ ਬਿਲਕੁਲ
4: ਹੈ ਕਿਸੇ ਕੋਲ ਟਾਈਮ
1: ਜੀ
4: ਰੈਲੀ ਚਾਹੇ ਅੰਮ੍ਰਿਤਸਰ ਹੋਵੇ ਪਰ ਸਵੇਰੇ ਚਮਚਾ ਲਵਾਉਣ ਵਾਲਾ ਹੋਵੇ ਤੇ ਸ਼ਾਮ ਨੂੰ ਮੁੜਦੇ ਨੂੰ ਬੋਤਲ ਦੇਣ ਵਾਲਾ ਹੋਵੇ ਅੰਮ੍ਰਿਤਸਰ ਲੈ ਜਾਓ ਚਾਹੇ ਕਾਹੇ ਤੋਂ ਸਵੇਰ ਨੂੰ ਬਹਿ ਜਾਣਗੇ ਪੈਰਾਂ ਭਾਨੇ
1: ਜੀ
4: ਤਿਆਰ ਹੋ ਕੇ।
1: ਬਿਲਕੁਲ
4: ਸਾਡੀ ਸੋਚ ਕਿੱਧਰ ਨੂੰ ਗਈ ਹੋਈ ਹੈ ਪਹਿਲਾਂ ਪਿੰਡੋਂ ਸ਼ੁਰੂ ਕਰੋ ਪਿੰਡ ਦੇ ਵਿੱਚ ਸ਼ੁਰੂ ਕਰੋ ਕਾਰਪੋਰੇਟ ਮੈਂ ਨੀ ਕਹਿੰਦਾ ਕਾਰਪੋਰੇਟ ਚੰਗੀ ਮਾੜੀ ਹੈ ਮੈਂ ਉਦਣ ਆਹੀ ਗੱਲ ਕਹੀ ਸੀ ਉਹਦੇ ਮੈਂ ਕਾਰਪੋਰੇਟ ਨੂੰ ਬਾਅਦ ਚ ਗਾਲਾਂ ਕੱਢ ਲਿਓ
1: ਜੀ
4: ਪਹਿਲਾਂ ਜਿਹੜਾ ਪਿੰਡਾਂ ਚ ਹੈ ਬਠਾਲਾ ਏਡੇ ਬਾਜ਼ਾਰ ਤਾਂ ਇੰਨੇ ਵਧੀਆ ਦਿੰਦੇ ਮੈਂ ਬੋਲਿਆ ਮੈਂ ਬਠਾਲਾ ਬਾਜ਼ਾਰ ਵਧੀਆ ਹੁੰਦਾ ਮਾਹੌਰਾਣੇ 8 ਕਿਲੋਮੀਟਰ ਦੇ ਧਰਨਾ ਦਿੰਦੇ ਆ ਪਿੰਡ ਦੇ ਵਿੱਚ ਤਾਂ ਕੀ ਕੁਛ ਹੋਇਆ ਪਿਆ
1: ਜੀ
4: ਇਹ ਕਾਰਪੋਰੇਟ ਨੇ ਨੀ ਕੀਤਾ ਅਸੀਂ ਉਹ ਕੀਤਾ
1: ਬੱਟਾਂ ਨੀ ਛੱਡੀਆਂ ਬਿਲਕੁਲ
4: ਹਾਂ ਇਹ ਕਿਹਨੇ ਕੀਤਾ ਇਹ ਕਾਰਪੋਰੇਟ ਨੇ ਕੀਤਾ ਇੱਥੇ ਕਾਰਪੋਰੇਟ ਆ ਗਈ
1: ਜੀ
4: ਸ਼ੁਰੂ ਹਮੇਸ਼ਾ ਹੀ ਘਰ ਤੋਂ ਕਰਨਾ ਪੈਂਦਾ ਹੁੰਦਾ
1: ਬਿਲਕੁਲ ਹੈ ਜੀ ਬਿਲਕੁਲ ਗੱਲ ਤਾਂ ਸੈਣੀ ਸਾਹਿਬ ਤੇ ਆਪਣੇ ਸ਼ੈਲੀ ਬਾਈ ਜੀ ਔਜਲਾ ਸਾਹਿਬ ਗੱਲ ਹੈਗੀ ਇਮਾਨਦਾਰੀ ਦੀ ਉਹ ਸ਼ੁਰੂ ਸਾਡੇ ਤੋਂ ਹੋਣੀ ਹੈ ਅਸੀਂ ਹੋਰਾਂ ਤੋਂ ਭਾਲੀ ਜਾਂਦੇ ਹਾਂ ਇਮਾਨਦਾਰੀ ਪਰ ਆਪ ਬਣਨਾ ਪੈਣਾ ਜ਼ਿੰਮੇਵਾਰ ਵੀ ਬਣਨਾ ਪੈਣਾ ਇਮਾਨਦਾਰ ਵੀ ਬਣਨਾ ਪੈਣਾ ਜੇ ਸੁਧਾਰ ਕਰਨਾ ਤਾਂ
4: ਮੈਂ ਇੱਕ ਛੋਟੀ ਜਿਹੀ ਤੁਹਾਨੂੰ ਫੇਰ ਦੁਬਾਰਾ ਜੋਸ਼ਨ ਹੁੰਦਾ ਜੀ ਜੋਸ਼ਨ ਮੁੰਡਾ ਟਵਾਣਾ ਰੇਡੀਓ ਤੇ ਆਉਂਦਾ ਹੁੰਦਾ ਜੀ
1: ਉਹ
4: ਚਲੋ ਇੱਧਰ ਦੀ ਘੁੰਮਦਾ ਘੁੰਮਦਾ ਅਮਰੀਕਾ ਆ ਗਿਆ
1: ਜੀ
4: ਮੈਨੂੰ ਕਿਸੇ ਨੇ ਗੱਲ ਕਰਨ ਲੱਗ ਗਿਆ ਮੈਂ ਉਹਨੇ ਕਿਹੜਾ ਸਵਾਲ ਪੁੱਛਿਆ ਮੈਂ ਕਿਹਾ ਛੋਟੇ ਵੀਰ ਮੈਨੂੰ ਇੱਕ ਗੱਲ ਦੱਸ ਕਹਿੰਦਾ ਹਾਂ
1: ਜੀ
4: ਮੈਂ ਕਿਹਾ ਵੀ ਕੋਈ ਕਲਾਸ ਲੱਗੀ ਹੈ ਤੇਰੀ ਸਫਾਈ ਦੇ ਉੱਪਰ ਕਹਿੰਦਾ ਕੋਈ ਨੀ ਮੈਂ ਕਿਹਾ ਤੇਰਾ ਜੀ ਕਰਦਾ ਕਾਗਜ਼ ਜਾਂ ਕੋਈ ਚੀਜ਼ ਐ ਸੁੱਟਣ ਨੂੰ ਭਗਾ ਕੇ ਕਹਿੰਦਾ ਜੀ ਭਗਾ ਕੇ ਸੁੱਟਣ ਨੂੰ ਤਾਂ ਕੀ ਮੈਂ ਪੰਪ ਤੇ ਕੰਮ ਕਰਦਾ ਕੋਈ ਬਾਹਰ ਕਾਗਜ਼ ਪਿਆ ਮੈਂ ਉਹ ਵੀ ਚੱਕ ਕੇ
1: ਡਸਟਬਿਨ ਚ ਪਾਉਂਦਾ
4: ਮੈਂ ਕਿਹਾ ਤੈਨੂੰ ਕਿਸੇ ਨੇ ਕਲਾਸ ਲਾਈ ਹੈ ਇਹਦੀ
1: ਨਾ
4: ਕਹਿੰਦਾ ਨਹੀਂ ਮੈਂ ਕਿਉਂ ਕਹਿੰਦਾ ਚੰਗਾ ਨੀ ਲੱਗਦਾ ਬਾਹਰ ਇੰਨੀ ਸਫਾਈ ਹੈ ਇਹ ਕਰਨੀ ਕੀ ਨੀ ਤੇ ਅਸੀਂ ਕੱਪ ਬਾਹਰ ਮਾਰਦੇ ਆ
1: ਜੀ
4: ਕਾਰ ਚ ਜਾਂਦੇ ਜਾਂਦੇ ਮਾਰਦੇ ਆ ਕਿ ਨਹੀਂ
1: ਬਿਲਕੁਲ
4: ਆ ਸੜਕਾਂ ਦੇ ਕਾਗਜ਼ ਕੱਪ ਜਿਹੜੇ ਆਲੇ ਦੁਆਲੇ ਪਏ ਨੇ ਰਾਤਾਂ ਨੂੰ ਪੀ ਕੇ ਕੋਈ ਪਾਣੀ ਪੀ ਕੇ ਬੋਤਲ ਬਾਹਰ ਮਾਰਦਾ ਭਗਾ ਕੇ
1: ਕੋਈ
4: ਬਾਹਰ ਮਾਰਦਾ ਦੇਖ ਲੋ ਉਹਨੂੰ
0: ਮੈਂ
4: ਬੈਲਟ ਹੈ ਗੱਡੀ ਸਟਾਰਟ ਕਰੀ ਹੈ ਪਹਿਲਾਂ ਬੈਲਟ ਨੂੰ ਹੱਥ ਜਾਂਦਾ
1: ਉਹ
4: ਕਿਸੇ ਨੇ ਕਿਹਾ ਤਾਂ ਨਹੀਂ ਪਤਾ ਹੈ ਵੀ ਇੰਨੇ ਚ ਪਊਗੀ ਇਹ
1: ਨਾਲੇ ਪਊਗੀ ਵੀ ਆਪਣੀ ਸੇਫਟੀ ਵੀ ਹੈ ਨਾ ਜਾਨ ਵੀ ਬਚਦੀ ਹੈ
4: ਸੇਫਟੀ ਬਸ ਸਾਡੇ ਤਾਂ ਕਹਿੰਦੇ ਨੇ ਚਲ ਇੱਥੇ ਪੁਲਿਸ ਵਾਲਾ ਜਾਣ ਦਾ ਇੱਥੇ ਬੈਲਟ ਲਾਉਣ ਦੀ ਕੀ ਲੋੜ ਆ ਪੁਲਿਸ ਵਾਲੇ ਨੇ ਜਾਨ ਤਾਂ ਨਹੀਂ ਬਚਾਉਣੀ ਜਾਨ ਤਾਂ ਬੈਲਟ ਨੇ ਬਚਾਉਣੀ
1: ਬੈਲਟ ਨੇ ਬਚਾਉਣੀ
3: ਇਹ ਗੱਲਾਂ ਕਿਹਨੇ ਕਰਨੀਆਂ ਨੇ ਜੀ
4: ਆਪਦੇ ਆਪ ਅਸੀਂ ਖੁਦ
1: ਆਪਣੇ ਨਾਲ ਕਰਨੀ ਜੀ ਆਪਾਂ
4: ਅਸੀਂ ਖੁਦ
1: ਜੀ
4: ਮੈਂ ਸ਼ੈਲੀ ਵੀ ਸਾਰੀ ਦਿਹਾੜੀ ਜੇਬ ਚ ਨੈਪਕਿਨ ਪਾ ਕੇ ਘਰੇ ਲੈ ਆਉਣਾ ਮੈਂ ਸਾਰੀ ਦਿਹਾੜੀ ਜੇਬ ਚ ਪਾਈ ਰੱਖਦਾ ਨਾ ਮੈਂ ਛੱਡਦਾ ਨਾ ਮੈਂ ਘਰੇ ਲੈ ਕੇ ਛੱਡਦਾ
0: ਮੈਨੂੰ
4: ਗੱਲ ਤਾਂ ਮੈਂ ਸ਼ੈਨੀ ਜੀ ਉਹੀ ਕਹਿਣਾ ਪਹਿਲਾਂ ਅਸੀਂ ਆਪਦੇ ਆਪ ਤੋਂ ਸ਼ੁਰੂ ਕਰੀਏ ਆਪਦੇ ਘਰ ਦੇ ਆਲੇ ਦੁਆਲੇ ਸ਼ੁਰੂ ਕਰੀਏ। ਜੇ ਮੇਰਾ ਘਰ ਦਾ ਆਲਾ ਦੁਆਲਾ ਸਾਫ਼ ਹੋਊ ਮੈਂ ਤਾਂ ਹੀ ਗੁਆਂਢੀਆਂ ਨੂੰ ਕਹਿ ਸਕਦਾ।
1: ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਪਹਿਲਾਂ, ਲੋਕਾਂ ਨੂੰ ਬਾਅਦ ਚੋਂ ਬਦਲੀਏ ਜੀ। ਬਿਲਕੁਲ
4: ਅਸੀਂ ਰਾਹ ਬਣਾਇਆ ਸੀ, ਉਦੋਂ ਗਾਹਾਂ ਵਾਲੇ ਡੰਗਰ ਰੱਖੇ ਨੇ, ਉਹ ਮੋਟਾ ਮੋਟਾ ਗੋਹਾ ਕਾ ਕੇ ਬਾਕੀ ਟੂਟੀ ਆਉਂਦੀ ਸੀ ਪਾ ਕੇ ਉਹਦੀ ਚਿੱਟੀ ਲੋਕਟ ਆਇਆ ਸੀ ਅੱਧੀ ਖਰਾਬ ਕਰ ਦਿੰਦਾ ਸੀ। ਤੇ ਮੈਨੂੰ ਪਤਾ ਲੱਗਾ, ਮੈਂ ਉਹਨੂੰ ਕਾਲ ਕਰੀ, ਮੈਂ ਵੀਰੇ ਗਲਤੀ ਹੋ ਗਈ ਕੋਈ, ਮੁਫ਼ਤ ਚ ਬਣ ਗਈ ਇਹ, ਜੇ ਗਲਤੀ ਹੋ ਗਈ ਤਾਂ ਦਾਦੇ ਆਪਾਂ ਪਟਾ ਦਿੰਦੇ ਹਾਂ
1: ਜੀ,
4: ਕੋਈ ਗੱਲ ਨੀ। ਮੈਂ ਕਿਹਾ ਵੀ ਇਹਨੂੰ ਇਹ ਤੂੰ ਨਾਲੀ ਚ ਧੱਕ ਦਿਆ ਕਰ, ਤੂੰ ਥੋੜਾ ਜਿਹਾ ਗੋਹਾ ਹੋਰ ਚੱਕ ਲਿਆ ਕਰ
1: ਜੀ।
4: ਮੈਂ ਕਿਹਾ ਇਹੀ ਗੋਹਾ ਤੂੰ ਸਾਂਭ ਕੇ ਰੱਖ ਲੈ, ਤੇਰੇ ਹੋਰ ਕੰਮ ਆਊ, ਤੇਰੇ ਖੇਤਾਂ ਚ ਨੂੰ ਕੰਮ ਆਊਗਾ
1: ਜੀ।
4: ਉਹਨੂੰ ਪਿਆਰ ਨਾਲ ਸਮਝਾਇਆ, ਮੈਂ ਕਿਹਾ ਜੇ ਤੈਨੂੰ ਸਾਡੇ ਉਦੋਂ ਗਾਹਾਂ ਸਾਡਾ ਘਰ ਸੀ, ਮੈਂ ਜੇ ਤੁਹਾਨੂੰ ਤੈਨੂੰ ਸਾਡੇ ਘਰ ਦੇ ਮੂਹਰੇ ਗੰਦ ਦੇਖੋ ਤੂੰ ਮੈਨੂੰ ਦੱਸ ਦੇ।
1: ਬਿਲਕੁਲ
4: ਕਾਹਨੂੰ ਯਾਰ, ਵਧੀਆ ਚੀਜ਼ ਬਣ ਗਈ, ਇਹਨੂੰ ਸਾਂਭ ਕੇ ਰੱਖੋ, ਉਹੀ ਬੰਦਾ ਹੈ। ਤੇ ਜੇ ਉਹਦੇ ਮੂਹਰੇ ਗਾਲਮ ਗਾਲੀ ਹੁੰਦੇ, ਉਹਨੇ ਹੋਰ ਗੰਦ ਪਾਉਣਾ ਸੀ
1: ਜੀ।
4: ਇੱਕ ਮੂਹਰੇ ਫਿਰ ਹਾਰ ਕੇ
2: ਮੰਨਦੇ ਯਾਰ ਵੀ ਇੱਥੇ ਦਾ ਤੇ ਇੱਥੇ ਦਾ ਜ਼ਮੀਨ ਆਸਮਾਨ ਦਾ ਫਰਕ ਆ, ਤੁਸੀਂ ਇਹ ਕਿਉਂ ਨੀ ਮੰਨਦੇ ਯਾਰ?
4: ਇਹ ਤਾਂ ਮੰਨਦੇ ਆ ਜੀ,
1: ਮੰਨਦੇ
0: ਮੰਨਦੇ ਵੀ ਮੰਨਦੇ ਆ
1: ਜੀ।
4: ਮੈਂ ਕਹਿਣਾ ਪਰ ਵੀਰ ਜੀ, ਜਿਹੜੀ ਮੈਂ ਗੱਲ ਕਹਿਣਾ ਵੀ ਜਿਵੇਂ ਤੁਸੀਂ ਘਰੇ ਸਬਜ਼ੀ ਸ਼ੁਰੂ ਕਰੀ ਹੈ ਜਾਂ ਕੁਛ ਲੱਭਦਾ ਖਾਣ ਪੀਣ ਵਾਲਾ ਸਮਾਨ ਸ਼ੁਰੂ ਕਰਿਆ ਹੈ, ਤੇ ਹੁਣ ਜੇ ਤੁਸੀਂ ਧਰਨਿਆਂ ਤੇ ਜਾ ਕੇ ਬੋਲੋਗੇ ਤੇ ਘੱਟੋ ਘੱਟ ਤੁਹਾਨੂੰ ਕੋਈ ਕਹਿ ਤਾਂ ਨੀ ਸਕਦਾ, ਤੁਸੀਂ ਪਹਿਲਾਂ ਅਗਲੇ ਨੂੰ ਕਹੇਗੇ ਪਲ ਚੱਲ ਮੇਰੇ ਘਰੇ, ਇਹ ਚੀਜ਼ ਮੈਂ ਪੈਦਾ ਖੁਦ ਕਰਦਾ ਤਾਂ ਲੜ ਰਿਹਾ ਬਾਹਰ
1: ਜੀ।
4: ਹੁਣ ਦੁੱਧ ਅਸੀਂ ਮੁੱਲ ਲੈਂਦੇ ਆ ਤੇ ਅਸੀਂ ਕਹਿੰਦੇ ਅਮਰੀਕਾ ਤੋਂ ਦੁੱਧ ਨੀ ਵੜਨ ਦੇਣਾ, ਉਹ ਮੈਨੂੰ ਅਗਲਾ ਕਲਾਮੇ ਤੋਂ ਫੜੂ ਵੀ ਤੂੰ ਕਿਉਂ ਰੋਕਦਾ, ਫਿਰ ਤੇਰੇ ਕੋਲ ਕੀ ਅਧਿਕਾਰ ਆ?
1: ਬਾਲ ਸਾਹਿਬ ਨੇ
4: ਪੰਨਾ ਸਾਹਿਬ ਨੂੰ ਆਹੀ ਗੱਲ ਪੁੱਛੀ ਵੀ ਕਿੰਨੇ ਡੰਗਰ ਰੱਖੇ ਨੇ ਤੇਰੇ
1: ਜੀ,
4: ਉਹ ਕਹਿੰਦਾ ਤੂੰ ਖੇਤੀ ਕਰਦਾ, ਕਹਿੰਦਾ ਨਹੀਂ ਲੜ ਰਿਹਾ ਕਿਸਾਨਾਂ ਦੇ ਅਧਿਕਾਰ ਲਈ ਉਹ।
1: ਨਹੀਂ ਉਦਣ ਔਜਲਾ ਸਾਹਿਬ ਤੁਸੀਂ ਸਵਾਲ ਆਪਣੇ ਉਹ ਸੀਗੇ ਆਪਣੇ ਨਾਲ ਜੁੜਦੇ ਹੁੰਦੇ ਸੀ, ਮੈਨੂੰ ਨਾਮ ਫਿਸਰ ਗਿਆ,
4: ਭੋਜਰਾਜ
1: ਹੋਣੀ, ਤੇ ਉਹਨਾਂ ਨੂੰ ਵੀ ਤਾਂ ਤੁਸੀਂ ਪੁੱਛਿਆ ਸੀ ਵੀ ਤੁਹਾਡਾ ਧਰਨੇ ਦੇ ਉੱਤੇ ਕੋਈ ਟਰੈਕਟਰ ਟਰਾਲੀ ਹੈਗਾ? ਕਹਿੰਦੇ ਆ ਸਾਰੇ ਮੇਰੇ ਹੀ
4: ਆ। ਪੰਦੇਰ ਦੀ ਹੈਗੀ ਉੱਥੇ ਕੋਈ ਗੋਡੀ ਹੈਗੀ ਆ ਕੋਈ
1: ਜੀ?
4: ਕਹਿੰਦੇ ਨਹੀਂ, ਲੋਕਾਂ ਦੀਆਂ ਦਰਾਉਣ ਨੂੰ ਰੱਖੀ ਹੋਈਆਂ ਉੱਥੇ
1: ਜੀ।
4: ਮੈਂ ਤਾਂ ਇਹੀ ਕਹਿਦਾ ਸੀ, ਮੈਂ ਕਿਹਾ ਕਾਹਨੂੰ ਡੱਲੇਆਲ ਨੂੰ ਬਿਠਾ ਲਿਆ, ਲਿਸਟ ਬਣਾਈਏ ਵੀ ਡੱਲੇਆਲ ਮਰ ਗਿਆ ਫਿਰ ਆ ਫਲਾਨਾ ਬੈਠੂ, ਮੈਂ ਪੰਦੇਰ ਨੂੰ ਬਿਠਾ ਲਓ, ਜੇ ਬਹਿ ਗਿਆ ਤਾਂ ਮੈਂ ਕਿਹਾ ਮੈਨੂੰ ਜੋ ਮਰਜ਼ੀ ਕਹਿ ਦਿਓ, ਜੇ ਨਾ ਭੱਜਿਆ ਬਾਣੀ
1: ਜੀ,
4: ਮੈਂ ਚਾਹੇ ਸੰਗਲਾਂ ਨਾ ਬੰਨੇ ਇਹਨੂੰ ਬੰਨ ਕੇ ਬਿਠਾ ਲਓ ਪਹਿਲਾਂ ਸਾਰਿਆਂ ਨੂੰ ਪਹਿਲਾਂ
1: ਜੀ।
4: ਮੈਂ ਕਿਹਾ ਤੁਹਾਨੂੰ ਵਰਤ ਰਿਹਾ ਇਹ
1: ਜੀ,
4: ਮੈਂ ਕਿਹਾ ਸੀ ਤੁਹਾਨੂੰ ਯਾਦ ਆ ਤੁਹਾਡੇ?
1: ਬਿਲਕੁਲ
4: ਮੈਂ ਕਿਹਾ ਪਹਿਲਾਂ ਤਾਂ ਉਹਨੇ ਬੈਠਣ, ਮੈਂ ਕਿਹਾ ਐਂ ਕਹੋ ਜੀ ਡੱਲੇਆਲ ਸਾਹਿਬ ਤੋਂ ਬਾਅਦ ਜੇ ਡੱਲੇਆਲ ਸਾਹਿਬ ਨੂੰ ਕੁਛ ਗਿਆ ਪੰਦੇਰ ਸਾਹਿਬ ਬੈਠਣਗੇ, ਮੈਂ ਧਰਨਾ ਜੇ ਨਾ ਹਫ਼ਤੇ ਚ ਖਤਮ ਹੋ ਗਿਆ ਤਾਂ ਮੈਨੂੰ ਕਹਿ ਦੀ।
1: ਬਿਲਕੁਲ
4: ਮੈਂ ਚਾਹੇ ਸੰਗਲਾਂ ਨਾ ਬੰਨ ਲਿਓ ਤਾਂ ਵੀ ਨੀ ਬੈਠਣਾ ਇਹਨੇ
1: ਜੀ।
4: ਤੁਹਾਨੂੰ ਮੈਂ ਸੈਲੀ ਵੀਰ ਨੇ ਵੀ ਇਸ ਗੱਲ ਤੇ ਕਿਤੇ ਵੈਸਿਆ ਸੀਗਾ
1: ਜੀ,
4: ਸਾਨੂੰ ਅਜੇ ਤੱਕ ਬੰਦਾ ਹੀ ਨੀ ਪਛਾਣ ਹੋਇਆ। ਲਾਲ ਪਿਆ ਗੇਰੂ ਵਰਗਾ, 2020 ਵਾਲੇ ਕੱਪੜੇ ਦੇਖ ਲੋ ਤੇ ਅੱਜ ਵਾਲੇ ਦਾ ਰੰਗ ਦੇਖ ਲੋ ਉਹਦਾ
1: ਜੀ,
4: ਐ ਪਿਆ ਚਮਕਦਾ ਗਲੋ
1: ਜੀ।
4: ਇੱਕ 10 ਬਿਸਤਵੇ ਦੀ ਜਗ੍ਹਾ ਆਪਣੇ ਘਰੇ ਹੁੰਦੀ ਹੈ, ਉਹਦੇ ਵਿੱਚੋਂ ਉੱਥੇ ਦਾਲਾਂ ਸਬਜ਼ੀਆਂ ਨੀ ਮੁੱਕਦੀਆਂ
1: ਜੀ,
4: ਪਾਣੀ ਟੂਟੀ ਤੋਂ ਆਉਂਦਾ
1: ਜੀ,
4: ਉੱਥੋਂ ਹੀ ਸ਼ੁਰੂ ਕਰ ਲੋ ਜੀ।
1: ਬਿਲਕੁਲ
4: ਧੰਨਵਾਦ ਚੱਲ ਵੀਰੇ, ਮੁਬਾਰਕਾਂ ਜੀ ਸਾਰਿਆਂ ਨੂੰ ਜਨਮ ਦਿਨ ਦੀਆਂ।
1: ਸ਼ੁਕਰੀਆ ਜੀ,
4: ਵਾਹਿਗੁਰੂ ਸਾਹਿਬ ਨੂੰ ਚੜ੍ਹਦੀਆਂ ਗੱਲਾਂ ਬਖਸ਼ੇ ਜੀ।
1: ਥੈਂਕ ਯੂ, ਸਤਿ ਸ੍ਰੀ ਅਕਾਲ।
4: 18 ਅਗਸਤ
1: ਬਿਲਕੁਲ,
4: ਥੈਂਕ ਯੂ,
1: ਸ਼ੁਕਰੀਆ ਜੀ ਔਜਲਾ ਸਾਹਿਬ ਜੀ। ਸ਼ੈਲੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ
2: ਭਾਰਤ ਜੀ। ਹਾਂ, ਮੈਂ ਤਾਂ ਇਹ ਗੱਲਾਂ ਕਰਦਾ ਸੀ, ਸਾਡੀਆਂ ਸਰਕਾਰਾਂ ਨੂੰ ਦਿਖਦਾ ਨੀ ਵੀ ਕਣਕ ਤੇ ਝੋਨੇ ਦੀ ਇਕੱਲੇ ਤੇ MSP ਦੇਣੀ ਆ
1: ਜੀ,
2: ਇਹ ਫਸਲਾਂ ਦੀ ਵਿਭਿੰਨਤਾ ਨੀ ਚਾਹੀਦੀ, ਜਦ ਕਿ ਆਪਣਾ ਜਿਹੜਾ ਸੂਬਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ
1: ਜੀ,
2: ਉਪਜਾਊ ਜ਼ਮੀਨ ਇੱਥੇ ਕੀ ਨੀ ਹੁੰਦਾ
1: ਜੀ,
2: ਜਿਹੜਾ ਤੁਹਾਨੂੰ ਬਾਹਰ ਜਾਣ ਦੀ ਲੋੜ ਪੈਂਦੀ ਆ
1: ਜੀ,
2: ਇਹ ਸਰਕਾਰ ਨੂੰ ਸਵਾਲ ਕਰਨੇ ਬਣਦੇ ਨੀ ਗੇ।
1: ਨਹੀਂ ਉਹ ਤਾਂ ਠੀਕ ਹੈ, ਬਿਲਕੁਲ ਹੈ, ਪਰ ਉਹ ਗੱਲ ਇਹ ਵੀ ਹੈ ਨਾ ਕਿ ਜਿੱਦਾਂ ਔਜਲਾ ਸਾਹਿਬ ਜਾਂ ਸੈਣੀ ਸਾਹਿਬ ਜਾਂ ਤੁਸੀਂ ਵੀ ਕਹਿ ਰਹੇ ਹੋ ਕਿ ਅਸੀਂ ਉਹ ਚੀਜ਼ਾਂ ਕਰਨੀਆਂ ਵੀ ਤਾਂ ਛੱਡ ਦਿੱਤੀ ਹੈ ਨਾ, ਦੁੱਧ ਦੀ ਪੈਦਾਵਾਰ ਪਹਿਲਾਂ ਹਰ ਘਰ ਦੇ ਵਿੱਚ, ਤਕਰੀਬਨ ਹਰ ਘਰ ਚ ਨਹੀਂ ਤਾਂ ਦੂਜੇ ਤੀਜੇ ਘਰ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ, ਇੱਥੇ ਤੱਕ ਕਿ ਆਪ ਦੇਖਿਆ ਕਿ ਪਸ਼ੂ ਹੁੰਦੇ ਸੀਗੇ, ਦੁੱਧ ਤਿਆਰ ਕਰਦੇ ਵੀ ਸੀ, ਡੈਰੀਆਂ ਚ ਵੀ ਪਾਉਂਦੇ ਸੀ, ਵੇਚਦੇ ਵੀ ਸੀ, ਘੇ ਵੀ ਨਿਕਲਦਾ ਸੀ, ਪਰ ਉਹ ਹਾਲਾਤ ਅੱਜ ਦੇਖੋ ਕਿੱਥੇ ਖੜੇ ਨੇ ਨਾ, ਉਹਨਾਂ ਨੂੰ ਵੀ ਤਾਂ ਆਪਾਂ ਅੱਖੋਂ ਪਰੋਖਾ ਨਹੀਂ ਕਰ ਸਕਦੇ।
2: ਤੁਸੀਂ ਕਿਸੇ ਨੂੰ ਕੰਨ ਤੋਂ ਫੜ ਕੇ ਥੋੜਾ ਲਾ ਸਕਦੇ ਹੋ?
1: ਹੁਣ ਬਾਈ ਜੀ ਦੇਖੋ, ਮੈਂ ਇੱਕ ਗੱਲ, ਚਲੋ ਤੁਸੀਂ ਆਹ ਸ਼ੁਰੂ ਕੀਤੀ ਆ, ਤਾਂ ਮੈਂ ਹੁਣ ਇੱਥੇ ਫਿਨਲੈਂਡ ਦੇ ਵਿੱਚ 3 ਮਹੀਨੇ ਖੇਤੀ ਹੁੰਦੀ ਹੈ, ਠੀਕ ਹੈ ਜੀ, ਖੇਤੀ ਹੁੰਦੀ ਹੈ ਸਿਰਫ 3 ਮਹੀਨੇ ਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 6 ਮਹੀਨਿਆਂ ਦੀ ਫਸਲ ਕੱਢਣੀ ਹੈ। ਚਲੋ ਇੱਥੇ ਕੁਦਰਤ ਨੇ ਐਸਾ ਭਾਣਾ ਵਰਤਾਇਆ ਹੋਇਆ ਕਿ ਰਾਤ ਨੂੰ ਦਿਨ ਮਤਲਬ ਕਿ ਰਾਤ ਨਹੀਂ ਹੁੰਦੀ ਗਰਮੀਆਂ ਨੂੰ ਤੇ ਦਿਨ ਹੀ ਰਹਿੰਦਾ ਉਹ ਡੇ ਲਾਈਟ ਜਿਹੜੀ ਹੈ ਉਹਦੇ ਨਾਲ ਫਿਰ ਉਹ ਜਿਹੜੇ ਨੇ 3 ਮਹੀਨਿਆਂ ਦੇ ਵਿੱਚ ਖੇਤੀ ਹਰਾ ਚਾਰਾ ਪਸ਼ੂਆਂ ਦੇ ਲਈ ਜਿਹੜਾ ਉਹ ਜੋ ਕੁਝ ਵੀ ਇੱਥੇ ਤਿਆਰ ਕਰ ਸਕਦੇ ਆ ਕਰਦੇ ਆ। ਬਾਕੀ ਸਾਰਾ ਕੁਝ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਦੇ ਵਿੱਚੋਂ ਕਿਹੜਾ ਕਿਹੜਾ ਪ੍ਰੋਡਕਟ ਆਉਂਦਾ ਹੈ। ਮਿਲਕ ਜਿਹੜਾ ਉਹ ਇੱਥੇ ਮਤਲਬ ਕਿ ਡੋਲਿਆ ਨਹੀਂ ਮੁੱਕਦਾ ਕਿ ਇੰਨੀ ਪੈਦਾਵਾਰ ਆ ਉਹਦੀ ਮਿਲਕ ਦੀ ਵੀ ਤੇ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ ਹੁਣ ਫਿਰ ਇਹਦੇ ਵਿੱਚ ਇੱਥੇ ਲੋਕ ਉਹ ਚੀਜ਼ ਦਾ ਵਿਰੋਧ ਵੀ ਕਰਨਗੇ ਵੀ ਹਾਂ ਭਾਈ ਅਸੀਂ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਾਂ ਬਾਹਰੋਂ ਕਿਉਂ ਤੁਸੀਂ ਪ੍ਰੋਡਿਊਸ ਕਰ ਰਹੇ ਹੋ। ਹੁਣ ਅੱਜ ਤੱਕ ਤੁਸੀਂ ਕਹਿੰਦੇ
2: ਕਿ ਤਾਂ ਦੁੱਧ
1: ਜੀ ਹਾਂਜੀ ਹਾਂਜੀ
2: ਬਾਹਰਲਾ ਤਾਂ ਦੁੱਧ ਇਸ ਕਰਕੇ ਕਹਿੰਦੇ ਨੇ ਵੀ ਜਿਹੜਾ ਉਹਨਾਂ ਫੀਡ ਆਉਣਾ ਮਾਸ ਪੈਂਦਾ ਉਹਦੇ ਵਿੱਚ।
1: ਚਲੋ ਮੈਂ ਉਹ ਤੁਹਾਡੇ ਨਾਲ ਮੈਂ ਇੱਕ ਮਿੰਟ
2: ਛੱਡੋ ਉਹ ਗੱਲ ਛੱਡੋ
1: ਨਹੀਂ ਨਹੀਂ ਆਪਾਂ ਮੈਂ ਬਹਾਦਰ ਸਿੰਘ ਜੀ ਜੋੜਦੇ ਸੀ ਡੈਨਮਾਰਕ ਤੋਂ ਉਹਨਾਂ ਦੇ ਨਾਲ ਆਪਾਂ ਗੱਲ ਜ਼ਰੂਰ ਕਰਾਂਗੇ ਇਹਦੇ ਉੱਤੇ ਕਿਉਂਕਿ ਉੱਥੋਂ ਜ਼ਿਆਦਾ ਜਾਣਦੇ ਨੇ। ਹਾਂਜੀ ਤੁਸੀਂ ਕੰਟੀਨਿਊ ਕਰੋ ਕੋਈ ਨਹੀਂ।
2: ਮੈਂ ਇਹ ਗੱਲ ਕਹਿੰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਨੀ ਗਾ ਇੱਥੇ ਕਿੰਨੀ ਜਨਸੰਖਿਆ ਵੀ ਜਿਹੜਾ ਮਾਲ ਬਾਹਰੋਂ ਲੈਂਦੇ ਨੇ ਤੁਸੀਂ ਇੱਥੇ ਪ੍ਰੋਡਕਸ਼ਨ ਕਰਾਓ, ਸਰਕਾਰ ਕਿਹੜਾ ਕਰਾ ਨਹੀਂ ਸਕਦੀ। ਜੇ ਸਰਕਾਰ ਕਿਸੇ ਨੂੰ ਕੋਈ ਮੁਨਾਫਾ ਦਊ, 4 ਪੈਸੇ ਕਰਾਊਗੀ, ਕੰਮ ਦਊਗੀ ਤਾਂ ਹੀ ਇਹ ਲੋਕ ਕੰਮ ਕਰਨਗੇ
1: ਜੀ।
2: ਮਹਿੰਗਾਈ ਤਾਂ ਕਿੱਥੇ ਤੱਕ ਪਹੁੰਚ ਗਈ
1: ਜੀ,
2: ਇਹਦੇ ਵਿੱਚ ਕੀ ਕਿਸੇ ਨੂੰ ਬਚਦਾ, ਕੀ ਬੰਦਾ ਕਰੇ ਇੱਥੇ ਦੱਸੋ
1: ਜੀ। ਉਹ ਤਾਂ ਬਾਈ ਜੀ ਇੱਥੇ ਲੇਬਰ ਦੇਖੋ
2: ਕੁਛ ਕਰਨ ਵਾਲੇ ਨੇ, ਅਸੀਂ ਕਰਦੇ ਹਾਂ।
1: ਹੁਣ ਦੇਖੋ ਲੇਬਰ ਕੋਈ ਵੀ ਮੁਲਕ ਆ, ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ, ਜਿਹੜਾ ਢਾਂਚਾ ਸਾਰਾ ਵੱਧ ਰਿਹਾ ਜੀ, ਲੇਬਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ। ਜਾਂ ਕਹਿ ਲਓ ਕਿ ਵਰਕਰ ਜਿਹੜੇ ਰੱਖਣੇ ਪੈਂਦੇ ਉਹਨਾਂ ਦਾ ਐਕਸਪੈਂਸ ਜਿਹੜਾ ਆ, ਇਹਨਾਂ ਮੁਲਕਾਂ ਨੇ ਵੀ ਉਹ ਚੀਜ਼ਾਂ ਨੂੰ ਮਤਲਬ ਕਿ ਕੰਟਰੋਲ ਕਰ ਰਹੇ ਨੇ, ਜਿੱਥੇ 4 ਬੰਦੇ ਸੀਗੇ ਉੱਥੇ ਮਤਲਬ ਕਿ 2.5 ਬੰਦਿਆਂ ਦੇ ਨਾਲ ਕੰਮ ਚਲਾ ਰਹੇ ਨੇ। ਉਹ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਕਹਿ ਤਾਂ ਰਹੇ ਹਾਂ ਕਾਰਪੋਰੇਟ ਢਾਂਚਾ ਆ ਰਿਹਾ, ਛਾਲਾ ਮਾਰਦਾ ਆ ਰਿਹਾ, ਪਰ ਉਸ ਤੋਂ ਬਗੈਰ ਆਪਣਾ ਸਰਦਾ ਵੀ ਨਹੀਂ ਗਾ, ਕਿਉਂਕਿ ਚਲੋ ਸਰਮਾਏ ਦਾ ਢਾਂਚਾ ਹੈਗਾ ਆ, ਉਹ ਜੋਬਾਂ ਵੀ ਕ੍ਰੀਏਟ ਕਰੂਗਾ ਉਹ, ਮਤਲਬ ਕਿ ਚਲੋ ਜੇ ਆਪਾਂ ਸਾਰੀਆਂ ਸਰਕਾਰੀ ਜੋਬਾਂ ਹੀ ਕਹੀਏ, ਉਹ ਕਿੰਨੀਆਂ ਕੋਣਗੀਆਂ ਸਰਕਾਰੀ ਜੋਬਾਂ, ਕੋਈ ਵੀ ਮੁਲਕ ਲਾ ਲਓ।
2: ਸਰਕਾਰੀ ਜੋਬਾਂ ਤਾਂ ਹਜੇ ਵੀ ਬਹੁਤ ਖਾਲੀ ਪਈਆਂ ਨੇ ਜੀ। ਮੈਂ ਕਹੀ ਨਾ ਜਨਸੰਖਿਆ ਹੀ ਬਹੁਤ ਜ਼ਿਆਦਾ ਆ ਭਾਰਤ ਦੀ
1: ਜੀ,
2: ਕਿੰਨੀ ਜਨਸੰਖਿਆ ਦੇਖੋ
1: ਜੀ,
2: ਉਹਨਾਂ ਕੁਛ ਉਹ ਪੱਧਰ ਤੇ ਨਹੀਂ ਹੈ ਕੁਛ ਜੋ ਸਰਕਾਰਾਂ ਨੇ ਕਰਨਾ ਸੀ
1: ਜੀ।
2: ਇੱਥੇ ਉਹ 10% ਬੰਦੇ ਅਮੀਰ ਨੇ, ਬਾਕੀ ਸਾਰੇ ਗਰੀਬ ਨੇ ਇੱਥੇ
1: ਜੀ। ਆ ਦੇਖੋ ਹੁਣ ਗੁਰੀਮਾਨ ਜੀ ਪੰਜਾਬ ਚ ਹੀ ਰਹਿੰਦੇ ਨੇ, ਉਹ ਕਹਿੰਦੇ ਨੇ ਕਿ ਪ੍ਰੋਡਕਸ਼ਨ ਤਾਂ ਹੋ ਜਾਊ ਪਰ ਸਾਡੇ ਲੋਕ ਬੇਈਮਾਨੀ ਦਾ ਤਿਆਗ ਤਾਂ ਕਰਨ ਜੀ।
2: ਤਿਆਗ ਕਰਨ ਵਾਸਤੇ ਚੈੱਕ ਰੱਖਣਾ ਪਊ ਸਰਕਾਰ ਨੂੰ, ਜਦੋਂ ਪੈਸੇ ਪੂਰੀ ਦਊਗੀ ਕਿਵੇਂ ਸਰਕਾਰ ਤੋਂ।
1: ਛੈਲੀ ਬਾਈ ਜੀ, ਜੇ ਅਸੀਂ ਆਪ ਕਿਉਂ ਨੀ ਇਮਾਨਦਾਰ ਬਣਦੇ, ਸਵਾਲ ਤਾਂ ਇਹ ਵੀ ਖੜਾ ਹਰ ਚੀਜ਼ ਨੂੰ ਸਰਕਾਰ ਤੇ ਆਪਾਂ ਕਾਹਤੋਂ ਲਿਜਾਂਦੇ ਆ।
2: ਨਹੀਂ ਸਰ, ਹਰ ਗੱਲ ਸਵਾਲ ਤੇ ਨੀ ਹੈਗਾ, ਜਿਹੜਾ ਬੰਦਾ ਚੀਜ਼ ਕੋਈ ਪੈਸੇ ਦਊਗਾ ਉਸ ਹਿਸਾਬ ਨਾਲ ਚੀਜ਼ ਵੀ ਸਹੀ ਦਊਗਾ, ਫਿਰ ਬਈ ਮੈਨੇ ਕਿੱਥੇ ਆ ਗਈ
1: ਜੀ।
2: ਫਿਰ ਤੁਸੀਂ ਆਪਾਂ ਕੋਈ ਚੀਜ਼ ਲੈਣੇ ਆ, ਆਪਾਂ ਜਦੋਂ ਚੀਜ਼ ਖਰੀਦਦੇ ਆਪਾਂ ਦੇਖ ਕੇ ਖਰੀਦਦੇ ਆ, ਚੀਜ਼ ਵੀ ਕਹੇ ਜੀ ਇਹ
1: ਨਹੀਂ ਉਹ ਆਪਾਂ ਨਹੀਂ ਬਾਈ ਜੀ, ਦੇਖੋ ਜੇ ਆਪਾਂ ਪ੍ਰਾਈਸ ਰੱਖਿਆ ਹੋਇਆ, ਅਗਲਾ ਲਵੇ ਨਾ ਲਵੇ ਉਹਨੂੰ ਪੁੱਗਦਾ ਲੈ ਲਵੇ, ਨਹੀਂ ਪੁੱਗਦੀ ਨਾ ਲਵੇ, ਪਰ ਆਪਾਂ ਕਾਹਤੋਂ ਬੇਈਮਾਨੀ ਕਰਨੀ ਹੈ ਕਿਸੇ ਦੇ ਨਾਲ, ਆਪਾਂ ਤਾਂ ਉਹ ਚੀਜ਼ ਨੂੰ ਸ਼ੁੱਧ ਰੱਖੀਏ ਨਾ।
2: ਨਹੀਂ ਆਪਾਂ ਕਦੋਂ ਕਹਿੰਦੇ ਬੇਈਮਾਨੀ ਕਰੋ
1: ਜੀ,
2: ਨਹੀਂ ਮੈਂ ਕਦੋਂ ਕਹਿੰਦਾ ਵੀ ਬੇਈਮਾਨੀ ਕਰੋ, ਨਾਲੇ ਆਪਣੇ ਕਹਿਣ ਤੇ ਕਦੋਂ ਕਰਨ ਲੱਗੇ ਨੇ, ਕਦੋਂ ਹਟਣ ਲੱਗੇ ਨੇ ਆਪਣੇ ਕਹੇ ਤੇ ਭਾਰੀ ਥੋੜਾ ਹਟਦੇ।
1: ਚਲੋ ਆਪਾਂ ਬਹਾਦਰ ਸਿੰਘ ਜੀ ਜੁੜੇ ਆ, ਉਹ ਤੁਸੀਂ ਫੀਡ ਦੀ ਗੱਲ ਕਰਦੇ ਸੀ, ਉਹਨਾਂ ਨੂੰ ਪੁੱਛਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਬਾਈ ਜੀ ਜੀ ਅਨੂ ਜੀ, ਸਤਿ ਸ੍ਰੀ ਅਕਾਲ ਜੀ। ਆਵਾਜ਼ ਥੋੜੀ ਡਾਊਨ ਆ ਰਹੀ ਹੈ ਤੁਹਾਡੀ, ਨਹੀਂ ਬਹੁਤ ਘੱਟ ਆ ਰਹੀ ਹੈ ਜੀ। ਹਾਂਜੀ ਨਹੀਂ ਨਹੀਂ ਠੀਕ ਨਹੀਂ ਆ ਰਹੀ ਜੀ, ਜਾਂ ਤੁਸੀਂ ਹੈਡਫੋਨ ਲਾ ਲਓ। ਹਾਂਜੀ
2: ਹੈਡਫੋਨ ਲਾ ਕੇ ਗੱਲ ਕਰੋ,
1: ਨਹੀਂ
2: ਹੈਡਫੋਨ ਲਾ ਲਓ
1: ਜੀ।
5: ਇੱਕ ਮਿੰਟ ਯਾਰ,
1: ਹੁਣ ਠੀਕ ਆ ਜੀ। ਹਾਂਜੀ ਹੁਣ ਠੀਕ ਆਈ ਸੀ,
6: ਦੂਜਾ ਵੀ ਲਾਉਣਾ ਹੈਡਫੋਨ।
1: ਹਾਂਜੀ
6: ਠੀਕ ਆ,
1: ਹੁਣ ਠੀਕ ਆ ਜੀ। ਹਾਂਜੀ ਜੀ ਕੰਟੀਨਿਊ ਪਲੀਜ਼।
6: ਸ਼ੈਲੀ ਭਾਈ ਸਤਿ ਸ੍ਰੀ ਅਕਾਲ, ਸ਼ੈਲੀ ਭਾਈ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਜੀ।
6: ਸ਼ੈਲੀ ਭਾਈ ਤੁਸੀਂ ਨਾ ਹੁਣ ਤੁਹਾਡੀ ਮੈਂ ਇੱਕ ਦੋ ਗੱਲਾਂ ਨੂੰ ਕ੍ਰਿਟਿਸ਼ੀਆ ਕਹਿੰਦੇ ਹੁੰਦੇ ਉਹ ਕਰਨਾ, ਉਹ ਪਰ ਉਹ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਅਸੀਂ ਤੁਹਾਡੀ ਗੱਲ ਝੂਠਾ ਪਾਉਣਾ ਚਾਹੁੰਦੇ, ਅਸੀਂ ਸਿਰਫ ਸਾਨੂੰ ਅਸੀਂ ਤਾਂ ਕਰਦੇ ਹਾਂ ਕਿਉਂਕਿ ਜਦੋਂ ਕਿਉਂਕਿ ਸਾਨੂੰ ਵੀ ਜੇ ਅਸੀਂ ਵੀ ਇੰਡੀਆ ਰਹਿੰਦੇ ਸਾਨੂੰ ਵੀ ਨਹੀਂ ਪਤਾ ਲੱਗਣਾ, ਅਸੀਂ ਵੀ ਇੱਦਾਂ ਹੀ ਹੋਣਾ ਜਿੱਦਾਂ ਤੁਸੀਂ ਤੁਸੀਂ ਜਿੱਦਾਂ ਨਾ ਤੁਸੀਂ ਮਤਲਬ ਕਿ ਹਰ ਗੱਲ ਨੂੰ ਉਹਦਾ ਮੂਹਰੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ, ਪਰ ਤੁਸੀਂ ਸਿਰਫ ਇੰਨਾ ਸਮਝੋ ਕਿ ਅਸੀਂ ਵੀ ਤੁਹਾਡੇ ਹੀ ਹਾਂ, ਅਸੀਂ ਜਦੋਂ ਕੋਈ ਗੱਲ ਕਰਦੇ ਅਸੀਂ ਕਿਉਂਕਿ ਅਸੀਂ ਅਸੀਂ ਕੋਈ ਚੀਜ਼ ਅਲੱਗ ਦੇਖੀ ਆ ਸਾਨੂੰ ਪਸੰਦ ਆ ਦੁਨੀਆਂ, ਅਸੀਂ ਤਾਂ ਹੀ ਤੁਹਾਨੂੰ ਆਏ ਹਾਂ ਧੱਕੇ ਖਾਂਦੇ ਸਾਰੇ ਇੱਥੋਂ ਸਾਰਾ ਕੁਛ ਛੱਡ ਕੇ।
1: ਜੀ ਬਿਲਕੁਲ।
6: ਹੁਣ ਮੈਂ ਤੁਹਾਨੂੰ ਇੱਕ ਦੋ ਗੱਲਾਂ ਤੁਹਾਨੂੰ ਮੈਂ ਕਹਿੰਦਾ, ਹੁਣ ਜਦੋਂ ਤੁਸੀਂ ਕਿਹਾ ਵੀ ਤੁਸੀਂ ਵੀ ਹਜ਼ੂਰੀਏ ਪੀਂਦੇ ਗਏ ਆ, ਭਾਜੀ ਜਦੋਂ ਅਸੀਂ ਆਏ ਹੋ ਨਾ ਉਦੋਂ ਹਜ਼ੂਰੀਏ ਦਾ ਸਿਰਫ ਮੈਂ ਕਹਿੰਦਾ ਹਜ਼ੂਰੀਆ ਕਦੇ ਖੇਤਾਂ ਤੋਂ ਬਗੈਰ ਕਿਤੇ ਨੀ ਪੈਂਦਾ ਹੈਗਾ
1: ਜੀ,
6: ਕਿਉਂਕਿ ਲੋਕੀ ਇਮਾਨਦਾਰ ਸੀਗੇ ਆਪਣੇ ਨਾ ਜਿੱਦਾਂ ਨਾ

0: ਜਿਹੜੀ ਸਟ੍ਰਾਬੇਰੀ ਆ ਉਹਨੂੰ ਸਿੱਧੇ ਸਪਰੇ ਮਾਰਕ ਦਿਖਾਉਣ ਡਿਆ ਯੂਟਿਊਬ ਤੇ ਦੇਖੋ ਸਪਰੇ ਮਾਰਕ ਵੇਚਣ ਡਿਆ ਲੋਕਾਂ ਨੂੰ ਮੂਲੀਆਂ ਵੱਢ ਕੇ ਲਿਆਉਂਦੇ ਖੇਤਾਂ ਚੋਂ ਜਿਹੜੇ ਨਾਲੇ ਵਗਦੇ ਹੋਣਗੇ ਉਹਦੇ ਵਿੱਚ ਧੋ ਕੇ ਉਹ ਮੂਲੀਆਂ ਵੇਚਣ ਡਿਆ ਉਹ ਆ
1: ਜੀ
0: ਹੈਨਾ ਇੱਕ ਇੱਕ ਤੁਸੀਂ ਇਹ ਕੀਤੀ ਦੂਜੀ ਕੀਤੀ ਸੀ ਤੁਸੀਂ ਕਹਿੰਦੇ ਇਹ ਤੁਹਾਡਾ ਕਲਚਰ ਹੋ ਰਿਹਾ ਜੋ ਦੁੱਧੀ ਕਲਚਰ ਚੱਲਦੀ ਹੈ ਦੁੱਧ ਨਾਲ ਤੇ ਮੱਝ ਨਾਲ ਤੇ ਕਲਚਰ ਦਾ ਮਤਲਬ ਸਮਝ ਨਹੀਂ ਮੈਨੂੰ ਆਇਆ ਕਲਚਰ ਸਾਡਾ ਆਪਣੀ ਸਭਿਅਤਾ ਹੋ ਸਕਦੀ ਜਦੋਂ ਆਪਣੀ ਸਿੱਧਾ ਕੱਪੜੇ ਪਾਉਂਦੇ ਹਾਂ ਅਸੀਂ ਆਹ ਭੰਗੜੇ ਆ ਆਹ ਸਾਡਾ ਪਿੰਡ ਆ ਆਹ ਸਾਡਾ ਸ਼ਹਿਰ ਉਹ ਨਾ ਖਾਣ ਪੀਣ ਦਾ ਤਾਂ ਮੈਨੂੰ ਕਲਚਰ ਦਾ ਕੋਈ ਲਿੰਕ ਨਹੀਂ ਬਣਦਾ ਹੈਗਾ ਚਲੋ ਇਹ ਹੋ ਗਿਆ ਇੱਕ ਹੋਰ ਛੋਟੀ ਜਿਹੀ ਗੱਲ ਕਰਦਾ ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਗੱਲ ਤਾਂ ਮੇਨ ਤੁਸੀਂ ਦੁੱਧ ਦੀ ਕਰਦੇ ਅੱਜ ਆਪਾਂ ਤੁਸੀਂ ਵਿੱਚ ਦੋ ਚਾਰ ਹੋਰ ਪਾ ਲਈਆਂ ਇੱਕ ਤਾਂ ਸਾਡੇ ਵਿੱਚ ਇਹ ਆ ਕਿ ਜਦੋਂ ਹੁਣ ਤੁਸੀਂ ਤਿੰਨ ਚਾਰ ਜਣੇ ਲੱਗੇ ਸੀ ਨਾ ਸਾਰੇ ਪਤਾ ਕਹਿੰਦੇ ਸੀਗੇ ਇੱਕ ਮਿੰਟ ਮੇਰੀ ਸੁਣਿਓ ਇੱਕ ਮਿੰਟ ਜਦੋਂ ਤੱਕ ਅਸੀਂ ਨਾ ਮੇਰੀ ਸੁਣਾਉਂਦੇ ਹਾਂ ਅਸੀਂ ਸੁਣਦੇ ਨੀ ਉਦੋਂ ਤੱਕ ਸਾਡਾ ਮੈਂ ਵੀ ਬੱਚੇ ਹਾਂ ਮੈਂ ਵੀ ਬੱਚੇ ਮੈਂ ਵੀ ਸੁਣਾਉਣ ਵਾਲਿਆਂ ਦੀ ਹਾਂ ਸੁਣਨ ਵਾਲਿਆਂ ਮੈਂ ਵੀ ਹੈ ਨੀ ਕਦੇ ਮੇਰੀ ਸੁਣਿਓ ਹੁਣ ਜਦੋਂ ਆਪਾਂ ਗੱਲ ਕਰਦੇ ਸੀ ਵੀ ਆਪਣੇ ਘਰ ਦੇ ਤੋਂ ਸ਼ੁਰੂ ਕਰੀਏ ਬਾਹਰ ਪਿੰਡ ਤੋਂ ਸ਼ੁਰੂ ਕਰੀਏ ਮੈਂ ਜਦੋਂ ਫਿਰ ਆ ਗਈ ਗੱਲ ਮੇਰੇ ਤੇ ਮੈਂ
1: ਜੀ
0: ਉਹ ਜਦੋਂ ਨਾ ਅਸੀਂ ਘਰ ਪਾਉਂਦੇ ਭਾਜਪਾ ਤੁਹਾਨੂੰ ਸ਼ਾਇਦ ਯਾਦ ਹੋਣਾ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀਗਾ ਵੀ ਜਦੋਂ ਨਾ ਅਸੀਂ ਕੋਈ ਘਰ ਪਾਉਂਦੇ ਅਸੀਂ ਸਮਾਨ ਰਾਜਸਥਾਨ ਤੋਂ ਮੰਗਾ ਪਰ ਕਿੱਥੋਂ ਕਿੱਥੋਂ ਲੱਕੜੀਆਂ ਮੰਗਾ ਘਰ ਘਰ ਸਿਰੇ ਦਾ ਬਣ ਜਾਵੇ ਅੱਛਾ ਘਰ ਦਾ ਅੱਗੇ ਤਾਂ ਟੱਪਿਆ ਨੀ ਤਾਂ ਜੋ ਭੈਣ ਚੋ ਚੱਕ ਹੁੰਦਾ ਕੂੜੇ ਸੁੱਟੋ ਕੂੜੇ ਦੇ ਵਿੱਚ ਸੁੱਟੋ ਪਲਾਸਟਿਕ ਜੀ ਹਨਾ ਪਰ ਘਰ ਦੇ ਅੰਦਰ ਤੁਸੀਂ ਕੂੜਾ ਸੁੱਟਣ ਵਾਲਾ ਵੀ ਸਮਾਨ ਵੀ ਰੱਖਿਆ ਲਿਆ ਕੇ ਡੱਬਾ ਵੀ ਰੱਖਿਆ ਉਹਨੂੰ ਇਕੱਠਾ ਕਰਨ ਵਾਲਾ ਵੀ ਰੱਖਿਆ ਆ ਪਰ ਜਦੋਂ ਘਰ ਤੋਂ ਬਾਹਰ ਨਿਕਲਦਾ ਫਿਰ ਤੁਹਾਨੂੰ ਕੁਛ ਨੀ ਫਿਰ ਤੁਹਾਡੇ ਵੱਲ ਸਾਰਾ ਬਾਕੀ ਕੂੜਾ ਡੱਬਾ ਹੀ ਆ
1: ਬਿਲਕੁਲ
0: ਹੁਣ ਹੁਣ ਹੁਣ ਹੁਣ ਹੁਣ ਸ਼ੈਲੀ ਬਾਈ ਜੇ ਮੈਂ ਵੀ ਇੱਥੇ ਹੁੰਦਾ ਨਾ ਮੈਂ ਵੀ ਇੱਦਾਂ ਕਰਨਾ ਹੁਣ ਮੇਰੀ ਕੁੜੀ ਚਾਰ ਸਾਲ ਦੀ ਕੁੜੀ ਕੀ ਹੁੰਦਾ ਬੱਚਾ 4 ਸਾਲ ਦਾ ਜੀਰੋ ਆ ਬੱਚਾ ਉਹਨੂੰ ਵੀ ਪਤਾ ਆ ਜਦੋਂ ਕਾਰ ਚ ਵੇਲੇ ਬੈਠੇ ਕਹਿੰਦੀ ਡੈਡੀ
1: ਕਿੱਥੇ
0: ਪਲਾਸਟਿਕ ਫੜੀ ਹੋਈ ਮੰਨ ਲਓ ਕੋਈ ਵੀ ਪਲਾਸਟਿਕ ਹੋਵੇ ਪਲਾਸਟਿਕ ਕਹਿੰਦੀ ਇਹ ਨੀ ਸੋਚਣਾ ਇਹ ਘਰ ਜਾ ਸੁਣ ਡੱਬੇ ਚ ਜੇ ਉਹਨੇ ਫੜਿਆ ਸਾਂਭਲਾ ਸੇਬ ਦਾ ਕੋਈ ਫੜਿਆ ਜਾਂ ਸਟ੍ਰਾਬੇਰੀ ਦਾ ਕੋਈ ਫੜਿਆ ਜਾਂ ਛਿੱਲੜ ਫੜਿਆ ਕੇਲੇ ਦਾ ਉਹ ਮੈਂ ਉਹਨੂੰ ਕਹਿੰਦਾ ਮੈਂ ਤੂੰ ਸੁੱਟ ਸਕਦੀ ਹੈ ਕਿਉਂਕਿ ਇਹ ਖਾਦ ਆ ਇਹ ਸਿਰਫ ਫਾਇਦਾ ਹੀ ਇਹਦਾ ਕੋਈ ਹੋਰ ਪਲਾਸਟਿਕ ਚੀਜ਼ ਨਹੀਂ ਉਹਨੂੰ ਵੀ ਪਤਾ 4 ਸਾਲ ਦੀ ਕੁੜੀ ਨੂੰ ਪਰ ਇੱਥੇ ਜਦੋਂ ਅਸੀਂ ਵੀ ਇੰਡੀਆ ਵੀ ਆਉਂਦੇ ਹਾਂ ਤਾਂ ਮੇਰੇ ਪਾਪਾ ਜਾਂ ਪਾਪੇ ਹੋਣੇ ਬੀਬੀ ਹੋਣੇ ਕੋਈ ਚੀਜ਼ ਸੁੱਟਦੀ ਕੋਸ਼ਿਸ਼ ਕਰ ਮੈਂ ਦੁਬਾਰਾ ਉੱਥੇ ਚੱਕ ਲੈਣਾ ਮੈਂ ਕਿਹਾ ਯਾਰ ਕੀ ਕਰਨ ਹਾਲਾਂਕਿ ਮੇਰੇ ਚੱਕਣ ਨਾਲ ਕੋਈ ਫਰਕ ਨਹੀਂ ਪੈ ਜਾਣਾ ਉੱਥੇ
1: ਕਿਉਂਕਿ
0: ਉੱਥੇ ਤਾਂ ਹੁਣ ਕੱਲ ਪਰਸੋਂ ਇੱਕ ਮੁੰਡਾ ਮੇਰੇ ਨਾਲ ਬਹਿਸਦਾ ਹੈਗਾ ਕਿਉਂਕਿ ਮੈਂ ਨਾ ਬਹੁਤ ਜ਼ਿਆਦਾ ਨੈਗੇਟਿਵ ਹਾਂ ਇੰਡੀਆ ਦੇ ਮੈਂ ਸਿੱਧਾ ਸਾਫ਼ ਕਹਿੰਦਾ ਉਹ ਤਾਂ ਕਰਕੇ ਜੋ ਉਸ ਦਾ ਸਿਸਟਮ ਆ ਜੋ ਦਫ਼ਤਰਾਂ ਦਾ ਸਿਸਟਮ ਆ ਤੁਸੀਂ ਤੁਹਾਨੂੰ ਵੀ ਪਤਾ ਭਾਈ ਮੈਂ ਗੱਲ ਪਹਿਲਾਂ ਕਰ ਚੁੱਕਾ ਅੱਛਾ ਉਹ ਮੈਨੂੰ ਕਹਿੰਦਾ ਯਾਰ ਬਹਾਦਰ ਤੂੰ ਟਲਦਾ ਨਹੀਂ ਤੂੰ ਕਹਿੰਦਾ ਦੇਖ ਕਹਿੰਦਾ ਮੈਂ ਯਾਰ ਮੈਂ ਬਹਾਦਰ ਸੋਚਿਆ ਇੱਕ ਮਿੰਟ ਮੈਂ ਕਹਿੰਦਾ ਬਹੁਤ ਮੈਂ ਨਾ ਕਈ ਵਾਰੀ ਕਹਿੰਦਾ ਮੈਂ ਲਿਖ ਕੇ ਰੱਖਦਾ ਮੈਂ ਕੀ ਲਿਖ ਕੇ ਰੱਖਦਾ ਕਹਿੰਦਾ ਦੇਖ ਯਾਰ ਜਦੋਂ ਅਸੀਂ ਛੋਟੇ ਸੀ ਉਦੋਂ ਕਾਰਾਂ ਨੀ ਹੁੰਦੀਆਂ ਸੀਗੀਆਂ ਮੈਂ ਕਿਹਾ ਯਾਰ ਗੱਲ ਸੁਣ ਇਹ ਕਾਰਾਂ ਤਰੱਕੀ ਆ ਇਹ ਵਿਗਿਆਨ ਆ ਮੈਂ ਕਿਹਾ ਇਹ ਸਾਇੰਸ ਆ
1: ਜੀ
0: ਇਹ ਪ੍ਰਾਈਵੇਟ ਬੰਦੇ ਨੇ ਬਣਾਈ ਆ ਉਹਨੇ ਆਪਣੀ ਦੁਕਾਨ ਚਲਾਈ ਆ ਮੈਂ ਕਿਹਾ ਹੁਣ ਤੂੰ ਚੱਲ ਇਹ ਦੱਸ ਵੀ ਜਿਹੜਾ ਆਪਾਂ ਸਕੂਲੇ ਜਾਂਦੇ ਸੈਨੀਵਾਰ ਸਕੂਲ ਸੀ ਪਬਲਿਕ ਸਕੂਲ ਸੀ ਉਸੇ ਸੈਨੀਵਾਰ ਸਕੂਲ ਦੀ ਗਿਣਤੀ ਕਿੰਨੀ ਆ ਹੁਣ
1: ਜੀ
0: ਜਿਹੜਾ ਮੈਂ ਕਿਹਾ ਪਬਲਿਕ ਸਕੂਲ ਸੀਗਾ ਸਾਡੇ ਪਿੰਡ ਮੈਂ ਕਿਹਾ ਉਹ ਤਾਂ ਬੰਦ ਹੀ ਹੋ ਗਿਆ
1: ਜੀ
0: ਮੈਂ ਕਿਹਾ ਇਹਨੂੰ ਤਰੱਕੀ ਕਹਿੰਦੇ ਮੈਂ ਕਿਹਾ ਅੱਛਾ ਮੇਰੀ ਗੱਲ ਦੋ ਜੇ ਤੇਰਾ ਕੋਈ ਨਿਆਣਾ ਹੋਣਾ ਗਾ ਪੋਤਾ ਹੋਣਾ ਤੇਰੇ ਜਾ ਉਹਦੇ ਕੋਲ ਮੁੰਡਾ ਵੱਡਾ ਉਹਦਾ ਤੇ ਮੈਂ ਕਿਹਾ ਤੇਰੇ ਕਹਿਣਾ ਮੈਂ ਕਿਹਾ ਤੂੰ ਉਹਨੂੰ ਸੈਨੀਵਾਰ ਸਕੂਲ ਪਾਊਂਗਾ ਜਾਂ ਪ੍ਰਾਈਵੇਟ ਪਾਊਂਗਾ
1: ਜੀ
0: ਜੇ ਤੂੰ ਮੈਂ ਕਿਹਾ ਰੱਬ ਨਾ ਕਰੇ ਬਿਮਾਰ ਹੁੰਦਾ ਮੈਂ ਕਿਹਾ ਤੂੰ ਉਹਨੂੰ ਸਰਕਾਰੀ ਹਸਪਤਾਲ ਲੈ ਕੇ ਜਾਊਂਗਾ ਜਾਂ ਪ੍ਰਾਈਵੇਟ ਲੈ ਕੇ ਜਾਊਂਗਾ ਇਹਨੂੰ ਮੈਂ ਕਿਹਾ ਤਰੱਕੀ ਕਹਿੰਦੇ ਆ ਜੇ ਕਿਸੇ ਨੇ ਕੋਈ ਫੈਕਟਰੀ ਪਾ ਲਈ ਨਾ ਪ੍ਰਾਈਵੇਟ ਬੰਦੇ ਨੇ ਉਹ ਪ੍ਰਾਈਵੇਟ ਬੰਦੇ ਦਾ ਆਪਣਾ ਘਰ ਉਹਨੇ ਆਪਣੀ ਦੁਕਾਨ ਚਲਾਈ ਆ ਜਿਹਨੇ ਗੱਡੀ ਬਣਾਈ ਉਹਨੇ ਦੁਕਾਨ ਚਲਾਈ ਆ
1: ਜੀ
0: ਹਾਂ ਸੜਕਾਂ ਵਧੀਆ ਬਣਾਓ ਸਕੂਲ ਵਧੀਆ ਬਣਾਓ ਦਫ਼ਤਰ ਵਧੀਆ ਬਣਾਓ ਹਸਪਤਾਲ ਵਧੀਆ ਬਣਾਓ ਇਹਨੂੰ ਕਹਿੰਦੇ ਦੇਸ਼ ਦੀ ਤਰੱਕੀ
1: ਜੀ
0: ਤੁਹਾਨੂੰ ਬਿਨਾਂ ਲਾਈਨ ਚ ਲੱਗਿਆ ਕੰਮ ਹੋਵੇ ਕਹਿੰਦਾ ਤੂੰ ਆਵੀ ਯਾਰ ਜਦੋਂ ਤੇਰਾ ਕੰਮ ਹੋਊਗਾ ਮੈਂ ਕਰਾ ਦੂੰਗਾ ਕਹਿੰਦਾ ਮੈਂ ਕਿਹਾ ਕਿੱਦਾਂ ਕਰਾਊਗਾ ਕਹਿੰਦਾ ਲੈ 5,000 ਰੁਪਇਆ ਦੇਣਾ ਬਾਅਦ ਮਿਲ ਮਜ਼ਾਕ ਚ ਗੱਲ ਪਾ ਲਈ ਉਹਨੇ
1: ਜੀ
0: ਮੈਂ ਕਿਹਾ 5,000 ਮੈਨੂੰ ਮੇਰੇ ਕੋਲ ਦਵਾਉਣਾ ਕਹਿੰਦਾ ਨਹੀਂ ਮੈਂ ਦੇ ਦੂੰਗਾ ਕਹਿੰਦਾ ਗੱਲ ਆਖਰ ਤੇ ਮੰਨ ਗਿਆ ਉਹ ਤਰੱਕੀ ਤੇ ਪ੍ਰਾਈਵੇਟ ਵਿੱਚ ਕੀ ਫਰਕ ਆ ਉਹ ਤਰੱਕੀ ਉਹ ਨਹੀਂ ਆ ਜਿਹੜੀ ਇਹ ਸਮਝਦੇ ਤਰੱਕੀ ਸਾਡੇ ਇਹ ਤਰੱਕੀ ਆ ਇੱਥੇ ਜੇ ਮੰਨ ਲਓ ਕਿਸੇ ਮਾਰਕੀਟ ਦੇ ਭਾਵਾਂ ਪ੍ਰਾਈਵੇਟ ਆ ਮਾਰਕੀਟ ਆ ਜੇ ਕਿਸੇ ਮਾਰਕੀਟ ਚ ਪਤਾ ਲੱਗ ਗਿਆ ਨਾ ਕਿ ਮਾੜਾ ਜਾ ਵੀ ਕਿਸੇ ਮੀਟ ਦੇ ਵਿੱਚ ਬੈਕਟੀਰੀਆ ਆ ਅਖਬਾਰ ਚ ਸ਼ਰਿਆ ਹੁੰਦਾ ਵੀ ਪੀ ਵੀ ਜਾਂਦਾ ਉਸੇ ਵੇਲੇ ਸਾਰੀ ਦੀ ਸਾਰੀ ਡਿਲੀਵਰੀ ਵਾਪਸ ਕਰਾਉਣੀ ਪੈਂਦੀ ਆ
1: ਬਿਲਕੁਲ
0: ਨਹੀਂ ਤਾਂ ਅਗਲੇ ਜਿੰਦਾ ਮੈਂ ਇੱਕ ਵਾਰੀ ਫਿਲਟਰ ਜੀ ਕੰਮ ਕਰਦਾ ਸੀ ਭਾਜੀ ਉੱਥੇ ਨਾ ਕਦੇ ਕਬੂਤਰ ਆ ਗਿਆ ਅੰਦਰ ਫਿਲਟਰ ਜੋ ਚੋਕਲੇਟ ਬਣਦੀ ਤੁਹਾਨੂੰ ਜਿਹੜੀਆਂ ਤੁਸੀਂ ਖਾਣੇ ਮਾਬੂ ਵਗੈਰਾ ਨੀ ਆਉਂਦੀ ਉੱਥੇ ਵੱਡੀ ਫਿਲਟਰੀ ਚੱਲ ਲੱਗਾ ਬਹੁਤ ਹਾਂ ਅੱਛਾ ਜਿਹੜੀ ਫਲੇਕ ਖਾਣੇ ਹਾਰੀ ਬਹੁਤ ਉੱਥੇ ਵੀ ਮੈਂ ਕੰਮ ਕਰਦਾ ਸੀ ਸਿਕਿਉਰਿਟੀ ਦਾ ਉੱਥੇ ਇੱਕ ਵਾਰੀ ਕਬੂਤਰ ਆ ਗਿਆ ਸੀ ਅੰਦਰ ਤਾਂ ਉਹ ਉੱਥੇ ਵਕਤ ਪੈ ਗਿਆ ਸਾਨੂੰ ਉਹ ਕਹਿੰਦੇ ਜੇ ਇਹਨੂੰ ਪਤਾ ਲੱਗ ਗਿਆ ਨਾ ਫੂਡ ਜਿਹੜੇ ਫੂਡ ਵਾਲੇ ਹੁੰਦੇ ਆ ਕਹਿੰਦੇ ਇਹਨਾਂ ਦਾ ਜਿੰਦਾ ਲਾ ਜਾਣਾ ਫੈਕਟਰੀ ਨੂੰ
1: ਜੀ
0: ਹੁਣ ਉਹਨਾਂ ਨੂੰ ਉਸ ਗੱਲ ਨਾਲ ਕੋਈ ਮਤਲਬ ਨੀ ਕਿੱਡਾ ਵੱਡਾ ਫੈਕਟਰੀ ਆ ਤੇ ਕਿੰਨਾ ਇਹਦੀ ਦੇਣ ਆ ਦੇਸ਼ ਨੂੰ ਕਿੰਨਾ ਟੈਕਸ ਮਤਲਬ ਦੇਣ ਦਾ ਮਤਲਬ ਟੈਕਸ ਜਾਂਦਾ ਇਹਦਾ
1: ਜੀ
0: ਕਿੰਨੇ ਬੰਦਿਆਂ ਦਾ ਕੰਮ ਇੱਥੇ ਲੱਗਾ ਆ ਅਗਲੇ ਜਿੰਦਾ ਲਾਉਣਾ ਹੀ ਆ ਗਏ ਇਹਨੂੰ ਕਹਿੰਦੇ ਆ
1: ਜੀ
0: ਤੇ ਹਾਂ

0: ਉਹਨਾਂ ਨੂੰ, ਕਿਉਂਕਿ ਉਹਨੂੰ ਪਤਾ ਕੱਲ ਨੂੰ ਬੰਦਾ ਬਿਮਾਰ ਹੋਣਾ ਸਾਡੇ ਕੋਲ ਆਇਆ ਸਰਕਾਰੀ ਹਸਪਤਾਲ ਚ, ਅਸੀਂ ਇਲਾਜ ਅਸੀਂ ਕਰਨਾ ਇਹਦਾ
1: ਜੀ।
0: ਅੱਛਾ ਹੁਣ ਹੁਣ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਦੁੱਧ ਵਾਲੀ
1: ਜੀ।
0: ਆਪਾਂ ਰੋਜ਼ ਹੀ ਪਿੱਟਦੇ ਹਾਂ ਇਸ ਟੀ ਵੀ ਰੇਡੀਓ ਤੇ ਵੀ, ਜਿੰਨੇ ਮਰਜ਼ੀ ਹਿੰਦੀ ਲਾ ਲਓ, ਤਾਮਿਲ ਲਾ ਲਓ, ਜਿੰਨੇ ਜਿਹੜੇ ਵੀ ਮਰਜ਼ ਦੁਨੀਆਂ ਦੇ ਲਾ ਲਓ, ਸਾਰੇ ਇਹੋ ਹੀ ਪਿੱਠ ਸਿਆਪਾ ਪਿਆ ਹੁੰਦਾ। ਰੋਜ਼ ਹੀ ਆਪਾਂ ਸਿਰਫ ਮਸਲੇ ਦੀਆਂ ਗੱਲਾਂ ਕਰਦੇ ਹਾਂ ਰੋਜ਼ ਹੀ,
1: ਬਿਲਕੁਲ
0: ਇੱਥੇ ਵੀ
1: ਜੀ।
0: ਉਹ ਤੁਹਾਨੂੰ ਕਦੀ ਕੋਈ ਮਸਲਾ ਹੁੰਦਾ, ਕਦੀ ਆ ਗਿਆ ਭਗਵੰਤ ਮਾਨ ਦਾ, ਕਦੀ ਆ ਗਿਆ ਅਕਾਲੀਆਂ ਦਾ, ਕਦੀ ਸੜਕਾਂ ਦਾ ਆ ਗਿਆ, ਕਦੀ ਕਦੀ ਕੋਈ ਘਪਲਾ ਆ ਗਿਆ, ਕਦੀ ਕਿਸੇ ਹਸਪਤਾਲ ਦਾ ਆ ਗਿਆ ਜੀ, ਕਿਸੇ ਚਪੇੜ ਮਾਰਤੀ ਮਾਸਟਰ ਨੇ ਜਾਂ ਡਾਕਟਰ ਨੇ ਜਾਂ ਪੁਲਿਸ ਵਾਲੇ ਨੇ
1: ਜੀ।
0: ਇਹ ਤਾਂ ਰੋਜ਼ ਸਾਡੇ ਮਤਲਬ ਕਿ ਅਸੀਂ ਫਸੇ ਹੋਏ ਵਿੱਚ ਆ
1: ਜੀ।
0: ਅੱਛਾ ਤੁਸੀਂ ਹੁਣ ਗੱਲ ਕਰਦੇ ਦੁੱਧ ਦੀ, ਦੁੱਧ ਨੂੰ ਤਾਂ ਛੱਡੋ, ਮੈਂ ਤਕਰੀਬਨ ਇੱਕ ਨਾ ਗੱਲ ਕਹਿੰਦਾ ਹੁਣ, ਇੱਕ ਸਾਡੇ ਨਾ ਇੱਕ ਜਿਹੜੀ ਇੰਡੀਆ ਆ ਇਹ ਇੱਕ ਚੈਨ ਆ ਅਪਣਾਈ ਹੋ ਅਸੀਂ
1: ਜੀ,
0: ਜਿਹੜਾ ਜਿਹੜਾ ਜਾ ਹੈਗਾ ਇੱਕ ਡਿਸਪੈਂਸਰੀ ਵਾਲਾ ਜਿਹੜਾ ਦਵਾਈਆਂ ਭੇਜਦੇ ਆ ਉਹਨੂੰ ਕੀ ਕਹਿੰਦੇ, ਮੈਡੀਕਲ ਸਟੋਰ, ਮੈਡੀਕਲ ਸਟੋਰ ਵਾਲੇ ਨਕਲੀ ਸਮਾਨ ਵੇਚਦਾ ਆ ਹਲਵਾਈ ਨੂੰ, ਹਲਵਾਈ ਕਹਾਂ ਵੇਚਦਾ ਨਕਲੀ ਮਠਿਆਈ ਕਿਸਾਨ ਨੂੰ, ਕਿਸਾਨ ਕਹਾਂ ਵੇਚਦਾ ਹੈਗਾ ਟੀਕੇ ਲੈ ਕੇ ਸਬਜ਼ੀਆਂ, ਫਿਰ ਉਹ ਗਾਹਾਂ ਵੇਚਦਾ ਹੈਗਾ ਜਿੱਥੇ ਦੁੱਧ ਵਾਲੇ, ਦੁੱਧ ਵਾਲਾ ਗਾਹਾਂ ਵੇਚਦਾ ਸਾਨੂੰ ਨਕਲੀ ਦੁੱਧ, ਯਾਨੀ ਕਿ ਅਸੀਂ ਉੱਥੇ ਇੱਕ ਚੈਨ ਬਣਾਈ ਹੋ ਪਰ ਅਸੀਂ ਸਮਝਦੇ ਪਤਾ ਕੀ ਆ, ਅਸੀਂ ਸਮਝਦੇ ਹਾਂ ਸਾਡੇ ਨਾਲ ਥੋੜੋ ਕਿਸੇ ਨੇ ਚੱਕੀ ਕਰਨੀ, ਸਾਡੇ ਨਾਲ ਥੋੜੋ ਕਿਸੇ ਨੇ ਚਲਾਕੀ ਕਰ ਲੈਣੀ ਆ, ਅਸੀਂ ਅਸੀਂ ਸਾਰਿਆਂ ਨਾਲ ਕਰਨ ਡੇ ਆ, ਪਰ ਉਹਨੂੰ ਇਹ ਨੀ ਪਤਾ ਜੇ ਮੈਂ ਦੁੱਧ ਵੇਚ ਕੇ ਆਇਆ ਉਹ ਮੈਨੇ ਮੈਨੂੰ ਨਕਲੀ ਦਵਾਈ ਦਿੱਤੀ ਆ, ਜਿਹਨੂੰ ਮੈਂ ਦੁੱਧ ਵੇਚ ਕੇ ਆਇਆ ਉਹਨੇ ਮੈਨੂੰ ਨਕਲੀ ਮਠਿਆਈ ਦਿੱਤੀ ਆ, ਜਿਹਨੇ ਨਕਲੀ ਮਠਿਆਈ ਵੇਚੀ ਹੈਗੀ ਆ ਉਹਨੂੰ ਮੈਂ ਸਬਜ਼ੀ ਦਿੱਤੀ ਟੀਕੇ ਵਾਲੀਆਂ, ਜਿਹੜੀ ਰਾਤੀ ਨਿੱਕੀ ਸੀ ਸਿਰ ਟੀਕਾ ਲਾਇਆ ਉਹਨੂੰ ਵੱਡੀ ਸਬਜ਼ੀ ਦੇਤੀ ਮੈਂ ਕਰਕੇ, ਉਹ ਕਿਉਂਕਿ ਸਾਰੇ ਹੀ ਜਾਣੇ ਅਸੀਂ ਇੱਕ ਦੂਜੇ ਨੂੰ ਏਦਾਂ ਮਾਰ ਰਹੇ ਹਾਂ, ਪਰ ਸਮਝਦੇ ਇਹੋ ਆ
1: ਜੀ
0: ਕਿ ਸਾਨੂੰ ਕੋਈ ਨੀ ਮਾਰ ਰਿਹਾ, ਅਸੀਂ ਮਾਰ ਰਹੇ ਹਾਂ, ਅਸੀਂ
1: ਦੇਖ ਨਹੀਂ ਰਿਹਾ ਉਹ ਫੀਲ ਕਰਦੇ ਨੇ, ਸਾਨੂੰ ਕਿਹੜਾ ਕਿਸੇ ਨੇ ਦੇਖ ਰਿਹਾ, ਦੇਖ ਨਹੀਂ ਰਿਹਾ ਕੋਈ, ਬਿਲਕੁਲ
0: ਜਿਹੜੇ ਨਸ਼ੇ ਵੇਚਦੇ ਕੀ ਉਹਨਾਂ ਨੂੰ ਕੀ ਲੱਗਦਾ ਕਿ ਉਹ ਆਪ ਬਚ ਜਾਂਦੇ, ਉਹਨਾਂ ਦੇ ਨਿਆਣੇ ਬਚ ਜਾਣਗੇ,
1: ਬਿਲਕੁਲ
0: ਉਹਨਾਂ ਦੇ ਗਾਹਾਂ ਚਾਚੇ ਤਾਏ ਆ ਮਾਸੀਆਂ ਮਾਸੜਾ ਫੁੱਫੜ ਫੁੱਫੜਾ ਉਹਨਾਂ ਨਿਆਣੇ ਤੱਕ ਨੀ ਪਹੁੰਚਣਾ ਉਹ,
1: ਬਿਲਕੁਲ ਜੀ ਬਿਲਕੁਲ
2: ਜੀ।
0: ਦੱਸੋ ਪੁੱਛੋ, ਹਾਂਜੀ ਹਾਂਜੀ
1: ਹਾਂਜੀ ਹਾਂਜੀ
0: ਪੁੱਛੋ ਪੁੱਛੋ,
2: ਆਪਾਂ ਸਰਕਾਰਾਂ ਕਿਸ ਲਈ ਬਣਾ ਰਹੇ ਹਾਂ,
0: ਤੁਸੀਂ ਦੱਸ ਦਿਓ ਸਾਨੂੰ ਪਤਾ ਇਸ ਦਾ ਹੀ, ਵੈਸੇ ਸਾਨੂੰ ਸਿਸਟਮ ਸਾਡੇ ਵਾਸਤੇ ਢਾਂਚਾ ਬਣਾਉਣ, ਢਾਂਚਾ ਸਿਸਟਮ,
2: ਨਹੀਂ ਨਹੀਂ ਮੈਂ ਉਹੀ ਗੱਲ ਕਰਦਾ ਜਿਹੜਾ ਕੋਈ ਰੋਕੂਗਾ ਚੈੱਕ ਕਰੂਗਾ, ਸਰਕਾਰਾਂ ਆਪਾਂ ਇਸ ਲਈ ਬਣਾਉਂਦੇ ਹਾਂ ਵੀ ਆਪਾਂ ਕਿਸੇ ਦਾਇਰੇ ਦੇ ਅੰਦਰ ਰਹਿ ਕੇ ਚੱਲ ਸਕੀਏ, ਦਾਇਰੇ ਨੂੰ ਚਲਾਉਣ ਵਾਲਾ ਹੋਵੇ ਕੋਈ
1: ਜੀ,
2: ਇਸੇ ਕਰਕੇ
1: ਉਹਦੇ ਵਿੱਚ ਵੀ ਜਦੋਂ ਆਪਾਂ ਜਿਹੜੇ ਆਮ ਲੋਕ ਨੇ ਨਾ ਉਹਨਾਂ ਨੂੰ ਵੀ ਮਨਫੀ ਨਹੀਂ ਕਰ ਸਕਦੇ, ਹੁਣ ਦੇਖੋ ਜਦੋਂ ਇੰਸਪੈਕਟਰ ਆਉਂਦਾ ਹੈ ਚੈਕਿੰਗ ਦੇ ਲਈ ਕਿ ਕਰਿਆਨਾ ਸਟੋਰ ਵਾਲੇ ਜਾਂ ਬਹੁਤ ਸਾਰੀਆਂ ਐਸੀਆਂ ਮਿੱਲਾਂ ਵਾਲੇ ਜਾਂ ਚੱਕੀਆਂ ਵਾਲੇ ਕੀ ਸ਼ਟਰ ਨਹੀਂ ਸਿੱਟ ਲੈਂਦੇ, ਉਹ ਕਾਹਤੋਂ ਸਿੱਟਦੇ ਆ,
0: ਅਸੀਂ ਖੁਦ ਦੇਖਿਓ
2: ਨਹੀਂ,
1: ਪਤਾ ਤਾਂ ਉਹਨਾਂ ਨੂੰ ਵੀ ਆ ਰਹੀ ਮਾਲ ਮਿਲਾਵਟੀ ਹੈ ਜਾਂ ਕੁਝ ਨਿਕਲ ਆਊਗਾ ਇਹਦੇ ਵਿੱਚ, ਸ਼ੱਕ ਤਾਂ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਵੀ ਹੈ ਨਾ।
0: ਸ਼ੈਲੀ ਮੈਂ ਤੁਹਾਡੀ ਗੱਲ ਦਾ ਛੋਟਾ ਜਵਾਬ ਦੇ ਦਿੰਦਾ, ਮੈਂ ਬਹੁਤ ਬਹੁਤ ਇੱਕ ਮਿੰਟ ਬਸ ਤੁਸੀਂ ਗੱਲ ਜਵਾਬ ਤੋਂ ਲੈ ਲਓ, ਜਿਹੜਾ ਨਾ ਆਪਾਂ ਹੁਣ ਗੱਲ ਮੇਨ ਖਾਸ ਖਾਸ ਕਰ ਤੋਂ ਆਪਾਂ ਹੁਣ ਜਿਹੜੀ ਗੱਲ ਕਰਦੇ ਪਏ ਨਾ, ਆਪਾਂ ਨੂੰ ਕੱਲ ਆਪਣੀ ਜਿੱਦਾਂ ਹੁਣ ਮੈਂ ਡੈਨਮਾਰਕ ਭਾਈ ਹੁਣ ਫਿਨਲੈਂਡ ਆ ਤੇ ਤੁਸੀਂ ਇੰਡੀਆ ਬੈਠੇ ਆ, ਅਸੀਂ ਇਹਨਾਂ ਤਿੰਨਾਂ ਕੰਟਰੀ ਗੱਲ ਕਰ ਸਕਦੇ ਹਾਂ, ਜੇ ਚੌਥੀ ਵਾਲਾ ਹੋਊਗਾ ਉਹ ਚੌਥੀ ਦੀ ਕਰੂਗਾ ਆ ਕੇ, ਹੁਣ ਆਪਾਂ ਜੇ ਕਿਉਂਕਿ ਅਸੀਂ ਦੋਨੇ ਜਾਣੇ ਇੰਡੀਆ ਤੋਂ ਆਏ, ਮੈਂ ਵੀ ਤੇ ਭਾਜੀ ਭਾਜੀ ਵੀ, ਤੁਸੀਂ ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਇੰਡੀਆ ਦੀ ਗੱਲ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਵੀ ਆਪਾਂ ਸਰਕਾਰਾਂ ਕਿਉਂ ਬਣਾਉਂਦੇ ਹਾਂ, ਉਹਦਾ ਜਵਾਬ ਇਹ ਆ ਕਿ ਜੇ ਤੁਸੀਂ ਜਿਹੜੀ ਅਗਲਾ ਤੁਹਾਡੀ ਸਵਾਲ ਹੋਣਾ ਉਹ ਇਹ ਆ ਕਿ ਅਸੀਂ ਉਹਨਾਂ ਨੇ ਕਰਨਾ, ਉੱਪਰ ਜਿਹੜੇ ਜਿਹੜੇ ਸਰਕਾਰਾਂ 'ਚ ਬੈਠੇ ਉਹਨਾਂ ਦੇ ਕੋਲ ਤਾਂ ਸਾਰਾ ਸਿਸਟਮ ਆ, ਜਿਹੜਾ ਜਿਹੜਾ ਉਹਨਾਂ ਕੋਲ ਨਹੀਂ ਹੋਣਾ ਚਾਹੀਦਾ, ਉਹੀ ਸਰਕਾਰਾਂ ਬਣਾਉਣ ਵਾਲੇ ਆ, ਉਹੀ ਕਾਨੂੰਨ ਬਣਾਉਣ ਵਾਲੇ ਆ ਤੇ ਉਹੀ ਸਮਾਨ ਵੇਚਣ ਵਾਲੇ ਆ,
1: ਬਿਲਕੁਲ ਹੈ ਜੀ,
0: ਪ੍ਰੋਬਲਮ ਤੇ ਇਹ ਆ
2: ਫਿਰ ਆਪਾਂ
0: ਸਾਰੇ ਬੰਦੇ ਉਹਨਾਂ ਦੇ
2: ਕਿਵੇਂ ਦੋਸ਼ ਦੇ ਸਕਦੇ ਹਾਂ,
1: ਬਹਾਦਰ ਜੀ ਮਤਲਬ ਕਿ ਉਹ ਵੀ ਤਾਂ ਹੈ ਹੀ। ਹੁਣ ਦੇਖੋ ਮੈਂ ਆਪਣੀ ਇੱਕ ਐਗਜ਼ਾਮਪਲ ਦਿੰਦਾ, ਚਲੋ ਮੈਂ ਜੋਬ ਦੇ ਵਿੱਚ ਮੇਰਾ ਪ੍ਰੋਫੈਸ਼ਨ ਹੈ ਜਿਹੜਾ, ਮੇਰੇ ਸਿਰ ਦੇ ਉੱਤੇ ਮਾਲਕ ਨਹੀਂ ਆ ਪਰ ਮੇਰਾ ਸੁਪਰਵਾਈਜ਼ਰ ਹੈ, ਤੇ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਪ੍ਰੋਡਕਟ ਵੀ ਉਹਨੇ ਲਿਆਉਣਾ ਹੈ ਕਿਚਨ ਦੇ ਵਿੱਚ ਉਹ ਵਧੀਆ ਹੋਵੇ, ਕੁਆਲਿਟੀ ਦਾ ਹੋਵੇ, ਤੇ ਜੋ ਵਾਅਦਾ ਕੀਤਾ ਗਿਆ ਆ ਸਕੂਲੀ ਬੱਚਿਆਂ ਦੇ ਨਾਲ ਉਹ ਮਤਲਬ ਕਿ ਉਸ ਤਰ੍ਹਾਂ ਦੀ ਉਹਦੀ ਪੂਰਾ ਲੈਵਲ ਹੋਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਮੈਂ ਤਿਆਰ ਕਰਨਾ, ਚਾਹੇ ਮੈਂ ਟਮਾਟਰ ਐਗਜ਼ਾਮਪਲ ਲਾ ਲਾਂ, ਮੈਂ ਟਮਾਟਰ ਕੱਟਣ ਲੱਗਾ ਜੀ, ਉਹ 5 ਕਿਲੋ ਟਮਾਟਰ ਜਾਂ 20 ਕਿਲੋ ਟਮਾਟਰ ਨੇ, ਉਹਦੇ ਵਿੱਚੋਂ 10 ਗਲੇ ਹੋਏ ਜਾਂ ਮਾੜਾ ਮੋਟਾ ਮਤਲਬ ਕਿ ਕੁਝ ਲੱਗਾ ਹੋਇਆ ਦਿਖਦਾ ਹੈ, ਤਾਂ ਮੈਂ ਉੱਥੇ ਉਹਨੂੰ ਸਟੋਪ ਕਰਨਾ, ਮੈਂ ਉਹਨੂੰ ਕੱਢ ਕੇ ਤਾਂ ਬਾਹਰ ਰੱਖਣਾ ਹੈ, ਨਾ ਕਿ ਮੈਂ ਕਹਿਣਾ ਇਹ ਕਿਹੜਾ ਕੋਈ ਦੇ, ਨਾ ਸੁਪਰਵਾਈਜ਼ਰ ਮੇਰੇ ਸਿਰ ਦੇ ਉੱਤੇ ਹੈ ਤੇ ਨਾ ਮੇਰੇ ਨਾਲ ਦਾ ਕੋਈ ਹੈ, ਇਹ ਕਿਹੜਾ ਕਿਸੇ ਨੇ ਦੇਖਿਆ ਮੈਂ ਚੱਕ ਕੇ ਸਬਜ਼ੀ ਬਣਾ ਦਵਾਂ, ਉਹ ਤਾਂ ਹੁਣ ਮੇਰੀ ਨਿੱਜੀ ਜ਼ਿੰਮੇਵਾਰੀ ਬਣ ਗਈ ਨਾ ਉਹ ਤਾਂ।
0: ਬਿਲਕੁਲ ਬਿਲਕੁਲ,
1: ਹਾਂਜੀ ਹਾਂਜੀ,
2: ਇੱਕ ਮਿੰਟ ਜੀ, ਇੱਕ ਮਿੰਟ ਹੁਣ ਮੈਂ ਕੋਈ ਗਲਤੀ ਨਹੀਂ ਕਰਦਾ ਇਸ ਹਿਸਾਬ ਨਾਲ ਤਾਂ ਕੋਈ
1: ਨਹੀਂ, ਉੱਥੇ ਤਾਂ ਆਪਾਂ ਗੱਲ ਕਰ ਰਹੇ ਹਾਂ, ਫਿਰ ਗਲਤੀ ਹੋ ਕਾਹਤੋਂ ਜਾਵੇ, ਫਿਰ ਜੇ ਆਪਾਂ ਗਲਤੀ ਕਰ ਰਹੇ ਤਾਂ ਫਿਰ ਸਰਕਾਰਾਂ ਦੇ ਉੱਤੇ ਸਵਾਲ ਨਹੀਂ
0: ਨਹੀਂ ਨਹੀਂ
1: ਬਾਈ ਜੀ,
2: ਸਿਸਟਮ ਨਹੀਂ ਕਰਦਾ, ਦੂਜੇ ਗਲਤੀਆਂ ਕਰਦੇ ਅਸੀਂ ਭੁਗਤ ਰਹੇ ਹਾਂ।
1: ਨਹੀਂ ਨਹੀਂ ਬਾਈ ਜੀ, ਉਹ ਤਾਂ ਫਿਰ ਇੱਕ ਦੂਜੇ ਉੱਤੇ ਆਪਾਂ ਗੱਲ ਕਰੀ ਜਾਂ ਸਿੱਟੀ ਜਾਂਦੇ ਆ ਨਾ, ਪਰ ਅਸੀਂ ਆਪ ਜ਼ਿੰਮੇਵਾਰ ਤਾਂ ਬਣਨਾ ਪਊਗਾ ਨਾ। ਔਜਲਾ ਸਾਹਿਬ ਵੀ ਇਹੀ ਕਰਦੇ ਸੀ ਕਿ ਆਪਣੀ ਜ਼ਿੰਮੇਵਾਰੀ ਤਾਂ
2: ਚੱਕੀ, ਸੁਣਦੇ ਨਹੀਂ ਯਾਰ, ਐ ਹਏ ਨਹੀਂ ਨਹੀਂ ਨਹੀਂ, ਨਾ ਕੋਈ ਗਲਤੀ ਕਰਦਾ ਨਾ ਕੋਈ ਚੋਰੀ ਕਰਦਾ
1: ਜੀ, ਨਹੀਂ ਤੁਸੀਂ ਨਿੱਜੀ ਆਪਣੇ ਨਿੱਜੀ ਨਾ ਕਰੋ, ਆਪਣੇ ਉੱਪਰ ਨਾ ਲਵੋ, ਆਪਾਂ ਸਾਰੀ ਗੱਲ ਕਰ ਸਾਰਿਆਂ ਦੀ ਗੱਲ ਕਰ ਰਹੇ ਹਾਂ, ਤੁਸੀਂ ਆਪਣੇ ਉੱਤੇ ਨਾ ਲਓ, ਤੁਹਾਨੂੰ ਕਹਿ ਰਿਹਾ ਜੀ
2: ਮੈਂ, ਐ ਨਹੀਂ ਮੈਂ ਇਹ ਕਹਿ ਰਿਹਾ ਵੀ ਜਿਹੜੀਆਂ ਸਰਕਾਰਾਂ ਨੇ ਸਾਨੂੰ ਬੰਦੇ ਬਣਾਵਾ ਸੀ ਉਹ ਤਾਂ ਬਣਾਉਂਦੀਆਂ ਨੀ।
0: ਸ਼ੈਲੀ ਭਾਈ ਤੁਹਾਡੀ ਮੈਂ ਤੁਹਾਡਾ ਪੁਆਇੰਟ ਮੈਂ ਸਮਝ ਗਿਆ, ਮੈਨੂੰ ਇੱਕ ਮਿੰਟ ਸਮਝ ਗਿਆ, ਮੈਂ ਪਤਾ ਤੁਹਾਡਾ ਕਹਿਣਾ ਮਤਲਬ ਇਹ ਕਿ ਤੁਸੀਂ ਤਾਂ ਹੁਣ ਧੱਕੇ ਨਾਲ ਫਸੇ ਹੋਵੋ ਵਿੱਚ, ਕਿਉਂਕਿ ਜਦੋਂ ਅਸੀਂ ਲਾਂਭਾ ਹੋਰ ਦਿੰਦੇ ਹਾਂ ਤੁਹਾਡੇ ਵੀ ਧੱਕੇ ਨਾਲ ਆ ਜਾਂਦਾ ਨਾ, ਤੁਹਾਡੀ ਗੱਲ ਸਹੀ ਹੈ ਇਸ ਵਿੱਚ, ਅਸੀਂ ਇਹ ਵੀ ਨੀ ਕਹਿੰਦੇ ਵੀ ਜੇ 100 ਦੇ 100 ਬੰਦੇ ਆ ਤਾਂ ਸਾਰੇ ਗੰਦੇ ਆ ਤਾਂ ਸਾਰੇ ਉਹ ਆ 2 ਨੰਬਰੀ ਆ, ਅਸੀਂ ਇਹ ਨੀ ਕਹਿੰਦੇ, ਉਹ ਫਿਰ ਤੁਸੀਂ ਲਪੇਟੇ ਚ ਵਿਚ ਆ ਰਹੇ ਹੋ ਫਿਰ ਬਸ, ਕਿਉਂਕਿ ਅਸੀਂ ਇਹ ਨੀ ਕਹਿੰਦੇ ਵੀ ਡੈਨਮਾਰਕ ਤੇ ਫਿਨਲੈਂਡ ਦੇ ਵਿੱਚ ਇੱਥੇ ਕੋਈ ਗੰਦੇ ਬੰਦੇ ਹੈ ਨੀ, ਏਦਾਂ ਵੀ ਹੈ ਨੀ ਗਾ, ਇੱਥੇ ਵੀ ਹੈਗੇ ਆ। ਹੁਣ ਮੈਂ ਅੱਜ ਹੀ ਪੁਲਿਸ ਭਾਈ ਤੁਹਾਨੂੰ ਮੈਸੇਜ ਭੇਜਿਆ ਜੀ ਕਿ ਮੇਰੇ ਘਰ ਪਿਛਲੇ ਸਾਲ ਚੋਰੀ ਹੋਈ ਆ ਐਸੇ ਦਿਨ 19 ਤਰੀਕ ਨੂੰ, ਸਾਰਾ ਕੁਛ ਲੈ ਗਿਆ,
1: ਬਿਲਕੁਲ
0: ਮਤਲਬ ਕਿ ਤੁਸੀਂ ਉਦਾਂ ਲਪੇਟੇ ਚ ਫਿਰ ਆ ਗਏ ਹੋ, ਸਿੱਧੀ ਗੱਲ ਆ, ਕਿਉਂਕਿ ਜੇ ਢਾਂਚਾ ਹੁੰਦਾ ਬਣਿਆ,
2: ਇੱਕ ਮਿੰਟ ਇੱਥੇ ਪਤਾ ਕੀ ਆ ਤੁਹਾਡੇ ਕੋਲੇ, ਤੁਸੀਂ ਰਹਿੰਦੇ ਇੱਥੇ, ਬਥੇਰੇ ਚੰਗੇ ਬੰਦੇ ਨੇ, ਬਥੇਰੇ ਮਾੜਾ ਕੰਮ ਨਹੀਂ ਕਰਦੇ, ਬਥੇਰੇ ਸੱਚੇ ਨੂੰ ਸੱਚ ਕਹਿੰਦੇ ਨੇ
1: ਜੀ,
2: ਸਾਡੇ ਕੋਲੇ ਬਥੇਰੇ ਚੋਰੀ ਵਾਲੇ ਠੱਗੀ ਵਾਲੇ,
0: ਨਹੀਂ ਭਾਜੀ ਉਹ ਢਾਂਚਾ ਆ, ਉਹ ਸਾਡਾ ਚੰਗੇ ਬੰਦੇ ਨੀ ਗੇ, ਉਹ ਢਾਂਚੇ ਨੇ ਬਣਾਏ ਹੋ ਚੰਗੇ ਬੰਦੇ, ਉਹਨਾਂ ਨੇ ਸਿੱਧੇ ਕਰਕੇ ਰੱਖੇ ਹੋ, ਕਿਉਂਕਿ ਤੁਸੀਂ ਪੜਦੇ ਚ ਕੁਛ ਹੀ ਰੱਖ ਹੀ ਨੀ ਸਕਦੇ। ਹੁਣ ਜੇ ਮੈਂ ਬੈਂਕ ਗਿਆ ਮੈਨੂੰ ਕਹਿ ਹੀ ਨੀ ਸਕਦਾ ਕੁਛ ਵੀ, ਗਲਤ ਗੱਲ ਬੋਲਣ ਦਾ ਤਰੀਕਾ, ਜਾਂ ਮੈਂ ਹਸਪਤਾਲ ਗਿਆ ਜਾਂ ਮੈਂ ਸਕੂਲ ਗਿਆ, ਉਹ ਯਾਰ
1: ਆਪਣੇ ਪੈਸੇ ਵੀ ਕਢਾਉਣੇ ਆ ਨਾ, 400-500 ਯੂਰੋ ਵੀ ਕਢਾਉਣਾ, ਤਾਂ ਅਗਲੇ ਕਹਿੰਦੇ ਤੁਸੀਂ ਕਿੱਥੇ ਵਰਤਣਾ ਇਹ ਦੱਸੋ ਸਾਨੂੰ, ਜਾਂ ਜਮਾ ਕਰਾਉਣ ਆਏ ਹੋ ਤਾਂ ਕੈਸ਼ 400-500 ਯੂਰੋ ਤਾਂ ਉਹ ਪੁੱਛਣਗੇ ਵੀ ਇਹ ਕਿੱਥੋਂ ਆਇਆ ਹੈ, ਕਲੀਅਰ ਕਰਨਾ ਪਏਗਾ
0: ਭਾਜੀ, ਲੁਕੋ ਨੀ ਸਕਦਾ ਨਾ ਸਰਕਾਰੀ ਬੰਦਾ ਤੇ ਨਾ ਪ੍ਰਾਈਵੇਟ ਬੰਦਾ, ਤੁਸੀਂ ਪੜਦੇ ਚ ਨਹੀਂ ਰੱਖ ਸਕਦੇ। ਮੈਂ ਹਮੇਸ਼ਾ ਕਹਿੰਦਾ ਮੈਂ ਕਿ ਸਾਨੂੰ ਨਾ ਇਹਨਾਂ ਨੇ ਇੱਥੇ ਜਿਹੜਾ ਸਿਸਟਮ ਆ, ਇਹਨਾਂ ਨੇ ਸਾਨੂੰ ਰੱਸੀਆਂ ਪਾਈਆਂ ਆ
1: ਜੀ,
0: ਰੱਸੀਆਂ ਪਾਈਆਂ, ਜੇ ਇੱਕ ਰੱਸੀ ਤੁਸੀਂ ਇੱਕ ਪਾਸੇ ਖਿੱਚੋਗੇ ਦੂਜੇ ਪਾਸੇ ਖਿੱਚੀ ਜਾਣੀ, ਉਹਨੂੰ ਪਤਾ ਲੈਣਾ ਵੀ ਹਾਂ ਵੀ ਬੰਦਾ ਕਿੱਧਰ ਜਾ ਰਿਹਾ ਹੈ,
1: ਬਿਲਕੁਲ
0: ਇਹਨੂੰ ਢਾਂਚਾ ਤੇ ਸਿਸਟਮ ਕਹਿ ਸਕਦੇ ਅਸੀਂ, ਉਹ ਸਾਡੀ ਸਰਕਾਰਾਂ ਨੇ ਨਹੀਂ ਬਣਾਇਆ
1: ਜੀ।
2: ਸਰ ਅੱਜ ਤੋਂ 25-30 ਸਾਲ ਪਹਿਲਾਂ ਬਾਹਰ ਗਏ ਸੀਗੇ, ਬਾਹਰ ਜਾ ਕੇ ਮਾਹੌਲ ਦੇਖਿਆ, ਸਿਸਟਮ ਦੇਖਿਆ, ਇੱਥੇ ਆ ਕੇ ਉਹੀ ਮਾਹੌਲ ਤੇ ਸਿਸਟਮ ਭਾਲਦਿਆਂ ਸਾਨੂੰ ਨਹੀਂ ਮਿਲ ਰਿਹਾ
1: ਜੀ ਜੀ,
0: ਬਸ ਤਾਂ ਹੀ ਤਾਂ ਅਸੀਂ ਆ ਨਹੀਂ ਸਕਦੇ।
2: ਹੁਣ ਜਿਹੜੀਆਂ ਸਰਕਾਰਾਂ ਇਹਨਾਂ ਨੇ ਬੰਦੇ ਠੀਕ ਕਰਨੇ ਨੇ, ਉਹ ਨਹੀਂ ਸਹੀ ਕੰਮ ਕਰ ਰਹੀਆਂ
1: ਜੀ।
2: ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਰਕਾਰ ਕੁਛ ਵੀ ਕਰੇ, ਸਿਸਟਮ ਵਧੀਆ ਲੈ ਲੇ
1: ਜੀ ਜੀ ਜੀ। ਥੈਂਕ ਯੂ
0: ਜੀ। ਹੁਣ ਭਾਜੀ ਦੇਖੋ,
2: ਜਿਹੜਾ ਕੁਛ ਨੀ ਚਾਹੁੰਦੇ
1: ਜੀ,
0: ਜਿੱਦਾਂ ਸ਼ੈਲੀ ਭਾਜੀ ਜਿਹੜਾ ਨਾ ਇੰਡੀਆ ਖਾਸ ਕਰ, ਇਹਨਾਂ ਨੇ ਇੱਕ ਚੀਜ਼ ਸਿੱਖ ਲਈ ਆ, ਉਹਦਾ ਗੌਰਮੈਂਟ ਨੇ ਇੱਕ ਚੀਜ਼ ਸਿੱਖ ਲਈ ਆ, ਇਹਨਾਂ ਨੂੰ ਇਹ ਇਹਨਾਂ ਨੇ ਸਿਸਟਮ ਲੈ ਲਿਆ ਸਾਡੇ ਬਾਹਰਲੇ ਕੰਟਰੀਆਂ ਵਾਲੇ ਵੀ ਅਸੀਂ ਆਪਣੀ ਜੇਬ ਚ ਕਿੱਦਾਂ ਪਾਉਣਾ ਆ, ਪਰ ਵਾਪਸ ਪਬਲਿਕ ਦੀ ਜੇਬ ਚ ਕਿੱਦਾਂ ਪਾਉਣਾ ਉਹ ਨੀ ਸਿਸਟਮ ਲਿਆ ਇਹਨਾਂ ਨੇ
1: ਜੀ,
0: ਆਪਣੀ ਜੇਬ ਪਾਉਣਾ ਲੈ ਲਿਆ, ਇਹਨਾਂ ਜੋੜ ਉਹਨਾਂ ਜੋੜ ਇਹਨਾਂ ਜੋੜ ਲਿੰਕ ਉਹਨਾਂ ਜੋੜ ਲਿੰਕ, ਹੁਣ ਇਹਨਾਂ ਦੇ ਨਿਆਣੇ ਕਿਤੇ ਬਾਹਰ ਰਹਿੰਦੇ ਨੀ, ਇਹ ਕਿਤੇ ਬਾਹਰ ਨੀ ਆਉਂਦੇ, ਇਹ ਕਿਤੇ ਡੈਨਮਾਰਕ ਨੀ ਆਏ ਹੋਣਗੇ, ਫਿਨਲੈਂਡ ਨੀ ਆਏ ਹੋਣਗੇ, ਦੇਖਣ ਤਾਂ ਸਹੀ ਆ ਕੇ
2: ਪਰਸੈਂਟ ਕੁਛ ਗਲਤੀ ਨੀ ਕਰਦੇ ਅਸੀਂ
1: ਜੀ।
0: ਹੁਣ ਹੁਣ ਹੁਣ ਹੁਣ ਸ਼ੈਲੀ ਭਾਜੀ ਹੁਣ
2: ਸਾਨੂੰ
0: ਇਹਦੇ ਵਿੱਚ ਕੁਛ ਸ਼ੇਕ ਹੀ ਨਹੀਂ ਆ, ਤੁਹਾਨੂੰ ਤੁਸੀਂ ਖੁਦ ਵੀ ਸੁਣਿਆ ਹੋਣਾ ਜਾਂ ਲੋਕੀ ਵੀ ਕਹਿੰਦੇ ਹੋਣੇ ਆ ਵੀ ਜੇ ਜਿਹੜੇ ਦੁਨੀਆਂ ਪੰਜਾਬ ਦੀ ਬਾਹਰ ਬੈਠੀ ਜੇ ਉਹ ਨਾ ਬੈਠੀ ਹੋਵੇ ਤਾਂ ਪੰਜਾਬ ਦਾ ਪਤਾ ਨੀ ਕੀ ਹੋਵੇ। ਹਾਂ ਇਹ ਬਾਕੀ ਆਪਾਂ ਕਹਿੰਦੇ ਹਾਂ ਵੀ ਗੁਰੂਆਂ ਦੇ ਨਾਂ ਤੇ ਚੱਲਦਾ, ਪਰ ਕਿੰਨਾ ਰੁਪਈਆ ਉੱਥੋਂ ਆਉਂਦਾ ਆ ਪੰਜਾਬ ਨੂੰ ਭਾਵਾਂ, ਹਾਲਾਂਕਿ ਅਸੀਂ ਇੱਥੇ ਮਹੀਨੇ ਵਾਸਤੇ ਆਉਣਾ ਆ,
1: ਬਿਲਕੁਲ
0: ਉਹ ਵੀ ਦੋਵਾਂ ਤਿੰਨ ਸਾਲਾਂ ਤੇ ਸਾਨੂੰ ਉਸ ਮਹੀਨੇ ਦੇ ਵਿੱਚ ਹੱਥ ਖੜੇ ਕਰਾ ਕੇ ਭੇਜ ਦਿੰਦੇ ਆ ਇੱਥੋਂ ਦੇ ਸਿਸਟਮ ਵਾਲੇ ਜਿਹੜੇ ਆ
1: ਜੀ, ਬਿਲਕੁਲ ਹੈ ਜੀ।
2: ਏਅਰਪੋਰਟ ਤੋਂ ਕੰਮ ਸ਼ੁਰੂ ਹੋ ਜਾਂਦਾ, ਸਾਡੀ ਮਿਹਨਤ ਦਾ ਮੁੱਲ ਇੱਥੇ ਇੰਡੀਆ 'ਚ ਨਹੀਂ ਮਿਲਦਾ
1: ਜੀ ਜੀ,
0: ਕਿਉਂਕਿ ਉਹਨਾਂ ਦੀ ਜੇਬ ਚਲੇ ਜਾਂਦਾ ਨਾ ਜਿਹੜੇ ਸਿਸਟਮ ਬਣਾਉਂਦੇ ਉਹਨਾਂ ਦੀ ਜੇਬ
2: ਨਹੀਂ ਪੈਂਦਾ ਜੀ
1: ਜੀ, ਬਿਲਕੁਲ
0: ਨਹੀਂ ਪੈਣਾ, ਉਹ ਪੈਣਾ ਵੀ ਨਹੀਂ ਆ, ਉਹ ਪੈਣਾ ਵੀ ਨਹੀਂ ਆ
1: ਜੀ,
0: ਬਿਲਕੁਲ
1: ਸ਼ੁਕਰੀਆ ਸ਼ੁਕਰੀਆ ਜੀ, ਕਬੂਲ ਕਰ ਲਈ ਜੀ, ਜੀ ਥੈਂਕ ਯੂ ਜੀ, ਹਾਂਜੀ ਹਾਂਜੀ ਬਿਲਕੁਲ ਹੈ ਜੀ, ਹਾਂਜੀ ਜੀ,
0: ਬਿਮਾਰ ਗਿਆ ਭਾਈ,
1: ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਸਭ ਸੱਜਣਾਂ ਦਾ, ਦੋਸਤਾਂ ਦਾ ਸ਼ੁਕਰੀਆ। ਲੋ ਦੋਸਤੋ, ਇਸ ਤਰ੍ਹਾਂ ਜੀ ਸ਼ੈਲੀ ਬਾਈ ਜੀ ਤੇ ਆਪਣੇ ਨਾਲ ਬਹਾਦਰ ਸਿੰਘ ਜੀ ਸੀ ਡੈਨਮਾਰਕ ਤੋਂ ਜੀ, ਤੇ ਲੋ ਫਿਰ ਅਗਲੀ ਗੱਲਬਾਤ ਕਰਦੇ ਆ, ਆਪਣੇ ਨਾਲ ਗੁਰੀਮਾਨ ਜੀ ਜੁੜ ਰਹੇ ਸੀ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਆ, ਤੇ ਅੱਜ ਗੱਲਾਂ ਬਾਤਾਂ ਦੇ ਵਿੱਚ ਚਲੋ ਸਮਾਂ ਲੰਘ ਚੱਲਿਆ ਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਹਰ ਕੋਈ ਕਰ ਸਕਦਾ ਆਪਣੇ ਮਨ ਦੀ, ਤੇ +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਕੋਸ਼ਿਸ਼ ਕਰਦੇ ਆ ਗੁਰੀਮਾਨ ਹੁਣਾਂ ਨੂੰ ਜੇ ਸੁਣ ਰਹੇ ਨੇ ਕਾਲ ਕਰ ਸਕਦੇ ਨੇ ਜੀ, ਤੇ ਤਦ ਤੱਕ ਇੱਕ ਦੋ ਖਬਰਾਂ ਮੈਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਹੈ ਕਿ ਕਹਿੰਦੇ ਮੈਂ ਕਹਿੰਦੇ 6 ਤਰੀਕ ਦਾ ਜਨਮ ਹੈ ਮੇਰਾ, ਤੇ ਕਹਿੰਦੇ ਮੈਂ ਵੀ ਜਿਮ ਜੁਮ ਲਾ ਲੈਣਾ ਜੀ, ਕਿਆ ਬਾਤ ਹੈ ਜੀ। ਗੁਰੀਮਾਨ ਜੀ ਜੁੜੇ ਨੇ ਜੀ ਆਪਣੇ ਨਾਲ, ਉਹਨਾਂ ਦੀ ਗੱਲ ਸੁਣਦੇ ਆ। ਸਤਿ ਸ੍ਰੀ ਅਕਾਲ ਗੁਰੀਮਾਨ, ਸਵਾਗਤ ਹੈ ਜੀ, ਬਾਈ ਜੀ,
3: ਸਾਰੇ ਬੜੇ ਭਰਾਵਾਂ ਨੂੰ ਸਤਿ ਸ੍ਰੀ
1: ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਕੀ ਕਹਿਣਾ ਚਾਹੋਗੇ?
3: ਅੱਜ ਤਾਂ ਮਾਹੌਲ ਜ਼ਿਆਦਾ ਭੜਕ ਗਿਆ,
1: ਚਲੋ ਵਿੱਚ ਵਿੱਚ ਹੋ ਜਾਂਦਾ ਇਦਾਂ ਜੀ, ਹਾਂ ਜੀ,
3: ਪਰ ਨਾ ਮਤਲਬ ਇਹ ਨਾ ਸ਼ੈਲੀ ਵੀਰ ਜੀ, ਚਲੋ ਮੈਂ ਨੀ ਕਹਿੰਦਾ ਸ਼ੈਲੀ ਵੀਰ ਜੀ ਕੋਈ ਕੰਮ ਮਾੜਾ ਕਰ ਰਹੇ, ਆਪਣੇ ਵੱਲੋਂ ਤਾਂ ਵਧੀਆ ਹੀ ਕਰ ਰਹੇ ਨੇ।
1: ਨਹੀਂ ਨਹੀਂ ਬਾਈ ਜੀ, ਉਹਨਾਂ ਦੇ ਕੱਲਾ ਉਹਨਾਂ ਦੀ ਨੀ ਗੱਲ, ਉਹਨਾਂ ਦੇ ਲਾ ਕੇ ਨੀ ਗੱਲ ਕਰਦੇ ਜਾਂ ਮਤਲਬ ਕਿ ਗੱਲ
3: ਉਹ ਲੈ ਰਹੇ ਹੈ ਨਾ ਜੀ, ਪਰ ਉਹ
1: ਜਿਹੜਾ ਹਾਂ ਨਿੱਜੀ ਲੈ, ਮੈਂ ਉਹੀ ਕਿਹਾ ਕਿ ਨਿੱਜੀ ਨੀ ਆਪਾਂ, ਪਰ ਮਤਲਬ ਕਿ ਜਿਹੜਾ ਜਿਹੜੀਆਂ ਉਹ ਇਸ ਚੀਜ਼ ਦੇ ਵਿੱਚ ਉਹ ਲੋਕਾਂ ਨੂੰ ਜਿਹੜਾ ਵਿੱਚ ਫਸਾ ਕੇ ਉਹਨਾਂ ਤੋਂ ਬੈਨੀਫਿਟ ਲੈ ਰਹੇ ਨਾ, ਉਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਪਵੇਗੀ ਨਾ ਜੀ।
3: ਮੈਂ ਨਾ ਇੱਕ ਛੋਟੀ ਜਿਹੀ ਗੱਲ ਕਰਦਾ ਜੀ, ਮੈਂ ਤਾਂ ਚਲੋ ਪਤਾ ਨੀ ਵੈਸੇ ਤਾਂ ਕੋਈ ਬੰਦਾ ਇਸ ਚੀਜ਼ ਨੂੰ ਗਲਤ ਗੱਲ ਨਾ ਸਮਝੇ
1: ਜੀ,
3: ਮੰਨ ਲਓ ਜੀ ਹੁਣ ਆਪਾਂ ਬਾਹਰ ਦੀਆਂ ਪਾਲਿਸੀ, ਬਾਹਰ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਹੇ ਵੀ ਬਾਹਰੋਂ ਸਾਡੇ ਇੱਥੇ ਪੁਲਿਸ ਨਾ ਆਵੇ
1: ਜੀ,
3: ਪਰ ਜਦ ਐਨ ਆਰ ਆਈ ਵੀਰ ਆਪਣੇ ਉਹੀ ਬਾਹਰ ਦੇ ਡਾਲਰ ਕਮਾ ਕੇ ਇੱਧਰ ਫੇਰ ਨੀ ਕੋਈ ਕਹਿੰਦਾ ਵੀ ਯਾਰ ਇਹਨੂੰ ਤਾਂ ਭੇਜੋ ਇਹ ਬਾਹਰ ਦੀ।
1: ਨਹੀਂ ਬਾਈ ਜੀ ਦੇਖੋ, ਹੁਣ ਆਪਾਂ ਆਪਾਂ ਕਹਿੰਦੇ ਆ ਕਿ ਹੁਣ ਉਧਰੋਂ ਸਾਡਾ, ਹੁਣ ਦੇਖੋ ਇੰਡੀਆ ਦੇ ਵਿੱਚ, ਚਾਹੇ ਇੱਥੇ ਮੈਂ ਫਿਨਲੈਂਡ ਦੇ ਵਿੱਚ ਆ, ਇੱਥੇ ਏਸ਼ੀਅਨ ਮਾਰਕੀਟਾਂ ਬਣੀਆਂ ਹੋਈਆਂ ਨੇ ਬਹੁਤ ਸਾਰਾ ਇੰਡੀਆ ਦਾ, ਜਿੱਥੇ ਵੱਖਰੇ ਵੱਖਰੇ ਮੁਲਕਾਂ ਦੇ, ਚਾਹੇ ਮੁਸਲਿਮ ਭਾਈਚਾਰਾ ਹੈਗਾ, ਚਾਹੇ ਹੋਰ ਮੁਲਕਾਂ ਦੇ ਲੋਕ ਨੇ, ਇਹਨਾਂ ਮੁਲਕਾਂ ਦੇ ਵਿੱਚ ਸਪੈਸ਼ਲ ਉਹ ਸ਼ੋਪਾਂ ਬਣੀਆਂ, ਹੁਣ ਤਾਂ ਮਤਲਬ ਕਿ ਜਿਹੜੀਆਂ ਵੱਡੇ ਮਾਲ ਨੇ ਬਕਾਇਦਾ ਉਹਨਾਂ ਨੇ ਵੀ ਸੁਪਰ ਮਾਰਕੀਟਾਂ ਦੇ ਵਿੱਚ ਵੀ ਉਹ ਚੀਜ਼ਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਤੇ ਉਹ ਵੱਡੇ ਪੱਧਰ ਦੇ ਉੱਤੇ ਹੁਣ ਇੰਡੀਆ ਦੇ ਵਿੱਚੋਂ ਵੀ ਤਾਂ ਬਹੁਤ ਸਾਰਾ ਮਸਾਲਾ, ਦਾਲਾਂ, ਹੋਰ ਸਾਰੀਆਂ ਚੀਜ਼ਾਂ ਐਕਸਪੋਰਟ ਇੱਧਰ ਨੂੰ ਵੀ ਤਾਂ ਹੋ ਹੀ ਰਹੀਆਂ ਨੇ,
3: ਆਉਂਦਾ ਹੈ ਜੀ
1: ਜੀ,
3: ਕੋਈ ਸ਼ੱਕ ਨਹੀਂ,
1: ਪਨੀਰ ਆਉਂਦਾ, ਪਨੀਰ ਇੱਥੇ ਮਿਲਦਾ ਨੀਗਾ,
3: ਇਹ ਵੀ ਤਾਂ ਦੇਖੋ ਨਾ
1: ਹੁਣ ਬਾਇਆ ਜਿਹੜਾ ਆਪਣਾ ਇੰਡੀਆ ਤੋਂ ਜਿੰਨਾ ਪਨੀਰ ਬਣਦਾ ਜਾਂ ਦੁਬਈ ਦੇ ਰਾਹੀਂ ਜਿਹੜਾ ਸਾਰਾ ਇਹਨਾਂ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਬਕਾਇਦਾ ਉੱਥੇ ਅਰਬੀ ਭਾਸ਼ਾ ਦੇ ਉੱਤੇ ਲਿਖਿਆ ਹੁੰਦਾ, ਬਹੁਤ ਸਾਰੇ ਤੁਰਕੀ ਮੁਲਕ ਹੋ ਗਏ ਜਾਂ ਹੋਰ ਮੁਲਕ ਬਣਾਉਂਦੇ ਨੇ ਜਿਹੜੀਆਂ ਚੀਜ਼ਾਂ ਨਹੀਂ ਉਪਲਬਧ ਹੁੰਦੀਆਂ ਜੀ।
3: ਇੱਕ ਗੱਲ ਹੋਰ ਦੇਖੋ ਨਾ ਜੀ, ਮੈਂ ਕਹਿੰਦਾ ਲੱਖ ਆਉਂਦਾ ਜੀ, ਪਰ ਜਿਹੜੀ ਚੀਜ਼ ਆਪਾਂ ਨੂੰ ਉਹਨਾਂ ਵੱਲੋਂ ਮਿਲਦੀ ਔਰ ਆਪਣੀ ਚੀਜ਼ ਆਪਾਂ ਇੱਥੇ ਬਣਾਉਂਦੇ ਆ, ਕਦੇ ਸੈਂਪਲਿੰਗ ਕਰਕੇ ਤਾਂ ਦੇਖੋ ਵੀ ਥੋੜੀ ਅੱਖਾਂ ਖੁੱਲਣ, ਵੀ
1: ਜ਼ਮੀਨ
3: ਸਮਾਨ ਦਾ ਫਰਕ ਹੈ,
1: ਫਰਕ ਹੈਗਾ ਜੀ, ਉਹੀ ਭੇ ਜੇ ਅਸੀਂ ਮੁੱਲ ਪੇ ਕਰ ਰਹੇ ਹਾਂ, ਕੁਆਲਿਟੀ ਤਾਂ ਮਿਲੇ ਨਾ, ਕੁਆਂਟਿਟੀ ਦੇ ਵਿੱਚ ਕਾਹ ਤੋਂ ਪੈਣਾ ਸੀ।
3: ਦੂਸਰੀ ਮੈਂ ਇੱਕ ਹੋਰ ਗੱਲ ਕਰਦਾ, ਹੁਣ ਮੇਰਾ ਦੁੱਧ ਪਨੀਰ ਦਾ ਕੰਮ ਹੈ
1: ਜੀ,
3: ਪਹਿਲੀ ਗੱਲ ਤਾਂ ਮੰਨ ਲਓ ਮੇਰੇ ਕੋਲ 2 ਕੁਇੰਟਲ ਪਨੀਰ ਪਿਆ, 2 ਕੁਇੰਟਲ ਦੁੱਧ ਪਿਆ, ਮੈਨੂੰ ਮੈਂ ਉਹ ਵੇਚ ਦਿੱਤਾ, ਮੈਨੂੰ ਕੋਈ ਫੋਨ ਕਰਦਾ ਨਾ ਬਾਈ ਦੁੱਧ ਚਾਹੀਦਾ, ਮੈਂ ਸਾਫ ਜਵਾਬ ਦੇਣਾ ਮੇਰੇ ਕੋਲ ਨੀ ਹੈਗਾ, ਮੈਂ ਹੋਰਾਂ ਵਾਂਗੂ ਮਤਲਬ ਪਾਊਡਰ ਘੋਲ ਘੋਲ ਦੇਣ ਨੀ ਜਾਂਦਾ
1: ਜੀ,
3: ਆਪਾਂ ਸਰਕਾਰਾਂ ਉੱਪਰ ਸੁੱਟੀ ਜਾਂਦੇ ਵੀ ਸਰਕਾਰ ਇਹ ਕਰੇ ਉਹ ਕਰੇ ਉਹ ਕਰੇ, ਮੈਂ ਕਹਿੰਦਾ ਵੀ ਅਸੀਂ ਬਾਣੀ ਪੜ੍ਹਦੇ ਹਾਂ ਟੋਟਲ, ਸਾਡੇ ਕੋਈ ਨੈਤਿਕ ਫਰਜ਼ ਨੀ?
1: ਬਿਲਕੁਲ ਆ ਜੀ, ਹੈਗੇ ਨੇ ਨੈਤਿਕ
3: ਆਪਣੇ ਕੋਈ ਪਰਮਾਤਮਾ ਵੱਲੋਂ, ਆਪਾਂ ਮੰਨ ਲਓ ਕੋਈ ਸਾਨੂੰ ਨਹੀਂ ਦੇਖ ਰਿਹਾ ਪਰ ਰੱਬ ਤਾਂ ਦੇਖ ਰਿਹਾ।
1: ਬਿਲਕੁਲ ਆ ਜੀ, ਬਿਲਕੁਲ ਆ ਜੀ।
3: ਮੈਂ ਆਪਣੇ ਬੱਚੇ ਨੂੰ ਕਹਿੰਦਾ ਵੀ ਯਾਰ ਤੈਂ ਫੋਨ ਨੀ ਚਲਾਉਣਾ, ਉਹਦੇ ਸਾਹਮਣੇ ਮੈਂ ਫੋਨ ਲੈ ਕੇ ਬੈਠਾ ਤਾਂ ਉਹਦੇ ਉੱਪਰ ਕੀ ਅਸਰ ਪਊਗਾ?
1: ਜੀ ਬਿਲਕੁਲ ਆ ਜੀ,
3: ਐਗਜ਼ਾਮਪਲ ਆ ਸਾਨੂੰ ਖੁਦ ਸੈੱਟ ਕਰਨੀ ਪੈਣੀ
1: ਆ ਜੀ, ਪੈਣੀ ਆ ਜੀ, ਬਿਲਕੁਲ ਆ ਜੀ।
3: ਇੰਡੀਅਨ ਰੀਸੈਂਟ ਨਿਊਜ਼ ਆ, ਹਲੇ ਕੁਛ ਮਹੀਨਿਆਂ ਦੀ ਗੱਲ ਹੈ, ਇੰਡੀਅਨ ਆਰਮੀ ਦੇ ਵਿੱਚ ਫੇਰਕਾ ਦੇ ਦੂਤਰੇ ਸੈਂਪਲ ਫੇਲ ਹੋ ਗਏ।
1: ਹਾਂ, ਉੱਥੇ ਖਾਣੇ ਦਾ ਵੀ ਰੋਲਾ ਪਿਆ ਜੀ, ਬਿਲਕੁਲ ਆ ਜੀ
3: ਪਿਆ ਨਾ ਜੀ। ਉਹ ਸ਼ਰਮਿੰਦਗੀ ਦਾ ਪਾਤਰ ਲੋਕ ਸਮਝਣ ਵੀ ਯਾਰ ਅਸਲੀ ਜੀ ਫੇਰਕਾ ਹੈ, ਫੇਰਕਾ ਚੋਂ ਦੁੱਧ ਕੌਣ, ਫੇਰਕਾ ਦੁੱਧ ਕਿੱਥੇ ਚੱਕ ਕੇ ਲੈ, ਸਾਡੇ ਲੋਕਾਂ ਦੇ ਚੱਕ ਕੇ ਲੈ ਕੇ ਜਾ ਰਹੇ ਆ ਜੀ।
1: ਬਿਲਕੁਲ ਆ ਜੀ,
3: ਪੰਜਾਬ ਚ ਇਕੱਠਾ ਕਰ ਰਹੇ ਉਹ ਕਿਹੜਾ ਉੱਤਰਾਖੰਡ ਤੋਂ ਇਕੱਠਾ ਕਰਕੇ ਲੈ ਕੇ ਆ ਰਹੇ।
1: ਬਿਲਕੁਲ ਆ ਜੀ,
3: ਇਹ ਅਸੀਂ ਐਗਜ਼ਾਮਪਲ ਸੈੱਟ ਕਰਨੀ, ਕੰਮ ਤਾਂ ਅਸੀਂ ਮਾੜੇ ਕਰ ਰਹੇ ਹਾਂ, ਸਬਜ਼ੀਆਂ ਦੇ ਵਿੱਚ ਰਿਹਾ ਸਫ਼ਰ ਰਿਹਾ ਅਸੀਂ ਕਰਦੇ ਹਾਂ। ਹੁਣ ਤੁਸੀਂ ਹਰਿਆਣਾ, ਮੇਰਾ ਦੁੱਧ ਦਾ ਕੰਮ ਹੈ, ਮੈਂ ਹਰਿਆਣੇ ਤੋਂ ਦੁੱਧ ਮੰਗਵਾਉਣਾ 2 ਦਿਨਾਂ ਬਾਅਦ, ਪਰ ਤੁਸੀਂ ਇਹ ਦੇਖੋ ਜੀ ਉੱਥੇ ਦੁੱਧ ਦਾ, ਇੱਕ ਤਾਂ ਦੁੱਧ ਉੱਥੇ ਮੱਝਾਂ ਬਹੁਤ ਨੇ, ਗਊਆਂ ਨੀ ਹੈਗੀਆਂ
1: ਜੀ।
3: ਕਾਰਨ ਕੀ ਹੈ, ਉਹਨਾਂ ਦੇ ਘਰ ਰੋਟੀ ਖਾਣ ਬਹਿ ਜਾਓ, ਅਗਲੇ ਦਿਨ ਕੌਲੀਆਂ ਦੇ ਵਿੱਚ ਐਡੇ ਘਿਓ ਪਾਏ ਹੁੰਦੇ ਨੇ, ਕੋਲ ਖਾਣ ਨੂੰ ਮੱਖਣ ਰੱਖਿਆ ਹੁੰਦਾ। ਮੈਂ ਨੀ ਦੇਖਦਾ ਵੀ ਪੰਜਾਬ ਚ ਕਿਤੇ ਲੋਕਾਂ ਨੇ ਆਪਣੇ ਘਰ ਦਾ ਮੱਖਣ ਖਾਧਾ ਹੋਊਗਾ ਬੈਠਿਆ।
1: ਬਿਲਕੁਲ ਬਿਲਕੁਲ ਹੈ, ਤੁਸੀਂ ਦੇਖੋ ਚਲੋ ਅਸੀਂ ਭੂਆ ਦੇ ਪਿੰਡ ਜਾਂਦੇ ਸੀ ਤਾਂ ਹਨਾ, ਉੱਥੇ ਦੇਖੋ ਉਹਨਾਂ ਨੇ ਵੀ ਮਤਲਬ ਕਿ ਲਵੇਰਾ ਰੱਖਿਆ ਹੋਇਆ ਸੀ, ਤੇ ਲੱਸੀ ਤਾਂ ਮਤਲਬ ਕਿ ਗੁਆਂਢੀਆਂ ਨੂੰ ਵੀ ਦੇਣੀ ਪੈਂਦੀ ਹੁੰਦੀ ਸੀ, ਕਹਿਣਾ ਵੀ ਪੈਂਦਾ ਸੀ ਭਾਈ ਲੱਸੀ ਬਣੀ ਹੋਈ ਆ ਲੈ ਜਾਓ ਆ ਕੇ ਹਨਾ, ਮੱਖਣ ਕੱਢਿਆ ਸੀਗਾ।
3: ਬਿਲਕੁਲ ਜੀ,
1: ਤੇ ਅੱਜ ਭਾਲਿਆ ਨੀ ਭਾਲਦੀ ਹੋਣੀ ਉਹ ਜਿਹੜੀ ਚਾਟੀ ਦੀ ਲੱਸੀ ਹੋਣੀ ਜੀ।
3: ਮੈਂ ਖੁਦ ਆਪਣੇ ਮਿੱਤਰ ਨੂੰ ਕਹਿ ਕੇ ਉਹਨਾਂ ਨੇ ਘਰੇ ਪਸ਼ੂ ਰੱਖੇ ਹੋਏ ਨੇ, ਕਿਉਂਕਿ ਮੇਰਾ ਰਹਿਣ ਬਸੇਰਾ ਸ਼ਹਿਰ ਚ ਜੀ, ਪਿੰਡ ਮੈਂ ਹੁਣ ਜਾਂਦਾ, ਪਿੰਡ ਸਿਰਫ ਕੰਮ ਨੂੰ ਜਾਂਦਾ ਹੁੰਦਾ ਜੇ ਉੱਥੋਂ ਲਿਆ ਮੈਂ ਕੋਈ ਲਿਆ ਮਾ, ਇਸੇ ਕਰਕੇ ਮੈਂ ਵੇਰਕਾ ਕਿਸੇ ਦਾ ਹੋਰ ਦੁੱਧ ਨੀ ਲੈਂਦਾ
1: ਜੀ।
3: ਮੈਂ ਆਪਣਾ ਕੰਟਰੀ ਡਿਲਾਈਟ ਦੀ ਐਪ ਆਉਂਦੀ ਆ, ਉਹ ਦੁੱਧ ਮੰਗਵਾਉਣਾ ਸ਼ਹਿਰ ਦੇ ਵਿੱਚ, ਉਹਦੀ ਉਹ ਸੈਂਪਲਿੰਗ ਕਿੱਟ ਨਾਲ ਭੇਜਦੇ ਆਪਣੀ ਵੀ, ਤੁਸੀਂ ਦੁੱਧ ਦਾ ਸੈਂਪਲ ਚੈੱਕ ਕਰੋ, ਜੇ ਕੋਈ ਪ੍ਰੋਬਲਮ ਹੈ ਸਾਨੂੰ ਉਸੇ ਟਾਈਮ ਕੰਪਲੇਂਟ ਕਰੋ, ਅਸੀਂ ਵਾਪਸ ਕਰਾਂਗੇ।
1: ਬਿਲਕੁਲ ਜੀ,
3: ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕਰ ਦਿੱਤਾ ਵੀ ਕਸਟਮਰ ਤੱਕ ਵੀ ਆਪਾਂ ਨੂੰ ਸੈਂਪਲਿੰਗ ਕਿੱਟ ਨਾਲੋਂ ਨਾਲ ਮਿਲ ਰਹੀ ਹੈ
1: ਜੀ। ਇਹੀ ਤਾਂ ਗੱਲ ਸੋਚਣ ਦੀ ਆ ਬਾਈ ਜੀ, ਇਹ ਨੌਬਤ ਆਈ ਕਾਹਤੋਂ ਆ? ਦੇਖੋ ਇਹ ਸੈਂਪਲਿੰਗ ਕਿੱਟ ਨਾਰਮਲ ਮਤਲਬ ਕਿ ਉਹ ਤਾਂ ਸ਼ੋਪਾਂ ਤੇ ਹੋਣੀ ਚਾਹੀਦੀ ਆ, ਜਾਂ ਹੁਣ ਘਰਾਂ ਘਰਾਂ ਤਾਂ ਵੀ ਉਹ ਕਾਹਦੇ ਲਈ ਸਵਾਲ ਇਹੀ ਆ ਨਾ।
3: ਹੁਣ ਵੇਰਕਾ ਦਾ ਦੁੱਧ ਅੱਜ ਤੋਂ ਕੁਛ ਸਾਲ ਪਹਿਲਾਂ 45,000 ਲੀਟਰ ਦੁੱਧ ਦਿੱਲੀ ਜਾਂਦਾ ਸੀ, ਅੱਜ ਉਹੀ ਦੁੱਧ ਉੱਥੇ ਅਮੁੱਲ ਪਾ ਰਿਹਾ ਜੀ। ਇਹ ਕਸੂਰ ਸਾਡੇ ਪੰਜਾਬ ਦੇ ਲੋਕਾਂ ਦਾ, ਅਮੁੱਲ ਐਤੀ ਥੋੜਾ ਖੜਾ ਹੋ ਗਿਆ ਜੀ,
1: ਜਦ
3: ਉਹਨਾਂ ਉਹ ਕਾਰਪੋਰੇਟ ਸੈਕਟਰ ਹੈ, ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ
1: ਜੀ,
3: ਨਾ ਮਾੜਾ ਜਾਣਾ ਨਾ ਮਾੜਾ ਖੜਾ, ਕਮਾਈ ਵੀ ਆਪ ਕਰ ਰਹੇ ਹੈ, ਸਾਡੇ ਵਾਲੇ ਕਿਉਂ ਨੀ ਕਰਦੇ ਜੀ,
1: ਕਿਉਂ ਨੀ ਕਰਦੇ ਜੀ?
3: ਹੁਣ ਤੁਸੀਂ ਫਤਿਹਗੜ੍ਹ ਸਾਹਿਬ ਚੱਲ ਜਾਓ, ਮੈਂ 20 ਵਾਰ ਦੇਖਿਆ ਉਸ ਰੋਡ ਦੇ ਉੱਪਰ ਨਾ, ਕਿਸਾਨ ਆਪਣੀ ਆਪਣੀ ਵਧੀਆ ਸਬਜ਼ੀ ਬੀਜ ਕੇ
1: ਜੀ
3: ਮੰਡੀ ਸੱਟਣ ਦੀ ਬਜਾਏ ਉੱਥੇ ਟਰਾਲੀਆਂ ਲਾ ਕੇ ਬੈਠੇ ਨੇ, ਵਧੀਆ ਕਮਾਰੇ, ਸ਼ਰਮ ਤੇ ਆਖਦੀ ਅਗਲਿਆਂ ਨੇ
1: ਜੀ,
3: ਅਗਲੇ ਕਹਿੰਦੇ ਅਸੀਂ ਮਤਲਬ
1: ਆਪ ਵੇਚ ਲਾਂਗੇ, ਆਪ ਵੇਚਦੇ ਹਾਂ ਅਸੀਂ। ਬਿਲਕੁਲ
3: ਹਾਂ, ਵੀ ਮੈਂ ਸਰਕਾਰਾਂ ਨੂੰ ਕਹਿੰਦੇ ਵੀ ਰੇਟ ਵੱਧ ਲਓ, ਅਸੀਂ ਆਪ ਵੇਚ ਲੈਂਦੇ ਹਾਂ, ਨਹੀਂ ਕਹਿੰਦੇ ਸਰਕਾਰ, ਮਤਲਬ ਐਵਰੀਥਿੰਗ ਆਪਾਂ ਸਰਕਾਰ ਉੱਪਰ ਹੀ ਡਿਪੈਂਡ ਬੈਠੇ ਹਾਂ ਵੀ ਸਰਕਾਰ ਕਰੂ
1: ਸਾਰਾ ਕੁਝ ਕਰਕੇ ਦੇਵੇ।
3: ਮੈਂ ਇਸ ਗੱਲ ਨਾਲ ਮਾਫ਼ ਕਰਨਾ ਸਹਿਮਤ ਨਹੀਂ ਹੈਗਾ
1: ਜੀ। ਬਿਲਕੁਲ ਬਿਲਕੁਲ ਹੈ ਜੀ,
3: ਸਰਕਾਰਾਂ ਨੇ ਜੇ ਕਰਨਾ ਹੁੰਦਾ ਅੱਜ ਤੋਂ, ਅੱਜ ਤੁਸੀਂ ਅੱਜ ਤੁਸੀਂ ਧਰਨੇ ਅੱਜ ਦੇ ਰਹੇ ਹੈ, ਇਹ ਤੰਤਰ ਸਰਕਾਰਾਂ ਤਾਂ 1947 ਤੋਂ ਚੱਲਦੀਆਂ ਆ ਰਹੀਆਂ ਨੇ
1: ਜੀ,
3: ਅੱਜ ਤੱਕ ਜੇ ਉਹ ਚਾਹੁੰਦੇ ਹੁੰਦੇ ਤਾਂ ਅੱਜ ਤੱਕ ਸਿਸਟਮ ਨਾ ਚੇਂਜ ਕੀਤਾ ਹੁੰਦਾ ਜੀ, ਆਪਣੇ ਜਵਾਕ ਬਾਹਰ ਕਾਹਤੇ ਗੇਮਦੇ। ਮੇਰੀ ਇਹ ਬੇਨਤੀ ਹੈ, ਮੈਂ ਸ਼ੈਲੀ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਆਪਣਾ ਕਾਰਜ ਕਰੋ ਜੀ, ਸਦਕੇ ਕਰੋ, ਪਰ ਨਾ ਕਿਸੇ ਨੂੰ ਕੋਈ ਸੇਧ ਦੇਣ ਤੋਂ ਪਹਿਲਾਂ ਤੁਸੀਂ ਆਪ ਐਗਜ਼ਾਮਪਲ ਸੈੱਟ ਕਰਕੇ ਕਹੋ ਵੀ ਆ ਜਾਓ ਭਾਈ ਮੇਰੇ ਘਰੇ, ਤੁਹਾਨੂੰ ਮੈਂ ਦਿਖਾਉਣਾ ਵੀ
1: ਕਿੱਦਾਂ
3: ਕਰੀਦਾ ਕੰਮ
1: ਜੀ। ਬਿਲਕੁਲ,
3: ਇਹ ਐਗਜ਼ਾਮਪਲ ਆਪਾਂ ਲੋਕ ਪੰਜਾਬ ਚ ਸੈੱਟ ਨਹੀਂ ਕਰ ਰਹੇ, ਆਪਾਂ ਕਸੂਰਵਾਰ ਕੱਢੀ ਜਾਂਦੇ ਵੀ ਤੂੰ ਕਸੂਰ ਅਪਣਾ, ਤੂੰ ਕਸੂਰਵਾਰ
1: ਬਾਈ ਜੀ, ਮਨਾਉਣ ਤੇ ਲੱਗੇ ਆ ਨਾ ਭਾਈ, ਉਹਨਾਂ ਦੀ ਸੋਚ ਬਦਲਣ ਤੇ ਲੱਗਿਆ, ਸੋਚ ਤਾਂ ਆਪਣੀ ਸਾਨੂੰ ਬਦਲਣ ਦੀ ਪਹਿਲਾਂ ਜ਼ਰੂਰਤ ਹੈ ਨਾ, ਉਹੀ ਚੀਜ਼
3: ਸੋਚ ਬਦਲਣ ਦੀ ਲੋੜ ਹੈ ਜੀ, ਸਿਸਟਮ ਤਾਂ ਬਾਅਦ ਚ ਬਦਲੂਗਾ, ਪਹਿਲਾਂ ਮਨੁੱਖ ਆਪਣੀ ਸੋਚ,
1: ਨਾਲੇ ਕਿਸੇ ਨੂੰ ਆਪਾਂ ਬਦਲ ਨਹੀਂ ਸਕਦੇ ਹੈ ਨਾ, ਜਿੱਦਾਂ ਮਰਜ਼ੀ ਆਪਾਂ ਕਹਿ ਲਈਏ।
3: ਹੁਣ ਦੇਖੋ ਨਾ ਤੁਸੀਂ ਅੱਜ ਦੁੱਧ ਦੇ ਵਿੱਚ ਵੇਰਕਾ ਬੈਠਾ, ਅਮੁੱਲ ਬੈਠਾ, ਮਦਰ ਡੈਰੀ ਬੈਠਾ, ਕਿਵੇਂ ਆ ਗਏ
1: ਜੀ,
3: ਤੇ ਉਹ ਦੁੱਧ ਦੇ ਵਿੱਚ ਗੈਪ ਕਿਤੇ ਨਾ ਕਿਤੇ ਕ੍ਰੀਏਟ ਹੋ ਰਿਹਾ ਸੀ, ਉਦੋਂ ਹੀ ਬਣਿਆ ਨਾ।
1: ਬਿਲਕੁਲ, ਸਪੇਸ ਆਈ ਆ ਤਾਂ ਹੀ
3: ਐਂਟਰ ਕਰੀਏ ਨੇ, ਜੇ ਆਪਾਂ ਗੈਪ ਉਹਨੂੰ ਕ੍ਰੀਏਟ ਕਰਕੇ ਦਿੱਤਾ, ਜੇ ਆਪਾਂ ਉਹ ਗੈਪ ਨਾ ਦਿੰਦੇ, ਆਪਣੀ ਜ਼ਿੰਮੇਵਾਰੀ ਨਾਲ ਹਰੇਕ ਕੰਮ ਕਰਦੇ
1: ਜੀ,
3: ਮਜਾਲ ਕਿਸੇ ਕੋਈ ਵੜ ਜਾਂਦਾ ਵਿੱਚ ਜੀ।
1: ਬਿਲਕੁਲ,
3: ਇਹ ਕਸੂਰਵਾਰ ਆਪਣੇ ਨੇ, ਆਪਾਂ ਕਿਸੇ ਨੂੰ ਕਹਿਣ ਦੀ ਬਜਾਏ ਨਾ ਆਪਣਾ, ਆਪਾਂ ਕਹਿੰਦੇ ਆਪਣਾ ਸੁਧਾਰੋ ਜੀ।
1: ਬਾਈ ਜੀ ਉਹ ਦੇਖੋ, ਮੈਂ ਆਪ
3: ਸ਼ੁਰੂਆਤ ਕਰੋ, ਪਹਿਲਾਂ ਆਪਣਾ ਘਰ ਸਾਫ਼ ਕਰੀਏ।
1: ਮੈਂ ਆਪ ਹੱਥੀ ਕੰਮ ਕੀਤਾ ਹੋਇਆ, ਮਤਲਬ ਕਿ ਆਪਣਾ ਕੋਹਲੂ ਦੇ ਉੱਤੇ ਚੱਕੀ ਦੇ ਉੱਤੇ, ਤਾਂ ਉਹ ਦੇਖੋ ਪਹਿਲਾਂ ਜਿਹੜੀ ਹੈ ਨਾ ਫਸਲ ਕੋਈ ਬੀਜਦੇ ਸੀ ਤਾਂ ਇਸ ਸਮੇਂ ਦੇ ਵਿੱਚ ਵੱਟਾਂ ਦੇ ਉੱਤੇ ਹੀ ਓਦਾਂ ਹੀ ਹੈ ਨਾ ਮਤਲਬ ਕਿ ਸਰੋਂ ਖਿਲਾਰ ਦਿੰਦੇ ਹੁੰਦੇ ਸੀ, ਵੱਟਾਂ ਦੇ ਉੱਤੇ ਹੀ ਸਰੋਂ ਜਿਹੜੀ ਸੀ ਉਹ ਮੁੱਕਦੀ ਨਹੀਂ ਹੁੰਦੀ ਸੀ। ਤੇ ਹੁਣ ਜਿਹੜੇ ਕਿੰਨੇ ਕੁ ਲੋਕ ਨੇ ਜਿਹੜੇ ਪਤਾ ਹੀ ਆ ਹਾਲਾਤ ਹੁਣ ਕੋਹਲੂਆਂ ਦੇ ਕੀ ਨੇ ਜੀ, ਪਹਿਲਾਂ ਸਮਾਂ ਨਹੀਂ ਹੁੰਦਾ ਸੀ ਕੋਹਲੂ ਦੇ ਉੱਤੇ ਮਿਲਦਾ, ਸਵੇਰ ਨੂੰ ਸਿੱਟ ਕੇ ਘਾਣੀ ਜਾਂਦੇ ਸੀ, ਕਹਿਣਾ ਸ਼ਾਮ ਨੂੰ ਚਲੋ ਲੈ ਜਾਂਗੇ ਵਾਪਸ ਆਉਂਦੇ ਹੋਏ ਨਾ। ਤੇ ਹੁਣ ਵਿਹਲੇ ਬੈਠੇ ਨੇ ਉਹ ਲੋਕ, ਕਿਉਂ ਬੈਠੇ ਨੇ ਜੀ?
3: ਬਸ ਤੁਹਾਨੂੰ ਪਤਾ ਹੀ ਹੈ ਨਿਊ ਜਿਹੜੀ ਹੁਣ ਕਰੰਟ ਜਨਰੇਸ਼ਨ ਹੈ ਉਹ ਤੱਕਦੀ ਹੈ ਬਾਹਰ ਨੂੰ, ਕੰਮ ਕਰਕੇ ਰਾਜੀ ਨੀ। ਜਿਹੜੀ ਪੁਰਾਣੀ ਪੀੜ੍ਹੀ ਆ ਉਹ ਯਾਰ ਉਮਰ ਤਾਂ 70 ਸਾਲ ਹੋ ਗਈ, ਉਹਨੇ ਦੰਡ ਥੋੜੀ ਭੋਗਿਆ ਹੋਇਆ ਵੀ ਮੈਂ ਇੱਥੇ ਮਰਨਾ ਹੀ ਹੈ।
1: ਬਿਲਕੁਲ,
3: ਨਿਊ ਜਨਰੇਸ਼ਨ ਵੀ ਮੂਹਰੇ ਆਵੇ, ਆਪ ਮਿਹਨਤ ਕਰੇ, ਬਾਹਰ ਜਾ ਕੇ ਯਾਰ ਆਪਾਂ ਉੱਥੇ ਟੋਇਲਟ ਵੀ ਸਾਫ਼ ਕਰਦੇ ਹਾਂ, ਇੱਥੇ ਆਪਾਂ ਘਰੋਂ ਪਾਣੀ ਦਾ ਗਲਾਸ ਨੀ ਚੱਕਦੇ ਹੈਗੇ
1: ਜੀ।
3: ਇਹ ਚੀਜ਼ਾਂ ਹੈ ਨਾ, ਇਹ ਮਤਲਬ ਇਹ ਸਾਰੀਆਂ ਕਮੀਆਂ ਨਾ ਮੈਂ ਤਾਂ ਦੇਖਦਾ ਵੀ ਯਾਰ ਸਭ ਤੋਂ ਪਹਿਲਾਂ ਕਮੀ ਆਪਣੇ ਆਪ ਚ ਲੱਭੋ, ਫਿਰ ਆਪਾਂ ਦੂਜੇ ਨੂੰ ਟਾਰਗੇਟ ਕਰੀਏ, ਕੋਈ ਵੀ ਬੰਦਾ ਜਾਂ ਕੋਈ ਵੀ ਕਿੱਤਾ ਹੈ
1: ਜੀ। ਇਸੇ ਕਾਰਨ ਦੇ ਕਰਕੇ ਬਾਈ ਜੀ ਦੇਖੋ, ਆਪਾਂ ਜਿਹੜੇ ਸਾਡੇ ਦੇਸੀ ਬੀਜ ਸੀ ਉਹ ਖਤਮ ਕਾਹਤੋਂ ਹੋਏ ਆ, ਅਸੀਂ ਕਹਿ ਤਾਂ ਦਿੰਨੇ ਆ ਭਈ ਮੋਡੀਫਾਈ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਪਰ ਜੇ ਉਹ ਬੀਜ ਸਾਂਭੇ ਹੁੰਦੇ ਆਪ ਜਾਂ ਅਸੀਂ ਉਗਾਉਂਦੇ ਹੁੰਦੇ ਸਾਡੇ ਖੇਤਾਂ ਚ ਅੱਜ ਵੀ ਹੋਣੇ ਸੀ।
3: ਉਹ ਕਾਰਪੋਰੇਟ ਮਸ਼ਹੂਰ ਹੀ ਹਾਰੀ ਜਾਂਦਾ ਜੀ, ਦੇਖਾ ਦੇਖੀ ਲੋਕ ਨਵਾਂ ਬੀਜ ਚੱਕ ਲਿਆਉਂਦੇ ਆ, ਆਪਣੇ ਵਾਲਾ ਸਾਂਭਿਆ ਹੈ ਨੀ,
1: ਬਿਲਕੁਲ
3: ਮੁੜ ਕੇ ਉਹ ਬੀਜ ਤੋਂ ਨਿਕਲਦਾ ਕੁਛ ਨੀ ਹੈਗਾ, ਤੇ ਆਪਾਂ ਆਪਣੀ ਖੇਤੀ ਵੀ
1: ਗਵਾ ਲਈ ਜੀ।
3: ਹੁਣ ਤੁਸੀਂ ਬਾਈ ਮੇਰੀ ਗੱਲ ਸੁਣੋ, ਅੱਜ ਆਪਾਂ ਝੋਨਾ ਬੀਜ ਰਹੇ ਹਾਂ, ਪਾਣੀ ਦਾ ਹਾਲ ਕਿੰਨਾ ਮੰਦਾ ਪਤਾ ਹੈ ਨਾ ਜੀ?
1: ਬਿਲਕੁਲ ਹੈ ਜੀ।
3: ਅੱਜ 5-10 ਸਾਲ ਬਾਅਦ ਸ਼ਾਇਦ ਆਪਾਂ ਨੂੰ ਪੀਣ ਨੂੰ ਵੀ ਤਰਸਣਗੇ ਲੋਕ
1: ਜੀ,
3: ਜੋ ਪੰਜਾਬ ਦੀ ਸਥਿਤੀ ਹੋਈ ਪਈ ਹੈ, ਗੰਦਲਾ ਪਾਣੀ ਹੋ ਗਿਆ।
1: ਦੇਖੋ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਕਿ ਝੋਨਾ ਲਾਉਣਾ ਜ਼ਰੂਰੀ ਹੈ, ਨਾ ਲਾਓ ਅਖੇ ਉਹਦੇ ਉੱਤੇ MSP ਮਿਲਦੀ ਹੈ, ਹੋਰ ਕੋਈ ਫਸਲ ਨੀ ਚੱਕਦੇ, ਲੈ ਦੱਸ ਇਹ ਬਹਾਨੇ ਹੀ ਭਾਲਦੇ ਆ ਫਿਰ।
3: ਮੈਂ ਕਹਿੰਦਾ ਜੀ MSP ਨੂੰ ਛੱਡੋ, ਤੁਸੀਂ ਕੋਈ ਵੀ ਫਸਲ ਬੀਜੋ ਪਰ ਤੁਸੀਂ ਆਪ ਵੇਚਣ ਵਾਲੇ ਤਾਂ ਬਣੋ ਉਸ ਫਸਲ ਨੂੰ।
1: ਬਿਲਕੁਲ ਬਿਲਕੁਲ ਹੈ ਜੀ,
3: ਸਬਜ਼ੀਆਂ ਨੇ, ਦਾਲਾਂ ਨੇ, ਤੁਸੀਂ ਆਪ ਡਾਇਰੈਕਟ ਦੇਖੋ। ਇੱਕ ਨਾ ਆਪਾਂ ਕਹਿੰਦੇ ਵੀ ਸਰਕਾਰ ਤਾਂ ਜੋ ਆਪਣਾ ਕਰ ਰਹੀ ਉਹ ਦੁਨੀਆ ਜਾਣਦੀ ਹੈ
1: ਜੀ,
3: ਕੋਈ ਬੰਦਾ ਉੱਠ ਕੇ ਇੱਕ ਮਤਲਬ ਇੱਕ ਕ੍ਰੀਏਟ ਤਾਂ ਕਰੇ ਨਾ ਵੀ ਆਪਸ਼ਨ ਵੀ ਹਾਂ ਭਾਈ ਮੈਂ 10 ਦੁਕਾਨਾਂ ਤੇ ਘੁੰਮ ਕੇ ਆਇਆ, ਤੁਹਾਨੂੰ ਦਾਲ ਮੈਂ ਦਊਂਗਾ, ਤੁਹਾਨੂੰ ਸਬਜ਼ੀ ਮੈਂ ਦਊਂਗਾ, ਦੱਸੋ ਮੈਨੂੰ ਕਿਆ ਰੇਟ
1: ਜੀ,
3: ਔਰ ਔਰਗੈਨਿਕ ਕਹਿ ਕੇ ਵੇਚਿਓ ਜੀ, ਕਿੱਦਾਂ ਨੀ ਰੇਟ ਮਿਲਦਾ?
1: ਬਿਲਕੁਲ ਹੈ ਜੀ, ਬਿਲਕੁਲ ਲੋਕ ਲੈਣ ਹੁੰਦੇ ਆ
3: ਅੱਜ ਦੇ ਟਾਈਮ ਦੇ ਵਿੱਚ, ਲੋਕੀ ਔਰਗੈਨਿਕ ਚੀਜ਼ਾਂ ਜਾ ਕੇ ਸਟੋਰ ਤੇ ਲੱਭਦੇ ਆ ਜੀ,
1: ਭਾਲਦੇ ਆ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਆ ਵੀ ਮਿਲੇ ਸਾਨੂੰ ਵੀ ਕਿੱਥੋਂ ਮਿਲਦੀ ਹੈ ਸਾਨੂੰ ਦੱਸੋ, ਕੋਈ ਲੋਕਾਂ ਨੂੰ ਮਿਲਦੀਆਂ ਨੀ ਹੈਗੀਆਂ ਜੀ।
1: ਪਟਿਆਲੇ ਵਾਲੇ ਏਰੀਆ ਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਨੌਜਵਾਨ ਫਾਰਮਰ ਨੇ ਇਹਨਾਂ ਮੁਲਕਾਂ ਚੋਂ ਹੋ ਕੇ ਮਤਲਬ ਕਿ ਇੱਥੋਂ ਵਾਪਸ ਵੀ ਗਏ ਨੇ, ਉਹ ਫਾਰਮਿੰਗ ਕਰਨ ਲੱਗੇ ਆ, ਬਕਾਇਦਾ ਬਾਸਕਟ ਤਿਆਰ, ਤੁਸੀਂ ਸਬਜ਼ੀਆਂ ਦੱਸ ਦਿਓ ਕਿਹੜੀਆਂ ਕਿਹੜੀਆਂ, ਅਗਲੇ ਬਾਸਕਟ ਤਿਆਰ ਕਰਕੇ ਘਰ ਭੇਜ ਦਿੰਦੇ ਆ ਜੀ।
3: ਮੈਂ ਨਾ ਚੰਡੀਗੜ੍ਹ ਦੇ ਵਿੱਚ 38 ਸੈਕਟਰ ਸ਼ਾਇਦ ਕਿਤੇ ਦੇਖਿਆ, ਉਹ ਬੰਦਾ ਨਾ ਔਰਗੈਨਿਕ ਸਬਜ਼ੀ ਬੀਜਦਾ
1: ਹੈ, ਹਾਂਜੀ ਹਾਂਜੀ,
3: ਚਾਹੇ 10-10 ਕਿਲੋ ਹੀ ਵੇਚੇ ਜੀ, ਡਜ਼ਨਟ ਮੈਟਰ, ਪਰ ਮੈਂ ਉਹਦੇ ਕੋਲ ਲੋਕ ਲੈਣ ਜਾਂਦੇ ਆ,
1: ਫਰੈਸ਼ ਹੈ ਜੀ, ਬਿਲਕੁਲ ਹੈ ਜੀ,
3: ਉਹ ਵੇਚਣ ਵੀ ਨਹੀਂ ਜਾਂਦਾ ਜੀ, ਉਹਦੇ ਕੋਲ ਦੁਨੀਆ ਲੈਣ ਆਉਂਦੀ
1: ਹੈ, ਬਿਲਕੁਲ ਹੈ ਜੀ, ਬਿਲਕੁਲ।
3: ਤੁਸੀਂ ਦੇਖੋ ਵੀ ਉਹਨੇ ਆਪਣੀ ਐਗਜ਼ਾਮਪਲ ਸੈੱਟ ਕਰਤੀ, ਉਹਦੀ ਰਿਸੋਰਸ ਲੋਕ ਹੋਰ ਕੀ ਨਹੀਂ ਕਰ ਸਕਦੇ।
1: ਫਿਰ
3: ਤੁਸੀਂ ਚਾਈਨਾ ਦੀ ਐਗਜ਼ਾਮਪਲ ਲਓ ਜੀ, ਚਾਈਨਾ ਆਪਣੇ ਮੁਲਕ ਚ ਬੈਠਾ, ਉਹ ਚੌਲ ਬਾਹਰੋਂ ਮੰਗਾਉਂਦਾ,
1: ਕਿਉਂਕਿ
3: ਉਹਨੂੰ ਪਤਾ ਹੈ ਜੇ ਮੈਂ ਚੌਲਾਂ ਦੀ ਖੇਤੀ ਆਪ ਕਰੀ ਤਾਂ ਮੇਰਾ ਪਾਣੀ
1: ਖਤਮ ਹੋਊ, ਬਿਲਕੁਲ ਹੈ ਜੀ, ਲੈਣ
3: ਦੀ ਤਾਂ ਬਾਹਰ ਪੰਜਾਬ ਤਾਂ ਚੌਲ ਖਾਂਦਾ ਵੀ ਹੈ ਨਹੀਂ
1: ਜੀ,
3: ਫਿਰ ਵੀ ਆਪਾਂ ਧੜਾਧੜ ਬੀਜੀ ਜਾਂਦੇ
1: ਬਿਲਕੁਲ
3: ਬਸ ਬਾਈ, ਇਹ ਤਾਂ ਆਪਣੇ ਨਾ ਜਿਹੜੀ ਸੋਚ ਹੈ ਉਹਨੂੰ ਆਪਾਂ ਨੂੰ ਥੋੜਾ ਚੇਂਜ ਕਰਨਾ ਪੈਣਾ, ਨਹੀਂ ਤਾਂ ਨਿਗਾਰ ਕਿਸੇ ਪਾਸੇ ਨੀ ਆਉਣਾ। ਬਲੇਮ ਤਾਂ ਦੇਖੋ ਅੱਜ ਤੋਂ, ਬਲੇਮ ਤਾਂ 47 ਤੋਂ ਲੈ ਕੇ ਹੁਣ ਤੱਕ ਚੱਲਦੇ ਆ ਰਹੇ ਨੇ, ਅੱਗੇ ਵੀ ਚੱਲਦੇ ਰਹੇ, ਬਲੇਮ ਕਰਨੇ ਕਰੀ ਜਾਓ, ਕਿਸੇ ਦਾ ਕੀ ਜਾ ਰਿਹਾ, ਸਰਕਾਰਾਂ ਤਾਂ ਬੇਸ਼ਰਮ ਨੇ ਜੀ,
1: ਬਿਲਕੁਲ ਹੈ, ਬਿਲਕੁਲ ਹੈ ਜੀ।
3: ਆਪਾਂ ਤਾਂ ਆਪਣਾ ਘਰ ਸਵਾਰੀਏ, ਆਪਾਂ ਆਪਣੇ ਘਰ ਦਾ ਮੱਲਾ ਸਵਾਰੀਏ, ਆਪਾਂ ਆਪਣੇ ਸ਼ੁਰੂਆਤ ਕਰੀਏ ਨਾ ਜੀ,
1: ਸ਼ੁਰੂਆਤ ਕਰੀਏ ਜੀ,
3: ਬਸ ਆਹੀ ਪ੍ਰੋਬਲਮ ਹੈ ਜੀ, ਬਸ ਜਿੰਨਾ ਮਰਜ਼ੀ ਕਰੀ ਜਾਓ। ਫਿਰ ਦੂਸਰੀ ਗੱਲ, ਚਲੋ ਤੁਸੀਂ, ਮੈਂ ਕਹਿੰਦਾ ਲੱਖ ਵਿਰੋਧ ਕਰਦੇ ਸਰਕਾਰਾਂ, ਜੀ ਸਦ ਕੇ ਕਰੋ, ਤੁਹਾਡੇ ਆਪਣੇ ਵਿੱਚ ਵੀ ਕਿਸੇ ਦੇ ਏਕਾ ਨੀ ਹੈਗਾ
1: ਜੀ,
3: ਸਰਕਾਰਾਂ ਉੱਤੇ ਕੀ ਤੁਹਾਡਾ ਅਸਰ ਪੈਣਾ?
1: ਅਸੀਂ
3: ਰੋਜ਼ ਖਬਰਾਂ ਪੜ੍ਹਦੇ, ਥੱਲੇ ਕਮੈਂਟ ਇਹੀ ਕਰਦੇ ਆ ਯਾਰ ਏਕਾ ਕਰ ਲੋ, ਯਾਰ ਏਕਾ ਕਰ ਲੋ, ਆਪਣਾ ਇਹਨਾਂ ਚ ਏਕਾ ਵੀ ਹੈ,
1: ਐਗਜ਼ਾਮਪਲ
3: ਕਿੱਥੋਂ ਸੈੱਟ ਕਰੋਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਬਹੁਤ ਕਮੀਆਂ ਨੇ ਜੀ ਆਪਣੇ ਉੱਪਰ, ਆਪਾਂ ਨਾ 1 ਤੋਂ ਲੈ ਕੇ 99 ਤੱਕ ਕਮੀਆਂ ਨਾਲ ਭਰੇ ਹੋਏ ਆ, ਪਰ ਆਪਾਂ ਆਪਣੀ ਕਮੀਆਂ ਦੇਖਣੀ ਨਾ, ਬਗਾਨੇ ਦੀ ਕਮੀਆਂ ਲੱਭੀ
1: ਜਾਂਦੇ ਆ ਜੀ। ਗੁਰੀਮਾਨ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਦੁਬਾਰਾ, ਸ਼ਾਇਦ ਕੁਝ ਕਹਿਣਾ ਚਾਹੁੰਦੇ ਹੋਣ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਹਾਂਜੀ ਗੁਰੀ ਵੀਰ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ
3: ਔਜਲਾ ਬਾਈ, ਸਤਿ ਸ੍ਰੀ ਅਕਾਲ ਜੀ।
4: ਹਾਂਜੀ, ਥੋੜੀ ਜਿਹੀ ਤੁਸੀਂ ਹਿੱਲੋ ਮੜਾ ਯਾਰ, ਕਿਤੇ ਥੋੜੀ ਆਵਾਜ਼ ਕੱਟਣ ਲੱਗ ਗਈ। ਤੇ
3: ਮੇਰੀ ਆਵਾਜ਼ ਕੱਟ ਰਹੀ ਹੈ ਜੀ?
4: ਹੁਣ ਠੀਕ ਆਉਂਦੀ, ਪਹਿਲਾਂ ਹਾਂ ਕੱਟੀ ਗਈ। ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ,
3: ਡਰਾਈਵ ਕਰ ਰਹੇ ਜੀ, ਹੋ ਸਕਦਾ ਨੈਟਵਰਕ ਪ੍ਰੋਬਲਮ ਹੋ
1: ਜੀ ਜੀ।
4: ਜਦੋਂ ਨਾ ਬਾਈ ਪੁਲੂ ਮਾਜਰਾ ਸਾਹਿਬ ਜੁੜਦੇ ਹੁੰਦੇ ਆਪਣੇ ਟਵਾਣਾ ਰੇਡੀਓ ਤੇ,
1: ਹਾਂਜੀ ਹਾਂਜੀ,
4: ਬੱਬੂ ਮਾਨ ਦੇ ਓਪੋਜਿਟ ਚੰਡੀਗੜ੍ਹ ਰੋਡ ਤੇ ਉਹਨਾਂ ਦਾ ਪਿੰਡ ਆ, ਨਾਲੇ ਉਹਨਾਂ ਦੀ ਜ਼ਮੀਨ ਆ ਉੱਪਰੇ
1: ਜੀ,
4: ਉਹ ਕੰਡੀ ਦੇ ਖੇਤਰ ਚੋਂ ਗੰਨਾ ਲਿਆ ਕੇ ਉਹਦਾ ਰਸ ਕੱਢ ਕੇ ਚੱਕਰ ਵੇਚਦੇ ਸੀਗੇ,
1: ਗੁੜ ਬਣਾਉਂਦੇ ਆ ਨਾ ਸ਼ੱਕਰ,
4: ਗੁੜ ਸ਼ੱਕਰ। ਉਹ ਕਹਿੰਦਾ ਮੈਂ ਮਤਲਬ ਕੱਲਾ ਘਲਾਟ ਲਾਇਆ ਸੀ ਉਹਨਾਂ ਨੇ, ਮੈਨੂੰ ਆਪ ਦੱਸਿਆ ਮੈਂ ਉਹਨਾਂ ਕੋਲ ਜਾ ਕੇ ਆਇਆ, 6-7 ਲੱਖ ਰੁਪਇਆ ਬਣਾ ਲੈਂਦੇ ਸੀ ਉਹ, ਫੇਰ ਵੀ ਉਹਨਾਂ ਕੋਲ ਪੂਰਾ ਨੀ ਹੁੰਦਾ
1: ਜੀ।
4: ਫੇਰ ਦੇਖੋ ਹੌਲੀ ਹੌਲੀ ਉਹਨਾਂ ਨੇ ਸਿਰਕਾ ਤਿਆਰ ਕਰਿਆ, PAU ਤੋਂ ਪੂਰਾ ਉਹਨਾਂ ਨੂੰ ESTD ਲਾ ਕੇ ਉਹਨਾਂ ਦਾ ਸਿਰਕਾ ਮਨਜ਼ੂਰ ਹੋਇਆ ਵੀ ਬਣਾ ਤੇ ਅਸੀਂ ਤੇਰਾ ਕੰਟ੍ਰੈਕਟ ਕਰਾਉਣੇ ਆ
1: ਜੀ।
4: ਹਾਂਜੀ, ਫੇਰ ਉਹ ਹਲਦੀ ਬੀਜਣ ਲੱਗ ਗਏ, ਕਿਉਂਕਿ ਜਦੋਂ ਇੱਕ ਗੱਲ ਹੈਗੀ ਕਿ ਵਿਸ਼ਵਾਸ ਹੋ ਗਿਆ ਨਾ ਲੋਕਾਂ ਨੂੰ, ਜਿਹੜੇ ਲੋਕ ਲੈਣ ਜਾਂਦੇ ਸੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ, ਹਲਦੀ ਉਹਨਾਂ ਨੇ ਬੀਜੀ, ਲੋਕ ਹਲਦੀ ਲੈਣ ਲੱਗ ਗਏ ਉਹਨਾਂ ਤੋਂ। ਫੇਰ ਉਹਨਾਂ ਨੇ ਕੋਧਰਾ ਬੀਜ ਲਿਆ ਥੋੜਾ ਜਿਹਾ, ਕੋਧਰੇ ਦਾ ਆਟਾ
1: ਜੀ।
4: ਮਤਲਬ ਅਸੀਂ ਜੇ ਕਰਾਂਗੇ ਕੁਛ ਆਪੇ ਹੌਲੀ ਹੌਲੀ ਤੁਹਾਡੇ ਤੇ ਜਦ ਵਿਸ਼ਵਾਸ ਬਾ, ਹੁਣ ਤਾਂ ਚਲੋ ਕੰਮ ਛੱਡ ਗਏ, ਬਜ਼ੁਰਗ ਹੋ ਗਏ ਉਹਨਾਂ ਦਾ, ਇੱਕੇ ਬੇਟਾ ਦੀ ਡੈਥ ਹੋ ਗਈ ਬੇਟੇ ਦੀ, ਥੋੜਾ ਹੋ ਵੀ ਜਾਂਦਾ ਬੰਦੇ ਨੂੰ ਇੰਨਾ, ਤੇ ਹੁਣ ਥੋੜਾ ਕਹਿੰਦੇ ਹਿੰਮਤ ਵੀ ਰਹੀ ਨੀ ਹੈਗੀ
1: ਜੀ।
4: ਮਤਲਬ ਜੀ ਮੈਂ ਬਹੁਤ ਬੰਦੇ ਭੇਜੇ ਉਹਨਾਂ ਕੋਲ, ਮੈਂ ਕਿਹਾ ਵੀ ਗਰੰਟੀ ਆ ਕਈ ਵਧੀਆ ਮਤਲਬ ਪਟਿਆਲਿਓ ਇਧਰੋਂ, ਚਲੋ
1: ਜੀ
4: ਗੱਲ ਇਹ ਆ, ਮੈਂ ਜਿਵੇਂ ਤੁਸੀਂ ਦੱਸਦੇ ਹੋ ਨਾ ਵੀ ਮੈਂ ਖੰਨੇ ਬੈਠਾ ਜੀ, ਮੇਰੇ ਹੁਣ ਮਿੱਤਰ ਨੇ ਜੀ ਪੁਰਾਣੇ ਕੋਈ ਦੁਕਾਨਾਂ ਦਕੂਨਾਂ ਵਾਲੇ ਬਹਿ ਜਾਈਦਾ ਉਹਨਾਂ ਕੋਲ ਜਾ ਕੇ, ਇੱਕ ਬਾਜ਼ਾਰ ਮਿਲਦੇ ਆ ਘੰਟਾ, ਮੈਂ ਕਹਿੰਦੇ ਨੂੰ ਕਿਹਾ ਮੈਂ ਕਿਹਾ ਯਾਰ ਵੀ ਜੇ ਮੈਂ ਉਰੇ ਆ ਜਾਵਾਂ
1: ਜੀ,
4: ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂ, ਸਾਡਾ ਪਿੰਡ ਹੁਣ ਖੰਨੇ ਦੇ ਵਿੱਚ ਆ ਚੱਲਿਆ, ਜ਼ਮੀਨ ਵੀ ਆਪਣੀ ਸੜਕ ਤੇ ਹੀ ਹੈ
1: ਜੀ।
4: ਉਹ ਕਹਿੰਦਾ ਕਿਵੇਂ, ਮੈਂ ਕਿਹਾ ਯਾਰ ਜੇ ਮੈਂ ਉੱਥੇ ਸਬਜ਼ੀਆਂ ਥੋੜਾ ਬਹੁਤਾ ਕਿੱਲਾ ਕਣਕ ਇਹੋ ਜਿਹੀਆਂ ਚੀਜ਼ਾਂ ਬੀਜ ਕੇ ਤੁਹਾਨੂੰ ਆਟਾ ਗੰਨੇ ਇਹੋ ਜਿਹਾ ਕੁਝ ਦੇਣ ਲੱਗ ਜਾਵਾ ਕੇ ਤੁਹਾਨੂੰ ਹੱਥ ਮਿਲਾ ਕੇ ਕਹਾਂ ਵੀ ਆਹ ਗਰੰਟੀ ਆ ਬਾਈ
1: ਜੀ,
4: ਇਹ ਮੇਰੀ ਗਰੰਟੀ ਹੈ। ਕਹਿੰਦਾ ਬਾਈ, ਕਹਿੰਦਾ ਲੋਕ ਤਾਂ ਤੇਰੇ ਕੋਲ ਦੇਣ ਨੂੰ ਦੇਣ ਦੀ ਲੋੜ ਨੀ ਪਿਆ ਕਰੂ, ਕਹਿੰਦਾ ਅਸੀਂ ਲੋਕ ਆਪ ਭੇਜਿਆ ਕਰਾਂਗੇ
1: ਜੀ,
3: ਲੈਣ ਆਉਂਗੇ ਬਿਲਕੁਲ ਬਿਲਕੁਲ।
4: ਮੈਂ ਕਿਹਾ ਯਾਰ ਅਸੀਂ ਕਰਕੇ, ਮੈਨੂੰ ਤਾਂ ਇਹੀ ਲੱਗੀ ਜਾਂਦਾ ਵੀ ਅਸੀਂ ਹੁਣ ਜਿਵੇਂ ਆਪਦਾ ਕੰਮ ਆ ਪੂਰਾ ਸੈੱਟ ਆ ਬਾਈ, ਇਹ ਵੀ ਨੀ ਤੈਨੂੰ ਕਹਿੰਦੇ
1: ਜੀ,
4: ਅੱਜ ਵੀ ਮਤਲਬ 12-12, 14-14 ਘੰਟੇ ਭੱਜੇ ਫਿਰੀ ਜਾਈਦਾ
1: ਜੀ,
4: ਚਾਹੇ ਕੰਮ ਆਪ ਕਰਦੇ ਆ ਚਾਹੇ ਕਰਵਾਉਣੇ ਆ, ਪਰ ਡਿਊਟੀ ਤਾਂ ਹੈ ਨਾ
1: ਬਿਲਕੁਲ ਆ ਜੀ,
4: ਤੇ ਅਸੀਂ ਆਪਦੇ ਕਿੰਨਾ ਆਪਦੇ ਕਾਰੋਬਾਰ ਲਈ ਆਪਦੇ ਲਈ ਕਿੰਨਾ ਕੁ ਟਾਈਮ ਕੱਢਦੇ ਆ ਅਸੀਂ ਆਪ, ਤੁਸੀਂ ਕੋਈ ਕੰਮ ਕਰ ਲਓ ਸਾਡੇ ਆ ਕੇ ਇਹਦੇ ਤੇ ਕੀ ਕਹਿੰਦੇ ਹੁੰਦੇ ਨੇ ਪਿੱਛੇ ਉਹ ਬੱਬਲ ਟੋਹੀ ਜੀ ਰੱਖ ਕੇ ਕੁਲਚੇ ਵੇਚ ਜਾਂਦਾ ਪਿੰਡ ਚ ਸਾਈਕਲ ਤੇ
1: ਜੀ,
4: ਤੇ ਦਿਹਾੜੀ ਦਾ ਉਹ ਬਣਾ ਕੇ ਲੈ ਜਾਂਦਾ
1: ਬਿਲਕੁਲ ਹੈ ਜੀ।
3: ਔਜਲਾ ਸਾਹਿਬ ਇੱਕ ਚੀਜ਼ ਹੋਰ ਦੇਖੋ ਨਾ, ਇਹ ਮਾੜੀਆਂ ਜਿਹੜੀ ਪਿਰਤਾਂ ਚੱਲ ਰਹੀਆਂ ਇਹ ਅਸੀਂ ਇਹ ਪਾਈਆਂ ਹੋਈਆਂ ਨੇ, ਹੁਣ ਜੇ ਤੁਸੀਂ ਕਹੋ ਵੀ ਇਹਦੇ ਵਿੱਚ ਚੇਂਜਿਸ ਸਡਨ ਆ ਜਾਣਗੇ, ਸਡਨ ਨਹੀਂ ਆਉਣੇ, ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਹੈ, ਪਹਿਲਾਂ ਅਸੀਂ ਪ੍ਰੋਫਿਟ ਕਮਾਵਾਂਗੇ ਫਿਰ 4 ਦੱਸਾਂਗੇ 10 ਦੱਸਾਂਗੇ, ਇਹ ਹੌਲੀ ਹੌਲੀ ਪ੍ਰਭਾਵ ਪਊਗਾ, ਪਰ ਇਹ ਤਾਂ ਪ੍ਰੋਬਲਮ ਇਹ ਹੈ ਵੀ ਆਪਾਂ ਨੂੰ ਸ਼ੁਰੂਆਤ ਤਾਂ
1: ਕਰੀਏ,
3: ਸ਼ੁਰੂਆਤ ਹੀ ਨਹੀਂ ਕਰ ਰਹੇ
1: ਬਿਲਕੁਲ ਹੈ ਜੀ
4: ਬਿਲਕੁਲ ਬਾਈ ਜੀ, ਉਹੀ ਗੱਲ ਕਰਦੇ ਤੁਸੀਂ ਦੇਖੋ ਇੱਕ ਸ਼ੱਕਰ ਤੋਂ ਉਹਨਾਂ ਨੇ ਕਿਵੇਂ ਹੌਲੀ ਹੌਲੀ, ਕਿਉਂਕਿ ਜਦ ਤੁਸੀਂ ਕਿਸੇ ਵੀ ਕੰਮ ਚ ਪੈਂਦੇ ਹੋ, ਬਿਜ਼ਨਸ ਕੋਈ ਵੀ ਕਰਦੇ ਹੋ, ਉਹਦੇ ਵਿੱਚ ਐਵਰੀ ਡੇ ਯੂ ਲਰਨ ਸਮਥਿੰਗ
1: ਜੀ,
4: ਤੁਸੀਂ ਰੋਜ਼ ਕੁਝ ਸਿੱਖਦੇ ਹੋ
1: ਜੀ,
4: ਤੇ ਸਿੱਖ ਦੇਖਦੇ ਹੋ ਕਿ ਵੀ ਆਹ ਚੀਜ਼ ਹੁਣ ਬਸ ਚਾਹੇ ਕਿੰਨੀ ਕੁ ਵੀ ਹਲਦੀ ਸੀ ਕੁਛ ਵੀ, ਉਹਦੇ ਵਿੱਚ ਅਗਲੇ ਨੂੰ ਇੱਕ ਵਿਸ਼ਵਾਸ ਬਣ ਗਿਆ
1: ਜੀ।
4: ਉਹ ਮੈਂ ਜਾਣੀ ਕਹਿੰਦਾ ਮੈਂ ਕਿਹਾ ਮੈਂ ਯਾਰ ਮੇਰਾ ਮੈਂ ਸੋਚਦਾ ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂੰਗਾ
1: ਜੀ, ਬਿਲਕੁਲ ਹੈ ਜੀ ਬਿਲਕੁਲ,
4: ਹਨਾ। ਅਸੀਂ ਕਿਉਂ ਨੀ ਕਰਦੇ ਸ਼ਹਿਰਾਂ ਦੇ ਆਲੇ ਦੁਆਲੇ ਥੋੜਾ ਬੀਜ ਲੋ, ਉਹੀ ਚੀਜ਼ ਦਾ ਮੁੱਲ ਵੱਧ ਵੱਟ ਲੋ
1: ਜੀ,
4: ਕਿਉਂ ਨੀ ਸਰਕਾਰ ਕਹਿੰਦੀ ਭਾਈ ਚੌਲ ਬਾਹਰੋਂ ਮੰਗਾ ਲਾਂਗੇ ਬੰਦ ਕਰੋ
1: ਜੀ,
4: ਹੈਂ ਆ ਡੈਰੀ ਫਾਰਮ ਖੋਲ ਲੋ।
3: ਔਜਲਾ ਸਾਹਿਬ ਮੈਂ ਥੋੜਾ ਹੀ ਕੰਮ ਕਰਦਾ, ਮੈਂ ਮਤਲਬ ਹੋਰਾਂ ਵਾਂਗੂ ਆਪਾਂ ਕਾਰਪੋਰੇਟ ਸੈਕਟਰ ਦਿਸ ਨੀ ਕਰਦੇ ਜਾਂ ਆਪਾਂ ਕਿਸੇ ਵੱਲ ਦੇਖ ਕੇ ਨੀ ਚੱਲਦੇ
1: ਜੀ,
3: ਮੈਂ ਆਪਣਾ ਵਧੀਆ ਕੰਮ ਕਰਦਾ, ਆਪਣੀ ਮਰਜ਼ੀ ਦਾ ਰੇਟ ਲੈਣਾ, ਲੋਕ ਐਪਰੀਸ਼ੀਏਟ ਵੀ ਕਰਦੇ ਆ ਨਾਲੇ ਲੋਕ ਮੰਗਾਉਂਦੇ ਵੀ ਹੈ
1: ਜੀ।
4: ਮੈਂ ਤਾਂ ਕਹਿੰਦਾ ਜੇ ਅਗਲੇ ਵਾਰੀ ਬਾਈ ਜਾਂ ਚੀਜ਼ੇ ਹੁਣ ਆ ਰਾਜਨ ਜੀ ਨੇ 2-1 ਵੀਕ ਦੁੱਧ ਮੁੱਲ ਲਿਆ ਕਿਤੋਂ, ਉਹ ਜਿਨ੍ਹਾਂ ਦੇ ਲੈਂਦੇ ਸੀ ਉਹ ਡੰਗਰਾਂ ਦਾ ਕੋਈ ਚੱਕਰ ਪੈ ਗਿਆ, ਉਹ ਬਿੱਲੀ ਨੇ ਦੁੱਧ ਨੀ ਪੀਤਾ, ਹੁਣ ਤੁਹਾਡਾ ਪਿਓਰ ਦੁੱਧ ਰਾਜਨ ਜੀ ਕੋ ਹੋਊ ਜੀ, ਉਹ ਪੈਕਟ ਨਾਲੋਂ ਤੁਸੀਂ ਉਹ ਤੋਂ 5-10 ਰੁਪਏ ਵੱਧ ਵੀ ਲੈਂਗੇ, ਅਗਲਾ ਹੱਸ ਕੇ ਦਊਗਾ, ਸਿਹਤ ਨਾਲੋਂ ਤਾਂ ਵਧੀਆ ਚੀਜ਼ ਕੋਈ ਨੀ ਹੈਗੀ ਨਾ,
1: ਬਾਅਦ ਚੋ ਵੀ ਤਾਂ ਲੱਖਾਂ ਰੁਪਇਆ ਬੁੱਕ ਭਰ ਕੇ,
4: ਸਿਹਤ ਨਾਲੋਂ ਤਾਂ ਕੋਈ ਵਧੀਆ ਚੀਜ਼ ਹੈ ਨੀ ਨਾ
1: ਜੀ।
3: ਔਜਲਾ ਸਾਹਿਬ ਇੱਕ ਐਗਜ਼ਾਮਪਲ ਹੋਰ ਦੇਖੋ ਤੁਸੀਂ, ਮਤਲਬ ਦੇਖੋ ਆਪਾਂ ਪਹਿਲਾਂ ਸਾਡੇ ਕੋਈ ਸਰੀਰ ਚ ਤਕਲੀਫ ਹੁੰਦੀ ਆ, ਆਪਾਂ ਲੋਕਲ ਡਾਕਟਰ ਕੋਲ ਲੈ ਕੇ ਦਵਾਈਆਂ ਖਾ ਕੇ ਸਾਰੀ ਜਾਂਦੇ ਆ, ਜਦੋਂ ਆਪਾਂ ਮਰਨ ਕੰਢੇ ਪਹੁੰਚਦੇ ਰੋਗ ਵੱਧ
1: ਜਾਂਦਾ,
3: ਜਿੰਨਾ ਮਰਜ਼ੀ ਲੱਗ ਜਾਏ ਟੋਪ ਦਾ ਡਾਕਟਰ ਲੈਣਾ ਹੈ,
4: ਬਿਲਕੁਲ
3: ਉਹ ਟੋਪ ਦੇ ਡਾਕਟਰ ਕੋਲ
4: ਬਹੁਤ ਕੁਛ ਸਾਨੂੰ ਆਪਦੇ ਵਿੱਚ ਖੁਦ ਆਪਦੇ ਵਿੱਚ ਚੇਂਜ ਲਿਆਉਣੀ ਪਊਗੀ
1: ਜੀ,
4: ਤੇ ਪਹਿਲਾਂ ਅਸੀਂ ਆਪ ਤੋਂ ਸ਼ੁਰੂ ਕਰਾਂਗੇ, ਵਿਸ਼ਵਾਸ ਬਣਾਵਾਂਗੇ, ਵਿਸ਼ਵਾਸ ਬਣੂ ਲੋਕਾਂ ਚ ਤੁਹਾਡਾ ਆਪਦਾ ਹੀ, ਜਾਂ ਤੁਸੀਂ ਆਪੇ ਤੁਹਾਨੂੰ ਦੇਖ ਕੇ ਕੋਈ ਹੋਰ ਲੱਗਦਾ
1: ਜੀ,
3: ਬਿਲਕੁਲ
4: ਦੇਖ ਕੇ ਦੂਜਾ ਲੱਗਦਾ ਜੀ, ਜਾਂ ਤੁਸੀਂ ਸਹੀ ਕੰਮ ਕਰੋ
1: ਜੀ,
4: ਪਰ ਅਸੀਂ ਅਸੀਂ ਤਾਂ ਮਤਲਬ ਇਹ ਕਹਿੰਦੇ ਆ, ਇਹ ਸਿਕੰਦਰ ਤਾਂ ਇਹ ਕਹਿੰਦਾ ਵੀ ਅਮਰੀਕਾ ਜਾ ਕੇ ਝਾੜੂ ਲਾਉਣਾ ਹੈ, ਘਰੇ ਨੀ ਲਾਉਣਾ ਝਾੜੂ।
1: ਜੀ ਬਿਲਕੁਲ ਹੈ ਜੀ,
4: ਬਿਲਕੁਲ। ਜੇ ਕਿਸੇ ਨੂੰ ਕਹੋ ਵੀ ਨਾ ਗੁਰੀਵੀਰ ਆ ਕੇ ਇੱਥੇ, ਮੈਂ ਕਈ ਵਾਰੀ ਅੱਗੇ ਅੱਗੇ ਦਿੰਦਾ ਹੁੰਦਾ ਜੀ, ਫਿਰ ਮੈਂ ਸੋਚਣਾ ਮੇਰੇ ਕੋਲ ਤਾਈ ਕਹਿੰਦੇ ਕਹਿੰਦੇ ਅੱਧੇ ਤੈਨੂੰ ਗਾਲਾਂ ਕੱਢਦੇ ਨੇ,
1: ਇੱਥੋਂ ਹੀ ਗਿਆ ਸੀ
4: ਮੈਂ ਇਹਨਾਂ ਨੂੰ ਅਕਲ ਦਾ ਕਹਿੰਦਾ ਵੀ ਇੱਥੋਂ ਹੀ ਗਿਆ ਇਹ। ਉਹ ਮੈਂ ਕਿਹਾ ਮੈਂ ਅਗਲੇ ਵੀ ਭਾਈ ਜੇ ਕੋਈ ਉੱਥੋਂ ਜਾ ਕੇ ਕੁਛ ਸਿੱਖਿਆ ਵੀ ਸੋਚਿਆ ਵੀ ਇੰਨਾ ਕੰਮ ਜੇ ਇੱਥੇ ਕਰਦੇ ਕਿਉਂ ਨੀ ਕਾਮਯਾਬ ਹੋ ਸਕਦੇ, ਹੋ ਸਕਦੇ ਸੀਗੇ
1: ਜੀ।
4: ਮਤਲਬ ਗੱਲ ਇਹ ਹੈ ਕਿ ਉਹ ਤਮਾਣਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਨਾ ਵੀ ਕਹਿੰਦਾ ਪਨੀਰੀ ਜੀਰੀ ਦੀ ਪਨੀਰੀ ਤੇ ਪੰਜਾਬੀ ਕਹਿੰਦਾ ਪੱਟ ਕੇ ਦੂਜੀ ਜਗ੍ਹਾ ਲਾਓ ਤਾਂ ਹੀ ਕਹਿੰਦਾ ਫੈਲ ਰਿਹਾ, ਨਹੀਂ ਕੁਛ
1: ਕਰਦੇ
4: ਆਦਤ ਵੀ ਇਹੀ ਹੈ ਨਾ ਅਸੀਂ।
1: ਬਿਲਕੁਲ
3: ਬਿਲਕੁਲ
4: ਠੀਕ ਹੈ, ਜਥੇਬੰਦੀਆਂ ਠੀਕ ਵੀ ਕੰਮ ਕਰਦੇ, ਏਕਾ ਵਾਲੀ ਤਾਂ ਗੱਲ ਬਾਈ ਆਪਣਾ ਏਕਾ ਤਾਂ ਆਪਣੇ ਹੈ ਹੀ ਨੀ, ਏਕਾ ਤਾਂ ਤੁਸੀਂ ਭੁੱਲੇ ਜਾਓ, ਇਹ ਸਾਡੇ ਖੂਨ ਚ ਹੈ ਨੀ। ਅਸੀਂ ਤਾਂ ਤੁਸੀਂ ਇੱਥੇ ਵੀ ਦੇਖ ਲੋ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ, ਉਹਦੇ ਬੱਚੇ ਨਵੇਂ ਆਉਂਦੇ ਹਨ
1: ਜੀ,
4: ਉਹਨਾਂ ਨੇ ਉਨਾ ਚਿਰ ਪੰਪ ਤੇ ਕੰਮ ਕਰਨਾ, ਕਿਸੇ ਸਟੋਰ ਤੇ ਕੰਮ ਕਰਨਾ, ਜਿੰਨਾ ਚਿਰ ਉਹਨਾਂ ਕੋਲ ਪੇਪਰ
1: ਮਜਬੂਰੀ ਹੈ,
4: ਮਜਬੂਰੀ ਹੈ। ਜਦੋਂ ਪੇਪਰ ਮਿਲ ਗਏ ਚਾਹੇ ਉਹ ਟੈਕਸੀ ਚਲਾਉਣ, ਆਜ਼ਾਦੀ ਵਾਲਾ ਜਾਣੀ, ਅਸੀਂ ਚਾਹੁੰਦੇ ਵੀ ਅਸੀਂ ਆਪਦੇ ਹੀ ਸਾਡਾ ਹੋਏ, ਸਾਡੇ ਉੱਪਰ ਬੌਸ ਨਾ ਹੋਵੇ ਕੋਈ,
1: ਫਿਰ ਕਹਿਣਾ ਵੀ ਆ ਕੇ ਇਹਦੇ ਤੋਂ ਤਾਂ ਬੰਦਾ ਕੋਈ ਮਾੜਾ ਹੈ ਹੀ ਨੀ।
4: ਹਾਂ ਫਿਰ ਨਾਲੇ ਸਾਡੇ ਗਵਾਈ ਹੈ ਇੱਥੇ ਮੁੰਡਾ ਪਟਿਆਲੇ ਤੋਂ ਹੈ, ਤੇ ਉਹ ਕਹਿੰਦਾ ਯਾਰ ਮੈਂ ਕਹਿੰਦਾ ਮਤਲਬ ਉਹਦੇ ਜਵਾਕਾਂ ਦੇ ਹਾਣ ਦੇ ਘਰੇ ਰੱਖੇ ਹੋਏ ਸੀ ਮੁੰਡੇ, ਉਹਨੇ ਕਹਿੰਦਾ ਯਾਰ ਕੋਈ ਤਾਂ ਜਾਣ ਲੱਗਿਆ ਬੜਾ ਥੈਂਕ ਯੂ ਕਰਕੇ ਜਾਵੇ, ਸਾਰੇ ਗਾਲਾਂ ਕੱਢ ਕੇ ਕਹਿ ਨਾਲੇ ਬਗੈਰ ਪੇਪਰਾਂ ਤੋਂ ਕੰਮ ਦਿੱਤਾ
1: ਜੀ।
4: ਧੰਨਵਾਦ ਤਾਂ ਨਾ ਗੁਰੀ ਬਾਈ, ਸਾਡੇ ਖੂਨ ਚ ਧੰਨਵਾਦ ਤਾਂ ਹੈ
1: ਨਾ, ਸੋਰੀ ਤੇ ਨਾ
4: ਧੰਨਵਾਦ, ਬਸ ਇੰਨਾ ਨੇੜੇ ਧੰਨਵਾਦ ਤਾਂ ਮੈਂ ਇੰਨਾ ਨੇੜੇ ਗੱਲ ਸੋਚੀ ਹੋਈ ਹੈ ਵੀ ਜੇ ਬਾਪੂ ਵੀ 21 ਸਾਲ ਦਾ ਨੌ ਕਰਾ ਦੇਵੇ ਵੀ ਆਹ ਤੇਰਾ ਹਿੱਸਾ ਤੈਨੂੰ ਦਿੱਤਾ, ਤਾਂ ਮੈਂ ਤੈਨੂੰ ਲਿਖ ਕੇ ਦੇਣਾ ਸਿਕੰਦਰ ਬਾਪੂ ਬਦਲ ਦੂਗਾ
1: ਜੀ, ਬਿਲਕੁਲ
3: ਸਹੀ ਗੱਲ ਹੈ
1: ਜੀ ਜੀ ਜੀ।
4: ਉਹਨੂੰ ਕਹਿੰਦਾ ਬਾਪੂ ਜਿਹੜਾ ਕੰਮ ਲੈਣਾ ਤੇ ਤੂੰ ਲੈ ਲਿਆ, ਹੁਣ ਗਾਹ ਵਾਲਾ ਲੱਭਦੇ ਆ ਕੋਈ,
1: ਬਿਲਕੁਲ ਬਿਲਕੁਲ ਹੈ ਜੀ।
4: ਹਾਂ ਸੀ ਸਾਡੇ ਖੂਨ ਚ, ਮੈਂ ਵੀ ਵਿੱਚ, ਮੈਂ ਉਹਦਾ ਨਾਮ ਤਾਂ ਵਰਤਾ, ਮੈਂ ਕਿਸੇ ਨੂੰ ਕਿਉਂ ਕੰਮ ਆਦਿ ਕਰੂ, ਮੈਂ ਵੀ ਉਸੇ ਧਰਤੀ ਦਾ ਜਾਇਆ
1: ਜੀ।
3: ਬਿਲਕੁਲ ਜੀ ਬਿਲਕੁਲ,
4: ਗੱਲ ਤਾਂ ਸਿਰਫ ਇਹ ਹੈ ਕਿ ਇਹ ਨੀ ਹੈ ਕਿ ਇੱਥੇ ਆ ਕੇ ਨਾ ਤੁਹਾਡੀ ਇੱਥੇ ਆਲਾ ਦੁਆਲਾ ਦੇ ਕੇ ਤੁਹਾਡੀ ਸੋਚ ਬਦਲਦੀ ਹੈ ਬਸ
1: ਜੀ,
4: ਐਂ ਤਾਂ ਨੀ ਕਹਿੰਦੇ ਨੋ ਨੌਲੇਜ ਵਿਦਆਊਟ ਕਾਲਜ, ਕਿਉਂਕਿ ਇਹ ਤਾਂ ਨੀ ਹੈ ਕਿ ਕਾਲਜ ਸਾਰੇ ਪੜ੍ਹ ਕੇ ਅਫਸਰੇ ਬਣਦੇ ਨੇ,
1: ਬਿਲਕੁਲ ਹੈ ਜੀ
3: ਬਿਲਕੁਲ,
4: ਉਹ ਜਿਹੜੀ ਕਈ ਤਰ੍ਹਾਂ ਦੀ ਨੌਲੇਜ ਆਉਂਦੀ ਹੈ ਕਾਲਜ ਆ
1: ਕੇ, ਬਿਲਕੁਲ ਹੈ ਜੀ,
4: ਤੁਹਾਨੂੰ ਬੈਠਣ ਉੱਠਣ ਦਾ, ਗੱਲਬਾਤ ਕਰਨ ਦਾ, ਬਾਹਰਲੇ ਲੋਕਾਂ ਨੂੰ ਮਿਲਦੇ ਹੋ ਤੁਸੀਂ, ਤੁਹਾਡਾ ਰਹਿਣ ਦਾ ਸਲੀਕਾ, ਤੁਹਾਡਾ ਕੱਪੜਾ ਪਾਉਣ ਦਾ ਸਲੀਕਾ, ਤੁਹਾਡਾ ਕਿਸੇ ਨਾਲ ਤੀਏ ਬੰਦੇ ਨਾਲ, ਕੱਲ ਨੂੰ ਕਿਸੇ ਹੋਰ ਬੰਦੇ ਨੂੰ ਅਨਨੋਨ ਪਰਸਨ ਨੂੰ ਵੀ ਮਿਲਦੇ ਆ ਤੁਸੀਂ, ਉਹਦੇ ਨਾਲ ਗੱਲ ਕਰਨ ਦਾ ਤੁਹਾਡਾ ਖੁੱਲ ਮਿਲ ਜਾਂਦੀ ਤੁਹਾਡੇ ਅੰਦਰ ਮਨ ਨੂੰ, ਕੋਈ ਜਾ ਕੇ ਆਪਾਂ ਕੱਲੀ ਕਿੰਨੇ ਕੁ ਪੜ੍ਹ ਕੇ ਅਸੀਂ ਵੀ BA ਕੀਤੀ ਹੋਈ ਹੈ, ਮੈਂ ਤਾਂ ਕਹਿੰਦਾ ਉਹ ਮਤਲਬ ਇਹ ਨੀ ਹੈ ਕਿ ਉਹਦੇ ਵਿੱਚੋਂ ਅਚੀਵ ਬਹੁਤ ਕੁਝ ਹੁੰਦਾ
1: ਜੀ, ਬਿਲਕੁਲ ਹੈ ਜੀ।
3: ਮੈਂ ਤਾਂ ਵੈਸੇ ਵੀ ਦੇਖਦਾ ਰਹਿੰਦਾ ਨੈਟ ਉੱਪਰ, ਅੱਜ ਕੱਲ ਦੇਖੇ ਹੈ ਜਿਹੜੇ ਲੋਕੀ ਆਪਣੇ ਕੰਮ ਦੇ ਵਿੱਚ ਕਿਤੇ ਜਾਂ ਐਗਜ਼ਾਮਪਲਾਂ ਸੈੱਟ ਕਰ ਰਹੇ ਹੈ, ਮਤਲਬ ਦੁਨੀਆਂ ਨੂੰ ਦਿਖਾ ਰਹੇ ਹੈ, ਉਹਨਾਂ ਦੇ ਬੱਚੇ ਉਹਨਾਂ ਨਾਲ ਸਾਥ ਵੀ ਦੇ ਰਹੇ ਹੈ ਜੀ, ਬਾਹਰ ਜਾਂਦੇ ਨੀ ਉਹ,
1: ਬਿਲਕੁਲ ਹੈ ਜੀ,
3: ਉਹਨਾਂ ਨੂੰ ਸਾਡੇ ਕੰਮ ਚੱਲ ਰਹੇ ਅਸੀਂ ਬਾਹਰ ਕਾਹਦੇ ਵਾਸਤੇ ਜਾਣਾ,
1: ਬਿਲਕੁਲ ਹੈ ਜੀ
4: ਬਾਈ ਜੀ।
3: ਆਪਾਂ ਨਾ
4: ਦੂਜੀ ਧਰਤੀ ਦੂਜਾ ਘਰ ਦੂਜਾ ਮੁਲਕ ਦੂਜਾ ਹੀ ਹੁੰਦਾ, ਉਹ ਕਦੇ ਆਪਦਾ ਨੀ ਹੁੰਦਾ
1: ਜੀ,
3: ਨਹੀਂ ਹੁੰਦਾ ਜੀ, ਜੋ ਮਰਜ਼ੀ ਕਹਿ ਲੋ ਜੀ।
4: ਮੈਂ ਤਾਂ ਬਾਈ ਜੀ ਬਹੁਤ ਗੀਤ ਵੀ ਲਿਖੇ ਹੋਏ ਨੇ, ਮੈਂ ਤਾਂ ਇਹ ਕਹਿਣਾ ਕਦੇ ਅਸੀਂ ਸੋਚ ਕੇ ਪੰਜਾਬੀ ਇਹ ਦੇਖੀਏ ਵੀ ਜੇ ਅਸੀਂ ਪਾਇਆ ਬਹੁਤ ਕੁਛ ਹੈ ਨਾ, ਅਸੀਂ ਉਦੋਂ ਵੱਧ ਗਵਾ ਲਿਆ ਬਾਈ
1: ਬਹੁਤ ਕੁਛ
4: ਇਸ ਮੁਲਕ ਜਾ ਕੇ,
1: ਬਿਲਕੁਲ
4: ਜੇ ਇਹਦੇ ਪੜਤੋਲ ਕਰੀਏ,
3: ਸਹੀ ਗੱਲ ਹੈ ਜੀ ਸਹੀ ਗੱਲ,
4: ਪਿੰਡ ਚੋਂ ਨਵੇਂ ਮੁੱਕ ਜਾਣਾ ਬਾਈ ਜੀ
1: ਜੀ,
4: ਇਦੋਂ ਵੱਡਾ ਗਵਾਉਣ ਵਾਲੀ ਚੀਜ਼ ਦੀ ਪੈਸਾ ਦਾ ਵੱਧ ਘੱਟ ਆਉਂਦਾ ਹੀ ਰਹਿੰਦਾ
1: ਜੀ।
3: ਦੇਖੋ ਪੈਸੇ ਦਾ ਕੋਈ ਸਿਸਟਮ ਨੀ, ਇਹ ਮਾਇਆ ਜੀ, ਇਹ ਆਉਂਦੀ ਰਹਿਣੀ ਹੈ ਜਾਂਦੀ ਰਹਿਣੀ ਹੈ, ਜੇ ਨੀ ਰੁਕਣੀ ਜੀ, ਅਨਸਟੋਪੇਬਲ ਹੈ, ਇਹਨੇ ਤਾਂ ਆਪਣਾ ਕੰਮ ਕਰਦੇ ਰਹਿਣਾ। ਤੁਸੀਂ ਇਹ ਦੇਖੋ ਮਨੁੱਖ ਆਪਣੀ ਤਮਾ ਕਿੱਦਾਂ ਮਤਲਬ ਸ਼ਾਂਤ ਕਰਦਾ, ਮੇਨ ਤਾਂ ਮਨੁੱਖ ਉੱਪਰ ਇਹ ਟਾਸਕ ਹੈ ਜੀ ਵੀ ਆਪਣੀ ਆਪਾਂ ਲਾਜ ਤਿਆਗਣਾ, ਸਬਰ ਸੰਤੋਖ ਪਰਮਾਤਮਾ ਦਾ ਭਾਣਾ ਮੰਨਣਾ, ਮਿਹਨਤ ਕਰਨੀ ਹੈ।
4: ਤੁਸੀਂ ਇਹ ਵੀ ਦੇਖੋ ਕਿ ਉਹ ਵੀ ਸਾਡੇ ਬਜ਼ੁਰਗ ਸੀਗੇ ਜਿਨ੍ਹਾਂ ਦੇ ਅਕਤੂਬਰ ਚ ਦਾਣੇ ਮੁੱਕ ਜਾਂਦੇ ਸੀਗੇ, ਜਾ ਕੇ ਵਿਸਾਖੀ ਨੂੰ ਆਉਂਦੇ ਹੁੰਦੇ ਸੀ ਘਰੇ
1: ਜੀ,
4: ਉਹ ਵੀ ਫਿਰ ਵਿਸਾਖੀ ਨੂੰ ਸਾਰਾ ਕੁਛ ਨਿਬੇੜ ਕੇ ਆਧਾਰ ਸੁਧਾਰ ਬਾਣੀਆਂ ਦਾ ਪੱਟ ਕੇ ਫਿਰ ਵੀ ਚਿੱਟੇ ਕੱਪੜੇ ਪਾ ਕੇ ਖੁਸ਼ ਹੋ ਕੇ ਮੇਲੇ ਨੂੰ ਜਾਂਦੇ ਸੀ, ਉਹ ਸਹੀ ਪ੍ਰਤੀਤ ਬਣਿਆ ਨਾ,
1: ਪੂਰੀ
4: ਤੰਦਾ ਸਾਹਿਬ ਵੇਚ ਕੱਟ ਕੇ ਸ਼ਾਹਾਂ ਤੇ ਬਾਣੀ ਦਾ ਹਿਸਾਬ ਕਰਕੇ ਮਾਰਦਾ ਦਮਾਮੇ, ਹਾਂਜੀ ਜੱਟ ਮੇਲੇ ਆ ਗਏ, ਮਤਲਬ ਸਬਰ ਸਾਰਿਆਂ ਨਾਲੋਂ ਵੱਡੀ ਸਬਰ ਆਈ, ਸਬਰ ਸੰਤੋਖ ਆ ਗਿਆ ਤੇ ਫਿਰ ਤੰਦਰੁਸਤੀ ਆ ਗਈ ਸਾਰਿਆਂ ਨਾਲੋਂ ਵੱਡੀ ਬਾਈ,
1: ਬਿਲਕੁਲ
4: ਜੇ ਸਾਰੀ ਉਮਰ ਭੱਜ ਕੇ ਬਿਮਾਰੀਆਂ ਹੀ ਲਵਾਲੀਆਂ, ਕਿੰਨੀਆਂ ਧਾਰਨਾ ਸੁਣਦੇ ਆ ਵੀ ਅਰਬਾਂਪਤੀ ਨੂੰ ਫੂਕਣ ਵੀ ਨੀ ਆਏ ਜਵਾਕ
1: ਜੀ,
4: ਫਿਰ ਇਹ ਕਮਾਈ ਕਰੀ ਜੀ।
3: ਔਜਲਾ ਸਾਹਿਬ ਇੱਕ ਚੀਜ਼ ਇੱਕ ਚੀਜ਼ ਹੋਰ ਦੇਖੋ ਨਾ, ਮਤਲਬ ਆਪਣੇ ਪੰਜਾਬ ਚ ਨੌਜਵਾਨਾਂ ਦੀ ਮੌਤ ਦੀ ਦਰ ਕਿੰਨੀ ਵੱਧ ਰਹੀ ਹੈ
1: ਜੀ।
3: ਤੁਸੀਂ ਹਰਿਆਣੇ ਚੱਲ ਜਾਓ, ਹਰਿਆਣੇ ਚ ਨੀ ਹੈਗਾ ਆਪਣਾ ਨਾਲ ਦਾ ਹੀ ਸੂਬਾ, ਉਹ ਕੋਈ ਬਗਾਨਾ ਥੋੜੀ ਹੈ
1: ਜੀ।
3: ਉੱਥੇ ਕਿਉਂ ਨੀ ਹੈਗਾ? ਉੱਥੇ ਲੋਕਾਂ ਨੇ ਆਪਣੇ ਜ਼ਮੀਨਾਂ, ਆਪਣੀ ਮਤਲਬ ਫਸਲ, ਆਪਣੇ ਡੰਗਰ ਤਕਰੀਬਨ ਤਕਰੀਬਨ 90% ਸਾਂਭੇ ਹੋਏ ਜੀ ਆਪਣੇ ਵਾਲਿਆਂ ਨੇ, 90% ਗਵਾ ਲਈ
1: ਜੀ।
4: ਆ ਕੱਲ ਜੌਹਰ ਭੈਣ ਜੀ ਦਾ ਕੱਲ ਜਮੇ ਪੁੱਠਾ ਕਰਕੇ ਭੈਣ ਜੀ ਤੁਸੀਂ ਸਿਰ ਹੀ ਲਾ ਦਿੱਤੀ, ਬਹੁਤ ਸਤਿਕਾਰ ਯੋਗ ਨੇ ਵੱਡੇ ਨੇ ਸਾਡੇ, ਬਹੁਤ ਵੱਡੇ ਭੈਣ ਜੀ ਸਾਡੇ ਦੋ ਬਾਲ ਭੈਣ ਜੀ। ਮੈਂ ਉਹਨਾਂ ਨੇ ਗੱਲ ਕਰਿਆ ਤਾਂ ਉਹਨਾਂ ਨੇ ਜੋ ਕੇ ਵੈਸੇ ਚਲੋ ਇੱਕ ਸਟਾਕ ਕਰਿਆ ਉਹਨਾਂ ਨੇ, ਪਰ ਜਾਨੀ ਬਹੁਤ ਫਰਕ ਹੈ ਲਾਈਫ ਦਾ ਬਾਈ ਜੀ। ਤੁਸੀਂ ਹਰਿਆਣਾ ਤੇ ਆਪਣੇ ਨਾਲੋਂ ਬਠਿੰਡਾ ਮਾਨਸਾ ਕੰਨੀ ਜਾ ਕੇ ਦੇਖ ਲੋ
1: ਜੀ,
3: ਹੈਗਾ ਬਹੁਤ ਫਰਕ ਹੈ ਜੀ, ਬਹੁਤ ਫਰਕ ਹੈ,
4: ਬਹੁਤ ਫਰਕ ਹੈ ਬਾਈ ਜੀ, ਬਹੁਤ ਫਰਕ ਹੈ।
3: ਘਰਾਂ ਚ ਤਕਰੀਬਨ ਨਾ ਉੱਥੇ 90% ਪਸ਼ੂ ਹੈਗੇ ਆ ਜੀ ਲੋਕਾਂ ਕੋਲੇ,
4: ਹੈਗੇ ਆ ਜੀ, ਹੈਗੇ ਆ।
3: ਹਾਂ ਜੀ ਹਾਂ,
4: ਹੁਣ ਅਸੀਂ ਅਗਲੀ ਕਹਿੰਦੀ ਮੈਂ ਪਹਿਲਾਂ ਦਾ ਸਾਲ ਤਾਂ ਨਾ ਮਹਿੰਦੀ ਲੈਂਦੀ ਹੱਥਾਂ ਤੋਂ ਨਾ ਚੂੜਾ ਲੈਂਦਾ
1: ਜੀ,
4: ਡੰਗਰ ਕਿਹਨੇ ਰੱਖਣਾ
1: ਜੀ।
3: ਹਾਂ ਜੀ ਹਾਂ,
4: ਰਹਿੰਦੀ ਹੁੰਦੀ ਅਗਲੀ ਕਹਿੰਦੀ ਆ ਵੀ ਸੱਸ ਦੀ ਫੋਟੋ ਟੰਗੀ ਹੋਵੇ, ਨਨਾਣਵੇਂ ਦੀ ਮੰਗੀ ਹੋਵੇ, ਤੂੰ ਅਫਸਰ, ਤੂੰ ਅਫਸਰ ਸਰਕਾਰੀ ਹੋਵੇ, ਘਰ ਵਾਲਾ ਪਟਵਾਰੀ ਹੋਵੇ, ਬਸ ਮੈਂ ਮੇਰੀ ਹੋਵੇ ਘਰੇ ਮੁਖਤਿਆਰੀ।
3: ਸਾਡੇ ਨਾਪੇ ਤੋਂ ਨਾ 20 ਕਿਲੋਮੀਟਰ ਅੱਗੇ ਚੱਲ ਜਾਓ, ਲੋਪੇ ਭੋੜੇ ਕਣੀਆਲ ਗੰਦਰਾਲਾ ਢੀਂਡਸਾ, ਇੱਥੇ ਹਰੇਕ ਘਰ ਚ ਪਸ਼ੂ ਨੇ। ਔਰ ਤੁਹਾਡੀ ਗੱਲ 100% ਸਹੀ ਹੈ ਜੀ, ਅਗਲੀ ਵਿਆਹ ਕੇ ਆਉਂਦੀ ਆ ਵੀ ਆਪਣਾ 5-4 ਦਿਨ ਬਾਅਦ ਡੰਗਰਾਂ ਨੂੰ ਪੈ ਜਾਂਦੀਆਂ ਨੇ ਜੀ ਮੁੜਕੇ।
4: ਕਿਹੜਾ ਇਲਾਕਾ ਬਾਈ ਤੁਹਾਡਾ?
3: ਮੇਰਾ ਨਾਭੇ ਤੋਂ ਅੱਗੇ ਹੈ ਜੀ, 12 ਕਿਲੋਮੀਟਰ ਲੋਪੇ ਭੋੜੇ ਪਿੰਡ ਹੈ ਜੀ ਮੇਰਾ।
4: ਠੀਕ ਹੈ ਜੀ, ਮੈਂ ਤਾਂ ਬਹੁਤ ਰਿਹਾ ਇੱਧਰ ਦੰਦਰਾਲਾ ਢੀਂਡਸਾ ਬੜਾ ਬੋਗਾ ਛੋਟਾ ਬੋਗਾ ਪਾ ਲਿਆ
1: ਜੀ।
3: ਹਾਂ ਬਸ ਬਸ ਬਸ, ਬਿਲਕੁਲ ਸਹੀ ਰਾਹ ਫੜਿਆ ਜੀ।
4: ਦੰਦਰਾਲਾ ਢੀਂਡਸਾ
3: ਮੇਰੇ ਮਤਲਬ ਨਾ ਦੰਦਰਾਲਾ ਢੀਂਡਸਾ ਮੇਰੇ ਮਤਲਬ ਦਾਦਕੇ ਨੇ, ਹੁਣ ਪਿੰਡ ਚ ਕੋਈ ਰਹਿੰਦਾ ਨੀ, ਪਰ ਸਾਡੀ ਭੂਆ ਜਿਹੜੀ ਲੋਪੇ ਪਿਆਈਆਂ ਹੋਈਆਂ ਨੇ ਜੀ
1: ਜੀ।
4: ਮੈਂ ਤਾਂ ਬਾਈ ਮੈਂ ਗੀਤ ਦੇ ਬੋਲ ਲਏ, ਚਲੋ ਨਾਲ ਤੁਹਾਨੂੰ ਪਿੰਡ ਯਾਦ ਆਣਗੇ। ਪਹਿਰਾ ਉਹਦੇ ਵਿੱਚ ਲਿਖਿਆ ਕਿ ਸ਼ਹਿਰ ਖੰਨੇ ਕਦੇ ਅਲੀਪੁਰੀਆਂ ਦੇ ਹੁੰਦੇ ਸੀ ਡੇਰੇ ਯਾਰਾਂ ਦੇ, ਕਪੂਰ ਗਾੜੋ ਬੁੱਗਾ ਪਾ ਲਿਆ, ਪਿੰਡ ਸੀ ਦਿਲ ਦਿਲਦਾਰਾਂ ਦੇ।
1: ਵਾਹ ਜੀ ਵਾਹ,
3: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ
4: ਬਹੁਤ ਮੇਰੇ ਦੋਸਤ ਨੇ ਜੀ ਉੱਥੇ ਦੇ, ਅੱਜ ਵੀ ਅਸੀਂ ਵਰਤਦੇ ਹਾਂ ਇੱਕ ਦੂਜੇ ਨਾਲ ਗਾਹਾਂ ਤੱਕ।
3: ਅੱਜ ਵੀ ਨਰਮ ਸੁਭਾਅ ਰੱਖੀ ਬੈਠਾ ਜੀ, ਔਰ ਬੇਈਮਾਨੀ
4: ਫਰਕ ਆ ਜੀ, ਬਹੁਤ ਫਰਕ ਆ, ਬਹੁਤ ਤੁਸੀਂ ਇੱਧਰ ਨੂੰ ਚਲੇ ਜਾਓ ਤੰਦਾ ਵੱਧਦਾ, ਬਹੁਤ ਫਰਕ ਆ ਜੀ। ਜਿਹੜੇ ਪਿੰਡ ਸ਼ਹਿਰ ਤੋਂ ਦੂਰ ਨੇ ਜੀ ਉਹ ਅਜੇ ਵੀ ਬਚੇ ਹੋਏ ਨੇ, ਸਿੱਧੀ ਜੀ ਗੱਲ ਹੈ,
3: ਬਚੇ ਹੋਏ ਆ ਜੀ, ਬਚੇ ਹੋਏ ਆ।
1: ਵਾਹ ਜੀ,
3: ਮੈਂ ਤਾਂ ਕਹਿੰਦਾ ਮੈਂ ਪਿੰਡ ਜਾ ਕੇ ਨਾ ਮੈਨੂੰ ਐ ਲੱਗਦਾ ਮੈਂ ਹਫ਼ਤਾ ਵੀ ਰਹਿ ਲਾ, ਮੈਨੂੰ ਐ ਲੱਗਦਾ ਮੈਂ ਮੁੜ ਕੇ ਤਕੜਾ ਹੋ ਗਿਆ
1: ਜੀ, ਕਿਆ ਬਾਤ
3: ਹੈ, ਇੰਨਾ ਫਰਕ ਹੈ ਪਿੰਡ ਔਰ ਸ਼ਹਿਰ ਦੇ ਵਿੱਚ। ਬਾਕੀ ਤਾਂ ਦੇਖੋ ਮੇਰੀ ਕਿਸੇ ਨਾਲ ਕੋਈ ਨਾ ਤੁਹਾਡੀ ਹੈ ਨਾ ਮੇਰੀ ਹੈ, ਆਪਣੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ
1: ਜੀ,
3: ਆਪਾਂ ਸਾਰੇ ਪੰਜਾਬ ਲਈ ਮਨ ਚ ਦੁੱਖ ਰੱਖਦੇ ਹਾਂ
1: ਜੀ,
3: ਪਰ ਮੇਨ
4: ਬਿਲਕੁਲ ਨਾ ਰੇਸ, ਨਾ ਰੇਸ ਚ ਪਾਓ, ਨਾ ਰੇਸ ਚ ਪਾਓ ਕਦੇ ਵੀ। ਮੈਂ ਬਾਈ ਹਮੇਸ਼ਾ ਹੀ ਕਹਿਣਾ ਵੀ ਭਾਈ ਜੀ ਤੋਂ ਕੋਈ ਪੈਸੇ ਉਹਦਾ ਹੈਲੀਕਾਪਟਰ ਚ ਬ੍ਰੇਕਫਾਸਟ ਕਰਨ ਜਾਣਾ, ਆਪਣੇ ਕੋਲ ਤਾਂ ਸਾਈਕਲ ਹੈ,
1: ਬਿਲਕੁਲ ਹੈ ਜੀ,
4: ਅਸੀਂ ਤਾਂ ਬਾਈ ਸਾਈਕਲ ਤੇ ਹੀ ਖੁਸ਼
1: ਜੀ ਜੀ ਜੀ ਬਿਲਕੁਲ,
4: ਕਿਉਂ ਕਿਸੇ ਪਿੱਛੇ ਝੱਗਾ ਚੌੜ ਕੋਣਾ ਵੀ ਉਹ ਹੈਲੀਕਾਪਟਰ ਜਾਂਦਾ ਬ੍ਰੇਕਫਾਸਟ ਕਰ
1: ਜੀ, ਬਿਲਕੁਲ
3: ਔਜਲਾ ਸਾਹਿਬ ਉਹ ਸਾਈਕਲ, ਉਹ ਸਾਈਕਲ ਲੈਣ ਲੱਗੇ ਵੀ ਅਸੀਂ ਕਿੰਨਾ ਪੈਂਡਾ ਤੈਅ ਕੀਤਾ ਹੋਇਆ, ਉਹ ਤੁਸੀਂ ਜਾਣਦੇ ਜਾਂ ਮੈਂ ਜਾਣਦਾ
1: ਜੀ,
3: ਜਾਂ ਜਿਨ੍ਹਾਂ ਨੇ ਕਰਿਆ ਉਹ ਜਾਣਦੇ ਆ,
1: ਬਿਲਕੁਲ
4: ਅਸੀਂ ਤਾਂ ਬਗੈਰ ਪੁੱਛੇ ਸਾਈਕਲ ਚੱਕ ਲੈਂਦੇ, ਉਹਦੇ ਪਿੱਛੇ ਕੁੱਟ ਖਾਧੀ ਹੈ, ਹੋਰ ਤਾਂ ਕੀ ਹੋ ਸਕਦਾ, ਹੱਥ ਲਾ ਕੇ ਠੀਕ ਹੈ ਬਾਈ। ਦੇਖੋ ਜੇ ਮਿਲਦੇ ਸ਼ੈਲੀ ਜੀ ਵੀ ਆਪਣਾ ਹੀ ਆ, ਇਹਦੇ ਨਾਲ ਤਾਂ ਹੀ ਖੁੱਲ ਕੇ ਗੱਲਾਂ ਕਰੀ,
1: ਬਿਲਕੁਲ ਬਿਲਕੁਲ,
4: ਇਹ ਇਹਨਾਂ ਰਾਹੀਂ ਸੁਨੇਹੇ ਵੀ ਲਾਈ ਦੇ ਨੇ। ਮੈਂ ਇਹ ਨੀ ਕਹਿੰਦਾ ਜਿਹੜੀ ਸਿੱਧੀ ਗੱਲ ਹੈ, ਮੈਂ ਤਾਂ ਇਹਨਾਂ ਨੂੰ ਕਹਿ ਸਕਦਾ, ਉਹਨਾਂ ਨੇ ਕਹਿੰਦੇ ਮੈਂ ਕਿਹਾ ਤੇਰੇ ਰਾਹੀਂ ਉਹ ਸੁਨੇਹਾ ਦੇ ਸਕਦੇ ਹਾਂ ਗਾਹਾਂ
1: ਭਰਾ
4: ਆਪਣਾ, ਜੇ ਇਹਦੇ ਨਾਲ ਸਾਡੀ ਮੱਤ ਮਿਲਦੀ ਹੈ ਤਾਂ ਹੀ ਅਸੀਂ ਇੰਨੇ ਚਿਰ ਦੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਗੱਲਾਂ ਕਰਦੇ ਹਾਂ, ਕਿਸੇ ਨਾ ਹੱਦ ਤੱਕ ਸਾਡੀ ਸ਼ੈਲੀ ਵੀ ਨਾ ਮੱਤ ਮਿਲਦੀ ਹੈ
1: ਜੀ,
4: ਕਿਉਂਕਿ ਇਹਨਾਂ ਦੇ ਅੰਦਰ ਵੀ ਕਈ ਗੱਲਾਂ ਹੈਗੀਆਂ ਕਹੀ ਗਏ ਕਹੇਗੇ ਇਹ ਕਹਿੰਦੇ ਮੈਨੂੰ ਚਲੋ ਆਓ ਫਿਰ ਗੱਲ ਕਰੀ ਸੀ, ਕਹਿੰਦਾ ਸਾਨੂੰ ਵੀ ਪਤਾ ਜਿਹੜੇ ਸਾਡੇ ਲੀਡਰ ਨੇ ਉਹ ਕਿਹੋ ਜਿਹੇ ਨੇ, ਪਰ ਹੁਣ ਕਈ ਗੱਲਾਂ ਚ ਉਹਨਾਂ ਨੂੰ ਕਹਿ ਵੀ ਨੀ ਸਕਦੇ,
1: ਕਹਿ ਵੀ ਨੀ ਸਕਦੇ ਜੀ, ਬਿਲਕੁਲ ਜੀ,
3: ਬਿਲਕੁਲ ਬਿਲਕੁਲ ਬਿਲਕੁਲ ਜੀ
1: ਜੀ,
3: ਪਰ ਇਹ ਵੀ ਆਪਾਂ
4: ਵੀਰ
3: ਜੀ ਨੂੰ ਜਿੰਨਾ ਵੀ ਆਪਾਂ ਹੱਕ ਨਾਲ ਕਹਿ ਦਿੱਤਾ ਨਾ ਜੀ, ਉਹ ਵੀ ਅਸੀਂ ਤਾਂ ਹੀ ਕਹਿ ਦਿੱਤਾ ਵੀ ਅਸੀਂ ਉਹਨਾਂ ਨੂੰ ਜੇ ਆਪਣਾ ਮੰਨਦੇ ਹਾਂ,
1: ਬਿਲਕੁਲ
4: ਆਪਾਂ ਵਿਚਾਰ ਮਿਲਦੇ ਆ ਬਾਈ ਜੀ ਇੱਕ ਦੂਜੇ ਨਾਲ, ਆਪਣੇ ਵਿਚਾਰ ਮਿਲਦੇ ਆ, ਹੁਣ ਤਾਂ ਹੀ 2 ਘੰਟੇ ਭਾਜੀ ਨੂੰ ਸੁਣੀ ਜੇ ਵਿਚਾਰ ਮਿਲਦੇ ਆ, ਜੇ ਮਿਲਦੇ ਹੀ ਨੀ ਤਾਂ 2 ਮਿੰਟ ਆਪਾਂ ਬਜ਼ੁਰਗਾਂ ਦੀ ਵੀ ਗੱਲ ਨੀ ਸੀ ਸੁਣਦੇ ਹੁੰਦੇ, ਸੁਣਨ ਟਾਈਮ ਚਾਹੇ ਕੰਮ ਦੀ ਹੁੰਦੀ ਸੀਗੀਆਂ,
1: ਕਹਿੰਦੇ ਬੈਠਾ ਰਹੇ, ਬਿਲਕੁਲ ਠੀਕ ਹੈ ਜੀ, ਥੈਂਕ ਯੂ, ਕੋਈ ਕਰੋ ਗੱਲ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਗੁਰੀ ਜੀ ਕੁਝ ਕਹਿਣਾ ਚਾਹੋਗੇ ਹੋਰ? ਭਾਈ ਜੀ
3: ਬਸ ਮੇਰੀ ਤਾਂ ਬਸ ਇਹੀ ਸਾਰਿਆਂ ਨੂੰ ਮਹੀ ਹੈ ਜੀ, ਇੱਕ ਤਾਂ ਪਹਿਲੀ ਗੱਲ ਵੀ ਆਪਣਾ ਸੰਯਮ ਬਣਾਏ ਰੱਖੋ, ਇੱਕ ਦੂਜੇ ਦੇ ਸੁਣੋ, ਤਰਕ ਬਿਤਰਕ ਕਰੋ, ਨੀਤੀ ਲੈ ਕੇ ਕਿਸੇ ਗੱਲ ਨੂੰ ਜਾਣ ਦੀ ਲੋੜ ਨੀ
1: ਹੈਗੀ। ਬਿਲਕੁਲ ਹੈ ਜੀ, ਬਿਲਕੁਲ
3: ਬਿਲਕੁਲ ਨਿੱਜੀ ਨਾਲ ਲੈ ਕੇ ਜਾਓ, ਅਸੀਂ ਤੁਹਾਨੂੰ ਆਪਣਾ ਸਮਝਦੇ ਆ, ਤਾਂ ਥੋੜੇ ਨਾਲ ਥੋੜੇ ਤਰਕ ਬਿਤਰਕ ਕਰ ਲੈਂਦੇ ਆ, ਨਹੀਂ ਤਾਂ ਤੁਹਾਨੂੰ ਪਤਾ ਹੀ ਦੁਨੀਆ ਤੋਰੀ ਫਿਰਦੀ ਕਿਤੇ ਕੋਈ
1: ਟਾਈਮ ਨਹੀਂ ਚੱਲਦਾ। ਬਿਲਕੁਲ ਆ ਜੀ, ਬਿਲਕੁਲ ਦਰੁਸਤ ਹੈ ਜੀ ਜੀ,
3: ਠੀਕ ਹੈ ਜੀ। ਬਸ ਇਹ ਵੀ ਤੁਸੀਂ ਮਤਲਬ ਕਿਸੇ ਹਰੇਕ ਉੱਪਰ ਡਿਪੈਂਡ ਨਾ ਕਰੋ, ਆਪਣੇ ਪੱਧਰ ਤੋਂ ਆਪਣੇ ਵੱਲੋਂ ਜਿੰਨਾ ਵਧੀਆ ਹੋ ਸਕਦਾ ਉਨਾ ਆਪ ਵਧੀਆ ਕਰੋ। ਆਪਾਂ ਦੂਜਾ ਮਾੜਾ ਕਰ ਰਹੇ ਆ, ਆਪਾਂ ਉਧਰ ਨੂੰ ਦੇਖੀਏ, ਅਸੀਂ ਚੰਗਾ ਕਰ ਰਹੇ, ਇਹ ਚੀਜ਼ ਦੇਖੀਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਬਸ ਵੀਰੇ ਥੈਂਕ ਯੂ,
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲਓ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਜੀ ਜੁੜੇ ਆ, ਮਾਫੀ ਚਾਹਾਂਗਾ ਜੀ, 20 ਮਿੰਟ ਉਹਨਾਂ ਨੇ ਹੋਲਡ ਰੱਖਿਆ ਹੋਇਆ। ਗੁਰੀਮਾਨ ਜੀ ਗੱਲ ਕਰਕੇ ਗਏ ਨੇ, ਔਜਲਾ ਸਾਹਿਬ ਗੱਲ ਕਰ ਗਏ ਨੇ, ਤੇ ਆਖਰੀ ਕਾਲ ਲੈਂਦੇ ਆ, ਫਿਰ ਆਪਾਂ ਸਮਾਪਤੀ ਕਰਦੇ ਆਂ, ਤੇ 1-2 ਮਿੰਟ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਆ, 2-4 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ, ਸਵਾਗਤ ਹੈ ਦੋਸਤੋ, ਤੇ ਆਪਾਂ ਸਮਾਪਤੀ ਵੱਲ ਨੂੰ ਜਾ ਰਹੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਬਾਈ ਜੀ ਬਹਾਦਰ ਜੀ ਸਵਾਗਤ ਹੈ ਫਿਰ ਤੋਂ, ਮਾਫੀ ਚਾਹੁੰਦਾ ਹੋਲਡ ਰੱਖਿਆ ਜੀ ਤੁਹਾਨੂੰ ਇੰਨਾ ਚਿਰ।
0: ਦੇਖੋ ਵੀ ਵੇਰਕਾ ਹੋਇਆ ਜਾਂ ਹੋਰ ਵੀ ਜਿਹੜੇ ਕਾਫੀ ਮਸ਼ਹੂਰ ਹੈਗੇ ਆ ਮਾਰਕੇਟ, ਇੱਕ ਨਾ ਪਿੱਛੇ ਖਬਰ ਤੁਸੀਂ ਵੀ ਪੜ੍ਹੀ ਹੋਣੀ ਆ ਤੇ ਮੈਂ ਵੀ ਪੜ੍ਹੀ ਸੀਗੀ, ਕਿ ਜਲੰਧਰ ਦੀ ਸੀ ਸ਼ਾਇਦ ਮੇਰੇ ਹਿਸਾਬ ਨਾਲ, ਮੈਨੂੰ ਪੂਰਾ ਯਾਦ ਹੋਵੇ
1: ਤਾਂ,
0: ਕੰਮ ਵੀ ਕਰਦਾ ਸੀ ਵੇਰਕਾ ਦੇ ਵਿੱਚ ਹੀ, ਤੇ ਉੱਥੇ ਉਹ ਤਕਰੀਬਨ 10,000 ਲੀਟਰ ਦੁੱਧ ਭੇਜਦਾ ਸੀ ਨਕਲੀ ਡੇਲੀ
1: ਜੀ।
0: ਉਹ ਮੈਨੂੰ ਯਾਦ ਨੀ ਹੁੰਦਾ ਉਹ ਬੰਦਾ ਕੰਮ ਤੇ ਕਰਦਾ ਸੀ ਜਾਂ ਭੇਜਦਾ ਸੀ, ਉਹਦੇ ਕੋਈ ਮੱਝ ਨੀ, ਕੋਈ ਕੁਛ ਨੀ, ਕੋਈ ਕੁਛ ਨੀ, ਘਰ ਛਾਪਾ ਮਾਰਿਆ, ਹੁਣ ਵੀ ਸਬਜ਼ੀ ਚੋਂ ਲੱਭ ਸਕਦੀ ਯੂਟਿਊਬ ਦੇ ਹਿਸਾਬ
1: ਨਾਲ ਜੀ ਜੀ ਬਿਲਕੁਲ ਹੈ ਜੀ ਬਿਲਕੁਲ।
0: ਹੁਣ ਉਹੀ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹੈਗੇ, ਦੇਖੋ ਉਹ 10,000 ਰੱਖੀ, ਉਹਨੂੰ ਕੀ ਲੱਗਦਾ ਕਿ ਕੋਕਰਲਾ 10,000 ਤੋਂ ਮੇਰੇ ਘਰ ਤੇ ਆਉਣਾ ਆ,
1: ਉਹ
0: ਆਪਣੇ ਘਰ ਵੀ ਜਾਣਾ ਹੈ ਨਾ,
1: ਬਿਲਕੁਲ
0: ਉਹ ਆਪਣੀ ਫੈਮਿਲੀ ਵੀ ਜਾਣਾ ਹੈਗਾ, ਉਹ ਬੰਦਾ ਦੇਖੋ ਤੇ 10,000 ਲੀਟਰ ਉਹ ਵੀ ਕਹਿੰਦੀ ਤਾਂ ਹੁੰਦੀ ਕੰਪਨੀ ਵਜੋਂ ਨਕਲੀ ਜਾਂਦੇ ਆ, ਉਹ ਘਰ ਇੰਨਾ ਸਮਾਨ ਕਾਫੀ ਹੁੰਦਾ, ਕੈਮੀਕਲ ਉਹਨਾਂ ਦੇ ਕੈਮੀਕਲ ਲੱਗੇ ਜਾਂਦਾ, ਪਤਾ ਡਰਾਮਾ ਆਉਣੇ ਆ
1: ਜੀ ਜੀ,
0: ਡਰਾਮੀਆਂ ਆਉਣੀਆਂ
1: ਬਿਲਕੁਲ,
0: ਉਹ ਲੋਕੀ ਛਾਪਾ ਮਾਰਿਆ ਦੇ ਅੰਦਰ ਮੱਖਣ ਲੈਣ ਗਏ ਸੀ, ਨਾ ਘਿਓ ਲੈਣ ਗਏ ਸੀਗੇ, ਨਾ ਅਸੀਂ ਲੱਸੀ ਲੈਣ ਗਏ ਸੀਗੇ, ਨਾ ਉਹ ਜਿਹੜੀ ਜਦੋਂ ਮੱਝ ਸੋਦੀ ਹੁੰਦੀ ਉਹ ਪਤਾ ਕੀ ਕਹਿੰਦੇ ਹੁੰਦੇ, ਜਦੋਂ ਪਹਿਲੇ 2-3 ਦੋ
1: ਬੋਲੀ,
0: ਨਾ ਕਦੀ ਇੱਦਾਂ ਦੀ ਕੋਈ ਚੀਜ਼ ਗੁਆਂਢੀ ਲੈ ਕੇ ਆਉਂਦੇ ਸੀ ਜਾਹੀ ਉਹ ਦਿੰਦੇ ਹੈਗੇ ਨਾ, ਫਿਰ ਸਵੇਰ ਨੂੰ ਕੁੱਤੀਆਂ ਨੇ ਜਦੋਂ ਮੱਖਣ ਕੱਢਣ ਤੋਂ ਪਹਿਲਾਂ ਦੁੱਧ ਥੋੜਾ ਮੋਟਾ ਜਿਹਾ ਹੁੰਦਾ ਸੀ, ਉਹਨੂੰ ਕਹਿੰਦੇ ਦ੍ਰਿੜ ਕਰਦੇ ਉਹਨੇ ਕੀ
1: ਕਹਿੰਦੇ,
0: ਉਹ ਵੀ ਸਾਨੂੰ ਪੀਣ ਨੂੰ ਦੇਣਾ, ਪੱਕੀ ਦੀ ਰੋਟੀ ਉੱਪਰ ਮੱਖਣ ਦੇਣਾ, ਉਹ ਚੀਜ਼ਾਂ ਤੋਂ ਖਤਮ ਹੋ ਗਈਆਂ, ਜੀਰੋ ਹੋ ਗਈਆਂ, ਜਿਹੜਾ ਪਹਿਲਾਂ ਕਹਿ ਕੇ ਗਏ ਆ
1: ਬਿਲਕੁਲ,
0: ਕਿਉਂਕਿ ਸੈਨੀ ਭਾਜੀ ਗੱਲ ਹੋਰ ਪਾਸੇ ਲੈ ਜਾਂਦੇ ਸੀਗੇ, ਅਸੀਂ ਵੀ ਇਹੀ ਗੱਲ ਕਰਦੇ ਪਏ ਗੇ ਕਿ ਦੁੱਧ ਦਾ ਨਕਲੀ ਹੋਣ ਦਾ ਕਾਰਨ ਵੀ ਇਹ ਹੋਇਆ
1: ਕਿ
0: ਅਸੀਂ ਪਸ਼ੂ ਬੰਦ ਕਰ ਦਿੱਤੇ, ਸਾਡੇ ਘਰ ਖੁਦ 20 ਸਾਲ ਹੋ ਗਏ, 25 ਸਾਲ ਹੋ ਗਏ, ਮੈਂ ਮੱਝ ਹੈ ਨੀ
1: ਜੀ ਜੀ,
0: ਜਿਹਨੇ ਮੈਂ ਜਾਣਦਾ ਤੁਸੀਂ ਵੀ ਜਾਣਦੇ ਹੋਣੇ ਆ
1: ਜੀ,
0: ਤੁਸੀਂ 50 ਫੈਮਿਲੀ ਕਹਿੰਦੇ, ਮੈਂ 50 ਫੈਮਿਲੀ ਗਿਣਦਾ, ਉਹਨਾਂ ਕੋਲ ਹੈ ਨੀ ਪਸ਼ੂ ਹੁਣ,
1: ਬਿਲਕੁਲ ਹੈ ਜੀ,
0: ਹੁਣ ਉਹ ਜਦੋਂ ਪਸ਼ੂ ਹੈ ਨੀ ਤੇ ਘਰ ਚ 5-6 ਚੀਜ਼ਾਂ ਘੱਟ ਗਈਆਂ ਨਾ
1: ਜੀ,
0: ਜਿੰਨੇ ਵੀ ਆਪਾਂ ਗਿਣੀਆਂ ਹੁਣ
1: ਜੀ,
0: ਹੁਣ ਫਿਰ ਕਿੱਥੋਂ ਪੂਰੀਆਂ ਕਰਨੀਆਂ, ਉਹ ਡੁੱਬੀ ਡੁੱਬੀ ਤੇ ਨਹੀਂ ਆਉਂਦੀਆਂ, ਮਾਰਕੀਟ ਚ ਲੋਕਾਂ ਨੂੰ ਮਜਬੂਰੀ ਆ, ਹੁਣ ਦੌੜ ਕੇ ਜਾ ਕੇ ਲਿਫਾਫਾ ਫੜ ਲਿਆ ਦੁੱਧ ਦਾ,
1: ਲਿਫਾਫਾ
0: ਫੜ ਲਿਆ ਦਹੀਂ ਦਾ,
1: ਬਿਲਕੁਲ
0: ਉਹ ਸਾਨੂੰ ਕੀ ਪਤਾ ਕਿੱਦਾਂ ਬਣਾਇਆ ਯਾਰ
1: ਜੀ,
0: ਨਾਲੇ ਗੱਲ ਹੀ ਕਲੀਅਰ ਹੋ ਚੁੱਕੀ ਆ, ਜਿੰਨਾ ਦੁੱਧ ਦੀ ਖਪਤ ਆ ਉਹਨਾਂ ਦੁੱਧ ਹੈਗੀ
1: ਨਹੀਂ ਗਾ ਜੀ, ਬਾਈ ਜੀ ਪਨੀਰ ਕਿੱਥੋਂ ਪੂਰਾ ਹੋਏਗਾ, ਕੱਲਾ ਦੁੱਧ ਹੀ ਨੀ ਪੂਰਾ ਹੁੰਦਾ ਤਾਂ ਪਨੀਰ ਕਿੱਥੋਂ, ਹੋਰ ਜਿਹੜੇ ਡੇਰੀ ਪ੍ਰੋਡਕਟ ਨੇ ਕਿੱਥੋਂ ਹੋ ਜਾਣਗੇ ਪੂਰੇ ਜੀ,
0: ਬਾਕੀ ਮੁਕੱਦਰ ਭਾਈ ਦੇ ਕਦੇ ਕਦੇ ਛਾਪਾ ਪਾਉਂਦੇ ਆ, ਉਹ ਵੀ ਚੱਕ ਲਾਉਂਦੇ ਆ,
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਹੈ ਜੀ ਬਿਲਕੁਲ ਬਿਲਕੁਲ,
0: ਨਹੀਂ ਉਹ ਤਾਂ ਮੈਨੂੰ ਏਦਾਂ ਦੀਆਂ ਗੱਲਾਂ ਸੁਣ ਕੇ ਨਾ ਕਈ ਵਾਰੀ ਸਵਾਲ ਹੁੰਦਾ ਸੀ, ਕਈ ਵਾਰੀ ਮਾਣ ਵੀ ਹੁੰਦਾ ਸੀ, ਚਲੋ ਸ਼ੁਕਰ ਆ ਬਾਬਾ ਕੋਈ ਤਾਂ ਹੈ ਨਾ
1: ਜੀ,
0: ਜਿਹੜਾ ਬੰਦਾ ਕੋਈ ਮਾਣਦਾ ਰਹੇਗਾ, ਤੁਹਾਨੂੰ ਕਹਿੰਦਾ ਇੱਕ ਦਿਨ ਕਰੇ ਕਿਹਾ ਸੀਗਾ ਕਿ ਮੇਰੀ ਘਰ ਵਾਲੀ ਬੇਟੀ ਇੰਡੀਆ ਹੁਣ
1: ਜੀ,
0: ਉਹ ਕਹਿੰਦੀ ਆਪਰੇਸ਼ਨ ਕਰਾਉਣਾ, ਮੇਰਾ ਮਨ ਖੁਸ਼ ਹੋ ਗਿਆ ਕਿ 2 ਜਗ੍ਹਾ ਦੇ ਹਸਪਤਾਲ ਚ, ਦੇਖੋ ਜਿਹੜੀ ਗੱਲ ਗਲਤ ਆ ਗਲਤ ਜਿਹੜੀ ਸਹੀ ਹੈ ਸਹੀ,
1: ਬਿਲਕੁਲ ਹੈ ਜੀ,
0: ਹੁਣ 2 ਜਗ੍ਹਾ ਤੋਂ ਚੈੱਕ ਕਰਾਇਆ, ਦੋਨਾਂ ਨੇ ਕਹਿਤਾ ਹਸਪਤਾਲ ਵਾਲਿਆਂ ਨੇ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ ਬਈ, ਤੇਰੀ ਅੱਖਾਂ ਨੂੰ ਕੁਛ ਵੀ ਹੈ ਨੀ
1: ਜੀ,
0: ਤੂੰ ਸਿਰਫ ਆਪਣਾ ਸਰਵਾਈਕਲ ਦਾ ਵਗੈਰਾ ਵਗੈਰਾ ਇਹਨਾਂ ਦੇ ਇਲਾਜ ਕਰ ਰਹੇ, ਧੋਣ ਨਾ ਥੱਲੇ ਲਾ ਕੇ ਜਿਹੜਾ ਜੋ ਵੀ ਹੋਊਗਾ ਸਰਵਾਈਕਲ ਦਾ ਮਾਈਗਰੇਨ ਦਾ, ਇਹਦੇ ਨਾਲ ਤੇਰੇ ਅੱਖਾਂ ਦੇ ਫਰਕ ਪੈ, ਨਹੀਂ ਤਾਂ ਉੱਥੇ ਤਾਂ ਮੈਨੂੰ ਹਜੇ ਤੱਕ ਯਾਦ ਆ ਮੈਂ ਕੱਲ ਵੀ ਕਿਹਾ ਉਸੇ ਮੁੰਡੇ ਨੂੰ ਕਿਹਾ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਂ ਬਹਿਸਦਾ ਪਿਆ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਚੰਗਾ ਮੁੰਡਾ ਹੁੰਦਾ ਸਾਡੇ ਪਿੰਡ ਦੇ ਨਾਲ ਦਾ ਉਹ ਮੈਨੂੰ ਕਹਿੰਦਾ ਪੱਧਰ ਜਦੋਂ ਕਹਿੰਦਾ ਕੰਮ ਕੱਢਿਆ ਕੰਮ ਸਕੂਟਰ ਦਾ ਮਕੈਨਿਕ ਸੀਗਾ ਕਹਿੰਦਾ ਜਦੋਂ ਕੰਮ ਕੱਢਿਆ ਹੋਵੇ ਨਾ ਕਹਿੰਦਾ ਜੇ ਕੋਈ ਆ ਗਿਆ ਮਾਲਿਕ ਕਿਸੇ ਤਰ੍ਹਾਂ ਕਹਿੰਦਾ ਉਹਨੂੰ ਕਹਿੰਦਾ ਤੇਰੇ ਦਾ ਸਕੂਟਰ ਇੰਜਨ ਮੰਗਵਾਇਆ
1: ਜੀ
0: ਉਹਦਾ ਇੰਜਨ ਕਰਦਾ ਉਹਦੇ ਇੰਜਨ ਸਕੂਟਰ ਦਾ
1: ਬਿਲਕੁਲ ਬਿਲਕੁਲ
0: ਇਹ ਉਹ ਚਾਹੁੰਦੇ ਤਾਂ ਉਹਨੇ ਆਰਾਮ ਨਾਲ ਲੈਂਜ ਲੂੰਜ ਦੇ ਮਾਰ ਕੇ ਤਾਂ ਉਹ ਕਹਿਣਾ ਆਪਰੇਸ਼ਨ ਹੋ ਗਿਆ ਰੱਖੋ 25,000
1: ਜੀ ਬਿਲਕੁਲ ਹੈ ਜੀ ਬਿਲਕੁਲ
0: ਸਾਨੂੰ ਕਿਹੜਾ ਪਤਾ ਲੱਗਣਾ ਕੀ ਕੀਤਾ ਯਾਰ ਅਸੀਂ ਕਿਹੜਾ ਡਾਕਟਰ ਨਾਲ
1: ਜੀ
0: ਤੇ ਉਹਨੇ ਕਹਿਣਾ ਰੱਖੋ ਜੀ 50,000 ਤੁਹਾਡਾ ਹੋ ਗਿਆ ਉਹ ਸ਼ੁਕਰ ਆ ਵੀ ਕੋਈ ਕੋਈ ਜਿਹੜੀ ਗੱਲ ਸਹੀ ਸਹੀ ਆ ਇਮਾਨਦਾਰੀ ਕਿੱਥੇ ਕੋਈ ਹੈਗੀ ਉਹ ਚੰਗਾ ਲੱਗਾ ਮੈਨੂੰ ਵੀ ਤੇ ਉਹਨਾਂ ਨੇ ਕਿਹਾ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ
1: ਜਾਣ ਕੇ ਚੈੱਕ ਕਰਿਆ ਹੈਗਾ ਨਹੀਂ ਹੈਗੇ ਆ ਚੰਗੇ ਲੋਕ ਵੀ ਹੈਗੇ ਆ ਬਿਲਕੁਲ ਹੈ ਜੀ ਜੀ ਬਿਲਕੁਲ ਬਿਲਕੁਲ
0: ਬਿਲਕੁਲ ਪਟਵਾਰੀ ਨੂੰ ਬੁਲਾਇਆ ਮੈਂ ਜਲਦੀ ਮੁਕਾਊਂਗਾ ਪਟਵਾਰੀ ਨੂੰ ਮੁਕਾਇਆ ਬੁਲਾਇਆ ਤੇ ਉਹ ਕਹਿੰਦਾ ਵੀ 50,000 ਕਿਉਂਕਿ ਮੇਰਾ ਬਹੁਤ ਸਵਾਦ ਹੋ ਰਿਹਾ ਗਰਮ ਟਾਈਮ ਦਾ ਸੱਚ ਮੈਂ ਮੈਂ ਬੈਂਕ ਨੀ ਜਾਣਾ
1: ਖੁਦ
0: ਕਿਹਾ ਪਟਵਾਰੀ ਮੈਂ ਮੈਂ ਕਿਹਾ ਵੀ ਭਾਜੀ ਤੁਸੀਂ ਤਾਂ ਰਿਸ਼ਵਤ ਮੰਗਣ ਡੇ ਆ
1: ਜੀ
0: ਕਹਿੰਦਾ ਜੇ ਨਹੀਂ ਜਾਣੇ ਕਹਿੰਦਾ ਸਿੱਧਾ ਕਿਹਾ ਨਾ ਮੈਨੂੰ ਉਦਾਂ
1: ਜੀ
0: ਕਹਿੰਦਾ ਜੇ ਨਹੀਂ ਜਾਣੇ ਤੇ ਜਾ ਕੇ ਲਾਈਨ ਚ ਲੱਗ ਜਾਓ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਮਤਲਬ ਉੱਥੇ ਜਾ ਕਰਾ ਲਓ
1: ਜੀ
0: ਉੱਥੇ ਵਾਰੀ ਆਉਣੀ ਕੋਈ ਨੀ
1: ਜੀ ਬਿਲਕੁਲ
0: ਮਤਲਬ ਕਿ ਜਿਹੜੇ ਗੰਦੇ ਆ ਉਹ ਗੱਲਾਂ ਇੱਧਰ ਦੀਆਂ ਕਈ ਵੀ ਰਿਕਾਰਡ ਹੋ ਜਾਂਦੀਆਂ ਦਿਮਾਗ ਚ ਜਾਂਦੀਆਂ ਨੀ ਬਾਹਰ
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ
0: ਜੀ ਭਲੀ ਤਨਖਾਹ ਹੋਣੀ ਆ ਚੰਗੀ ਭਲੀ ਉਹਨੂੰ ਪੜ੍ਹ ਪੈ ਚੰਗੀ ਮਿਲੂਗੀ ਉਹ ਕਿੱਦਾਂ ਪਤਾ ਸਰਦਾਰ ਬੰਦਾ ਚੰਗਾ ਬੜਾ ਚੰਗਾ ਲੰਬਾ ਪਰਸਨੈਲਿਟੀ ਸੀ ਦੱਸੋ ਆਹ ਗੱਲ ਉਹਨੇ ਕੂੜੇ ਵਾਲੀ ਗੱਲ ਕੀਤੀ
1: ਜੀ ਬਿਲਕੁਲ
0: ਲੈਂਜ ਲੱਗ ਜਾ
1: ਬਿਲਕੁਲ ਹੈ ਜੀ ਬਿਲਕੁਲ ਗੱਲ ਨਿਬੇੜਦੇ ਆ ਰਾਹੁਲ ਗਾਂਧੀ ਦੀ ਹਾਈ ਪ੍ਰੋਫਾਈਲ ਮੀਟਿੰਗ ਦੇ ਵਿੱਚ ਚੰਨੀ ਗਾਇਬ ਹੋਏ ਨੇ ਕਾਰਨ ਉਹਨਾਂ ਨੇ ਦੱਸਿਆ ਕਿ PhD ਪ੍ਰੀਖਿਆ ਦੇ ਵਿੱਚ ਵਿਅਸਤ ਸੀ ਕਹਿੰਦੇ ਪੇਪਰ ਦਿੱਤਾ ਤੇ ਦੂਸਰੇ ਪਾਸੇ ਮੀਟਿੰਗਾਂ ਚੱਲ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਸਤਿੰਦਰ ਜੈਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਨੂੰ ਜਿਹੜਾ ਘੇਰਿਆ ਤੇ ਭਾਜਪਾ ਐਂਟੀ ਲੋਕਤਾਂਤਰਿਕ ਢੰਗ ਦੇ ਨਾਲ ਕਹਿੰਦੇ ਵਿਰੋਧੀਆਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਭਗਵੰਤ ਮਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਦੂਸਰੇ ਪਾਸੇ ਉਧਰ ਕੇਜਰੀਵਾਲ ਸਾਹਿਬ ਵੀ ਇਹੀ ਚੀਜ਼ ਕਹਿ ਰਿਹਾ ਕਿ ਭਾਜਪਾ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਦੂਸਰੇ ਪਾਸੇ ਨਾਲ ਦੀ ਨਾਲ ਇਸੇ ਤਰ੍ਹਾਂ ਜਿਹੜਾ ਆਪਣਾ ਭਰਤੀ ਵਿਵਾਦ ਜਿਹੜਾ 200 ਮੁਲਾਜ਼ਮ ਮੁਅੱਤਲ ਕੀਤਾ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਮਲਾ ਚੱਲ ਰਿਹਾ ਸਿਫਾਰਸ਼ੀ ਲੀਡਰਾਂ ਦੀਆਂ ਵਧੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਵਿੱਚ ਨਿਯੁਕਤੀਆਂ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਯੂਨੀਵਰਸਿਟੀ ਨੇ ਜਿਹੜਾ ਕਾਰਵਾਈ ਕੀਤੀ ਹੈ ਇਹਦੇ ਉੱਤੇ ਤੇ 200 ਅਧਿਕਾਰੀਆਂ ਦੇ ਉੱਤੇ ਤੇ ਕਰਮਚਾਰੀ ਮੁਅੱਤਲ ਕਰਤੇ ਆ ਤੇ ਇਹਨਾਂ ਨਵ ਨਿਯੁਕਤ ਕਰਮਚਾਰੀਆਂ ਦੇ ਵਿੱਚ ਚਪੜਾਸੀ ਤੋਂ ਲੈ ਕੇ ਸੁਪਰੀਡੈਂਟ ਪੱਧਰ ਤੱਕ ਮੁਲਾਜ਼ਮ ਜਿਹੜੇ ਸ਼ਾਮਲ ਹੈ ਜਿਨ੍ਹਾਂ ਦੀਆਂ ਨਿਯੁਕਤੀਆਂ ਸ਼ੱਕ ਦੇ ਘੇਰੇ ਦੇ ਵਿੱਚ ਆ ਗਈਆਂ ਸਨ ਦੱਸੀਆਂ ਜਾਂਦੀਆਂ ਹੈ ਇਸੇ ਤਰ੍ਹਾਂ ਹੀ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੇਂਦਰ ਨੇ ਅੱਜ ਜਵਾਬ ਦਿੱਤਾ ਹੈ ਕਹਿੰਦੇ ਸੁਰੱਖਿਆ ਕਾਰਨਾਂ ਦੇ ਕਰਕੇ ਫਿਲਹਾਲ ਬੰਦ ਹੀ ਰਹੇਗਾ ਕਰਤਾਰਪੁਰ ਲਾਂਘਾ ਕੇਂਦਰ ਨੇ ਬਿਆਨ ਦੇ ਦਿੱਤਾ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਹੈ ਖੋਲਣਾ ਜਾਂ ਖੋਲਣ ਅਤੇ ਸਿੱਖ ਸ਼ਰਧਾਲੂਆਂ ਦੇ ਲਈ ਵੀਜ਼ਾ ਕੋਟਾ ਵਧਾਉਣ ਦੀਆਂ ਉੱਠ ਰਹੀਆਂ ਮੰਗਾਂ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣਾ ਜਿਹੜਾ ਰੁੱਖ ਜਿਹੜਾ ਸਪਸ਼ਟ ਕਰਤਾ ਹੈ ਮੰਤਰਾਲੇ ਨੇ ਸਾਫ਼ ਕੀਤਾ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਬੰਦ ਹੀ ਰਹਿਣਗੀਆਂ ਜਦੋਂ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਰਧਾਲੂਆਂ ਦੀ ਜਿਹੜੀ ਹੈ ਯਾਤਰਾ ਪੁਰਾਣੇ ਦੋ ਪੱਖੀ ਸਮਝੌਤਿਆਂ ਦੇ ਅਧੀਨ ਹੀ ਜਿਹੜੀ ਚੱਲੇਗੀ ਤੇ ਪਿਛਲੇ ਦਿਨਾਂ ਦੇ ਵਿੱਚ SGPC ਨੇ ਜਿਹੜਾ ਸੀ ਕਿਹਾ ਸੀ ਕਿ ਵੱਧ ਤੋਂ ਵੱਧ ਜਿਹੜਾ ਸੀ 7500 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਅਪੀਲ ਕੀਤੀ ਸੀ ਤੇ 1800 ਵੀਜ਼ੇ ਜਿਹੜੇ ਸੀ ਕੋਟਾ ਲਗਭਗ ਸੀਗਾ ਇਹ ਪਹਿਲਾਂ ਪਰ ਦੂਸਰੇ ਪਾਸੇ ਪਾਕਿਸਤਾਨ ਤੇ ਭਾਰਤ ਦੇ ਮੱਦੇਨਜ਼ਰ ਹੀ ਜਿਹੜਾ ਉਹਦੇ ਵਿੱਚ ਖ਼ਬਰ ਜਿਹੜੀ ਅੱਗੇ ਜਾ ਕੇ ਸਾਂਝੀ ਕਰਦੇ ਹਾਂ ਕਿ ਜਿਹੜਾ ਏਅਰ ਉਹਨਾਂ ਦਾ ਸਾਰਾ ਏਰੀਆ ਹੈਗਾ ਉਹਦੀ ਮਿਆਦ ਵਧਾ ਦਿੱਤੀ ਹੈ ਉਹਨਾਂ ਨੇ ਭਾਰਤੀ ਮੂਲ ਦੀ 16 ਸਾਲਾਂ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਮੁਲਜ਼ਮ ਗ੍ਰਿਫ਼ਤਾਰ ਕੀਤਾ ਦੋਸਤ ਦੇ ਘਰ ਸਲੀਪ ਓਵਰ ਦੇ ਉੱਤੇ ਗਈ ਸੀ ਜੈਸਮਿਨ ਤੜਕਸਾਰ ਹੀ ਉਹਦੀ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਗੋਲੀ ਚੱਲਦੀ ਹੈ ਇਹ ਕੈਨੇਡਾ ਸੂਬਾ ਜਿਹੜਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਦੇ ਵਿੱਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੱਸੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ US ਕੈਨੇਡਾ ਟ੍ਰੇਡ ਡੀਲ ਹੈ ਜਿਹੜੀ ਉਹ ਟਰੰਪ ਵੱਲੋਂ ਕੈਨੇਡਾ ਦੇ ਨਾਲ ਸਮਝੌਤੇ ਤੋਂ ਬਾਅਦ 50% ਟੈਰਿਫ ਜਿਹੜਾ ਮੁਲਤਵੀ ਕਰ ਦਿੱਤਾ ਹੈ ਟਰੰਪ ਨੇ ਕੱਲ ਬੀਤੇ ਦੇ ਵਿੱਚ ਮੰਗਲਵਾਰ ਨੂੰ ਕਿਹਾ ਕਿ ਉਹ 20 ਬਿਲੀਅਨ ਅਮਰੀਕਨ ਡਾਲਰ ਦੀ ਕੀਮਤ ਦੇ ਕੈਨੇਡੀਅਨ ਦਰਾਮਦਾਂ ਦੇ ਉੱਤੇ 50% ਅਮਰੀਕਨ ਟੈਰਿਫ ਨੂੰ ਜਿਹੜਾ ਮੁਲਤਵੀ ਕਰ ਰਹੇ ਨੇ ਤੇ ਕਿਉਂਕਿ ਪਾਬੰਦੀਆਂ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਆਖਰੀ ਸਮੇਂ ਦੇ ਵਿੱਚ ਸਮਝੌਤਾ ਜਿਹੜਾ ਹੋ ਗਿਆ। ਨਾਲ ਦੀ ਨਾਲ ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰਕੇ ਸੰਖੇਪ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਸਮਾਪਤੀ ਕਰਦੇ ਹਾਂ। ਪਾਕਿਸਤਾਨ ਜਿਹੜਾ ਹੈ ਉਹਨੇ ਏਅਰ ਸਪੇਸ ਜਿਹੜਾ ਬੈਨ ਕਰ ਦਿੱਤਾ ਫਿਰ ਤੋਂ, ਜੋ ਪਿਛਲੇ ਸਮੇਂ ਦੇ ਵਿੱਚ ਵਿਵਾਦ ਚੱਲ ਰਹੇ ਨੇ ਭਾਰਤ ਦੇ ਨਾਲ। ਪਾਕਿਸਤਾਨ ਨੇ ਭਾਰਤ ਦੇ ਲਈ ਹਵਾਈ ਖੇਤਰ ਦੇ ਵਿੱਚ ਪਾਬੰਦੀ 24 ਸਤੰਬਰ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਏਅਰ ਸਪੇਸ ਦੇ ਉੱਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਜਿਹੜਾ ਵਧਾਉਣ ਦਾ ਐਲਾਨ ਕੀਤਾ ਤੇ ਪਾਕਿਸਤਾਨ ਏਅਰਪੋਰਟ ਅਥਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਟੂ ਏਅਰਮੈਨ ਜਿਹੜਾ ਹੈ ਉਹਦੇ ਵਿੱਚ ਵਾਧਾ 23 ਅਗਸਤ ਨੂੰ ਮੌਜੂਦਾ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਠੀਕ ਪਹਿਲਾਂ ਕੀਤਾ ਗਿਆ। ਇਹ ਵਿਵਾਦ ਜਿਹੜਾ ਚੱਲ ਰਹੇ ਨੇ, 26 ਲੋਕ ਜਿਹੜੇ ਮਾਰੇ ਗਏ ਸਨ ਅੱਤਵਾਦੀਆਂ ਪਹਿਲਗਾਮ ਮਾਮਲੇ ਦੇ ਵਿੱਚ, ਉਸ ਨੂੰ ਹੀ ਮੱਦੇਨਜ਼ਰ ਰੱਖ ਕੇ ਅੱਗੇ ਵੱਧ ਰਹੇ ਨੇ ਤੇ ਇਸੇ ਤਰਜ਼ ਦੇ ਉੱਤੇ ਜਿਹੜਾ ਭਾਰਤੀ ਵਿਦੇਸ਼ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਜੋ SGPC ਨੇ ਮੰਗ ਕੀਤੀ ਸੀ ਤੇ ਭਾਈ ਜਿਹੜਾ ਬਾਰਡਰ ਹੈ ਉਹ ਗੇਟ ਅਜੇ ਤੱਕ ਬੰਦ ਹੀ ਰਹਿਣਗੇ। ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਨੇ ਕੈਨੇਡਾ ਦੇ 2 ਸਿੱਖ ਕਾਰਕੁਨਾਂ ਨੂੰ ਜਿਹੜਾ ਡਿਊਟੀ ਟੂ ਵਾਰਨ ਚੇਤਾਵਨੀ ਦਿੱਤੀ ਹੈ ਫਿਰ ਤੋਂ ਪੱਤਰ ਜਾਰੀ ਕੀਤੇ ਹੈ ਜਿਸ ਦੇ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਇੱਕ ਵੱਖਰੇ ਸਿੱਖ ਰਾਜ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਕਾਰਨ ਉਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਹੈ। ਇਹ ਜਾਣਕਾਰੀ ਕੈਨੇਡਾ ਭਰ ਦੇ ਵੱਖ ਵੱਖ ਪ੍ਰਕਾਸ਼ਨ ਅਦਾਰਿਆਂ ਦੇ ਵਿੱਚ ਆਈ ਖ਼ਬਰ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਨੋਟਿਸ ਕੈਲੇਡਨ ਓਨਟਾਰੀਓ ਦੇ ਇੰਦਰਜੀਤ ਸਿੰਘ ਗੋਸਲ ਅਤੇ ਐਪਸਪੋਰਟ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਮਨਜਿੰਦਰ ਸਿੰਘ ਨੂੰ ਭੇਜੇ ਗਏ ਨੇ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਵਿਰੁੱਧ ਭਰੋਸੇਯੋਗ ਗੰਭੀਰ ਅਤੇ ਨੇੜਲੇ ਖਤਰਿਆਂ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ 14 ਅਗਸਤ ਨੂੰ ਇਹ ਪੱਤਰ ਲਿਖਿਆ ਜਿਹੜਾ ਪੱਤਰ ਮਿਲਿਆ ਜਦੋਂ ਕਿ RCMP ਨੇ ਕੈਲੇਡਨ ਓਨਟਾਰੀਓ ਦੇ ਵਿੱਚ ਫੋਨ ਦੇ ਰਾਹੀਂ ਉਸਦੇ ਨਾਲ ਸੰਪਰਕ ਵੀ ਕੀਤਾ। ਡਿਊਟੀ ਟੂ ਵਾਰਨ ਪੱਤਰ ਦੇ ਪੁਲਿਸ ਜਿਹੜਾ ਵੱਲੋਂ ਉਦੋਂ ਜਾਰੀ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਦੇ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੁੰਦੀ ਹੈ ਕਿ ਕਿਸੇ ਨਾਗਰਿਕ ਦੀ ਜਾਨ ਨੂੰ ਖਤਰਾ ਹੈ ਤੇ ਉਹ ਆਮ ਤੌਰ ਦੇ ਉੱਤੇ ਖਤਰੇ ਦੀ ਪ੍ਰਕਿਰਤੀ ਦੇ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਜਾਂ ਦੋਸਤਾਂ ਨੂੰ ਕੋਈ ਵੀ ਖਤਰਾ ਨਹੀਂ ਹੈ ਪਰ ਮੰਨਿਆ ਕਿ ਕਾਰਕੁਨਾਂ ਦੀਆਂ ਜਾਨਾਂ ਲੈਣ ਦੀ ਕਿਸੇ ਵੀ ਕੋਸ਼ਿਸ਼ ਦੇ ਦੌਰਾਨ ਉਨ੍ਹਾਂ ਨੂੰ ਨੁਕਸਾਨ ਜਿਹੜਾ ਪਹੁੰਚ ਸਕਦਾ ਹੈ। ਇਸ ਪੱਤਰ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਤੇ ਨੋਟ ਕਰਦੇ ਹੋਏ ਕਿ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕਾਂ ਦੁਆਰਾ ਅਕਸਰ ਆਉਣ ਜਾਣ ਵਾਲੀਆਂ ਥਾਵਾਂ ਦੇ ਉੱਤੇ ਸਮਾਂ ਬਿਤਾਉਣ ਦੇ ਨਾਲ ਜੋਖਮ ਜਿਹੜਾ ਵੱਧ ਸਕਦਾ ਹੈ। ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਏਅਰਪੋਰਟ ਦੇ ਉੱਤੇ ਗਲਤ ਕੰਮ ਕਰਦੀਆਂ 10 ਔਰਤਾਂ ਫੜੀਆਂ ਨੇ ਜੋ ਚੋਰੀ ਚਕਾਰੀਆਂ ਕਰਦੀਆਂ ਸਨ। ਇਟਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਚਿੱਟੇ ਦਿਨ ਹੀ ਅਜਿਹੇ ਬੰਦੇ ਨਹੀਂ ਸਗੋਂ ਔਰਤਾਂ ਸਰਗਰਮ ਨੇ ਜਿਹੜੀਆਂ ਕਿ ਯਾਤਰੀਆਂ ਦਾ ਸਮਾਨ ਜਿਹੜਾ ਫੋਨ ਤੇ ਯੂਰੋ ਕਰੰਸੀ ਜਿਹੜੀ ਆ ਚੋਰੀ ਕਰਨਾ ਆਪਣੇ ਖੱਬੇ ਹੱਥ ਦਾ ਕਮਾਲ ਸਮਝਦੀਆਂ ਸਨ। ਨਿਗਰਾਨੀ ਕੈਮਰਿਆਂ ਦੀ ਫੋਟੋਜ਼ ਨੇ 100 ਤੋਂ ਵੱਧ ਚੋਰੀਆਂ ਕਰਨ ਵਾਲੇ ਮਹਿਲਾ ਗਰੋਹ ਦਾ ਜਿਹੜਾ ਪਰਦਾ ਫਾਸ਼ਤ ਕਰ ਦਿੱਤਾ ਹੈ। ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ ਦੇ ਉੱਤੇ ਪੈ ਗਈ ਰੇਡ ਹੈ ਤੇ ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ। ਵਿਰੋਧੀ ਇਕਾਈ ਦੀ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਜਾਂਚਕਰਤਾਵਾਂ ਨੇ ਬੁੱਧਵਾਰ ਅੱਜ ਸਵੇਰੇ ਇੱਕ ਕਥਿਤ ਅਪਰਾਧਿਕ ਸੰਗਠਨ ਦੇ ਵਿਰੁੱਧ ਇੱਕ ਵੱਡਾ ਅਭਿਆਨ ਸ਼ੁਰੂ ਕਰ ਦਿੱਤਾ। ਇਸ ਸੰਗਠਨ 'ਚ ਸਿਆਸਤਦਾਨਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਪ੍ਰਸ਼ਾਸਨ ਦੇ ਮੈਂਬਰ ਵੀ ਸ਼ਾਮਲ ਹੋਣ ਦਾ ਜਿਹੜਾ ਦੋਸ਼ ਲੱਗਿਆ ਤੇ ਯੂਕਰੇਨੀ ਮੀਡੀਆ ਦੇ ਅਨੁਸਾਰ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ NABU ਨੇ ਰਾਸ਼ਟਰਪਤੀ ਦਫ਼ਤਰ ਦੇ ਡਿਪਟੀ ਮੁਖੀ ਇਰੀਨਾ ਮੁਦਰਾ ਅਤੇ ਸੰਸਦ ਮੈਂਬਰ ਵਾਦਿਮ ਸਟੋਲੀਅਰ ਦੇ ਨਾਲ ਜਿਹੜਾ ਸੰਬੰਧਿਤ ਜਿਹੜੇ ਅਹਾਤਿਆਂ ਦੀ ਤਲਾਸ਼ੀ ਜਿਹੜੀ ਆ ਉਹਦੇ ਵਿੱਚ ਲਈ ਗਈ ਹੈ। ਭਾਈ ਯੂਕਰੇਨ ਦੇ ਵਿੱਚ ਵੀ ਜਿਹੜਾ ਸਾਰਾ ਕੁਝ ਭ੍ਰਿਸ਼ਟਾਚਾਰ ਚੱਲ ਰਿਹਾ। ਤੇ ਲੋ ਦੋਸਤੋ, ਇਹ ਸਾਂਝੀਆਂ ਅੱਜ ਦੀਆਂ ਡਿਸਪਲੇ ਦੀਆਂ ਸੰਖੇਪ ਦੇ ਵਿੱਚ ਖਬਰਾਂ ਤੇ ਮਾਫੀ ਚਾਹਾਂਗਾ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਪਿਆਰ ਮੁਹੱਬਤ ਆਇਆ, ਜਨਮ ਦਿਨ ਦੀਆਂ ਮੁਬਾਰਕਾਂ ਇੱਕ ਦੂਸਰੇ ਨੂੰ ਤੇ ਮੇਰੇ ਜਿਨ੍ਹਾਂ ਦੇ ਅੱਜ ਜਨਮ ਦਿਨ ਨੇ ਉਹਨਾਂ ਨੂੰ ਭੇਜੀਆਂ ਗਈਆਂ ਨੇ। ਤੇ ਦੋਸਤੋ, ਬਾਅਦ ਦੇ ਵਿੱਚ ਮੈਂ ਜ਼ਰੂਰ ਹਰ ਮੈਸੇਜ ਦੇ ਉੱਤੇ ਝਾਤ ਮਾਰਾਂਗਾ, ਇਹ ਮੇਰਾ ਵਾਅਦਾ ਤੁਹਾਡੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰੇ ਦੋਸਤਾਂ ਦਾ ਇੰਨਾ ਪਿਆਰ ਮੁਹੱਬਤ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਕੱਲ ਨੂੰ ਦੋਸਤੋ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ ਕੁਝ ਨਵਾਂ ਮੁੱਦਾ ਲੈ ਕੇ। ਤੇ ਬਹੁਤ ਬਹੁਤ ਸ਼ੁਕਰੀਆ, ਅੱਜ ਦਾ ਜਿਹੜਾ ਵਿਸ਼ਾ ਚੱਲਿਆ ਉਹਦੇ ਵਿੱਚ ਬਹੁਤ ਸਾਰੇ ਪੱਖ ਜਿਹੜੇ ਪਹਿਚਾਨਣ ਨੂੰ ਦੇਖਣ ਨੂੰ ਮਿਲੇ ਹੈ। ਤੇ ਉਹਦੇ ਵਿੱਚ ਹਰ ਕਿਸੇ ਨੇ ਆਪਣੀ ਰਾਏ ਵੀ ਦਿੱਤੀ ਹੈ ਤੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਹੋਣਾ ਚਾਹੀਦਾ ਹੈ। ਅਸੀਂ ਕਿਸੇ ਨੂੰ ਗਲਤ ਕਰਨ ਦੀ ਜਾਂ ਗਲਤ ਕਹਿਣ ਦੀ ਗੱਲ ਨਹੀਂ ਕਰਦੇ। ਸਾਰਾ ਸਿਸਟਮ ਜਿਹੜਾ ਢਾਂਚਾ ਹੈ ਉਹ ਕੱਲਾ ਸਰਕਾਰਾਂ ਦੇ ਨਾਲ ਨਹੀਂ, ਆਮ ਜਨਤਾ ਜਿਹੜੀ ਹੈ ਸਾਰਾ ਉਹ ਆਵਾਮ ਹੈ ਉਹ ਵੀ ਵਿੱਚ ਨਾਲ ਆਉਂਦਾ ਹੈ। ਸਾਰਾ ਕੁਝ ਨਾਲ ਰਲਗਟ ਹੈ, ਹੱਥ ਦੇ ਨਾਲ ਤਾੜੀ ਇਕੱਲੇ ਦੇ ਨਾਲ ਨਹੀਂ ਵੱਜਦੀ ਹੁੰਦੀ ਤੇ ਦੋਵੇਂ ਹੱਥ ਜਦੋਂ ਇੱਕ ਦੂਸਰੇ ਦੇ ਨਾਲ ਟਕਰਾਉਂਦੇ ਆ ਤੇ ਤਾੜੀ ਦੀ ਆਵਾਜ਼ ਜ਼ਰੂਰ ਆਉਂਦੀ ਹੈ ਤੇ ਉਹ ਦੋਵਾਂ ਹੀ ਪੱਖਾਂ ਨੂੰ ਜਿਹੜੀ ਆਪਣੀ ਆਪਣੀ ਜ਼ਿੰਮੇਵਾਰੀ ਲੈਣੀ ਪਵੇਗੀ, ਨਿਭਾਉਣੀ ਪਵੇਗੀ, ਤਾਂ ਹੀ ਜਿਹੜਾ ਕੁਝ ਨਾ ਕੁਝ ਸਮਾਜ ਦੇ ਲਈ, ਲੋਕਾਂ ਦੇ ਲਈ, ਆਪਣੇ ਦੇਸ਼ ਦੇ ਲਈ, ਪਿੰਡਾਂ ਲਈ, ਸ਼ਹਿਰਾਂ ਦੇ ਲਈ ਕੁਝ ਚੰਗਾ ਕੀਤਾ ਜਾ ਸਕਦਾ ਤੇ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪੈਣੀ ਹੈ। ਜਦੋਂ ਆਪ ਅਸੀਂ ਇਮਾਨਦਾਰ ਬਣਾਂਗੇ ਤੇ ਜ਼ਿੰਮੇਵਾਰ ਬਣਾਂਗੇ, ਇਹ ਦੋ ਚੀਜ਼ਾਂ ਜਦੋਂ ਸਾਡੇ ਵਿੱਚ ਆ ਗਈਆਂ ਤੇ ਬੱਲੇ ਬੱਲੇ ਫਿਰ ਕਰਾਉਣੋਂ ਪਿੱਛੇ ਨਹੀਂ ਹੋ ਸਕਦੀ ਤੇ ਹਰ ਕੋਈ ਤੁਹਾਡੇ ਕਹੇ ਬਿਨਾਂ ਹੀ ਫਿਰ ਬੱਲੇ ਬੱਲੇ ਕਰੇਗਾ ਵੀ ਤੁਹਾਡੀਆਂ ਐਗਜ਼ਾਮਪਲਾਂ ਦੇਵੇਗਾ, ਹਾਂ ਆਹ ਕੀਤਾ ਹੈ ਜੀ। ਤੇ ਲਓ ਦੋਸਤੋ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਤੇ ਲਓ ਫਿਰ ਕੱਲ ਨੂੰ ਮਿਲਦੇ ਹਾਂ ਸਾਡੇ

ਇਕਬਾਲ ਮਾਂਗੜ ਜੀ USA ਤੋਂ, ਆਪਣੇ ਸਮਰਜੀਤ ਸਿੰਘ ਸ਼ਮੀ ਜੀ ਨੇ ਵੀ ਸੁਨੇਹਾ ਭੇਜਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਮਾਨ ਸਿੰਘ ਸੈਣੀ ਸਾਹਿਬ ਬਾਈ ਜੀ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਤੇ ਆਪਣੇ ਦਵਿੰਦਰ ਭਾਰਤ ਜੀ ਤੇ ਬਲਬੀਰ ਸਿੰਘ ਸੈਣੀ ਸਾਹਿਬ ਇਸ ਦੇ ਨਾਲ ਹੀ ਸਾਰੇ ਦੋਸਤ ਹੋਰ ਨਾਲ ਜੁੜੇ ਹੋਏ ਨੇ। ਜੇ ਦੋਸਤੋ ਕਿਸੇ ਦਾ ਨਾਂ ਰਹਿ ਵੀ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਸਾਰਿਆਂ ਦਾ ਉਨਾ ਹੀ ਸਤਿਕਾਰ ਹੈ, ਮਾਣ ਹੈ ਆਪਣੇ ਇੱਕ ਛੋਟਾ ਜਿਹਾ ਜਿਹੜਾ ਪਰਿਵਾਰ ਹੈ ਦੁਆਬਾ ਰੇੜੀ ਦਾ, ਤੇ ਸਭ ਦੋਸਤਾਂ ਦਾ ਸਵਾਗਤ ਹੈ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ, ਤੇ ਕੱਲ ਨੂੰ ਮਿਲਦੇ ਹੁਣ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ, ਕੁਝ ਨਵਾਂ ਲੈ ਕੇ ਨਵੇਂ ਵਿਸ਼ੇ ਦੇ ਨਾਲ ਤੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕੱਲ੍ਹ ਜਿੱਥੇ ਛੱਡ ਕੇ ਗਏ ਸੀ ਉੱਥੋਂ ਹੀ ਅਗਲੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਉਸੇ ਤਰ੍ਹਾਂ ਹੀ ਜਿਹੜਾ ਸੇਮ ਹੀ ਨੰਬਰ ਆ ਫਿਲਨਰ ਦਾ। ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਗੱਲਬਾਤ ਦੇ ਵਿੱਚ ਜਿਹੜਾ ਵਾਧਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੇ ਨਾਲ ਵੀ ਜਿਹੜੀ ਜਾਰੀ ਰਹੇਗੀ। ਤੇ ਨਾਲ ਦੀ ਨਾਲ ਦੋਸਤੋ, ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ, ਨਾਲ ਦੀ ਨਾਲ ਐਪ, ਵੈਬਸਾਈਟ ਤੇ ਫੇਸਬੁੱਕ, ਚਾਰੇ ਮਾਧਿਅਮਾਂ ਦੇ ਉੱਤੇ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਐਪ ਦੇ ਉੱਤੇ ਜਿਹੜੇ ਦੋਸਤ ਸੁਣਦੇ ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਤੇ ਉਹਨਾਂ ਦੇ ਲਈ ਜਿਹੜੀ ਨਵੀਂ ਐਪ ਹੈ ਉਹ ਜਲਦ ਹੀ ਅਵੇਲੇਬਲ ਹੋ ਜਾਣੀ ਹੈ ਤੁਹਾਡੇ ਲਈ, ਜਿਹੜਾ ਕਹਿ ਸਕਦੇ ਹਾਂ ਕਿ ਉਹ ਕੰਮ ਜਿਹੜਾ ਪੜਦੇ ਤੇ ਪਿੱਛੇ ਚੱਲ ਰਿਹਾ ਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਹਵਾਲੇ ਐਪ ਜਿਹੜੀ ਹੋ ਜਾਏਗੀ। ਤੇ ਉਹਦੇ ਵਿੱਚ ਜਦੋਂ ਲਾਈਵ ਪ੍ਰੋਗਰਾਮ ਚੱਲਦੇ ਆ ਨਾਲ ਦੀ ਨਾਲ ਲਾਈਵ ਵੀ ਦਿਖੇਗਾ ਕਿ ਲਾਈਵ ਪ੍ਰੋਗਰਾਮ ਹੈ। ਆਡੀਓ ਵੀਡੀਓ ਦੋਵੇਂ ਰੂਪ ਦੇ ਵਿੱਚ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 18 ਅਗਸਤ 2026 ਦਾ ਦਿਹਾੜਾ ਹੈ ਤੇ ਮੰਗਲਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਸਾਮਰਾਜੀ ਢਾਂਚੇ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ, ਹੋਰ ਸਾਰੀਆਂ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ। ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ ਐਗਜੈਕਟਲੀ 7:11 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:41 ਹੋ ਗਏ ਹੈ। ਤੇ ਮਨਦੀਪ ਜੱਸੀ

0: ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਗੁਰੀ ਮਾਨ ਜੀ ਸਤਿ ਸ੍ਰੀ ਅਕਾਲ ਲਿਖ ਰਹੇ ਨੇ ਤੇ ਮੁਕੱਦਰ ਸਿੰਘ ਔਲਖ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਸਾਡੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆਪਣੇ ਸੋਰੀ ਗੁਰੀ ਮਾਨ ਸਾਹਿਬ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਸਮੂਹਿਕ ਰੂਪ ਦੇ ਵਿੱਚ ਸਾਰੇ ਦੋਸਤਾਂ ਨੂੰ ਤੇ ਗੁਰੀ ਮਾਨ ਸਾਹਿਬ ਕਹਿੰਦੇ ਨਾ ਨਾ ਨਾ ਜੀ ਪਹਿਲਾ ਲਾਈਕ ਮੇਰਾ ਜੀ ਵੀਡੀਓ ਸ਼ੁਰੂ ਹੋਣ ਦੇ ਉੱਤੇ ਪਹਿਲਾਂ ਦਾ ਜਿਹੜੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਕਹਿੰਦੇ ਤੇ ਸਾਰੇ ਇੱਕੋ ਇੱਕ ਨੰਬਰ ਦੇ ਉੱਤੇ ਹੋ ਤੁਸੀਂ ਦੋਸਤੋ। ਇਕਬਾਲ ਮਾਂਗੜ ਜੀ ਨੂੰ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਜੀ ਗੁਰੀਮਾਨ ਵੀਰ ਜੀ ਮੰਨ ਲੈਂਦੇ ਹਾਂ। ਤੇ ਲਓ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਕੁਝ ਮੈਂ ਸੋਚ ਵੀ ਵਿਚਾਰ ਵੀ ਰਿਹਾ ਸੀ ਉਹਦੀ ਵੀ ਸਾਂਝ ਅੱਗੇ ਜਾ ਕੇ ਪਾਉਂਦੇ ਹਾਂ। ਖਾਸ ਕਰਕੇ ਜਦੋਂ ਰਸਮਾਂ ਦੀ ਗੱਲ ਆਉਂਦੀ ਹੈ ਜਾਂ ਸਿੱਖਿਆ ਤੋਂ ਪਰੇ ਦੀ ਗੱਲ ਆਉਂਦੀ ਹੈ ਜਾਂ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਦੀ ਗੱਲ ਆਉਂਦੀ ਹੈ ਉਹਦੇ ਬਾਰੇ ਮੈਂ ਗੱਲਬਾਤ ਕਰਨ ਦੀ ਅੱਜ ਕੋਸ਼ਿਸ਼ ਕਰਾਂਗਾ। ਇਸੇ ਕਰਕੇ ਜਿਹੜਾ ਅੱਜ ਟਾਈਟਲ ਵੀ ਦਿੱਤਾ ਸੀ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ ਉਹਦੇ ਵਿੱਚ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਨਾਲ ਨਾਲ ਤੇ ਦੇਸ਼ ਭਰ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। 20-25 ਮਿੰਟ ਤੱਕ ਤੁਹਾਡੇ ਲਈ ਜਿਹੜਾ ਫੋਨ ਲਾਈਨਾਂ ਓਪਨ ਜਿਹੜੀਆਂ ਕਰ ਦਿੱਤੀਆਂ ਜਾਣਗੀਆਂ। ਤੇ ਅੱਜ ਦਾ ਵਿਚਾਰ ਜਿਹੜਾ ਹੈਗਾ ਕਹਿੰਦੇ ਵਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਤੇ ਜਿਸ ਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਫਸ ਸਕਦੇ ਹੈ ਤੇ ਫਸਦੇ ਨੇ। ਦੂਸਰੇ ਪਾਸੇ 18 ਅਗਸਤ 1926 ਦਾ ਦਿਹਾੜਾ ਜਦੋਂ ਪ੍ਰੋਫੈਸਰ ਕਵੀ ਤੇ ਲੇਖਕ ਹਰਭਜਨ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1945 ਦੇ ਵਿੱਚ ਨੇਤਾ ਸੁਭਾਸ਼ ਚੰਦਰ ਦੀ ਹਾਦਸੇ ਦੇ ਵਿੱਚ ਸੰਭਾਵੀ ਮੌਤ ਹੋ ਜਾਂਦੀ ਹੈ ਤੇ ਆਖਰੀ ਵਾਰ ਉਹਨਾਂ ਨੂੰ ਵੇਖਿਆ ਗਿਆ। 1945 ਦੇ ਵਿੱਚ ਦੇਸ਼ ਭਗਤ ਕੌਸ਼ਲ ਕੁਮਾਰ ਬਲੀਆ ਉੱਤਰ ਪ੍ਰਦੇਸ਼ ਨੂੰ ਰਾਬਤਾ ਥਾਣੇ ਦੇ ਵਿੱਚ ਝੰਡਾ ਲਹਿਰਾਉਣ ਦੇ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ 2008 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਜਿਹੜਾ ਸੀਗਾ ਵਿਰੋਧੀ ਧਿਰ ਦੇ ਦਬਾਅ ਦੇ ਤਹਿਤ ਅਸਤੀਫਾ ਦੇਣਾ ਪੈ ਗਿਆ ਸੀ। ਵਾਸਤੂ ਸ਼ਾਸਤਰ ਕੁਝ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ ਕੁਝ ਨਹੀਂ ਕਰਦੇ ਆ ਤੇ ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਅੱਗੇ ਵੱਧਦਿਆਂ ਕਹਿੰਦੇ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਜੋ ਕਿ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਇਹ ਸਭ ਕੁਝ ਪੁੱਛ ਗਿੱਛ ਕੇ ਕੀਤਾ ਜਾਂਦਾ। ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ ਧੇਲੇ ਦੀ ਕਮੀ, ਬਿਮਾਰੀ ਦੇ ਜਿਹੜਾ ਰੋਗੀ ਹੋਣ ਦਾ ਜਿਹੜਾ ਲਗਾਤਾਰਤਾ ਦੇ ਵਿੱਚ ਵਿਸ਼ਵਾਸ, ਅੰਧ ਵਿਸ਼ਵਾਸ ਜੋੜੇ ਗਏ ਨੇ। ਵਾਸਤੂ ਦਾ ਭਾਵ ਹੈ ਵਾਸ ਹੁੰਦਾ, ਜਿਸ ਦਾ ਅਰਥ ਹੈ ਕਿ ਰਿਹਾਇਸ਼, ਜਗ੍ਹਾ ਦੇ ਵਿੱਚ ਨਿਵਾਸ। ਵਾਸਤੂ ਪ੍ਰਾਚੀਨ ਜਿਹੜਾ ਭਾਰਤੀਆਂ ਦੀ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਜਿਹੜੀ ਵਰਤੋਂ ਕਰਦਿਆਂ ਹੋਇਆਂ ਮੰਦਰਾਂ ਦੇ ਗੁਬੰਧ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ। ਮੀਨਾਕਾਰੀ ਵੀ ਕਮਾਲ ਦੀ ਕੀਤੀ ਤੇ ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਦੇ ਜਾਲ ਦੇ ਵਿੱਚ ਫਸੇ ਹੋਏ ਹੈ। ਵਾਸਤੂ ਸ਼ਾਸਤਰ ਦੇ ਉੱਪਰ ਅਨੇਕਾਂ ਕਿਤਾਬਾਂ ਨੇ ਲਿਖੀਆਂ ਗਈਆਂ, ਲਿਖ ਵੀ ਰਹੇ ਨੇ ਜਾਂ ਜਾ ਵੀ ਚੁੱਕੀਆਂ ਨੇ। ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਵਹਿਮੀ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਜਿਹੜਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ। ਜੋ ਹੁੰਦਾ ਹੈ ਕੁੱਲੀ ਨੂੰ ਵੀ ਅੱਗ ਲਾ ਕੇ ਬਹਿ ਜਾਂਦੇ ਹੈ ਮਹਿਲਾਂ ਨੂੰ ਦੇਖ ਦੇਖ, ਤੇ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਬਣ ਸਕਦਾ ਹੈ। ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਣੇ ਨੇ ਤੇ ਜ਼ਿੰਦਗੀ ਦੇ ਵਿੱਚ ਚੈਲੰਜ ਜਿਹੜੇ ਨੇ ਉਹ ਮਨਜ਼ੂਰ ਕਰਨੇ ਪੈਣੇ ਆ, ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ ਕਿਉਂਕਿ ਨਕਸ਼ਾ ਪਾਸ ਕਰਾ ਲੈਣਾ ਚਾਹੀਦਾ ਹੈ, ਪਰ ਘਰ ਨੂੰ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਜਿਹੜਾ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਦੇ ਉੱਪਰ, ਛਤਰੀ ਨੂੰ ਲਾਲ ਮਿੱਟੀ ਉੱਤੇ, ਵੈਸੀਆਂ ਨੂੰ ਜਿਹੜਾ ਪੀਲੀ ਦੇ ਉੱਤੇ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਹੀ ਮਕਾਨ ਕਹਿੰਦੇ ਬਣਾਉਣਾ ਚਾਹੀਦਾ। ਮਤਲਬ ਕਿ ਇਹਨਾਂ ਦੇ ਵਿੱਚ ਵੀ ਵਰਨਾ ਦੀ ਵੰਡ ਕਰ ਦਿੱਤੀ ਉੱਚ ਨੀਚ ਦਾ ਪਾੜਾ ਇਹਦੇ ਵਿਚ ਵੀ ਪਾ ਦਿੱਤਾ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿਚ ਚਲੋ ਗੋਰਿਆਂ ਨੇ ਤਾਂ ਉਸ ਤਰ੍ਹਾਂ ਦੀਆਂ ਕਲੋਨੀਆਂ ਬਣਾ ਦਿੱਤੀਆਂ ਜੋ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਹੈਗੇ ਨੇ ਕੁਝ ਲੋਕ, ਹਰ ਵੇਲੇ ਉਹਨਾਂ ਦਾ ਕੰਮ ਹੀ ਆ ਇਹੋ ਕੁਝ ਹੀ ਕਰੀ ਜਾਣਾ, ਲੁੱਟਾਂ ਖੋਹਾਂ ਕਰਨੀਆਂ ਜਾਂ ਨਸ਼ਾ ਵਗੈਰਾ ਕਰਦੇ ਨੇ। ਬਕਾਇਦਾ ਉਹਨਾਂ ਨੂੰ ਕੋਡ ਕਲਰ ਕੋਡ ਦਿੱਤਾ ਹੋਇਆ, ਉਹ ਇਮਾਰਤਾਂ ਕੁਝ ਇਲਾਕੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਦਿਖਦੇ ਆ, ਉਹ ਥੋੜੇ ਜਿਹੇ ਸ਼ਹਿਰ ਤੋਂ ਬਾਹਰ ਉਸਾਰੇ ਗਏ ਨੇ ਇਹਨਾਂ ਮੁਲਕਾਂ ਚ, ਯੂਰੋਪੀਅਨ ਮੁਲਕਾਂ ਚ ਵੀ। ਪਰ ਉਹ ਇਹ ਨਹੀਂ ਕਿ ਮਤਲਬ ਕਿ ਵਿਸ਼ਵਾਸ ਕਰਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ। ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਤੇ ਕਲੰਕ ਨਹੀਂ ਹੈ, ਇਹ ਵੀ ਜਿਹੜਾ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਆ ਜਾਵੇ ਜਾਂ ਖੰਭਾ ਹੈਗਾ ਤੇ ਮਾਲਕ ਮਾੜੀ ਨੀਅਤ ਦਾ ਹੈ, ਜੇ ਖੰਭਾ ਮੋਹਰੇ ਹੈ ਤੇ ਮਾਲਕ ਦੀ ਨੀਤ ਨੂੰ ਪਛਾਣਿਆ ਜਾਂਦਾ ਕਿ ਇਹ ਮਾੜੀ ਨੀਤ ਰੱਖਦਾ, ਖੰਭੇ ਤੋਂ ਮਤਲਬ ਕਿ ਅੰਦਾਜ਼ਾ ਲਾ ਲਿਆ ਜਾਂਦਾ। ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ, ਪਰ ਮਾਲਕ ਦੇ ਨਾਲ ਕੀ ਸੰਬੰਧ ਹੋਇਆ ਇਹ ਬੜਾ ਵੱਡਾ ਸਵਾਲ ਹੈ। ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਭਾਈ ਸਾਰੇ ਟੀ ਪੁਆਇੰਟ ਨਾਲ ਲੱਭਣ ਲੱਗ ਜਾਓ ਹੁਣ, ਤੇ ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਲੋ ਜੀ, ਇੱਦਾਂ ਦੇ ਤਾਂ ਵਹਿਮ ਭਰਮ ਪਾਏ, ਰੁੱਖ ਸਾਡੇ ਰਹਿ ਕਿੱਦਾਂ ਜਾਵੇ ਪੰਜਾਬ ਦੇ ਵਿੱਚ। ਇਹੋ ਜਿਹੀਆਂ ਕਈ ਬੇਤੁਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰ ਦੇਵੇਗਾ? ਜੇ ਔਰਤ ਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਨੇ, ਜਾਣੀ ਕਿ ਆਪਣੇ ਦੇ ਵਿਰੁੱਧ ਵੀ ਖੜੀਆਂ ਹੁੰਦੀਆਂ ਨੇ, ਬੰਦਾ ਆਪਣਾ ਹੀ ਦੁਸ਼ਮਣ ਬਣ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਵੀ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ। ਢਾ ਦਿਓ ਭਾਈ ਉਹਨੂੰ, ਕੰਮ ਨਵੇੜੋ, ਜਿਸ ਕਰਕੇ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਦੇ ਲਈ ਹਿਮਾਲਾ ਪਰਬਤ ਦੋਸ਼ੀ ਹੈ। ਇਹਨਾਂ ਨੂੰ ਜਿਹੜਾ ਪੁੱਛਿਆ ਜਾਵੇ ਕਿ ਜਦੋਂ ਭਾਰਤ ਸੋਨੇ ਦੀ ਚਿੜੀ ਹੁੰਦਾ ਸੀ ਤੇ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ, ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ ਤੇ ਇਸ ਨੂੰ ਤੋੜ ਦੇਣਾ ਚਾਹੀਦਾ, ਤੇ ਤਾਂ ਹੀ ਫਿਰ ਮੋਦੀ ਸਾਹਿਬ ਨੇ ਨਵਾਂ ਉਸਾਰਿਆ, ਕਿਉਂਕਿ ਇਸਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਅਸੀਂ ਚੱਕਰਾਂ ਦੇ ਵਿੱਚ ਪਏ ਹੋਏ ਹਾਂ ਤੇ ਇਹਦਾ ਉੱਤੇ ਕੋਣ ਬਣਾ ਲਓ। ਮੁਸ਼ਕਲਾਂ ਤਾਂ ਸਾਨੂੰ ਸੰਸਦ ਦੇ ਵਿੱਚ ਬੈਠੇ ਉੱਲੂਆਂ ਮੈਂਬਰਾਂ ਤੋਂ ਕਹਿੰਦੇ ਆ ਹੈਗੀਆਂ ਨੇ, ਜੋ ਅਨਪੜ੍ਹ ਜਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦੇ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੇ ਅਨੁਸਾਰ ਬਣਾ ਲਈ, ਜਿਹੜੀ 2 ਸਾਲ ਦੇ ਵਿੱਚ ਹੀ ਡਿੱਗ ਪਈ ਸੀ ਤੇ ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਨੌਰਥ, ਈਸਟ, ਵੈਸਟ ਸਾਰਾ ਕੁਝ ਹੀ ਹੈ ਜੀ, ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ? ਧਰਤੀ ਦੇ ਦੁਆਲੇ ਜਾਂ ਸੂਰਜ ਦੇ ਦੁਆਲੇ ਜੋ ਕੁਝ ਚੱਲਦਾ ਹੈ ਤੇ ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਆ? ਸਗੋਂ ਮਾੜੀਆਂ ਤਾਂ ਸਰਕਾਰਾਂ ਜਾਂ ਸਾਡੇ ਲੋਕ ਜਾਂ ਆਪ ਆ ਸੀ, ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ TV ਚੈਨਲਾਂ ਦੇ ਉੱਤੇ ਜਿਹੜਾ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ, ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਉਸ ਵੇਲੇ ਵੀ ਜੋਤਿਸ਼ੀਆਂ ਦੀਆਂ ਵੱਡਿਆਂ ਵੱਡਿਆਂ ਦੀਆਂ ਲਾਈਨਾਂ ਚੰਡੀਗੜ੍ਹ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ। ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜਪੰਨ ਕਰਵਾਉਂਦੇ ਨੇ। ਪਟਿਆਲੇ ਦੀ ਜਿਹੜੀ ਆਪਣੀ ਅਮਰਿੰਦਰ ਸਿੰਘ, ਉਹਨਾਂ ਨੇ ਘਰ ਦਾ ਨੰਬਰ ਹੀ ਬਦਲ ਲਿਆ ਸੀ, ਉਹਨਾਂ ਦੇ ਜਿਹੜੇ ਵਾਈਫ ਨੇ ਜਦੋਂ ਚੋਣਾਂ ਦੇ ਵਿੱਚ ਪਿਛਲੀ ਵਾਰ ਖੜੇ ਹੋਏ ਸਨ, ਕਹਿੰਦੇ ਵੀ ਇਸ ਘਰ ਦੇ ਵਿੱਚ ਰਹੋਗੇ ਤਾਂ ਤੁਸੀਂ ਜਿੱਤ ਨਹੀਂ ਸਕੋਗੇ ਤੇ ਐਡਰੈਸ ਹੋਰ ਕਿਸੇ ਜਗ੍ਹਾ ਦਾ ਦੇ ਦਿੱਤਾ। ਪ੍ਰਧਾਨ ਮੰਤਰੀ ਦੇਵ ਗੌੜਾ, NT ਰਾਮਾ ਰਾਓ ਆਦਿ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ ਸੀ, ਕੁਰਸੀਆਂ ਹਿੱਲ ਗਈਆਂ। ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਪਖੰਡੀ ਸਾਧਾਂ, ਸੰਤਾਂ, ਤਾਂਤਰਿਕਾਂ, ਜੋਤਿਸ਼ੀਆਂ ਦੇ ਅੱਡਿਆਂ ਦੇ ਉੱਤੇ ਜਾ ਕੇ ਆਮ ਜਨਤਾ ਨੂੰ ਵੀ ਵਹਿਮਾਂ ਭਰਮਾਂ ਦੀ ਦਲਦਲ ਦੇ ਵਿੱਚ ਜਿਹੜਾ ਫਸਾ ਰਹੇ ਨੇ, ਤੇ ਸਮਝਦਾਰੀ ਤੋਂ ਕੰਮ ਲਵੋ ਭਾਈ, ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਵੋ, ਸਗੋਂ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਲੋ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਬਾਕਮਾਲ ਤੇ ਵਿਅੰਗਕਾਰ ਅੱਜ ਦਾ ਵਿਚਾਰ ਸੀਗਾ ਤੇ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜੋ ਅੱਜ ਦਾ ਵਿਸ਼ਾ ਨਾਲ ਰਹੇਗਾ, ਇਹ ਵੀ ਤੁਹਾਡੇ ਲਈ ਵਿਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਕੀ ਤੁਸੀਂ ਭਾਈ ਵਿਸ਼ਵਾਸ ਰੱਖਦੇ ਹੋ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੋ ਸਿੱਧੀਆਂ ਹੋ ਜਾਂਦੀਆਂ ਨੇ ਜਾਂ ਬੰਦਾ ਆਪ ਹੀ ਪੁੱਠਾ ਹੋ ਡਿੱਗਦਾ ਹੈ। ਦੂਸਰੀ ਗੱਲ, ਕੱਲ ਮੈਂ ਵਿਚਾਰ ਰਿਹਾ ਸੀ ਰਾਤ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ, ਕਾਰਨ ਉਹਦੇ ਵਿੱਚ ਹੈ ਬਹੁਤ ਵੱਡੇ ਸਵਾਲ ਮਨ ਦੇ ਵਿੱਚ ਆਏ ਜੋ ਕਿ ਜੇਕਰ ਅਸੀਂ ਜੀਵ ਵਿਗਿਆਨ ਨੂੰ ਦੇਖੀਏ ਬਾਇਓਲੋਜੀ ਨੂੰ ਜਾਂ ਫਿਰ ਕਹਿ ਲਈਏ ਕਿ ਆਪਾਂ ਜਦੋਂ ਨਜ਼ਰੀਆ ਮਾਰਦੇ ਹਾਂ ਆਪਣੇ ਆਪ ਦੇ ਉੱਤੇ ਵੀ ਤਾਂ ਵਿਗਿਆਨ ਸਪਸ਼ਟ ਕਰ ਦਿੰਦੀ ਹੈ ਕਿ ਇਨਸਾਨ ਵੀ ਜਿਹੜਾ ਜਾਨਵਰ ਸ਼੍ਰੇਣੀ ਐਨੀਮਲ ਕਿੰਗਡਮ ਦੇ ਵਿੱਚੋਂ ਹੀ ਜਿਹੜਾ ਉਹਦਾ ਹਿੱਸਾ ਨੇ। ਸਾਡਾ ਸਰੀਰ ਹੈ, ਸਾਡੀਆਂ ਸਰੀਰਕ ਲੋੜਾਂ ਨੇ ਜਿਵੇਂ ਭੁੱਖ ਹੈ, ਨੀਂਦ ਹੈ, ਡਰ ਹੈ, ਆਪਣੀ ਨਸਲ ਵਧਾਉਣ ਦੀ ਗੱਲਬਾਤ ਹੈ, ਬਿਲਕੁਲ ਜਾਨਵਰਾਂ ਵਰਗੀਆਂ ਹੀ ਨੇ, ਕੋਈ ਵੱਖਰੀਆਂ ਨਹੀਂ। ਪਰ ਫਿਰ ਸਾਨੂੰ ਇਨਸਾਨ ਕੌਣ ਬਣਾਉਂਦਾ ਹੈ? ਇਨਸਾਨ ਅਸੀਂ ਕਿੱਦਾਂ ਕਹਿਲਾਉਂਦੇ ਹਾਂ ਜਾਂ ਕਿੱਦਾਂ ਬਣਦੇ ਹਾਂ, ਕੀ ਫਰਕ ਹੈ, ਕਿੰਨੀ ਕੁ ਜਿਹੜੀ ਹੈ ਹੱਦ ਹੈਗੀ ਆ, ਜੇ ਟੱਪ ਜਾਈਏ ਤਾਂ ਬੰਦਾ ਜਾਨਵਰ ਵੀ ਬਣ ਸਕਦਾ। ਇਨਸਾਨ ਨੂੰ ਜਾਨਵਰ ਦੇ ਨਾਲੋਂ ਵੱਖ ਕਰਨ ਵਾਲੀ ਸਭ ਤੋਂ ਜਿਹੜੀ ਵੱਡੀ ਲਕੀਰ ਕਿਹੜੀ ਹੈ? ਵਿਵੇਕ, ਨੈਤਿਕਤਾ ਜਾਂ ਫਿਰ ਸੰਵੇਦਨਸ਼ੀਲਤਾ? ਜਾਨਵਰ ਸਿਰਫ ਆਪਣੀਆਂ ਮੂਲ ਪ੍ਰਵਿਰਤੀਆਂ ਜਿਹੜੀਆਂ ਨੇ ਉਹਦੇ ਉੱਤੇ ਚੱਲਦੇ ਆ, ਜਾਂ ਫਿਰ ਭੁੱਖ ਲੱਗਣ ਦੇ ਉੱਤੇ ਸ਼ਿਕਾਰ ਕਰਦੇ ਨੇ। ਇਨਸਾਨ ਦੇ ਕੋਲ ਸੋਚਣ, ਸਮਝਣ, ਚੰਗੇ ਬੁਰੇ ਦੀ ਪਛਾਣ ਕਰਨ, ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਤੇ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾਉਣ ਦੀ ਸ਼ਕਤੀ ਹੁੰਦੀ ਹੈ। ਜਦੋਂ ਤੱਕ ਇਨਸਾਨ ਆਪਣੇ ਗਿਆਨ ਦਾ ਇਸਤੇਮਾਲ ਸਮਾਜ ਦੇ ਲਈ, ਭਲਾਈ ਦੇ ਲਈ ਕਰਦਾ ਜਾਂ ਫਿਰ ਪ੍ਰੇਮ ਅਤੇ ਦਇਆ ਦੇ ਲਈ ਕਰਦਾ ਹੈ, ਉਦੋਂ ਤੱਕ ਉਹ ਇਨਸਾਨ ਹੈ। ਇਨਸਾਨ ਤੋਂ ਜਾਨਵਰ ਬਣਨ ਦੇ ਲਈ ਜਿਹੜਾ ਬਹੁਤਾ ਵਕਤ ਨਹੀਂ ਲੱਗਦਾ। ਪਰ ਸਵਾਲ ਇਹ ਬਹੁਤ ਵੱਡਾ ਉੱਠ ਜਾਂਦਾ ਸਾਡੇ ਸਾਹਮਣੇ ਕਿ ਕਿਹੜੀ ਲਕੀਰ ਹੈ ਉਹ ਜਿੱਥੇ ਮਤਲਬ ਕਿ ਜਾਨਵਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਜਿੱਥੇ ਪਹੁੰਚ ਕੇ ਇਨਸਾਨ ਅੰਦਰ ਜਾਨਵਰ ਦੀ ਰੂਹ ਪ੍ਰਵੇਸ਼ ਕਰ ਜਾਂਦੀ ਹੈ, ਜਦੋਂ ਸਵਾਰਥ ਤੇ ਲਾਲਚ ਹਾਵੀ ਹੋ ਜਾਂਦਾ ਹੈ। ਜਾਨਵਰ ਤਾਂ ਸਿਰਫ ਆਪਣੀ ਭੁੱਖ ਮਿਟਾਉਣ ਦੇ ਲਈ ਮਾਰਦਾ ਹੈ ਕਿਸੇ ਨੂੰ ਵੀ, ਪਰ ਇਨਸਾਨ ਆਪਣੇ ਲਾਲਚ, ਹੰਕਾਰ ਤੇ ਤਾਕਤ ਦੀ ਹਵਸ ਦੇ ਲਈ ਲੱਖਾਂ ਲੋਕਾਂ ਦਾ ਨੁਕਸਾਨ ਕਰਨ ਦੇ ਲਈ ਵੀ ਤਿਆਰ ਹੋ ਜਾਂਦਾ ਹੈ। ਜਦੋਂ ਦਇਆ ਤੇ ਨੈਤਿਕਤਾ ਖਤਮ ਹੋ ਜਾਂਦੀ ਹੈ, ਜੋ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਹੈ, ਇਨਸਾਨ ਦੂਜੇ ਦੀ ਤਕਲੀਫ ਦੇ ਉੱਤੇ ਚੁੱਪ ਰਹਿੰਦਾ, ਕਹਿੰਦਾ ਸਾਨੂੰ ਕੀ ਹੈ, ਜਿਹਦੇ ਉੱਤੇ ਹੁੰਦਾ ਹੋ ਹੀ ਜਾਣ ਦੋ, ਜਦੋਂ ਸਾਡੇ ਉੱਤੇ ਪਏਗੀ ਉਦੋਂ ਦੇਖਾਂਗੇ। ਜ਼ੁਲਮ ਕਰਦਾ ਹੈ ਜਾਂ ਬਿਨਾਂ ਵਜ੍ਹਾ ਹਿੰਸਾ ਦੇ ਵਿੱਚ ਉਤਰ ਜਾਂਦਾ ਹੈ। ਕੋਈ ਬੰਦਾ ਨਾ ਐਕਸੀਡੈਂਟ ਵੀ ਹੋਇਆ ਹੋਵੇ ਗਲਤੀ ਦੇ ਨਾਲ, ਉਹ ਵੀ ਪਿੱਛੋਂ ਆ ਕੇ ਚਾਰ ਚਪੇੜਾ ਮਾਰਦਾ ਹੈ, ਚਾਹੇ ਉਹਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ, ਤੇ ਉਹਦੇ ਵਿੱਚ ਉਹ ਜਿਹੜਾ ਹਿੱਸਾ ਲੈ ਲੈਂਦਾ ਹੈ, ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸੰਵੇਦਨਸ਼ੀਲਤਾ ਦੀ ਜਦੋਂ ਗੱਲ ਕੀਤੀ ਹੈ, ਉਹਦੇ ਵਿੱਚ ਜਦੋਂ ਅਸੀਂ ਚੇਤਨ ਹੁੰਦੇ ਹਾਂ, ਆਪਣੇ ਆਪ ਦੇ ਵਿੱਚ ਜਾਗਰੂਕ ਹੁੰਦੇ ਹਾਂ, ਨੈਤਿਕ ਲਕੀਰਾਂ ਨੂੰ ਪਾਰ ਕਰਦੇ ਹਾਂ, ਤਾਂ ਅਸੀਂ ਜਾਨਵਰ ਦੇ ਨਾਲੋਂ ਵੀ ਹੇਠਾਂ ਡਿੱਗ ਜਾਂਦੇ ਹਾਂ, ਜਾਨਵਰ ਕਹਿਲਾਉਣ ਦੇ ਵੀ ਲਾਇਕ ਨਹੀਂ ਰਹਿੰਦੇ। ਕਿਉਂਕਿ ਜਾਨਵਰ ਦੇ ਕੋਲ ਬੁਰਾਈ ਕਰਨ ਦੀ ਚਲਾਕੀ ਨਹੀਂ ਹੁੰਦੀ, ਪਰ ਇਨਸਾਨ ਸੋਚ ਸਮਝ ਕੇ ਬੁਰਾਈ ਕਰਦਾ ਹੈ। ਉਹਨੂੰ ਪਤਾ ਹੁੰਦਾ ਕਿ ਮੈਂ ਮਾੜਾ ਕਰ ਰਿਹਾ, ਝੂਠ ਬੋਲਣ ਜਾ ਰਿਹਾ, ਕਿਸੇ ਦੇ ਨਾਲ ਗਦਾਰੀ ਕਰਨ ਜਾ ਰਿਹਾ। ਅਸਲ ਦੇ ਵਿੱਚ ਆਖਰ ਚ ਗੱਲ ਨੂੰ ਸਮਾਪਤ ਕਰੀਏ ਤੇ ਖਬਰਾਂ ਵੱਲ ਨੂੰ ਵੱਧਦੇ ਹਾਂ। ਕੁਦਰਤ ਨੇ ਸਾਨੂੰ ਜਾਨਵਰ ਦੇ ਰੂਪ ਦੇ ਵਿੱਚ ਜਨਮ ਦਿੱਤਾ ਸੀ, ਪਰ ਇਨਸਾਨ ਬਣਨਾ ਸਾਡੀ ਆਪਣੀ ਚੋਣ ਹੈ। ਜੇਕਰ ਅਸੀਂ ਆਪਣੇ ਵਿਵੇਕ, ਦਇਆ ਨੂੰ ਛੱਡ ਦੇਈਏ ਤਾਂ ਇਨਸਾਨ ਤੋਂ ਜਾਨਵਰ ਬਣਨ ਦੇ ਵਿੱਚ ਬਹੁਤਾ ਫਰਕ ਨਹੀਂ ਰਹਿ ਜਾਂਦਾ, ਬਲਕਿ ਕਈ ਵਾਰ ਤਾਂ ਇਨਸਾਨ ਜਾਨਵਰ ਤੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਤੇ ਨਾਲ ਨਾਲ ਤੁਹਾਡੇ ਵਿਚਾਰਾਂ ਦੀ ਵੀ ਜ਼ਰੂਰਤ ਰਹੇਗੀ, ਤੇ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਦੇ ਕਿੰਨੇ ਕਰੀਬ ਹਾਂ ਅਸੀਂ ਉਹਨੂੰ ਵੀ ਪਛਾਣਾਂਗੇ। ਤੇ ਤੁਸੀਂ ਇਸ ਵਿਸ਼ੇ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਰੋਤਿਆਂ ਤੋਂ ਜਾਂ ਨਾਲ ਜੁੜੋ ਤੁਸੀਂ ਦੋਸਤੋ ਤੇ ਗੱਲਾਂ ਬਾਤਾਂ ਕਰੋ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1969 ਦਾ ਨੰਬਰ ਹੈ। ਤੇ ਅੱਜ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਜਿਹੜੀ ਹੈ, ਭੌਤਿਕਤਾ ਨੇ ਸਾਨੂੰ ਇਨਸਾਨੀਅਤ ਤੋਂ ਕਿੰਨਾ ਕੁ ਦੂਰ ਕਰ ਦਿੱਤਾ, ਉਹਦੇ ਬਾਰੇ ਵੀ ਆਪਣੇ ਵਿਚਾਰ ਜਿਹੜਾ ਇਹਦੇ ਵਿੱਚ ਦੇ ਸਕਦੇ ਹੋ। ਤੇ ਲਓ ਫਿਰ ਅੱਜ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਕੀ ਕਹਿੰਦੀਆਂ ਨੇ ਖਬਰਾਂ। ਕਹਿੰਦੇ ਨੇ ਕਿ ਰੱਬ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਜਦੋਂ ਕੋਈ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿਹਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਭ ਤੋਂ ਪਹਿਲਾਂ, ਤੇ ਰੱਬ ਦਾ ਨਾਂ ਵੀ ਲਵਾਂਗੇ ਤੇ ਰੱਬ ਦੇ ਉੱਤੇ ਜੋ ਕੁਝ ਹੁੰਦਾ ਹੈ, ਚੋਰੀਆਂ ਚਗਾਰੀਆਂ ਕਲੀਨ ਚਿੱਟਾਂ ਮਿਲ ਰਹੀਆਂ ਨੇ। ਦੂਸਰੇ ਪਾਸੇ ਕਿ ਅਸੀਂ ਸੱਚਮੁੱਚ ਉਸ ਦੁਨੀਆਂ ਦੇ ਵਿੱਚ ਜੀ ਰਹੇ ਹਾਂ ਜਿੱਥੇ ਸਿੱਖਿਆ ਸਿਰਫ ਡਿਗਰੀ ਤੱਕ ਸੀਮਤ ਹੈ, ਡਿਗਰੀਆਂ ਲੈਣੀਆਂ ਹੀ ਜਿਹੜੀਆਂ ਨੇ ਉਹ ਸਾਡੀਆਂ ਉਪਲਬਧੀਆਂ ਨੇ ਜਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ। ਕਾਨੂੰਨ ਸਿਰਫ ਕਿਤਾਬਾਂ ਦੇ ਵਿੱਚ ਨੇ, ਸੱਤਾ ਤੋਂ ਵੱਡਾ ਕੋਈ ਸਵਾਲ ਨਹੀਂ ਹੈ। ਉਹਨਾਂ ਮੁੱਦਿਆਂ ਦੇ ਉੱਤੇ ਜੋ ਅੱਜ ਸਿਰਫ ਖਬਰਾਂ ਨਹੀਂ ਸਗੋਂ ਸਾਡੇ ਭਵਿੱਖ ਦਾ ਸਵਾਲ ਨੇ, ਪੰਜਾਬ ਸਰਕਾਰ ਦੇ DA ਵਿਵਾਦ ਤੋਂ ਲੈ ਕੇ ED ਦੀ ਅਕਾਟ ਮਾਮਲਿਆਂ ਵਾਲੀ ਚਿੱਠੀ ਤੇ ਗਮਾਂਡਾ ਦੇ 15,000 ਕਰੋੜ ਰੁਪਏ ਦੇ ਕਰਜ਼ੇ, ਰਾਮ ਮੰਦਰ ਚੜਾਵਾ ਮਾਮਲੇ ਦੀ ਸਿੱਟ ਜਾਂਚ, ਪੇਪਰ ਲੀਕ ਤੇ ਸੁਪਰੀਮ ਕੋਰਟ ਦੀ ਸੁਣਵਾਈ ਤੇ ਫਾਂਸੀ ਦੀ ਸਜ਼ਾ ਤੱਕ ਦਾ ਜਿਹੜਾ ਮੁੱਦਾ ਉਹਨੂੰ ਜਿਹੜਾ ਆਪਾਂ ਖ਼ਬਰਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਿਸਟਮ ਆਕਰ ਕਿਸ ਦੇ ਲਈ ਹੈ, ਲੋਕਾਂ ਦੇ ਲਈ, ਕਿਹਦੇ ਲਈ? ਹਰ ਦੇਸ਼ਵਾਸੀ ਜਾਂ ਦੇਸ਼ ਤੋਂ ਵਿਦੇਸ਼ ਤੱਕ ਸਵਾਲ ਹੋਰ ਵੀ ਡੂੰਘੇ ਨੇ। ਟਰੰਪ ਦੀ ਭਾਰਤੀ ਚੋਣ ਪ੍ਰਣਾਲੀ ਦੇ ਬਾਰੇ ਸ਼ਲਾਘਾ, ਕਿਉਂਕਿ ਟਰੰਪ ਨੂੰ ਆਪਣਾ ਡਰ ਸਤਾ ਰਿਹਾ ਤੇ ਉਹ ਕਹਿੰਦਾ ਇਹ ਭਾਰਤ ਦੀ ਜਿਹੜੀ ਚੋਣ ਪ੍ਰਣਾਲੀ ਹੈ ਉਹ ਅਮਰੀਕਾ ਦੇ ਵਿੱਚ ਵੀ ਐਕਟ ਲਾਗੂ ਹੋਣਾ ਚਾਹੀਦਾ ਹੈ। ਗਾਜ਼ਾ ਦੇ ਵਿੱਚ ਜੰਗ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਨੇ। ਜ਼ੁਕਰਬਰਗ ਦੇ ਨਾਲ ਜੁੜਿਆ ਕੇਸ ਹੈ ਜਿੱਥੇ 1 ਟ੍ਰਿਲੀਅਨ ਦੀ ਮੰਗ ਕੀਤੀ ਜਾ ਰਹੀ ਹੈ। ਜੇ ਉਹਨੂੰ ਦੇਣਾ ਪੈ ਗਿਆ ਤੇ ਇਹ ਜਿਹੜੇ ਸੋਸ਼ਲ ਪਲੇਟਫਾਰਮ ਨੇ ਤਹਿਸ ਨਹਿਸ ਹੋਣ ਦੇ ਕਿਨਾਰੇ ਪਹੁੰਚ ਜਾਣਗੇ। ਧਰਤੀ ਦੀਆਂ ਗਹਿਰਾਈਆਂ ਦੇ ਵਿੱਚ ਜਿਉਂਦੇ ਡੈਵਲ ਵਰਮ ਤੋਂ ਵੀ ਜਿਹੜੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕੁਦਰਤ ਦੀ ਬੁੱਕਲ ਦੇ ਵਿੱਚੋਂ। ਤੇ ਲਓ ਫਿਰ ਸਭ ਤੋਂ ਪਹਿਲਾਂ ਰੱਬ ਦੀ ਗੱਲ ਕੀਤੀ ਸੀ ਤੇ ਉਹਦੇ ਨਾਮ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਭਾਈ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਰੱਬ ਦਾ ਨਾਂ ਲੈ ਲੈਣਾ ਚਾਹੀਦਾ ਹੈ। ਇਸ ਦੇ ਲਈ ਅੱਜ ਦੇ ਜਿਹੜਾ ਖ਼ਬਰਾਂ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਰੱਬ ਦੇ ਘਰ ਦੀ ਹੀ ਗੱਲ ਕਰਦੇ ਹਾਂ। ਗੱਲ ਸ਼ੁਰੂ ਹੁੰਦੀ ਹੈ ਰਾਮ ਮੰਦਰ ਚੜਾਵੇ ਮਾਮਲੇ ਦੀ, ਜਿਸ ਦੇ ਵਿੱਚ ਚੰਪਤ ਰਾਏ ਹੁਣੀ ਪੂਰੀ ਚਲਾਕੀ ਦੇ ਨਾਲ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਸੈੱਟ ਨੇ ਸੁਣਾ ਦਿੱਤਾ ਹੈ ਫੈਸਲਾ ਇਹਦੇ ਉੱਤੇ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ ਅਤੇ ਗੜਬੜੀ ਦੀ ਜਾਂਚ ਕਰ ਰਹੀ ਸੈੱਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਅਤੇ ਸਾਬਕਾ ਟਰੱਸਟ ਮੈਂਬਰ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦਾਨ ਪ੍ਰਬੰਧਨ ਦੇ ਵਿੱਚ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਦੋਵਾਂ ਆਗੂਆਂ ਨੇ 27 ਜੂਨ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ SIT ਦੀ ਅੰਤਿਮ ਰਿਪੋਰਟ ਅੱਗੇ ਦੀ ਜਿਹੜੀ ਹੈ ਅਗਵਾਈ ਕਰਦੇ ਹੋਏ ਕਾਰਵਾਈ ਦੇ ਲਈ ਟਰੱਸਟ ਨੂੰ ਸੌਂਪ ਦਿੱਤੀ ਹੈ ਤੇ ਜਾਂਚ ਦੌਰਾਨ ਜਿਹੜਾ ਚੰਪਤ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਇਸ ਚੋਰੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪੰਜਾਬ DA ਕੇਸ, DA ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਗਿਆ ਜਾਂ ਲੱਗਿਆ ਦੱਸਿਆ ਜਾ ਰਿਹਾ। ਅਸਲ ਦੇ ਵਿੱਚ ਅਦਾਲਤੀ ਰਾਹਤ ਤੋਂ ਬਾਅਦ ਵੀ ਸਰਕਾਰ ਦੀ ਮਨਜ਼ੂਰੀ ਲੈਣ ਦੀ ਜਿਹੜੀ ਸ਼ਰਤ ਲਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ DA ਦੇਣ ਦਾ ਮਾਮਲਾ ਲਟਕਦਾ ਫਿਰ ਤੋਂ ਨਜ਼ਰ ਆਉਂਦਾ ਜਾ ਰਿਹਾ। ਇਸ ਸੰਬੰਧੀ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹੈ। ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਸਿਆਸੀ ਵਿਵਾਦ ਖੜਾ ਹੋ ਗਿਆ। ਵਿੱਤ ਵਿਭਾਗ ਦੇ ਤਾਜ਼ਾ ਹੁਕਮਾਂ ਦੇ ਅਨੁਸਾਰ ਜੇਕਰ ਕਿਸੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਰਾਹਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਦੀ ਮਨਜ਼ੂਰੀ ਲੈਣੀ ਪਵੇਗੀ। ਵਿੱਤ ਵਿਭਾਗ ਦੇ ਵੱਲੋਂ 17 ਅਗਸਤ 2026 ਨੂੰ ਜਾਰੀ ਕੀਤੇ ਹੁਕਮਾਂ ਦੇ ਵਿੱਚ ਸਾਰੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਕਿਹਾ ਗਿਆ ਕਿ ਉਹ ਸਾਰੇ ਅਜਿਹੇ ਮਾਮਲਿਆਂ ਦੀ ਪੂਰੀ ਜਾਣਕਾਰੀ ਦੇਣ ਜਿਨ੍ਹਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਫੈਸਲੇ ਹੋ ਚੁੱਕੇ ਨੇ ਜਿਨ੍ਹਾਂ ਦੇ ਨਾਲ ਸਰਕਾਰ ਤੇ ਵਿੱਤੀ ਬੋਝ ਜਿਹੜਾ ਪੈਂਦਾ ਹੈ। ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਅਜਿਹੇ ਮਾਮਲਿਆਂ ਦੇ ਵਿੱਚ ਵਿੱਤ ਵਿਭਾਗ ਦੀ ਜਿਹੜੀ ਹੈ ਪਹਿਲਾਂ ਸਹਿਮਤੀ ਤੋਂ ਬਿਨਾਂ ਕੋਈ ਵੀ ਹੁਕਮ ਲਾਗੂ ਨਹੀਂ ਕੀਤਾ ਜਾਏਗਾ। ਜੇਕਰ ਇਸ ਮਾਮਲੇ ਸੰਬੰਧੀ ਆਮ ਹਦਾਇਤਾਂ ਪਹਿਲਾਂ ਹੀ ਜਾਰੀ ਨਾ ਹੋਈਆਂ ਹੋਣ ਤਾਂ ਵਿੱਤ ਵਿਭਾਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਹਰਸਿਮਰਤ ਬਾਦਲ ਹੋਣਾ ਨੇ ਵਿੱਤ ਵਿਭਾਗ ਦੇ ਨਵੇਂ ਹੁਕਮਾਂ ਦੇ ਉੱਤੇ ਸਵਾਲ ਚੁੱਕਦੇ ਹੈ। ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਇਸ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਮਜ਼ਾਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਉਨ੍ਹਾਂ ਨੂੰ ਵੀ ਹੁਣ ਆਪਣੇ ਹੱਕ ਲੈਣ ਦੇ ਲਈ ਸਰਕਾਰੀ ਮਨਜ਼ੂਰੀ ਦੀ ਉਡੀਕ ਕਰਨੀ ਪਵੇਗੀ। ਪੰਜਾਬ ਸਰਕਾਰ ਤੇ ਵਿੱਤੀ ਪ੍ਰਬੰਧਨ ਦੇ ਵਿੱਚ ਕਥਿਤ ਕੁਤਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਨੂੰ ਸਰਕਾਰ ਦੀ ਵਿੱਤੀ ਸਥਿਤੀ ਦੇ ਨਾਲ ਜੋੜ ਕੇ ਰੋਕਿਆ ਜਾ ਰਿਹਾ। ਹਰਸਿਮਰਤ ਬਾਦਲ ਨੇ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਹਾਈਕੋਰਟ ਤੋਂ ਵੀ ਉੱਪਰ ਸਮਝ ਰਹੀ ਹੈ। ਇਸ ਹੁਕਮ ਨੇ ਖਾਸ ਤੌਰ ਦੇ ਉੱਤੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਚਰਚਾ ਛੇੜਤੀ ਹੈ ਜਿਨ੍ਹਾਂ ਦੇ ਮਾਮਲੇ ਅਦਾਲਤਾਂ ਦੇ ਵਿੱਚ ਜਿਹੜਾ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਤੇ ਵਿੱਤੀ ਜ਼ਿੰਮੇਵਾਰੀ ਪੈ ਸਕਦੀ ਹੈ ਤੇ ਵਿੱਤ ਵਿਭਾਗ ਦੇ ਹੁਕਮ ਦਾ ਮੂਲ ਮਕਸਦ ਸਰਕਾਰ ਤੇ ਪੈਣ ਵਾਲੇ ਵਿੱਤੀ ਬੋਝ ਵਾਲੇ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿੱਤੀ ਪੱਖ ਦੀ ਜਾਂਚ ਅਤੇ ਮਨਜ਼ੂਰੀ ਦੇ ਨਾਲ ਜੋੜਨਾ ਦੱਸਿਆ ਗਿਆ। ਮੁਲਾਜ਼ਮਾਂ ਦੇ ਵੱਲੋਂ ਪਟੀਸ਼ਨ ਪਾਉਣ ਦੀ ਤਿਆਰੀ ਹੈ ਇਹਦੇ ਵਿੱਚ ਤੇ ਪੰਜਾਬ ਸਰਕਾਰ ਦੇ ਅੱਜ ਦੇ ਜਿਹੜਾ ਹੁਕਮਾਂ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ਼ ਕੰਟੈਂਪਟ ਪਾਉਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ। ਤੇ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਦਾਲਤ ਨੇ 3 ਅਗਸਤ ਨੂੰ ਅਹਿਮ ਫੈਸਲਾ ਦਿੱਤਾ ਸੀ ਕਿ ਡੀਏ ਦੀ ਅਦਾਇਗੀ ਕੀਤੀ ਜਾਵੇ, ਪਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਕਰਪਸ਼ਨ ਕੇਸ, ਈਡੀ ਦੀ ਚਿੱਠੀ ਦੀ ਗੂੰਜ ਪਈ ਹੈ ਤੇ 61 ਮਾਮਲੇ ਤੇ 21 ਅਫਸਰ ਤੇ 5 ਵਿਚੋਲੇ ਸ਼ਾਮਲ ਦੱਸੇ ਗਏ ਹੈ। ਈਡੀ ਦੇ ਡੀਜੀਪੀ ਨੂੰ ਲਿਖੇ ਪੱਤਰ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਈ ਮਾਮਲਿਆਂ ਦੇ ਵਿਚ ਪ੍ਰਾਈਵੇਟ ਵਿਚੋਲਿਆਂ ਦੀ ਭੂਮਿਕਾ ਦਾ ਦਾਅਵਾ ਕੀਤਾ ਹੈ। ਵੈਸੇ ਕੱਲ ਇਹ ਖ਼ਬਰ ਆਪਾਂ ਸੰਖੇਪ ਦੇ ਵਿਚ ਸੈਣੀ ਸਾਹਿਬ ਦੇ ਨਾਲ ਡਿਸਕਸ ਕਰ ਲਈ ਸੀ, ਵਿਚ 3 ਮੁੱਦੇ ਸੀ, ਪਰ ਅੱਜ ਜੋ ਰਿਪੋਰਟਾਂ ਜਾਂ ਸਪਸ਼ਟ ਹੋ ਗਿਆ ਸਾਰੀਆਂ ਖ਼ਬਰਾਂ ਛਪ ਚੁੱਕੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਹੋ ਰਹੇ ਵੱਡੇ ਜਿਹੜਾ ਪੱਧਰ ਦੇ ਉਤੇ ਭ੍ਰਿਸ਼ਟਾਚਾਰ ਦੇ ਉਤੇ ਬਿਕਰਮ ਮਜੀਠੀਆ, ਉਨ੍ਹਾਂ ਨੇ ਆਵਾਜ਼ ਚੁੱਕਿਆ, ਕੋਈ ਹੋਰ ਕੋਈ ਬੋਲਦਾ ਨਜ਼ਰ ਨਹੀਂ ਆਇਆ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਹਾਲ ਹੀ ਦੇ ਵਿਚ ਪੰਜਾਬ ਦੇ ਡੀਜੀਪੀ ਨੂੰ 61 ਮਾਮਲਿਆਂ ਸੰਬੰਧੀ ਪੱਤਰ ਲਿਖਿਆ, ਜਿਨ੍ਹਾਂ ਦਾ ਸੰਬੰਧਤ ਪ੍ਰਸ਼ਾਸਨਿਕ ਫੈਸਲਿਆਂ ਦੇ ਵਿਚ ਦਖਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਉਤੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਤੋਂ ਇਲਾਵਾ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਦੇ ਉਤੇ ਹੋਰ ਲਾਭ ਪ੍ਰਾਪਤ ਕਰਨ ਦੇ ਨਾਲ ਦੱਸਿਆ ਗਿਆ। ਇਸ ਪੱਤਰ ਦੇ ਜ਼ਰੀਏ ਪੰਜਾਬ ਸਰਕਾਰ ਦੇ 23 ਅਫਸਰਾਂ ਤੇ 5 ਪ੍ਰਾਈਵੇਟ ਵਿਚੋਲਿਆਂ ਦੀ ਗੱਲ ਕੀਤੀ ਹੈ। ਅਧਿਕਾਰਤ ਸੂਤਰ ਤੋਂ ਦੱਸਦੇ ਨੇ ਈਡੀ ਦੇ ਵੱਲੋਂ ਪੰਜਾਬ ਪੁਲਿਸ ਨੂੰ ਲਿਖੇ ਪੱਤਰ ਦੇ ਉਤੇ ਕੋਈ ਹਾਲੇ ਵਿਚਾਰ ਨਹੀਂ ਕੀਤਾ ਜਾ ਰਿਹਾ। ਈਡੀ ਦਾ ਪੱਤਰ ਵਿਚੋਲਿਆਂ ਰਾਹੀਂ 21 ਤਬਾਦਲਿਆਂ ਦੇ ਵੱਲ ਵੀ ਇਸ਼ਾਰਾ ਕਰਦਾ ਹੈ, ਜਿਨ੍ਹਾਂ ਨੂੰ ਕਥਿਤ ਤੌਰ ਦੇ ਉਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸਦੇ ਕਰੀਬੀ ਸਾਥੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਨਿਤਿਨ ਗੋਹਲ ਪਹਿਲਾਂ ਹੀ ਸਨਟੈਕ ਸਿਟੀ ਪ੍ਰੋਜੈਕਟ ਦੀ ਜਾਂਚ ਦੇ ਮਾਮਲੇ ਦੇ ਵਿਚ ਈਡੀ ਦੀ ਨਜ਼ਰ ਹੇਠ ਹੈ। ਉਸ ਮਗਰੋਂ ਨਿਤਿਨ ਗੋਹਲ ਉਸ ਵਕਤ ਚਰਚਾ ਦੇ ਵਿਚ ਆਇਆ ਸੀ ਜਦ ਮਈ ਮਹੀਨੇ ਈਡੀ ਦੇ ਛਾਪੇ ਦੇ ਦੌਰਾਨ ਬਹੁ ਮੰਜ਼ਿਲਾ ਫਲੈਟ ਦੇ ਵਿਚੋਂ ਨਕਦੀ ਵਾਲੇ ਬੈਗ ਉਪਰੋਂ ਹੇਠਾਂ ਸੁੱਟੇ ਗਏ। ਪੱਤਰ ਦੇ ਵਿਚ 21 ਅਧਿਕਾਰੀਆਂ ਦੇ ਉਤੇ 5 ਵਿਚੋਲਿਆਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਤੇ ਤਬਾਦਲਿਆਂ ਦੀ ਸੂਚੀ ਅੰਤਮ ਰੂਪ ਦੇ ਵਿਚ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਲਿਆਂ ਦੇ ਰਾਹੀਂ ਭੇਜੀ ਜਾਂਦੀ ਸੀ। ਇਨ੍ਹਾਂ ਵਿਚੋਲਿਆਂ ਦੀ ਤਬਾਦਲਿਆਂ ਦੇ ਵਿਚ ਭੂਮਿਕਾ ਹੋਣ ਦੀ ਗੱਲ ਕਹੀ ਗਈ ਹੈ। ਪੱਤਰ ਦੇ ਵਿਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਜਿਨ੍ਹਾਂ ਦੇ ਵਿਚ 99.55 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕਹੀ ਗਈ ਹੈ, ਜੋ ਹਵਾਲਾ ਰਾਹੀਂ ਲੈਣ ਦੇਣ ਤੋਂ ਵੱਖਰੀ ਹੈ। ਇਨ੍ਹਾਂ ਦੇ ਵਿਚ ਅਨਾਜ ਦੇ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਦੇ ਲਈ SAP ਲਾਇਸੈਂਸ ਰੱਖਣ ਤੇ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਜਿਹੜਾ ਨਵੀਨੀਕਰਨ ਦੇ ਮਾਮਲੇ ਸ਼ਾਮਲ ਨੇ। ਈਡੀ ਦਾ ਪੱਤਰ ਅਜਿਹੇ 7 ਮਾਮਲਿਆਂ ਦੇ ਉਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ਦੇ ਉਤੇ ਜ਼ਮੀਨੀ ਸੌਦਿਆਂ ਤੇ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਸੰਬੰਧਤ ਕੰਮਾਂ ਦੇ ਵਿਚ ਭੂਮਿਕਾ ਨਿਭਾਈ। ਇਵੇਂ ਹੀ 7 ਅਸਲਾ ਲਾਇਸੈਂਸਾਂ ਦੇ ਮਾਮਲੇ ਨੇ ਤੇ ਈਡੀ ਨੇ ਗੁਪਤ ਸਰਕਾਰੀ ਸੂਚਨਾ ਤੱਕ ਦੀ ਅਣ ਅਧਿਕਾਰਤ ਤੌਰ ਦੇ ਉਤੇ ਪਹੁੰਚ ਬਣਾਏ ਜਾਣ ਦੇ ਉਤੇ ਵੀ ਦੋਸ਼ ਜਿਹੜੇ ਲਾਏ ਹੈ। ਝੂਠੇ ਕੇਸ ਦੇ ਵਿਚ ਫਸਾਉਣ ਦੀ ਸਾਜਿਸ਼, ਨਿਤਿਨ ਗੋਹਲ ਨੇ ਕਹੀ ਹੈ ਕਿ ਨਿਤਿਨ ਗੋਹਲ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਸਿਆਸੀ ਤੌਰ ਦੇ ਉਤੇ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਗਿਆ ਕਿ ਆਪ ਵਿਰੁੱਧ ਵੱਡੀ ਸਾਜਿਸ਼ ਦੇ ਵਜੋਂ ਉਸ ਨੂੰ ਬੋਏ ਬੁਨਿਆਦ ਕੇਸ ਦੇ ਵਿਚ ਫਸਾਇਆ ਜਾ ਰਿਹਾ, ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਬਹਾਨਾ ਆ ਹੀ ਜਾਣਾ ਜੀ, ਤੇ ਸੂਬੇ ਦੀ ਬਿਹਤਰੀ ਦੇ ਲਈ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਦੇਣਾ ਕਹਿੰਦੇ ਜਮਹੂਰੀ ਹੱਕ ਹੈ ਤੇ ਇਹ ਦੋ ਵਿਅਕਤੀਆਂ ਦੇ ਦਰਮਿਆਨ ਕੋਈ ਜਿਹੜਾ ਹੋਈ ਨਿੱਜੀ ਗੱਲਬਾਤ ਸੀਗੀ ਤੇ ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਵੇਂ ਮੰਨਿਆ ਜਾ ਸਕਦਾ ਹੈ। ਮੁੱਖ ਮੰਤਰੀ ਦਫ਼ਤਰ ਦੇ ਵਿਚ ਤੈਨਾਤੀ ਹੋਣ ਕਰਕੇ ਉਸਦੇ ਭਰਾ ਜਤਿਨ ਦਾ ਨਾਮ ਵੀ ਸ਼ਾਮਲ ਕੀਤਾ ਤੇ ਗੋਹਲ ਨੇ ਫਲੈਟਾਂ ਦੇ ਵਿਚੋਂ ਸੁੱਟੀ ਨਕਦੀ ਸਮੇਤ ਭ੍ਰਿਸ਼ਟਾਚਾਰ ਅਤੇ ਗਲਤ ਕੰਮਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਇਹ ਵੀ ਕਹਿ ਦੋ ਭਾਈ ਆਪੇ ਹੀ ਡਿੱਗ ਗਏ ਸੀਗੇ, ਪਤਾ ਨਹੀਂ ਕਿਹਦੇ ਡਿੱਗ ਪਏ ਸੀ। ਦੂਸਰੇ ਪਾਸੇ ਮੁਹਾਲੀ ਦੇ ਵਿਚ ਜਿਹੜਾ ਲੈਂਡ ਸਕੈਮ ਕੇਸ ਹੈ, IAS ਅਧਿਕਾਰੀ ਕਵਲਪ੍ਰੀਤ ਬਰਾੜ ਜਲੰਧਰ ਈਡੀ ਦਫ਼ਤਰ ਪੁੱਜੀ ਹੈ ਤੇ ਪੇਸ਼ ਹੋਏ ਨੇ। ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਭੇਜੇ ਸਮਨਾਂ ਤੋਂ ਬਾਅਦ ਪੰਜਾਬ ਕੈਡਰ ਦੀ ਸੀਨੀਅਰ IAS ਅਧਿਕਾਰੀ ਕਵਲਪ੍ਰੀਤ ਬਰਾੜ ਮੰਗਲਵਾਰ ਨੂੰ ਅੱਜ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਚ ਈਡੀ ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪੇਸ਼ ਹੋਇਆ ਤੇ ਇਹ ਪੂਰਾ ਮਾਮਲਾ ਮੁਹਾਲੀ ਦੇ ਚਰਚਿਤ ਸਨਟੈਕ ਸਿਟੀ ਪ੍ਰੋਜੈਕਟ ਦੇ ਲਈ ਸੋਧੇ ਹੋਏ CLU ਚੇਂਜ ਆਫ ਲੈਂਡ ਯੂਜ਼ ਦੀਆਂ ਮਨਜ਼ੂਰੀਆਂ ਦੇਣ ਦੇ ਵਿਚ ਹੋਈਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਤੇ ਉਨ੍ਹਾਂ ਦੀ ਜਵਾਬਦੇਹੀ ਮੰਗੀ ਹੈ। ਦੂਸਰੇ ਪਾਸੇ ਗਮਾਂਡਾ, 15,000 ਕਰੋੜ ਲੋਨ, ਸਰਕਾਰ ਕੋਲ ਆਪਣੀ ਹੀ ਗਰੰਟੀ ਦੇਣ ਨੂੰ ਜਿਹੜਾ ਕੁਝ ਪੱਲੇ ਨਹੀਂ ਰਿਹਾ ਤੇ ਗਮਾਂਡਾ ਚੁੱਕੇਗਾ ਹੁਣ 15,000 ਕਰੋੜ ਦਾ ਕਰਜ਼ਾ। ਜਿਵੇਂ ਪਹਿਲਾਂ ਵੀ ਆਪਾਂ ਸੈਣੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਕਿ ਬਿਜਲੀ ਬੋਰਡ ਜਿਹੜਾ ਹੈ ਕਾਰਪੋਰੇਸ਼ਨ, ਉਹਦੇ ਲਈ ਵੀ ਉਹਨਾਂ ਨੇ ਗਰੰਟੀ ਮੰਗੀ ਸੀ ਪਰ ਸਰਕਾਰ ਨੇ ਮਨਾ ਕਰ ਦਿੱਤਾ ਸੀ ਕਿ ਭਾਈ ਅਸੀਂ ਤੁਹਾਡੀ ਗਰੰਟੀ ਨਹੀਂ ਦੇਣੀ। ਤੇ ਜਦ ਹੁਣ ਸਰਕਾਰ ਕੋਲ ਆਪਣੀ ਗਰੰਟੀ ਨਹੀਂ ਰਹੀ, ਦੇਣ ਨੂੰ ਕੁਝ ਪੱਲੇ ਨਹੀਂ ਹੈ, ਤਾਂ ਫਿਰ ਉਹਨਾਂ ਦੀ ਗਰੰਟੀ ਕਿੱਦਾਂ ਦੇ ਸਕਦੇ ਹੈ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਹੁਣ 15,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ 'ਚ ਹੈ। ਇਸ ਦੇ ਲਈ ਇੱਕ ਮਰਚੈਂਟ ਬੈਂਕਰ ਨਿਯੁਕਤ ਕੀਤਾ ਜਾ ਰਿਹਾ ਜੋ ਕਿ ਜਿਹੜਾ ਕਿ ਮਰਚੈਂਟ ਬੈਂਕਰ ਕਰਜ਼ਾ ਜਟਾਉਣ ਦੇ ਵਿੱਚ ਸਫਲ ਹੁੰਦਾ ਤਾਂ ਉਸਨੂੰ 191.16 ਕਰੋੜ ਦੀ ਜਿਹੜੀ ਹੈ ਵਿਚੋਲਗੀ ਫੀਸ ਦਿੱਤੀ ਜਾਏਗੀ ਯਾਨੀ ਕਿ ਉਹਨੂੰ ਉਹਦੇ ਬਦਲੇ ਜਿਹੜਾ ਪੈਸੇ ਦਿੱਤੇ ਜਾਣਗੇ ਉਹਦੇ ਵਿੱਚੋਂ ਜਿਹੜਾ ਉਹਨਾਂ ਦੀ ਫੀਸ ਬਣਦੀ ਹੈ ਜਾਂ ਕਹਿ ਲਓ ਕਿ ਉਹਨਾਂ ਦਾ ਜੋ ਬਣਦਾ ਜੀ ਕਹਿੰਦੇ ਉਹਨਾਂ ਦਾ ਹੱਕ ਬਣਦਾ ਹੈ ਸਰਕਾਰ ਕਹਿੰਦੀ ਹੈ। ਗਮਾਂਡਾ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਦੇ ਨਾਲ 5000 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਜਿਸ ਨੂੰ ਵਿੱਤ ਵਿਭਾਗ ਹਵਾਲੇ ਕੀਤਾ ਜਾਏਗਾ ਅਤੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਜੋ ਗਮਾਂਡਾ ਦੇ ਚੇਅਰਪਰਸਨ ਵੀ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਪਰੋਕਤ ਪ੍ਰਸਤਾਵ ਨੂੰ ਜਿਹੜਾ ਹਰੀ ਝੰਡੀ ਦਿੱਤੀ ਗਈ। ਇਸ ਪ੍ਰਵਾਨਗੀ ਦੇ ਨਾਲ ਹੁਣ ਕਰਜ਼ਾ ਲੈਣ ਦੇ ਲਈ ਰਾਹ ਖੁੱਲ੍ਹ ਗਿਆ। ਮਰਚੈਂਟ ਬੈਂਕਰ ਦੇ ਵਜੋਂ ਜਿਹੜਾ ਟਿਪਸਨਜ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਚੋਣ ਕੀਤੀ ਗਈ ਹੈ ਜੋ ਬਾਂਡਾਂ ਅਤੇ ਬੈਂਕ ਕਰਜ਼ੇ ਰਾਹੀਂ ਪੈਸੇ ਦਾ ਪ੍ਰਬੰਧ ਕਰੇਗਾ। ਮੀਟਿੰਗ ਦੇ ਵਿੱਚ ਸਾਫ ਕੀਤਾ ਗਿਆ ਕਿ ਗਮਾਂਡਾ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਡਿਬੈਚਰਾਂ ਬਾਂਡਾਂ ਜ਼ਰੀਏ ਫੰਡ ਜੁਟਾ ਸਕਦਾ ਅਤੇ ਮਰਚੈਂਟ ਬੈਂਕਰ ਜਿਹੜੇ ਨੇ ਨਿਵੇਸ਼ਕਾਂ ਦੇ ਨਾਲ ਤਾਲਮੇਲ ਕਰੇਗਾ ਅਤੇ ਕ੍ਰੈਡਿਟ ਰੇਟਿੰਗ ਪ੍ਰਾਪਤ ਕਰੇਗਾ। ਇਸ ਤਰ੍ਹਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗਾ ਅਤੇ ਬਾਂਡਾਂ ਨੂੰ ਸੂਚੀਬੰਦ ਕਰੇਗਾ। ਇਕਰਾਰਨਾਮਾ ਹੁਣ ਮਗਰੋਂ 9 ਮਹੀਨਿਆਂ ਦੇ ਵਿੱਚ ਫੰਡਾਂ ਦਾ ਪ੍ਰਬੰਧ ਕਰੇਗਾ। ਨਿਵੇਸ਼ਯੋਗ ਰੇਟਿੰਗ ਪ੍ਰਾਪਤ ਕਰਨ ਪਿੱਛੋਂ ਮਰਚੈਂਟ ਬੈਂਕਰ ਨੂੰ ਪਹਿਲੇ 3 ਮਹੀਨਿਆਂ ਦੇ ਵਿੱਚ 5000 ਕਰੋੜ, ਅਗਲੇ 3 ਮਹੀਨਿਆਂ ਦੇ ਵਿੱਚ ਹੋਰ 5000 ਕਰੋੜ ਅਤੇ ਬਾਕੀ ਰਾਸ਼ੀ ਨਿਰਧਾਰਿਤ ਸਮੇਂ ਦੇ ਅੰਦਰ ਜੁਟਾਉਣੀ ਹੋਏਗੀ। ਵੇਰਵਿਆਂ ਦੇ ਅਨੁਸਾਰ ਗਮਾਂਡਾ ਦੇ ਵੱਲੋਂ ਮੋਹਾਲੀ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਸੈਕਟਰ ਜਿਹੜਾ 87 ਹੈ, ਈਕੋ ਸਿਟੀ 3 ਤੋਂ ਇਲਾਵਾ ਸੈਕਟਰ 101 ਤੇ 103 ਦੇ ਲਈ 5 ਤੋਂ 6 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਕਰਜ਼ਾ ਚੁੱਕਿਆ ਜਾ ਰਿਹਾ। ਇਸ ਤੋਂ ਪਹਿਲਾਂ ਗਮਾਂਡਾ ਨੇ ਵੱਖ ਵੱਖ ਬੈਂਕਾਂ ਯਾਨੀ ਕਿ ਉਹਦੇ ਵਿੱਚੋਂ 7,653.23 ਕਰੋੜ ਰੁਪਏ ਦੀ ਟਰਮ ਲੋਨ ਅਤੇ ਓਵਰ ਡਰਾਫਟ ਸੀਮਾ ਪਹਿਲਾਂ ਹੀ ਜਿਹੜੀ ਹੈ ਪ੍ਰਾਪਤ ਕਰ ਲਈ ਹੈ। ਇਸ ਤੋਂ ਗਮਾਂਡਾ 6,241.82 ਕਰੋੜ ਰੁਪਏ ਵਰਤ ਚੁੱਕਿਆ ਹੈ। ਨਵਾਂ ਕਰਜ਼ਾ ਚੁੱਕਣ ਮਗਰੋਂ ਗਮਾਂਡਾ ਨੂੰ 1,000 ਤੋਂ 1,200 ਕਰੋੜ ਦੇ ਸਲਾਨਾ ਵਿਆਜ ਦਾ ਜਿਹੜਾ ਹੋਰ ਬੋਝ ਚੁੱਕਣਾ ਪਵੇਗਾ। ਕਿਆ ਬਾਤ ਹੈ ਜੀ, ਚੱਕ ਦਿਓ ਕਹਿੰਦੇ ਪੁਰਾਣੀਆਂ ਸਰਕਾਰਾਂ ਦਾ ਬੋਝ ਲਾ ਰਹੇ ਆ ਨਵਾਂ ਕਰਜ਼ਾ ਚੱਕ ਚੱਕ ਕੇ ਤੇ ਜਿਹੜਾ ਆਪਣਾ ਚੜਾਉਣਾ ਹੈ ਤੇ ਇਹਦੇ ਉੱਤੇ 1,200 ਕਰੋੜ ਦਾ ਸਲਾਨਾ ਵਿਆਜ ਪੈਣਾ ਹੈ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਏਡੇ ਵੱਡੇ ਮੁੱਦੇ ਉੱਠ ਰਹੇ ਨੇ, ਕੋਈ ਜਵਾਬ ਨਹੀਂ, ਕੋਈ ਇਹਨਾਂ ਦੀ ਨੀਤੀ ਸਭ ਤੋਂ ਪਹਿਲਾਂ ਸ਼ੁਰੂ ਇਹੀ ਹੁੰਦੀ ਹੈ ਕਿ ਕੋਈ ਮੁੱਦਾ ਪੰਜਾਬ ਦੇ ਵਿੱਚ ਉੱਠਦਾ ਇਹਨਾਂ ਦੇ ਖਿਲਾਫ ਚੁੱਪ ਚਪੀਤੇ ਆਪਣਾ ਹੈਲੀਕਾਪਟਰ ਚੱਕਦੇ ਨੇ ਤੇ ਪਹੁੰਚ ਜਾਂਦੇ ਨੇ, ਕਿਤੇ ਨਾ ਕਿਤੇ ਮਸਲਾ ਜਿੰਨਾ ਚਿਰ ਠੱਪ ਹੋ ਜਾਂਦਾ ਫਿਰ ਵਾਪਸੀ ਕਰਦੇ ਆ। ਕੇਜਰੀਵਾਲ ਤੇ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਦੇ ਉੱਤੇ ਨੇ ਤੇ ਜੇਲ੍ਹ ਦੇ ਵਿੱਚ ਚੈਂਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਅੱਜ ਗੁਜਰਾਤ ਦੀ ਵਡੋਦਰਾ ਸੈਂਟਰਲ ਜੇਲ੍ਹ ਦੇ ਵਿੱਚ ਆਦਿਵਾਸੀ ਆਗੂ ਅਤੇ ਪਾਰਟੀ ਵਿਧਾਇਕ ਚੈਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਕੇਜਰੀਵਾਲ ਤੇ ਮਾਨ ਦੁਪਹਿਰ ਵੇਲੇ ਵਸਾਵਾ ਨੂੰ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ ਤੇ ਉਨ੍ਹਾਂ ਨੇ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਆਗੂ ਸੋਮਵਾਰ ਨੂੰ ਵਡੋਦਰਾ ਜਿਹੜਾ ਪਹੁੰਚੇ ਸਨ, ਯਾਨੀ ਕਿ ਕੱਲ੍ਹ ਦੇ ਉੱਥੇ ਪਹੁੰਚੇ ਹੋਏ ਨੇ। ਨਰਮਦਾ ਜ਼ਿਲ੍ਹੇ ਦੇ ਡੀ ਡੀ ਅਪਾੜਾ ਯਾਨੀ ਕਿ ਐਸ ਟੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਵਸਾਵਾ ਨੂੰ ਰਾਜ ਪਿਪਲਾ ਦੀ ਇੱਕ ਜਿਹੜੀ ਸੈਸ਼ਨ ਕੋਰਟ ਨੇ 2023 ਦੇ ਵਿੱਚ ਜੰਗਲਾਤ ਅਧਿਕਾਰੀਆਂ ਉੱਤੇ ਹਮਲਾ ਕਰਨ ਤੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੇ ਵਿੱਚ ਜੂਨ ਦੇ ਵਿੱਚ 7 ਸਾਲ ਦੀ ਕੈਦ ਜਿਹੜੀ ਆ ਸੁਣਾਈ ਸੀ ਤੇ ਅਦਾਲਤ ਨੇ ਵਸਾਵਾ ਦੀ ਪਤਨੀ ਤੇ 7 ਹੋਰਾਂ ਨੂੰ ਵੀ ਦੋਸ਼ੀ ਜਿਹੜਾ ਠਹਿਰਾਇਆ ਹੋਇਆ ਸੀ ਇਸ ਦੇ ਵਿੱਚ ਤੇ ਉਹਦੇ ਨਾਲ ਭਾਈ ਮੁਲਾਕਾਤ ਕਰਨ ਗਏ ਨੇ ਦੋਵੇਂ ਭਰਾ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ। ਪੇਪਰ ਲੀਕ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੇ ਉੱਤੇ ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ। ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਅੱਜ ਤੋਂ ਇੱਕ ਜਨਹਿਤ ਪਟੀਸ਼ਨ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲਿਆਂ 'ਚ ਸ਼ਾਮਲ ਅਪਰਾਧੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚੱਲ ਅਚੱਲ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜਸਟਿਸ ਪੀ ਐਸ ਨਰਸਿੰਘਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਣਵਾਈ ਦੇ ਦੌਰਾਨ ਉਪਾਧਿਆ ਹੋਣਾ ਨੇ ਕਿਹਾ ਕਿ ਉਹ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਚ ਸਮਾਂ ਸੀਮਾ ਦੇ ਅੰਦਰ ਜਾਂਚ ਅਤੇ ਮੁਕੱਦਮਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਆਪਣੀ ਮੰਗ ਦੇ ਉੱਤੇ ਜ਼ੋਰ ਨਹੀਂ ਦੇ ਰਹੇ ਨੇ, ਕਿਉਂਕਿ ਸਰਵਜਨਿਕ ਪ੍ਰੀਖਿਆ ਜਿਹੜੀ ਹੈ ਯਾਨੀ ਕਿ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 226 ਪਾਸ ਹੋ ਚੁੱਕਿਆ, ਜੋ ਪੇਪਰ ਲੀਕ ਰੋਕਣ ਵਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਂਦਾ ਤੇ ਸਿਖਰ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 25 ਸਤੰਬਰ ਨਿਰਧਾਰਤ ਜਿਹੜੀ ਹੈ ਕਰਤੀ ਹੈ। ਵਕੀਲ ਅਸ਼ਵਨੀ ਕੁਮਾਰ ਦੁਬੇ ਰਾਹੀਂ ਦਾਇਰ ਇਸ ਪਟੀਸ਼ਨ ਦੇ ਵਿਚ ਇਹ ਵੀ ਜਿਹੜਾ ਬੇਨਤੀ ਕੀਤੀ ਗਈ ਕਿ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਇਦਾਦ ਦਾ ਮੁਲਾਂਕਣ ਕਰਨ ਦੇ ਲਈ ਕਦਮ ਚੁੱਕੇ ਜਾਣ ਤੇ ਉਸ ਨੂੰ ਅਨੁਸਾਰ ਭ੍ਰਿਸ਼ਟਾਚਾਰ ਰੋਕਥਾਮ ਐਕਟ, ਧਨ ਸੋਧ ਰੋਕਥਾਮ ਐਕਟ, ਬੇਨਾਮੀ ਜਾਇਦਾਦ ਐਕਟ ਅਤੇ ਕਾਲਾ ਧਨ ਐਕਟ ਦੇ ਉਚਿਤ ਪ੍ਰਾਵਧਾਨਾਂ ਜਿਹੜਾ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਭਵਿੱਖ ਦੇ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਿਰਦੇਸ਼ ਅਤੇ ਹੁਕਮ ਦਿੱਤਾ ਜਾਵੇ ਤੇ ਪੇਪਰ ਲੀਕ ਦੇ ਮਾਮਲੇ ਦੇ ਵਿਚ ਸਜ਼ਾ ਇਕੱਠੀ ਨਹੀਂ ਸਗੋਂ ਇਕ ਦੇ ਬਾਅਦ ਇਕ ਭੁਗਤੀ ਜਾਵੇ ਜਾਂ ਫਿਰ ਵਿਧੀ ਆਯੋਗ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅੰਤਰਰਾਸ਼ਟਰੀ ਤੌਰ ਤਰੀਕਿਆਂ ਦੀ ਪੜਤਾਲ ਕਰੇ ਤੇ 3 ਮਹੀਨੇ ਦੇ ਅੰਦਰ ਅੰਦਰ ਪੇਪਰ ਲੀਕ ਦੇ ਉੱਤੇ ਇਕ ਰਿਪੋਰਟ ਤਿਆਰ ਕਰੇ। ਇਕ ਜਿਹੜੀ ਹੈ ਇੰਡੀਆ ਦੇ ਵਿਚ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹਦੇ ਵਿਚ ਚੇਂਜ ਕੀਤੀ ਹੈ ਤੇ ਇੰਡੀਆ ਦੇ ਵਿਚ ਜਿਹੜਾ ਇਹਨੂੰ ਚੇਂਜ ਕਰਨ ਦੀ ਗੱਲਬਾਤ ਹੋ ਰਹੀ ਹੈ ਤੇ ਫਾਂਸੀ ਦੀ ਸਜ਼ਾ ਬਦਲਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇ ਉੱਤੇ ਲਟਕਾਉਣ ਦੀ ਮੌਜੂਦਾ ਵਿਵਸਥਾ ਨੂੰ ਖਤਮ ਕਰਕੇ ਉਸਦੀ ਥਾਂ ਘੱਟ ਜਿਹੜਾ ਦਰਦਨਾਕ ਤਰੀਕੇ ਜਿਵੇਂ ਕਿ ਜ਼ਹਿਰੀਲਾ ਟੀਕਾ ਲਗਾਉਣਾ, ਗੋਲੀ ਮਾਰਨਾ, ਇਲੈਕਟ੍ਰੋ ਜਿਹੜਾ ਕਿਊਸ਼ਨ ਜਾਂ ਗੈਸ ਚੈਂਬਰ ਅਪਣਾਉਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਜਿਹੜਾ PIL ਨੂੰ ਮੰਗਲਵਾਰ ਨੂੰ ਅੱਜ ਖਾਰਜ ਕਰਤਾ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਅਜਿਹਾ ਕੋਈ ਠੋਸ ਆਧਾਰ ਨਹੀਂ ਮਿਲਿਆ ਜਿਸ ਦੇ ਨਾਲ CRPC ਦੀ ਧਾਰਾ 354(5) ਜਾਂ BNSS ਦੀ ਧਾਰਾ 393(5) ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਤੇ ਪੁਨਰ ਵਿਚਾਰ ਦੇ ਲਈ ਮਾਮਲਾ ਵੱਡੇ ਬੈਂਚ ਦੇ ਕੋਲ ਜਿਹੜਾ ਭੇਜਿਆ ਜਾਵੇ। ਵਰਕਰ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਵੱਲੋਂ 217 ਦੇ ਵਿਚ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਚ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਮੌਜੂਦਾ ਤਰੀਕੇ ਦੀ ਬਿਆਨਬਾਜ਼ੀ ਜਾਂ ਸਮੀਖਿਆ ਕਰਨ ਦੇ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਆਖਰ ਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਅੰਤਮ ਨਹੀਂ ਹੈ, ਜੇਕਰ ਭਵਿੱਖ ਦੇ ਵਿਚ ਕੋਈ ਠੋਸ ਵਿਗਿਆਨਕ ਤੱਤ ਸਾਹਮਣੇ ਆਉਂਦੇ ਨੇ ਤਾਂ ਮੁੱਦੇ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ। ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੇ ਤਾਂ ਕਾਨੂੰਨ, ਫੋਰੈਂਸਿਕ ਮੈਡੀਸਿਨ, ਨਿਊਰੋਸਾਇੰਸ ਅਤੇ ਅਪਰਾਧ ਵਿਗਿਆਨੀਆਂ ਦੇ ਮਾਹਰਾਂ ਦੀ ਕਮੇਟੀ ਬਣਾ ਕੇ ਮੌਜੂਦਾ ਵਿਵਸਥਾ ਦੀ ਸਮੀਖਿਆ ਕਰ ਸਕਦੀ ਹੈ ਜੋ ਕੈਦੀਆਂ ਦੀ ਗਰਿਮਾ ਨੂੰ ਜਿਹੜਾ ਕਾਇਮ ਰੱਖਦੇ ਹੋਏ ਬਿਨਾਂ ਵਜ੍ਹਾ ਦਰਦ ਨੂੰ ਘੱਟ ਕੀਤਾ ਜਾ ਸਕੇ। ਪਟੀਸ਼ਨ ਨੇ ਜਿਹੜਾ ਲਾਅ ਕਮਿਸ਼ਨ ਦੀ 187ਵੀਂ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ 50 ਦੇ ਵਿਚੋਂ 49 ਸੂਬਿਆਂ ਦੇ ਵਿਚ ਜ਼ਹਿਰੀਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਫਾਂਸੀ ਦੇ ਵਿਚ ਲੰਮੇ ਸਮੇਂ ਤੱਕ ਦਰਦ ਹੁੰਦਾ ਹੈ। ਇਸ ਦੇ ਲਈ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਨਮਾਨਜਨਕ ਮੌਤਾਂ ਦਾ ਅਧਿਕਾਰ ਦਿੱਤਾ ਜਾਵੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਦੇ ਵਿਚ ਫਾਂਸੀ ਦੀ ਪ੍ਰਕਿਰਿਆ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਹੈ ਤੇ ਕੇਂਦਰ ਨੇ ਦਲੀਲ ਦਿੱਤੀ ਹੈ ਕਿ ਟੀਕਾ ਲਗਾਉਣ ਜਾਂ ਗੋਲੀ ਮਾਰਨ ਦੇ ਤਰੀਕਿਆਂ ਦੇ ਵਿਚ ਗੜਬੜ ਹੋਣ ਦੇ ਉਹ ਜ਼ਿਆਦਾ ਕਰੂਰ ਅਤੇ ਅਣ ਮਨੁੱਖੀ ਸਾਬਤ ਜਿਹੜੇ ਨੇ ਹੋ ਸਕਦੇ ਨੇ। ਭਾਈ ਕਿੰਨਾ ਚਿਰ ਜਿਹੜਾ ਫਾਂਸੀ ਦੇ ਉੱਤੇ ਬੰਦਾ ਲਟਕਿਆ ਰਹਿੰਦਾ ਹੈ, ਵੈਸੇ ਹੋਣਾ ਚਾਹੀਦਾ ਕੁਝ ਨਾ ਕੁਝ ਇਹਦੇ ਬਾਰੇ। ਤੋ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ੀ ਖਬਰਾਂ ਤੇ ਪੰਜਾਬ ਦੀਆਂ ਖਬਰਾਂ ਤੇ ਅੱਗੇ ਗੱਲਾਂ ਬਾਤਾਂ ਕਰਨ ਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਨਾਲ ਜੁੜੇ ਹੋਏ ਨੇ ਆਪਣੇ ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਸਾਡਾ ਡੋਗੀ ਰੋਲਾ ਪਾ ਰਿਹਾ ਵਿੱਚ ਵਿੱਚ ਤੇ ਉਮੀਦ ਕਰਦੇ ਹਾਂ ਤੁਹਾਨੂੰ ਡਿਸਟਰਬ ਕਰਦਾ ਹੋਏਗਾ, ਉਹਦੇ ਲਈ ਮਾਫ਼ੀ ਹੈ। ਤੇ ਲੋ ਦੋਸਤੋ ਗੱਲ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਉਹਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ। ਤੁਹਾਨੂੰ ਡੌਗੀ ਤੰਗ ਕਰਦਾ ਤੇ ਮੈਨੂੰ ਨਾ ਜੀ, ਮੈਂ ਖਿੜਕੀ ਦੇ ਵਿਚ ਆ ਗਿਆ ਸੀ ਤੇ ਮੇਰੀ ਖਿੜਕੀ ਦੇ ਵਿਚ ਬਿੱਲੀ ਆ ਕੇ ਤੇ ਪੰਜੇ ਮਾਰਦੀ ਪਈ ਸੀ ਵੀ ਮੈਂ ਭੁੱਖੀ ਆ ਜੀ।
0: ਕਿਆ ਬਾਤ ਹੈ ਜੀ।
1: ਹਾਂਜੀ, ਤੇ ਮੈਂ ਨਾ ਖਬਰਾਂ ਸੁਣਦਾ ਸੁਣਦਾ ਹੁਣ ਬਿੱਲੀ ਨੂੰ ਜਿਹੜਾ ਆ, ਮੈਂ ਕਿਹਾ ਰੋਟੀ ਰੂਟੀ ਪਾ ਦਿਆ, ਇਹ ਕਿਤੇ ਲੇਟ ਆਈ ਆ ਜੀ ਕਿਤੋਂ।
0: ਜੀ
1: ਤੇ ਉਹ ਨਾਲ ਇੱਕ ਬਲੂੰਗੜਾ ਵੀ ਲੈ ਕੇ ਆਈ ਸੀ। ਮੈਂ ਕਿਹਾ ਚਲੋ ਦੋਨੇ ਰੱਜ ਜਾਣਗੇ ਜੀ।
0: ਸ਼ਿਕਾਰ ਤੋਂ ਆਈ ਹੋਣੀ ਹੈ ਜੀ, ਬਿਜੀ ਹੋ ਕੇ।
1: ਨਹੀਂ ਸਰ ਬਾਰਿਸ਼ ਹੋ ਰਹੀ ਹੈਗੀ ਨਾ, ਸ਼ਿਕਾਰ ਦਾ ਉੱਥੇ ਫਿਰ ਲੱਭਿਆ ਨਹੀਂ ਹੋਣਾ ਤਾਂ ਕਰਕੇ ਆ ਗਏ।
0: ਓਕੇ ਓਕੇ
1: ਨਹੀਂ ਤਾਂ
0: ਓਕੇ
1: ਫਿਰ ਆਪਣਾ ਪ੍ਰਬੰਧ ਆਪ ਕਰ ਲੈਂਦੇ, ਨਾਨ ਵੈਜ ਦੇ ਸ਼ੌਕੀਨ ਹੈ ਤੇ ਫਿਰ
0: ਜੀ
1: ਇਹ ਤਾਂ ਫਿਰ ਪ੍ਰਬੰਧ ਇਹਨਾਂ ਨੂੰ ਆਪ ਹੀ ਕਰਨਾ ਪੈਣਾ ਜੀ।
0: ਜੀ
1: ਮੈਂ ਤਾਂ ਸਾਦਾ ਫੁਲਕਾ ਹੀ ਦੇ ਸਕਦਾ ਸੀ। ਹਾਂਜੀ
0: ਬਿਲਕੁਲ ਹੈ ਜੀ।
1: ਹਾਂਜੀ
0: ਸੈਣੀ ਸਾਹਿਬ,
1: ਸੋ
0: ਜੋ
1: ਭਾਰੇ ਸਾਹਿਬ
0: ਪੰਜਾਬ
1: ਅੱਜ
0: ਦੇ ਹਾਲਾਤ ਨੇ, ਏਡੇ ਵੱਡੇ ਮੁੱਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਏਡੀ ਵੱਡੀ ਗੱਲਬਾਤ ਚੱਲ ਰਹੀ ਹੈ ਪੂਰੇ ਮੀਡੀਆ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਪਰ ਆਪਣੇ ਕੇਜਰੀਵਾਲ ਸਾਹਿਬ ਦੇ ਨਾਲ ਫਿਰ ਗੁਜਰਾਤ ਪਹੁੰਚੇ ਹੋਏ ਨੇ ਕੱਲ ਸ਼ਾਮ ਦੇ ਜੀ।
1: ਭਾਰੇ ਸਾਹਿਬ ਇਹ ਸਰਕਾਰ ਜੇ ਜਦੋਂ ਜਾਏਗੀ ਨਾ ਜੀ,
0: ਜੀ
1: ਉਹ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਇਹ ਬਹੁਤ ਕੁਛ ਨਿਕਲੇਗਾ ਜੀ।
0: ਜੀ
1: ਉਹਦਾ ਕਾਰਨ ਆ ਕਿ ਅਸੀਂ ਬਹੁਤੇ ਮੁੱਦਿਆਂ ਤੇ ਆਪਾਂ ਦੇਖਦੇ ਰਹੇ ਹੈਗੇ ਆ ਕਿ ਸਰਕਾਰ ਮਿਸਿੰਗ ਇਨ ਐਕਸ਼ਨ ਦੇਖੀ ਗਈ ਜੀ।
0: ਜੀ
1: ਐਕਚੁਅਲੀ ਮਿਸਿੰਗ ਇਨ ਐਕਸ਼ਨ ਨਹੀਂ ਸੀਗੀ ਜੀ, ਇਹ ਇਹਨਾਂ ਦੇ ਜਿਹੜਾ ਹੈਗਾ ਆਲੇ ਦੁਆਲੇ, ਕਿਉਂਕਿ ਜਿੰਨੀ ਤਵੱਜੋ ਜਿਸ ਮੁੱਖ ਮੰਤਰੀ ਦੀ ਜਿਹੜੀ ਹੈਗੀ ਨਾ ਜੀ ਕੁਰਸੀ, ਇਹਦੇ ਵਾਸਤੇ ਬਹੁਤ ਜ਼ਿਆਦਾ ਮਤਲਬ ਮਿਹਨਤੀ ਬੰਦਾ ਚਾਹੀਦਾ ਹੈਗਾ ਜੀ। ਉਹਦੀਆਂ ਅੱਖਾਂ ਖੁੱਲੀਆਂ, ਕੰਨ ਖੁੱਲੇ, ਉਹਨੂੰ ਆਪਣਾ ਆਲਾ ਦੁਆਲਾ, ਆਪਣਾ ਘਰ, ਇਹ ਸਾਰਾ ਕੁਛ ਚੈੱਕ ਰੱਖਣਾ ਪੈਂਦਾ ਜੀ।
0: ਜੀ
1: ਇਹ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਇਹਨਾਂ ਟਾਈਮ ਡਿਵੋਟ ਕੇ ਜੀ, ਇਹਨਾਂ ਦਾ ਤਾਂ ਇਹ ਸੀਗਾ ਕਿ ਬਸ ਸ਼ੋ ਬਿਜ਼ਨਸ ਜਿੱਦਾਂ ਹੁੰਦਾ ਨਾ ਜੀ, ਇਵੈਂਟ ਮੈਨੇਜਮੈਂਟ ਦੇ ਉੱਤੇ ਲੱਗੇ ਰਹਿਣਾ ਜੀ।
0: ਜੀ
1: ਹੁਣ ਕੱਲ ਪਰਸੋਂ ਦਾ ਦੇਖੋ ਨਾ ਤੁਸੀਂ ਲੱਗੇ ਵੀ ਏਦਾਂ ਵੀ 15 ਅਗਸਤ ਦੇ ਵਿੱਚ ਜਿਹੜੇ ਆ ਬੁੱਢੇ ਨਚਾਤੇ,
0: ਜੀ
1: ਬੁੱਢੇ ਇਹ ਕਹਿ ਕੇ ਨਚਾਤੇ ਵੀ ਹਾਂ ਜੀ ਸਾਡੀ ਜਿਹੜੀ ਸਿਹਤ ਕ੍ਰਾਂਤੀ,
0: ਜੀ
1: ਅਨਾਊਂਸ ਸਟੇਜ ਤੋਂ ਕਰ ਦਿੱਤਾ ਵੀ ਇਹਨਾਂ ਦੇ ਗੋਡੇ ਬਦਲੇ ਆ
0: ਜੀ, ਅਗਲੇ ਕਹਿੰਦੇ ਸਾਡੇ ਆਪਣੇ ਗੋਡੇ ਨੇ ਭਾਈ ਜੀ। ਅੱਜ ਨੈੱਟ ਦੀ ਪ੍ਰੋਬਲਮ ਲੱਗਦੀ ਹੈ ਸੈਣੀ ਸਾਹਿਬ ਦੇ ਵੱਲੋਂ, ਤੇ ਗੋਡਿਆਂ ਦੀ ਗੱਲ ਚੱਲ ਰਹੀ, ਚਲੋ ਦੁਬਾਰਾ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ, ਕਿਉਂਕਿ ਮੀਂਹ ਪੈ ਰਿਹਾ ਦੱਸ ਰਹੇ ਨੇ, ਤੇ ਸ਼ੁਰੂਆਤ ਸਾਡੇ ਵੀ ਤਕਰੀਬਨ ਸ਼ਾਮ ਤੱਕ ਹੋ ਗਈ। ਹਾਂਜੀ ਸੈਣੀ ਸਾਹਿਬ ਫਿਰ ਤੋਂ ਜੀ, ਗੋਡੇ ਬਦਲ ਰਹੇ ਜੀ।
1: ਹਾਂਜੀ
0: ਜੀ
1: ਉਹ ਗੋਡਿਆਂ ਦਾ ਸਰ ਜਿਹੜਾ ਹੈਗਾ ਆ, ਇਹਨਾਂ ਨੇ ਸ਼ੋਅ ਇਹ ਕੀਤਾ ਵੀ ਗੋਡੇ ਜਿਹੜੇ ਆ ਵੀ ਬੰਦਿਆਂ ਦੇ ਬਦਲੇ ਆ ਤੇ ਉਹ ਬੰਦੇ ਭੰਗੜਾ ਪਾ ਰਹੇ ਆ ਬਾਬੇ। ਹਾਂਜੀ ਬਾਅਦ ਦੇ ਵਿਚ ਪਤਾ ਲੱਗਾ ਕਿ ਉਹ ਬੰਦੇ ਤਾਂ ਰਿਟਾਇਰ ਹੀ ਸੀਗੇ ਜੀ, ਤੇ ਉਹ ਬੜੇ ਠੀਕ ਠਾਕ ਸੀਗੇ ਤੇ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਆਪਰੇਸ਼ਨ ਕਰਾਇਆ ਨਹੀਂ ਸੀ ਜੀ।
0: ਜੀ
1: ਕਹਿਣ ਦਾ ਮਤਲਬ ਇੱਕ ਇਵੈਂਟ ਮੈਨੇਜਮੈਂਟ ਕੀਤੀ ਤੇ ਇਵੈਂਟ ਜਿਹੜਾ ਹੈਗਾ ਆ ਉਹ ਲੋਕਾਂ ਦੇ ਅੱਗੇ ਪੇਸ਼ ਕਰ ਦਿੱਤਾ
0: ਜੀ।
1: ਹੁਣ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਹੈ ਜੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਏਦਾਂ ਕਰਦੇ ਹੈਗੇ ਆ, ਅੱਗੇ ਵਾਲਾ ਕੰਮ ਤਾਂ ਹੈ ਨੀ ਇਹ ਜੀ,
0: ਜੀ
1: ਇੱਕ ਹੀ ਚੈਨਲ ਹੁੰਦਾ ਸੀਗਾ ਤੇ ਉਹਦੇ ਤੇ ਜਿਹੜਾ ਆ ਜੋ ਕਹਿਤਾ ਉਹੀ ਸੱਚ ਆ
0: ਜੀ।
1: ਹੁਣ ਸਾਰੀ ਸਚਾਈ ਜਿਹੜੀ ਹੈਗੀ ਆ ਦੂਜੇ ਦਿਨ ਹੀ ਸਾਹਮਣੇ ਆ ਜਾਂਦੀ ਹੈਗੀ ਆ,
0: ਬਿਲਕੁਲ
1: ਇੰਨੀ ਵੱਡੀ ਨਮੋਸ਼ੀ ਆ। ਵੈਸੇ ਜਿਹੜਾ ਆ ਸਰ ਤੁਸੀਂ ਕੋਈ ਵੀ ਗਲਤ ਖਬਰ ਦਿਖਾਓ
0: ਜੀ
1: ਜਾਂ ਕਿਸੇ ਨੂੰ ਗਲਤ ਤਰੀਕੇ ਨਾਲ ਪ੍ਰਵੋਕ ਕਰੋ, ਉਹਦੇ ਵਾਸਤੇ IT ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਉਹ ਇੰਪਲੀਮੈਂਟ ਹੁੰਦੀਆਂ ਆ ਤੇ ਪਰਚਾ ਦਰਜ ਹੁੰਦਾ ਜੀ।
0: ਬਿਲਕੁਲ
1: ਵੀ ਕਿਸੇ ਨੂੰ ਗੁਮਰਾਹ ਜਾਣਕਾਰੀ ਦੇਣਾ
0: ਦਿੱਤੀ ਆ, ਬਿਲਕੁਲ ਹੈ ਜੀ।
1: ਹਾਂਜੀ ਇਹਨਾਂ ਨੇ ਹੁਣ ਗੁਮਰਾਹ ਕੌਣ ਜਾਣਕਾਰੀ ਹੈਗੀ ਆ, ਉਹ ਜਿਹੜੇ ਬੰਦੇ ਭੰਗੜਾ ਪਾਉਂਦੇ ਪਏ ਸੀ ਉਹਨਾਂ ਵੱਲ ਦੇਖ ਕੇ ਤਾਂ ਬਹੁਤੇ ਲੋਕੀ ਸੋਚਦੇ ਹੋਣੇ ਵੀ ਆਪਾਂ ਵੀ ਗੋਡੇ ਬਦਲਾ ਹੀ ਲਈਏ ਜੇ ਮਾੜੀ ਮੋਟੀ ਦਰਦ ਹੁੰਦੀ ਹੈ, ਜੇ ਤਾਂ ਭੰਗੜੇ ਪੈ ਜਾਂਦੇ ਬਜ਼ੁਰਗ ਤਾਂ ਇਹੀ ਸੋਚਦੇ ਹੋਣਗੇ।
0: ਪਰ ਸੈਣੀ ਸਾਹਿਬ ਏਦਾਂ ਦੀ ਕੋਈ ਐਡ ਵਗੈਰਾ ਦਿੱਤੀ ਤਾਂ ਨਹੀਂ ਸੀ ਕਿਤੇ, ਗੋਡੇ ਬਦਲੇ ਤਾਂ ਨਹੀਂ ਗਏ ਕਾਗਜ਼ਾਂ ਦੇ ਵਿੱਚ, ਕਿਤੇ ਕਿੰਨੇ ਕਦੇ ਬਦਲ ਦਿੱਤੇ ਗੋਡੇ?
1: ਦੇਖੋ ਜੀ ਇਸ ਚੀਜ਼ ਦੀ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈਗੀ ਆ ਵੀ ਗੋਡੇ ਤਾਂ ਕਿਸੇ ਦੇ ਬਦਲੇ ਸੁਣੇ ਨੀ, ਪਰ ਇਹ ਨਾ ਹੋਵੇ ਵੀ ਬਿੱਲ ਪਏ ਹੋਣ ਜੀ।
0: ਜੀ
1: ਸੋ ਇਸ ਕਰਕੇ ਬਟ ਉਹ ਬੰਦੇ ਤਾਂ ਇੰਟਰਵਿਊਆਂ ਤੇ ਗਏ ਵੀ ਅਸੀਂ ਨਹੀਂ ਜੀ ਅਸੀਂ ਤਾਂ ਰਿਟਾਇਰ ਹੀ ਹੈਗੇ ਆ, ਸਾਨੂੰ MLA ਨੇ ਕਿਹਾ ਸੀ ਏਦਾਂ ਕਰਕੇ ਭੰਗੜਾ ਪਾਉਣਾ ਅਸੀਂ ਕਿਹਾ ਪਾ ਦਿੰਦੇ ਆ ਜੀ।
0: ਜੀ
1: ਉਹ ਮੁੜ ਕੇ ਸਟੇਜ ਤੋਂ ਅਨਾਊਂਸ ਇਸ ਤਰੀਕੇ ਨਾਲ ਕਰ ਦਿੱਤਾ ਜੀ।
0: ਜੀ
1: ਖਾਸ ਕਰਕੇ ਜਿਹਨੇ ਅਨਾਊਂਸ ਕੀਤਾ ਹੈਗਾ ਉਹਤੇ ਤਾਂ ਪਰਚਾ ਬਣਦਾ ਹੀ ਆ, ਉਹਨੇ ਗੁਮਰਾਹ ਕੌਣ ਜਾਣਕਾਰੀ ਦਿੱਤੀ ਆ ਜੀ।
0: ਜੀ
1: ਤੋ ਇਸ ਕਰਕੇ ਇਹ ਇੱਕ ਨਾ ਰਿਸਪੋਂਸੀਬਿਲਟੀ ਓਨ ਕਰਨੀ ਹੁੰਦੀ, ਜਿੱਥੇ ਇਹ ਰਿਸਪੋਂਸੀਬਿਲਟੀ ਓਨ ਕਰਨੀ ਚਾਹੀਦੀ ਆ ਨਾ ਜੀ, ਉੱਥੋਂ ਇਹ ਜਿਹੜੇ ਆ ਪੱਲਾ ਛੜਾ ਕੇ ਭੱਜ ਜਾਂਦੇ ਹੈਗੇ, ਉੱਥੇ ਬੋਲਦੇ ਹੀ ਨਹੀਂ ਜੀ।
0: ਬਿਲਕੁਲ ਹੈ ਜੀ।
1: ਹੁਣ ਜਿੱਥੇ ਤੱਕ ਜਿਹੜਾ ਹੈਗਾ ਗੁਜਰਾਤ ਦਾ ਸਰ, ਜਦੋਂ ਗੁਜਰਾਤ ਸਾਡੇ ਮੁੱਖ ਮੰਤਰੀ ਸਾਹਿਬ ਜਾਣਗੇ
0: ਜੀ
1: ਤੇ ਨਾਲ ਫਿਰ ਪਿੱਲਰ ਰਾਈਡਰ ਜਿਹੜਾ ਹੁੰਦਾ ਆ ਪਿੱਛੇ ਬਹਿ ਕੇ ਜਿਹੜਾ ਜਾਣ ਵਾਲਾ ਉਹਨੂੰ ਪਿੱਲਰ ਰਾਈਡਰ ਕਹਿੰਦੇ ਆ ਜੀ।
0: ਜੀ
1: ਜੇ ਮੋਟਰਸਾਈਕਲ ਦੇ ਜਾਂ ਸਕੂਟਰ ਦੇ ਜਿਹੜਾ ਪਿੱਛੇ ਬੈਠਾ ਆ ਹੁੰਦਾ ਨਾ ਜੀ,
0: ਜੀ
1: ਡਰਾਈਵਿੰਗ ਸੀਟ ਤੇ ਤਾਂ ਹੋਰ ਹੁੰਦਾ ਆ ਜੀ,
0: ਜੀ
1: ਤੇ ਉਹ ਪਿੱਲਰ ਰਾਈਡਰ ਜਿਹੜਾ ਹੈਗਾ ਆ ਕੇਜਰੀਵਾਲ, ਉਹ ਜਹਾਜ਼ ਦੇ ਵਿੱਚ ਨਾਲ ਉਹਦਾ ਜਾਣਾ ਆਉਣਾ ਸੌਖਾ ਹੋ ਜਾਂਦਾ ਜੀ।
0: ਪਰ ਇੱਕ ਗੱਲ ਸੈਨੀ ਸਾਹਿਬ ਸੋਚਦਾ ਸੀਗਾ, ਜਿੱਦਾਂ ਬੰਦੀ ਸਿੰਘਾਂ ਦੀ ਵੀ ਗੱਲ ਹੁੰਦੀ ਹੈ, ਠੀਕ ਹੈ ਜੀ, ਕਦੇ ਆਪਾਂ ਦੇਖਿਆ ਜਾਂ ਕੋਈ, ਵੈਸੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਦੇਖੋ ਜੋ ਪੰਜਾਬ ਦੇ ਵਿੱਚ ਹੋ ਰਿਹਾ, ਚਾਹੇ ਇਹਨਾਂ ਦੀ ਨੱਕ ਥੱਲੇ ਹੋ ਰਿਹਾ, ਚਾਹੇ ਇਹਨਾਂ ਦੇ ਵਿਹੜੇ ਦੇ ਵਿੱਚ ਹੋ ਰਿਹਾ, ਚੀਫ਼ ਮਿਨਿਸਟਰ ਵੀ ਨੇ ਤੇ ਨਾਲ ਦੀ ਨਾਲ ਦੂਸਰੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਇਹਨਾਂ ਦੇ, ਸਾਰਾ ਕੁਝ ਕੰਟਰੋਲ ਇਹਨਾਂ ਦੇ ਅੰਡਰ ਹੈ, ਤੇ ਕਿਵੇਂ ਦੇਖਦੇ ਹੋ ਕਿ ਕਦੇ ਪੰਜਾਬ ਦੇ ਵਿੱਚ ਜਾਂ ਬੰਦੀ ਸਿੰਘਾਂ ਦੇ ਕਦੇ ਜੇਲ੍ਹਾਂ ਦੇ ਵਿੱਚ ਜਿਹੜੇ 30-35 ਸਾਲ ਤੋਂ ਜੇਲ੍ਹ ਦੇ ਵਿੱਚ, ਚਲੋ ਉਹ ਇੱਕ ਵੱਖਰਾ ਮੁੱਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਉਹਨਾਂ ਨੂੰ ਪੈਰੋਲ ਚਲੋ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਵਿੱਚ ਦੋ ਚਿੱਤੀ ਨਹੀਂ ਹੈ, ਪਰ ਛੱਡ ਦੇਣਾ ਚਾਹੀਦਾ ਜਾਂ ਉਹ ਚੀਜ਼ਾਂ ਉਹਦੇ ਵਿੱਚ ਕੋਰਟ ਦੇ ਫੈਸਲੇ ਜੋ ਉਹਨਾਂ ਦੇ ਉਲਟ ਵੀ ਨਹੀਂ ਜਾਇਆ ਜਾ ਸਕਦਾ, ਪਰ ਕਦੇ ਇਹਨਾਂ ਨੇ ਕੇਜਰੀਵਾਲ ਜਾਂ ਪੰਜਾਬ ਦੇ ਕੋਈ ਹੋਰ ਮੁੱਖ ਮੰਤਰੀ ਨੇ ਜਾਂ ਸਮੇਂ ਦੇ ਵਿੱਚ ਰਹਿੰਦੇ, ਚਾਹੇ ਉਹ ਕੈਪਟਨ ਸਾਹਿਬ ਸੀਗੇ ਜਾਂ ਬਾਦਲ ਸਾਹਿਬ ਸੀਗੇ ਜਾਂ ਕਿਸੇ ਵੀ ਹੋਰ ਸਰਕਾਰਾਂ ਨੇ, ਕਦੇ ਮੁਲਾਕਾਤਾਂ ਕੀਤੀਆਂ ਨੇ ਜਾ ਕੇ ਜੀ?
1: ਨਹੀਂ ਸਰ
0: ਜੀ, ਕਦੇ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਕੀਤੀ ਹੈ?
1: ਕਦੀ ਵੀ ਨਹੀਂ ਜੀ, ਕਦੀ ਵੀ ਨਹੀਂ ਸਰ। ਮੈਂ ਤਾਂ ਪਹਿਲਾਂ ਵੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਜਸਟਿਸ ਰਣਜੀਤ ਸਿੰਘ ਹੋਣਾ ਵਾਲੀ ਗੱਲ ਕੀਤੀ ਸੀ, ਤੇ ਮੈਂ ਉਸੇ ਕਰਕੇ ਖੁੰਦਕ ਚ ਆਇਆ ਸੀਗਾ ਕਿ ਮੈਨੂੰ ਗੁੱਸਾ ਲੱਗਾ ਸੀ ਉਸ ਚੀਜ਼ ਦਾ ਵੀ ਦੇਖੋ ਇਹ ਲੋਕ ਜਦੋਂ ਕੁਰਸੀਆਂ ਤੇ ਬੈਠੇ ਹੁੰਦੇ ਆ ਉਦੋਂ ਇਹਨਾਂ ਦੇ ਕੋਲੋਂ ਨਹੀਂ ਸਰਦਾ, ਜਦੋਂ ਇਹ ਕੁਰਸੀਆਂ ਤੋਂ ਉਹ ਲੱਥ ਜਾਂਦੇ ਹੈਗੇ ਉਦੋਂ ਇਹਨਾਂ ਚ ਇਨਸਾਨੀਅਤ ਵੀ ਬੜੀ ਜਾਗ ਜਾਂਦੀ ਆ, ਧਾਰਮਿਕਤਾ ਵੀ ਬੜੀ ਜਾਗ ਜਾਂਦੀ ਆ। ਹਾਂਜੀ
0: ਜੀ,
1: ਇੱਥੇ ਇਸੇ ਤਰੀਕੇ ਨਾਲ ਸਿਆਸਤਦਾਨ ਹੈਗੇ ਜੀ, ਜਿਹੜਾ ਮੁੱਖ ਮੰਤਰੀ ਆਪਣੇ ਟਾਈਮ ਦੇ ਉੱਤੇ ਹੁੰਦਾ ਆ ਜੀ, ਉਸ ਵੇਲੇ ਤਾਂ ਉਹ ਕੋਈ ਐਫਰਟ ਨਹੀਂ ਕਰਦਾ, ਉਦੋਂ ਤਾਂ ਜਿਹੜਾ ਹੈਗਾ ਸਰ, ਗੱਲ ਤਾਂ ਇਹ ਹੈਗੀ ਜੀ ਸਰਕਾਰ ਨੂੰ ਚਲਾਉਂਦੀ ਅਫਸਰਸ਼ਾਹੀ,
0: ਬਿਲਕੁਲ
1: ਅਫਸਰਸ਼ਾਹੀ ਪੰਜਾਬ ਦੀ ਜਿਹੜੀ ਹੈਗੀ ਆ, ਮੈਂ ਸੋਰੀ ਟੂ ਸੇ, ਇਹ ਬੰਦੇ ਜਿਹੜੇ ਹੈਗੇ ਆ ਇੰਨੇ ਕੁ ਨਿਕੰਮੇ ਆ ਨਾ ਜੀ, ਇਹ ਅੱਜ ਤੱਕ ਸਾਡੇ ਜਿਹੜੇ ਹੈਗੇ ਆ ਸਿਆਸਤਦਾਨ ਇਹਨਾਂ ਨੂੰ ਗੁਮਰਾਹ ਹੀ ਕਰਦੇ ਆਏ ਆ।
0: ਜਾਂ ਸੈਣੀ ਸਾਹਿਬ ਲੱਗਦਾ ਕਿ ਉਹ ਉਹਨਾਂ ਚਿਰ ਅੱਖਾਂ ਮੀਟ ਕੇ ਜਿੱਦਾਂ ਕਬੂਤਰ ਵਾਂਗੂ ਬੈਠੇ ਰਹਿੰਦੇ, ਜਦੋਂ ਆਖਰੀ ਕ ਸਮਾਂ ਆ ਜਾਂਦਾ ਉਦੋਂ ਅੱਖਾਂ ਖੋਲ ਲੈਂਦੇ ਆ।
1: ਪਰ ਇਹ ਸਭ ਵਿਲਾਸਤਾ ਇੱਕ ਏਦਾਂ ਦੀ ਚੀਜ਼ ਹੁੰਦੀ ਆ
0: ਜੀ,
1: ਜਦੋਂ ਤੁਸੀਂ ਕਿਸੇ ਨੂੰ ਵਿਲਾਸਤਾ ਦੀ ਜ਼ਿੰਦਗੀ ਦੇ ਦਿੰਦੇ ਆ ਨਾ ਜੀ, ਤੇ ਨਾਲ ਉਹਨੂੰ ਕਹਿ ਦਿੰਦੇ ਤੂੰ ਫਿਕਰ ਨਹੀਂ ਕਰਨਾ, ਅਸੀਂ ਆਪੇ ਕਰ ਲੈਣਾ, ਤੂੰ ਆਪਣੇ ਨਜ਼ਾਰੇ ਲੈ।
0: ਬਿਲਕੁਲ ਹੈ ਜੀ,
1: ਸਗੋਂ ਸਰ ਉਹ ਅਗਲਾ ਫਿਰ ਨਜ਼ਾਰੇ ਲੈਂਦਾ ਰਹਿੰਦਾ, ਸਮੇਂ ਦਾ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ 5 ਸਾਲ ਬੀਤ ਗਏ, ਉਹ ਤਾਂ ਫਿਰ ਨੇੜੇ ਜੇ ਜਾ ਕੇ ਹੁੰਦਾ ਵੀ ਵੋਟਾਂ ਲੈਣੀਆਂ, ਮੁੜ ਕੇ ਫਿਰ ਜਿਹੜਾ ਹੈਗਾ ਵਿਉਂਤਬੰਦੀ ਕਰਨੀ ਪੈਂਦੀ ਹੈ ਜੀ।
0: ਜੀ
1: ਹੁਣ ਦੇਖੋ ਨਾ ਇਸ ਸਰਕਾਰ ਨੇ ਤਾਂ 4.5 ਸਾਲ ਅਸੀਂ ਇੱਕੋ ਹੀ ਚੀਜ਼ ਦੇਖੀ ਆ, ਇਹਨਾਂ ਦੀ ਇੱਕੋ ਹੀ ਉਪਲਬਧੀ ਰਹੀ ਆ ਕੰਟੀਨਿਊਸਲੀ, ਇਹਨਾਂ ਨੇ ਬਿਲਕੁਲ ਕੰਸਨਟ੍ਰੇਟ ਹੋ ਕੇ ਜੇ ਕਿਸੇ ਵਿਸ਼ੇ ਤੇ ਕੰਮ ਕੀਤਾ ਉਹ ਇਸ ਚੀਜ਼ ਤੇ ਕਿ ਆਪਣੇ ਵਿਰੋਧੀਆਂ ਨੂੰ ਕ੍ਰਿਟੀਸਾਈਜ਼ ਕਰਨ ਤੇ।
0: ਜੀ
1: 4.5 ਸਾਲ ਇਹ ਜੀ ਫਲਾਣ ਪੁਰਾਣੇ ਆਹ ਕਰ ਗਏ ਜੀ, ਪੁਰਾਣੇ ਆਹ ਕਰ ਗਏ
0: ਜੀ,
1: ਪਰ ਇਹ ਸਭ 4.25 ਲੱਖ ਕਰੋੜ ਦਾ ਕਰਜ਼ਾ ਤਾਂ ਜਿਹੜੀ ਹੈਗੀ ਐਕਸਪੈਕਟੇਸ਼ਨ ਹੈਗੀ ਆ ਜਿਹੜਾ ਡਾਇਰੈਕਟ ਦਿਸਦਾ ਹੋਊਗਾ।
0: ਬਿਲਕੁਲ,
1: ਉਹ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਪਿੰਡਾਂ ਦੀਆਂ ਪੰਚਾਇਤਾਂ ਚੋਂ ਜਿਹੜਾ ਪੈਸਾ ਚੱਕ ਕੇ ਲੈ ਗਏ ਉਹਦਾ ਪਤਾ ਹੀ ਨੀ ਕਿੱਥੇ ਗਿਆ, ਉਹ ਵੀ ਤਾਂ ਐਸਟ ਸੀ।
0: ਮੈਂ ਇਹੀ ਸੋਚ ਰਿਹਾ ਸੀ ਦੇਖੋ ਕਿੰਨੀਆਂ ਚੋਰ ਮੋਰੀਆਂ ਜਾਂ ਕਿੰਨੀ ਇਨਕਮ ਸੋਰਸ ਹੈਗਾ, ਉਦਾਂ ਕਹਿੰਦੇ ਪੰਜਾਬ ਦੇ ਵਿੱਚ ਸਿਰਫ ਦਾਰੂ ਤੋਂ ਬਗੈਰ ਮਤਲਬ ਕਿ ਆਬਕਾਰੀ ਨੀਤੀ ਲੈ ਕੇ ਆਓ ਜੀ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਉਹਦੇ ਤੋਂ ਇਨਕਮ ਆ, ਜਾਂ ਬਜਰੀ ਰੇਤਾ ਤੋਂ ਇਨਕਮ ਦੀ ਗੱਲ ਕਰਦੇ ਸੀਗੇ, ਪਰ ਜਿਹੜੀਆਂ ਆਹ ਐਡੀਆਂ ਛੋਟੀਆਂ ਤਾਂ ਨਹੀਂ ਕਹਿ ਸਕਦੇ, ਜਿਹੜੀਆਂ ਐਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਨਜ਼ਰ ਜਾਂ ਜ਼ਿਕਰ ਹੀ ਨਹੀਂ ਕਰਦੇ ਸੈਣੀ ਸਾਹਿਬ, ਇੰਨੀ ਇਨਕਮ ਪੰਜਾਬ ਦੇ ਵਿੱਚ ਉਹ ਕਿੱਥੇ ਗਈ ਜਾਂ ਕਿੱਥੇ ਉੱਡ ਗਈ ਜੀ, ਉਹਦਾ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੈਂ ਤਾਂ ਹੈਰਾਨ ਹਾਂ ਕਿ ਜੋ ਕੁਝ ਸਾਹਮਣੇ ਆਇਆ ਕੱਲ੍ਹ ਦਾ ਮੀਡੀਆ ਦੇ ਵਿੱਚ ਜਾਂ ਓਪੋਜੀਸ਼ਨ, ਤਾਂ ਮੈਂ ਕਹਿੰਦਾ ਜੀ ਐਨ ਪੂਰੇ ਸੜਕਾਂ ਦੇ ਉੱਤੇ ਨਿਕਲ ਆਉਣੇ ਚਾਹੀਦੇ ਸੀ, ਇਹ ਤੋਂ ਵੱਡੀ ਚੀਜ਼ ਹੋਰ ਕੀ ਚਾਹੁੰਦੇ ਆ ਕਿ ਉਹ ਬੋਲ ਕਿਉਂ ਨਹੀਂ ਰਹੇ, ਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਫਿਰ ਐਕਸ਼ਨ ਹੋ ਸਕਦਾ, ਜਾਂ ਇਹਨਾਂ ਦੇ ਚ ਘਪਲੇ ਵੀ ਹੋਣਗੇ ਪਿਛਲੇ ਸਮਿਆਂ ਦੇ ਤਾਂ ਨਹੀਂ ਆਵਾਜ਼ ਚੱਕਦੇ।
1: ਬੇਦਾਗ ਨਹੀਂ ਕੋਈ ਜਾਂ ਪਾਪੀ ਸਾਰੇ ਹੈ
0: ਜੀ, ਕਹਿੰਦੇ ਜਿਨ੍ਹਾਂ ਦੇ ਸ਼ੀਸ਼ੇ ਸ਼ੀਸ਼ਿਆਂ ਦੇ ਘਰ ਹੁੰਦੇ ਉਹਨਾਂ ਦੇ ਵੱਡੇ ਪੱਥਰ ਨਾ ਮਾਰੋ ਜੀ, ਲੱਗਦਾ ਕਿ ਪੱਥਰ ਸਾਂਭ ਕੇ ਰੱਖਦੇ ਆ, ਲੁਕੋ ਲੈਂਦੇ ਆ ਜੀ।
1: ਸਰ ਇਹੀ ਗੱਲ ਆ ਨਾ ਜੀ, ਭਾਰਤ ਸਾਹਿਬ ਉਹ ਕਹਿੰਦੇ ਹੁੰਦੇ ਨਾ ਜੀ ਤੇ ਪੱਲੇ ਹੋਵੇ ਸੱਚ ਤੇ ਨੰਗਾ ਹੋ ਕੇ ਨੱਚ, ਇਹ ਤਾਂ ਹੀ ਨੰਗੇ ਹੋ ਕੇ ਨੱਚ ਸਕਦੇ ਸੀ ਜੇ ਇਹਨਾਂ ਦੇ ਪੱਲੇ ਸੱਚ ਹੁੰਦਾ। ਇਹਨਾਂ ਨੂੰ ਤਾਂ ਆਪਣੀਆਂ ਕਮਜ਼ੋਰੀਆਂ ਮਾਰਦੀਆਂ ਹੈਗੀਆਂ, ਇਹਨਾਂ ਨੂੰ ਪਤਾ ਹੈਗਾ ਆ ਜੀ ਕਿ ਸਰਕਾਰ ਸਰ ਸੱਤਾ ਬਹੁਤ ਵੱਡੀ ਚੀਜ਼ ਹੁੰਦੀ ਆ ਸਰ, ਜੋ ਜੋ ਹੋ ਰਿਹਾ ਨਾ ਸਰ, ਜੇ ਪਿੱਛੇ ਸੱਤਾ ਨਾ ਹੋਵੇ ਤੇ ਮਿੰਟ ਦੇ ਵਿੱਚ ਬੰਦਾ ਅੰਦਰ ਦਿੱਤਾ ਜਾ ਸਕਦਾ ਜੀ।
0: ਜੀ
1: ਹੁਣ ਜਿੱਦਾਂ ਦੇ ਐਲੀਗੇਸ਼ਨ ਲੱਗੇ ਹੈਗੇ ਆ ਜੀ ਵੀ ਮਾਨ ਸਾਹਿਬ ਦੇ ਆਲੇ ਦੁਆਲੇ ਸੀ ਐਮ ਓ ਤੇ ਜਾਂ ਜਿਹੜੇ ਹੈਗੇ ਮਾਨ ਸਾਹਿਬ ਦੀ ਵਾਈਫ ਤੇ ਮਾਨ ਸਾਹਿਬ ਦੀ ਸਿਸਟਰ ਤੇ, ਤੁਸੀਂ ਦੇਖੋ ਨਾ ਜਿਹੜੇ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਆਰਮੀ ਨੂੰ ਜਦੋਂ ਆ ਕੇ ਕਿ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈਗਾ ਕਿ ਇੱਕ ਬਿਲਡਰ ਸਾਡੇ ਕੋਲੋਂ ਕੰਟਰੋਲ ਨਹੀਂ ਹੋ ਹੋਟਲ ਆ ਉਹਦਾ, ਹੋਟਲ ਓਨਰ ਜਿਹੜਾ ਆ ਉਹ ਕੰਟਰੋਲ ਨਹੀਂ ਹੋ ਰਿਹਾ। ਹਾਂਜੀ ਕਿਉਂ ਨੀ ਹੋ ਰਿਹਾ? ਕਿਉਂਕਿ ਸਰਕਾਰ ਸਾਨੂੰ ਕੋਪਰੇਟ ਨੀ ਕਰਦੀ। ਸਰਕਾਰ ਕਿਉਂ ਨੀ ਕੋਪਰੇਟ ਕਰਦੀ? ਭਈ ਮੁੱਖ ਮੰਤਰੀ ਸਾਹਿਬ ਦੀ ਸਿਸਟਰ ਦੇ ਨਾਲ ਉਹ ਬੰਦਾ ਟਰੈਵਲ ਕਰਦਾ ਦੇਖਿਆ ਗਿਆ
0: ਜੀ,
1: ਸਾਨੂੰ ਸ਼ੰਕਾ ਆ ਕਿ ਉਹਦੇ ਇਨਫਲੂਐਂਸ ਕਰਕੇ ਜਦੋਂ ਬੰਦਾ ਵੱਡਾ ਹੁੰਦਾ ਆ ਤੇ ਵੱਡੇ ਬੰਦੇ ਜਿਹੜੇ ਇੱਥੇ ਤੱਕ ਪਹੁੰਚ ਜਾਂਦੇ ਆ ਉਹ ਫਿਰ ਸਰਕਾਰ ਦਾ ਇਨਫਲੂਐਂਸ ਜਿਹੜਾ ਆ ਕੋਈ ਅਫਸਰ ਡੇਅਰ ਹੀ ਨਹੀਂ ਕਰਦਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹ ਕਿੱਡਾ ਵੱਡਾ ਐਲੀਗੇਸ਼ਨ ਹੈ ਕਿ ਆਰਮੀ ਆਪਣਾ ਰਾਈਟ ਪ੍ਰੋਟੈਕਟ ਕਰਨ ਵਾਸਤੇ ਜਾਂ ਆਰਮੀ ਆਪਣੀ ਪ੍ਰੋਪਰਟੀ ਪ੍ਰੋਟੈਕਟ ਕਰਨ ਵਾਸਤੇ ਉਹਨੂੰ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ, ਕਿਉਂਕਿ ਸਟੇਟ ਗੌਰਮੈਂਟ ਆਰਮੀ ਨੂੰ ਕੋਪਰੇਟ ਨਹੀਂ ਕਰ ਰਹੀ।
0: ਨਾਲੇ ਦੇਖੋ ਜੇ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਹੋਣ, ਮਿੰਟ ਲਾਉਂਦੇ ਆ ਪੰਨੂ ਸਾਹਿਬ ਜਾਂ ਚੀਮਾ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੇ ਲਈ, ਭਈ ਹੁਣ ਕਿੱਥੇ ਨੇ ਜੀ? ਕਿਉਂ ਨੀ ਬੋਲਦੇ ਇਸ ਮੁੱਦੇ ਦੇ ਉੱਤੇ?
1: ਸਰ ਆਉਣਗੇ ਆਉਣਗੇ, ਕੀ ਕਰਨਗੇ? ਫੈਕਟਸ ਨੂੰ ਟਵਿਸਟ ਕਰਨਗੇ।
0: ਉਹ ਜਿੱਦਾਂ ਜੀ ਉਹ ਹਰਿਆਣੇ ਚ ਕੀਤਾ ਸੀਗਾ ਲੈਬ ਵਾਲਾ ਕੰਮ ਜੀ,
1: ਤੁਸੀਂ ਦੇਖੋ ਨਾ ਜੀ ਮਾਘੀ ਦੀ ਕਾਨਫਰੰਸ ਦੇ ਵਿੱਚ ਜਾ ਕੇ ਤੇ ਉੱਥੇ ਜਿਹੜਾ ਆ ਮਾਨ ਸਾਹਿਬ ਨੇ ਕਹਿ ਦਿੱਤਾ ਸੀ ਜੀ 328 ਸਰੂਪਾਂ ਦਾ ਜਿਹੜਾ ਆ ਜ਼ਿਕਰ ਕਰ ਦਿੱਤਾ, ਉਹਦੇ ਵਿੱਚੋਂ ਇੰਨੇ ਸਰੂਪ ਤਾਂ ਉੱਥੇ ਪਏ ਰਾਜਾ ਸਾਹਿਬ ਦੇ। ਹਾਂਜੀ ਮੁੜ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਦੋਂ ਦੇਖਿਆ ਵਿਰੋਧ ਹੋਇਆ ਉਸ ਚੀਜ਼ ਦਾ, ਤੇ ਉਹ ਗੱਲ ਵੀ ਗਲਤ ਪਾਈ ਗਈ ਡਿਟੇਲ ਦੇ ਵਿੱਚ, ਮੁੜ ਕੇ ਉਸ ਚੀਜ਼ ਤੇ ਨਾ ਮਾਫ਼ੀ ਮੰਗੀ ਨਾ ਉੱਥੇ ਆ ਕੇ ਕੋਈ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਰਿਗਰੈਟ ਫੀਲ ਕੀਤਾ ਕਿ ਮੈਂ ਮਿਸ ਇਨਫੋਰਮੇਸ਼ਨ ਦਿੱਤੀ ਪੰਜਾਬ ਨੂੰ
0: ਜੀ। ਨਾਲੇ ਸੈਣੀ ਸਾਹਿਬ ਇਹ ਕਹਿੰਦੇ ਨੇ ਕਿ 15,000 ਕਰੋੜ ਰੁਪਇਆ ਹੁਣ ਗਮਾਂਡਾ ਦੇ ਸਿਰ ਤੋਂ ਚੱਕਣ ਲੱਗੇ ਆ, ਜਿਵੇਂ ਕਿ ਆਪਾਂ ਪਿਛਲੇ ਦਿਨਾਂ ਚ ਮਹੀਨਾ ਕੁ ਪਹਿਲਾਂ ਗੱਲ ਕੀਤੀ ਸੀ ਬਿਜਲੀ ਬੋਰਡ ਕਾਰਪੋਰੇਸ਼ਨ ਦੀ, ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਗਰੰਟੀ ਦੇ ਦਿਓ ਤੁਸੀਂ ਇਸ ਗੌਰਮੈਂਟ ਨਾਲ, ਤੇ ਇਹ ਕਹਿੰਦੇ ਭਾਈ ਅਸੀਂ ਗਰੰਟੀ ਗਰੁੰਟੀ ਨਹੀਂ ਦੇਣੀ, ਸਾਡੇ ਪੱਲੇ ਕੁੱਖ ਨਹੀਂ ਆ। ਅਸਲ ਦੇ ਵਿੱਚ ਆਹ ਸਾਹਮਣੇ ਆ ਗਿਆ ਹੁਣ 15,000 ਕਰੋੜ ਰੁਪਏ ਦੀ ਇਹਨਾਂ ਕੋਲ ਆਪਣੇ ਲਈ ਗਰੰਟੀ ਹੈ ਨੀਗੀ, ਤਾਂ ਉਹਨਾਂ ਨੂੰ ਕੀ ਦੇਣੀ ਸੀ ਜੀ? ਨਾਲੇ ਇਹ ਕਹਿੰਦੇ ਨੇ
1: ਬਿਲਕੁਲ ਜੀ
0: ਸੈਣੀ ਸਾਹਿਬ, ਨਾਲੇ ਇਹ ਕਹਿੰਦੇ ਨੇ ਕਿ ਭਾਈ ਅਸੀਂ ਪਿਛਲਿਆਂ ਦਾ ਚੜਾਇਆ ਹੋਇਆ ਕਰਜ਼ਾ ਲਾ ਰਹੇ ਹਾਂ, ਤੇ ਆ ਹੁਣ ਜਿਹੜਾ ਵਿੱਚ ਵਿਚੋਲੇ ਪਾਏ ਨੇ ਇਹਦੇ ਵਿੱਚ ਵੀ 100 ਕਿੰਨੇ ਕਰੋੜ ਰੁਪਇਆ ਉਹਨਾਂ ਨੂੰ ਵੀ ਦੇਣਾ ਹਿੱਸਾ, ਭਈ ਭਾਈ ਤੁਸੀਂ ਇਹ ਬੈਂਕ ਨੂੰ ਜਿਹੜਾ ਸਥਾਪਿਤ ਕਰੋ ਤੇ ਪੈਸੇ ਦਾ ਇੰਤਜ਼ਾਮ ਕਰੋ ਤੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਉਹਦੇ ਵਿੱਚੋਂ ਜਿਹੜਾ ਅਦਾ ਕਰ ਦਿੱਤਾ ਜਾਏਗਾ ਜੀ।
1: ਪਰ ਇਹ ਸਭ 191 ਕਰੋੜ ਰੁਪਇਆ ਇਹਨਾਂ ਵਾਸਤੇ ਕੁਛ ਵੀ ਨਹੀਂ ਗਾ,
0: ਸਰਕਾਰ ਤਾਂ ਆਪਣੇ ਲਈ ਗਰੰਟੀ ਲਾਉਂਦੀ ਹੈ, ਗਰੰਟੀ ਲਾਉਂਦੀ ਫਿਰਦੀ ਹੈ।
1: ਹਾਂਜੀ ਭਈ ਉਹ ਜਿਹੜਾ ਬੰਦਾ ਸਾਡੀ ਗਰੰਟੀ ਪਵਾ ਦਊਗਾ, ਮਤਲਬ ਇਹ ਆ ਕਿ ਸਰਕਾਰ ਦੀ ਜ਼ਬਾਨ ਤੇ ਵੀ ਬੈਂਕਾਂ ਨੂੰ ਭਰੋਸਾ ਨਹੀਂ ਰਿਹਾ
0: ਜੀ।
1: ਏ ਟੂ ਜੈਡ ਐਸੈਟਸ ਜਿਹੜੀਆਂ ਹੈਗੀਆਂ ਪਹਿਲਾਂ ਹੀ ਮੌਰਗੇਜ ਹੋ ਗਈਆਂ,
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਹੈਗਾ ਆ ਵੀ 191.6 ਕਰੋੜ ਰੁਪਇਆ ਥੋੜਾ ਹੁੰਦਾ ਭਾਈ, ਤੁਸੀਂ ਦੇ ਦੇਣਾ ਸਰ? ਏਦਾਂ ਦੀਆਂ ਕਈ ਇਹਨਾਂ ਨੇ ਕੰਮ ਕੀਤੇ ਜੀ, ਔਰ ਜਿਹੜੇ ਮਤਲਬ ਲੋਕੀ ਤਾਂ ਇਹ ਸ਼ੰਕਾ ਪ੍ਰਗਟ ਕਰਦੇ ਹੈਗੇ ਆ ਵੀ ਇਹ 191 ਕਰੋੜ ਰੁਪਇਆ ਦਿੱਲੀ ਵਾਲਿਆਂ ਦੀਆਂ ਜੇਬਾਂ ਜੀ ਜਾਣਾ, ਹੋਰ ਉੱਥੇ ਕੀ ਆ ਜੀ?
0: ਜੀ
1: ਆਖਰ ਤਾਂ ਜਿਹੜੀ ਹੈਗੀ ਆ ਕਿ ਕਰਜ਼ਾ ਲੈਣਾ ਆ, ਕਰਜ਼ਾ ਲੈਣਾ ਅਗੇਂਸਟ ਦਾ ਐਸੈਟਸ ਲੈਣਾ ਆ,
0: ਬਿਲਕੁਲ।
1: ਉਹਨੇ ਕੀ ਕਰਨਾ, ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦੇ ਦੇਣੀ ਆ ਜੀ, ਭਈ ਇੰਨਾ ਜਿਹੜਾ ਹੈਗਾ ਆ ਜ਼ਮੀਨ ਦੀ ਕੀਮਤ ਇੰਨੀ ਹੈਗੀ ਆ ਜੀ, ਉਹਦੇ ਅਗੇਂਸਟ ਜਿਹੜਾ ਆ ਤੁਸੀਂ ਜਿਹੜਾ 15,000 ਕਰੋੜ ਰੁਪਇਆ ਦੇ ਰਹੇ ਹੈਗੇ ਆ,
0: ਜੇ
1: ਕੁਛ ਵੀ ਨੀ ਹੁੰਦਾ ਕੱਲ ਨੂੰ ਉਹ ਜ਼ਮੀਨ, ਹਾਂਜੀ
0: ਬਿਲਕੁਲ, ਗਹਿਣੇ ਰੱਖਣੀ ਆ,
1: ਹਾਂਜੀ ਨਾਲ ਪਾਲਿਸੀ ਦਿੱਤੀ ਹੈਗੀ ਆ ਵੀ ਆਹ ਜਗ੍ਹਾ ਅਕਵਾਇਰ ਕਰਨੀ ਹੈਗੀ ਆ, ਤੇ ਬਾਅਦ ਦੇ ਵਿੱਚ ਜਿਹੜਾ ਇਹ ਫਲਾਨੇ ਬਿਲਡਰਾਂ ਨੂੰ ਵੀ ਦੇਣੀ ਆ ਜੀ, ਉਹਨਾਂ ਨੇ ਪਲਾਟ ਜਿਹੜੀ ਆ ਉੱਥੇ ਦੁਕਾਨਾਂ ਬਣਾਉਣੀ ਆ, ਉਹ ਦੁਕਾਨ ਸਾਡੀ ਐਸਟੀਮੇਟਡ ਕੋਸਟ ਇੰਨੇ ਇੰਨੇ ਦੀ ਵਿਕਣੀ ਆ
0: ਜੀ,
1: ਤੇ ਉਹਦੇ ਵਿੱਚੋਂ ਜਿਹੜਾ ਹੈਗਾ ਆ ਕਰਜ਼ੇ ਦੀ ਅਦਾਇਗੀ ਹੋਏਗੀ ਜੀ। ਉਹ ਕਹਿਣ ਦੀਆਂ ਗੱਲਾਂ ਸਰ, ਗੱਲ ਤਾਂ ਇਹ ਹੈਗਾ ਪੈਸਾ ਪਤਾ ਉੱਡ ਜਾਣਾ ਜੀ, ਜਿਹੜਾ ਜਿੰਨਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੇ ਉਡਾ ਦੇਣਾ ਜੀ,
0: ਬਿਲਕੁਲ ਹੈ ਜੀ। ਕਿਉਂਕਿ
1: ਇਸ
0: ਸਾਇੰਸ ਦਾ
1: ਕਰਕੇ
0: ਪ੍ਰੋਬਲਮ ਇਹਨਾਂ ਨੂੰ ਇਹ ਵੀ ਆ ਨਾ ਹੁਣ ਕਿ ਅੱਗੇ 2027 ਦੀਆਂ ਚੋਣਾਂ ਨੇ ਤੇ ਬਾਕੀ ਪਾਰਟੀਆਂ ਨੂੰ ਫੰਡਿੰਗ ਜਾਂ ਇਹਨਾਂ ਨੂੰ ਹੁਣ ਬਾਹਰਲੇ ਮੁਲਕਾਂ ਚੋਂ ਵੀ ਫੰਡਿੰਗ ਕਿੰਨੀ ਕੁ ਆਉਂਦੀ ਆ ਜਾਂ ਕਿੰਨਾ ਕੁ ਸਾਥ ਮਿਲ ਰਿਹਾ ਉਹਦੇ ਉੱਤੇ ਵੀ ਡਿਪੈਂਡ ਆ ਨਾ ਤੇ ਹੁਣ ਇਹਨਾਂ ਨੂੰ ਆਪਣੇ ਲਈ ਵੀ ਤਾਂ ਕੁਝ ਨਾ ਕੁਝ ਜਿਟਾਉਣਾ ਪੈਣਾ ਅੱਗੇ ਚੋਣਾਂ ਤਾਂ ਵੀ ਤਾਂ ਜਿੱਤਣ ਦੀ ਕੋਸ਼ਿਸ਼ ਕਰਨੀ ਆ ਜਾਂ ਮੈਂ ਇੱਕ ਚੀਜ਼ ਹੋਰ ਸੋਚ ਰਿਹਾ ਸੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਜਾਂ ਮੋਦੀ ਸਾਹਿਬ ਕਿਤੇ ਨਾ ਕਿਤੇ ਅੰਦਰ ਖਾਤੇ ਸਮਝੌਤਾ ਕਰਨ ਦੀ ਕੋਸ਼ਿਸ਼ ਇਹਨਾਂ ਨਾਲ ਕਰ ਰਿਹਾ ਜੋ ਇਹ ਸਾਰਾ ਕੁਝ ਕਹਿੰਦੇ ਸ਼ਾਇਦ ਹੋ ਸਕਦਾ ਬਾਂਬ ਰੋੜ ਰਹੇ ਨੇ ਕਿ ਭਾਈ ਅਕਾਲੀ ਤਾਂ ਨਹੀਂ ਕਰਦੇ ਤੁਸੀਂ ਕਰੋ ਸਾਡੇ ਨਾਲ ਸਮਝੌਤਾ
1: ਨਹੀਂ ਸਰ ਬੀਜੇਪੀ ਇਹਨਾਂ ਨਾਲ ਸਮਝੌਤਾ ਨਹੀਂ ਕਰੇਗੀ
0: ਜੀ
1: ਬੀਜੇਪੀ ਨੇ ਜਿਹੜਾ ਥੋੜਾ ਜਿਹਾ ਐਚ ਦੇ ਕੇ ਇਹਨਾਂ ਨੂੰ ਦੇਖ ਲਿਆ ਇਹਨਾਂ ਨੇ ਦਿੱਲੀ 15 ਸਾਲ ਪੈਰ ਨਹੀਂ ਲੱਗਣ
0: ਜੀ
1: ਦਿੱਤੇ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਬੀਜੇਪੀ ਇਸ ਚੀਜ਼ ਨੂੰ ਨਹੀਂ ਹੈਗਾ ਆ ਉਹ ਤਾਂ ਇਹਨਾਂ ਦੀ ਇਮਾਨਦਾਰੀ ਜਿਹੜੀ ਹੈਗੀ ਪਹਿਲਾਂ ਉਹਨੂੰ ਡੈਂਟ ਪਾਇਆ ਉਹਨਾਂ ਨੇ ਦਿੱਲੀ
0: ਜੀ
1: ਜਦੋਂ ਸ਼ੀਸ਼ ਮਹਿਲ ਦਿਖਾਇਆ ਲੋਕਾਂ ਨੂੰ ਵੀ ਆਹ ਦੇਖ ਲੋ ਜੀ ਗਾੜੀ ਨੀ ਲੇਗਾ ਬੰਗਲਾ ਨੀ ਲੇਗਾ ਆਹ ਦੇਖ ਲੋ ਕੀ ਹਾਲਾਤ ਆ ਹੈ
0: ਬਿਲਕੁਲ
1: ਜੀ ਉਹ ਤੋਂ ਬਾਅਦ ਹੁਣ ਉਹ ਜਿਹੜਾ ਹੈਗਾ ਇਹਨਾਂ ਦਾ ਕੱਟੜ ਇਮਾਨਦਾਰ ਵਾਲਾ ਟੈਗ ਜਿਹੜਾ ਆ ਉਹਨੂੰ ਲਾਉਣਗੇ ਦੱਸਣਗੇ ਕਿ ਭਾਈ ਇਹ ਜਿਹੜੇ ਆ ਪਿਛਲਿਆਂ ਨਾਲੋਂ 2 ਡਿਗਰੀ ਵੱਧ ਹੀ ਹੈਗੇ ਆ ਤੁਸੀਂ ਲੋਕੋ ਪ੍ਰਯੋਗ ਨਾ ਕਰੋ ਬਾਰ ਬਾਰ ਉਹ ਪਿਛਲੇ ਜਿਹੜੇ ਹੈਗੇ ਉਹਨਾਂ ਨਾਲ ਹੀ ਸਬਰ ਕਰ ਲੋ
0: ਜੀ
1: ਉਹ ਆਉਣਗੇ ਤੇ ਫਿਰ ਲੁੱਟਣਗੇ ਵੀ ਤੇ ਨਾਲ ਕੁੱਟਣਗੇ ਵੀ ਦੇਖਿਆ ਸਾਨੂੰ ਲਾ ਕੇ ਤੁਸੀਂ ਬਣਾ ਕੇ ਦੇਖ ਹੀ ਲਏ ਸੀ ਬਦਲਾ ਲਿਆ ਹੀ ਹੁੰਦੇ ਸੀ
0: ਬਿਲਕੁਲ
1: ਕੁੱਲ ਮਿਲਾ ਕੇ ਭਾਰਤ ਸਾਹਿਬ ਜਿਹੜਾ ਆ ਕਿ ਪੰਜਾਬ ਦਾ ਫਿਊਚਰ ਜਿਹੜਾ ਹੈਗਾ ਨਾ ਜੀ ਉਹ ਧੁੰਦਲਾ ਹੀ ਨਜ਼ਰ ਆ ਰਿਹਾ ਹੈਗਾ ਜਾਂ ਕੋਈ ਬੰਦਾ ਏਦਾਂ ਦਾ ਦਿਸਦਾ ਹੀ ਨਹੀਂ ਕਿ ਜਿਹੜੇ ਕੋਲ ਮਾਸਟਰ ਪਲਾਨ ਹੋਵੇ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ਚੋਂ ਕੱਢ ਸਕੇ ਬੱਚਿਆਂ ਨੂੰ ਰੁਜ਼ਗਾਰ ਉਪਲਬਧ ਕਰਾ ਸਕੇ ਉਹ ਜਿਹੜੇ ਡਿਪਰੈਸ਼ਨ ਚ ਗਏ ਨਸ਼ੇ ਕਰਦੇ ਹੈਗੇ ਆ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ ਉਹ ਚੀਜ਼ਾਂ ਜਿਹੜੀਆਂ ਜਿਹੜੇ ਮੁੱਦੇ ਐਡਰੈਸ ਕਰਨ ਵਾਲੇ ਉਹ ਤਾਂ ਐਡਰੈਸ ਹੋ ਨਹੀਂ ਰਹੇ ਜੀ ਆਹ ਜਿਹੜਾ ਹੈਗਾ ਆ ਜੀ ਹਰ ਇੱਕ ਜਗ੍ਹਾ ਆਪਣਾ ਬੋਰਡ ਲਾ ਲੈਣਾ ਸੜਕ ਤੇ ਚਲ ਜਾਓ ਤੁਸੀਂ ਬੱਸਾਂ ਹੀ ਬੱਸਾਂ ਕਿਹੜੀਆਂ ਬੱਸਾਂ ਤੀਰਥ ਯਾਤਰਾ ਫੋਟੋ ਹੀ ਫੋਟੋ
0: ਜੀ
1: ਬਸ ਆਪਣੇ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਹਰ ਇੱਕ ਪਿੰਡ ਦੇ ਵਿੱਚੋਂ ਨਾ ਜੀ ਇੱਕ ਜਨਾਨੀ ਬੜੀ ਸਿਰ ਕੱਢ ਹੁੰਦੀ ਆ ਉਹ ਜਨਾਨੀ ਜਰੂਰ ਨਾਲ ਤੀਰਥ ਯਾਤਰਾ ਤੇ ਜਾਂਦੀ ਹੈਗੀ ਆ ਇਹ ਨੀ ਮੈਨੂੰ ਸਮਝ ਆਈ ਵੀ ਕਿਉਂ ਮੈਂ ਕਈਆਂ ਪਿੰਡਾਂ ਚ ਦੇਖਿਆ ਜੀ ਕਿੱਥੇ ਤੇ ਹਾਂ ਸਾਰਾ ਪੁੰਨ ਮੇਰਾ ਖਿਆਲ ਓਨਾ ਹੀ ਲੈਣਾ ਹੁੰਦਾ ਸਾਰਿਆਂ ਦੀ ਸੇਵਾ ਦਾ ਜੀ ਤੇ ਉਹ ਜਿੰਨੇ ਦਿਨ ਮਤਲਬ ਗਏ ਰਹਿੰਦੇ ਹੈਗੇ ਰੌਣਕ ਵੀ ਨੀ ਰਹਿੰਦੀ ਪਿੰਡਾਂ ਚ ਕੋਈ ਚੁਗਲੀ ਚਗਲੀ ਹੁੰਦੀ ਨੀ ਜੀ ਨਾ ਪਤਾ ਲੱਗਦਾ ਕੋਈ
0: ਖੜਕਾ ਦੜਕਾ ਨੀ ਨਾ ਹੁੰਦਾ ਪਿੰਡ ਦੇ ਵਿੱਚ
1: ਹਾਂ ਜੀ ਮਤਲਬ ਜਿਹੜੀ ਜਨਾਨੀ ਜਿਹੜੀ ਹੈਗੀ ਨਾ ਜਿਹਨੂੰ ਜੱਗ ਬਾਣੀ ਜਾਂ ਪੰਜਾਬ ਕੇਸਰੀ ਪਿੰਡ ਚ ਕਹਿੰਦੇ ਹੁੰਦੇ ਆ ਉਹ ਨਾਲ ਜਰੂਰ ਹੁੰਦੀ ਆ ਜੀ ਇਸ ਤੀਰਥ ਯਾਤਰਾ ਵਾਲੀ ਬੱਸ ਦੇ ਵਿਚ
0: ਬਿਲਕੁਲ ਆ ਜੀ ਜੀ
1: ਹਾਂ ਜੀ ਉਧਰੋਂ ਸਰ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਸਰ ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਕਮਾਈ ਹੈ ਨੀ ਸਰ ਤੁਸੀਂ ਦੇਖੋ ਜਾ ਕੇ ਕਿੰਨੀ ਲੁੱਟ ਹੈਗੀ ਆ ਤੁਸੀਂ ਇੱਕ ਰਜਿਸਟਰੀ ਕਰਾਉਣ ਚਲ ਜਾਓ
0: ਜੀ
1: ਦੇਅਰ ਆਰ ਸੋ ਮੈਨੀ ਹਿਡਨ ਚਾਰਜਿਸ ਉੱਥੇ ਜਿਹੜੇ ਇਹਨਾਂ ਨੇ ਕੀਤੇ ਹੈਗੇ ਜੀ ਆਹ ਐਡਮਿਨਿਸਟ੍ਰੇਸ਼ਨ ਦਾ ਜੀ ਪੀ ਐਡਮਿਨਿਸਟ੍ਰੇਸ਼ਨ ਉੱਥੇ ਹੈਗਾ ਆ ਡਿਵੈਲਪਮੈਂਟ ਚਾਰਜਿਸ 2% ਹੈ ਜੀ ਕੰਪਿਊਟਰ ਚਾਰਜਿਸ 2% ਕੰਪਿਊਟਰ ਪਤਾ ਨੀ ਕਦੋਂ ਦੇ ਚੱਲਣ ਡੇ ਆ ਉਹੀ ਜੀ ਤੇ ਉਹ 2% ਕੱਲੀ ਕੱਲੀ ਸੇਲ ਡੀਡ ਤੇ ਕਰ ਕੁਰ ਕੇ ਨਾ ਜੀ ਜਿੰਨੇ ਦੀ ਸਟੈਂਪ ਡਿਊਟੀ ਲੱਗਦੀ ਆ ਉਹ ਤੋਂ ਵੱਧ ਜਿਹੜਾ ਹੈਗਾ ਆ ਮਿਸਲੇਨੀਅਸ ਕਰਕੇ ਹੁੰਦੇ ਆ ਉਹਦੇ ਉੱਤੇ ਫਿਰ ਪੈਂਦਾ ਆ ਉਹ ਜਿਹੜਾ ਹੈਗਾ ਆ ਜੀ ਖਬਰ ਹੋਰ ਵੀ ਕੀਤੀ ਸੀ ਉਹ ਮੈਨੂੰ ਨਾ ਸਕਿਪ ਕਰ ਰਿਹਾ ਬੰਦੇ ਦਾ ਨਾ ਹੀ ਵਾਜ਼ ਪਲੇਅਰ
0: ਜੀ
1: ਤੇ ਉਹਨੇ ਕਿਹਾ ਸੀ ਮੈਂ ਪੰਜਾਬ ਦੇ ਵਿੱਚ ਏਦਾਂ ਕਰਕੇ ਰਜਿਸਟਰੀ ਕਰਾ ਕੇ ਆਇਆ ਇੰਨੇ ਦੀ ਰਜਿਸਟਰੀ ਕਰਾਈ ਤੇ ਇੰਨੇ ਪੈਸੇ ਉੱਤੇ ਲੱਗੇ ਹੈਗੇ ਆ ਹਾਂਜੀ ਕਰਪਸ਼ਨ ਪੰਜਾਬ ਦੇ ਵਿੱਚ ਜਾਇਦਾਦ ਲੈਣ ਦਾ ਕੋਈ ਫਾਇਦਾ ਨਹੀਂ ਉਸ ਬੰਦੇ ਨੇ ਇਹ ਟਿੱਪਣੀ ਕੀਤੀ ਸੀ ਜੀ ਆਪਾਂ ਖਬਰ ਵੀ ਕੀਤੀ ਸੀ ਉਹ ਵੈਦਰ ਹੀ ਵਾਜ਼ ਇਹ ਕ੍ਰਿਕਟ ਪਲੇਅਰ ਔਰ ਗੋਲਫ ਪਲੇਅਰ ਇਹ ਤਾਂ ਹੈ ਸੀ ਕੋਈ ਪਲੇਅਰ ਸੀਗਾ ਜਿਹਨੇ ਮਤਲਬ ਇਹ ਇੱਥੇ ਲੈਂਡ ਖਰੀਦੀ ਸੀ ਤੇ ਉਹਦੇ ਕੋਲੋਂ ਵੀ ਬਰਾਈਬ ਲਈ ਗਈ ਸੀ
0: ਬਿਲਕੁਲ
1: ਸੋ ਇਸ ਕਰਕੇ ਇੱਥੇ ਹੈ ਨੀ ਸਰ ਨੇਰਗਰਦੀ ਕੀਤੀ ਹੈਗੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਦਿਲ ਹੈਗੀ ਆ ਜੀ ਉਹ ਜਿਹੜਾ ਆ ਹੁਣ ਤੁਸੀਂ ਆਪਾਂ ਜਿਹੜੀ ਹੈਗੀ ਆ ਉਹਨਾਂ ਦੇ ਕਰੋੜਾਂ ਦੇ ਜਿਹੜੀ ਆ ਘਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵੱਲ ਨੂੰ ਜਿਹੜੀ ਸੂਈ ਜਾਂਦੀ ਹੈਗੀ ਆ ਕੀ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆ ਬਹਿ ਕੇ ਮੰਥਨ ਕੀਤਾ ਸੋਚਿਆ ਵੀ ਭਾਈ ਇਹ ਜਿਹੜੇ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਆ ਸਰ, ਜਦੋਂ ਜੇ ਸਰਕਾਰ ਇਹ ਬਦਲ ਗਈ,
0: ਜੀ
1: ਇਹ ਦੇਖਿਓ ਤੁਸੀਂ ਇਹ ਐਲੀਗੇਸ਼ਨ ਤਾਂ ਜਿਹੜੇ ਹੈਗੇ ਆ ਇਹ ਕਿਸੇ ਆਪੋਜੀਸ਼ਨ ਪਾਰਟੀ ਨੇ ਨਹੀਂ ਲਾਏ, ਇਹ
0: ਜੀ
1: ਉਹ ਤੁਹਾਨੂੰ ਉਧਰੋਂ ਈਡੀ ਵੱਲੋਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਜਾਂ ਲੋਕੀ ਹਾਈ ਕੋਰਟਾਂ ਚ ਪਟੀਸ਼ਨਾਂ ਪਾ ਕੇ ਤੇ ਦੱਸ ਰਹੇ ਹੈਗੇ ਆ,
0: ਜੀ
1: ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਸਾਰੇ ਕੱਚੇ ਚਿੱਠੇ ਜਿਹੜੇ ਆ ਖੁੱਲ ਗਏ,
0: ਖਿੱਦੋ ਉਧੜਨ
1: ਕਿਉਂਕਿ
0: ਗਿਆ ਜੀ।
1: ਉਹੀ ਲੋਕ ਜਿਹੜੇ ਹੁੰਦੇ ਨਾ ਜੀ,
0: ਜੀ
1: ਤੇ ਉਹ ਮੈਂ ਇੱਕ ਵਾਰੀ ਜਿਹੜਾ ਆ ਆਪਣੇ ਕਿਸੇ ਸੱਜਣ ਨੂੰ ਲਿਖਿਆ ਸੀਗਾ ਜੀ, ਤੇ ਮੈਂ ਕਿਹਾ ਵੀ ਦੁਨੀਆਂ ਬਾਰੇ ਨਾ ਸੋਚਿਆ ਕਰ, ਐਵੇਂ ਰਿਸ਼ਵਤ ਖੋਰੀ ਨੂੰ ਨਾ ਕੋਸਿਆ ਕਰ,
0: ਜੀ
1: ਲੋਕੀ ਆਪੇ ਦਿੰਦੇ ਨੇ ਰਿਸ਼ਵਤਾਂ ਤੇ ਆਪੇ ਹੀ ਦਿੰਦੇ ਨੇ ਦੁਹਾਈ ਸੱਜਣਾ ਤੇ ਨਵੇਂ ਸਾਲ ਦੀ ਤੈਨੂੰ ਵਧਾਈ
0: ਵਧਾਈ
1: ਸੱਜਣਾ।
0: ਸੱਜਣ, ਕਿਆ ਬਾਤ ਹੈ ਜੀ
1: ਉਹ
0: ਜੀ।
1: ਮੈਂ ਨਵੇਂ ਸਾਲ ਦੇ ਉੱਤੇ ਉਸ ਬੰਦੇ ਨੂੰ ਵਧਾਈ ਭੇਜੀ ਤੇ ਉਹ ਬੰਦਾ ਥੋੜਾ ਜਿਹਾ ਸੈਂਟੀ ਹੈਗਾ ਸੀ ਵੀ ਕੀ ਬਣੂ, ਇਨਸਾਫ਼ ਕਿੱਥੇ ਰਹਿ ਗਿਆ, ਇੱਦਾਂ ਕਰਕੇ ਹੈਗਾ।
0: ਜੀ
1: ਮੈਂ ਕਿਹਾ ਭਾਈ ਜਿਹੜੇ ਬੰਦੇ ਜਿਹੜੇ ਨਾ ਰਿਸ਼ਵਤ ਦੀ ਬਹੁਤੀ ਗੱਲ ਕਰਦੇ ਹੈਗੇ ਆ, ਇਮਾਨਦਾਰੀ
0: ਜੀ।

0: ਹੋ ਗਿਆ ਜੀ, ਜਾਂ ਕੰਜੂਸ ਕੰਜੂਸ ਕਹਿੰਦੇ ਹੋਏਗਾ ਜੀ।
1: ਸਰ ਅਗਰ ਤੁਸੀਂ ਇਸ ਚੀਜ਼ ਨੂੰ ਬਿਲੀਵ ਨਹੀਂ ਕਰਦੇ ਤੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਿਉਂ ਕਰਦੇ ਹੋ?
0: ਹਾਂਜੀ, ਅਸੀਂ ਤਾਂ ਜਿਹੜਾ ਹੈਗਾ ਕੀਤਾ ਲੈਣੀ ਦਾ
1: ਇਹ ਵਿਚਾਰ ਹੈਗਾ ਆ ਜੀ, ਇਹ ਤਾਂ ਉਹ ਵੈਬ ਚਾਰ ਜਿਹੜਾ ਹੈਗਾ ਹਿੰਦੀ ਦੇ ਵਿੱਚ ਆ ਜਾਂਦਾ, ਵੈਬ ਚਾਰ ਉਹ ਹੋ ਗਿਆ ਜੀ। ਤੁਸੀਂ ਜਿਹੜਾ ਆ ਵੀ ਅਗਲੇ ਬੰਦੇ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਘਰ ਤਾਂ ਮੇਰਾ ਟੀ ਪੁਆਇੰਟ ਤੇ, ਮੈਂ ਕਦੀ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਵਾਸਤੂ ਵਾਲਿਆਂ ਨਾਲ ਗੱਲਬਾਤ ਕਰੋ। ਹਾਂਜੀ
0: ਬਿਲਕੁਲ ਹੈ ਜੀ। ਆਪਣੇ ਔਜਲਾ ਸਾਹਿਬ ਨੇ ਲਿਖਿਆ ਕਿ IPL ਪਲੇਅਰ ਸੀਗਾ ਜੀ ਜਿਹਦਾ ਜ਼ਿਕਰ ਕੀਤਾ ਸੀ ਉਦੋਂ। ਹਾਂਜੀ,
1: ਕੀ ਨਾਂ ਬੋਲਿਆ ਜੀ ਉਹਨਾਂ ਦਾ?
0: IPL ਪਲੇਅਰ, ਆਪਣਾ IPL ਦਾ ਜੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ, IPL ਦਾ ਪਲੇਅਰ।
0: ਤੇ ਸੈਣੀ ਸਾਹਿਬ ਇੱਕ ਸੰਖੇਪ ਦੇ ਵਿੱਚ ਗੱਲ ਕਰਕੇ ਤੁਹਾਡੇ ਨਾਲ ਜੋਲ ਭੈਣ ਜੀ ਨੇ ਜੁੜੇ ਨੇ, ਉਹਨਾਂ ਨੇ ਸ਼ਾਇਦ ਕੋਈ ਗੱਲ ਕਰਨੀ ਹੋਵੇ ਤੇ ਇਹਦੇ ਵਿੱਚ ਇੱਕ ਮੈਂ ਛੋਟੀ ਜਿਹੀ ਟਿੱਪਣੀ ਲਵਾਂਗਾ ਕਿ ਇੰਡੀਆ ਦੇ ਵਿੱਚ ਜਿਵੇਂ ਕਿ ਅਮਰੀਕਾ ਦੇ ਵਿੱਚ 50 ਸੂਬੇ ਨੇ ਤੇ ਉਹਦੇ ਵਿੱਚ 49 ਸੂਬਿਆਂ ਦੇ ਵਿੱਚ ਸੈਣੀ ਸਾਹਿਬ ਜਿਹੜੀ ਡੈਥ ਪੈਨਲਟੀ ਹੈ ਉਹਨੂੰ ਸੁਖਾਲਾ ਕਰਨ ਦੇ ਲਈ ਜਿਹੜਾ ਉਹਨਾਂ ਨੇ ਆਪਣੀਆਂ ਲਾਅ ਜਿਹੜੇ ਨੇ ਚੇਂਜ ਕੀਤੇ ਹੈ, ਪਰ ਭਾਰਤ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਹੈ ਉਹਨੂੰ ਜਿਹੜਾ ਇੱਕ ਜਿਹੜੀ ਰਿੱਟ ਪਾਈ ਸੀ ਜਾਂ ਕਿਸੇ ਨੇ ਇਹਦੇ ਵਿੱਚ PIL ਪਾਈ ਸੀ ਤੇ ਅੱਜ ਮੰਗਲਵਾਰ ਨੂੰ ਉਹ ਖਾਰਜ ਕਰ ਦਿੱਤੀ। ਉਹਨਾਂ ਨੇ ਆਪਸ਼ਨ ਦਿੱਤੀ ਸੀ ਜਾਂ ਤਾਂ ਫਾਂਸੀ ਦੇ ਨਾਲੋਂ, ਕਿਉਂਕਿ ਦਰਦਨਾਕ ਬਹੁਤ ਹੈ ਤੇ ਤੜਫਦਾ ਵੀ ਰਹਿੰਦਾ ਕਾਫੀ, ਧੋਣ ਦਾ ਮਣਕਾ ਟੁੱਟਦਾ ਹੈ, ਤਾਂ ਜ਼ਹਿਰੀਲਾ ਟੀਕਾ ਜਾਂ ਕੋਈ ਮੈਡੀਸਿਨ ਜਾਂ ਗੈਸ ਜਾਂ ਇਲੈਕਟ੍ਰਿਕ ਸ਼ੌਕ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤ ਕੇ ਜਿਹੜਾ ਕੀਤਾ ਜਾ ਸਕਦਾ ਹੈ, ਪਰ ਉਹ ਕਹਿੰਦੇ ਜੀ ਖਾਰਜ ਕਰ ਦਿੱਤੀ ਹੈ ਕਿ ਇਹਦੇ ਵਿੱਚ ਚੇਂਜ ਹੋਣੀ ਚਾਹੀਦੀ ਹੈ ਕਿ ਨਹੀਂ ਜੀ?
1: ਸਰ ਦੀਸ ਆਰ ਕਾਲਡ ਆਰਥੋਡੋਕਸ ਜਿਹੜੀ ਥੋਟਸ ਹੈਗੀਆਂ ਆ, ਇਹਨੂੰ ਕਹਿ ਦਿੰਦੇ ਹੈਗੇ ਆ ਜੀ ਰੂੜੀਵਾਦੀ ਖਿਆਲ
0: ਜੀ।
1: ਜਦੋਂ ਅੱਜ ਦੇ ਸਮੇਂ ਚ ਜਦੋਂ ਇਹ ਚੀਜ਼ਾਂ ਅਡੋਪਟ ਕੀਤੀਆਂ ਸੀ ਉਦੋਂ ਇਹ ਚੀਜ਼ ਦੇ ਨਤੀਜੇ ਤੇ ਪਹੁੰਚੇ ਸੀ ਵੀ ਇਹਦੇ ਨਾਲ ਦੁੱਖ ਘੱਟ ਲੱਗਦਾ ਆ ਬਾਕੀ ਕੰਮਾਂ ਨਾਲੋਂ
0: ਜੀ।
1: ਅੱਜ ਦੀ ਡੇਟ ਦੇ ਵਿੱਚ ਜਦੋਂ ਜਿਹੜੀ ਚੀਜ਼ ਨੂੰ ਅਮੈਰੀਕਨ ਦੀਆਂ ਸਟੇਟਾਂ 49 ਸਟੇਟਾਂ ਜਿਹੜੀਆਂ ਹੈਗੀਆਂ ਆ ਉਹ ਅਡੋਪਟ ਕਰ ਰਹੀਆਂ ਆ ਅਪਣਾ ਰਹੀਆਂ ਹੈਗੀਆਂ ਆ ਐਪਰੈਂਟ, ਪਰ ਅਜੇ ਫੇਰ ਹੋਰ ਵੀ ਦੱਸਦਿਆਂ ਤੁਹਾਨੂੰ ਵਿੱਚ ਦੀ ਗੱਲ। ਅੱਜ ਦੇ ਜਮਾਨਾ ਤੁਸੀਂ ਫਾਂਸੀ ਦੱਸੋ ਮੈਨੂੰ ਕਿਸੇ ਨੂੰ ਐਗਜੀਕਿਊਟ ਕੀਤੀ ਜਾ ਸਕਦੀ ਆ? ਸਾਰੇ ਨਾ ਕੁਝ ਲਾ ਦੀ ਹੈ
0: ਮਤਲਬ ਕਿ ਮੁਲਕ ਦੇ ਵਿੱਚ ਕੈਨਸਲ ਕਰ ਦਿੱਤੀ ਆ ਜੀ, ਉਹ ਮਤਲਬ ਕਿ ਅਲਾਉ ਹੀ ਨਹੀਂ ਆ
1: ਸਾਰੇ ਨਾ ਕੁਝ ਲਾ ਦੀ ਹੈ ਨਹੀਂ ਕਿ ਉਹ ਜਲਾਦ ਜਿਹੜੇ ਹੈਗੇ ਆ ਉਹਨਾਂ ਨੂੰ ਬੈਠਿਆਂ ਨੂੰ ਤਨਖਾਹਾਂ ਦਿੰਦੇ ਰਹੇ ਇਸੇ ਕਰਕੇ ਵੀ ਹਾਂ ਜੀ ਜਦੋਂ ਕਿਤੇ ਲੋੜ ਪਈ ਤੇ ਕਾਹਦੇ ਵਾਸਤੇ ਉਸ ਸਿਸਟਮ ਨੂੰ ਬਾਏ ਬਾਏ ਕਹੋ।
0: ਬਿਲਕੁਲ ਹਾਂਜੀ,
1: ਉਹ ਸਾਰੀ ਉਮਰ ਜਿਹੜੇ ਹੈਗੇ ਜਲਾਦ ਕੱਖ ਨਹੀਂ ਕਰਦੇ ਹੈਗੇ ਸੀ ਵੀ ਜਿੱਦਣ ਕਿਤੇ ਉਹਨਾਂ ਦੀ ਲੋੜ ਪੈਂਦੀ ਸੀ ਠੀਕ ਹੈ ਜੀ ਉਹਨਾਂ ਨੂੰ ਘਰ ਬੈਠਿਆਂ ਨੂੰ ਮਾਣ ਭੱਤਾ ਦੇਈ ਜਾਣਾ ਜੀ
0: ਜੀ।
1: ਵੈਸੇ ਮਤਲਬ ਉਹ ਵੈਸੇ ਵੀ ਇਹ ਸਟਿਗਮਾ ਜਿਹੜਾ ਜਲਾਦ ਵਾਲਾ ਜਿਹੜਾ ਆ ਕਿਸੇ ਦੇ ਲਾਉਣਾ ਮੈਂ ਤਾਂ ਡੈਰੋਗੇਟਰੀ ਸਮਝਦਾ ਹੈਗਾ ਆ ਜੀ। ਜੇ ਅੱਜ ਕੋਈ ਸਾਇੰਟਿਫਿਕ ਵਿਚਾਰ ਆ ਰਿਹਾ ਨਾ ਜੀ ਅਸੀਂ, ਪਰ ਸਭ ਗੱਲ ਏਦਾਂ ਹੈਗੀ ਆ ਮੈਂ ਤਾਂ ਅਸੀਂ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਅਸੀਂ ਕਹਿੰਦੇ ਹੈਗੇ ਆ ਜਾਂ ਅਸੀਂ ਆਪਾਂ ਮੈਂ ਤੁਹਾਡੇ ਨਾਲ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਆ ਕਿ ਭਾਰੇ ਸਾਹਿਬ ਅਸੀਂ ਕੋਈ ਵੀ ਚੇਂਜ ਆ ਜੇ ਪਿੰਡਾਂ ਦੇ ਲੋਕ ਉਹ ਛੇਤੀ ਕਿਤੇ ਅਕਸੈਪਟ ਕਰਨ ਨੂੰ ਤਿਆਰ ਨੀ, ਅਸੀਂ ਲਕੀਰ ਤੋਂ ਹਟਣ ਨੂੰ ਤਿਆਰ ਨਹੀਂ। ਤੇ ਆਹ ਦੇਖੋ ਸੁਪਰੀਮ ਕੋਰਟ ਦੇ ਜੱਜ
0: ਹੈ
1: ਜੀ, ਉਹ ਤੁਸੀਂ ਉਹਦੇ ਤੇ ਕਮੇਟੀ ਬਣਾਓ
0: ਜੀ,
1: ਤੁਸੀਂ ਉਹਨੂੰ ਖਾਰਜ ਕਿਉਂ ਕੀਤਾ
0: ਜੀ?
1: ਤੁਹਾਨੂੰ ਪਤਾ ਸੀ ਇਹ ਮਾਮਲਾ ਵਿਚਾਰ ਫਿਰ ਇਹ ਮਤਲਬ ਜਿਹੜਾ ਹੈਗਾ
0: ਕੋਈ ਦਾਮੀ ਹੈ ਨਹੀਂ ਇਹਨਾਂ ਦੇ ਵਿਚਾਰ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਇਹਦੇ ਉੱਤੇ ਕੋਈ ਮਤਲਬ ਕੀ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ
1: ਇਦਾਂ ਵੀ ਕਹਿੰਦੇ ਉਹ ਤਾਂ ਠੀਕ ਗੱਲ ਹੈ ਦੇ ਕੋਈ ਲਿਬਰਟੀ ਦੇਤੀ
0: ਜੀ
1: ਸਰ, ਲਿਬਰਟੀ ਦੇਤੀ ਵੀ ਦੁਬਾਰਾ ਜੇ ਇਹਦਾ ਕੋਈ ਕਮੇਟੀ ਆ ਜਾਵੇ ਜਿੱਦਾਂ ਸਰ, ਉਹ ਤਾਂ ਮਾਮਲਾ ਹੀ ਜਿਹੜਾ ਹੈਗਾ ਆ ਪਬਲਿਕ ਤੁਹਾਡੇ ਵਿਚਾਰਨ ਦਾ ਸੀ, ਤੁਸੀਂ ਉਸੇ ਵੇਲੇ ਜਿਹੜਾ ਕਮੇਟੀ ਕੰਸਟੀਚਿਊਟ ਕਰ ਦਿਓ
0: ਬਿਲਕੁਲ
1: ਉਹਦਾ ਤੇ ਐਕਸਪਰਟ ਓਪੀਨੀਅਨ ਲਓ
0: ਜੀ,
1: ਫੇਰ ਤੁਸੀਂ ਜੋ ਮਰਜ਼ੀ ਕਿਸੇ ਨਤੀਜੇ ਤੇ ਪਹੁੰਚੋ
0: ਪਹੁੰਚੋ ਜੀ ਬਿਲਕੁਲ।
1: ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਜੀ ਇਹ ਕਹਿਤਾ ਜੀ ਸਾਨੂੰ ਕੋਈ ਲੱਗਦਾ ਹੈਗਾ ਵੀ ਇਹਨਾਂ ਜਿਹੜੀਆਂ ਇਹ ਧਾਰਾ ਹੈਗੀਆਂ ਇਹ ਕੋਈ ਅਲਟਰਾ ਵਾਇਰਸ ਹੈਗੀਆਂ ਹੈਗੀਆਂ ਜੀ ਤੇ ਇਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਜਾਂ ਇਹਨਾਂ ਚ ਕੋਈ ਇੰਟਰਫੇਰੈਂਸ ਦੀ ਲੋੜ ਹੈਗੀ ਆ, ਪਰ ਭਵਿੱਖ ਵਿੱਚ ਜੇ ਤੁਹਾਨੂੰ ਲੱਗਦਾ ਹੋਵੇ ਤੇ ਤੁਸੀਂ ਇਹਦੇ ਤੇ ਦੁਬਾਰਾ ਕਰ ਸਕਦੇ ਹੈਗੇ ਜੀ।
0: ਵਾਟ ਇਜ਼ ਦਿਸ ਡਿਸੀਜਨ? 5-7 ਸਾਲ ਪਹਿਲਾਂ ਮੈਂ ਗੱਲ ਸੁਣਾਈ ਸੀ ਟਵਾਣਾ ਸਾਹਿਬ ਦੇ ਨਾਲ ਜਦੋਂ ਮੈਂ ਰੇਡੀਓ ਨਹੀਂ ਕਰਦਾ ਹੁੰਦਾ ਸੀਗਾ, ਤਾਂ ਉਸ ਸਮੇਂ ਨਾ ਇਸੇ ਤਰ੍ਹਾਂ ਅਮੈਰੀਕਨ ਇੱਕ ਜੇਲ੍ਹ ਦੇ ਵਿੱਚ ਇੱਕ ਜਿਹੜਾ ਸੀਗਾ ਕੈਦੀ ਸੀਗਾ ਤੇ ਡਾਕਟਰ ਜਾਂ ਵਿਗਿਆਨੀਆਂ ਨੇ ਇੱਕ ਸਰਚ ਕੀਤੀ ਸੀ ਕਿ ਸੱਪ ਦੇ ਡੰਗ ਦੇ ਨਾਲ ਜਾਂ ਕੋਬਰੇ ਦੇ ਡੰਗ ਦੇ ਨਾਲ ਮਤਲਬ ਕਿ ਸੱਚੀ ਹੀ ਬੰਦਾ ਮਰ ਜਾਂਦਾ ਹੈ ਜਾਂ ਫਿਰ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਬਾਡੀ ਦੇ ਵਿੱਚ, ਡਰ ਹੁੰਦਾ ਪੈਦਾ ਜਾਂ ਵੀ ਮੈਨੂੰ ਸੱਪ ਨੇ ਜਿਹੜਾ ਬਾਈਟ ਕਰ ਲਿਆ ਤੇ ਉਸ ਕਰਕੇ ਹੁੰਦਾ। ਤੇ ਉਹ ਨਤੀਜੇ ਦੇ ਉੱਤੇ ਪਹੁੰਚੇ ਸੀਗੇ ਇਸ ਚੀਜ਼ ਦੇ ਉੱਤੇ ਕਿ ਪਹਿਲਾਂ ਉਹਨੇ ਨਾ ਕਰ ਦਿੱਤਾ, ਕਹਿੰਦੇ ਤੂੰ ਐਡਾ ਵੱਡਾ ਅਪਰਾਧ ਕੀਤਾ ਤੈਨੂੰ ਮਾਰਨਾ ਤਾਂ ਹੈਗਾ ਹੀ ਆ, ਮਤਲਬ ਕਿ ਡੈਥ ਤੇਰੀ ਕਰਨੀ ਕਰਨੀ ਆ ਜੋ ਵੀ ਲਾਅ ਦੇ ਹਿਸਾਬ ਦੇ ਨਾਲ ਆ, ਤਾਂ ਜੇ ਤੂੰ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਸਾਂਝਾ ਬਣਦਾ

0: ਤਾਂ ਤੇਰਾ ਨਾਮ ਮਤਲਬ ਕਿ ਵਧੀਆ ਚੀਜ਼ਾਂ ਦੇ ਵਿੱਚ ਵੀ ਦਰਜ ਹੋ ਸਕਦਾ ਕਿ ਇਸ ਵਿਅਕਤੀ ਦਾ ਨਾਂ ਸਾਰੀ ਦੁਨੀਆਂ ਦੇ ਉੱਤੇ ਵੀ ਰਹਿ ਸਕਦਾ। ਪਹਿਲਾਂ ਤਾਂ ਉਹਨੇ ਨਾਂਹ ਕਰ ਦਿੱਤੀ, ਕਹਿੰਦਾ ਨਹੀਂ ਮੈਂ ਮਤਲਬ ਕਿ ਨਹੀਂ ਮੈਂ ਨਹੀਂ ਕਰਾਉਣਾ ਇਦਾਂ ਦਾ ਟੈਸਟ ਹੈ ਨਾ। ਫਿਰ ਉਹ ਸੋਚਦਾ ਵਿਚਾਰਦਾ ਰਿਹਾ ਕੁਝ ਦਿਨ, 2 ਹਫ਼ਤੇ 3 ਹਫ਼ਤੇ ਬਾਅਦ ਉਹਨੇ ਫਿਰ ਟੀਮ ਨੂੰ ਕਿਹਾ, ਕੰਟੈਕਟ ਕੀਤਾ ਕਿ ਹਾਂ ਮੈਂ ਇਹਦੇ ਲਈ ਤਿਆਰ ਹਾਂ। ਤੇ ਉਹਨਾਂ ਨੇ ਟੀਮ ਪੂਰੀ ਆ ਜਾਂਦੀ ਹੈ, ਉਹਨੂੰ ਦੱਸ ਦਿੱਤਾ ਜਾਂਦਾ ਕਿ ਇੱਦਾਂ ਕੋਬਰਾ ਤੁਹਾਨੂੰ ਲੜਾਇਆ ਜਾਣਾ, ਬਾਈਟ ਕਰਾਉਣੀ ਹੈ, ਤੇ ਉਸ ਤੋਂ ਬਾਅਦ ਮਤਲਬ ਕਿ ਤੂੰ ਤੇਰੀ ਆਰਾਮ ਦੇ ਨਾਲ ਡੈਥ ਹੋ ਜਾਣੀ ਹੈ ਜਾਂ ਕਿੱਦਾਂ, ਉਹ ਸਾਰਾ ਕੁਝ ਉਹਨਾਂ ਨੇ ਪਲਾਨ ਦੱਸ ਦਿੱਤਾ। ਅੱਖਾਂ ਉੱਤੇ ਪੱਟੀ ਪੁੱਟੀ ਬੰਨ ਦਿੱਤੀ ਤੇ ਨੀਡਲ ਦੇ ਨਾਲ ਜਿਹੜੀ ਉਹਦੇ ਦੋ ਹੱਥ ਦੇ ਉੱਤੇ ਮਤਲਬ ਕਿ ਪੁਆਇੰਟ ਲਾ ਦਿੱਤੇ, ਜਿੱਦਾਂ ਕਿ ਆਪਣੀ ਕੋਬਰੇ ਦੀ ਬਾਈਟ ਹੁੰਦੀ ਹੈ, ਤੇ ਉਹਨੂੰ ਦੱਸ ਦਿੱਤਾ ਗਿਆ ਕਿ ਤੈਨੂੰ ਕੋਬਰੇ ਨੇ ਨਾ ਬਾਈਟ ਕਰ ਲਿਆ, ਤੇ ਤੂੰ ਮਤਲਬ ਕਿ ਦੇਖਦੇ ਹਾਂ ਹੁਣ ਕਿੰਨਾ ਕੁ ਚਿਰ ਤੂੰ ਜਿਉਂਦਾ ਰਹਿੰਦਾ ਹੈ। ਤੇ ਉਹ ਕੀ ਹੋਇਆ ਕਿ ਬਾਅਦ ਚੋਂ ਕਰ ਕੁਰ ਕੇ ਚੱਲ ਜਾਂਦੇ, ਉਹਨੂੰ ਮੋਨੀਟਰ ਕਰਨ ਲੱਗ ਜਾਂਦੇ ਆ, ਤੇ ਤਕਰੀਬਨ 48 ਘੰਟਿਆਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਤੇ ਉਹਨੂੰ ਬਾਅਦ ਦੇ ਵਿੱਚ ਇਹ ਕਨਫਰਮ ਹੁੰਦਾ ਕਿ ਇਹਦੇ ਕੋਬਰਾ ਤਾਂ ਲੜਾਇਆ ਹੀ ਨਹੀਂ ਗਿਆ ਸੀ ਜਾਂ ਬਾਈਟ ਕਰਾਈ ਨਹੀਂ ਗਈ ਸੀ, ਸਿਰਫ ਉਹਦਾ ਜਿਹੜਾ ਇੱਕ ਬ੍ਰੇਨ ਨੂੰ ਜਿਹੜਾ ਮੈਸੇਜ ਦਿੱਤਾ ਗਿਆ ਸੀ ਕਿ ਤੈਨੂੰ ਕੋਬਰਾ ਲੜ ਗਿਆ, ਡਰ ਦੇ ਨਾਲ ਹੀ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਉਹਦਾ ਜਿਹੜਾ ਬਲੱਡ ਸੀਗਾ ਉਹ ਪੋਇਜ਼ਨ ਦੇ ਵਿੱਚ ਜਿਹੜਾ ਤਬਦੀਲ ਹੋਣ ਲੱਗ ਗਿਆ, ਤੇ ਉਹਦੀ ਡੈਥ ਹੋ ਜਾਂਦੀ ਜੀ ਇਸ ਕਰਕੇ। ਤੇ ਉਹ ਬੰਦੇ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਜੀ ਇਸ ਚੀਜ਼ ਦੇ ਵਿੱਚ। ਬਹੁਤ ਸਾਰੇ ਵਿਗਿਆਨਿਕ ਜਿਹੜੇ ਵਿਗਿਆਨ ਦੇ ਨਾਲ ਜੁੜੇ ਹੋਏ ਤਜਰਬੇ ਕੀਤੇ ਜਾ ਸਕਦੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਦੇ ਰਾਜ ਖੋਲੇ ਜਾ ਸਕਦੇ ਆ, ਕਿਸੇ ਕੰਮ ਤਾਂ ਲੱਗ ਸਕਦੇ ਆ ਇੰਨੇ ਜੇ ਕੈਦੀ ਆ ਸਾਡੀਆਂ ਜੇਲ੍ਹਾਂ ਦੇ ਵਿੱਚ ਜੀ।
1: ਸਰ ਬੇਨਤੀ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਉਸ ਚੀਜ਼ ਦੇ ਉੱਤੇ ਤੁਸੀਂ ਕਹਿ ਤਾ ਵੀ ਇਹਦੇ ਵਿੱਚ ਜਿਹੜਾ ਆ ਕੋਈ ਮਿਲਾਵਟ ਹੋ ਸਕਦੀ ਆ ਜਾਂ ਕੋਈ ਹੋਰ ਹੋ ਸਕਦੇ ਹੈਗੇ ਆ ਜੀ, ਤੁਸੀਂ ਚੁੱਪ ਕਰਕੇ ਉੱਥੇ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜਾ ਐਕਸਪਰਟ ਦੀ ਡਿਊਟੀ ਲਾਓ ਜਾਂ ਇੱਕ ਟੀਮ ਬਣਾ ਦਿਓ ਵੀ ਹਾਂ ਵੀ ਇਹ ਟੀਮ ਜਿਹੜੀ ਹੈਗੀ ਇਸ ਚੀਜ਼ ਨੂੰ ਐਗਜੀਕਿਊਟ ਕਰਵਾਏਗੀ, ਉਹ ਆਪੇ ਟੀਕਾ ਲਿਆਉਣ ਤੇ ਆਰਾਮ ਨਾਲ ਆਪਣਾ ਕੰਮ ਨਿਬੜੇ।
0: ਬਿਲਕੁਲ
1: ਜੇਲ੍ਹ ਦਾ ਡਾਕਟਰ ਜਿਹੜਾ ਹੈਗਾ ਉਹ ਤੁਸੀਂ ਪਹਿਲਾਂ ਜਿਹੜਾ ਹੈਗਾ ਪਤਾ ਨੀ ਕਿਉਂ ਮਤਲਬ ਜਿਹੜਾ ਆ
0: ਹਰ ਚੀਜ਼
1: ਰੂੜੀਵਾਦੀ ਸੋਚ ਜਿਹੜੀ ਹੈਗੀ ਉਹ ਕਾਇਮ ਰੱਖਣੀ ਹੈਗੀ ਆ, ਕੋਈ ਚੇਂਜ ਜਿਹੜੀ ਆ ਉਹਨੂੰ ਛੇਤੀ ਕਿਤੇ ਬਣਾਉਣਾ ਹੀ ਨੀ।
0: ਬਿਲਕੁਲ ਹੈ ਜੀ, ਸਹੀ ਸਰ ਜੀ।
1: ਸੋ ਮੈਂ ਨੀ ਸਹਿਮਤ ਜੀ, ਇਹਦੇ ਉੱਤੇ ਹੋ ਜਾਣਾ ਚਾਹੀਦਾ ਸੀਗਾ ਕੋਈ, ਸਰ ਨਹੀਂ ਜਲਾਦ ਹੀ ਨਹੀਂ ਲੱਭਦੇ ਜੀ, ਬਾਅਦ ਦੇ ਵਿੱਚ ਜਿਹੜਾ ਹੈਗਾ ਫਾਂਸੀ ਦੇਣੀ ਹੁੰਦੀ ਆ ਫਿਰ ਡੇਟਾਂ ਚੇਂਜ ਕਰਨੀਆਂ ਪੈਂਦੀਆਂ ਕਈ ਵਾਰੀ
0: ਜੀ,
1: ਇਸੇ ਕਰਕੇ ਵੀ ਜਲਾਦ ਹੀ ਨਹੀਂ ਹੈਗਾ ਜੀ।
0: ਜੀ ਤੇ ਸੈਣੀ ਸਾਹਿਬ ਆਪਣੇ ਨਾਲ ਜੋਲ ਭੈਣ ਜੀ ਨੇ ਤੇ ਉਹਨਾਂ ਦਾ ਸਵਾਗਤ ਕਰਦੇ। ਸਤਿ ਸ੍ਰੀ ਅਕਾਲ ਭੈਣ ਜੀ, ਮਾਫੀ ਚਾਹੁੰਦਾ ਤੁਹਾਨੂੰ 11 ਮਿੰਟ ਹੋਲਡ 10 ਮਿੰਟ ਹੋਲਡ ਤੇ ਰੱਖਿਆ ਜੀ। ਜੀ ਆਨੂੰ ਜੀ ਸਵਾਗਤ ਹੈ।
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਆ ਜੀ, ਸਿਹਤਾਂ ਕਿਵੇਂ ਨੇ?
1: ਤੁਹਾਡਾ ਆਸ਼ੀਰਵਾਦ ਹੈ ਜੀ ਵੱਡਿਆਂ ਦਾ,
2: ਠੀਕ ਹੈ ਜੀ। ਹਾਂਜੀ ਅੱਛਾ, ਮੈਂ ਤਾਂ ਭਾਜੀ ਇਹ ਸ਼ੇਅਰ ਕਰਨਾ ਸੀਗਾ ਤੁਹਾਡੇ ਨਾਲ ਗੱਲ ਇੱਕ। ਤੁਸੀਂ ਕਹਿੰਦੇ ਸੀਗੇ ਕਿ ਉਹਨਾਂ ਨੇ ਉਹ ਜਿਹੜੇ ਬਾਬੇ ਸੀ ਭੰਗੜੇ ਪਾਏ ਉਹਨਾਂ ਨੇ ਗੋਡੇ ਬਦਲਵਾਏ ਨੀ ਸੀਗੇ, ਤੇ ਮੈਂ ਤਾਂ ਆਪ ਕੇਸ ਲਾਉਣਾ ਤੁਹਾਡੇ ਕੋਲ, ਮੈਂ ਪੰਜਾਬ ਦੀ ਲੈਣੀ ਆ, ਬਣਾਉਣੀ
0: ਆ। ਕੈਨੇਡਾ ਤੋਂ ਨਾ ਗੋਡੇ ਬਦਲਾਉਣ ਆਉਂਦੇ ਹੁੰਦੇ ਸੀ ਜਾਂ ਦੰਦ ਬਦਲਾਉਣ ਆਉਂਦੇ ਹੁੰਦੇ, ਉਹਨਾਂ ਨੇ ਪੱਤਾ ਬੰਦ ਕਰਤਾ ਸੀ ਜੀ। ਹਾਂਜੀ, ਨਾਲੇ ਟ੍ਰੈਵਲ ਕਰ ਜਾਂਦੇ ਸੀ ਨਾਲੇ ਆਪਣੇ ਕੰਮ ਕਰਾ ਜਾਂਦੇ ਸੀ।
2: ਹਾਂਜੀ, ਮੌਜਾਂ ਤਾਂ ਹੈਗੀਆਂ ਵੈਸੇ, ਹੁਣ ਇਹ ਸਰਕਾਰ ਨੇ ਦਿੱਤੀਆਂ ਹੋਈਆਂ
0: ਜੀ।
2: ਤੇ ਮੈਂ ਇੱਕ ਦਿਨ ਕਿਹਾ ਬੱਚਿਆਂ ਨੂੰ, ਮੈਂ ਬੱਚਿਆਂ ਨੂੰ ਦੋਨਾਂ ਨੂੰ ਛੋਟੇ ਨੇ ਬੜਾ 10 ਸਾਲ ਦਾ ਤੇ ਛੋਟਾ 8 ਦਾ, ਮੈਂ ਅਨੰਦਪੁਰ ਸਾਹਿਬ ਲੈ ਗਈ ਹਨਾ, ਤੇ ਮੈਂ ਕਿਹਾ ਵੀ ਅਨੰਦਪੁਰ ਸਾਹਿਬ ਤੋਂ ਬਾਅਦ ਨੈਣਾ ਦੇਵੀ ਜਾ ਕੇ ਤੇ ਜੱਗੇ ਜੱਟ ਦੀ ਇਹਨਾਂ ਨੂੰ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਕੁਦਰਤੀ ਨਾ ਅਸੀਂ ਉੱਥੇ ਨੇੜੇ ਪਹੁੰਚੇ, ਬਹੁਤ ਸੋਹਣਾ ਮੌਸਮ ਹੋ ਗਿਆ ਤੇ ਮੀਂਹ ਪੈਣ ਲੱਗ ਗਿਆ
0: ਜੀ।
2: ਫਿਰ ਮੈਂ ਗਈ ਨੀ, ਮੈਂ ਕਿਹਾ ਵੀ ਨਹੀਂ ਬਈ ਥੋੜਾ, ਮੈਂ ਕਦੇ ਗਈ ਵੀ ਨੀ ਸੀ ਐਕਚੁਲੀ ਉਸ ਪਾਸੇ ਨੂੰ। ਹਾਂਜੀ, ਤੇ ਮੇਰੀ ਸਲਾਹ ਸੀ ਕਿ ਨੈਣਾ ਦੇਵੀ ਤੇ ਜੱਗਾ ਜੱਟ ਦੀ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਹਾਂਜੀ, ਤੇ ਫਿਰ ਉਹ ਮੀਂਹ ਕਰਕੇ ਮੈਂ ਬਾਹਰ, ਤੇ ਫਿਰ ਅਸੀਂ ਜਿਹੜੀ ਵਿਰਾਸਤ ਏ ਖਾਲਸਾ ਉਹ ਦੇਖਣ ਚਲੇ ਗਏ ਭਾਜੀ। ਤੇ ਉਹ ਗਏ ਤਾਂ ਉੱਥੇ ਜਿਹੜੇ ਜਿਹੜੇ ਵਿਜ਼ਟਰ ਸੀਗੇ ਜਿਵੇਂ ਅਸੀਂ ਸੀਗੇ, ਉਹ ਤਾਂ ਬਹੁਤ ਥੋੜੇ ਹੋਣਗੇ, 15 ਕੁ ਜਾਂ 20 ਹੋਣਗੇ ਬਸ ਇੰਨੇ ਕੁ। ਤੇ ਬਿਲਕੁਲ ਹੀ ਭਰਿਆ ਪਿਆ, 4 ਬੱਸਾਂ ਖੜੀਆਂ ਰੋਡਵੇਜ਼ ਆਹ ਇਹਨਾਂ ਦੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੇ ਹਾਂਜੀ, ਉਹ ਬੀਬੀਆਂ ਨੂੰ ਤੇ ਬਾਬਿਆਂ ਨੂੰ ਲੈ ਕੇ ਆਏ ਤੀਰਥ ਯਾਤਰਾ ਵਾਲੇ। ਹਾਂਜੀ, ਤੇ ਅੰਦਰ ਹਾਲ ਭਰਿਆ ਪਿਆ, ਲਾਈਨਾਂ ਲੱਗੀਆਂ ਹੋਈਆਂ ਤੇ ਬੜਾ ਹੀ ਰਸ਼। ਤੇ ਉਹ ਮੈਂ ਅੰਦਰ ਜਾ ਕੇ ਉਹ ਸਾਰੀਆਂ ਬੀਬੀਆਂ ਤੇ ਉਹ ਮੈਂ ਨਾ ਐਕਚੁਲੀ ਮੈਂ ਵੈਸੇ ਤਾਂ ਚਲੋ ਨਹੀਂ ਲਾ ਤੋੜਨਾ ਚਾਹੀਦਾ।
0: ਜੀ
2: ਮੈਂ ਉਹ ਜਿਵੇਂ ਪਿਕਚਰ ਲੈਣ ਲੱਗੀ ਬੱਚਿਆਂ ਦੀ ਤੇ ਉਹ ਬੀਬੀਆਂ ਹੈਗੇ ਤਾਂ ਉਹਨਾਂ ਲਿਖਿਆ ਹੈ ਵੀ ਪਿਕਚਰ ਨਹੀਂ ਲੈ ਸਕਦੇ
0: ਜੀ।
2: ਤੇ ਉਹ ਬੀਬੀ ਮੈਨੂੰ ਕਹਿੰਦੀ ਇੱਕ ਉਹਨੂੰ ਪਤਾ ਨਹੀਂ ਸੀਗਾ, ਉਹ ਕਹਿੰਦੀ ਅਖੇ ਨਾ ਕਹਿੰਦੀ ਆਪਦਾ ਫੋਨ ਕੋਲਾ ਕਹਿੰਦੀ ਇਹਨਾਂ ਨੇ 5 ਘੰਟੇ ਬਿਠਾ ਕੇ ਰੱਖਣਾ ਜਦ ਨੂੰ ਆਪਣੀ ਬੱਸ ਜਾਣੀ ਨਿਕਲ ਕਹਿੰਦੀ ਅਖੇ।
0: ਅੱਛਾ ਜੀ।
2: ਤੇ ਹਾਂਜੀ ਉਹ
0: ਨਹੀਂ ਪਤਾ ਸਾਰਾ ਕੁਝ ਹੀ ਪੈਂਦੀ ਦੇਖੋ ਆਪਣੇ ਨਾਲੋਂ ਵੱਧ ਪਤਾ ਉੱਥੇ ਆਦਿਆਂ ਨੂੰ ਮਤਲਬ ਕਿ।
2: ਹਾਂਜੀ ਹਾਂਜੀ ਉਹ ਬੀਬੀਆਂ ਨੂੰ ਪਤਾ। ਬੀਬੀ ਮੈਨੂੰ ਕਹਿੰਦੀ ਇੱਕ ਕਹਿੰਦੀ ਕਹਿੰਦੀ ਆਪਦਾ ਫੋਨ ਕਹਿੰਦੀ ਤੇਰਾ ਫੜ ਲੈਣਾ ਇਹਨਾਂ ਨੇ ਕਹਿੰਦੀ 5 ਘੰਟੇ ਬਿਠਾ ਕੇ ਰੱਖਣਗੇ ਤੇ 5 ਘੰਟੇ ਫੋਨ ਨਹੀਂ ਦੇਣਾ ਤੇ ਬੱਸ ਆਪਣੀ ਜਾਣੀ ਆ ਜਾਣ ਨੂੰ ਨਿਕਲ। ਮੈਂ ਕਿਹਾ ਅੱਛਾ ਜੀ ਠੀਕ ਆ ਠੀਕ ਆ ਹਾਂਜੀ
0: ਕੀ ਬਾਤ
2: ਹੈ। ਤੇ ਉਹ ਮੈਂ ਤਾਂ ਬੜੀ ਖੁਸ਼ ਹੋਈ ਉਹਨਾਂ ਦੇਖ ਕੇ। ਮੈਂ ਕਿਹਾ ਵੀ ਕਿੱਥੇ ਬੇਚਾਰੀਆਂ ਨੇ ਹੁਣ ਸ਼ਾਮ ਨੂੰ ਧਾਰ ਕੱਢਣ ਨੂੰ ਬਾਲਟੀਆਂ ਚੱਕੀ ਫਿਰਨਾ ਹੋਣਾ ਸੀ, ਹੁਣ ਬੜੀਆ ਮੌਜ ਨਾਲ ਘੁੰਮ ਫਿਰ ਜਾਣਾ। ਸਾਰੀਆਂ ਹੀ ਬੀਬੀਆਂ ਬਾਬੇ ਬੀਬੀਆਂ ਬਾਬੇ ਹਾ ਤੇ ਉਹ ਦੇਖਣ ਆਏ ਹਨਾ। ਤੇ ਚਲੋ ਇਸ ਬਹਾਨੇ ਉਹਨਾਂ ਨੂੰ ਸੈਰ ਕਰਨ ਦਾ ਘਰੋਂ ਨਿਕਲਣ ਦਾ ਮੁਫ਼ਤ ਦੇ ਵਿਚ ਹੀ ਸੀ ਹਨਾ ਮੌਕਾ ਤਾਂ ਮਿਲਿਆ
0: ਹਨਾ। ਬਾਂਤੇ ਦੇ ਨਾ ਖਸਮਾ ਖਾਣੇ ਦੇ ਸਾਨੂੰ ਗਲੀ ਚੋਂ ਪੈਰ ਬਾਂਧ ਕੱਢਣ ਦਿੱਤਾ ਸੀ। ਭਗਵੰਤ ਮਾਨ ਦੇਖੋ ਜਿਉਂਦਾ ਵਸਦਾ ਰਵੇ, ਸਾਨੂੰ ਤਾਂ ਪੰਜਾਬ ਘੁਮਾ ਦਿੱਤਾ ਜੀ, ਇਹਦਾ ਦੇਣ ਕਿੱਥੇ ਦੇਵਾਂਗੇ।
2: ਉਥੇ ਨਾ ਰਸ਼ ਲੱਗਿਆ ਪਿਆ ਤੇ ਉਥੇ ਇੱਕ ਕੈਂਟੀਨ ਬਣੀ ਅਸੀਂ ਤਾਂ ਉਸ ਤੇ ਉਸ ਪਾਸੇ ਨੂੰ ਉਸ ਕੈਂਟੀਨ ਤੇ ਗਏ ਨੇ। ਕੈਂਟੀਨ ਜੇ ਟਾਈਪ ਆ ਉਥੇ ਲੋਕੀ ਤੁਸੀਂ ਲੈ ਕੇ ਕੁਛ ਜੂਸ ਕਾਫੀ ਚਾਹ ਜਾਂ ਕੁਛ ਸਨੈਕ ਲੈ ਕੇ ਖਾ ਸਕਦੇ ਹੋ। ਬਹੁਤ ਰਸ਼ ਹਨਾ ਜਿਹੜਾ ਥੋੜਾ ਬਹੁਤਾ ਪਾਕਟ ਮਨੀ ਤਾਂ ਹੁਣ ਜਦੋਂ ਕਿਰਾਇਆ ਮੁਫ਼ਤ ਚ ਸੀਗਾ ਫਿਰ ਕੁਛ ਤਾਂ ਪੈਸੇ ਹੁੰਦੇ ਹੀ ਨੇ ਹਨਾ। ਤੇ ਊ ਠੀਕ ਆ ਵੀ ਪੰਜਾਬ ਦੀ ਗੌਰਮੈਂਟ ਪੈਨਸ਼ਨ ਤਾਂ ਨੀ, ਹਰਿਆਣੇ ਚ ਤਾਂ ਸੀਨੀਅਰ ਦੀ ਨਹੀਂ ਸੀਨੀਅਰ ਦੀ ਬਹੁਤ ਪੈਨਸ਼ਨ ਆ ਮੇਰੇ ਖਿਆਲ 3000 ਤੋਂ ਵੀ ਉੱਤੇ ਆ ਹਰਿਆਣੇ ਚ ਤਾਂ।
0: ਅੱਛਾ ਜੀ।
2: ਹਾਂਜੀ ਹਾਂਜੀ ਹਾਂਜੀ ਕਾਫੀ ਪੈਨਸ਼ਨ ਆ ਮੇਰੇ ਖਿਆਲ 3200 ਸ਼ਾਇਦ 3800 ਦੇ ਨੇੜੇ ਤੇੜੇ ਹੋਵੇ। ਹਾਂਜੀ ਤੇ ਉਹ ਫੇਰ ਇੱਕ ਅੰਦਰ ਸੀਗੇ ਜਿਹੜੇ ਜਿਹੜੇ ਆ ਗਾਰਡ ਖੜੇ ਹੁੰਦੇ ਨੇ ਇਹ ਨਾ ਅਸੀਂ ਜਾਈਏ ਤੇ ਬੱਚੇ ਵੀ ਨਾਲ ਸੀਗੇ ਤੇ ਇੱਕ ਗਾਰਡ ਨੇ ਨਾ ਦੂਜੇ ਨੂੰ ਗਾਲ ਕੱਢੀ ਬਹੁਤ ਹੀ ਜਬਰ ਮਤਲਬ ਬੜੀ ਜਿਹੜੀ ਗੰਦੀ ਗਾਲ ਹੁੰਦੀ ਆ। ਮੈਂ ਉਹਨੂੰ ਕਿਹਾ ਮੈਂ ਉਹਨੂੰ ਯੰਗ ਜਿਹਾ ਸੀ ਮੈਂ ਉਹਨੂੰ ਖੜਾ ਲਿਆ ਮੈਂ ਕਿਹਾ ਗੱਲ ਸੁਣ ਕਾਕਾ ਮੈਂ ਕਿਹਾ ਪਿਕਚਰ ਤੁਸੀਂ ਸਾਨੂੰ ਲੈਣ ਨੀ ਦਿੰਦੇ ਅਸੀਂ ਤਾਂ ਪਿਕਚਰ ਅਸੀਂ ਕਿਹੜਾ ਕਿਤੇ ਕੁਛ ਇਹਦਾ ਬਈ ਕੁਛ ਉਹਦਾ ਮਿਸਯੂਜ਼ ਕਰਨਾ ਜਾਂ ਕੁਛ ਕਰਨਾ ਸਿਰਫ ਬੱਚਿਆਂ ਨੂੰ ਇਹ ਹੁੰਦਾ ਕਿ ਮੈਮਰੀ ਹੁੰਦੀ ਆ ਤੇ ਤਾਂ ਲੈ ਰਹੀ ਆ ਗਾਲ ਮੈਂ ਕਿਹਾ ਤੂੰ ਅੰਦਰ ਖੜ ਕੇ ਐਡੀ ਕੱਢਦਾ ਕਹਿੰਦਾ ਜੀ ਉਹ ਤਾਂ ਮੇਰੇ ਤੇ ਗਲਤੀ ਨਾਲ ਨਿਕਲ ਗਈ ਇਹਨੇ ਸਫਾਈ ਨੀ ਕੀਤੀ ਮੈਂ ਜੋ ਕੁਛ ਮਰਜ਼ੀ ਕੀਤਾ ਹੋਵੇ ਪਰ ਤੇਰਾ ਗਾਲ ਕੱਢਣ ਦਾ ਤਾਂ ਕੋਈ ਮਤਲਬ ਨੀ ਨਾ ਫਿਰ ਇੰਨੀ ਸੰਗਤ ਖੜੀ ਆ ਤੇ ਤੂੰ ਖੜਾ ਵੀ ਐਡੀ ਵੱਡਾ ਇੱਕ ਜਗ੍ਹਾ ਬਣਾਈ ਹੋਈ ਆ ਵਿਰਾਸਤ ਤੇ ਖਾਲਸਾ ਤੇ ਉਹਦੇ ਵਿੱਚ ਤੂੰ ਗਾਲ ਕੱਢਣ ਲੱਗਿਆ ਹੋਇਆ ਤੇ ਇਸ ਕਰਕੇ ਜਿਹੜੇ ਇਹ ਗੋਡਿਆਂ ਵਾਲਾ ਤੇ ਇਹ ਭਗਵੰਤ ਮਾਨ ਨੇ ਵਧੀਆ ਕੀਤਾ ਤੇ ਸੈਰ ਵਾਲਾ ਯਾਤਰਾ ਵਾਲਾ ਤਾਂ ਬੜਿਆ ਤੁਸੀਂ ਇਹਾਂ ਜਿਹੀ ਜਗ੍ਹਾ ਤੇ ਜਾ ਕੇ ਦੇਖੋ ਬੀਬੀ ਬਾਬੇ ਬੜੇ ਮੌਜ ਕਰਦੇ ਨੇ ਬੜੇ ਮੁਫ਼ਤ ਦੇ ਵਿੱਚ ਜਾਂਦੇ ਨੇ। ਹਾਂਜੀ ਤੇ ਰੌਣਕਾਂ ਲੱਗੀਆਂ ਪਏ ਨੇ ਜਿੱਥੇ ਕੋਈ ਹੋਰ ਨੀ ਜਾਂਦਾ ਜਦੋਂ ਕੋਈ ਵੀ ਤੇ ਨਹੀਂ ਕੌਣ ਲੈ ਕੇ ਜਾਂਦਾ ਪਿੱਛੋਂ ਪਰ ਹੁਣ ਬੱਸ ਚੜਦੀਆਂ ਨੇ ਹਨਾ ਬੱਸ ਚੜਦੀਆਂ ਨੇ ਤੇ ਹਾਂਜੀ ਤੇ ਇਸ ਕਰਕੇ ਮੈਂ ਭਾਜੀ ਉਹਨਾਂ ਨਾਲ ਦੱਸਣਾ ਸੀਗਾ ਵੀ
1: ਤੁਸੀਂ ਐਵੇਂ ਨਾ
2: ਹਾਂਜੀ
1: ਮੇਰੀ ਬੇਨਤੀ ਸੁਣੋ ਜਿਹਨੇ ਤੁਹਾਨੂੰ ਕਿਹਾ ਨਾ ਇਹ ਗੱਲ ਵੀ ਇਹਨਾਂ ਨੇ ਇੰਨੇ ਘੰਟੇ ਮੋਬਾਇਲ ਰੱਖਣਾ ਹੈਗਾ ਆ ਤੇ ਫਿਰ ਮੋਬਾਇਲ ਨੀ ਦੇਣਾ ਤੇ ਆਪਣੀ ਬੱਸ ਨਿਕਲ ਜਾਣੀ ਆ ਇਹਦਾ ਮਤਲਬ ਇਹ ਉਹ ਪਹਿਲੀ ਵਾਰੀ ਆਈ ਨਹੀਂ ਇਸ ਕਰਕੇ ਉਹ ਆਉਂਦੀ ਰਹਿੰਦੀ ਹੈਗੀ ਆ ਤੁਸੀਂ ਮੈਂ ਸੱਚੀ ਗੱਲ ਤੁਹਾਨੂੰ ਇਹ ਤੁਸੀਂ ਮਤਲਬ ਇਹਨਾਂ ਲੋਕਾਂ ਦੇ ਹਿਤੈਸ਼ੀ ਆ ਨਾ ਜੀ ਮੈਂ ਇੱਕ ਸੱਚੀ ਗੱਲ ਦੱਸਦਾ ਹੈਗਾ ਆ ਕਿ ਮੈਂ ਜਦੋਂ ਨਾ ਕਈ ਵਾਰੀ ਵੀਡੀਓ ਕਾਲ ਦੇ ਉੱਤੇ ਮੈਂ ਔਜਲਾ ਸਾਹਿਬ ਨੂੰ ਕੰਮ ਕਰਦੇ ਦੇਖਦਾ ਨਾ ਸਟੋਰ ਤੇ ਮੈਨੂੰ ਸ਼ਰਮ ਆਉਂਦੀ ਆ ਕਿ ਸਾਡੇ ਵਰਕ ਕਲਚਰ ਜਿਹੜਾ ਹੈਗਾ ਆ ਇੰਨਾ ਘੱਟ ਗਿਆ ਆ ਅਸੀਂ ਇੰਨੀ ਮਿਹਨਤ ਨਹੀਂ ਕਰਦੇ ਇਹ ਬੰਦੇ ਜਿਹਨਾਂ ਨੇ ਸਭ ਕੁਛ ਅਚੀਵ ਕਰ ਲਿਆ ਆ ਇਹਨਾਂ ਨੂੰ ਕੋਈ ਮਤਲਬ ਏਦਾਂ ਦੀ ਹੈ ਨੀ ਗੀ ਜੇ ਇਹਨਾਂ ਨੇ ਓਨੇ ਕਮਾਣੇ ਆ ਤੇ ਉੱਥੇ ਜਾ ਕੇ ਖਾਣੇ ਹੈਗੇ ਸਾਡੇ ਅਸੀਂ ਜਿਹੜੇ ਡੰਗ ਦੀਆਂ ਡੰਗ ਕਮਾਉਣ ਵਾਲੇ ਹੈਗੇ ਨਾ ਉਹ ਵੀ ਇੰਨਾ ਮਿਹਨਤ ਨਹੀਂ ਕਰਦੇ ਸਾਡੇ ਇੱਥੇ ਵਰਕ ਕਲਚਰ ਵੈਸੇ ਹੀ ਖਤਮ ਹੋ ਗਿਆ ਜੀ ਇਹ ਲੋਕਾਂ ਨੇ ਲੀਡਰਾਂ ਨੇ ਸਾਨੂੰ ਮਤਲਬ ਫ੍ਰੀ ਦੀਆਂ ਚੀਜ਼ਾਂ ਤੇ ਲਾਤਾ ਇਹਨਾਂ ਦੇ ਜਿਹੜਾ ਹੈਗਾ ਆ ਤੁਸੀਂ ਅੱਜ ਇਹ ਗੋਡੇ ਗੋਡੇ ਪਾਏ ਕਿਸੇ ਦੇ ਲਈ ਨਾ ਕਿਸੇ ਦਾ ਚੱਲਦਾ ਗੋਡਾ ਦੇਖਿਆ ਹੈਗਾ ਤੇ ਬਿੱਲ ਉੱਥੇ ਪਤਾ ਨੀ ਕਿੰਨੇ ਕਦੇ ਕੱਟ ਹੋਏ ਹੋਣੇ ਆ ਜੀ ਇਹ ਜੋ ਹੋ ਰਿਹਾ ਹੈਗਾ ਆ ਨਾ ਜੀ ਗੋਰਖ ਧੰਦਾ ਇਹ ਇੱਥੇ ਹੀ ਮੁਬਾਰਕ ਹੈਗਾ ਆ ਜੀ ਤੁਸੀਂ ਜਿਹੜਾ ਹੈਗਾ ਆ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਤੇ ਤਰਸ ਨਾ ਕਰੋ ਇਹ ਪੂਰੇ ਨਜ਼ਾਰੇ ਲੈਂਦੇ ਆ ਜੀ ਇਹ ਵੋਟ ਪਾਉਣ ਦਾ ਪੂਰਾ ਹੱਕ ਜਿਹੜਾ ਆ ਲੋਕੀ ਵਸੂਲ ਕਰਦੇ ਆ ਜੀ
0: ਹਾਂਜੀ
1: ਵਰਕ ਕਲਚਰ ਭੈਣ ਜੀ ਦੁੱਖ ਆਉਂਦਾ ਵਰਕ ਕਲਚਰ ਹੈ ਨੀ ਗਾ ਵਰਕ ਕਲਚਰ ਹੈ ਨੀ ਗਾ ਸਾਡੇ ਇੱਥੇ ਤੁਸੀਂ ਸੋਚਦੇ ਹੈਗੇ ਜੀ ਹਾਂਜੀ, ਬਾਕੀ ਕੋਈ ਚੀਜ਼ ਦੇਖ ਲਈ ਜਾਂ ਸੈਰਾਂ ਕਰ ਲਈਆਂ, ਉਹ ਜ਼ਿੰਦਗੀ ਦਾ ਮਕਸਦ ਨਹੀਂ ਹੈਗਾ। ਜ਼ਿੰਦਗੀ ਦਾ ਮਕਸਦ
2: ਨਹੀਂ ਹੈਗਾ,
1: ਹੁੰਦਾ ਹੈਗਾ
2: ਬਿਲਕੁਲ ਨਹੀਂ
1: ਯਾਰ ਕਿ
2: ਹੈਗਾ,
1: ਤੁਸੀਂ,
2: ਬਿਲਕੁਲ
1: ਹਾਂਜੀ, ਕਿ ਤੁਸੀਂ ਇੱਕ
2: ਪਰ
1: ਅੱਛਾ ਭਵਿੱਖ ਆਪਣਾ ਬਣਾਉਣਾ ਤੇ ਬੱਚਿਆਂ ਦਾ ਬਣਾਉਣਾ ਜੀ, ਪਹਿਲਾਂ
0: ਜੀ
1: ਗ੍ਰਹਿਸਤੀ ਦਾ ਜਿਹੜਾ ਫਰਜ਼ ਆ।
2: ਨਹੀਂ ਉਹ ਤੁਸੀਂ, ਮੈਂ ਇੱਕ ਹੋਰ ਵੀ ਤੁਹਾਨੂੰ ਕਹਿੰਦੀ ਆ ਵੀ ਜਿਹੜੀ ਇਹ ਜਿਹੜੀ ਇਹ ਹੁਣ ਵਿਰਾਸਤ ਏ ਖਾਲਸਾ, ਉਹਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਕੁਛ ਪਹਿਲਾਂ ਪਤਾ ਹੋਣਾ ਚਾਹੀਦਾ, ਤਾਂ ਤੁਸੀਂ ਸਮਝ ਸਕਦੇ ਹੋ ਹਨਾ। ਉਹ ਜਿਹੜੀ ਹਿਸਟਰੀ ਉਹਨਾਂ ਨੇ ਕੀਤੀ ਲਿਖੀ ਹੋਈ ਆ ਹਨਾ, ਉਹਨੂੰ ਸਮਝਣ ਦੇ ਲਈ, ਤੇ ਉਹ ਤਾਂ ਉਸ ਪੜ੍ਹਾਈ ਵਾਲੇ ਪਾਸੇ ਨੂੰ, ਸਕੂਲਾਂ ਵਾਲੇ ਪਾਸੇ ਨੂੰ ਤਾਂ ਇਹ ਲੈ ਕੇ ਜਾ ਹੀ ਨਹੀਂ ਰਹੇ ਹੈਗੇ ਹਨਾ, ਤਾਂ ਕਿ ਬੱਚਿਆਂ ਨੂੰ ਕੁਛ ਪਤਾ ਲੱਗੇ। ਜੇ ਹੁਣ ਉਹ ਜਿਹੜਾ ਅੰਦਰ ਉਹਨਾਂ ਨੇ ਪੂਰਾ ਬਣਾਇਆ ਹੋਇਆ ਸਾਰਾ ਕੁਛ, ਇੱਕ ਲਿਖਿਆ ਹੋਇਆ ਹਿਸਟਰੀ ਲਿਖੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਦੀ ਸਾਰਾ ਕੁਛ, ਪਰ ਉਹ ਜੇ ਤੁਹਾਨੂੰ ਪਤਾ ਹੋਊਗਾ ਵੀ ਕੀ ਚੀਜ਼ ਸੀਗੀ, ਤਾਂ ਹੀ ਆ। ਸਕੂਲ ਤਾਂ ਇਹ ਕਦੇ ਚੱਲਣ ਨਹੀਂ ਦੇ ਰਹੇ, ਸਕੂਲਾਂ ਚ ਤਾਂ ਬੱਚਿਆਂ ਨੂੰ ਸਕੂਲ ਵੱਲ ਨੂੰ ਤਾਂ ਇਹਨਾਂ ਦਾ ਖਿਆਲ ਹੀ ਹੈ ਨੀਗਾ ਵੀ ਪੜ੍ਹਾਈ ਬੱਚਿਆਂ ਨੂੰ ਆਵੇ ਹਨਾ।
0: ਸਿਟੀ ਬਣੀ ਆ ਕਿੰਨੇ ਚਿਰ ਦੀ, ਦੇਖੋ ਮੈਂ ਇੰਡੀਆ ਹੀ ਸੀਗਾ ਉਦੋਂ ਜਦੋਂ ਬਾਣੀ ਸ਼ੁਰੂ ਹੋਈ ਸੀ,
1: ਉਹੀ ਭਾਰਤ ਸਾਹਿਬ ਮੈਂ ਵੀ ਇਹੀ ਕਹਿਣ ਲੱਗਾ ਸੀ ਇਹਨਾਂ ਨੂੰ ਯਾਤਰਾ ਕਰਾਉਣ
2: ਨਾਲੋਂ ਸਿਟੀ ਜਿਹੜੀ ਬਣਾਈ ਆ, ਹਾਂਜੀ
1: ਬੱਚਿਆਂ ਨੂੰ ਸਾਇੰਸ
2: ਗੁਜਰਾਲ
1: ਸਿਟੀ ਲੈ ਕੇ
2: ਉਹਨਾਂ ਨੇ,
1: ਜਾਂਦੇ
0: ਬਿਲਕੁਲ ਆ ਜੀ।
2: ਨਹੀਂ ਗੁਜਰਾਲ ਉਹਨਾਂ ਨੇ ਜਿਹੜੀ ਬਣਾਈ ਸੀਗੀ ਸਾਇੰਸ, ਹਾਂਜੀ, ਤੇ ਉਹ ਕਿੰਨਾ ਕ ਕਿਤੇ ਉਹਨਾਂ ਦਾ ਉਹ ਕਰਦੇ ਨੇ, ਕਿੰਨੇ ਕ ਫ੍ਰੀ ਟੂਰ ਲੈ ਕੇ ਜਾਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਲਈ ਜਾਂ ਦੱਸਣ ਦੇ ਲਈ, ਤਾਂ ਉਹ ਤਾਂ ਕੁਛ ਹੈ ਹੀ ਨੀ ਗਾ ਹਨਾ। ਤੇ ਪਰ ਆ ਯਾਤਰਾ ਤੇ ਵਧੀਆ ਇਹਨਾਂ ਨੇ ਚਾਰਟ ਤੇ ਲਾ ਲਿਆ, ਲੱਗੇ ਰਹਿਣਗੇ ਲੋਕੀ ਵਧੀਆ, ਲੋਕਾਂ ਨੂੰ ਜੇ ਲੋਕਾਂ ਦੀ ਸਮਝ ਇੰਨੀ ਹੁੰਦੀ, ਇੰਨੀ ਸੋਚ ਇੰਨੀ ਹੁੰਦੀ, ਤੇ ਜਿਹੜਾ ਇੰਨਾ ਨਿਘਾਰ ਪੰਜਾਬ ਦੇ ਵਿੱਚ ਆਇਆ, ਪੰਜਾਬ ਜਿਹੜਾ ਪੰਜਾਬ ਦਾ ਬੇੜਾ ਗਰਕ ਹੁਣ ਹੋਇਆ, ਕੱਲ ਵੀ ਜਿਵੇਂ ਆਪਾਂ ਕਹਿੰਦੇ ਸੀਗੇ ਕਿੱਥੋਂ ਕਿੱਥੇ ਸਿਰਮੌਰ ਹੁੰਦਾ ਸੀਗਾ ਹਾਕੀ ਦੇ ਵਿੱਚ, ਤੇ ਕਬੱਡੀ ਇਹ ਜਿਹੜੀਆਂ ਵਿਰਾਸਤੀ ਖੇਲਾਂ ਸੀਗੀਆਂ ਸੀ, ਤੇ ਹੁਣ ਹੁਣ ਕੀ ਆ, ਹੁਣ ਇਹ ਮੁੰਡੇ ਮਾਰ ਰਹੇ ਨੇ। ਕੱਲ ਆਪਾਂ ਤੁਸੀਂ ਇਹੀ ਗੱਲਾਂ ਸਾਰੀਆਂ ਦੱਸੀਆਂ ਨੇ ਹਨਾ, ਤੇ ਉਹ ਉਸ ਪਾਸਿਓ ਤਾਂ ਬ੍ਰੇਨ ਇਹਨਾਂ ਨੇ ਉਹਨਾਂ ਦਾ ਸੋਚਣੀ ਬੰਦ ਕਰਤੀ ਸਭ ਦੀ, ਲੋਕਾਂ ਦੀ ਸੋਚਣ ਲਈ ਤਾਂ ਉਹ ਦੇ ਹੀ ਨੀ ਰਹੇ ਕੁਛ ਵੀ। ਜੇ ਸੋਚਣਗੇ ਤੇ ਤਾਂ ਫੇਰ ਖੜੇ ਹੋਣਗੇ, ਖੜੇ ਇਹਨਾਂ ਨੇ ਹੁਣ ਦੇਣਾ ਨੀ ਹੈਗਾ ਹੁਣ, ਤੇ ਹੁਣ ਤਾਂ ਉਹ ਮੁਫ਼ਤ ਦੀਆਂ ਚਾਟਾਂ ਲਾਈਆਂ ਹੋਈਆਂ ਨੇ, ਹਾਂ ਬਈ ਤੁਸੀਂ ਤੁਹਾਨੂੰ ਤੀਰਥ ਯਾਤਰਾ ਤੇ ਲੈ ਗਏ, ਤੁਹਾਨੂੰ ਗੋਡੇ ਪਵਾ ਤੇ, ਦੰਦ ਪਵਾ ਤੇ, ਤੇ ਬੱਸਾਂ ਦੇ ਵਿੱਚ ਫ੍ਰੀ ਦੇ ਤੀਆਂ, ਬੀਬੀਆਂ ਨੂੰ ਦੇ ਤਾ ਵੀ ਤੁਸੀਂ ਜਾਓ ਤੇ ਆਪਦਾ ਘੁੰਮੋ ਫਿਰੋ, ਤੇ ਘਰੋਂ ਬੀਬੀ ਹੀ ਹੁੰਦੀ ਆ ਘਰ ਦੇ ਵਿੱਚ, ਐਕਚੁਲੀ ਔਰਤ ਹੀ ਹੁੰਦੀ ਆ ਜਦੋਂ, ਚਲੋ ਠੀਕ ਆ ਮੈਂ ਇਹ ਨੀ ਇਹ ਗੱਲ ਕਹਿੰਦੀ, ਪਰ ਔਰਤ ਥੋੜੀ ਜੀ ਸੈਂਸਿਟਿਵ ਹੁੰਦੀ ਆ, ਉਹੀ ਸਵੇਰ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ ਉਹਨਾਂ ਨੇ ਰੋਟੀ ਬਣਾ ਕੇ ਦੇਣੀ ਆ, ਜਾਂ ਸ਼ਾਮ ਨੂੰ ਵੀ ਫਿਕਰ ਕਰਨਾ ਵੀ ਆਇਆ ਕੋਈ ਕੰਮ ਤੋਂ ਰੋਟੀ ਚਾਹੀਦੀ ਆ, ਤੇ ਜੇ ਕੋਈ ਕੰਮ ਤੇ ਨਹੀਂ ਵੀ ਗਿਆ ਜਾਂ ਬੱਚੇ ਹੁੰਦੇ ਸੀ ਮੁੰਡੇ ਹੁੰਦੇ ਸੀ ਕੁੜੀਆਂ ਨਹੀਂ ਕੰਮ ਕਰਦੇ, ਉਹਨਾਂ ਨੂੰ ਵੀ ਕਾਂ ਕਾਂ ਕਰਨੀ ਵੀ ਉੱਠੋ ਤੁਸੀਂ ਕੰਮ ਕਰ ਲਓ, ਤੇ ਉਹ ਉਹਨਾਂ ਨੂੰ ਤਾਂ ਇਹਨਾਂ ਨੇ ਹੁਣ ਉਸ ਪਾਸੇ ਤਾਂ ਹਟਾ ਹੀ ਦਿੱਤਾ ਸਾਰਾ ਕੁਛ ਵੀ ਤੁਸੀਂ ਵੀ ਆਪ ਵੀ ਸੈਰ ਕਰਿਆ ਹੋ ਤੇ ਬਸ ਰਹਿਣ ਦੋ ਕੰਮਾਂ ਵਾਲਾ, ਤਾਂ ਉਹ ਤੁਹਾਨੂੰ ਮੁਫ਼ਤ ਦਾ ਰਾਸ਼ਨ ਆ ਜਾਣਾ ਤੇ ਬਸ ਠੀਕ ਹੈ ਹਨਾ, ਤੇ ਇਸ ਕਰਕੇ ਹਾਂਜੀ। ਤੇ ਬਾਕੀ ਹਾਸੇ ਚ ਗੱਲਾਂ ਹਾਸੇ ਚ ਰਹਿ ਗਈਆਂ, ਪਰ ਇਹ ਹੈ ਤਾਂ ਬਹੁਤ ਮਾੜੇ ਪਾਸੇ ਨੂੰ, ਮਾੜਾ ਰੁਝਾਨ ਲੋਕਾਂ ਨੇ ਹਾਂਜੀ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ ਹਾਂਜੀ,
0: ਬਿਲਕੁਲ
2: ਚਲੋ ਹਾਂਜੀ।
1: ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਨਾ ਜੀ, ਜਿਹੜਾ ਸਾਇੰਸ ਸਿਟੀ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਜੀ। ਬੁੱਢਿਆਂ ਕੋਲੋਂ ਇਹਨਾਂ ਨੇ ਵੋਟਾਂ ਲੈਣੀਆਂ, ਬੱਚਿਆਂ ਦੀਆਂ ਵੋਟਾਂ ਨਹੀਂ ਨਾ ਬਣੀਆਂ ਜੀ।
2: ਭਾਜੀ ਸੈਨੀ ਸਾਹਿਬ ਭਾਜੀ, ਜੇ ਸਾਇੰਟਿਫਿਕ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਗਏ ਇਹ, ਤਾਂ ਫੇਰ ਇਹ ਬਾਕੀ ਚੀਜ਼ਾਂ ਦਾ ਸਾਰਾ ਧੰਦੇ ਨੇ ਜਿਹੜੇ ਹੁਣ ਤੁਸੀਂ ਪੁਜਾਰੀਵਾਦ ਵਾਲਾ ਧੰਦਾ ਸਾਰਾ, ਫੇਰ ਉਹ ਖਤਮ ਹੋ ਜਾਊਗਾ ਉਸੇ ਪਾਸੇ ਨੂੰ। ਤਾਂ ਇਹ ਆਪ ਜੇ ਹੁਣ ਇਹ ਉਹ ਕੀ ਕਹਿੰਦੇ ਨੇ ਉਹ ਜਿਹੜਾ ਬਣਿਆ ਹੋਇਆ ਜਿੱਥੇ ਮੈਡੀਟੇਸ਼ਨ ਕਰਦੇ ਨੇ ਉਹ ਕੀ ਆ ਉਹਨੂੰ ਕਹਿੰਦੇ ਨੇ
0: ਯੋਗਾ ਸੈਂਟਰ,
2: ਜਿੱਥੇ ਨਹੀਂ ਨਹੀਂ ਉਹ ਜਿੱਥੇ ਕੇਜਰੀਵਾਲ ਵੀ ਪਿਛਲੇ ਸਾਲ ਆਇਆ ਸੀਗਾ, ਕੀ ਸੀਗਾ ਉਹਦਾ ਨਾਮ,
1: ਹਾਂਜੀ ਵਿਪਾਸਨਾ ਵਾਲਾ, ਵਿਪਾਸਨਾ ਵਾਲੇ,
2: ਵਿਪਾਸਨਾ ਵਾਲਾ, ਵਿਪਾਸਨਾ ਵਾਲਾ ਤੇ ਹੁਸ਼ਿਆਰਪੁਰ ਵਾਲਾ
0: ਜੀ।
2: ਹਾਂਜੀ ਹਾਂਜੀ, ਉਹ ਤੁਸੀਂ ਜੇ ਇਹ ਸਾਇੰਟਿਫਿਕ ਚੀਜ਼ਾਂ ਨੂੰ ਦੱਸਣਗੇ ਬੱਚਿਆਂ ਨੂੰ, ਸਾਇੰਸ ਸਿੱਖਣਗੇ ਬੱਚੇ, ਸਾਇੰਟਿਫਿਕ ਮਾਇੰਡ ਹੋਊਗਾ ਉਹਨਾਂ ਦਾ, ਉਹ ਵਿੱਚੋਂ ਘੋਗ ਕਰਨਗੇ ਵੀ ਇਹਦੇ ਚ ਕੀ ਆ ਕੀ ਨਹੀਂ, ਫੇਰ ਇਹ ਪੋਲਿਟਿਕਸ ਵਾਲਿਆਂ ਦਾ ਕੰਮ ਕਿਵੇਂ ਚੱਲੂਗਾ।
0: ਬਿਲਕੁਲ ਹੈ ਜੀ,
2: ਇਹ ਤਾਂ ਫੇਰ ਆਪ ਹੀ ਇਹ ਆਪਦੇ ਪੈਰੀ ਥੋੜੀ ਕੁਹਾੜੀ ਮਾਰਨਗੇ, ਉਹਨੂੰ ਪ੍ਰਮੋਟ ਸਾਇੰਸ ਸਿਟੀ ਨੂੰ ਕਿਉਂ ਪ੍ਰਮੋਟ ਕਰਨਗੇ, ਇਹ ਤਾਂ ਕਹਿਣਗੇ ਵੀ ਤੁਸੀਂ ਜਾਓ ਮਹਾਰਾਜ ਮੂਹਰੇ, ਅੱਖਾਂ ਬੰਦ ਕਰ ਲਓ, ਪ੍ਰਸ਼ਾਦ ਲੈ ਲਓ, ਬਹਿ ਜਾਓ, ਨੀਵੀਂ ਪਾ ਲਓ, ਦੇਖਿਓ ਨਾ, ਅੱਖਾਂ ਨਾ ਖੋਲਿਓ ਤੁਸੀਂ ਹਨਾ। ਇਹ ਨੀ ਕਿ ਅੱਖਾਂ ਬੰਦ ਕਰਕੇ ਚਲੋ ਠੀਕ ਆ ਸ਼ਾਂਤੀ, ਆਪਾਂ ਕਹਿੰਦੇ ਆ ਵੀ ਮੈਡੀਟੇਸ਼ਨ ਆ ਹੋਰ ਸਾਰਾ ਕੁਛ, ਉਹ ਪੱਖ ਵੱਖਰਾ, ਤੇ ਉਹ ਮਤਲਬ ਤੁਹਾਨੂੰ ਠੀਕ ਆ ਤੁਸੀਂ ਕਾਮ ਬੈਠਦੇ ਹੋ ਸ਼ਾਂਤ ਬੈਠਣ ਦੇ ਲਈ, ਪਰ ਇਹ ਤਾਂ ਦੂਜੇ ਲੋਟ ਕਹਿੰਦੇ ਆ ਵੀ ਤੁਸੀਂ ਬਸ ਵੈਸੇ ਹੀ ਨਾ ਦੇਖੋ, ਵੈਸੇ ਹੀ ਅੱਖਾਂ ਮੀਚ ਲੋ ਤੁਸੀਂ, ਹਨਾ। ਤੇ ਇਸ ਕਰਕੇ ਹਾਂਜੀ ਚਲੋ, ਹਾਂਜੀ ਚਲੋ ਠੀਕ ਹੈ ਭਾਜੀ, ਹਨਾ ਜੀ,
0: ਬਿਲਕੁਲ,
2: ਹਾਂਜੀ
1: ਹਾਂਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਥੈਂਕ ਯੂ। ਜਾਂਦੇ ਜਾਂਦੇ ਇੱਕ ਵਾਰੀ ਦੱਸਦੇ ਆ ਭੈਣ ਜੀ,
0: ਹਾਂਜੀ ਡ੍ਰੌਪ ਕਰ ਕੇ ਕੋਈ ਨਹੀਂ ਸੁਣ ਲੈਣਗੇ ਬਾਅਦ ਚੋਂ, ਕੰਟੀਨਿਊ ਪਲੀਜ਼।
1: ਓਕੇ ਓਕੇ ਓਕੇ, ਪਰ ਇਹ ਸਭ ਜਿਹੜੀ ਹੈਗੀ ਨਾ ਵੀ ਜਿਹੜੀ ਚੀਜ਼ ਦਾ ਦਿਖਾਵਾ ਹੋ ਜਾਂਦਾ ਨਾ ਜੀ, ਉਹ ਕਦੀ ਵੀ ਅਧਿਆਤਮ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ,
0: ਨਹੀਂ ਹੁੰਦੀ।
1: ਇਸ ਕਰਕੇ ਦਿਖਾਵੇ ਵਾਲੀ ਤਾਂ ਕੋਈ ਗੱਲ ਹੋਣੀ ਨੀ ਚਾਹੀਦੀ ਹੈਗੀ। ਬਾਕੀ ਇਹ ਜਿਹੜੇ ਤੁਸੀਂ ਕਿਹਾ, ਆਪਾਂ ਕਹਿੰਦੇ ਸਰ ਪਿੰਡਾਂ ਦੇ ਵਿੱਚ ਜਿਹੜਾ ਆ ਵੀ ਦੁੱਧ ਤਾਂ ਮੁੱਲ ਲੈਣ ਲੱਗ ਪਏ ਹੈਗੇ ਜੀ, ਪਸ਼ੂ ਰੱਖਣ ਦਾ ਕਲਚਰ ਖਤਮ ਹੋ ਗਿਆ ਜੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਆ ਇਹਨਾਂ ਬੁੱਢਿਆਂ ਨੂੰ ਤਾਂ ਇਸ ਕਰਕੇ ਲੈ ਜਾਂਦੇ, ਇਹਨਾਂ ਦੀਆਂ ਵੋਟਾਂ ਹੈਗੀਆਂ, ਫਿਰ ਮਰਜ਼ੀ ਨਾ ਵੀ ਇਹਨਾਂ ਦੇ ਗੱਲ ਦੇ ਵਿੱਚ ਜਿਹੜਾ ਆ ਆਪਣੇ ਨਾਂ ਦਾ ਆਈਡੈਂਟੀ ਕਾਰਡ ਆਪਣੀ ਫੋਟੋ ਗੱਲ ਚ ਪਵਾ ਕੇ ਘੁਮਾ ਦੇਣੇ ਆ ਜੀ, ਤੇ ਉਹ ਤਾਂ ਟੂਲਸ ਬਣਾਏ ਹੈਗੇ ਆ ਆਪਣੇ, ਤੇ ਟੂਲਸ ਜਿਹੜੇ ਆ ਵਰਕ ਕਰ ਰਹੇ ਹੈਗੇ ਆ ਜੀ,
0: ਇਹ ਬਣਨ ਜੋਗੇ ਛੱਡ ਦੇਣਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ, ਇਹਨਾਂ ਦੇ ਮੂੰਹ ਨੂੰ ਜਾਣਗੇ ਜੀ।
1: ਪਰ ਸਾਹਿਬ ਵੈਲਫੇਅਰ ਸਟੇਟ ਦਾ ਕੰਸੈਪਟ ਹੈਗਾ ਸੀ ਸਾਡੇ, ਇਹ ਵੈਲਫੇਅਰ ਸਟੇਟ ਵਾਲੀ ਗੱਲ ਨਹੀਂ ਹੈਗੀ, ਇਹ ਸ਼ੁਰੂ ਤੋਂ ਰਾਜਨੀਤੀ ਇਸ ਕਰਕੇ ਕਰੀ ਜਾਂਦੀ ਕਿ 5 ਸਾਲ ਇਹੋ ਜਿਹਾ ਕੰਮ ਕਰਨਾ ਕਿ ਅਗਲੇ 5 ਸਾਲ ਲਈ ਫੇਰ ਸਾਨੂੰ ਵੋਟਾਂ ਮਿਲ ਜਾਣ।
0: ਨਾਲੇ ਸਾਈਂ ਸਾਹਿਬ ਇਕਨੋਮਿਕ ਦਾ ਇੱਕ ਜਿਹੜਾ ਪੁਆਇੰਟ ਹੈਗਾ ਉਹਦੇ ਵਿੱਚ ਕਿ ਬੈਲੈਂਸ ਕਿੱਦਾਂ ਰੱਖਣਾ, ਇੱਕ ਮਤਲਬ ਕਿ ਜੋ ਇਨਪੁੱਟ ਹੈ ਆਊਟਪੁੱਟ ਹੈ, ਚਾਹੇ ਆਪਾਂ ਇੱਕ ਘਰ ਦਾ ਹੀ ਆਪਾਂ ਖਰਚ ਦੇਖ ਲਈਏ, ਜੇ ਆਪਾਂ ਇੱਕ ਦੋ ਛੁੱਟੀਆਂ ਵੀ ਕਰ ਲੈਂਦੇ ਹਾਂ ਜਾਂ ਕੁਝ ਵੀ ਹੈ, ਜਾਂ ਉਹਦੇ ਨਾਲ ਵੀ ਕਈ ਵਾਰੀ ਫਿਕਰ ਪੈ ਜਾਂਦਾ ਕਿ ਯਾਰ ਢਾਂਚਾ ਹੈ ਜੋ ਹਨਾ, ਮਤਲਬ ਕਿ ਉਹਦੇ ਨਾਲ ਉਹ ਬੈਟਰ ਆ ਕਿ ਕੁਝ ਨਾ ਕੁਝ ਕਰੀ ਜਾਈਏ। ਤੇ ਜੇ ਏਡਾ ਵੱਡਾ ਪੂਰਾ ਸੂਬਾ ਸੰਭਾਲਣਾ ਹੈ, ਉਹਦੀ ਇਨਪੁੱਟ ਆਊਟਪੁੱਟ ਦੇਖਣੀ ਹੋਊਗੀ, ਭਈ ਇਨਪੁੱਟ ਤਾਂ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ 1% ਹੈ ਤੇ ਆਊਟਪੁੱਟ ਤੁਹਾਡੀ ਹੈਗੀ ਹੈ 5% ਜੀ, ਕਿੰਨਾ ਕੁ ਚਿਰ ਉਹ ਚੀਜ਼ ਚੱਲ ਜਾਊਗੀ?
1: ਬਿਲਕੁਲ ਭਾਰਤ ਸਾਹਿਬ, ਇੱਕ ਭੈਣ ਜੀ ਹੁਣੀ ਜਾਂਦੇ ਜਾਂਦੇ ਜਿਹੜੀ ਪੁਆਇੰਟ ਆਊਟ ਕਰਕੇ ਗਏ ਨਾ ਗੱਲ, ਮਤਲਬ ਮੈਨੂੰ ਬਹੁਤ ਅਪੀਲ ਕੀਤੀ ਉਹ ਗੱਲ ਕਿ ਜਦੋਂ ਆਪਾਂ ਕੋਈ ਚੀਜ਼ ਦੇਖਣ ਜਾਂਦੇ ਹੈਗੇ ਆ, ਜਾਂ ਤਾਂ ਅਸੀਂ ਹਿਸਟਰੀ ਦੇ ਏਡੇ ਕੁ ਜਾਣਕਾਰ ਹੋਈਏ ਕਿ ਸਾਨੂੰ ਹਿਸਟਰੀ ਬਾਰੇ ਸਾਰਾ ਕੁਛ ਪਤਾ ਹੋਵੇ, ਤੇ ਜਦੋਂ ਉਹਦੀ ਅਸੀਂ ਪਿਕਚਰਾਈਜੇਸ਼ਨ ਦੇਖੀਏ ਉਦੋਂ ਅਸੀਂ ਜਿਹੜਾ ਇਸ ਚੀਜ਼ ਨੂੰ ਅਕਸੈਪਟ ਕਰੀਏ। ਸੋ ਇਸ ਕਰਕੇ ਜਿਹੜਾ ਹੈਗਾ ਸਰ, ਮੈਂ ਇਸ ਚੀਜ਼ ਦੇ ਨਾਲ ਤਾਂ ਬਿਲਕੁਲ ਇਤਫਾਕ ਰੱਖਦਾ, ਬਾਕੀ ਜੇ ਕਿਸੇ ਨੇ ਦੇਖਣਾ ਹੋਵੇ ਨਾ, ਉਹਦੀ ਕਰਿਓਸਿਟੀ ਹੋਵੇ, ਉਹ ਕਮਾਈ ਕਰੇ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਆ, ਤੇ ਘੁੰਮ ਕੇ ਆਵੇ ਜਦੋਂ ਮਰਜ਼ੀ ਆਵੇ, ਜਦੋਂ ਉਹਦਾ ਟਾਈਮ ਹੈਗਾ ਆ ਜੀ, ਇਹ ਸਰਕਾਰਾਂ ਦੇ ਕੰਮ ਥੋੜਾ ਹੁੰਦੇ ਆ।
0: ਸਾਡਾ ਘੁੰਮਣਾ ਇੱਕ ਹੋਰ ਹੀ ਬੱਕਰਾ, ਕਈ ਵਾਰੀ ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ, ਮੇਰੇ ਵਾਲੀ ਜਿਹੜੀ ਹੈਗੀ ਆ ਉਹ ਕਈ ਵਾਰੀ ਕਹਿ ਦਿੰਦੀ ਆ ਕਿ ਤੈਨੂੰ ਅੱਛੋ ਵਾਈ ਲੱਗੀ ਰਹਿੰਦੀ ਹੈ, ਮਤਲਬ ਕਿ ਡੈਸਟੀਨੇਸ਼ਨ ਦੇ ਉੱਤੇ ਕਦੋਂ ਪਹੁੰਚ ਜਾਈਏ ਹਨਾ, ਪਰ ਕਹਿੰਦੀ ਆ ਜਿਹੜੀ ਰਾਹ ਦਾ ਰਸਤਾ ਆ ਜਿੱਥੇ ਆਪਾਂ ਚੱਲ ਰਹੇ ਹਾਂ, ਘੱਟੋ ਘੱਟ ਇਹਦਾ ਆਲਾ ਦੁਆਲਾ ਤਾਂ ਦੇਖ, ਮਤਲਬ ਕਿ ਕੁਦਰਤ ਦਾ ਨਜ਼ਾਰਾ ਦੇਖ, ਸਫ਼ਰ ਨੂੰ ਕਾਹਤੋਂ ਉਡੀਕ ਰਿਹਾ ਵੀ ਮੈਂ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਕੇ ਮਤਲਬ ਕਿ ਸਾਹ ਲੈਣਾ ਹੈ।
1: ਗੱਲ ਏਦਾਂ ਹੋਈ ਗਾ ਨਾ ਜੀ, ਮੈਂ ਨਾ ਉਹ ਆਪਣੇ ਉੱਥੇ ਆਫਿਸ ਜਿਹੜਾ ਸਾਨੂੰ ਚੈਂਬਰ ਅਲਾਟ ਹੋਇਆ, ਤੇ ਉੱਥੇ ਨਾ ਉਹ ਆਫਰ ਆਈਆਂ ਵੀ ਹਾਂ ਜੀ ਵਾਲਪੇਪਰ ਲਵਾ ਲਓ, ਸ਼ੀਟ ਲਵਾ ਲਓ, ਜਾਂ ਏਦਾਂ ਕਰਕੇ। ਉਹ ਮੇਰੇ ਨਾਲ ਦਾ ਬੰਦਾ ਗੱਡੀ ਚਲਾਉਂਦਾ ਪਿਆ ਤੇ ਮੈਨੂੰ ਕਹਿੰਦਾ ਰਿਕਸ਼ੇ ਦੇ ਉੱਤੇ ਜਿਹੜੀ ਸੀ ਇਹ ਸ਼ੀਟ ਸੀ ਜਿਹੜੀ ਤੁਹਾਨੂੰ ਬੰਦਾ ਉਹ ਕਹਿ ਰਿਹਾ ਸੀ ਲਾਉਣ ਵਾਸਤੇ
0: ਜੀ।
1: ਮੈਂ ਕਿਹਾ ਭਲਿਆ ਲੋਕਾ, ਸ਼ੀਟ ਤਾਂ ਮੈਂ ਤਾਂ ਦੇਖੀ ਹੋਊ ਜੇ ਮੈਂ ਰਿਕਸ਼ਾ ਦੇਖਿਆ ਹੋਊਗਾ, ਆਪਾਂ ਤਾਂ ਅੰਤਰ ਧਿਆਨ ਹੋਏ ਤੇਰੀ ਗੱਡੀ ਚ ਬੈਠੇ ਹੈਗੇ, ਲੈ ਚੱਲ ਜਿੱਦਾਂ ਮਰਜ਼ੀ। ਤੋ ਉਹ ਲੋਕੀ ਇੰਜੋਏ ਕਰਦੇ ਹੈਗੇ, ਉਸ ਸਫ਼ਰ ਨੂੰ ਵੀ ਇੰਜੋਏ ਕਰਦੇ ਹੈਗੇ ਆ ਜੀ, ਕਿ ਉਸ ਸਮੇਂ ਨੂੰ ਇੰਜੋਏ ਕਰਦੇ ਆ। ਇਹ ਲੋਕੀ ਬਹੁਤ ਐਡਵਾਂਸ ਆ, ਭਾਰਤ ਸਾਹਿਬ ਇਹਨਾਂ ਦਾ ਸੁਭਾਅ ਬਣ ਗਿਆ ਆ। ਸਾਡਾ ਸੁਭਾਅ ਉਹੀ ਹੈਗਾ ਜੀ ਵੀ ਘਰੋਂ ਨਿਕਲੇ ਤੇ ਮੰਜ਼ਿਲ ਤੇ ਪਹੁੰਚਣਾ, ਪਰ ਫਟਾਫਟ ਉਧਰ ਪਹੁੰਚ ਜਾਈਏ ਜੀ। ਹਾਂਜੀ, ਸੋ ਇਸ ਕਰਕੇ ਠੀਕ ਹੈ ਭਾਰਤ ਸਾਹਿਬ, ਮੈਂ ਲਵਾਂਗਾ ਇਜਾਜ਼ਤ
0: ਜੀ ਹੁਣ। ਇੱਕ ਮਿੰਟ ਜੇ ਲੱਗਿਆ ਤਾਂ ਚਲੋ ਦੁਬਾਰਾ ਕਾਲ ਕਰ ਲਿਓ, ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ,
1: ਕਰੋ ਕਰੋ ਆਨ। ਹਾਂਜੀ ਹਾਂਜੀ ਹਾਂਜੀ ਵੀਰ ਜੀ, ਗੱਲ ਕਰੋ
3: ਜੀ। ਸਤਿ ਸ੍ਰੀ ਅਕਾਲ ਸਰੋਤਿਆਂ ਨੂੰ, ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਤਾਂ ਆਪਦੇ ਆਪ ਨੂੰ ਹਿੱਲ ਗਿਆ
0: ਜੀ। ਨਹੀਂ ਉਹ ਵਿਅੰਗ ਕਰ ਰਹੇ ਸੀ ਜੀ, ਜੀ
3: ਵਿਅੰਗ ਨਹੀਂ, ਚਲੋ ਰਾਜ ਜੀ ਇੱਥੇ ਵਾਲੇ ਦਾ ਵੋਟ ਪਾਉਣਾ ਤੇ ਅਮੈਰੀਕਾ ਵਾਲੇ ਦਾ ਵੋਟ ਪਾਉਣ ਨੂੰ ਜੀ ਕਰੀ ਜਾਂਦਾ ਵੀ ਹੁਣ ਦੱਸੋ।
0: ਉਹ ਮੈਂ ਤਾਂ ਹੀ ਚੇਤੇ ਕਰਾਇਆ ਸੀ ਸੈਣੀ ਸਾਹਿਬ, ਸੈਣੀ ਸਾਹਿਬ ਤਾਂ ਹੀ ਆਪਾਂ ਔਜਲਾ ਸਾਹਿਬ ਤਾਂ ਹੀ ਚੇਤੇ ਕਰਾਇਆ ਸੀ ਭੈਣ ਜੀ ਨੂੰ
1: ਦੇਖ ਕੇ।
3: ਕਿਸੇ ਪਿੰਡ ਸ਼ਮਸ਼ਾਨ ਘਾਟ ਇੰਨਾ ਸੋਹਣਾ ਬਣਾਇਆ, ਕਹਿੰਦਾ ਬੰਦਾ ਕਹਿੰਦਾ ਯਾਰ ਮਰਨੂ
0: ਚੇਤੇ ਕਰਦਾ ਜੀ। ਕੀ ਬਾਤ ਹੈ ਜੀ,
3: ਉਹ ਕੰਮ ਹੋ ਗਿਆ
0: ਜੀ।
3: ਮੈਂ ਤਾਂ ਬਹੁਤ ਹੱਸਿਆ, ਮੈਂ ਥੱਲੇ ਲਿਖਿਆ ਵੀ ਮੈਂ ਭੈਣ ਜੀ ਦੇ ਦਿਲ ਦੀ ਗੱਲ ਸੋਚ ਕੇ ਐਂ ਲੱਗੀ ਜਾਂਦਾ ਵੀ ਬੁੱਢੇ ਛੇਤੀ ਹੋ ਜਾਈਏ।
0: ਜੀ ਬਿਜਲੀ ਦਾ ਆ ਗਿਆ, ਪਾਣੀ ਦਾ ਆ ਗਿਆ, ਹੈ ਆਪਣਾ ਬਿਲਡਿੰਗ ਦਾ ਟੈਕਸ ਆ ਗਿਆ, ਕੌਂਸਲ ਟੈਕਸ ਆ ਗਿਆ, ਉੱਥੇ ਤਾਂ ਸਾਰਾ ਕੁਝ ਬਿਜਲੀ ਫਰੀ, ਪਾਣੀ ਫਰੀ, ਦਾਣੇ ਫਰੀ, ਬੱਸ ਦਾ ਸਫ਼ਰ ਫਰੀ ਹੈ, ਫਿਰ ਰੱਬ ਦੇ ਨਾਲ ਸੁਰਤ ਲਾਉਣ ਦੇ ਲਈ ਸਿੱਧਾ ਤਾਰਾਂ ਜੋੜਨ ਦੇ ਲਈ ਬੱਸਾਂ ਫਰੀ ਉੱਥੇ ਜਾਂਦੀਆਂ ਨੇ, ਇੰਨੀਆਂ ਸਹੂਲਤਾਂ ਜੀ ਤਾਂ ਟਰੰਪ ਨੀ ਦੇ ਸਕਦਾ।
3: ਮੈਂ ਉਹੀ ਗੱਲ ਕਰਦਾ ਨਾ, ਤੁਸੀਂ ਉਹ ਬਲਜਿੰਦਰ ਕੌਰ ਵਾਲੀ ਤਲਵੰਡੀ ਸਾਬੋ ਵਾਲੀ, ਉਹ ਕਹਿੰਦੀ ਦੇਖੋ ਜੀ ਵੀ ਇਹ ਪਹਿਲੀ ਸਰਕਾਰ ਆ ਜਿਹੜੀ ਬਜ਼ੁਰਗਾਂ ਬਾਰੇ ਸੋਚ ਰਹੀ ਹੈ
0: ਜੀ।
3: ਕਹਿੰਦੀ ਅੱਜ ਤੋਂ ਪਹਿਲਾਂ ਕਿਸੇ ਨੇ ਸੋਚਿਆ ਨੀ, ਬਜ਼ੁਰਗ ਘਰੇ ਬੈਠੇ ਹੁਣ ਕਿੰਨੇ ਖੁਸ਼ ਨੇ, ਤੀਰਥ ਯਾਤਰਾ ਤੇ ਜਾਂਦੇ ਨੇ
0: ਜੀ
3: ਖੁਸ਼ੀ ਖੁਸ਼ੀ। ਸੋ ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਕਿਹਾ ਵੀ ਦੱਸੋ ਵੀ ਬੰਦੇ 2 ਮਹੀਨੇ ਦੇ ਵਿੱਚ ਭਰਵਾਏ ਗਏ, ਜਿਨ੍ਹਾਂ ਨੇ ਉੱਥੇ ਰਹਿਣਾ ਭਾਈ ਉਹਨਾਂ ਦਾ ਕੀ ਕਸੂਰ ਹੈ?
0: ਬਿਲਕੁਲ ਹੈ ਜੀ।
1: ਵੀਰ ਜੀ ਪਤਾ ਕੀ ਹੈ, ਜਿਹੜੇ ਨਾ ਕੋਮਲ ਹਿਰਦੇ ਦਾ ਮਤਲਬ ਜਿਹੜਾ ਹੈਗਾ ਆ, ਉੱਥੇ ਸ਼ਾਸਤਰ ਚ ਲਿਖਿਆ ਜਿਹੜੇ ਕੋਮਲ ਹਿਰਦੇ ਦੇ ਸੋਫਟ ਹਾਰਟਡ ਪੀਪਲ ਹੁੰਦੇ ਨਾ ਜੀ, ਇਹ ਬੜੀ ਛੇਤੀ ਦੂਜੇ ਦੀ ਨਾ ਸਟੈਪ ਇਨ ਟੂ ਦੀ ਸ਼ੂ ਆਫ ਅਦਰ ਜਿਹੜਾ ਹੈਗਾ ਆ, ਇਹਨਾਂ ਨੂੰ ਫੀਲਿੰਗ ਆਉਣ ਲੱਗ ਪੈਂਦੀ ਹੈਗੀ ਆ। ਇਹਨਾਂ ਨੇ ਦੇਖੋ ਕਿੱਦਾਂ ਮਹਿਸੂਸ ਕੀਤਾ ਵੀ ਇਹਨਾਂ ਨੇ ਘਰਾਂ ਚ ਬੈਠੇ ਰਹਿਣਾ ਸੀਗਾ, ਇਹਨਾਂ ਨੂੰ ਕਿਹਨੇ ਘੁਮਾਉਣਾ ਸੀਗਾ, ਹੈ ਜੀ ਚਲੋ ਇਸ ਸਹੂਲਤ ਦੇ ਨਾਲ ਇਹ ਇਸ ਤਰੀਕੇ ਨਾਲ ਆ ਗਏ ਹੈਗੇ ਆ ਜੀ, ਪਰ ਇਹਨਾਂ ਨੂੰ ਇਹ ਨੀ ਪਤਾ ਵੀ ਜੇ ਇੱਥੇ ਨਾ ਜਾਂਦੇ ਇਹਨਾਂ ਨੇ ਧਰਨੇ ਤੇ ਚਲ ਜਾਣਾ ਸੀਗਾ, ਇਹਨਾਂ ਨੇ ਜਾਣਾ ਹੀ ਜਾਣਾ ਕਿਤੇ ਨਾ ਕਿਤੇ, ਇਹਨਾਂ ਨੇ ਨੀ ਘਰ ਟਿਕਣਾ।
0: ਹਾਂਜੀ
1: ਇਹਨਾਂ ਦੇ ਪਿੰਡੋ ਟਰਾਲੀ, ਕਿਸੇ ਨਾਲ ਪਿੰਡੋ ਟਰਾਲੀ ਚੱਲ ਪੈਣੀ ਸੀ ਉਹਦੇ ਚ ਲਟਕ ਜਾਣਾ ਸੀਗਾ, ਇਹ ਰੱਖੇ ਹੀ ਜਿਹੜੇ ਇਸੇ ਕੰਮ ਲਈ ਆ। ਹਾਂਜੀ ਵੀ ਆਉਂਦੇ ਜਾਂਦੇ ਰਹਿੰਦੇ ਆ ਇਹ।
3: ਰਾਜਨ ਜੀ ਉਹ ਕੰਮ ਹੋਇਆ, ਕਹਿੰਦੇ ਫਰੀ ਦਾ ਤਾਂ ਤੇਲ ਜੁੱਤੀ ਚ ਪਵਾ ਲਿਆਉਣੇ ਅਸੀਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
3: ਉਹ ਕੰਮ ਹੈ। ਤੇ ਦੇਖੋ ਇੱਕ ਹੋਰ ਗੱਲ ਹੈ ਇਹਦੇ ਵਿੱਚ, ਜਿਹੜਾ ਭਗਵੰਤ ਮਾਨ ਹੈ ਸ਼ੁਰੂ ਤੋਂ 16 ਸਾਲ ਦੀ ਉਮਰ ਚ ਕਮੇਟੀ ਕਰਦਾ ਸ਼ੁਰੂ ਕਰਦਾ ਰਿਹਾ,
0: ਆਪਾਂ ਚਲੋ
3: ਉਹ ਗੱਲ ਨੀ, ਉਹਨੂੰ ਇਮੋਸ਼ਨਲ ਟੱਚ ਦਾ ਵੀ ਪਤਾ ਨਾ।
0: ਬਿਲਕੁਲ ਹੈ ਜੀ,
3: ਵੀ ਰਵਾਉਣਾ ਕਿਵੇਂ, ਸਾਰੀ ਜਦੋਂ ਬੰਦਾ ਹੋ ਜਾਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਹਨੂੰ ਕਿੱਥੇ ਇਮੋਸ਼ਨਲ ਕਰਨਾ
0: ਜੀ।
3: ਆਪਣੇ ਤਾਂ ਆਪਾਂ ਇਹੋ ਜਿਹੇ ਆ ਕਿ ਆਪਾਂ ਤੇ ਕੁੱਤ ਕਿਸੇ ਦਾ ਪ੍ਰਦੇਸ ਗਿਆ ਤਾਂ ਗੀਤ ਸੁਣ ਕੇ ਹੋਰ ਮਾਂ ਰੋਈ ਜਾਂਦੀ ਹੁੰਦੀ ਹੈ
0: ਜੀ।
3: ਕਲਚਰ ਇਹ ਜਿਹਾ ਜੀ,
0: ਬਿਲਕੁਲ
3: ਕੁਦਰਤੀ ਗੱਲ ਹੈ।
1: ਬਿਲਕੁਲ ਜੀ ਬਿਲਕੁਲ,
3: ਠੀਕ ਹੈ ਜੀ। ਮੈਂ ਤਾਂ ਚਲੋ ਭੈਣ
1: ਠੀਕ ਹੈ ਪਾਲਾ ਸਾਹਿਬ, ਮੈਂ ਜਾਇ ਕਰੂੰਗਾ ਜੀ।
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਵੀਰ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ।
0: ਸ਼ੁਕਰੀਆ ਜੀ, ਸ਼ੁਕਰੀਆ,
1: ਹਾਂਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਹੋਰ ਵੀ ਦੋਸਤ ਕਾਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਪੁੱਛ ਵੀ ਰਹੇ ਨੇ, ਜਰੂਰ ਕਾਲ ਕਰ ਸਕਦੇ ਹੋ ਜੀ, ਏਦਾਂ ਦੀ ਕੋਈ ਗੱਲ ਨਹੀਂ ਹੈ। ਵਿਸ਼ੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਉਹਦੇ ਉੱਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ, ਤੇ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਵੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਲੱਗਦਾ ਕਿ ਚੰਡੀਗੜ੍ਹ ਜਿਹੜੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਪਹੁੰਚ ਚੁੱਕੇ ਹੈ। ਲੋ ਦੋਸਤੋ, ਇਹ ਗੱਲਾਂ ਬਾਤਾਂ ਹੋਈਆਂ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਨਾਲ ਤੇ ਜੋਲ ਭੈਣ ਜੀ ਜੁੜੇ ਸੀ, ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ ਤੇ ਬਹੁਤ ਸਾਰੇ ਵਿਸ਼ੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੀ ਉਡੀਕ ਕਰ ਰਹੀ ਹੈ ਤੇ ਫਿਰ ਗੱਲਾਂ ਬਾਤਾਂ ਮੈਂ ਤਾਂ ਕੁਝ ਨਾ ਕੁਝ ਸੁਣਾਈ ਜਾਣਾ ਹੈ ਤੇ ਵਿਦੇਸ਼ੀ ਖਬਰਾਂ ਨੇ ਇੱਕ ਦੋ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਕੁਝ ਜਿਹੜੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਤੇ ਮੁਕੱਦਰ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੂ ਜੀ।
4: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਜਨਾਬ, ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਬਹੁਤ ਵਧੀਆ। ਮੇਰੀ ਆਵਾਜ਼ ਆਉਂਦੀ ਜੇ?
0: ਆਉਂਦੀ ਜੇ ਫੁੱਲ ਆਉਂਦੀ ਹੈ ਜੀ।
4: ਠੀਕ ਆਉਂਦੀ ਜੇ?
0: ਹਾਂਜੀ ਹਾਂਜੀ ਬਿਲਕੁਲ ਜੀ।
4: ਠੀਕ ਹੈ ਜੀ, ਚਲੋ
0: ਜੀ
4: ਮੈਂ ਕਰ ਲਈਏ ਬਾਈ ਇਹਨਾਂ ਨਾਲ ਗੱਲ, ਉਹੀ ਗੱਲ ਬੜੇ ਦਿਨ ਹੋ ਗਈ ਕੀਤੀ ਹੋਈ ਨੀ
0: ਜੀ।
4: ਪੁੱਛ ਲਈ ਹੁਣ ਵੋਟਾਂ ਨੇੜੇ ਆਈ ਜਾਂਦੀਆਂ ਨੇ ਵੀ ਕਿਹਨੂੰ ਪਾਈਏ।
0: ਤੁਸੀਂ ਦੱਸੋ ਭਾਈ, ਉਹ ਤੁਸੀਂ ਤਾਂ ਬੰਦਾ ਗੁਜਰਾਤ ਭੇਜਿਆ ਹੋਇਆ, ਜਦੋਂ ਕੋਈ ਰੋਲਾ ਪੈ ਜਾਂਦਾ ਤੁਸੀਂ ਗੁਜਰਾਤ ਭਜਾ ਦਿੰਦੇ ਹੋ ਹੈ?
4: ਆਹੋ
0: ਜੀ,
4: ਆਹੋ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ
0: ਜੀ।
4: ਮੈਂ ਕਿਹਾ ਵੀ ਮੈਂ ਇਹ ਹੁੰਦਾ ਨਾ ਵੀ ਚਲੋ ਫਿਰ ਵੀ ਹੁੰਦਾ ਵੀ ਚਲੋ ਸਿਆਣੇ ਬੰਦੇ ਦੀ ਸਲਾਹ ਲੈਣੀ ਲੈ ਲੈਣੀ ਚਾਹੀਦੀ ਹੈ।
0: ਇੰਨਾ ਵੀ ਸਿਆਣਾ ਹੁਣ ਪਿੰਡ ਦੇ ਵਿੱਚ ਕੋਈ ਵਾਰਦਾਤ ਹੋ ਜਾਂਦਾ ਸਿਆਣੇ ਨੂੰ ਗਾਲ ਦੇ ਬਰਾਬਰ ਸਿਆਣੇ ਨੂੰ ਬੁਲਾਓ।
4: ਉਹ ਨਹੀਂ ਨਹੀਂ ਅਸੀਂ ਤਾਂ ਭਰਜ ਬਾਈ ਜੀ, ਅਸੀਂ ਤਾਂ ਖੂਹ ਦੇ ਡੱਡੂਆਂ ਪਿੰਡ ਵਾਲੇ ਹੀ ਆ ਬਸ, ਅਸੀਂ ਤਾਂ ਉੱਥੇ ਕੋਈ ਫਿਰਦੇ ਆ
0: ਜੀ
4: ਕਈ ਸੱਜਣ ਐ ਵੀ ਬਾਹਰ ਘੁੰਮਦੇ ਫਿਰਦੇ ਵਿਚਰਦੇ ਨੇ, ਉਹਨਾਂ ਨੂੰ ਜਿਆਦਾ ਹੀ ਸਮਝ ਹੁੰਦੀ ਹੈ
0: ਜੀ,
4: ਉਹਦੇ ਕਰਕੇ ਹੁੰਦਾ ਵੀ ਚਲੋ ਕਈ ਵਾਰੀ ਮਿਲ ਜੇ ਸਲਾਹ ਤਾਂ ਫਿਰ ਉਹਦੇ ਮਾੜੀ ਵੀ ਗੱਲ ਨੀ ਹੁੰਦੀ।
0: ਤੁਹਾਨੂੰ ਕਿਹਾ ਜਨਾਬ, ਚਾਹੇ ਕੋਈ ਵੀ ਆਵੇ, ਜਿਹੜਾ ਮਰਜ਼ੀ ਤੁਹਾਡਾ ਜ਼ੋਰ ਹੋਣਾ ਚਾਹੀਦਾ ਓਪੋਜੀਸ਼ਨ ਬਣਾਉਣ ਦਾ, ਓਪੋਜੀਸ਼ਨ ਨੂੰ ਵੋਟ ਪਾਉਣੀ ਹੈ ਜੀ।
4: ਓਪੋਜੀਸ਼ਨ ਹੈਗੀ ਤਾਂ ਹੈਗੀ ਆ, ਰਾਜਾ ਵੜਿੰਗ ਓਪੋਜੀਸ਼ਨ ਹੀ ਹੈ।
0: ਚਲੋ ਇਹਨੂੰ ਹੀ ਲੈ ਆਓ, ਸ਼ਾਇਦ ਕੁਝ ਕਰ ਹੀ ਦਿਖਾਵੇ ਜੀ, ਕਰ ਹੀ ਗੁਜ਼ਰੇ ਕੁਝ।
4: ਆ ਰੋਜ਼ ਰੋਜ਼ ਬਿਆਨ ਸੁਣਦੇ ਤਾਂ ਹੈਗੇ
0: ਜੀ, ਆਪਣੀਆਂ ਉਲਝਣਾਂ ਚ ਫਸੇ ਹੋਏ ਆ ਜੀ ਅਜੇ।
4: ਉਹੀ ਤਾਂ ਗੱਲ
0: ਜੀ,
4: ਕੀ ਕਰੀਏ, ਭਰਦਵਾਜੀ ਬਹੁਤ ਔਖਾ ਹੋ ਗਿਆ। ਤੁਸੀਂ ਬੈਠੇ ਫਿਨਲੈਂਡ, ਤੁਸੀਂ ਹੁਣ ਸੋਚਦੇ ਫਿਨਲੈਂਡ ਦੇ ਹਿਸਾਬ ਨਾਲ, ਅਸੀਂ ਇੱਥੋਂ ਦੇ ਹਿਸਾਬ ਨਾਲ ਸੋਚਦੇ ਹਾਂ
0: ਜੀ। ਨਹੀਂ ਜੇ ਜੋ ਹਾਲਾਤ ਨੇ, ਜਿਵੇਂ ਜੋਲ ਭਾਂਜੀ ਗੱਲ ਕਰਕੇ ਗਏ ਨੇ US ਤੋਂ, ਆਪਣਾ ਟਰੈਵਲ ਕਰਕੇ ਗਏ ਨੇ ਇੰਡੀਆ, ਤੇ ਉਹ ਦੱਸਦੇ ਨੇ ਕਿ ਭਾਈ ਇੰਡੀਆ ਵੱਡੀਆਂ ਪ੍ਰਾਪਤੀਆਂ ਸਾਰਾ ਕੁਝ ਹੈ, ਤੇ ਦੂਸਰੇ ਪਾਸੇ ਟਰੰਪ ਦੇਖ ਲਓ, ਉੱਥੇ ਰੋਲਾ ਪਾਈ ਜਾਂਦਾ, ਕਹਿੰਦਾ ਅਮਰੀਕਾ ਨੂੰ ਸੇਵ ਕਰੋ ਜੀ, ਉਹ ਕਹਿੰਦਾ ਅਸੀਂ ਉੱਜੜ ਚੱਲੇ। ਬਿਲਕੁਲ
4: ਗੱਲ ਤਾਂ ਉਹੀ ਹੈ, ਸੁਖ ਚੈਨ ਕਿਤੇ ਵੀ ਨੀ ਰਿਹਾ ਹੈਗਾ, ਸਾਰੇ ਪਾਸੇ ਬੁਰੇ ਹਾਲ।
0: ਸਭ ਤੋਂ ਵੱਧ ਸਹੂਲਤਾਂ ਪੰਜਾਬ ਚ ਮਿਲ ਰਹੀਆਂ ਸੀ।
4: ਉਹ ਨਹੀਂ ਨਹੀਂ ਨਹੀਂ ਭਾਰਤ ਬਾਈ ਜੀ, ਕਿਹੜੀਆਂ ਸਹੂਲਤਾਂ? ਇਹ ਤਾਂ ਜਿਨ੍ਹਾਂ ਨੂੰ ਇਹ 200 ਯੂਨਿਟਾਂ, ਤੁਸੀਂ ਮੈਂ ਬਿਜਲੀ ਦੀ ਗੱਲ ਕਰਦੇ ਸੀ ਨਾ, ਇਹ ਜਿਨ੍ਹਾਂ ਨੂੰ ਦੇਣ ਦੇ ਸੀ ਬਾਈ ਜੀ, ਉਹਨਾਂ ਨੂੰ 200-100 ਯੂਨਿਟ ਵੱਧ ਹੈ, ਜਿਹੜੇ ਬਿੱਲ ਭਰਨ ਵਾਲੇ ਨੇ ਉਹਨਾਂ ਦੇ ਭਾਰ। ਮੈਂ ਤਾਂ ਮੈਨੂੰ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਇਸੇ ਕੰਮ ਚ ਉਲਝੇ ਨੂੰ
0: ਬਾਈ ਜੀ, 3 ਫੇਸ ਹੋ ਗਿਆ ਜਾਂ ਕੁਝ ਹੋ ਗਿਆ, ਉਹਨਾਂ ਦੇ ਤਾਂ ਬਿੱਲ ਉਹ ਵਧਾ ਦਿੱਤੇ ਨਾ, ਦੁੱਗਣੇ ਕਰ ਦਿੱਤੇ, 3 ਗੁਣੇ ਹੋ ਗਏ।
4: ਮੈਂ ਤਾਂ ਭਾਰਤ ਬਾਈ ਜੀ ਪਿੱਛੇ ਜੀ ਸੋਲਰ ਲਵਾ ਲਿਆ, ਹੋ ਗਏ 6-7 ਮਹੀਨੇ। ਉਹ ਮੈਂ ਜਦੋਂ ਨਹੀਂ ਸੀ ਲਵਾਇਆ, ਮੈਨੂੰ ਉਦੋਂ ਵੀ ਬਿੱਲ ਓਨਾ ਹੀ ਆਉਂਦਾ ਸੀ, ਆਹ ਲਵਾ ਲਿਆ ਤੇ ਹੁਣ ਵੀ ਓਨਾ ਹੀ ਆਉਂਦਾ।
0: ਅੱਛਾ ਜੀ,
4: ਹਾਂਜੀ, ਤੇ ਉੱਥੇ ਜਾ ਕੇ ਪੁੱਛੀ ਦਾ ਉਹਨਾਂ ਨੂੰ ਕੋਈ ਫਾਇਦਾ ਨੀ ਬਾਈ ਜੀ, ਜ਼ੀਰੋ ਫਾਇਦਾ। ਮੈਂ ਜਾ ਕੇ ਆ ਪੁੱਛੀ ਦਾ ਉੱਥੇ ਉਹਨਾਂ ਨੂੰ ਦਫ਼ਤਰ ਚ ਜਾ ਕੇ ਜੀ, ਇਹ ਤੁਸੀਂ ਸੌ ਲੋਜਿਕ ਅੱਗੋਂ ਸੁਣਾ ਦਿੰਦੇ ਨੇ, ਤੁਸੀਂ ਜੀ ਅਣਗਹਿਲੀ ਕਰਦੇ ਹੋਵੋਗੇ ਜੀ, ਤੁਸੀਂ ਫਲਾਣਾ ਕਰਦੇ ਹੋਵੋਗੇ ਵੀ ਸੋਲਰ ਲੱਗ ਗਿਆ ਹੁਣ ਜਿੰਨੀ ਮਰਜ਼ੀ ਲਾਈਟ ਵਰਤ ਲਈਏ।
0: ਹੈਂ
4: ਉਹ ਮੈਂ ਬਾਈ, ਮੈਂ ਜਿੱਦਾਂ ਸਾਨੂੰ ਪਹਿਲੇ ਮਹੀਨੇ ਬਿੱਲ ਆਇਆ ਸੀ, ਮੈਂ ਤਾਂ ਸਗੋਂ ਜਿਹੜੀ ਲਾਈਟ ਅੱਗੇ ਅਣਗਹਿਲੀ ਕਰੀ ਦੀ ਸੀ ਉਹ ਵੀ ਬੰਦ ਕਰਨ ਲੱਗ ਗਏ, ਵੀ ਉਹੀ ਗੱਲ ਵੀ ਇਹ ਕਾਹਤੋਂ ਆਉਣ ਦਿਆ ਬਿੱਲ
0: ਜੀ।
4: ਉੱਥੇ ਇਹ ਸਾਨੂੰ ਜੀ, ਸਾਨੂੰ ਤਾਂ ਜੋ ਦਫ਼ਤਰ ਚ ਸਾਨੂੰ ਰਿਕਾਰਡ ਤੁਹਾਡਾ ਆਉਂਦਾ ਪਿਆ ਜੀ, ਅਸੀਂ ਤਾਂ ਉਹਦੇ ਹਿਸਾਬ ਨਾਲ ਬਿੱਲ ਕਰਨੇ।
0: ਤੁਸੀਂ ਤਾਰਾ ਕਿਤੇ ਸੋਲਰ ਨੂੰ ਤਾਂ ਨੀ ਪਵਾ ਸੀ?
4: ਨਹੀਂ ਨਹੀਂ, ਸਾਰਾ ਕੁਛ ਕਰ ਲਿਆ ਬਾਈ ਜੀ, ਸਾਰਾ ਕੁਛ ਕਰ ਲਿਆ
0: ਜੀ,
4: ਸਭ ਕੁਛ ਕਰ ਲਿਆ
0: ਜੀ। ਕਿਤੇ ਰਾਹ ਚ ਤਾਂ ਕੋਈ ਮੀਟਰ ਲੱਗਿਆ ਹੋਇਆ ਜਿਹੜਾ ਘੁਮਾਈ ਜਾਂਦਾ ਜੀ?
4: ਨਹੀਂ ਨਹੀਂ, ਕੋਈ ਮੀਟਰ ਨੀ ਲੱਗਿਆ ਬਾਈ ਜੀ, ਸਾਡਾ ਤਾਂ ਬਾਹਰ ਘਰ ਹੈ ਪਿੰਡ ਤੋਂ।
0: ਅੱਛਾ ਜੀ,
4: ਤੇ ਮੈਂ ਸਵੇਰੇ ਸਗੋਂ ਜਾਣਾ, ਹੁਣ ਪਿੱਛੇ ਗਿਆ ਸੀ ਮੈਂ ਕੱਲ ਪਰਸੋਂ, ਹੁਣ ਮੀਟਰ ਚੈਲੰਜ ਕਰਕੇ ਵੇਖਣਾ ਇੱਕ ਵਾਰੀ।
0: ਪਰ ਗੱਲ ਨੇ ਜੈ ਸਿੰਘ ਭਾਜੀ ਆਏ ਸੀਗੇ ਇੱਕ ਵਾਰੀ ਗੱਲ ਕਰਦੇ ਸੀ ਇਸੇ ਵਿਸ਼ੇ ਦੇ ਉੱਤੇ, ਮੀਟਰਾਂ ਦੇ ਉੱਤੇ, ਤੇ ਇੱਕ ਆਪਣਾ ਮੀਟਰ ਜਰੂਰ ਉੱਥੇ ਘਰ ਜਿਹੜਾ ਇੱਕ ਤਾਂ ਚਲੋ ਗੌਰਮੈਂਟ ਦੇ ਵੱਲੋਂ ਜਾਂ ਬਿਜਲੀ ਮਹਿਕਮੇ ਵੱਲੋਂ ਜਿਹੜਾ ਲੱਗਾ ਹੀ ਹੈ, ਪਰ ਇੱਕ ਮੀਟਰ ਆਪਣਾ ਲਿਆ ਕੇ ਉੱਥੇ ਐਕਸਟਰਾ ਲਵਾ ਲਓ, ਫਿਰ ਉਹ ਪਤਾ ਲੱਗ ਜਾਏਗਾ ਉਹਦੀ ਰੀਡਿੰਗ ਜਿਹੜੀ ਆ ਮੇਨ ਦੀ ਆਉਂਦੀ ਹੈ, ਤੇ ਉਹ ਕੀ ਬਰਾਬਰ ਹੀ ਹੈ, ਕਿੰਨਾ ਕੁ 1-2 ਯੂਨਿਟ ਦਾ ਫਰਕ ਹੈ ਜਾਂ ਜ਼ਿਆਦਾ ਫਰਕ ਹੈ?
4: ਮੈਂ ਉਹ ਵੀ ਉਹ ਜੇਈ ਨਾਲ ਗੱਲ ਕੀਤੀ ਸੀ, ਮੈਂ ਪੁੱਛਿਆ ਸੀ ਉਹਨੂੰ, ਉਹ ਵੀ ਕਹਿੰਦਾ ਵੀ ਲਵਾ ਲਓ ਤੁਸੀਂ ਇੱਕ ਵਾਰੀ ਵੀ ਚੈੱਕ ਹੋ ਜਾਊਗਾ ਤੁਹਾਡਾ
0: ਜੀ।
4: ਉਹ ਮੈਂ ਤਾਂ ਉਹਨੂੰ ਕਿਹਾ ਸੀ, ਮੈਂ ਵੀ ਮੈਨੂੰ ਘੱਟੋ ਘੱਟ ਇਹ ਤਾਂ ਸਮਝਾ ਦੋ ਵੀ ਉਹੀ ਗੱਲ ਵੀ ਮੇਰਾ ਫਿਰ ਮੈਨੂੰ ਆ ਸੋਲਰ ਲਵਾਉਣ ਦੀ ਲੋੜ ਕੀ ਸੀ
0: ਜੀ,
4: 2-2.5 ਲੱਖ ਰੁਪਇਆ ਇਹਦੇ ਤੇ ਖਰਚਾ ਕਰਤਾ, ਵੀ ਫਿਰ ਜਿੰਨਾ ਕੁ ਬਿੱਲ ਮੈਂ ਭਰੀ ਜਾਂਦਾ ਉਹ ਨਹੀਂ ਆਉਂਦਾ ਸੀ।
0: ਆਹੋ, ਇਹ ਤਾਂ ਹੈ ਕਿ ਬਾਈ ਜੀ, ਗੌਰਮੈਂਟ ਸੋਲਰ ਦੀ ਬਿਜਲੀ ਜਿਹੜੀ ਆ ਵਾਧੂ ਹੋ ਜਾਂਦੀ ਆ, ਤਾਂ ਫਿਰ ਉਹ ਲਾਈਨਾਂ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ, ਉਹ ਤੁਹਾਨੂੰ ਪੇ ਕਰ ਦਿੰਦੇ ਆ ਜੀ।
4: ਬਾਈ ਜੀ ਅਸਲ ਦੇ ਨਾਲ ਇਹ ਸਭ ਲੁੱਟਣ ਦੇ ਲੱਗੇ ਹੋਏ ਨੇ, ਕੁਛ ਨੀ, ਇਹਨਾਂ ਨੇ ਹੌਲੀ ਹੌਲੀ ਹੌਲੀ ਨਿੱਜੀ ਕਰਨ ਵਾਲੇ ਪਾਸੇ ਲੈ ਕੇ ਤੁਰੇ ਹੋਏ ਨੇ
0: ਜੀ।
4: ਇਹ ਸਾਰਾ ਟੋਲਾ ਇੱਕੋ ਹੀ ਹੈ, ਇਹਨਾਂ ਚੋਂ ਕੋਈ ਘੱਟ ਨੀ ਹੈਗਾ
0: ਜੀ।
4: ਹੈ, ਮੈਂ ਤਾਂ ਹੀ ਪੁੱਛਦਾ ਸੀ ਤੁਹਾਨੂੰ, ਮੈਂ ਵੀ ਜਾਂ ਤਾਂ ਹੁਣ ਐ ਕਰੀਏ ਵੀ ਜਿਹੜਾ ਲੀਡਰ ਆਉਂਦਾ ਵੀ ਜੇ ਉਹਦੇ ਸਿਰ ਦੇ ਉੱਤੇ ਬਾਜ ਘੁੰਮਦਾ ਵੀ ਆਪਾਂ ਉਹਨੂੰ ਵੋਟ ਪਾਈਏ ਕਿ ਕਿਹਨੂੰ ਪਾਈਏ, ਵੀ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਜਿਹਦੇ ਨਾਲ ਨਾਲ ਬਾਜ ਆਉਂਦਾ ਹੋਵੇ, ਕੋਈ ਕੋਈ ਪਤਾ ਤਾਂ ਲੱਗੇ ਕੋਈ ਇੱਕ ਆਪਾਂ ਨੂੰ ਇਹ ਕਿਸੇ ਡਾਇਰੈਕਸ਼ਨ ਚ ਹੋਵੇ ਵੀ ਹਾਂ ਯਾਰ ਆਪਾਂ ਇਹਨੂੰ ਵੋਟ ਪਾਣੀ ਹੈ
0: ਜੀ,
4: ਕੋਈ ਨਵੀਂ ਚੀਜ਼ ਹੋਵੇ ਕੋਈ।
0: ਹੁਣ
4: ਗੱਲ ਉਹੀ ਹੈ ਬਾਈ ਜੀ, ਬਹੁਤ ਔਖਾ ਹੋਇਆ ਪਿਆ ਭਾਰਤ ਬਾਈ ਜੀ, ਸਾਨੂੰ ਨੀ ਸਮਝ ਆਉਂਦੀ ਅਸੀਂ ਤਾਂ ਦਿਨ ਰਾਤ ਕਮਾ ਕੇ ਰੋਟੀ ਖਾਣ ਵਾਲੇ ਬੰਦੇ ਆ ਬਾਈ ਜੀ, ਆਪਣੀ ਦਸਾਂ ਨੌਵੇਂ ਦੀ ਖਾਈ ਦੀ ਹੈ।
0: ਬਿਲਕੁਲ ਹੈ ਜੀ,
4: ਇੱਕ ਪੈਸੇ ਦੀ ਟੁੱਟੇ ਪੈਸੇ ਦੀ ਵੀ ਕਿਸੇ ਨਾਲ ਉਹ ਨੀ ਕਰੀ ਦੀ
0: ਜੀ।
4: ਆ ਜਿਹੜੇ ਹੁਣ ਆ ਜਿਹੜਾ ਗਠਜੋੜਾਂ ਦਾ ਟੋਲਾ ਹੈ, ਹੈ
0: ਜੀ,
4: ਮੈਂ ਇਹਨਾਂ ਨੂੰ ਵੀ ਚਲੋ ਆਪਾਂ ਤੋਂ ਹੁਣ ਦੂਜਿਆਂ ਤੋਂ ਉਮੀਦ ਕੋਈ ਨੀ, ਇਹ ਤਾਂ ਸਾਡੀ ਖੇਤਰੀ ਪਾਰਟੀ ਹੈ। ਉਹ ਸਾਡੇ ਸੱਜਣ ਕਈ ਗਰੁੱਪ ਚ ਜੁੜੇ ਹੁੰਦੇ ਨੇ, ਉਹ ਕਹਿੰਦੇ ਨੇ ਜੇ ਬੀਜੇਪੀ ਦਾ ਤੇ ਜੇ ਅਕਾਲੀ ਦਲ ਦਾ ਸਮਝੌਤਾ ਹੋਊਗਾ ਜੀ, ਇਹ ਪੰਜਾਬ ਦੇ ਹੱਕ ਚ ਹੋਊਗਾ
0: ਜੀ,
4: ਹੈ ਉਹ। ਮੈਂ ਕਿਹਾ ਮੈਨੂੰ ਸਮਝਾ ਤੇ ਦਿਓ ਵੀ ਇਹ ਕਿਹੜੇ ਹਿਸਾਬ ਨਾਲ ਹੱਕ ਚ ਹੋਊਗਾ
0: ਜੀ,
4: ਹੈ ਇਹੀ ਇਹੀ ਅਕਾਲੀ ਦਲ ਵਾਲੇ ਆ ਚਾਰ ਦਿਨ ਪਹਿਲਾਂ ਰੌਲਾ ਪਾਉਣ ਦੇ ਜੀ, ਇਹ ਸਾਡੇ ਤਖਤਾਂ ਤੇ ਕਬਜ਼ਾ ਕਰ ਲਿਆ ਜੀ, ਇਹ ਜਥੇਦਾਰ ਵੀ ਬੀਜੇਪੀ ਨੇ ਲਾਤਾ ਜੀ ਆਪਣਾ ਅੰਮ੍ਰਿਤਸਰ
0: ਜੀ।
4: ਇਹੀ ਨਾ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਨਾ
0: ਜੀ,
4: ਹੈ।
0: ਪਰ ਜੋ ਹਾਲਾਤ ਮੁਕੱਦਰ ਜੀ ਬਣ ਰਹੇ ਨੇ ਨਾ, ਇਹ ਚੀਜ਼ ਦੇ ਘੱਟੋ ਘੱਟ ਇਹਨਾਂ ਨੇ ਤਾਂ ਉਹ ਚੀਜ਼ ਨੂੰ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਵੀ ਜਿਹੜੀਆਂ ਪੁਰਾਣੀਆਂ ਚਾਹੇ ਉਹ ਕੈਪਟਨ ਸੀਗੇ ਚਾਹੇ ਉਹ ਬਾਦਲ ਸੀਗੇ ਤੇ ਜਿਹੜੇ ਮਰਜ਼ੀ ਨਾਲ ਰਲ ਕੇ ਸਰਕਾਰਾਂ ਚਾਹੇ ਬਣਾਉਂਦੇ ਸੀਗੇ, ਉਹ ਲੋਕਾਂ ਨੂੰ ਕਿਤੇ ਨਾ ਕਿਤੇ ਚੰਗੇ ਲੱਗਣ ਲੱਗ ਗਏ ਨੇ।
4: ਨਹੀਂ ਭਾਰਜ ਬਾਈ ਜੀ, ਤੁਹਾਡਾ ਨਾ ਇਹ ਵੀ ਵਹਿਮ ਖਤਮ ਹੋਜੂ ਜਿਹੜੇ ਹਿਸਾਬ ਨਾਲ ਇਹ ਕੰਮ ਚੱਲਦਾ ਪਿਆ ਨਾ, ਤੁਸੀਂ ਦੇਖ ਲਓ। ਜਿੰਨੀ ਕੁ ਮੈਨੂੰ ਨੀ ਪਤਾ, ਮੇਰੀ ਨੌਲੇਜ ਘੱਟ ਹੋ ਸਕਦੀ ਜਾਂ ਵੱਧ ਹੋ ਸਕਦੀ ਹੈ, ਇਸ ਟਾਈਮ ਮੈਂ ਨਾਲੇ ਕਿ ਮੈਂ ਇਹਨਾਂ ਦੇ ਹੱਕ ਚ ਨੀ ਹੈਗਾ ਝਾੜੂ ਵਾਲਿਆਂ ਦੇ
0: ਜੀ,
4: ਸਾਡੀ ਨਫ਼ਰਤ ਹੋ ਸਕਦੀ ਹੈ ਜੇ ਗੁੱਸਾ ਹੋ ਸਕਦਾ
0: ਜੀ।
4: ਇਸ ਟਾਈਮ ਇਹ ਤੁਸੀਂ ਪਿੰਡਾਂ ਚ ਜੇ ਕੋਈ ਨਿਰਪੱਖ ਵਿਚਰ ਕੇ ਵੇਖ ਲਏ
0: ਜੀ,
4: ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਮੇਰੀ ਯਕੀਨ ਜਾਣਿਓ, ਇਹ ਝਾੜੂ ਵਾਲੇ ਅੱਗੇ ਨੇ ਨਾ ਸਾਰਿਆਂ ਤੋਂ, ਭਾਵੇਂ ਇਹਨਾਂ ਦੀ ਲੜਾਈ ਕਰਕੇ ਲਾ ਲਓ ਭਾਵੇਂ ਕਿਵੇਂ ਵੀ ਲਾ ਲਓ।
0: ਬਿਲਕੁਲ,
4: ਇਹ ਇਸ ਟਾਈਮ ਕਿਉਂਕਿ ਲੋਕ ਨੀ ਸੋਚਦੇ ਹੈਗੇ ਬਾਈ ਜੀ, ਲੋਕ ਇਹ ਸੋਚਦੇ ਨੇ ਸਾਨੂੰ ਸਾਡੇ ਖਾਤੇ ਚ ਟੂੰ ਹੋਗੀ ਕਿ ਨਹੀਂ ਹੋਗੀ, ਲੋਕਾਂ ਨੂੰ ਕੋਈ
0: ਮਤਲਬ ਲੱਗ ਗਿਆ। ਬਿਲਕੁਲ ਹੈ ਜੀ, ਉਹ ਵੱਡੀਆਂ ਵਿੱਚ
4: ਰੱਖਦੇ ਹਾਂ ਜੀ, ਇਹ ਇਸ ਟਾਈਮ ਇਹ ਅੱਗੇ ਹੈਗੇ ਨੇ ਬਾਈ ਜੀ
0: ਜੀ।
4: ਬਾਕੀ ਲੋਕ ਜੇ ਇਹਨਾਂ ਨੂੰ ਦੂਜੀਆਂ ਜਿਹੜੀਆਂ ਧਿਰਾਂ ਨੇ ਕਾਂਗਰਸ ਵਾਲੇ ਤਾਂ ਹੋਈ ਖੱਕੜੀਆਂ ਕਰੇਲੀ ਪਏ ਨੇ
0: ਜੀ,
4: ਉਹਨਾਂ ਨੂੰ ਕੋਈ ਉਹ ਹੈ ਹੀ ਨੀ, ਉਹ ਤਾਂ ਆਪਸ ਹੀ ਪੱਗੋ ਪੱਗੀ ਹੋਏ ਪਏ ਨੇ
0: ਜੀ।
4: ਜਿਹੜੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਾਂ ਇਹਨਾਂ ਕੋਲ ਕਿਸੇ ਗੱਲ ਦਾ ਜੇ ਲੌਜਿਕ ਨਾਲ ਪੁੱਛ ਲਓ ਕਿਸੇ ਗੱਲ ਦਾ ਜਵਾਬ ਨੀ। ਇਹ ਥੋੜੀ ਹੈ ਵੀ ਤੁਸੀਂ ਤੁਸੀਂ ਕਰਜ਼ਾ ਘੱਟ ਚੁੱਕਿਆ ਤੁਹਾਨੂੰ ਤਾਂ ਵੋਟ ਪਾ ਦਈਏ ਜੀ
0: ਜੀ,
4: ਤੁਸੀਂ ਜੇ ਤੁਸੀਂ ਗਲਤ ਹੋ ਤਾਂ ਹੀ ਤਾਂ ਦੂਜਿਆਂ ਨੇ ਦੂਜਿਆਂ ਨੂੰ ਵੋਟ ਪਾਈ ਨਾ, ਹੈ ਤੇ ਤੁਸੀਂ ਅੱਜ ਕੀ ਕਰਦੇ ਪਏ? ਤੁਸੀਂ ਅੱਜ ਉਹਨਾਂ ਦੇ ਤੁਸੀਂ ਮੰਨ ਲਓ ਉਹਨਾਂ ਨੂੰ ਤੁਸੀਂ ਚਾਰ ਦਿਨ ਪਹਿਲਾਂ ਦੇ ਤੁਸੀਂ ਕਹਿੰਦੇ ਵੀ ਮੰਨ ਲਓ ਤੁਸੀਂ ਏਦੂ ਵੱਡਾ ਕੀ ਹੋ ਸਕਦਾ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਜੀ, ਉਹਨੇ ਅਕਾਲੀ ਦਲ ਦੇ ਖਿਲਾਫ਼ ਤਾਂ ਫੈਸਲਾ ਸੁਣਾਇਆ ਜੀ
0: ਜੀ,
4: ਹੈ। ਜੇ ਤੁਸੀਂ ਅੱਜ ਉਸੇ ਚੀਜ਼ ਨੂੰ ਜਸਟੀਫਾਈ ਕਰਦੇ ਹੋ ਵੀ ਹਾਂ ਜੀ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਹੈ, ਤੇ ਫਿਰ ਜੇ ਤਾਂ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ ਉਹ ਤਾਂ ਤੁਹਾਡੀ ਗੱਲ ਮੰਨ ਜੂ
0: ਜੀ,
4: ਠੀਕ ਹੈ। ਤੇ ਜੇ ਕੋਈ ਮਾੜਾ ਮੋਟਾ 1-2% ਕੰਮ ਕਰਦਾ ਫਿਰ ਤੁਹਾਨੂੰ ਪੁੱਛੇਗਾ ਤਾਂ ਹੈਗਾ ਨਾ ਸਵਾਲ ਵੀ ਅੱਜ ਕਿਵੇਂ ਉਹ ਤਖ਼ਤ ਹਜ਼ੂਰ ਸਾਹਿਬ ਦਾ ਕਿਵੇਂ ਛੱਡਿਆ ਵੀ ਛੱਡਤਾ ਬੀਜੇਪੀ ਨੇ, ਜਾਂ ਜਿਹੜਾ ਜਥੇਦਾਰ ਲਾਇਆ ਸੀ ਜੋ ਇੱਥੋਂ ਤੱਕ ਪਹੁੰਚ ਹੋਗੀ ਉਹਨਾਂ ਦੀ
0: ਜੀ,
4: ਤੇ ਫਿਰ ਤੁਸੀਂ ਜਵਾਬ ਤਾਂ ਦਿਓ ਵੀ ਉਹ ਕਿਹਦੇ ਕਰਕੇ ਹੋਗੀ। ਤੁਹਾਨੂੰ ਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਚ ਵੀ ਤੁਹਾਨੂੰ ਅਕਾਲੀ ਦਲ ਨੂੰ ਸਾਰੇ ਚ ਤੁਹਾਨੂੰ ਤਾਂ ਹੀ ਲੋਕਾਂ ਨੇ ਬਿਠਾਇਆ ਸੀ ਨਾ, ਤੁਸੀਂ ਪਹਿਰੇਦਾਰ ਹੋ ਸਾਡੇ
0: ਜੀ,
4: ਤੇ ਤੁਹਾਡੇ ਹੁੰਦਿਆਂ ਕੁਛ ਭੈਟ ਹੋਊਗੀ ਵੀ ਜਥੇਦਾਰ ਹੀ ਬੀਜੇਪੀ ਨੇ ਲਾਤਾ, ਤੇ ਤੁਸੀਂ ਕੀ ਕਰਨ ਵਾਸਤੇ ਬੈਠੇ ਜੀ?
0: ਬਿਲਕੁਲ,
4: ਗੱਲ ਇਹ ਨੀ ਹੈਗਾ, ਗੱਲ ਅਸਲ ਚ ਭਾਰਜ ਬਾਈ ਜੀ ਗੱਲ ਇਹ ਹੈ ਵੀ ਜੇ ਜਥੇਦਾਰ ਸਾਡਾ ਸਾਡੇ ਹੱਲ ਦੀ ਗੱਲ ਕਰਦਾ
0: ਜੀ,
4: ਫਿਰ ਤਾਂ ਉਹ ਹੈਗਾ ਕੌਮ ਦਾ ਜਥੇਦਾਰ
0: ਜੀ।
4: ਜੇ ਉਹ ਕਿਤੇ ਮੰਨ ਲਓ ਕਿਸੇ ਨਿੱਜੀ ਪ੍ਰੋਬਲਮ ਕਰਕੇ ਜਾਂ ਕਿਸੇ ਕਰਕੇ ਵੀ ਸਾਡੇ ਖਿਲਾਫ਼ ਹੋ ਗਿਆ
0: ਜੀ,
4: ਫਿਰ ਉਹ ਹੈਗਾ ਉਹ ਜਿਵੇਂ ਪਹਿਲਾਂ ਹੁੰਦਾ ਸੀ ਵੀ ਇਹ ਕਾਂਗਰਸ ਦਾ ਬੰਦਾ ਹੈ ਜੀ ਜਾਂ ਫਲਾਣੇ ਦਾ ਬੰਦਾ ਹੈ, ਫਿਰ ਇਹ ਹੋ ਗਿਆ ਵੀ ਇਹ ਬੀਜੇਪੀ ਦਾ ਜੀ, ਕਿਉਂਕਿ ਹੁਣ ਬੀਜੇਪੀ ਸੈਂਟਰ ਚ ਬੈਠੀ ਹੈ
0: ਜੀ।
4: ਹੈ ਕਾਰਨ ਇਹ ਹੈ ਵੀ ਜੇ ਸਾਡੇ ਨਾਲ ਸਹਿਮਤ ਹੋ ਤੇ ਸਹਿਮਤ ਹੋ, ਨਹੀਂ ਜੇ ਫਿਰ ਕਿਸੇ ਕੋਈ ਚੱਕਰ ਨਹੀਂ ਹੈ।
0: ਬੈਠੇ ਸਾਰੇ ਸੂਤ ਲਾਉਣ ਨੂੰ ਆਣਾ ਕਿ ਸਾਰੇ ਹੀ ਚਾਹੁੰਦੇ ਨੇ ਹੁਣ ਘੱਟ ਤਾਂ ਕੋਈ ਨਹੀਂ ਆ, ਉਹ ਚਾਹੇ ਅੰਮ੍ਰਿਤਪਾਲ ਵਾਲੇ ਆ ਚਾਹੇ ਉਹ ਆਪਣੇ ਹਰਪ੍ਰੀਤ ਸਿੰਘ ਹੋਣੀ ਸੁਖਬੀਰ ਬਾਦਲ ਹੋਣੀ ਨੇ, ਬਾਹਾਂ ਤਾਂ ਕੋਈ ਅੱਡੇ ਖੜੇ ਆ ਨਾ ਭਈ ਸਾਡੇ ਨਾ ਕਰੋ
4: ਇਹਨਾਂ ਚੋਂ ਕੋਈ ਵੀ ਸਾਡੇ ਆਰਥਿਕ ਮਸਲਿਆਂ ਤੇ ਮੰਨ ਲਓ ਭਾਵੇਂ ਜਿੱਥੋਂ ਸਾਡੇ ਪੰਜਾਬ ਦੀ ਆਮਦਨ ਹੋ ਸਕਦੀ ਹੈ ਜਾਂ ਕੁਛ ਹੋ ਸਕਦੀ ਉਹਦੇ ਤੇ ਕੋਈ ਬੋਲਦਾ, ਕੋਈ ਪੋਲਿਸੀ ਕੋਈ ਡਿਸਕਸ਼ਨ ਹੈਗੀ ਹੈ ਵੀ ਕੋਈ ਕੋਈ ਵੀ ਬੰਦਾ ਇਹਨਾਂ ਚੋਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਕੋਈ ਕਰਦਾ ਹੋਵੇ ਵੀ ਸਾਡੇ ਆਰਥਿਕ ਮਸਲੇ ਕੀ ਨੇ ਵੀ ਅਸੀਂ ਪੰਜਾਬ ਦਿਨੋ ਦਿਨ ਅਸੀਂ ਕਰਜ਼ਾ ਲੈ ਕੇ ਗਰਕ ਹੋ ਰਹੇ ਹਾਂ
0: ਜੀ,
4: ਹੈ ਤੇ ਵੀ ਅਸੀਂ ਸਾਡੀ ਪੋਲਿਸੀ ਕੀ ਹੈ ਵੀ ਅਸੀਂ ਅੱਗੇ ਕੀ ਕਰਨਾ ਚਾਹੁੰਦੇ, ਸਿਰਫ ਧਾਰਮਿਕ ਜਾਂ ਦੂਜੇ ਤੀਜੇ ਜਾਂ ਫਲਾਣੇ ਟਮਕਾਣੇ, ਬਸ ਇਹੀ। ਤੁਸੀਂ ਦੇਖ ਲਓ 27 ਵਾਲੀਆਂ ਵੋਟਾਂ ਪੈਣ ਤੇ ਆ ਗਈਆਂ 5-4 ਮਹੀਨੇ ਰਹਿ ਗਏ,
0: ਬਿਲਕੁਲ
4: ਕੋਈ ਵੀ ਬੰਦਾ ਜਿਹੜੇ ਸਾਡੇ ਜਿਹੜੇ ਓਰਿਜਿਨਲ ਮਸਲੇ ਹੈਗੇ ਨੇ ਕੋਈ ਵੀ ਗੱਲ ਕਰਦਾ ਹੋਵੇ
0: ਜੀ,
4: ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਬਾਦਲਾਂ ਦੀ ਹੋਣ, ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਹੁਣ ਉਹਨਾਂ ਤੇ ਗੱਲ ਕਰ, ਆਮਦਨ ਦੇ ਜਿਹੜੇ ਸਾਧਨ ਨੇ ਬਾਈ ਜੀ, ਆ ਠੇਕੇ ਆ ਖੱਡਾਂ ਆਦਾ ਝਾੜੂ ਵਾਲਿਆਂ ਨੇ ਸੰਭਾਲੀਆਂ ਹੋਈਆਂ ਨੇ, ਪਹਿਲਾਂ ਕਾਂਗਰਸ ਵਾਲਿਆਂ ਨੇ ਸੰਭਾਲੀਆਂ ਸੀ, ਜਿਹੜੇ ਨਵੇਂ ਆਉਣਗੇ ਉਹਨਾਂ ਨੇ ਸੰਭਾਲਣੀਆਂ ਬਾਈ ਜੀ, ਉਹਨਾਂ ਨੂੰ 10-10 ਸਾਲ ਹੋ ਗਏ ਬਾਹਰ ਬੈਠਿਆਂ ਨੂੰ, ਤੁਹਾਨੂੰ ਪਤਾ ਹੀ ਆ ਉਹੀ ਗੱਲ, ਉਹ ਐ ਵਹਿੰਦੇ ਨੇ ਵੀ ਅੱਖਾਂ ਡੱਡ ਡੱਡ ਕੇ ਵੀ ਇੱਕ ਵਾਰੀ ਵਾਰੀ ਆਵੇ ਸੀ ਸਾਡੀ
0: ਜੀ, ਬਿਲਕੁਲ
4: ਕਿਹਨੂੰ ਫਿਕਰ ਹੈ ਪੰਜਾਬ ਦੀ ਬਾਈ ਜੀ ਇੱਥੇ
0: ਜੀ।
4: ਇਸ ਕਰਕੇ ਭਾਰਤ ਬਾਈ ਜੀ ਮੈਂ ਕਹਿਣ ਨੂੰ ਜੀ ਨੀ ਕਰਦਾ ਹੈਗਾ, ਪਰ ਇਹ ਨਾ ਠੀਕ ਆ, ਅਸੀਂ ਕੋਈ ਕੋਈ ਕਿਸੇ ਵੱਲ ਝੁਕਾ ਕਰ ਜਾਂਦਾ, ਕੋਈ ਕਿਸੇ ਵੱਲ ਕਰ ਜਾਂਦਾ ਵੀ ਜਿੱਧਰ ਨੂੰ ਜੀ ਉਹ ਗੱਲ ਕਰਦੇ ਨੇ, ਪਰ ਜੇ ਥੋੜਾ ਜਿਹਾ ਵੀ ਸੋਚ ਸਮਝ ਕੇ ਗੱਲ ਕਰਦੇ ਨਾ, ਇਹ ਸਭ ਟੋਲਾ ਇੱਕੋ ਜਿਹਾ, ਇਹਨਾਂ ਚ ਕੋਈ ਘੱਟ ਨੀ ਹੈਗਾ, ਜਿਹਨੂੰ ਮਰਜ਼ੀ ਤੁਸੀਂ ਲੈ ਆਇਓ।
0: ਘੱਟੋ ਘੱਟ ਪਾਵਰ ਦੇ ਵਿਚ ਓਪੋਜੀਸ਼ਨ ਵੀ ਨਾਲ ਲੈ ਕੇ ਆਓ, ਇੱਕ ਦੂਸਰੇ ਦਾ ਡਰ ਹੋਏਗਾ, ਇਹ ਇੱਕੋ ਪਾਰਟੀ ਨੂੰ ਬਹੁਮਤ ਨਾ ਦਿਓ ਕਿਸੇ ਨੂੰ ਵੀ ਜੀ।
4: ਬਿਲਕੁਲ, ਪਰ ਭਾਰਤ ਬਾਈ ਜੀ ਅਸੀਂ ਤਾਂ ਤੁਹਾਡੇ ਕੋਲ ਆਪਣਾ ਦਿਲ ਹੌਲਾ ਕਰ ਲਿਓ, ਸਾਨੂੰ ਕਿੰਨੇ ਪੁੱਛਣਾ ਉਹੀ ਗੱਲ ਵੋਟਾਂ,
0: ਜੋ ਹਾਲਾਤ ਨੇ ਆਪਾਂ ਦੇਖਦੇ ਆ ਨਾ ਉਹ ਹੁੰਦਾ ਹੈ ਜੀ, ਚਾਹੇ ਇਹਨਾਂ ਮੁਲਕਾਂ ਚ ਬੈਠੇ ਆ ਤਾਂ ਹੀ ਗੱਲ ਕਰਦੇ ਆ, ਅਸੀਂ ਉਹੀ ਚਾਹੁੰਦੇ ਆ ਕਿ ਜਿਹਨਾਂ ਮੁਲਕਾਂ ਦੇ ਵਿਚ ਸੁੱਖ ਸਹੂਲਤਾਂ ਨੇ ਓਦਾਂ ਦਾ ਮੁਲਕ ਸਾਡਾ ਵੀ ਹੋ ਜਾਵੇ, ਇਹੀ ਹੈ ਜੀ
4: ਸਾਨੂੰ
0: ਉੱਥੇ ਸਿਟੀਜ਼ਨਸ਼ਿਪ ਲੈਣੀ ਆ ਜਾਂ ਕੁਝ, ਮਤਲਬ ਕਿ ਹੈਗਾ
4: ਨਹੀਂ ਨਹੀਂ ਨਹੀਂ ਉਹ ਚਲੋ ਸਾਡੇ ਸਾਨੂੰ ਰਹਿਣ ਵਾਲਿਆਂ ਨੂੰ ਵੀ ਭਾਰਤ ਬਾਈ ਜੀ ਉਦੋਂ ਪਤਾ ਲੱਗਣਾ ਜਦੋਂ ਚੁਣ ਕੇ ਨਾ 6 ਕੁ ਮਹੀਨਿਆਂ ਵਿੱਚ ਉਹ ਗਾਲਾਂ ਕੱਢਣ ਲੱਗਿਆ ਵੀ ਆਹ ਸੱਜਣ ਗਾਲ ਕੱਢਦਾ ਆਹ ਗਾਲ ਕੱਢਦਾ ਇਹਨੂੰ, ਹੈ ਅਸੀਂ ਉਦੋਂ ਸਾਨੂੰ ਪਤਾ ਲੱਗਾ, ਅੱਜ ਮੈਂ ਝਾੜੂ ਵਾਲਿਆਂ ਨੇ ਚੁਣਿਆ ਸੀ ਨਾ ਸਾਡੇ ਇੱਥੇ, ਜਿਹਨਾਂ ਨੂੰ ਕੋਈ ਨੀ ਪੁੱਛਦਾ ਤੇ ਉਹ ਝਾੜੂ ਵਾਲਿਆਂ ਨੇ ਪ੍ਰਧਾਨ ਬਣਾ ਤੇ, ਉਹ ਜਿੱਦਣ ਇਹ ਜਿੱਤੇ ਝਾੜੂ ਵਾਲੇ ਤੇ ਉਹਨਾਂ ਨੇ ਪੂਰੇ ਟਰਾਲੀਆਂ ਲੈ ਕੇ ਨਾ ਦੁਆਲੇ ਪਿੰਡ ਦੇ ਪੂਰਾ ਲਾਲਾ ਲਾਲਾ ਦੇ ਪੂਰੇ ਪਟਾਕੇ ਚਲਾਏ ਤੇ ਜਦੋਂ 3-4 ਮਹੀਨੇ ਲੰਘ ਗਏ ਉਹ ਮੈਂ ਉਹੀ ਜਿਹੜੇ ਪ੍ਰਧਾਨ ਸੀ ਉਹਨੇ ਹੀ ਪੋਸਟ ਪਾਈ ਹੋਈ, ਕਹਿੰਦਾ ਵੀ ਆਹ ਚੀਮਾ ਜਿਹੜਾ
5: ਇਹ ਸਭ ਤੋਂ ਨਿਕੰਮਾ, ਉਹ ਕਿਸੇ ਨੇ ਸਵਾਲ ਪੁੱਛਿਆ, ਉਹ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਪੋਸਟ ਪਾਈ ਹੋਈ, ਇਸ ਕਰਕੇ ਵੀ ਸਾਨੂੰ ਤਾਂ 6 ਕੁ ਮਹੀਨਿਆਂ ਬਾਅਦ ਪਤਾ ਲੱਗਣਾ
0: ਜਦੋਂ
4: ਅਗਲੀ ਸਰਕਾਰ ਚੁਣੀ ਗਈ ਤੇ ਫਿਰ ਕਿਹੜਾ ਸਾਡਾ ਸੱਜਣ ਉਹੀ ਗੱਲ ਹੈ ਨਵੀਂ ਸਰਕਾਰ ਦੇ ਖਿਲਾਫ ਭੁਗਤਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ,
4: ਕਿਉਂਕਿ ਹੈ ਤਾਂ ਟੋਲਾ ਇੱਕੋ ਹੀ ਹੈ, ਮਾਨਸਿਕਤਾ ਇੱਕੋ ਹੀ ਹੈ,
0: ਬਿਲਕੁਲ
4: ਬਸ ਇਹ ਹੈ ਵੀ ਇੱਕ ਅਸੀਂ ਆਪਣਾ ਗਵਾਰ ਲਾਉਣਾ ਵੀ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ, ਹੁਣ ਝਾੜੂ ਵਾਲਿਆਂ ਦੇ ਜੇਬਾਂ ਚੋਂ ਹੱਥ ਕਢਾਉਣੇ ਨੇ ਤੇ ਦੂਜਿਆਂ ਦੇ ਕਿਸੇ ਦੇ ਪਾਉਣੇ।
0: ਬਿਲਕੁਲ ਬਿਲਕੁਲ,
4: ਠੀਕ ਹੈ ਬਾਈ ਜੀ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਮੁਕੱਦਰ ਜੀ। ਲਓ ਦੋਸਤੋ, ਇਹ ਸਨ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਆਪਣਾ ਮੁਹੰਮਦ ਜੀ ਨੇ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਇੱਕ ਦੋ ਇੰਟਰਨੈਸ਼ਨਲ ਖਬਰਾਂ ਨੇ ਉਹਨਾਂ ਦੀ ਸਾਂਝ ਪਾਉਂਦੇ ਆ। ਟਰੰਪ ਸਾਹਿਬ ਕਹੀ ਜਾਂਦੇ ਆ ਕਿ ਭਾਈ ਜਿਹੜਾ ਐਕਟ ਸਾਡੇ ਵੀ ਇੱਥੇ ਸੇਵ ਅਮੈਰੀਕਾ ਐਕਟ ਜਿਹੜਾ ਪਾਸ ਕਰਵਾਉਣ ਦੇ ਲਈ ਕਰ ਰਹੇ ਨੇ ਗੱਲਬਾਤ, ਤੇ ਜੱਸੀ ਜੀ ਮਲੇਰਕੋਟਲਿਆ ਤੋਂ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਨੇ ਇੱਕ ਮਿੰਟ ਜੀ ਮੈਂ ਪੜ੍ਹਦਾ ਉਹਨਾਂ ਦਾ ਕਮੈਂਟ, ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ ਤੇ ਉਮੀਦ ਕਰਾਂਗੇ ਕਾਲ ਕਰਕੇ ਵੀ ਜੁੜੋ। ਤੇ ਪਰਮਿੰਦਰ ਸਿੰਘ ਜੀ ਕਹਿੰਦੇ ਆ ਕਿ ਜਿਹੜੇ ਨੇ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆ ਰਹੇ ਆ, ਉਹ ਤਾਂ ਪਰਮਿੰਦਰ ਜੀ ਦੇਖੋ ਹੁਣ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਪ੍ਰਵਾਸੀ ਆ ਤੇ ਉਹ ਵੀ ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਮਤਲਬ ਕਿ ਉਹਨਾਂ ਸੂਬਿਆਂ ਦੇ ਵਿੱਚ ਆਉਂਦੇ ਆ। ਜੇ ਆਪਾਂ ਸਾਡੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਜੇ ਜਗ੍ਹਾ ਖਾਲੀ ਕਰ ਰਹੇ ਹਾਂ, ਹੁਣ ਗੁਜ਼ਾਰਾ ਤਾਂ ਉਹਨਾਂ ਤੋਂ ਬਗੈਰ ਆਪਣਾ ਬਣੇਗਾ, ਚਾਹੇ ਉਹ ਫਸਲ ਵੱਢਣੀ ਹੈ ਚਾਹੇ ਲਾਉਣੀ ਹੈ ਜਾਂ ਹੋਰ ਨਿੱਕੇ ਮੋਟੇ ਫੈਕਟਰੀਆਂ ਦੇ ਕੰਮ ਕਾਰ ਨੇ, ਕਿੰਨੇ ਕੁ ਪੰਜਾਬੀ ਨੇ ਜਿਹੜੇ ਚਲੋ ਹੈਂਡ ਟੂ ਮਾਊਥ ਨੇ ਜਾਂ ਜਿਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਉਹ ਕੰਮ ਜ਼ਰੂਰ ਕਰਦੇ ਆ, ਦਿਹਾੜੀ ਡੱਪਾ ਕਰਦੇ ਆ ਸਾਰਾ ਕੁਝ, ਤੇ ਨਹੀਂ ਤਾਂ ਪੰਜਾਬੀ ਦੇਖਿਆ ਜਾਵੇ ਤਾਂ ਆਮ ਕਿੰਨੇ ਕੁ ਨੇ। ਇਹ ਸਾਰੀਆਂ ਚਲੋ ਇੱਕ ਇਹ ਕਹਿ ਸਕਦੇ ਹਾਂ ਨਸਲਵਾਦ ਜਾਂ ਇੱਕ ਦੂਸਰੇ ਦੇ ਨਾਲ ਸਾਡਾ ਜਿਹੜਾ ਲਾਗ ਡਾਟ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਚੱਲਦੀ ਹੈ। ਹੁਣ ਅਮੈਰੀਕਨ ਜਾਂ ਕਹਿ ਲਓ ਟਰੰਪ ਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਗੋ ਬੈਕ ਜਾਓ ਆਪਣੇ ਮੁਲਕਾਂ ਦੇ ਵਿੱਚ, ਸਾਡੀਆਂ ਜੋਬਾਂ ਖੋ ਰਹੇ ਹੋ। ਇਹੀ ਚੀਜ਼ਾਂ ਹਰ ਪਾਸੇ ਚੱਲ ਰਹੀਆਂ ਨੇ, ਯੂਰਪ ਦੇ ਵਿੱਚ ਵੀ, ਇਟਲੀ ਦੇ ਵਿੱਚ, ਇੰਗਲੈਂਡ ਦੇ ਵਿੱਚ, ਇਹ ਸਾਰੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਕਿਉਂਕਿ ਬਹੁਤਾਤ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤਾਤ ਜਿਹੜੀ ਮਾੜੀ ਹੈ। ਤੇ ਮੁਹੰਮਦ ਜੀ ਸਵਾਗਤ ਹੈ ਜੀ ਨੂੰ ਜੀ, ਬਾਈ ਜੀ ਦੁਬਈ ਤੋਂ ਜੀ।
6: ਭੁਪਿੰਦਰ ਜੀ ਜਿੰਦੇ ਵਸਦੇ ਰਹੋ ਤੇ ਭਾਈ,
0: ਲੈਫਟ ਵਾਲਾ ਰਾਈਟ ਵਾਲਾ ਪੂਰਾ ਐਨ ਪੀਲੀਆਂ ਬੱਤੀਆਂ ਤੱਕ ਜਾਂਦਾ ਜੀ, ਆ ਜਾਓ ਜੀ।
6: ਬਹੁਤ ਵਧੀਆ ਹੁਣ ਤੱਕ ਜਿਹੜੀ ਹੈਗੀ ਆਪਣੀ ਭੈਣ ਜੀ ਵੀ ਆਈ ਸੀ, ਰਾਜਨ ਸਾਹਿਬ ਵੀ ਜਿਹੜਾ ਰਾਜਨ ਸਾਨੀ ਸਾਹਿਬ ਤੇ ਹੋਰ ਵੀ ਆਪਣਾ ਗੁਰੀ ਸਾਹਿਬ ਵੀ
0: ਜੀ,
6: ਔਰ ਸਿਕੰਦਰ ਔਜਲ ਸਾਹਿਬ ਵੀ ਬਹੁਤ ਹੀ ਰੋਸ਼ਨ ਖਿਆਲ ਹੈ ਇਹਨਾਂ ਦੇ ਜਿਹੜੇ ਹੈਗੇ ਜ਼ਿੰਦਗੀ ਦੇ ਤਜਰਬੇ ਆ ਵੀ ਭਾਈ
0: ਹੈਗਾ,
6: ਕਿਉਂਕਿ ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਗੁਜ਼ਰਦਾ ਹੈਗਾ
0: ਜੀ,
6: ਫਿਰ ਜਿਹੜਾ ਹੈਗਾ ਉਹਨੂੰ ਤਜਰਬੇ ਹੁੰਦੇ ਹੈਗੇ ਆ
0: ਜੀ।
6: ਕਿਸੇ ਨੇ ਪੁੱਛ ਲਿਆ ਸੀ ਆਪਣਾ ਵੀਰ ਭੁਪਿੰਦਰ ਜੀ, ਇੱਕ ਦੋਸਤ ਨੇ ਦੂਸਰੇ ਨੂੰ ਪੁੱਛ ਲਿਆ
0: ਜੀ,
6: ਕਹਿੰਦਾ ਯਾਰ ਤਜਰਬਾ ਕਿਹੜੀ ਚੀਜ਼ ਦਾ ਨਾ
0: ਜੀ,
6: ਕਹਿੰਦਾ ਸਤਿਆਨਾਸ, ਸਤਿਆਨਾਸ ਕਰਾ ਲਿਆ ਜਾਂ ਕੋਈ ਕੋਹਦਾ ਕਰ ਗਿਆ, ਕਹਿੰਦਾ ਫਿਰ ਉਹਨੂੰ ਤਜਰਬਾ ਹੁੰਦਾ, ਕਹਿੰਦਾ ਯਾਰ ਗੱਲ ਤਾਂ ਵਾਕਈ ਕਹਿੰਦਾ ਬੜੀ ਗਹਿਰੀ ਹੈਗੀ ਆ, ਗੱਲ ਵੀ ਸੱਚੀ ਆ, ਕਹਿੰਦੇ ਜਦੋਂ ਜਿਹੜਾ ਹੈਗਾ ਆਪਾਂ ਠੋਕਰਾਂ ਖਾ ਖਾ ਕੇ ਜਿਹੜਾ ਹੈਗਾ ਕਹਿੰਦਾ ਮਤਲਬ ਗੁਜ਼ਰਦੇ ਹੈਗੇ ਆ ਹਨਾ, ਨੁਕਸਾਨ ਬੜੇ ਬੜੇ ਹੁੰਦੇ ਆ, ਕਹਿੰਦੇ ਕਸਾਰੇ ਹੁੰਦੇ ਆ, ਨੁਕਸਾਨ ਹੁੰਦੇ ਆ, ਫਿਰ ਤਜਰਬੇ ਪੈਦਾ ਹੁੰਦੇ ਆ ਹਨਾ
0: ਜੀ,
6: ਇਹ ਚੀਜ਼ਾਂ ਹੈਗੀਆਂ, ਫਿਰ ਉਹੀ ਐਕਸਪੀਰੀਅੰਸ ਤੁਹਾਡੇ ਬਣਦੇ
0: ਨਾਲੇ ਉਹਦੇ ਵਿੱਚ। ਮੁਹੰਮਦ ਜੀ ਜੇ ਤਾਂ ਬੰਦੇ ਨੂੰ ਇੱਕ ਵਾਰੀ ਕੋਈ ਸੱਟ ਲੱਗੀ ਹੋਵੇ ਚਾਹੇ ਉਹ ਨਫਾ ਨੁਕਸਾਨ ਹੋਇਆ ਹੋਵੇ ਤਾਂ ਜੇ ਤਾਂ ਉਹਦੇ ਤੋਂ ਸੰਭਲ ਜਾਂਦਾ ਠੀਕ ਹੈ ਮਤਲਬ ਕਿ, ਪਰ ਜੇ ਉਹ ਬਾਰ ਬਾਰ ਸੱਟ ਠੋਕਰ ਉੱਥੇ ਹੀ ਖਾਂਦਾ ਆ ਕੇ ਫਿਰ ਤਾਂ ਬੇੜਾ ਗਰਕ ਹੋਣਾ ਹੀ ਹੈ ਨਾ,
6: ਫਿਰ ਜਾਣ ਬੁੱਝ ਕੇ ਫਿਰ ਜਿਹੜਾ ਹੈਗਾ ਖਾਈ ਜਾਂਦਾ, ਫਿਰ ਇਹਦੇ ਵਿੱਚ ਤਾਂ ਜਿਹੜਾ ਹੈਗਾ ਮਾਨਸਿਕ ਫਿਰ ਜਿਹੜਾ ਹੈਗਾ ਕਹਿਣਾ ਮਤਲਬ
0: ਉਹਦਾ ਫਿਰ ਪੱਥਰ ਵੀ ਕਹਿਣ ਲੱਗ ਜਾਂਦਾ ਕਿ ਤੈਨੂੰ ਮੈਂ ਹੀ ਲੱਭਦਾ, ਮੇਰੇ ਵਿੱਚ ਬੱਚੇ ਨੂੰ ਹੋਰ ਕੋਈ ਥਾਂ ਨੀ ਲੱਭਦੀ ਤੈਨੂੰ।
6: ਮੈਂ ਕਦੀ ਮੇਰੇ ਨਾਲ ਵੀ ਹੋ ਗਿਆ, ਆਹ ਦੇ ਜਿਹੜੇ ਆਪਣੇ ਕੌਲਾਂ ਨੀ ਆਉਂਦੀਆਂ ਜਿਹੜੇ ਬੜੇ ਬੜੇ ਨਾਮ ਦਿੰਦੇ ਆ, ਮੈਨੂੰ ਵੀ ਇੱਕ ਵਾਰੀ ਕੌਲ ਆ ਗਈ ਵੀਰ ਭੁਪਿੰਦਰ ਜੀ,
0: ਹਾਂਜੀ,
6: ਕਹਿੰਦੇ ਤੇਰਾ ਬਾਈ ਮੈਨੂੰ ਤਾਂ ਹੁਣ ਪਤਾ ਵੀ ਇਹਨਾਂ ਦੇ ਇਹਨਾਂ ਦੇ ਤੰਤੜੇ ਜਿਹੜੇ ਹੈਗੇ ਆ
0: ਜੀ,
6: ਕਹਿੰਦੇ ਜੀ ਜੀ ਮੈਨੂੰ ਕਿ ਬੂਟਾ ਜੀ ਕਹਿਣੇ, ਕਹਿੰਦੇ ਜੀ ਬੂਟਾ ਜੀ ਤੁਹਾਡੀ ਤੁਹਾਡਾ ਉੱਥੇ ਨਾਮ ਨਿਕਲਾਇਆ
0: ਜੀ।
6: ਮੈਂ ਕਿਹਾ ਭੀ ਕਿੱਡਾ ਕੁ ਵੱਡਾ ਜੀ ਨਾਮ ਨਿਕਲਾਇਆ, ਕਹਿੰਦੇ ਜੀ ਬਹੁਤ ਵੱਡਾ ਨਾਮ ਤੁਹਾਡਾ ਨਿਕਲਾਇਆ, ਤੁਸੀਂ ਬੂਟਾ ਜੀ ਆ? ਮੈਂ ਕਿਹਾ ਜੀ ਹਾਂਜੀ, ਕਹਿੰਦੇ ਤੁਹਾਡਾ ਨਾਮ ਬੜਾ ਨਿਕਲਿਆ ਵੱਡਾ, ਮੈਂ ਕਿਹਾ ਅੱਛਾ ਜੀ, ਤੇ ਮੈਂ ਕਿਹਾ ਕਿੱਡਾ ਕੁ ਵੱਡਾ ਨਿਕਲਾ, ਕੁਇੰਟਲ ਦਾ 2 ਕੁਇੰਟਲ ਦਾ ਕਿੱਡਾ ਕੁ, ਮੈਂ ਕਿਹਾ ਵੱਡਾ ਆ ਗਿਆ ਨਾਮ, ਕਹਿੰਦੇ ਜੀ ਬਹੁਤ ਵੱਡਾ,
0: ਤੇ
6: ਸਾਨੂੰ ਖੁਸ਼ੀ ਚੜ ਗਈ ਆ
0: ਜੀ,
6: ਜਦੋਂ ਕਿਹਾ ਨਾ ਖੁਸ਼ੀ ਚੜ ਗਈ ਆ। ਮੈਂ ਕਿਹਾ ਭਾਜੀ ਰੁਕ ਜਾਓ 1 ਮਿੰਟ
0: ਜੀ,
6: ਹਾਂ ਮੈਂ ਕਿਹਾ ਭੀ ਨਾਮ ਕਿਹਦਾ ਨਿਕਲਿਆ, ਕਹਿੰਦੇ ਜੀ ਤੁਹਾਡਾ
0: ਜੀ,
6: ਤੇ ਮੈਂ ਕਿਹਾ ਖੁਸ਼ੀ ਕਿਹਨੂੰ ਚੜਨੀ ਚਾਹੀਦੀ ਆ, ਕਹਿੰਦੇ ਜੀ ਤੁਹਾਨੂੰ, ਤੇ ਮੈਂ ਕਿਹਾ ਮਾਮਾ ਤੈਨੂੰ ਕਾਹਦੀ ਖੁਸ਼ੀ ਚੜ ਗਈ, ਹੈਂ ਨਾਮ ਮੇਰਾ ਨਿਕਲਿਆ ਮੈਨੂੰ ਖੁਸ਼ੀ ਚੜਨੀ ਚਾਹੀਦੀ ਸੀ ਨਾ, ਮੈਂ ਕਿਹਾ ਤੈਨੂੰ ਕਾਹਦੀ ਖੁਸ਼ੀ ਚੜ ਗਈ। ਜਦੋਂ ਇੰਨੀ ਗੱਲ ਕਹੀ ਤਾਂ ਵੀਰ ਭੁਪਿੰਦਰ ਜੀ ਉਹਨੇ ਕਾਲ ਕੱਟ ਦਿੱਤੀ
0: ਜੀ।
6: ਇਹ ਜਿਹੜੇ ਹੈਗੇ ਆ ਫੋਨ ਸਕੈਮ ਕਰਨ ਵਾਲੇ ਜਾਂ ਲੋਕਾਂ ਨੂੰ ਧੋਖੇ ਦਿੰਦੇ ਹੈਗੇ ਆ, ਤੇਰੇ ਬਦਲ ਬਦਲ ਕੇ ਆਉਂਦੇ ਹੈਗੇ ਆ ਹਨਾ
0: ਜੀ,
6: ਹਾਂ, ਤੇ ਇਹਨਾਂ ਤੋਂ ਬਚਣਾ ਚਾਹੀਦਾ ਹੈਗਾ, ਹਮੇਸ਼ਾ ਬਚ ਕੇ ਰਹੋ
0: ਬਿਲਕੁਲ।
6: ਤੇ ਇੱਕ ਜਿਹੜਾ ਹੈਗਾ ਛੋਟਾ ਜਿਹਾ ਵਾਕਿਆ ਤੁਹਾਨੂੰ ਇਹ ਵੀ ਸੁਣਾ ਦਿੰਦਾ, ਇਹ ਤਜਰਬੇ ਹੁੰਦੇ ਆ ਨਾ ਜ਼ਿੰਦਗੀ ਦੇ। ਮੈਂ ਆਇਆ ਸੀ ਛੁੱਟੀ ਤੇ ਮੈਂ ਕਿਹਾ ਯਾਰ ਗੱਡੀਆਂ ਗੁੱਡੀਆਂ ਤੇ ਚਲੋ ਵਿਦੇਸ਼ਾਂ ਛੁੱਟੀਆਂ, ਮੈਂ ਕਿਹਾ ਇਸ ਵਾਰੀ ਘੜੋਕੇ ਦੇ ਉੱਤੇ ਨਾ ਝੂਟਾ ਲੈਣਾ ਹੈਗਾ, ਯਾਨੀ ਘੜੋਕੇ ਜਿਹੜਾ ਹੈਗਾ ਤੇ ਜਾਣੇ ਹੈਗੇ
0: ਝੂਟੇ ਲੈਣੇ,
6: ਝੂਟਿਆ ਤੇ ਮੈਂ ਯਾਰ ਦੋਸਤ ਦਾ ਪਿੰਡ ਵੀ ਨਾਲ ਹੀ
0: ਜੀ,
6: ਲਓ ਜੀ ਅਸੀਂ ਘੜੋਕੇ ਵਾਲੇ ਨਾਲ ਗੱਲਬਾਤ ਕੀਤੀ, ਉਹ ਵੀ ਭਾਰ ਦੁੱਖਾਂ ਦਾ ਮਾਰਿਆ, ਤੇ ਜਿਹੜਾ ਹੈਗਾ ਘੜੋਕੇ ਦੀ ਹਾਲਤ ਵੀ ਉਹ ਜਿਹੀ ਜਿਹੜੀ ਹੈਗੀ ਖਸਤਾ ਹੀ
0: ਜੀ।
6: ਮੈਂ ਕਿਹਾ ਵੀ ਦੇਖੀ ਤੂੰ ਜੋ ਵੀ, ਮੈਂ ਕਿਹਾ ਵੀ ਚਲੋ ਇਹ ਵੀ ਭਾਰ ਜਿਹੜਾ ਹੈਗਾ, ਮੈਂ ਕਿਹਾ ਦੁੱਖਾਂ ਦਾ ਮਾਰਿਆ ਲੱਗਦਾ ਤੇਰੇ ਤੋਂ, ਮੈਂ ਕਿਹਾ ਇਹੋ ਹੀ ਆਪਾਂ ਬੁੱਕ ਕਰ ਲੈਣਾ
0: ਜੀ,
6: ਲਓ ਜੀ ਕਰ ਲਿਆ ਬੁੱਕ। ਤੇ ਜਦੋਂ ਗੱਲਬਾਤ ਹੋ ਗਈ ਸਾਰੀ, ਉਹਨੂੰ ਦੱਸ ਦਿੱਤਾ ਵੀ ਲੈ ਵੀ ਆਹ ਅਗਲਾ ਪਿੰਡ ਜਾਣਾ ਆਪਾਂ ਜਿਹੜਾ ਹੈਗਾ, ਤੇ ਮੇਰੇ 2 ਦੋਸਤ ਹੋਰ ਵੀ ਨਾਲ ਸੀ
0: ਜੀ।
6: ਅੱਛਾ ਜੀ, ਤੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਵੀਰ ਭੁਪਿੰਦਰ ਜੀ ਪਿੰਡ ਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਭੀੜ ਚੋਂ ਨਿਕਲੇ, ਤੇ ਜੇ ਭੀੜ ਚੋਂ ਹੀ ਨਿਕਲੇ ਤੇ ਅੱਗੇ ਝੌਂਕ ਦੇ ਵਿੱਚ ਫੇਰ ਜਿਹੜਾ ਹੈਗਾ ਰਸ ਲੈ ਬਈ, ਮੈਂ ਕਿਹਾ ਕਰ ਲੋ ਘਿਓ ਨੂੰ ਭਾਂਡਾ
0: ਜੀ,
6: ਚਲੋ ਮੈਂ ਕਿਹਾ ਕੋਈ ਗੱਲ ਨੀ, ਲੋ ਜੀ ਘੜੁੱਕੇ ਦੇ ਅਸੀਂ ਬੈਠੇ ਸਾਰੇ ਯਾਰ ਦੋਸਤ, ਤੇ ਉਹ ਵੀ ਨਾਲ ਜਿਹੜਾ ਹੈਗਾ ਡਰਾਈਵਰ ਵੀ
0: ਜੀ।
6: ਤੇ ਜਦੋਂ ਨਿਕਲੇ ਨਾ ਥੋੜਾ ਜਾ ਭੀੜ ਚੋਂ ਬਾਹਰ, ਤੇ ਫਿਰ ਅੱਗੇ ਰੋਡ ਥੋੜਾ ਵਿਹਲਾ ਹੋਇਆ, ਤੇ ਕਹਿੰਦਾ ਵੀ ਭਾਜੀ ਤੁਸੀਂ ਫਿਕਰ ਨੀ ਕਰਨਾ ਹੈਗਾ, ਘੜੁੱਕੇ ਵਾਲਾ ਕਹਿੰਦਾ ਤੁਸੀਂ ਭਾਜੀ ਫਿਕਰ ਨੀ ਕਰਨਾ
0: ਜੀ,
6: ਤੇ ਕਹਿੰਦਾ ਤੁਹਾਨੂੰ ਟਾਈਮ ਨਾਲ ਪਹੁੰਚਾ ਦੇਣਾ ਹੈਗਾ
0: ਜੀ।
6: ਮੈਂ ਕਿਹਾ ਜੀ ਠੀਕ ਹੈ, ਲਓ ਜੀ ਜਦੋਂ ਥੋੜਾ ਜਾ ਅੱਗੇ ਗਿਆ ਨਾ, ਤੇ ਉਹਨੇ ਵੀਰ ਭੁਪਿੰਦਰ ਜੀ ਘੜੁੱਕਾ ਇੱਕ ਸਾਈਡ ਤੇ ਨਾ ਲਾ ਲਿਆ
0: ਜੀ,
6: ਇੱਕ ਸਾਈਡ ਤੇ ਨਾ ਜਿਹੜਾ ਹੈਗਾ
0: ਪਾਰਕਿੰਗ
6: ਜਿਹੜਾ ਹੈਗਾ
0: ਪਾਰਕਿੰਗ ਤੇ ਲਾ ਲਿਆ, ਪਾਰਕਿੰਗ ਤੇ
6: ਪਾਰਕਿੰਗ ਖੱਬੇ ਪਾਸੇ ਦੇ ਕੱਚੇ ਲਾ ਕੇ ਤੇ ਰਸਤੇ ਦੇ ਵਿੱਚ
0: ਜੀ,
6: ਤੇ ਉਹਦਾ ਨਾਲ ਹੀ ਪਰਾਂ ਜਿਹੜਾ ਹੈਗਾ ਸੜਕ ਦੇ ਨਾਲ ਹੀ ਛੱਪੜ ਪੈਂਦਾ, ਤੇ ਉਹ ਗਲਾਸ ਦੇ ਵਿੱਚ ਪਾਣੀ ਭਰ ਕੇ ਨਾ ਛੱਪੜ ਦੇ ਵਿੱਚੋਂ
0: ਜੀ,
6: ਤੇ ਉਹਨੇ ਮਾਸਟਰ ਸਿਲੰਡਰ ਦੇ ਵਿੱਚ ਪਾਤਾ, ਬ੍ਰੇਕ ਵਾਲੇ ਮਾਸਟਰ ਸਿਲੰਡਰ
0: ਠੰਡਾ ਕਰਨ ਨੂੰ।
6: ਮੈਂ ਕਿਹਾ ਇਹ ਭਾ ਕੀ ਕੀਤਾ ਤੂੰ ਜਿਹੜਾ ਹੈਗਾ, ਹੁਣ ਮੈਨੂੰ ਤਾਂ ਪਤਾ ਸੀ ਟੈਕਨੀਕਲ ਬੰਦੇ
0: ਜੀ,
7: ਕਹਿੰਦਾ ਭਾ ਪਰਾਂ ਹੋ ਜਾਓ, ਕਹਿੰਦਾ ਮੈਂ ਬਹੁਤ ਦੁਖੀ ਆ, ਕਹਿੰਦਾ ਮੈਂ ਕਹਿੰਦਾ ਕਹਿੰਦਾ ਹੁਣ ਪਾਣੀ ਵਰਤਣਾ ਸ਼ੁਰੂ ਕਰਤਾ, ਮੈਂ ਕਿਹਾ ਬ੍ਰੇਕ ਆਏ ਮਾਰਕੋ ਸਿਲੰਡਰ ਬ੍ਰੇਕ ਵਾਲਾ, ਮੈਂ ਕਿਹਾ ਭਰਾਵਾ ਤੂੰ ਉੱਥੇ ਪਾਣੀ ਦਾ ਤੋਂ ਪਾਤਾ, ਬ੍ਰੇਕ ਵਾਲ ਬੜਾ ਮਹਿੰਗਾ। ਅੱਛਾ ਮੈਂ ਕਿਹਾ ਹੁਣ ਬ੍ਰੇਕ ਵਾਲ ਮਹਿੰਗਾ ਤੇ ਤੂੰ ਮਾਮਾ ਪਾਣੀ ਲਿਆ, ਪਾਣੀ ਪਾ ਕੇ ਤੇਰੀ ਸਾਰੀ ਪਿੱਤ ਖਰਾਬ ਹੋ ਜਾਣੀ, ਕਈ ਬ੍ਰੇਕ ਜਾਮ ਹੋ ਜਾਣੀ,
0: ਕਹਿੰਦਾ ਬਣਾਉਣਾ ਦਾ ਪ੍ਰੈਸ਼ਰ ਹੀ ਆ।
7: ਸਾਨੂੰ ਇਹਦੇ ਪਿੰਡ ਨੂੰ ਜਾ ਕੇ ਜਾ, ਜੇ ਪਿੰਡ ਬ੍ਰੇਕ ਫੇਲ ਹੋ ਗਈ ਤੇ ਮੈਂ ਚਿੱਤਰ ਨਾਲ ਜਫੇ ਪਵਾਏਗਾ ਕਿ ਨਹੀਂ। ਫਿਰ ਉਹਨੇ ਜਾ ਕੇ ਉੱਥੇ ਲਾਇਆ ਤੇ ਕਹਿੰਦਾ ਯਾਰ ਬ੍ਰੇਕ ਖਰਾਬ ਹੋ ਗਈ, ਕਹਿੰਦਾ ਫਿਰ ਪਾਣੀ ਪਾ ਲਿਆ, ਉਹਨੇ ਵੀ ਅੱਗੇ ਮਕੈਨਿਕ ਨੂੰ ਸਿੱਧੇ ਹੀ ਪੈਂਦੀ ਸਿੱਟਿੰਗ ਚ, ਕਹਿੰਦਾ ਫਿਰ ਪਾਣੀ ਪਾ ਲਿਆ। ਇਹ ਚੀਜ਼ਾਂ ਜਿਹੜੀਆਂ ਬਣੀਆਂ, ਹੁਣ ਕੰਪਨੀ ਨੇ ਬ੍ਰੇਕ ਐਲ ਕਰ ਤੋਂ ਬਣਾਇਆ, ਬ੍ਰੇਕ ਆਏ ਬ੍ਰੇਕ, ਹੁਣ ਤਾਂ ਚਲੋ ਏਅਰ ਬ੍ਰੇਕ ਆ ਗਈ
0: ਜੀ।
7: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸੋਚਣਾ ਚਾਹੀਦਾ ਹੈਗਾ,
0: ਅਸੀਂ ਜਗਾੜੀ ਸਰਕਾਰਾਂ ਦੀਆਂ
7: ਗੱਲਾਂ ਜਿਹੜੀਆਂ ਚੱਲਦੀਆਂ, ਮੈਂ ਜ਼ਿਆਦਾ ਲੰਬੀ ਗੱਲ ਨੀ ਹੁਣ ਕਰਨੀ, ਸਰਕਾਰਾਂ ਦੀ ਜਿਹੜੀਆਂ ਹੈਗੀਆਂ ਜਿਹੜੀਆਂ ਚੱਲਦੀਆਂ ਹੈਗੀਆਂ
0: ਜਗਾੜ ਕਰ, ਹਾਂ
7: ਪਰ ਮਤਲਬ ਹਿੱਸਾ ਇਹ ਹੈਗਾ ਵੀ ਸੁਚੱਜੀ ਜਿਹੜੀ ਹੈਗੀ ਆ ਸਰਕਾਰ ਜਿਹੜੀ ਹੈਗੀ ਆ ਉਹਦਾ ਤੁਸੀਂ ਸਾਥ ਦਿਓ ਜਿਹੜਾ ਹੈਗਾ, ਠੀਕ ਆ, ਬਾਕੀ ਇਹੋ ਜਿਹੀ ਗੱਲ ਨਹੀਂ ਜਿਹੜਾ ਹੈਗਾ ਸ਼ਾਸਨ ਪ੍ਰਸ਼ਾਸਨ
0: ਬਿਲਕੁਲ
7: ਹਾਂਜੀ, ਕਹਿੰਦੇ ਜਿਹਦਾ ਸ਼ਾਸਨ ਉਹਦਾ ਹੀ ਪ੍ਰਸ਼ਾਸਨ ਹੈ, ਤੇ ਗੱਲ ਤਾਂ ਸੱਚੀ ਆ, ਕਿਉਂਕਿ ਜਿਹੜਾ ਭਾਈ ਸ਼ਾਸਨ ਜਿਹਦਾ ਆ ਜਿਹੜੀ ਰੂਲਿੰਗ ਹੈਗੀ ਆ ਤਾਂ ਪ੍ਰਸ਼ਾਸਨ ਵੀ ਤਾਂ ਉਹਦੇ ਹੀ ਹੋਣਾ, ਦੂਸਰੇ ਓਪੋਜੀਸ਼ਨ ਪਾਰਟੀ ਦਾ ਥੋੜਾ ਹੁੰਦਾ ਤੇ ਉਹ ਚੀਜ਼ਾਂ ਹੈਗੀਆਂ। ਬਾਕੀ ਜਿਹੜਾ ਹੈਗਾ ਬਈ ਫਰੀਡਮ ਪੂਰੀ ਹੈਗੀ ਆ, ਕੋਈ ਦੁਬਾਰ ਦੇ ਵਿੱਚ ਨਾ ਉਹ ਆਪਣਾ ਤਾਂ ਤੁਸੀਂ ਖੁਦ ਦੇਖਣਾ, ਡਿਸੀਜਨ ਤੁਸੀਂ ਖੁਦ ਲੈਣੇ ਆ ਵੀ ਭਾਈ ਕਿਹੜਾ ਚੰਗਾ, ਹਨਾ, ਜਿਹੜਾ ਕੋਈ ਸਮਾਜ ਦਾ ਭਲਾ ਕਰਨ ਵਾਲਾ ਹੈਗਾ ਜਾਂ ਜਿਹੜਾ ਆਵਾਮ ਦਾ ਸੋਚਦਾ ਹੈਗਾ, ਹਨਾ, ਉਹਨੂੰ ਅੱਗੇ ਲੈ ਕੇ ਜਾਓ ਜਾਂ ਜਿਹੜਾ ਹੈਗਾ, ਇਹ ਤਾਂ ਡਿਸੀਜਨ ਤੁਹਾਡੇ ਹੱਥ ਵਿੱਚ ਆ, ਕੋਈ ਜ਼ਬਰਦਸਤੀ ਥੋੜੀ
0: ਬਿਲਕੁਲ।
7: ਤੇ ਇਹ ਗੱਲਾਂ ਸੀ ਤੇ ਮੈਂ ਤਾਂ ਕਰਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਤੀਆਂ ਟੈਕਨੀਕਲ ਗੱਲਾਂ ਵੀ,
0: ਬਹੁਤ ਵਧੀਆ ਲੱਗਿਆ ਜੀ।
7: ਤੇ ਲੋਕ ਬੋਲ ਜੇ ਤੁਸੀਂ ਹੁਣ ਕਹੋ ਤੇ ਮੈਂ ਇੱਧਰੇ
0: ਪਾ ਦਿਓ ਸਾਂਝ, ਕੋਈ ਨਹੀਂ ਕਰ ਲਓ, ਕਰ ਲਓ ਸਾਂਝ
7: ਜੀ ਜੀ ਜੀ, ਕੋਈ ਪੁੱਛਣਾ ਤਾਂ ਨਹੀਂ ਸੀ, ਕੋਈ ਗੱਲ ਨਹੀਂ ਸੀ, ਨਹੀਂ
0: ਨਹੀਂ ਕੰਟੀਨਿਊ ਪਲੀਜ਼ ਕਰੋ ਤੁਸੀਂ ਜੀ।
7: ਹਾਂ ਠੀਕ ਆ, ਮੈਂ ਜਿਹੜਾ ਹੈਗਾ ਚਲੋ ਗੁਣਗੁਣਾ ਦੇਣਾ ਹੈਗਾ, ਜਿਹੜਾ ਹੈਗਾ 1 2 3 ਜੀ ਜੀ, ਸੌਂਗ ਨੰਬਰ 1 ਜੀ। ਤੇਰੇ ਬਿਨਾਂ ਜ਼ਿੰਦਗੀ ਸੀ ਕੋਈ

0: ਵਾਹ ਜੀ, ਥੈਂਕ ਯੂ ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਹਰ ਵਾਰ ਦੀ ਤਰ੍ਹਾਂ ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਮਾਮਾ ਜੀ ਜੁੜੇ ਸੀ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰੀ ਮਾਨ ਬਾਈ ਜੀ ਜੁੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਗੁਰੀ ਜੀ, ਸਵਾਗਤ ਹੈ ਜੀ ਬਾਈ ਜੀ।
1: ਸਤਿ ਸ੍ਰੀ ਅਕਾਲ ਭਾਜਵੀਰ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਠੀਕ ਹੈ ਜਨਾਬ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਜੀ, ਕੀ ਕਹਿਣਾ ਚਾਹੋਗੇ ਅੱਜ?
1: ਮੈਂ ਦੇਖਦਾ ਪਿਆ ਸੀ ਸਵੇਰੇ ਸਰਕਾਰਾਂ ਬਾਬੇ ਨਚਵਾ ਰਹੀਆਂ ਜੀ ਗੋਡੇ ਬਦਲਾ
0: ਜੀ, ਕਹਿੰਦੇ ਬਹਿ ਕੇ ਵੇਖੋ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ, ਪਰ ਬਾਬੇ ਕਹਿੰਦੇ ਨੇ ਭਾਈ ਅਸੀਂ ਆਪਣੇ ਬਲ ਦੇ ਉੱਤੇ ਭੰਗੜਾ ਪਾਉਂਦੇ ਆ, ਤੁਹਾਡੇ ਬਲ ਦੇ ਉੱਤੇ ਨਹੀਂ ਪਾਉਂਦੇ, ਸਾਡੇ ਆਪਣੇ ਗੋਡੇ ਨੇ ਜੀ।
1: ਨਹੀਂ ਨਹੀਂ ਮੈਂ ਤਾਂ ਕੁਝ ਹੋਰ, ਮੈਂ ਤਾਂ ਲੋਕਾਂ ਨੂੰ ਇਹ ਕਹੀ ਜਾਂਦਾ, ਮੈਂ ਕਿਹਾ ਬਹਿ ਕੇ ਦੇਖ ਜਵਾਨਾਂ ਵੀ ਬਾਬੇ ਗੋਡੇ ਬਦਲਾ ਕੇ ਕਿਵੇਂ ਭੰਗੜਾ ਪਾਉਂਦੇ
0: ਜੀ। ਅੱਛਾ ਜੀ ਜੀ,
1: ਤੇ ਅੱਜ ਵੈਸੇ ਲੋਕਾਂ ਚ ਰੂਮਰਸ ਇਹਨਾਂ ਨੂੰ ਦੇਖ ਦੇਖ ਕੇ ਵੈਸੇ ਉੜੇ ਹੋਏ ਸੀਗੇ ਵੀ ਯਾਰ ਸੱਚੀ ਕਿਤੇ ਵੀ ਗੋਡੇ ਬਦਲਾਉਣ ਨਾਲ ਵੀ ਇੰਨੇ ਐਕਟਿਵ ਹੋ ਜਾਂਦੇ ਆ ਜਾਂ ਗੋਡੇ ਤਕਲੀਫ ਕੱਟੀ ਜਾਂਦੀ ਹੈ।
0: ਨਹੀਂ ਬਾਈ ਜੀ, ਇੱਥੇ ਚਲੋ ਕੁਝ ਨਿੱਜੀ ਐਕਸਪੀਰੀਅੰਸ ਵੀ ਹੈਗੇ ਆ ਪਰਿਵਾਰਾਂ ਦੇ ਵਿੱਚ, ਘੱਟੋ ਘੱਟ ਨਹੀਂ ਤੁਹਾਨੂੰ 2-3 ਮਹੀਨੇ ਤਾਂ ਰਿਕਵਰੀ ਚ ਲੱਗ ਜਾਂਦੇ ਆ, ਇੱਕ ਗੋਡਾ ਜੇ ਬਦਲਾਉਣਾ ਹੋਵੇ ਤਾਂ ਘੱਟੋ ਘੱਟ 6 ਮਹੀਨੇ ਕਿਤੇ ਨਹੀਂ ਗਏ ਜੀ, ਬੈਸਟ 6 ਮਹੀਨੇ ਹੈਗਾ, ਕਿਉਂਕਿ ਫਿਜ਼ੀਓਥੈਰੇਪੀ ਹੋਰ ਸਾਰਾ ਸਿਲਸਿਲਾ ਨਾਲ ਚੱਲਦਾ ਹੈ ਤੇ ਉਹਨੂੰ ਦੁਬਾਰਾ ਰਮਾ ਕਰਨਾ, ਉਹਦੇ ਉੱਤੇ ਭਾਰ ਪਾਉਣਾ, ਫਿਰ ਹੋਰ ਸਾਰੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ।
1: ਚਲੋ ਤੁਸੀਂ ਤਾਂ ਇਹ ਸੋਚਦੇ ਵੀ 4-5-6 ਮਹੀਨੇ ਨੂੰ ਬੰਦਾ ਚੱਲ ਪੈਂਦਾ, ਮੇਰੇ ਨਾਲ ਤਾਂ ਮੈਂ ਤਾਂ ਐਸੇ ਐਕਸਪੀਰੀਅੰਸ ਦੇਖੇ ਹੋਏ ਨੇ ਕਿ ਜਿੱਥੇ ਲੋਕ ਗੋਡੇ ਬਦਲਾ ਕੇ ਨਾ ਮੁੜ ਕੇ ਮੰਜਾ ਛੱਡਣ ਜੋਗੇ ਗਏ ਨੇ, ਉਹ ਮੰਜੇ ਨਾਲ ਹੀ ਉੱਪਰ ਨੂੰ ਗਏ ਨੇ ਜੀ।
0: ਜੀ ਜੀ ਜੀ,
1: ਇਹ ਮਤਲਬ ਇੰਨਾ ਕੁ ਝੂਠ। ਔਰ ਦੂਸਰੀ ਗੱਲ, ਚਲੋ ਪਹਿਲੀ ਗੱਲ ਤਾਂ ਬੰਦਾ ਗੋਡੇ ਬਦਲਾਵੇ ਕਿਹੜੇ ਹਿਸਾਬ ਨਾਲ ਜੀ, ਕੋਈ ਵੀ 5-7 ਲੱਖ ਦਾ ਘੱਟੋ ਘੱਟ ਵੀ ਪ੍ਰੋਸੀਜਰ ਹੈਗਾ। ਜਿਹੜਾ ਇਹਨਾਂ ਦਾ ਆਪਣੇ ਕਾਰਡ ਚੱਲਦੇ ਨੇ ਉਹ ਕਾਰਡ ਤਾਂ ਤੁਹਾਨੂੰ ਪਤਾ ਹੀ ਹੈ ਵੀ
0: ਹੁਣ
1: ਤਾਂ ਚਰਚਾ ਸਾਰੇ ਪੰਜਾਬ ਚ ਵੀ ਕਿੰਨਾ ਕੁ ਫੰਡ ਮਿਲਦਾ ਕਿੰਨਾ ਕੁ ਨਹੀਂ।
0: ਨਹੀਂ ਪਤਾ ਤਾਂ ਹੁਣ ਲੱਗਣਾ ਜਦੋਂ ਗੋਡੇ ਬਦਲਾਉਣ ਵਾਲੀਆਂ ਦੀਆਂ ਲਾਈਨਾਂ ਲੱਗ ਗਈਆਂ ਨਾ ਹਸਪਤਾਲਾਂ ਚ, ਖਬਰਾਂ ਤਾਂ ਉਦੋਂ ਹੋਣੀਆਂ ਸ਼ੁਰੂ ਹੋਣੀਆਂ ਜੀ।
1: ਨਹੀਂ ਉਹ ਅੱਜ ਉਹ ਲੋਕਾਂ ਨੇ ਅੱਜ ਮੁਹਿੰਮ ਸ਼ੁਰੂ ਕਰ ਦਿੱਤੀ ਜੀ, ਦੇਖਿਓ 5-4 ਖੜੇ ਹੋਣਗੇ
0: ਜੀ।
1: ਹਾਂ ਖੜੇ ਹੋਣਗੇ, ਪਹਿਲੀ ਗੱਲ ਤਾਂ ਇਹਨਾਂ ਦਾ ਕਾਰਡ ਹੀ ਨੀ ਚੱਲਦਾ ਹੁੰਦਾ, ਜੇ ਇਹਨਾਂ ਦੇ ਕਾਰਡ ਲੈ ਕੇ ਜਾਣਗੇ ਮੰਨ ਲਓ ਉਹ ਫੇਰ ਵੀ ਰਗੜੇ ਗਏ, ਨਹੀਂ ਲੈ ਕੇ ਜਾਂਦੇ ਫੇਰ ਵੀ ਰਗੜੇ ਗਏ
0: ਜੀ।
1: ਇਹੋ ਜਿਹਾ ਝੂਠਾ ਤੇ ਮੈਂ ਕਹਿੰਦਾ ਘਟੀਆ ਕੂੜ ਪ੍ਰਚਾਰ, ਪਤਾ ਨੀ ਕਿਹੜਾ ਕਿਹੜੇ
0: ਇਹਨਾਂ ਨੂੰ, ਇਹਨਾਂ ਦੇ ਪ੍ਰਚਾਰ ਨਹੀਂ ਲੈ ਕੇ ਬਹਿ ਜਾਣਾ, ਦੇਖ ਲਿਓ ਆਖਰ ਦੇ ਵਿੱਚ ਜੋ ਹਾਲਾਤ ਨੇ ਜੀ।
1: ਠੀਕ ਹੈ, ਉੱਪਰੋਂ ਫਿਰ ਅੱਜ ਤੁਸੀਂ ਦੇਖਦੇ ਆ ਭਗਵਾਨ ਸਾਹਿਬ ਨੂੰ ਵੱਖ ਵੱਖ ਪਿੰਡਾਂ ਸ਼ਹਿਰਾਂ ਚ ਜਾਂਦੇ ਆ, ਸਟੇਜਾਂ ਤੇ ਖੜਦੇ ਆ, ਲੋਕਾਂ ਨੂੰ ਮਤਲਬ ਸੰਬੋਧਨ ਕਰਦੇ ਆ, ਤੇ ਉੱਥੇ ਇਹਨਾਂ ਦੀ ਵੇ ਆਫ ਟਾਕਿੰਗ ਦੇਖੀ ਹੈ, ਹਾਂ ਭੈਣੇ ਹੋ ਗਈ ਟੂ ਟੂ ਵੀ, ਮਤਲਬ ਹਰੇਕ ਸਟੇਜ ਤੇ 1000-1500 ਵਾਲੀ ਗੱਲ ਹੋਗੀ, ਫਰੀ ਬਿਜਲੀ ਹੋਗੀ, ਫਰੀ ਕਿਰਾਇਆ ਹੋ ਗਿਆ, ਉਸ ਤੋਂ ਜਾਂ 2-4 ਗੱਪਾਂ ਲਾ ਲਓ, ਉਸ ਤੋਂ ਇਲਾਵਾ ਕੁਛ ਇਹਨਾਂ ਦੀ ਗੱਲਬਾਤ ਹੈਗੀ ਹੈ?
0: ਨਹੀਂ ਉਹ ਤਾਂ ਇਹਨਾਂ ਦਾ ਅਹੁਦਾ ਜਿਹੜਾ ਉਹ ਵੀ ਨੀ ਇਜਾਜ਼ਤ ਦਿੰਦਾ, ਚਲੋ ਜੇ ਪ੍ਰਚਾਰ ਵੀ ਕਰਨਾ ਉਹਨਾਂ ਤੋਂ ਥੱਲੇ ਜਿਹੜੇ ਹੈਗੇ ਨੇ ਉਹ ਕਰੀ ਜਾਣ ਜਿੱਦਾਂ ਮਰਜ਼ੀ ਕਰੀ ਜਾਣ, ਪਰ ਉਹ ਜ਼ਿੰਮੇਵਾਰੀ ਤਾਂ ਆਪਣੀ ਘੱਟੋ ਘੱਟ ਸਮਝਣਾ ਨਾ ਕਿ ਮੈਂ ਕਿਸ ਅਹੁਦੇ ਉੱਤੇ ਬੈਠਾ, ਕਿ ਮੇਰੀ ਲੈਂਗੁਏਜ ਜਾਂ ਭਾਸ਼ਾ ਜਾਂ ਗੱਲ ਕਰਨ ਦਾ ਤਰੀਕਾ।
1: ਗੱਲ ਕਰਦੇ ਹੋਏ ਉਹਨਾਂ ਨਾਲ ਗੱਲ ਕਰਦੇ ਹੋਏ ਇਹਨਾਂ ਦੀ ਬੋਡੀ ਲੈਂਗੁਏਜ ਵੀ ਦੇਖਿਆ ਕਰੋ ਸਰ, ਮੁੱਖ ਮੰਤਰੀ ਇਹ ਜੀ ਹਰਕਤਾਂ ਕਰਦਾ ਜੀ, ਇਹ ਕਰਦੇ ਹੁੰਦੇ?
0: ਬਿਲਕੁਲ ਜੀ ਬਿਲਕੁਲ,
1: ਸ਼ਰਮ ਆਉਂਦੀ ਹੈ ਸਾਨੂੰ ਦੇਖ ਕੇ, ਲੋਕਾਂ ਨੇ ਬਦਲ ਮੰਗਿਆ ਸੀ, ਇਹਨਾਂ ਤੇ ਭਰੋਸਾ ਕੀਤਾ ਸੀ, ਇੱਕ ਤਰਫਾ ਲੋਕਾਂ ਨੇ ਇਹਨੂੰ ਖੜਾ ਇਹਨਾਂ ਨੂੰ ਖੜਾ ਕਰ ਦਿੱਤਾ ਵੀ ਲਓ ਜੀ
0: ਬਿਲਕੁਲ,
1: ਬਾਕੀਆਂ ਤੋਂ ਅਸੀਂ ਆਪਣਾ ਦੁਖੀ ਹੈ ਜੀ, ਹੁਣ ਤੁਸੀਂ ਕੁਛ ਮਤਲਬ ਵਧੀਆ ਪੰਜਾਬ ਨੂੰ ਅੱਗੇ ਲੈ ਕੇ ਜਾਓ। ਇਹਨਾਂ ਨੇ ਤਾਂ ਯਾਰ ਲੋਕੀ ਹੁਣ ਇਹ ਕਹਿਣ ਲਾ ਤੇ ਵੀ ਯਾਰ ਪਹਿਲਾਂ ਵਾਲੇ ਖਰੇ ਤੇ ਤਾਂ ਸਾਰਿਆਂ ਨਾਲੋਂ ਮਾੜੇ ਨਿਕਲ
0: ਜੀ, ਚਲੋ ਕਾਫੀ ਉਹਨਾਂ ਨੇ ਵੀ ਵਿਰੋਧ ਚੱਲਿਆ ਇਹਨਾਂ ਚੀਜ਼ਾਂ ਦਾ, ਚਲੋ ਇੱਕ ਜਿਹੜਾ ਪ੍ਰੈਜ਼ੈਂਟਰ ਹੈਗਾ ਜਾਂ ਉਹਨੇ ਤਾਂ ਪੱਤਰਕਾਰ ਨੇ ਤਾਂ ਝੱਲਣਾ ਹੀ ਝੱਲਣਾ, ਤੇ ਕਈ ਵਾਰੀ ਇੱਕ ਦੋ ਵਾਰੀ ਮੈਨੂੰ ਵੀ ਕੱਲ ਆਈਆਂ ਯਾਰ ਕਿ ਉਹ ਵਿਰੋਧ ਕਰੀ ਜਾਂਦੇ ਹੋ, ਛੱਡੋ ਵਰਾ ਨਾ ਆਲਮ ਦੋ ਸਰਕਾਰ ਜੀ।
1: ਹਾਂਜੀ ਹਾਂਜੀ, ਤੁਸੀਂ ਹੁਣ ਮਤਲਬ ਸਰਕਾਰਾਂ ਨੂੰ ਬਹੁਤ ਨੇੜੇ ਹੋ ਕੇ ਨੋਟਿਸ ਕਰਦੇ ਸੀ ਨਾ ਉਹਨਾਂ ਨੇ, ਤੁਹਾਨੂੰ ਪਤਾ ਸੀ ਵੀ ਜਿਹੜਾ ਰੱਜਿਆ ਹੋਇਆ ਬੰਦਾ ਹੀ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਜਿਹੜਾ ਸਰਕਾਰ ਹੁਣ ਨੈਕਸਟ ਆ ਰਹੇ ਨੇ ਉਹਨਾਂ ਦੇ ਪੱਲੇ ਕੁਛ ਨੀ, ਉਹਨਾਂ ਨੇ ਕਿੱਥੇ ਪੰਜਾਬ ਨੂੰ ਛੱਡਣਾ?
0: ਬਿਲਕੁਲ ਹੈ ਜੀ,
1: ਇਹ ਤਾਂ ਮੈਂ ਨਾ ਇੱਕ ਵਾਕਿਆ ਚੇਤੇ ਆ ਗਿਆ, ਮੈਂ ਇਹ ਨਾ ਮਤਲਬ ਇੱਕ ਰੀਅਲ ਇੰਸੀਡੈਂਟ ਹੈ, ਮੈਂ ਕਿਸੇ ਪਿੰਡ ਦੀ ਪੰਚਾਇਤਾਂ ਦੀ ਗੱਲ ਸੀਗੀ, ਉੱਥੇ ਪੁਰਾਣੇ ਸਰਪੰਚ ਨਾ ਪਹਿਲਾਂ ਤਾਂ ਨਵੇਂ ਸਰਪੰਚ ਚਲੋ ਜੋ ਬੋਲ ਕੇ ਗਏ ਆ, ਜੋ ਆਪਣਾ ਸੁਨੇਹਾ ਵੋਟਾਂ ਤੋਂ ਪਹਿਲਾਂ ਦੇਣਾ ਸੀ ਦੇ ਕੇ ਪਿੰਡ ਨੂੰ ਚਲੇ ਗਏ
0: ਜੀ।
1: ਪੁਰਾਣੇ ਸਰਪੰਚ ਨਾਲ ਆ ਕੇ ਦੋ ਮੋਟੀ ਮੋਟੀ ਗੱਲਾਂ ਗਈਆਂ, ਕਹਿੰਦਾ ਦੇਖੋ ਜੀ ਮੈਂ 10 ਸਾਲ ਤੋਂ ਪਿੰਡ ਦੇ ਵਿੱਚ ਹੈਗਾ, ਮੈਂ ਜਿੰਨਾ ਖਾਣਾ ਸੀ ਮੈਂ ਰੱਜ ਕੇ ਖਾ ਲਿਆ, ਹੁਣ ਮੈਂ ਤੁਹਾਡੇ ਤੇ ਹੀ ਲਾਉਣਾ ਹੈ
0: ਜੀ।
1: ਪਰ ਜਿਹੜਾ ਹੁਣ ਨਵਾਂ ਆਊਗਾ ਪਹਿਲਾਂ ਉਹ ਆਪਣਾ ਘਰ ਭਰੂਗਾ, ਫੇਰ ਤੁਹਾਡਾ ਭਰੂਗਾ, ਤੁਹਾਡਾ ਭਰੂਗਾ ਕਿ ਨਹੀਂ ਭਰੂਗਾ ਜੀ ਕੋਈ ਗਰੰਟੀ ਨੀ, ਪਹਿਲਾਂ ਉਹਨੇ ਆਪਣੇ ਆਪ ਨੂੰ ਰੱਜਣਾ।
0: ਉਹ ਕਹਿੰਦੇ ਨੀ ਹੁੰਦੇ ਕਿੱਦਾਂ ਭੁੱਖੇ ਨੂੰ ਘੜਾ ਕਿੱਦਾਂ ਲੱਭਿਆ ਕਿ ਪਾਣੀ ਪੀ ਪੀ ਆਖਰ ਕੀ ਹੁੰਦਾ ਸੀਗਾ, ਮੈਨੂੰ ਚੇਤਾ ਭੁੱਲ ਗਿਆ ਮੋਰਿਓ, ਪਾਣੀ ਪੀ ਪੀ ਕੇ ਆਫਰ ਜਾਂਦਾ ਜੀ ਬੰਦਾ
1: ਜੀ। ਮਤਲਬ ਇਹਨਾਂ ਨੂੰ ਸਬਰ ਸੰਤੋਖ ਨੀ ਆਇਆ। ਮੈਂ ਜੇ ਇਹ ਦੇਖੋ ਖਾਂਦੇ ਸਾਰੇ ਹੀ ਨੀ, ਪਹਿਲੀ ਗੱਲ ਤਾਂ ਆਪਾਂ ਇਹ ਨੀ ਕਹਿੰਦੇ ਵੀ ਕੋਈ ਇਸ ਦੇ ਵਿੱਚ ਚਿੱਟਾ ਹੈਗਾ ਵੀ ਜਿਹਦਾ ਕਲਰ ਸਾਫ਼ ਹੈ, ਕੋਈ ਨੀ ਹੈਗਾ
0: ਜੀ।
1: ਪਰ ਤੁਸੀਂ ਲੌਂਗ ਟਰਮ ਲਈ ਚੱਲੋ, ਐਟਲੀਸਟ ਤੁਸੀਂ 10-15 ਸਾਲ ਆਪਣਾ ਰਾਜ ਕਰਦੇ,
0: ਜੇ
1: 100 ਮਿਲਦੇ ਆ 100 ਚੋਂ 20 ਖਾਂਦੇ 80 ਲਾਉਂਦੇ, ਤਾਂ ਤੁਹਾਨੂੰ ਲੋਕਾਂ ਨੇ ਆਪਣੇ ਫੜ ਕੇ ਲੈ ਕੇ ਆਉਣਾ ਸੀ ਮੂਹਰੇ
0: ਜੀ, ਬਿਲਕੁਲ।
1: ਪਰ ਇਹਨਾਂ ਨੇ ਲਾਇਆ ਹੀ ਕੁਛ ਨੀ। ਫਿਰ ਹੁਣ ਕੱਲ ਪਰਸੋਂ ਦੇ ਤੁਸੀਂ ਪਤਾ ਵੀ ਹੁਣ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣੀ ਤਿਆਰੀ ਖਿੱਚ ਕੇ ਬੈਠੇ ਆ
0: ਜੀ,
1: ਉਹ ਵੀ

0: ਮਾਂ ਵਾਸਤੇ ਕਿਹਾ, ਇੱਕ ਵੀ ਕਰੇ ਇਹਨਾਂ ਨੇ ਹੁਣ ਤੱਕ?
1: ਨਾ ਜੀ ਨਾ, ਅਗੇਂਸਟ ਹੀ
0: ਇਹ
1: ਗਏ
0: ਤਾਂ
1: ਜੀ।
0: ਹੁਣ ਮਤਲਬ ਹੁਣ ਇਹ ਜੇ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਡੀਏ ਦੋ, ਇਹਨਾਂ ਨੇ ਮਤਲਬ ਜੇ ਕਹੀਂ ਮਤਲਬ ਇੱਕ ਅਦਾਲਤ ਦਾ ਫੈਸਲਾ ਆ ਗਿਆ, ਇਹਨਾਂ ਨੇ ਉੱਚ ਅਦਾਲਤ ਚ ਜਾ ਕੇ ਪਟੀਸ਼ਨ ਪਾ ਦੇਣੀ ਹੈ ਜੀ,
1: ਜੀ
0: ਉਹ ਇਹਨਾਂ ਨੇ ਸਿਰਫ ਟਾਈਮ ਟਪਾਉਣਾ ਜੀ,
1: ਟਾਈਮ
0: ਕੁਛ ਨਹੀਂ
1: ਟਪਾਉਣਾ,
0: ਕਰਨਾ।
1: ਆਪਣਾ ਟਾਈਮ ਟਪਾ ਰਹੇ ਨੇ
0: ਟਾਈਮ
1: ਬਿਲਕੁਲ,
0: ਟਪਾ ਕੇ ਇਹਨਾਂ ਨੇ ਪਾਸੇ ਹੋ ਜਾਣਾ, ਜਿਹੜਾ ਹੁਣ ਕਰਜ਼ਾ ਖੜੇ ਆ ਜੀ
1: ਜੀ
0: ਹੁਣ ਨੈਕਸਟ ਕੋਈ ਵੀ ਜੇ ਪੁਰਾਣੀ ਸਰਕਾਰ ਆਉਂਦੀ ਹੈ ਜਾਂ ਕੋਈ ਵੀ ਨਵੇਂ ਆਉਂਦੇ, ਡੈਫੀਨੇਟ ਜਿਹੜਾ ਖਜ਼ਾਨਾ ਹੀ ਖਾਲੀ ਖੜਾ
1: ਜੀ,
0: ਤਾਂ ਉਹ ਤਾਂ ਆਮ ਜੀ ਗੱਲ ਹੈ ਵੀ ਕਰਜ਼ਾ ਤਾਂ ਫੇਰ ਚੱਕਣਾ ਪਊਗਾ ਜੀ,
1: ਬਿਲਕੁਲ ਹੈ ਜੀ।
0: ਉਹ ਕਰਜ਼ਾ ਫੇਰ ਚੱਕ ਕੇ ਫੇਰ ਸੂਬੇ ਤੇ ਲਾਉਣਗੇ ਜਾਂ ਪੰਜਾਬ ਉੱਪਰ ਲਾਉਣਗੇ, ਉਹ ਦੇਖੋ ਵੀ ਉਹ ਕੀ ਕਰਦੇ ਨੇ,
1: ਜੀ
0: ਉਹ ਤਾਂ ਜਦ ਸਾਹਮਣੇ ਆਊਗਾ ਫੇਰ ਪਤਾ ਲੱਗੂਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਠੀਕ ਹੈ, ਮਤਲਬ ਇਹ ਆਪਾਂ ਕਹਿੰਦੇ ਵੀ ਪੁਰਾਣਿਆਂ ਦੇ ਟੋਏ ਪੱਟੇ ਹੋਏ ਨੇ, ਮੈਂ ਕਹਿੰਦਾ ਇਹ ਤਾਂ ਇਹੋ ਜਿਹਾ ਟੋਆ ਭਰ ਕੇ ਚੱਲੇ ਨੇ ਵੀ ਜਿਹਦਾ ਤਾਂ ਕੋਈ ਮਤਲਬ ਆਪਾਂ ਉਹਦੀ ਪੂਰਤੀ ਨਹੀਂ ਹੋਣੀ ਕਿਸੇ ਕੋਲੋਂ ਜੀ,
1: ਨਾਲੇ ਬਾਈ ਜੀ ਉਹਨਾਂ ਨੇ ਜਿਹੜੇ ਵੀ ਪੱਟੇ ਆ, ਚਲੋ ਚਾਹੇ ਡੂੰਘੇ ਵੀ ਕਰ ਦਿੱਤੇ ਜੋ ਮਰਜ਼ੀ ਹੋ ਗਿਆ, ਪਰ ਤੁਹਾਡੀ ਵੀ ਜਿਹੜੀ ਰਿਸਪੋਨਸਿਬਿਲਿਟੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਜ਼ਿੰਮੇਵਾਰੀ ਲਾਈ ਹੈ, ਤੁਸੀਂ ਉਹਨੂੰ ਨਿਭਾਓ। ਪੁਰਾਣਿਆਂ ਨੂੰ ਕਿਉਂ ਕਹੀ, ਤੁਸੀਂ ਸਿੱਧਾ ਦੱਸੋ ਭਾਈ ਇੰਨਾ ਖਜ਼ਾਨਾ ਸਾਡੇ, ਇੰਨੀ ਇਨਪੁੱਟ ਹੈ, ਇੰਨੀ ਆਊਟਪੁੱਟ ਹੈ, ਤੇ ਅਸੀਂ ਦੇਣਾ ਕੱਖ ਨਹੀਂ ਆ, ਪਹਿਲਾਂ ਅਸੀਂ ਆਹ ਕਰਜ਼ਾ ਜਿਹੜਾ ਇਹਨਾਂ ਦਾ ਚੜਾਇਆ, ਫਿਰ ਤਾਂ ਤੁਹਾਡੀ ਗੱਲ ਮੰਨੀਏ ਵੀ ਆਹ ਲਾ ਲਈਏ, ਪਹਿਲਾਂ ਸਾਨੂੰ ਆਹ ਲਾ ਲੈਂਦੋ, ਸਾਡੇ ਕੋਲ ਮੰਗਿਓ ਕੁਛ ਨਾ। ਜਦੋਂ ਅਸੀਂ ਬਰਾਬਰ ਤੇ ਆ ਗਏ ਨਾ, ਜਦੋਂ ਅਸੀਂ ਪੈਰਾਂ ਤੇ ਥੋੜਾ ਬਹੁਤਾ ਖੜਾਉਣ ਲੱਗ ਗਏ, ਫਿਰ ਆਪਣੇ ਆਪ ਹੀ ਅਸੀਂ ਸਾਰੀਆਂ ਸੁੱਖ ਸਹੂਲਤਾਂ ਤੁਹਾਨੂੰ ਦੇਵਾਂਗੇ। ਸਾਨੂੰ 5 ਸਾਲ 10 ਸਾਲ ਦੇ ਦਿਓ, ਪਹਿਲਾਂ ਅਸੀਂ ਕਰਜ਼ਾ ਲਾ ਲਈਏ।
0: ਬਿਲਕੁਲ ਬਿਲਕੁਲ ਜੀ, ਹਾਂ, 2 ਦੀ ਪੁਆਇੰਟ ਕਲੀਅਰ ਕੱਟ ਗੱਲ ਕਰ ਲੈਣੀ ਚਾਹੀਦੀ ਹੈ। ਪਰ ਦੇਖੋ ਤੁਸੀਂ ਕਹਿੰਦੇ ਵੀ ਇਹ ਸਾਰਾ ਕੁਛ ਲੋਕਾਂ ਨੂੰ ਦੱਸਣ, ਇਹ ਤਾਂ 69,000 ਨੌਕਰੀਆਂ ਦੇ ਵਾਈਟ ਪੇਪਰ ਨੀ ਜਾਰੀ ਕਰ ਸਕਦੇ, ਤੇ ਬਾਕੀ ਕੀ ਕਰਨਗੇ? ਜਦਕਿ ਇਹਨਾਂ ਦਾ ਇੱਕ ਆਨਲਾਈਨ ਡਾਟਾ ਪਿਆ ਸੀ ਜਿੱਥੇ ਮਸ਼ਹੂਰੀਆਂ ਨੂੰ ਲੈ ਕੇ ਪਤਾ ਸੀ ਇਹਨਾਂ ਨੇ ਕਿੰਨਾ ਸਾਲ ਦੇ ਵਿੱਚ ਖਰਚ ਕੀਤਾ, ਜਦੋਂ ਪੱਤਰਕਾਰਾਂ ਨੇ ਜਾਂ ਕੁਛ ਲੋਕਾਂ ਨੇ ਉਹਨੂੰ ਮਤਲਬ ਜਨਤਕ ਕਰਤਾ,
1: ਬਿਲਕੁਲ
0: ਉੱਥੋਂ ਵੀ ਗਾਇਬ ਕਰਤਾ, ਮਤਲਬ ਆਪਣੀ ਨਲਾਇਕੀ ਸਾਰੀ ਲਗਾ ਰਹੇ ਹੈ। ਮੈਂ ਲੋਕ ਆਪਣੇ ਨਾ ਭੋਲੇ ਬਹੁਤ ਨੇ,
1: ਬਿਲਕੁਲ
0: ਜਦੋਂ ਕੇਜਰੀਵਾਲ ਦਿੱਲੀ ਚ ਆਇਆ ਸੀ ਨਾ, ਉਦੋਂ ਉਹਦੇ ਬੋਰਡ ਕੇਜਰੀਵਾਲ ਦੇ ਪੰਜਾਬ ਤੱਕ ਲੱਗੇ ਹੁੰਦੇ ਸੀ, ਤੇ ਭਗਵੰਤ ਮਾਨ ਸਾਹਿਬ ਕੇਜਰੀਵਾਲ ਦੀ ਮਸਾਲਾ ਦਿੰਦੇ ਹੁੰਦੇ ਸੀ
1: ਜੀ,
0: ਵੀ ਬੜਾ ਵਧੀਆ ਕੇਜਰੀਵਾਲ ਕਰ ਰਹੇ
1: ਭਗਵੰਤ ਮਾਨ ਦੀਆਂ ਮਸਾਲਾ ਗੋਆ ਤੱਕ ਜਾਂ ਹੋਰ ਮੁਲਕ ਸੂਬਿਆਂ ਤੱਕ
0: ਜਾਂਦੀਆਂ ਨੇ। ਦੇਖੋ ਨਹੀਂ ਉਹ ਤੋਂ ਬਾਅਦ ਨਾ ਜਦੋਂ ਕੋਈ ਦਿੱਲੀ ਤੋਂ ਆਉਂਦਾ ਸੀ ਨਾ ਜੀ, ਅੱਗੇ ਨੂੰ ਜਦੋਂ ਅਸੀਂ ਉਹਨੂੰ ਪਰਸਨਲੀ ਪੁੱਛਦੇ ਸੀ ਵੀ ਯਾਰ ਤੁਹਾਡਾ ਦਿੱਲੀ ਸੂਬਾ ਤਾਂ ਬਹੁਤ ਵਧੀਆ ਬਣ ਗਿਆ ਵੀ ਸਰਕਾਰ, ਉਹ ਨਾ ਪਹਿਲਾਂ ਮੋਟੀ ਜਿਹੀ ਗਾਲ ਕੱਢਦਾ ਸੀ ਫੇਰ ਗੱਲ ਕਰਦਾ ਸੀ।
1: ਨਾਲੇ ਦੇਖੋ ਉਹ ਵੀ ਦਿਨ ਸੀਗੇ
0: ਉਦੋਂ ਪਤਾ ਲੱਗਦਾ ਸੀ
1: ਮਾਨ ਜੀ, ਉਹ ਵੀ ਦਿਨ ਸੀਗੇ ਜਦੋਂ ਟ੍ਰੇਨ ਦੇ ਵਿੱਚ ਕੇਜਰੀਵਾਲ ਆਉਂਦਾ ਸੀ ਚਪਲਾਂ ਪਾ ਕੇ, ਤੇ ਅੱਜ ਉਹ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦਾ, ਗੱਲ ਨਹੀਂ ਕਰਦਾ।
0: ਅੱਜ ਤੁਸੀਂ ਹੈਲੀਕਾਪਟਰ ਛੱਡੋ ਜੀ, ਅੱਜ ਕੱਲ ਨਾ ਮਤਲਬ ਨੈਟ ਉੱਪਰ ਸ਼ੀਸ਼ ਮਹਿਲ ਦੀ ਗੱਲਾਂ ਹੁੰਦੀਆਂ ਨੇ ਜੀ,
1: ਜੀ
0: ਗੱਲਾਂ ਹੁੰਦੀਆਂ ਨੇ ਵੀ ਉੱਥੇ ਕਿਹੜੀ ਕਿਹੜੀ ਚੀਜ਼, ਆਈ ਥਿੰਕ ਨਾ ਇੱਕ ਸੈਸ਼ਨ ਦੇ ਵਿੱਚ ਕੇਸੀ ਚ ਮਤਲਬ ਕਿਹੜੀ ਸਭਾ ਦੇ ਵਿੱਚ ਮੈਨੂੰ ਭੁੱਲਦਾ ਹੁਣ, ਉਹਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਕਿੰਨੇ ਕਿੰਨੇ ਕਰੋੜ ਦੀ ਕਿਹੜੀ ਕਿਹੜੀ ਚੀਜ਼ ਲੱਗੀ ਹੈ,
1: ਪੜਦੇ ਲੱਗੇ ਨੇ,
0: ਪ੍ਰੋਪਰ ਡਿਸਕ੍ਰਾਈਬ ਕੀਤੀ ਗਈ ਸੀ ਪਾਰਲੀਮੈਂਟ ਦੇ ਵਿੱਚ। ਹਾਂਜੀ
1: ਜੀ ਜੀ ਜੀ ਬਿਲਕੁਲ ਹੈ ਜੀ,
0: ਤੇ ਇਹਨਾਂ ਕੋਲ ਅੱਗੇ ਕੋਈ ਜਵਾਬ ਨਹੀਂ ਸੀ ਉਸ ਚੀਜ਼ ਦਾ, ਇਹ ਇਮਾਨਦਾਰ ਨੇ, ਤੇ ਤੁਸੀਂ ਲਾ ਲਓ ਵੀ ਮੂਹਰੇ ਵਾਲੇ ਕਿੰਨੇ ਕੁ ਇਮਾਨਦਾਰ ਹੋਣਗੇ। ਪੰਜਾਬ ਵਾਲੇ ਹੁਣ ਜਿਹੜੇ ਮਾਨ ਸਾਹਿਬ ਬਣੇ ਹੋਏ ਨੇ, ਇਹ 92 ਨੂੰ ਤਾਂ ਰਜਾ ਰਹੇ ਨੇ, ਤੇ ਪੰਜਾਬ ਦਾ ਖਜ਼ਾਨਾ ਇਹਨਾਂ ਉੱਪਰ ਦਿੱਲੀ ਵਾਲਿਆਂ ਉੱਪਰ ਵੀ ਲਟਾ ਰਹੇ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਇਹਨਾਂ ਨੂੰ ਵੀ ਖਵਾ ਰਹੇ ਨੇ। ਮੈਨੂੰ ਤਾਂ ਜੀ ਦੇਖੋ ਚਾਹੇ ਪੁਰਾਣੇ ਆਣ ਚਾਹੇ ਨਵੇਂ ਆਣ, ਪਰ ਨਾ ਸਹੀ ਪੁੱਛੋ ਤਾਂ ਪੰਜਾਬ ਦਾ ਭਵਿੱਖ ਕੋਈ ਵਧੀਆ ਨਜ਼ਰ ਆ ਨਹੀਂ ਰਿਹਾ
1: ਜੀ, ਬਿਲਕੁਲ ਹੈ ਜੀ,
0: ਆ ਨਹੀਂ ਰਿਹਾ। ਦੁਖਾਂਤ ਹੈ ਜੀ ਆਪਣੇ ਲੋਕਾਂ ਦਾ, ਹੁਣ ਤਾਂ ਆਮ ਘਰਾਂ ਦੇ ਮੁੰਡੇ ਅੱਗੇ ਲੱਗਣ ਇਹਨਾਂ ਨੂੰ ਨਕਾਰਨ,
1: ਤੇ
0: ਫਿਰ ਕਿਤੇ ਜਾ ਕੇ ਕੋਈ ਮਾੜੀ ਮੋਟੀ ਹੋਊਗੀ, ਪਰ ਇਸ ਚੀਜ਼ ਦੇ ਵਿੱਚ ਪ੍ਰੋਸੀਜਰ ਬੜਾ ਲੰਬਾ ਹੈ, ਕੋਈ ਦੁੱਖ ਜੀ ਦੁੱਖ ਲੱਗਦਾ ਜੀ ਦੇਖ ਕੇ ਆਪਣੇ ਪੰਜਾਬ ਦਾ ਬੇੜਾ ਗਰਕ ਹੁੰਦਾ
1: ਜੀ, ਬਿਲਕੁਲ ਹੈ ਜੀ, ਦੁਖਾਂਤ ਹੈ ਜੀ,
0: ਮਨ ਦੁਖਦਾ
1: ਜੀ,
0: ਦੁਖਾਂਤ ਹੈ ਜੀ।
1: ਥੈਂਕ ਯੂ ਭਾਈ ਜੀ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸਾਂ ਜੀ ਗੁਰੀਮਾਨ ਬਾਈ ਜੀ ਗੱਲਬਾਤ ਕਰਕੇ ਗਏ ਨੇ, ਆਪਣੇ ਵਿਚਾਰ ਸਾਂਝੇ ਕਰਕੇ ਗਏ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਸੋਹਣੇ ਵਿਚਾਰਾਂ ਦੇ ਲਈ ਸਾਰੇ ਦੋਸਤਾਂ ਦਾ। ਤੇ ਦੋਸਤੋ, ਇੱਕ ਦੋ ਖਬਰਾਂ ਨੇ ਤੇ ਇੱਕ ਗੱਲ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂਗਾ ਸੰਖੇਪ ਦੇ ਵਿੱਚ ਹੀ। ਰਸਮੀ ਸਿੱਖਿਆ ਤੋਂ ਪਰੇ ਦੀ ਗੱਲ ਹੈ ਕਿ ਜਿਹੜੀ ਕਿ ਰਸਮੀ ਸਿੱਖਿਆ ਤੋਂ ਪਰੇ ਤੇ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਜਾਂ ਲੋੜ ਜਿਹੜੀ ਹੈ ਉਹਦੀ ਬਾਤ ਪਾਵਾਂਗਾ ਸੰਖੇਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ, ਟਰੰਪ ਸਾਹਿਬ ਵੀ ਰੋਲਾ ਪਾ ਰਹੇ ਨੇ, ਉਹਨਾਂ ਦੀ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲਈਏ। ਤੇ ਆਪਣੇ ਜੱਸੀ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਅੱਜ ਤਾਰੀਫ ਕਰ ਰਹੇ ਨੇ ਜੀ, ਕਹਿੰਦੇ ਪੱਗ ਤੇ ਨਾਲ ਜਿਹੜੀ ਮੈਚਿੰਗ ਆ ਸੋਹਣੀ ਲੱਗ ਰਹੀ ਹੈ ਜੀ, ਘੈਂਟ ਲੱਗ ਰਹੇ ਹੋ ਕਹਿੰਦੇ ਜੀ, ਤੇ ਨਾਲ ਤੇ ਜੇਕਰ ਕਾਲ ਕਰ ਲੈਣਗੇ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਚਲੋ ਤਦ ਤੱਕ ਮੈਂ ਵੇਟ ਕਰ ਲੈਂਦਾ ਇਹਨਾਂ ਦੀ, ਤੇ ਜੇ ਕਾਲ ਕਰਨੀ ਚਾਹੁੰਦੇ ਆ ਜੱਸੀ ਚਾਲ ਜੀ ਆਪਣੇ ਮਲੇਰਕੋਟਲੇ ਵਾਲੇ, ਤੇ ਨਾਲ ਦੀ ਨਾਲ ਟਰੰਪ ਸਾਹਿਬ ਦੀ ਗੱਲ ਕਰ ਲੈਂਦੇ ਹਾਂ। ਟਰੰਪ ਨੇ ਅਮਰੀਕਾ ਦੇ ਵਿਚ ਸੇਵ ਅਮਰੀਕਾ ਐਕਟ ਪਾਸ ਕਰਵਾਉਣ ਦੇ ਲਈ ਭਾਰਤੀ ਚੋਣ ਪ੍ਰਣਾਲੀ ਦੀ ਜਿਹੜਾ ਹਵਾਲਾ ਦੇ ਦਿੱਤਾ, ਤਾਰੀਫ਼ ਕੀਤੀ ਹੈ।

0: ਕਹਿੰਦੇ ਬੱਲੇ ਬੱਲੇ ਬਹੁਤ ਵਧੀਆ ਜਿਹੜਾ ਉੱਥੇ ਹੈ ਇੰਡੀਆ ਦੇ ਵਿੱਚ ਜਿਹੜੀ ਚੋਣ ਜਿਹੜੀ ਪ੍ਰਣਾਲੀ ਹੈ ਤੇ ਇੰਡੀਆ ਕਹਿੰਦੇ ਇੱਥੇ ਸਾਡੇ ਇੱਥੇ ਵੀ ਇਹ ਜਿਹੜੀ ਹੈ ਲਾਗੂ ਹੋਣੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਵਿੱਚ ਜਿਹੜਾ ਸੇਵ ਅਮਰੀਕਾ ਐਕਟ ਨੂੰ ਲਾਗੂ ਕਰਨ ਦੀ ਜਿਹੜੀ ਆਪਣੀ ਮੰਗ ਨੂੰ ਮੁੜ ਜਿਹੜਾ ਦੁਹਰਾਉਂਦਿਆਂ ਭਾਰਤ ਦੀ ਜਿਹੜੀ ਹੈ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਜਿਹੜਾ ਹੈ ਉਹ ਇੱਕ ਮਿੰਟ ਜੀ ਮੈਂ ਕਾਲ ਲੈ ਲਵਾਂ ਨਾਲ ਜੀਰਾ ਸਾਹਿਬ ਹੋਲਡ ਰੱਖਣਾ ਜੀ ਇੱਕ ਮਿੰਟ। ਆਪਣੇ ਕਹਿੰਦੇ ਨੇ ਕਿ ਲਾਗੂ ਅਮਰੀਕਾ ਸੇਵ ਐਕਟ ਜਿਹੜਾ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਗਣੇਸ਼ ਕੁਮਾਰ ਦੇ ਜਿਹੜੇ ਨੇ ਇੱਕ ਕਥਿਤ ਬਿਆਨ ਦਾ ਜ਼ਿਕਰ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਵਿੱਚ ਬਿਨਾਂ ਫੋਟੋ ਆਈ ਡੀ ਦੇ ਵੋਟਾਂ ਪੈਣ ਦੇ ਉੱਤੇ ਹੈਰਾਨੀ ਜਤਾਈ ਸੀਗੀ। ਟਰੰਪ ਨੇ ਲਿਖਿਆ ਕਿ ਇਸੇ ਹੀ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਣੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀਗਾ ਕਿ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਫੋਟੋ ਪਛਾਣ ਪੱਤਰ ਜਿਹੜਾ ਫੋਟੋ ਆਈ ਡੀ ਦੇ ਚੋਣਾਂ ਕਿਵੇਂ ਹੋ ਸਕਦੀਆਂ ਨੇ ਤੇ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਹਿ ਦਿੱਤਾ ਕਿ ਉੱਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਦੇ ਵਿੱਚੋਂ 1% ਤੋਂ ਵੱਧ ਵੀ ਘੱਟ ਜਿਹੜਾ ਲੋਕਾਂ ਨੇ ਡਾਕ ਯਾਨੀ ਕਿ ਮੇਲ ਇਨ ਦੇ ਰਾਹੀਂ ਵੋਟਿੰਗ ਕੀਤੀ ਤੇ ਹਰ ਇੱਕ ਵੋਟਰ ਦੇ ਕੋਲ ਵੈਧ ਫੋਟੋ ਆਈ ਡੀ ਕਾਰਡ ਸੀਗਾ ਤੇ ਉਨ੍ਹਾਂ ਅਮਰੀਕੀ ਸੰਸਦ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਸੇਵ ਅਮਰੀਕਾ ਐਕਟ ਨੂੰ ਤੁਰੰਤ ਜਿਹੜਾ ਪਾਸ ਕੀਤਾ ਜਾਵੇ ਤੇ ਵਾਈਟ ਹਾਊਸ ਦੇ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਘੀ ਜਿਹੜੀ ਕਿ ਯਾਨੀ ਕਿ ਫੈਡਰਲ ਚੋਣਾਂ ਦੇ ਵਿੱਚ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ ਕੋਈ ਹੋਰ ਬਾਹਰੋਂ ਨਾ ਤੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਵੇਲੇ ਨਾਗਰਿਕਤਾ ਜਿਹੜਾ ਸਬੂਤ ਵੈਧ ਯਾਨੀ ਕਿ ਵੈਲਿਡ ਹੋਣਾ ਚਾਹੀਦਾ ਤੇ ਪਛਾਣ ਪੱਤਰ ਦੇਣਾ ਲਾਜ਼ਮੀ ਹੋਏਗਾ ਤੇ ਇਸ ਤੋਂ ਇਲਾਵਾ ਡਾਕ ਦੇ ਰਾਹੀਂ ਵੋਟ ਪਾਉਣ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਵੇਗਾ ਜੋ ਕੇਵਲ ਬਿਮਾਰੀ ਅਪਾਹਜਤਾ ਫੌਜੀ ਸੇਵਾ ਜਾਂ ਯਾਤਰਾ ਵਰਗੀਆਂ ਖਾਸ ਸਥਿਤੀਆਂ ਦੇ ਵਿੱਚ ਜਿਹੜਾ ਮੁਹੱਈਆ ਹੋਣਗੇ। ਅਮਰੀਕੀ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਬ੍ਰਾਜ਼ਿਲ ਵਰਗੇ ਦੇਸ਼ ਆਪਣੇ ਵੋਟਰ ਆਈ ਡੀ ਨੂੰ ਬਾਇਓਮੈਟ੍ਰਿਕ ਡਾਟਾਬੇਸ ਦੇ ਨਾਲ ਜੋੜਦੇ ਨੇ ਜਦੋਂ ਕਿ ਅਮਰੀਕਾ ਅਜੇ ਵੀ ਜ਼ਿਆਦਾਤਰ ਨਾਗਰਿਕਤਾ ਦੇ ਸਵੈ ਘੋਸ਼ਣਾ ਪੱਤਰ ਜਿਹੜਾ ਉੱਤੇ ਨਿਰਭਰ ਹੈ। 29 ਜਨਵਰੀ ਨੂੰ ਪੇਸ਼ ਕੀਤੇ ਗਏ ਇਸ ਬਿੱਲ ਦੇ ਰਾਹੀਂ ਗੈਰ ਨਾਗਰਿਕਾਂ ਨੂੰ ਜਿਹੜਾ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕੱਢਣ ਦੀਆਂ ਹਦਾਇਤਾਂ ਵੀ ਜਿਹੜੀਆਂ ਨੇ ਰਾਜਾਂ ਨੂੰ ਦਿੱਤੀਆਂ ਗਈਆਂ ਨੇ। ਟਰੰਪ ਸਾਹਿਬ ਨੂੰ ਫਿਕਰ ਹੈ ਕਿਉਂਕਿ ਜਿਹੜੇ ਉਹਨਾਂ ਦੇ ਰਿਜ਼ਲਟ ਆ ਰਹੇ ਨੇ 34% 35% ਟਰੰਪ ਦੇ ਨਾਲ ਨੇ ਬਾਕੀ ਸਾਰੇ ਜਿਹੜੇ ਨੇ ਤਕਰੀਬਨ ਉਹਦੇ ਓਪੋਜੀਸ਼ਨ ਦੇ ਵਿੱਚ ਖੜੇ ਹੈ ਤੇ ਉਹਨੂੰ ਹਟਾਉਣਾ ਚਾਹੁੰਦੇ ਆ। ਮਿਡ ਚੋਣ ਜਿਹੜੀ ਹੈ ਸਿਰ ਦੇ ਉੱਤੇ ਆ ਚੁੱਕੀ ਹੈ, ਹੋਰ ਮਹੀਨੇ ਤੱਕ ਵੋਟਾਂ ਸ਼ੁਰੂ ਹੋ ਜਾਣੀਆਂ ਨੇ ਮਿਡ ਚੋਣ ਦੀਆਂ। ਦੇਖਦੇ ਹਾਂ ਕਿਸ ਭਾਵ ਟਰੰਪ ਦੇ ਨਾਲ ਵੀ ਵਿਕਦੀ ਹੈ। ਤੇ ਜੀਰਾ ਸਾਹਿਬ ਜੀਆਂ ਨੂੰ ਜੀ ਇੰਡੀਆ ਤੋਂ ਨਿੱਘਾ ਸਵਾਗਤ ਹੈ ਜੀ।
1: ਸ਼ੁਰੂ ਹੋ ਜਾਣੀਆਂ ਨੇ। ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ
0: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਸਵਾਗਤ ਹੈ ਜੀ। ਟਰੰਪ ਬੱਲੇ ਬੱਲੇ ਕਰਾਈ ਜਾਂਦਾ, ਕਹਿੰਦਾ ਜੀ ਚੋਣ ਪ੍ਰਣਾਲੀ ਬੜੀ ਵਧੀਆ ਤੁਹਾਡੇ।
1: ਦੇਖੋ ਜੀ ਮੈਂ ਤਾਂ ਇੱਕ ਗੱਲ ਕਹੂੰਗਾ
0: ਜੀ,
1: ਜਿਹੜੇ 34% ਤੁਹਾਡੇ ਹੱਕ ਚ ਆ ਰਹੇ ਨੇ
0: ਜੀ,
1: ਇੱਕੋ ਹੀ ਅਮਿਤ ਸ਼ਾਹ ਜੀ ਨੂੰ ਕਹਿ ਕੇ ਨਾ ਇੱਕ ਸਾਡਾ ਚੋਣ ਕਮਿਸ਼ਨ ਲੈ ਜਾ ਉੱਥੇ।
0: ਉਧਰ ਮਾਨ ਸਾਹਿਬ ਕਹੀ ਜਾਂਦੇ ਕਿ ਜਿਹੜੇ ਜੋ ਸੁੱਖ ਸਹੂਲਤਾਂ ਦੇ ਦਿੱਤੀਆਂ ਆ ਉੱਥੇ ਅਮਰੀਕਾ ਤੋਂ ਲੋਕ ਆਉਣੇ ਚਾਹੁੰਦੇ ਨੇ, ਗੌਰਮੈਂਟ ਤੁਸੀਂ ਇਹ ਕਿੱਦਾਂ ਕੀਤਾ ਪਲਾਨ? ਤੇ ਇੱਧਰ ਮੋਦੀ ਸਾਹਿਬ ਦੀ ਤਾਰੀਫ ਟਰੰਪ ਕਰੀ ਜਾਂਦਾ, ਹੈਰਾਨੀ ਦੀ ਗੱਲ ਨੀ ਜੀ?
1: ਮੈਂ ਤਾਂ ਇਹੀ ਗੱਲ ਕਹਿ ਰਿਹਾ, ਟਰੰਪ ਸਾਹਿਬ ਨੂੰ ਕਹੋ ਸਾਡਾ ਇਕੱਲਾ ਚੁਣਾਵ ਯੋਗ ਲੈ ਜਾ ਆਪਦੇ ਕੋਲੇ
0: ਜੀ,
1: ਤੇਰੀਆਂ ਸਾਰੇ ਦੁੱਖ ਦੂਰ ਕਰ ਦੂਗਾ।
0: ਨਹੀਂ ਉਹਦੇ ਪੱਖ ਚ ਜਾਂਦਾ ਨਾ ਉਹ, ਦੇਖੋ ਹੁਣ ਫਿਰ ਉਹ ਵੀ ਚਾਹੁੰਦਾ ਨਾ, ਉਹ ਕਹਿੰਦਾ ਬਈ ਅਗਲੀਆਂ ਚੋਣਾਂ ਹੀ ਨਾ ਹੋਣ, ਮੈਂ ਲਗਾਤਾਰਤਾ ਦੇ ਵਿੱਚ ਹੀ ਬਣਿਆ ਰਹਾਂ।
1: ਭਾਜੀ ਇਹ ਜਿਹੜਾ ਮੈਂ ਕਹਿੰਦਾ ਸਹੀ ਮੈਨੇ ਵਿੱਚ ਜਿਹੜਾ
0: ਜੀ
1: ਇਹ ਵੋਟਾਂ ਵਾਲਾ ਸਿਸਟਮ ਨਾ ਇਹਨਾਂ ਨੇ ਨਾ ਅਪਸੈਟ ਇੰਨਾ ਕੁ ਕਰਤਾ ਨਾ
0: ਜੀ
1: ਕਿ ਸਾਨੂੰ ਆਮ ਜਨਤਾ ਨੂੰ ਇਹਦੇ ਵਿੱਚ ਯਕੀਨ ਹੀ ਨਹੀਂ ਰਿਹਾ ਜੀ
0: ਜੀ
1: ਸਹੀ ਮੈਨੇ ਵਿੱਚ
0: ਜੀ,
1: ਕਿਉਂਕਿ ਅੱਗੇ ਤਾਂ ਵੋਟਾਂ ਪੈਂਦੀਆਂ ਗਿਆ ਬੂਥ ਲੁੱਟਦੇ ਸੀ ਨਾ
0: ਹਾਂਜੀ,
1: ਭਲੇ ਵੇਲੇ ਵੇਲੇ ਕਹਿੰਦੇ ਹੋ ਨਾ ਵੀ ਲਾਲੂ ਹੋਣਾ ਨੇ ਬਿਹਾਰ ਦੇ ਵਿੱਚ ਬੂਥ ਲੁੱਟ ਲਏ, ਕੈਪਚਰ ਕਰ ਲਏ, ਉਹ ਕਰ ਲਏ,
0: ਜਦ ਤੱਕ ਰਹੇਗਾ ਸਮੋਸੇ ਮੇ ਆਲੂ, ਹਾਂ ਤਦ ਤੱਕ ਰਹੇਗਾ ਲਾਲੂ ਜੀ।
1: ਭਾਜੀ ਹੁਣ ਤਾਂ ਚੱਕਦੇ ਨਾ, ਹੁਣ ਸਾਡੇ ਤਾਂ ਬੂਥ ਦਾ ਸਭ ਕੁਝ ਭੁਲਾ ਦਿਆ ਇਹਨਾਂ ਨੇ, ਇਹ ਤਾਂ ਮਸ਼ੀਨਾਂ ਦੀ ਆ, ਮਸ਼ੀਨਾਂ ਹੀ ਬਦਲਣ ਦੇ, ਬੂਥ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ
0: ਜੀ।
1: ਬੰਗਾਲ ਦੇ ਵਿੱਚ 12ਵੇਂ ਤੋਂ ਬਾਅਦ ਨੇ ਕੋਈ ਪ੍ਰੈਜ਼ੀਡੈਂਟ ਅੰਦਰ ਨਹੀਂ ਬਣਨ ਦਿੱਤਾ
0: ਜੀ
1: ਤੇ ਅਗਲੇ ਨੇ ਆਪਦੀ ਮਨਮਰਜ਼ੀ ਚਲਾਈ ਆ।
0: ਬਿਲਕੁਲ ਹੈ ਜੀ,
1: ਜੋ ਸਾਡੇ ਇੰਡੀਆ ਦੇ ਰਿਕਾਰਡ ਕਾਇਮ ਹੋ ਰਹੇ ਆ ਉਹ ਤਾਂ ਕੋਈ ਕਰ ਹੀ ਨਹੀਂ ਸਕਦਾ।
0: ਬਿਲਕੁਲ ਹੈ ਜੀ,
1: ਤੇ ਹੁਣ ਕਿ ਗੁਰੂ ਜੀ ਗੱਲ ਕਹਿ ਕੇ ਗਏ ਆ ਵੀ ਪੰਜਾਬ ਦੇ ਯੂਥ ਨੂੰ ਅੱਗੇ ਆਉਣਾ ਪਊਗਾ।
0: ਜੀ
1: ਜਿੰਨੇ ਵੀ ਲੀਡਰ ਸਾਡੇ ਅੱਜ ਤੱਕ ਆਏ ਪਾਰਟੀਆਂ ਦੇ,
0: ਜੀ
1: ਜਿੰਨੀਆਂ ਵੀ ਪਾਰਟੀਆਂ ਦੇ,
0: ਜੀ
1: ਉਹ ਸਾਰੇ ਨਕਾਰੇ ਗਏ ਨੇ ਜੀ, ਇੱਕ ਤਰ੍ਹਾਂ ਦੇ ਜੀ
0: ਜੀ
1: ਚੱਕਰੇ ਆ।
0: ਬਿਲਕੁਲ ਹੈ ਜੀ,
1: ਹੁਣ ਠੀਕ ਆ ਆਪਾਂ ਕੋਈ ਵੀ ਕਹੀਏ ਵੀ ਇਹਨਾਂ ਨਾਲ ਤਾਂ ਪਹਿਲੇ ਚੰਗੇ ਸੀਗੇ,
0: ਜੀ
1: ਉਹ ਚੰਗੇ ਸੀਗੇ, ਇਹਨਾਂ ਨੇ ਸਿਰੇ ਐਤਕੀ ਇੰਨਾ ਕਹਿ ਟੰਡਾਂ ਨੂੰ ਹੱਥ ਲਵਾ ਦੇ ਨਾ
0: ਜੀ।
1: ਉਹ ਲਾਲਾ ਪਹਿਲਾਂ ਦੇਖ ਲੋ ਦਿੱਲੀ ਵਾਲਾ,
0: ਜੀ
1: ਸਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋਂ ਵੀ ਉਹਨੇ ਆਪਣੀ ਪਾਰਟੀ ਦੇ ਵਿੱਚੋਂ
0: ਜੀ
1: ਸਿਆਣੇ ਬੰਦੇ
0: ਪੁੱਛਣੇ
1: ਸ਼ੁਰੂ
0: ਕੀਤੇ ਨੇ।
1: ਕੀਤੇ
0: ਬਿਲਕੁਲ ਹੈ ਜੀ, ਬਕ ਕੀਤੇ ਨੇ ਵੱਡੇ ਵੱਡੇ ਵਕੀਲ,
1: ਜਿੰਨੇ ਵੀ ਸਿਆਣੇ ਤੁਸੀਂ ਆਪੇ ਤੁਸੀਂ ਨਾ, ਹਾਂ ਤੁਸੀਂ ਗਿਣਤੀ ਕਰ ਲੋ
0: ਜੀ
1: ਵੀ ਜਦੋਂ ਵੀ ਉਹਨੇ ਦੇਖਿਆ ਵੀ ਜਿਹੜੇ ਇਹ ਸਿਆਣੇ ਹੈਗੇ ਆ ਗੱਲ ਕਰਨ ਦੇ ਲਾਇਕ ਨੇ
0: ਜੀ,
1: ਤੇ ਇਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਵਾ, ਉਹਨੇ ਉਹ ਸਾਰੇ ਬੰਦੇ ਚੱਕ ਕੇ ਬਾਹਰ ਮਾਰੇ।
0: ਉਹੀ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਛੋਟੇਪੁਰ ਹੁਣਾਂ ਨੂੰ ਜਾਂ ਆਪਣੇ ਗਾਂਧੀ ਹੁਣਾਂ ਨੂੰ
1: ਹਾਂਜੀ ਹਾਂਜੀ
0: ਪਟਿਆਲੇ ਵਾਲਿਆਂ
1: ਨਾਲ
0: ਜੀ,
1: ਉਹੀ ਨਾ ਗਾਂਧੀ ਜੀ ਆ ਗਏ, ਭਾਜੀ ਆ ਗਏ, ਛੋਟੇਪੁਰ ਆ ਗਿਆ, ਘੁੱਗੀ ਆ ਗਿਆ, ਵੀ ਜਿਹੜੇ ਵੀ ਬੰਦੇ ਸੀਗੇ ਉੱਪਰ ਆਉਣ ਵਾਲੇ
0: ਜੀ,
1: ਉਹਨੇ ਸਾਰਿਆਂ ਦੀ ਫੱਟੀ ਪਹੁੰਚੀ ਪਹਿਲਾਂ। ਸਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਵੀ ਐਤਕੀ ਜੋ ਕੁਛ ਵੀ ਹੋਊਗਾ ਉਹ ਪੰਜਾਬ ਦੇ ਭਲੇ ਲਈ ਨਹੀਂ ਹੋਣਾ, ਸਹੀ ਮਾਇਨੇ ਵਿੱਚ।
0: ਬਿਲਕੁਲ ਹੈ ਜੀ,
1: ਤੇ ਹੁਣ ਗੱਲ ਇੱਥੇ ਉਹੀ ਆ ਜਾਂਦੀ ਆ। ਠੀਕ ਆ ਆਪਾਂ ਕਹਿ ਦੇਵਾਂਗੇ ਵੋਟ ਨਹੀਂ ਪਾਉਂਦੇ ਪਾਰਟੀਆਂ ਸਾਰੀਆਂ ਮਾੜੀਆਂ ਵਾ
0: ਜੀ,
1: ਪਰ ਉਹ ਵੀ ਕੋਈ ਹੱਲ ਨੀਗਾ ਜੀ ਸਹੀ ਮਾਇਨੇ ਵਿੱਚ।
0: ਬਿਲਕੁਲ, ਉਹੀ ਤਾਂ ਹੀ ਕਹਿ ਰਹੇ ਹਾਂ ਜੀਰਾ ਸਾਹਿਬ, ਘੱਟੋ ਘੱਟ ਓਪੋਜੀਸ਼ਨ ਦੇ ਸਾਹਮਣੇ ਰੱਖ ਕੇ ਉਹਨੂੰ ਹੀ ਵੋਟ ਪਾ ਦੋ ਕਿ ਚਲੋ ਓਪੋਜੀਸ਼ਨ ਤਾਂ ਬਣਾ ਸਕਦੇ ਆ ਜੇ ਸਰਕਾਰ ਨਹੀਂ ਬਣਾ ਸਕਦੇ।
1: ਭਾਜੀ ਜਿਹੜਾ ਵਿਜਨ ਸਾਡੇ ਬੰਦੇ ਠੀਕ ਆ, ਨਵਜੋਤ ਸਿੱਧੂ ਨੂੰ ਸਾਰਿਆਂ ਨੇ ਭੰਡਤਾ
0: ਜੀ,
1: ਠੀਕ ਆ ਉਹਨੂੰ ਸਾਰੇ ਦੂਜੇ ਨੇਤਾਵਾਂ ਨੂੰ ਚੰਗਾ ਨੀ ਲੱਗੇ ਕਿਉਂਕਿ ਉਹ ਸੱਚ ਬੋਲਦਾ ਕਿ ਸੱਚ ਤੇ ਖੜਾ ਸੀਗਾ
0: ਜੀ,
1: ਉਹ ਵਿਜਨ ਦੱਸਦਾ ਸੀਗਾ ਇੱਥੋਂ ਏਦਾਂ ਪੈਸਾ ਆਊਗਾ, ਇੱਥੋਂ ਏਦਾਂ ਪੈਸਾ ਆਊਗਾ
0: ਜੀ,
1: ਤਾਂ ਹੀ ਤਾਂ ਅਗਲੇ ਨੇ ਕਹਿਤਾ ਵਾ ਕਿ ਕੱਲ ਨੂੰ ਦਫ਼ਤਰ ਨੀ ਤੁਹਾਡੇ ਕੋਲ ਕਲੀ ਹੋਣੇ ਜੇ ਏਦਾਂ ਕੰਮ ਕਰੂਗੇ ਤਾਂ।
0: ਬਿਲਕੁਲ,
1: ਕਿਉਂਕਿ ਸਾਰੇ ਆ ਗਲਤ ਹੈ ਨਾ
0: ਜੀ,
1: ਬਾਕੀ ਵੱਡੀ ਜਿਹੜੀ ਮਾਰ ਪੈਂਦੀ ਹੈ ਨਾ ਉਹ ਪੈਂਦੀ ਹੈ ਜੀ ਬਿਊਰੋਕਰੇਟਸ ਤੋਂ।
0: ਬਿਲਕੁਲ ਹੈ ਜੀ,
1: ਸਹੀ ਮਾਇਨੇ ਵਿੱਚ
0: ਨੌਕਰਸ਼ਾਹੀ,
1: ਕਿਉਂਕਿ ਇਹ ਜਿਹੜੇ ਦੋ ਹਾਂਜੀ ਨੌਕਰਸ਼ਾਹੀ ਜਿਹੜੀ ਰਾਜੀ ਹੈ ਨਾ ਆ ਕੇ ਨਾਲ ਇਹਨਾਂ ਦੇ ਖੜੀ ਆ, ਉਹਨੇ ਜਿਆਦਾ ਬੇੜਾ ਗਰਕ ਕੀਤਾ ਜੀ ਸਹੀ ਮਾਇਨੇ ਵਿੱਚ ਜੀ
0: ਜੀ।
1: ਠੀਕ ਆ ਲੀਡਰ ਤਾਂ 5 ਸਾਲ ਬਾਅਦ ਬਦਲ ਜਾਂਦੇ ਨੇ
0: ਜੀ,
1: ਭਾਜੀ ਉਹਨਾਂ ਤਾਂ 40-40 ਸਾਲ ਕੱਢਣੇ ਆ, ਦੇਖੋ ਤੁਸੀਂ
0: ਬਿਲਕੁਲ
1: ਕਿੱਦਾਂ ਅਮਰੂਦਾਂ ਦੇ ਬਾਗਾਂ ਦੇ ਵਿੱਚ ਹਿਸਾਬ ਲਾ ਲਓ, ਕਿੱਦਾਂ ਅਗਲਿਆਂ ਨੇ ਏਦਾਂ ਦੀਆਂ
0: ਕਰਾਤੀਆਂ,
1: ਅੱਜ ਤੱਕ ਇਹ ਨੀ ਪਤਾ ਲੱਗਦਾ ਵੀ ਪਲਾਟ ਕਿੱਥੇ ਗਏ ਮੋਹਾਲੀ ਤੇ ਚੰਡੀਗੜ੍ਹ ਦੇ, ਇਹ ਹਿਸਾਬ ਲਾ ਲਓ ਤੁਸੀਂ ਆਪਦਾ। ਤੇ ਹੁਣ ਠੀਕ ਆ ਜਿੰਨੇ ਮਰਜ਼ੀ ED ਛਾਪੇ ਮਾਰੀ ਜਾਵੇ ਮਰਾਈ ਜਾਊਗੀ, ਸੈਂਟਰ ਨੂੰ ਪਤਾ ਸੀਗਾ ਇਹਨਾਂ ਨੇ ਅੱਗੇ ਹੀ ਲਿਆਂਦਾ ਵਾ
0: ਜੀ।
1: ਆਪਾਂ ਤਾਂ ਮੈਂ ਤਾਂ ਅੱਜ ਵੀ ਨੀ ਮੰਨਦਾ ਵੀ ਠੀਕ ਆ ਇਹਨਾਂ ਦੀ ਸੀਟਾਂ ਆਈਆਂ ਸੀਗੀਆਂ
0: ਜੀ,
1: ਉਹ ਗਲਤ ਆਈਆਂ ਸੀਗੀਆਂ
0: ਜੀ,
1: ਕਿਉਂਕਿ ਸੈਂਟਰ ਨੂੰ ਪਤਾ ਸੀਗਾ ਅਸੀਂ ਅਕਾਲੀ ਪਾਸੇ ਕਰ ਸਕਦੇ ਆ
0: ਜੀ,
1: ਨਾ ਕਾਂਗਰਸੀ ਕਰ ਸਕਦੇ ਆ,
0: ਬਿਲਕੁਲ
1: ਇਹਨਾਂ ਨੂੰ ਅੱਗੇ ਲਿਆ ਕੇ ਅਸੀਂ ਇਹਨਾਂ ਦੀ ਸੰਗੀ ਨੱਪ ਲਾਂਗੇ।
0: ਹਾਂ ਬਿਲਕੁਲ,
1: ਉਹੀ ਕੰਮ ਹੋਣਾ
0: ਜੀ,
1: ਉਹੀ ਗੱਲ ਹੋਣੀ, ਉਹ ਦੇਖ ਲਿਓ ਤੁਸੀਂ ਬਸ।
0: ਬਿਲਕੁਲ,
1: ਮੈਂ ਤਾਂ ਇਹੀ ਗੱਲ ਕਹੂੰਗਾ। ਬਾਕੀ ਜੀ
0: ਮੈਂ ਜੀਰਾ ਸਾਹਿਬ ਇਹ ਗੱਲ ਉਦੋਂ ਕਹੀ ਸੀ ਜਦੋਂ ਮਾਨ ਸਾਹਿਬ ਨੇ ਸਹੁੰ ਚੁੱਕੀ ਸੀ ਨਾ, ਅੱਜ ਵੀ ਮੈਨੂੰ ਚੇਤੇ ਆਉਂਦੀ ਹੈ ਕਿ ਜਿਹੜੇ ਕੰਮ ਪੰਜਾਬ ਦੇ ਵਿੱਚ ਚਾਹੇ ਉਹ ਕੈਪਟਨ ਦੀ ਸਰਕਾਰ ਸੀ ਤੇ ਚਾਹੇ ਉਹ ਬਾਦਲਾਂ ਦੀ ਸਰਕਾਰ ਸੀ, ਜਿਹੜੇ ਕੰਮ ਉਹਨਾਂ ਸਰਕਾਰਾਂ ਚ ਨਹੀਂ ਹੋਏ ਨਾ ਇਹ ਇਸ ਸਰਕਾਰ ਦੇ ਵਿੱਚ ਕਰ ਗਏ। ਤੇ ਉਹ ਦੇਖੋ ਹੁਣ ਮਾਨ ਸਾਹਿਬ ਦੀ ਵੈਲਿਊ ਜਿਹੜੀ ਸੀ MP ਦੇ ਨਾਤੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਮਤਲਬ ਕਿ ਲੋਕ ਨਾ ਰੁਕ ਕੇ ਸੁਣਦੇ ਹੁੰਦੇ ਸੀ ਕਿ ਅੱਜ ਉਹਦੀ ਵਾਰੀ ਹੈ, ਸੋ ਚਾਹੇ 2 ਮਿੰਟ ਦਾ ਹੀ ਸਮਾਂ ਮਿਲਦਾ ਸੀਗਾ, ਬਹੁਤ ਵੱਡੀ ਵੈਲਿਊ ਹੁੰਦੀ ਸੀ। ਪਰ ਉਹਨੂੰ ਕਿੱਦਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਰੱਖ ਕੇ ਬਣਾ ਕੇ 0 ਕਰਕੇ ਰੱਖ ਦਿੱਤਾ, ਇਹ ਗੱਲ ਮੈਂ ਉਦੋਂ ਕਹੀ ਸੀ ਜਿੱਦਣ ਇਹਨਾਂ ਨੇ ਸਹੁੰ ਚੁੱਕੀ ਸੀ।
1: ਜਿਹੜੀ ਉਹਨਾਂ ਦਾ ਸਟੈਂਡਰਡ ਉਦੋਂ ਬਣਿਆ ਸੀ ਨਾ MP ਵੇਲੇ
0: ਜੀ, ਫਾਰਵਰਡ
1: ਕਰ ਦੇ ਦੀ ਆ ਕੀ ਕਰੀਏ ਅਸੀਂ ਤੇ ਨਾ। ਬਾਕੀ ਪੰਜਾਬ ਦੇ ਵਿਚ ਹਜੇ ਵੀ ਕੋਈ ਕਹਿਣ ਦਾ ਮਤਲਬ ਇਹ ਨੀ ਗੱਲ ਹੈਗੀ, ਲਹਿਰਾਂ ਬਹੁਤ ਉੱਠਦੀਆਂ ਹੁੰਦੀਆਂ ਇਹਨਾਂ ਕੰਮਾਂ ਦੇ ਵਿਚ, ਜੇ ਆਪਾਂ ਕਹੀਏ ਨਾ ਜਾ ਕੇ ਨਹੀਂ ਹੋ ਸਕਦਾ। ਹੁਣ ਆਪਣੇ ਸਾਹਮਣੇ ਆ ਦੇਖ ਲੋ, ਅੱਜ ਤੱਕ ਜਿਹੜੀ ਸੈਂਟਰ ਸਰਕਾਰ ਨੇ ਕੋਈ ਅਸਤੀਫਾ ਇਹਨਾਂ ਕੋਲ ਨਹੀਂ ਦਵਾ ਸਕਿਆ, ਭਾਵਾਂ ਲੱਖ ਉਹ ਜਿਹੜਾ ਆਪਣਾ ਕੀ ਨਾਂ ਹੁੰਦਾ ਵਾ ਆਇਆ ਜੈਨ ਜੀ ਵਾਲਾ, ਠੀਕ ਆ ਉਹਦੇ ਲੱਖ ਗੱਲਾਂ ਕਰਦੇ ਆ ਵੀ ਇਹ ਉਹਦੇ ਨਾਲ ਰਲੇ ਹੋਏ ਆ ਜਾਂ ਕਿੱਦਾਂ, ਪਰ ਉਹਦੇ ਰਲੇ ਦੇ ਬਾਵਜੂਦ ਜਿਹੜੀ ਆਮ ਲੋਕਾਂ ਦਾ ਹਜੂਮ ਉੱਠਿਆ ਨਵਾਂ, ਠੀਕ ਹੈ ਨਾ, ਮਾਪੇ ਖੁਦ ਬੱਚੇ ਨੇ ਆਪ ਭੇਜੇ ਆ, ਜਾਓ ਤੁਸੀਂ, ਪਰ ਉਹਦੇ ਨਾਲ ਇੱਕ ਉਮੀਦ ਦੀ ਕਿਰਨ ਤਾਂ ਜਾਗਦੀ ਆ।
0: ਬਿਲਕੁਲ
1: ਏਦਾਂ ਦੀ ਪੰਜਾਬ ਦੇ ਵਿੱਚ ਵੀ ਜਾਗ ਜੇ ਨਾ ਕਿਤੇ, ਮੈਂ ਕਹਿੰਦਾ ਸਾਰੇ ਲੀਡਰਾਂ ਦੀ ਫੱਟੀ ਪਹੁੰਚੀ ਜਾਵੇ। ਧੰਨਵਾਦ ਜੀ, ਬਹੁਤ ਬਹੁਤ
0: ਬਿਲਕੁਲ ਜੀ, ਥੈਂਕ ਯੂ ਜੀ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਜੁੜਨ ਦੇ ਲਈ, ਵਿਚਾਰਾਂ ਦੇ ਲਈ ਜੀ। ਆਖਰ ਦੇ ਵਿੱਚ ਜੱਸੀ ਚਾਲ ਜੀ ਦੀ ਗੱਲਬਾਤ ਸੁਣਦੇ ਆ ਤੇ ਫਿਰ ਸਮਾਪਤੀ ਵੱਲ ਨੂੰ ਵੱਧਦੇ। ਸਤਿ ਸ੍ਰੀ ਅਕਾਲ ਜੀ, ਮਲੇਰਕੋਟਲਾ ਤੋਂ ਜੱਸੀ ਚਾਲ ਜੀ, ਸਵਾਗਤ ਹੈ ਜੀ। ਸਾਨੂੰ ਚੱਲਦੇ ਹੋ,
2: ਨਹੀਂ ਜੀ ਲੱਭ ਲੱਭ ਕੇ ਸੁਣਦੇ ਆ ਵੀ ਕਿੱਥੇ। ਦਰਅਸਲ ਜਦੋਂ ਦਾ ਰਾਜਨ ਭਾਜੀ ਆਉਂਦੇ ਨੇ ਨਾ, ਉਦੋਂ ਦਾ ਤੇ ਮੈਂ ਤਕਰੀਬਨ ਕੋਸ਼ਿਸ਼ ਕਰਦੀ ਹੁੰਦੀ ਆ ਵੀ ਸੁਣ ਲਵਾਂ ਹਨਾ ਗੱਲਬਾਤ
0: ਜੀ।
2: ਹਾਂਜੀ, ਤੇ ਮੇਰਾ ਸੁਨੇਹਾ ਦੇ ਦਿਓ ਟਰੰਪ ਚਾਚੇ ਨੂੰ।
0: ਹਾਂਜੀ ਕੀ ਕਮਾ ਸੀ,
2: ਕਿਉਂਕਿ ਹੁਣੀ ਤੁਹਾਡੇ ਮੂੰਹ ਸੁਣਿਆ ਵੀ ਉਸਨੇ ਸਹਾਇਤਾ ਕੀਤੀ ਹੈ ਮੋਦੀ ਦੀ
0: ਜੀ,
2: ਤੇ ਸਾਡਾ ਸਿਸਟਮ ਪਤਾ ਇੱਥੇ ਕਿੰਨਾ ਵਿਗੜਿਆ ਹੋਇਆ
0: ਜੀ।
2: ਮੇਰੀ ਨੂੰਹ ਦੀ ਵੀ ਪੂਜਾ, ਮੇਰੀ ਨੂੰਹ ਦਾ ਨਾਮ ਵੀ ਪੂਜਾ
0: ਜੀ,
2: ਸਾਡੀ ਗੁਆਂਢਣ ਦਾ ਨਾਮ ਵੀ ਪੂਜਾ
0: ਜੀ,
2: ਤੇ ਹੋਰ ਵੀ ਬੜੀਆਂ ਪੂਜਾ ਹੋਣਗੀਆਂ। ਜਿਹੜੇ ਸਾਡੇ ਸਾਹਮਣੇ ਵਾਲੇ ਨਾ, ਉਹ ਬਹੁਤ ਵੱਡੇ ਚਮਚੇ ਨੇ ਮੋਦੀ ਦੇ
0: ਜੀ,
2: ਤੇ ਉਹ ਐਸ ਆਈ ਆਰ ਕਰਾਣ ਗਏ ਤੇ ਉਹਨਾਂ ਨੂੰ ਬੀ ਐਲ ਓ ਕਹਿੰਦਾ, ਹਾਲਾਂਕਿ ਉਹ ਬਹੁਤ ਨਾਈਸਲੀ ਪੇਸ਼ ਆ ਰਹੇ ਨੇ ਬੀ ਐਲ ਓ, ਉਹ ਕਹਿੰਦਾ ਤੁਹਾਡੇ ਨਾਂ ਦਾ ਤਾਂ ਹੋਰ ਕੋਈ ਕਰਾ ਗਿਆ ਐਸ ਆਈ ਆਰ, ਤੁਸੀਂ ਦੇਖ ਲੋ ਵੀ ਹਜੇ ਵੀ ਕਿੰਨੀ ਦੇਰ ਗਰਦੀ ਹੈ।
0: ਬਿਲਕੁਲ ਹੈ ਜੀ ਜੀ,
2: ਐਸ ਆਈ ਆਰ ਲਈ ਕਿੰਨਾ ਕੁਛ ਲੱਗਦਾ ਪਰ ਕਰਾ ਨੀ ਸਕਦਾ ਕੋਈ ਹੋਰ ਕੋਈ, ਫਿਰ ਵੀ ਕੋਈ ਕਰਾ ਗਿਆ ਉਹਦੇ ਨਾਂ ਦੀ, ਤੇ
0: ਉਹੀ ਉਹ ਦੇਖੋ ਨਾ, ਵੋਟਾਂ ਕਟਾਉਣੀਆਂ ਜਾਂ ਹੱਕ ਦੇ ਵਿੱਚ ਪਵਾੜੀਆਂ, ਉਹ ਵੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਕਿ ਕਿਹੜੀ ਪਾਰਟੀ ਨੂੰ ਮਤਲਬ ਕਿ ਸਮਰਥਨ ਹੈਗਾ ਜਾਂ ਕਰਾਉਣਾ ਹੈ।
2: ਹਾਂਜੀ ਹਾਂਜੀ, ਮੈਂ ਕਿਹਾ ਟਰੰਪ ਕਹਿੰਦਾ ਨਾ ਵੀ ਬਹੁਤ ਵਧੀਆ ਉੱਥੇ ਵੈਦ ਵੈਦ, ਮੈਂ ਕਿਹਾ ਸਭ ਕੁਛ ਚੱਲ ਰਿਹਾ। ਤੇ ਕੋਈ 5 ਕੁ ਸਾਲ ਪਹਿਲਾਂ ਨਾ ਇੱਕ ਮੁਸਲਿਮ ਲੇਡੀ ਆਈ, ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਖੜਾ ਸੀ MC, ਤੇ ਉਹ ਕਹਿੰਦੀ ਨਾ, ਉਹ ਸਾਨੂੰ ਦੱਸ ਕੇ ਗਈ, ਕਹਿੰਦੀ ਮੈਂ ਇੱਕ ਵੋਟ ਏਦਾਂ ਪਾ ਕੇ ਆਣੀ ਹੈ ਤੇ ਇੱਕ ਮੈਂ ਮਹਿੰਦੀ ਲਾ ਕੇ ਨਾ, ਬਰੀਕ ਬਰੀਕ ਬੂਟੀਆਂ ਵਾਲੀ ਮਹਿੰਦੀ ਪਾ ਕੇ ਇੱਕ ਮੈਂ ਫੇਰ ਪਾਣੀ ਹੈ ਕਹਿੰਦੀ।
0: ਅੱਛਾ ਜੀ, ਮਤਲਬ ਕਿ ਨਿਸ਼ਾਨ ਦਾ ਪਤਾ ਨਾ ਲੱਗੇ ਜੀ।
2: ਹਾਂਜੀ
0: ਜੀ,
2: ਉਹ ਕਾਲੀ ਜੀ ਸ਼ਾਹੀ ਲਾਂਦੀਆਂ ਨੇ।
0: ਹਾਂਜੀ ਉਂਗਲ
2: ਤੇ
0: ਜੀ।
2: ਹਾਂਜੀ, ਤੇ ਮੈਂ ਕਿਹਾ ਵੀ ਐਤਕੀ ਨਾ ਸਾਡਾ ਇੱਕ MC ਖੜਾ ਸੀਗਾ, ਮੈਂ ਉਹਨੂੰ ਹਾਸੇ ਨਾਲ ਕਿਹਾ, ਮੈਂ ਕਿਹਾ ਅਸੀਂ ਨਾ ਭਾਜੀ ਵੀ ਸਾਡੇ ਕੋਈ ਕਾਟ ਹੈਗਾ ਵੀ ਅਸੀਂ ਵੀ ਤੁਹਾਨੂੰ ਜਾਲੀ ਵੋਟ ਪਾ ਕੇ ਆਵਾਂਗੇ, ਮੈਂ ਤਾਂ ਓਦਾਂ ਹੀ ਮਜ਼ਾਕ ਨਾ ਕਿਹਾ
0: ਜੀ।
2: ਤੇ ਜਦੋਂ ਮੈਂ ਵੋਟ ਪਾਉਣ ਗਈ ਨਾ ਭਾਜੀ, ਤੇ ਉਹਨਾਂ ਨੂੰ ਇੰਨੀ ਲਾਪਰਵਾਹੀ ਸੀ ਨਾ ਜਿਹੜੇ ਅੰਦਰ ਬੈਠੇ ਸੀਗੇ, ਉਹਨਾਂ ਨੇ ਮੇਰੇ ਸ਼ਾਹੀ ਨੀ ਲਾਈ। ਮੈਂ ਕਿਹਾ ਮੈਨੂੰ ਤਾਂ ਉਹਨਾਂ ਨੇ ਓਦਾਂ ਹੀ ਟਾਈਮ ਦੇ ਦਿੱਤਾ ਹੈ ਨਾ ਵੀ ਤੂੰ ਜਿੰਨੀਆਂ ਮਰਜ਼ੀ ਵੋਟਾਂ ਪਾ, ਗੱਲ ਹੀ ਕੋਈ ਨੀ, ਆਪਣਾ ਹੀ ਰਾਜ ਹੈ।
0: ਬਿਲਕੁਲ,
2: ਤੇ ਉਹ ਕੁਦਰਤੀ ਸਾਡਾ ਬੰਦਾ ਹੀ ਹਾਰ ਗਿਆ। ਮੈਂ ਕਿਹਾ ਨਹੀਂ ਤਾਂ ਅਸੀਂ ਵੀ ਵਾਹ ਵਾਹੀ ਐਵੇਂ ਲੁੱਟ ਲੈਣੀ ਸੀ। ਮੈਂ ਕਿਹਾ ਇੰਨੀ ਨੇਰ ਗਰਦੀ ਹੈ ਨਾ,
0: ਦੇਖ ਲੋ
2: ਕਿਸੇ ਨੇ ਕੋਈ ਐਕਸ਼ਨ ਨੀ ਲਿਆ, ਅੰਨੀ ਨੂੰ ਬੋਲਾ ਘੜੀਸ ਰਿਹਾ ਹਜੇ ਵੀ ਇੱਥੇ,
0: ਨਾਲੇ ਜਿੱਦਾਂ
2: ਜੇ ਨਹੀਂ ਬਦਲਿਆ
0: ਸੂਤ ਲੱਗਦਾ ਹੈ, ਜਾਂ ਜਿੱਦਾਂ ਹੁਣ ਟਰੰਪ ਚਾਹੁੰਦਾ ਕਿ ਮੈਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਨੇ ਜਾਂ ਹੋਰ ਮੁਲਕਾਂ ਦੇ ਜਿਹੜੇ ਹੈਗੇ ਨੇ ਉਹ ਹਟਣਾ ਹੀ ਨਹੀਂ ਚਾਹੁੰਦੇ, ਚਾਹੇ ਉਹ ਪੁਤਿਨ ਵੀ ਹੈ ਇੱਧਰ ਰਸ਼ੀਆ ਦੇ ਵਿੱਚ, ਉਹ 2039 ਤੱਕ ਆਪਣੇ ਆਪ ਨੂੰ ਐਲਾਨ ਚੁੱਕਿਆ ਪਹਿਲਾਂ ਹੀ, ਮੈਂ ਪਰੇ ਨੀ ਕਿਤੇ ਨੀ ਜਾਂਦਾ ਜੀ, ਤੇ ਉਹ ਕਿਤੇ ਨਾ ਕਿਤੇ ਉਹ ਨੀਤੀਆਂ ਦੇ ਵਿੱਚ ਲੱਗੇ ਹੋਏ ਨੇ ਨਾ ਜੀ। ਤੇ ਹੁਣ ਮਿਡ ਸਮਰ ਆ ਗਈ ਆ ਤੇ 35% ਜਿਹੜਾ ਟਰੰਪ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ, ਤੇ ਜੋ ਇਹਨੇ ਦੁਨੀਆਦਾਰੀ ਦੇ ਉੱਤੇ ਹਾਲਾਤ, ਮਹਿੰਗਾਈ, ਹੋਰ ਸਾਰੀਆਂ ਚੀਜ਼ਾਂ ਆਪਣੀ ਅੜੀ ਪਗਾ ਰਿਹਾ, ਤੇ ਉਹ ਤੋਂ ਲੋਕ ਨਾਰਾਜ਼ ਨੇ ਜੀ ਸਾਰੀਆਂ ਚੀਜ਼ਾਂ ਚ।
2: ਭਾਜੀ ਮੈਨੂੰ ਤਾਂ ਇਹ ਲੱਗਦਾ ਨਾ ਜਿਵੇਂ ਕੁੰਭ ਚ ਵਿਛੜੇ ਭਰਾ ਨੇ ਸਾਰੇ ਇਹ 3-4 ਜਣੇ।
0: ਬਿਲਕੁਲ ਜੀ, ਆ ਹੋ ਗਿਆ ਮੋਦੀ ਸਾਹਿਬ ਹੋ ਗਏ, ਪਹਿਲਾਂ ਇੱਕ ਇੰਗਲੈਂਡ ਦਾ ਸੀਗਾ ਜਿਹੜਾ ਉਹ ਹਟਾ ਦਿੱਤਾ ਗਿਆ ਸੀ ਪਿਛਲੇ ਟਰਮ ਚ, ਤੇ
2: ਪੁਤਿਨ ਹੋ ਗਿਆ, ਤੇ ਉਹ ਵੀ ਹੋ ਗਿਆ ਜਿਹੜਾ ਇੱਕ ਹੋਰ
0: ਪੁਤਿਨ ਹੋ ਗਿਆ, ਇੱਕ ਕਿਮ ਜੋਂਗ ਹੋ ਗਿਆ ਕੋਰੀਆ ਵਾਲਾ ਜੀ।
2: ਹਾਂਜੀ ਉਹ ਤਾਂ ਵੱਖਰਾ ਹੀ ਹੈ ਜੀ, ਉਹ ਤਾਂ ਜੇ ਕਰਨ ਸੀਗਾ ਵੱਖਰਾ ਤਾਂ ਵੱਖਰਾ ਹੀ ਹੈ ਸਾਰਿਆਂ
0: ਨਾਲੋਂ, ਸਾਰੇ ਹੀ ਡਰਦੇ
2: ਹਜੇ ਹਿੰਦੂ ਰਾਸ਼ਟਰ, ਹਜੇ ਹਿੰਦੂ ਰਾਸ਼ਟਰ ਬਣਿਆ ਨੀ ਭਾਜੀ, ਹਜੇ ਹੀ ਲੋਕ ਲੜ ਲੜ ਕੇ ਕੱਟ ਕੱਟ ਕੇ ਮਰਦੇ ਨੇ, ਇੱਕ ਦੂਜੇ ਨਾਲ ਵੀਡੀਓ ਵੀਡੀਓ ਖੇਡਦੇ ਨੇ
0: ਜੀ,
2: ਤੇ ਇੱਕ ਨਵੀਂ ਪਾਰਟੀ ਆਜ਼ਾਦ ਹੋ ਗਈ ਹੈ
0: ਜੀ,
2: ਨਕਸਲ ਪਤਾ ਨੀ ਕੀ ਸਮਥਿੰਗ ਹੈ ਨਾ।
0: ਹਾਂਜੀ ਨਕਸਲ ਮਾਇੰਡ ਆਪਣੇ ਮੋਦੀ ਸਾਹਿਬ ਨੇ ਬਿਆਨ ਦਿੱਤਾ ਜੀ ਉਧਰ,
2: ਭਾਰਤ ਮਾਲਾ ਟ੍ਰੇਨ ਚੱਲਣੀ ਹੈ ਵੀ ਪਤਾ ਨੀ ਕਦੋਂ ਚੱਲਣੀ ਹੈ ਜਿਹੜਾ ਚੱਲ ਰਿਹਾ ਇੰਨਾ ਵੱਡਾ ਪ੍ਰੋਜੈਕਟ ਤੇ ਉਹ ਕਹਿੰਦਾ ਨਾ ਵੀ 2047 ਤੱਕ ਹੋਣਾ ਹਜੇ ਵੀ ਉਦੋਂ ਤੱਕ ਨਾ ਅਸੀਂ ਹੋਣਾ ਨਾ ਮਰ ਜਾਣੇ ਨੇ ਉਹਨੇ ਹੋਣਾ ਜਿਹਨੇ
0: ਹੁਣ ਦੇਖੋ ਜਿਹੜੀਆਂ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਉਪਲਬਧੀਆਂ ਸੀਗੀਆਂ ਉਹ ਅੱਜ ਸਫਲ ਹੋ ਰਹੀਆਂ ਨੇ ਉਹ ਕਹਿ ਦਿੰਦੇ ਆ ਕਿ ਅਸੀਂ ਕਰ ਦਿੱਤਾ ਬਿਲਕੁਲ ਹੈ ਜੀ
2: ਹਾਂਜੀ ਜੀ ਆਪਣਾ ਨਾਂ ਲੈ ਲੈ ਕੇ ਕਰ ਰਹੇ
0: ਬਿਲਕੁਲ ਹੈ ਜੀ ਬਿਲਕੁਲ
2: ਤੇ ਪਤਾ ਨੀ ਇਹਨਾਂ ਨੇ ਕੀ ਦਿਖਾਣਾ ਅਜੇ
0: ਜੀ
2: ਤੇ ਰੱਬ ਕਰੇ ਸੁੱਖ ਸਬੀਲੀ ਨਾਲ ਸਾਰਾ ਕੁਛ ਨਿਬੜ ਜਾਵੇ
0: ਜੀ ਬਿਲਕੁਲ
2: ਹਜੇ ਵਨ ਨੇਸ਼ਨ ਵਨ ਪੈਨਸ਼ਨ
0: ਹਾਂ ਬਿਲਕੁਲ ਉਹ ਵੀ ਕਰਨ ਨੂੰ ਕੋਸ਼ਿਸ਼ ਕਰਦੇ ਨੇ ਜੀ ਬਿਲਕੁਲ ਇੱਕੋ ਹੀ
2: ਨਹੀਂ ਵਨ ਨੇਸ਼ਨ ਵਨ ਇਲੈਕਸ਼ਨ ਹਾਂਜੀ ਇੱਕੋ ਹੀ ਇਲੈਕਸ਼ਨ
0: ਜੀ
2: ਤੇ ਦੇਖੋ ਹੁਣ ਕੀ ਬਣਦਾ ਚਲੋ ਠੀਕ ਹੈ ਭਾਜੀ
0: ਥੈਂਕ ਯੂ ਜੀ ਥੈਂਕ ਯੂ ਜਸਤੀ ਚਾਲ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸਾ ਜੀ ਜੱਸੀ ਜੀ ਮਲੇਰਕੋਟਲਾ ਤੋਂ ਆਪਣੇ ਅੰਦਾਜ਼ ਦੇ ਵਿੱਚ ਗੱਲਬਾਤ ਕਰਕੇ ਗਏ ਨੇ ਤੇ ਲੋ ਦੋਸਤੋ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ ਆਖਰ ਦੇ ਵਿੱਚ ਹਮਾਸ ਦੀ ਖਬਰ ਲੈ ਕੇ ਮੈਂ ਆਗਿਆ ਲੈਣਾ ਸਮਾਂ ਬਹੁਤ ਹੋ ਚੱਲਿਆ ਹਮਾਸ ਕਹਿੰਦਾ ਕਿ ਭਾਈ ਹਥਿਆਰ ਅਸੀਂ ਉਦੋਂ ਹੀ ਸੁੱਟਾਂਗੇ ਜਦੋਂ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਹੋਏਗੀ ਹਮਾਸ ਨੇ ਕਿਹਾ ਨੇਤਨਯਾਹੂ ਕੀ ਕਹਿੰਦਾ ਅੱਗਿਓਂ ਪੱਛਮੀ ਏਸ਼ੀਆਈ ਮਾਮਲਿਆਂ ਦੇ ਪ੍ਰਮੁੱਖ ਜਿਹੜੇ ਨੇ ਵਾਰਤਾਕਾਰ ਦੇ ਵਜੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜਰੇਡ ਕੁਸ਼ਨਰ ਜਿਹੜਾ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੇ ਹੈ ਤੇ ਉਹ ਕਹਿੰਦੇ ਆ ਭਾਈ ਕਿ 3 ਘੰਟੇ ਜਿਹੜਾ ਚੱਲੀ ਗੱਲਬਾਤ ਦੇ ਬਾਵਜੂਦ ਉਹ ਨੇਤਨਯਾਹੂ ਤੋਂ ਗਾਜ਼ਾ ਤੋਂ ਫੌਜ ਦੀ ਜਿਹੜੀ ਵਾਪਸੀ ਦੇ ਉੱਤੇ ਠੋਸ ਜਵਾਬ ਜਿਹੜਾ ਹਾਸਲ ਨਹੀਂ ਕਰ ਸਕੇ ਹੈ ਨੇਤਨਯਾਹੂ ਨੇ ਸਾਫ਼ ਕਿਹਾ ਕਿ ਹਮਾਸ ਦੇ ਹਥਿਆਰ ਸੁੱਟਣ ਦੇ ਉੱਤੇ ਗਾਜ਼ਾ ਦੇ ਗੈਰ ਫੌਜੀਕਰਨ ਪਹਿਲਾਂ ਉਥੋਂ ਜਿਹੜਾ ਇਜ਼ਰਾਈਲੀ ਫੌਜੀ ਨਹੀਂ ਹਟਣਗੇ ਮਾਹਰਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਕਿਉਂਕਿ ਨੇਤਨਯਾਹੂ ਦੀ ਵੀ ਫੱਟੀ ਪੋਚਣ ਨੂੰ ਜਿਹੜੇ ਤਿਆਰ ਨੇ ਇਸੇ ਕਰਕੇ ਜੰਗ ਨੂੰ ਉਹਨੇ ਲੰਮਾ ਕੀਤਾ ਹੋਇਆ ਹੈ ਤੇ ਉਦੋਂ ਵੀ ਚੋਣਾਂ ਹੋਣ ਵਾਲੀਆਂ ਸੀਗੀਆਂ ਤੇ ਇਹਨੇ ਜਿਹੜਾ ਜੰਗ ਛੇੜ ਲਈ ਤੇ ਮਾਹਰਾਂ ਦੇ ਮੁਤਾਬਕ ਜਿਹੜਾ ਉਹ ਕਹਿ ਰਹੇ ਨੇ ਕਿ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨੇਤਨਯਾਹੂ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਸਰਕਾਰ ਦੇ ਕਮਜ਼ੋਰ ਪੈਣ ਦਾ ਜਿਹੜਾ ਸੰਦੇਸ਼ ਜਾਵੇ ਕੁਸ਼ਨਰ ਦੀ ਨੇਤਨਯਾਹੂ ਦੇ ਨਾਲ ਇਹ ਗੱਲਬਾਤ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਹੋਈ ਹੈ ਗੱਲਬਾਤ ਦੇ ਵਿੱਚ ਕੁਸ਼ਨਰ ਦੇ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਨਿਕੋਲਾਈ ਮੇਲਾ ਦੇ ਨੋਵ ਵੀ ਜਿਹੜਾ ਉੱਥੇ ਸਨ ਇਸ ਤੋਂ ਪਹਿਲਾਂ ਕੁਸ਼ਨਰ ਨੇ ਕਾਹੀਰਾ ਦੇ ਵਿੱਚ ਹਮਾਸ ਮੁਖੀ ਖਲੀਲ ਅਲ ਹਿਆ ਦੇ ਨਾਲ 2 ਘੰਟੇ ਗੱਲਬਾਤ ਕੀਤੀ ਸੀ ਤੇ ਹਮਾਸ ਮੁਖੀ ਨੇ ਹਥਿਆਰ ਸੁੱਟਣ ਅਤੇ ਗਾਜ਼ਾ ਦੀ ਸੱਤਾ ਤੋਂ ਹਟਣ ਦੀਆਂ ਸ਼ਰਤਾਂ ਸਵੀਕਾਰ ਕਰ ਜਿਹੜੀਆਂ ਲਈਆਂ ਪਰ ਪਹਿਲਾਂ ਗਾਜ਼ਾ ਤੇ ਇਜ਼ਰਾਈਲੀ ਹਮਲੇ ਰੋਕੇ ਜਾਣ ਅਤੇ ਉਥੋਂ ਇਜ਼ਰਾਈਲੀ ਫੌਜ ਦੇ ਜਾਣ ਦੀ ਮੰਗ ਰੱਖੀ ਸੀ ਪਰ ਗਾਜ਼ਾ ਦੇ 60% ਤੋਂ ਜ਼ਿਆਦਾ ਭੂ ਭਾਗ ਦੇ ਜਿਹੜਾ ਮੈਦਾਨੀ ਇਲਾਕਾ ਹੈ ਇਜ਼ਰਾਈਲੀ ਫੌਜ ਦਾ ਕਬਜ਼ਾ ਹੈ ਇਸ ਗੱਲਬਾਤ ਦੇ ਵਿੱਚ ਮਿਸਰ ਕਤਰ ਅਤੇ ਤੁਰਕੀ ਦੇ ਜਿਹੜੇ ਪ੍ਰਤੀਨਿਧ ਨੇ ਉਹ ਵੀ ਜਿਹੜੇ ਮੌਜੂਦ ਸਨ ਇਸ ਵਿਚਕਾਰ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਬਿਆਨ ਜਾਰੀ ਕਰਕੇ ਸ਼ਾਂਤੀ ਯੋਜਨਾ ਨੂੰ ਅਸਵੀਕਾਰ ਕਰਨ ਦੇ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਹੈ ਤੇ ਇਸ ਬਿਆਨ ਦੇ ਉੱਤੇ ਜਾਰਡਨ ਪਾਕਿਸਤਾਨ ਇੰਡੋਨੇਸ਼ੀਆ ਪ੍ਰਤੀਨਿਧੀਆਂ ਨੇ ਜਿਹੜਾ ਉਹਦੇ ਉੱਤੇ ਜਿਹੜਾ ਹਸਤਾਖਰ ਕੀਤੇ ਨੇ ਸ਼ਾਂਤੀ ਦੀਆਂ ਇਨ੍ਹਾਂ ਚਰਚਾਵਾਂ ਵਿਚਕਾਰ ਇਜ਼ਰਾਈਲ ਦੇ ਵਧੇਰੇ ਦੱਖਣ ਪੰਥੀ ਜਿਹੜੇ ਤੇਵਰ ਵੀ ਦੇਖਣ ਨੂੰ ਮਿਲੇ ਹੈ ਅੰਦਰੂਨੀ ਸੁਰੱਖਿਆ ਮੰਤਰੀ ਇਤਮਾਰ ਬੇਨ ਨੇ ਕੱਲ ਬੀਤੇ ਦੇ ਵਿੱਚ ਗਵੀਰ ਦਾ ਜਿਹੜਾ ਬਿਆਨ ਚਰਚਾ ਦੇ ਵਿੱਚ ਜਿਹੜਾ ਆ ਗਿਆ ਜਦੋਂ ਉਹਨੇ ਬਿਆਨ ਦਿੱਤਾ ਕਿ ਸਰਕਾਰ ਤੋਂ ਗਾਜ਼ਾ ਦੇ ਵਿੱਚ ਪ੍ਰਤੀ ਦਿਨ 30 ਤੋਂ 40 ਲੋਕਾਂ ਨੂੰ ਮਾਰਨ ਦੇ ਲਈ ਫੌਜ ਨੂੰ ਹੁਕਮ ਦੇਣ ਦੀ ਜਿਹੜੀ ਮੰਗ ਰੱਖੀ ਹੈ ਇਹ ਵੀ ਹਾਲਾਤ ਜਿਹੜੇ ਨੇ ਤੇ ਲੋਕਾਂ ਦੀ ਮੌਤ ਮੰਗਦੇ ਹੈ ਲੋ ਦੋਸਤੋ ਇਸ ਸੰਚੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹਨਾਂ ਨੇ ਸਾਥ ਨਿਭਾਇਆ ਕਾਲ ਕੀਤੀ ਹੈ ਕਮੈਂਟ ਬਹੁਤ ਸਾਰੇ ਕੀਤੇ ਹੈ ਤੇ ਕਿਸੇ ਦੋਸਤ ਦਾ ਨਾਮ ਲੈਣ ਦੀ ਗੁਸਤਾਖੀ ਮਾਫ਼ੀ ਚਾਹਵਾਂਗਾ ਜੇ ਨਾ ਲਿਆ ਗਿਆ ਹੋਵੇ ਆਖਰ ਦੇ ਵਿੱਚ ਮੈਂ ਸਾਂਝ ਪਾਉਂਦਾ ਹੈ ਉਹਨਾਂ ਦੇ ਗੱਲਬਾਤ ਦੀ ਵੀ ਤੇ ਉਹਨਾਂ ਦੇ ਜਿਹੜੇ ਦੋਸਤਾਂ ਦੇ ਸੰਖੇਪ ਦੇ ਵਿੱਚ ਮੈਂ ਨਾਮ ਜ਼ਰੂਰ ਲੈ ਕੇ ਫਿਰ ਆਗਿਆ ਵੱਲ ਨੂੰ ਵੱਧਦਾ ਹੈ ਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਦੋਸਤੋ ਤੁਹਾਡੇ ਸਾਰੇ ਹੀ ਬਾਅਦ ਦੇ ਵਿੱਚ ਵੀ ਪੜ੍ਹ ਲਾਂਗਾ ਤੇ ਜੇ ਕੋਈ ਜਵਾਬ ਦੇਣ ਵਾਲੀ ਗੱਲ ਹੋਈ ਤਾਂ ਉਹ ਜਵਾਬ ਵੀ ਦੇ ਦਿੱਤਾ ਜਾਵੇਗਾ ਤੇ ਆਖਰ ਦੇ ਵਿੱਚ ਦੋਸਤਾਂ ਦਾ ਸੁਨੇਹਾ ਜਿਹੜੇ ਨੇ ਗੁਰੀਮਾਨ ਜੀ ਰਾਜਨ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ US ਤੋਂ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰਦੇ ਆ ਸਭ ਦੇ ਨਾਲ ਤੇ ਇਸੇ ਤਰ੍ਹਾਂ ਹੀ ਆਪਣੇ ਸੁਰਿੰਦਰ ਮਾਲ ਜੀ US ਤੋਂ ਤੇ ਆਪਣੇ ਨਾਲ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸੁਣ ਰਹੇ ਨੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਦੋਸਤਾਂ ਦੇ ਆਏ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਨੇ ਕਿ ਕੁਰਸੀ ਓਯੋ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਹੋਰ ਨੀ ਖਾਸ ਨੀ ਹੁੰਦਾ। ਤਵਾਰੀਖ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਤੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਨਾਲ ਨਾਲ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਨਾਮ ਸਿੰਘ ਜਾਣੀਆਂਚੱਲ ਬਾਈ ਜੀ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਨਾਲ ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ। ਰਾਜਨ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਨਾਲ ਹੀ ਇਸੇ ਤਰ੍ਹਾਂ ਪਰਮਿੰਦਰ ਬਾਨ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੇ ਆ। ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਨੇ, ਉਹ ਵੀ ਸਾਂਝ ਪਾਵਾਂਗਾ ਬਾਅਦ ਦੇ ਵਿੱਚ, ਤੇ ਸਮਾਂ ਜੇ ਇਜਾਜ਼ਤ ਦੇਵੇਗਾ ਦੋਸਤੋ। ਤੇ ਲਓ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਤੇ ਕੱਲ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਤੇ ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਜੀ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਇੱਥੇ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ੍ਰੀ ਅਕਾਲ ਜੀ। Let's make your dream a reality.

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਲਾਈਵ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੋੜੀ ਜਿਹੀ ਪਹਿਲਾਂ ਦਿੱਕਤ ਸੀਗੀ ਤੇ ਉਮੀਦ ਕਰਦੇ ਹਾਂ ਹੁਣ ਸਾਰਾ ਤੱਕ ਕੁਝ ਜਿਹੜਾ ਤੁਹਾਡੇ ਤੱਕ ਆਵਾਜ਼ ਸਾਰੀ ਸਹੀ ਸਲਾਮਤ ਜਿਹੜੀ ਪਹੁੰਚ ਰਹੀ ਹੋਏਗੀ। ਡਿਵਾਈਸ ਜਿਹੜੀਆਂ ਨੇ ਹਰ ਤਕਰੀਬਨ ਹਫ਼ਤੇ ਦੇ ਵਿੱਚ ਕਿਤੇ ਨਾ ਕਿਤੇ ਅਪਡੇਟ ਹੁੰਦੀਆਂ ਨੇ ਜੀ, ਤੇ ਉਸਦੇ ਕਰਕੇ ਪਤਾ ਵੀ ਨਹੀਂ ਲੱਗਦਾ। ਫਿਰ ਜਦੋਂ ਧਿਆਨ ਮਾਰਦੇ ਹਾਂ ਇਕਦਮ ਤੇ ਝਾਤ ਪੈਂਦੀ ਹੈ ਤੇ ਮਸਲੇ ਸਾਹਮਣੇ ਆਉਂਦੇ ਨੇ, ਹਾਲਾਤ ਜਿਹੜੇ ਨੇ ਬਦਲੇ ਨਜ਼ਰ ਆਉਂਦੇ ਆ। ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬਾਕੀ ਗਲੇ ਦੀ ਥੋੜੀ ਪਰੇਸ਼ਾਨੀ ਹੈ ਤੇ ਜਿੰਨਾ ਵੀ ਸਮਾਂ ਜਿਹੜਾ ਲੱਗੇਗਾ ਉਮੀਦ ਕਰਦੇ ਹਾਂ ਚੰਗਾ ਹੀ ਲੱਗੇਗਾ ਤੇ ਉਮੀਦ ਦੇ ਨਾਲ ਤੁਰਦੇ ਹਾਂ। 2 ਘੰਟੇ ਤਾਂ ਘੱਟੋ ਘੱਟ 1.5 ਘੰਟਾ ਲਾਉਣ ਦੀ ਕੋਸ਼ਿਸ਼ ਰਹੇਗੀ। ਬਾਕੀ ਤੁਹਾਡਾ ਸਾਥ ਜਿਹੜਾ ਜਿਵੇਂ ਜਿਵੇਂ ਸਾਥ ਨਿਭਾਵੋਗੇ ਉਸ ਦੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਨਾਲ ਦੀ ਨਾਲ ਰਿਸ਼ਤੇ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਖੁਲਾਸੇ ਅੱਜ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਨਾਲ ਕਿਰਤ ਦੀ ਗੱਲ ਵੀ ਕਰਾਂਗੇ। ਕਿਰਤ ਦਾ ਦੀਵਾ ਦੂਜੇ ਪਾਸੇ ਬੇਈਮਾਨੀ ਜਿਹੜੀ ਹੈ ਬਣ ਰਹੀ ਹੈ ਤੇ ਇਸੇ ਤਰ੍ਹਾਂ ਸੀਐਮ ਮਾਨ ਜਿਹੜੇ ਨੇ ਪੰਜਾਬ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਚੁੱਕੇ ਆ ਪਰਿਵਾਰ ਦੇ ਨਾਲ ਵੀ ਤੇ DGP ਦੇ ਲਈ ਜਿਹੜਾ ਮੁਸੀਬਤ ਬਣ ਗਿਆ ਇੱਕ 9 ਪੰਨਿਆਂ ਦੀ ਚਿੱਠੀ ਤੇ ਪੰਜਾਬ ਦੇ ਵਿੱਚ ਭਾਜਪਾ ਦੀ ਜਿਹੜੀ ਹੈ ਬੱਲੇ ਬੱਲੇ ਤੇ ਦੇਖਦੇ ਹਾਂ ਕੀ ਕੁਝ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਦੇ ਦੌਰਾਨ ਤੇ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਬਾਅਦ ਵੱਲ ਨੂੰ ਜਿਹੜੀ ਬਾਤ ਪਾਉਂਦੇ ਹਾਂ ਤੇ ਕਾਫੀ ਇੰਟਰਸਟਿੰਗ ਜਿਹੜਾ ਅੱਜ ਦਾ ਵਿਚਾਰ ਹੈ ਸੋਚਣ ਲਈ ਵੀ ਮਜਬੂਰ ਕਰਦਾ ਹੈ ਤੇ ਉਹਨਾਂ ਦੇਸ਼ ਭਗਤਾਂ ਨੂੰ ਸਲਾਮ ਵੀ ਕਰਦਾ ਹੈ। ਤੇ ਅੱਜ 17 ਅਗਸਤ 2026 ਦਾ ਦਿਹਾੜਾ ਤੇ ਦੋਸਤੋ ਸੋਮਵਾਰ ਦਾ ਦਿਨ ਹੈ। ਮਾਲ ਜੀ ਕਹਿੰਦੇ ਨੇ ਸਭ ਕੁਝ ਠੀਕ ਠਾਕ ਬਈ ਬਿਲਕੁਲ ਸਹੀ ਚੱਲ ਰਿਹਾ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਹੈ ਦਵਿੰਦਰ ਭਾਰਤ ਜੀ ਨੇ UAE ਤੋਂ ਤੇ ਅਮੈਰੀਕਾ ਤੋਂ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ ਸਤਿ ਸ੍ਰੀ ਅਕਾਲ ਤੇ ਇਕਬਾਲ ਬਾਂਗੜ ਜੀ ਨੇ ਅਮੈਰੀਕਾ ਤੋਂ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਇਸੇ ਤਰ੍ਹਾਂ ਸਮਰਜੀਤ ਸਿੰਘ ਸ਼ੰਮੀ ਸਾਡੀ ਟੀਮ ਦੇ ਵੱਲੋਂ ਵੀ ਸੁਨੇਹਾ ਆ ਚੁੱਕਿਆ ਮਹਿਫਲ ਮਿੱਤਰਾਂ ਦੀ ਜਿਹੜਾ ਅਪਡੇਟ ਕਹਿੰਦੇ। ਹਾਂਜੀ ਭਾਜੀ ਮੈਂ ਕੀਤਾ ਸੀ ਅਪਡੇਟ, ਕੁਝ ਹੋ ਸਕਦਾ ਬਾਅਦ ਚੋਂ, ਚਲੋ ਮੈਂ ਕੋਸ਼ਿਸ਼ ਕਰ ਲਾਂਗਾ ਨਾਲ ਨਾਲ ਜੇ ਕੁਝ ਹੋ ਸਕਦਾ ਕਿ ਤਬਦੀਲੀ ਕਰਨੀ ਪਵੇ। ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਤੇ ਐਪ ਦੋਸਤੋ ਜਿਹੜੀ ਹੈ ਨਵੀਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹਦੇ ਉੱਤੇ ਜਿਹੜੀ ਟ੍ਰਾਇਲ ਚੱਲ ਰਹੀ ਹੈ ਤੇ ਕੁਝ ਦਿਨਾਂ ਤੱਕ ਤੁਹਾਡੇ ਜਿਹੜਾ ਹਵਾਲੇ ਕਰ ਦੇਣੀ ਹੈ ਤੇ ਪੁਰਾਣੀ ਐਪ ਜਿਹੜੀ ਹੈ ਉਹਨੂੰ ਜਿਹੜਾ ਅਪਡੇਟ ਕੀਤਾ ਜਾ ਰਿਹਾ ਤਾਂ ਕਿ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਨਾਲ ਸੰਗ ਤੁਰਨਾ ਪੈਣਾ ਹੈ ਕਿਉਂਕਿ ਜਿਹੜੀਆਂ ਟੈਕਨੀਕ ਹੈ ਹੌਲੀ ਹੌਲੀ ਪੁਰਾਣੀ ਹੋ ਜਾਂਦੀ ਹੈ ਤੇ ਉਹਨੂੰ ਫਿਰ ਛੱਡਣਾ ਵੀ ਪੈਂਦਾ ਹੈ ਤੇ ਨਵੀਂ ਨੂੰ ਅਪਣਾਉਣਾ ਪੈਂਦਾ। ਜੇ ਨਾ ਅਪਣਾਈਏ ਤਾਂ ਫਿਰ ਬੰਦਾ ਪਿੱਛੇ ਰਹਿ ਜਾਂਦਾ ਹੈ ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਵੀ ਪੈਂਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ ਕੁਝ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਗੱਲਾਂ ਬਾਤਾਂ ਜਾਂ ਹੋਰ ਸਾਰੇ ਸਿਲਸਿਲੇ ਨੇ ਉਹ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਜਿਹੜਾ ਪੱਲੇ ਬੰਨਣ ਦੀ ਜ਼ਰੂਰਤ ਹੁੰਦੀ ਹੈ ਤੇ ਉਹਨੂੰ ਆਪਾਂ ਬੰਨਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਦੋਸਤੋ ਹੁਣ ਤੋਂ ਲੈ ਕੇ ਗੱਲਬਾਤ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 1962 ਬਾਟ ਹੈ ਤੇ ਉੱਪਰ ਜਿਹੜਾ ਫਲੈਸ਼ ਵੀ ਹੋ ਰਿਹਾ ਤੁਹਾਡੇ ਲਈ ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ 9:30 ਵਜੇ ਭਾਰਤੀ ਸਮਾਂ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੇ ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਆਪਣੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਾਰਤੀ ਸਮੇਂ ਦੇ ਅਨੁਸਾਰ ਜੁੜਦੇ ਆ ਸੈਟਰਡੇ ਤੇ ਸੰਡੇ ਨੂੰ ਜੀ 2 ਦਿਨ ਤੇ 5 ਦਿਨ ਮੇਰੀ ਡਿਊਟੀ ਹੁੰਦੀ ਹੈ ਤੁਹਾਡੇ ਨਾਲ ਜੁੜਨ ਦੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਸੁਣਨ ਦੀ ਤੇ ਸੁਣਾਉਣ ਦੀ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਤੁਹਾਡੇ ਰਾਹ ਦੇ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਕੰਢੇ ਆਉਣ ਉਹਨਾਂ ਦੇ ਬਿਨਾਂ ਰੁਕਿਆ ਜਿਹੜਾ ਤੁਰਦੇ ਜਾਣ ਦੇ ਵਿੱਚ ਹੀ ਕਹਿੰਦੇ ਤਰੱਕੀ ਹੁੰਦੀ ਹੈ ਕਿਉਂਕਿ ਸੂਲਾਂ ਵੀ ਆਉਣੀਆਂ ਨੇ ਤੇ ਚੰਗੀਆਂ ਚੀਜ਼ਾਂ ਵੀ ਆਉਣੀਆਂ ਨੇ, ਮਾੜੀਆਂ ਚੀਜ਼ਾਂ ਵੀ ਆਉਣੀਆਂ ਨੇ। ਲੋਕਾਂ ਨੇ ਰੋਲਾ ਵੀ ਪਾਉਣਾ ਹੈ ਭੇ ਖਾਂਦਾ ਕਿਉਂ ਆ, ਪੀਂਦਾ ਕਿਉਂ ਆ, ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਰਾਹ ਦੇ ਉੱਤੇ ਤੁਸੀਂ ਤੁਰਨਾ ਚਾਹੁੰਦੇ ਹੋ, ਚੱਲਣਾ ਚਾਹੁੰਦੇ ਹੋ, ਸਮਾਜ ਦੇ ਵਿੱਚੋਂ ਅੱਗੇ ਵਧਣਾ ਚਾਹੁੰਦੇ ਹੋ, ਇਹਨਾਂ ਚੀਜ਼ਾਂ ਨੂੰ ਪਛਾੜ ਕੇ ਹੀ
ਪਰੇ ਰੱਖ ਕੇ ਵੱਖਰਾ ਕਰਕੇ ਹੀ ਜਿਹੜਾ ਅੱਗੇ ਵੱਧ ਸਕਦੇ ਹਾਂ। ਨਹੀਂ ਤਾਂ ਫਿਰ ਉਹ ਕੰਢੇ ਜਿਹੜੇ ਨੇ ਫੁੱਲ ਵੀ ਜਿਹੜੇ ਫਿਰ ਕੰਢਿਆਂ ਵਾਂਗੂ ਲੱਗਦੇ ਆ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚ ਅੱਗੇ ਵੱਧਦੇ ਹਾਂ। 17 ਅਗਸਤ 1909 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਪੈਟਿਨ ਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਕਿਉਂ ਦਿੱਤੀ ਗਈ ਸੀ ਉਹਨਾਂ ਨੂੰ ਯਾਦ ਕਰਾਂਗੇ ਅੱਜ ਦੇ ਦਿਹਾੜੇ ਦੇ ਉੱਤੇ, ਉਹਨਾਂ ਦਾ ਦਿਨ ਹੈ। 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਉੱਤੇ ਰੈਡਿਕ ਲਾਈਫ ਜਿਹੜਾ ਸੀ ਲਾਈਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। 1988 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੀਆ ਉਲ ਹੱਕ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਜਿਵੇਂ ਪਹਿਲਾਂ ਮੈਂ ਜ਼ਿਕਰ ਕਰਕੇ ਹਟਿਆ ਦੋਸਤੋ ਦੇਸ਼ ਭਗਤਾਂ ਦਾ, ਉਹਨਾਂ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਤਵਾਰੀਖ ਦੇ ਉੱਤੇ ਉਹਨਾਂ ਨੇ ਹਸਤਾਖਰ ਕੀਤੇ ਹੈ। ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ 1 ਜੁਲਾਈ 1909 ਨੂੰ ਭਾਰਤੀ ਵਪਾਰੀਆਂ ਨੇ ਇੰਪੀਰੀਅਲ ਸਕੂਲ ਦੇ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਉੱਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ਦੇ ਉੱਤੇ ਬੁਲਾਇਆ ਸੀ ਤੇ ਸਮਾਰੋਹ ਦੇ ਖਤਮ ਹੋਣ ਦੇ ਉੱਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਰਲੀ ਨੂੰ ਜਿਹੜਾ ਸੀ ਆਪਣੇ ਵੱਲ ਬੁਲਾਇਆ। ਜਦ ਉਹ ਨੇੜੇ ਆਇਆ ਤਾਂ ਉਸਨੇ ਜਿਹੜਾ ਸੀ ਆਪਣੇ ਢੀਂਗਰਾ ਉਹਨਾਂ ਨੇ ਪਿਸਤੌਲ ਦੇ ਨਾਲ ਗੋਲੀਆਂ ਮਾਰ ਕੇ ਉਸਨੂੰ ਮਾਰਤਾ। ਉਸ ਸਮੇਂ ਡਾਕਵਾਸ ਉਸਨੂੰ ਫੜਨ ਲੱਗਿਆ ਤਾਂ ਉਸਨੂੰ ਵੀ ਮਾਰ ਦਿੱਤਾ ਗਿਆ। ਅਸਲ ਦੇ ਵਿੱਚ ਮਦਨ ਲਾਲ ਢੀਂਗਰਾ ਭਾਰਤ ਦੇ ਸਾਬਕਾ ਵਾਇਸ ਰਾਏ ਲਾਰਡ ਕਰਜ਼ਨ, ਸਾਬਕਾ ਸੈਕਟਰੀ ਆਫ ਸਟੇਟ ਲਾਰਡ ਮਾਰਲੀ ਤੇ ਸਰ ਕਰਜ਼ਨ ਵਾਇਲੀ ਤਿੰਨਾਂ ਨੂੰ ਹੀ ਇਕੱਠੇ ਮਾਰਨਾ ਚਾਹੁੰਦਾ ਸੀਗਾ, ਪਰ ਸਮਾਗਮ ਦੇ ਵਿੱਚ ਕਿਸੇ ਕਾਰਨ ਸਿਰਫ ਸਰ ਕਰਜ਼ਨ ਵਾਇਲੀ ਹੀ ਜਿਹੜਾ ਪਹੁੰਚਿਆ ਹੋਇਆ ਸੀ। ਉਸਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਤਾ, ਭੱਜਿਆ ਨਹੀਂ ਤੇ ਉਹਨੇ ਦੱਸਿਆ ਕਿ ਕਰਜ਼ਨ ਵਾਇਰਲੀ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਉੱਪਰ ਕਰੜੀ ਨਜ਼ਰ ਰੱਖਦਾ ਸੀ, ਜਿਸ ਕਰਕੇ ਉਹ ਉਸ ਤੋਂ ਔਖੇ ਸਨ। ਜੇਲ੍ਹ ਦੇ ਵਿੱਚ ਚੱਲੇ ਉਹਨਾਂ ਦੇ ਉੱਤੇ ਮੁਕੱਦਮੇ ਦੇ ਦੌਰਾਨ ਉਹਨੇ ਕੋਈ ਵਕੀਲ ਨਹੀਂ ਸੀ ਕੀਤਾ। ਉਸਦੇ ਪਰਿਵਾਰ ਨੇ ਉਸਨੂੰ ਆਪਣਾ ਮੈਂਬਰ ਮੰਨਣ ਤੋਂ ਨਾ ਕਰਤੀ ਤੇ ਕਿਉਂਕਿ ਇਸਦਾ ਪਿਤਾ ਜਿਹੜਾ ਸੀ ਢੀਂਗਰਾ ਉਹਨਾਂ ਦੇ ਜੋ ਪਿਤਾ ਸੀ ਡਾਕਟਰ ਸਾਹਿਬ ਦਿੱਤਾ ਮੱਲ ਇੰਗਲੈਂਡ ਤੋਂ ਸਿੱਧਾ ਕੱਪੜਾ ਲਿਆ ਕੇ ਵੇਚਦਾ ਹੁੰਦਾ ਸੀ, ਜੋ ਵੱਡਾ ਵਪਾਰੀ ਤੇ ਅੰਗਰੇਜ਼ਾਂ ਦਾ ਪਿੱਠੂ ਸੀ। ਬੜੇ ਲੈਂਡਲੋਰਡ ਜਿਹੜਾ ਪਰਿਵਾਰ ਦੇ ਵਿੱਚੋਂ ਸੀ, ਕੁਝ ਮਤਲਬ ਕਿ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜੀ ਟੀ ਰੋਡ ਮਾਡਲ ਟਾਊਨ ਦੇ ਸਾਹਮਣੇ 6 ਕੋਠੀਆਂ ਦੇ ਉੱਤੇ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਦੇ ਵਿੱਚ 21 ਮਕਾਨ ਕਿਰਾਏ ਦੇ ਉੱਤੇ ਦੇਣ ਦੇ ਲਈ ਬਣਾਏ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਕਈ ਨੇ ਹੱਲੇ ਵੀ ਹੈਗੇ ਹੈ। ਉਨੀ ਦਿਨੀ ਡਾਕਟਰ ਸਾਹਿਬ ਇਕੱਲੇ ਹੀ ਵਿਅਕਤੀ ਸਨ ਜਿਨ੍ਹਾਂ ਦੇ ਕੋਲ ਕਾਰ ਸੀਗੀ। ਮਦਨ ਲਾਲ ਢੀਂਗਰਾ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਇਹ ਕੰਮ ਕਿਸੇ ਦੀ ਸਲਾਹ ਤੋਂ ਬਗੈਰ ਕੀਤਾ ਹੈ ਤੇ ਮੈਂ ਆਪਣੇ ਦੇਸ਼ ਵਾਸੀਆਂ ਤੇ ਹੋ ਰਹੇ ਜ਼ੁਲਮਾਂ ਦਾ ਜਿਹੜਾ ਬਦਲਾ ਲਿਆ। ਇਸ ਦੇ ਵਿੱਚ ਸਿਰਫ ਆਪਣੀ ਜ਼ਮੀਰ ਦੀ ਜਿਹੜੀ ਸਲਾਹ ਲਈ ਹੈ, ਹੋਰ ਕਿਸੇ ਦੀ ਨਹੀਂ। 17 ਅਗਸਤ 1909 ਨੂੰ ਬੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਾ ਹੋਇਆ ਆਪਣੀ ਆਹੂਤੀ ਦੇਸ਼ ਹਿੱਤ ਪਾ ਗਿਆ ਤੇ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਹੁੰਦਾ ਹੈ, ਤਕਰੀਬਨ 200 ਸਾਲ ਪਹਿਲਾਂ ਦੀ ਗੱਲ ਜਦੋਂ ਕਰ ਲਓ ਤੇ 21ਵੀਂ ਸਦੀ ਚੱਲਦੀ ਹੈ। ਟ੍ਰਿਬਿਊਨ ਅਨੁਸਾਰ 1887 ਲਿਖਿਆ ਜਾਂਦਾ ਹੈ ਤੇ ਉਹਨਾਂ ਨੂੰ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਉਹ 8 ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਸਨ 7ਵੇਂ ਨੰਬਰ ਦੇ ਉੱਤੇ ਸਨ ਤੇ ਛੋਟੇ ਹੋਣ ਕਰਕੇ ਲਾਡਲੇ ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅੱਡ ਰਹਿ ਕੇ ਉਹਨਾਂ ਬੈਂਕ ਦੇ ਵਿੱਚ ਕਲਰਕ, ਮਿੱਲ ਮਜ਼ਦੂਰ, ਟਾਂਗਾ ਤੇ ਕਿਸ਼ਤੀ ਚਲਾਉਣ ਦੀ ਨੌਕਰੀ ਵੀ ਕੀਤੀ। ਗੌਰਮੈਂਟ ਕਾਲਜ ਲਾਹੌਰ ਤੋਂ FSC ਕਰਕੇ 1906 ਦੇ ਵਿੱਚ ਇੰਜੀਨੀਅਰਿੰਗ ਦੀ ਜਿਹੜੀ ਉੱਚ ਵਿੱਦਿਆ ਕਰਨ ਦੇ ਲਈ ਲੰਡਨ ਚਲੇ ਗਏ। ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਉਹਨਾਂ ਦਾ ਜਿਹੜਾ ਸੰਪਰਕ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਨਾਲ ਹੁੰਦਾ ਹੈ ਤੇ ਮਾਰਚ 1928 ਦੇ ਕੀਰਤੀ ਰਸਾਲੇ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਢੀਂਗਰਾ ਦੇ ਬਾਰੇ ਲਿਖਿਆ, ਇੱਕ ਰਾਤ ਮਦਨ ਲਾਲ ਢੀਂਗਰਾ ਨੇ ਇੱਕ ਵਾਰ ਵੀਰ ਸਵਾਰਕਰ ਨੂੰ ਕਿਹਾ ਸੀ ਕਿ ਮੈਂ ਦੇਸ਼ ਦੇ ਲਈ ਜਾਨ ਦੇ ਸਕਦਾ ਤੇ ਉਹਨਾਂ ਦੀ ਹਿੰਮਤ ਦੀ ਪਰਖ ਵਾਸਤੇ ਸਵਾਰਕਰ ਨੇ ਉਸਨੂੰ ਜਿਹੜਾ ਸੀ ਮੇਜ਼ ਦੇ ਉੱਤੇ ਹੱਥ ਰੱਖਣ ਦੇ ਲਈ ਕਿਹਾ। ਜਦ ਉਹਨਾਂ ਹੱਥ ਮੇਜ਼ ਦੇ ਉੱਤੇ ਰੱਖਿਆ ਤਾਂ ਸਵਾਰਕਰ ਨੇ ਤਿੱਖਾ ਸੂਆ ਜਿਹੜਾ ਸੀ ਮਾਰ ਕੇ ਅਗਲੇ ਪਾਰ ਕਰ ਦਿੱਤਾ, ਪਰ ਉਹਨਾਂ ਉਫ ਨਾ ਕੀਤੀ ਸੀ। ਸਵਾਰਕਰ ਨੇ ਉਸੇ ਹੀ ਵੇਲੇ ਗੱਲ ਵੱਕੜੀ ਉਹਦੇ ਵਿੱਚ ਲੈ ਲਿਆ ਉਹਨੂੰ ਆਪਣੀ ਚ ਤੇ ਦੇਸ਼ ਦੇ ਵਿੱਚ ਖੁਦੀ ਰਾਮ ਤੇ ਘਨੱਈਆ ਲਾਲ ਦੱਤ ਦੀਆਂ ਕੁਰਬਾਨੀਆਂ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ।
67 ਸਾਲ ਦੇ ਬਾਅਦ ਢੀਂਗਰਾ ਦੀਆਂ ਦਸੰਬਰ 1976 ਨੂੰ ਅਸਥੀਆਂ ਜੜੀਆਂ ਪਹੁੰਚੀਆਂ, ਜਿਨ੍ਹਾਂ ਦਾ 20 ਦਸੰਬਰ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਪਾਸ ਸੰਸਕਾਰ ਕੀਤਾ ਗਿਆ। ਇਸ ਸਥਾਨ ਦੇ ਉੱਤੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਗਿਆਨੀ ਜੈਲ ਸਿੰਘ ਉਹਨਾਂ ਨੇ ਸਮਾਰਕ ਬਣਾਉਣ ਦਾ ਜਿਹੜਾ ਨੀਂਹ ਪੱਥਰ ਰੱਖਿਆ ਸੀ, ਤੇ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ਦਾ ਨਾਮ ਵੀ ਮਦਨ ਲਾਲ ਢੀਂਗਰਾ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ। ਲਓ ਦੋਸਤੋ, ਇਹ ਸਨ ਜੀ ਉਹ ਸ਼ਖਸੀਅਤਾਂ ਜੋ ਕਹਿਣੀ ਤੇ ਕਰਨੀ ਦੀਆਂ ਪੂਰੀਆਂ ਸਨ, ਦੌਲਤਾਂ ਸ਼ੋਹਰਤਾਂ ਹੁੰਦੇ ਸਮੇਂ ਵੀ ਮਤਲਬ ਕਿ ਦੇਸ਼ ਦੇ ਲੇਖੇ ਲਾ ਦਿੱਤੀਆਂ ਨੇ ਜਿੰਦੜੀਆਂ। ਦੇਸ਼ ਭਗਤ ਮਦਨ ਲਾਲ ਢੀਂਗਰਾ ਸਾਹਿਬ ਦਾ ਜ਼ਿਕਰ ਅੱਜ ਦੇ ਦਿਹਾੜੇ ਦੇ ਉੱਤੇ, ਤੇ ਉਹਨਾਂ ਨੂੰ ਸ਼ਹਾਦਤ ਨੂੰ ਸਲਾਮ ਹੈ ਜੀ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਜਿਹੜਾ ਜੋ ਹਾਲਾਤ ਨੇ ਦੁਨੀਆਦਾਰੀ ਦੇ, ਤੇ ਉਹਨਾਂ ਦੇ ਉੱਤੇ ਗੱਲਬਾਤ ਚੱਲਦੇ ਆ, ਕਰਦੇ ਆ ਕੀ ਕਹਿੰਦੀਆਂ ਨੇ ਖਬਰਾਂ ਦੇਸ਼ ਵਿਦੇਸ਼ ਦੀਆਂ। ਤੇ ਲਾਈਨਾਂ ਤੁਹਾਡੇ ਤੱਕ ਜਿਹੜੀਆਂ 20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਸੁਰਿੰਦਰ ਕੌਰ ਮਾਲ ਜੀ, ਕੁਲਦੀਪ ਸਿੰਘ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ, ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ। ਆਪਣੇ ਜਿਵੇਂ ਕਿ ਮਦਨ ਲਾਲ ਢੀਂਗਰਾ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਗੱਲ ਕਰਦੇ ਆ, ਤੇ ਉਹਨਾਂ ਦਾ ਸੁਨੇਹਾ ਆ ਜੀਆ ਨੂੰ ਜੀ, ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਪਰਮਿੰਦਰ ਜੀ ਬੰਨ ਜੀ ਫਗਵਾੜੇ ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਆਪਣੇ ਇਕਬਾਲ ਮਾਂਗੜ ਜੀ US ਤੋਂ ਸਤਿ ਸ੍ਰੀ ਅਕਾਲ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3, ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਲਓ ਦੋਸਤੋ, ਗੱਲ ਕਰਦੇ ਆ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਕੀ ਕਹਿੰਦੀਆਂ ਨੇ। ਕਿਰਤ ਦਾ ਦੀਵਾ ਜਿਹਦੀ ਆਪਾਂ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਬੇਈਮਾਨੀ ਦਾ ਦੌਰ ਜਿਹੜਾ ਜਾਰੀ ਹੈ, ਜਿਹਦੇ ਵਿੱਚ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਾਜਪਾ ਭਾਰੀ ਹੈ, ਤੇ ਦੂਸਰੇ ਪਾਸੇ DGP ਦੇ ਲਈ ਮੁਸੀਬਤ ਬਣ ਗਈ ਹੈ, 9 ਸਫਿਆਂ ਦੀ ਚਿੱਠੀ। ਤੇ ਦੂਸਰੇ ਪਾਸੇ ਤੀਸਰੇ ਪਾਸੇ ਕਹਿ ਲਈਏ CM ਮਾਨ ਸਾਹਿਬ ਜਿਹੜੇ ਨੇ ਪਰਿਵਾਰ ਦੇ ਸਮੇਤ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਚੁੱਕੇ ਆ, ED ਤੋਂ ਲੈ ਕੇ ਹੋਰ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਇਸ਼ਾਰੇ ਕਰ ਰਿਹਾ। ਤੇ ਦੇਖਦੇ ਆ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਕਿ ਸੱਤਾ ਜਿਹੜੀ ਆ ਗਲਿਆਰਿਆਂ ਦੇ ਵਿੱਚ ਹੋ ਰਹੇ ਫੈਸਲੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਰਹੇ ਨੇ। ਪੰਜਾਬ ਦੀ ਸਿਆਸਤ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਏਅਰ ਇੰਡੀਆ ਦੇ ਪਾਇਲਟਾਂ ਦੀ ਡਰੱਗ ਟੈਸਟਿੰਗ, ਮੈਡੀਕਲ ਦਾਖਲਿਆਂ ਦੇ ਵਿੱਚ ਜਿਹੜਾ ਹੈ ਡੋਮਿਸਾਈਲ ਵਿਵਾਦ, ਤੇ ਕੈਨੇਡਾ ਦੇ ਟਰੱਕਿੰਗ ਸੰਕਟ ਦੇ ਵਿੱਚ ਜਿਹੜਾ ਜੋ ਹਾਲਾਤ ਬਣ ਰਹੇ ਨੇ, ਦੁਨੀਆਂ ਭਰ ਦੇ ਵਿੱਚ ਵੱਧ ਰਹੇ ਜੰਗੀ ਤਣਾਅ ਦੇ ਵਿੱਚ ਅੱਜ ਜਿਹੜੀ ਗੱਲਬਾਤ ਕਰਾਂਗੇ, ਤੇ ਇਸੇ ਤਰ੍ਹਾਂ ਹੀ ਖੁੱਲੀ ਬਾਤ ਵੀ ਨਾਲ ਨਾਲ ਚੱਲੇਗੀ, ਤੇ ਕਿਰਤ ਦਾ ਸੰਕਲਪ ਜਿਹੜਾ ਹੈ ਉਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਸੀ ਸੱਜਣਾ ਮਿੱਤਰਾਂ ਦੇ ਨਾਲ, ਤੇ ਥੋੜ੍ਹੀ ਜਿਹੀ ਚਰਚਾ ਚੱਲੀ ਸੀ ਇਹਦੇ ਉੱਤੇ ਕਿ ਅਸਲ ਦੇ ਵਿੱਚ ਲੱਗਦਾ ਕਿ ਕਿਰਤ ਦਾ ਕੰਸੈਪਟ ਚਾਹੇ ਗੁਰੂ ਨਾਨਕ ਸਾਹਿਬ ਨੇ ਭਾਰਤੀ ਖਿੱਤੇ ਪੰਜਾਬ ਦੇ ਵਿੱਚ ਜਦੋਂ ਸ਼ੁਰੂ ਕੀਤਾ ਆਪਣੀ ਜਿਹੜਾ ਹਲ ਦੀ ਮੁੰਨੀ ਫੜ ਕੇ ਜਿਹੜਾ 14 ਸਾਲ ਵਾਹੀ ਵੀ ਕੀਤੀ ਤੇ ਹੋਰ ਸਾਰਾ ਸਿਲਸਿਲਾ ਕੀਤਾ, ਪਰ ਅਸੀਂ ਉਸ ਕਹਿਣੀ ਤੇ ਕਰਨੀ ਤੋਂ ਥੋੜਾ ਥੋੜਾ ਦੂਰ ਹੁੰਦੇ ਨਜ਼ਰ ਆ ਰਹੇ ਹਾਂ। ਪਰ ਵਿਦੇਸ਼ੀ ਧਰਤੀਆਂ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੱਸਦੇ ਹਾਂ, ਉਹਨਾਂ ਮੁਲਕਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਰਤ ਦਾ ਜਿਹੜਾ ਕੰਸੈਪਟ ਜਿਹੜਾ ਉਸੇ ਤਰ੍ਹਾਂ ਬਰਕਰਾਰ ਦਿਖਦਾ ਹੈ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਲੱਗਦਾ ਕਿ ਉਹ ਬਹੁਤ ਅਹਿਮੀਅਤ ਰੱਖਦੀ ਹੈ। ਐਜੂਕੇਸ਼ਨ ਦੇ ਨਾਲ ਨਾਲ ਪ੍ਰੈਕਟੀਕਲ, ਤੇ ਜਿਹੜੇ ਬੱਚੇ ਨੇ ਉਹ ਚਾਹੇ ਆਪਣੇ ਹਾਈ ਸਕੂਲ ਦੇ ਵਿੱਚ ਚਲਿਆ ਜਾਂਦੇ ਨੇ 13-15 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੂੰ ਸਿਰਫ ਇੱਕ ਅਜਮਾਇਸ਼ ਦੇ ਲਈ ਖੂਨ ਪਸੀਨੇ ਦੀ ਕਮਾਈ ਕਿੱਦਾਂ ਪੂਰੀ ਕੀਤੀ ਜਾਂਦੀ ਹੈ ਜਾਂ ਕਿੱਦਾਂ ਹੁੰਦੀ ਹੈ, ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਸੁਚੇਤ ਕੀਤਾ ਜਾਂਦਾ ਹੈ, ਤੇ ਉਹਨਾਂ ਨੂੰ ਇੱਕ ਦਿਨ ਦੇ ਲਈ ਘੱਟੋ ਘੱਟ ਨਹੀਂ, ਚਾਹੇ ਤੁਹਾਡੇ ਪੇਰੈਂਟਸ ਨੇ ਜਿੱਥੇ ਵੀ ਜੋਬ ਕਰਦੇ ਆ ਜਾਂ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਵੀ ਸ਼ੋਪ ਦੇ ਉੱਤੇ ਕਿਸੇ ਵੀ ਕਾਰੋਬਾਰ ਦੇ ਵਿੱਚ, ਇੱਕ ਦਿਨ ਉਹਨਾਂ ਦਾ ਹੁੰਦਾ ਹੈ ਕਿ ਤੁਸੀਂ ਜਾ ਕੇ ਚੈੱਕ ਕਰਨਾ ਹੈ ਕਿ ਦੇਖਣਾ ਹੈ, ਉੱਥੇ ਇੱਕ ਦਿਨ ਬਿਤਾਓ, 5-7 ਘੰਟੇ ਲਾ ਕੇ ਆਓ, ਬਕਾਇਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉੱਥੇ ਦਾ, ਜਿਹੜਾ ਕੁਝ ਨਾ ਕੁਝ ਗਿਫਟ ਵੀ ਅਗਲੇ ਦੇਣਗੇ, ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਰਿਸਪੋਂਸੀਬਿਲਿਟੀ ਹੈ ਉਹ ਚੈੱਕ ਕਰਨਗੇ, ਜਾਂ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਦੇ ਵਿੱਚ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਨਹੀਂ ਰੱਖਦੇ ਹੋ, ਉਹ ਸਾਰਾ ਕੁਝ ਉਹ ਕੁਝ ਨਾ ਕੁਝ ਟੀਚਰ ਤੱਕ ਸੁਨੇਹਾ ਪਹੁੰਚਾਉਂਦੇ ਨੇ, ਤੇ ਬੱਚੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ, ਅਸਲ ਦੇ ਵਿੱਚ ਕਿਸੇ ਨੂੰ ਨੀਵਾਂ ਜਾਂ ਮਾੜਾ ਨਹੀਂ ਦਿਖਾਇਆ ਜਾਂਦਾ, ਉੱਥੋਂ ਹੀ ਫਿਰ ਕਿਰਤ ਦੇ ਨਾਲ ਜੁੜਨ ਦੀ ਸ਼ੁਰੂਆਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ 8th ਗ੍ਰੇਡ ਦੇ ਵਿੱਚ ਆ ਜਾਂਦਾ ਹੈ ਬੱਚਾ, ਤੇ ਉਸ ਸਮੇਂ 3 ਦਿਨ ਦੀ ਉਹਦੀ ਡਿਊਟੀ ਲੱਗਦੀ ਹੈ, ਸਕੂਲ ਨਹੀਂ ਜਾਣਾ ਹੁੰਦਾ ਤੇ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਣਾ ਹੁੰਦਾ 3 ਦਿਨ, ਉੱਥੇ ਆਪਣੀ ਜੋਬ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ,
ਤੇ ਉਹਦੀ ਜਿਹੜੀ ਹੈ ਸਕਿੱਲ ਹੈਗੀ ਆ ਉਹਦੇ ਵਿੱਚ ਜਿਹੜੀ ਹੈ ਦੇਖਿਆ ਜਾਂਦਾ ਹੈ ਸਾਰਾ ਕੁਝ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਮਰ ਦੀਆਂ ਛੁੱਟੀਆਂ ਆਉਂਦੀਆਂ ਨੇ ਫਿਰ ਜਿੱਦਾਂ ਕਿ ਛੋਟੇ ਛੋਟੇ ਟਾਊਨ ਹੈਗੇ ਨੇ ਜਾਂ ਸਿਟੀ ਵੱਡੀਆਂ ਹੈਗੀਆਂ ਨੇ, ਖਾਸ ਕਰ 15 ਸਾਲ ਤੋਂ ਥੱਲੇ ਬੱਚੇ ਜਿਹੜੇ ਨੇ ਉਹਨਾਂ ਨੂੰ 2 ਵੀਕ ਦਾ ਕੰਮ ਦਿੱਤਾ ਜਾਂਦਾ, ਰੋਜ਼ਗਾਰ ਦਿੱਤਾ, ਮੁਹੱਈਆ ਕਰਾਇਆ ਜਾਂਦਾ, ਚਾਹੇ ਘਾਹ ਕੱਟਣਾ ਹੈ ਜਾਂ ਸਾਫ਼ ਸਫਾਈ ਕਰਨੀ ਹੈ ਜਾਂ ਲਾਇਬ੍ਰੇਰੀ ਦੇ ਵਿੱਚ ਕੁਝ ਕੰਮ ਕਰਨਾ ਹੈ ਜਾਂ ਹੋਰ ਵਿੰਡੋ ਵਗੈਰਾ ਜਿਹੜੀਆਂ ਨੇ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਸਾਫ਼ ਸਫਾਈ ਕਰਨੀ ਹੈ, ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਨੂੰ ਜਿਹੜੀਆਂ ਸਹੂਲਤ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਬੜੇ ਹੀ ਆਸਾਨ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਤਾਂ ਉਹ 600-700 ਯੂਰੋ ਤਕਰੀਬਨ 2 ਹਫ਼ਤੇ ਦੇ ਵਿੱਚ ਕਮਾ ਕੇ ਆਪਣੀ ਜੇਬ ਦੇ ਵਿੱਚ ਪਹਿਲੀ ਕਮਾਈ ਪਾਉਂਦੇ ਆ। ਤੇ ਉਹ ਕਿਤੇ ਨਾ ਕਿਤੇ ਥੋੜੀ ਜਿਹੀ ਟੇਸਟ ਗੁੜਤੀ ਲਾ ਦਿੱਤੀ ਜਾਂਦੀ ਹੈ ਮੂੰਹ ਨੂੰ, ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਜੋਬ ਦੇ ਉੱਤੇ, ਕੰਮ ਦੇ ਉੱਤੇ, ਨਾ ਸਟੱਡੀ, ਸਾਰਾ ਕੁਝ ਆਪਣੇ ਆਪ ਦੇ ਉੱਤੇ ਕਿਰਤ ਦਾ ਸੰਕਲਪ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ, ਪਰ ਸਾਡੇ ਉਹ ਕਿਤੇ ਨਾ ਕਿਤੇ ਬਿਖਰਦਾ ਨਜ਼ਰ ਆਉਂਦਾ ਹੈ ਜਿੱਥੋਂ ਕਿਰਤ ਕਰਕੇ ਇਮਾਨਦਾਰੀ ਦੀ ਰੋਟੀ ਖਾਣੀ। ਪਿਛਲੇ ਸਮਿਆਂ ਦੇ ਵਿੱਚ ਛੋਟੇ ਜਦੋਂ ਅਸੀਂ ਹੁੰਦੇ ਸੀ ਤਾਂ ਉਦੋਂ ਦੇਖਣ ਚ ਆਉਂਦਾ ਸੀ ਗੁਰੂ ਨਾਨਕ ਸਾਹਿਬ ਦੀਆਂ ਇੱਕ ਤਸਵੀਰ ਹੁੰਦੀ ਸੀ ਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਰੁੱਖੀ ਤੇ ਸੁੱਕੀ ਰੋਟੀ ਫੜੀ ਹੁੰਦੀ ਸੀ ਜਿਹਦੇ ਵਿੱਚ ਉਹ ਦੁੱਧ ਨਿਕਲਦਾ ਹੁੰਦਾ ਸੀ ਤੇ ਦੂਸਰੇ ਪਾਸੇ ਹੱਥ ਦੇ ਵਿੱਚ, ਖੱਬੇ ਹੱਥ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਪੂਰੀ ਐਨ ਚੌਪੜੀ ਤੇ ਵਧੀਆ ਰੋਟੀ ਲਿਸ਼ਕਦੀ ਜਿਹੜੀ ਰੋਟੀ ਫੜੀ ਹੁੰਦੀ ਸੀ ਪਰ ਉਹਦੇ ਵਿੱਚੋਂ ਖੂਨ ਨਚੜਦਾ ਜਿਹੜਾ ਨਜ਼ਰ ਆਉਂਦਾ ਹੁੰਦਾ ਸੀ। ਉਹ ਤਸਵੀਰਾਂ ਮੈਨੂੰ ਲੱਗਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖਣ ਪਾਉਣਗੇ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਾਂ ਸੀ, ਪਰ ਉਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਕੰਧਾਂ ਦੇ ਉੱਤੇ ਇੱਕ ਸੰਕੇਤ ਦਿੰਦੀਆਂ ਸਨ, ਹੱਕ ਤੇ ਸੱਚ ਦੀ ਰੋਟੀ ਕਿਰਤ ਕਰਕੇ ਕਮਾਉਣੀ ਹੈ ਤੇ ਆਪ ਖਾਣੀ ਹੈ ਤੇ ਦੂਸਰਿਆਂ ਨੂੰ ਖਲਾਉਣੀ ਹੈ ਤੇ ਵੰਡ ਕੇ ਛਕਣਾ ਹੈ। ਪਰ ਉਹ ਕੰਸੈਪਟ ਵੀ ਦੂਰ ਹੋ ਗਏ, ਉਹ ਤਸਵੀਰਾਂ ਵੀ ਕਿਤੇ ਨਾ ਕਿਤੇ ਸਾਡੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ ਲੱਗਦੀਆਂ ਨੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਨਾਲ ਦੀ ਨਾਲ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ, ਤੁਸੀਂ ਇਸ ਨੂੰ ਸਾਰੇ ਕਿਰਤ ਦੇ ਸੰਕਲਪ ਨੂੰ ਜਾਂ ਕਿਰਤ ਦੇ ਦੀਵੇ ਨੂੰ ਕਿਵੇਂ ਦੇਖਦੇ ਹੋ, ਇਹ ਗੁੜਤੀ ਕਿੱਥੋਂ ਲੱਗਦੀ ਹੈ, ਕਿਉਂ ਲੱਗਦੀ ਹੈ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਲੋਕ ਨੇ ਜਾਂ ਸਾਰਾ ਹੀ ਢਾਂਚਾ ਸੰਭਾਲਦੇ ਨੇ ਉਹਨਾਂ ਦੇ ਵਿੱਚ ਬੇਈਮਾਨੀ ਕਿਉਂ ਨਹੀਂ ਝਲਕਦੀ। ਸਾਡੇ ਜਿਹੜੇ ਲੀਡਰ ਨੇ ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ ਸਾਰੇ ਹੀ ਨਹੀਂ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਮ ਖਬਰਾਂ ਲੱਗਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਐਡਾ ਵੱਡਾ ਪਾੜਾ ਜਾਂ ਐਡਾ ਵੱਡਾ ਫਰਕ ਸਾਨੂੰ ਕਿਉਂ ਨਜ਼ਰ ਆਉਂਦਾ ਹੈ, ਇਹਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਹੁਣ ਤੋਂ 15 ਮਿੰਟ ਬਾਅਦ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਹੋ ਸਕਦਾ ਹੈ ਕਿ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਨਾਲ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਲੌਂਗੋਵਾਲ ਬਰਸੀ ਨੂੰ ਲੈ ਕੇ ਜਿਹੜਾ ਅਕਾਲੀ ਧੜਿਆਂ ਵਿਚਕਾਰ ਤਣਾਅ ਬਣਦਾ ਨਜ਼ਰ ਆ ਰਿਹਾ, ਕਿਉਂਕਿ ਇੱਕੋ ਹੀ ਜ਼ਮੀਨ ਇੱਕੋ ਹੀ ਸਮੇਂ ਜਿਹੜੀਆਂ ਇਹ ਰੈਲੀਆਂ ਜਾਂ ਸਮਾਗਮ ਹੁੰਦੇ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਸਟੇਜਾਂ ਲਾਉਣ ਦੇ ਲਈ ਜਿਹੜਾ ਇੱਕ ਤਕਰਾਰ ਪੈਦਾ ਹੋ ਸਕਦਾ ਹੈ। ਲਓ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ 9 ਪੇਜਾਂ ਦੀ ਚਿੱਠੀ ਦਾ ਪਵਾੜਾ ਜਿਹੜਾ ਉਹ ਖੁਲਾਸਾ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਇਸੇ ਤਰ੍ਹਾਂ ਸੀਐਮ ਦੀ ਵਾਈਫ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਐਲੀਗੇਸ਼ਨ ਲੱਗੇ ਨੇ 5 ਕਰੋੜ ਦੇ ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਸਭ ਤੋਂ ਪਹਿਲਾਂ ਏਅਰ ਇੰਡੀਆ ਦੀ ਗੱਲ ਕਰੀਏ ਤੇ ਏਅਰ ਇੰਡੀਆ ਦੇ 2 ਹੋਰ ਪਾਇਲਟ ਡਰੱਗ ਟੈਸਟ ਦੇ ਵਿੱਚ ਫੇਲ ਹੋਏ ਆ। ਪੁਖੈਟ ਫਲਾਈਟ ਜਿਹੜੀ ਆ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਸਖ਼ਤ ਜਾਂਚ ਇਹਦੇ ਵਿੱਚ। ਏਅਰ ਇੰਡੀਆ ਗਰੁੱਪ ਦੇ 2 ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਜਿਹੜੇ ਨੇ ਉਹਦੇ ਨਤੀਜੇ ਪਾਜ਼ਿਟਿਵ ਜਿਹੜੇ ਨੇ ਆਉਣ ਦੇ ਨਾਲ ਏਵੀਏਸ਼ਨ ਖੇਤਰ ਦੇ ਵਿੱਚ ਹੜਕੰਪ ਮਚਿਆ। ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਜਿਹੜਾ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ। 4 ਅਗਸਤ ਨੂੰ ਫੋਕੇਟ ਤੋਂ ਜਿਹੜਾ ਦਿੱਲੀ ਆ ਰਹੀ ਫਲਾਈਟ ਦਾ ਜਿਹੜਾ ਪਾਇਲਟ ਇਨ ਕਮਾਂਡ ਮੈਰੀਜੋਆਨਾ ਯਾਨੀ ਕਿ ਗਾਜ਼ਾ ਦੇ ਜਿਹੜੇ ਸੀ ਟੈਸਟ ਦੇ ਵਿੱਚ ਪਾਜ਼ਿਟਿਵ ਜਿਹੜਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਪਾਇਲਟਾਂ ਦੇ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਇਸ ਸਕਰੀਨਿੰਗ ਮੁਹਿੰਮ ਦੇ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੇ ਵਿੱਚੋਂ 2 ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਏਅਰ ਇੰਡੀਆ ਵੱਲੋਂ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਨ ਡਿਊਟੀ ਜਿਹੜੀ ਹੈ ਫਲਾਇੰਗ ਡਿਊਟੀ ਤੋਂ ਜਿਹੜਾ ਹਟਾ ਦਿੱਤਾ ਗਿਆ। ਟਾਟਾ ਗਰੁੱਪ ਦੇ ਮਾਲਕੀ ਵਾਲੀਆਂ ਇਨ੍ਹਾਂ ਦੋਵਾਂ ਏਅਰਲਾਈਨਾਂ ਦੇ ਕੋਲ 5,000 ਤੋਂ ਵੱਧ ਪਾਇਲਟ ਨੇ। 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ AI-2379 ਜਿਹੜਾ ਏਅਰਬੱਸ ਹੈ A320
20NEO ਫੁਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਦੇ ਵਿਚ 137 ਯਾਤਰੀਆਂ ਤੇ 8 ਕਰੂ ਮੈਂਬਰਾਂ ਦੇ ਸਮੇਤ 145 ਲੋਕ ਸਵਾਰ ਸਨ। ਉਡਾਣ ਦੇ ਦੌਰਾਨ ਜਹਾਜ਼ ਜਿਹੜਾ ਅਚਾਨਕ ਲਗਭਗ 300 ਫੁੱਟ 91 ਮੀਟਰ ਹੇਠਾਂ ਡਿੱਗਣ ਮਤਲਬ ਕਿ ਥੱਲੇ ਆ ਗਿਆ ਸੀ, ਜਿਸ ਦੇ ਕਾਰਨ 24 ਯਾਤਰੀ ਤੇ ਕਰੂ ਮੈਂਬਰ ਜ਼ਖਮੀ ਹੋਏ ਸੀ। ਵਾਇਰਲ ਵੀ ਹੋਈ ਸੀ ਵੀਡੀਓ ਪਿਛਲੇ ਦਿਨਾਂ 'ਚ। ਉਸ ਹਾਦਸੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਸੀ ਤਾਂ ਪਾਇਲਟ ਇਨ ਕਮਾਂਡ ਡਰੱਗਸ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹਵਾਈ ਫੌਜ ਅਤੇ ਉਡਾਣ ਸੁਰੱਖਿਆ ਨਿਯਮਾਂ ਨੂੰ ਧਿਆਨ ਦੇ ਵਿਚ ਰੱਖਦਿਆਂ ਸਾਰੇ ਹੀ ਪਾਇਲਟਾਂ ਦੀ ਜਿਹੜੀ ਸੀ ਜਾਂਚ ਦਾ ਇਹ ਸਖ਼ਤ ਜਿਹੜਾ ਕਦਮ ਚੁੱਕਿਆ ਗਿਆ ਹੈ। ਦੂਸਰੇ ਪਾਸੇ ਸਿਆਸੀ ਰੈਲੀਆਂ ਦਾ ਜ਼ਿਕਰ ਕਰੀਏ ਤੇ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਵਿਚ ਟਕਰਾਅ ਦੇ ਆਸਾਰ ਜਿਹੜੇ ਵੱਧ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸ ਦਾ ਬਾਗੀ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਦੇ ਵਿਚ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਦੇ ਲਈ ਪ੍ਰੋਗਰਾਮਾਂ ਅਤੇ ਖੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਪਲਾਟ ਕਰ ਦਿੱਤਾ ਗਿਆ, ਜਾਣੀ ਕਿ ਅਲਾਟ ਕਰ ਦਿੱਤਾ ਗਿਆ ਪਲਾਟ, ਜਿਸ ਦੇ ਕਾਰਨ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਜਿਹੜਾ ਟਕਰਾਅ ਦੇ ਵੱਲ ਵੱਧ ਰਹੀਆਂ ਜਾਪਦੀਆਂ ਨੇ। ਪੰਜਾਬ ਬਚਾਓ ਰੈਲੀ ਕਰ ਰਹੀ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਲੌਂਗੋਵਾਲ ਦੀ ਦਾਣਾ ਮੰਡੀ ਵਿਖੇ ਜਗ੍ਹਾ ਬਹੁਤ ਪਹਿਲਾਂ ਹੀ ਬੁੱਕ ਕਰਵਾ ਲਈ ਸੀ ਤੇ ਇਸ ਦੇ ਨਾਲ ਸੰਬੰਧਿਤ ਅਰਜ਼ੀ 27 ਅਪ੍ਰੈਲ ਨੂੰ ਦਿੱਤੀ ਗਈ ਸੀ। ਪੁਲਿਸ ਕਲੀਅਰੈਂਸ ਅਤੇ ਸਾਈਟ ਦੀਆਂ ਪ੍ਰਵਾਨਗੀਆਂ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 12 ਅਗਸਤ ਨੂੰ 36,000 ਰੁਪਏ ਦੀ ਅਦਾਇਗੀ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਨੇ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਪੁਨਰ ਸੁਰਜੀਤ ਨੂੰ ਪ੍ਰਵਾਨਗੀ ਦੇ ਦਿੱਤੀ, ਜਦੋਂ ਕਿ ਤੰਬੂ ਦੇ ਹੇਠਾਂ ਵਾਲੀ ਜਗ੍ਹਾ ਪੁਨਰ ਸੁਰਜੀਤ ਨੂੰ ਅਲਾਟ ਕਰ ਦਿੱਤੀ ਗਈ ਹੈ। ਸੱਜੇ ਪਾਸੇ ਦਾ ਖੇਤਰ ਖੂਨਦਾਨ ਕੈਂਪ ਲਗਾਉਣ ਦੇ ਲਈ ਰਾਖਵਾਂ ਰੱਖਿਆ ਗਿਆ। ਸਾਨੂੰ ਦਾਣਾ ਮੰਡੀ ਦੇ ਵਿਚ ਉਸ ਖੁੱਲੇ ਸਥਾਨ ਦੇ ਉੱਤੇ ਸਮਾਗਮ ਕਰਨ ਦੇ ਲਈ ਕਿਹਾ ਗਿਆ ਜਿੱਥੇ ਮਲਬਾ ਰੱਖਿਆ ਗਿਆ। ਇਹ ਬਿਲਕੁਲ ਵੀ ਸਵੀਕਾਰਯੋਗ ਕਹਿੰਦੇ ਨਹੀਂ ਹੈ ਤੇ ਆਪ ਤੇ ਪੁਨਰ ਸੁਰਜੀਤ ਜਾਣ ਬੁੱਝ ਕੇ ਅਕਾਲੀ ਦਲ ਦੀ ਰੈਲੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਡਾਕਟਰ ਅਰਸ਼ਦੀਪ ਕਲੇਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਸੰਬੰਧ ਦੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਇਸ ਪ੍ਰੋਗਰਾਮ ਦੇ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੰਦੇੜ ਦੇ ਵਿਚ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਨ੍ਹਾਂ ਦੋਸ਼ਾਂ ਨੂੰ ਜਿਹੜਾ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀਆਂ ਟੀਮਾਂ ਜਾਣ ਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਜਿਹੜਾ ਕੋਸ਼ਿਸ਼ ਕਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਗਵਾਈ ਵਾਲੇ ਧੜੇ ਜਿਸ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਰਗੇ ਆਗੂ ਸ਼ਾਮਲ ਨੇ। ਉਨ੍ਹਾਂ ਨੇ ਵੀ ਬਰਸੀ ਦੇ ਸਮਾਗਮ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਦੇ ਲਈ ਜਿਹੜਾ ਵਿਆਪਕ ਪ੍ਰਬੰਧ ਕੀਤੇ ਨੇ। ਦੋਵੇਂ ਪਾਰਟੀਆਂ ਹੁਣ ਦਾਣਾ ਮੰਡੀ ਦੀ ਛੱਤ ਸ਼ੈੱਡ ਹੇਠਾਂ ਜਗ੍ਹਾ ਲਈ ਜਿਹੜਾ ਕਸ਼ਮਕਸ਼ ਕਰ ਰਹੀਆਂ। ਸਥਿਤੀ ਉਸ ਸਮੇਂ ਤਣਾਅਪੂਰਨ ਬਣੀ ਹੈ ਜੋ ਸੂਤਰ ਦੱਸਦੇ ਨੇ। ਅਕਾਲੀ ਦਲ ਤੇ ਪੁਨਰ ਸੁਰਜੀਤ ਦੇ ਸਮਰਥਕ ਅਕਾਲੀ ਵਰਕਰਾਂ ਵੱਲੋਂ ਪੁਨਰ ਸੁਰਜੀਤ ਨੂੰ ਅਲਾਟ ਕੀਤੀ ਗਈ ਜਗ੍ਹਾ ਦੇ ਉੱਤੇ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਤੋਂ ਬਾਅਦ ਆਹਮੋ ਸਾਹਮਣੇ ਆ ਗਏ ਨੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰ ਰਹੇ ਹਾਂ, ਦਾਣਾ ਮੰਡੀ ਵਿਖੇ ਸ਼ੈੱਡ ਸਾਨੂੰ ਅਲਾਟ ਕੀਤਾ ਗਿਆ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਆਯੋਜਨ ਕਰਦੇ ਹਾਂ। ਸਾਨੂੰ ਪਤਾ ਲੱਗਿਆ ਕਿ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ। ਅਸੀਂ ਕਿਸੇ ਵੀ ਕਿਸਮ ਦੇ ਟਕਰਾਅ ਦੇ ਵਿਚ ਨਹੀਂ ਪੈਣਾ ਚਾਹੁੰਦੇ ਤੇ ਉਨ੍ਹਾਂ ਨੂੰ ਨਿਮਰਤਾ ਸਹਿਤ ਜਗ੍ਹਾ ਖਾਲੀ ਕਰਨ ਦੇ ਲਈ ਕਹਿ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਅਤੀਤ ਦੇ ਵਿਚ ਕਦੇ ਵੀ ਦਾਣਾ ਮੰਡੀ ਦੇ ਵਿਚ ਰੈਲੀ ਨਹੀਂ ਕੀਤੀ ਹੈ। ਸੰਬੰਧਿਤ ਸਰਕਾਰਾਂ ਬਰਸੀ ਮਨਾਉਣ ਦੇ ਲਈ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਦੀਆਂ ਰਹੀਆਂ ਨੇ। ਵਿਰੋਧੀ ਪਾਰਟੀਆਂ ਇਸ ਘਟਨਾਕ੍ਰਮ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੀਆਂ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਵੋਟਰਾਂ ਨੂੰ ਲਾਮਬੰਦ ਕਰਨ ਦੇ ਲਈ ਇਸ ਬਰਸੀ ਸਮਾਗਮ ਦੇ ਅਹਿਮ ਸਥਾਨ ਰੱਖਦਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ 1932 ਤੋਂ ਲੈ ਕੇ 1985 ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ 1980 ਦੇ ਦਹਾਕੇ ਦੇ ਵਿਚ ਪੰਜਾਬ ਦੇ ਅਸ਼ਾਂਤ ਦੌਰ ਦੇ ਦੌਰਾਨ ਇਕ ਪ੍ਰਮੁੱਖ ਸ਼ਖਸੀਅਤ ਸਨ। ਲੌਂਗੋਵਾਲ 24 ਜੁਲਾਈ 1985 ਨੂੰ ਹੋਏ ਰਾਜੀਵ ਲੌਂਗੋਵਾਲ ਸਮਝੌਤੇ ਦੇ ਮੋਢੀਆਂ ਦੇ ਵਿਚੋਂ ਇਕ ਨੇ, ਜਿਸ ਦੀ ਕੀਮਤ
ਉਹਨਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਹਨਾਂ ਨੂੰ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਤੇ ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਹੀ ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੇ ਲੌਂਗੋਵਾਲ ਦੇ ਨਾਲ ਸਮਝੌਤੇ ਉੱਤੇ ਦਸਤਖਤ ਕਰਨ ਵੇਲੇ ਉਹਨਾਂ ਦਾ ਸਾਥ ਦਿੱਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤੇ ਹਰ ਸਾਲ ਇਹ ਬਰਸੀ ਮਨਾਉਂਦੇ ਸਨ। ਦੂਸਰੇ ਪਾਸੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ ਕਰਤੀ ਹੈ। ਤਹਿਸੀਲਾਂ ਤੇ ਦਫ਼ਤਰਾਂ ਦੇ ਵਿੱਚ ਕੰਮ ਠੱਪ ਕਰ ਦਿੱਤਾ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਦੇ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਘਰਸ਼ ਤੇਜ਼ ਕਰ ਦਿੱਤਾ ਗਿਆ। ਯੂਨੀਅਨ ਨੇ ਸੂਬਾ ਪੱਧਰ ਦੇ ਉੱਤੇ ਅੱਜ ਤੋਂ 2 ਰੋਜ਼ਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਐਲਾਨ ਕਰ ਦਿੱਤਾ ਤੇ ਹੜਤਾਲ ਕਾਰਨ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਪੱਧਰ ਤੋਂ ਸਭ ਤਹਿਸੀਲਾਂ ਤੱਕ ਜਿਹੜਾ ਮਨਿਸਟਰੀਅਲ ਮੁਲਾਜ਼ਮਾਂ ਦਾ ਦਫ਼ਤਰੀ ਕੰਮ ਜਿਹੜਾ ਪ੍ਰਭਾਵਿਤ ਹੋਵੇਗਾ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੇ ਮੁਤਾਬਕ 9 ਅਗਸਤ ਨੂੰ ਸਰਕਾਰ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਦੇ ਕਰਕੇ ਯੂਨੀਅਨ ਨੇ 17 ਅਤੇ 18 ਅੱਜ ਤੇ ਕੱਲ ਨੂੰ ਜਿਹੜਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਫੈਸਲਾ ਕੀਤਾ। ਇਹ ਸੰਘਰਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਹੋਈ ਮਹਾਂਰੈਲੀ ਉਪਰੰਤ ਵਿਉਂਤਬੰਦੀ ਤਹਿਤ ਮਗਿਆ ਹੋਇਆ। 7 ਅਗਸਤ ਨੂੰ ਸੈਕਟਰ 39 ਦੀ ਦਾਣਾ ਮੰਡੀ ਚ ਹੋਈ ਮਹਾਂਰੈਲੀ ਦੇ ਦੌਰਾਨ ਵਿਧਾਨ ਸਭਾ ਦੇ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਨ ਭੱਤਾ ਵਰਕਰਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ, ਜਿਸ ਦੇ ਕਰਕੇ ਕਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਸਨ ਤੇ ਇਸ ਮਗਰੋਂ ਯੂਨੀਅਨ ਨੇ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਲੈ ਕੇ ਮਹਾਂਬੰਦ ਦਾ ਜਿਹੜਾ ਸੱਦਾ ਵੀ ਦਿੱਤਾ ਹੋਇਆ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਗਾਂ ਦੇ ਹੱਲ ਲਈ ਠੋਸ ਕਦਮ ਨਾ ਚੁੱਕੇ ਜਾਣ ਦੇ ਕਾਰਨ ਸੰਘਰਸ਼ ਦਾ ਰਾਹ ਅਪਡਾਉਣਾ ਪਿਆ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇੱਕ ਮੰਦਭਾਗੀ ਖਬਰ ਫਿਰ ਆਈ ਹੈ, ਪਹਿਲਾਂ ਤੂਤ ਦੀ ਤੇ ਹੁਣ ਕਬੱਡੀ ਜਗਤ ਨੂੰ ਵੱਡਾ ਝਟਕਾ ਫਿਰ ਤੋਂ ਲੱਗਿਆ। ਸੁਪਰਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ ਹੋਈ ਹੈ। ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਚਰਚਿਤ ਸੁਪਰਸਟਾਰ ਜਾਫੀ ਤੇ ਨੀਟੂ ਸਰਪੰਚ ਦੇ ਭਰਾ ਗੋਰਾ ਸਮਾਲਸਰ ਦਾ ਜਿਹੜਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਦੇ ਨਾਲ ਕਬੱਡੀ ਜਗਤ ਪਿੰਡ ਸਮਾਲਸਰ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੈ। ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ DMC ਲੁਧਿਆਣਾ ਵਿਖੇ ਜੇਰੇ ਲਾ ਸੀ ਤੇ ਗੋਰਾ ਸਮਾਲਸਰ ਨੇ ਆਪਣੇ ਪਿੰਡ ਜਾਂ ਖੇਡ ਕੈਰੀਅਰ ਦੇ ਦੌਰਾਨ ਕਬੱਡੀ ਦੇ ਖੇਤਰ ਦੇ ਵਿੱਚ ਵੱਖਰੀ ਪਛਾਣ ਬਣਾਈ ਹੈ। ਉਹ ਮੁਕਤਸਰ ਫਰੀਦਕੋਟ ਕਬੱਡੀ ਕਲੱਬ ਫਰੈਂਡਸ ਕਲੱਬ ਕਬੱਡੀ ਕਲੱਬ ਜਿਹੜਾ ਫਰੈਂਡਸ ਬਾਜਾਖਾਨਾ ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਦੇ ਵੱਲੋਂ ਖੇਡਿਆ। ਆਪਣੀ ਸ਼ਾਨਦਾਰ ਖੇਡ ਅਤੇ ਜਾਫੀ ਵਜੋਂ ਮਜ਼ਬੂਤ ਪ੍ਰਦਰਸ਼ਨ ਸਦਕਾ ਉਸਨੇ ਕਈ ਜਿਹੜਾ ਖੇਡ ਮੇਲਿਆਂ ਦੇ ਵਿੱਚ ਬੈਸਟ ਜਾਫੀ ਦਾ ਵੀ ਖਿਤਾਬ ਹਾਸਲ ਕੀਤਾ। 2015 ਦੇ ਵਿੱਚ ਕੁਝ ਘਰੇਲੂ ਮਜਬੂਰੀਆਂ ਦੇ ਕਾਰਨ ਉਹ ਕੁਝ ਸਮੇਂ ਦੇ ਲਈ ਕਬੱਡੀ ਤੋਂ ਦੂਰ ਹੋਇਆ। ਹਾਲਾਂਕਿ ਖੇਡ ਪ੍ਰਤੀ ਉਸਦਾ ਜਜ਼ਬਾ ਬਰਕਰਾਰ ਰਿਹਾ ਤੇ ਮਿਹਨਤ ਕਰਕੇ ਉਸਨੇ ਸਾਲ 2018 ਚ ਮੁੜ ਕਬੱਡੀ ਦੇ ਮੈਦਾਨ ਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਜਿਹੜੀਆਂ ਟੀਮਾਂ ਦੇ ਲਈ ਵੀ ਮੰਗਵਾਂ ਖਿਡਾਰੀ ਰਿਹਾ। ਗੋਰਾ ਸਮਾਲਸਰ ਕਬੱਡੀ ਜਗਤ ਦੇ ਵਿੱਚ ਰਹੀ ਦੇਣ ਨੂੰ ਖੇਡ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਤੇ ਉਸਦੇ ਦੇਹਾਂਤ ਦੇ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਕਬੱਡੀ ਜਗਤ ਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰਿਵਾਰਕ ਜਾਣਕਾਰੀ ਅਨੁਸਾਰ ਉਸਦਾ ਅੰਤਮ ਸੰਸਕਾਰ ਅੱਜ ਸ਼ਾਮ ਜਿਹੜਾ 4:30 ਵਜੇ ਕੀਤਾ ਗਿਆ। ਇਸਦਾ ਭਰਾ ਜਿਹੜਾ ਮੌਜੂਦਾ ਸਰਪੰਚ ਹੈ ਤੇ ਮ੍ਰਿਤਕ ਦੀ ਇੱਕ ਕੁੜੀ ਹੈ ਜੋ ਕਿ ਅਡੋਪਟ ਕੀਤੀ ਹੋਈ ਸੀ। ਤਿੱਲੋਂ ਦੋਸਤੋ ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਤੂਤ ਜਿਉਂਦੇ ਜੀ ਹਰ ਪਾਸਿਓਂ ਕਹਿੰਦੇ ਤੰਗੀ ਦੇ ਨਾਲ ਜੂਝਦਾ ਰਿਹਾ ਪਰ ਹੁਣ ਮਰੇ ਤੋਂ ਬਾਅਦ ਪੈਸਿਆਂ ਦਾ ਕਹਿੰਦੇ ਮੀਂਹ ਵਰਾ ਦਿੱਤਾ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ, ਬਿਲਕੁਲ ਬਾਈ ਜੀ ਇਹੀ ਗੱਲਾਂ ਬਾਤਾਂ ਨੇ। ਦੂਸਰੇ ਪਾਸੇ ਪੰਜਾਬ ਸੂਬਾਈ ਕੋਟਾ ਦਾਖਲੇ ਦੇ ਵਿੱਚ ਜਿਹੜਾ 525 ਉਮੀਦਵਾਰ ਅਯੋਗ ਕਰਾਰ ਕਰ ਦਿੱਤੇ ਗਏ ਗਲਤ ਰਿਹਾਇਸ਼ੀ ਦਾਅਵਿਆਂ ਦੇ ਕਾਰਨ MBBS ਅਤੇ BDS ਕੋਟੇ ਦੇ ਲਈ ਜਿਹੜਾ ਇਹ ਅਯੋਗ ਕੀਤੇ ਗਏ ਹੈ। ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿੱਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਜਿਹੜਾ ਕਰ ਦਿੱਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਜਿਹੜਾ ਉਹਨੇ 85% ਪੰਜਾਬ ਰਾਜ ਕੋਟੇ ਦੇ ਤਹਿਤ MBBS ਅਤੇ BDS
ਦਾਖਲਿਆਂ ਦੇ ਲਈ ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿੱਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਕੀਤਾ ਹੈ ਤੇ ਅਯੋਗਤਾ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਯੋਗਤਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ ਦੇ ਉੱਤੇ ਕੀਤੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰਾਂ ਨੇ ਇਕ ਤੋਂ ਵੱਧ ਰਾਜਾਂ ਦੇ ਵਿੱਚ ਰਾਜ ਕੋਟੇ ਦੀਆਂ ਸੀਟਾਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਡਬਲ ਡਿਮ ਸਾਈਲ ਜਿਹੜਾ ਦੋਹਰੀ ਰਿਹਾਇਸ਼ ਕਿਹਾ ਜਾਂਦਾ ਹੈ ਤੇ ਅਯੋਗਤਾਵਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵੱਲੋਂ 10 ਜੁਲਾਈ ਨੂੰ ਜਾਰੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਧਾਰਾ 11 ਦੇ ਤਹਿਤ ਕੀਤੀਆਂ ਨੇ। ਇਸ ਸਾਲ

0: ਪ੍ਰਮਾਣ ਪੱਤਰ ਹਲਫ਼ਨਾਮਾ ਦੇਣ ਦੀ ਮੰਗ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਚ ਰਾਜ ਕੋਟੇ ਦੇ ਲਾਭ ਦੀ ਮੰਗ ਨਹੀਂ ਕੀਤੀ ਹੈ। ਗਲਤ ਘੋਸ਼ਨਾਵਾਂ ਕਾਰਨ ਦਾਖਲਾ ਰੱਦ ਹੋ ਸਕਦਾ ਤੇ ਕਾਨੂੰਨੀ ਕਾਰਵਾਈ ਉਹਦੇ ਉੱਤੇ ਹੋ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਅਯੋਗ ਘੋਸ਼ਿਤ ਕਰਕੇ BFUHS ਨੇ ਇਕ ਵਾਰ ਫਿਰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਗਲਤ ਰਿਹਾਇਸ਼ੀ ਦਾਅਵਿਆਂ ਦੇ ਨਾਲ ਨਾ ਸਿਰਫ ਦਾਖਲੇ ਰੱਦ ਹੋਣਗੇ ਸਗੋਂ ਉਮੀਦਵਾਰਾਂ ਨੂੰ ਭਵਿੱਖ ਦੇ ਮੌਕਿਆਂ ਤੋਂ ਵੀ ਵਾਂਝਾ ਜਿਹੜਾ ਹੋਣਾ ਪੈ ਸਕਦਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਸ ਤੋਂ ਬਾਅਦ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਫੈਸਲਾ ਸੁਣਾਇਆ ਇਲਾਹਾਬਾਦ ਹਾਈ ਕੋਰਟ ਨੂੰ। ਕਾਂਗਰਸ ਆਗੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਿਚ ਅੱਗੇ ਕਾਰਵਾਈ ਨਾ ਕਰਨ ਦੇ ਲਈ ਆਖਿਆ ਗਿਆ ਹੈ। ਸਿਖਰਲੀ ਅਦਾਲਤ ਨੇ CBI ਅਤੇ ED ਨੂੰ ਵੀ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਦਰਜ ਇਸ ਮਾਮਲੇ ਚ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਹਿ ਦਿੱਤਾ ਗਿਆ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਗਾਂਧੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਕਰਨਾਟਕ ਦੇ ਰਹਿਣ ਵਾਲੇ ਐਸ ਵਿਗਨੇਸ਼ ਸ਼ਸ਼ੀਰ ਜਿਸਨੇ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਸੀ CBI ਅਤੇ ED ਨੂੰ ਨੋਟਿਸ ਜਾਰੀ ਕੀਤੇ ਹੈ। ਇਹ ਬੈਂਚ ਹਾਈਕੋਰਟ ਦੇ ਹੁਕਮ ਵਿਰੁੱਧ ਗਾਂਧੀ ਦੇ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਤੇ ਅਦਾਲਤ ਨੇ ਹਾਈਕੋਰਟ ਨੂੰ ਨਿਰਦੇਸ਼ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਵਿਚ ਅਗਲੀ ਸੁਣਵਾਈ ਦੀ ਤਾਰੀਖ ਤੱਕ ਆਪਣੀ ਅਗਲੀ ਸੁਣਵਾਈ ਨੂੰ ਮੁਲਤਵੀ ਰੱਖੇ। ਦੂਸਰੇ ਪਾਸੇ BJP ਨੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਬਾਦਲ ਤੇ ਸ੍ਰੀਮਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਜਿਹੜੀ ਹੈ ਥਾਂ ਮਿਲ ਗਈ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੂੰ ਭਾਜਪਾ ਦਾ ਖਜ਼ਾਨਚੀ ਬਣਾਇਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਅੱਜ ਅਹੁਦੇਦਾਰਾਂ ਦੀ ਇਕ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਜਿਸਦੇ ਵਿਚ ਪੁਰਾਣੇ ਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ। ਇਸ ਬਦਲਾਅ ਦੇ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਤੇ ਸੀਨੀਅਰ RSS ਦੇ ਨੇਤਾ ਆਪਣੇ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਦੇ ਵਿਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁਤਰਾ ਰਾਜੇ ਦੀ ਜਿਹੜੀ ਥਾਂ ਨੂੰ ਵੀ ਬਰਕਰਾਰ ਰੱਖਿਆ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਵੀ ਸ਼ਾਮਲ ਕੀਤਾ ਤੇ ਨਵੇਂ ਜਨਰਲ ਸਕੱਤਰਾਂ ਚ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਇਰਾਨੀ ਦੀ ਵੀ ਵਾਪਸੀ ਹੋਈ ਹੈ। ਪੰਜਾਬ ਮਾਮਲਿਆਂ ਦੇ ਮੌਜੂਦਾ ਅਬਜ਼ਰਵਰ ਸਤੀਸ਼ ਪੁਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ ਜਦੋਂ ਕਿ ਵਿਨੋਦ ਤਾਵੜੀ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਦੇ ਵਜੋਂ ਸੂਚੀ ਦੇ ਵਿਚ ਬਣੇ ਹੋਏ ਨੇ। ਇਸ ਸੂਚੀ ਦੀ ਖਾਸ ਗੱਲ ਵਣਜ ਮੰਤਰੀ ਪਿਊਸ਼ ਗੋਇਲ ਦੀ ਭਾਜਪਾ ਦੇ ਖਜ਼ਾਨਚੀ ਦੇ ਵਜੋਂ ਨਿਯੁਕਤੀ ਹੈ। ਇਹ ਦੇਖਣਾ ਬਾਕੀ ਹੋਵੇਗਾ ਕਿ ਗੋਇਲ ਨੂੰ ਭਾਜਪਾ ਦੇ ਇਕ ਵਿਅਕਤੀ ਇਕ ਅਹੁਦਾ ਨਿਯਮ ਦੇ ਤਹਿਤ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਵੇਗਾ ਜਾਂ ਨਹੀਂ। ਇਸ ਤੋਂ ਇਲਾਵਾ ਉੱਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਦੇ ਵਜੋਂ ਬਣੇ ਰਹਿਣਗੇ ਤੇ ਉੱਥੇ ਹੀ ਤਰੁਣ ਝੁੱਗ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ ਜਦਕਿ RSS ਦੇ ਸੀਨੀਅਰ ਆਗੂ BL ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਦੇ ਵਜੋਂ ਬਣੇ ਰਹਿਣਗੇ ਤੇ ਨਵੀਂ ਸੂਚੀ ਦੇ ਵਿਚ 13 ਮੀਤ ਪ੍ਰਧਾਨ 8 ਜਨਰਲ ਸਕੱਤਰ ਨੇ ਜਦੋਂ ਕਿ ਅਰੁਣ ਸਿੰਘ ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਟੀਮ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਦੇ ਵਿਚ ਰੱਖ ਕੇ ਬਣਾਈ ਗਈ ਦੱਸੀ ਜਾ ਰਹੀ ਹੈ ਤੇ ਨਿਤਿਨ ਨਬੀਨ ਦੀ ਅੱਜ ਦੀ ਸੂਚੀ ਦੇ ਵਿਚ ਪੰਜਾਬ UP ਅਤੇ ਉੱਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ। ਇਨ੍ਹਾਂ ਸੂਬਿਆਂ ਦੇ ਵਿਚ ਅਗਲੇ ਸਾਲ ਚੋਣਾਂ ਜਿਹੜੀਆਂ ਹੋਣਗੀਆਂ। ਲੋ ਦੋਸਤੋ, ਅੱਗੇ ਖਬਰਾਂ ਹੋਰ ਸਾਂਝੀਆਂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ। ਉਨ੍ਹਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਖਾਸ ਮੁੱਦਿਆਂ ਦੇ ਉੱਤੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਕਿਵੇਂ ਲੱਗਿਆ ਵੀਕਐਂਡ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਤੇ ਵੀਕਐਂਡ ਦੀ ਕਿਹੜੀ ਗੱਲ ਹੈਗੀ ਜੀ, ਸਦਾ ਦੀਵਾਲੀ ਸਾਧਕੀ ਤੇ ਚੱਤੋ ਪੈਰ ਬਸੰਤ
0: ਜੀ, ਲੌਂਗ ਵੀਕਐਂਡ ਆ ਗਿਆ। ਮੈਂ ਕਿਹਾ ਤੁਹਾਡੇ ਲਈ ਐਤਕੀ ਜੀ।
1: ਨਹੀਂ, ਸਾਡੇ ਕੋਈ ਲੌਂਗ ਵੀਕਐਂਡ ਨਹੀਂ ਆਇਆ ਜੀ।
0: ਅੱਜ ਦੀ ਛੁੱਟੀ ਸੀ,
1: ਸੈਚਰਡੇ ਸੰਡੇ ਨਹੀਂ। ਸਾਨੂੰ ਕੋਟ ਦੇ ਵਿੱਚ ਕਦੀ ਛੁੱਟੀ ਹੁੰਦੀ ਜੀ?
0: ਓਕੇ ਜੀ, ਉਦਾਂ ਹੋਈ ਮਤਲਬ ਕਿ ਸਕੂਲਾਂ ਚ ਹੋਈ ਸੀਗੀ?
1: ਹਾਂਜੀ, ਪੰਜਾਬ ਸਰਕਾਰ ਦੀ ਹੋਏਗੀ, ਬਟ ਕੋਰਟਸ ਜਿਹੜੀਆਂ ਹੁੰਦੀਆਂ ਨਾ ਜੀ, ਇਹ ਹਾਈ ਕੋਰਟ ਦੇ ਅੰਡਰ ਹੁੰਦੀਆਂ, ਸੁਪਰੀਮ ਕੋਰਟ ਦੇ ਅੰਡਰ। ਉੱਥੇ ਜਿਹੜੀਆਂ ਸਾਡੀਆਂ ਛੁੱਟੀਆਂ ਤਾਂ ਜਿਹੜੀਆਂ ਹੁੰਦੀਆਂ ਨਾ ਜੀ, ਇਹ ਸਪੈਸੀਫਾਈ ਮਤਲਬ ਕੈਲੰਡਰ ਜਦੋਂ ਬਣਦਾ ਉਦੋਂ ਹੀ ਹੋ ਜਾਂਦੀਆਂ ਜੀ, ਸਾਲ ਪਹਿਲਾਂ ਜਿਹੜਾ ਆ
0: ਜੀ।
1: ਕਿਉਂਕਿ ਦੋ ਦੋ ਮਹੀਨੇ

0: ਪਹਿਲਾਂ ਤਰੀਕਾਂ ਜਿਹੜੀਆਂ ਪਈਆਂ ਹੁੰਦੀਆਂ ਤੇ ਇਸ ਕਰਕੇ ਫਿਰ ਛੁੱਟੀ ਵਾਲੇ ਦਿਨ ਕੇਸ ਨਹੀਂ ਰੱਖੇ ਜਾਂਦੇ
1: ਜੀ
0: ਤੇ ਛੁੱਟੀਆਂ ਪਹਿਲਾਂ ਹੀ ਡਿਫਾਈਂਡ ਹੁੰਦੀਆਂ ਕਿ ਆਹ ਛੁੱਟੀ ਹੈਗੀ ਆ ਜੀ, ਅਰਜਨ
1: ਬਿਲਕੁਲ
0: ਕੇਸ ਛੁੱਟੀ ਕੋਈ ਨਹੀਂ ਹੁੰਦੀ ਜੀ।
1: ਜੀ
0: ਹਾਂਜੀ, ਬਾਕੀ ਜਿਹੜਾ ਹੈਗਾ ਆ ਜੀ ਅੱਜ ਮੀਡੀਆ ਰਿਪੋਰਟ ਜਿਹੜੀਆਂ ਆ
1: ਬਿਲਕੁਲ
0: ਉਹ
1: ਜੀ
0: ਬੜੀਆਂ
1: ਆਰਟੀਕਲ
0: ਡਿਸਕਸਿੰਗ ਆ ਜੀ, ਬਹੁਤ ਜ਼ਿਆਦਾ ਹੈ। ਹਾਂਜੀ
1: ਜੀ
0: ਬੜੀਆਂ ਡਿਸਕਸਿੰਗ ਐਂਡ ਅਸਟੋਨਿਸ਼ਿੰਗ
1: ਜੀ
0: ਦੋਨੋਂ ਹੀ ਆ ਜੀ, ਹੈਰਾਨ
1: ਬਿਲਕੁਲ
0: ਕਰਨ ਵਾਲੀਆਂ ਵੀ ਆ ਤੇ ਮਾੜੀਆਂ ਵੀ ਆ ਜੀ।
1: ਮਾੜੀਆਂ ਵੀ ਜੀ,
0: ਮਾੜੀਆਂ ਇਸ ਗੱਲੋਂ ਆ ਜੀ ਕਿ ਨੋ ਡਾਊਟ ਕਿ ਸਾਡੀ ਪੋਲਿਟਿਕਸ ਦੇ ਵਿੱਚ ਜਿਹੜਾ ਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਹੀ ਮੁੱਖ ਮੰਤਰੀ ਤੇ ਪਰਿਵਾਰ ਤੇ ਮਤਲਬ ਆਪਣੇ ਉਹਨਾਂ ਦੇ ਅਹੁਦੇ ਦਾ ਇਨਫਲੂਐਂਸ ਵਰਤਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ।
1: ਜੀ
0: ਉਦੋਂ ਤਾਂ ਬਹੁਤ ਮਤਲਬ ਜਿਹੜੇ ਹੈਗੇ ਆ ਬਹੁਤ ਕਮੇਟੀ ਵੀ ਬਣੀ, ਉਸ ਕਮੇਟੀ ਨੇ ਜਿਹੜੀ ਜਾਂਚ ਵੀ ਕੀਤੀ ਉਹਦੇ ਵਿੱਚ ਕੋਈ ਉਹਨਾਂ ਨੇ ਕਿਹਾ ਜੀ ਕਿ ਪਰਿਵਾਰ ਜਿਹੜਾ ਆ ਉਹਦੇ ਸਟੇਟਸ ਦੇ ਵਿੱਚ ਫਰਕ ਪੈ ਗਿਆ ਜੀ,
1: ਜੀ
0: ਤੇ ਉਹ ਇਹ ਬਾਹਰ ਜਦੋਂ ਜਾਂਦੇ ਹੈਗੇ ਆ ਤੇ ਉਦੋਂ ਆਪਣਾ ਜਿਹੜਾ ਆ ਇਨਫਲੂਐਂਸ ਵਰਤਦੇ ਹੈਗੇ ਆ, ਉਹ ਦੱਸਦੇ ਆ ਕਿ ਅਸੀਂ ਜਿਹੜਾ ਆ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਆ।
1: ਜੀ
0: ਇੱਥੇ ਕੁ ਤੱਕ ਫਾਈਂਡਿੰਗਸ ਹੀ ਆਈਆਂ ਸੀਗੀਆਂ ਜੀ, ਤੇ
1: ਜੀ
0: ਰਿਟਨ ਦੇ ਵਿੱਚ ਇੰਨੀਆਂ ਫਾਈਂਡਿੰਗ ਸੀ, ਬਟ ਔਨ ਦਾ ਗਰਾਊਂਡ ਜਿਹੜਾ ਹੈਗਾ ਆ ਦੰਤ ਕਥਾਵਾਂ ਤਾਂ ਬਹੁਤ ਆ ਜੀ।
1: ਬਿਲਕੁਲ ਆ ਜੀ, ਪਰ ਜੋ ਅੱਜ
0: ਪਰ
1: ਸਹੀ ਸਾਹਿਬ
0: ਅੱਜ ਦਾ ਜਿਹੜਾ
1: ਖੁਲਾਸੇ ਹੋਏ ਆ ਉਹਦੇ ਉੱਤੇ ਕੋਈ ਸਮੇਂ ਦੀ ਸਰਕਾਰ ਨੇ ਕੋਈ ਅਜੇ ਤੱਕ ਬਿਆਨਬਾਜ਼ੀ ਨਹੀਂ ਕੀਤੀ, ਜਾਂ ਕੱਲ ਤੱਕ ਖਬਰਾਂ ਲੱਗਣਗੀਆਂ ਫਿਰ ਹੀ ਇਹ ਸਾਰਾ ਕੁਝ ਆਏਗਾ। ਜਿਵੇਂ ਕਿ 9 ਪੰਨਿਆਂ ਦੀ ਜਿਹੜੀ ਇੱਕ ਰਿਪੋਰਟ ਆਈ ਹੈ ਜਾਂ ਰਿਪੋਰਟ ਕਾਹਦੀ ਹੈ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਤੀਆਂ ਨੇ, 9 ਪੇਜ ਦੀ ਚਿੱਠੀ ਜੋ ਆਪਣੇ DGP ਨੂੰ ਮਿਲੀ ਹੈ, ਤੇ ED ਦਾ ਜਿਹੜਾ ਮੁਹਾਲੀ ਦੇ ਵਿੱਚ ਇੱਕ ਰੇਡ ਹੋਈ ਸੀ ਪਹਿਲੇ ਸਮਿਆਂ ਦੇ ਵਿੱਚ, ਉਹ ਮਸਲਾ ਕਾਫੀ ਜਿਹੜਾ CMO ਆਫਿਸ ਤੱਕ ਦਾ ਅਧਿਕਾਰੀਆਂ ਦੇ ਨਾਲ ਜੁੜਦਾ ਵੀ ਨਜ਼ਰ ਆਉਂਦਾ ਸੀ, ਤੇ ਉਹ ਚਾਹੇ ਟਰਾਂਸਫਰ ਹੋਣ ਕਿਸੇ ਦੇ, ਚਾਹੇ CLU ਹੋਣ ਤੇ ਚਾਹੇ ਕੋਈ ਹਥਿਆਰਾਂ ਦੇ ਲਾਇਸੈਂਸ ਹੋਣ ਜੀ, ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਕਿਵੇਂ ਸਾਰਾ ਕੁਝ ਹਾਸਲ ਕੀਤਾ ਜਾਣਾ ਯੋਜਨਾਬੰਦ ਤਰੀਕੇ ਨਾਲ ਚੱਲਦਾ ਸੀ, ਤੇ ਉਹ ਸਾਰਾ ਸਿਲਸਿਲਾ ਨਾਲ ਨਾਲ। ਸੈਣੀ ਸਾਹਿਬ ਚਲੋ ਮੈਂ ਸਵਾਲ ਤੁਹਾਡੇ ਲਈ ਦੂਸਰਾ ਵੀ ਨਾਲ ਹੀ ਕਰ ਦਿੰਦਾ, ਇਹਦੇ ਨਾਲ ਹੀ ਜੁੜਿਆ ਉਹ ਵੀ ਹੈ, ਤੇ CM ਮਾਨ ਸਾਹਿਬ ਜਿਹੜੇ ਨੇ ਉਹਨਾਂ ਦੀ ਵਾਈਫ ਦਾ ਵੀ ਜ਼ਿਕਰ ਆਇਆ, ਇੱਕ ਜਿਹੜੀ ਕਾਫੀ FIR ਵੀ ਸਾਹਮਣੇ ਨਜ਼ਰ ਆ ਰਹੀ ਹੈ। ਪਰ ਹਾਂਜੀ
0: ਜੀ ਜੀ ਜੀ ਮੈਂ ਉਹਦਾ ਦੱਸ ਦਿੰਦਾ ਸਰ
1: ਜੀ,
0: ਜਿਹੜਾ ED ਦੀ ਚਿੱਠੀ ਹੈਗੀ ਨਾ ਜੀ ਉਹਦੇ ਵਿੱਚ ਤਾਂ ਮੁੱਖ ਮੰਤਰੀ ਦਾ ਆਫਿਸ CMO ਜਿਹੜਾ ਹੈਗਾ ਆ ਉਹ ਘੇਰੇ ਚ ਆਉਂਦਾ ਆ, ਉਹਨਾਂ ਨੇ ਬਕਾਇਦਾ ਤੌਰ ਤੇ ਰਿਕਾਰਡਿੰਗ ਵੀ ਕੀਤੀਆਂ ਕੋਈ ਲੋਕਾਂ ਦੀਆਂ ਗੱਲਬਾਤ,
1: ਬਿਲਕੁਲ
0: ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਤੁਹਾਡੇ CMO ਦੇ ਵਿੱਚ ਟਰਾਂਸਫਰ ਬਦਲੇ, ਪੋਸਟਿੰਗ ਬਦਲੇ ਹੈ ਜੀ, ਉਹ ਪੈਸੇ ਲਏ ਜਾਂਦੇ ਹੈਗੇ ਸੀ, ਤੇ ਬਹੁਤ ਮੁੱਖ ਮੰਤਰੀ ਦੇ ਨੇੜਲੇ ਬੰਦਿਆਂ ਤੱਕ ਜਿਹੜੀ ਆ ਉਹਨਾਂ ਨੇ ਕਿਹਾ ਵੀ DGP ਨੂੰ ਦੇਤਾ ਕਿ ਇਹਦੇ ਤੇ FIR ਦਰਜ ਕਰਕੇ ਤੇ ਇਨਵੈਸਟੀਗੇਟ ਕਰੋ
1: ਜੀ।
0: ਹੁਣ ਸਵਾਲ ਇਹ ਹੈਗਾ ਆ ਕਿ ਗ੍ਰਹਿ ਮੰਤਰੀ ਜਿਹੜਾ ਹੈਗਾ ਆ ਮੁੱਖ ਮੰਤਰੀ ਸਾਹਿਬ ਹੀ ਹੈਗੇ ਆ ਜੀ, ਤੇ DGP ਗ੍ਰਹਿ ਮੰਤਰਾਲੇ ਦੇ ਥੱਲੇ ਆਉਂਦੇ ਹੈਗੇ, DGP ਉਹਨਾਂ ਦੇ ਉੱਤੇ ਜਿਹੜਾ ਆ ਕਾਰਵਾਈ ਕਿੱਦਾਂ ਕਰ ਦੇਣਗੇ ਜੀ। ED ਨੇ ਵੀ ਆਪਣਾ ਕੰਮ ਜਿਹੜਾ ਆ ਅਧੂਰਾ ਕੀਤਾ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਨੂੰ ਚੁੱਪ ਕਰਕੇ ਜੋ ਇਹਨਾਂ ਨੂੰ ਭੇਜਦੇ ਹੈਗੇ ਆ ਚੁੱਪ ਕਰਕੇ ਜਿਹੜਾ ਹੈਗਾ ਆ ਹਾਈ ਕੋਰਟ ਨੂੰ ਜਿਹੜਾ ਆ ਉੱਥੇ ਪਟੀਸ਼ਨ ਦਾਇਰ ਕਰ ਦਿਓ ਕਿ ਦੈਟ ਇਜ਼ ਦਾ ਐਵੀਡੈਂਸ
1: ਜੀ,
0: ਤੇ ਇਹਦੇ ਤੇ ਜਿਹੜਾ ਆ DGP ਨੂੰ ਡਾਇਰੈਕਸ਼ਨ ਦਿੱਤੀਆਂ ਜਾਣ ਕੇ ਪਰਚਾ ਦਰਜ ਕਰੇ
1: ਜੀ,
0: ਆਪਣੇ ਆਪ ਪਰਚਾ ਦਰਜ ਹੋ ਜਾਂਦਾ ਜੀ
1: ਜੀ।
0: ਉਹ ਸਿੱਧਾ ਜੇ DGP ਨੂੰ ਤੁਸੀਂ ਕਹੋਗੇ DGP ਡੇਅਰ ਹੀ ਨਹੀਂ ਕਰੇਗਾ, ਐਕਟਿੰਗ DGP ਆ ਉਹ ਡੇਅਰ ਹੀ ਨਹੀਂ ਕਰੇਗਾ, ਉਹਦੇ ਤਾਂ ਮਤਹਿਤ ਹੈਗਾ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਤਾਂ ਚੀਜ਼ ਜਿਹੜੀ ਉਹਨਾਂ ਕੋਲੋਂ ਐਕਸਪੈਕਟ ਕਰਨੀ ਜਿਹੜੀ ਹੈਗੀ ਆ
1: ਜੀ
0: ਉਹ ਗਲਤ ਆ ਜੀ।
1: ਜਸਟਿਸ ਰਣਜੀਤ ਸਿੰਘ ਜਿਹੜੇ ਨੇ ਕਾਫੀ ਜਿਹੜੇ ਕਹਿ ਸਕਦੇ ਇੱਕ ਸ਼ਕਤੀਸ਼ਾਲੀ ਵੀ ਕਹਿ ਲੋ ਜਾਂ ਫਿਰ ਕਹਿ ਲੋ ਜਿੰਮੇਵਾਰ ਇਨਸਾਨ ਨੇ, ਉਹਨਾਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ, ਉਹਨਾਂ ਨੇ ਸ਼ਿਕਵਾ ਵੀ ਨਾਲ ਨਾਲ ਜਿਤਾਇਆ ਕਿ ਜਿਹੜੀ DGP ਨੂੰ ਇਹ ਜਿਹੜੀ FIR ਕਰਨ ਦੀ ਜਾਂ ਉਹ ਕਹਿੰਦੇ ਕਿ ਮੇਰੀ ਸਮਝੋ ਵੀ ਬਾਹਰ ਹੈ ED ਨੂੰ, ਮਤਲਬ ਕਿ ED ਨੇ ਕਾਹਤੋਂ ਇਹ ਕੀਤਾ ਹੈ, ਕਿ ਉਹ ਇਨਸਾਫ ਕਰ ਪਾਉਣਗੇ?
0: ਭਾਰੇ ਸਾਹਿਬ ਤੁਸੀਂ ਤਾਂ ਅਲੰਕਾਰ ਬੜੀ ਛੇਤੀ ਲਾ ਦਿੰਦੇ ਆ ਲੋਕਾਂ ਦੇ ਨਾਂ ਨਾਲ ਜੀ, ਵੀ ਬੜੇ ਜ਼ੋਰਦਾਰ ਤੇ ਬੜੇ ਅਸਰਦਾਰ। ਜਦੋਂ ਲੋਕੀ ਅਹੁਦਿਆਂ ਤੇ ਹੁੰਦੇ ਆ ਉਹਨਾਂ ਦਾ ਕੰਮ ਵਿਚਾਰੇ ਜਾਂਦੇ ਹੁੰਦੇ ਆ ਸਰ, ਬਾਅਦ ਚ ਆ ਕੇ ਜਿਹੜੀਆਂ ਗੱਲਾਂ ਕਰਨੀਆਂ ਮੈਂ ਦੱਸ ਦਿੰਦਾ, ਹੁਣ ਜਿਹੜੀ ਗੱਲ ਹੈਗੀ ਆ ਜੋ ਮੇਰੇ ਮਨ ਚ ਹੈਗੀ ਉਹ ਵੀ ਮੈਂ ਦੱਸ ਦਿੰਦਾ, ਜਿਹੜਾ ਤੁਸੀਂ ਅਲੰਕਾਰ ਲਾਏ ਆ ਉਹ ਡਿਜਰਵ ਨਹੀਂ ਕਰਦੇ। ਹਾਂਜੀ, ਉਹ ਠੀਕ ਗੱਲ ਹੈਗੀ ਆ ਕਿ ਮੀਡੀਆ ਦੇ ਵਿੱਚ ਆ ਕੇ ਜਿਹੜੀ ਹੈਗੀ ਬੂਸਟਿੰਗ ਕਰਨੀ ਬੜੀ ਸੌਖੀ ਹੁੰਦੀ ਆ
1: ਜੀ।
0: ਆਪਾਂ ਗੱਲ ਕਰਨ ਤੋਂ ਪਹਿਲਾਂ ਇਹ ਕਿਹਾ ਮੀਡੀਆ ਰਿਪੋਰਟਾਂ ਅਨੁਸਾਰ, ਕਿਉਂਕਿ ਆਪਣੇ ਕੋਲ ਵੋਟ ਇਨ ਹੈਂਡ ਹੈ ਇਸ ਵੇਲੇ ਕੋਈ ਨਹੀਂ ਹੈ, ਮੀਡੀਆ ਦੀ ਰਿਪੋਰਟ ਆ ਉਹਦੇ ਤੇ ਡਿਸਕਸ਼ਨ ਕਰ ਰਹੇ ਹੈਗੇ ਆ ਜੀ। ਹਾਂਜੀ, ਕੋਈ ਬੂਸਟਿੰਗ ਵਾਲੀ ਗੱਲ ਨਹੀਂ ਕਰਦੇ
1: ਜੀ।
0: ਦੂਜਾ ਸਰ ਆਇਆ ਹੈਗਾ ਆ ਜੀ ਮੀਡੀਆ ਰਿਪੋਰਟਾਂ ਦੇ ਵਿੱਚ ਹੀ, ਜਿਹੜਾ ਆ ਕਿ ਦੋ ਸਰ ਰਿੱਟ ਹੋਈਆਂ
1: ਜੀ
0: ਹਾਈ ਕੋਰਟ ਚ।
1: ਹਾਂਜੀ,
0: ਇੱਕ ਰਿੱਟ ਕਹਿ ਰਹੀ ਹੈਗੀ ਆ ਕਿ ਇੱਕ ਰੇਪ ਕੇਸ ਦੀ ਕੋਈ ਵਿਕਟਿਮ ਉਹਦਾ ਫਾਦਰ ਜਿਹੜਾ ਹੈਗਾ ਆ ਉਹ ਕਹਿ ਰਿਹਾ ਆ ਕਿ ਮੇਰੀ ਬੇਟੀ ਦਾ ਕੇਸ ਜਿਹੜਾ ਆ ਉਹ ਕਿਸੇ DGP ਨੂੰ ਕਹਿ ਕੇ ਤੇ ਕਿਸੇ ਅੱਛੇ ਰੈਂਕ ਦੇ ਆਫੀਸਰ ਨੂੰ ਜਾਂ ਉਹਦੀ ਸੁਪਰਵੀਜ਼ਨ ਦੇ ਵਿੱਚ ਜਾਂ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਵਿੱਚ ਸੌਂਪਿਆ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਸਾਡੇ ਤੇ ਇਨਫਲੂਐਂਸ ਬਣਾਇਆ ਜਾ ਰਿਹਾ ਆ ਵੀ ਕੇਸ ਨੂੰ ਵਿਦਡਰਾ ਕਰਨ ਵਾਸਤੇ, ਜਾਂ ਦੂਜੇ ਪਾਸੇ ਜਿਹੜੇ ਬੰਦੇ ਹੈਗੇ ਆ ਉਹਨਾਂ ਦਾ ਇਨਫਲੂਐਂਸ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੀ ਵਾਈਫ ਤੱਕ ਹੈਗਾ ਆ ਜੀ।
1: ਜੀ,
0: ਤੇ ਜੋ ਉਹਨੇ ਆਪਣਾ ਸ਼ੰਕਾ ਪ੍ਰਗਟ ਕੀਤਾ ਜਾਂ ਜੋ ਚੀਜ਼ ਅਗਲਾ ਕਹਿ ਰਿਹਾ ਹੈ ਉਹਦੇ ਐਲੀਗੇਸ਼ਨ ਆ ਵੀ ਮੁੱਖ ਮੰਤਰੀ ਦੀ ਵਾਈਫ ਨੇ 5 ਕਰੋੜ ਰੁਪਇਆ ਉਹਨਾਂ ਕੋਲੋਂ ਮੰਗਿਆ ਆ FIR ਕੁਐਸ਼ ਕਰਾ ਦੇਣ ਦਾ।
1: ਜੀ,
0: ਹੁਣ ਇਹ ਜਿਹੜੀ ਚੀਜ਼ ਹੈਗੀ ਬੜੀ ਸੀਰੀਅਸ ਨੋਟ ਆ
1: ਬਿਲਕੁਲ,
0: ਬਟ ਐਟ ਦਾ ਸੇਮ ਟਾਈਮ ਜਿਹੜਾ ਬੰਦੇ ਕੋਲੋਂ ਮੰਗਿਆ ਆ ਉਹ ਨੀ ਦੋਸ਼ ਲਾ ਰਿਹਾ
1: ਜੀ,
0: ਜਿਹਨੂੰ ਇਸ ਚੀਜ਼ ਨਾਲ ਨੁਕਸਾਨ ਹੋਣਾ ਹੈਗਾ ਆ ਜਾਂ ਉਹਨਾਂ ਦੇ ਉਹ ਇਸ ਚੀਜ਼ ਦਾ ਕਹਿ ਰਿਹਾ ਹੈਗਾ ਜੀ।
1: ਜੀ,
0: ਹੋਣਗੇ ਕਿਸੇ ਦੇ ਕਿਸੇ ਨਾਲ ਰਿਲੇਸ਼ਨ ਹੋ ਵੀ ਸਕਦੇ ਹੈਗੇ ਆ ਜੀ, ਜਿੱਦਾਂ ਮਰਜ਼ੀ ਹੈਗੇ ਆ, ਬਟ ਹਾਉ ਹੀ ਕੈਨ ਸੇ
1: ਜੀ।
0: ਜੇ ਉਹ ਕਹਿ ਰਿਹਾ ਹੈਗਾ ਆ ਵੀ ਹਾਂਜੀ ਉਹਨੂੰ ਐਪਰੀਹੈਂਸ਼ਨ ਆ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ, ਉਹ ਕਹਿ ਰਿਹਾ ਸੀ ਕਿ ਮੇਰਾ ਕੇਸ ਜਿਹੜਾ ਆ ਉਹ CBI ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ।
1: ਬਿਲਕੁਲ ਜੀ,
0: ਹਾਂਜੀ, ਉਹ ਹਾਈ ਕੋਰਟ ਨੇ CBI ਨੂੰ ਟ੍ਰਾਂਸਫਰ ਤਾਂ ਨਹੀਂ ਕੀਤਾ
1: ਜੀ,
0: ਤੇ ਕੋਰਟਾਂ ਦੀਆਂ ਪ੍ਰੋਸੀਡਿੰਗ ਪ੍ਰਜ਼ੰਪਸ਼ਨ ਤੇ ਨਹੀਂ ਚੱਲਦੀਆਂ ਹੈਗੀਆਂ, ਅਸੰਪਸ਼ਨ ਤੇ ਨਹੀਂ ਚੱਲਦੀਆਂ ਜੀ ਵੀ ਹਾਂ ਜੀ ਉਹਨੇ ਏਦਾਂ ਕਿਹਾ ਤੇ ਉਹਨੇ ਏਦਾਂ ਮੰਗੇ ਤੇ ਉਹਨੇ ਉਦਾਂ ਲੈ ਜਾਂ ਏਦਾਂ ਕਰਕੇ, ਉਹ ਤਾਂ ਇਹ ਹੈਗਾ ਕਿ ਜੋ ਐਕਚੁਅਲੀ ਵਾਪਰਿਆ ਆ ਉੱਥੇ ਤੱਕ ਹੀ ਸੀਮਤ ਰਹਿਣਗੇ ਨਾ ਜੀ।
1: ਉਹਨਾਂ ਨੇ
0: DGP ਨੂੰ ਕਿਹਾ ਵੀ ਕਿਸੇ, ਹਾਂਜੀ ਨਹੀਂ ਹਾਂਜੀ ਵੀ ADGP ਰੈਂਕ ਦੇ ਕਿਸੇ ਆਫੀਸਰ ਨੂੰ ਇਹ ਜਿਹੜੀ ਆ ਦਿੱਤੀ ਜਾਵੇ ਜੀ। ਸੋ ਬੇਅਰ ਐਲੀਗੇਸ਼ਨ ਦੇ ਉੱਤੇ ਤਾਂ ਨਹੀਂ, ਪਰ ਖੈਰ ਜਿੱਥੇ ਤੱਕ ਮਾਨ ਸਾਹਿਬ ਕਹਿੰਦੇ ਵੀ ਅਸੀਂ ਕੱਟੜ ਇਮਾਨਦਾਰ ਆ ਜੀ, ਉੱਥੇ ਜਿਹੜੀ ਹੈਗੀ ਆ ਜਦੋਂ ਏਦਾਂ ਦੀਆਂ ਖਬਰਾਂ ਸੁਣਦੇ ਹੈਗੇ ਆ ਨਾ ਜੀ, ਤੇ ਫਿਰ ਮਨ ਟੁੱਟਦਾ ਜ਼ਰੂਰ ਆ ਜੀ, ਕਿਉਂਕਿ ਨਾਲ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਜਿਹੜਾ ਅਗਲਾ ਐਲੀਗੇਸ਼ਨ ਆ ਉਹ ਇਸ ਤੋਂ ਵੀ ਜ਼ਿਆਦਾ ਸੀਰੀਅਸ ਆ
1: ਜੀ।
0: ਉਹ ਇਹ ਆ ਕਿ ਇੱਕ ਰਿਟ ਪਟੀਸ਼ਨ ਦਾਇਰ ਹੋਈ ਹੈਗੀ ਆ ਆਰਮੀ ਅਥਾਰਟੀਜ਼ ਨੇ ਕੀਤੀ ਆ ਜੀ, ਯੂਨੀਅਨ ਆਫ ਇੰਡੀਆ ਨੇ ਇਹਦੇ ਤੇ ਆਪਣੇ ਜਿਹੜੇ ਆ ਪੰਜਾਬ ਸਰਕਾਰ ਨੂੰ ਮਤਲਬ ਇਸ ਚੀਜ਼ ਦੀਆਂ ਡਾਇਰੈਕਟਾਂ ਦੇਣ। ਕੋਈ ਹਿਲਟਨ ਹੋਟਲ ਆ ਜੀ, ਉਹਨੇ ਕਹਿੰਦੇ ਹੈਗੇ ਆ ਵੀ ਆਰਮੀ ਅਥਾਰਟੀਜ਼ ਦੀ ਜਿਹੜੀ ਆ ਜ਼ਮੀਨ ਅਨਕਰੋਚ ਕਰ ਲਈ ਆ ਤੇ ਉੱਥੇ ਕੰਸਟਰਕਸ਼ਨ ਕਰ ਰਿਹਾ, ਅਸੀਂ ਕਹਿੰਦੇ ਸਰਕਾਰ ਨੂੰ ਲਿਖਦੇ ਆ ਤੇ ਸਰਕਾਰ ਜਿਹੜੀ ਹੈਗੀ ਆ ਨਾ ਤਾਂ ਉਹਨੂੰ ਰਿਸਟ੍ਰੇਨ ਕਰਦੀ ਆ ਤੇ ਅਸੀਂ ਕਹਿੰਦੇ ਹੈਗੇ ਆ ਵੀ ਉਹਨੂੰ ਕੰਸਟਰਕਸ਼ਨ ਕਰਨ ਤੋਂ ਰਿਸਟ੍ਰੇਨ ਕੀਤਾ ਜਾਵੇ ਜਾਣੀ ਕਿ ਰੋਕਿਆ ਜਾਵੇ
1: ਜੀ।
0: ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਜਗ੍ਹਾ ਆਰਮੀ ਦੀ ਆਕੂਪਾਈਡ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਜੁਰਿਸਡਿਕਸ਼ਨ ਦੀ ਹੈਗੀ ਆ
1: ਜੀ,
0: ਤੇ ਉਹ ਉਹਨਾਂ ਦੀ ਜਗ੍ਹਾ ਹਵਾਲੇ ਕੀਤੀ ਜਾਵੇ। ਉਹ ਕਹਿੰਦੇ ਅਸੀਂ ਆਰਮੀ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ, ਬਟ ਕਿਉਂਕਿ ਜਿਹੜਾ ਹਿਲਟਨ ਹੋਟਲ ਦਾ ਜਿਹੜਾ ਹੈਗਾ ਮਾਲਕ ਆ
1: ਜੀ
0: ਉਹ ਮੁੱਖ ਮੰਤਰੀ ਦੀ ਸਿਸਟਰ ਨੂੰ ਦੇ ਨਾਲ ਵਿਦੇਸ਼ ਜਾਂਦਾ ਦੇਖਿਆ ਗਿਆ ਜਾਂ ਉਹਨਾਂ ਦੇ ਨਾਲ ਗਏ ਆ
1: ਜੀ,
0: ਇਸ ਕਰਕੇ ਸਾਨੂੰ ਐਪਰੀਹੈਂਸ਼ਨ ਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਨਹੀਂ ਰੋਕਿਆ ਤੇ ਇਹ ਇਸੇ ਕਰਕੇ ਨਹੀਂ ਰੋਕਿਆ ਕਿ ਉਹਨਾਂ ਦਾ ਉਸ ਬੰਦੇ ਦਾ ਇਨਫਲੂਐਂਸ ਜਿਹੜਾ ਆ
1: ਜੀ
0: ਉਹ ਮਾਨ ਸਾਹਿਬ ਦੀ ਸਿਸਟਰ ਤੱਕ ਹੈਗਾ, ਜਿਹਦੇ ਕਰਕੇ ਵੀ ਸਰਕਾਰ ਇਹ ਕੰਮ ਨਹੀਂ ਕਰ ਰਹੀ
1: ਜੀ,
0: ਤੇ ਉਹਦੇ ਵਾਸਤੇ ਉਹਨਾਂ ਨੇ ਡਾਇਰੈਕਸ਼ਨ ਦੇਣ ਦੀ ਮੰਗ ਕੀਤੀ ਆ ਜੀ।
1: ਬਿਲਕੁਲ ਹੈ ਜੀ,
0: ਦੋਨੇ ਐਪੀਸੋਡ ਬੜੇ ਸੈਡ ਆ
1: ਜੀ।
0: ਹਾਂਜੀ,
1: ਏਦਾਂ
0: ਨਹੀਂ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ, ਪਰ ਇਹ ਲਾਈਮ ਲਾਈਟ ਚ ਉਦੋਂ ਆਉਂਦੀਆਂ ਹੈਗੀਆਂ ਆ ਜਦੋਂ ਆਫੀਸਰ ਜਿਹੜੇ ਆ ਨਾ ਉਹ ਚਿਹਰਾ ਦੇਖ ਕੇ ਤੇ ਰਿਲੀਫ ਦੇਣ
1: ਜੀ
0: ਹੋਣਾ ਚਾਹੀਦਾ, ਉਹਨਾਂ ਨੂੰ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈਗਾ ਜਾਂ ਕੰਪਲੇਂਟ ਆਈ ਹੈਗੀ ਆ ਤੇ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਉਹਦਾ ਐਕਸ਼ਨ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
1: ਬਿਲਕੁਲ,
0: ਜੇ ਆਰਮੀ ਕੋਈ ਗੱਲ ਕਹਿ ਰਹੀ ਹੈਗੀ ਆ ਤੇ ਓਹਦੇ ਤੇ ਆਪਾਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਆਮ ਬੰਦਾ ਗੱਲ ਕਰੇ ਜਾਂ ਕੋਈ ਆਪਾਂ ਸ਼ੰਕਾ ਕਰ ਲੈਣੇ ਆ ਵੀ ਆਪੋਜੀਸ਼ਨ ਦਾ ਹੋਊਗਾ ਜਾਂ ਫਲਾਣੇ ਦਾ ਹੋਊਗਾ,
1: ਇਲਜ਼ਾਮਬਾਜ਼ੀ ਹੋ ਰਹੀ
0: ਆ। ਹਾਂ, ਇਲਜ਼ਾਮਬਾਜ਼ੀ ਹੋ ਰਹੀ ਆ ਜੀ। ਹੁਣ ਆਰਮੀ ਕਹਿ ਰਹੀ ਹੈਗੀ ਆ ਜਦੋਂ ਏਦਾਂ ਦੇ ਐਲੀਗੇਸ਼ਨ ਲੱਗਣੇ ਲੱਗਦੇ ਹੋਣ, ਉਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਚੁੱਪ ਰਹਿਣਾ
1: ਜੀ,
0: ਉਹ ਭਾਵਾਂ ਜਿੱਦਾਂ ਮਰਜ਼ੀ ਕਹਿ ਦਿੰਦੇ ਹੈਗੇ ਆ ਜੀ। ਉਹ ਸਾਡੇ ਪਿੰਡ ਇੱਕ ਬੰਦਾ ਹੈਗਾ ਸੀਗਾ ਜੀ, ਚਲੋ ਮੈਂ ਮਤਲਬ ਫਲੋ ਚ ਗੱਲ ਨਿਕਲ ਜਾਂਦੀ ਜੀ,
1: ਜੀ
0: ਉਹ ਬੰਦਾ ਇੱਕੋ ਹੀ ਬੂਸਟਿੰਗ ਕਰਦਾ ਹੁੰਦਾ ਸੀ ਵੀ ਮੇਰੇ ਤੇ ਕਰਪਸ਼ਨ ਦਾ ਕਿੱਦਾਂ ਐਲੀਗੇਸ਼ਨ ਲਾ ਦੂ, ਮੇਰੇ ਤੋਂ ਰੱਬ ਵੀ ਆ ਕੇ ਉਂਗਲ ਨੀ ਕਰ ਸਕਦਾ, ਮੈਂ ਤਾਂ ਆਪਣਾ ਸਰੀਰ ਵੀ ਦਾਨ ਕੀਤਾ ਆ ਜੀ।
1: ਜੀ
0: ਹਾਂਜੀ, ਅਗਲੇ ਬੰਦੇ ਨੇ ਵਾਕਈ ਲੋਕੀ ਨੇ ਉਹਨੇ ਆਪਣੀ ਜਿਹੜੀ ਹੈਗੀ ਟਵੀਟ ਲਿਆ ਦੇਣੀ ਦਿਖਾਉਣੀ ਸ਼ੁਰੂ ਕਰ ਦੇਣੀ
1: ਜੀ।
0: ਨਾ ਉਸ ਬੰਦੇ ਨੇ ਕਿਸੇ ਨੂੰ ਕਮਿਸ਼ਨ ਦਿੱਤਾ, ਨਾ ਕਿਹਾ ਕਿ ਭਾਈ ਮੈਂ ਕੋਈ ਨਾ ਮੈਂ ਕੁਛ ਖਾਣਾ ਤੇ ਨਾ ਮੈਂ ਕਿਸੇ ਨੂੰ ਖਾਣ ਦੇਣਾ ਜੀ।
1: ਜੀ
0: ਤੇ
1: ਬਿਲਕੁਲ
0: ਉਹ ਅਗਲੇ ਬੰਦੇ ਨੇ ਵੀ ਮੈਂ ਸਰੀਰ ਵੀ ਦਾਨ ਕੀਤਾ ਆ ਜੀ।
1: ਜੀ
0: ਮਰਨ ਤੋਂ ਬਾਅਦ ਸਰੀਰ ਵੀ ਜਿਹੜਾ ਹੈਗਾ ਆ ਬੜਾ ਸੋਹਣਾ ਆਪਣੇ ਥਾਂ ਦੇ ਉੱਤੇ ਫੂਕਿਆ ਤੇ ਉੱਥੇ ਉਹਦਾ ਥੜਾ ਬਣਿਆ ਆ ਸੱਤਾਂ ਜੀ, ਨਾ ਕੋਈ ਸਰੀਰ ਲੈਣ ਆਇਆ ਨਾ ਵਾਸਤਾ ਜੀ, ਸਾਰੀ ਉਮਰ ਉਹ ਇਸੇ ਚੀਜ਼ ਦੀ ਬੂਸਟਿੰਗ ਕਰਦਾ ਕਿ ਅੱਜ ਵੀ ਉਹਦੀ ਕੋਠੀ ਨੂੰ ਇੱਟਾਂ ਜਿਹੜੀਆਂ ਆ ਵੀ ਪੰਚਾਇਤ ਦੇ ਰਸਤੇ ਨੂੰ ਜਿਹੜੀਆਂ ਇੱਟਾਂ ਲੱਗੀਆਂ ਆ ਉਹਦੀ ਕੋਠੀ ਜਿਹੜੀ ਹੈਗੀ ਆ ਉਹਦੀਆਂ ਇੱਟਾਂ ਕੱਢ ਕੇ ਦੇਖ ਲੋ ਇੱਕੋ ਮਾਰਕੇ ਦੀਆਂ ਇੱਟਾਂ ਆ
1: ਜੀ।
0: ਕਿਉਂ ਇਸ ਕਰਕੇ
1: ਜੀ
0: ਸਿਰਫ ਇਹ ਕਹਿ ਦੇਣਾ ਵੀ ਮੈਂ ਬੜਾ ਕੱਟੜ ਬਾਂਦਾ ਰਿਹਾ, ਸਾਡੇ ਲਈ ਜ਼ਹਿਰ ਖਾਣ ਦੇ ਬਰਾਬਰ ਹੋਊਗਾ
1: ਜੀ,
0: ਤੇ ਫਿਰ ਖਾਈ ਕਿਉਂ ਜਾਂਦੇ ਆ ਬਈ?
1: ਬਿਲਕੁਲ
0: ਹਾਂਜੀ, ਤੁਹਾਡੇ ਤੇ ਐਲੀਗੇਸ਼ਨ ਕਿਉਂ ਲੱਗ ਰਹੇ ਆ ਜੀ?
1: ਜੀ
0: ਤੋ ਇਸ ਕਰਕੇ ਜਿਹੜਾ ਆ ਜਿਹੜਾ ਚੀਜ਼ਾਂ ਦੇ ਉੱਤੇ ਜਿਹੜਾ ਆ ਸੋਚਣਾ ਚਾਹੀਦਾ ਹੈਗਾ ਆ, ਕਹਿਣ ਨਾਲ ਨਹੀਂ
1: ਜੀ।
0: ਦੂਜਾ ਇੱਕ ਮੈਂ ਜਾਤੀ ਤਜਰਬਾ ਵੀ ਦੱਸਦਾ ਭਾਰੀ ਸਾਹਿਬ।
1: ਹਾਂਜੀ,
0: ਮੈਂ ਨਾ ਇੱਕ ਕੋਈ ਬਜ਼ੁਰਗ ਸੀਗੇ ਬੈਠੇ ਉਹ ਏਦਾਂ ਕਰਕੇ ਮੈਂ ਉਹਨਾਂ ਦੇ ਕੋਲ ਗੱਲ ਕੀਤੀ ਕੋਈ ਏਦਾਂ, ਮੈਂ ਕਿਹਾ ਜੀ ਮੇਰਾ ਨਾਮ ਯੂਨੀਕ ਆ
1: ਜੀ,
0: ਹਾਂਜੀ ਅਲੱਗ ਹਟ ਕੇ ਆ ਤੁਸੀਂ, ਮੈਂ ਕਿਹਾ ਕੋਈ ਲੈਟਰ ਜਿੱਦਾਂ ਮਰਜ਼ੀ ਰਾਜਨ ਸੈਣੀ ਐਡਵੋਕੇਟ ਮੈਂ ਕਿਹਾ ਲਿਖ ਕੇ ਪਾ ਦਿਓ, ਕੋਈ ਪੂਰਾ ਐਡਰੈਸ ਲਿਖਣ ਦੀ ਲੋੜ ਨੀ, ਮੈਂ ਕਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਮੇਰਾ ਖਿਆਲ ਮੇਰਾ ਹੀ ਨਾਂ ਏਦਾਂ ਹੋਣਾ ਜਿੱਦਾਂ ਮਰਜ਼ੀ
1: ਜੀ,
0: ਹਾਂਜੀ ਭਾਰੀ ਸਾਹਿਬ ਉਹ ਬਜ਼ੁਰਗਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਕਹਿੰਦੇ ਯਾਰ ਤੇਰੀ ਗੱਲ ਦੇ ਵਿੱਚੋਂ ਨਾ ਹੰਕਾਰ ਦੀ ਸਮੈਲ ਆ ਰਹੀ ਆ
1: ਜੀ,
0: ਪੀਤਾ ਇਹ ਇੱਕ ਨੀ ਹੋਇਆ ਜੀ, ਸਾਡੀ ਕਚਹਿਰੀ ਚ ਦੋ ਰਾਜਨ ਸੈਣੀ ਨਾਂ ਦੇ ਹੋਰ ਵਕੀਲ ਆ ਕੇ ਤੇ ਉਹਨਾਂ ਦੇ ਬੋਰਡ ਲੱਗ ਗਏ।
1: ਨਹੀਂ ਜੇ ਗੂਗਲ ਸਰਚ ਕਰੀਏ ਲੱਭਦੇ ਤੂੰ ਸਹੀ ਹੋਈ
0: ਉਹ ਸਰ, ਠੀਕ ਗੱਲ ਹੈਗੀ ਆ, ਬਟ ਗੱਲ ਏਦਾਂ ਹੈਗੀ ਨਾ ਵੀ ਮਤਲਬ ਜਿਹੜਾ ਮੈਨੂੰ ਹੁਣ ਆਪਣਾ ਕਈ ਵਾਰੀ ਆਪਣੇ ਕਾਰਡ ਦੇ ਉੱਤੇ ਫੋਟੋ ਲਾਣੀ ਪੈਂਦੀ ਹੈਗੀ ਪਹਿਚਾਣ ਵਾਸਤੇ, ਤੇ ਇੱਕ ਤਾਂ ਰੈਗੂਲਰ ਪ੍ਰੈਕਟਾਈਜ਼ਿੰਗ ਹੈਗੀ, ਇੱਕ ਜਿਹੜਾ ਉਦਾਂ ਇੱਕ ਹੁਣ ਹੁਸ਼ਿਆਰਪੁਰ ਵੀ ਆ ਮੈਨੂੰ ਪਤਾ ਲੱਗਾ ਵੀ ਹੁਸ਼ਿਆਰਪੁਰ ਵੀ ਉਸੇ ਨਾਂ ਦੇ। ਕਹਿਣ ਦਾ ਭਾਵ ਇਹ ਹੈਗਾ ਆ ਕਿ ਕੁਦਰਤ ਜਿਹੜੀ ਆ ਨਾ ਇਹ ਇੱਕ ਕੁਦਰਤ ਦਾ ਵਿਧਾਨ ਆ,
1: ਬਿਲਕੁਲ
0: ਕਹਿੰਦੇ ਰੱਬ ਕੀ ਖਾਂਦਾ, ਕਹਿੰਦੇ ਰੱਬ ਖਾਂਦਾ ਹੰਕਾਰ, ਜਿਸ ਚੀਜ਼ ਦਾ ਤੁਸੀਂ ਹੰਕਾਰ ਕਰੋਗੇ ਉਹ ਚੀਜ਼ ਉਹਨੇ ਖਾ ਲੈਣੀ,
1: ਮੱਤ ਮਾਰਦਾ।
0: ਜੇ ਤੁਸੀਂ ਆਪਣੀ ਇਮਾਨਦਾਰੀ ਦਾ ਇਮਾਨਦਾਰੀ ਦਾ ਤੁਸੀਂ ਜਿਹੜਾ ਹੈਗਾ ਨਾ ਡਾਂਕਾ ਪਿੱਟੋਗੇ ਜਾਂ ਹੰਕਾਰ ਕਰੋਗੇ, ਉਹਨੇ ਇਮਾਨਦਾਰੀ ਤੁਹਾਡੀ ਜਿਹੜੀ ਆ ਉਹ ਹੀ ਦਾਗਦਾਰ ਕਰ ਦੇਣੀ ਆ।
1: ਬਿਲਕੁਲ ਹੈ ਜੀ,
0: ਕਿਸੇ ਚੀਜ਼ ਦੀ ਬੂਸਟਿੰਗ ਨਹੀਂ ਕਰਨੀ ਚਾਹੀਦੀ, ਐਟਲੀਸਟ ਚਲੋ ਠੀਕ ਗੱਲ ਹੈ ਤੁਸੀਂ ਅਸੂਲ ਬਣਾਓ ਬਣਾਉਣੇ ਚਾਹੀਦੇ, ਹਰ ਇਨਸਾਨ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ,
1: ਬਿਲਕੁਲ ਹੈ,
0: ਬਟ ਇਹ ਜਿਹੜਾ ਇਹ ਜਿਹੜਾ ਹੈਗਾ ਆ ਇਹਦਾ ਕੋਈ ਜਿਹੜਾ ਆ ਮਾਣ ਨਹੀਂ ਹੈ ਇਹ ਚੀਜ਼ ਦਾ, ਇਸ ਚੀਜ਼ ਦਾ ਮਾਣ ਨਹੀਂ, ਇਟ ਸ਼ੁਡ ਬੀ ਐਜ਼ ਅ ਰੂਲ।
1: ਬਿਲਕੁਲ ਉਬਲਦਾ ਤੇ ਪੁੱਤ ਜਿਹੜਾ ਕਾਰਾ ਕਰਨ ਤੋਂ ਮਿੰਟ ਨੀ ਲਾਉਂਦੇ, ਪਤਾ ਨੀ ਇਹਨਾਂ ਦਾ ਕੋਈ ਵੀ ਮਤਲਬ ਕਿ ਕਹਿ ਨੀ ਸਕਦੇ ਕਦੋਂ ਕੀ ਹੋ ਜਾਵੇ।
0: ਪਰ ਮੈਂ ਤਾਂ ਹੁਣ ਤੁਸੀਂ ਜਿਹੜੀ ਹੈਗੀ ਕਿਰਤ ਦੇ ਉੱਤੇ ਪਹਿਲੀ ਰਿਪੋਰਟ ਪੇਸ਼ ਕੀਤੀ, ਮੈਂ ਉਹਦੇ ਤੇ ਜਿਹੜਾ ਆ ਸੋਚ ਰਿਹਾ ਸੀਗਾ, ਮੈਨੂੰ ਲੱਗਦਾ ਹੈਗਾ ਆ ਵੀ ਜਿੱਦਾਂ ਸਾਡੇ ਤਾਂ ਜਿਹੜੇ ਆ ਥਿਊਰੀ ਸਾਡੇ ਪੜ੍ਹਾਈ ਜਾਂਦੀ ਆ ਤੇ ਪ੍ਰੈਕਟੀਕਲ ਤੁਹਾਡੇ ਦੇਸ਼ਾਂ ਚ ਕੀਤੇ ਜਾਂਦੇ ਹੈਗੇ,
1: ਹਾਂਜੀ
0: ਕਿਰਤ ਦਾ ਜਿਹਨਾਂ ਨੇ ਸਿਧਾਂਤ ਦਿੱਤਾ ਉੱਥੇ ਦੇਖੋ ਕਿੱਡਾ ਵੱਡਾ ਹੈਗਾ ਜੀ, ਕਹਿੰਦੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਗਣੀ ਨਾ ਜਾਏ, ਹਾਂਜੀ ਨਾਲ ਕਹਿੰਦੇ ਬਈ ਇੱਕ ਇੱਕ ਕਿਣਕਾ ਜਿਹੜਾ ਹੈਗਾ ਨਾ ਉਹ ਵੀ ਜੇ ਤੁਹਾਡੇ ਮਨ ਦੇ ਵਿੱਚ ਵਸ ਜਾਏ ਉਸ ਚੀਜ਼ ਦੀ, ਉਹਦੇ ਨਾਲ ਵੀ ਤੁਹਾਡੇ ਚ ਗੁਣਾਂ ਦੀ ਜਿਹੜੀ ਹੈਗੀ ਆ ਬਰਕਤ ਹੋ ਜਾਏਗੀ
1: ਪੈ ਜਾਂਦੀ।
0: ਨਾਲ ਕਹਿੰਦੇ ਹੈਗੇ ਆ ਪੂਰੇ ਗੁਣ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਲਓ, ਆ ਦੋ ਲਾਈਨਾਂ ਜਿਸ ਬੰਦਾ ਜਿਹੜਾ ਹੈਗਾ ਨਾ ਮਨ ਚ ਵਸਾ ਲੈ ਵੀ ਹਾਂ ਯਾਰ ਵੀ ਨੇੜੇ ਹੀ ਆ ਦੇਖਦਾ ਆ ਹਰ ਵੇਲੇ ਦੇਖਦਾ ਆ, ਉਹ ਬੰਦਾ ਗਲਤ ਕੰਮ ਕਿੱਦਾਂ ਕਰ ਕਿਉਂਗਾ ਜੀ?
1: ਬਿਲਕੁਲ ਦਰੁਸਤ ਹੈ ਜੀ,
0: ਮੈਨੂੰ ਪਰ ਹੁਣ ਦੇਖੋ ਕਿਰਤ ਦਾ ਸਿਧਾਂਤ ਜਿੱਥੇ ਜਿਹੜਾ ਜਿਸ ਕੌਮ ਨੂੰ ਕਿਰਤ ਦੇ ਸਿਧਾਂਤ ਤੇ ਜਿਹੜਾ ਹੈਗਾ ਆ ਸਿੰਜਿਆ ਹੋਵੇ, ਉੱਥੇ ਤਾਂ ਕਿਰਤ ਵਾਲੇ ਜਿਹੜੇ ਹੈਗੇ ਆ ਜਿਹੜੇ ਚੋਲੇ ਪਾ ਕੇ ਤੇ ਆਰਾਮ ਨਾਲ ਜਿਹੜਾ ਹੈਗਾ ਜੀ ਆਟਾ ਪਾ ਦਿਓ ਜੀ, ਹੈ ਜੀ ਇੱਥੇ ਕਣਕ ਲਿਆ ਕੇ ਆਓ ਜੀ, ਸੇਵਾ ਚੱਲਦੀ ਆ ਜੀ। ਸੋ ਅੱਜ ਵੀ ਕਿਸੇ ਦਾਰਸ਼ਨਿਕ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਲੀਡਰ ਹੈਗੇ ਆ ਇਹ ਕਦੀ ਵੀ ਕਿਸੇ ਯੂਨੀਅਨ ਦਾ ਲੀਡਰ ਹੋਵੇ ਕਦੀ ਹੋਵੇ ਉਹ ਕਦੀ ਮੁੱਦਾ ਮੁਕਾਉਂਦੇ ਹੀ ਨੀ ਹੁੰਦੇ, ਸਮੱਸਿਆਵਾਂ ਹੱਲ ਹੀ ਨੀ ਕਰਾਉਂਦੇ ਹੁੰਦੇ। ਜੇ ਉਹ ਹੋ ਗਿਆ ਤਾਂ ਫੇਰ ਤਾਂ ਉਹਨਾਂ ਨੂੰ ਵੀ ਕੰਮ ਕਰਨਾ ਪੈਣਾ।
1: ਹਾਂ ਸਮੱਸਿਆ ਤੋਂ ਤੁਸੀਂ ਗੱਲ ਕੀਤੀ ਜਦੋਂ ਇੱਕ ਗੱਲ ਹੋਰ ਸਾਹ ਤੁਹਾਡੇ ਨਾਲ ਮੈਂ ਗੱਲ ਇਹਦੇ ਵਿੱਚ ਕਰ ਲੈਣਾ, ਜਿਵੇਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਸੈਣੀ ਸਾਹਿਬ, ਉਹਦੇ ਵਿੱਚ ਵੀ ਦੋ ਚਿੱਤੀ ਲੋਕਾਂ ਦੇ ਵਿੱਚ ਕਿਉਂ ਫੈਲਾਈ ਜਾ ਰਹੀ ਹੈ ਜੀ? ਕੁਝ ਕਹਿੰਦੇ ਨੇ ਅਹੁਦਿਆਂ ਦੇ ਉੱਤੇ ਬੈਠੇ ਜਾਂ ਅਹੁਦਿਆਂ ਤੋਂ ਰਿਜ਼ਾਈਨ ਦੇ ਚੁੱਕੇ ਜਾਂ ਰਿਟਾਇਰਮੈਂਟ ਲੈ ਚੁੱਕੇ ਲੋਕ, ਇਹ ਮਤਲਬ ਕਿ ਭਰੋਸਾ ਕਿਉਂ ਮਤਲਬ ਕਿ ਤੋੜ ਰਹੇ ਨੇ ਲੋਕਾਂ ਦਾ ਜੀ? ਕਿਉਂ ਦੋ ਚਿੱਤੀ ਪੈਦਾ ਕਰ ਰਹੇ ਹੈ?
0: ਭਾਰੇ ਸਾਹਿਬ ਜਿਹੜੀ ਵੀ ਗੱਲ ਸ਼ੁਰੂ ਹੋਈ ਸੀ ਨਾ ਜਿਸ ਦਾਰਸ਼ਨਿਕ ਬੰਦੇ ਨਾਲ, ਉਹਨੇ ਹੱਸਦੇ ਹੱਸਦੇ ਕਿਹਾ ਕਿ ਕਹਿੰਦੇ ਬੜੀ ਸੋਹਣੀ ਪੈਰੋਲ ਮਿਲਦੀ ਮਿਲਦੀ ਜਿਹੜੀ ਹੈਗੀ ਉੱਥੇ ਡੈਮੋਸਟ੍ਰੇਸ਼ਨ ਕਰਕੇ ਚੰਡੀਗੜ੍ਹ ਦੇ ਵਿੱਚ ਲੱਖੇ ਸਿਧਾਣੇ ਹੋਣਾ ਨੇ, ਉਹ ਕਿਸੇ ਅਗਲੇ ਬੰਦੇ ਦੀ ਪੈਰੋਲ ਜਿਹੜੀ ਹੈਗੀ ਆ ਉਹ, ਕਿਉਂਕਿ ਉਸ ਵੇਲੇ ਕੋਟਾਂ ਵੀ ਸੋਫਟ ਕਾਰਨਰ ਹੋਈਆਂ ਹੀ ਸੀ ਤੇ ਹਵਾਰਾ ਨੂੰ ਪ੍ਰੋਤੇ ਦਿਓ ਜੀ ਉਹਨਾਂ ਦੀ ਬਾਦਲ ਜਿਹੜੀ ਬਿਮਾਰ ਆ ਜਾਂ ਏਦਾਂ ਕਰਕੇ ਆ, ਹੈ ਜੀ ਸਰਕਾਰ ਸਟੈਂਡ ਲੈਂਦੀ ਸੀ ਵੀ ਹਾਂ ਜੀ ਵੀ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਏਦਾਂ ਦੇ ਹਾਲਾਤ ਪੈਦਾ ਹੋਣਗੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹਾਲਾਤ ਇਹਨਾਂ ਨੇ ਜਾ ਕੇ ਪੈਦਾ ਕਰਕੇ ਦਿਖਾ ਤੇ, ਉਦੋਂ ਤਾਂ ਗੱਲ ਚੱਲਦੀ ਪਈ ਸੀ ਪੈਰੋਲ ਮਿਲ ਜਾਣੀ ਸੀ ਕੀ ਜੀ, ਇਹਨਾਂ ਨੇ ਜਿਹੜਾ ਹੰਗਾਮਾ ਕੀਤਾ ਚੰਡੀਗੜ੍ਹ ਜਾ ਕੇ, ਅਗਲੇ ਕਹਿੰਦੇ ਜੀ ਅੰਦਰ ਰਹਿੰਦੇ ਆਹ ਹਾਲ ਹੈ ਜੇ ਬਾਹਰ ਆ ਗਿਆ ਤੇ ਪਤਾ ਹੀ ਕੀ ਹੋਜੂਗਾ ਜੀ, ਫੇਰ ਮੁੜ ਕੇ ਜਿਹੜੀ ਆ ਫਾਈਲ ਠੱਪ ਕਰਵਾ ਤੀ।
1: ਸਿਮਰਜੀਤ ਸਿੰਘ ਮਾਨ ਜੀ ਪੱਟੀਆਂ ਬਣ ਗਿਆ ਤੁਰ ਪਏ ਜੀ ਕਹਿੰਦੇ ਐਂਬੂਲੈਂਸ ਚ ਬਹਿ ਕੇ ਜੀ।
0: ਇੱਕ ਚੀਜ਼ ਭਾਰਤ ਸਾਹਿਬ ਜਿਹੜੇ ਬੰਦੇ ਦੇ ਬਾਰੇ ਤੁਸੀਂ ਸਿਫਤ ਕੀਤੀ ਤੇ ਮੈਨੂੰ ਅੱਗ ਲੱਗੀ, ਮੈਂ ਸੱਚੀ ਗੱਲ ਲੱਗਾ ਹੁਣ ਕਹਿਣ
1: ਸੈਣੀ ਸਾਹਿਬ,
0: ਨਹੀਂ ਸੁਣੋ ਨਾ, ਜਦੋਂ ਸਰ ਜਦੋਂ ਸਰ ਜਦੋਂ ਬੰਦੇ ਅਹੁਦੇ ਤੇ ਹੁੰਦੇ ਆ ਉਦੋਂ ਇਹਨਾਂ ਦੀ ਇਨਸਾਨੀਅਤ ਕਿੱਥੇ ਗਈ ਹੁੰਦੀ ਆ?
1: ਸਭ ਚੁੱਪ ਚ ਬੀਤੇ
0: ਦੇਖੋ, ਉਦੋਂ ਹਾਈ ਕੋਰਟ ਦੇ ਜੱਜ ਦੀਆਂ, ਜਸਟਿਸ ਰਣਜੀਤ ਸਿੰਘ ਦੀ ਗੱਲ ਕਰਦੇ, ਹਾਈ ਕੋਰਟ ਦੇ ਜੱਜ ਦੀਆਂ ਰੱਬ ਜਿਤੀਆਂ ਪਾਵਰਾਂ ਹੁੰਦੀਆਂ ਸਰ, ਉਹ ਸੂਬੋ ਮੋਟੋ ਕਿਸੇ ਚੀਜ਼ ਨੂੰ ਵੀ ਲੈ ਸਕਦਾ। ਦੂਜਾ, ਹਮੇਸ਼ਾ ਕੌਮ ਨੂੰ ਗੁਮਰਾਹ ਕਰਦੇ ਇਹ ਲੋਕ
1: ਜੀ।
0: ਅੱਜ ਦੇ ਜਿੱਥੇ ਜਿਹੜੀ ਤੁਸੀਂ ਮੀਡੀਆ ਰਿਪੋਰਟ ਦੀ ਗੱਲ ਕਰਦੇ ਹੈਗੇ, ਸੁਣੀ ਮੈਂ ਵੀ ਆ ਉਹ ਜੀ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਇਹਨਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ। ਵਾਈ ਯੂ ਆਰ ਮਿਸਲੀਡਿੰਗ ਮਿਸਟਰ, ਯੂ ਨੋ ਦਾ ਲਾਅ, ਹਾਂਜੀ ਤੁਹਾਨੂੰ ਨੀ ਪਤਾ ਸੁਪਰੀਮ ਕੋਰਟ ਕੀ ਕਹਿੰਦੀ ਆ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਟਿਲ ਦਾ ਲਾਸਟ ਬਰੀਥ,
1: ਹਾਂਜੀ
0: ਜੀਵਨ ਦੇ ਆਖਰੀ ਸਾਹ ਤੱਕ ਜਿਹੜਾ ਹੈਗਾ ਆ ਸਜ਼ਾ ਆ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਕਿਹਾ ਆ ਅਗਲਿਆਂ ਨੇ। ਦੋ ਡਾਊਟ ਉਹਦੇ ਵਿੱਚ ਪ੍ਰੋਵਾਈਜ਼ੋ ਹੈਗਾ ਆ ਕਿ 20 ਸਾਲ ਬਾਅਦ, ਪਹਿਲਾਂ 14 ਸਾਲ ਬਾਅਦ ਸੀ, ਫਿਰ ਉਹਨਾਂ ਨੇ 20 ਸਾਲ ਬਾਅਦ ਕਰ ਦਿੱਤਾ ਵੀ 20 ਸਾਲ ਬਾਅਦ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਕੰਸਿਡਰ ਕਰ ਸਕਦੀ ਆ ਵੀ ਜਿਹਨਾਂ ਦਾ ਐਕਟ ਐਂਡ ਕੰਡਕਟ ਸਹੀ ਹੈਗਾ ਆ ਤੇ ਜਾਂ ਜਿਹਨਾਂ ਦੇ ਹਾਲਾਤ ਏਦਾਂ ਦੇ ਹੈਗੇ ਉਹਨਾਂ ਨੂੰ ਲਿਬਰਟੀ ਦੇਣੀ ਚਾਹੀਦੀ ਹੈਗੀ ਆ, ਉਹ ਪ੍ਰੋਸੈਸ ਇਨੀਸ਼ੀਏਟ ਕਰਕੇ ਥਰੂ ਐਗਜ਼ੈਕਟਿਵ ਤੇ ਜਾਂ ਥਰੂ ਪੋਲੀਟੀਕਲ ਸੈਕਟਰ ਜਿਹੜਾ ਹੈਗਾ ਆ ਉਹਨਾਂ ਨੂੰ ਰਿਲੀਜ਼ ਕਰ ਸਕਦੀ ਆ, ਦੈਨ ਕੋਰਟ ਜਿਹੜੀ ਹੈਗੀ ਆ ਉਹ ਕੋਈ ਉਹਨੂੰ ਐਡ ਨਹੀਂ ਹੋਊਗੀ। ਸਰ ਇਹਨਾਂ ਨੇ ਜੇ ਜਦੋਂ 2 ਸਾਲ ਪਹਿਲਾਂ ਤਾਂ ਰਿਟਾਇਰ ਹੋਏ ਆ, ਹਾਂਜੀ ਉਦੋਂ ਤੱਕ ਵੀ ਤਾਂ ਹਵਾਰਾ ਹੋਣਾ ਨੇ 30 ਸਾਲ ਦੀ ਸਜ਼ਾ ਭੁਗਤ ਲਈ ਸੀ, 28 ਸਾਲ ਦੀ
1: ਨਾਲੇ ਮੈਨੂੰ ਯਾਦ ਆ ਸੈਣੀ ਸਾਹਿਬ ਜਦੋਂ
0: ਚੱਕ ਲੈਂਦੇ ਤੇ ਭਾਈ ਪਰਮਿਸ਼ਨ ਦਿਓ ਇਹਨਾਂ ਨੂੰ,
1: ਜਦੋਂ ਰਾਜੋਆਣਾ ਹੁਣਾਂ ਦਾ ਰੋਲਾ ਪਿਆ ਸੀਗਾ ਉਦੋਂ ਜਨਤਾ ਪੂਰਾ ਪੰਜਾਬ ਮਤਲਬ ਕਿ ਸੜਕਾਂ ਦੇ ਉੱਤੇ ਸੀਗਾ, ਉਹਨਾਂ ਦੀ ਫਾਂਸੀ ਦੀ ਸਜ਼ਾ ਸੀ ਤਾਂ ਹੁਣ ਕਨਵਰਟ ਕੀਤੀ ਆ ਉਹਨਾਂ ਨੂੰ।
0: ਸਾਰੇ ਇਹਨਾਂ ਨੂੰ ਰਿਟਾਇਰ ਹੋ ਕੇ ਲਾ ਸਾਰੇ ਚੇਤੇ ਆਉਂਦੇ ਆ ਜਾਂ ਸਾਰੀ ਇਨਸਾਨੀਅਤ ਬਾਅਦ ਦੇ ਵਿੱਚ ਚੇਤੇ ਆਉਂਦੀ ਆ, ਫਿਰ ਤੁਸੀਂ ਆ ਕੇ ਜਿਹੜਾ ਹੈਗਾ ਆ ਬੀਇੰਗ ਲਿਮਿਨਿਟੀ ਆਫ ਦਾ ਲਾਅ ਜਿਹੜਾ ਹੈਗਾ ਆ ਉਹਦੇ ਬਾਵਜੂਦ ਤੁਸੀਂ ਲੋਕਾਂ ਨੂੰ ਗਲਤ ਗਾਈਡ ਕਰਦੇ ਹੈਗੇ ਇਹ ਕਹਿ ਕੇ। ਸਰ ਇੱਕ ਦਿਨ ਆਪਣੇ ਆਰ ਐਸ ਬੈਂਸ ਹੋਣਾਂ ਨੇ ਮਤਲਬ ਇਸ ਚੀਜ਼ ਨੂੰ ਕਲੈਰੀ, ਉਦੋਂ ਵੀ ਏਦਾਂ ਹੀ ਇਹਨਾਂ ਨੇ ਜਿਹੜਾ ਹੈਗਾ ਆ ਭਰਮ ਫੈਲਾਇਆ ਸੀਗਾ, ਉਹਨਾਂ ਨੇ ਫਿਰ ਕਲੈਰੀਫਾਈ ਕੀਤਾ ਸੀਗਾ ਕਿ ਭਾਈ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈਗੀ ਆ ਉਹਦਾ ਮਤਲਬ ਟਿਲ ਦਾ ਲਾਸਟ ਬਰੀਥ ਹੁੰਦਾ ਆ, ਉਹਦੇ ਬਾਰੇ ਸੁਪਰੀਮ ਕੋਰਟ ਨੇ ਕਲੈਰਿਟੀ ਦਿੱਤੀ ਆ। ਹਾਂਜੀ ਜਿਹੜਾ ਆਪਾਂ ਇਹ ਕਹਿੰਦੇ ਹੈਗੇ ਸਜ਼ਾਵਾਂ ਪੂਰੀਆਂ ਹੋ ਗਈਆਂ ਜੀ, ਸਜ਼ਾ ਜਿਹੜੀ ਹੈਗੀ ਲਾਸਟ ਬਰੀਥ ਤੱਕ ਹੈਗੀ ਆ, ਨੋ ਡਾਊਟ ਕਿ ਜੋ ਟ੍ਰੈਡੀਸ਼ਨ ਚੱਲਦਾ ਰਿਹਾ ਹੈਗਾ ਅੱਜ ਤੱਕ ਉਹਦੇ ਮੁਤਾਬਕ ਜਿਹੜਾ ਹੈਗਾ ਆ ਕਿ ਉਹ ਦੇ ਆਰ ਇੰਟਾਈਟਲ ਫਾਰ ਦਾ ਬੈਨੀਫਿਟ ਆਫ ਰਿਲੀਜ਼ ਤੇ ਉਹਦੇ ਵਾਸਤੇ ਜਿਹੜਾ ਹੈਗਾ ਆ ਜੀ।
1: ਇਹਨਾਂ ਚੀਜ਼ਾਂ ਦੇ ਵਿੱਚ ਹੀ ਤਾਂ ਨੌਜਵਾਨੀ ਗੁਮਰਾਹ ਹੁੰਦੀ ਆ ਕਿਉਂਕਿ ਚੰਗੀ ਤਰ੍ਹਾਂ ਸੁਣਦੇ ਨੀ ਵੀ ਕਹਿੰਦੇ ਕੀ ਆ ਉਹ ਜੀ। ਜਾਂ ਹੈਗਾ ਕੀ ਆ ਅਸਲ ਮੁੱਦਾ ਕੀ ਆ ਜਾਂ ਉਹ
0: ਕਹਿੰਦੇ ਨੀ ਗੁਮਰਾਹ ਕਰਦੇ ਆ ਇਹ ਲੋਕ, ਗੁਮਰਾਹ ਕਰਦੇ ਆ
1: ਬਿਲਕੁਲ।
0: ਮੈਂ ਤਾਂ ਚਲੋ ਠੀਕ ਗੱਲ ਹੈਗੀ ਆ ਕਿ ਮੈਨੂੰ ਬਈ ਬੀਇੰਗ ਲਾਅ ਦਾ ਜਿਹੜਾ ਹੈਗਾ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਜਿਹੜਾ ਪਤਾ
1: ਸ਼ਬਦ ਸੁਣਨਾ ਪੈਂਦਾ,
0: ਆਮ ਬੰਦੇ ਨੂੰ ਥੋੜਾ ਪਤਾ ਹੈਗਾ ਕੀ ਗੱਲ ਹੈਗੀ ਆ,
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਆ ਉਹ ਤੋਂ ਪਹਿਲਾਂ ਉਹ ਬੰਦੇ ਜਿਹੜੇ ਹੈਗੇ ਉਸ ਪੋਸਟ ਤੇ ਰਹੇ ਆ ਜਿੱਥੇ ਜਾ ਕੇ ਉਹ ਜਿਹੜਾ ਆ ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਉਹ ਆਪ ਜਿਹੜੀ ਗੱਲ ਅੱਜ ਲੋਕਾਂ ਤੋਂ ਮੰਗਦੇ ਪਏ ਆ ਜਾਂ ਹੈ ਜੀ ਐਕਸਪੈਕਟ ਕਰਦੇ ਪਏ ਉਹ ਖੁਦ ਦੇ ਸਕਦੇ ਸੀ ਉਸ ਕੁਰਸੀ ਤੇ ਬਹਿ ਕੇ, ਉਹਨੂੰ ਨਾ ਦਿੱਤੀ
1: ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਇਹ ਜੋ ਲੋਕ ਜਿਹੜੇ ਹੈਗੇ ਆ ਨਾ ਜੋ ਨਜ਼ਰ ਆਉਂਦੇ ਹੈਗੇ ਆ ਇਹ ਹੁੰਦੇ ਨੀ ਐਕਚੁਅਲੀ ਉਹ,
1: ਬਿਲਕੁਲ ਹੈ ਜੀ ਬਿਲਕੁਲ। ਨਾਲੇ ਮੀਡੀਆ ਦੇ ਵਿੱਚ ਵੀ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ ਕਿ ਖਬਰਾਂ ਦੇ ਵਿੱਚ ਵੇ ਰਹੀਏ ਤੇ ਹੋਰ ਸਾਰਾ ਕੁਝ ਉਹ ਉਸੇ ਤਰ੍ਹਾਂ ਬਰਕਰਾਰ ਰਵੇ ਜੀ, ਕੋਈ ਨਾ ਕੋਈ ਤਾਂ ਨਵਾਂ ਸ਼ੋਸ਼ਾ ਛੱਡਣਾ ਹੀ ਆ ਨਾ
0: ਸਰ, ਉੱਚੀ ਅਹੁਦਿਆਂ ਤੋਂ ਉੱਠ ਆ ਕੇ ਤੇ ਮੁੜ ਕੇ ਜਿਹੜਾ ਹੈਗਾ ਫਿਰ ਪੋਲੀਟਿਕਸ ਕਰਨ ਲੱਗ ਪੈਂਦੇ ਆ। ਹਾਂਜੀ ਇਹ ਫਿਰ ਪੋਲੀਟਿਕਸ ਕਰਨ ਲੱਗ ਪੈਂਦੇ ਹੈਗੇ ਆ,
1: ਫਿਰ ਇਹਨਾਂ ਦਾ ਅੰਦਰੋਂ ਜਾਂ ਫਿਰ ਕੋਈ ਅਹੁਦਾ ਮਿਲ ਜਾਂਦਾ ਜੀ ਉਹਦੇ ਨਾਲ ਫਿਰ ਹੋਰ ਇਹੀ ਹੈ।
0: ਉਹ ਧਰਮ ਜਾਤੀ ਦੇ ਨਾਂ ਤੇ ਸਰ ਜਿਹੜਾ ਹੈਗਾ ਜੀ ਸਾਡੇ ਲੋਕ ਵੋਟ ਪਾਉਂਦੇ ਹੈਗੇ ਆ ਜੀ ਇਸ ਚੀਜ਼ ਕਰਕੇ,
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਸਰਕਾਰਾਂ ਜਿਹੜੀਆਂ ਆ ਜੀ ਉਹਨਾਂ ਦਾ ਵੀ ਹੁਣ ਟ੍ਰੈਂਡ ਜਿਹੜਾ ਆ ਇਸ ਤਰੀਕੇ ਦਾ ਹੈਗਾ ਆ ਜੀ।
1: ਜੀ
0: ਇੱਕ ਸਰ ਚੀਜ਼ ਹੋਰ ਨੋਟਿਸ ਚ ਆਈ ਸੀ, ਤੁਸੀਂ ਸ਼ਾਇਦ ਉਸ ਖਬਰ ਨੂੰ ਲਿਆ ਨੀ, ਮੇਰਾ ਖਿਆਲ ਭਾਈ ਸੁਖਬੀਰ ਬਾਦਲ ਹੋਣਾ ਦੀ ਬਾਂਹ ਦੀ ਫੋਟੋ ਆਈ ਆ ਬਾਹਰ,
1: ਹਾਂਜੀ
0: ਪਚੱਤਰ ਕਟਾ ਕੇ ਲੱਗੇ ਆ ਜੀ। ਹਾਂਜੀ ਉਹਦੇ ਬਾਰੇ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਉਹ ਤਾਂ ਇਸ ਪਹਿਲਾਂ ਮੈਂ ਉਹ ਡਾਕਟਰ ਪੱਟੀ ਸਾਹਿਬ ਨੂੰ ਕੀਤਾ, ਮੈਂ ਕਿਹਾ ਜੀ ਆਹ ਦੇਖੋ ਵੀ ਇੱਥੇ ਤੁਸੀਂ ਮੈਨੂੰ ਲੀਗਲ ਰਿਪੋਰਟ ਦਿਓ ਵੀ ਕੀ ਇਹ ਤੁਸੀਂ ਜਿਹੜੇ ਹੈਗੇ ਆ ਕਿ ਵੈਦਰ ਦਿਸ ਇੰਜਰੀ ਇਜ਼ ਰਿਜ਼ਲਟ ਆਫ ਏ ਸਿੰਗਲ ਮਤਲਬ ਅਟੈਕ, ਹਾਂਜੀ ਉਹ ਸਿੰਗਲ ਅਸਾਲਟ ਦਾ ਹੋ ਸਕਦਾ ਹੈਗਾ ਆ ਜੀ। ਉਹ ਕਹਿੰਦੇ ਪਹਿਲਾਂ ਤਾਂ ਮੈਨੂੰ ਮੈਂ ਤਾਂ ਕਹਿੰਦੇ ਗਾਂਹ ਅੱਗੇ ਇਹ ਪਾਈ ਫੋਟੋ ਜਿਹੜੀ ਹੈਗੀ ਆ ਫੋਟੋ ਪਾ ਕੇ ਤੇ ਕਿਸੇ ਨੇੜੇ ਬੰਦੇ ਨੂੰ ਪੁੱਛਿਆ ਵੀ ਇਹ ਪਤਾ ਕਰੋ ਵੀ ਇਹ ਬਾਂਹ ਉਹਨਾਂ ਦੀ ਹੈਗੀ ਆ ਤੇ ਕਿਸੇ ਹੋਰ ਦੀ ਤਾਂ ਨੀ। ਡਾਕਟਰ ਸਾਹਿਬ ਮੈਨੂੰ ਕਹਿੰਦੇ ਯਾਰ ਵੀ 75 ਟਾਂਕੇ ਏਡੀ ਨੇੜੇ ਨੇੜੇ ਟਾਂਕੇ ਲਾਤੇ ਆ, ਇਹ ਤਾਂ ਟਾਂਕੇ ਵੀ ਗਲਤ ਲੱਗੇ ਆ। ਮੈਂ ਕਿਹਾ ਕਿ ਉਹ ਤਾਂ ਕੋਈ ਗੱਲ ਨਹੀਂ,
1: ਕੱਲ ਪਰਸੋਂ ਤਾਂ ਖਬਰ ਕੀਤੀ ਆ ਜਿਹੜੀ ਰਿਪੋਰਟ ਆਈ ਆ, ਸਾਡੇ ਲੋਕ ਕਾਲੇ ਵੀ ਪੈ ਜਾਂਦੇ ਆ ਨਾ, ਜਿੱਦਾਂ ਮਜੀਠੀਆ ਸਾਹਿਬ 200-150 ਟਾਂਕਾ ਕਰਾਈਏ ਜੀ, ਅਸਲ ਤਾਂ 3-4 ਟਾਂਕਿਆਂ ਦੀ ਖਬਰ ਆਈ ਆ ਜੀ ਜਿਹੜੀ ਲੱਗੀ ਆ
0: ਪਾਸਿਓਂ ਵੀ ਲੱਗੇ ਆ ਜੀ।
1: ਜੀ ਜੀ
0: ਉਹ ਕਹਿੰਦੇ ਦੂਜੇ ਪਾਸਿਓਂ ਵੀ ਲੱਗੇ ਆ, ਪਰ ਇਹੋ ਫਿਰ ਸਟਰੇਟ ਸੱਟ ਲੱਗਣੀ ਚਾਹੀਦੀ ਆ ਨਾ ਜੀ।
1: ਜੀ
0: ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਡਾਕਟਰ ਸਾਹਿਬ ਗੱਲ ਇਦਾਂ ਹੋਈ ਵੀ ਸਾਡੇ ਕੋਲ ਨਾ ਇੱਕ ਕੇਸ ਸੀਗਾ ਮੇਰੇ ਕੋਲ
1: ਜੀ,
0: ਤੇ ਉਹ ਕਿਸੇ ਇੰਸਪੈਕਟਰ ਦਾ ਸੀ, ਪੁਲਿਸ ਇੰਸਪੈਕਟਰ ਦਾ ਕੇਸ, ਉਹ ਪੁਲਿਸ ਇੰਸਪੈਕਟਰ ਦੇ ਪਿੰਡ ਦੇ ਨਾਲ ਹੀ ਪਿੰਡ ਚ ਕਿਸੇ ਨਾਲ ਪੰਗਾ ਸੀਗਾ, ਅਗਲਿਆਂ ਨੇ ਕਿਹਾ ਤੂੰ ਇੰਸਪੈਕਟਰ ਹੀ ਦਿਖਾਲ ਦਾ ਤੇ ਅਸੀਂ ਤੈਨੂੰ ਦਿਖਾਲਦੇ ਹੈਗੇ ਆ ਵੀ ਅਸੀਂ ਕੀ ਹੁੰਨੇ ਆ
1: ਜੀ।
0: ਉਹ ਨਾ ਲੇਡੀ ਨੇ ਆਪਣੇ ਜਿਹੜਾ ਹੈਗਾ ਆ ਉਹ ਤੇ ਕੇਸ ਕਰ ਦਿੱਤਾ ਵੀ ਮੇਰੇ ਆਏ ਆ ਕੇ ਸਾਡੇ ਇੱਥੇ ਲੜਾਈ ਕਰਕੇ ਗਿਆ
1: ਜੀ,
0: ਤੇ ਮੇਰੇ ਨਾ ਕੰਨਾਂ ਚੋਂ ਵਾਲੀਆਂ ਧੂ ਕੇ ਲੈ ਗਿਆ
1: ਜੀ।
0: ਹੁਣ ਭਾਰਤ ਸਾਹਿਬ ਇਸ ਇਹ ਜਿਹੜੀ ਜੋ ਤੁਸੀਂ ਸੁਖਬੀਰ ਬਾਦਲ ਦੀ ਬਾਂਹ ਦੇਖੋਗੇ ਤੇ ਜਿਹੜੀ ਮੇਰੀ ਗੱਲ
1: ਉਹ ਤਾਂ ਸੈਣੀ ਸਾਹਿਬ ਟਾਂਕੇ ਇਦਾਂ ਲੱਗਦੇ ਆ ਕਿ ਮਤਲਬ ਕਿ 3-2 ਹਫ਼ਤੇ ਹੋ ਗਏ ਉਹ ਸੁੱਕ ਵੀ ਗਏ ਟਾਂਕੇ
0: ਦੀ, ਨਹੀਂ ਕਲੈਰਿਟੀ ਤੁਹਾਨੂੰ ਕਲੈਰਿਟੀ ਹੋ ਜਾਊਗੀ ਵੀ ਮੈਂ ਕਹਿਣਾ ਕੀ ਚਾਹੁੰਦਾ ਆ
1: ਜੀ।
0: ਮੈਂ ਉਹਨੂੰ ਉਹ ਬੰਦਾ ਕਹਿੰਦਾ ਵੀ ਮੈਂ ਉੱਥੇ ਆਪਣੀ ਹਾਜ਼ਰੀ ਪਾ ਲਈ ਆ, ਇੰਸਪੈਕਟਰ ਕਹਿੰਦਾ ਵੀ ਆ ਤੁਸੀਂ ਇਹ ਪਲੀ ਲਓ ਵੀ ਮੈਂ ਉੱਥੇ ਮੌਕੇ ਤੇ ਹਾਜ਼ਰ ਹੀ ਨਹੀਂ ਸੀਗਾ
1: ਜੀ।
0: ਮੈਂ ਉਹਨੂੰ ਕਿਹਾ ਵੀ ਮੈਂ ਇਹ ਪਲੀ ਬਿਲਕੁਲ ਨਹੀਂ ਲੈਣੀ
1: ਜੀ,
0: ਕਿਉਂਕਿ ਮੈਂ ਕਿਹਾ ਇਹਨੂੰ ਐਲਈਬੀ ਦੀ ਪਲੀ ਕਹਿੰਦੇ ਹੈਗੇ ਆ ਲਾਅ ਦੇ ਵਿੱਚ,
1: ਤੇ
0: ਵਕੀਲ ਮੂਰਖ ਹੁੰਦਾ ਆ ਜਿਹੜਾ ਐਲਈਬੀ ਦੀ ਪਲੀ ਲਏ। ਐਲਈਬੀ ਦੀ ਪਲੀ ਤਾਂ ਉੱਥੇ ਲਈ ਜਾਂਦੀ ਹੈਗੀ ਜਿੱਥੇ ਕਿਤੇ ਪਾਸਪੋਰਟ ਦੇ ਉੱਤੇ ਐਂਟਰੀ ਹੋਵੇ ਕਿ ਤੁਸੀਂ ਮੈਂ ਉਦਣ ਇਸ ਦੇਸ਼ ਵਿੱਚ ਹੀ ਹੈ ਨਹੀਂ ਸੀਗਾ ਹਾਂਜੀ, ਉਹ ਬੜੀ ਸੋਲਿਡ ਪਲੀ ਹੁੰਦੀ ਹੈਗੀ ਆ ਫਿਰ ਜਿਹੜਾ ਹੈਗਾ ਆ, ਕਿਉਂਕਿ ਨਹੀਂ ਤਾਂ ਓਨਸ ਜਿਹੜਾ ਹੈਗਾ ਆ ਦੂਜੇ ਬੰਦੇ ਤੇ ਸ਼ਿਫਟ ਕਰ ਜਾਂਦਾ
1: ਤੇ
0: ਉਹਨੇ ਮੁਲਜ਼ਮ ਉਹਨੇ ਕੁਛ ਨੀ ਸਾਬਤ ਕਰਨਾ, ਫਿਰ ਤੁਸੀਂ ਸਾਬਤ ਕਰਨਾ ਹੈਗਾ
1: ਜੇ
0: ਅਕਿਊਜ਼ਡ ਨੇ ਸਾਬਤ ਕਰਨਾ ਵੀ ਹਾਂ ਜੀ ਵੀ ਮੈਂ ਉਦਣ ਇੱਥੇ ਹੈ ਨਹੀਂ ਸੀਗਾ ਤੇ ਮੈਂ ਇਹਦੇ ਸੱਟ ਮੈਂ ਲਾ ਹੀ ਨਹੀਂ ਸਕਦਾ
1: ਜੀ
0: ਹਾਂਜੀ। ਮੈਂ ਉੱਥੇ ਜਿਹੜਾ ਹੈਗਾ ਆ ਸਿਰਫ ਡਾਕਟਰ ਦੀ ਗਵਾਹੀ ਜਿਹੜੀ ਹੈਗੀ ਡਾਕਟਰ ਨੂੰ ਮੈਂ ਪੁੱਛਿਆ
1: ਜੀ,
0: ਮੈਂ ਕਿਹਾ ਡਾਕਟਰ ਸਾਹਿਬ ਵੀ ਜਿਹੜਾ ਆ ਵੀ ਆ ਜਿਹੜੀ ਤੁਸੀਂ ਕਹਿੰਦੇ ਹੈਗੇ ਵੀ ਜਦੋਂ ਕੋਈ ਸ਼ਾਰਪ ਐਜਡ ਵੈਪਨ ਦੇ ਨਾਲ ਜਾਂ ਲੱਗਦੀ ਚੀਜ਼ ਉਹਦੇ ਮਾਰਜਨ ਰੈਗੂਲਰ ਹੁੰਦੇ ਆ
1: ਜੀ,
0: ਕਿਉਂਕਿ ਆਪਾਂ ਜਦੋਂ ਤੇਜ਼ ਧਾਰ ਹਥਿਆਰ ਨਾਲ ਜਾਂਦੇ ਹੈਗੇ ਉਹ ਇੱਕ ਤਰੀਕੇ ਨਾਲ ਸਿੱਧਾ ਕੱਟ ਲਾਂਦਾ ਨਾ ਜੀ,
1: ਸਿੱਧਾ
0: ਕੱਟ ਲਾਂਦਾ
1: ਜੀ।
0: ਤੇ ਮੈਂ ਕਿਹਾ ਜਦੋਂ ਕੰਨ ਪਾੜੇ ਜਾਂਦੇ ਆ
1: ਜੀ
0: ਉਦੋਂ ਮਾਰਜਨ ਰੈਗੂਲਰ ਨੀ ਆਣੇ, ਕਿਉਂਕਿ ਕੰਨ ਫਟਣੇ ਆ ਕੱਟਣੇ ਥੋੜਾ
1: ਜੀ।
0: ਕਹਿੰਦਾ ਬਿਲਕੁਲ ਠੀਕ ਕਹਿੰਦੇ ਵਕੀਲ ਸਾਹਿਬ ਤੁਸੀਂ, ਮੈਂ ਕਿਹਾ ਉਹਦੇ ਵਿੱਚ ਮਾਰਜਨ ਇਰੈਗੂਲਰ ਹੋਣਗੇ, ਕਹਿੰਦਾ ਹਾਂਜੀ। ਮੈਂ ਕਿਹਾ ਜਿਹੜੀ ਆਹ ਜਿਹੜੀ ਹੈਗੀ ਆਹ ਕੰਨ ਜਿਹੜੀ ਹੈਗੀ ਆ ਇਹਨਾਂ ਤੇ ਜਿਹੜੀ ਇੰਜਰੀ ਏ ਕਹਿੰਦੇ ਇਹ ਤਾਂ ਸਰਜੀਕਲ ਬਲੇਡ ਨਾਲ ਕੱਟੇ ਆ ਕੰਨ ਲਓ ਜੀ, ਇੰਨੇ ਨਾਲ ਜਿਹੜਾ ਹੈਗਾ ਆ ਕੇਸ ਬਰੀ ਹੋ ਗਿਆ ਵੀ ਉਹ ਇੰਜਰੀ ਆਪ ਇਨਫਲਿਕਟ ਕੀਤੀ ਸੀਗੀ, ਸਰਜੀਕਲ ਬਲੇਡ ਨਾਲ ਕੰਨ ਕਟਾ ਕੇ ਤੇ ਉਹ ਜਿਹੜਾ ਆ ਉਹ ਬਣਾਇਆ ਆਇਆ ਸੀ ਵੀ ਕੰਨ ਪਾੜ ਦਿੱਤੇ ਜੀ। ਹਾਂਜੀ ਹਾਂਜੀ, ਉਹ ਸੋ ਇਸ ਕਰਕੇ ਜਿਹੜਾ ਹੈਗਾ ਆ ਉਹ 24 ਬਣੀ ਸੀ ਜੀ,
1: 24 ਹਾਂਜੀ 24,
0: 26 ਹੋਰ ਹੁੰਦੀ ਆ,
1: 26 ਹੋਰ
0: ਹਾਂਜੀ ਉਹ ਹੋਰ ਹੁੰਦੀ। ਹੁਣ ਤੁਹਾਨੂੰ ਸਾਰਾ ਕੁਝ ਥੋੜਾ ਸਿਖਾ ਦੇਣਾ ਹੈਗਾ, ਤੁਸੀਂ ਮੁੜ ਕੇ ਆ ਕੇ ਸਾਨੂੰ ਕਹੋ ਵੀ ਨਾਲੇ ਕੋਲ ਤੁਹਾਡੇ ਕੋਲ ਤਾਂ ਕਾਲਾ ਕੋਟ ਵੀ ਹੈਗਾ ਆ, ਗਲਤ ਗੱਲ ਆ ਭਾਈ, ਏਦਾਂ ਨੀ ਹੋਣੀ
1: ਜੀ।
0: ਸੋ ਇਸ ਕਰਕੇ ਜਿਹੜੀ ਇਹ ਜਿਹੜਾ ਹੈਗਾ ਇਸ ਅਸਾਲਟ ਦਾ ਜਿਹੜਾ ਸੁਖਬੀਰ ਬਾਦਲ ਹੋਣਾ ਤੇ ਲੱਗਾਈ ਹੈਗੀ ਆ ਸੱਟ, ਉਹ ਸਰ ਸੱਟ ਟੇਢੀ ਮੇਢੀ ਹੈਗੀ ਆ। ਮੈਨੂੰ ਤਾਂ ਮੈਂ ਤਾਂ ਡਾਕਟਰ ਸਾਹਿਬ ਨੂੰ ਕਹਿਣ ਲੱਗਾ ਸੀਗਾ ਵੀ ਡਾਕਟਰ ਸਾਹਿਬ ਏਦਾਂ ਮੈਂ ਇੱਕ ਵਾਰੀ ਕਮਾਂ ਚ ਵੜ ਗਿਆ ਸੀ, ਮੇਰੇ ਏਦਾਂ ਪਾਛੀ ਜਿਹਾ ਲੱਗਾ ਸੀਗਾ
1: ਜੀ।
0: ਟੇਢਾ ਮੇਢਾ ਤਾਂ ਸਰ ਜਿਹੜਾ ਹੈਗਾ ਟੇਢਾ ਸ਼ਾਰਪ ਐਂਡ ਵੈਪਨ ਦੇ ਨਾਲ ਟੇਢੀ ਮੇਢੀ ਸੱਟ ਕਿੱਦਾਂ ਲੱਗ ਸਕਦੀ ਆ? ਉਹ ਉੱਥੇ ਜਿਹੜਾ ਹੈਗਾ ਮਤਲਬ ਸੱਪ ਬਣਾਉਂਦਾ ਪਿਆ ਸੀਗਾ, ਟੈਟੂ ਬਣਾਉਂਦਾ ਪਿਆ ਸੀਗਾ, ਹਥਿਆਰ ਦਿਖਾਉਂਦੇ ਪਏ ਸੀ ਉਹ ਸਿੱਧਾ ਸ਼ਾਰਪ ਚਰਗਾ ਹਥਿਆਰ ਆ, ਉਸ ਹਥਿਆਰ ਨਾਲ ਆਹ ਵਾਲੀ ਸੱਟ ਲੱਗ ਨੀ ਸਕਦੀ
1: ਜੀ।
0: ਸੋ ਮੈਂ ਤਾਂ ਸਿਰ ਫੜ ਕੇ ਬੈਠਾ ਹੈਗਾ ਆ, ਜੇ ਕੋਈ ਸਮਝਦਾਰ ਹੋਵੇ ਤੇ ਮੈਨੂੰ ਸਮਝਾ ਦੇਵੇ ਹੈ ਜੀ।
1: ਤੁਸੀਂ ਨਾਲੇ ਬਾਦਲ ਸਾਹਿਬ ਦਾ ਹਾਲ ਚਾਲ ਪੁੱਛਦੇ ਨਾਲੇ ਸੱਟ ਦੇਖਦੇ ਹੁੰਦੇ।
0: ਦੇਖੋ ਮੈਂ ਮਤਲਬ ਮੈਂ ਗੱਲ ਪਹਿਲਾਂ ਸਾਰਿਆਂ ਨੂੰ ਕਲੀਅਰ ਕਰਦੇ ਆ ਵੀ ਜੇ ਕੱਲ ਨੂੰ ਵੋਟਾਂ ਦੇ ਉੱਤੇ ਮੈਂ ਅਕਾਲੀ ਦਲ ਨੂੰ ਵੋਟ ਪਾਊਂਗਾ, ਪਰ ਮੇਰੇ ਜਿਹੜੇ ਆ ਸ਼ੰਕੇ ਜਿਹੜੇ ਆ ਜਰੂਰ ਦੂਰ ਕਰਦੇ ਹੋ। ਇਹ ਨਾ ਕਹਿ ਦਿੰਦੀ ਆਪੋਜੀਸ਼ਨ ਆਪ ਹੀ ਵਿਰੋਧੀ ਦਾ ਰੌਲਾ ਨਿੰਗਾ, ਇਹ ਕਿਤੇ ਆਪਣੇ ਦਾ ਹੀ ਸ਼ੰਕਾ ਹੈਗੀ ਆ ਤੇ ਕਿਤੇ ਮੇਰੀ ਕੋਈ ਗੱਲ ਨੂੰ ਜਿਹੜਾ ਹੈਗਾ ਆ ਗਲਤ ਭਾਵਨਾ ਨਾਲ ਲਿਆ ਜਾਵੇ। ਤੂੰ ਇਸ ਕਰਕੇ ਜਿਹੜਾ
1: ਅੱਜ ਤੁਹਾਡੇ ਉਸਤਾਦ ਜੀ ਪੁੱਛਦੇ ਆ ਕਹਿੰਦੇ ਇੱਥੇ ਕਿਹੜੀ ਬਣਦੀ ਆ ਵੈਸੇ ਇਹ ਤਾਂ ਦੱਸੋ
0: ਕਿਹੜੀ ਕਿਹੜੀ ਬਣਦੀ ਆ ਜੀ,
1: ਧਾਰਾ ਕਿਹੜੀ ਬਣਦੀ ਆ ਇੱਥੇ, 24 ਬਣਦੀ ਆ, 26 ਬਣਦੀ, 27 ਬਣਦੀ, ਕਿਹੜੀ ਬਣਦੀ ਆ ਜੀ?
0: ਇੱਥੇ ਤਾਂ ਜੀ 307 ਹੀ ਹੈਗੀ ਆ, ਦੋ ਗਈ ਆ ਜੀ, ਬਾਰਨ ਦੀ ਕੋਸ਼ਿਸ਼ ਹੀ ਕਰ ਦਿੱਤੀ ਅਗਲੇ ਨੇ, ਹੋਰ ਕੀ ਕਰ ਦਿੱਤਾ ਹੈਗਾ
1: ਜੀ।
0: ਸਰ ਗੱਲ ਹੋ ਗਈ ਆ, ਉਹ ਕਹਿੰਦੇ ਹੁੰਦੇ ਆ ਕਿ ਬਾੜੇ ਬੰਦੇ ਨੂੰ ਤਾਂ ਚਾਹੇ ਤੁਸੀਂ ਡੰਡਾ ਮਾਰ ਦਿਓ ਜੋ ਮਰਜ਼ੀ ਹੈਗਾ ਆ
1: ਜੀ,
0: ਹਾਂਜੀ ਤਕੜੇ ਨੂੰ ਝਿੜਕ ਵੀ ਮਾਰੀ ਜਿਹੜੀ ਹੁੰਦੀ ਉਹਦਾ ਮਰਨ ਹੋ ਜਾਂਦਾ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਆ ਜੀ?
1: ਬਿਲਕੁਲ
0: ਹਾਂਜੀ, ਇਹ ਤਾਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਤਾਂ ਇਹ ਦਿਨ ਬੜਾ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਜੀ ਤੁਸੀਂ
1: ਜੀ।
0: ਹਾਂਜੀ
1: ਵੈਸੇ ਸੈਣੀ ਸਾਹਿਬ ਇੰਨਾ ਕੁਝ ਕਰਨ ਦੀ ਜ਼ਰੂਰਤ ਸਹੀ, ਜੇ ਚੁੱਪ ਚੁਪੀਤੇ ਬਹਿ ਜਾਂਦੇ ਆਰਾਮ ਨਾਲ ਕੁਝ ਨਾ ਕੁਝ ਖੱਟ ਜਾਂਦੇ ਫਿਰ ਵੀ ਜੀ।
0: ਠੀਕ ਹੈ ਸਰ, ਗੱਲ ਏਦਾਂ ਹੈਗੀ ਆ ਵੀ ਜਿੰਨਾ ਸਾਇਲੈਂਟ ਰਹਿੰਦੇ ਤੇ ਉਨਾ ਸੈਂਪਥੀ ਫੈਕਟਰ, ਪਤਾ ਤਾਂ ਸੀਗਾ ਜੀ ਵੀ ਸੱਟ ਲੱਗੀ ਹੈਗੀ ਆ, ਪਰ ਇਹ ਸਭ ਸੱਟ ਲੱਗੀ ਆ ਉਸ ਪੁਲਿਸ ਵਾਲੇ ਦੇ ਜਿਹਨੇ ਅੱਗੇ ਹੋ ਕੇ ਰੋਕਿਆ, ਉਹਦੇ ਹੱਥ ਦੀ ਇੱਕ ਦੀ ਉਂਗਲ ਵੀ ਕੱਟ ਹੋ ਗਈ ਆ, ਉਹ ਪੋਟਾ ਇੱਕ ਲੱਥ ਗਿਆ ਜੀ ਉਹਦਾ, ਹਨਾ ਜੀ, ਉਹ ਦੇਖੋ ਤੁਸੀਂ ਦੂਜਾ ਹੱਥ ਜਿਹੜਾ ਉਹਨੇ ਦੋਨੇ ਹੱਥਾਂ ਦੇ ਨਾਲ ਉਹ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਦੋਨੇ ਹੱਥਾਂ ਦੇ ਉੱਤੇ ਇੰਜਰੀ, ਇੱਕ ਦੀ ਉਂਗਲ ਲੱਥੀ, ਇੱਕ ਦਾ ਉਹ ਜਿਹੜਾ ਹੈਗਾ ਆ, ਠੀਕ ਹੈ ਜੀ। ਇਹਨਾਂ ਦੇ ਤਾਂ ਜਿਹੜਾ ਹੈਗਾ ਆ ਕਿਤੇ ਮਤਲਬ ਉਹ ਹੋ ਸਕਦਾ ਵੀ ਉਹ ਬਾਅਦ ਦੇ ਵਿੱਚ ਜਿਹੜਾ ਆ ਉਹ ਮਰ ਗਿਆ ਹੋਊਗਾ, ਤੇ ਪਰ ਮੇਰੇ ਫੇਰ ਸਮਝ ਚ ਨੀ ਆਉਂਦਾ ਇਹ ਟੈਟੂ ਬਣਾਇਆ ਕਿਥੋਂ, ਹਾਂਜੀ ਉਸ ਹਥਿਆਰ ਨਾਲ ਇਹ ਟੈਟੂ ਬਣ ਹੀ ਨੀ ਸਕਦਾ ਸਰ। ਹਾਂਜੀ
1: ਜੀ, ਚਲੋ ਹੋਰ 4-5 ਦਿਨਾਂ ਤੱਕ ਜਿਹਦੇ ਸੱਟ ਲੱਗੀ ਹੋਵੇ ਉਹ ਸਾਹਮਣੇ ਆਈ ਜਾਣਾ, ਲੌਂਗੋਵਾਲ ਸਾਹਿਬ ਦੀ ਰੈਲ ਬਰਸੀ ਹੋ ਰਹੀ ਆ ਉੱਥੇ ਸਾਹਮਣੇ ਆਈ ਜਾਣਾ, ਅੱਧੀਆਂ ਬਾਹਾਂ ਦਾ ਕੁੜਤਾ ਪਾਉਂਦੇ ਆ।
0: ਹਾਂ ਹੋ ਸਕਦਾ ਹੈਗਾ ਵੀ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਉਹ ਐਂ ਕਰਕੇ ਘਸਾਤਾ ਹੋਵੇ ਜਾਂ ਏਦਾਂ ਕਰਕੇ ਜਿੱਦਾਂ ਮਰਜ਼ੀ ਸ਼੍ਰੀ ਸਾਹਿਬ ਨੂੰ ਖਿੱਚਦੇ ਖੁੱਚਦੇ ਕਿਤੇ ਲੱਗ ਗਿਆ ਹੋਵੇ, ਬਟ ਇੱਕ ਬੰਦਾ ਦੋ ਹਥਿਆਰ ਕਿੱਦਾਂ ਚਲਾ ਸਕਦਾ ਸਰ? ਗੱਲ ਤਾਂ ਇਹ ਹੈਗਾ ਵੀ ਜਾਂ ਉਹ ਪਹਿਲਾ ਹਥਿਆਰ ਉਹਦਾ ਪੋਚ ਲਿਆ ਤੇ ਨਾਲ ਹੀ ਉਹਨੇ ਸ਼੍ਰੀ ਸਾਹਿਬ ਕੱਢ ਲਿਆ, ਕਿੱਦਾਂ ਘਟਨਾ ਵਾਪਰੀ ਹੋਊਗੀ? ਗੱਲ ਮਤਲਬ ਸੀਨ ਜਿਹਾ ਸਾਹਮਣੇ ਆਉਂਦਾ ਨੀ ਪਿਆ ਅੱਖਾਂ ਅੱਗੇ। ਹਾਂਜੀ, ਜੋ ਨੋ ਡਾਊਟ ਸੱਟ ਲੱਗੀ ਹੋਏਗੀ, ਜਰੂਰ ਲੱਗੀ ਹੋਏਗੀ ਜੇ ਹੋਸਪਿਟਲ ਗਏ ਆ, ਸਭ ਕੁਛ ਹੈਗਾ ਆ ਜੀ, ਤੇ ਜਿੱਦਾਂ ਦੀ ਸੱਟ ਦਿਖਾਉਂਦੇ ਪਏ ਹੈਗੇ ਉਸ ਹਿਸਾਬ ਨਾਲ ਤਾਂ ਉਹ ਬਾਂਹ ਜਿਹੜੀ ਕੱਪੜਾ ਭਿੱਜਿਆ ਹੋਣਾ ਚਾਹੀਦਾ ਸੀ ਖੂਨ ਨਾਲ।
1: ਬਿਲਕੁਲ, ਚਲੋ ਉਹ ਗੱਲ ਤਾਂ ਹੈ ਨਾਲ, ਜੋ ਚਲੋ ਗੁਰੂ ਘਰਾਂ ਦੇ ਵਿੱਚ ਜਾਂ ਖਾਸ ਕਰਕੇ ਛੋਟੇ ਗੁਰੂ ਘਰ ਨਹੀਂ ਗਏ, ਸਿੱਖ ਧਰਮ ਦੇ ਮੋਹਰੀ ਕਤਾਰ ਦੇ ਜਿਹੜੇ ਗੁਰੂ ਘਰਾਂ ਦੀ ਗੱਲ ਆਉਂਦੀ ਆ, ਜਦੋਂ ਫਿਰ ਉਹਨਾਂ ਦੇ ਵਿੱਚ ਇਹ ਕੁਛ ਹੋ ਰਿਹਾ ਉਹ ਮਾੜੀ ਗੱਲ ਹੈ।
0: ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ, ਇੱਕ ਵਿਸ਼ਵਾਸ ਨੂੰ ਠੇਸ ਲੱਗਦੀ ਹੈਗੀ ਸਰ, ਦੂਜਾ ਇੰਪ੍ਰੈਸ਼ਨ ਖਰਾਬ ਜਾਂਦਾ ਹੈਗਾ ਜਾਂ ਕੌਮ ਦਾ ਇੰਪ੍ਰੈਸ਼ਨ ਖਰਾਬ ਜਾਂਦਾ ਜੀ,
1: ਵੀ
0: ਨੇ ਕਲੀਅਰ ਪਾਈ ਕਿ ਅਸੀਂ ਗੁਰੂ ਦੀ ਸ਼ਰਨ ਚ ਜਾ ਕੇ ਵੀ ਇਨਸਿਕਿਓਰ ਫੀਲ ਕਰਾਂਗੇ
1: ਜੀ। ਨਾਲੇ ਦੇਖੋ ਇਦਾਂ ਦੀ ਘਟਨਾ
0: ਜਿਹੜੇ
1: ਬੰਦੇ
0: ਗੁਰੂ ਘਰ ਚ ਅਟੈਕ ਕਰਦੇ ਆ ਨਾ ਜੀ,
1: ਇੰਗਲੈਂਡ ਚ ਕਿੰਨਾ ਰੋਲਾ ਰਿਹਾ ਆ ਇੱਥੇ, ਜਿਹੜਾ ਪਿੱਛੇ ਕਤਲ ਹੋਏ ਨੇ ਹੋਰ ਸਾਰੀਆਂ ਚੀਜ਼ਾਂ, ਉਹ ਉਦੋਂ ਵੀ ਤਲਵਾਰ ਦਾ ਜਾਂ ਕਿਰਪਾਨ ਦਾ ਕਿੰਨਾ ਰੋਲਾ ਰਿਹਾ ਜੀ, ਉੱਥੇ ਵੀ ਉਹ ਅਗਲੇ ਪਾਬੰਦੀਆਂ ਲਾਉਣ ਨੂੰ ਫਿਰਦੇ ਆ, ਹੋਰ ਪਾਸੇ ਵੀ ਫਿਰਦੇ ਆ, ਤਾਂ ਉਹ ਆਹ ਚੀਜ਼ਾਂ ਤਾਂ ਸਮਾਂ ਕੇ ਸਪਸ਼ਟ ਕਰਦੀਆਂ ਨੇ। ਇਹ ਇਕੱਲਾ ਭਾਰਤ ਦੇ ਜਾਂ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਨਹੀਂ ਦੇਖ ਸਕਦੇ ਆ ਕਿ ਬਾਹਰਲੇ ਮੁਲਕਾਂ ਤੱਕ ਵੀ ਇਹ ਸੁਨੇਹਾ ਜਾਂਦਾ ਨਾ ਇਸ ਚੀਜ਼ ਦਾ ਜੀ।
0: ਬਾਅਦ ਚ ਇੱਕ ਮੇਰੇ ਨਾਲ ਬੈਸਣ ਲੱਗਾ ਸੀ, ਕਹਿੰਦਾ ਗੁਰੂ ਸਾਹਿਬ ਨੇ ਜੀ ਤੋਂ ਸੇਵਾ ਲੈਣੀ ਹੁੰਦੀ ਤਾਂ ਉਤੋਂ ਹੀ ਸੇਵਾ ਲੈਣੀ ਹੁੰਦੀ ਆ। ਉਹ ਮੈਂ ਕਿਹਾ ਭਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ, ਯੂ ਆਰ ਸੇਇੰਗ ਸੇਵਾ ਨੌਨਸੈਂਸ ਐਕਟ ਨੂੰ, ਜੀ ਇੱਕ ਨੌਨਸੈਂਸ ਐਕਟ ਨੂੰ ਤੁਸੀਂ ਸੇਵਾ ਦੱਸਦੇ
1: ਕਿ
0: ਗੁਰੂ ਸਾਹਿਬ ਨੇ ਸੇਵਾ ਲੈਣੀ ਸੀ ਜਿਹਦੇ ਕੋਲ ਉਹਦੇ ਕੋਲ ਹੀ ਲੈਣੀ ਸੀ। ਮੈਂ ਕਿਹਾ ਲਓ ਜੀ ਆਹ ਵੀ ਕੰਮ ਠੀਕ ਆ। ਮੈਂ ਕਿਹਾ ਜਿਸ ਕਮਿਊਨਿਟੀ ਦੀ ਸੋਚ ਏਦਾਂ ਦੀ ਹੋਊਗੀ ਉਹ ਕਮਿਊਨਿਟੀ ਕੀ ਤਰੱਕੀ ਕਰੂਗੀ ਜੀ।
1: ਨਾਲੇ ਦੇਖੋ ਗੁਰੂ ਸਾਹਿਬ ਨੇ ਤਾਂ ਨਿਹੱਤੇ ਦੇ ਉੱਤੇ ਜਾਂ ਵਾਰ ਕਰਨ ਦੀ ਗੱਲ ਹੀ ਨਹੀਂ ਕੀਤੀ ਜੀ ਕਿਤੇ, ਜਾਂ ਨਾ ਕਿਹਾ ਜੀ।
0: ਦੇਖੋ ਗੁਰੂ ਘਰ ਦੇ ਵਿੱਚ ਕਿਸੇ ਤੇ ਅਟੈਕ ਹੋਣਾ ਬਹੁਤ ਹੀ ਨਿੰਦਣੀਏ ਆ, ਉਹ ਨਹੀਂ ਹੋਣਾ ਚਾਹੀਦਾ ਸਰ। ਉਹ ਜੇ ਕੋਈ ਉਹ ਅਟੈਕ ਕਰਨ ਵਾਲਾ ਵੀ ਸਿੱਖੀ ਸਰੂਪ ਚ ਹੋਵੇ ਜਾਂ ਸਿੱਖ ਹੋਵੇ ਤੇ ਮੈਂ ਉਹਨੂੰ ਸਿੱਖ ਹੀ ਨਹੀਂ ਮੰਨਦਾ ਜੀ।
1: ਹਾਂਜੀ ਬਿਲਕੁਲ ਹੈ ਜੀ। ਨਾਲੇ ਦੇਖੋ
0: ਤੁਹਾਡੇ ਤਾਂ ਜਿਹੜਾ ਹੈਗਾ ਸਿਧਾਂਤ
1: ਨਾਲੇ ਕੋਈ ਵੀ ਆ ਨਾ, ਜਿੰਨੀ ਮਰਜ਼ੀ ਪ੍ਰੋਟੈਕਸ਼ਨ ਦੇ ਵਿੱਚ ਹੋਵੇ, ਚਾਹੇ ਉਹਦੇ ਨਾਲ ਫੌਜ ਵੀ ਕਿਉਂ ਨਾ ਹੋਵੇ, ਇੱਕ ਜਿਹੜਾ ਵਿਸ਼ਵਾਸ ਹੁੰਦਾ ਨਾ ਕਿ ਇੱਥੇ ਪ੍ਰੋਟੋਕੋਲ ਹੁੰਦਾ ਕਿਸੇ ਵੀ ਜਗ੍ਹਾ ਦਾ ਸਥਾਨ ਦਾ, ਉਹ ਬੰਦਾ ਮਤਲਬ ਕਿ ਨੋਰਮਲ ਹੋ ਜਾਂਦਾ। ਚਾਹੇ ਸਿਕਿਉਰਿਟੀ ਵਾਲੇ ਵੀ ਹੋਣਗੇ, ਉਹਨਾਂ ਨੂੰ ਵੀ ਨਹੀਂ ਹੋਏਗਾ ਤੇ ਇੱਦਾਂ ਕਦੇ ਹੋ ਸਕਦਾ ਇੱਥੇ ਜੀ।
0: ਸਰ ਮੈਂ ਤਾਂ ਸੋਰੀ ਟੂ ਸੇ
1: ਜੀ,
0: ਉਹ ਕਹਿੰਦੇ ਨਾ ਇੱਕ ਰਾਜੇ ਨੇ ਕਹਿੰਦੇ ਇੱਕ ਬਾਂਦਰ ਰੱਖਿਆ ਆਇਆ ਸੀ ਤੇ ਉਹ ਕਹਿੰਦਾ ਸੀ ਇਹ ਮੈਨੂੰ ਇਹ ਬਹੁਤ ਲੋਇਲ ਹੈਗਾ
1: ਜੀ,
0: ਹਾਂਜੀ ਇਹ ਮੇਰੇ ਨਾਲ ਇੰਨਾ ਪਿਆਰ ਕਰਦਾ ਏ, ਮੇਰੇ ਵੱਲ ਨਾ ਕੋਈ ਬੰਦਾ ਜਿਹੜਾ ਹੈਗਾ ਆ ਜੇ ਘੂਰ ਕੇ ਵੀ ਦੇਖੂਗਾ ਇਹ ਬੰਦਾ ਉਹਨੂੰ ਛੱਡੂਗਾ ਨੀ ਜੀ। ਹਾਂਜੀ ਉਹ ਏਦਾਂ ਹੀ ਕਹਿੰਦੇ ਉਹਦਾ ਨਾਂ ਰੱਖਿਆ ਆਇਆ ਸੀ ਨਿਸ਼ਠਾ ਮੂਰਤੀ, ਇਹ ਨਿਸ਼ਠਾ ਦੀ ਮੂਰਤੀ ਆ। ਹਾਂਜੀ ਉਹੀ ਗੱਲ, ਉਹ ਰਾਜਾ ਇੱਕ ਵਾਰੀ ਲੱਭਾ ਪਿਆ ਆ, ਉਹਨੂੰ ਝੋਕ ਲੱਗੀ ਹੈਗੀ ਤੇ ਉਹ ਇੱਕ ਮੱਖੀ ਜਿਹੜੀ ਆ ਬਾਰ ਬਾਰ ਆ ਕੇ ਬਹਿੰਦੀ ਸੀਗੀ, ਉਹਨੇ ਦੇਖਿਆ ਪਹਿਲਾਂ ਦੋ ਚਾਰ ਵਾਰੀ ਉਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਰਪਾਨ ਚੱਕੀ ਤੇ ਚੱਕ ਕੇ ਜਿਹੜਾ ਹੈਗਾ ਨਾ ਤੇ ਉਹਦਾ ਗਲਾ ਵੱਢ ਕੇ ਉਹ ਮਾਰਿਆ ਜੀ। ਸੋ ਇਹ ਮੈਨੂੰ ਜਿਹੜੇ ਹੈਗੇ ਆ ਬੰਦੇ ਜਿਹੜੇ ਗੁਰੂ ਦੀ ਵਾਸਤੇ ਨਾ ਕਹਿੰਦੇ ਹੈਗੇ ਵੀ ਬੇਅਦਬੀਆਂ ਦਾ ਜਿਹੜਾ ਦੁੱਖ ਸੀ ਉਹਨੂੰ ਤਾਂ ਅਟੈਕ ਕੀਤਾ, ਇਹ ਗੁਰੂ ਦੇ ਨਿਸ਼ਠਾ ਮੂਰਤੀ ਹੈਗੇ ਆ ਜੀ, ਇਹਨਾਂ ਨੂੰ ਪਤਾ ਹੀ ਨੀ ਹੈਗਾ ਵੀ ਉਹ ਵੀ ਜਿਹੜਾ ਬੰਦਾ ਤੁਹਾਡੇ ਕੋਲ ਇੱਥੇ ਆਇਆ ਆ ਉਹ ਗੁਰੂ ਦੀ ਸ਼ਰਨ ਚ ਆਇਆ ਆ।
1: ਹਾਂਜੀ
0: ਤੁਸੀਂ ਜਿਹੜਾ ਹੈਗਾ ਜੇ ਗੁਰੂ ਹਾਜ਼ਰ ਨਾਜ਼ਰ ਆ, ਤੁਸੀਂ ਮਾਰਨ ਵਾਲੇ ਜਿਹੜੇ ਹੈਗੇ ਉਸ ਗੁਰੂ ਦੇ ਮਾਣ ਸਨਮਾਨ ਵਾਸਤੇ ਉਸ ਬੰਦੇ ਨੂੰ ਮਾਰ ਰਹੇ ਹੈਗੇ ਜਿਹੜਾ ਉਸ ਗੁਰੂ ਦੀ ਸ਼ਰਨ ਆਇਆ ਆ ਤੇ ਉੱਥੋਂ ਜਿਹੜਾ ਸੁੱਖ ਸ਼ਾਂਤੀ ਮੰਗਣ ਆਇਆ ਹੈਗਾ।
1: ਨਾਲੇ ਜੇ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਆ ਸੈਣੀ ਸਾਹਿਬ, ਫਿਰ ਤਾਂ ਮਸਲਾ ਹੀ ਖਤਮ ਹੋ ਗਿਆ। ਹੁਣ ਮੰਨਣਗੇ ਕਿ ਗੁਰੂ ਨੇ, ਗੁਰੂ ਸਾਹਿਬ ਨੇ ਹੱਥ ਰੱਖ ਦਿੱਤਾ ਤਾਂ ਬਚਾਅ ਹੋ ਗਿਆ, ਹੁਣ ਅੱਗੇ ਤੋਂ ਇਹ ਕਰਨਗੇ ਕੋਸ਼ਿਸ਼ ਵੀ ਏਦਾਂ ਸੁਖਬੀਰ ਬਾਦਲ ਦੇ ਉੱਤੇ ਕਰੀਏ ਕੁਛ ਏਦਾਂ ਦਾ, ਫਿਰ ਇਹਨਾਂ ਦਾ ਪਾਵਰ ਹੈਗੀ ਆ ਮਤਲਬ ਕਿ ਮੰਨਣ ਫਿਰ ਗੁਰੂ ਸਾਹਿਬ ਨੇ ਮਤਲਬ ਕਿ ਹੱਥ ਦੇ ਕੇ ਰੋਕ ਲਿਆ।
0: ਸਰ ਬਾਣੀ ਪੜੀ ਜਰੂਰ ਆ, ਕਦੀ ਵਿਚਾਰੀ ਨੀ
1: ਜੀ,
0: ਗੱਲ ਤਾਂ ਹੈ
1: ਜੀ,
0: ਅੰਡਰਲਾਈਨ ਤਾਂ ਮੈਂ ਇਹੀ ਕਰ ਰਿਹਾ ਨਾ ਕਿ ਬਾਣੀ ਪੜੀ ਜਰੂਰ ਆ ਪਰ ਕਦੀ ਵਿਚਾਰੀ
1: ਨੀ,
0: ਜੇ ਵਿਚਾਰਦੇ ਤੇ ਉਹਨੂੰ ਸੋਚਦੇ ਵੀ ਭਾਈ ਹਾਂਜੀ ਆਹ ਠੀਕ ਗੱਲ ਹੈਗੀ ਆ ਵੀ ਇਹਦੇ ਵਿੱਚ ਗੁਰੂ ਦੀ ਸ਼ਰਨ ਚ ਆਇਆ ਬੰਦਾ ਜਿਹੜਾ ਆ ਉਹਦਾ ਤਾਂ ਅਸੀਂ ਵੀ ਉਹਦੀ ਰੱਖਿਆ ਕਰਨੀ ਹੈਗੀ ਆ, ਵੀ ਨਹੀਂ ਯਾਰ ਸਾਡੇ ਗੁਰੂ ਦੇ ਮਨ ਨੂੰ ਠੇਸ ਲੱਗੂਗੀ, ਉਹਦੀ ਸ਼ਰਧਾ ਨੂੰ ਠੇਸ ਲੱਗੂਗੀ ਕਿ ਹਾਂਜੀ ਮੈਂ ਗੁਰੂ ਦੇ ਦਰ ਤੇ ਗਿਆ ਸੀ ਮੇਰਾ ਨੁਕਸਾਨ ਹੋ ਗਿਆ। ਲੋਕੀ ਤਾਂ ਬਹੁਤ ਸੋਚਦੇ ਆ ਸਰ, ਕਈ ਜਿਹੜੇ ਬੰਦੇ ਹੈਗੇ ਨਾ ਉਹ ਬੜੇ ਸੋਚਦੇ ਇਸ ਚੀਜ਼ ਦੇ ਉੱਤੇ, ਉਹ ਕਿਸੇ ਦਾ ਪਰਸ ਡਿਗਿਆ ਹੋਵੇ ਨਾ ਅਗਲੇ ਫਟਾਫਟ ਲੱਭਣ ਜਾਂਦੇ ਬੰਦਾ ਤੇ ਯਾਰ ਉਹਦੀ ਸ਼ਰਧਾ ਨੂੰ ਠੇਸ ਨਾ ਲੱਗੇ ਮੈਂ ਬਾਬੇ ਦੇ ਗਿਆ ਸੀਗਾ ਤੇ ਮੇਰਾ ਪੈਸੇ ਡਿੱਗ ਪਏ ਜਾਂ ਮੇਰਾ ਇੱਦਾਂ ਕਰਕੇ, ਉਹ ਬੰਦੇ ਨੂੰ ਲੱਭ ਕੇ ਉਹਦਾ ਪੈਸਾ ਬਟੂਆ ਫੜਾ ਕੇ ਉਹਦੇ ਨਾਲ ਕਹਿਣਗੇ ਪੈਸੇ ਗਿਣ ਕੇ ਦੇਖ ਭਾਈ। ਹਾਂਜੀ
1: ਬਿਲਕੁਲ ਜੀ,
0: ਉਹ ਪਤਾ ਨੀ ਕਿੱਦਾਂ ਦੇ ਲੋਕ ਆ ਕੀ ਸੋਚਦੇ ਆ ਜੀ। ਭਰਾ ਸਾਹਿਬ ਹੋਰ ਕੋਈ ਖਬਰ ਸਰ?
1: ਸੈਣੀ ਸਾਹਿਬ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਹੁੰਦਾ ਹੈ ਕਾਫੀ ਜਿਹੜੀ ਵੱਡਾ ਸਮਾਗਮ ਹੁੰਦਾ ਹੈ, ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਪੁਨਰ ਸੁਰਜੀਤ ਵਾਲੇ ਇੱਧਰ ਆਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਆ, ਕੀ ਗੱਲ ਹੋ ਗਈ ਜੀ?
0: ਪੁਨਰ ਸੁਰਜੀਤ ਨੂੰ ਜਿਹੜਾ ਹੈਗਾ ਆ ਸਰ ਸਰਕਾਰ ਦੀ ਥਾਪੀ ਹੈਗੀ ਹੈਗੀ, ਦੂਜੀ ਗੱਲ ਇਹ ਹੈਗੀ ਆ ਕਿ ਮੌਜੂਦਾ ਸਰਕਾਰ ਵੀ ਅਕਾਲੀ ਦਲ ਨੂੰ ਥ੍ਰੈਟ ਮੰਨਦੀ ਹੈਗੀ, ਪੁਨਰ ਸੁਰਜੀਤ ਵਾਲਿਆਂ ਨੂੰ ਉਹ ਥ੍ਰੈਟ ਨੀ ਮੰਨਦੇ
1: ਮੂੰਹੋਂ ਨਾ ਕਹਿੰਦੇ ਹੁਣ ਚਾਹੇ,
0: ਤੇ ਤੀਸਰਾ ਇਹ ਹੈਗਾ ਜੀ ਕਿ ਇੱਕ ਸਮਾਂ ਤਾਂ ਏਦਾਂ ਦਾ ਹੈਗਾ ਸੀ ਕਿ ਲੌਂਗੋਵਾਲ ਹੋਣਾ ਨੂੰ ਵੀ ਓਨ ਕਰਨ ਦੇ ਵਿੱਚ ਜਿਹੜਾ ਆ ਅਕਾਲੀ ਦਲ ਜਿਹੜਾ ਆ ਡਬਲ ਮਾਈਂਡਡ ਰਿਹਾ ਜੀ।
1: ਜੀ
0: ਜਦੋਂ ਉਹਨਾਂ ਨੇ ਜਿਹੜਾ ਆ ਸਮਝੌਤਾ ਕਰਕੇ ਆ ਗਏ ਤੇ ਫਿਰ ਜਿਹੜਾ ਆ ਉਸ ਸਮਝੌਤੇ ਦੇ ਉੱਤੇ ਇਹ ਕਮੀਆਂ ਪੇਸ਼ੀਆਂ ਇਹਨਾਂ ਨੇ ਕੱਢੀਆਂ ਜੀ।
1: ਜੀ
0: ਉਸ ਵੇਲੇ ਤੋਂ ਬਾਅਦ ਦੇ ਵਿੱਚ ਇਹ ਕਈ ਚਿਰ ਜਿਹੜਾ ਹੈਗਾ ਆ ਵੀ ਇਹ ਟਸਲ ਦੇ ਵਿੱਚ ਹੀ ਰਹੇ ਜੀ।
1: ਜੀ
0: ਉਹ ਤਾਂ ਬਾਅਦ ਦੇ ਵਿੱਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਜਦੋਂ ਅਲੱਗ ਅਲੱਗ ਹੋਏ ਤੇ ਫਿਰ ਜਿਹੜਾ ਆ ਜਦੋਂ ਟੌੜਾ ਸਾਹਿਬ ਨੇ ਲੌਂਗੋਵਾਲ ਹੋਣਾ ਨੂੰ ਇੰਪੋਰਟੈਂਸ ਦਿੱਤੀ ਤੇ ਨਾਲ ਹੀ ਜਿਹੜਾ ਆ
1: ਜੀ
0: ਮੇਰਾ ਖਿਆਲ ਹੈ ਔਜਲਾ ਸਾਹਿਬ ਇਸ ਸਬਜੈਕਟ ਦੇ ਉੱਤੇ ਮਾਸਟਰ ਹੈਗੇ, ਉਹਨਾਂ ਨੂੰ ਪਤਾ ਹੈ
1: ਬਿਲਕੁਲ
0: ਸਾਰੀ ਸਿਆਸਤ ਦਾ,
1: ਜੀ
0: ਤੇ ਜੇ ਉਹ ਟਾਈਮ ਹੋਇਆ ਤੇ ਜਰੂਰ ਜੋੜਨਗੇ ਤੇ ਦੱਸ ਦੇਣਗੇ।
1: ਜਰੂਰ
0: ਬਟ ਆ ਆ ਜੀ ਇਹਨਾਂ ਦਾ ਰੌਲਾ ਹੈਗਾ ਆ, ਬਾਕੀ ਇੱਕੋ ਵੈਨਿਊ ਦੇਣਾ ਹੈ ਉਹ ਜਾਣ ਬੁੱਝ ਕੇ ਜਿਹੜਾ ਆ। ਚਲੋ ਵੈਸੇ ਵੀ ਜਿਹੜਾ ਹੈਗਾ ਆ ਮੈਂ ਤਾਂ ਕਹਿੰਦਾ ਆ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਅਕਾਲੀ ਦਲ ਨੂੰ ਇਹੀ ਸੋਚਣਾ ਚਾਹੀਦਾ।
1: ਜੀ
0: ਜੇ ਵੈਨਿਊ ਮਿਲ ਜਾਂਦਾ ਤੇ ਉੱਥੇ ਗੈਦਰਿੰਗ ਨਾ ਹੁੰਦੀ ਤੇ ਤਾਂ ਵੀ ਬੇਇੱਜ਼ਤੀ ਹੋਣੀ ਸੀ।
1: ਜੀ
0: ਇਸ
1: ਬਿਲਕੁਲ
0: ਕਰਕੇ ਹੁਣ ਬੰਦਾ ਕਹਿ ਸਕਦਾ ਹੈਗਾ ਆ ਯਾਰ ਸਾਡਾ ਤਾਂ ਉੱਥੇ ਤਕਰਾਰ ਹੋ ਸਕਦਾ ਸੀਗਾ ਜੀ, ਇਸ
1: ਜੀ
0: ਕਰਕੇ ਜਿਹੜਾ ਅਸੀਂ ਰੱਦ ਕਰ ਦਿੱਤੀ ਜਾਂ ਅਸੀਂ ਜਿਹੜਾ ਹੈਗਾ ਆ ਸੰਗਤ ਘੱਟ ਬੁਲਾਈ ਇਸੇ ਕਰਕੇ ਵੀ ਤਕਰਾਰ ਨਾ ਹੋ ਜਾਏ।
1: ਜੀ
0: ਸੋ ਇਸ
1: ਅੱਗੇ
0: ਕਰਕੇ
1: ਪਿੱਛੇ ਕਰ ਲੈਣਾ, ਬਿਲਕੁਲ ਹੈ ਜੀ
0: ਅੱਗੇ ਪਿੱਛੇ ਕਰਕੇ ਵੀ ਸਾਰੋ ਗੱਲ ਹੀ ਬਣਦੀ। ਉਹ ਕਹਿੰਦੇ ਅਸੀਂ ਪਹਿਲਾਂ ਉਹ ਬੁੱਕ ਕਰਾਇਆ ਆ ਸੀਗਾ ਜੀ 30,000 ਰੁਪਇਆ ਦਿੱਤਾ ਆ ਅਸੀਂ ਪਹਿਲਾਂ ਦਾ, 36,000 ਜੀ।
1: ਜੀ
0: ਤੇ ਐਨੀ ਵੇ ਉਹ ਇਹ ਤਾਂ ਸਾਰੇ ਇਹਨਾਂ ਦੀ ਪੋਲੀਟਿਕਸ ਜਿਹੜੀ ਹੈਗੀ ਆ ਇਹਦੇ ਤੇ ਜਿਹੜਾ ਆ ਗੱਲ ਕਰਨੀ ਫਜ਼ੂਲ ਹੈਗੀ ਆ। ਸਰਕਾਰਾਂ ਨੇ ਆਪਣੀ ਚਾਲ ਚੱਲਣੀ, ਇਹਨਾਂ ਨੇ ਆਪਣੀ ਚਾਲ ਚੱਲਣੀ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਤੇ ਮੇਰਾ ਖਿਆਲ ਨੀ ਵੀ ਸੰਤ ਲੌਂਗੋਵਾਲ ਦੇ ਨਾਲ ਕਿਸੇ ਦਾ ਕੋਈ ਉਹਨਾਂ ਦੇ ਜੀਵਨ ਫਲਸਫੇ ਦੇ ਉੱਤੇ ਕੋਈ ਗੱਲਬਾਤ ਕੀਤੀ ਜਾਊਗੀ ਜਾਂ ਕੋਈ ਹੋਰ ਹੋਊਗੀ। ਕਰਨੀ ਤਾਂ ਸਿਆਸਤ ਆ ਜੀ, ਮੌਜੂਦਾ ਸਰਕਾਰ ਨੂੰ ਨਿੰਦਣਾ ਆ ਤੇ ਵੋਟਾਂ ਦਾ ਕਹਿਣਾ ਆ।
1: ਹਾਂਜੀ
0: ਉਹਨਾਂ ਦਾ ਤਾਂ ਨਾਂ ਹੀ ਆ, ਉਹਨਾਂ ਦਾ ਤਾਂ ਬਹਾਨਾ ਆ ਜੀ,
1: ਬਹਾਨਾ ਜੀ, ਬਿਲਕੁਲ ਹੈ ਜੀ। ਜੀ
0: ਹਾਂਜੀ ਜੀ ਸਰ,
1: ਤੇ ਸੈਣੀ ਸਾਹਿਬ ਪੰਜਾਬ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਆਖਰੀ ਗੱਲ ਕਰਾਂਗਾ ਫਿਰ ਆਗਿਆ ਲੈਣਾ ਤੁਹਾਡੇ ਤੋਂ। ਕਬੱਡੀ ਜਗਤ
0: ਨਹੀਂ
1: ਦੇ
0: ਇਦਾਂ ਨਾ
1: ਵਿੱਚ
0: ਕਰੋ,
1: ਵੱਡੇ
0: ਆਖਰੀ ਗੱਲਾਂ ਨਹੀਂ ਕਰਨੀਆਂ
1: ਅੱਜ ਦੀ ਆਖਰੀ ਗੱਲ ਤੁਹਾਡੇ ਨਾਲ ਕਹਿੰਦਾ ਜੀ
0: ਅੱਜ ਦੀ। ਓਕੇ ਓਕੇ ਸਰ
1: ਜੀ। ਸੈਣੀ ਸਾਹਿਬ ਕਬੱਡੀ ਜਗਤ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਚਲੋ ਐਡੇ ਐਡੀਆਂ ਦੇਹਾਂ ਬਾਅਦ ਦੇ ਵਿੱਚ ਸੁੱਕ ਜਾਂਦੇ ਨੇ ਖਿਡਾਰੀ ਜਿਹੜੇ ਨੇ, ਇਹ ਹਾਲਾਤ ਕਿਉਂ ਬਣਦੇ ਨਜ਼ਰ ਆਉਂਦੇ ਆ ਜੀ? ਐਡੇ ਐਡੇ ਝੋਟਿਆਂ ਵਰਗੇ ਸਰੀਰ ਮਿੱਟੀ ਹੋ ਜਾਂਦੇ ਆ।
0: ਮਹਾਰੇ ਸਾਹਿਬ ਉਹ ਕਹਿੰਦੇ ਦੇਅਰ ਇਜ਼ ਆਲਵੇਜ਼ ਏ ਰੂਮ ਐਟ ਦਾ ਟੌਪ
1: ਜੀ,
0: ਉੱਪਰ ਸਿਖਰ ਦੇ ਉੱਤੇ ਹਮੇਸ਼ਾ ਜਗ੍ਹਾ ਬਣੀ ਰਹਿੰਦੀ ਆ
1: ਜੀ,
0: ਪਰ ਉੱਤੇ ਪਹੁੰਚ ਕੇ ਜਿਹੜਾ ਹੈਗਾ ਆ ਉਸ ਪੋਜੀਸ਼ਨ ਨੂੰ ਰੁਟੀਨ ਕਰਕੇ ਰੱਖਣਾ ਬੜਾ ਔਖਾ ਹੁੰਦਾ,
1: ਕਾਇਮ ਰੱਖਣਾ ਜੀ।
0: ਠੀਕ ਹੈ ਜੀ, ਉੱਥੇ ਜਿਹੜਾ ਜਾ ਕੇ ਫਿਰ ਤੁਹਾਨੂੰ ਜਿਹੜਾ ਆ ਤੁਹਾਡੀ ਸੋਸਾਇਟੀ ਤੁਹਾਡਾ ਤੁਹਾਨੂੰ ਪਹਿਚਾਨਣਾ ਪਊਗਾ ਕਿ ਹਾਂਜੀ ਵੀ ਮੈਂ ਇਸ ਮੁਕਾਮ ਤੇ ਕਿਸ ਜ਼ਰੀਏ ਪਹੁੰਚਿਆ ਹੈਗਾ ਆ
1: ਜੀ।
0: ਪਹਿਲਾਂ ਸਰ ਦੇਖੋ ਜਦੋਂ ਖਿਡਾਰੀ ਦਾ ਜਿਹੜਾ ਆ ਉਭਾਰ ਹੁੰਦਾ ਹਾਂਜੀ, ਉਹਦੀ ਚੜ੍ਹਤ ਹੁੰਦੀ ਆ
1: ਜੀ,
0: ਉਸ ਵੇਲੇ ਤੱਕ ਤਾਂ ਉਹ ਕਿਸੇ ਬੁਰਾਈ ਨਾਲ ਨੀ ਜੂਝਦਾ ਹੁੰਦਾ
1: ਜੀ।
0: ਜਦੋਂ ਉਹ ਟੌਪ ਤੇ ਪਹੁੰਚਦਾ ਉਹਦਾ ਸਰਕਲ ਕੋਈ ਏਦਾਂ ਦਾ ਹੁੰਦਾ
1: ਜੀ,
0: ਜਦੋਂ ਬਾਕੀ ਜਿਹੜਾ ਹੈਗਾ ਆ ਕਹਿੰਦੇ ਮੂੰਹ ਨੂੰ ਲੱਗ ਗਈ ਛੁੱਟਦੀ ਨਾਹੀ ਤੌਬਾ ਕਰਾਂ ਬਥੇਰੀ
1: ਜੀ,
0: ਹਾਂਜੀ ਉਹ ਜਦੋਂ ਨਸ਼ਾ ਇੱਕ ਵਾਰੀ ਮੂੰਹ ਨੂੰ ਲੱਗ ਜਾਂਦਾ ਸਰ ਤੇ ਫਿਰ ਜਿਹੜਾ ਆ ਉਹਦੇ ਵਿੱਚੋਂ ਉਸ ਗ੍ਰਿਫਤ ਵਿੱਚੋਂ, ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੇ ਉਸ ਨਸ਼ੇ ਦਾ ਕੋਈ ਜਿਹੜਾ ਆ ਬੈਨੀਫਿਟ ਇੱਕ ਦੋ ਵਾਰੀ ਲੈ ਲਿਆ ਹੋਵੇ, ਕਿਉਂਕਿ ਉਹ ਕਹਿੰਦੇ ਆ ਨਾ ਮਤਲਬ ਪਹਿਲੀ ਵਾਰੀ ਏਦਾਂ ਲਿਆ ਤੇ ਮੇਰਾ ਦਿਲ ਕਰੇ ਮੈਂ ਬੰਦਾ ਚੱਕ ਦਿਆਂ ਤੇ ਏਦਾਂ ਕਰ ਦਿਆਂ ਜੀ, ਬਹੁਤ ਵਧੀਆ ਖੇਡੇ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਅਡਿਕਟਡ ਹੋ ਗਏ ਫਿਰ ਡਿਪੈਂਡੈਂਟ ਹੋ ਗਏ
1: ਹਾਂਜੀ,
0: ਅਲਟੀਮੇਟਲੀ ਇਹ ਹੋਇਆ ਕਿ ਸਰੀਰ ਜਾਂਦਾ ਲੱਗਾ ਤੇ ਨਸ਼ਾ ਹਾਵੀ ਹੋ ਗਿਆ, ਨਸ਼ਾ ਜਿਹੜਾ ਆ ਸਰੀਰ ਤੇ ਰਿਫਲੈਕਟ ਕਰਦਾ ਸੀ ਪਿਆ ਸੀਗਾ, ਪਤਾ ਲੱਗਦਾ ਸੀ ਉਹੀ ਬੰਦੇ ਜਿਹੜੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਸੀ ਉਹੀ ਜਿਹੜਾ ਸਾਥ ਛੱਡ ਗਏ ਤੁਹਾਡਾ
1: ਬਿਲਕੁਲ
0: ਹਾਂਜੀ। ਹੁਣ ਚਲੋ ਮਰਨ ਤੋਂ ਬਾਅਦ ਆਇਆ ਔਜਲਾ ਸਾਹਿਬ ਨੇ ਬੜੀ ਵੱਡੀ ਗੱਲ ਕਹੀ ਸੀ,
1: ਬਿਲਕੁਲ ਹੈ ਜੀ,
0: ਕਹਿੰਦੇ ਗੱਲ ਏਦਾਂ ਹੈਗੀ ਆ ਵੀ ਆਪਣੀ ਕੀਮਤ ਪਾਉਣ ਵਾਸਤੇ ਮਰਨਾ ਪੈਂਦਾ, ਕਹਿੰਦੇ ਹੁਣ ਉਹ ਵਿਚਾਰਾ ਮਰ ਗਿਆ ਆ ਜਾਂ ਤਾਂ ਜੀਂਦੇ ਦੀ ਕੀਮਤ ਪਾਉਂਦੇ ਵੀ ਭਾਈ ਉਹਨੂੰ ਕਿਤੇ ਡੀ ਐਡਿਕਸ਼ਨ ਸੈਂਟਰ ਲੈ ਜਾਂਦੇ ਉਹਦੀ ਰੀਹੈਬਿਲਿਟੇਸ਼ਨ ਕਰ ਲੈਂਦੇ। ਹੁਣ ਕਹਿੰਦੇ ਜਦੋਂ ਲਾਹਨਤਾਂ ਪਈਆਂ ਸਾਰੇ ਲੋਕਾਂ ਨੇ ਪਾਈਆਂ ਵੀ ਜਿਹਨਾਂ ਲੋਕਾਂ ਦਾ ਉਹਨੇ ਬੂਟੇ ਲਾਏ ਸੀਗੇ ਉਹਨਾਂ ਨੇ ਵੀ ਸਾਥ ਛੱਡ ਦਿੱਤਾ,
1: ਦੇਖੋ
0: ਹੁਣ
1: ਦੋ
0: ਉਹਦੇ
1: ਹਫ਼ਤਿਆਂ ਦੇ
0: ਪਰਿਵਾਰ
1: ਵਿੱਚ ਦੋ ਚਲੇ ਗਏ ਜੀ, ਪਹਿਲਾਂ ਉਹ ਤੂਤ ਚਲੇ ਗਿਆ, ਹੁਣ ਅੱਜ ਗੋਰਾ ਸਮਾਲਸਰ ਦੀ ਗੱਲ ਖਬਰ ਆ ਗਈ ਜੀ।
0: ਉਹ ਸਰ ਫਿਰ ਗੱਲ ਏਦਾਂ ਹੀ ਆ ਨਾ ਜੀ, ਇਹ ਸਰ ਕੁਦਰਤੀ ਗੱਲ ਹੈਗੀ ਆ
1: ਜੀ।
0: ਵੈਸੇ ਭਾਰੇ ਸਾਹਿਬ ਇੱਕ ਇੱਕ ਚੀਜ਼ ਮੇਰੀ ਅੱਜ ਤੱਕ ਨੀ ਸਮਝ ਆਈ
1: ਜੀ,
0: ਇਹ ਵੀ ਵਿਧੀ ਦਾ ਵਿਧਾਨ ਹੀ ਹੋਊਗਾ ਜੀ, ਜਦੋਂ ਮੋਬਾਈਲ ਫਟਣ ਲੱਗਦੇ ਉਦੋਂ ਮੋਬਾਈਲ ਹੀ ਫਟੀ ਜਾਂਦੇ ਆ
1: ਜੀ,
0: ਉਹ ਚਾਰ ਕ ਦਿਨ ਖਬਰਾਂ ਹਫਤਾ ਇਦਾਂ ਹੀ ਚੱਲਦੀਆਂ ਜੀ,
1: ਜੀ
0: ਏਅਰ ਕਰੈਸ਼ ਇੱਥੇ ਹੋ ਗਿਆ,
1: ਇੰਗਲੈਂਡ
0: ਚ ਹੋ ਜਾਣਾ, ਇੱਕ ਫਲਾਨੀ ਜਗ੍ਹਾ ਹੋ ਜਾਣਾ ਜੀ, ਉਹ ਤੁਹਾਨੂੰ ਚਾਰ ਕ ਦਿਨ ਖਬਰਾਂ ਜਿਹੜੀਆਂ ਅਖਬਾਰ ਚ ਉਦਾਂ ਦੀਆਂ ਲੱਭਣੀਆਂ,
1: ਬਿਲਕੁਲ
0: ਇਹ ਪਤਾ ਨੀ ਕੀ। ਉਧਰ ਮੈਂ ਡਾਕਟਰ ਸਾਹਿਬ ਦੇ ਗਿਆ, ਡਾਕਟਰ ਕਹਿੰਦਾ ਸਵੇਰੇ ਨਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਪਹਿਲੇ ਦੋ ਮਰੀਜ਼ ਜਿਸ ਬਿਮਾਰੀ ਦੇ ਆ ਜਾਣ ਉਸ ਦਿਨ, ਕਹਿੰਦਾ ਸਾਰੇ ਉਸੇ ਦੇ ਹੋਣਗੇ, ਪਹਿਲੇ ਜੁਕਾਮ ਵਾਲੇ ਆ ਗਏ ਨਾ, ਕਹਿੰਦਾ ਸਾਰਾ ਦਿਨ ਜੁਕਾਮ ਵਾਲੇ ਹੀ ਤੁਰੇ ਰਹਿਣੇ ਹੈਗੇ ਆ
1: ਜੀ।
0: ਸੋ ਪਤਾ ਨੀ ਇਹ ਵਿਧੀ ਦਾ ਕੀ ਵਿਧਾਨ ਆ, ਇਹ ਵੈਸੇ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ। ਚਲੋ ਕੋਈ ਸਿਆਣਾ ਬੰਦਾ ਮਿਲੂਗਾ ਤੇ ਪੁੱਛ ਲਾਂਗੇ ਜੀ।
1: ਆ ਗਏ ਨੇ ਸਿਆਣੇ ਆਪਣੇ ਅਮਰੀਕਾ ਵਾਲੇ, ਔਜਲਾ ਸਾਹਿਬ ਤੋਂ ਪੁੱਛ ਲੈਂਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂ ਜੀ ਵੀਰ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
2: ਦੇਖੋ ਕਬੱਡੀ ਇੱਕ ਗੇਮ ਸੀਗੀ, ਇੱਕ ਸਰੀਰਕ ਕਸਰਤ ਸੀ ਜਾਂ ਸਾਡਾ ਜਨੂਨ ਸੀਗਾ, ਇਹ ਜਦ ਤੋਂ ਨਾ ਇਹ ਨਾਮ ਵੱਡੇ ਹੋਏ ਨੇ ਇਹਦੇ ਵਿੱਚ
1: ਜੀ,
2: ਉਦੋਂ ਤੋਂ ਕਬੱਡੀ ਦਾ ਘਾਣ ਹੋਣਾ ਸ਼ੁਰੂ ਹੋ,
1: ਲੱਖ ਲੱਖ ਦਾ ਨਾਮ, ਬੁਲਟ, ਮੋਟਰਸਾਈਕਲ,
2: ਚਲੋ ਨਾਮ ਵੀ ਵੱਡੇ ਰੱਖਤੇ ਉਹਨਾਂ ਨੇ, ਘੱਟ ਘਾਣ ਕਰਿਆ ਜਿਹੜਾ ਬੈਸਟ ਪਲੇਅਰ ਚੁਣਨਾ ਬੈਸਟ ਜਾਂ ਫਿਰ ਬੈਸਟ ਰੇਡਰ,
1: ਰੇਡਰ ਦੇ ਉੱਤੇ ਪ੍ਰਾਈਜ਼ ਲਾਉਣ ਲੱਗ ਗਿਆ ਜੀ। ਬਿਲਕੁਲ,
2: ਹਾਂ ਟਰੈਕਟਰ, ਇਹਨੂੰ ਨਾਮ ਟਰੈਕਟਰ, ਉਹਦੇ ਵਿੱਚ ਫਿਰ ਇਹ ਨਸ਼ੇ ਵੱਲ ਨੂੰ ਗਏ। ਮੈਂ ਉਹਦੀ ਇੰਟਰਵਿਊ ਸੁਣਦਾ ਸੀ, ਮੈਂ ਪਹਿਲਾਂ ਤਾਂ ਨੀ ਕਦੇ ਸੁਣੀ ਸਣੀ
1: ਜੀ,
2: ਉਹ ਕਹਿੰਦਾ ਵੀ ਜਿੱਦਣ ਮੈਂ ਦੂਜੇ ਪਹਿਲੇ ਦਿਨ ਖਾ ਮੈਨੂੰ ਖਵਾ ਕੇ ਥੋੜਾ ਜਿਹਾ ਮੈਨੂੰ ਦੇ ਗਏ ਉਹ, ਦੱਦੇ ਦੇ ਪਿੰਡ ਪੈਂਦਾ ਮੋਗੇ ਦੇ ਕੋਲ, ਬਹੁਤ ਬਦਨਾਮ ਪਿੰਡ ਆ ਜਿੱਥੇ ਡਰੱਗ ਦਾ ਸਾਰਿਆਂ ਨੂੰ ਤੇ ਉਹ ਕਹਿੰਦਾ ਉਹ ਮੁੰਡੇ ਆਏ ਸੀ ਮੇਰੇ ਕੋਲ, ਕਹਿੰਦਾ ਦੂਜੇ ਦਿਨ ਮੈਂ ਖਾ ਕੇ ਜਦੋਂ ਗਿਆ ਕਹਿੰਦਾ ਮੈਨੂੰ ਮਹਿਸੂਸ ਨੀ ਹੋਇਆ ਮੈਂ ਅੱਜ ਖੇਲਿਆ, ਤੇ ਕਹਿੰਦਾ ਮੈਂ ਬੰਦਾ ਚੱਕ ਚੱਕ ਮਾਰੀ ਗਿਆ, ਮੈਂ ਤਾਂ ਵੈਸੇ ਵੀ ਤਕੜਾ ਬਹੁਤ ਸੀਗਾ
1: ਜੀ।
2: ਉਹ ਮਤਲਬ ਉਹ ਚੀਜ਼ ਨੂੰ ਕਿਸੇ ਨੂੰ ਜਿੱਤਣ ਲਈ ਆਪਦੇ ਆਪ ਨੂੰ ਹਾਰ ਗਿਆ, ਉਹ ਕਾਹਦੀ ਜਿੱਤ ਸੀਗੀ ਜੀ ਉਹ,
1: ਬਿਲਕੁਲ
2: ਆਪਦੀ ਜ਼ਿੰਦਗੀ ਹਾਰ ਗਿਆ, ਕੋਈ ਜਿੱਤ ਸੀ ਜੀ ਫਿਰ
1: ਨਾ ਜੀ ਨਾ।
2: ਸੋ ਜਿਹੜਾ ਆਹ ਸਪੈਸ਼ਲ ਨਾਮ ਰੱਖੇ ਨਾ, ਤੇ ਫਿਰ ਇੱਥੇ ਜਿਹੜੇ ਅਸਲ ਬਾਹਰੋਂ ਕੰਮ ਸ਼ੁਰੂ ਹੋਇਆ, ਜਿਹੜੀਆਂ ਬਾਹਰ ਗਰੁੱਪ ਸੀ ਫੈਡਰੇਸ਼ਨਾਂ ਬਣੀਆਂ ਸੀ, ਇਹਨਾਂ ਨੇ ਆਪਦੀ ਟੀਮ ਜਿਤਾਉਣ ਲਈ ਉਹਨਾਂ ਨੂੰ ਬਸ ਆ ਘੋੜਿਆਂ ਵਾਲੇ ਜਿਹੜਾ ਵੀ ਸਟੇਟ ਹੈਡ ਹੋਰ ਆ ਟੀਕੇ ਲਾਉਂਦੇ ਰਹੇ ਉਹਨਾਂ ਨੂੰ
1: ਜੀ।
2: ਤੇ ਉਹ ਮੈਂ ਤਾਂ ਇਹ ਕਹਿਣਾ ਕਿ ਚਲੋ ਜੇ ਹਾਰ ਵੀ ਗਏ ਤੁਸੀਂ
1: ਜੀ,
2: ਉੱਥੇ ਨਹੀਂ ਵੀ ਫੜ ਹੋਇਆ, ਤੁਸੀਂ ਕਿਉਂ ਇੱਧਰ ਨੂੰ ਜਾਂਦੇ ਹੋ
1: ਜੀ।
2: ਹੁਣ ਉਹ ਜਿੱਤੀਆਂ ਹੋਈਆਂ ਚੀਜ਼ਾਂ ਕੋਈ ਤਕੜਾ ਕਢਾਈ ਹੋਵੇ, ਕੋਈ 100 ਟਰੈਕਟਰ ਜਿੱਤਿਆ, 100 ਮੋਟਰਸਾਈਕਲ ਜਿੱਤਿਆ, ਉਹ ਟਰੈਕਟਰ ਜਿਹੜੇ, ਜੇ ਉਹਦੇ ਕੰਮ ਦੀਆਂ ਨੀ ਰਹੀਆਂ ਕਮਾਈ ਆਈ, ਤੇ ਉਹਦਾ ਫਾਇਦਾ ਕੀ ਹੋਇਆ ਜੀ ਫਿਰ।
1: ਆਪਣੇ ਨਾ ਔਜਲਾ ਸਾਹਿਬ, ਚਲੋ ਜਦੋਂ ਮੈਂ ਇੰਡੀਆ ਹੁੰਦਾ ਸੀ ਨਾ, ਸਵੇਰ ਨੂੰ ਚਲੋ ਫੁੱਟਬਾਲ ਖੇਡਣਾ, ਸ਼ਾਮ ਨੂੰ ਕਾਲਜ ਖੇਡਣਾ, ਤੇ ਸਵੇਰ ਨੂੰ ਪਹਿਲਾਂ ਜਿਮ ਜਾਣਾ, 4 ਵਜੇ ਉੱਠ ਕੇ, 4:30 ਟ੍ਰੇਨ ਜਾਂਦੀ ਸੀ ਹੁਸ਼ਿਆਰਪੁਰ ਨੂੰ। ਸੈਣੀ ਸਾਹਿਬ ਨੂੰ ਸ਼ਾਇਦ ਪਤਾ ਹੋਣਾ, ਆਪਣੇ ਪ੍ਰੇਮ ਚੰਦ ਢੀਂਗਰਾ, ਉਹਨਾਂ ਦਾ 6 ਵਾਰ ਕਿ 7 ਵਾਰ ਏਸ਼ੀਅਨ ਚੈਂਪੀਅਨ ਰਹੇ ਨੇ ਉਹ, ਉਹਨਾਂ ਦੇ ਬਕਾਇਦਾ ਲੇਡੀਜ਼ ਤੇ ਮੈਨਸ ਮਤਲਬ ਕਿ 2 ਜਿਮ ਵੱਖਰੇ ਵੱਖਰੇ ਇੱਕੋ ਜਗ੍ਹਾ ਦੇ ਉੱਤੇ, ਘਰ ਦੇ ਵਿੱਚ ਹੀ, ਉੱਪਰ ਘਰ ਆ ਉਹਨਾਂ ਦਾ। ਤੇ ਉਹ ਨਾ ਮਤਲਬ ਕਿ ਉਸ ਸਮੇਂ, ਅੱਜ ਤੋਂ 22-23 ਸਾਲ ਪਹਿਲਾਂ, 24 ਸਾਲ ਦੀ ਗੱਲ ਕਰ ਰਿਹਾ, ਤੇ ਉਹਦੇ ਵਿੱਚ ਉਹਨਾਂ ਨੇ ਨਾ ਹੌਲੀ ਹੌਲੀ ਜਿਮ ਲਾਉਣਾ ਸ਼ੁਰੂ ਕੀਤਾ। ਕਹਿੰਦੇ ਮੇਰੀ ਹਨਾ ਸਕਿਨ ਮਤਲਬ ਕਿ ਲੂਜ਼ ਹੋਣ ਲੱਗ ਗਈ ਹੈ, ਇਹਨੂੰ ਕਹਿੰਦੇ ਬਰਕਰਾਰ ਰੱਖਣ। ਕਹਿੰਦੇ ਮੈਂ ਜਦੋਂ ਜਿਮ ਲਾਉਂਦਾ ਹੁੰਦਾ ਸੀ ਨਾ, ਤਾਂ ਘੱਟੋ ਘੱਟ ਨੀ ਸਵੇਰੇ ਵੜ ਜਾਣਾ ਜਿਮ ਦੇ ਵਿੱਚ, 8 ਘੰਟੇ ਮਤਲਬ ਕਿ 9-9 ਘੰਟੇ ਜਿਮ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ। ਤੇ ਆਂਢ ਗੁਆਂਢ ਦਾ ਕੋਈ ਮੁਰਗਾ ਹੋ ਗਿਆ, ਕੁਝ ਹੋ ਗਿਆ, ਕਹਿੰਦੇ ਛੱਡਿਆ ਨੀ ਗਲੀ ਹਨਾ, ਖਿੱਚ ਜਾਣਾ, ਚੱਕ ਲੈਣਾ। ਤੇ ਉਹ ਦੇਖ ਲਓ, ਇਸ ਚੀਜ਼ ਨੂੰ ਮਤਲਬ ਕਿ ਬਰਕਰਾਰ ਰੱਖਣ ਦੇ ਲਈ ਵੀ ਫਿਰ ਉਹਨਾਂ ਨੇ 1-2 ਘੰਟੇ ਰੋਜ਼ ਜਿਮ ਲਾਉਣਾ ਜੀ, ਉਹਨਾਂ ਨੇ ਬਾਅਦ ਦੇ ਵਿੱਚ ਸਾਡੇ ਹਨਾ ਜੀ। ਤੇ ਉਹ ਚੀਜ਼ਾਂ ਉਹ ਅੱਜ ਵੀ ਦੇਖ ਲਓ ਵਧੀਆ ਆਪਣੀ ਫਿਟਨੈਸ ਦੇ ਵਿੱਚ ਨੇ, ਸਾਰਾ ਕੁਝ ਨੇ।
2: ਇਹਨਾਂ ਨੇ ਜਿੰਨਾ ਹਰਿਆ ਫੈਡਰੇਸ਼ਨ ਵਾਲੇ ਉਹ ਬਣੇ ਹੋਏ ਨੇ ਜਿਹੜੇ ਆਪ ਕਦੇ ਕੋਡੀ ਨਹੀਂ ਖੇਡੇ,
1: ਬਿਲਕੁਲ ਹੈ ਜੀ ਜੀ।
2: ਤੇ ਉਧਰੋਂ ਇਹ ਕੰਮ ਚੱਲਿਆ, ਤੇ ਕਿੱਥੋਂ ਕਿੱਥੇ ਕਿੰਨੇ ਪਲੇਅਰ ਯੰਗ ਮਰ ਗਏ
1: ਜੀ।
2: ਤੇ ਮਤਲਬ ਹੁਣ ਚਲੋ ਮੈਨੂੰ ਬੜਾ ਦੁੱਖ ਹੋਇਆ, ਇੰਨੇ ਪੈਸੇ ਉਹ, ਚਲੋ ਉਹਨੂੰ ਰੀਹੈਬ ਕਰਾ ਦਿੰਦੇ, ਉਹਦੀ ਬੱਚੀ, ਉਹਦਾ ਘਰ ਪਵਾ ਦਿੰਦੇ, ਉਹ ਤਾਂ ਹੁਣ ਤਾਂ ਬਥੇਰਾ ਕੁਛ ਹੋ ਜੂਗਾ, ਪਰ ਗੱਲ ਇਹ ਕਿ ਉਹਨੂੰ ਮਰਨਾ ਪਿਆ ਨਾ।
1: ਮੈਂ ਆ ਵੀ ਆ ਜਿਹੜੀ ਖਬਰ ਸਮਾਲ ਸਾਹਿਬ ਵਾਲੇ ਦੀ ਕੀਤੀ ਹੈ ਗੋਰੇ ਦੀ, ਉਹਦਾ ਦੇਖੋ ਖਬਰ ਦੇ ਵਿੱਚ ਲਿਖਿਆ ਕਿ ਅਡਾਪਟ ਕੀਤੀ ਹੋਈ ਬੱਚੀ, ਕੀ ਇਹ ਜ਼ਰੂਰੀ ਸੀਗਾ ਨਾਲ ਲਿਖਣਾ ਜੀ?
2: ਅੰਬੀ ਹਠੂਰ
1: ਜੀ
2: ਆਪਣੇ ਖੇਡ ਦਾ ਖੇਡਦੇ ਮੈਦਾਨ ਦੇ ਵਿੱਚ ਉਹਦੀ ਡੈਥ ਹੋ ਗਈ ਸੀ,
1: ਮਤਲਬ
2: ਜ਼ੋਰ ਇੰਨਾ ਲਾ ਗਿਆ ਉਹ
1: ਜੀ।
2: ਆਹੋ ਚਲੋ ਇਹ ਤਾਂ ਆਪਣਾ ਸਮਾਜ ਹੈ ਜੀ, ਮਤਲਬ ਅਸੀਂ ਹਰ ਇੱਕ ਬੰਦੇ ਨੇ ਹਰ ਤਰ੍ਹਾਂ ਦੀ ਰੋਟੀ ਸੇਕਣੀ ਇਹਦੇ ਉੱਪਰੋਂ,
1: ਬਿਲਕੁਲ।
2: ਬਾਕੀ ਲੌਂਗੋ ਵਾਲੀ ਗੱਲ ਆ, ਇਹਨਾਂ ਨੇ ਰਾਜਨ ਜੀ ਨੇ ਸਹੀ ਕਹੀ, ਉਹਨਾਂ ਦੇ ਮਰਨ ਤੋਂ ਬਾਅਦ ਨੀ ਕਦੇ ਬਰਸੀ ਉਹਨਾਂ ਦੀ ਇੰਨੀ ਅਹਿਮੀਅਤ ਦਿੱਤੀ ਸੀ, ਜਦੋਂ ਟੌੜਾ ਸਾਹਿਬ ਅਲੱਗ ਹੋਏ ਨਾ, ਉਦੋਂ ਤੱਕ ਤਾਂ ਇਹ ਇਕੱਠੇ ਹੋ ਕੇ, ਟੌੜਾ ਸਾਹਿਬ ਵੀ ਨਾਲੇ ਸੀ, ਮੈਂ ਇਹ ਨੀ ਕਹਿੰਦਾ
1: ਜੀ,
2: ਉਹ ਲੌਂਗੋ ਵਾਲ ਨੂੰ ਬਦਨਾਮ ਹੀ ਕਰਦੇ ਰਹੇ ਵੀ ਇਹਨੇ ਸਮਝੌਤਾ ਕਰਕੇ ਪੰਜਾਬ ਡੋਬਤਾ, ਇਸ ਤੋਂ ਬਾਅਦ ਨਹਿਰ ਬਣਾਤੀ ਓਹੀ ਬਾਦਲ ਸਾਹਿਬ ਹੋਣੀ ਨਹਿਰ ਤਰਾਉਣ ਵਾਲੇ ਸੀ, ਓਹੀ ਓਹੀ ਚਲਾਉਣ ਵਾਲੇ ਸੀ, ਓਹੀ ਮੁੜ ਕੇ ਢਾਉਣ ਵਾਲੇ ਸੀਗੇ
1: ਜੀ।
2: ਓਦੂ ਬਾਅਦ ਇਹ ਥੋੜੀ ਜਿਹੀ ਅਹਿਮੀਅਤ ਹੋਈ, ਫਿਰ ਉਹ ਮਨਾਉਣ ਲੱਗ ਗਏ, ਫਿਰ ਬਾਅਦ ਦੇ ਵਿੱਚ ਇਹਦਾ ਬੈਨੀਫਿਟ ਹੋ ਗਿਆ ਤੇ ਮੁੜ ਕੇ ਢੀਂਡਸਾ ਗਰੁੱਪ ਨੂੰ ਸੰਗਰੂਰ ਚ ਉਹਦਾ ਦਬਦਬਾ ਸੀ, ਉਹਨੂੰ ਥੱਲੇ ਲਾਉਣ ਲਈ ਕਰਦੇ ਕਰਦੇ, ਤੇ ਹੁਣ ਢੀਂਡਸੇ ਹੋਣੀ ਆ ਦੇਖ ਲੜਾਈ ਕਰ ਰਹੇ ਨੇ ਲੌਂਗੋਵਾਲ ਦੀ ਬਰਸੀ ਮਨਾਉਣ ਪਿੱਛੇ।
1: ਬਿਲਕੁਲ ਹੈ ਜੀ,
2: ਤੇ ਜਿਉਂ ਦੇ ਜੀ
1: ਬਿਲਕੁਲ
2: ਲੌਂਗੋਵਾਲ ਉੱਠਣ ਨਹੀਂ ਦਿੱਤਾ ਇਹਨਾਂ ਨੇ, ਨਾ ਮਰੇ ਤੋਂ ਉੱਠਣ ਦਿੱਤਾ
1: ਜੀ ਜੀ।
2: ਇਹ ਸਾਰੀ ਸਿਆਸਤ ਹੈ ਜੀ,
1: ਸਿਆਸੀ ਰੋਟੀਆਂ ਨੇ, ਬਿਲਕੁਲ
2: ਸਿਆਸੀ ਰੋਟੀਆਂ ਨੇ, ਹੋਰ ਇਹਦੇ ਵਿੱਚੋਂ ਕੁਛ ਨੀ, ਹਲਾ ਲਾ ਲਾ 4 ਦਿਨ ਦੀ ਚਾਦਰੀ ਹੈ
1: ਜੀ, ਬਿਲਕੁਲ ਹੈ ਜੀ।
2: ਬਾਕੀ ਆਪਣੇ ਸੁਖਬੀਰ ਬਾਦਲ ਉਹਨਾਂ ਦੇ ਹਿੱਸੇ ਲਿਖਿਆ, ਉਹ ਚਾਹੇ ਸਿੱਧਾ ਕੰਮ ਕਰਨ, ਉਹ ਬਦਨਾਮੀ ਹੋਈ ਜੀ ਉਹਨਾਂ ਦੇ
1: ਜੀ ਜੀ ਜੀ ਬਿਲਕੁਲ ਹੈ ਜੀ।
2: ਇਹ ਨੀ ਇਹਨਾਂ ਦੇ ਪੱਲਿਓਂ ਲੈਣੀ ਨੀ, ਇਹਨਾਂ ਦੇ ਨਾ ਲੈ ਸਕਦੀ ਹੈ
1: ਜੀ, ਬਿਲਕੁਲ ਹੈ ਜੀ।
2: ਚਾਹੇ ਚਾਹੇ ਆਰ ਪਾਰ ਲੰਘ ਜਾਂਦੀ, ਚਾਹੇ ਨਾ ਲੰਘਦੀ
1: ਜੀ।
2: ਮੈਂ ਤਾਂ ਉਦਣ ਵੀ ਕਿਹਾ ਸੀ, ਮੈਂ ਕਿਹਾ ਇਹਨਾਂ ਚੁੱਪ ਰਹਿਣਾ ਬੈਟਰ ਸੀ, ਪਰ ਪਤਾ ਨੀ ਕਿਉਂ ਆ ਮੈਸੇਜ ਬਾਦਲ ਤਾਂ ਪੱਟੀ ਚੱਕੀ ਜਾਂਦੀ ਹੈ
1: ਜੀ,
2: ਇਹ ਕਦੀ ਬਾਜ ਆ ਗਿਆ, ਫਿਰ ਬਾਜ ਹੁਣ ਜਿੱਦਾਂ ਹੁਣ ਵੀ ਲੈ ਆਉਣ ਉੱਥੋਂ,
1: ਮਜੀਠੀਆ ਸਾਹਿਬ ਨੇ ਪਹਿਲਾਂ ਫੱਟੇ ਚੱਕਦੇ ਨਾ, ਫਿਰ ਉਸ ਤੋਂ ਬਾਅਦ ਸਾਰੇ ਹੀ ਲੱਗ ਗਏ ਜੀ।
2: ਹਾਂ ਨੀ ਬਾਜ ਫਿਰ ਉੱਥੋਂ ਲੈ ਆਉਣਗੇ ਇੱਥੇ ਪੰਜਾਬ ਚ, ਹੁਣ ਫੇਰ ਨਾ ਉਹਨੂੰ ਉੱਪਰ ਪੰਜਾਬ ਦੇ ਭਾਈ ਵੋਟਾਂ ਜਾਣਗੀਆਂ
1: ਜੀ,
2: ਕਿੱਧਰ ਨੂੰ ਤੁਰੇ ਹੋਏ ਯਾਰ ਅਸੀਂ,
1: ਬਿਲਕੁਲ ਹੈ ਜੀ।
2: ਆ 84 ਤੋਂ ਬਾਅਦ ਕਿੰਨੇ ਬਾਜ ਆਏ ਸੀ, ਮੁੜ ਕੇ ਬਾਜ ਕਿੱਧਰ ਚਲੇ ਗਏ
1: ਜੀ।
2: ਇਹ ਲਮਰਗੀ ਬਾਜ ਸਾਡੇ ਪਿੰਡ ਵੀ ਆਇਆ ਸੀ, ਉਹ ਆਇਆ ਸੰਸਕਾਰ ਕਰਿਆ, ਚੰਦਨ ਦੀਆਂ ਲੱਕੜਾਂ ਲਿਆਂਦੀਆਂ ਜੀ, ਛੋਟਾ ਜੀ ਮੇਰੇ ਯਾਦ ਆ ਉਹ 17-18 ਸਾਲ ਦਾ
1: ਜੀ,
2: 84 ਵਾਰ ਵਾਪਰਿਆ, ਹਰੇਕ ਪਿੰਡ ਚ ਉਦੋਂ ਬਾਜ ਆ ਗਏ ਸੀ
1: ਜੀ।
2: ਠੀਕ ਹੈ ਜੀ, ਵਧੀਆ
3: ਜੀ। ਅੱਜ ਮੈਂ ਟਵਾਣਾ ਸਾਹਿਬ ਦੇ
1: ਜੀ, ਹਾਂਜੀ
3: ਵੀਰ ਜੀ, ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ, ਹਾਂਜੀ ਮੈਂ ਕਿਹਾ ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਗੱਲ ਕਹੀ ਸੀ, ਮੈਂ ਕਿਹਾ ਜੀ ਸਾਨੂੰ ਤਾਂ ਅੱਜ ਤੱਕ ਬਾਜ ਦਿਸਿਆ ਨੀ, ਇਹਦਾ ਮਤਲਬ ਅਸੀਂ ਜਿਹੜੇ ਹੈਗੇ ਆ ਬਹੁਤੇ ਮਾੜੇ ਸਿੱਖ ਹੈਗੇ ਆ। ਟਵਾਣਾ ਸਾਹਿਬ ਮੈਨੂੰ ਕਹਿੰਦੇ ਵੀ ਇੱਥੇ ਪਟਿਆਲੇ ਚ ਹੈਗੇ, ਤੁਸੀਂ ਪਟਿਆਲੇ ਆਓ, ਤੁਹਾਨੂੰ ਮੈਂ ਬਾਜ ਦਿਖਾ ਦਿੰਦਾ
1: ਜੀ।
3: ਮੈਂ ਉਸ ਵੇਲੇ ਤਾਂ ਨਹੀਂ, ਜਦੋਂ ਮੈਂ ਬਾਅਦ ਚ ਵਿਚਾਰ ਕੀਤੀ, ਮੈਂ ਕਿਹਾ ਹੋਰ ਨਾ ਮੈਨੂੰ ਬਾਜ ਦਿਖਾਉਣ ਲੈ ਜਾਣ, ਤੇ ਮੁੜ ਕੇ ਉੱਥੇ ਪੈਟ ਬੋਲ ਖੋਲ ਦੇਣ, ਪਟਿਆਲੇ ਦੇ ਵਿੱਚ ਤਾਂ ਪੈਟ ਬੋਲ ਹੀ ਖਾਜ ਬਹੁਤ ਹੈਗੇ ਆ ਜੀ, ਉਹ ਤੀਵੀਂ ਆਦਮੀ ਵਿਚਾਰੇ ਘਰ ਦਾ ਕਿਰਾਏ ਦਾ ਮਕਾਨ ਲੈਣ ਗਏ ਤੇ ਪੈਟ ਬੋਲ ਨਹੀਂ ਖਾ ਲਏ,
1: ਹਾਂਜੀ
3: ਬਾਅਦ ਚ ਪੈਟ ਬੋਲ ਦਾ ਮਾਲਕ ਨਾ ਲੱਭੇ ਤੇ ਮਾਲਕ ਕਿਹੜਾ
1: ਜੀ।
3: ਮੈਂ ਕਿਹਾ ਹੁਣ ਸਵੇਰੇ ਉਹਨਾਂ ਨੂੰ ਵਿਖਾਊਂਗਾ ਵੀ ਵਾਲਾ ਸਾਹਿਬ ਦੱਸੋ ਵਿਚਾਰ ਕੀ ਹੈਗਾ ਯਾਰ, ਇਰਾਦਾ ਕੀ ਆ
1: ਜੀ,
3: ਤੇ ਪੈਟ ਬੋਲ ਦਿਖਾਉਣਾ ਆ ਕਿ ਬਾਜ ਦਿਖਾਉਣਾ ਜੀ।
1: ਕੀ ਬਾਤ ਹੈ ਜੀ, ਨਹੀਂ ਉਹ ਸਾਈਜ਼ ਦੇ ਵਿੱਚ ਬਹੁਤ ਫਰਕ ਹੁੰਦਾ ਸੈਣੀ ਸਾਹਿਬ, ਇਲ ਨੂੰ ਵੀ ਕਈ ਬਾਜ ਕਹੀ ਜਾਂਦੇ ਆ, ਉਹ ਛੋਟਾ ਸਾਈਜ਼ ਹੁੰਦਾ ਵੈਸੇ ਤਾਂ ਬਾਜ, ਹਾਂਜੀ ਉਹਨਾਂ ਦੇ ਵਿੱਚ ਕਈ ਪ੍ਰਜਾਤੀਆਂ ਹੈਗੀਆਂ ਬੱਕਰੀਆਂ ਬੱਕਰੀਆਂ ਜੀ ਉਹਨਾਂ ਚ ਵੀ।
3: ਪਰ ਸਾਹਿਬ ਗੱਲ ਏਦਾਂ ਹੈਗੀ ਆ, ਲੋਕ ਕਿੱਥੇ ਪਹੁੰਚ ਗਏ, ਤੁਸੀਂ ਕਿੱਥੇ, ਜਿਹੜਾ ਹੈਗਾ ਸਰ ਇੱਕ ਚੀਜ਼ ਹੁੰਦੀ ਆ ਵੀ ਆਬਜ਼ਰਵੇਸ਼ਨ ਜਿਹੜੀ ਆ
1: ਜੀ,
3: ਆਬਜ਼ਰਵੇਸ਼ਨ ਜਿਹੜੀ ਆ ਨਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਿਰਾਕਲਸ ਜਿਹੜੀਆਂ ਆਬਜ਼ਰਵ ਕਰਦੇ ਆ ਨਾ
1: ਜੀ,
3: ਉਹਨਾਂ ਨੂੰ ਕਦੀ ਡਿਸਕਲੋਜ਼ ਨਹੀਂ ਕੀਤਾ ਜਾਂਦਾ ਹੁੰਦਾ।
1: ਬਿਲਕੁਲ,
3: ਤੁਸੀਂ ਮਹਿਸੂਸ ਕਰਦੇ ਆ ਕੋਈ, ਮਤਲਬ ਕੁਦਰਤ ਦੀ ਖੇਡ ਨੂੰ ਮਹਿਸੂਸ ਕਰਦੇ ਆ ਨਾ ਜੀ,
1: ਜੀ
3: ਉਹਨੂੰ ਤੁਸੀਂ ਜਿਹੜਾ ਹੈਗਾ ਆ ਜ਼ਾਹਰ ਨਹੀਂ ਕਰ ਸਕਦੇ ਹੋਊਗੇ,
1: ਬਹਾਦਰ ਸੀ ਉਹਨੇ ਕਦੇ ਕਿਹਾ, ਉਹਦੇ ਮੂੰਹ ਸੁਣਿਆ ਆਪਾਂ ਕਦੀ ਬਾਜ ਦੇ ਗਿਆ ਜੀ ਮੈਨੂੰ, ਜਾਂ ਉਹਨਾਂ ਨੇ ਇੱਕ ਵਾਰੀ ਥਾਪੜਾ ਦੇ ਕੇ ਤੋੜਿਆ, ਜਿੰਮੇਵਾਰੀ ਜੋ ਦਿੱਤੀ ਸੀ ਉਹਨਾਂ ਨੇ ਸੰਭਾਲੀ। ਗੱਲ ਤਾਂ ਹੈਗੀ ਜਿੰਮੇਵਾਰੀ ਦੀ, ਇਮਾਨਦਾਰੀ ਦੀ, ਇਨਸਾਨੀਅਤ ਦੀ।
3: ਮੈਂ ਤਾਂ ਇਹਨਾਂ ਲੋਕਾਂ ਦੀ ਸਾਈਕੋਲੋਜੀ ਤੋਂ ਹੈਰਾਨ ਆ ਵੀ ਲੋਕਾਂ ਨੂੰ ਦੱਸਣ ਵਾਸਤੇ ਕਰਦੇ ਹੈਗੇ ਜਾਂ ਇੰਨੇ ਕੀ ਦਿਮਾਗ ਦੇ ਮਾਲਕ ਹੁੰਦੇ ਆ ਜੀ। ਫਿਰ ਤਾਂ ਕੁਦਰਤ ਇਹ ਜਿਹੜੀ ਹੈਗੀ ਆ ਬਹੁਤ ਮਿਹਰਬਾਨ ਹੈਗੀ ਆ, ਰੱਬ ਦੇ ਗੋਦੀ ਚੱਕੀ ਫਿਰਦਾ ਇਹਨਾਂ ਲੋਕਾਂ ਨੂੰ, ਵੀ ਜੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆ ਹਾਕ ਇੰਨਾ ਹੀ ਕੋਈ ਗਿਆਨ ਹੈਗਾ ਆ, ਤੇ ਉਹਦੇ ਬਾਵਜੂਦ ਇਹਨਾਂ ਨੂੰ ਜਿਹੜਾ ਹੈਗਾ ਆ ਰੱਬ ਨੇ ਇੰਨਾ ਕੁਛ ਬਖਸ਼ਿਆ ਆ, ਇਹਦਾ ਮਤਲਬ ਤਾਂ ਇਹ ਆ ਰੱਬ ਨੇ ਉਦਾਂ ਹੀ ਗੋਦੀ ਚੱਕੇ ਆ ਜੀ।
1: ਹੁਣ ਦੇਖੋ ਇੱਥੇ
3: ਮੈਂ
2: ਤੁਹਾਨੂੰ ਇੱਕ ਹੋਰ ਵਾਰਨ ਕਰਦਾ, ਤੁਸੀਂ ਇਹ ਉਹ ਪਟਿਆਲੇ ਤੁਹਾਨੂੰ ਪੜੋਸ ਕੇ ਸੱਦਦੇ ਨੇ, ਭੁਲੇਖੇ ਨਾਲ ਚੱਲੇ ਨਾ ਜਾਇਓ
3: ਵੀਰ ਜੀ। ਤੁਸੀਂ
2: ਕਈ ਵਾਰੀ ਬੱਚੇ ਤੋਂ ਕੋਈ ਕੰਮ ਲਾਉਣਾ ਬਣਾਉਣਾ ਪੈਂਦਾ ਨਾ, ਜਾਂ ਚਾਂਡੇ ਲਾਉਣੇ ਫਿਰ ਵੀ ਬਣਾਉਣਾ ਪੈਂਦਾ।
3: ਬਿਲਕੁਲ, ਮੈਨੂੰ ਪੂਰੀ ਤਰ੍ਹਾਂ ਉਮੀਦ ਹੈਗੀ ਆ, ਮੈਂ ਪਟਿਆਲੇ ਦੇ ਇਲਾਕੇ ਦੀ ਨੀ ਜਾਂਦਾ, ਮੈਨੂੰ ਪਤਾ ਹੈਗਾ ਜੀ ਇਹਨਾਂ ਨੇ ਕੀ ਕਰਨਾ ਮੇਰੇ ਨਾਲ ਉੱਥੇ। ਆਹੋ ਇਹ ਬਾਜ ਦਾ ਤਾਂ ਨਾਂ ਹੀ ਆ ਵੀ ਤੈਨੂੰ ਬਾਜ ਦਿਖਾਦੇ ਆ, ਬਾਜ ਦਿਖਾਦੇ ਕੋ ਉਹ, ਕਿਉਂਕਿ ਮੈਂ ਕਰਿਓਸਤੀ ਦਿਖਾਤੀ ਨਾ ਵੀ ਮੈਂ ਦੇਖਿਆ ਨੀ, ਉਹ ਕਹਿੰਦੇ ਆ ਜਾ ਤੈਨੂੰ ਬਾਜ ਦਿਖਾਦੇ ਆ, ਅੱਗੇ ਖੜੇ ਕੀ ਮੈਨੂੰ ਦਿਖਾਇਆ ਇਹਨਾਂ ਨੇ, ਨਾ ਮੈਂ ਬਿਲਕੁਲ ਨੀ ਜਾਊਂਗਾ ਜੀ।
2: ਕੱਲਾ ਪਿੱਟ ਬੋਲੀ ਪਟਿਆਲੇ ਦੇ ਦੋਵੇਂ ਪਾਸੇ ਦੀ ਪਹਾੜਾ ਲੰਘਦੀ ਹੈ,
1: ਤੜਕੇ ਵੀ ਨੀ ਲੰਘ ਸਕਦੇ।
3: ਬਿਲਕੁਲ ਜੀ ਬਿਲਕੁਲ, ਪਟਿਆਲਾ ਦਿਖਾਉਂਦੇ ਦਿਖਾਉਂਦੇ ਕਿਤੇ ਹਾਦਸਾ ਹੀ ਨਾ ਵਾਪਰ ਜਾਏ। ਹਾਂਜੀ,
2: ਹੋਰ ਕਿਤੇ ਬਾਦਲਾਂ ਦੇ ਫਾਰਮ ਚੋਂ ਲੰਘੋ ਸਮਾਨ ਸਰ ਜਾ ਕੇ,
3: ਹਾਂਜੀ
1: ਕਿਆ ਬਾਤ ਹੈ
2: ਜੀ, ਚਲੋ ਕਰੋ ਜੀ ਗੱਲ, ਕੋਈ ਗੱਲ ਸੁਣ
3: ਬਾਅਦ ਚ ਕਹਿਣ ਨਾਥ ਚੂੜਾ ਨੀ ਚੜਾਇਆ ਸੀ। ਹਾਂਜੀ ਠੀਕ ਹੈ ਭਾਰਤ ਸਾਹਿਬ, ਮੈਂ ਵੀ ਯਾਦ ਕਰੂੰਗਾ ਜੀ। ਥੈਂਕ ਯੂ ਸਰ, ਥੈਂਕ ਯੂ ਵੀਰ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
1: ਜੀ। ਦੋਸਤੋ ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਹਾਸਾ ਮਸ਼ੂਕਾ ਤੇ ਨਾਲ ਨਾਲ ਜਿਹੜਾ ਸੀਰੀਅਸ ਗੱਲਾਂ ਵੀ ਹੋਈਆਂ ਨੇ, ਜੋ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਜੋ ਇਲਜ਼ਾਮਬਾਜ਼ੀ ਲੱਗ ਰਹੀ ਹੈ ਉਹ ਸਾਰਾ ਸਿਲਸਿਲਾ ਤੇ ਉਹਦਾ ਵੀ ਜ਼ਿਕਰ ਕੀਤਾ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਦੋ ਖਬਰਾਂ ਲੈ ਕੇ ਦੋਸਤੋ ਹੋਰ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਅੱਜ ਸਿਹਤ ਦੋ ਤਿੰਨ ਦਿਨ ਹੋ ਗਏ ਥੋੜੀ ਠੀਕ ਨਹੀਂ, ਤੇ ਅੱਜ ਮੱਲੋ ਮੱਲੀ ਚਲੋ ਆ ਕੇ ਬੈਠੇ ਹਾਂ। ਮੈਂ ਮਨ ਤਾਂ ਨਹੀਂ ਕਰਦਾ ਸੀ ਛੁੱਟੀ ਕਰਨ ਦੇ ਲਈ, ਮੈਂ ਕਿਹਾ ਚਲੋ ਜਿੰਨਾ ਸਮਾਂ ਵੀ ਲੱਗੇਗਾ ਜ਼ਰੂਰ ਲਵਾਂਗੇ। ਤੇ ਜੇ ਤੁਹਾਡੀ ਫੋਨ ਕਾਲ ਆਈ ਜਾਏਗੀ ਤਾਂ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਕੁਝ, ਤੇ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਨੇ ਜਿਹੜਾ ਕੰਟਰੋਵਰਸੀ ਛੇੜ ਦਿੱਤੀ, ਜਿਸਦੇ ਵਿੱਚ ਕਿਹਾ ਗਿਆ ਕਿ ਦਿਮਾਗੀ ਨਕਸਲ ਟਿੱਪਣੀ ਦੇ ਉੱਤੇ ਹਾਕਮ ਤੇ ਜਿਹੜਾ ਵਿਰੋਧੀ ਧਿਰ ਆਮੋ ਸਾਹਮਣੇ ਹੋਈ ਹੈ, ਤੇ ਦੂਸਰੇ ਪਾਸੇ ਇਹ ਬਿਆਨਬਾਜ਼ੀ ਦੇ ਵਿੱਚ ਚਿਦੰਬਰਮ ਉਹਨਾਂ ਨੇ ਕਿਹਾ ਕਿ ਮੈਨੂੰ ਦਿਮਾਗੀ ਨਕਸਲੀ ਹੋਣ ਦੇ ਉੱਤੇ ਮਾਣ ਹੈ, ਤੇ ਜਿਹੜਾ ਰੋਲਾ ਰੱਪਾ ਪੈ ਰਿਹਾ ਹੈ ਜੈਨ ਜੀ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਾਲ ਜੁੜੀਆਂ ਹੋਈਆਂ ਨੇ। ਦੇਖਦੇ ਹਾਂ ਸਿਆਸਤ ਕਿੱਧਰ ਨੂੰ ਜਾਏਗੀ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੇ ਉੱਤੇ ਬਖਸ਼ੀ ਜੀ ਕਾਲ ਕਰਨਾ ਚਾਹੁੰਦੇ ਆ, ਜ਼ਰੂਰ ਕਾਲ ਕਰ ਲਓ ਜੀ, ਜ਼ਰੂਰ ਸਵਾਗਤ ਰਹੇਗਾ ਦੋਸਤੋ, ਪੁੱਛਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੀ ਦੀ ਜਿਹੜੀ ਹੈ ਆਪਣੀ ਤਕਰੀਰ ਦੇ ਵਿੱਚ ਦਿਮਾਗੀ ਨਕਸਲ ਟਿੱਪਣੀ ਦੇ ਨਾਲ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਜਿਹੜੀ ਛਿੜ ਗਈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਜਿਹੜੇ ਨੇ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ ਹੈ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ਦੇ ਉੱਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉਧਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲੋਂ ਵੱਲ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਵੱਲ ਸਿੱਧਤ ਸੀ ਜੋ ਮਾਓਵਾਦੀਆਂ ਤੇ ਵੱਖਵਾਦੀਆਂ ਦੇ ਜਿਹੜੇ ਨੇ ਹਮਾਇਤੀ ਦੱਸੇ ਜਾਂਦੇ ਨੇ ਤੇ ਭਾਰਤ ਦੇ ਸੰਵਿਧਾਨ ਨੂੰ ਕਹਿੰਦੇ ਆ ਨਹੀਂ ਮੰਨਦੇ ਆ। ਤੇ ਦੋਸਤੋ ਦੋ ਗੱਲਾਂ ਆ ਰਹੀਆਂ ਨੇ, ਪਹਿਲਾਂ ਆਪਾਂ ਬਖਸ਼ੀ ਜੀ ਦੀ ਗੱਲ ਸੁਣਦੇ ਆ, ਫਿਰ ਆਪਣੇ ਨਾਲ ਗੁਰੀ ਜੀ ਵੀ ਜੋੜ ਰਹੇ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਜੀ ਨੂੰ ਜੀ, ਨਿੱਘਾ ਕੀ ਹਾਲ ਚਾਲ ਨੇ ਜੀ?
4: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਿਲਕੁਲ ਠੀਕ ਠਾਕ ਆ, ਸ਼ੁਕਰ ਹੈ ਉਸ ਅਕਾਲ ਪੁਰਖ ਦਾ, ਉਸ ਅੱਲਾ ਸੁਣੇ ਦਾ
1: ਜੀ,
4: ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਹੈਗਾ, ਤੇ ਆਪਣੇ ਸਿਕੰਦਰ ਸਾਹਿਬ ਵੀ ਆਏ ਸੀ, ਕਿਆ ਬਾਤਾਂ ਜੀ, ਬਹੁਤ ਵਧੀਆ, ਬੜੇ ਰੋਸ਼ਨ ਖਿਆਲ ਹੈ ਇਹਨਾਂ ਦੇ, ਹਨਾ, ਮਤਲਬ ਇੱਕ ਤਜਰਬਾ ਵੀ ਕਹਿ ਸਕਦੇ ਆ, ਜ਼ਿੰਦਗੀ ਦੇ ਤਜਰਬੇ ਹੈਗੇ ਆ
1: ਜੀ,
4: ਬਿਲਕੁਲ ਤਜਰਬੇ ਬੋਲਦੇ ਆ ਜਨਾਬ ਜਿਹੜਾ ਹੈਗਾ,
1: ਤੇ
4: ਬੜੀ ਸੋਹਣੀ ਲੱਗੀ ਗੱਲਬਾਤ ਜਿਹੜੀ ਹੈਗੀ ਆ, ਤੇ ਪਹਿਲੋਂ ਵੀ ਕਈ ਵਾਰ ਸੁਣਿਆ, ਲੇਕਿਨ ਬਹੁਤ ਸੋਹਣੀ ਇਹਨਾਂ ਦੀ ਗੱਲਬਾਤ ਹੁੰਦੀ ਹੈ, ਦਮਦਾਰ ਹੁੰਦੀ ਹੈ
1: ਜੀ,
4: ਤੇ ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ, ਦੇਖੋ ਜੀ ਕਿਰਤ ਦਾ ਜੀਵਾ ਵੀ ਅੱਜ ਟਾਈਟਲ ਵੀ ਰੱਖਿਆ ਹੋਇਆ, ਤੇ ਕਿਰਤ ਜਿਹੜੀ ਹੈਗੀ ਆ ਕਿਰਤ ਤੋਂ ਬਗੈਰ ਤਾਂ ਨਹੀਂ ਛੱਡਦਾ ਆਪਣਾ ਵੀਰ ਭੁਪਿੰਦਰ
1: ਜੀ। ਸੋਰੀ, ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਕੰਟੀਨਿਊ ਪਲੀਜ਼।
4: ਹਾਂਜੀ ਆਵਾਜ਼ ਬਰਾਬਰ ਆ ਰਹੀ ਹੈ?
1: ਹਾਂਜੀ ਤੁਸੀਂ ਨਹੀਂ ਕੰਟੀਨਿਊ ਕਰ ਦੋ, ਇਧਰੋਂ ਮੇਰੇ ਵੱਲੋਂ ਗਲਤੀ ਹੋ ਗਈ, ਤੁਸੀਂ ਕਹਿੰਦੇ ਸੀ ਕਿਰਤ ਦੀ ਗੱਲ ਕਰਨ ਲੱਗੇ ਸੀ। ਹਾਂਜੀ
4: ਹਾਂ, ਕਿਰਤ ਜੀ ਮੈਂ ਗੱਲ ਕਰ ਰਿਹਾ ਸੀ, ਜਿਹੜਾ ਹੈਗਾ ਕਿਰਤ ਦੇ ਮੁਤਾਬਕ ਜੇ ਚੱਲੀਏ ਤੇ ਇਹ ਤਾਂ ਜਿਹੜੀ ਹੈਗੀ ਆ ਸ਼ਰਤ ਹੈ ਦੁਨੀਆਂ ਦੇ ਵਿੱਚ, ਜਿਹੜਾ ਹੈਗਾ ਸ਼ਰਤ ਹੈਗੀ ਆ ਵੀ ਲਾਜ਼ਮ ਕਿਰਤ ਜਿਹੜੀ ਆ ਕਰਾਂਗੇ ਫਿਰ ਹੀ ਅਸੀਂ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਆਪਣੀ ਮੰਜ਼ਿਲ ਤੇ ਪਹੁੰਚਾਂਗੇ, ਹਨਾ, ਜਾਂ ਸੈਟਿਸਫੈਕਸ਼ਨ ਸਾਨੂੰ ਮਿਲੇਗੀ। ਅੱਛਾ, ਤੇ ਦੂਸਰੇ ਪਾਸੇ ਐਫਰਟ ਵੀ ਆਪਾਂ ਕਹਿ ਦਿੰਦੇ ਹਾਂ, ਉਸੇ ਕਿਰਤ ਦਾ ਨਾ ਹੀ ਐਫਰਟ ਹੈ ਨਾ, ਜੇ ਆਪਾਂ ਐਫਰਟ ਨਹੀਂ ਕਰਦੇ ਤਾਂ ਆਪਾਂ ਨੂੰ ਸੈਟਿਸਫੈਕਸ਼ਨ ਕਿਸ ਤਰ੍ਹਾਂ ਮਿਲੇਗੀ,
1: ਹਨਾ,
4: ਤੇ ਇਹ ਚੀਜ਼ਾਂ ਹੈਗੀਆਂ। ਹੁਣ ਉਧਰ ਵੀ ਜਿਹੜਾ ਹੈਗਾ ਆਪਾਂ ਦਸਾਂ ਗੁਰੂਆਂ ਦੀ ਜਿਹੜੀ ਫਿਲੋਸਫੀ ਆ ਉਹਦੇ ਵਿੱਚ ਵੀ ਆਇਆ, ਕਿਰਤ ਕਰੋ ਨਾਮ ਜਪ ਕੇ ਵੰਡ ਸਕੋ, ਉਹਦੇ ਵਿੱਚ ਵੀ ਕਿਰਤ ਆਇਆ ਹੋਇਆ,
1: ਬਿਲਕੁਲ।
4: ਹੁਣ ਜੇ ਇਧਰ ਇਸਲਾਮ ਦੇ ਵਿੱਚ ਵੀ ਲੈਂਦੇ ਹਾਂ ਤਾਂ ਕਹਿੰਦੇ ਜੰਨਤ ਮਿਲਦੀ ਆ
1: ਜੀ,
4: ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬਈ ਜੰਨਤ ਜਿਹੜਾ ਹੈਗਾ ਤੁਸੀਂ ਕਹਿੰਦੇ ਤਾਂ ਹੈਗੇ ਜੰਨਤ ਮਿਲਦੀ ਤੇ ਜੰਨਤ ਜਿਹੜੀ ਹੈਗੀ ਐਵੇਂ ਮਿਲ ਜਾਂਦੀ
1: ਹੈ ਇਸ ਧਰਤੀ ਨੂੰ ਜੰਨਤ ਬਣਾ ਲੈਂਦੇ ਆ ਜੀ ਬਿਲਕੁਲ ਉਹਨੂੰ ਕਿਉਂ ਨੀ ਬਣਾਉਂਦੇ
4: ਹਾਂ ਬਈ ਦੁਨੀਆਂ ਦੇ ਵਿਚ ਜੇ ਤੱਕ ਅਸੀਂ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਤਾਂ ਕੁਛ ਲੱਭਦਾ ਨੀ ਗਾ ਤੇ ਜੰਨਤ ਐਵੇਂ ਹੀ ਫਿਰ ਜਿਹੜਾ ਹੈਗਾ ਲੱਭ ਜਾਂਦੀ ਉਹਦੇ ਵਾਸਤੇ ਵੀ ਭਾਈ ਜਿਹੜਾ ਹੈਗਾ ਮਿਹਨਤ ਕਰਨੀ ਪੈਂਦੀ ਹੈਗੀ ਆ ਐਵੇਂ ਬਿਨਾਂ ਮਿਹਨਤ ਤੋਂ ਜਿਹੜਾ ਹੈਗਾ ਤੁਸੀਂ ਕਹਿੰਦੇ
1: ਫਿਨਲੈਂਡ ਕਹਿ ਲੋ ਸਵੀਡਨ ਕਹਿ ਲੋ ਡੈਨਮਾਰਕ ਕਹਿ ਲੋ ਇਹ ਮੁਲਕ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਰਹਿੰਦੇ ਹੋਏ ਇਹੀ ਦੇਖਦੇ ਆ ਕਿ ਧਰਮ ਦਾ ਮੁੱਦਾ ਤਾਂ ਇੱਥੇ ਉੱਠਦਾ ਹੀ ਨਹੀਂ ਨਾ ਤੇ ਦੂਸਰਾ ਕਿ ਲੋਕ ਕਿਰਤ ਕਰਨ ਦੇ ਵਿਚ ਆਪਣਾ ਜਿਹੜਾ ਧਿਆਨ ਰੱਖਦੇ ਆ ਕੋਈ ਮਤਲਬ ਕਿ ਇਹ ਨੀ ਕਿ ਚਲੋ ਮੈਂ ਇਹ ਵੀ ਨੀ ਕਹਿੰਦਾ ਕਿ ਕ੍ਰੈਡਿਟ ਨਹੀਂ ਦੇਣਾ ਚਾਹੀਦਾ ਪਰ ਉਹ ਆਪਣੇ ਆਪ ਨੂੰ ਕ੍ਰੈਡਿਟ ਦਿੰਦੇ ਆ ਜੋ ਉਹ ਕਰਦੇ ਆ ਅਸੀਂ ਮਤਲਬ ਕਿ ਹੋਰ ਚੀਜ਼ਾਂ ਨੂੰ ਕ੍ਰੈਡਿਟ ਦੇਈ ਜਾਂਦੇ ਆ ਜਾਂ ਚਲੋ

0: ਸੰਕਲਪ ਜਿਹੜਾ ਉਹਨਾਂ ਦਾ ਕਹਿ ਲਈਏ ਕਿ ਇਹਨਾਂ ਮੁਲਕਾਂ ਦਾ ਵੀ ਹੈ ਨਾ, ਮਿਹਨਤ ਦੇ ਉੱਤੇ ਟਿਕਿਆ ਹੋਇਆ। ਮਿਹਨਤ ਕਰਾਂਗੇ ਤਾਂ ਪਰਿਵਾਰ ਵੀ ਪਾਲਾਂਗੇ, ਦੇਸ਼ ਵੀ ਪਾਲਾਂਗੇ, ਸਾਰਾ ਕੁਝ ਕਰਾਂਗੇ।
1: ਬੇਸ਼ੱਕ
0: ਜੀ
1: ਜੀ ਜੀ ਜੀ ਬਿਲਕੁਲ ਸੱਚੀ ਗੱਲ ਹੈ, ਕਿਉਂਕਿ ਕਈ ਕਹਿ ਦਿੰਦੇ ਲਓ ਜੀ ਕਿਸਮਤ ਜਿਹੜੀ ਹੈ, ਕਿਉਂਕਿ ਕਿਸਮਤ ਵਾਲਾ ਜਿਹੜਾ ਹੈਗਾ ਇਹ ਬੜਾ ਬੜਾ ਡੇਂਜਰਸ ਹੈਗਾ।
0: ਡੇਂਜਰਸ ਹੈ ਜੀ,
1: ਅਗਲੇ ਕਹਿੰਦੇ ਕਈ ਹਾਂ ਕਹਿੰਦੇ ਲਓ ਜੀ ਜਿਹੜਾ ਹੈਗਾ ਕਿਸਮਤ ਦੇ ਵਿੱਚ ਹੀ ਹੁੰਦਾ, ਕਿਸਮਤ ਹੈ ਅਸੀਂ ਵੀ ਕਹਿੰਦੇ ਹੈਗੇ ਕਿਸਮਤ ਹੈਗੀ ਆ, ਪਰ ਮਿਹਨਤ ਤਾਂ ਸ਼ਰਤ ਹੈਗੀ ਆ। ਜੇ ਹੁਣ ਤੁਸੀਂ ਕਹੋ ਜੀ ਮੈਂ ਤਾਂ ਬਸ ਜੀ ਆਪੇ ਹੀ ਜਿਹੜਾ ਹੈਗਾ ਵਾਹਿਗੁਰੂ ਮੈਨੂੰ ਜਿਹੜਾ ਹੈਗਾ ਪੱਕੀਆਂ ਪਕਾਈਆਂ ਭੇਜੂਗਾ, ਆਪਾਂ ਤਾਂ ਕੁਛ ਕਰਨਾ ਨੀ
0: ਖੂਹ ਆਪ ਹੀ ਥੋੜੀ ਨਾ ਪੁੱਟ ਕੇ ਦੇ ਦੇਗਾ ਜੀ, ਆਪਾਂ ਨੂੰ ਕੁਝ ਨਾ ਕੁਝ ਤਾਂ ਮੁਸ਼ਕਤ ਕਰਨੀ ਪੈਣੀ ਹੈ। ਜੇ ਪਾਣੀ ਪਿਆਸ ਲੱਗੀ ਹੈ ਤਾਂ ਖੂਹ ਦੇ ਕੋਲ ਹੀ ਜਾਣਾ ਪੈਣਾ, ਖੂਹ ਨੇ ਆਪਣੇ ਕੋਲ ਤਾਂ ਨਹੀਂ ਆ ਜਾਣਾ ਜੀ।
1: ਬੇਸ਼ੱਕ ਬੇਸ਼ੱਕ ਜਿਹੜਾ ਹੈਗਾ ਤੇ ਸਫ਼ਰ ਹੈਗਾ
0: ਜੀ,
1: ਕਹਿੰਦੇ ਨਾ ਸਿਤਾਰੋਂ ਸੇ ਆਗੇ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਉਸਕੇ ਇਮਤਿਹਾ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ ਹੈ ਕਾਮ ਤੇਰਾ
0: ਜੀ,
1: ਤੂੰ ਸ਼ਾਹੀਨ ਹੈ ਪਰਵਾਜ ਹੈ ਕਾਮ ਤੇਰਾ, ਸੋਰੀ ਭੁੱਲ ਗਿਆ ਜੁਮਲ, ਤੂੰ ਸ਼ਾਹੀਨ ਹੈ ਪਰਵਾਜ ਹੈ ਕਾਮ ਤੇਰਾ, ਯਾਨੀ ਤੂੰ ਸ਼ਾਹੀਨ ਆ ਤੇਰਾ ਪਰਿਵਾਰ ਜਿਹੜਾ ਹੈਗਾ ਤੇਰਾ ਕੰਮ ਹੈਗਾ, ਯਾਨੀ ਇਹਦੇ ਵਿੱਚ ਵੀ ਇਹੋ ਇਸ਼ਾਰਾ ਕੀਤਾ ਗਿਆ
0: ਬਿਲਕੁਲ
1: ਲਾਜ਼ਮ ਤੈਨੂੰ ਪਰਵਾਜ ਕਰਨੀ ਪੈਣੀ ਜੇ ਤੂੰ ਸਾਹੀਨ ਹੈਗਾ ਹਨਾ
0: ਜੀ,
1: ਤੇ ਇਹ ਚੀਜ਼ਾਂ ਹੈਗੀਆਂ ਲਾਜ਼ਮ ਜਿਹੜਾ ਹੈਗਾ ਇਹ ਸ਼ਰਤ ਹੈਗੀ ਆ।
0: ਦੇਖੋ ਬਹੁਤ ਸਾਰੇ ਆਪਣੇ ਮੁਹੱਬਤ ਜੀ, ਬਹੁਤ ਸਾਰੇ ਐਸੇ ਲੋਕ ਆਏ ਨੇ, ਚਾਹੇ ਉਹ ਸੂਫੀ ਨੇ, ਪੀਰ ਪੈਗੰਬਰ ਨੇ, ਜਦੋਂ ਆਪਾਂ ਗੁਰੂ ਸਾਹਿਬ, ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਸਭ ਤੋਂ ਪਰਫੈਕਟ ਸੀਗੇ ਜਾਂ ਕਿੱਦਾਂ ਸੀਗੇ, ਪਰ ਗੁਰੂ ਸਾਹਿਬ ਨੇ ਇੱਕ ਸੰਕਲਪ ਦਿੱਤਾ ਕਿ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਬੰਨ੍ਹ ਕੇ ਰੱਖਿਆ ਉਹਨਾਂ ਨੇ, ਕਿ ਤੁਸੀਂ ਆਪਣਾ ਪਰਿਵਾਰ ਵੀ ਪਾਲਣਾ, ਨਾਲ ਪਰਿਵਾਰ ਦੇ ਵਿੱਚ ਰਹਿਣਾ, ਜ਼ਿੰਮੇਵਾਰੀਆਂ ਦਿੱਤੀਆਂ ਕਿ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਣਾ। ਤੇ ਪਰ ਬਹੁਤ ਸਾਰੇ ਹੋਰ ਜਿਹੜੇ ਹੈਗੇ ਨੇ, ਚਾਹੇ ਉਹ ਸੂਫੀ ਕਹਿ ਲਈਏ, ਮਤਲਬ ਕਿ ਉਹ ਜੇ ਉਸ ਪਾਸੇ ਨੂੰ ਦੇਖੀਏ ਤਾਂ ਉਹ ਆਪਣੀ ਦੁਨੀਆਂ ਚ ਰਹਿੰਦੇ ਆ, ਜਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਆ, ਜਾਂ ਇੱਦਾਂ ਕਹਿ ਲਈਏ, ਜਾਂ ਉਹ ਆਮ ਜਿਹੜੇ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਉਹਨਾਂ ਦਾ ਇੱਕ ਆਪਣਾ ਹੀ ਸੰਸਾਰ ਹੈ। ਪਰ ਗੁਰੂ ਸਾਹਿਬ ਨੇ ਸਾਨੂੰ ਕਿਹਾ, ਮਤਲਬ ਕਿ ਕਿਰਤ ਦਾ ਸੰਕਲਪ ਦਿੱਤਾ, ਕੰਮ ਦਾ ਜ਼ਿੰਮੇਵਾਰੀਆਂ ਦਿੱਤੀਆਂ ਨੇ, ਉਹ ਨਿਭਾਉਣ ਦਾ ਸੰਕਲਪ ਦਿੱਤਾ ਜੀ।
1: ਹੁਣ ਇਹ ਜਿਹੜਾ ਹੈਗਾ ਬੱਲਾ ਮੈਂ ਜਿਹੜਾ ਹੈਗਾ ਗੱਲਾਂ ਹੁੰਦੀਆਂ ਸਿੱਧੀਆਂ ਜਿਹੜੀਆਂ ਹੈਗੀਆਂ, ਹੁਣ ਜਿਹੜਾ ਹੈਗਾ ਜਿਹੜਾ ਕਈ ਵਾਰੀ ਨਹਾਉਣਾ ਹੀ ਨੀ ਗਾ, ਕਈ ਕਈ ਦਿਨ ਆਪਣਾ ਬੀਜ ਬੀਜ ਲੱਗੀ ਤੇ ਬਾਹਰ ਜੁੜ
0: ਜਾਣੇ,
1: ਜਟਾ ਤੇ ਮੈਨੂੰ ਜਟਾ ਧਾਰੀ ਤੇ ਜਿਹੜਾ ਹੈਗਾ ਬਾਹਰ ਦੇ ਵਿੱਚ ਜੰਗਲਾਂ ਨੂੰ ਚਲੋ ਜਾ ਇਬਾਦਤ ਕਰਨਾ ਹੈ,
0: ਬਿਲਕੁਲ
1: ਇਹ ਨੀ ਆਉਂਦਾ। ਜ਼ਿੰਮੇਵਾਰੀਆਂ ਤੋਂ ਭੱਜਣਾ ਨੀ ਚਾਹੀਦਾ, ਗੁਰੂਆਂ ਨੇ ਇਸੇ ਕਰਕੇ ਕਿਹਾ ਸੀ ਵੀ ਦੇਖੋ ਸਾਡੀ ਵੀ ਸਾਡੀ ਨੀ ਕੀਤੀ, ਸ਼ਾਦੀਆਂ ਵੀ ਕੀਤੀਆਂ ਹੈਗੀਆਂ, ਮਤਲਬ ਉਹਨਾਂ ਨੇ ਸਾਨੂੰ ਸਿਰਫ ਦੱਸਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਦੱਸਿਆ ਤਾਂ ਕਿ ਇਹਨਾਂ ਨੂੰ ਲੈਸਨ ਮਿਲੇ ਜਿਹੜਾ ਹੈਗਾ ਹੈ,
0: ਬਿਲਕੁਲ
1: ਬਈ ਆਪਣਾ ਗ੍ਰਿਸ਼ਟੀ ਜੀਵਨ ਜਿਹੜਾ ਹੈਗਾ ਤੁਸੀਂ ਜਿਹੜੇ ਹੁਣ ਕਹਿੰਦੇ ਜੰਗਲਾਂ ਦੇ ਵਿੱਚ ਭੱਜਦੇ ਤੇ ਇੱਧਰ ਨੂੰ ਵੀ ਲੈਣ ਆਉਂਦੇ, ਫਿਰ ਬਈ ਜਿਹੜਾ ਹੈਗਾ ਤੁਸੀਂ ਫਿਰ ਪਿੰਡ ਨੂੰ ਭੱਜਦੇ ਆ, ਮਤਲਬ ਵੀ ਚਲੋ ਉੱਥੋਂ ਜਿਹੜਾ ਹੈਗਾ ਚੁਟਕਾ ਪਾਣੀ ਲੈ ਕੇ ਆਉਂਦੇ, ਆਟਾ ਲੈ ਆਟਾ ਜਿਹੜਾ ਹੈਗਾ ਤੁਹਾਨੂੰ ਆਟਾ ਪਾ ਦਿਓ ਜੀ ਜਾਂ ਚੁਟਕਾ ਦਿਓ,
0: ਉਹ ਕਹਿੰਦੇ ਨਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ,
1: ਇਬਾਦਤ ਜ਼ਰੂਰੀ ਹੈ, ਇਹਦਾ ਨਾ ਹੀ ਤੈਨੂੰ ਕਿਰਤ ਕਹਿ ਲਵੋ ਜਾਂ ਸਿਮਰਨ ਕਹਿ ਲਵੋ ਇਹਨੂੰ, ਤੇ ਜਾਂ ਜਿਹੜਾ ਹੈਗਾ ਇਹਨੂੰ ਇਬਾਦਤ ਕਹਿ ਲਵੋ, ਇਬਾਦਤ ਬਹੁਤ ਜ਼ਰੂਰੀ ਹੈ।
0: ਬਿਲਕੁਲ ਰਾਜਨ ਸੈਣੀ ਸਾਹਿਬ, ਰਾਜਨ ਸੈਣੀ ਸਾਹਿਬ ਕਹਿੰਦੇ ਆ ਬਖਸ਼ੀ ਜੀ ਨੂੰ ਮੇਰਾ ਸੁਨੇਹਾ ਪੜ ਕੇ ਜ਼ਰੂਰ ਸੁਣਾਓ, ਕਹਿੰਦੇ ਬਖਸ਼ੀ ਜੀ ਸੁਣਾਓ ਕੋਈ ਗੱਲ ਹਕੀਕੀ।
1: ਜੀ ਜੀ ਹਕੀਕੀ ਗੱਲ ਜਨਾਬ ਸਾਡੀਆਂ ਗੱਲਾਂ ਹੁੰਦੀਆਂ ਸਿੱਧੀਆਂ ਸਾਡੀਆਂ ਬਿਲਕੁਲ ਤੁਹਾਡੇ ਨਾਲ ਹੀ ਮਿਲਦੀਆਂ ਜੁਲਦੀਆਂ, ਤਾਂ ਮੈਂ ਕਹਿੰਦਾ ਉਹ ਕਹਿੰਦੇ ਨਾ ਅਸੀਂ ਗੁਜ਼ਰੇ ਆ ਹੁਣ ਉਹਨਾਂ ਦਿਨੇ ਰਾਤੀ ਪਿਆ ਧੂਫ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਕਹਿੰਦੇ ਧੂਫ ਦੇ ਕਹਿੰਦਾ ਧੂੰਆਂ ਜਿਹਾ ਕਰਦਾ ਰਹਿੰਦਾ ਵੀ ਉਹਦੇ ਮੱਖੀਆਂ ਲੜਨੀਆਂ, ਮੈਂ ਜਿਹੜਾ ਹੈਗਾ ਧੂੰਆਂ ਕਰਨਾ ਵੀ ਚਲੋ ਧੂੰਆਂ ਜਿਹਾ ਕਰੋ ਤੇ ਮੱਖੀਆਂ ਜਿਹੜੀਆਂ ਜ਼ਰੂਰ ਭੱਜ ਜਾਣਗੀਆਂ, ਹੈ ਦਿਨੇ ਰਾਤੀ ਪਿਆ ਧੂਫ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਤੁਹਾਨੂੰ ਟੱਲੀਆਂ ਨਾਲ ਮਨਾਵੇ ਟੱਲੀਆਂ ਵਜਾਉਣੀਆਂ ਤਾਲ ਵਜਾਉਣਾ ਵੀ ਦੱਸੋ ਜਿਹੜਾ ਹੈਗਾ ਉਹਨੇ ਸੁਣਦਾ ਨੀ ਗਾ, ਹੈ ਉਹ ਬੋਲਿਆ ਹੈ ਤੇ ਇਹ ਚੀਜ਼ਾਂ ਹੈਗੀਆਂ, ਕਈ ਫਿਰ ਦੂਸਰੇ ਪਾਸੇ ਨੂੰ ਤੁਰ ਪੈਂਦੇ ਹੈਗੇ ਆ, ਤੇ ਆਹ ਜਿਹੜਾ ਹੈਗਾ ਕਹਿੰਦਾ ਮਤਲਬ ਅੱਗ ਦੇ ਉੱਤੇ ਘਿਓ ਪਾ ਕੇ ਵੀ ਕਈ ਸਵਾਹ ਕਰੀ ਜਾਂਦੇ
0: ਨੇ,
1: ਹਾਂ ਵੀ ਦਵੋ ਵੀ ਕਿਸੇ ਗਰੀਬ ਗਰੀਬ ਨੂੰ ਦਿਓ ਖਾ ਲਵੇ
0: ਤੁਹਾਨੂੰ ਦੁਆਵਾਂ ਬਣੇ ਥੋੜਾ ਬਹੁਤ ਮਾਲਿਸ਼ ਮੁਲਿਸ਼ ਕਰੋ,
1: ਤੇ ਇਹ ਚੀਜ਼ਾਂ ਹੈਗੀਆਂ ਮਕੇ ਹਕੀਕਤ ਜਿਹੜੀ ਆ ਨਾ ਦੇਖੋ ਕਹਿੰਦੇ ਨਾ ਓਨਲੀ ਟਰੁੱਥ ਕਮਸ ਇਨ ਟੂ ਲਾਈਫ
0: ਜੀ,
1: ਜਿਹੜੀ ਹਕੀਕਤ ਹੈ ਉਹ ਹੀ ਸਾਹਮਣੇ ਆਉਂਦੀ ਹੈ, ਬਾਤਲ ਜਿਹੜਾ ਹੈਗਾ ਉਹ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈਗਾ।

0: ਓਨਲੀ ਟਰੁੱਥ ਕਮਸ ਇਨ ਟੂ ਦੈਟ, ਸੱਚ ਹੈ ਉਹ ਹੀ ਰਹਿ ਜਾਂਦਾ ਹੈਗਾ। ਉਧਰ ਬਾਣੀ ਦੇ ਵਿੱਚ ਵੀ ਬਾਬੇ ਦੀ ਬਾਣੀ ਚ ਵੀ ਕੂੜ ਨੂੰ ਖੁੱਟੇ ਨਾਨਕਾ ਓੜ ਕੇ ਸੱਚ ਰਹੇ, ਉਧਰ ਵੀ ਤਾਂ ਇਹੋ ਹੀ ਕਹਿ ਭਾਈ ਜਿਹੜਾ ਕੂੜ ਹੈ ਉਹ ਖਤਮ ਹੋ ਜਾਂਦਾ, ਸੱਚ ਅਖੀਰ ਰਹਿ ਜਾਂਦਾ।
1: ਬਿਲਕੁਲ
0: ਇਹ ਚੀਜ਼ਾਂ ਹੈਗੀਆਂ।
1: ਬਾਬੇ
0: ਨੇ ਤਾਂ ਬੜਾ, ਬਾਬੇ ਦੇ ਨਾਲ ਵੀ ਹੋਈਆਂ ਸੀ ਗੱਲਾਂ, ਉਹਨਾਂ ਨੇ ਜਿੰਨਾ ਜੋ ਕਿਤੇ ਸੂਰਜ ਨੂੰ ਪਾਣੀ ਦੇਣ ਦਾ, ਉਹਨਾਂ ਨੇ ਉਹ ਨੀ ਉਹ ਵੀ ਉਹਨਾਂ ਨੇ ਕੰਮ ਕਰਕੇ ਦਿਖਾਇਆ। ਉਹਨਾਂ ਨੇ ਕਿਹਾ ਵੀ ਨਹੀਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਜਿਹੜਾ ਹੈਗਾ, ਕਹਿੰਦੇ ਜੀ ਅਸੀਂ ਤਾਂ ਆਪਣੇ ਜਿਹੜਾ ਹੈਗਾ ਦੇਵਤਾ ਨੂੰ ਭੇਜ ਦਿੱਤਾ ਸੂਰਜ ਨੂੰ, ਤੇ ਉਹ ਕਹਿੰਦੇ ਕਰੋੜਾਂ ਕਿਲੋਮੀਟਰ ਹੈ ਉੱਥੇ ਤੋਂ ਪਾਣੀ ਜਾਂਦਾ। ਫਿਰ ਉਹ ਕਹਿੰਦੇ ਵੀ ਕਹਿੰਦੇ ਵੀ ਤੁਸੀਂ ਕਿੱਥੇ ਦਿੰਦੇ ਬਾਬਾ ਜੀ ਪਾਣੀ ਆਏ, ਕਹਿੰਦਾ ਮੈਂ ਤਾਂ ਆਪਣੇ ਖੇਤਾਂ ਨੂੰ ਦਿੰਦੇ। ਉਹ ਕਹਿੰਦਾ ਉੱਥੇ ਕਿਵੇਂ ਜਾ ਸਕਦਾ, ਕਹਿੰਦਾ ਵੀ ਉੱਥੇ ਨੀ ਜਾ ਸਕਦਾ ਤੇ ਇੱਧਰ ਕਿਵੇਂ ਜਾ, ਇੱਧਰ ਤੁਹਾਡਾ ਕਿਵੇਂ ਜਾ ਸਕਦਾ।
1: ਕਰਤਾਰਪੁਰ ਤਾਂ ਲੱਗ ਗਈ ਹੈ, ਮਤਲਬ ਕਿ ਸੂਰਜ ਦਾ ਨਾਲੋ ਤਾਂ ਲੱਗ ਗਈ ਆ।
0: ਇਹ ਗੱਲਾਂ ਹੈਗੀਆਂ ਆਪਣਾ ਵੀਰ ਭੁਪਿੰਦਰ ਜੀ, ਹਕੀਕਤ ਜਿਹੜੀ ਆ ਪਹਿਲਾਂ ਕਹਿੰਦੇ ਨਾ ਹਕੀਕਤ ਕਹਿੰਦਾ ਜੀ ਰੱਬ ਕਿੱਥੇ ਆ, ਰੱਬ ਕਿੱਥੇ, ਕਈ ਤਾਂ ਮੇਰੇ ਨਾਲ ਵੀ ਕਈ ਵਾਰੀ ਹੋ ਗਈਆਂ ਗੱਲਾਂ
1: ਜੀ।
0: ਕਹਿੰਦੇ ਜੀ ਪਹਿਲੋਂ ਤਾਂ ਕਹਿੰਦੇ ਜੀ ਉਹ ਆਖੇ ਜੀ ਤੁਹਾਡੇ ਦਿਲ ਵਿਚ ਰਹਿੰਦਾ, ਪਹਿਲਾਂ ਤਾਂ ਕਹਿੰਦੇ ਅੰਦਰ ਰਹਿੰਦਾ, ਮੈਂ ਕਿਹਾ ਵੀ ਅੰਦਰ ਰੱਬ ਅੰਦਰ ਰਹਿੰਦਾ, ਮੈਂ ਕਹਿੰਦੇ ਆਹੋ ਤੇ ਮੈਂ ਕਿਹਾ ਕਿਹੜੀ ਕੋ ਕਿਹੜੇ ਕੋ ਖਾਨੇ ਦੇ ਵਿਚ ਕਿੱਧਰ ਪਛੜੀਆਂ ਤੇ ਰਹਿੰਦਾ ਰੱਬ,
1: ਕਿੱਧਰ ਮਕਾਨ ਛੱਤਿਆ ਉਹਨੇ ਬਿਨਾ ਇਜਾਜ਼ਤ ਹੀ।
0: ਕਹਿੰਦੇ ਨਹੀਂ ਜੀ ਉਹ ਤੁਹਾਡੇ ਅੰਦਰ ਹੀ ਹੁੰਦਾ, ਤੁਹਾਡੇ ਦਿਲ ਅੰਦਰ ਰਹਿੰਦਾ, ਅਖੀਰ ਕਹਿ ਦਿੰਦੇ ਦਿਲ ਅੰਦਰ ਰਹਿੰਦਾ।
1: ਕਹਿੰਦੇ ਤੇਰੇ ਅੰਦਰ ਉਹ ਬੋਲਦਾ,
0: ਡਾਕਟਰਾਂ ਦੇ ਕੋਲ ਜਾਂਦੇ ਆ ਸਰਜਰੀ ਕਰਾਉਂਦੇ ਆ, ਤੇ ਵਿੱਚ ਦਿਲ ਤੇ ਕਢਾ ਕੇ ਦਿਖਾਵਾਂ ਭਲਾ ਕਿੱਥੇ ਕੋ ਬੈਠਾ।
1: ਨਹੀਂ ਫਿਰ ਹਾਂ ਗੱਲ ਜਦੋਂ ਕੀਤੀ ਤੁਸੀਂ, ਫਿਰ ਕਹਿੰਦਾ ਕਹਿੰਦਾ ਤੁਹਾਡੇ ਅੰਦਰੋਂ ਬੋਲਦਾ
0: ਝੂਠ ਬਾਰ ਬਾਰ ਬੋਲਣਾ, ਉਹ ਕੋਈ ਨਾ ਕੋਈ ਪੈਂਤੜਾ ਬਦਲੀ ਜਾਣਾ ਬਦਲੀ ਜਾਣਾ, ਇਹ ਚੀਜ਼ਾਂ ਨੀ ਹੁੰਦੀਆਂ। ਹਕੀਕਤ ਜਿਹੜੀ ਹੈਗੀ ਆ ਜੋ ਹਕੀਕਤ ਆ ਉਹੀ ਸਾਹਮਣੇ ਆਉਂਦੀ ਆ, ਸੋ ਇਹ ਚੀਜ਼ਾਂ ਹੈਗੀਆਂ। ਤੇ ਬਾਕੀ ਜੇ ਦੋ
1: ਕੋ ਸ਼ਬਦ ਸਾਂਝੇ ਜੋਲ ਭੈਣ ਜੀ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਨਾਲ ਸੁਣਦੇ ਅੱਗੇ ਜਾ ਕੇ।
0: ਮੈਂ ਜਲਦੀ ਜਲਦੀ ਨਬੇੜ ਦੇਣਾ 1 2 3
1: ਜਰੂਰ ਜੀ,
0: ਜਲਦੀ ਜਲਦੀ ਨਬੇੜ
1: ਜਰੂਰ
0: ਜੀ। ਯਾਰੀ ਮੰਗਿਆ ਸੀ ਰਬਾਤ ਤੂੰ ਰੋਕੇ, ਤੇਰੀ ਮੈਂ ਖੁਦਾਈ ਮੰਗ ਲਈ ਤੇਰੀ ਮੈਂ ਖੁਦਾਈ ਮੰਗ ਲਈ, ਯਾਰ ਮੰਗਿਆ ਸੀ ਰਬਾਤ ਤੂੰ ਰੋਕੇ, ਤੇਰੀ ਮੈਂ ਖੁਦਾਈ ਮੰਗ ਲਈ ਤੇਰੀ ਮੈਂ ਖੁਦਾਈ ਮੰਗ ਲਈ ਯਾਰ।

0: ਤੇ ਬੁੱਤੇ ਮਾਹੀਦਾ ਜੇ ਮੈਂ ਅੱਧੀ ਅੱਧੀ ਵੰਡੀ ਗਈ। ਲੋ ਜੀ ਆਖਰੀ ਸੌਂਗ ਜਿਹੜਾ 3 ਨੰਬਰ ਜੀ
1: ਜੀ
0: ਹਾਂ ਜੀ ਜੀ।

0: ਫੇਰਤ ਉੱਗੇ ਰਹੇ ਕਾ ਬਣ ਕੇ ਮੇਰੇ ਦਿਲ ਤੋਂ ਉੱਠਦੀਆਂ ਹੂਕਾਂ ਮੈਨੂੰ ਪੁੱਟਦੀਆਂ ਕਿੱਥੇ ਗੁੰਮ ਜਾਂਦੇ ਨੇ
1: ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਕਿਆ ਬਾਤ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵਿਚਾਰਾਂ ਲਈ ਤੇ ਗੀਤ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਮੁਹੰਮਦ ਜੀ ਜੁੜੇ ਸਨ ਆਪਣੇ ਨਾਲ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੋਲ ਭੈਣ ਜੀ ਨੂੰ ਵੀ ਜੋੜਦੇ ਹਾਂ ਨਾਲ, ਤੇ ਇਸੇ ਤਰ੍ਹਾਂ ਹੀ ਗੁਰੀਮਾਨ ਬਾਈ ਜੀ ਦੀ ਵੀ ਕਾਲ ਆ ਰਹੀ ਸੀ, ਉਹਨਾਂ ਨੂੰ ਵੀ ਗੱਲ ਸੁਣਦੇ ਹਾਂ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਭਾਰਜਵੀਰ ਜੀ,
1: ਸਤਿ ਸ੍ਰੀ ਅਕਾਲ
2: ਸਾਰੇ ਵੱਡੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ
1: ਜੀ ਨੂੰ ਜੀ, ਕੀ ਹਾਲ ਚਾਲ ਨੇ ਜਨਾਬ?
2: ਵਧੀਆ ਸਰ, ਵਧੀਆ, ਤੂੰ ਹੀ ਸੁਣਾਓ ਜੀ?
1: ਬਹੁਤ ਵਧੀਆ ਜੀ, ਅੱਗੇ ਨਾਲੋਂ ਬੈਟਰ ਹੈ।
2: ਸਿਹਤ ਠੀਕ ਹੈ ਛੋਟੀ ਹੁਣ?
1: ਨਹੀਂ ਹਾਂਜੀ, ਦੋ ਕੁ ਦਿਨ ਹੋ ਗਏ ਸੀ, ਵੀਕ ਸੀਗਾ ਥੋੜਾ, ਤੇ ਫਲੂ ਵਗੈਰਾ ਚੱਲਦਾ, ਨਜ਼ਲਾ ਜ਼ੁਕਾਮ ਖਾਂਸੀ, ਪਰ ਅੱਜ ਥੋੜਾ ਠੀਕ ਸੀਗਾ, ਲੱਗਦਾ ਨੀ ਸੀ, ਮੈਂ ਕਿਹਾ ਚਲੋ ਇੰਨਾ ਟਾਈਮ ਕੱਢਾਂਗੇ, ਪਰ ਫਿਰ ਵੀ ਪੰਗਾ ਲੈ ਲਿਆ
2: ਮੈਂ, ਕਰਦਾ ਰਹਿ ਗਿਆ, ਮੈਂ ਕਿਹਾ ਯਾਰ ਕਰਾਂ ਨਾ ਕਰਾਂ ਵੀ ਸਿਹਤ ਠੀਕ ਜੀ।
1: ਨਹੀਂ ਨਹੀਂ, ਉਹ ਸਮਾਂ ਮੈਨੂੰ ਸੌਖਾ ਹੋ ਜਾਂਦਾ ਜੇ ਕਾਲ ਆ ਜਾਂਦੀ, ਨਹੀਂ ਤਾਂ ਮੈਨੂੰ ਬੋਲਣਾ ਜ਼ਿਆਦਾ ਪੈਂਦਾ ਸੀ। ਹਾਂਜੀ ਜੀ,
2: ਮੁਹੰਮਦ ਜੀ ਵਧੀਆ ਵਧੀਆ ਗੀਤ ਸੁਣਾ ਕੇ ਗਏ ਨੇ,
1: ਬਿਲਕੁਲ ਹੈ,
2: ਬਹੁਤ ਸੋਹਣੇ ਪੁਰਾਣੇ ਗੀਤ ਨੇ ਜਿਹੜੇ ਸੁਣ ਕੇ ਨਾ ਰੂਹ ਤਾਜ਼ੀ ਹੋ ਜਾਂਦੀ ਸੁਣ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਮੈਂ
1: ਔਜਲਾ ਸਾਹਿਬ ਨੇ ਨਾ ਫੋਟੋ ਭੇਜੀ ਸੀ, ਮੈਂ ਦੇਖੀ ਕਿੱਡਾ ਹੱਟਾ ਕੱਟਾ, ਤੇ ਆਖਰ ਦੇ ਵਿਚ ਓਹਦਾ ਹਾਲਾਤ ਦੇਖੋ ਕਿੱਦਾਂ ਸੁੱਕਿਆ ਪਿਆ ਬੰਦਾ।
2: ਹਾਂਜੀ ਹਾਂਜੀ, ਮੈਂ ਤੁਸੀਂ ਨੀ ਜੀ, ਤੁਸੀਂ ਕੱਲੇ ਨੀ, ਜਦੋਂ ਉਹਨਾਂ ਦੀ ਹਾਸਪਿਟਲ ਤੇ ਆਈ ਫੋਟੋ ਮੈਂ ਦੇਖੀ ਹੈ ਨਾ
1: ਜੀ,
2: ਸਹੀ ਪੁੱਛੋ ਤਾਂ ਨਾ ਇੱਕ ਮਨੁੱਖੀ ਤੌਰ ਤੇ ਅੰਦਰੋਂ ਰੋਣਾ ਨਿਕਲ
1: ਗਿਆ,
2: ਮਤਲਬ ਜਿਹਨੂੰ ਬੁਰਜ ਖਲੀਫਾ ਕਹਿੰਦੇ, ਮੁੱਠੀ ਦੀ ਢੇਰ, ਮਤਲਬ ਮੁੱਠੀ ਹੱਟੀਆਂ ਦੀ ਬਣ ਕੇ ਰਹਿ ਗਿਆ ਜੀ।
1: ਬਿਲਕੁਲ ਹੈ ਜੀ, ਬਿਲਕੁਲ
2: ਠੀਕ ਹੈ। ਉਹਨੂੰ ਵੈਸੇ ਅਸਲ ਚ ਇਹ ਪ੍ਰੋਬਲਮ ਤਾਂ ਉਹਨੂੰ ਥੋੜੀ ਕਿਡਨੀ ਕਰਕੇ ਨਾ ਪ੍ਰੋਬਲਮ ਆਈ ਹੈ, ਚਲੋ ਹੁਣ ਜਦੋਂ
1: ਬਾਈ ਜੀ ਕਿਡਨੀ ਕਰਕੇ ਵੀ ਪ੍ਰੋਬਲਮ ਤਾਂ ਆਉਂਦੀ ਹੈ ਕਿਉਂਕਿ ਵੱਧ ਪ੍ਰੋਟੀਨ ਖਾਈ ਜਾਂਦੇ ਆ ਜਾਂ ਕ੍ਰੀਏਟਿਨ ਜਿਹੜੀ ਆ ਲਈ ਜਾਂਦੇ ਆ ਨਾ ਜਿਮ ਵਾਲੇ ਜਿਹੜੇ ਨੇ, ਉਹ ਇਹਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੇ, ਕ੍ਰੀਏਟਿਨ ਵੀ ਲੈਣੀ ਆ, ਉਹ ਸਟੈਮੀਨਰ ਦੇ ਲਈ ਹੁੰਦੀ ਹੈ, ਤੇ ਉਹ ਖਾਸ ਕਰਕੇ ਉਹਦੇ ਤੁਹਾਨੂੰ ਪਾਣੀ ਬਹੁਤ ਪੀਣਾ ਪੈਂਦਾ, ਉਹ ਜੇ ਲਈ ਆ ਤੁਸੀਂ ਤਾਂ ਉਹਨੂੰ ਕੱਢਣਾ ਹੁੰਦਾ ਬਾਹਰ ਜੀ।
2: ਹਾਂਜੀ ਹਾਂਜੀ, ਜਿਹੜੇ ਟੀਕੇ ਲਾਉਂਦੇ ਨੇ ਨਾ, ਜਿਹੜਾ ਚਿੱਟੇਦਾਰ ਹੁੰਦਾ ਇਹ ਵੀ ਤਾਂ ਨਾ, ਜਦੋਂ ਆਪਾਂ ਟੀਕਾ ਲਾਉਣੇ ਆ ਇਹ ਵੀ ਬੰਦੇ ਨੂੰ ਕਾਲਾ ਪੀਲੀਆ ਕਰ ਦਿੰਦਾ,
1: ਕਰ ਦਿੰਦਾ ਜੀ, ਕਰ ਦਿੰਦਾ, ਬਿਲਕੁਲ।
2: ਜਿਹੜਾ ਜਿਹੜੇ ਐਕਚੁਅਲੀ ਦੇ ਵਿੱਚ ਉਹਨਾਂ ਦੀ ਸਕਿਨ ਪੂਰੀ ਅੱਗੇ ਰੰਗ ਫੇਰ ਸੀ ਉਹਨਾਂ ਦਾ, ਨਾ ਹੁਣ ਤੁਸੀਂ ਰੰਗ ਦੇ, ਕਿੰਨਾ ਪੱਕਾ ਰੰਗ ਹੋਇਆ ਹੋਇਆ ਸੀ ਅੱਗੇ ਨਾਲ ਉਹਨਾਂ ਦਾ,
1: ਬਿਲਕੁਲ,
2: ਇਹ ਸਾਰੇ ਕਾਲੀ ਕਾਲੇ ਪੀਲੇ ਲੱਛਣ ਸੀਗੇ। ਵੈਸੇ ਤਾਂ ਦੇਖੋ ਜਿਉਂਦੇ ਜੀ ਤਾਂ ਮੈਂ ਨੀ ਕਹਿੰਦਾ ਵੀ ਉਹਨਾਂ ਨੇ ਟਰਾਈ ਨੀ ਕੀਤੀ ਹੋਣੀ, ਬੰਦਾ ਆਪਣੇ ਮਾੜੇ ਹਾਲਾਤ ਨਾਲ ਲੜਦਾ ਬਹੁਤ ਹੈ
1: ਜੀ ਜੀ,
2: ਕਿਤੇ ਨਾ ਕਿਤੇ ਜਾ ਕੇ ਇਨਸਾਨ ਹਾਰ ਜਾਂਦਾ, ਕਿਉਂਕਿ ਇਹ ਨਾ ਜਿਹੜੀ 2 ਇੰਚ ਦੀ ਸੂਈ ਹੈ ਇਹਦਾ ਮਤਲਬ ਸਵਾਦ ਬਹੁਤ ਭੈੜਾ ਹੈ।
1: ਬਿਲਕੁਲ ਹੈ, ਬਿਲਕੁਲ ਹੈ ਬਾਈ ਜੀ,
2: ਬੰਦਾ ਚਾਹ ਕੇ ਵੀ ਨੀ ਛੱਡ ਸਕਦਾ ਹੈਗਾ। ਜਿਹੜੇ ਹੁਣ ਘਰੇ ਜਾ ਕੇ ਵੀਡੀਓ ਪਾ ਰਹੇ ਨੇ, ਉਹਦੇ ਘਰ ਨੂੰ ਸਪੋਰਟ ਕਰ ਰਹੇ ਨੇ ਜਾਂ ਬੱਚੀ ਦੀ ਪੜ੍ਹਾਈ ਨੂੰ, ਚਲੋ ਮੈਂ ਨੀ ਕਹਿੰਦਾ ਵੀ ਲੋਕ ਦਿਖਾਵਾ, ਬਹੁਤ ਵਧੀਆ ਆਪਣੇ ਆਪਣੇ ਪੱਧਰ ਜੋ ਵੀ ਉਪਰਾਲਾ ਕਰ ਰਹੇ ਆ, ਚੰਗੀ ਗੱਲ ਹੈ ਜੀ, ਕਰਨਾ ਚਾਹੀਦਾ ਸੀ। ਬਸ ਮੇਰੀ ਸ਼ਿਕਾਇਤ ਨੇ ਲੋਕਾਂ ਨੂੰ ਇੰਨੀ ਕਿ ਜਦੋਂ ਗੁਰਜੀਤ ਤੂੰ ਆਪ ਜਿਉਂਦੇ ਸੀ ਉਦੋਂ ਇੰਨੇ ਫੈਡਰੇਸ਼ਨ ਵਾਲੇ ਹੋ ਗਏ, ਇੰਨੇ ਖੇਡ ਜਗਤ ਦੇ ਲੋਕ ਜਿਹੜੇ ਬਾਹਰ ਵੈਲ ਸੈਟਲਡ ਨੇ, ਉਹਨਾਂ ਵਿੱਚੋਂ ਇੱਕ ਬੰਦਾ ਉੱਠ ਕੇ ਇਹਨਾਂ ਨੂੰ ਬਾਹਰ ਲਿਜਾ ਸਕਦਾ ਸੀ, ਰੀਹੈਬ ਸੈਂਟਰ ਚ ਕਰਵਾ ਸਕਦਾ ਸੀ, ਇਹਨਾਂ ਨੂੰ ਬਚਾ ਸਕਦਾ ਸੀ ਜਿੱਥੇ ਤੱਕ ਮੈਂ ਸੋਚਦਾ, ਪਰ ਕਿਸੇ ਨੇ ਇਹ ਉਪਰਾਲਾ ਕੀਤਾ ਨੀ। ਹੁਣ ਫੈਡਰੇਸ਼ਨ ਵਾਲੇ ਨੇ ਜਦੋਂ ਬੰਦਾ ਆਪਣੇ ਪੀਕ ਤੇ ਹੁੰਦਾ ਉਦੋਂ ਤਾਂ ਇਹ ਮਤਲਬ ਉਹਦੇ ਮੂਹਰੇ ਜਾ ਜਾ ਲਿਟਦੇ ਨੇ।
1: ਨਾਲੇ ਬਾਈ ਜੀ ਮੈਨੂੰ ਲੱਗਦਾ ਕਿ ਖਿਡਾਰੀਆਂ ਦਾ ਵੀ ਇੱਕ ਏਕਾ ਜ਼ਰੂਰ ਹੋਣਾ ਚਾਹੀਦਾ, ਚਲੋ ਫੈਡਰੇਸ਼ਨ ਜਾਂ ਪੈਸਾ ਲਾਉਣ ਵਾਲੇ ਜਿਹੜੇ ਨੇ ਨਾ, ਹੁਣ ਦੇਖੋ ਦੁਨੀਆਂ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੱਕ ਦੂਸਰੇ, ਜਿੱਦਾਂ ਕਹਿ ਲਓ ਕਿ ਮੈਂ ਜ਼ਿਕਰ ਕਰਾਂ ਤਾਂ ਸ਼ਤਰੰਜ ਜਿਹੜੀ ਖੇਡ ਖੇਡੀ ਜਾਂਦੀ ਹੈ ਨਾ, ਅੱਜ ਉਸ ਸਮੇਂ ਦੇ ਵਿੱਚ ਜਾਂ ਪੁਰਾਤਨ ਸਮੇਂ ਦੇ ਵਿੱਚ ਚਲੇ ਜਾਈਏ ਨਾ, ਉਹ ਖੇਡ ਅਸਲ ਦੇ ਵਿੱਚ ਖੇਡੀ ਜਾਂਦੀ ਸੀ। ਅੱਜ ਜਿੱਥੇ ਓਲੰਪਿਕਸ ਹੋ ਰਹੀਆਂ ਨੇ ਨਾ, ਉਸ ਜਗ੍ਹਾ ਦੇ ਉੱਤੇ ਮਤਲਬ ਕਿ ਜਾਨਵਰਾਂ ਦੇ ਨਾਲ ਬੰਦੇ ਨੂੰ ਲੜਾਇਆ ਜਾਂਦਾ ਸੀ, ਜਾਂ ਬੰਦਾ ਜਿਹੜਾ ਹਾਰ ਜਾਂਦਾ ਸੀ ਉਹ ਜਾਨਵਰਾਂ ਨੂੰ ਖਿਲਾ ਦਿੱਤਾ ਜਾਂਦਾ ਸੀ, ਇਹ ਅਸਲ ਖੇਡਾਂ ਹੁੰਦੀਆਂ ਸੀ ਮਤਲਬ ਕਿ ਉਸ ਸਮੇਂ ਦੀਆਂ। ਚਲੋ ਹੌਲੀ ਹੌਲੀ ਚੇਂਜ ਆਈ ਹੈ, ਚਲੋ ਪੈਸਾ ਵੀ ਜ਼ਰੂਰੀ ਹੈ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਤਾਂ, ਜਰੂਰੀ ਹੈ, ਜਿਵੇਂ ਕਿ ਇੱਕ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਜਾਂ ਉਹ ਚੀਜ਼ਾਂ ਨੇ, ਇਸੇ ਤਰ੍ਹਾਂ ਖਿਡਾਰੀਆਂ ਨੂੰ ਵੀ ਇੱਕ ਆਪਣੀ ਯੂਨਿਟੀ ਬਣਾਉਣੀ ਚਾਹੀਦੀ ਹੈ। ਕੋਈ ਵੀ ਫੈਡਰੇਸ਼ਨ ਜੇ ਕਹਿੰਦੀ ਹੈ ਕਿ ਉਹ ਨਸ਼ਾ ਕਰਕੇ ਖੇਡੋ, ਉਹਨਾਂ ਨੂੰ ਖਿਲਾਫ਼ ਕਰ ਜਾਓ, ਭਾਈ ਅਸੀਂ ਨਹੀਂ ਖੇਡਦੇ, ਨਾ ਅਸੀਂ ਟੂਰਨਾਮੈਂਟ ਹੋਣ ਦੇਣੇ ਆ ਤੇ ਨਾ ਅਸੀਂ ਖੇਡਣਾ ਨਾ ਖੇਡਣ ਦਾ।
2: ਹਾਂਜੀ ਹਾਂਜੀ ਆ ਸੰਦੀਪ ਨੰਗਲ ਅੰਬੀਆ ਏਸੀ ਮਤਲਬ ਏਸੀ ਫਾਈਟ ਦੇ ਅਗੇਂਸਟ ਦਾ ਮਰਿਆ ਜੀ,
1: ਮਰਿਆ ਬਿਲਕੁਲ,
2: ਉਹੀ ਤਾਂ ਇਹੀ ਤਾਂ ਰੌਲਾ ਪਾ ਰਿਹਾ ਸੀ
1: ਬਿਲਕੁਲ।
2: ਡੋਪ ਵਧਾ, ਡੋਪ ਟੈਸਟ ਕਰੋ, ਨਸ਼ੇ ਤੋਂ ਰਹਿਤ ਕਬੱਡੀ ਕਰੋ,
1: ਜੀ
2: ਜਿਹੜੇ ਫੈਡਰੇਸ਼ਨ ਵਾਲੇ ਗਲਤ ਚੱਲਦੇ ਸੀ ਉਹਨਾਂ ਅਗੇਂਸਟ ਤਾਂ ਲੜਾਈ ਲੜ ਰਿਹਾ,
1: ਬਿਲਕੁਲ ਬਿਲਕੁਲ ਦਰੁਸਤ ਹੈ ਜੀ।
2: ਜੇ ਆਪਸੀ ਖਿਡਾਰੀਆਂ ਦਾ ਏਕਾ ਹੁੰਦਾ ਤਾਂ ਮੇ ਬੀ ਅੱਜ ਨੂੰ ਸੰਦੀਪ ਨੰਗਲ ਅੰਬੀਆ ਜਿਉਂਦਾ
1: ਜਿਉਂਦਾ ਹੁੰਦਾ ਬਿਲਕੁਲ।
2: ਛੋਟੇ ਛੋਟੇ ਬੱਚੇ ਬਿੱਟੂ ਦਗਾਲ ਦੇ ਬੱਚੇ ਕਿੰਨੇ ਛੋਟੇ ਆ
1: ਜੀ,
2: ਇੰਨੀਆਂ ਮੌਤਾਂ ਤੋਂ ਬਾਅਦ ਵੀ ਜੇ ਖਿਡਾਰੀਆਂ ਚ ਏਕਾ ਨੀ ਨਾ ਹੋ ਰਿਹਾ ਫਿਰ ਮੈਂ ਕਬੱਡੀ ਜਗਤ ਲਈ ਖੇਡ ਲਈ ਦੁਖਾਂ।
1: ਨਾਲੇ ਬਾਈ ਜੀ ਗੁਰੀ ਜੀ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ, ਚਾਹੇ ਉਹ ਬਾਲੀਵੁੱਡ ਦੀ ਲਾਈਫ ਹੈ ਤੇ ਚਾਹੇ ਖਿਡਾਰੀ ਕਿਸੇ ਵੀ ਫੀਲਡ ਦਾ ਖਿਡਾਰੀ ਹੈ, ਸਪੋਰਟਸਮੈਨਸ਼ਿਪ ਹੈ, ਉਹਦੀ ਇੱਕ ਉਮਰ ਹੁੰਦੀ ਹੈ 45 ਸਾਲ 40 ਸਾਲ, ਵੱਧ ਤੋਂ ਵੱਧ 55 ਸਾਲ ਤੱਕ ਖੇਡ ਲਊਗਾ, ਉਹਨੂੰ ਉਹ ਚੀਜ਼ ਯਾਦ ਰੱਖ ਕੇ ਚਾਹੀਦਾ ਵੀ ਮੇਰਾ ਇੱਕ ਸਮਾਂ ਆਉਣਾ, ਮੈਂ ਮੇਰੀ ਮਿਆਦ ਵੀ ਮੁੱਕਣੀ ਆ, ਮਤਲਬ ਕਿ ਉਸ ਤੋਂ ਬਾਅਦ ਮੈਂ ਸਰਵਾਈਵ ਕਿੱਦਾਂ ਕਰਨਾ। ਹੁਣ ਦੇਖੋ ਬਹੁਤ ਸਾਰੀਆਂ ਮਤਲਬ ਕਿ ਬਾਲੀਵੁੱਡ ਦੇ ਵਿੱਚ ਵੀ ਹੀਰੋਇਨਸ ਹੈਗੀਆਂ ਨੇ, ਉਹ ਮਤਲਬ ਕਿ ਆਪਣਾ ਆਪਣੇ ਆਪ ਨੂੰ ਰਖਾਰਨ ਦੇ ਲਈ ਜਾਂ ਜੂਹੀ ਚਾਵਲਾ ਕਹਿ ਲਓ ਜਾਂ ਬਹੁਤ ਸਾਰੀਆਂ ਮਤਲਬ ਕਿ ਸਰਜਰੀਆਂ ਕਰਾਉਂਦੀਆਂ ਨੇ ਜਾਂ ਕਰਾਉਂਦੇ ਨੇ, ਤਾਂ ਪਰ ਉਹ ਬਿਲਕੁਲ ਉਹ ਚੀਜ਼ਾਂ ਇੱਕ ਸਮਾਂ ਢਲਣਾ, ਜਵਾਨੀ ਹੁਸਨ ਸਾਰਾ ਕੁਝ ਢਲਣਾ ਹੈ, ਉਹ ਚੇਤੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਗੇਮ ਜਿਹੜੀ ਹੈ ਉਹਦਾ ਵੀ ਇੱਕ ਸਮੇਂ ਮੁੱਲ ਪੈਣਾ, ਤੇ ਉਹ ਤੁਹਾਡਾ ਪੀਕ ਤੇ ਹੁਣ ਰੋਨਾਲਡੋ ਹੈ, ਰਿਵਾਲਡੋ ਸੀਗਾ ਉਹ ਫੁੱਟਬਾਲ ਦੀ ਦੁਨੀਆ ਦੇ ਵਿੱਚ,
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਮੈਸੀ ਸੀਗਾ ਦੇਖ ਲੋ ਆਖਰੀ ਮੈਚ ਖੇਡ ਕੇ ਗਿਆ ਆ, ਉਹਦਾ ਵੀ ਦਿਨ ਆਇਆ ਜੀ, ਆਖਰ ਸਮਾਪਤੀ ਕਰਨੀ ਪੈਣੀ ਕਿਸੇ ਦਿਨ, ਗਰਾਊਂਡ ਛੱਡਣੀ ਪੈਣੀ ਹੈ।
2: ਬਿਲਕੁਲ ਬਿਲਕੁਲ, ਐਕਚੁਅਲੀ ਪਤਾ ਕੀ ਹੈ, ਦੇਖੋ ਜਿਹੜੀ ਕਬੱਡੀ ਦੀ ਖੇਡ ਹੈ ਨਾ, ਇਹ ਖੇਡ ਹੈਗੀ ਜ਼ੋਰ ਦੀ,
1: ਜ਼ੋਰ ਦੀ,
2: ਇਹਦੇ ਵਿੱਚ ਮਤਲਬ ਜੇ ਆਪਾਂ ਮੰਨ ਲਓ ਕੋਈ ਜਾਫੀ ਲੈਣ ਚਾਹੇ ਆਪਾਂ ਰੇਡਰ ਆ, ਆਪਾਂ ਆਪਣੀ ਮਤਲਬ ਨਾ ਤਾਕਤ ਵਧਾਉਣ ਲਈ ਆਪਾਂ ਨੂੰ ਜਿੰਨੀ ਗਰਾਊਂਡ ਲੈਵਲ ਦੇ ਉੱਪਰ ਆਪਣੀ ਮਿਹਨਤ ਕਰੀਏ ਨਾ ਉਨੀ ਥੋੜੀ ਹੈ,
1: ਥੋੜੀ ਹੈ, ਬਿਲਕੁਲ ਹੈ ਜੀ।
2: ਹੋਰ ਜਿਹੜੇ ਫੈਡਰੇਸ਼ਨ ਵਾਲੇ ਨੇ ਨੰਬਰ 1 ਬਣਾਉਣ ਲਈ ਉਹਨੂੰ ਇੰਨਾ ਕੁ ਪੈਸੇ ਦਾ ਲਾਲਚ,
1: ਮੁੱਲ ਲਾਉਂਦੇ ਨੇ,
2: ਟਰੈਕਟਰਾਂ ਦਾ, ਬੁਲਟਾਂ ਦਾ, ਜ਼ਮੀਨਾਂ ਦਾ, ਪਸ਼ੂਆਂ ਦਾ ਲਾਲਚ ਦੇ ਰਹੇ ਹੈ, ਉਹ ਜਿਹੜੀ ਨੰਬਰ 1 ਬਣਨ ਦੀ ਦੌੜ ਹੈ ਨਾ ਉਸ ਦੌੜ ਦੇ ਵਿੱਚ ਖਿਡਾਰੀ ਢੱਲਾ ਹੋ ਚੁੱਕਿਆ,
1: ਬਿਲਕੁਲ ਹੈ ਜੀ।
2: ਉਹਦੇ ਵਿੱਚ ਉਹ ਨੰਬਰ 1 ਰਹਿਣ ਲਈ ਉਹਨੂੰ ਜੋ ਉਹਦੇ ਦਿਮਾਗ ਚ ਜੋ ਕੋਈ ਵੀ ਬੰਦਾ ਉਹਨੂੰ ਗਾਈਡ ਕਰਦਾ ਹੈ, ਫਲਾਣੀ ਮੈਡੀਸਨ ਲੈ, ਆਪਣਾ ਸਟੀਰੋਇਡ ਲੈ, ਆਪਣਾ ਨਸ਼ਾ ਕਰਕੇ ਦੇਖ, ਉਹ ਉਹ ਚੀਜ਼ ਕਰ ਰਿਹਾ ਜੀ,
1: ਬਿਲਕੁਲ ਹੈ ਜੀ।
2: ਜਦ ਕਿ ਖੇਡ ਦੇ ਵਿੱਚ ਇਹ ਖੇਡ ਹੈਗੀ ਤਾਕਤ ਦੀ,
1: ਤਾਕਤ ਦੀ,
2: ਸਮਝਦਾਰੀ ਦੀ, ਦਿਮਾਗ ਦੀ ਗੇਮ ਹੈ। ਰੇਡਰ ਦਾ ਕੰਮ ਹੈ ਰੇਡ ਪਾ ਕੇ ਜਾਫੀਆਂ ਨੂੰ ਫੇਲ ਕਰਕੇ, ਜਾਫੀ ਦਾ ਕੰਮ ਹੈ ਰੇਡਰ ਨੂੰ ਫੜਨਾ,
1: ਬਿਲਕੁਲ ਹੈ ਜੀ।
2: ਇਹ ਇਹ ਖੇਡ ਜਦੋਂ ਕਿ ਫੈਡਰੇਸ਼ਨ ਵਾਲੇ ਬਾਹਰ ਜਾਂਦੇ ਹੈ ਤੇ ਆਪਣੇ ਪਲੇਅਰਾਂ ਨੂੰ ਖੁਦ ਪੁੱਛਦੇ, ਮੈਂ ਸੁਣਦਾ ਪਿਆ ਸੀ ਕਿਸੇ ਦੀ ਇੰਟਰਵਿਊ, ਆਈ ਥਿੰਕ 2010 ਦੀ ਪਤਾ ਨੀ 11 ਦੀ, ਉਦੋਂ ਜਦੋਂ ਬਾਹਰ ਨਾ ਮਤਲਬ ਜਦੋਂ ਪਲੇਅਰ ਖੇਡਦੇ ਸੀ ਨਾ ਤਾਂ ਫੈਡਰੇਸ਼ਨ ਵਾਲੇ ਆਪ ਪਲੇਅਰ ਨੂੰ ਪੁੱਛਦੇ ਰਹੇ ਹੈ ਵੀ ਤੁਸੀਂ ਕਿਹੜੀ ਚੀਜ਼ ਲਓਗੇ ਜੀ, ਕੋਈ ਸਪੀਡ ਦੀ ਗੱਲ ਕਰਦਾ, ਕੋਈ ਕਿਹਦੀ ਗੱਲ ਕਰਦਾ ਹੈ,
1: ਜੀ
2: ਇਹ ਫੈਡਰੇਸ਼ਨ ਵਾਲੇ ਪ੍ਰੋਵਾਈਡ ਕਰਕੇ ਦੇ,
1: ਬਿਲਕੁਲ ਬਿਲਕੁਲ ਹੈ ਜੀ,
2: ਇਸ ਹਿਸਾਬ ਨਾਲ ਤਾਂ ਖਿਡਾਰੀਆਂ ਦੀ ਮੌਤ ਦੇ ਜ਼ਿੰਮੇਦਾਰ ਤਾਂ ਫੈਡਰੇਸ਼ਨ ਵਾਲੇ, ਕੱਲਾ ਨਸ਼ਾ ਦਿਓ ਫੈਡਰੇਸ਼ਨ ਵਾਲੇ ਵੀ ਜ਼ਿੰਮੇਦਾਰ ਨੇ ਜੀ।
1: ਜੀ ਬਾਈ ਜੀ ਸੱਟਾਂ ਵੀ ਤਾਂ ਇਹਨਾਂ ਦੇ, ਦੇਖੋ ਪਹਿਲਾਂ ਵੀ ਤਾਂ ਕਬੱਡੀ ਹੁੰਦੀ ਸੀ, ਕਿੱਦਾਂ ਚਪੇੜਾਂ ਵਾਲੀ ਫ੍ਰੀ ਸਟਾਈਲ ਵੀ ਦੇਖਦੇ ਰਹੇ ਆ, ਕੋਈ ਏਦਾਂ ਸੱਟ ਆ ਪੱਟੀਆਂ ਦੇਖੋ ਕਿੱਦਾਂ ਬੰਨੀਆਂ, ਐਂਗਲਟ ਕਿੱਦਾਂ ਪਾਏ ਹੋਏ, ਕਿਤੇ ਹੁੰਦਾ ਸੀ ਟਾਵਾ ਟਾਵਾ ਕੋਈ ਪਲੇਅਰ ਮਤਲਬ ਕਿ ਐਂਗਲਟ ਪਾਇਆ ਹੋਇਆ,
2: ਹਰਜੀਤ ਬਾਜਾ ਖਾਨਾ ਦੇਖ ਲੋ, ਪਿੱਡੂ ਦੇਖ ਲੋ, ਪੌਂਕੇ ਵਾਲਾ ਦੇਖ ਲੋ ਜੀ, ਪੁਰਾਣੇ ਖਿਡਾਰੀ। ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਆਫਟਰ ਗੇਮ ਪਿਆਰ ਬਹੁਤ ਸੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇੱਕ ਦੂਜੇ ਨਾਲ ਬੈਠ ਕੇ ਹੱਸ ਛੱਟੇ ਕਰਦੇ ਹੁੰਦੇ ਸੀ, ਔਰ ਮੈਂ ਜਿੱਥੇ ਤੱਕ ਇਹਨਾਂ ਦੀ ਗੇਮ ਦੇਖਦਾ ਨਾ ਇਹ ਡਿਊਰਿੰਗ ਗੇਮ ਵੀ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਹੁੰਦੇ
1: ਜੀ,
2: ਤੇ ਅੱਜ ਦੀ ਜਦੋਂ ਅੱਜ ਵਿੱਚ ਕੋਈ ਖਿਡਾਰੀ ਹੁੰਦਾ ਤਾਂ ਜੋ ਮਤਲਬ ਜਾਂ ਤਾਂ ਆਪਣੀ ਸਾਥੀ ਕਹਿ ਲਓ ਜਾਂ ਦੂਜੀ ਟੀਮ ਦਾ ਕਹਿ ਲਓ, ਜੈਸੀ ਫਿਲਟਰ ਵੀ ਬਹੁਤ ਹੈ ਜੀ।
1: ਉਹ ਬਾਈ ਜੀ ਉਹ ਕਿਉਂਕਿ ਆਪਣੇ ਆਪ ਨੂੰ ਉਹਦੇ ਵਿੱਚ ਬਣਾਈ ਰੱਖਣਾ ਨਾ, ਹੁਣ ਜੇ ਅਗਲਾ ਮੋਹਰੇ ਤਕੜਾ ਹੋ ਗਿਆ ਤਾਂ ਉਹਦੀ ਕੁਰਸੀ ਢਹਿੰਦੀ ਨਜ਼ਰ ਆਉਂਦੀ ਹੈ ਨਾ, ਫਿਰ ਉਹ ਸਿਆਸਤ ਵਾਲਾ ਕੰਮ ਹੋ ਗਿਆ ਨਾ ਇਹਦੇ ਵਿੱਚ, ਬਿਲਕੁਲ।
2: ਪਰ ਇਹ ਖਿਡਾਰੀ ਨੂੰ ਇਹ ਚੀਜ਼ ਤਾਂ ਆਪਣੇ ਦਿਮਾਗ ਦੇ ਵਿੱਚ ਰਹਿਣਾ ਹੈ ਨਾ ਵੀ ਜਦੋਂ ਅੱਜ ਅਸੀਂ ਮੰਨ ਲਓ 20 ਸਾਲ ਦੇ ਕਬੱਡੀ ਖੇਡ ਰਹੇ ਹਾਂ, ਸਾਨੂੰ 25 ਸਾਲ ਦੇ ਆਪਾਂ ਹੋ ਗਏ, 25 ਸਾਲ ਦੇ ਵਿੱਚ ਹੁਣ 20 ਸਾਲ ਵਾਲਾ ਜੋਰ ਥੋੜੀ ਰਹੂਗਾ ਜੀ,
1: ਨਹੀਂ ਨਹੀਂ ਨਹੀਂ ਕਦੇ ਵੀ ਨਹੀਂ ਰਹਿਣਾ, ਬਿਲਕੁਲ ਹੈ ਜੀ।
2: ਹਾਂ ਨਹੀਂ ਰਹੇਗਾ ਨਾ, ਇਹ ਕੁਦਰਤ ਦਾ ਨਿਯਮ ਹੈ, ਸੰਸਾਰ ਕਿਹੜੇ, ਸੰਸਾਰ ਦੇ ਵਿੱਚ ਸਭ ਤੋਂ ਬੜਾ ਨਿਯਮ ਪਰਿਵਰਤਨ ਹੈ, ਸਮੇਂ ਸਮੇਂ ਤੇ ਮਨੁੱਖ ਵਿੱਚ ਪਰਿਵਰਤਨ ਆ ਜਾਂਦਾ ਹੈ
1: ਜੀ, ਬਿਲਕੁਲ ਸਹਿਮਤ ਹੈ ਜੀ।
2: ਜਦ ਤੱਕ ਆਪਾਂ ਇਸ ਪਰਿਵਰਤਨ ਨੂੰ ਕੋਈ ਵੀ ਖਿਡਾਰੀ ਹੈ, ਕੋਈ ਵੀ ਫੈਡਰੇਸ਼ਨ ਹੈ, ਕੋਈ ਵੀ ਮਤਲਬ ਪਲੇਅਰ ਇਸ ਚੀਜ਼ ਨੂੰ ਐਕਸੈਪਟ ਹੀ ਨੀ ਕਰੂਗਾ ਤਦ ਤੱਕ ਤਾਂ ਗੁਰੂ ਜੀ ਉਹਦੇ ਆਪਣੀ ਬੇਵਕੂਫੀ ਹੈ। ਅੱਜ ਖੁਸ਼ੀ ਦੁੱਖ ਵਾਲਾ ਖੇਡ ਰਿਹਾ ਜੀ, ਉਹਦੀ ਉਮਰ ਵੀ 40+ ਹੈ, ਪਰ ਜੇ ਉਹ ਅੱਜ ਵੀ ਪਲੇਅਰ ਫੜ ਰਿਹਾ ਨਾ ਤਾਂ ਕੋਈ ਨਸ਼ੇ ਦਾ ਨੀ, ਕੋਈ ਕਿਸੇ ਸਟੀਰੋਇਡ ਦਾ ਨੀ, ਉਹਦੀ ਮਿਹਨਤ ਅਸੀਂ ਰੋਜ਼ ਦੇਖ ਰਹੇ ਹਾਂ ਵੀਡੀਓ, ਮਤਲਬ ਜਿਹੜੀ ਉਹ ਛੋਟੀ ਛੋਟੀ ਵੀਡੀਓ ਪਾਉਂਦਾ ਉਹਦੀ ਮਿਹਨਤ ਬਹੁਤ ਹੈ ਬੰਦੇ ਦੀ।
1: ਬਿਲਕੁਲ ਹੈ ਜੀ,
2: ਮਿਹਨਤ ਹੀ ਸਭ ਕੁਛ ਹੈ ਐਕਚੁਅਲੀ। ਮਿਹਨਤ ਤੁਸੀਂ ਖੇਡ ਤੱਕ ਨਾ ਰਹੋ, ਆਪਣੀ ਹੁਣ ਜੀਵਨ ਜਾਂਚ ਹੈ, ਆਪਾਂ ਹੁਣ ਜਿੰਨਾ ਆਪਾਂ ਗਰਾਊਂਡ ਲੈਵਲ ਤੇ ਆਪਣੀ ਗਰਾਊਂਡ ਤੇ ਭੱਜਣ ਉੱਠਾਂਗੇ ਜਾਂ ਜਿਮ ਕਰਾਂਗੇ ਉਹਦਾ ਫਾਇਦਾ ਸਾਡੇ ਸਰੀਰ ਨੂੰ ਹੀ ਹੈ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹੀ ਚੀਜ਼ ਹੈ ਜੀ। ਜਦ ਤੱਕ ਖਿਡਾਰੀ ਇਸ ਚੀਜ਼ ਦੇ ਉੱਪਰ ਵਿਸ਼ਵਾਸ ਨਾ ਕਰਦਾ ਵੀ ਮੈਂ ਦੂਜੇ ਨੂੰ ਫੜਨ ਲਈ ਜਾਂ ਬੈਸਟ ਰਹਿਣ ਲਈ ਆਪਣੀ ਮਿਹਨਤ 10 ਗੁਣਾ ਕਰ ਦੇਣੀ ਹੈ,
1: ਬਿਲਕੁਲ ਜੀ,
2: ਜੇ ਮੈਂ 2 ਘੰਟੇ ਲਾਉਣਾ ਤੇ ਮੈਂ 4 ਲਾਉਣੇ ਆ।
1: ਆ ਚੰਗੀ ਖੁਰਾਕ ਖਾ ਲਓ, ਹੋਰ ਸਾਰਾ ਬਹੁਤ ਸਾਰੀਆਂ ਚੀਜ਼ਾਂ ਨੇ, ਜ਼ਰੂਰੀ ਥੋੜੀ ਨਸ਼ਾ ਕਰਕੇ ਜਾਂ ਟੀਕੇ ਲਾ ਕੇ ਜਾਂ ਹੋਰ ਚੀਜ਼ਾਂ ਲਾ ਕੇ ਕਰਨਾ, ਬਥੇਰਾ ਕੁਝ ਹੈ ਜੀ।
2: ਇਹ ਆਪਣੀ ਨਾ ਮੈਂਟੈਲਿਟੀ ਨੂੰ ਚੇਂਜ ਕਰਨੀ ਪਊਗੀ, ਸੋਚਦੇ ਸੋਚ ਦਾ ਦਾਇਰਾ ਬਦਲਣਾ ਪਊਗਾ, ਹਰੇਕ ਚੀਜ਼ ਦਾ ਹੱਲ ਨਸ਼ਾ ਨੀ ਹੈਗਾ ਜੀ।
1: ਬਿਲਕੁਲ ਸਹਿਮਤ ਹੈ।
2: ਬਾਕੀ ਹਾਂ, ਜੇ ਕੋਈ ਤੁਹਾਨੂੰ ਕੋਈ ਚੀਜ਼ ਕੋਈ ਪ੍ਰੋਵਾਈਡ ਕਰਦਾ ਹੈ, ਇਹ ਤਾਂ ਇਨਸਾਨ ਦਾ ਆਪਣਾ ਚੇਨ ਹੈ ਨਾ ਜੀ, ਕਿ ਮੈਂ ਉਹਨੂੰ ਕਰਨਾ ਕਿ ਨਹੀਂ ਕਰਨਾ।
1: ਨਹੀਂ ਕਰਨਾ, ਉੱਤੇ ਵੀ ਡਿਪੈਂਡ
2: ਹੈ, ਕਿਤੇ ਮਨੁੱਖ ਆਪ ਵੀ ਜ਼ਿੰਮੇਵਾਰ ਆਪਣੀ ਗਲਤੀ।
1: ਬਿਲਕੁਲ ਹੈ ਜੀ, ਬਿਲਕੁਲ। ਗੁਰੂ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹ ਜ਼ਿਆਦਾ ਕਬੱਡੀ ਦੇ ਵੀ ਆਪ ਵੀ ਖੇਡਦੇ ਰਹੇ ਨੇ, ਕਰੀਬ ਵੀ ਰਹੇ ਨੇ, ਬਹੁਤ ਸਾਰੇ ਟੂਰਨਾਮੈਂਟ ਅਮਰੀਕਾ ਜਾਂ ਹੋਰ ਕੈਨੇਡਾ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪ ਤਜਰਬਾ ਹੈ ਇਹਨਾਂ ਚੀਜ਼ਾਂ ਦਾ, ਜ਼ਰੂਰ ਉਹਨਾਂ ਤੋਂ ਵੀ ਨਾਲ ਗੱਲ ਤੁਰੀ ਹੈ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ।
2: ਹਾਂਜੀ
1: ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ।
3: ਹਾਂਜੀ ਗੁਰੂ ਮਾਨ ਜੀ, ਸਤਿ ਸ੍ਰੀ ਅਕਾਲ ਛੋਟੇ ਵੀਰ ਜੀ, ਕੀ ਹਾਲ ਚਾਲ ਹੈ?
2: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ।
3: ਦੇਖੋ ਬਾਈ ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ, ਦੇਖੋ ਇੱਕ ਜਿੱਥੋਂ ਕਬੱਡੀ ਦਾ ਟ੍ਰੈਂਡ ਆਪਾਂ ਨੂੰ ਇੱਥੋਂ ਦੇਖ ਲੈਣਾ ਚਾਹੀਦਾ, ਜਦੋਂ ਪੁਰਾਣੇ ਸਮੇਂ ਹੁੰਦੇ ਸੀਗੇ ਜਿਹੜੀਆਂ ਵੀ ਟੀਮਾਂ ਹੁੰਦੀਆਂ ਸੀ ਉਹ ਬਾਉਂਡਰੀ ਲਾਈਨ ਤੇ ਬੈਠੀਆਂ ਹੁੰਦੀਆਂ ਸੀ, ਦੂਜੇ ਦੇ ਮੈਚ ਦੇਖਦੀਆਂ ਹੁੰਦੀਆਂ ਸੀ,
1: ਬਿਲਕੁਲ
3: ਹਾਕ ਮਾਰਦੇ ਸੀ ਨੈਕਸਟ ਟੀਮ ਨੂੰ ਜਦੇ ਅੰਦਰ ਆ ਜਾਂਦੇ ਸੀ, ਤੇ ਹੁਣੇ ਜਾ ਕੇ ਮੋਟਰਾਂ ਤੇ ਤਿਆਰ ਹੁੰਦੇ ਨੇ
1: ਜੀ।
3: ਉੱਥੇ ਸੂਈਆਂ ਆਉਂਦੀਆਂ, ਆਇਓਡੈਕਸ ਲਾਉਂਦਾ। ਮੈਂ ਇੱਥੇ ਟੂਰਨਾਮੈਂਟ ਦੇਖਣ ਚਲੇ ਗਿਆ ਪਿਛਲੇ ਸਾਲ, ਮੈਂ ਸ਼੍ਰੇਆ ਮੈਂ ਕਹਿੰਦਾ ਸੁਲਤਾਨ, ਉਹਨੂੰ ਦੋ ਬੰਦੇ ਮਾਣ ਲੱਗੇ ਹੋਏ
1: ਜੀ,
3: ਆਹ ਸਮਾਨ ਮੈਂ ਪੈ ਗਿਆ ਉਹਨੂੰ, ਮੈਂ ਕਿਹਾ ਬਾਈ ਅਸੀਂ 2-2.5 ਘੰਟੇ ਹੀ ਡਰਾਈਵ ਕਰਕੇ ਤੁਹਾਡੇ ਮੈਚ ਦੇਖਣ ਆਏ ਆ
1: ਜੀ,
3: ਤੇ ਤੁਸੀਂ ਆਹ ਲਾ ਕੇ ਖੇਲਣ ਲੱਗੇ ਹੋਏ ਯਾਰ। ਉਹ ਕਹਿੰਦਾ ਜੀ ਲਾਉਣਾ ਪੈਂਦਾ। ਮੈਂ ਕਿਹਾ ਯਾਰ ਫਿਰ ਹੁਣ ਫਿਰ ਗਾਹਾਂ ਜਾਫੀ ਵੀ ਕੁਛ ਕਰੂਗਾ ਉਹਨੂੰ ਫੜਨ ਲਈ ਜੀ?
1: ਬਿਲਕੁਲ ਕਰੂਗਾ,
2: ਬਿਲਕੁਲ ਬਿਲਕੁਲ,
3: ਜਦੋਂ ਬੰਦੇ ਦੇ ਹੱਥ ਹੀ ਨੀ ਸਰੀਰ ਤੇ ਖੜਨਾ, ਇੰਨੀ ਤਿਲਕਣ ਹੋਈ ਹੁੰਦੀ ਹੈ
1: ਜੀ,
3: ਕਿ ਫਿਰ ਜਾਫੀ ਨੇ ਵੀ ਕੋਈ ਕਰਨਾ ਹੀ ਹੈ ਨਾ।
1: ਬਿਲਕੁਲ ਹੈ ਜੀ,
2: ਮਤਲਬ ਤੁਸੀਂ ਬਹੁਤਾ ਦੂਰ ਨੀ ਜਾਣਾ, ਤੁਸੀਂ ਆ ਗੋਪੀ ਫਰੰਦੀਪੁਰੀ ਨੂੰ ਦੇਖੋ, ਇਹਦਾ ਜਿਹੜਾ ਚੇਲਾ ਆ ਗਿਆ ਏਕਮ ਨੂੰ ਦੇਖੋ, ਜਾਂ ਸੰਦੀਪ ਲੱਲੀਆ ਨੂੰ ਦੇਖੋ, ਇੱਕ ਗੱਲ ਨੋਟ ਕਰਦਾ ਪਿਆ ਸੀ, ਉਦੋਂ ਗੋਪੀ ਹਲੇ ਨਵਾਂ ਨਵਾਂ ਆਇਆ ਸੀ ਨਾ, ਸੰਦੀਪ ਲੱਲੀਆ ਥੋੜੇ ਪਾਣੇ ਸੀ, ਉਹ ਕਹਿੰਦੇ ਜਦੋਂ ਮੈਂ ਸੰਦੀਪ ਲੱਲੀਆ ਦੇ ਨਾ ਵਿੱਚ ਜਾ ਕੇ ਉਹਨੂੰ ਫੜਨ ਦੀ ਆ ਕਹਿੰਦੇ ਵਿੱਚ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਨੂੰ ਐ ਲੱਗਿਆ ਕਿ ਜਿਵੇਂ ਮੈਂ ਚੱਟਾਨ ਨਾਲ ਟਕਰਾ ਗਿਆ। ਤੂੰ ਸੋਚੋ ਉਸ ਬੰਦੇ ਦੀ ਮਿਹਨਤ ਕਿੰਨੀ ਹੋਊ,
1: ਮਿਹਨਤ ਕਿੰਨੀ ਆ।
3: ਬਿਲਕੁਲ ਜੀ ਬਿਲਕੁਲ, ਇਹ ਰਹੀ ਹੈ ਜੀ, ਤੁਸੀਂ ਸਰਜੀਤ ਬਾਜਾ ਖਾਨਾ ਮੈਂ ਖੇਡਦਾ ਦੇਖਿਆ, ਤੇ ਉਹ ਮੈਂ ਹੱਸਣ ਲੱਗ ਗਿਆ, ਮੈਂ ਬਾਈ ਬਾਂਹ ਕੱਢੀ ਬਾਹਰ, ਉਹਨੇ ਬਾਂਹ ਕੱਢੀ, ਮੈਂ ਨਾ ਉਹਦੇ ਡਾਈ ਮਾਰ ਲੱਗਿਆ, ਮੇਰਾ ਜਾਣੀ ਹੱਥ ਦੁਖਣ ਲੱਗ ਗਿਆ, ਮਤਲਬ ਇਹੋ ਜਿਹੇ ਸਰੀਰ ਹੁੰਦੇ ਸੀਗੇ।
1: ਬਿਲਕੁਲ,
3: ਹੁਣ ਇਹ ਮਤਲਬ ਇਹ ਜਿਹੜੀ ਆ ਜਿਹੜਾ ਨਾਮਾ ਨੇ ਸਾਡਾ ਏਡਾ, ਮੈਂ ਤਾਂ ਕਿਹਾ ਜਿਹੜਾ ਬੈਸਟ ਰੇਡਰ ਜਾਪੀ ਇਹਨੇ ਇਹਨੇ ਅਸਲ ਪੱਠਾ ਬਿਠਾ ਲਿਆ ਜੀ।
1: ਬਿਲਕੁਲ ਹੈ ਜੀ,
2: ਬਿਠਾਇਆ ਪਲੇਅਰ ਖਾ ਲੇ
3: ਫਸਟ ਸੈਕਿੰਡ ਦੇ ਨਾਮ ਲਾ ਦੋ, ਜਿੰਨਾ ਖੁੱਲ ਕੇ ਲਾਉਣਾ ਲਾ ਦੋ, ਜਿਹੜਾ ਆਪ ਬੈਸਟ ਰੇਡਰ ਜਾਪੀ ਵਾਲਾ ਕੰਮ ਆ ਇਹਨੇ ਇਹਨੇ ਜ਼ੋਰ ਲਵਾਉਣ ਲੱਗਦਾ ਜੀ, ਹੁਣ ਮੈਂ ਆ ਤੁਸੀਂ ਆ ਮੈਂ ਕਹੂੰਗਾ ਮੈਂ
1: ਹੁਣ ਚ ਕੰਪੀਟੀਸ਼ਨ ਪਾਤਾ ਨਾ ਆਪਸ ਦੇ ਵਿੱਚ ਹੀ ਲੜਾ ਤੇ ਉਹ ਚੀਜ਼ ਨੇ। ਬਿਲਕੁਲ,
2: ਕਬੱਡੀ ਖੇਡ ਦੇ ਵਿੱਚ ਨਾ ਪਲੇਅਰ ਨੂੰ ਮਹੱਤਤਾ ਦੇਣੀ ਬੰਦ ਕਰ ਦੋ, ਟੀਮ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦੋ।
1: ਬਿਲਕੁਲ,
3: ਉਹੀ ਹੋ ਗਿਆ ਨਹੀਂ, ਉਹੀ ਉੱਥੇ ਗੱਲ ਆ ਗਈ ਨਾ ਘੁੰਮ ਕੇ ਜਿਹੜੀ ਮੈਂ ਕਹੀ ਹੈ, ਇਸੇ ਚੀਜ਼ਾਂ ਨੇ ਸਾਨੂੰ ਖਰਾਬ ਕਰਤਾ
1: ਜੀ।
3: ਬਾਈ ਜੀ ਤੁਸੀਂ ਯਕੀਨ ਕਰਿਓ, ਟਿਫਨ ਦਾ ਕਹਿੰਦੇ ਇੱਕ ਪਲਾਸਟਿਕ ਦਾ ਡੱਬਾ ਉੱਪਰ ਢੱਕਣ ਲਾਇਆ ਹੁੰਦਾ, ਆ 15 ਅਗਸਤ ਈਸਵੀ ਤੋਂ ਪੰਜਾਬ ਦੇ ਟੂਰਨਾਮੈਂਟ ਸ਼ੁਰੂ ਹੁੰਦੇ ਹੁੰਦੇ ਸੀਗੇ ਬਾਈ, ਪਹਿਲਾ ਟੂਰਨਾਮੈਂਟ ਪੰਜਾਬ ਚ ਇੱਥੇ ਹੁੰਦਾ ਹੁੰਦਾ ਸੀ, ਜਿਹੜਾ ਅਸੀਂ ਹਰਦੀਪੁਰ ਮਨਾਉਂਦੇ, ਸਾਡੇ 4-6 ਕਿਲੋਮੀਟਰ ਅਸੀਂ 2 ਮਹੀਨੇ ਪਹਿਲਾਂ ਮਤਲਬ ਖੇਲਣ ਲੱਗ ਜਾਣਾ ਨਾ, ਤੇ ਉਹ ਇੰਨੀਆਂ ਰਗੜਾ ਰੁਗੜਾ ਲੱਗੀਆਂ, ਇੱਕ ਗਰਮੀ ਬਹੁਤ ਸੀ, ਅਸੀਂ ਫਸਟ ਆਏ, ਮੇਰੇ ਅਜੇ ਵੀ ਯਾਦ ਹੈ 52 ਕਿਲੋ ਤੇ ਫਸਟ ਆਏ, ਤੇ ਇਨਾਮ ਬੈਠੇ ਡੀਕੀ ਏ ਨਾ, ਉਹ ਮੁੱਖ ਮੰਤਰੀ ਆਉਂਦਾ ਹੁੰਦਾ ਸੀ ਉਦੋਂ, ਤਾਂ ਹੁਣ ਚੱਲ ਨਹੀਂ ਹੋਇਆ, ਇਨਾਮ ਵੰਡਦਿਆਂ ਨੂੰ ਹਨੇਰਾ ਹੋ ਗਿਆ ਜੀ, ਹਨੇਰਾ ਹੋਇਆ ਤਾਂ ਬੱਸ ਨਿਕਲ ਗਈ
1: ਜੀ,
3: ਤੇ ਕਹਿੰਦੇ ਚਲੋ ਤੁਰ ਕੇ ਹੀ ਚੱਲਦੇ ਆ 5-6 ਕਿਲੋਮੀਟਰ, ਉਦੋਂ ਕਿਹੜਾ ਗੋਲਦੇ ਹੁੰਦੇ ਸੀ
1: ਜੀ,
3: ਉਹ ਜਾਣੀ ਇੱਕ ਮੁੰਡਾ ਕਹਿੰਦਾ ਯਾਰ 2 ਮਹੀਨੇ ਹੋ ਗਏ ਰਗੜਾਂ ਇੰਨੀਆਂ ਲਵਾਈਆਂ ਹੋਈਆਂ, ਸਟੋਪਰ ਸੀ, ਮੈਂ ਵੀ ਸਟੋਪ ਕਰਦਾ ਹੁੰਦਾ
1: ਜੀ,
3: ਉਹ ਕਹਿੰਦਾ ਯਾਰ ਬੀਬੀ ਨਾ ਉਹ ਵੀ ਦੇਣੋ ਹਟ ਗਈ ਰੋਜ਼, ਕਹਿੰਦੀ ਮੇਰੇ ਤੈਨੂੰ ਧੋ ਹੁੰਦੀ, ਤੇਰੀ ਅੱਖ ਏਸੀ ਜਿਹੜੀ ਤੇਰੇ ਦਾਲੇ ਦਿੰਦੀ ਇਹ ਤਾਂ ਲਾਲ ਹੋਈ ਜਾਂਦੀ ਹੈ, ਕਹਿੰਦਾ ਮਿਲਿਆ ਕੀ ਆ ਆਹ ਉਹ ਪਲਾਸਟਿਕ ਦਾ ਜਿਹੜੇ ਉਹ ਕਹਿੰਦਾ ਵੀ ਮੈਂ ਤਾਂ ਘਰੇ ਨੀ ਲੈ ਕੇ ਜਾਣਾ, ਕਹਿੰਦਾ ਖੇਡੋ ਇਹਦੇ ਨਾਲ ਫੁਟਬਾਲ, ਉਹ ਸੜਕ ਖਾਲੀ ਹੁੰਦੀ ਉਦੋਂ ਕਹਿੰਦਾ ਟ੍ਰੈਫਿਕ ਹੁੰਦੀ ਸੀ 85-87 ਦੀ ਗੱਲ ਹੋਣੀ ਵਟਾਵਰ, ਮਤਲਬ ਅਸੀਂ ਉਹ ਖੇਡਦੇ ਖੇਡਦੇ ਘਰੇ ਲੈ ਕੇ ਨੀ ਆਇਆ ਕੋਈ ਸ਼ੀਲਡ ਬਚੀ, ਸ਼ੀਲਡ ਅਸੀਂ ਦੂਜੇ ਦਿਨ ਜਾ ਕੇ ਗੁਰਦੁਆਰੇ ਚਾੜਤੀ ਜਾਣੀ ਉਦੋਂ। ਪਰ ਦੇਖੋ ਕਹਿਣ ਤਾਂ ਚਲੋ ਜਿੱਤਿਆ ਨਾਮ ਸੀ, ਪਰ ਗੱਲ ਇਹ ਸੀ ਜਜ਼ਬਾ ਸੀ ਤਾਂ ਖੇਡਦੇ ਸੀ, ਨਾਮ ਲਈ ਘੱਟ ਖੇਡਦੇ। ਉਦੋਂ ਬਣਾਉਣਾ ਜਦੋਂ ਮੈਂ ਇੱਧਰ ਨੂੰ ਆਇਆ ਨਾ ਉਦੋਂ ਆਹ ਸਟੀਲ ਦੇ ਭਾਂਡੇ ਆਉਣ ਲੱਗ ਗਏ
1: ਜੀ,
3: ਉਦੋਂ ਸਟੀਲ ਦੇ ਭਾਂਡੇ ਸ਼ੁਰੂ ਹੋ ਗਏ ਸੀ 90 ਦੇ ਵਿੱਚ। ਮੇਰੇ ਯਾਦ ਆ ਜਦੋਂ ਮੈਂ ਮਾਰੀ ਮਾਤਾ ਕਹਿੰਦੀ ਪੁੱਤ ਇਹ ਕੁੱਕਰ ਤੋਂ ਲੈ ਕੇ ਸਾਰੀ ਚੀਜ਼ ਜਿੱਤ ਲਈ ਤੈ, ਕਹਿੰਦੀ ਆਪਣੇ ਥਾਲ ਕੌਲੀਆਂ ਸਾਰਾ ਕੁਛ। ਫਿਰ ਹੌਲੀ ਹੌਲੀ ਇਹ ਕੰਮ ਵੱਧ, ਚਲੋ ਨਾਮ ਤਾਂ ਮੈਂ ਹੁਣ ਵੀ ਕਹਿਣਾ ਨਾਮ ਜਿੱਦਾਂ ਮਰਜ਼ੀ ਰੱਖੋ, ਪਰ ਜਿਹੜਾ ਪਲੇਅਰ ਵਾਲਾ ਵੈਸਟ ਵਾਲਾ ਬੰਦ ਹੋਣਾ ਚਾਹੀਦਾ, ਤੇ ਇਹਦੀ ਜਿੱਤ ਹਾਰ ਨਹੀਂ ਆ ਸਾਡਾ ਕਾਂਡ ਕਰਤਾ, ਕਿਉਂਕਿ ਜਦੋਂ ਸਰੀਰ ਉਹ ਧੱਕਾ ਮਾਰਦਾ ਚਾਹੇ ਨਸ਼ਾ ਹੈ ਚਾਹੇ ਆ ਦਵਾਈਆਂ ਨੇ, ਫਿਰ ਜੇ ਤੁਸੀਂ ਜ਼ੋਰ ਨੀ ਮਾਰਦੇ ਤੁਹਾਡੇ ਹਾਰਟ ਤੇ ਅਟੈਕ ਕਰਦਾ ਜੀ, ਉਹ
1: ਕਰਦਾ ਜੀ,
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ,
1: ਬਿਲਕੁਲ
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ, ਨਹੀਂ ਤੁਹਾਡੇ ਉਹਨੇ ਤਾਂ ਕਿਤੇ ਤਾਂ ਅਟੈਕ ਕਰਨਾ ਹੀ ਉਹ ਜਾਨ ਉਹ
1: ਪ੍ਰੈਸ਼ਰ ਮਾਰਨਾ ਨਾ ਜੀ, ਬਿਲਕੁਲ ਹੈ ਜੀ,
3: ਉਹਨੇ ਕੁਛ ਤਾਂ ਕਰਨਾ ਹੀ ਹੈ ਨਾ,
1: ਬਿਲਕੁਲ ਹੈ,
2: ਬਿਲਕੁਲ ਸਰ, ਬਿਲਕੁਲ ਜੀ, ਬਿਲਕੁਲ।
3: ਫਿਰ ਨੰਬਰ ਦੋ ਗੁਰੀਮਾਨ ਜੀ, ਦੇਖੋ ਜਿਹੜੀ ਮੈਨੂੰ ਦੂਜੇ ਪਲੇਅਰ ਕਿਉਂ ਨੀ ਸਿੱਖਦੇ, ਜੇ ਇੱਕ ਦੀ ਮੌਤ ਹੋਈ ਚੱਲ ਆ ਮੁੰਡੇ ਦੀ ਉਹ ਲਾ ਲੈਂਦੇ, ਤੂੰ ਦੀ ਮੌਤ ਹੋਈ ਐਡਾ ਜਵਾਨ ਮੁੰਡਾ ਗਿਆ ਦੁਨੀਆ ਤੋਂ, ਤੇ ਇਹਨੂੰ ਦੇਖ ਕੇ ਦੂਜੇ ਕਿਉਂ ਨੀ ਸਿੱਖਦੇ ਵੀ ਕੱਲ ਨੂੰ ਸਾਡਾ ਵੀ ਇਹ ਹਾਲ ਹੋ ਸਕਦਾ
1: ਜੀ,
3: ਤੁਸੀਂ ਸਬਕ ਕਿਉਂ ਨੀ ਲੈਂਦੇ ਹੈਗੇ, ਸਬਕ ਕਿਉਂ ਨੀ ਲੈਂਦੇ,
1: ਖੜਨਾ ਪੈਣਾ ਅਗੇਂਸਟ, ਖੜਨਾ ਪੈਣਾ ਸਾਰਿਆਂ ਨੂੰ ਜੀ,
3: ਬਿਲਕੁਲ।
2: ਦੇਖੋ ਔਜਲਾ ਸਾਹਿਬ, ਜਿਹੜੀ ਮੈਂ ਗੱਲ ਹੁਣ ਫੀਲ ਕਰਦਾ ਨਾ, ਚਲੋ ਆਪਾਂ ਕਿਸੇ ਪਲੇਅਰ ਨੂੰ ਕੀ ਕਹਿ ਸਕਦੇ ਹਾਂ ਜੀ, ਦੇਖੋ ਆਪਣੀ ਆਪਣੀ ਸੋਚ ਹੈ, ਇਹ ਲੋਕ ਜੇ ਪਲੇਅਰ ਜਿਹੜੇ ਹੁਣ ਨਵੇਂ ਖਿਡਾਰੀਆਂ ਇਸ ਚੀਜ਼ ਤੋਂ ਦੇ ਕੇ ਵੀ ਜੇ ਅਕਲ ਨਹੀਂ ਨਾ ਲੈ ਰਹੇ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਆਪਾਂ ਬੋਲ ਸਕਦੇ ਹਾਂ ਜੀ, ਪਰ ਆਪਾਂ ਕਿਸੇ ਨੂੰ ਫੜ ਨਹੀਂ ਸਕਦੇ,
1: ਬਿਲਕੁਲ।
2: ਫਸਟ ਆਪਸ਼ਨ ਇਹ ਵੀ ਤੁਸੀਂ ਚਾਹੇ ਪਿੰਡ ਪੱਧਰ ਦੀ ਗੇਮ ਹੋਵੇ, ਚਾਹੇ ਕੋਈ ਫੈਡਰੇਸ਼ਨ ਵਾਲੀ ਬਾਹਰ ਗੇਮ ਹੋਵੇ, ਡੋਪ ਟੈਸਟ ਨੂੰ ਬਹੁਤ ਸਖਤਾਈ ਨਾਲ ਲਾਗੂ ਕਰਨਾ ਪੈਂਦਾ,
1: ਬਿਲਕੁਲ ਹੈ ਜੀ, ਬਿਲਕੁਲ
3: ਚਾਹੀਦਾ ਹੀ ਚਾਹੀਦਾ ਚਾਹੀਦਾ।
1: ਬਾਈ ਜੀ ਮੈਨੂੰ ਚੇਤੇ ਆ, ਚਲੋ ਫੁੱਟਬਾਲ ਖੇਡਦੇ ਰਹੇ ਹਾਂ, ਗਰਾਊਂਡ ਦੇ ਵਿੱਚ ਬੜਾ ਨਸ਼ੇੜੀ ਜਾਂ ਏਦਾਂ ਕੋਈ ਕਰਕੇ ਖੇਡਦਾ ਸੀ ਨਾ, ਉਹਨੂੰ ਬੜਾ ਨਹੀਂ ਦਿੰਦੇ ਹੁੰਦੇ ਸੀ ਗਰਾਊਂਡ 'ਚ?
3: ਨਹੀਂ ਨਹੀਂ ਨਹੀਂ, ਬੜਾ ਮਤਲਬ ਬਹੁਤ ਯਾਰ, ਲੋਕ ਆਪਦੇ ਲਈ ਖੇਡਦੇ ਸੀ,
1: ਬਿਲਕੁਲ ਹੈ ਜੀ, ਬਿਲਕੁਲ
3: ਹਲੇ ਆਪਦੇ ਸ਼ੌਂਕ ਨੂੰ ਖੇਡਦੇ, ਦੇਖੋ ਬਗੈਰ ਨਾਮਾਂ ਤੋਂ ਖੇਡਦੇ ਰਹੇ ਹਾਂ, ਕੋਈ ਨਾਮ ਹੀ
1: ਬਿਲਕੁਲ, ਬਿਲਕੁਲ ਹੈ ਜੀ, ਬਿਲਕੁਲ।
3: ਤੇ ਮੈਂ ਕਹਿਣ ਦਾ ਮਤਲਬ ਜਨੂੰਨ ਸੀ ਨਾ, ਜਨੂੰਨ ਸੀ,
1: ਜਨੂੰਨ ਸੀ,
3: ਤੇ ਹੁਣ ਅਸੀਂ ਬਦਲੇ ਬਿਜ਼ਨਸ ਬਣਾ ਲਿਆ, ਬਿਜ਼ਨਸ ਬਣ ਗਿਆ ਕੋਈ ਵੀ ਚੀਜ਼ ਹੈ ਬਾਈ ਜੀ, ਮੈਂ ਤਾਂ ਦੇਖੋ ਫਲਸਾ ਸੁਣਦਾ ਮੈਂ ਕਿੰਨੀ ਗਰੀ ਇਹ ਗੱਲ, ਕੋਈ ਵੀ ਚੀਜ਼ ਜਿਹੜੀ ਧੰਦਾ ਬਣ ਜਾਂਦੀ ਹੈ ਨਾ ਉਹਦਾ ਘਾਣ ਹੀ ਹੁੰਦਾ
1: ਜੀ, ਜੀ ਜੀ, ਬਿਲਕੁਲ।
3: ਆ ਸਾਡੀ ਸਿਆਸਤ ਦਾ ਘਾਣ ਕਿਉਂ ਹੋਇਆ, ਜਦ ਤੋਂ ਬਿਜ਼ਨਸਮੈਨ ਜਿੰਨੇ ਬਿਜ਼ਨਸਮੈਨ ਨੇ ਸਾਰੇ ਸਿਆਸੀ ਲੀਡਰ ਨੇ ਜੀ, ਸਿਆਸਤ ਦਾ ਘਾਣ ਕਰਤਾ। ਮੈਂ ਬਿਜ਼ਨਸ ਚਲਾਉਣਾ, ਮੈਂ ਇੱਕ ਰੁਪਏ ਦੀ ਚੀਜ਼ ਲੈ ਕੇ ਮੈਂ ਦਸਾਂ ਦੀ ਵੇਚੂਗਾ ਤਾਂ ਹੀ ਮੇਰਾ ਬਿਜ਼ਨਸ ਹੈ ਜੀ, ਇਹ
1: ਬਿਲਕੁਲ ਹੈ ਜੀ।
3: ਸੋ ਇਹ ਜਿਹੜੀ ਵੀ ਚੀਜ਼ ਦੇ ਵਿੱਚ ਧੰਦਾ ਬਣ ਗਈ, ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਘਾਣ
1: ਹੋ ਜਾਣਾ ਜੀ, ਬਿਲਕੁਲ ਹੈ ਜੀ।
3: ਅੱਜ ਹੋ ਜਾਵੇ ਕੱਲ ਹੋ ਜਾਵੇ ਉਹ
2: ਸਾਨੂੰ, ਆਪਣੇ ਪੰਜਾਬ ਹੋ ਗਿਆ, ਭਾਰਤ ਵਿੱਚ ਹੋ ਗਿਆ, ਤੁਸੀਂ ਬਾਹਰ ਰਹਿੰਦੇ ਹੈ, ਤੁਹਾਡੇ ਬਾਹਰ ਦੇ ਵਿੱਚ ਮਤਲਬ ਬਾਹਰ ਦੀ ਕੰਟਰੀਆਂ ਦੇ ਵਿੱਚ ਹਮੇਸ਼ਾ ਨਾ ਮਨੁੱਖ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਸੇ ਵੀ ਆਧਾਰ ਤੇ, ਉਹਦੀ ਸਿਹਤ ਨਾਲ ਉਹਦੇ ਜੀਵਨ ਨਾਲ ਮੇਰੇ ਖਿਆਲ ਬਾਹਰ ਦੀ ਸਰਕਾਰਾਂ ਖਿਲਵਾੜ ਨਹੀਂ ਕਰਦੀਆਂ,
1: ਬਿਲਕੁਲ ਹੈ।
2: ਸਾਡੇ ਇੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈ ਵੀ ਯਾਰ ਸਾਡਾ ਬਣ ਜਾਵੇ, ਅਗਲਾ ਮਰਦਾ ਮਰ ਜਾਵੇ
1: ਜੀ।
2: ਜਦ ਤੱਕ ਆਪਾਂ ਇੱਕ ਦੂਜੇ ਦੀ ਸੋਚਾਂਗੇ ਨੀ ਨਾ, ਆਪਣੇ ਇਹ ਆਪਾਂ ਦੂਰ ਕੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਮਨੁੱਖ ਕਰੇ ਵੀ ਯਾਰ ਮੈਂ ਆਪਣੇ ਪਿੰਡ ਪੱਧਰ ਤੇ, ਆਪਣੀ ਗਲੀ ਪੱਧਰ ਤੇ, ਆਪਣੇ ਸ਼ਹਿਰ ਪੱਧਰ ਤੇ ਵੀ ਇਸ ਚੀਜ਼ ਨੂੰ ਸੁਧਾਰਨਾ, ਚਾਹੇ ਉਹ ਕੱਲਾ ਤੁਰਿਆ ਹੋਇਆ।
1: ਬਿਲਕੁਲ,
2: ਇੱਕ ਖਿਡਾਰੀ ਦਾ ਸਭ ਤੋਂ ਬੜਾ ਇਨਾਮ ਹੈਗਾ ਉਹਦੇ ਸਰੋਤੇ
1: ਜੀ, ਜਿਹੜੇ
2: ਉਹਨੂੰ ਪਿਆਰ ਕਰਨ ਵਾਲੇ,
1: ਬਿਲਕੁਲ।
2: ਉਹ ਕੋਈ ਗਰੀਬ ਹੈ, ਕੋਈ ਅਮੀਰ ਹੈ, ਜਿਹੜਾ ਉਹ ਗਰੀਬ ਬੰਦਾ ਵੀ ਆਪਣੀ ਜੇਬ ਚੋਂ 10 ਰੁਪਏ ਕੱਢ ਕੇ ਤੁਹਾਡੇ ਤੋਂ ਖੁਸ਼ ਹੋ ਕੇ ਤੁਹਾਨੂੰ ਦਿੰਦਾ ਨਾ, ਉਹ 10 ਰੁਪਏ ਤੋਂ ਬੜਾ ਆਨੰਦ ਕੋਈ ਨੀ ਮੇਰੇ ਹਿਸਾਬ
1: ਨਾਲ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿਉਂਕਿ ਉਹ ਆਪਣੀ ਮਿਹਨਤ ਤੋਂ ਦੇ ਰਿਹਾ, ਆਪਣੇ ਹੱਡਾਂ ਦੀ ਕਮਾਈ
1: ਦਿਲੋਂ ਦੇ ਰਿਹਾ, ਦਿਲੋਂ ਬਿਲਕੁਲ ਦਿਲੋਂ।
2: ਜੇ ਤੁਸੀਂ ਉਸ ਗੱਲ ਮਸਲਾ ਚੀਜ਼ ਦਾ ਵੀ ਤੁਸੀਂ ਮੁੱਲ ਨੀ ਪਾ ਰਹੇ ਨਾ, ਫਿਰ ਤਾਂ ਮੈਂ ਇਹੀ ਕਹੂੰਗਾ ਵੀ ਫਿਰ ਤੁਹਾਡਾ ਖੇਡਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ,
1: ਬਿਲਕੁਲ। ਦਿਖਾਵੇ ਦੀ ਗੇਮ
3: ਬਾਈ ਜੀ, ਜਿੰਨਾ ਦੇਖੋ ਜਿੰਨਾ ਨਿੱਜਪਣਾ ਸਾਡੀ ਕੌਮ ਦੇ ਵਿੱਚ ਹੈ ਨਾ, ਅਸੀਂ ਸਮਰਪਿਤ ਇੰਨੇ ਦਿਖਾਉਂਦੇ ਹਾਂ ਅਸੀਂ ਗੁਰੂ ਦੀ ਬਾਣੀ ਨੂੰ, ਪਰ ਜਦੋਂ ਸਾਡੀ ਨਿੱਜ ਦੀ ਗੱਲ ਆਉਂਦੀ ਆ ਉਦੋਂ ਤਾਂ ਮੈਂ ਤਾਂ ਕਿੰਨੀ ਗਰੀ ਕਹਿੰਦਾ ਨਾ ਵੀ ਆਪਾਂ ਦੋਏ ਕਿਸੇ ਚੀਜ਼ ਲਈ ਸੰਘਰਸ਼ ਕਰ ਲਿਆ, ਮੈਨੂੰ ਬੁਰਕੀ ਪੈ ਜਾਏ ਮੈਂ ਤੈਨੂੰ ਖੜੇ ਨੂੰ ਛੱਡ ਦੂੰ ਗੁਰੀ ਮਾਨੋ, ਇੱਥੇ ਖੜੇ ਆ ਅਸੀਂ, ਇੱਥੇ ਖੜੇ ਆ ਨਾਲ ਦੇ, ਮੈਂ ਤਾਂ ਕਹਿੰਦਾ ਵੀ ਹਾਕ ਮਾਰ ਵੀ ਤੈਨੂੰ ਆ ਉਹਦਾ ਦੇਣ ਲੱਗਿਆ, ਬੰਦਾ ਇਹ ਵੀ ਦੇਦਾ ਵੀ ਚੱਪਲ ਪੁੱਠੀ ਪਈ ਆ ਕਿ ਸਿੱਧੀ ਪਈ
1: ਸਿੱਧੀ ਪਈ ਆ ਜੀ,
3: ਐ ਭੱਜਦੇ ਆ ਅਸੀਂ,
1: ਬਿਲਕੁਲ ਹੈ,
3: ਸਾਡਾ ਕਿਰਦਾਰ ਹੈ।
1: ਹਾਂਜੀ
3: ਜੀ, ਧੰਨਵਾਦ ਜੀ,
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਦਾ ਵੀ। ਤੇ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਬੜੇ ਦਿਨਾਂ ਬਾਅਦ ਉਹਨਾਂ ਦਾ ਹਾਲ ਚਾਲ ਪੁੱਛਦੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਭਾਰੇ
1: ਸਾਹਿਬ, ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਿਕੰਦਰ ਭਾਜੀ ਤੁਹਾਨੂੰ ਵੀ, ਅਪਮਾਨ ਸਾਹਿਬ ਸਭ ਨੂੰ ਸਤਿ ਸ੍ਰੀ ਅਕਾਲ,
1: ਵੈਲਕਮ ਬੈਕ ਜੀ,
4: ਤੇ ਥੈਂਕ ਯੂ, ਥੈਂਕ ਯੂ, ਮੈਂ ਬਹੁਤ ਮਿਸ ਕੀਤਾ।
1: ਥੈਂਕ ਯੂ।
4: ਹਾਂਜੀ, ਤੇ ਉੱਥੇ ਟਾਈਮ ਰਾਤ ਦਾ ਹੁੰਦਾ ਸੀ, ਕੁਛ ਗਰਮੀਆਂ ਸੀਗੀਆਂ, ਕੁਛ ਬੱਚੇ ਸੀ ਨਾਲ।
1: ਹਾਂਜੀ,
4: ਤੇ ਫਿਰ ਹੁਣ ਤਾਂ ਮੇਰੇ ਕੋਲ 2.5 ਮਹੀਨੇ ਬਾਅਦ ਹੀ ਪ੍ਰੋਗਰਾਮ ਸੁਣਿਆ। ਪਿੱਛੇ ਜੇ ਥੋੜਾ ਜਿਹਾ, ਉਦੋਂ ਵੀ ਮੈਂ ਜਾਣ ਤੋਂ ਪਹਿਲਾਂ ਵੀ ਥੋੜਾ ਜਿਹਾ ਮੇਰਾ ਆਨ ਆਫ ਹੀ ਰਹਿੰਦਾ ਸੀਗਾ ਰੈਗੂਲਰਲੀ, ਕਈ ਵਾਰ
1: ਸੁਣ ਲਿਆ। ਉੱਥੇ ਜਾ ਕੇ ਰੂਟੀਨ ਵੀ ਬਦਲ ਜਾਂਦੀ ਹੈ ਜੀ।
4: ਹਾਂਜੀ
1: ਹਾਂਜੀ, ਬੰਦਾ ਹੋਰ ਕੰਮਾਂ ਚ ਬਿਜ਼ੀ ਹੋ ਜਾਂਦਾ ਨਾਲ ਦੀ ਜੀ।
4: ਹਾਂਜੀ, ਪਰ ਬਹੁਤ ਵਧੀਆ ਟ੍ਰਿਪ ਸੀ ਮੇਰਾ, ਮਿਸ ਬਹੁਤ ਕੀਤਾ ਸਾਰਿਆਂ ਨੂੰ, ਦੁਆਬਾ ਰੇਡੀਓ ਨੂੰ ਵੀ, ਸਾਰੇ ਆਪਣੇ ਸਭ ਨੂੰ, ਦੁਆਬਾ ਰੇਡੀਓ ਪਰਿਵਾਰ ਦੇ ਸਭ ਮੈਂਬਰਾਂ ਨੂੰ, ਸਭ ਨੂੰ
1: ਜੀ।
4: ਤੇ ਹਾਂਜੀ, ਵਧੀਆ ਸੀਗਾ ਜਿਹੜਾ ਤੁਸੀਂ ਅੱਜ ਗੱਲ, ਪਹਿਲਾਂ ਤਾਂ ਏਅਰ ਇੰਡੀਆ ਦੀ ਗੱਲ ਕਰਦੇ ਸੀਗੇ।
1: ਹਾਂਜੀ,
4: ਏਅਰ ਇੰਡੀਆ ਤਾਂ ਪਰ ਸਭ, ਇਹ ਹੁਣ ਸਾਡੇ ਇੱਥੋਂ ਸੈਨ ਫਰਾਂਸਿਸਕੋ ਤੋਂ ਫਲਾਈਟ ਨਾ ਬਹੁਤ ਕਨਵੀਨੀਅੰਟ ਸੀਗੀ, ਬਹੁਤ ਸੌਖਾ ਸੀ ਇਹਦੇ ਵਿੱਚ ਜਾਣਾ, ਹਨਾ, ਕਿਉਂਕਿ 16 ਘੰਟੇ ਦੀ ਫਲਾਈਟ ਹੁੰਦੀ ਸੀ, ਸਿੱਧੇ ਬੈਠੋ ਤੇ ਸਿੱਧੇ ਜਾ ਕੇ ਉੱਤਰ ਜਾਓ, ਹਨਾ। ਇਹਨਾਂ ਦੀ ਸਰਵਿਸ ਤਾਂ ਚਲੋ ਬਹੁਤ ਦੇਰ ਤੋਂ ਇੰਨੀ ਵਧੀਆ ਨਹੀਂ ਸੀ, ਪਰ ਫੇਰ ਵੀ ਜਿਵੇਂ ਇਹ ਹੁੰਦਾ ਸੀ ਕਿ ਟਾਈਮ ਬਚ ਜਾਂਦਾ, ਤੇ ਕੁਛ ਜਿਹੜੇ ਜਿਵੇਂ ਸੀਨੀਅਰ ਜਾਂਦੇ ਨੇ, ਕੁਛ ਜਿਹਨਾਂ ਨੂੰ ਬੋਲੀ ਦੀ ਪ੍ਰੋਬਲਮ ਆ, ਤੇ ਵੈਸੇ ਤਾਂ ਇਹ ਇਹਨਾਂ ਦਾ ਬਹੁਤ ਸਾਲਾਂ ਤੋਂ ਹੀ ਬਹੁਤ ਵਧੀਆ ਰਵੱਈਆ ਨਹੀਂ ਸੀਗਾ, ਹਨਾ। ਤੇ ਪਰ ਫੇਰ ਵੀ ਅਗਲਾ ਕਹਿੰਦਾ ਚੱਲ ਕੋਈ ਨੀ, 16 ਘੰਟੇ ਹੀ ਨੇ, ਕੱਢ ਲੈਣੇ ਨੇ, ਤੇ ਕਿਤੇ ਬਦਲਣੀ ਨੀ ਪਊਗੀ, ਟਾਈਮ ਦਾ ਬਚਤ ਹੋ ਜਾਂਦੀ ਆ, 4-5 ਘੰਟੇ ਬਚ ਜਾਂਦੇ ਨੇ। ਤੇ ਫਿਰ ਜਦ ਤੋਂ ਅਹਿਮਦਾਬਾਦ ਵਾਲਾ ਹਾਦਸਾ ਹੋਇਆ, ਫੇਰ ਤਾਂ ਲੋਕਾਂ ਨੇ ਬਿਲਕੁਲ ਪੈਰ ਪਿੱਛੇ ਹੀ ਖਿੱਚ ਲਏ ਸੀਗੇ, ਤੇ ਹਾਂਜੀ। ਤੇ ਹੁਣ ਇਥੋਂ ਜਿਹੜੀ ਸੈਨ ਫਰਾਂਸਿਸਕੋ ਤੋਂ ਜਾਂਦੀ ਆ, ਉਹ ਫਿਰ ਕਈ ਵਾਰੀ ਰਾਹ ਚ ਤਾਰਦੇ, ਕਈ ਵਾਰ ਕੋਰੀਆ ਤਾਰਦੇ ਆ, ਜਾਂ ਆਸਟਰੀਆ ਵਗੈਰਾ ਤਾਰਦੇ ਆ, ਕਿਉਂਕਿ ਜਦ ਤੋਂ ਆਹ ਲੜਾਈ ਦਾ ਹੋਇਆ ਪਾਕਿਸਤਾਨ ਦੇ ਨਾਲ, ਫਿਰ ਇਹਨਾਂ ਨੂੰ ਰੂਟ ਬਦਲਣਾ ਪੈ ਗਿਆ, ਹਨਾ, ਤੇ ਇਹਨਾਂ ਨੂੰ ਜਾਣ ਨੂੰ ਤੇ ਲੰਬੇ ਰੂਟ ਚ ਜਾਣਾ ਪੈ ਗਿਆ, ਹਨਾ, ਤੇ ਉਸ ਕਰਕੇ ਫਿਰ ਰਾਹ ਦੇ ਵਿੱਚ ਤਾਰ ਲੈਂਦੇ ਨੇ, ਪਰ ਉਹ ਸਵਾਰੀਆਂ ਨੂੰ ਵਿੱਚੇ ਬੈਠੇ ਰਹਿਣ ਦਿੰਦੇ ਆ ਪੈਸੰਜਰ, ਤੇ ਆਪਣਾ ਤੇਲ ਪਾਣੀ ਭਰਦੇ ਆ, ਤੇ ਹਾਂਜੀ, ਤੇ ਫਿਰ ਇਥੋਂ ਕਈ ਵਾਰੀ ਕੈਲਕਟਾ ਲੈ ਜਾਂਦੇ ਨੇ, ਤੇ ਉਹ ਵੀ ਉੱਥੇ ਵੀ ਪਤਾ ਨੀ ਲੱਗਦਾ, ਮਤਲਬ ਇਹਨਾਂ ਦੀ ਸਰਵਿਸ ਤਾਂ ਬਹੁਤ ਹੁਣ ਘਟੀਆ ਸੀਗੀ। ਹਾਂਜੀ, ਬਹੁਤ ਜ਼ਿਆਦਾ। ਪਰ
1: ਕਿੰਨਾ ਟਾਈਮ ਫਲਾਈਟ ਦੇ ਵਿੱਚ ਹੀ ਵੇਟ ਕਰਾਉਂਦੇ ਜਦੋਂ ਕਿਤੇ ਸਟੇ ਕਰਦੇ?
4: 2 ਘੰਟੇ
1: 2 ਘੰਟੇ
4: ਹਾਂਜੀ। ਇਹ ਜਿਹੜੇ ਮੈਂ ਤਾਂ ਨੀ ਗਈ, ਪਰ ਮੈਨੂੰ ਮਤਲਬ ਪਤਾ ਸੁਣਿਆ ਹੋਇਆ, ਨਾਲ ਜਾਣਦੇ ਕਈ ਗਏ ਨੇ, ਆਸਟ੍ਰੀਆ ਉਤਰਦੇ ਸੀਗੇ, ਤੇ ਹੁਣ ਜਿਵੇਂ ਦਿੱਲੀ ਵੀ ਉਹ ਹੁਣ ਦਿੱਲੀਓ ਕੀ ਕਰਦਾ, ਦਿੱਲੀਓ ਤੁਸੀਂ ਫਲਾਈਟ ਲੈਂਦੇ ਹੋ, ਤੇ ਲੱਗੇ ਜਿੱਥੇ ਹੋ ਗਿਆ ਸਾਰਾ ਕੁਛ, ਤੇ ਉਹਨੂੰ ਕੈਲਕਟਾ ਲੈ ਜਾਣਾ ਇਹਨਾਂ ਨੇ, ਉੱਥੇ ਉਹਨਾਂ ਨੂੰ 1.5-2 ਘੰਟੇ ਜਿਹੜੇ ਦਿੱਲੀਓ ਚੜੇ ਹੋਏ ਨੇ ਉਹਨਾਂ ਨੂੰ ਬਿਠਾਈ ਰੱਖਣਾ ਵਿੱਚੇ।
1: ਅੱਛਾ ਜੀ, ਉੱਥੋਂ ਮਤਲਬ ਕਿ ਫਲਾਈਟ ਭਰਦੇ ਆ?
4: ਹਾਂਜੀ, ਉੱਥੋਂ ਫਿਰ ਕਲਕੱਤਾ ਤੋਂ ਫੇਰ ਇਹ ਦੁਆਰਾ ਫਿਰ ਸਿੱਧੇ ਇੱਧਰ ਨੂੰ ਆਉਂਦੇ ਨੇ, ਹਨਾ।
1: ਨਹੀਂ ਤਾਂ ਕਨੈਕਟਿੰਗ ਫਲਾਈਟ ਕਾ ਤੋਂ ਨਹੀਂ ਕਰਦੇ, ਕੋਲਕਾਤਾ ਤੋਂ ਦਿੱਲੀ ਬਾਇਆ ਨਹੀਂ ਕਰਦੇ, ਇਹਨਾਂ ਨੂੰ ਕਾ ਤੋਂ ਕਰਨੀ ਜਿਹੜਾ ਮੇਨ ਏਅਰਪੋਰਟ ਹੈ।
4: ਇਹਨਾਂ ਨੇ ਕੀਤੀ ਸੀਗੀ ਭਾਰਤ ਸਾਹਿਬ, ਪਹਿਲਾਂ ਇਹਨਾਂ ਨੇ ਕੀ ਕਰਦੇ ਸੀ, ਕੀ ਕਰਦੇ ਇਹ ਕਿੱਥੋਂ ਜਿਵੇਂ ਬੰਬੇ ਕਰਤੀ, ਬੰਬੇ ਤੋਂ ਫਿਰ ਦਿੱਲੀ ਕਰਤੀ, ਉਹ ਪਤਾ ਉੱਤੇ ਹੁਣ ਰੋਡਵੇਜ਼ ਦੀਆਂ ਬੱਸਾਂ ਵਾਲਾ ਹਿਸਾਬ ਆ, ਜੇ ਨਾ ਚੱਲੀ ਤਾਂ ਨਾ ਹੀ ਚੱਲੀ, ਕਈ ਕਈ ਘੰਟੇ ਲੇਟ ਕਰਤੀ ਤਾਂ ਕਰ ਹੀ ਦਿੱਤੀ, ਹਨਾ, 5-8-10-10 ਘੰਟੇ ਪੈਸੰਜਰ ਉੱਥੇ ਬੈਠੇ, ਕੁਛ ਤਾਂ ਇੱਧਰੋਂ ਇੰਨਾ 15-16 ਘੰਟੇ ਦਾ ਸਫ਼ਰ ਕਰਕੇ ਜਾਂਦੇ ਨੇ, ਉਧਰੋਂ ਅੱਗੇ ਜਾ ਕੇ ਫੇਰ ਉਹੀ ਉਹਨਾਂ
1: ਨਾਲੇ। ਭੈਣ ਜੀ ਇਹ ਵੀ ਆ ਨਾ ਕਿ ਉਹ ਜਿੱਦਾਂ ਪਹਿਲਾਂ ਇੰਡੀਆ ਨੂੰ ਜਾਂਦੇ ਸੀ ਆਪਣੇ ਲੋਕ, ਹੁਣ ਉਹਨਾਂ ਨੇ ਵੀ ਘਟਾਇਆ ਹੋਇਆ ਟਰੈਵਲਿੰਗ ਵਗੈਰਾ, ਪਤਾ ਕੁਝ ਨਹੀਂ ਜੰਗ ਕਿੱਥੇ ਲੱਗ ਜਾਣੀ ਆ, ਬਾਕੀ ਰੋਜ਼ਗਾਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਮਹਿੰਗਾਈ ਇਹਨਾਂ ਮੁਲਕਾਂ ਚ ਜਾਂ ਹੋਰ ਟਰੈਵਲਿੰਗ ਵੀ ਘਟਿਆ ਕਿਤੇ ਨਾ ਕਿਤੇ।
4: ਹਾਂਜੀ, ਟਰੈਵਲਿੰਗ ਤਾਂ ਬਹੁਤ ਘਟਿਆ, ਪਰ ਸਰ ਜਿਵੇਂ ਹੁਣ ਕਈ ਜਿਵੇਂ ਹੁਣ ਟਰੰਪ ਨੇ ਇਹ ਸਖਤਾਈ ਕੀਤੀ ਹੋਈ ਆ, ਜਿਨ੍ਹਾਂ ਨੂੰ ਜਿਵੇਂ ਗ੍ਰੀਨ ਕਾਰਡ ਲੈ ਲਿਆ, ਉਹ 3 ਸਾਲ ਬਾਅਦ ਤੁਹਾਨੂੰ ਦੁਬਾਰਾ ਰੀਨਿਊ ਕਰਾਉਣਾ ਹੁੰਦਾ, ਉਹ ਜਿਨ੍ਹਾਂ ਦਾ ਨਹੀਂ ਹੋਇਆ ਫਿਰ ਉਹ ਵੀ ਜਾਂਦੇ ਨਹੀਂ ਹੈਗੇ, ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਹੁਣ ਅਸੀਂ ਹੋਰ ਵੇਟ ਕਰ
1: ਲਓ।
4: ਹਾਂਜੀ, ਇਹ ਬੜਾ ਹੁਣ ਜਦੋਂ ਅਸੀਂ ਆਏ ਤੇ ਉਹ ਪਿਕਚਰ ਲੈਂਦੇ ਨੇ, ਤੇ ਜਿਵੇਂ ਉਹਨਾਂ ਨੇ ਪਿਕਚਰ ਲਈ ਮੇਰੀ, ਤਾਂ ਮੇਰੀ ਗ੍ਰੀਨ ਆ ਗਿਆ, ਮੈਂ ਚਲੀ ਗਈ ਬੱਚਿਆਂ ਦੀ, ਉਹਨਾਂ ਦੇ ਲਈ ਗ੍ਰੀਨ ਆ ਗਿਆ, ਚਲੇ ਗਏ ਮੇਰੇ ਹਸਬੈਂਡ ਦੇ, ਉਹ ਗ੍ਰੀਨ ਆਏ ਹੀ ਨਾ, ਉਹਨਾਂ ਨੇ ਇੱਕ ਪਾਸੇ ਕੱਢ ਲਿਆ
1: ਜੀ।
4: ਹਾਂਜੀ, ਤੇ ਉਹ ਚਲੋ ਜਦ 2-4 ਮਿੰਟ ਬਾਅਦ ਉਹਨਾਂ ਨੇ ਫੇਰ ਭੇਜਤਾ, ਪਰ ਇਹ ਆ ਵੀ ਹੁਣ ਸਖਤਾਈ ਬਹੁਤ ਆ ਇਹਨਾਂ ਦੀ, ਹਨਾ। ਹਾਂਜੀ, ਤੇ ਪਰ ਇਹ ਮੈਨੂੰ ਐ ਲੱਗਦਾ ਵੀ ਇਹ ਦੁਬਾਰਾ ਹੁਣ ਨਾ, ਦੁਬਾਰਾ ਜਿਵੇਂ ਹੁਣ ਟਾਟਾ ਕੋਲ ਚਲੀ ਗਈ, ਤੇ ਮੈਨੂੰ ਲੱਗਦਾ ਦੁਬਾਰਾ ਵਿਕੂਗੀ ਇਹ
1: ਜਿਹੜੀ ਇਹਦੀ। ਹਾਂਜੀ ਬਿਲਕੁਲ,
4: ਜਹਾਜ਼ ਖੜਕੇ ਪਏ ਨੇ, ਐ ਲੱਗਦਾ ਜਿਵੇਂ ਖੜਖੜ ਖੜਖੜ ਕਰਦੇ ਨੇ, ਹਨਾ, ਤੇ ਬਈ ਇਹ ਹੁਣ ਮੈਨੂੰ ਲੱਗਦਾ ਅਡਾਨੀਆਂ ਕੋਲ ਫੇਰ ਦੁਬਾਰਾ ਇਹ ਅੰਬਾਨੀਆਂ ਕੋ ਜਾਊਗੀ ਇਹ ਕਿਸੇ ਨਾ ਕਿਸੇ ਕੋ ਕਿਹਦੇ ਕੋ ਜਾਂਦੀ ਆ ਇਹ
1: ਜਾਂ ਫਿਰ ਉਹ ਜਾਣ ਬੁੱਝ ਕੇ ਵੀ ਕਹਿ ਸਕਦੇ ਆ ਕਿ ਲੋਕ ਕੰਪਲੇਂਟ ਕਰਨਗੇ ਡਾਊਨ ਜਾਏਗੀ ਚੀਜ਼ ਫਿਰ ਉਹਦੇ ਫਿਰ ਕਹਿਣਗੇ ਭਾਈ ਸਾਡੇ ਕੋਲ ਬੰਦੋਬਸਤ ਨਹੀਂ ਹੁੰਦਾ ਇਸਤੇਮਾਲ ਇਹਨੂੰ ਫਿਰ ਜਾਂ ਤਾਂ ਕੋਈ ਜਿਹੜਾ ਸਹੂਲਤ ਦੇ ਸਕਦਾ ਉਹਨੂੰ ਫਿਰ ਦੇਣਗੇ ਫਿਰ ਉਹ ਉਡਾਨੀ ਹੈ ਜੀ
4: ਹਾਂਜੀ ਇਹਨਾਂ ਨੇ ਮੈਨੂੰ ਲੱਗਦਾ ਵੀ ਦੁਬਾਰਾ ਵਿਕੂਗੀ ਇਹ ਕਿਉਂਕਿ ਇਹਨਾਂ ਨੇ ਜਹਾਜ਼ ਵੀ ਨਵੇਂ ਕਿੰਨਾ ਚਿਰ ਤੋਂ ਆਰਡਰ ਕੀਤਾ ਇਹਨਾਂ ਨੂੰ ਮਿਲੇ ਹੀ ਨਹੀਂ ਹੈਗੇ ਉਹ ਪਾ ਹੀ ਨਹੀਂ ਰਹੇ ਹਜੇ ਹਾਂਜੀ ਤੇ ਇਸ ਕਰਕੇ ਪਰ ਸਾਹਿਬ ਮੈਂ ਦੇਖਿਆ ਮੈਂ ਏਅਰ ਇੰਡੀਆ ਤਾਂ ਚਲੋ ਜਿਹੜਾ ਇਹਦਾ ਤਾਂ ਹੈਗਾ ਹੈਗਾ ਮੈਂ ਫਰਵਰੀ ਚ ਗਈ ਸੀਗੀ ਮੈਂ ਵਰਜਨ ਏਅਰ ਚ ਗਈ ਵਰਜਨ ਏਅਰ ਇੰਨੀ ਨਕੰਮੀ ਏਅਰਲਾਈਨ ਇੰਗਲੈਂਡ ਵਾਲਿਆਂ ਦਾ ਆਪਾਂ ਤੋਂ ਵੀ ਮਾੜਾ ਆਪਣੇ ਤੋਂ ਵੀ ਮਾੜਾ ਹਾਲ ਆ ਹਾਂਜੀ ਉਹਦੇ ਚ ਪਾਣੀਓ ਹੀ ਨਾ ਬਾਥਰੂਮਾਂ ਚ ਆਵੇ
1: ਅੱਛਾ ਜੀ
4: ਹਾਂਜੀ ਉਹ ਸਾਰਿਆਂ ਨਾਲ ਨਿਕੰਮੇ ਨੇ ਇਹਨਾਂ ਨਾਲੋਂ
1: ਤੁਸੀਂ ਭੈਣ ਜੀ ਇਦਾਂ ਕਰਿਆ ਕਰੋ ਉੱਥੋਂ ਬਾਇਆ ਨਾ ਸਿੱਧਾ ਕੈਲੀਫੋਰਨੀਆ ਤੋਂ ਆਰਾਮ ਨਾਲ ਇੱਥੇ ਫਿਨਲੈਂਡ ਲਿਆ ਕਰੋ ਫਿਨਲੈਂਡ ਤੋਂ ਸਿੱਧੀ ਐਨ ਟੌਪ ਦੇ ਪਲੇਨ ਨੇ ਜੀ ਤੇ 8 ਘੰਟੇ ਆਰਾਮ ਦੇ ਨਾਲ ਤੁਸੀਂ ਜੇ ਤਾਂ ਰੂਸ ਦੀ ਜੰਗ ਜੁੰਗ ਨਾ ਲੱਗੀ ਹੋਵੇ ਤਾਂ 6.5 ਘੰਟੇ ਦੇ ਵਿੱਚ ਫਲਾਈਟ ਇੱਥੋਂ ਲਾ ਦਿੰਦੇ ਆ ਉਹ ਤੇ ਕਿਆ ਫਲਾਈਟਾਂ ਨੇ ਜੀ ਉਹ ਫਿਨਲੈਂਡ ਤੇ ਆਪਣੀ ਲਫਤਾਂਸਾ ਕਹਿ ਲਓ ਜਾਂ
4: ਲੁਫਤਾਂਸਾ ਨਾਲੋਂ ਵੀ ਨਾ ਮੈਂ ਜਦੋਂ ਪਹਿਲੀ ਵਾਰੀ ਅਮਰੀਕਾ ਚ ਆਈ ਆ ਹਾਂਜੀ ਇਹ ਜਿਹੜੇ ਸੇਖਾਂ ਦੀਆਂ ਤੇ ਅਰਬਸ ਵਾਲੀਆਂ ਤਾਂ ਸਾਰੀਆਂ ਬਹੁਤ ਨੇ ਇਸ ਜਾਂਦੇ ਹੋਏ ਅਸੀਂ ਟਰਕਿਸ਼ ਦੇ ਵਿੱਚ ਗਏ ਸੀ ਬਹੁਤ ਸੋਹਣੀ ਏਅਰਲਾਈਨ ਬਹੁਤ ਹੀ ਵਧੀਆ ਬਹੁਤ ਉਹਨਾਂ ਦੀਆਂ ਏਅਰ ਹੋਸਟੇਸ ਬਹੁਤ ਵਧੀਆ ਜਦੋਂ ਮੈਂ 86 ਚ ਆਈ ਸੀ ਤਾਂ ਮੈਂ ਜਾਪਾਨ ਏਅਰਲਾਈਨ ਚ ਆਈ ਸੀ ਤੇ ਹੁਣ ਵੀ ਅਸੀਂ ਉਧਰੋਂ ਆਏ ਜਾਪਾਨ ਦੇ ਵਿੱਚ ਆਏ ਜਾਪਾਨ ਵਾਲੇ ਬਹੁਤ ਵਧੀਆ ਉਹਨਾਂ ਦੀ ਏਅਰ ਹੋਸਟੇਸ ਇੰਨੀ ਵਧੀਆ ਸਰਵਿਸ ਇੰਨੀ ਵਧੀਆ ਕਲੀਨ ਐਂਡ ਤੱਕ ਤੁਹਾਨੂੰ ਪਤਾ ਨੀ ਲੱਗਦਾ ਕਿ ਵਾਸ਼ਰੂਮ ਕਿਸੇ ਨੇ ਯੂਜ਼ ਵੀ ਕੀਤੇ ਆ
1: ਜੀ ਮੈਂ ਸੱਚੀ ਦੱਸਾਂ ਨਾ ਮੈਂ ਤਾਂ ਫਿਨਲੈਂਡ ਦੇ ਵਿੱਚ ਵੀ ਨਾ ਕਈ ਵਾਰੀ ਆਪਣੇ ਲੋਕ ਹੁੰਦੇ ਆ ਮਤਲਬ ਕਿ ਸਰਵਿਸ ਦੇ ਵਿੱਚ ਤੇ ਮੈਂ ਤਾਂ ਮਾਫੀ ਚਾਹੁੰਦਾ ਮੈਂ ਗੱਲ ਕਹਾਂ ਕਿਉਂਕਿ ਆਪਣਾ ਜਿਹੜਾ ਐਟੀਟਿਊਡ ਹੈ ਨਾ ਉਹ ਹੱਟਦਾਣੀ ਚਾਹੇ ਕਿਸੇ ਵੀ ਮੁਲਕ ਚ ਚੱਲ ਜਾਈਏ ਤਾਂ ਮੈਂ ਅਹਿਮੀਅਤ ਉਹੀ ਦਿੰਦਾ ਹੁੰਦਾ ਕਿ ਮੈਨੂੰ ਫਿਨਿਸ਼ ਹੀ ਜਿਹੜਾ ਸਰਵ ਕਰੇ ਜੇ ਮੈਂ ਉਹਨੂੰ ਖਾਸ ਸੱਦਾ ਵੀ ਭੇਜ ਮੈਂ ਭਾਈ ਉਹਦੇ ਨਾਲ ਮੈਂ ਗੱਲ ਕਰਨੀ ਮੈਂ ਮੈਨੂੰ ਨਾ ਹਿੰਦੀ ਆਉਂਦੀ ਆ ਨਾ ਪੰਜਾਬੀ ਆਉਂਦੀ ਆ ਮੈਂ ਮੇਰਾ ਕੋਈ ਲੈਣ ਦੇਣ ਨਹੀਂ
4: ਜਿੱਥੇ ਵੀ ਜਿਹੜੇ ਵੀ ਜਿਹੜੀ ਵੀ ਫਲਾਈਟ ਚ ਮਿਕਸ ਜੈਂਟਰੀ ਹੋਊਗੀ ਉਹ ਤੁਸੀਂ ਇੰਜੋਏ ਕਰੋਗੇ
1: ਬਿਲਕੁਲ ਹੈ ਜੀ
4: ਹਨਾ ਕਈ ਸਾਲਾਂ ਦੀ ਗੱਲ ਆ ਮੈਂ ਇਥੋਂ ਫਰਾਂਸ ਏਅਰਲਾਈਨ ਸੀਗੀ ਹਾਲੈਂਡ ਗਈ ਹਾਲੈਂਡ ਤੋਂ ਫਿਰ ਇੱਥੇ ਆਈ ਉਹ ਉਹਨਾਂ ਨੇ ਉਹਨਾਂ ਦੇ ਜਹਾਜ਼ ਵੈਸੇ ਫਰਾਂਸ ਏਅਰਲਾਈਨ ਦਾ ਲੈ ਕੇ ਗਿਆ ਹਾਲੈਂਡ ਲੈ ਕੇ ਗਿਆ ਤੇ ਹਾਂਜੀ ਉਹਨਾਂ ਦਾ ਕੋਈ ਆਪਸ ਵਿੱਚ ਦੋ ਤਿੰਨ ਫਲਾਈਟਾਂ ਦੇ ਉਹਨਾਂ ਨੇ ਮਰਜ ਕਰਕੇ ਲੈ ਕੇ ਗਏ
1: ਹਾਂਜੀ
4: ਤੇ ਤੁਸੀਂ ਉਹ ਜਿਹੜੀਆਂ ਫਲਾਈਟਾਂ ਨੇ ਨਾ ਜਿਵੇਂ ਹੁਣ ਜਾਪਾਨ ਵਾਲੀ ਸੀ ਇਹਦੇ ਚ ਮਿਕਸ ਸੀਗੇ ਕਿਉਂਕਿ ਆਪਣੇ ਲੋਕੀ ਜਾਪਾਨ ਵਾਲੀ ਚ ਨਹੀਂ ਜਾਂਦੇ ਜਾ ਤੇ ਬਹੁਤ ਘੱਟ ਆ ਹਜੇ ਤੇ ਆਪਣੇ ਤਾਂ ਹੋਰ ਏਅਰਲਾਈਨਾਂ ਦੇ ਵਿੱਚ ਜਿਸ ਜ਼ਿਆਦਾ ਆਪਣੇ ਲੋਕਾਂ ਦਾ ਰਸ਼ ਹੁੰਦਾ ਉਸੇ ਚੀਜ਼ ਜਾਂਦੇ ਨੇ ਤੇ ਇੱਕ ਜਿਨ੍ਹਾਂ ਦੇ ਵਿੱਚ ਆਪਣੇ ਕਹਿਣਾ ਤੇ ਨੀ ਚਾਹੀਦਾ ਅਸੀਂ ਵੀ ਉਸੇ ਉਨਾਂ ਹੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ
1: ਬਿਲਕੁਲ
4: ਪਰ ਇਹ ਦੁਖੀ ਬਹੁਤ ਕਰਦੇ ਆ ਗੰਦ ਬਹੁਤ
1: ਬਿਲਕੁਲ ਕਰਦੇ ਆ ਜੀ ਹਨਾ ਕੁਝ ਪੁੱਛ ਵੀ ਲਵੋ ਨਾ ਨਹੀਂ ਪਤਾ ਤਾਂ ਇਹਦੇ ਬਾਰੇ ਤਾਂ ਉਹ ਮਤਲਬ ਕਿ ਅੱਗੇ ਹੋਰ ਹੀ ਤਰ੍ਹਾਂ ਮਤਲਬ ਕਿ ਆਪਣਾ ਉਹ ਬਿਹੇਵ ਕਰਦੇ ਆ ਜੀ ਫਿਰ ਉਹ ਚੰਗਾ ਨਹੀਂ ਲੱਗਦਾ ਕਿ ਉਹਦੇ ਨਾਲ ਉਹ ਕਹਿੰਦਾ ਛੱਡੋ ਪਰਾਂ ਨਾ ਚਲੋ ਹੋਰ ਕਿਸੇ ਨਾਲ
4: ਵਰਜਨ ਵਰਜਨ ਦੇ ਵਿੱਚ ਵਰਜਨ ਏਅਰਲਾਈਨ ਦੇ ਵਿੱਚ ਇੱਕ ਇੰਡੀਅਨ ਏਅਰ ਹੋਸਟੈਸ ਪਰ ਸਭ ਉਹ ਸਾਨੂੰ ਦੇਖ ਕੇ ਸਾਡੇ ਕੋਲ ਜਦੋਂ ਆਇਆ ਕਰੇ ਨਾ ਉਹ ਇੰਨਾ ਮੂੰਹ ਬਣਾਇਆ ਕਰਿਆ ਲੱਗਿਆ ਕਰੇ ਕੋਈ ਵਿਚਾਰੇ
1: ਬਿਲਕੁਲ
4: ਮੈਂ ਕਿਹਾ ਵੀ ਆਹ ਵੀ ਔਖਾ ਹੀ ਆ ਹਨਾ ਹੁਣ ਇਹ ਤਾਂ ਡੀਲ ਕਰਨਾ ਹੀ ਪੈਣਾ ਤੇ ਹਾਂਜੀ ਵਧੀਆ ਤੁਸੀਂ ਵਧੀਆ ਸੀਗਾ ਸਾਰਾ ਟ੍ਰਿਪ ਤਾਂ ਵਧੀਆ ਸੀਗਾ ਚਲੋ ਇੰਜੋਏ ਕਰਕੇ ਆਏ ਬੱਚੇ ਵੀ ਰਹੇ ਉੱਥੇ ਸਾਰਾ 2.5 ਮਹੀਨੇ ਲਾਇਆ ਏ ਬੱਚੇ ਤੇ ਵਧੀਆ ਹੋ ਗਿਆ ਗਰਮੀ ਤਾਂ ਬਹੁਤ ਸੀਗੀ ਪਰ ਇਹ ਆ ਵੀ ਸਾਡੇ ਕੋਲ ਬਹੁਤ ਛੋਟੀ ਜਿਹੀ ਨਹਿਰ ਆ ਤੇ ਬੱਚੇ ਉੱਥੇ ਨਹਿਰ ਤੇ 2 ਟਾਈਮ ਨਹਾਉਣ ਜਾਂਦੇ ਸੀਗੇ ਚਲੇ ਜਾਂਦੇ ਸੀ ਤੇ ਛੋਟੀ ਹੋਈ ਆ ਬਹੁਤ ਛੋਟੀ ਹੋਈ ਆ ਤੇ ਗਰਮੀ ਸੀ ਸੂਆ ਕਹਿੰਦੇ ਜਿਵੇਂ ਆਪਣੇ ਰਜਵਾਹਾ ਸੂਆ ਕਹਿ ਦਿੰਦੇ ਨੇ ਹਾਂਜੀ ਤੇ ਪਰ ਫੇਰ ਵੀ ਉਹ ਜਿਵੇਂ ਛੋਟੇ ਤੇ ਤਾਂ ਉਹ ਪਾ ਦਿੰਦੇ ਸੀਗੇ ਫਲੋਟੀ ਜੀ ਲੈ ਕੇ ਗਏ ਸੀ ਇੱਥੋਂ ਸੇਫਟੀ ਜੈਕਟ ਜੀ ਉਹ ਪਾ ਕੇ ਰੱਖਦੇ ਸੀ ਹਮੇਸ਼ਾ ਤੇ ਫਿਰ ਇੱਕ ਹੋਰ ਨੇੜੇ ਸਾਡੇ ਹੁਣੇ ਐਸੇ ਸਾਲ ਇੱਕ ਸਵਿਮਿੰਗ ਪੂਲ ਬਣਾਇਆ ਓਹਦੇ ਚ ਪਹਿਲੇ ਮਹੀਨੇ ਇਹਨਾਂ ਨੂੰ ਮੈਂਬਰਸ਼ਿਪ ਲੈਤੀ ਸੀ ਤੇ ਇੱਕ ਘੰਟੇ ਦੇ ਉਹ 2500 ਰੁਪਇਆ ਲੈਂਦਾ ਡੇਲੀ ਜੇ ਤੁਸੀਂ ਮੰਥ ਲਈ ਜਾਣਾ ਜੇ ਤੁਸੀਂ ਡੇਲੀ ਬੇਸ ਤੇ ਜਾਣਾ 200 ਰੁਪਇਆ ਲੈਂਦੇ ਸੀਗੇ ਉਹ ਹਨਾ ਫਿਰ ਅਸੀਂ ਮੈਂਬਰਸ਼ਿਪ ਇਹਨਾਂ ਨੂੰ ਲੈਤੀ ਸੀ ਫਿਰ ਬਾਅਦ ਚ ਸੋਚਿਆ ਵੀ ਇਹ ਫਰੈਸ਼ ਵਾਟਰ ਚ ਜਿਆਦਾ ਵਧੀਆ ਹੈ ਇਹਦੇ ਚ ਹਨਾ ਤੇ ਫਿਰ ਇਹਦੇ ਚ ਸੂਏ ਚ ਵੀ ਦੋ ਟਾਈਮ ਨਹਾਓ ਆਪਣਾ ਠੰਡਾ ਪਾਣੀ ਤੇ ਤਾਜ਼ਾ ਵਗਦਾ ਪਾਣੀ ਉਹਦੇ ਚ ਹਨਾ
1: ਉਹ ਚ ਫਿਰ ਕੈਲੋਰੀ ਵਗੈਰਾ ਵੀ ਪਾਉਂਦੇ ਆ ਹਨਾ
4: ਉਹ ਚ ਕੈਲੋਰੀ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਆ ਜਿਹੜੀ ਕਬੱਡੀ ਦੀ ਗੱਲ ਕਰ ਰਹੇ ਸੀ ਭਾਰਤ ਸਾਹਿਬ ਇਹ ਤਾਂ ਤੁਹਾਨੂੰ ਯਾਦ ਹੋਣਾ 15-20 ਸਾਲ ਜਦੋਂ ਹੋ ਗਏ 17-18 ਸਾਲ ਹੋ ਗਏ ਹੋਣਗੇ ਮੇਰੇ ਖਿਆਲ ਤੇ ਜਦੋਂ ਬਾਦਲ ਇਹ ਪ੍ਰੋਗਰਾਮ ਏਡਾ ਬੜਾ ਕਰਦੇ ਹੁੰਦੇ ਸੀ ਕਬੱਡੀ ਟੂਰਨਾਮੈਂਟ ਦਾ ਪਲੇਅਰਾਂ ਦਾ ਜਦੋਂ ਹਾਂਜੀ ਯਾਦ ਆ ਜਦੋਂ ਤੁਹਾਨੂੰ ਬਿਲਕੁਲ ਜਦੋਂ ਹਰਭਜਨ ਮਾਨ ਦਾ ਵੀ ਬਹੁਤ ਪ੍ਰੋਟੈਸਟ ਇਹਦੇ ਹੋਇਆ ਸੀ
1: ਭਗਵੰਤ ਮਾਨ ਉਹਨਾਂ ਨੇ ਬਕਾਇਦਾ ਸਪੀਚ ਕਰਦੇ ਸੀ
4: ਹਾਂਜੀ
1: ਬਿਲਕੁਲ
4: ਤੇ ਆ ਸੱਤੀ ਹੁੰਦੀ ਸੀਗੀ ਜਿਹੜੀ ਆਪਣਾ ਇਹਨਾਂ ਹਾਂਜੀ ਅਨਾਊਂਸਰ ਹੁੰਦੀ ਸੀਗੀ ਆਪਣਾ ਤੇ ਉਦੋਂ ਤੋਂ ਹੀ ਇਹ ਤਾਂ ਚੱਲਿਆ ਆਉਂਦਾ ਬਹੁਤ ਡਾਮ ਪਰ ਹੁਣ ਉਹਦੇ ਜਾਣੀ ਕਿ ਇੰਨਾ ਚਿਰ ਬਾਅਦ ਰਿਜ਼ਲਟ ਹੁਣ ਆਉਣੇ ਸ਼ੁਰੂ ਹੋ ਗਏ ਹਾਂਜੀ ਉਹ ਦਿਖਣਾ ਹੋ ਤਾਂ ਇਹ ਉਦੋਂ ਹੀ ਗਿਆ ਸੀ ਸ਼ੁਰੂ ਹਨਾ ਤੇ ਇਹਨਾਂ ਨੇ ਜਿਹੜੀ ਹੁਣ ਜਿਵੇਂ ਹਾਕੀ ਸੀਗੀ ਤੁਸੀਂ ਦੇਖੋ ਪੰਜਾਬ ਦੀ ਕਿੱਡੀ ਵੱਡੀ ਗੇਮ ਸੀਗੀ ਉਹਦਾ ਕੀ ਬੁਰਾ ਹਾਲ ਹਨਾ ਸੰਸਾਰਪੁਰ ਸਾਰੇ ਗੜ ਸੀਗਾ ਉੱਥੇ ਸਾਰੇ ਪਲੇਅਰ ਕਿੰਨੇ ਖੇਲਦੇ ਸੀਗੇ ਸਾਡੀ ਵੀ ਇੱਕ ਰਿਸ਼ਤੇਦਾਰੀ ਆ ਦੂਰ ਦੀ ਉੱਥੇ
1: ਹਾਂਜੀ
4: ਤੇ ਉਹ ਦੇਖੋ ਕਿਵੇਂ ਖਤਮ ਕਰਤੀ ਹਨਾ ਤੇ ਹੁਣ ਕ੍ਰਿਕਟ ਦੇ ਵਿੱਚ ਚਲੇ ਗਏ ਸਾਰੇ ਪੈਸਾ ਬਹੁਤ ਆ ਪਰ ਉੱਥੇ ਇਹ ਰਿਸਟ੍ਰਿਕਸ਼ਨ ਤਾਂ ਹੈਗੀ ਨਾ ਟੈਸਟ ਦੀ ਡੋਪ ਟੈਸਟ ਦੀ ਤਾਂ ਹੈਗੀ ਆ ਤੇ ਪਰ ਇਹਨਾਂ ਨੇ ਇਹ ਰੱਖੀ ਹੋਈ ਨੀ ਹੈਗੀ ਇਸ ਗੱਲ ਦੀ ਤੇ ਖੁੱਲੀ ਖੇਡ ਕਰਤੀ ਤੇ ਉਸ ਸਮਾਂ ਤੇ ਮੁੰਡੇ ਥੋੜੀ ਉਮਰ ਦੇ ਸੀਗੇ ਉਹ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਹਿਪਨੋਟਾਈਜ਼ ਹੀ ਇਸ ਤਰ੍ਹਾਂ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗਲਤ ਯੂਜ਼ ਕਰਦੇ ਆ ਕੀ ਚੀਜ਼ ਲੈਣੇ ਆ ਕੀ ਨਹੀਂ ਉਹਦਾ ਕੀ ਨੁਕਸਾਨ ਹੋਊਗਾ
1: ਜੀ ਦੇਖੋ ਕਈਆਂ ਨੂੰ ਤਾਂ ਲਾਲਚ ਹੁੰਦਾ ਨਾ ਕਿ ਬਾਹਰ ਦਾ ਗੇੜਾ ਲੱਗ ਜਾਊਗਾ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਹ ਹੁੰਦੇ ਆ ਕਿ ਇੱਕ ਵਾਰੀ ਨਿਕਲ ਜਾਈਏ ਬਹੁਤ ਸਾਰੇ ਕਬੱਡੀ ਦੇ ਵਿੱਚ ਆਏ ਵੀ ਵਾਪਸ ਨਹੀਂ ਗਏ ਹਨਾ ਇਦਾਂ ਦੇ ਵੀ ਹੈਗੇ ਆ ਵਿੱਚ ਉੱਥੇ
4: ਬਹੁਤ ਹੈਗੇ ਨੇ ਚਲੋ ਠੀਕ ਆ ਉਹ ਤਾਂ ਸੈੱਟ ਹੋ ਗਏ ਇੱਧਰ ਆ ਕੇ ਉਹਨਾਂ ਨੇ ਤਾਂ ਹਨਾ ਤੇ ਚਲੋ ਜੇ ਉਹਨਾਂ ਨੇ ਇਸ ਰੂਟ ਨੂੰ ਚੁਣਿਆ ਹੀ ਆ ਵੀ ਕਬੱਡੀ ਚ ਆ ਕੇ ਇੱਧਰ ਆ ਗਏ ਉਹਨਾਂ ਨੇ ਆਪਦਾ ਚਲੋ ਸੈਟਲਮੈਂਟ ਲਈ ਉਹ ਵੀ ਠੀਕ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚੇ ਰਹੇ ਨੇ ਕੁਛ ਜਿਹੜੀ ਆਹ ਮਾਰ ਹੁਣ ਪੈ ਰਹੀ ਆ ਇਹ ਤੋਂ ਤਾਂ ਬਚ ਗਏ
1: ਨਾ ਬਹੁਤ ਵੱਡੀ ਹੈ ਜੀ ਬਿਲਕੁਲ
4: ਹਾਂਜੀ ਤੇ ਆਹ ਦੇਖੋ ਦੇਖੋ ਤਾਂ ਹਰਿਆਣੇ ਦਾ ਉਹ ਜਿਹੜਾ ਇੱਕ ਹਸੀਲੂ ਆ ਜਿਹੜੀ ਵਾਈਫ ਨੇ ਹੁਣੇ ਥੋੜਾ ਜਿਹਾ ਹਾਦਸਾ
1: ਹੋਇਆ
4: ਹਰਿਆਣੇ ਚ ਕੁੜੀਆਂ ਦੀ ਕਬੱਡੀ ਵੀ ਬਹੁਤ ਮਸ਼ਹੂਰ ਆ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੀਆਂ ਬਹੁਤ ਕੁੜੀਆਂ ਕਬੱਡੀ ਦੇ ਵਿੱਚ ਟੌਪ ਦੀਆਂ ਖਲਿਆ ਤੇ ਇੱਥੇ ਵੀ ਆਈ ਹੋਈ ਆ ਫ੍ਰਿਜ਼ਨੋ ਵੀ ਉਹ ਆਪਣਾ ਸਟੇਟ ਲੈਵਲ ਤੇ ਖੇਲੀ ਆ ਜਾਂ ਨੈਸ਼ਨਲ ਲੈਵਲ ਤੇ ਖੇਲੀ ਹੋਈ ਆ ਭਲਵਾਨੀ ਜਿਆਦਾ ਮਸ਼ਹੂਰ ਸੀ ਭਵਾਨੀਗੜ੍ਹ ਆਪਣਾ ਇੱਧਰ ਇਹਨਾਂ ਨੇ ਚੁਟਾਲਿਆਂ ਨੇ ਇੱਧਰ ਬਣਾਇਆ ਹੋਇਆ ਸੀ ਨਾ ਉਹ ਹਾਂਜੀ ਉਹ ਜਿਹਨੂੰ ਅਖਾੜੇ ਹਾਂਜੀ ਇਹਨਾਂ ਦਾ ਛੋਟਾ ਚੁਟਾਲਾ ਹੀ ਉਸ ਦਾ ਪ੍ਰਧਾਨ ਸੀਗਾ ਉਹ ਫੈਡਰੇਸ਼ਨ ਵਗੈਰਾ ਦਾ ਜਿਹੜੀ ਬਣਾਈ ਹੋਈ ਸੀ ਇਹਨਾਂ ਨੇ ਤੇ ਪਰ ਹੁਣ ਇਹ ਸਾਰੇ ਪਾਸੇ ਹੀ ਹੋ ਗਿਆ ਸਾਰੇ ਹੁਣ ਰਿਜ਼ਲਟ ਆਉਣ ਲੱਗ ਗਏ ਤੇ ਕਿੰਨੇ ਹਾਦਸੇ ਹੋਈ ਜਾਂਦੇ ਆ ਕਿੰਨੇ ਸੋਹਣੇ ਜਵਾਨ ਮੁੰਡੇ ਉਹ ਆ ਜਿਹੜਾ ਕੀ ਗੁਰਜੀਤ ਸੀ ਕੌਣ ਗੁਰਮੀਤ ਕੀ ਗੁਰਜੀਤ ਸੀਗਾ ਜਿਹੜਾ ਥੋੜੇ ਦਿਨ ਹੋਏ ਨੇ ਪਲੇਅਰ ਮਰਿਆ ਉਹ ਤਾਂ ਆਪਣੇ ਆਪ ਹਾਂਜੀ ਉਹ ਤਾਂ ਆਪਣੇ ਆਪ ਹੀ ਕਹੀ ਜਾਂਦਾ ਵੀ ਹਾਂ ਮੈਨੂੰ ਜੇ ਕੋਈ ਕੱਢ ਲੈਂਦਾ ਮੈਨੂੰ ਕੋਈ ਉਹਦੇ ਵਿੱਚੋਂ ਬਾਹਰ
1: ਮਤਲਬ ਤੁਹਾਨੂੰ ਪਾਇਆ ਕਹਿਣ ਦੇ ਉੱਤੇ
4: ਜਦ ਇਹ ਸ਼ੁਰੂ ਜਾਂਦੇ ਨੇ ਉਦੋਂ ਤਾਂ ਇਹ ਚੌੜ ਚੌੜ ਚ ਲੈਂਦੇ ਨੇ ਖਾਂਦੇ ਨੇ ਹਨਾ ਤੇ ਪਰ ਬਾਅਦ ਚ ਪਤਾ ਲੱਗਦਾ ਇਹਨਾਂ ਦਾ ਇਹ ਗੱਲਾਂ ਦਾ ਤਾਂ ਬਹੁਤ ਮਾੜੀਆਂ ਗੱਲਾਂ ਨੇ ਇਹ ਤਾਂ ਹੁਣ ਇਹ ਮੈਨੂੰ ਤਾਂ ਲੱਗਦਾ ਨੀ ਕਦੇ ਵੀ ਪਤਾ ਨੀ ਹੁਣ ਕਿਵੇਂ ਰਿਵਰਸ ਹੋਣਗੇ ਹੁਣ ਤਾਂ ਮੈਂ
1: ਦੇਖਦੀ ਉਹ ਚੀਜ਼ਾਂ ਦੇ ਵਿੱਚ ਪਾੜ ਦਿੱਤੇ ਨਾ ਇਹ ਚੀਜ਼ ਤਾਂ
4: ਹੁਣ ਜਿਹੜੀ ਇਹ ਪੋਲਿਟਿਕਸ ਆ ਨਾ ਜਿਹੜੀ ਇਹ ਗੇਮਾਂ ਦੇ ਵਿੱਚ
1: ਗੇਮਾਂ ਚ ਵੀ ਆ ਗਈ ਹੈ ਜੀ ਬਿਲਕੁਲ
4: ਗੇਮਾਂ ਦੇ ਤੇ ਕਿ ਪੋਲਿਟਿਕਸ ਤਾਂ ਹੁਣ ਸਾਡੇ ਇਹਨਾਂ ਨੇ ਤਾਂ ਸਾਡੇ ਘਰਾਂ ਦੇ ਵਿੱਚ
1: ਵੀ ਆ ਗਈ ਹੈ ਬਿਲਕੁਲ
4: ਤੇ ਹੁਣ ਆ ਜਿਹੜੇ ਜਿਵੇਂ ਤੁਸੀਂ ਦੇਖੋ ਪਤਾ ਨੀ ਉਹ ਕਿੰਨੇ ਕ ਵਿੱਚੋਂ ਆਪ ਪੋਲਿਟਿਕਸ ਸੱਚੀ ਮਿੱਚੀ ਦੇ ਬਾਜਵੇ ਸੀਗੇ, ਕੋਈ ਬੀਜੇਪੀ ਵਾਲਾ ਕੋਈ ਕਾਂਗਰਸ ਵਾਲਾ, ਇੱਕੋ ਹੀ ਭਰਾ ਦੋ
1: ਘਰ ਚ ਰਹਿੰਦੇ ਆ, ਚੁਬਾਰੇ ਤੇ
4: ਉੱਤੇ ਬੀਜੇਪੀ ਵਾਲਾ ਰਹਿੰਦੇ ਨੇ ਹਨਾ। ਇਹ ਤਾਂ ਪਰਿਵਾਰਾਂ ਚ ਵੜ ਗਈ ਹੁਣ ਇਹ ਨਿਕਲ ਨੀ, ਪਤਾ ਨੀ ਮੈਨੂੰ ਤਾਂ ਲੱਗਦਾ ਨੀ ਹੈਗਾ ਵੀ ਕਦੋਂ ਰਿਵਰਸ ਕਿਵੇਂ ਹੋਊਗਾ, ਹੋ ਵੀ ਜਾਊ ਕਿ ਨਹੀਂ ਹੋਊਗਾ। ਤੇ
1: ਪਰਲੋ ਪੁਰਲੋ ਆਊਗਾ ਜੀ ਫੇਰ ਇਹ ਕੰਮ ਨਿਭ
4: ਦੂਜਾ ਤਾਂ ਰਹਿਣਾ ਨੀ ਹੈਗਾ, ਐਟਮ ਬੰਬ ਵਾਲਾ ਦਾ ਕੰਮ ਰਹਿਣਾ ਨੀ ਪਰਲੋ ਤੇ,
1: ਬਿਲਕੁਲ
4: ਪਰਲੋ ਦੇ ਨਾਲ ਹੀ ਨਵੇਂ ਸਿਰੋਂ ਤੇ ਸਾਰਾ ਕੁਛ ਹੋਊਗਾ ਸਭ। ਫੇਰ ਸ਼ਾਇਦ
1: ਫੇਰ ਕਵਾਂਗੇ ਮਿੱਟੀ ਪਾਓ
4: ਦਿਮਾਗ, ਲੋਕਾਂ ਦਾ ਦਿਮਾਗ ਵੀ ਸਹੀ ਤਰੀਕੇ ਵਾਲੇ ਪਾਸੇ।
1: ਕਈ ਵਾਰੀ ਭੈਣ ਜੀ ਲੱਗਦਾ ਨਾ ਸਾਰਾ ਕੁਝ ਨਵੇਂ ਸਿਰੇ ਤੋਂ ਸ਼ੁਰੂ
4: ਹੁਣ ਵੈਸੇ ਵਾਕਈ ਭਾਰੇ ਸਾਹਿਬ ਤੁਹਾਡੀ ਸੱਚੀ ਨੀ ਕਹਿਣਾ ਸੱਚੀ, ਇੰਨਾ ਕੁਛ ਇੰਨਾ ਹੋਰੇ ਤਰ੍ਹਾਂ ਦਾ ਹੋ ਗਿਆ ਸਾਰਾ ਕੁਛ ਹੀ ਹਨਾ, ਸਾਰੇ ਪਾਸੇ ਦੇਖੋ, ਖਾਣ ਵਾਲੀਆਂ ਚੀਜ਼ਾਂ ਨੇ, ਪਹਿਨਣ ਵਾਲੀਆਂ ਚੀਜ਼ਾਂ ਨੇ, ਬਿਹੇਵੀਅਰ ਆ ਬੱਚਿਆਂ ਦਾ, ਆਪ ਦਾ, ਤੁਹਾਡੀ ਸੋਸਾਇਟੀ ਦਾ, ਘਰ ਦੇ ਵਿਚ, ਬਾਹਰ, ਗੁਆਂਢ ਚ। ਉਹ ਲੱਗਦਾ ਵੀ ਹੁਣ ਨਾ ਪਤਾ ਨੀ ਬਈ ਦੁਬਾਰਾ ਸਿਰੇ ਨਵੇਂ ਸਿਰੇ ਇੱਕ ਜਿਵੇਂ ਪੁਰਾਣੇ ਸਾਰਾ ਢਾਂਚਾ ਹੀ ਦੁਬਾਰਾ ਬਣਾਉਣ ਵਾਲਾ ਹੋਇਆ ਪਿਆ।
1: ਬਿਲਕੁਲ,
4: ਤੇ ਪਤਾ ਨੀ ਬਣੂਗਾ ਵੀ ਕਿ ਨਹੀਂ, ਹੁਣ ਦੇਖੋ ਕਿਵੇਂ ਬਣਦਾ। ਤੇ ਹਾਂਜੀ, ਤੇ ਹੋਰ ਸਭ ਠੀਕ ਹੈ ਜੀ?
1: ਹਾਂਜੀ ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ ਲੱਗਿਆ ਤੁਸੀਂ ਜੁੜੇ ਹੋ।
4: ਕਿਹੜਾ ਨਾਵਲ ਪੜ੍ਹਦੇ ਹੁਣ? ਨਾ ਪੰਜਾਬ ਦੀ,
1: ਉਹ ਜਿਹੜਾ ਤੁਸੀਂ ਛੱਡ ਕੇ ਗਏ ਸੀ ਉੱਥੇ ਹੀ ਖੜਾ ਜੀ।
4: ਅੱਛਾ,
1: ਹਾਂਜੀ ਉਹਦਾ 10 ਕ ਐਪੀਸੋਡ ਕੀਤੇ ਆ, ਤੇ ਫਿਰ ਕੋਸ਼ਿਸ਼ ਤਾਂ ਹੁੰਦੀ ਆ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਇੱਕ ਚੈਪਟਰ ਸਾਂਝਾ ਕਰੀਏ। ਤੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਜ਼ੀ ਰਿਹਾ ਸਾਰਾ ਪ੍ਰੋਗਰਾਮ ਜੀ, ਫਿਰ ਵਿੱਚ ਕਰ ਨਹੀਂ ਹੋਇਆ। ਤੇ ਹੁਣ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਫਰਾਈਡੇ ਜ਼ਰੂਰ ਉਹਦੀ ਇੱਕ ਕੜੀ ਜ਼ਰੂਰ ਸਾਂਝੀ ਕੀਤੀ ਜਾਵੇ।
4: ਹਾਂਜੀ, ਬਾਕੀ ਬੰਦ ਕਰ ਲਿਆ ਕਰੋ, ਕਾਲ ਵਗੈਰਾ ਲੈਣੀ ਬੰਦ ਕਰ ਲਈ ਤੇ ਉਸ ਦਿਨ ਸਿਰਫ
1: ਜਾਂ ਫਿਰ ਮੈਂ ਹੁਣ ਸੋਚਦਾ ਸੀਗਾ ਜੇ ਦੋਸਤ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਕਾਲ ਕਰਦੇ ਆ ਤਾਂ ਫਿਰ ਵਿੱਚ ਕਰ ਲੈਂਦੇ ਆ, ਕਿਸੇ ਦਿਨ ਵੈਡਨਸਡੇ ਕਰ ਲੈਂਦੇ ਆ, ਜਾਂ ਵੈਡਨਸਡੇ ਜਾਂ ਕਿਸੇ ਆਪਣੇ ਜਾਂ ਵੀਰਵਾਰ ਕਰ ਲੈਂਦੇ ਆ ਜੀ, ਕੋਈ ਦਿਨ ਬਦਲ ਲਾਂਗੇ ਨਹੀਂ ਤਾਂ। ਹਾਂਜੀ, ਜਿੰਮੇਵਾਰੀ ਪੈ ਗਈ ਫਿਰ, ਤੇ ਪਹਿਲਾਂ ਥੋੜਾ ਜਿਹਾ ਹੁੰਦਾ ਸੀ ਰਲ ਮਿਲ ਕੇ ਕਿਤੇ ਫ੍ਰੀ ਟਾਈਮ ਕੱਢ ਲੈਂਦੇ ਸੀਗੇ, ਜਾਂ ਫਿਰ ਉਹ ਸਾਰਾ ਕੁਝ ਆਪਣੇ ਸਿਰ ਦੇ ਉੱਤੇ ਆ ਜਾਂਦਾ ਜੀ, ਫਿਰ ਉਹ ਟਾਈਮਿੰਗ ਦੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ। ਸੁਪਰਵਾਈਜ਼ਰ ਜਾਂ ਉੱਪਰਲੇ ਬੰਦੇ ਬਦਲ ਦਿੱਤੇ ਜੀ, ਤੇ ਇਹਨਾਂ ਦੀਆਂ ਜੌਬਾਂ ਸੁਪਰਵਾਈਜ਼ਰ ਦੀਆਂ ਵੀ ਫਿਰ ਬਦਲ ਗਈਆਂ ਜੀ।
4: ਹਾਂਜੀ ਹਾਂਜੀ,
1: ਜਰੂਰ ਉਹਨਾਂ ਨੂੰ ਕਰਾਂਗਾ ਕੋਸ਼ਿਸ਼, ਕਿਸੇ ਦਿਨ ਜਰੂਰ ਗੱਲਬਾਤ ਕਰਦੇ ਉਹਨਾਂ ਦਾ ਸਮਾਂ ਬਣਾਉਣ ਦਾ।
4: ਹਾਂਜੀ, ਮੈਂ ਤਾਂ ਪੁੱਛ ਸੀ, ਮੈਂ ਕਿਹਾ ਕਦੇ ਸੁਣਿਆ ਨੀ, ਪਤਾ ਨੀ ਲੱਗਿਆ ਵੀ ਕਿਵੇਂ ਨੇ, ਠੀਕ
1: ਨਹੀਂ? ਬਹੁਤ ਵਧੀਆ ਨੇ, ਬਹੁਤ ਵਧੀਆ ਜੀ। ਹਾਂਜੀ, ਸਭ ਠੀਕ ਠਾਕ ਹੈ ਜੀ।
4: ਚਲੋ ਠੀਕ ਹੈ ਭਾਈ ਸਾਹਿਬ, ਹੁਣ ਤੁਹਾਡਾ ਟਾਈਮ ਵੀ ਹੋ ਗਿਆ, ਬਹੁਤ ਲੇਟ ਹੋ ਗਏ
1: ਤੁਸੀਂ। ਨਹੀਂ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਖੁਸ਼ੀ ਹੋਈ ਤੁਸੀਂ ਜੁੜੇ,
4: ਤੁਸੀਂ ਦੱਸਦੇ ਸੀਗੇ। ਹਾਂਜੀ, ਕਹਿੰਦੇ ਸਿਹਤ ਨਹੀਂ ਠੀਕ,
1: ਨਹੀਂ ਅੱਗੇ ਨਾਲੋਂ ਬੈਟਰ ਹੈ, ਗੱਲਾਂ ਕਰਕੇ ਵਧੀਆ ਹੋ ਜਾਂਦੀਆਂ ਜੀ। ਹਾਂਜੀ, ਹਾਂ, ਰੂਹ ਦੀ ਖੁਰਾਕ ਮਿਲ ਜਾਂਦੀਆਂ ਨੇ ਜੀ, ਅਸਲ ਦੇ ਵਿੱਚ ਵਿਟਾਮਿਨ ਸਾਰੇ ਪੂਰੇ ਹੋ ਜਾਂਦੇ ਆ ਜੀ।
4: ਚਲੋ ਠੀਕ
1: ਹੈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਨ ਜੀ ਆਪਣੇ ਨਾਲ ਜੌਲ ਭੈਣ ਜੀ, ਹਰਵਿੰਦਰ ਜੌਲ ਭੈਣ ਜੀ US ਤੋਂ ਜੁੜੇ ਸਨ ਜੀ। ਤੇ ਦੋਸਤਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਪਸੰਦ ਕਰਦੇ ਨੇ, ਸ਼ੁਕਰੀਆ, ਧੰਨਵਾਦ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਗੌਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ, ਲੋ ਫਿਰ ਮਾਫ਼ੀ ਚਾਹਾਂਗਾ। ਤੇ ਔਜਲਾ ਸਾਹਿਬ ਕਹਿੰਦੇ ਆ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਵਾਪਸੀ ਦੇ ਲਈ ਵੈਲਕਮ ਕਰ ਰਹੇ ਨੇ। ਤੇ ਬਖਸ਼ੀ ਜੀ ਨੇ ਵੀ ਸ਼ੁਕਰੀਆ ਭੇਜਿਆ ਜੀ, ਬਹੁਤ ਬਹੁਤ ਧੰਨਵਾਦ ਬਖਸ਼ੀ ਜੀ, ਤੁਸੀਂ ਵੀ ਜੁੜੇ। ਤੇ ਮਾਨ ਆਪਣੇ ਗੁਰੀਮਾਨ ਹੁਣਾਂ ਦਾ, ਬਾਈ ਜੀ ਦਾ ਵੀ ਸ਼ੁਕਰੀਆ। ਤੇ ਜਾਂਦੇ ਜਾਂਦੇ ਇੱਕ ਸੁਖਾਲੀ ਜੀ ਝਾਤ ਮਾਰ ਜਾਂਦਾ ਜੀ, ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਇਕਬਾਲ ਮਾਂਗੜ ਜੀ, ਕੁਲਦੀਪ ਸਿੰਘ ਬਾਈ ਜੀ ਆਪਣੇ ਤੇ ਅੰਮ੍ਰਿਤਸਰ ਵਾਲੇ, ਤੇ ਸੁਰਿੰਦਰ ਕੌਰ ਮਾਲ ਜੀ, ਰਾਜਨ ਸੈਣੀ ਸਾਹਿਬ, ਹਰਵਿੰਦਰ ਜੌਲ ਭੈਣ ਜੀ, ਪਰਮਿੰਦਰ ਬੰਨ ਜੀ ਆਪਣੇ ਫਗਵਾੜੇ ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ, ਸੁਰਜੀਤ ਭਾਰਤ ਜੀ, ਸਾਰੇ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਤੇ ਨਾਲ ਦੀ ਨਾਲ ਬਹੁਤ ਸਾਰੇ ਹੋਰ ਵੀ ਸੁਨੇਹੇ ਆਏ ਨੇ। ਔਜਲਾ ਸਾਹਿਬ ਕਹਿੰਦੇ, ਤੂਤ ਜਿਉਂਦੇ ਜੀ ਹਰ ਪਾਸਿਓਂ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮੇਰੇ ਮਰੇ ਤੋਂ ਬਾਅਦ ਜਿਹੜਾ ਪੈਸਿਆਂ ਦਾ ਮੀਂਹ ਵਰਾ ਦਿੱਤਾ। ਕਹਿੰਦੇ ਜੀ, ਔਜਲਾ ਸਾਹਿਬ ਕਹਿੰਦੇ, ਚੰਗਾ ਲੱਗਿਆ ਜੀ ਤੁਹਾਡੀ ਆਵਾਜ਼ ਸੁਣ ਕੇ ਜੀ, ਭੈਣ ਜੀ ਦੁਬਾਰਾ ਫਿਰ ਤੋਂ ਜੀ। ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ ਤੇ ਗੁਰੂ ਮਾਨ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਿ ਸ੍ਰੀ ਅਕਾਲ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਾਂਝੀ ਕਰਦੇ ਆ। ਤੇ ਇਸੇ ਤਰ੍ਹਾਂ ਹੀ ਕਹਿੰਦੇ ਮੇਰੇ ਕੋਲ ਅਮੈਰੀਕਨ ਆਪਣਾ ਬੁੱਲ ਹੈ ਜੀ, ਪਰ ਤੁਸੀਂ ਦੇਖਿਓ ਸਾਊ ਬਹੁਤ ਹੈ, ਸਾਡਾ ਸਾਰਾ ਮੁਹੱਲਾ ਹੀ ਕਹਿੰਦੇ ਉਹਦੇ ਨਾਲ ਖੇਡੀ ਜਾਂਦਾ। ਉਹ ਬਿਲਕੁਲ ਬਾਈ ਜੀ, ਇਹ ਇਹਨਾਂ ਦੀ ਰੱਖਣ ਦੀ ਵੀ ਇੱਕ ਨਾ ਹੁੰਦੀ ਹੈ, ਖਾਸੀਅਤ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਾਣਾ ਵਾਪਰਿਆ ਨਾ, ਉਹ ਕਾਰਨ ਸਾਡਾ ਆਪਣੀ ਜ਼ਿੰਮੇਵਾਰੀ ਦੀ ਹੁੰਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਡੌਗ ਹੈਗਾ ਨਾ ਜਿਹੜਾ, ਖਾਸ ਕਰਕੇ ਕੋਈ ਵੀ ਪਰਿਵਾਰਕ ਮੈਂਬਰ ਵੀ, ਚਾਹੇ ਕੋਈ ਵੀ ਹੋਵੇ, ਬਾਹਰੋਂ ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਦੋਸਤ ਮਿੱਤਰ ਵੀ ਆਇਆ, ਉਹਨੂੰ ਪਹਿਲਾਂ ਅਲਰਟ ਕਰ ਦਿਓ ਭਾਈ ਸਾਡੇ ਕੋਲ ਡੋਗ ਹੈ, ਤੇ ਬਕਾਇਦਾ ਉਹਨੂੰ ਡੋਰ ਦੇ ਉੱਤੇ ਰੋਕ ਦਿਓ। ਡੋਗ ਨੂੰ ਤੁਸੀਂ ਉਹਦੇ ਕੋਲ ਲੈ ਕੇ ਜਾਵੋ, ਉਹਨੂੰ ਸਮੈਲ ਕਰੇਗਾ, ਜਾਓ ਤਾਂ ਤੁਹਾਨੂੰ ਦੁਬਾਰਾ ਉਹ ਕਿਤੇ ਕੁਝ ਕਹਿ ਵੀ ਜਾਵੇ ਤਾਂ ਨਾ ਵਟਾ ਦਿਓ, ਕਿਉਂਕਿ ਅਸੀਂ ਉਹਦੇ ਕੋਲੋਂ ਡਰਦੇ ਹਾਂ ਤੇ ਉਹ ਸਾਡਾ ਮਤਲਬ ਕਿ ਸਮੈਲ ਨਹੀਂ, ਉਹਨੂੰ ਲੱਗਦਾ ਕਿ ਕੋਈ ਅਣਜਾਣ ਬੰਦਾ ਆਇਆ, ਤੇ ਇਸ ਕਰਕੇ ਉਹ ਕਰਦੇ ਆ। ਜਦੋਂ ਉਹਨੂੰ ਇੰਟਰੋਡਿਊਸ ਕਰਾ ਦਿੰਦੇ ਹੋ ਤੁਸੀਂ ਹਨਾ, ਜਿੱਦਾਂ ਕਿ ਆਪਸ ਦੇ ਵਿੱਚ ਆਪਾਂ ਮਿਲਦੇ ਵਰਤਦੇ ਹਾਂ, ਸਤਿ ਸ੍ਰੀ ਅਕਾਲ ਜੀ, ਆ ਮੇਰਾ ਨਾਮ ਭੁਪਿੰਦਰ ਹੈ ਜੀ, ਤੁਹਾਡਾ ਨਾਮ ਕੀ ਹੈ ਜੀ, ਤੇ ਇਸ ਤਰ੍ਹਾਂ ਉਹ ਡੌਗਸ ਜਿਹੜੇ ਨੇ ਇਹ ਸਪੈਸ਼ਲ ਜਿਹੜੇ ਨੇ, ਇਹਨਾਂ ਦਾ ਖਾਸ ਕਰਕੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਾਂ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਪੈਂਦਾ ਹੈ, ਤੇ ਉਹਨਾਂ ਦੀ ਸਮੈਲ ਇੱਕ ਪੈਰਾਂ ਵਾਲੀ ਜਾਂ ਉਹਨਾਂ ਨੂੰ ਇੱਕ ਵਾਰੀ ਆਪਣਾ ਚੈੱਕਅਪ ਕਰਾ ਦਿਓ, ਬਸ ਗੱਲ ਨਿਬੜੀ, ਜਾਓ ਤਾਂ ਤੁਹਾਨੂੰ ਉਹ ਅਗਲਾ ਮਾੜੀ ਜੀ ਹੁੰਝ ਵੀ ਮਾਰ ਜੂਗਾ ਤਾਂ ਨਾ ਬਟਾ ਦਿਓ। ਇਹ ਜਿਹਨਾਂ ਨੇ ਦੋਸਤਾਂ ਨੇ ਰੱਖੇ ਹੋਏ ਨੇ, ਜ਼ਰੂਰ ਇਹਨਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਇਹ ਨਹੀਂ ਕਿ ਮੈਂ ਇੱਕ ਸਿਰਫ ਦਿਖਾਵੇ ਦੇ ਲਈ ਜਿਹੜਾ ਬਹੁਤ ਡੇਂਜਰਸ ਡੌਗ ਰੱਖਿਆ ਹੋਇਆ। ਸਾਡੇ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਜਿਹੜੇ ਪਰਿਵਾਰ ਜਾਂ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਹਰ ਦੂਜੇ ਘਰ ਦੇ ਵਿੱਚ ਉਹਨਾਂ ਨੇ ਰੱਖੇ ਹੋਏ ਨੇ। ਇੰਗਲੈਂਡ ਦੇ ਵਿੱਚ ਬਹੁਤ ਨੇ ਇਸ ਤਰ੍ਹਾਂ ਦੇ ਡੌਗ ਜਿਹੜੇ ਨੇ, ਤੇ ਉਹ ਇੰਟਰੋਡਿਊਸ ਕਰਾਉਂਦੇ ਆ, ਕੁਝ ਨਹੀਂ ਕਹਿੰਦੇ ਕਿਸੇ ਦੇ ਨਾਲ, ਬੱਚਿਆਂ ਦੇ ਨਾਲ ਬਹੁਤ ਫਰੈਂਡਲੀ ਹੈ, ਸਾਰਾ ਕੁਝ ਖੇਡਦੇ ਆ, ਤੇ ਇੱਕ ਤਰ੍ਹਾਂ ਦਾ ਹੋਊਗਾ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਵਿੱਚ ਜ਼ਰੂਰ ਉਹ ਬਣਾ ਦਿੱਤੀਆਂ ਜਾਂਦੀਆਂ। ਕੋਈ ਵੀ ਚੀਜ਼ ਹੈ, ਚਾਹੇ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਲਿਆਉਂਦੇ ਹਾਂ, ਉਹਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਇਹਨੂੰ ਕਿੱਦਾਂ ਰੱਖਣਾ, ਕਿੱਦਾਂ ਇਹਦੇ ਨਾਲ ਪੇਸ਼ ਹੋਣਾ ਹੈ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਜੋਲ ਭੈਣ ਜੀ ਦੁਬਾਰਾ ਜੁੜਿਆ, ਸ਼ਾਇਦ ਡੌਗ ਦੀ ਗੱਲ ਹੀ ਸੁਣਾਉਣਗੇ, ਮੈਨੂੰ ਪੂਰਾ ਉਮੀਦ ਹੈ। ਹਾਂਜੀ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ ਪਰ ਭਾਰੇ ਸਾਹਿਬ, ਉਹ ਤਾਂ ਉਹ ਡੌਗ ਨੇ ਤਾਂ ਮੌਕਾ ਹੀ ਨਹੀਂ ਦਿੱਤਾ, ਉਹ ਤਾਂ ਆਉਂਦਾ ਹੀ ਚੁੰਬੜਿਆ ਵੀ ਇਸ ਤਰ੍ਹਾਂ
1: ਲੋਕੀ। ਉਹ ਕਾਰਨ ਤਾਂ ਹੀ ਬਣਿਆ ਨਾ, ਦੇਖੋ ਕੋਈ ਵੀ ਪਰਿਵਾਰਕ ਮੈਂਬਰ ਆ ਨਾ ਜੀ, ਉਹ ਜਦੋਂ ਡੌਗ ਨੂੰ ਲਿਜਾ ਕੇ ਆਰਾਮ ਦੇ ਨਾਲ ਉਹਦੇ, ਉਹ ਚਾਹੇ ਖੜੇ ਰਹਿਣ ਕੋਲ, ਤੇ ਉਹਨਾਂ ਨੂੰ ਇੱਕ ਵਾਰੀ ਸਮੈਲ ਕਰਾ ਦੇਣਾ, ਤੇ ਮੁੜ ਕੇ ਡੌਗ ਕਦੇ ਵੀ ਕੁਛ ਨਹੀਂ ਕਹਿੰਦਾ ਜੀ।
4: ਉਹ ਤਾਂ ਜਿਵੇਂ ਨਾ ਉਹ
1: ਸਿੱਧਾ ਐਂਟਰ ਕਰ ਗਏ ਨੇ ਜੀ, ਉਹ ਤਾਂ ਕਰਕੇ ਇਸ ਤਰ੍ਹਾਂ ਹੋ ਸਕਦਾ ਜੀ।
4: ਐਂਟਰ ਤਾਂ ਕੀਤਾ ਹੀ ਨੀ ਭਾਰੇ ਸਾਹਿਬ, ਹਜੇ ਤਾਂ ਉਹ ਜਿਹੜਾ ਬੰਦਾ ਸੀ ਨਾ, ਜਿਹੜਾ ਏਜੰਟ ਸੀਗਾ, ਉਹ ਹਜੇ ਉਹਨੇ ਦਰਵਾਜ਼ਾ ਖੋਲਿਆ, ਉਹ ਤਾਂ ਬਹੁਤ ਪਿੱਛੇ ਖੜੇ ਨੇ ਹਜੇ।
1: ਉਹ ਇੱਥੇ ਗਲਤੀ ਕਰ ਗਏ ਨਾ ਜੀ, ਉਹ ਜਿਹੜਾ ਪਰਿਵਾਰਕ ਮੈਂਬਰ ਕੋਈ ਵੀ ਆ, ਚਾਹੇ ਏਜੰਟ ਵੀ, ਏਜੰਟ ਦੀ ਗਲਤੀ ਆ ਉੱਥੇ, ਕਿਉਂਕਿ ਉਹਨੂੰ ਜਿਹੜਾ ਪਰਿਵਾਰਕ ਮੈਂਬਰ ਆ ਬਕਾਇਦਾ ਉਹ ਨਾਲ ਜਾਂਦਾ ਹੈ, ਇਹਨਾਂ ਇਹ ਜਿਹੜੇ ਸਪੈਸ਼ਲ ਲੋਕ ਨੇ ਖਾਸ ਕਰਕੇ, ਨਹੀਂ ਤਾਂ ਉਹ ਕਿਸੇ ਦੇ ਉੱਤੇ ਵੀ ਅਟੈਕ ਕਰ ਦੇਗਾ ਜੀ, ਕੋਈ ਵੀ ਚੀਜ਼ ਆ ਜਾਵੇ ਜੀ ਉਹਦੇ ਮੂਹਰੇ।
4: ਉਹ ਹਟਾਏ ਤੇ ਵੀ ਨੀ, ਮੈਂ ਤਾਂ ਉਹ
1: ਜਦੋਂ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਪੈ ਗਈ ਨਾ, ਇਹ ਬਾਹਰੋਂ ਨੇ ਮੇਰੇ ਮਤਲਬ ਕਿ ਜਿਹੜਾ ਉਹਦਾ ਸੋਫਟਵੇਅਰ ਕਹਿ ਲੋ ਇੱਕ ਤਰ੍ਹਾਂ ਦਾ, ਬ੍ਰੇਨ ਦੀ ਸਮੈਲ ਜਿਹੜੀ ਹੈ, ਕਿਉਂਕਿ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਮੈਲ ਮਹਿਸੂਸ ਨਹੀਂ ਕੀਤੀ ਹੋਣੀ ਜੀ।
4: ਨਹੀਂ ਭਾਈ ਸਾਹਿਬ, ਪਤਾ ਕੀ ਆ, ਇਹ ਤਾਂ ਇਹ ਹੈਗੀ ਆ ਜਿਹੜੀਆਂ ਦੂਜੀ ਗੱਲ ਕਹਿੰਦੇ ਹੋ, ਇਹ ਨਾ ਜਿਹੜੀ ਤੁਸੀਂ ਕਹਿੰਦੇ ਹੋ ਸਮੈਲ ਕਰਾ ਦੋ, ਆਹ ਉੱਥੇ ਇੰਡੀਆ ਦੇ ਵਿੱਚ ਤਾਂ ਇਹ ਸਿਸਟਮ ਹੈ ਹੀ ਨਹੀਂਗਾ, ਤੇ ਹੋ ਵੀ ਨਹੀਂ ਸਕਦਾ। ਨਹੀਂ
1: ਨਾ ਚੀਜ਼ ਹਰ ਚੀਜ਼ ਰੱਖ ਲੈਣੇ ਆਪਾਂ, ਪਰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ, ਸਾਨੂੰ ਬਿਹੇਵ ਕਿੱਦਾਂ
4: ਕਰਨਾ ਜਾਣਕਾਰੀ ਨਹੀਂ ਹੈ ਨਾ। ਅਸੀਂ ਹਮੇਸ਼ਾ ਹੀ ਜਿਵੇਂ ਜਿੰਨੇ ਹਮੇਸ਼ਾ ਹੀ ਹੁਣ ਵੀ ਰੱਖਿਆ, ਇੰਡੀਆ ਚ ਹਮੇਸ਼ਾ ਦੋ ਡੌਗ ਰੱਖੇ ਨੇ, ਹਮੇਸ਼ਾ ਹੀ ਮੇਲ ਰੱਖੇ ਨੇ ਹਨਾ। ਬੜੇ ਸਾਡੇ ਡੌਗ ਸੀਗੇ ਬਿਗ ਡੌਗ, ਜਿਵੇਂ ਜਰਮਨ ਸ਼ੈਫਰਡ ਸੀ, ਕਲਸ਼ੇਸ਼ਨ ਬਿਗ ਡੌਗ ਸੀ, ਤੇ ਉਹ ਜਿਵੇਂ ਮਤਲਬ ਬਾਹਰ ਚ ਵੀ ਕੋਈ ਨਿੰਘਦਾ ਸੀ ਤਾਂ ਉਹ ਰਾਖੀ ਬਹੁਤ ਕਰਦੇ ਸੀਗੇ ਹਨਾ। ਤੇ ਉਹ ਡੌਗ ਜਿਹੜਾ ਇਹ ਸੀਗਾ, ਜਿਹੜਾ ਪਟਿਆਲੇ ਵਾਲਾ ਇੰਸੀਡੈਂਟ ਸੀਗਾ, ਉਹ ਜਿਹੜਾ ਬੰਦਾ ਏਜੰਟ ਉਹਨੇ ਦਰਵਾਜ਼ਾ ਖੋਲਿਆ ਜਾਂ ਅੰਦਰੋਂ ਕਿਸੇ ਨੇ ਖੋਲਿਆ, ਹੁਣ ਇਹ ਤਾਂ ਨੀ ਮੈਨੂੰ ਪਤਾ, ਮੈਂ ਬਹੁਤਾ ਉੱਥੋਂ ਉਹਨੂੰ, ਤੇ ਪਰ ਉਹ ਡੌਗ ਸਿੱਧਾ ਉਹਨਾਂ ਦੇ ਕੋਲੋਂ, ਉਹ ਹਟਾਏ ਤੇ ਵੀ ਨੀ ਹਟਿਆ, ਜਿਹੜੇ ਦੋ ਤਿੰਨ ਬੰਦੇ ਹਟਾ ਰਹੇ ਨੇ ਉਹਨਾਂ ਦੇ ਹਟਾਏ ਤੇ ਵੀ ਨੀ ਹਟਿਆ। ਤੇ ਜਿਹੜੇ ਆਪਣੇ ਹੁਣ ਆਮ ਗਾਰਡ ਡੌਗ ਹੁੰਦੇ ਨੇ, ਰੱਖੇ ਹੁੰਦੇ ਨੇ, ਉਹਨੂੰ ਚਲੋ ਜੇ ਕੋਈ ਬਾਅਦ ਚ ਪੈ ਵੀ ਗਿਆ, ਹਟਾਉਂਦੇ ਨੇ ਤਾਂ ਹਟਾਏ ਤੇ ਹਟ ਵੀ ਜਾਂਦਾ ਹਨਾ। ਤੇ ਉਹ ਤਾਂ ਛੱਡਿਆ ਹੀ ਨੀ ਉਹਨੇ, ਤਾਂ
1: ਜਾਣੀ ਦੇਖੋ ਤੁਸੀਂ ਵੀ ਵੀਡੀਓ ਦੇਖੀ ਆ, ਉਹ ਕਿਉਂਕਿ ਉਹਨੂੰ ਮਤਲਬ ਕਿ ਛਿਟੀਆਂ ਦੇ ਨਾਲ ਕੁੱਟਣ ਲੱਗ ਗਿਆ ਜੀ, ਜਾਂ ਤਾਂ ਉਹਦਾ ਜਿਹੜਾ ਪਟਾ ਹੈਗਾ ਗਲ ਤੋਂ ਉਹਨੂੰ ਫੜ ਲੋ,
4: ਫਰਸਟ੍ਰੇਟਿਡ ਡੋਗ ਸੀਗਾ ਉਹ ਜਿਵੇਂ ਪਤਾ ਨੀ ਕਿੰਨਾ ਚਿਰ ਦੀ ਆਪਦੀ ਜਿਹੜੀ ਅੰਦਰ ਓਹਦੇ ਗੁੱਸਾ ਜਾਂ ਕੁਛ ਕੀ ਭਰਿਆ ਹੋਇਆ ਸੀਗਾ ਜਿਹੜਾ ਓਹਨੇ ਉਦਣ ਉਹਨਾਂ ਦੇ ਉੱਤੇ ਕੱਢਿਆ ਹਨਾ ਤੇ ਹੁਣ ਉਹ ਜਿਹੜੇ ਬਾਹਰ ਦੇ ਨੇ ਹੁਣ ਆਪਾਂ ਤਾਂ ਜਦੋਂ ਬਾਹਰ ਦੇ ਬੰਦੇ ਆ ਆਪਾਂ ਤਾਂ ਕਿਸੇ ਸਟਿੱਕ ਦੇ ਨਾਲ ਕਿਸੇ ਸੋਟੀ ਨਾਲ ਕਿਸੇ ਚੀਜ਼ ਨਾਲ ਹੀ ਕਰਾਂਗੇ ਨਾ ਹਨਾ ਪਰ ਉਹ ਮੈਂ ਉਹ ਕਹਿਣਾ ਤਾਂ ਨੀ ਮੈਨੂੰ ਚਾਹੀਦਾ ਉਹ ਪਰ ਇਹ ਆ ਵੀ ਪੰਜਾਬ ਦਾ ਹਿੱਸਾ ਪੰਜਾਬ ਜੇ ਕਿਤੇ ਹੁੰਦਾ ਨਾ ਕਿਸੇ ਪਿੰਡ ਚ ਕਿਤੇ ਚੰਗੀ ਇੱਕ ਡਾਂਗ ਲੱਗੀ ਹੁੰਦੀ ਤਾਂ ਉਹ ਕੁੱਤੇ ਨੇ ਉੱਥੇ ਮਰ ਜਾਣਾ ਸੀਗਾ ਤੇ ਉਹ ਛੋਟੇ ਛੋਟੇ ਵਾਈਪਰਾਂ ਵਾਲੇ ਛੋਟੇ ਛੋਟੇ ਉਹ ਜਿਹੜੇ ਛੋਟੇ ਛੋਟੀਆਂ ਸਟਿੱਕਾਂ ਤਾਂ ਮਾਰੀ ਜਾਂਦੇ ਉਹਨੇ ਤਾਂ ਡੋਗ ਨਾ ਕੀ ਹੁਣ ਉਹ ਤਾਂ ਉੱਤੇ ਜਿਹੜੇ ਬਾਲ ਹੁੰਦੇ ਨੇ ਉਹ ਜੱਤ ਦੇ ਵਿੱਚ ਲੱਗੀ ਜਾਂਦੇ ਉਹਦੇ ਤਾਂ ਲੱਗਦੀ ਨੀ ਸੀ ਸਾਡੇ
1: ਮੋਟੀ ਹੁੰਦੀ
4: ਤੇ ਜੇ ਕਿਤੇ ਹੋਰ ਚੰਗੀ ਸੋਟੀ ਪਈ ਹੁੰਦੀ ਤਾਂ ਉਹਨੇ ਤਾਂ ਦੋ ਸੋਟੀਆਂ ਵੀ ਨੀ ਸਹਿਣੀਆਂ ਸੀਗੀਆਂ
1: ਬਿਲਕੁਲ
4: ਹੈਨਾ ਤੇ ਉਹ ਪਰ ਉਹ ਠੀਕ ਨੀ ਸੀਗਾ ਜਿਹੜਾ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਡੋਗ ਰੱਖਿਆ ਘਰ ਰੱਖਿਆ ਦਿਨੇ ਹਰ ਇੱਕ ਹੁਣ ਡੋਗ ਨੇ ਆਪਾਂ ਜਿਹੜੇ ਰਾਖੀ ਨੂੰ ਡੋਗ ਰੱਖਦੇ ਆ ਹਨਾ ਤੇ ਚਲੋ ਦੇਸੀ ਜਿਹੜੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਤਾਂ ਬੰਦਾ ਉਹ ਤਾਂ ਦਰਖਤਾਂ ਥੱਲੇ ਸਵੇਰ ਨੂੰ ਲੱਸੀ ਪਾਣੀ ਪੀ ਕੇ ਦਰਖਤਾਂ ਥੱਲੇ ਸੁੱਤੇ ਰਹਿੰਦੇ ਨੇ ਜੇ ਤੁਹਾਡੇ ਕੋਲ ਕੋਈ ਨਸਲ ਦਾ ਕੁੱਤਾ ਰੱਖਿਆ ਹੋਇਆ ਤਾਂ ਆਪਾਂ ਸਵੇਰ ਨੂੰ ਸਭ ਘਰਾਂ ਦੇ ਵਿੱਚ ਬੰਨ ਦਿੰਦੇ ਹਾਂ ਅਸੀਂ
1: ਬਿਲਕੁਲ
4: ਅਸਾਂ ਸਵੇਰੇ ਹਾਂਜੀ ਸਵੇਰੇ ਉਹਨਾਂ ਨੂੰ ਖਲਾਉਣਾ ਪਿਲਾਉਣਾ ਘੁਮਾ ਕੇ ਲੈ ਕੇ ਆਓ ਤੇ ਮੁੜ ਕੇ ਉਹਨਾਂ ਨੂੰ ਸੰਗਲ ਪਾ ਦੇਣੇ ਆ ਸ਼ਾਮ ਤੱਕ ਫਿਰ ਉਹਨੂੰ ਜਦੋਂ ਸ਼ਾਮ ਨੂੰ ਛੱਡਣਾ ਨਹੀਂ ਤਾਂ ਸਾਰਾ ਦਿਨ ਤਾਂ ਉਹਨਾਂ ਨੂੰ ਖੁੱਲੇ ਛੱਡਣ ਦਾ ਮਤਲਬ ਹੀ ਨਹੀਂ ਹੈ ਹਨਾ ਖਾਸ ਕਰ ਇਸ ਨਸਲ ਦੇ ਕੁੱਤੇ ਨੂੰ ਤੁਸੀਂ ਕਿੱਦਾਂ ਕਿਵੇਂ ਛੱਡਿਆ ਹੋਇਆ
1: ਭੈਣ ਜੀ ਗਲਤੀ ਹੈਗੀ ਆ ਦੋਵਾਂ ਪਾਸਿਆਂ ਤੋਂ ਇਹ ਗਲਤੀ ਹੈ ਨਾ ਉਹ ਦੇਖਣ ਹੈਗੀ ਆ ਤੁਹਾਡੀ ਗੱਲ ਵੀ ਸਹੀ ਆ ਜਿਹੜੀ ਤੁਸੀਂ ਕਰ ਰਹੇ ਹੋ ਬਿਲਕੁਲ ਹੈ ਜੀ ਉਹਨੂੰ ਪਤਾ ਕਿ ਪਰਿਵਾਰਕ ਮੈਂਬਰ ਕਿਹੜੇ ਨੇ ਜਾਂ ਬਾਹਰੋਂ ਕੋਈ ਆਇਆ ਤਾਂ ਉੱਥੇ ਕੋਈ ਵੀ ਇਹਨਾਂ ਮੁਲਕਾਂ ਦੇ ਵਿੱਚ ਕੋਈ ਡੋਗ ਜਿਹੜਾ ਡੇਂਜਰਸ ਵੀ ਆ ਜੇ ਉਹਨੂੰ ਸੈਰ ਦੇ ਉੱਤੇ ਵੀ ਲਿਜਾਣਾ ਤਾਂ ਬਕਾਇਦਾ ਤੁਹਾਨੂੰ ਸ਼ਿਕਲੀ ਵਗੈਰਾ ਉਹਦੇ ਪਾਉਣੀ ਪੈਂਦੀ ਹੈ ਮੂੰਹ ਦੇ ਵਿੱਚ
4: ਹੁਣ ਤਾਂ ਇੰਡੀਆ ਦੇ ਵਿੱਚ ਹਰ ਇੱਕ ਨਸਲ ਦੇ ਕੁੱਤੇ ਨੇ ਹਰ ਇੱਕ ਚੀਜ਼ ਮਿਲਦੀ ਆ ਮੂੰਹ ਦੇ ਉੱਤੇ ਪਾਉਣ ਨੂੰ ਇੱਕ ਉਹ ਜਿਹੜਾ ਆਪਣਾ ਉੱਪਰੋਂ ਮੂਹਰੇ ਲੱਤਾਂ ਦੇ ਵਿੱਚ ਬੈਲਟ ਜੀ ਪਾ ਲੈਂਦੇ ਨੇ ਉਹ ਪਾਉਣ ਨੂੰ ਜੇ ਦਾ ਤੇ ਨਾਲੇ ਤੁਸੀਂ ਦੇਖੋ ਇੱਕ ਕਾਮਨ ਸੈਂਸ ਆ ਅਨਲੈਸ ਤੁਸੀਂ ਕੋਈ ਤੁਹਾਨੂੰ ਬਹੁਤ ਹੀ ਜਿਆਦਾ ਖਤਰਾ ਤਾਂ ਤੁਸੀਂ ਇਹੋ ਜਿਹੇ ਡੋਗ ਨੂੰ ਕਿਨੇ ਖੁੱਲਾ ਛੱਡੋਗੇ ਹਨਾ ਖੁੱਲਾ ਛੱਡੋਗੇ ਦਿਨ ਦੇ ਟਾਈਮ ਨਹੀਂ ਤਾਂ ਦਿਨ ਦੇ ਟਾਈਮ ਤਾਂ ਆਪਣੇ ਸ਼ਹਿਰਾਂ ਚ ਤਾਂ ਖਾਸ ਕਰਕੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ
1: ਚਲੋ ਪਿੰਡਾਂ ਚ ਵੀ ਇਹੀ ਆ ਮਤਲਬ ਕਿ ਡੋਗ ਨੂੰ ਬਸ ਇੱਕ ਰਾਖਾ ਹੀ ਰੱਖਿਆ ਜਾਂ ਉਹਨੂੰ ਇਸ ਕਰਕੇ ਰੱਖਿਆ ਕਿ ਲੋਕਾਂ ਨੂੰ ਡਰਾਵੇ ਉਹਨੂੰ ਪੈਟ ਦੇ ਤਰ੍ਹਾਂ ਜਾਂ ਪਰਿਵਾਰਕ ਮੈਂਬਰ ਦੇ ਤਰ੍ਹਾਂ ਨਹੀਂ ਨਾ ਲੈਂਦੇ ਉਹ ਵੀ ਸਾਡੀ ਬਹੁਤ ਵੱਡੀ ਤਰਾਸ਼ਦੀ ਹੈ
4: ਹਾਂਜੀ ਹਾਂਜੀ
1: ਜੀ
4: ਤੇ ਉਹ ਡੋਗ ਤਾਂ ਬੜਾ ਵੈਸੇ ਉਹ ਬਹੁਤ ਹੀ ਖਤਰਨਾਕ ਨਾਲ ਉਹਨੇ ਅਟੈਕ ਕੀਤਾ ਉਹਨਾਂ ਤੇ ਤਾਂ ਬਹੁਤ ਗਲਤ ਸੀਗਾ ਤੇ ਹਾਂਜੀ ਤਾਂ ਮੈਂ ਕਹਿੰਦੀ ਸੀਗੀ ਵੀ ਇਹ ਇੰਨੀ ਆਪਣੇ ਇੰਡੀਆ ਚ ਤਾਂ ਦੇਖੋ ਹੈ ਨੀ ਗਾ ਕਿ ਇੰਟਰੋਡਕਸ਼ਨ ਕਰਾਈ ਜਾਵੇ ਇੱਥੇ ਤਾਂ ਟਾਈਮ ਸਮਝ ਵੀ ਹੈ ਨੀ ਤੇ ਟਾਈਮ ਵੀ ਹੈ ਨੀ ਕਿਸੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਹਾਂਜੀ
1: ਪਰ ਦਿਖਾਉਣ ਦੇ ਲਈ ਜਿਆਦਾ ਨਾ ਹਰ ਚੀਜ਼ ਅਸੀਂ ਅਸੀਂ ਦਿਖਾਵੇ ਦੇ ਲਈ ਰੱਖ ਰਹੇ ਹਾਂ ਵੀ ਹਾਂ ਉਹਨਾਂ ਨੇ ਰੱਖਿਆ ਸੀ ਵੀ ਰੱਖਣਾ ਉਹ ਪਹਿਲਾਂ ਮੈਨੂੰ ਵੀ ਚੇਤੇ ਆਉਂਦਾ ਬਹੁਤ ਜਰਮਨ ਸ਼ੈਫਰਡ ਦਾ ਜਾਂ ਸੀਗਾ ਪਹਿਲਾਂ ਰਿਵਾਜ ਬਹੁਤ ਪੈਸੇ ਤਾਂ ਉਹ ਪੁਲਿਸ ਦੇ ਡੋਗ ਆ ਜ਼ਿਆਦਾਤਰ ਵਰਤੇ ਜਾਂਦੇ ਆ ਫਿਰ ਉਹ ਲੰਡੀ ਪੁਲਿਸ ਵਾਲਾ ਡਾਬਰਮੈਨ ਆ ਗਿਆ ਜੀ ਸਾਰੇ ਡਾਬਰਮੈਨ ਹੀ ਰੱਖਣ ਲੱਗ ਗਿਆ ਜੀ
4: ਉਹ ਤਾਂ ਜਮਾ ਉਹ ਕਮਲਾ ਉਹ ਤਾਂ ਬਸ ਸਿੱਧਾ ਹੀ ਜਾਂਦਾ ਪਤਾ ਨੀ ਉਹਨੇ ਕੀ ਟੱਪ ਜਾਣਾ
1: ਤਕਰੀਬਨ 13-14 ਸਾਲ ਬਾਅਦ ਕਮਲਾ ਹੋ ਹੀ ਜਾਂਦਾ ਜੀ ਉਹਨੂੰ ਬਕਾਇਦਾ ਮਤਲਬ ਕਿ ਕਰਨਾ ਹੀ ਪੈਂਦਾ ਉਹਨੂੰ ਡੈਡ ਕਰਨਾ ਪੈਂਦਾ ਹਾਂਜੀ
4: ਉਹ ਆ ਕੇ ਸਿੱਧਾ ਹੀ ਉਹਨੇ ਤਾਂ ਉਹਨੇ ਐ ਥੋੜੀ ਵੀ ਦਰਵਾਜੇ ਦੇ ਵਿੱਚ ਹੀ ਨਿੰਗਣਾ ਉਹਨੇ ਦਰਵਾਜੇ ਦੇ ਉੱਤੋਂ ਚ ਛਾਲ ਮਾਰਨੀ
1: ਆ ਉਹਨਾਂ ਕੰਦ ਉਹ ਕੱਦ ਦਾ ਬਹੁਤ ਉੱਚਾ ਜੀ ਬਿਲਕੁਲ ਹੈ
4: ਹਾਂਜੀ ਤੇ ਇਸ ਕਰਕੇ ਗਲਤ ਸੀਗਾ ਇਹ ਵੈਸੇ ਪਰ ਜੋ ਕੁਛ ਵੀ ਹੋਇਆ
1: ਜੀ
4: ਹਾਂਜੀ ਗਲਤ ਹੋਇਆ ਤੇ ਇਸ ਤਰ੍ਹਾਂ ਨੀ ਹੋਣਾ ਚਾਹੀਦਾ ਜੇ ਤੁਸੀਂ ਰੱਖੇ ਨੇ ਇਹ ਡੋਗ ਰੱਖੇ ਨੇ ਇਹਨਾਂ ਦੀ ਸੰਭਾਲ ਕਰੋ ਇਹਨਾਂ ਨੂੰ ਹਾਂਜੀ ਤੇ ਆਪਦਾ ਦਿਨੇ ਉਹਨੂੰ ਬੰਨ ਕੇ ਰੱਖੋ ਆਪਦਾ ਸ਼ਾਮ ਸਵੇਰੇ ਛੱਡੋ ਏਦਾਂ ਤਾਂ ਕਹਿ ਰਹੇ ਨੀ ਗਾ ਵੀ ਦਿਨੇ ਵੀ ਤੁਹਾਡੇ ਕੋਈ ਆ ਵੜਿਆ ਤੇ ਜਿਹੜਾ ਤੁਸੀਂ ਇੰਨੀ ਖਤਰਨਾਕ ਖਤਰਨਾਕ ਹੀ ਆ ਇਹ ਜਿਹੜੀ ਬਰੀਡ ਆ ਵੈਸੇ ਤਾਂ ਤੇ ਕਿਉਂਕਿ

0: ਖਾਸ ਹੀ ਨਿਗਾਹ ਰੱਖੀ ਜਾਂਦੀ ਸੀਗੀ ਕਿਉਂਕਿ ਉਹ ਹਾਂਜੀ ਤੇ ਇਸ ਕਰਕੇ ਇਹ ਇੰਨੀ ਸਾਊ ਬਰੀਡ ਨਹੀਂ ਸੀਗੀ ਜਿਹਨੂੰ ਆਮ ਬੰਦਾ ਰੱਖ ਸਕਦੇ ਹਨਾ ਤੇ ਲੋਕ ਕਹਿੰਦੇ ਸੀ ਵੀ ਕੋਈ ਨੇੜੇ ਨਾ ਆਵੇ ਜਿਵੇਂ ਹੁਣ ਅੱਗੇ ਲੋਕੀ ਉਹ ਦੂਜਾ ਇੱਕ ਹੁੰਦਾ
1: ਉਹ ਕੀ ਕਹਿੰਦੇ ਜ਼ਰੂਰ ਕਿਹਨੂੰ ਕਹਿ
0: ਬਸ ਬਸ ਬਸ ਬਸ ਬਸ ਬਸ ਉਹੀ ਹਨਾ ਤੇ ਇੱਕ ਜਿਵੇਂ ਉਹ ਦੂਜਾ ਇੱਕ ਇੱਕ ਤਾਂ ਡੋਬਰਮੈਨ ਹੋਗਾ ਦੂਜਾ ਜਿਹਦੀ ਪੂੰਛ ਵੱਡੀ ਹੁੰਦੀ ਆ ਕੀ ਆ ਉਹ ਭਾਰੇ ਜੇ ਮੂੰਹ ਵਾਲਾ ਹੁੰਦਾ ਕੀ ਕਹਿੰਦੇ ਨੇ ਉਹਨੂੰ
1: ਯਾਦ ਆਉਂਦਾ ਜੀ ਲਾਬਰਾਡੋਰ ਕੁਝ ਹੁੰਦਾ ਸੀ ਜੀ
0: ਨਹੀਂ ਉਹ ਬੜਾ ਮਤਲਬ ਰਾਖੀ ਲਈ ਸੀਗਾ ਜਦੋਂ ਪੁਰਾਣੇ ਟਾਈਮ ਚ ਲੋਕੀ ਜਿਹੜੇ ਆ ਕੋਲੋ ਹੁੰਦਾ ਸੀ ਨਾ ਬਈ ਸੋਨਾ ਜਾਂ ਪੈਸੇ ਹੁੰਦੇ ਸੀਗੇ ਲੋਕੀ ਉਹਦੇ ਕੰਨ ਨੂੰ ਬੰਨ ਲੈਂਦੇ ਹੁੰਦੇ ਸੀਗੇ ਹਨਾ ਉਹ ਕੀ ਨਾ ਉਹਦਾ ਯਾਦ ਨੀ ਤੇ ਪੂੰਛ ਵੱਡੀ ਹੁੰਦੀ ਆ ਉਹਦੀ ਵੱਡ
1: ਜੀ ਉਹਦੀ ਵੀ ਪੂੰਛ ਵੱਡੀ ਮੂੰਹ ਉਹਦਾ ਕਾਫੀ
0: ਭਾਰਾ ਹੁੰਦਾ ਹੁਣ ਮੈਨੂੰ ਨਾ ਨੀ ਯਾਦ ਆ ਰਿਹਾ ਤੇ ਉਹ ਇਸ ਕਰਕੇ ਕਈ ਬਰੀਡਾਂ ਇਸ ਤਰ੍ਹਾਂ ਦੀ ਉਹਨਾਂ ਨੂੰ ਕੰਮਾਂ ਲਈ ਹੈਗੀਆਂ ਨੇ ਜਿਵੇਂ ਉਹਨਾਂ ਦੀ ਇੱਕੋ ਇੱਕ ਖਾਸੀਅਤ ਆ ਇਹ ਉਹਨਾਂ ਦੇ ਵਿੱਚ ਹੈਗੀ ਆ ਸਪੈਸ਼ਲਿਸਟ ਹੀ ਪਰ ਬਹੁਤ ਮਾੜਾ ਹੋਇਆ ਬਹੁਤ
1: ਮਾੜੀ ਗੱਲ ਹੋਈ ਮਾੜੀ ਘਟਨਾ ਜੀ ਬਿਲਕੁਲ
0: ਹਾਂਜੀ
1: ਭੁਪਿੰਦਰ ਭਾਰਾਜੋਲ ਸਤਿ ਸ਼੍ਰੀ ਅਕਾਲ ਹੈ ਜੀ ਤੇ ਗੁਰੀਮਾਨ ਬਾਈ ਜੀ ਕਹਿੰਦੇ ਸੱਚੀ ਗੱਲ ਹੈ ਵੀਰ ਜੀ ਟਾਈਮ ਬਹੁਤ ਹੀ ਹੋ ਗਿਆ ਜੀ ਤੇ ਤੁਸੀਂ ਹੁਣ ਸਮਾਪਤੀ ਕਰ ਰੈਸਟ ਕਰੋ ਜੀ ਤੇ ਭੈਣ ਜੀ ਬਹੁਤ ਵਧੀਆ ਗੱਲ ਕਰਕੇ ਗਏ ਆ ਜੀ ਕਹਿੰਦੇ ਸ਼ੁਕਰੀਆ ਜੀ ਬਾਈ ਜੀ ਸਾਰੇ ਦੋਸਤਾਂ ਦਾ ਤੇ ਲਓ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਾਈ ਨੇਗੀ ਸਤਿ ਸ਼੍ਰੀ ਅਕਾਲ ਹੈ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਦੋਸਤੋ ਸਤਿ ਸ਼੍ਰੀ ਅਕਾਲ।

0: Doapa Radio Program The Start Every Saturday and Sunday New York Times
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ

0: ਮਤਲਬ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਫਰਾਈਡੇ ਵਾਲਾ ਆਖਰੀ ਦਿਨ ਹਫਤੇ ਦਾ ਹੁੰਦਾ ਤੇ ਜਿਸ ਦੇ ਵਿੱਚ ਤੁਹਾਡੇ ਨਾਲ ਸ਼ਾਮਲ ਆ ਦੋ ਸਵਾ ਦੋ ਘੰਟੇ ਕੋਸ਼ਿਸ਼ ਰਹੇਗੀ ਤੇ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਅੱਜ ਨਾਵਲ ਦੀ ਕਿਤਾਬ ਦੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਜਿਸ ਦੇ ਵਿੱਚ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਲੜੀ ਵਾਰਤਾ ਦੇ ਵਿੱਚ ਉਹਦਾ ਲੜੀਵਾਰ ਭਾਗ ਜਿਹੜਾ 11ਵਾਂ ਤੁਹਾਡੇ ਨਾਲ ਅੱਜ ਲਾਈਵ ਦੇ ਵਿੱਚ ਸਾਂਝਾ ਕਰਨ ਦੀ ਜਿਹੜੀ ਉਮੀਦ ਹੈ ਤੇ ਉਹਨੂੰ ਆਪਾਂ ਅੱਗੇ ਤੋਰਾਂਗੇ ਤੇ ਨਾਲ ਦੀ ਨਾਲ ਭਾਰਤੀ ਸਮੇਂ ਦੇ ਅਨੁਸਾਰ ਖਬਰਾਂ ਦੇਸ਼ ਵਿਦੇਸ਼ ਦੀਆਂ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ ਜੀ। ਭਾਰਤ ਦੇ ਵਿੱਚ ਰਾਤ ਦੇ ਆਪਣੇ 9:00 ਤੇ ਰਾਤ ਦੇ 39 ਹੋ ਗਏ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:09 ਦਾ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:09 ਘੜੀਆਂ ਦਰਸਾ ਰਹੀਆਂ ਨੇ ਤੇ ਯੂਰਪ ਦੇ ਵਿੱਚ ਸ਼ਾਮ ਦੇ 6:09 ਯੂਕੇ ਦੇ ਵਿੱਚ ਸ਼ਾਮ ਦੇ 5:09 ਨੇ। ਲਓ ਦੋਸਤੋ ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਅੱਜ ਦਾ ਵਿਚਾਰ ਤੇ ਤਵਾਰੀਖ 14 ਅਗਸਤ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਕਿ ਅੱਜ ਜੋ ਦੁਨੀਆਦਾਰੀ ਦੇ ਉੱਤੇ ਹੋ ਰਿਹਾ ਸਿਆਸਤ ਵਿਰਾਸਤ ਦੇ ਵਿੱਚ ਹੋ ਰਿਹਾ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਸਿਆਸਤ ਖੂਨ ਖਰਾਬੇ ਦੀ ਜੰਗ ਹੈ ਤੇ ਜੰਗ ਖੂਨ ਖਰਾਬੇ ਦੀ ਸਿਆਸਤ ਹੈ। ਇਹ ਜਿਹੜੀ ਲਿਖਤ ਹੈ ਆਪਣੇ ਮਾਊ ਜੇ ਤੁੰਗ ਉਹਨਾਂ ਨੇ ਬਹੁਤ ਵੱਡੇ ਸੰਘਰਸ਼ ਲੜੇ ਬਹੁਤ ਕੁਝ ਲਿਖਿਆ ਉਹਨਾਂ ਦੀ ਤੁੱਕ ਜਿਹੜੀ ਹੈ ਇਹ ਜ਼ਿਕਰ ਕਰਦੀ ਹੈ। ਇਸੇ ਤਰ੍ਹਾਂ 14 ਅਗਸਤ 1937 ਦੇ ਵਿੱਚ ਚੀਨ ਦੇ ਵੱਲੋਂ ਜਪਾਨ ਦੇ ਖਿਲਾਫ਼ ਜੰਗ ਦਾ ਐਲਾਨ ਕਰਤਾ ਸੀ ਤੇ 1945 ਦੇ ਵਿੱਚ ਜਪਾਨ ਦੇ ਵੱਲੋਂ ਅਮਰੀਕਾ ਅੱਗੇ ਹਥਿਆਰ ਸੁੱਟਣ ਦੇ ਉੱਤੇ ਦੂਜੀ ਵਿਸ਼ਵ ਜੰਗ ਜਿਹੜੀ ਖਤਮ ਹੋ ਗਈ ਸੀ। 1947 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਗੁਆਂਢੀ ਮੁਲਕ ਪਾਕਿਸਤਾਨ ਜਿਹੜਾ ਹੋਂਦ ਦੇ ਵਿੱਚ ਆਇਆ ਤੇ ਆਜ਼ਾਦੀ ਦਿਹਾੜਾ ਅੱਜ ਮਨਾ ਰਿਹਾ ਤੇ ਕੱਲ੍ਹ ਨੂੰ ਭਾਰਤ ਦੀ 15 ਅਗਸਤ 1947 ਦਾ ਦਿਨ ਹੈ ਤੇ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ। 1947 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਅੱਧੀ ਰਾਤ ਨੂੰ ਦੇਸ਼ ਵਾਸੀਆਂ ਦੇ ਨਾਂ ਆਜ਼ਾਦੀ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਸੀ ਤੇ 1973 ਚ ਪਹਿਲੀ ਚੈਂਪੀਅਨਸ਼ਿਪ ਇਨ ਐਥਲੈਟਿਕ ਸ਼ੁਰੂ ਹੋਈ ਤੇ 1986 ਦੇ ਵਿੱਚ ਵਿਰੋਧੀ ਲੀਡਰ ਬੈਨਜ਼ੀਰ ਭੁੱਟੋ ਗ੍ਰਿਫ਼ਤਾਰ ਕੀਤੀ ਗਈ। ਤੇ ਗੱਲ ਕਰਦਿਆਂ ਦੋਸਤੋ ਸ਼ੁਰੂਆਤ ਕਰਦਿਆਂ ਜਿੱਦਾਂ ਛਿੱਕਾ ਜ਼ੁਕਾਮ ਦਾ ਦੌਰ ਹੈ ਇਸ ਵਕਤ ਵੀ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤਬਦੀਲੀ ਦੇ ਨਾਲ ਨਾਲ ਜਿਹੜਾ ਸਿਹਤ ਵੀ ਨਸਾਜ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਨਚਲਾ ਜ਼ੁਕਾਮ ਹੋਰ ਸਾਰਾ ਸਿਲਸਿਲਾ ਚੱਲਦਾ ਪਰ ਭਾਰਤ ਦੇ ਵਿੱਚ ਜਦੋਂ ਦੇਖਦੇ ਹਾਂ ਜਾਂ ਪੰਜਾਬ 'ਚ ਦੇਖਦੇ ਹਾਂ ਕੁਝ ਜਿਹੜੇ ਵਹਿਮ ਭਰਮ ਨੇ ਜਿਵੇਂ ਕਿ ਬਿੱਲੀ ਰਸਤਾ ਕੱਟ ਜਾਂਦੀ ਹੈ ਜਾਂ ਕਿਤੇ ਜਾਣ ਤੋਂ ਪਹਿਲਾਂ ਤੁਸੀਂ ਛਿੱਕ ਮਾਰ ਦਿੰਦੇ ਹੋ ਜਾਂ ਪੌਣ ਦੇ ਵਿੱਚ ਨਹੀਂ ਜਾਣਾ ਇਸ ਤਰ੍ਹਾਂ ਦੇ ਵਹਿਮ ਭਰਮ ਜਿਹੜੇ ਨੇ ਉਹਨਾਂ ਦੇ ਬਾਰੇ ਥੋੜੀ ਜਿਹੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਦਰੁਸਤ ਕਰਾ ਦਿਓ। ਯੂਟਿਊਬ ਫੇਸਬੁੱਕ ਐਪ ਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ। ਵਹਿਮ ਭਰਮ ਛਿੱਕ ਜਾਂ ਨਿੱਛ ਮਾਰਨਾ ਇੱਕ ਮਾਰਨ ਵਾਲਾ ਜਿਹੜਾ ਬੰਦਾ ਇਸਨੂੰ ਇਕੱਲਾ ਹੋਵੇ ਤਾਂ ਉਸਦੇ ਬੁੱਲਾਂ ਦੇ ਉੱਤੇ ਆਪਣੇ ਆਪ ਹੀ ਮੁਸਕਰਾਹਟ ਜਿਹੜੀ ਆ ਜਾਂਦੀ ਹੈ ਜਿਵੇਂ ਮੇਰੇ ਮੂੰਹ ਦੇ ਉੱਤੇ ਆਈ ਹੈ ਜਿਵੇਂ ਹੁਣ ਗੱਲ ਸ਼ੁਰੂ ਕੀਤੀ ਹੈ ਤਾਂ ਜੇ ਉਸਦੇ ਕੋਲ ਕੋਈ ਬੈਠਾ ਹੋਵੇ ਜਾਂ ਖੜਾ ਹੋਵੇ ਜਾਂ ਲੰਮਾ ਪਿਆ ਹੋਵੇ ਤੇ ਉਹ ਕਹਿੰਦੇ ਆ ਕਿ ਕਿਸੇ ਪਿਆਰੇ ਨੇ ਤੁਹਾਨੂੰ ਯਾਦ ਕਰ ਦਿੱਤਾ ਤੇ ਫਿਨਲੈਂਡ ਦੇ ਵਿੱਚ ਕਹਿੰਦੇ ਆ ਕਿ ਮਤਲਬ ਕਿ ਤੁਸੀਂ ਮਤਲਬ ਕਿ ਸਿਹਤ ਤੁਹਾਡੀ ਤਬੀਅਤ ਦਰੁਸਤ ਹੈ ਇੱਦਾਂ ਕਹਿੰਦੇ ਆ। ਕਈ ਔਰਤਾਂ ਕਹਿਣਗੀਆਂ ਵਾਹਿਗੁਰੂ ਮੁੰਡੇ ਦੀ ਭੂਆ ਮਾਸੀ ਨੇ ਯਾਦ ਕੀਤਾ ਤੇ ਜੇ ਛਿੱਕਾ ਜ਼ਿਆਦਾ ਹੋਣ ਤਾਂ ਕਹਿ ਦਿੰਦੇ ਆ ਕਿ ਆ ਹੀ ਗਿਆ ਯਾਦ ਕਰਨ ਵਾਲਾ ਜ਼ੁਕਾਮ ਪਰ ਛੇ ਛਿੱਕ ਜੇਕਰ ਛਿੱਕ ਤੁਰਨ ਵੇਲੇ ਕਿਤੇ ਜਾਣ ਨੂੰ ਜਾਂ ਵੱਜ ਪਏ ਤਾਂ ਫਿਰ ਪੁਰਾਣੀਆਂ ਔਰਤਾਂ ਕਹਿੰਦੀਆਂ ਨੇ ਜਾਂ ਕਹਿੰਦੀਆਂ ਸਨ ਰੁਕ ਜਾਵੇ 2 ਮਿੰਟ ਬੈਠ ਜਾਂ ਆਪਣੀ ਜੁੱਤੀ ਝਾੜ ਲੈ। ਤੁਰਨ ਲੱਗੇ ਛਿੱਕ ਵੱਜਣ ਨੂੰ ਨੈਸ਼ ਸਮਝਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਹੁਣ ਕੰਮ ਨਹੀਂ ਬਣਨਾ ਜੇਕਰ ਤੁਰਨ ਸਮੇਂ ਹੋਰ ਕੋਈ ਛਿੱਕ ਮਾਰ ਦੇਵੇ ਤਾਂ ਤੁਰਨ ਵਾਲੇ ਦੇ ਮੱਥੇ ਦੇ ਉੱਤੇ ਤਿਊੜੀਆਂ ਪੈ ਜਾਂਦੀਆਂ ਸਨ ਤੇ ਜੇਕਰ ਕੰਮ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਤੇ ਅੱਜ ਵੀ ਤੁਰਨ ਲੱਗੇ ਛਿੱਕ ਕੋਈ ਮਾਰ ਦੇਵੇ ਤਾਂ ਉਸ ਵੱਲ ਜਿਹੜਾ ਬੜਾ ਹੀ ਮਾੜਾ ਵੇਖਿਆ ਜਾਂਦਾ ਮਾੜੀਆਂ ਨਜ਼ਰਾਂ ਨਾਲ ਰੁਕਣ ਦੇ ਨਾਲ ਭਾਵੇਂ ਬੱਸ ਲੰਘ ਜਾਵੇ ਜਾਂ ਅੱਗੇ ਮਿਲਣ ਵਾਲਾ ਵਿਅਕਤੀ ਚਲਿਆ ਜਾਵੇ ਵਹਿਮੀ ਲੋਕਾਂ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਕਿਹੜੀ ਛਿੱਕ ਕੰਮ ਵਿਗਾੜਨ ਵਾਲੀ ਹੈ ਤੇ ਕਿਹੜੀ ਯਾਦ ਕਰਨ ਵਾਲੀ ਹੁੰਦੀ ਹੈ ਤੇ ਕਿਹੜੀ ਕੰਮ ਬਣਾਉਣ ਵਾਲੀ ਹੁੰਦੀ ਹੈ। ਅਸੀਂ ਇਹ ਵੀ ਜਿਹੜਾ ਕਿਉਂ ਨਹੀਂ ਸੋਚਦੇ ਕਿ ਛਿੱਕ ਆਉਂਦੀ ਹੀ ਕਿਉਂ ਹੈ, ਇਹਦੇ ਪਿੱਛੇ ਕਾਰਨ ਕੀ ਹੈ। ਭਾਈ ਛਿੱਕ ਨਾ ਆਵੇ ਤਾਂ ਕਈ ਕੁਝ ਵਾਪਰ ਸਕਦਾ ਹੈ। ਅਸਲ ਦੇ ਵਿੱਚ ਪ੍ਰਦੂਸ਼ਣ ਹੋਣ ਦੇ ਕਾਰਨ ਸਾਹ ਲੈਣ ਦੇ ਸਮੇਂ ਧੂੜ ਮਿੱਟੀ ਜਿਹੜੀ ਕਣ ਹੈ ਸਰੀਰ ਅੰਦਰ ਜਿਹੜੇ ਚਲੇ ਜਾਂਦੇ ਆ ਤੇ ਉਸਨੂੰ ਫੇਫੜੇ ਜ਼ੋਰ ਲਾ ਕੇ ਜਿਹੜਾ ਅੰਦਰੋਂ ਬਾਹਰ ਕੱਢਦੇ ਨੇ ਤਾਂ ਉਸ ਵਕਤ ਜਿਹੜਾ ਛਿੱਕ ਆਉਂਦੀ ਹੈ। ਸੋ ਸਾਨੂੰ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਤੇ ਸਦੀਆਂ ਪੁਰਾਣੇ ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਤੋਂ ਮੁਕਤ ਹੋਣ ਦੇ ਲਈ ਵਿਗਿਆਨਕ ਸੋਚ ਜਿਹੜੀ ਹੈ ਅਪਣਾਉਣ ਸਮੇਂ ਦੀ ਜਿਹੜੀ ਪ੍ਰਮੁੱਖ ਜ਼ਰੂਰਤ ਜਿਹੜੀ ਸਮਝਣੀ ਚਾਹੀਦੀ ਹੈ। ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਬੱਚਿਆਂ ਦੀ ਥੋੜੀ ਜਿਹੀ ਗੀਤ ਸੰਗੀਤ ਦੀ ਤੇ ਉਸ ਤੋਂ ਬਾਅਦ ਰਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਬੱਚਿਆਂ ਨੂੰ ਕਲਾ ਤੇ ਕਹਾਣੀਆਂ, ਕਵਿਤਾਵਾਂ ਤੇ ਸੰਗੀਤ ਉਹਨਾਂ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਪਿਆਰ ਅਤੇ ਖਾਣੇ ਤੇ ਤਾਜ਼ੀ ਹਵਾ ਤੇ ਖੇਡ ਦੀ। ਜੇ ਤੁਸੀਂ ਕਿਸੇ ਬੱਚੇ ਨੂੰ ਚੰਗਾ ਖਾਣਾ ਨਾ ਦਿਓ ਤਾਂ ਬਹੁਤ ਛੇਤੀ ਇਸਦੇ ਬੁਰੇ ਪ੍ਰਭਾਵ ਜਿਹੜੇ ਦੇਖਣ ਨੂੰ ਮਿਲਦੇ ਨੇ ਤੇ ਜੇ ਤੁਸੀਂ ਬੱਚੇ ਨੂੰ ਤਾਜ਼ੀ ਹਵਾ ਤੇ ਖੇਡਣ ਤੋਂ ਵਾਂਝੇ ਰੱਖਦੇ ਹੋ ਤਾਂ ਵੀ ਇਸਦੇ ਨੁਕਸਾਨ ਦੇਖਣ ਨੂੰ ਮਿਲਦੇ ਨੇ, ਪਰ ਇੰਨੀ ਛੇਤੀ ਨਹੀਂ। ਜੇ ਕਿਸੇ ਬੱਚੇ ਨੂੰ ਪਿਆਰ ਨਾ ਮਿਲੇ ਭਾਵੇਂ ਇਸਦਾ ਮਾੜਾ ਪ੍ਰਭਾਵ ਸਾਲਾਂ ਬੰਦੀ ਵੀ ਨਾ ਦਿਖੇ ਪਰ ਹਮੇਸ਼ਾ ਦੇ ਲਈ ਰਹਿੰਦਾ ਹੈ, ਜ਼ਰੂਰ ਹੈ। ਪਰ ਜੇ ਕਿਸੇ ਬੱਚੇ ਦਾ ਜਿਹੜਾ ਕਲਾ, ਕਹਾਣੀਆਂ, ਕਵਿਤਾਵਾਂ ਜਾਂ ਸੰਗੀਤ ਦੇ ਨਾਲ ਵਾਹ ਨਾ ਪਵੇ ਤਾਂ ਇਸਦਾ ਨੁਕਸਾਨ ਸੌਖਿਆ ਨਹੀਂ ਦੇਖਿਆ ਜਾ ਸਕਦਾ, ਪਰ ਇਹ ਵਾਪਰ ਰਿਹਾ ਹੁੰਦਾ ਹੈ। ਦੇਖਣ ਨੂੰ ਅਜਿਹੇ ਬੱਚੇ ਆਮ ਬੱਚਿਆਂ ਵਾਂਗ ਸਰੀਰਕ ਤੌਰ ਦੇ ਉੱਤੇ ਤਾਂ ਸਿਹਤਮੰਦ ਲੱਗਦੇ ਹੈ, ਨੱਠਦੇ ਹੈ, ਭੱਜਦੇ ਹੈ, ਛਾਲਾਂ ਮਾਰਦੇ ਹੈ, ਤੈਰਦੇ ਹੈ, ਭੁੱਖਿਆਂ ਵਾਂਗ ਖਾਂਦੇ ਨੇ, ਬਾਕੀ ਬੱਚਿਆਂ ਵਾਂਗ ਰੌਲਾ ਪਾਉਂਦੇ ਨੇ ਤੇ ਬੱਚਿਆਂ ਵਾਲੇ ਹਰੇਕ ਕੰਮ ਕਰਦੇ ਨੇ, ਪਰ ਕਿਤੇ ਕੁਝ ਘਾਟ ਜ਼ਰੂਰ ਹੁੰਦੀ ਹੈ। ਇਹ ਜਿਹੜਾ ਸੱਚ ਹੈ ਕਿ ਕੁਝ ਲੋਕਾਂ ਦਾ ਵੱਡੇ ਹੁੰਦਿਆਂ ਕਲਾ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਪੈਂਦਾ, ਪਰ ਫਿਰ ਵੀ ਉਹ ਪੂਰਨ ਤੌਰ ਦੇ ਉੱਤੇ ਖੁਸ਼ ਹੁੰਦੇ ਨੇ, ਖੁਸ਼ਹਾਲ ਤੇ ਮੁੱਲਵਾਨ ਜ਼ਿੰਦਗੀ ਬਤੀਤ ਕਰਦੇ ਹੈ। ਤੇ ਜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਹੁੰਦੀਆਂ, ਤਸਵੀਰਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ, ਸੰਗੀਤ ਦੇ ਵਿੱਚ ਕੋਈ ਖਾਸ ਦਿਲਚਸਪੀ ਜਾਂ ਗੱਲ ਨਹੀਂ ਦੇਖਦੇ, ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ, ਉਹ ਚੰਗੇ ਗੁਆਂਢੀ ਹੁੰਦੇ ਨੇ ਤੇ ਚੰਗੇ ਨਾਗਰਿਕ ਵੀ, ਪਰ ਕੁਝ ਲੋਕ ਆਪਣੇ ਬਚਪਨ, ਜਵਾਨੀ ਜਾਂ ਇੱਥੋਂ ਤੱਕ ਕਿ ਬੁਢਾਪੇ ਦੇ ਵਿੱਚ ਕਿਸੇ ਪੜਾਅ ਦੇ ਉੱਤੇ ਕਿਸੇ ਅਜਿਹੇ ਜਿਹੜਾ ਤਜਰਬੇ ਦੇ ਵਿੱਚ ਉਹ ਗੁਜ਼ਰਦੇ ਹੈ ਜਿਸਦਾ ਕਦੇ ਉਹਨਾਂ ਨੇ ਸੁਪਨਾ ਵੀ ਨਹੀਂ ਲਿਆ ਹੁੰਦਾ ਤੇ ਉਹਨਾਂ ਵਾਸਤੇ ਓਨਾ ਹੀ ਜਿਹੜਾ ਅਜੂਬਾ ਲੱਗਦਾ, ਉਹਨਾਂ ਨੂੰ ਅਬੁੱਝ ਹੁੰਦਾ ਹੈ ਜਿੰਨਾ ਕਿ ਚੰਨ ਦਾ ਹਨੇਰਾ ਪਾਸਾ। ਇੱਕ ਪਾਸੇ ਰੋਸ਼ਨੀ ਹੈ ਤੇ ਦੂਸਰੇ ਪਾਸੇ ਹਨੇਰਾ, ਪਰ ਚੰਨ ਦੀ ਆਪਣੀ ਰੋਸ਼ਨੀ ਨਹੀਂ। ਪਰ ਇੱਕ ਦਿਨ ਉਹ ਰੇਡੀਓ ਉੱਪਰ ਕਿਸੇ ਨੂੰ ਕਵਿਤਾ ਪੜ੍ਹਦਿਆਂ ਸੁਣਦੇ ਨੇ ਜਾਂ ਕਿਸੇ ਅਜਿਹੇ ਖੁੱਲ੍ਹੀ ਖਿੜਕੀ ਵਾਲੇ ਘਰ ਦੇ ਕੋਲੋਂ ਲੰਘਦੇ ਹੈ ਜਿੱਥੇ ਕਿ ਕੋਈ ਪਿਆਨੋ ਵਜਾ ਰਿਹਾ ਹੈ ਜਾਂ ਕਿਤੇ ਕਿਸੇ ਦੀ ਘਰ ਦੀ ਕੰਧ ਦੇ ਉੱਤੇ ਕੋਈ ਚਿੱਤਰ ਦੇਖ ਲੈਂਦੇ ਨੇ ਤਾਂ ਉਹਨਾਂ ਨੂੰ ਬਹੁਤ ਤਿੱਬਰ ਪਰ ਬੜਾ ਸੁਖਾਵਾਂ ਜਿਹਾ ਕੋਈ ਅਹਿਸਾਸ ਹੁੰਦਾ ਹੈ ਜੋ ਕਿ ਉਹਨਾਂ ਨੂੰ ਬੇਸੁਰਤੀ ਜਿਹੀ ਹਾਲਤ ਦੇ ਵਿੱਚ ਲੈ ਜਾਂਦਾ ਹੈ। ਕਿਸੇ ਚੀਜ਼ ਨੇ ਹੁਣ ਤੱਕ ਉਹਨਾਂ ਨੂੰ ਇਸ ਅਹਿਸਾਸ ਦੇ ਲਈ ਤਿਆਰ ਹੀ ਨਹੀਂ ਕੀਤਾ ਹੁੰਦਾ। ਉਹਨਾਂ ਨੂੰ ਅਚਾਨਕ ਕਿਸੇ ਅਥਾਂ ਭੁੱਖ ਦਾ ਅਹਿਸਾਸ ਹੁੰਦਾ ਹੈ, ਅਜਿਹੀ ਭੁੱਖ ਜਿਸਦਾ ਉਹਨਾਂ ਨੂੰ ਕੁਝ ਪਲ ਜਿਹੜਾ ਪਹਿਲਾਂ ਚਿੱਤ ਚੇਤਾ ਵੀ ਨਹੀਂ ਹੁੰਦਾ ਸੀ ਜਾਂ ਰਹਿੰਦਾ ਜਾਂ ਚਾਹਤ ਨਹੀਂ ਸੀ ਉਸਨੂੰ ਖਾਣ ਦੀ, ਕਿਸੇ ਬਹੁਤ ਹੀ ਮਿੱਠੀ ਅਤੇ ਸਵਾਦਲੀ ਚੀਜ਼ ਦੀ ਅਜਿਹੀ ਭੁੱਖ ਜੋ ਬਸ ਦਿਲ ਹੀ ਜਿਹੜੀ ਤੋੜ ਕੇ ਰੱਖ ਦੇਵੇ, ਉਹ ਰੋਣ ਹਾਕੇ ਹੋ ਜਾਂਦੇ ਨੇ, ਉਹਨਾਂ ਨੂੰ ਉਦਾਸੀ ਘੇਰ ਲੈਂਦੀ ਹੈ, ਕਦੇ ਉਹ ਖੁਸ਼ ਹੁੰਦੇ ਨੇ ਤੇ ਕਦੇ ਇਕੱਲਾ ਮਹਿਸੂਸ ਕਰਦੇ ਹੈ। ਇਹ ਨਵਾਂ ਪਰ ਅਨੋਖਾ ਤਜਰਬਾ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਹੈ ਤੇ ਉਹ ਫਿਰ ਉਸ ਰੇਡੀਓ ਨੂੰ ਨੇੜਿਓਂ ਹੋ ਕੇ ਦੁਬਾਰਾ ਸੁਣਨ ਦੇ ਲਈ ਤੜਫਦੇ ਨੇ, ਉਸ ਖਿੜਕੀ ਦੇ ਬਾਹਰ ਭਟਕਦੇ ਰਹਿੰਦੇ ਨੇ ਜਾਂ ਆਪਣੀ ਅੱਖ ਉਸ ਚਿੱਤਰ ਤੋਂ ਪਰਾਂ ਨਹੀਂ ਕਰਦੇ, ਨਾ ਕਰ ਪਾਉਂਦੇ ਨੇ। ਉਹਨਾਂ ਨੂੰ ਇਸ ਚੀਜ਼ ਦੀ ਇੱਛਾ ਸੀ ਕਿ ਇੰਜ ਲੋੜ ਸੀ ਜਿਵੇਂ ਕਿਸੇ ਭੁੱਖੇ ਬੰਦੇ ਨੂੰ ਰੋਟੀ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਖਿਆਲ ਵੀ ਨਹੀਂ ਸੀ। ਇਹ ਇੱਕ ਬੱਚੇ ਦੇ ਲਈ ਵੀ ਉਂਝ ਵੀ ਹੈ ਜਿਸ ਦੀ ਲੋੜ ਹੁੰਦੀ ਹੈ ਕਿ ਸਬੱਬੀ ਉਸਦਾ ਕਿਸੇ ਸੰਗੀਤ, ਚਿੱਤਰ ਜਾਂ ਕਵਿਤਾ ਦੇ ਨਾਲ ਵਾਹ ਪੈ ਜਾਵੇ। ਜੇਕਰ ਇਹ ਮੌਕਾ ਨਾ ਬਣਦਾ ਹੋ ਸਕਦਾ ਸੀ ਜਾਂ ਹੋ ਸਕਦਾ ਕਿ ਉਹ ਉਹਨਾਂ ਦਾ ਵਾਹ ਇਸ ਦੇ ਨਾਲ ਕਲਾ ਕਹਾਣੀਆਂ ਆਦੀਆਂ ਦੇ ਨਾਲ ਅਨੁਵਾਦਕ ਕਦੇ ਨਾ ਪੈਂਦਾ ਤੇ ਉਹ ਆਪਣੀ ਜ਼ਿੰਦਗੀ ਜਿਹੜੀ ਸੀ ਸਾਰੀ ਜ਼ਿੰਦਗੀ ਅਣਜਾਣਿਆ ਹੀ ਇੱਥੋਂ ਰਹਿੰਦੇ, ਵਾਂਝੇ ਰਹਿੰਦੇ, ਸੱਭਿਆਚਾਰਕ ਭੁੱਖ ਦੀ ਸਥਿਤੀ ਦੇ ਵਿੱਚ ਕੱਢ ਦਿੰਦੇ। ਇਸ ਸੱਭਿਆਚਾਰਕ ਭੁੱਖਮਰੀ ਦਾ ਅਸਰ ਨਾ ਬਹੁਤਾ ਨਾਟਕੀ ਹੁੰਦਾ ਤੇ ਨਾ ਹੀ ਤੇਜ਼। ਇਸ ਦਾ ਪ੍ਰਭਾਵ ਵੀ ਆਸਾਨੀ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ, ਕੁਝ ਲੋਕ, ਚੰਗੇ ਲੋਕ, ਦਿਆਲੂ ਦੋਸਤ, ਦੂਜਿਆਂ ਦੀ ਮਦਦ ਕਰਨ ਵਾਲੇ ਨਾਗਰਿਕ ਇਸ ਤਜਰਬੇ ਨੂੰ ਕਦੇ ਵੀ ਹਾਸਲ ਨਹੀਂ ਕਰਦੇ। ਉਹ ਇਸ ਤੋਂ ਬਿਨਾਂ ਹੀ ਪੂਰਨ ਸੰਤੁਸ਼ਟ ਨੇ, ਉਹ ਇਸ ਤੋਂ ਬਿਨਾਂ ਹੀ ਬਿਨਾਂ ਵੀ ਭਰਪੂਰ ਜ਼ਿੰਦਗੀ ਜਿਉ ਰਹੇ ਹੁੰਦੇ ਹੈ। ਜੇਕਰ ਰਾਤੋ ਰਾਤ ਇਸ ਦੁਨੀਆਂ ਦੇ ਵਿੱਚੋਂ ਸਾਰੀਆਂ ਕਿਤਾਬਾਂ, ਸਾਰਾ ਸੰਗੀਤ, ਸਾਰੇ ਚਿੱਤਰ ਅਚਾਨਕ ਗਾਇਬ ਹੋ ਜਾਣ ਤੇ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਉਹਨਾਂ ਨੂੰ ਸ਼ਾਇਦ ਇਸ ਦਾ ਪਤਾ ਵੀ ਨਾ ਲੱਗੇ ਕਿ ਇਹ ਵਾਪਰ ਗਿਆ। ਪਰ ਇਹ ਭੁੱਖ ਬਹੁਤ ਸਾਰੇ ਬੱਚਿਆਂ ਦੇ ਵਿੱਚ ਹੁੰਦੀ ਹੈ। ਅਕਸਰ ਇਹ ਕਦੇ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਜਾਗੀ ਹੀ ਜਿਹੜੀ ਹੈ ਨਹੀਂ ਹੁੰਦੀ ਹੈ। ਦੁਨੀਆਂ ਦੇ ਹਰੇਕ ਹਿੱਸੇ ਦੇ ਵਿੱਚ ਕਿੰਨੇ ਹੀ ਬੱਚੇ ਜਿਹੜੇ ਅਜਿਹੇ ਹੁੰਦੇ ਹੈ ਜਿਹੜੇ ਕਿਸੇ ਅਜਿਹੀ ਚੀਜ਼ ਦੇ ਭੁੱਖੇ ਹੁੰਦੇ ਨੇ ਜੋ ਕਿ ਉਹਨਾਂ ਦੀ ਦਿਮਾਗ ਨੂੰ ਇਸ ਤਰ੍ਹਾਂ ਸੰਤੁਸ਼ਟ ਤੇ ਪ੍ਰਫੁੱਲਤ ਕਰਦੀ ਹੈ ਜੋ ਕਿ ਕਿਸੇ ਵੀ ਹੋਰ ਤਰੀਕੇ ਦੇ ਨਾਲ ਨਾ ਸੰਤੁਸ਼ਟ ਕੀਤਾ ਜਾ ਸਕਦਾ ਹੈ, ਨਾ ਕੀਤੀ ਜਾ ਸਕਦੀ ਹੈ ਤੇ ਨਾ ਹੋ ਸਕਦੀ ਹੈ। ਜਿਵੇਂ ਕਿ ਆਪਾਂ ਨੂੰ ਰੇਡੀਓ ਸੁਣਨ ਦਾ ਸ਼ੌਂਕ ਹੈ ਜਾਂ ਕਰਨ ਦਾ ਸ਼ੌਂਕ ਹੈ, ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਆਪਾਂ ਸਿੱਖਦੇ ਹਾਂ, ਗੱਲਾਂ ਕਰਦੇ ਹਾਂ। ਕਈਆਂ ਨੂੰ ਗੱਲਾਂ ਕਰਨ ਦਾ ਚੱਸ ਹੁੰਦਾ ਹੈ, ਕਈਆਂ ਨੂੰ ਗੱਲਾਂ ਸੁਣਾਉਣ ਦਾ ਚੱਸ ਹੁੰਦਾ ਹੈ, ਕਈਆਂ ਨੂੰ ਸੁਣਨ ਦਾ ਹੁੰਦਾ ਹੈ, ਉਹਦੇ ਵਿੱਚੋਂ ਵੀ ਕੁਝ ਨਾ ਕੁਝ ਉਹਨਾਂ ਨੂੰ ਲੱਭਦਾ ਹੈ। ਇਸੇ ਤਰ੍ਹਾਂ ਕਈਆਂ ਨੂੰ ਸੰਗੀਤ, ਕਿਸੇ ਨੂੰ ਸ਼ੋਰ ਸ਼ਰਾਬੇ ਵਾਲਾ, ਕਿਸੇ ਨੂੰ ਮਤਲਬ ਕਿ ਬਹੁਤ ਹੀ ਅਹਿਸਾਸ ਕਰਵਾਉਣ ਵਾਲਾ, ਸ਼ਬਦਾਂ ਨੂੰ ਤੋਲ ਨਾਪ ਕੇ ਜਿਹੜਾ ਗੀਤ ਸੰਗੀਤ ਹੁੰਦਾ ਹੈ ਉਹ ਸੁਣਨ ਦਾ, ਕਿਸੇ ਨੂੰ ਕਲਾਸੀਕਲ ਸੁਣਨ ਦਾ, ਕਿਸੇ ਨੂੰ ਤਬਲਾ ਹੀ ਬਹੁਤ ਵਧੀਆ ਲੱਗਦਾ ਹੈ, ਕਿਸੇ ਨੂੰ ਸਿਤਾਰ, ਕਿਸੇ ਨੂੰ ਬਾਂਸਰੀ, ਇਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਚੰਗਾ ਲੱਗਦਾ ਹੈ, ਕਿਸੇ ਨੂੰ ਚਿੜੀਆਂ ਦੀ, ਪੰਛੀਆਂ ਦੀ ਜਿਹੜੀ ਚਹਿਕ ਚਹਾਕ ਹੈ ਉਹ ਚੰਗੀ ਲੱਗਦੀ ਹੈ, ਕਿਸੇ ਨੂੰ ਕੁਦਰਤ ਚੰਗੀ ਲੱਗਦੀ ਹੈ। ਤੇ ਇਸੇ ਤਰ੍ਹਾਂ ਇਹ ਬੱਚੇ ਜਿਹੜੇ ਨੇ ਅਸੀਂ ਠੀਕ ਹੀ ਕਹਿੰਦੇ ਹਾਂ ਕਿ ਖਾਣਾ ਤੇ ਘਰ, ਸਿੱਖਿਆ ਤੇ ਸਿਹਤ ਸਹੂਲਤਾਂ ਦੀ ਪ੍ਰਾਪਤੀ ਹਰੇਕ ਬੱਚੇ ਦਾ ਹੱਕ ਹੈ ਤੇ ਸਾਨੂੰ ਇਹ ਵੀ ਸਮਝਣਾ ਨਾਲ ਚਾਹੀਦਾ ਹੈ ਕਿ ਸੱਭਿਆਚਾਰਕ ਤਜਰਬਾ ਵੀ ਹਰੇਕ ਬੱਚੇ ਦਾ ਹੱਕ ਹੈ। ਸਾਨੂੰ ਇਹ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਕਿ ਕਹਾਣੀਆਂ, ਕਵਿਤਾਵਾਂ, ਤਸਵੀਰਾਂ, ਸੰਗੀਤ ਤੋਂ ਬਿਨਾਂ ਵੀ ਸਾਡੇ ਬੱਚੇ ਭੁੱਖੇ ਰਹਿ ਸਕਦੇ ਨੇ ਜਾਂ ਰਹਿ ਜਾਣਗੇ। ਜਿਵੇਂ ਕਿ ਪਹਿਲੇ ਸਮਿਆਂ 'ਚ ਹੁੰਦਾ ਸੀ, ਔਰਤ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀ ਇਸ ਲਾਈਨ ਦੇ ਵਿੱਚ ਜਾਣ ਦੇ ਲਈ ਵੀ ਤੁਸੀਂ ਨਹੀਂ ਗੀਤ ਗਾ ਸਕਦੇ, ਔਰ ਬਹੁਤ ਸਾਰੇ ਐਸੇ ਸ਼ਬਦਾਂ ਦੇ ਨਾਲ ਜਿਹੜਾ ਉਹਨਾਂ ਨੂੰ ਦੁਰਕਾਰਿਆ ਜਾਂਦਾ ਸੀ। ਪਰ ਬਹੁਤ ਸਾਰੇ ਔਰਤਾਂ ਨੇ ਜਾਂ ਲੜਕਿਆਂ ਨੇ ਵੀ ਕਹਿ ਸਕਦੇ ਇਹਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ, ਉਹ ਸਫਲ ਵੀ ਹੋਏ, ਉਪਲਬਧੀਆਂ ਦੇ ਉੱਤੇ ਵੀ ਪਹੁੰਚੇ, ਬੜਾ ਵੱਡਾ ਨਾਮ ਵੀ ਕਮਾਇਆ ਇਹਨਾਂ ਚੀਜ਼ਾਂ ਦੇ ਵਿੱਚ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ। ਦੋਸਤੋ ਕੀ ਕਹਿੰਦੀਆਂ ਨੇ, ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਤੇ ਦੂਜੇ ਪਾਸੇ ਪਲਾਟਾਂ ਦੇ ਘਪਲੇ ਹੋ ਰਹੇ ਨੇ। ਪੰਜਾਬੀ ਬੇਬਾਕ ਨੇ ਜਾਂ ਫਿਰ ਬੇਲਗਾਮ ਨੇ। ਦੂਸਰੇ ਪਾਸੇ ਪੰਜਾਬੀਆਂ ਦੇ ਵਿੱਚ ਸਾਡੀ ਜਿਹੜੀ ਮਾਨਸਿਕਤਾ ਕਹਿ ਲਓ ਜਾਂ ਸਾਡੀ ਸੋਚਣ ਦੀ ਜਾਂ ਵਿਚਾਰਨ ਦੀ ਗੱਲ ਦੀ ਜਦੋਂ ਗੱਲ ਕਰਦੇ ਹਾਂ, ਉਸ ਤਰ੍ਹਾਂ ਦੇ ਬਾਤ ਪਾਉਂਦੇ ਹਾਂ ਜਾਂ ਇਹਨਾਂ ਮੁਲਕਾਂ ਦੇ ਵਿੱਚ ਦੇਖਦੇ ਹਾਂ ਰਹਿੰਦੇ ਹੋਏ ਕਿ ਇੱਥੇ ਵੱਡੀ ਤੋਂ ਵੱਡੀ ਗਲਤੀ ਵੀ ਹੋਵੇ ਤਾਂ ਉਹਨੂੰ ਮਾਫ਼ ਵੀ ਕਰ ਦਿੱਤਾ ਜਾਂਦਾ ਹੈ ਤੇ ਮੁੜ ਕੇ ਗਿਲਾ ਸ਼ਿਕਵਾ ਨਹੀਂ ਕੀਤਾ ਜਾਂਦਾ। ਪਰ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਉਹਨਾਂ ਨੇ ਮਾਫ਼ੀ ਵੀ ਦੇ ਦਿੱਤੀ, ਸਾਰਾ ਕੁਝ ਹੋ ਗਿਆ। ਪਰ ਕੁਝ ਲੋਕਾਂ ਦੇ ਵਿੱਚ, ਦਿਮਾਗ ਦੇ ਵਿੱਚ ਉਹ ਗੱਲਾਂ ਇਸ ਤਰ੍ਹਾਂ ਘਰ ਕਰ ਜਾਂਦੀਆਂ ਨੇ ਕਿ ਉਹਨਾਂ ਨੂੰ ਹੋਰ ਕੁਝ ਆਲਾ ਦੁਆਲਾ ਦਿਖਦਾ ਹੀ ਨਹੀਂ ਆ, ਜਿਵੇਂ ਘੋੜੇ ਦੇ ਜਿਹੜਾ ਅੱਖਾਂ ਦੇ ਉੱਤੇ ਜਿਹੜੇ ਉਹ ਖੋਪੇ ਲਾਏ ਹੁੰਦੇ ਆ ਕਿ ਉਹਨੂੰ ਸਿੱਧਾ ਹੀ ਦੇਖਦਾ ਹੈ, ਬਸ ਆਲਾ ਦੁਆਲਾ ਨਹੀਂ ਦੇਖਦਾ। ਕੁਝ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਵੀ ਹੁੰਦੀਆਂ। ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਹੈ, ਦੂਜੇ ਪਾਸੇ ਪਲਾਟ ਘਪਲੇ ਨੇ ਤੇ ਪੰਜਾਬੀ ਬੇਬਾਕ ਜਾਂ ਬੇਲਗਾਮ ਨੇ ਤੇ ਗੁਸਤਾਖੀ ਦੀ ਮਾਫ਼ੀ ਕਿਉਂ ਨਹੀਂ ਹੈ ਸਾਡੇ ਸੱਭਿਆਚਾਰ ਦੇ ਵਿੱਚ, ਜਾਂ ਇਹ ਸ਼ਬਦ ਸਾਡੇ ਡਿਕਸ਼ਨਰੀ ਦੇ ਵਿੱਚ ਕਿਉਂ ਨਹੀਂ ਜਿਹੜਾ ਲਿਆਂਦਾ ਜਾਂਦਾ, ਜਾਂ ਸੌਰੀ ਸਿਰਫ ਮੂੰਹ ਦੇ ਨਾਲ ਕਹਿ ਦਿੱਤਾ ਜਾਂਦਾ ਹੈ, ਦਿਲ ਤੋਂ ਦਿਮਾਗ ਤੋਂ ਕਿ ਸੱਚੀ ਹੀ ਅਸੀਂ ਮਾਫ਼ੀ ਮੰਗਦੇ ਹਾਂ ਤੇ ਉਸਨੂੰ ਫੀਲ ਕਿੱਦਾਂ ਕਰਦੇ ਹਾਂ ਜਾਂ ਕੀਤਾ ਜਾ ਸਕਦਾ, ਇਸ ਦੇ ਬਾਰੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਹਿੱਸਾ ਲੈ ਸਕਦੇ ਹੋ ਦੋਸਤੋ। ਤੇ ਲੋ ਫਿਰ ਗੱਲ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ, ਸਮਾਜ ਸੇਵਾ ਤੋਂ ਲੈ ਕੇ ਸਿੱਖਿਆ ਮਸਲਿਆਂ ਤੱਕ ਦਾ ਮੁੱਦਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ, ਅਦਾਲਤੀ ਫੈਸਲੇ, ਉਦਯੋਗਿਕ ਘੁਟਾਲੇ ਤੇ ਕੈਨੇਡਾ ਦੇ ਵਿੱਤੀ ਸੰਕਟ ਤੱਕ ਕਈ ਅਜਿਹੇ ਮੁੱਦੇ ਨੇ ਜੋ ਸੁਣਨ ਵਾਲੇ ਨੂੰ ਸਿਰਫ ਖ਼ਬਰਾਂ ਹੀ ਦਿਸਣਗੀਆਂ, ਪਰ ਉਹ ਸਾਡੇ ਰਹਿਣ ਸਹਿਣ ਦੇ ਉੱਤੇ ਜ਼ਰੂਰ ਜੜੀਆਂ ਨੇ। ਜਿੱਥੇ ਕਿਤੇ ਰਹੀਏ ਆਪਾਂ, ਕਿਸੇ ਵੀ ਖਿੱਤੇ 'ਚ ਰਹੀਏ, ਪ੍ਰਭਾਵ ਜ਼ਰੂਰ ਪਾਉਂਦੀਆਂ ਨੇ ਸਾਡੇ ਰੋਜ਼ਾਨਾ ਦੇ ਜ਼ਿੰਦਗੀ ਜਿਉਣ ਦੇ ਰੰਗ ਢੰਗ ਨੂੰ ਜਿਹੜਾ ਵਿਅਸਤ ਜ਼ਰੂਰ ਕਰਦੀਆਂ ਨੇ। ਸਵਾਲ ਦੇ ਕੇ ਜਾਂਦੀਆਂ ਨੇ ਸਾਨੂੰ ਕੁਝ ਨਾ ਕੁਝ ਸੋਚਣ ਦੇ ਲਈ, ਵਿਚਾਰਨ ਦੇ ਲਈ ਕਿ ਕਿਵੇਂ ਅਸੀਂ ਅੱਗੇ ਆਪਣੀ ਜ਼ਿੰਦਗੀ ਨੂੰ ਹੈਂਡਲ ਕਰਨਾ ਹੈ ਜਾਂ ਇਹਨਾਂ ਸਾਰੀਆਂ ਮੁਸੀਬਤਾਂ ਦੇ ਨਾਲ ਘੋਲ ਕੇ ਅੱਗੇ ਵਧਣਾ ਹੈ। ਕਿ ਅਸੀਂ ਸੱਚਮੁੱਚ ਆਪਣੇ ਸਮਾਜ, ਆਪਣੀ ਸਿਆਸਤ ਤੇ ਆਪਣੇ ਹੱਕਾਂ ਦੇ ਬਾਰੇ ਸੋਚ ਰਹੇ ਹਾਂ। ਇੱਕ ਪਾਸੇ ਤਾਂ 80 ਕਰੋੜ ਦੀ ਜਾਇਦਾਦ ਲੋਕ ਭਲਾਈ ਦੇ ਲਈ ਦਾਨ ਕਰਨ ਵਾਲਾ ਡਾਕਟਰ ਹੈ ਤੇ ਦੂਸਰੇ ਪਾਸੇ ਸੱਤਾ ਤੇ ਪ੍ਰਬੰਧ ਦੇ ਨਾਲ ਜੁੜੇ ਕਥਿਤ ਘਪਲਿਆਂ ਦੇ ਸਵਾਲ ਨੇ। ਸਾਬਕਾ ਜਥੇਦਾਰ ਦੇ ਘਰ ਬਾਹਰ ਗੋਲੀਬਾਰੀ ਹੋਈ ਤੇ ਅੰਬਾਲਾ ਦੇ ਵਿੱਚ ਸਿੱਖ ਸੰਗਤ ਤੇ ਕਾਰਵਾਈ ਤੇ ਬੰਦੀ ਸਿੰਘਾਂ ਦਾ ਮੁੱਦਾ ਤੇ ਸੁਖਬੀਰ ਬਾਦਲ ਤੇ ਹਮਲਾ, ਇਹ ਸਾਰੀਆਂ ਘਟਨਾਵਾਂ ਪੰਜਾਬ ਤੇ ਸਿੱਖ ਸਮਾਜ ਦੀ ਮੌਜੂਦਾ ਸਥਿਤੀ ਦੇ ਬਾਰੇ ਕਈ ਗੰਭੀਰ ਸਵਾਲ ਖੜੇ ਕਰਦੀਆਂ ਨੇ। ਤੇ ਆਓ ਫਿਰ ਜ਼ਿੰਦਗੀਨਾਮਾ ਦੇ ਵਿੱਚ ਅੱਗੇ ਵਧਦੇ ਹਾਂ ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਪੋਜ਼ਿਟਿਵ ਗੱਲ ਕਰਦੇ ਹਾਂ। ਐਸੇ ਲੋਕ ਵੀ ਨੇ ਸਮਾਜ ਦੇ ਵਿੱਚ ਜੋ ਸਮਾਜ ਸੇਵਾ ਦੀ ਅਨੋਖੀ ਮਿਸਾਲ ਬਣਦੇ ਹੈ। ਸੇਵਾ ਮੁਕਤ ਡਾਕਟਰ ਨੇ 80 ਕਰੋੜ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ। ਸਮਾਜ ਸੇਵਾ ਤੇ ਮਾਨਵਤਾ ਦੀ ਭਲਾਈ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕਰਦਿਆਂ ਹਮੀਰਪੁਰ ਦੇ ਵਿੱਚ ਇੱਕ ਬਹੁਤ ਹੀ ਪ੍ਰੇਰਣਾਦਾਇਕ ਮਾਮਲਾ ਸਾਹਮਣੇ ਆਇਆ। ਇੱਕ ਸੇਵਾ ਮੁਕਤ ਡਾਕਟਰ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲੋਕ ਭਲਾਈ ਦੇ ਲਈ ਲੇਖੇ ਲਾਉਂਦਿਆਂ ਕਰੋੜਾਂ ਰੁਪਏ ਦੀ ਜਾਇਦਾਦ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕਰਕੇ ਰੱਖ ਦਿੱਤੀ। ਅਸਧਾਰਨ ਮਿਸਾਲ ਪੇਸ਼ ਕਰਦਿਆਂ 77 ਸਾਲਾਂ ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਜਿੰਦਰ ਕੰਵਰ, ਉਨ੍ਹਾਂ ਨੇ ਡਾਕਟਰ ਰਾਧਾ ਕ੍ਰਿਸ਼ਨਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਹਮੀਰਪੁਰ ਨੂੰ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ, ਜਿਸਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ, ਦਾਨ ਕਰ ਦਿੱਤੀ ਹੈ। ਡਾਕਟਰ ਰਜਿੰਦਰ ਕੰਵਰ ਦਾ ਘਰ, ਜਿਸ ਨੂੰ ਉਨ੍ਹਾਂ ਨੇ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਦੇ ਵਿੱਚ ਤਬਦੀਲ ਕਰਨ ਦਾ ਜਿਹੜਾ ਪ੍ਰਸਤਾਵ ਦਿੱਤਾ ਹੈ। ਕੰਵਰ ਨੇ 2021 ਦੇ ਵਿੱਚ ਆਪਣੀ ਜਾਇਦਾਦ ਸਰਕਾਰ ਦੇ ਨਾਂ ਵਸੀਅਤ ਕਰ ਦਿੱਤੀ ਸੀ ਤੇ ਇੱਕ ਗਿਫਟ ਜਿਹੜਾ ਸੀਗਾ ਗਿਫਟ ਡਿਡ ਤਿਆਰ ਕਰਵਾ ਕੇ ਤਬਦੀਲੀ ਦੀ ਪ੍ਰਕਿਰਿਆ ਨੂੰ ਰਸਮੀ ਤੌਰ ਦੇ ਉੱਤੇ ਪੂਰਾ ਕਰ ਲਿਆ ਸੀ। ਜ਼ਮੀਨ ਦਾ ਇੰਤਕਾਲ 5 ਅਗਸਤ ਨੂੰ ਮੈਡੀਕਲ ਕਾਲਜ ਦੇ ਨਾਂ ਦਰਜ ਕੀਤਾ ਗਿਆ। ਕੰਵਰ, ਜਿਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ 33 ਸਾਲਾਂ ਤੋਂ ਵੱਧ ਸਮੇਂ ਤੱਕ ਜਿਹੜਾ ਸੇਵਾ ਨਿਭਾਈ ਤੇ ਹੁਣ ਮੈਡੀਕਲ ਕਾਲਜ ਦੇ ਨੇੜੇ ਨਾਂਦੋਨ ਦੇ ਜਿਹੜਾ ਜੋਲ ਸੱਪੜ ਵਿਖੇ ਜਿਹੜਾ ਪ੍ਰੈਕਟਿਸ ਕਰਦੇ ਨੇ ਤੇ ਗਰੀਬ ਤੇ ਲੋੜਵੰਦ ਜਿਹੜੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇਣਾ ਜਾਰੀ ਰੱਖ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਜਾਇਦਾਦ ਦਾਨ ਕਰਨ ਦਾ ਫੈਸਲਾ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਕੰਵਰ ਦੇ ਨਾਲ ਸਾਂਝੇ ਤੌਰ ਦੇ ਉੱਤੇ ਸਾਲਾਂ ਪਹਿਲਾਂ ਜਿਹੜਾ ਲਿਆ ਗਿਆ ਸੀ। ਕੋਈ ਬੱਚਾ ਨਾ ਹੋਣ ਕਾਰਨ ਜੋੜੇ ਨੇ ਜਿਹੜਾ ਸੀ ਸਹਿਮਤੀ ਜਤਾਈ ਸੀ ਕਿ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਸਮਾਜ ਦੀ ਭਲਾਈ ਦੇ ਲਈ ਵਰਤੀ ਜਾਣੀ ਚਾਹੀਦੀ ਹੈ। ਕ੍ਰਿਸ਼ਨਾ ਕੰਵਰ ਨੇ ਸਿੱਖਿਆ ਵਿਭਾਗ ਦੇ ਵਿੱਚ 32 ਸਾਲ ਸੇਵਾ ਕੀਤੀ। 2011 ਦੇ ਵਿੱਚ ਸਕੂਲ ਪ੍ਰਿੰਸੀਪਲ ਦੇ ਵਜੋਂ ਸੇਵਾ ਮੁਕਤ ਹੋਏ। ਦਾਨ ਕੀਤੀ ਗਈ ਜਾਇਦਾਦ ਦੇ ਵਿੱਚ ਲਗਭਗ 2112 ਵਰਗ ਮੀਟਰ ਜ਼ਮੀਨ ਤੇ ਬਣਿਆ ਘਰ, ਕਰੋੜਾਂ ਰੁਪਏ ਦੇ ਗਹਿਣੇ ਤੇ ਹੋਰ ਜਲ ਜਿਹੜੀ ਹੈ ਚੱਲ ਜਾਇਦਾਦ ਸ਼ਾਮਲ ਹੈ ਅਚੱਲ ਤੇ। ਕੰਵਰ ਨੇ ਪ੍ਰਸਤਾਵ ਦਿੱਤਾ ਹੈ ਕਿ ਇਸ ਘਰ ਨੂੰ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਨਾਮਕ ਬਿਰਧ ਆਸ਼ਰਮ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਉਨ੍ਹਾਂ ਨੇ ਆਪਣੇ ਅੰਗ ਵੀ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਪ੍ਰਣ ਲਿਆ ਹੈ। ਕੱਲ ਜਿਹੜਾ ਦੁਨੀਆਂ ਪੱਧਰ ਦੇ ਉੱਤੇ ਦਿਨ ਵੀ ਮਨਾਇਆ ਗਿਆ ਅੰਗ ਦਾਨ ਕਰਨ ਦਾ, ਆਪਣੀ ਬੋਡੀ ਨੂੰ ਦਾਨ ਕਰਨ ਦਾ। ਤੇ ਕੰਵਰ ਹੁਣਾਂ ਨੇ ਕਿਹਾ ਕਿ ਜ਼ਿੰਦਗੀ ਦੀ ਕਮਾਈ ਉਦੋਂ ਸਭ ਤੋਂ ਵਧੀਆ ਵਰਤੀ ਜਾਂਦੀ ਹੈ ਜਦੋਂ ਇਹ ਲੋੜਵੰਦਾਂ ਤੇ ਸੀਨੀਅਰ ਨਾਗਰਿਕਾਂ ਦੀ ਜਿਹੜੀ ਭੀੜ ਨੂੰ ਘੱਟ ਕਰਦੀ ਹੋਵੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹਰਿਆਣੇ ਦੇ ਨੇ ਵੈਟਰਨ ਡਾਕਟਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਕਦਮ ਨੂੰ ਕੁਰਬਾਨੀ ਅਤੇ ਲੋਕ ਸੇਵਾ ਦੀ ਇੱਕ ਮਿਸਾਲ ਜਿਹੜਾ ਦੱਸਿਆ ਹੈ ਤੇ ਦਰਜ ਕੀਤਾ ਹੈ। ਦੂਸਰੇ ਪਾਸੇ ਗੱਲ ਕਰੀਏ ਤਾਂ 80 ਕਰੋੜ ਦੀ, ਇੱਕ ਪਾਸੇ 80 ਕਰੋੜ ਚੰਗੇ ਕੰਮਾਂ ਚ ਲਾਇਆ ਤੇ ਦੂਸਰੇ ਪਾਸੇ 80 ਕਰੋੜ ਰੁਪਈਆ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਤੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰਦੇ ਹੋਏ ਜਿਹੜਾ 80 ਕਰੋੜ ਰੁਪਏ ਦੀ ਹੈਰੋਇਨ ਦੇ ਸਮੇਤ ਪੰਜਾਬ ਦਾ ਸ਼ੱਕੀ ਨਸ਼ਾ ਤਸਕਰ ਗੁਹਾਟੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਹੁਣਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੁਹਾਟੀ ਦੇ ਵਿੱਚ 80 ਕਰੋੜ ਰੁਪਏ ਦੀ ਹੈਰੋਇਨ ਸਮੇਤ ਇੱਕ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹ ਕਾਰਵਾਈ ਅਸਾਮ ਪੁਲਿਸ ਦੇ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ STF ਦੇ ਵੱਲੋਂ ਕੀਤੀ ਗਈ ਹੈ। ਸ਼ਰਮਾ ਹੁਣਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਕਿ ਜਿਹੜਾ ਅਸਾਮ ਹੈ ਉਹਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਦੇ ਟਿਕਾਣੇ ਦੇ ਉੱਤੇ ਛਾਪਾ ਮਾਰ ਕੇ 80 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਮਿਸ਼ਨ ਦੇ ਵਿੱਚ ਪੂਰੀ ਦ੍ਰਿੜਤਾ ਦੇ ਨਾਲ ਯੋਗਦਾਨ ਜਿਹੜਾ ਪਾਇਆ ਗਿਆ ਸੀ ਅਸਾਮ ਪੁਲਿਸ ਦੇ ਵੱਲੋਂ। ਤੇ ਇੱਕ ਐਸਟੀਐਫ ਅਧਿਕਾਰੀ ਨੇ ਦੱਸਿਆ ਕਿ ਇਹ ਛਾਪਾ ਨਸ਼ੇ ਦੇ ਸੌਦੇ ਦੇ ਬਾਰੇ ਇੱਕ ਖੁਫੀਆ ਸੂਚਨਾ ਦੇ ਆਧਾਰ ਦੇ ਉੱਤੇ ਮਾਰਿਆ ਗਿਆ। ਸਾਡੇ ਕੋਲ ਸੂਚਨਾ ਸੀ ਕਿ ਪੰਜਾਬ ਦਾ ਇਹ ਤਸਕਰ ਇੱਕ ਖੇਪ ਜੜੀ ਹੈ ਇਕੱਠੀ ਕਰਨ ਦੇ ਲਈ ਗੁਹਾਟੀ ਦੇ ਵਿੱਚ ਰੁਕਿਆ ਹੋਇਆ ਸੀ। ਇਸ ਦੇ ਆਧਾਰ ਦੇ ਉੱਤੇ ਅਸੀਂ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਮਨੀਪੁਰ ਤੋਂ ਇਹ ਖੇਪ ਪ੍ਰਾਪਤ ਕੀਤੀ ਸੀ ਜਿਸ ਨੂੰ ਐਸਟੀਐਫ ਨੇ ਹੁਣ ਉਸ ਅਪਾਰਟਮੈਂਟ ਦੇ ਵਿੱਚ ਰੱਖੇ ਇੱਕ ਬੈਗ ਦੇ ਵਿੱਚੋਂ ਬਰਾਮਦ ਕੀਤਾ ਜਿੱਥੇ ਉਹ ਰੁਕਿਆ ਹੋਇਆ ਸੀ। ਤੇ ਉਹਨਾਂ ਅੱਗੇ ਦੱਸਿਆ ਅਸੀਂ ਮਾਮਲਾ ਦਰਜ ਕਰ ਲਿਆ ਤੇ ਅਜੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ। ਅਗਲੀ ਇਸੇ ਤਰ੍ਹਾਂ ਹੀ ਅੱਗੇ ਵਧੀਏ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਦੇ ਘਰ ਬਾਹਰ ਗੋਲੀਬਾਰੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਉਹਨਾਂ ਨੇ ਵਾਹਨ ਦੇ ਉੱਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਹਨਾਂ ਦੇ ਵਾਹਨ ਤੋਂ ਉੱਪਰ ਜਿਹੜਾ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ। ਫਾਇਰਿੰਗ ਦੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਹੈ ਤੇ ਡਰਾਈਵਰ ਨੂੰ ਗੱਡੀ ਸਾਫ਼ ਕਰਨ ਵੇਲੇ ਇਸ ਬਾਰੇ ਪਤਾ ਲੱਗਿਆ ਜਦੋਂ ਗੱਡੀ ਦੇ ਵਿੱਚ ਗੋਲੀ ਫਸੀ ਹੋਈ ਦਿਖੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੇ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਸੀਸੀਟੀਵੀ ਜਿਹੜਾ ਕੈਮਰੇ ਚੈੱਕ ਕੀਤੇ ਤਾਂ 12 ਤਰੀਕ ਨੂੰ ਰਾਤ ਤਕਰੀਬਨ 11:40 ਦੇ ਉੱਤੇ ਇੱਕ ਆਵਾਜ਼ ਸੁਣਾਈ ਦਿੰਦੀ ਹੈ ਤੇ ਉੱਥੇ ਮੌਜੂਦ ਸੰਤਰੀ ਜਾਣੀ ਕਿ ਪਹਿਰੇਦਾਰ ਇਸ ਨੂੰ ਦੇਖਦਾ ਹੈ ਤੇ ਫੋਟੋਜ਼ ਦੇ ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਨੇ ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ ਜੋ ਚੌਂਕ ਦੇ ਵਿੱਚ ਆ ਕੇ ਫੋਨ ਦੇ ਉੱਤੇ ਗੱਲਬਾਤ ਕਰਦਾ ਹੈ ਤੇ ਗੇੜੇ ਦਿੰਦਾ ਹੈ। ਗਿਆਨੀ ਰਘਬੀਰ ਸਿੰਘ ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਨੂੰ ਪਹਿਲਾਂ ਕੋਈ ਵੀ ਥਰੈਟ ਕਾਲ ਜਿਹੜੀ ਸੀ ਧਮਕੀ ਭਰਿਆ ਫੋਨ ਨਹੀਂ ਆਇਆ। ਉਹਨਾਂ ਚਿੰਤਾ ਜ਼ਾਹਰ ਕਰਦਿਆਂ ਜ਼ਰੂਰ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਦੀ ਸਖ਼ਤੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਵੱਡਾ ਸਵਾਲੀਆ ਨਿਸ਼ਾਨ ਹੈ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਬੇਹੱਦ ਚਿੰਤਾਜਨਕ ਤੇ ਨਿੰਦਣਯੋਗ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਤੇ ਵੀ ਉਹਨਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਹਰ ਦਿਨ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਗੰਭੀਰ ਸਵਾਲ ਖੜੇ ਕਰਦੀਆਂ ਨੇ। ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਕਹਿੰਦੇ ਲਿਆਂਦਾ ਜਾਵੇ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਜੋ ਕਿ ਗਿਆਨੀ ਰਘਬੀਰ ਸਿੰਘ ਦੇ ਘਰ ਜਾਂਚ ਵਾਸਤੇ ਪੁੱਜੇ ਸਨ, ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਇਹ ਗੋਲੀ ਹਵਾ ਦੇ ਵਿੱਚ ਪਹਿਲਾਂ ਚਲਾਈ ਇੱਕ ਫਾਇਰ ਹੈ ਹਵਾ ਚ ਚਲਾਇਆ ਫਾਇਰ ਲੱਗਦਾ ਹੈ ਤੇ ਜੋ ਉੱਪਰ ਤੋਂ ਹੇਠਾਂ ਵੱਲ ਨੂੰ ਜਿਹੜੀ ਆਈ ਹੈ ਤੇ ਬੋਨਟ ਦੇ ਉੱਤੇ ਲੱਗੀ ਹੈ ਤੇ ਆਖਿਆ ਕਿ ਜੇ ਕਿਸੇ ਵੱਲੋਂ ਹਮਲੇ ਦੇ ਤਹਿਤ ਗੋਲੀ ਚਲਾਈ ਗਈ ਹੈ ਤਾਂ ਇਸਦਾ ਵੀ ਜਲਦ ਪਤਾ ਲਾਇਆ ਜਾਵੇਗਾ। ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੋਟੋਜ਼ ਦੇ ਵਿੱਚ ਦਿਖਾਈ ਦੇ ਰਹੇ ਸਕੂਟਰ ਸਵਾਰ ਸ਼ੱਕੀ ਵਿਅਕਤੀ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਤੇ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਅਗਲੇਰੀ ਪੁੱਛਗਿੱਛ ਜਿਹੜੀ ਹੈ ਕੀਤੀ ਜਾਵੇਗੀ। ਦੂਸਰੇ ਪਾਸੇ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ 15 ਅਗਸਤ ਨੂੰ ਕੱਲ੍ਹ ਨੂੰ ਕੀਤੇ ਜਾ ਰਹੇ ਰੋਸ ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਰਾਜਪਾਲ ਭਵਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੂਰਨ ਤੌਰ ਦੇ ਉੱਤੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਤੇ ਦੂਸਰੇ ਪਾਸੇ ਹਵਾਰਾ ਉਹਨਾਂ ਨੇ ਨਾ ਕਰਤੀ ਹੈ ਪੈਰੋਲ ਤੋਂ ਕਿ ਜੇ ਦੇਣੀ ਹੈ ਤਾਂ ਜਿੰਨਾ ਮੇਰਾ ਹੱਕ ਬਣਦਾ ਓਨੀ ਦਿਓ, ਇੱਕ ਦਿਨ ਦੀ ਜਾਂ 2 ਦਿਨ ਦੀ ਪੈਰੋਲ ਮੈਨੂੰ ਮਨਜ਼ੂਰ ਨਹੀਂ ਹੈ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਨਜ਼ਰ ਬੰਦ ਸਿੱਖ ਨੌਜਵਾਨ ਆਪਣੀਆਂ ਨਿਰਧਾਰਿਤ ਸਜ਼ਾਵਾਂ ਤੋਂ ਕਈ ਗੁਣਾ ਵੱਧ ਸਮਾਂ ਜੇਲ੍ਹਾਂ ਦੇ ਵਿੱਚ ਬਿਤਾ ਚੁੱਕੇ ਹੈ ਪਰ ਸਰਕਾਰ ਉਹਨਾਂ ਦੇ ਪ੍ਰਤੀ ਵਿਤਕਰਾ ਕਿਉਂ ਜਿਹੜਾ ਕਰ ਰਹੀ ਹੈ। ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿੜਾ ਸਮੇਤ ਕਈ ਸਿੱਖ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬਿਤਾ ਚੁੱਕੇ ਹੈ। ਉਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਹੇ ਜਾਣ ਮਗਰੋਂ ਵੀ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ਸਬੰਧੀ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਰਿਹਾ। ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਦੀ ਸਿਹਤ ਗੰਭੀਰ ਹੈ, ਜਿਸ ਦੇ ਮੱਦੇਨਜ਼ਰ ਭਾਈ ਹਵਾਰਾ ਦੇ ਲਈ ਪੈਰੋਲ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਂ ਅਤੇ ਪੁੱਤਰ ਦਾ ਰਿਸ਼ਤਾ ਬੇਹੱਦ ਨੇੜਤਾ ਵਾਲਾ ਹੁੰਦਾ ਹੈ ਤੇ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚੋਂ ਗੁਜ਼ਰ ਰਹੀ ਮਾਂ ਨੂੰ ਆਪਣੇ ਪੁੱਤਰ ਦੇ ਨਾਲ ਮਿਲਣ ਦੇ ਲਈ ਕੇਵਲ ਇੱਕ ਦਿਨ ਦੀ ਮੁਲਾਕਾਤ ਤੱਕ ਸੀਮਤ ਰੱਖਣ ਦੇ ਲਈ ਸ਼ਰਤਾਂ ਲਗਾਉਣੀਆਂ ਕਿਸੇ ਵੀ ਤਰ੍ਹਾਂ ਠੀਕ ਨਹੀਂ ਨੇ। ਸਰਕਾਰ ਨੂੰ ਲੰਮੇ ਅਰਸੇ ਬਾਅਦ ਆਪਣੀ ਮਾਤਾ ਨੂੰ ਮਿਲਣ ਦਾ ਮੌਕਾ ਦੇਣ ਦੇ ਲਈ ਮਨੁੱਖੀ ਆਧਾਰ ਦੇ ਉੱਤੇ ਜਿਹੜਾ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਹਮਦਰਦੀ ਭਰਿਆ ਫੈਸਲਾ ਲੈਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਮਾਮਲੇ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹੀ ਹੈ ਕਹਿੰਦੇ ਤੇ ਅੱਗੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ 15 ਅਗਸਤ ਨੂੰ ਮੋਰਚੇ ਵਾਲੀ ਥਾਂ ਤੋਂ ਗਵਰਨਰ ਹਾਊਸ ਤੱਕ ਕੀਤੇ ਜਾ ਰਹੇ ਮਾਰਚ ਦੀ ਸ਼੍ਰੋਮਣੀ ਕਮੇਟੀ ਪੂਰਨ ਹਮਾਇਤ ਕਰਦੀ ਹੈ ਤੇ ਇਸ ਸਬੰਧੀ ਪਹਿਲਾਂ ਹੋਈ ਮੀਟਿੰਗ ਚ ਵੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਪਹੁੰਚ ਕੇ ਮੋਰਚੇ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਸੀਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘ ਸਾਡਾ ਕੌਮੀ ਸਰਮਾਇਆ ਨੇ, ਜਿਨ੍ਹਾਂ ਨੇ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬਿਤਾਇਆ ਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਦਹਾਕਿਆਂ ਤੱਕ ਵਿਛੋੜੇ ਤੇ ਪੀੜ ਨੂੰ ਹੰਢਾਇਆ। ਇਸ ਲਈ ਬੰਦੀ ਸਿੰਘਾਂ ਦੇ ਮਾਮਲੇ ਨੂੰ ਕੇਵਲ ਕਾਨੂੰਨੀ ਪ੍ਰਕਿਰਿਆ ਤੱਕ ਸੀਮਤ ਕਰਨ ਦੀ ਬਜਾਏ ਮਨੁੱਖੀ ਤੇ ਸੰਵਿਧਾਨਕ ਪੱਖਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ। ਦੂਸਰੇ ਪਾਸੇ ਅੰਬਾਲਾ ਸਿੱਖ ਪ੍ਰੋਟੈਸਟ ਜਿਹੜਾ ਚੱਲ ਰਿਹਾ, ਜਥੇਦਾਰ ਦੇ ਵੱਲੋਂ ਅੰਬਾਲਾ ਵਿਖੇ ਧਰਨਾ ਦੇ ਰਹੀ ਜਿਹੜੀ ਹੈ ਸਿੱਖ ਸੰਗਤ ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਹਰਿਆਣਾ ਪੁਲਿਸ ਦੇ ਵੱਲੋਂ ਬੀਤੀ ਰਾਤ ਅੰਬਾਲਾ ਵਿਖੇ ਸ਼ਾਂਤਮਈ ਧਰਨੇ ਦੇ ਜਿਹੜੇ ਡੇਰੇ ਨੇ ਉਹਨਾਂ ਨੇ ਜਿਹੜਾ ਵੱਲੋਂ ਸ਼ਾਂਤਮਈ ਧਰਨੇ ਦੇ ਸਮੇਂ ਦੇ ਵਿੱਚ ਸਿੱਖ ਸੰਗਤ ਦੇ ਉੱਤੇ ਲਾਠੀਚਾਰਜ ਕਰਨ ਅਤੇ ਅਥਰੂ ਗੈਸ ਦੇ ਗੋਲੇ ਦਾਗਣ ਦੀ ਜਿਹੜੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਹਰਿਆਣਾ ਸਰਕਾਰ ਸਿੱਖ ਸੰਗਤ ਦੇ ਨਾਲ ਗੱਲਬਾਤ ਕਰ ਰਹੀ ਸੀ ਤੇ ਦੂਜੇ ਪਾਸੇ ਅਚਾਨਕ ਉਨ੍ਹਾਂ ਉੱਤੇ ਹਮਲਾ ਕਰਨਾ ਬੇਹੱਦ ਮੰਦਭਾਗਾ ਹੈ। ਇਹ ਦਿਆਂਪੂਰਨ ਕਾਰਵਾਈ ਨਹੀਂ ਹੈ। ਇਸ ਘਟਨਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਇਲਾਵਾ ਕਈ ਮੈਂਬਰ ਤੇ ਮੁਲਾਜ਼ਮ ਸਿੱਖ ਸੰਗਤਾਂ ਤੇ ਪੁਲਿਸ ਜਵਾਨ ਵੀ ਫੱਟੜ ਹੋਏ ਨੇ ਤੇ ਜਥੇਦਾਰ ਗੜਗੱਜ ਨੇ ਸ੍ਰੀ ਝੀਂਡਾ ਦੇ ਨਾਲ ਫੋਨ ਉੱਤੇ ਗੱਲਬਾਤ ਕਰਕੇ ਉਨ੍ਹਾਂ ਦੀ ਅਤੇ ਫੱਟੜ ਸਿੱਖਾਂ ਦੀ ਸਿਹਤ ਦਾ ਹਾਲ ਜਾਣਿਆ ਤੇ ਮੌਜੂਦਾ ਸਥਿਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਝੀਂਡਾ ਨੇ ਦੱਸਿਆ ਕਿ ਜਦੋਂ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਜਿਹੜਾ ਪੁਲਿਸ ਦੇ ਵੱਲੋਂ ਸਿੱਖ ਸੰਗਤ ਦੇ ਉੱਤੇ ਹਮਲਾ ਕਰਨ ਦਾ ਠੀਕ ਨਹੀਂ ਸੀਗਾ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇਹ ਮਾਮਲਾ ਬਹੁਤ ਤੇ ਸਹਿਜ ਦੇ ਉੱਤੇ ਸੂਝਬੂਝ ਦੇ ਨਾਲ ਗੱਲਬਾਤ ਦੇ ਰਾਹੀਂ ਹੱਲ ਹੋ ਜਾਣਾ ਸੀ। ਜਦੋਂ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਅਚਾਨਕ ਸਰਕਾਰ ਦੀ ਤਰਫੋਂ ਸਿੱਖਾਂ ਉੱਤੇ ਬਲ ਦੀ ਵਰਤੋਂ ਕਰਨਾ ਗਲਤ ਹੈ ਤੇ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹਾ ਕਿਉਂ ਹੋਇਆ। ਸਵਾਲ ਕੀਤਾ ਗਿਆ ਕਿ ਜਾਣ ਬੁੱਝ ਕੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਨੂੰ ਬਦਨਾਮ ਕਰਨ ਤੇ ਪੁਲਿਸ ਨੂੰ ਉਕਸਾਉਣ ਦੇ ਲਈ ਰਾਤ ਦੇ ਸਮੇਂ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਧਰਨੇ ਦੇ ਵਿੱਚ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਕਰਨਾ ਜਾਂ ਕਰਵਾ ਕੇ ਗਲਤ ਕਾਰਵਾਈਆਂ ਤਾਂ ਨਹੀਂ ਕੀਤੀਆਂ ਗਈਆਂ। ਇਸ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਜੇਕਰ ਉਨ੍ਹਾਂ ਨੇ ਸਮਾਂ ਰਹਿੰਦਿਆਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ 8ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਸੰਗਤ ਦੇ ਉੱਤੇ ਗੱਡੀ ਚੜਾਉਣ ਵਾਲੇ ਦੋਸ਼ੀਆਂ ਦੇ ਵਿਰੁੱਧ ਸਿੱਖ ਭਾਵਨਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਇਸ ਸਥਿਤੀ ਤੋਂ ਜਿਹੜਾ ਬਚਿਆ ਜਾ ਸਕਦਾ ਸੀ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਗੱਲ ਕੀਤੀ ਹੈ ਕਿ ਇਹ ਚਿੰਤਾ ਦੀ ਗੱਲ ਹੈ, ਜ਼ਾਹਰ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀ ਸਰਕਾਰ ਵੱਲੋਂ ਪੁਸ਼ਤ ਪਨਾਹੀ ਕਿਉਂ ਕੀਤੀ ਜਾਂਦੀ ਹੈ ਜੋ ਹਰ ਸਮੇਂ ਸਿੱਖਾਂ ਦੇ ਵਿਰੁੱਧ ਬੋਲਦੇ ਨੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰਦੇ ਐ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਗ੍ਰਿਫ਼ਤਾਰ ਕੀਤੇ ਨੌਜਵਾਨ ਤੁਰੰਤ ਜਿਹੜੇ ਰਿਹਾ ਕਰਨੇ ਚਾਹੀਦੇ ਐ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸੰਗਤ ਦੇ ਉੱਤੇ ਗੱਡੀ ਚੜਾ ਕੇ ਫੱਟੜ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਤੇ ਦੋਸਤੋ ਇੱਕ ਮੈਂ ਬੇਨਤੀ ਜ਼ਰੂਰ ਕਰ ਦੇਵਾਂ, ਡਾਕਟਰ ਮਲਕੀਤ ਸਿੰਘ ਪੱਟੀ ਜੀ ਵੀ ਕਾਲ ਕਰਦੇ ਸੀ ਤੇ ਰਾਜਨ ਸੈਣੀ ਸਾਹਿਬ ਵੀ ਕਾਲ ਕਰ ਰਹੇ ਨੇ। ਮੈਂ ਬਸ 5 ਮਿੰਟ ਤੱਕ ਤੁਹਾਡੀਆਂ ਕਾਲਾਂ ਲੈਣਾ ਜੀ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ, ਮੈਂ ਡਰਿਆ ਨਹੀਂ। ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਤੇ ਦੂਸਰੇ ਪਾਸੇ ਅੱਜ ਜਿਹੜਾ ਸੁਖਬੀਰ ਬਾਦਲ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ ਤੇ ਹਵਾਈ ਰਸਤੇ ਰਾਹੀਂ ਪੰਜਾਬ ਪਹੁੰਚੇ ਆ, ਪਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਜਿਹੜਾ 24 ਅਗਸਤ ਤੱਕ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ। ਜਾਨਲੇਵਾ ਜਿਹੜਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਬਾਦਲ ਹੁਣਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫਿਰਕੂ ਤਾਕਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ। ਹਮੇਸ਼ਾ ਲੋਕਾਂ ਦੇ ਲਈ ਖੜੇ ਰਹੇ ਤੇ ਕਿਹਾ ਕਿ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਖੁਸ਼ੀ ਦੇ ਨਾਲ ਰਹਿਣਾ ਚਾਹੀਦਾ। ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਮੇਰੇ ਤੇ ਦੋ ਵਾਰ ਕਹਿੰਦੇ ਪਹਿਲਾਂ ਵੀ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕਰ ਚੁੱਕੀਆਂ। ਜਦੋਂ ਵੀ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਨ੍ਹਾਂ ਨੇ ਫਿਰਕੂ ਸਦਭਾਵਨਾ ਤੇ ਸਾਰੇ ਧਰਮਾਂ ਦਾ ਸਤਿਕਾਰ ਬਣਾਈ ਰੱਖਿਆ ਤੇ ਇਨ੍ਹਾਂ ਤਾਕਤਾਂ ਨੇ ਇਕ ਸਾਲ ਪਹਿਲਾਂ ਵੀ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਹੁਣ ਫਿਰ ਜਿਹੜਾ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਦਾ ਮਿਸ਼ਨ ਪੰਜਾਬ ਦੇ ਵਿਚ ਹਾਲਾਤਾਂ ਤੇ ਕਾਬੂ ਪਾਉਣਾ ਤੇ ਸ਼ਾਂਤੀ ਭੰਗ ਕਰਨਾ ਹੈ, ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਵਜੋਂ ਮੈਂ ਕਦੇ ਵੀ ਕਾਮਯਾਬ ਨਹੀਂ ਹੋਣ ਦਿਆਂਗਾ। ਮੇਰੇ ਪਿਤਾ ਨੇ ਵੀ ਅਜਿਹਾ ਕਦੇ ਨਹੀਂ ਹੋਣ ਦਿੱਤਾ ਸੀ। ਦੋਵੇਂ ਵਾਰ ਜਿਹੜਾ ਉਨ੍ਹਾਂ ਨੇ ਮੇਰੇ ਤੇ ਸਭ ਤੋਂ ਪਵਿੱਤਰ ਸਥਾਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ, ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿਚ ਤੇ ਦੂਜੀ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ। ਮੈਂ ਹਮੇਸ਼ਾ ਆਖਿਆ ਹੈ ਕਿ ਜਿਸ ਵਿਅਕਤੀ ਦੀ ਰੱਖਿਆ ਸਰਬ ਸ਼ਕਤੀਮਾਨ ਗੁਰੂ ਕਰਦਾ ਹੈ, ਉਸਦਾ ਕੁਝ ਨਹੀਂ ਵਿਗੜ ਸਕਦਾ ਤੇ ਉਹ ਆਪਣੀ ਪੂਰੀ ਤਾਕਤ ਦੇ ਨਾਲ ਕੋਸ਼ਿਸ਼ ਕਰ ਲੈਣ, ਸਭ ਕੁਝ ਪਰਮਾਤਮਾ ਦੇ ਹੱਥ ਦੇ ਵਿਚ ਹੈ। ਦੇਸ਼ ਤੇ ਪੰਜਾਬ ਦੇ ਵਿਚ ਸ਼ਾਂਤੀ ਅਤੇ ਸਦਭਾਵਨਾ ਦੇ ਦੁਸ਼ਮਣਾਂ ਨੇ ਕਈ ਵਾਰ ਜਿਹੜਾ ਕੋਸ਼ਿਸ਼ ਕੀਤੀ ਹੈ, ਪਰ ਗੁਰੂ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਹੈ। ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿਚ ਜਿਹੜਾ ਸ਼ਹਿਰ ਦੇ ਵਿਚ ਇਕ ਜਿਹੜਾ ਹਸਪਤਾਲ ਤੋਂ ਸੁਖਬੀਰ ਬਾਦਲ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਦੁਹਰਾਇਆ ਉਨ੍ਹਾਂ ਨੇ ਕਿ ਮੈਂ ਉਦੋਂ ਵੀ ਨਹੀਂ ਡਰਿਆ ਸੀ ਤੇ ਮੈਂ ਹੁਣ ਵੀ ਨਹੀਂ ਡਰਦਾ। ਅਕਾਲੀ ਦਲ ਫਿਰਕੂ ਸਦਭਾਵਨਾ ਦੇ ਲਈ ਵਚਨਬੱਧ ਹੈ ਕਿਉਂਕਿ ਸਾਡੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਨੰਬਰ ਇਕ ਹੈ। ਆਖਿਰ ਚ ਉਹ ਕਹਿੰਦੇ ਆ ਕਿ ਸੱਜੇ ਹੱਥ ਦੇ ਉੱਤੇ ਸੱਟ ਲੱਗੀ ਸੀ ਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਉੱਤੇ ਜਿਹੜਾ ਹੱਥ ਤੇ ਤਿੰਨ ਟਾਂਕੇ ਲੱਗੇ ਆ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਜੋ ਪਹਿਲਾਂ ਦਸੰਬਰ 2024 ਦੇ ਵਿਚ ਅੰਮ੍ਰਿਤਸਰ ਚ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਜਿਹੜਾ ਹੋਏ ਹਮਲੇ ਤੋਂ ਵੀ ਬਚ ਨਿਕਲੇ ਸਨ ਤੇ ਘਟਨਾ ਵੇਲੇ ਨੰਦੇੜ ਸਾਹਿਬ ਦੇ ਵਿਚ ਮੌਜੂਦ ਸਨ। ਲੋ ਦੋਸਤੋ, ਅੱਗੇ ਵੱਧਦੇ ਆ ਤੇ ਇਕ ਗੱਲ ਕਰਦੇ ਆ ਵਿਦਿਆਰਥੀਆਂ ਦੀ, ਇਕ ਦੋ ਖ਼ਬਰਾਂ ਨੇ ਬਸ ਫਿਰ ਕਾਲਾ ਲੈਂਦੇ ਆ। ਨਲਸਰ ਦੇ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, BCI ਦੇ ਕੋਲ ਉਨ੍ਹਾਂ ਨੂੰ ਰੋਕਣ ਦਾ ਹੱਕ ਨਹੀਂ ਹੈ, CGI ਨੇ ਜਿਹੜਾ ਬਿਆਨ ਦਿੱਤਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਾਰ ਕੌਂਸਲ ਆਫ ਇੰਡੀਆ BCI ਦੇ ਉਸ ਸਰਕੂਲਰ ਦੇ ਉੱਤੇ ਸਖ਼ਤ ਰੁੱਖ ਅਪਣਾਇਆ ਜਿਸ ਦੇ ਵਿਚ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਲਸਾਰ ਯੂਨੀਵਰਸਿਟੀ ਆਫ਼ ਲਾਅ ਦੇ ਕਿਸੇ ਵੀ 226 ਦੇ ਬੈਂਚ ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਦਾਖਲਾ ਨਾ ਦੇਣ ਦੀ ਹਦਾਇਤ ਕੀਤੀ ਗਈ ਸੀ। ਕੋਰਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ, BCI ਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਚੀਫ਼ ਜਸਟਿਸ ਜਿਹੜੇ ਨੇ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ BCI ਦਾ ਇਸ ਮਾਮਲੇ ਦੇ ਵਿਚ ਕੋਈ ਦਖਲ ਨਹੀਂ ਹੈ ਕਿਉਂਕਿ ਉਹ ਮਾਮਲਾ ਉਨ੍ਹਾਂ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਹੈ। ਚੀਫ਼ ਜਸਟਿਸ ਜਿਨ੍ਹਾਂ ਦੇ ਨਾਲ ਬੈਂਚ ਦੇ ਵਿਚ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਵੀ ਸ਼ਾਮਲ ਸਨ, ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ। ਇਹ ਮੇਰੇ ਅਤੇ ਵਿਦਿਆਰਥੀਆਂ ਦੇ ਵਿਚਕਾਰ ਗੱਲਬਾਤ ਹੈ, ਉਹ BCI ਦਖਲ ਦੇਣ ਵਾਲੇ ਕੌਣ ਹੁੰਦੇ ਨੇ। ਇਸ ਜਿਹੜਾ ਇਹ ਟਿੱਪਣੀਆਂ BCI ਦੇ ਸਰਕੂਲਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੇ ਲਈ ਅਦਾਲਤ ਦੇ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈਆਂ। ਬੈਂਚ ਨੇ BCI ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਦੇ ਉੱਤੇ ਉਸਦਾ ਜਵਾਬ ਮੰਗਿਆ ਤੇ ਹੁਕਮ ਦਿੱਤਾ ਕਿ BCI ਜਾਂ ਕਿਸੇ ਹੋਰ ਸੂਬੇ ਦੀ ਬਾਰ ਕੌਂਸਲ ਦੇ ਵੱਲੋਂ ਨਲਸਾਰ ਦੇ ਵਿਦਿਆਰਥੀਆਂ ਜਾਂ ਜਿਹੜੇ ਨੇ ਫੈਕਲਟੀ ਦੇ ਵਿਰੁੱਧ ਕੋਈ ਵੀ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ ਤੇ BCI ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਸੰਬੰਧਤ ਸਰਕੂਲਰ ਵਾਪਸ ਲੱਗ ਚੁੱਕਿਆ ਤੇ ਇਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 2 ਹਫ਼ਤਿਆਂ ਬਾਅਦ ਤਫਸੀਲ ਦੇ ਨਾਲ ਤੈਅ ਕੀਤੀ ਹੈ। 13 ਅਗਸਤ ਨੂੰ ਜਿਹੜਾ ਸੀ BCI ਨੇ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅਗਲੇ ਹੁਕਮਾਂ ਤੱਕ ਨਲਸਾਰ ਯੂਨੀਵਰਸਿਟੀ ਆਫ਼ ਲਾਅ ਦੇ ਕਿਸੇ ਵੀ 226 ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਨਾਮਜ਼ਦ ਨਾ ਕਰਨ, ਪਰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦੇਖਣ ਤੋਂ ਬਾਅਦ ਕੁਝ ਘੰਟਿਆਂ ਦੇ ਅੰਦਰ ਹੀ ਇਹ ਹੁਕਮ ਜਿਹੜਾ ਵਾਪਸ ਲੈ ਲਿਆ ਗਿਆ ਸੀ। ਦੂਸਰੇ ਪਾਸੇ ਗੋਲਡਨ ਟੈਂਪਲ ਜਿਹੜਾ ਗੁਰਬਾਣੀ ਦਾ ਪ੍ਰਸਾਰ ਦੀ ਗੱਲ ਆਉਂਦੀ ਹੈ, ਦਿੱਲੀ ਹਾਈ ਕੋਰਟ ਵੱਲੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰ ਤੇ ਰੋਕ ਲਗਾਉਣ ਤੋਂ ਇਨਕਾਰ ਕਰਤਾ ਹੈ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੀ ਉਸ ਪਟੀਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਫੌਰੀ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰਤਾ ਜਿਸ ਦੇ ਵਿਚ ਇਕ ਨਿੱਜੀ ਚੈਨਲ ਨੂੰ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਤੋਂ ਗੁਰਬਾਣੀ ਦੇ ਕੀਰਤਨ ਤੇ ਪ੍ਰਸਾਰਣ ਨੂੰ ਦਿਖਾਉਣ ਤੇ ਉਤੋਂ ਜਿਹੜਾ ਰੋਕਣ ਦੀ ਮੰਗ ਕੀਤੀ ਗਈ ਸੀ। ਜਸਟਿਸ ਅਨੂਪ ਜੇ ਭਬਾਨੀ ਦੀ ਅਦਾਲਤ ਦੇ ਵਿਚ ਸੁਣਵਾਈ ਦੇ ਦੌਰਾਨ ਐਸ ਜੀ ਪੀ ਸੀ ਨੇ ਦਲੀਲ ਦਿੱਤੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਕਾਪੀ ਰਾਈਟ ਉਨ੍ਹਾਂ ਦੇ ਕੋਲ ਹੈ, ਜਿਸ ਨੂੰ ਉਨ੍ਹਾਂ ਨੇ ਉਨ੍ਹਾਂ ਦੇ ਆਪਣੇ ਹੀ ਯੂਟਿਊਬ ਚੈਨਲ ਅਤੇ ਇਕ ਹੋਰ ਟੀਵੀ ਚੈਨਲ ਦੇ ਉਤੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਤੇ ਕਮੇਟੀ ਦੀ ਮੁੱਖ ਸ਼ਿਕਾਇਤ ਇਹ ਸੀ ਕਿ ਗਲੈਕਟਿਕ ਟੈਲੀਵਿਜ਼ਨ ਨਾਮਕ ਨਿੱਜੀ ਚੈਨਲ ਜਿਹੜਾ ਉਨ੍ਹਾਂ ਦੇ ਪ੍ਰਸਾਰਣ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਤੇ ਕੁਝ ਸੈਕਿੰਡਾਂ ਦੀ ਜਿਹੜੀ ਹੈ ਦੇਰੀ ਦੇ ਨਾਲ ਗੁਰਬਾਣੀ ਦਾ ਪ੍ਰਸਾਰ ਕਰ ਰਿਹਾ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਗੁਰਬਾਣੀ ਇਕ ਸਹਾਇਕ ਅਤੇ ਸੰਗੀਤਕ ਰਚਨਾ ਹੈ ਜਿਸ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਗੀਤਕ ਰੂਪ ਦੇ ਵਿਚ ਗਾਇਆ ਜਾਂਦਾ ਹੈ। ਜੇਕਰ ਇਸ ਦੀ ਵਰਤੋਂ ਕਿਸੇ ਨੇਕ ਅਤੇ ਧਾਰਮਿਕ ਸਮਾਰੋਹ ਦੇ ਵਿਚ ਕੀਤੀ ਜਾਂਦੀ ਹੈ ਤਾਂ ਇਹ ਕਾਪੀਰਾਈਟ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਕਾਪੀਰਾਈਟ ਐਕਟ ਦੀ ਧਾਰਾ 52(1)(z)(a) ਦਾ ਜਿਹੜਾ ਹਵਾਲਾ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਧਾਰਮਿਕ ਸਮਾਰੋਹ ਦੇ ਦੌਰਾਨ ਸਾਹਿਤਿਕ ਨਾਟਕੀ ਜਾਂ ਸੰਗੀਤਕ ਰਚਨਾ ਦੀ ਪੇਸ਼ਕਾਰੀ ਕਰਨਾ ਕਾਪੀਰਾਈਟ ਦੀ ਉਲੰਘਣਾ ਨਹੀਂ ਹੈ। ਪਰ ਦੂਜੇ ਪਾਸੇ ਜਿਹੜਾ ਮਾਮਲਾ ਫਸਦਾ ਨਜ਼ਰ ਆਉਂਦਾ ਹੈ। ਲੋ ਦੋਸਤੋ, ਅੱਗੇ ਵਧਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਪੱਟੀ ਸਾਹਿਬ ਦਾ ਵੀ ਸਵਾਗਤ ਕਰਦੇ ਹਾਂ ਕੁਝ ਪਲਾਂ ਤੱਕ। ਤੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਐਡਵੋਕੇਟ ਰਾਜਨ ਸੈਣੀ ਜੀ। ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਲੰਘਿਆ ਹੋ ਜੀ
1: ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਪਹਿਲਾਂ ਤੁਸੀਂ ਖਬਰ ਕੀਤੀ ਜੀ ਕਿ 80 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਬੰਦੇ ਨੇ ਦਾਨ ਕੀਤੀ ਜੀ,
0: ਡਾਕਟਰ ਸਾਹਿਬ ਨੇ ਜੀ, ਬਿਲਕੁਲ ਰਿਟਾਇਰਡ ਹੋਏ ਨੇ
1: ਡਾਕਟਰ ਸਾਹਿਬ ਨੇ, ਹਾਂਜੀ, ਤੇ ਹਮੀਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ।
0: ਹਾਂਜੀ,
1: ਨਦੌਣ ਛੋਟਾ ਜਿਹਾ ਕਸਬਾ ਆ ਜੀ, ਜਿਦਾਂ ਮਤਲਬ ਸਾਡੇ ਆਦਮਪੁਰ ਹੈਗਾ,
0: ਬਿਲਕੁਲ
1: ਏਦਾਂ ਦਾ ਛੋਟਾ ਜਿਹਾ ਨਦੌਣ, ਤੇ ਜੌਲ ਜਿਹੜਾ ਹੈਗਾ ਉਹ ਕੈਂਪ ਆ ਸਰ ਉੱਥੇ ਆਰਮੀ ਦਾ।
0: ਠੀਕ ਹੈ ਜੀ।
1: ਹਾਂਜੀ, ਤੇ ਉਹਨਾਂ ਦੇ ਦੇਖੋ ਉਹਨਾਂ ਦੀ ਸੋਚ, ਉਹਨਾਂ ਨੇ ਬਿਰਧ ਆਸ਼ਰਮ ਜਿਹੜਾ ਹੈਗਾ ਆ ਬਣਾਇਆ, ਉਹਨਾਂ ਦੀ ਪੇਸ਼ਕਸ਼ ਕੀਤੀ ਆ, ਕਿਉਂਕਿ ਬੱਚਾ ਉਹਨਾਂ ਦਾ ਕੋਈ ਹੈ ਨੀ, ਉਹਨਾਂ ਨੇ ਬਿਰਧ ਆਸ਼ਰਮ ਤਾਂ ਬਣਾਉਣਾ ਹੈਗਾ ਆ ਜੀ। ਉਹ ਸੋਚ ਇਹ ਹੈਗੀ ਆ ਕਿ ਕਿਸੇ ਵੀ ਧਰਮ ਦਾ ਬੰਦਾ ਜਿਹੜਾ ਆ ਬਿਰਧ ਆਸ਼ਰਮ ਚ ਆ ਕੇ ਰਹਿ ਸਕਦਾ ਹੈ ਤੇ ਆਪਣੀਆਂ ਜਿਹੜੀਆਂ ਆ ਉਸੇ ਧਰਮ ਦੀਆਂ ਰੋਹ ਰੀਤਾਂ ਉਹਨੂੰ ਫੋਲੋ ਕਰ ਸਕਦਾ।
0: ਬਿਲਕੁਲ ਹੈ ਜੀ।
1: ਤੇ ਕਿਸੇ ਧਾਰਮਿਕ ਸਥਾਨ ਨੂੰ ਜੇ ਦਾਨ ਦੇ ਦਿੰਦੇ ਤੇ ਉਹ ਗੱਲ ਨਹੀਂ ਸੀ ਬਣਨੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜਾ ਆ ਚੈਰਿਟੀ ਹੋਣੀ ਸੀ, ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੀਜ਼ ਦਾ ਯੂਜ਼ ਕੀਤਾ
0: ਮੈਨੇਜ ਕੀਤਾ। ਬਿਲਕੁਲ ਹੈ ਜੀ, ਸੋਚ ਹੋਣੀ ਚਾਹੀਦੀ ਹੈ ਸਾਰੀ ਨਾਲੇ। ਬਿਲਕੁਲ ਹੈ ਜੀ,
1: ਬਿਲਕੁਲ ਜੀ। ਨਾਲੇ ਲਿਖਿਆ ਹੈ ਜੀ ਵੀ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭਜਨ ਸੇ ਦੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਦਾਨਕਾ ਜੇ ਕੁਛ ਕਰੀਏ ਦਾਨ।
0: ਦਾਨ ਕਿਆ ਬਾਤ ਹੈ।
1: ਸੋ ਡਾਕਟਰ ਸਾਹਿਬ ਨੇ ਤਾਂ ਆਪਣੇ ਹੱਥ ਸੁੱਚੇ ਕਰ ਲਏ
0: ਜੀ,
1: ਉਹਨਾਂ ਨੇ ਸਾਰੀ ਆਪਣੀ ਪ੍ਰੋਪਰਟੀ ਜਿਹੜੀ ਆ ਦਾਨ ਕਰਕੇ ਇੱਕ ਨੇਕ ਕਾਰਜ ਕੀਤਾ
0: ਜੀ।
1: ਇਹੋ ਜਿਹੇ ਬੰਦਿਆਂ ਤੋਂ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਜੀ। ਤੇ ਇਸੇ ਤਰੀਕੇ ਦੇ ਨਾਲ, ਕਿਉਂਕਿ ਮਾਨਵਤਾ ਦੀ ਸੇਵਾ ਜਿਹੜੀ ਹੈਗੀ ਆ ਉਹ ਅਸਲੀ ਧਰਮ ਆ
0: ਜੀ।
1: ਤੋ ਸੋ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਇੱਕ ਧਾਰਮਿਕ ਫਰਜ਼ ਜਿਹੜਾ ਆ ਉਹ ਪੂਰਾ ਕੀਤਾ ਤੇ ਇਨਸਾਨੀਅਤ ਦੀ ਸੇਵਾ ਕੀਤੀ, ਉਹਦੇ ਲਈ ਉਹ ਵਧਾਈ ਦੇ ਪਾਤਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਆ ਜੀ ਜੀ ਵੀ ਜਥੇਦਾਰ ਸਾਹਿਬ ਦੀ ਗੱਡੀ ਦੇ ਉੱਤੇ ਜਿਹੜਾ ਹੈਗਾ ਆ, ਕਹਿੰਦੇ ਬਾਹਰ ਗੋਲੀ ਦਾ ਕਵਰ ਮਿਲਿਆ ਹੈਗਾ ਆ ਜੀ, ਰੌਣ ਦਾ। ਹਾਂਜੀ, ਪਰ ਸਭ ਗੱਲ ਤਾਂ ਹੈਗੀ ਆ ਕਿ ਹਿੰਸਾ ਨੂੰ ਜਦੋਂ ਜਿਹੜਾ ਹੈਗਾ ਅਸੀਂ ਇਨਡਾਇਰੈਕਟਲੀ ਵੀ ਜਦੋਂ ਪ੍ਰਮੋਟ ਕਰਦੇ ਆ ਨਾ ਜੀ, ਉਹ ਇੱਕ ਦਿਨ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇਟ ਇਜ਼ ਓਨਲੀ ਬਰਡ ਇਟ ਯੂਜ਼ ਟੂ ਕਮ ਟੂ ਹੋਮ ਹੈ ਜੀ। ਜਦੋਂ ਦੇਖੋ ਮਤਲਬ ਜਦੋਂ ਆਪਾਂ ਕਿਸੇ ਦਾ ਗਲਤ ਕੰਮ ਜਿਹੜਾ ਆ ਉਹਨੂੰ ਆਪਣੇ ਸਵਾਰਥ ਵਾਸਤੇ ਵਡਿਆਉਂਦੇ ਆ ਨਾ ਜੀ, ਉਹ ਅਲਟੀਮੇਟਲੀ ਫਿਰ ਜਿਹੜਾ ਹੈਗਾ ਆ ਉਹ ਘਟਨਾ ਆਪ ਨਾਲ ਵੀ ਘਟ ਹੀ ਜਾਂਦੀ ਆ ਜੀ ਕਿਤੇ ਨਾ ਕਿਤੇ। ਜੋ ਇਸ ਕੱਲ ਸੁਖਵੀਰ ਬਾਦਲ ਹੋਣਾ ਤੇ ਹੋਏ ਅਟੈਕ ਤੋਂ ਬਾਅਦ
0: ਜੀ,
1: ਦੇਖੋ ਇਹਨਾਂ ਲੋਕਾਂ ਦੇ ਐਟੀਚਿਊਡ ਕੀ ਸੀਗੇ ਵੀ ਇਹਨਾਂ ਨੇ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਤਿੰਨ ਪ੍ਰਦਰਸ਼ਨਾਂ ਦੇ ਤੀਆਂ ਜੀ, ਇੱਕ ਪਾਸੇ ਜਿਹੜਾ ਆ ਵੀ ਹਾਂ ਜੀ ਬੰਦੇ ਨੇ ਜਿਹੜਾ ਆ ਉਹ ਬੇਅਦਬੀਆਂ ਦੇ ਰੋਹ ਦੇ ਵਿੱਚ ਜਿਹੜਾ ਆ ਉਹ ਹਮਲਾ ਕੀਤਾ ਜੀ, ਵੀ ਲੋਕ ਜਿਹੜੇ ਹੈਗੇ ਆ ਵੀ ਇਹਨਾਂ ਦੇ ਅਗੇਂਸਟ ਹੈਗੇ ਆ ਜੀ
0: ਜੀ।
1: ਕਾਰਨ ਤਾਂ ਇਹ ਹੈਗਾ ਆ ਕਿ ਇਹਦੀ ਵਿਦਾਊਟ ਐਨੀ ਕੰਡੀਸ਼ਨ ਨਿੰਦਿਆ ਹੋਣੀ ਚਾਹੀਦੀ ਸੀ ਜੀ,
0: ਬਿਲਕੁਲ ਹੈ ਜੀ,
1: ਕਿਉਂਕਿ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ, ਪੂਰਾ ਨੈਸ਼ਨਲ ਮੀਡੀਆ ਨੇ ਚੱਕਿਆ,
0: ਜੀ
1: ਪੂਰਾ ਬਾਹਰਲੀਆਂ ਜਿਹੜੇ ਹੈਗੇ ਆ ਮੀਡੀਆ ਉਹਨੇ ਇਹ ਗੱਲ ਚੱਕੀ ਜੀ।
0: ਬਕਾਇਦਾ ਮੋਦੀ ਸ਼ਾਹ ਮੋਦੀ ਜੀ ਨੇ ਤੇ ਅੱਜ ਅਮਿਤ ਸ਼ਾਹ ਉਹਨਾਂ ਨੇ ਫੋਨ ਦੇ ਉੱਤੇ ਗੱਲ ਕੀਤੀ ਹੈ ਜੀ।
1: ਆਪਾਂ ਮਤਲਬ 7-8 ਟਾਂਕੇ ਜਾਂ 2-3 ਟਾਂਕੇ ਕਹਿੰਦੇ ਸੀਗੇ,
0: ਜੀ
1: ਮਜੀਠੀਆ ਸਾਹਿਬ ਜੀ ਇੱਕ ਵੀਡੀਓ ਆਈ ਆ, ਉਹ ਕਹਿੰਦੇ ਮੈਂ ਆਪਣੀ ਭੈਣ ਜੀ ਨਾਲ ਗੱਲ ਕੀਤੀ,
0: ਜੀ
1: ਕਿਉਂਕਿ ਉਹ ਜਿਹੜੀ ਚੀਜ਼ ਹੈਗੀ ਸੀ ਨੁਕੀਲੇ ਹਥਿਆਰ ਜਿਹੜਾ ਮਾਰਿਆ ਹੈਗਾ ਆ, ਉਹ ਇੱਕ ਹੱਥ ਦੇ ਇੱਕ ਪਾਸਿਓਂ ਜਿਹੜਾ ਆ ਦੂਜੇ ਪਾਸੇ ਨੂੰ ਪਾਰ ਕਰ ਗਿਆ ਸੀ, ਤੇ 150 ਟਾਂਕਾ ਕਹਿੰਦੇ ਲੱਗਾ।
0: ਅੱਛਾ ਜੀ,
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹ ਸਰਜਰੀ ਹੋਈ ਆ ਇਸ ਤੇ,
0: ਜੀ
1: ਉਹ ਕਿਉਂਕਿ ਫਿਰ ਜਿਹੜਾ ਆ ਜਦੋਂ ਹਥਿਆਰ ਇੱਕ ਪਾਸਿਓਂ ਦੂਜੇ ਪਾਸੇ ਨਿਕਲ
0: ਹਾਂਜੀ
1: ਗਿਆ ਆ ਤੇ ਬਟ ਨੈਚੁਰਲ ਆ, ਫਿਰ ਉਹਦਾ ਨੁਕਸਾਨ ਤਾਂ ਜ਼ਿਆਦਾ ਹੋਇਆ ਹੋਣਾ ਜੀ।
0: ਹੋਇਆ ਹੋਣਾ ਜੀ, ਜੀ
1: ਹਾਂਜੀ, ਸੋ ਤੇ ਇਹ ਜਿਹੜਾ ਆ ਦੇਖੋ ਚਿਦੰਬਰਮ ਤੇ ਜਿਹਨੇ ਜੁੱਤੀ ਸਿੱਟੀ ਸੀ ਉਹਨੂੰ ਆਮ ਆਦਮੀ ਪਾਰਟੀ ਨੇ ਪੋਚ ਲਿਆ ਜੀ,
0: ਜੀ
1: ਉਹਨੂੰ MLA ਬਣਾ ਤਾ, ਟਿਕਟ ਦੇ ਦਿੱਤੀ ਜੀ,
0: ਜੀ
1: ਜਦੋਂ ਇਨਡਾਇਰੈਕਟਲੀ ਤੁਸੀਂ ਉਹਨਾਂ ਨੂੰ ਰਿਵਾਰਡ ਕਰੀ ਜਾਓਗੇ ਤੇ ਫਿਰ ਜਿਹੜਾ ਆ ਇਹ ਇੱਕ ਨਾ ਇੱਕ ਦਿਨ ਜਿਹੜਾ ਆ ਇਹ ਚੀਜ਼ਾਂ ਆਪਣੇ ਨਾਲ ਵੀ ਵਾਪਰਨੀਆਂ ਜੀ।
0: ਜੀ
1: ਅੱਜ ਤਾਂ ਜਿਹੜਾ
0: ਜੀ
1: ਹੈਗਾ ਆ ਜਦੋਂ ਸੱਤਾ ਪਾਰਟ ਹੁੰਦੀ ਆ ਕੋਲ ਜੀ, ਉਦੋਂ ਤਾਂ ਸਿਕਿਉਰਿਟੀਆਂ ਦਾ ਤਾਮ ਝਾਮ ਇੰਨਾ ਹੁੰਦਾ ਕਿ ਆਮ ਬੰਦਾ ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕਦਾ,
0: ਜੀ
1: ਤੇ ਜਦੋਂ ਜਿਹੜਾ ਹੈਗਾ ਆ ਸੱਤਾ ਚੱਲ ਜਾਂਦੀ ਆ ਤੇ ਫੇਰ ਭਾਵੇਂ ZPlus ਸਿਕਿਉਰਿਟੀ ਹੋਵੇ ਤੇ ਚਾਹੇ ਜਿਹੜੀ ਮਰਜ਼ੀ ਹੋਵੇ ਜੀ,
0: ਜੀ
1: ਅਲਟੀਮੇਟਲੀ ਬੰਦੇ ਦੇ ਜਿਹੜੇ ਆ ਪ੍ਰਾਈਵੇਟ ਪਲ ਜਿਹੜੇ ਆ ਉਹ ਕੈਦ ਹੋ ਹੀ ਜਾਂਦੇ ਹੈਗੇ ਆ, ਤੇ ਉੱਥੇ ਜਿੱਥੇ ਮੌਕਾ ਮਿਲਦਾ ਆ ਤੇ ਦੂਜੇ ਬੰਦੇ ਅਚੀਵ ਕਰ ਜਾਂਦੇ ਆ ਜੀ।
0: ਜੀ ਪਰ ਸੈਂਜ ਸਾਹਿਬ ਜੋ ਕੁਝ ਹੋ ਰਿਹਾ ਮੈਂ ਸੋਚਦਾ ਪਿਆ ਸੀ, ਚਲੋ ਕੱਲ ਮੈਂ ਪ੍ਰੋਗਰਾਮ ਨਹੀਂ ਕਰ ਪਾਇਆ, ਕੁਝ ਰੁਝਾਨ ਸੀਗੇ ਆਪਣੇ ਨਿੱਜੀ, ਤੇ ਮੈਂ ਸੋਚਦਾ ਸੀ ਇਸ ਮਸਲਿਆਂ ਦੇ ਉੱਤੇ ਵੀ ਕਿ ਹਰ ਕੋਈ ਮੀਡੀਆ ਵੀ ਜਾਂ ਇਹਨੂੰ ਪੋਲੀਟਿਕਸ ਦੇ ਨਾਲ ਵੀ ਲਾਉਂਦੇ ਆ ਜਾਂ RSS ਦੇ ਨਾਲ ਵੀ ਜੋੜਦੇ ਆ, ਉਹਨਾਂ ਚੋਂ ਮੈਂ ਵੀ ਸ਼ਾਮਿਲ ਆ, ਮਤਲਬ ਕਿ ਇੱਦਾਂ ਸੋਚਦੇ ਆ ਸੀ, ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕੀ ਜ਼ਰੂਰਤ ਹੈ, ਜਦ ਇੱਦਾਂ ਦੇ ਲੋਕ ਸਾਡੇ ਵਿੱਚ ਆਪਣੇ ਦੇ ਵਿੱਚ ਹੀ ਸ਼ਾਮਿਲ ਨੇ, ਬਹੁਤ ਸਾਰੇ ਐਸੇ ਧੜੇ ਨੇ ਇੱਕ ਦੂਸਰੇ ਦੇ ਨਾਲ ਸਹਿਮਤ ਨਹੀਂ ਨੇ। ਜਾਂ ਮੈਂ ਇਹ ਵੀ ਚੀਜ਼ ਸੋਚ ਰਿਹਾ ਸੀ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਇੱਕ ਸਾਡੀ ਮਾਨਸਿਕਤਾ ਹੈ ਜਾਂ ਬਹੁਤ ਸਾਰੇ ਕੈਟਾਗਰੀ ਦੇ ਖਿੱਤਿਆਂ ਦੇ ਲੋਕ ਵੱਸਦੇ ਆ ਜਿੱਥੇ, ਜਦੋਂ ਉਹਨਾਂ ਦੇ ਵੱਲ ਝਾਤ ਮਾਰਦੇ ਆ, ਉਹਨਾਂ ਦੀ ਸਾਈਕੋਲੋਜੀ ਦੇਖਦੇ ਆ ਕਿ ਸਾਡੇ ਵਿੱਚ ਹੀ ਕਾਹਤੋਂ ਆ, ਮਤਲਬ ਕਿ ਸੌਰੀ ਨਹੀਂ ਮੰਗਣੀ ਚਾਹੁੰਦੇ, ਜੇ ਸੌਰੀ ਮੰਗ ਵੀ ਲੈਂਦੇ ਹਾਂ ਸਿਰਫ ਅਸੀਂ ਉਹ ਮੂੰਹ ਤੋਂ ਕਹਿੰਦੇ ਆ, ਪਰ ਅੰਦਰ ਜਿਹੜੀ ਉਹ ਖਾਰ ਜਿਹੜੀ ਆ ਉਸੇ ਤਰ੍ਹਾਂ ਬਰਕਰਾਰ ਹੈ। ਜਾਂ ਗੁਰੂ ਸਾਹਿਬ ਦੇ ਜਿਹੜੇ ਸਥਾਨ ਨੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਕਹਿੰਦੇ ਹਾਂ, ਸਾਰੇ ਕਹਿੰਦੇ ਆ ਕਿ ਸਤਿਕਾਰ ਵੀ ਹੈ ਤੇ ਉਹਦਾ ਮਾਣ ਵੀ ਕਰਦੇ ਆ, ਉਹਦੀ ਮੰਨਦੇ ਵੀ ਆ, ਪਰ ਦਿਖਦਾ ਹੈ ਕੋਈ ਮੰਨਦਾ, ਫਿਰ ਇਹ ਵਾਪਰ ਕਿਉਂ ਰਿਹਾ? ਫਿਰ ਉਹ ਤਾਂ ਉੱਥੇ ਵੀ ਸਵਾਲ ਕੁਐਸਚਨ ਮਾਰਕ ਲੱਗ ਜਾਂਦਾ, ਫਿਰ ਤਾਂ ਅਕਾਲ ਤਖ਼ਤ ਸਾਹਿਬ ਨੂੰ ਵੀ ਨਹੀਂ ਕੋਈ, ਏਦਾਂ ਦੇ ਲੋਕ ਫਿਰ ਮੰਨਦੇ ਹੀ ਨਹੀਂ, ਉਹ ਪਹਿਰਾਵਾ ਪਾ ਕੇ ਬਸ ਆਪਣੀ ਹੀ ਜੋ ਉਹ ਕਹਿ ਸਕਦਾ ਕਿ ਰੂੜੀਵਾਦੀ ਸੋਚ ਹੈ ਉਹਨੂੰ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ।
1: ਪਾਨੀ ਸਾਹਿਬ ਇਹਦੇ ਵਿੱਚ ਸ਼ੱਕ ਕੋਈ ਨੀ ਵੈਸੇ ਇਸ ਗੱਲ ਦੇ ਵਿੱਚ ਜੋ ਤੁਸੀਂ ਕਿਹਾ ਹੈਗਾ,
0: ਜੀ
1: ਉਹਦਾ ਕਾਰਨ ਆ ਜੀ ਕਿ ਮਨੁੱਖ ਦੇ ਜਿਹੜਾ ਵਿਵਹਾਰ ਆ ਨਾ ਜੀ ਉਹ ਤੈਅ ਕਰਦੀਆਂ ਤਿੰਨ ਚੀਜ਼ਾਂ,
0: ਜੀ
1: ਪਹਿਲੀ ਉਹਦੀ ਐਜੂਕੇਸ਼ਨ, ਦੂਜੀ ਉਹਦੀ ਸੰਗਤ ਤੇ ਤੀਜੀ ਉਹਦੀ ਬਰੋਟਅਪ।
0: ਜੀ
1: ਹੁਣ ਸਾਡੇ ਜਿਹੜੇ ਹੈਗੀ ਆ ਕਿ ਜਦੋਂ ਅਸੀਂ ਅਸੀਂ ਬੇਸਿਕਲੀ ਲੋਕ ਨਾ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਬੰਦੇ ਆ ਜੀ,
0: ਬਿਲਕੁਲ ਹੈ ਜੀ,
1: ਅਸੀਂ ਹਿੰਸਕ ਪ੍ਰਵਿਰਤੀ ਦਾ ਸਤਿਕਾਰ ਕਰਦੇ ਆ ਜੀ।
0: ਜੀ
1: ਹੁਣ ਜਿੰਨੇ ਕੁ ਬੰਦੇ ਜਿਹੜੇ ਹੈਗੇ ਆ ਸੁਖਬੀਰ ਬਾਦਲ ਹੋਣਾ ਨਾਲ ਸਹਿਮਤੀ ਰੱਖਦੇ ਹੁੰਦੇ ਆ ਹੋਣਗੇ, ਉਹ ਤੋਂ ਵੱਧ ਬੰਦੇ ਤਾਂ ਉਸ ਬੰਦੇ ਨਾਲ ਸਹਿਮਤੀ ਰੱਖਣ ਲੱਗ ਪਏ ਹੈਗੇ ਆ ਜੀ, ਵੀ ਹਾਂ ਇਸ ਬੰਦੇ ਨੇ ਬੜਾ ਵੱਡਾ ਕੰਮ ਕਰ ਦਿੱਤਾ ਜੀ ਇਸ ਤਰੀਕੇ ਨਾਲ। ਜਦ ਕਿ ਹੋਣਾ ਕੀ ਚਾਹੀਦਾ ਹੈਗਾ, ਇਸ ਚੀਜ਼ ਨੂੰ ਕੰਡੈਮ ਹੋਣਾ ਚਾਹੀਦਾ ਸੀ ਸਾਰੇ ਪਾਸਿਓਂ।
0: ਮੈਂ ਇੱਕ ਇੱਕ ਨਾ ਸੈਣੀ ਸਾਹਿਬ ਦੇ ਨਾਲ ਗੱਲ ਹੋਰ ਜੋੜਦਾ ਕਿ ਮੈਂ ਪ੍ਰੋਗਰਾਮ ਦੇਖਦਾ ਸੀ, ਮਤਲਬ ਕਿ ਉਹ ਆਪਣੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਪ੍ਰੋਗਰਾਮ ਆ, ਉਹ ਮਤਲਬ ਕਿ ਉਹ ਉੱਥੇ ਕਿ ਉਹਨਾਂ ਕੋਲ ਜੇ ਕੋਈ ਗਲਤ ਹੋ ਜਾਂਦਾ ਤਾਂ ਕੁਰਾਨ ਸ਼ਰੀਫ ਦੀ ਉਹ ਆਪਣੀ ਸਹੁੰ ਚੱਕਦੇ ਆ ਜਾਂ ਉਸੇ ਆਧਾਰ ਦੇ ਉੱਤੇ ਉਹ ਆਪਣਾ ਫੈਸਲਾ ਕਰ ਦਿੰਦੇ ਆ, ਚਾਹੇ ਜਿੱਦਾਂ ਮਰਜ਼ੀ ਅਪਰਾਧ ਹੋਇਆ ਵੇ, ਜਦੋਂ ਉਹਨਾਂ ਨੇ ਕਹਿ ਦਿੱਤਾ ਭਈ ਹਾਂ ਕੁਰਾਨ ਤੋਂ ਅਸੀਂ ਪਰੇ ਨਹੀਂ ਹੋ ਸਕਦੇ, ਮਤਲਬ ਕਿ ਜੋ ਸਾਨੂੰ ਹੁਕਮ ਹੋ ਗਿਆ ਜਾਂ ਜੋ ਫੈਸਲਾ ਹੋ ਗਿਆ ਉਸ ਪੰਚਾਇਤ ਦੇ ਵਿੱਚ ਬੈਠਿਆ ਹੋਇਆ ਤੇ ਉਹ ਹੀ ਮੰਨਿਆ ਜਾਏਗਾ, ਤੇ ਉਹ ਕਹਿੰਦੇ ਨੇ ਫਿਰ ਜਿੱਦਾਂ ਹੁਣ ਆਪਣਾ ਸਭ ਤੋਂ ਉੱਪਰਲਾ ਜੇ ਸਥਾਨ ਦੇਖਿਆ ਜਾਵੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਆ ਨਾ, ਜਿਹੜਾ ਸੁਪਰੀਮ ਹੈ, ਤੇ ਜੇ ਉਥੋਂ
1: ਬਿਲਕੁਲ
0: ਫੈਸਲਾ ਕੀਤਾ ਗਿਆ ਉਹ, ਇਹਦਾ ਮੈਂ ਇਹ ਨਹੀਂ ਦੇਖਦਾ ਵੀ ਕੌਣ ਉੱਥੇ ਬੈਠਾ ਜਾਂ ਕਿਹਨੇ ਫੈਸਲਾ ਕੀਤਾ, ਉਹ ਕੋਈ ਵੀ ਹੋਵੇ, ਕਿਸੇ ਦੇ ਨਾਲ ਵੀ ਜੁੜਿਆ ਹੋਵੇ, ਮੈਨੂੰ ਉਹਦੇ ਨਾਲ ਲੈਣਾ ਦੇਣਾ। ਜੇ ਆਪਾਂ ਮਾਨਸਿਕ ਤੌਰ ਦੇ ਉੱਤੇ ਗੱਲ ਦੇਖੀਏ ਤਾਂ ਜੇ ਉਥੋਂ ਫੈਸਲਾ ਆ ਗਿਆ ਤਾਂ ਫਿਰ ਉਹ ਮੰਨਦੇ ਨੇ ਕਿ ਜੇ ਅਸੀਂ ਉਸ ਹੁਕਮ ਨੂੰ ਤੋੜਿਆ ਨਾ, ਜਾਂ ਉਸ ਤੋਂ ਬਾਹਰ ਜਾ ਕੇ ਫਿਰ ਵੀ ਅਸੀਂ ਕੋਈ ਬਦਲਾ ਲਿਆ ਜਾਂ ਕੁਝ ਕਾਰਾ ਕੀਤਾ, ਉਸ ਤੋਂ ਖਿਲਾਫ਼ ਗਏ ਆ, ਤੇ ਉਹ ਕੁਰਾਨ ਸ਼ਰੀਫ਼ ਦੇ ਮਤਲਬ ਕਿ ਖਿਲਾਫ਼ ਗਏ ਆ ਅਸੀਂ, ਮਤਲਬ ਕਿ ਉਸ ਫੈਸਲੇ ਖਿਲਾਫ਼ ਨਹੀਂ, ਉਹ ਮਤਲਬ ਕਿ ਅਸੀਂ ਆਪਣੇ ਧਰਮ ਦੇ ਖਿਲਾਫ਼ ਹੋ ਗਏ ਆ, ਤੇ ਆਪਣੇ ਇਹਦੇ ਵਿੱਚ ਫਿਰ ਉਹ ਕੀ ਫਰਕ ਦੇਖਦੇ ਹੋ ਉਸ ਹਿਸਾਬ ਦੇ ਨਾਲ? ਆਪਾਂ ਵੀ ਤਾਂ ਫਿਰ ਉਹ ਖਿਲਾਫ ਹੀ ਜਾ ਰਹੇ ਹਾਂ ਜੇ ਧਰਮ ਦੀ ਜੋ ਸਿੱਖਿਆ ਹੈਗੀ ਆ, ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਸੁਪਰੀਮ ਆ, ਤਾਂ ਜੇ ਉਹਦੀ ਮੰਨੀਏ ਤਾਂ।
1: ਪਰ ਸਾਹਿਬ ਇੱਥੇ ਤਾਂ ਜਿਹੜਾ ਹੈਗਾ ਗੱਲ ਕਲੀਅਰ ਹੋਈ ਹੈਗੀ ਆ ਜੀ, ਕਿ ਅਸੀਂ ਜਿਹੜਾ ਆ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ
0: ਨਹੀਂ
1: ਮੰਨਦੇ। ਹਾਂਜੀ, ਕਿਤੇ ਨੀ ਜਿਹੜਾ ਹੈਗਾ ਆ ਦਇਆ ਬਿਨਾ ਸਿੱਧ ਕਸਾਈ, ਉੱਥੇ ਤਾਂ ਲਿਖਿਆ ਆ ਵੀ ਜੇ ਦਇਆ ਹੈ ਨੀ ਕਿ ਜਿੰਨੀ ਮਰਜ਼ੀ ਭਗਤੀ ਕਰ ਲਵੇ ਤੇ ਉਹ ਸਿੱਧ ਵੀ ਹੋ ਜਾਊਗਾ ਤਾਂ ਵੀ ਉਹਦਾ ਵਿਵਹਾਰ ਕਸਾਈਆਂ ਵਾਲਾ ਹੋਊਗਾ ਜੀ।
0: ਬਿਲਕੁਲ ਹੈ ਜੀ,
1: ਤੌਲ ਧਰਮ ਦਇਆ ਕਾ ਪੂਤ ਹੈ ਜੀ।
0: ਜੀ
1: ਇਹ ਦਇਆ ਦੇ ਨਾਲ ਧਰਮ ਤਾਂ ਚੱਲਦਾ ਹੀ ਦਇਆ ਤੋਂ ਹੈਗਾ ਆ ਜੀ।
0: ਜੀ
1: ਤੋ ਇਸ ਕਰਕੇ ਤੇ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਵੀ ਆਪਾਂ ਜਿਹੜੇ ਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਨਹੀਂ ਕਰ ਪਾਏ। ਅਸੀਂ ਜਿਹੜਾ ਹੈਗਾ ਆ ਉਹ ਜੰਗੀ ਜੰਗ ਯੁੱਧਾਂ ਦੇ ਵਿੱਚ ਰਹਿੰਦੇ ਸੀ ਜੀ, ਇਸ ਤਰੀਕੇ ਨਾਲ ਉਹ ਸਾਖੀਆਂ ਸੁਣ ਕੇ ਸਾਡਾ ਬਿਹੇਵੀਅਰ ਜਿਹੜਾ ਆ ਉਹ ਹੋ ਗਿਆ ਆ ਜੀ।
0: ਵਾਲੇ ਮਾਰਨ ਲੱਗ ਜਾਂਦੇ
1: ਤੁਸੀਂ ਦੇਖੋ ਨਾ, ਕਿਸੇ ਜਦੋਂ ਡੈਮੋਕ੍ਰੇਸੀ ਹੈਗੀ ਆ ਲਾ ਆਫ ਦਾ ਲੈਂਡ ਪ੍ਰਵੇਲ ਕਰਦਾ ਆ, ਸਾਨੂੰ ਕਿਸੇ ਦੇ ਉੱਤੇ ਅਟੈਕ ਕਰਨ ਦਾ ਜਾਂ ਮਾਰਨ ਦਾ ਕੋਈ ਅਧਿਕਾਰ ਹੀ ਨਹੀਂ ਆ ਜੀ।
0: ਨਹੀਂ ਗਾ ਜੀ,
1: ਜੇ ਸਾਡਾ ਕੋਈ ਗਰਜ ਹੈਗਾ ਆ ਤੇ ਲੈਟ ਮੂਵ ਟੂ ਦਾ ਕੋਰਟ
0: ਜੀ।
1: ਹੁਣ ਸਵਾਲ ਇਹ ਹੈਗਾ ਕਿ ਜੇ ਬੇਅਦਬੀਆਂ ਦੀ ਰੰਜਿਸ਼ ਹੈਗੀ ਆ ਤੇ ਇਟ ਇਜ਼ ਆਲ ਮਤਲਬ ਪ੍ਰਜੰਪਸ਼ਨ।
0: ਬਿਲਕੁਲ, ਆਮ ਆਦਮੀ ਪਾਰਟੀ ਨੇ ਵੀ ਗਲਤ ਕੀਤਾ, ਚਾਹੇ ਪੰਨੂ ਸਾਹਿਬ ਨੇ ਬਿਆਨ ਦਿੱਤਾ, ਚਾਹੇ ਆਪਣੇ ਸੰਧਵਾ ਸਾਹਿਬ ਨੇ ਦਿੱਤਾ ਬਿਆਨ, ਚਾਹੇ ਜੋ ਵੀ ਹੈ, ਪਰ ਉਹ ਟੇਢੇ ਢੰਗ ਦੇ ਨਾਲ ਕਰ ਤਾਂ ਸਿਆਸਤ ਹੀ ਰਹੇ ਨੇ ਨਾ, ਭਾਈ ਤੁਸੀਂ ਆਪਣਾ ਕਿਉਂ ਨੀ ਲਿਆਂਦਾ, ਆਪਣੇ ਰਾਮ ਰਹੀਮ ਨੂੰ ਕਿਉਂ ਨੀ ਕਰਦੇ, ਹਨੀਪ੍ਰੀਤ ਨੂੰ ਕਿਉਂ ਨੀ ਲਿਆਂਦਾ ਪੰਜਾਬ ਦੇ ਵਿੱਚ, ਕਿਉਂ ਨੀ ਸਵਾਲ ਪੁੱਛੇ ਉਹਨਾਂ ਚੀਜ਼ਾਂ ਤੇ, ਜੇ ਉਹ ਦੋਸ਼ੀ ਆ ਤਾਂ ਫਿਰ ਕਰੋ।
1: ਪਰ ਪੜਦੇ ਆਪਣੇ ਢੱਕਦੇ ਹੈਗੇ ਇਹਨਾਂ ਚੀਜ਼ਾਂ ਦੇ ਨਾਲ, ਹੋਰ ਤਾਂ ਕੋਈ ਚੱਕਰ ਨਹੀਂ ਗਾ ਜੀ।
0: ਜੀ ਬਿਲਕੁਲ,
1: ਹੁਣ ਤੁਸੀਂ ਦੇਖੋ ਨਾ ਇਸ ਹਮਾਮ ਚ ਸਰ ਸਾਰੇ ਹੀ ਨੰਗੇ ਹੈਗੇ ਆ ਜੀ।
0: ਬਿਲਕੁਲ ਜੀ,
1: ਹਾਂਜੀ, ਉਹ ਦੇਖੋ ਜਿਹੜੇ ਬੰਦੇ ਨੇ ਸੂਰੀ ਨੂੰ ਮਾਰਿਆ ਸੀ ਉਹਦੇ ਭਰਾ ਨੂੰ MLA ਦੀ ਟਿਕਟ ਵਾਰਸ ਪੰਜਾਬ ਵਾਲਿਆਂ ਨੇ ਦੇ
0: ਦਿੱਤੀ।
1: ਹਾਂਜੀ, ਉਹ ਉਹਨਾਂ ਨੂੰ ਉਹਨਾਂ ਨੇ ਉਹ ਕੈਂਡੀਡੇਟ ਲੜਾਇਆ ਸੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿ ਸਮੇਂ ਸਮੇਂ ਤੇ ਇਹ ਬੰਦੇ ਜਿਹੜੇ ਆ ਗਲਤ ਕੰਮ ਕਰਦੇ ਆ, ਉਹਨਾਂ ਨੂੰ ਰਿਵਾਰਡ ਕੀਤਾ ਜਾਂਦਾ। ਨਰਾਇਣ ਸਿੰਘ ਚੌੜਾ ਜਿਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਹਰਿਮੰਦਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੋਣਾ ਤੇ, ਉਹ ਅੱਜ ਕੱਲ ਜਿੱਥੇ ਜਾਂਦਾ ਹੈਗਾ ਉਹਦਾ ਸਨਮਾਨ ਕਰਦੇ ਆ ਲੋਕੀ ਜੀ।
0: ਤਾਂ ਕਾਨਫਰੰਸਾਂ ਕਰਨ ਲੱਗੇ ਹੋਏ, ਸਪੀਚ ਕਰਦਾ ਬਕਾਇਦਾ।
1: ਹਾਂਜੀ, ਉਹ ਇੱਕ ਸੋਚ ਜਿਹੜੀ ਹੈਗੀ ਆ ਸਿੱਖਾਂ ਦੇ ਵਿੱਚ ਵੀ ਇਸ ਤਰੀਕੇ ਦੀ ਹੈਗੀ ਆ ਜੀ, ਜਿਹਨਾਂ ਨੂੰ ਮਤਲਬ ਹੈ ਨੀ ਜਾਂ ਤਾਂ ਕੰਸੀਕੁਐਂਸਿਸ। ਹੁਣ ਕਹਿੰਦੇ ਵੀ ਜਿਸ ਬੰਦੇ ਨੇ ਇਹ ਅਟੈਕ ਕੀਤਾ, ਜਸਪਾਲ ਸਿੰਘ ਇਹਦਾ ਨਾਂ ਆ, ਤੇ ਇਹ ਇਹਨੇ ਪਹਿਲਾਂ BCOM ਕੀਤੀ ਸੀ, ਫੇਰ ਕਿਤੇ ਕੋਰਸਪੋਂਡੈਂਸ ਇਨ ਲਾ ਵੀ ਕੀਤਾ ਆ ਜੀ। ਉੱਤੇ ਜੇ ਲਾ ਗ੍ਰੈਜੂਏਟ ਵੀ ਜਿਹੜਾ ਹੈਗਾ ਆ ਆਪਣੇ ਕਿਸੇ ਲੀਗਲ ਰਾਈਟ ਵਾਸਤੇ ਮੈਂ ਕਹਿ ਦੂੰਗਾ, ਚਾਹੇ ਜਾਂ ਜਿਹੜੀ ਉਹਦੀ ਮਨ ਦੇ ਵਿੱਚ ਧਾਰਨਾ ਬਣੀ ਆ ਜਾਂ ਗੈਰ ਕਾਨੂੰਨੀ ਕੰਮ ਵਾਸਤੇ ਜਿਹੜਾ ਆ ਵੀ ਕਾਨੂੰਨੀ ਆਸਰਾ ਨਾ ਲੈਂਦੇ ਹੋਏ ਜਿਹੜਾ ਆ ਹਿੰਸਕ ਬਿਹੇਵੀਅਰ ਕਰਦਾ ਆ, ਇਹ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ,
1: ਇਟ ਮੀਨਸ ਤੁਸੀਂ ਯੂ ਆਰ ਨੋਟ ਫਿਟ ਫਾਰ ਦਾ ਸਿਸਟਮ,
0: ਨਾ ਤੁਸੀਂ ਗੁਰੂ ਦੀ ਮੰਨ ਰਹੇ ਹੋ ਨਾ ਲਾਅ ਦੀ ਮੰਨ ਰਹੇ ਹੋ, ਕਾਨੂੰਨ ਦੀ ਜੀ। ਬਿਲਕੁਲ, ਦੋਵਾਂ ਤੋਂ ਮਤਲਬ ਕਿ
1: ਬਿਲਕੁਲ ਜੀ
0: ਹੋਇਆ।
1: ਹੁਣ 2 ਸਾਲ ਤੋਂ ਇੱਥੇ ਸੇਵਾ ਕਰਦਾ ਸੀ ਇਸ ਗੁਰਦੁਆਰੇ ਦੇ ਵਿੱਚ, ਬਟ ਨੈਚੁਰਲੀ ਆ ਵੀ ਮਤਲਬ ਇਹ ਹੈਗਾ ਆ ਵੀ ਘਰ ਚ ਵੀ ਨੀ ਬਣਦੀ ਹੋਣੀ ਜਿਹੜਾ ਘਰਦਿਆਂ ਨੇ ਤੋਰੇ ਆਇਆ ਸੀ।
0: ਜੀ,
1: ਦੂਜਾ ਇਹ ਹੈਗਾ ਕਿ ਇਹਦੇ ਨਾਲ ਲਾਈਮ ਲਾਈਟ ਦੇ ਵਿੱਚ ਬੰਦਾ ਆ ਜਾਂਦਾ ਆ ਤੇ ਉਹ ਲੋਕੀ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਬਿਲਕੁਲ ਜੀ, ਜਦੋਂ ਹਟ ਕੇ ਕੁਛ ਕਰਦਾ ਹੈਗਾ
0: ਜੀ,
1: ਹਿੰਸਾ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿਸੇ ਤੇ ਵੀ ਵਾਪਰੀ ਹੋਵੇ।
0: ਬਿਲਕੁਲ ਜੀ, ਬਿਲਕੁਲ
1: ਜੀ ਸਰ, ਜੀ ਸਰ,
0: ਸੈਣੀ ਸਾਹਿਬ
1: ਹੋਰ
0: ਖਬਰਾਂ ਤਾਂ ਚਲੋ ਆਪਾਂ ਕਰ ਲੈਂਦੇ ਨਾਲ ਗੱਲਾਂ ਬਾਤਾਂ, ਮੈਂ ਕਿਹਾ ਮਨੋਵਿਗਿਆਨ ਤੇ ਵੀ ਥੋੜੀ ਜਿਹੀ ਗੱਲ ਨਾਲ ਕਰਦੇ ਆ ਅੱਜ, ਤੇ ਇੱਕ ਖਬਰ ਲੈ ਕੇ ਫਿਰ ਆਪਾਂ ਡਾਕਟਰ ਪੱਟੀ ਸਾਹਿਬ ਦੀ ਨਾਲ ਗੱਲ ਸੁਣਦੇ ਆ, ਉਹਨਾਂ ਤੋਂ ਵੀ ਵਿਚਾਰ ਲੈਂਦੇ ਆ ਇਹਦੇ ਬਾਰੇ। ਤੇ ਆਪਣੇ ਸੈਣੀ ਸਾਹਿਬ, ਜਿਵੇਂ ਕਿ ਚਲੋ ਕੌਮੀ ਇਨਸਾਫ਼ ਦੇ ਵਿੱਚ ਕੱਲ ਨੂੰ 15 ਅਗਸਤ ਮਨਾਉਣੀ ਇੱਕ ਪਾਸੇ, ਤੇ ਦੂਸਰੇ ਪਾਸੇ ਧਰਨੇ ਮੁਜ਼ਾਹਰੇ ਜਾਂ ਮਾਰਚ ਚੱਲਦੇ ਆ, ਉਹ ਤਾਂ ਚੱਲ ਹੀ ਜਾਂਦਾ ਜੀ ਪੰਜਾਬ ਦੇ ਵਿੱਚ ਜਦੋਂ ਦਾ ਪੰਜਾਬ ਬਣਿਆ ਮੈਨੂੰ ਲੱਗਦਾ। ਤੇ ਦੂਸਰੇ ਪਾਸੇ ਆਪਣੇ ਇੱਕ ਜਿਹੜਾ ਕੋਰਟ ਨੇ ਫੈਸਲਾ ਸੁਣਾਇਆ ਜੀ ਆਪਣਾ, ਮੈਂ ਹੁਣੇ ਖਬਰ ਕਰਕੇ ਹਟਿਆ ਸੀ, ਇੱਕ ਮਿੰਟ ਮੈਂ ਰੱਖ ਬੈਠਾ ਕਿਤੇ, ਆਪਣੀ ਵਿਦਿਆਰਥੀਆਂ ਦੇ ਬਾਰੇ। ਹਾਂਜੀ ਆਪਣੇ, ਹਾਂਜੀ ਆ ਗਏ ਜੀ।
1: ਉਹ ਮੈਂ ਦੱਸਦਾ ਭਾਰਤ ਸਾਹਿਬ, ਉਹ ਦੱਸਦਾ ਹਾਂਜੀ, ਉਹ ਭਾਰਤ ਸਾਹਿਬ ਏਦਾਂ ਆ ਕਿ ਬਾਰ ਕੌਂਸਲ ਆਫ ਇੰਡੀਆ ਵੀ ਜਿਹੜੀ ਹੈਗੀ ਨਾ, ਵੀ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਬਣਦੀ ਆ ਜੀ।
0: ਜੀ
1: ਹੋਇਆ ਕੀ ਸਰ, ਉਹ ਯੂਨੀਵਰਸਿਟੀ ਜਿਹੜੀ ਨਾਲਾ ਸਾਹ ਯੂਨੀਵਰਸਿਟੀ, ਸ਼ਾਇਦ ਇਸ ਤਰੀਕੇ ਦਾ ਨਾਂ ਆ ਉਹਦਾ,
0: ਉਹਦੇ
1: 300 ਹਾਂ ਨਲਸਾਰਾ ਯੂਨੀਵਰਸਿਟੀ ਜਿਹੜੀ ਹੈਗੀ ਆ, ਉਹਦੇ 400 ਵਿਦਿਆਰਥੀ ਲਗਭਗ ਸੀਗੇ ਜੀ, ਜਿਹਨਾਂ ਨੂੰ ਡਿਗਰੀਆਂ ਮਿਲਣੀਆਂ ਸੀ, ਡਿਗਰੀਆਂ ਵਰਤੀਆਂ ਸੀ
0: ਜੀ,
1: ਕਨਵੋਕੇਸ਼ਨ ਹੋਣੀ ਸੀ
0: ਜੀ।
1: ਚੀਫ ਜਸਟਿਸ ਆਫ ਇੰਡੀਆ ਜਿਹੜੇ ਸੀਗੇ ਉਹ ਮੁੱਖ ਮਹਿਮਾਨ ਸੀਗੇ ਜੀ।
0: ਜੀ
1: ਉੱਥੇ ਦੇ ਇੱਕ ਦੋ ਵਿਦਿਆਰਥੀਆਂ ਨੇ ਗੱਲ ਚੱਕੀ, ਜਿਹਨੂੰ ਸਾਰੇ ਵਿਦਿਆਰਥੀਆਂ ਨੇ ਤਾਇਦ ਕਰ ਲਿਆ ਕਿ ਨਾ ਜੀ ਅਸੀਂ ਤਾਂ ਨੀ ਉਹਨਾਂ ਦੇ ਹੱਥੋਂ ਡਿਗਰੀਆਂ ਲੈਣੀਆਂ
0: ਜੀ।
1: ਉਹ ਤੇ ਜਿਹੜਾ ਹੈਗਾ ਆ ਵੀ ਹੁਣ ਐਡਮਿਨਿਸਟ੍ਰੇਸ਼ਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ, ਤੇ ਉਹਨਾਂ ਨੇ ਮਤਲਬ ਪ੍ਰੋਗਰਾਮ ਪੋਸਟਪੋਨ ਕਰਤਾ
0: ਜੀ।
1: ਚੀਫ ਜਸਟਿਸ ਵੀ ਨਹੀਂ ਜਾ ਸਕੇ
0: ਜੀ,
1: ਪਤਾ ਚੀਫ ਜਸਟਿਸ ਨੂੰ ਵੀ ਲੱਗ ਗਿਆ ਕਿ ਮੇਰੇ ਵਿਰੁੱਧ ਜਿਹੜਾ ਹੈਗਾ ਆ ਇੱਕ ਲਹਿਰ ਬਣੀ ਜੀ
0: ਜੀ।
1: ਚੀਫ ਜਸਟਿਸ ਵੀ ਹੁਣ ਫੂਕ ਫੂਕ ਕੇ ਪੈਰ ਰੱਖਦੇ ਹੈਗੇ ਆ, ਬਾਰ ਕੌਂਸਲ ਆਫ ਇੰਡੀਆ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਇਸ ਤਰੀਕੇ ਨਾਲ ਬਣੀ ਜੀ, ਇਹਨਾਂ ਨੇ ਚੁੱਪ ਕਰਕੇ ਆਰਡਰ ਕਰਤਾ ਵੀ ਅਸੀਂ ਜਿਹੜਾ ਆ ਕਿਸੇ ਵੀ ਇਸ ਵਿਦਿਆਰਥੀ ਨੂੰ ਜਿਹੜਾ ਆ
0: ਜੀ
1: 26 ਵਾਲੇ ਵਿਦਿਆਰਥੀ ਨੂੰ ਅਨਰੋਲਮੈਂਟ ਸਰਟੀਫਿਕੇਟ ਨਹੀਂ ਦਿਆਂਗੇ, ਕਿ ਜਾਣੀ ਕਿ ਰਾਈਟ ਅਨਰੋਲਮੈਂਟ ਸਰਟੀਫਿਕੇਟ ਹੁੰਦਾ ਇੱਕ ਰਾਈਟ ਟੂ ਪ੍ਰੈਕਟਿਸ
0: ਜੀ,
1: ਵੀ ਅਸੀਂ ਉਹਨਾਂ ਨੂੰ ਰਾਈਟ ਟੂ ਪ੍ਰੈਕਟਿਸ ਨਹੀਂ ਦਿਆਂਗੇ। ਚੀਫ ਜਸਟਿਸ ਨੇ ਸੋਚਿਆ ਵੀ ਚਾਹੇ ਕੁਛ ਵੀ ਵਿਗੜਿਆ ਹੋ ਸਕਦਾ ਹੈ ਵੀ ਇਹਦਾ ਹੀ ਕੋਈ ਅੰਦੋਲਨ ਬਣ ਜਾਏ ਜੀ, ਪਰ ਵਿਦਿਆਰਥੀ ਫੇਰ ਨਾਲ ਆ ਜਾਣ ਜੀ ਤੇ
0: ਗੱਲ ਮੇਰੇ ਤੇ ਆ
1: ਜਾਣੀ ਹੈਗੀ ਵੀ ਹਾਂ ਜੀ ਵੀ ਇਹਨੇ ਖਰੇ ਕਹਿ ਕੇ ਕਰਾਇਆ ਜੀ
0: ਜੀ।
1: ਤਾਂ ਉਹਨਾਂ ਨੇ ਜਿਹੜਾ ਆ ਫਟਾਫਟ ਕਿਹਾ ਵੀ ਨਹੀਂ ਵੀ ਬਾਰ ਕੌਂਸਲ ਦਾ ਫੈਸਲਾ ਗਲਤ ਹੈਗਾ ਆ, ਇਹ ਵਿਦਿਆਰਥੀਆਂ ਨੂੰ ਜਿਹੜਾ ਆ ਰਾਈਟ ਟੂ ਪ੍ਰੈਕਟਿਸ ਹੈਗਾ ਆ, ਉਹ ਉਹਨਾਂ ਦਾ ਅਨਰੋਲਮੈਂਟ ਸਰਟੀਫਿਕੇਟ ਜਿਹੜਾ ਆ ਅਨਰੋਲਮੈਂਟ ਉਹਨਾਂ ਦੀ ਕੀਤੀ ਜਾਵੇ ਬਾਰ, ਜਿਹੜੀਆਂ ਵੀ ਬਾਰ ਐਸੋਸੀਏਸ਼ਨਾਂ ਚ ਜਾਣਾ ਉਹਨਾਂ ਨੇ
0: ਜੀ।
1: ਤੋ ਇਸ ਕਰਕੇ ਜਿਹੜਾ ਆ ਵੀ ਚੀਫ ਜਸਟਿਸ ਹੋਣਾ ਨੇ ਤਾਂ ਕਰਕੇ ਉਹਨਾਂ ਦਾ ਡਿਸੀਜਨ ਜਿਹੜਾ ਆ ਚੇਂਜ ਕੀਤਾ
0: ਜੀ,
1: ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਐਪਰੀਹੈਂਸ਼ਨ ਹੈ ਕਿ ਪਹਿਲਾਂ ਇੱਕ ਦੋ ਬੋਲ ਏਦਾਂ ਦੇ ਬੋਲੇ ਜਿਹਦੇ ਨਾਲ ਦੇਸ਼ ਦੇ ਵਿੱਚ ਜਿਹੜਾ ਆ ਇੱਕ ਪਾਰਟੀ ਖੜੀ ਹੋ ਗਈ ਉਸ ਨਾਂ ਦੀ
0: ਜੀ,
1: ਦੂਜਾ ਯੂਥ ਨਾਲ ਕੋਈ ਵੀ ਨੇਤਾ ਇਸ ਵੇਲੇ ਡਾਇਰੈਕਟਲੀ ਟਕਰਾਵ ਚਾਹੁੰਦਾ ਹੀ ਨਹੀਂ ਜੀ,
0: ਚਾਹੁੰਦਾ ਨਹੀਂ ਜੀ, ਬਿਲਕੁਲ ਹੈ ਜੀ।
1: ਅਨਰੈਸਟ ਬਹੁਤ ਹੈਗੀ ਆ, ਯੂਥ ਅੱਗੇ ਭਰਿਆ ਪਿਆ ਹੈਗਾ ਆ ਜੀ, ਰੁਜ਼ਗਾਰ ਕਿਸੇ ਨੂੰ ਮਿਲ ਨਹੀਂ ਰਿਹਾ
0: ਜੀ,
1: ਸੋ ਇਸ ਕਰਕੇ ਵੀ ਉਹ ਤਾਂ ਹਰ ਇੱਕ ਯੂਥ ਇਹ ਕਹਿੰਦਾ ਹੈਗਾ ਜਾਂ ਮਰ ਜੂ ਜਾਂ ਮਾਰ ਦੂ
0: ਜੀ, ਬਿਲਕੁਲ ਹੈ ਜੀ, ਬਿਲਕੁਲ ਆ ਦਰੁਸਤ
1: ਹਾਂ ਜੀ
0: ਜੀ।
1: ਬਾਕੀ ਮੈਂ ਇੱਕ ਕੰਮ ਰਹਿ ਗਿਆ ਸੀ ਮੇਰਾ, ਮੈਂ ਜੋਲ ਭੈਣ ਜੀ ਆ ਗਏ, ਉਹਨਾਂ ਦਾ ਸਵਾਗਤ ਕਰਦੇ ਆ ਜੀ ਆਪਾਂ, ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਜੀ ਤੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ
0: ਬਣਿਆ ਰਹੇ
1: ਸੋ ਇਸ ਕਰਕੇ ਜੀ। ਬਾਕੀ ਤੁਸੀਂ ਜੋੜ ਲਓ ਡਾਕਟਰ ਪੱਟੀ ਸਾਹਿਬ ਨੂੰ ਜੀ, ਮੈਂ ਤਾਂ ਇਜਾਜ਼ਤ ਲਵਾਂਗਾ ਜੀ, ਮੈਂ ਸੁਣਦਾ ਜੀ ਉਹਨਾਂ ਦੀ ਗੱਲਬਾਤ ਜਿਹੜੀ ਮਨੋਵਿਗਿਆਨ ਤੇ ਕਰੂੰਗੇ। ਮਿਹਰਬਾਨੀ ਸਰ, ਸਮਾਂ ਦੇਣ ਲਈ ਧੰਨਵਾਦ ਜੀ
0: ਜੀ। ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਸਤਿ ਸ੍ਰੀ ਅਕਾਲ ਡਾਕਟਰ ਪੱਟੀ ਸਾਹਿਬ ਜੀ ਨੂੰ ਜੀ ਸਵਾਗਤ, ਮਾਫੀ ਚ ਉਹਨਾਂ 10 ਕੁ ਮਿੰਟ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਜੀ ਜੀ ਨੂੰ ਜੀ।
2: ਕਿਥੋਂ ਕਰੀਏ ਤੇ ਖਤਮ ਕਿੱਥੇ ਕਰੀਏ,
0: ਜਿੱਥੋਂ ਮਰਜ਼ੀ ਕਰ ਲਓ ਜੀ। ਹਾਂਜੀ
2: ਹੁਣ ਤੰਦ ਤਾਣੀ ਇੰਨੀ ਵਿਗੜੀ ਹੈ, ਵੇਖੋ ਜੀ ਮੈਂ ਤੇ ਕਰਾਂਗਾ ਸਭ ਤੋਂ ਪਹਿਲਾਂ ਆਪਦੀ ਕੌਮ ਦੀ ਗੱਲ।
0: ਹਾਂਜੀ
2: ਸਾਡੀ ਕੌਮ ਨੂੰ ਜਦੋਂ ਬਾਹਰ ਕੋਈ ਲੜਨ ਵਾਲਾ ਨਹੀਂ ਨਾ ਲੱਭਦਾ
0: ਜੀ,
2: ਫਿਰ ਅਸੀਂ ਆਪਸ ਵਿੱਚ ਲੜਨਾ,
0: ਆਪਸ ਵਿੱਚ ਲੜ ਜਾਂਦੇ ਆ ਜੀ।
2: ਉਹ ਤੁਸੀਂ ਇਤਿਹਾਸ ਪੜ੍ਹਦੇ ਜੇ, ਸਾਰੇ ਆਪਣੇ ਸਰੋਤੇ ਬੜੇ ਸਿਆਣੇ ਆ, ਉਹਨਾਂ ਅਸੀਂ ਦੁਸ਼ਮਣਾਂ ਦੇ ਹੱਥੋਂ ਨਹੀਂ ਮਾਰੇ ਗਏ ਜਿੰਨਾ ਅਸੀਂ ਆਪਸ ਵਿੱਚ ਲੜ ਲੜ ਮਾਰੇ ਗਏ।
0: ਬਿਲਕੁਲ ਹੈ ਜੀ,
2: ਭਰਾ ਮਾਰੂ ਜੰਗ ਚ ਜਿੰਨਾ ਅਸੀਂ ਉਜੜੇ ਆ
0: ਜੀ,
2: ਤੇ ਉਹ ਕੰਮ ਅਸੀਂ ਅੱਗੇ ਨਾਲੋਂ ਵਧਾ ਲਿਆ ਵਾ
0: ਜੀ।
2: ਅਸੀਂ ਉਹ ਜਿਹੜੀਆਂ ਸਾਖੀਆਂ ਸ਼ੁਰੂ ਤੋਂ ਸੁਣੀਆਂ ਨਾ, ਮਸਾਲੇ ਲਾ ਲਾ ਕੇ ਸਾਨੂੰ ਸੁਣਾਈਆਂ ਗਈਆਂ ਵਾ, ਜਾਂ ਇਤਿਹਾਸ ਸਾਨੂੰ ਵਧਾ ਚੜਾ ਕੇ ਸੁਣਾਏ ਗਏ ਜੀ, ਅਸੀਂ ਮੱਸਾ ਰੰਗੜ ਸੋਧਤਾ ਜੀ
0: ਜੀ,
2: ਅਸੀਂ ਫਲਾਨਾ, ਉਹ ਸਾਡੇ ਅੰਦਰੋਂ ਨਹੀਂ ਨਿਕਲਦੇ। ਹਰ ਇੱਕ ਬੰਦਾ ਸੁੱਕਾ ਸਿੰਘ ਮਹਤਾਬ ਸਿੰਘ ਬਣਨ ਨੂੰ ਫਿਰਦਾ
0: ਜੀ,
2: ਫਿਰ ਅਸੀਂ ਧੜਿਆਂ ਦੇ ਵਿੱਚ ਤੇ ਨਿੱਜੀ ਲਾਲਚਾਂ ਦੇ ਵਿੱਚ ਵੰਡੇ ਆ
0: ਜੀ।
2: ਕਹਿਣ ਨੂੰ ਤੇ ਅਸੀਂ ਸਿੱਖ ਸਿਆਸਤ ਆ, ਐਕਚੁਅਲੀ ਸਿੱਖ ਸਿਆਸਤ ਵਾਲਾ ਸਾਡੇ ਚ ਇੱਕ ਵੀ ਗੁਣ ਨੀ ਹੈਗਾ ਜਿੰਨੀਆਂ ਵੀ ਆ ਪਾਰਟੀਆਂ ਬਣੀਆਂ ਫਿਰਦੀਆਂ
0: ਜੀ।
2: ਹੁਣ ਵੇਖੋ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਮੇਰਾ ਖਿਆਲ ਆ ਵੀ ਚਾਰ ਹਮਲੇ ਹੋ ਗਏ ਜਿੰਨੀ ਕਿ ਮੈਨੂੰ ਸਮਝਿਆ
0: ਜੀ।
2: ਉਹ ਬਿਲਕੁਲ ਨਿੰਦਾ ਕਰਦੇ ਆਪਾਂ,
0: ਕਿਸੇ ਤੇ ਵੀ ਹੋਵੇ, ਕੱਲੇ ਸੁਖਬੀਰ ਬਾਦਲ ਨਹੀਂ ਜੀ, ਕਿਸੇ ਤੇ ਵੀ ਹੋਵੇ।
2: ਚਲੋ ਉਹਨਾਂ ਤੇ ਹੋਇਆ ਨਾ ਮੇਨ, ਆਪਾਂ ਉਹਨਾਂ ਦੀ ਗੱਲ ਕਰਦੇ ਆਮ ਬੰਦੇ ਦੀ, ਤੇ ਤੁਹਾਨੂੰ ਪਤਾ ਖਬਰ ਨਹੀਂ ਲੱਗਦੀ ਕੋਈ ਸਾਡੇ ਵਰਗੇ ਤੇ ਕੱਲ ਨੂੰ ਕਰਦਾ ਤੇ ਕਿਹਨੇ ਪੁੱਛਣਾ
0: ਜੀ।
2: ਜੇ ਹੁਣ ਇਹ ਗਿਆਨੀ ਰਘਵੀਰ ਸਿੰਘ ਹੋਣੀ ਆ, ਇਹਨਾਂ ਤੇ ਵੀ ਚਲੋ ਜੋ ਹੋਇਆ ਵਾ, ਇਹ ਵੀ ਮੈਂ ਤੇ ਇਹਦੀ ਵੀ ਨਿੰਦਾ ਕਰਦਾ,
0: ਬਿਲਕੁਲ
2: ਮੈਂ ਕਦੀ ਨੀ ਕਹਿੰਦਾ ਵੀ ਜੇ ਉਹਨਾਂ ਤੇ ਹੋਇਆ ਤੇ ਇਹਨਾਂ ਤੇ। ਹੁਣ ਇਹ ਦੋਨੋਂ ਬੰਦੇ ਇਸ ਟਾਈਮ ਇੱਕ ਦੂਜੇ ਨਾਲ ਰੱਜ ਕੇ ਈਰਖਾ ਕਰਦੇ,
0: ਖੈਬਾਜ਼ੀ ਆ ਜੀ, ਬਿਲਕੁਲ ਹੈ ਜੀ।
2: ਇਹ ਨੀ ਆਪਾਂ ਕਹਿ ਸਕਦੇ ਵੀ ਗਿਆਨੀ ਰਘਵੀਰ ਸਿੰਘ ਨਹੀਂ ਕਰਦਾ ਤੇ ਜਾਂ ਸੁਖਬੀਰ ਬਾਦਲ ਨਹੀਂ ਕਰਦਾ, ਦੋਵੇਂ ਇੱਕ ਦੂਜੇ ਨਾਲ ਕਰਦੇ,
0: ਬਿਲਕੁਲ ਹੈ ਜੀ।
2: ਹੁਣ ਇਹ ਦੋਵਾਂ ਦੇ ਉੱਤੇ ਇਕੱਠੇ ਜਿਹੜੇ ਵੇਖੋ ਜੀ ਹਮਲੇ ਹੋਣੇ ਆ ਜਾਂ ਕੁਛ ਵੀ ਆ ਨਾ
0: ਜੀ,
2: ਉਹ ਸਵਾਲ ਤਾਂ ਪੈਦਾ ਕਰਦੇ ਆ ਨਾ
0: ਜੀ।
2: ਇਹਦੇ ਮਤਲਬ ਇਹਦੇ ਚ ਵੀ ਹੁਣ ਜਿਹੜੇ ਸੁਖਬੀਰ ਨਾਲ ਜੁੜੇ ਆ ਉਹਨਾਂ

0: ਮਾਨਸਿਕਤਾ ਹੈ ਉਹਦੇ ਵਿੱਚ ਬਦਲਾ ਜਾਂ ਉਹ ਚੀਜ਼ਾਂ ਕਿਉਂ ਨਹੀਂ ਆ ਰਹੀਆਂ ਜੀ? ਸਾਈਕੋਲੋਜੀ ਪੱਖ ਤੋਂ ਥੋੜਾ ਜਿਹਾ ਇਹਦੇ ਉੱਤੇ ਵਿਚਾਰੀਏ।
1: ਉਹ ਸਾਈਕੋਲੋਜੀਕਲੀ ਮੈਂ ਬਾਅਦ ਚਾਹੁੰਦਾ ਜੀ।
0: ਜੀ
1: ਹੁਣ ਅਸੀਂ ਜਦੋਂ ਤੇ ਕਿਸੇ ਦੇ ਘਰ ਲੱਗੀ ਹੁੰਦੀ ਹੈ ਨਾ ਤੇ ਉਦੋਂ ਕਹਿ ਦਿੰਦੇ ਹਾਂ ਵੀ ਬਸੰਤਰ ਦੇਵਤਾ
0: ਜੀ,
1: ਤੇ ਜਦੋਂ ਆਪਦੇ ਘਰ ਲੱਗੀ ਦੀ ਤੇ ਫਿਰ ਅੱਗ ਕਹੀਦਾ
0: ਜੀ।
1: ਹੁਣ ਅਸੀਂ ਵੀ ਤੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਨੇ ਜੀ।
0: ਜੀ
1: ਮੰਨ ਲਓ ਵੀ ਮੈਂ ਨਾ ਨੀ ਕਿਸੇ ਦਾ ਲੈਂਦਾ, ਤੁਸੀਂ ਇਸ਼ਾਰਾ ਸਮਝ ਜਾਣਾ।
0: ਬਿਲਕੁਲ, ਇਹ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਹੈ।
1: ਪਟਿਆਲੇ ਤੋਂ ਸ਼ਾਇਦ ਐਮਪੀ ਦੀ ਟਿਕਟ ਦਿੱਤੀ ਸੀ ਇੱਕ ਬੀਬੀ ਰਾਣੀ ਨੂੰ, ਉਹ ਵੀ ਤੇ ਕਿਸੇ ਦੇ ਕਾਤਲ ਨੂੰ ਦਿੱਤੀ ਸੀ ਨਾ।
0: ਜੀ ਜੀ ਜੀ
1: ਜਿਹੜੇ ਫਿਰ ਇਧਰੋਂ ਜੁੜੇ ਉਹਨਾਂ ਵਾਰਸ ਪੰਜਾਬ ਵਾਲੇ ਉਹਨਾਂ ਨੂੰ ਦੇਤੀ, ਉਹਨਾਂ ਨੂੰ ਦੇਤੀ
0: ਜੀ।
1: ਹੁਣ ਜਦੋਂ ਪੀ ਚਿਦੰਬਰਮ ਦੇ ਉੱਪਰ ਜੁੱਤਾ ਸੁੱਟਿਆ ਗਿਆ ਸੀ,
0: ਹਾਂਜੀ,
1: ਉਹ ਬੰਦਾ ਕਾਂਗਰਸ ਤੋਂ ਬਿਲੋਂਗ ਕਰਦਾ ਸੀ
0: ਜੀ।
1: ਚਲੋ ਬੰਦੇ ਹੁਣ ਦੁਨੀਆਂ ਤੋਂ ਮੇਰੇ ਖਿਆਲ ਉਹ ਵੀ ਚਲੇ ਗਏ ਆ, ਤੇ ਸ਼ਾਇਦ ਜਿਨ੍ਹਾਂ ਨੇ ਉਹਨਾਂ ਦੀ ਕਿਹਾ ਸੀ ਵੀ ਇਹ ਰੋਸ ਦਾ ਕਰਕੇ ਸੁੱਟਿਆ, ਉਹ ਵੀ ਚਲੇ ਗਏ
0: ਜੀ।
1: ਮੈਂ ਨਾਂ ਨੀ ਲੈਣਾ ਉਹਨਾਂ ਦਾ
0: ਜੀ।
1: ਜਦੋਂ ਮੁੜ ਕੇ ਆਪ ਤੇ ਸੁੱਟਿਆ ਸੀ ਆਮ ਆਦਮੀ ਪਾਰਟੀ ਵਾਲਾ, ਜਿਹੜਾ ਕਿਹੜਾ ਸੀ ਉਹ ਧਨੌਲਾ ਕੇ ਕਿਹੜਾ, ਉਦੋਂ ਫਿਰ ਦੂਜੇ ਰੋਕ ਅੱਗ ਲੱਗੀ ਸੀ।
0: ਜੁੱਤੀ ਵੀ ਤਾਂ ਸਿੱਟੀ ਸੀ ਆਪਣੇ ਪਿਛਲੇ ਦਿਨਾਂ ਚ ਚਰਚਾ ਦੇ ਵਿੱਚ ਰਹੇ ਨੇ ਆਪਣੇ ਪੱਤਰਕਾਰੀ,
1: ਮਤਲਬ ਬੜਾ ਕੁਛ ਹੋਇਆ ਇੱਥੇ ਨਾ। ਮਤਲਬ ਸਾਡੇ ਲੀਡਰ ਕੀ ਕਰਦੇ ਆ
0: ਜੀ,
1: ਵੀ ਜਿੱਥੇ ਇਹਨਾਂ ਨੂੰ ਸੂਟ ਕਰਦਾ ਨਾ ਦੂਜੇ ਤੇ ਕੀਤਾ, ਉਹਦੀ ਇਹ ਵੀ ਨਿੰਦਾ ਨੀ ਕਰਦੇ।
0: ਬਿਲਕੁਲ ਹੈ ਜੀ।
1: ਜੇ ਮਤਲਬ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਵਾ ਤੇ ਹੁਣ ਵਿਰੋਧੀਆਂ ਦੇ ਬਿਆਨ ਮੈਨੂੰ ਤੇ ਲੱਗੇ ਨੀ ਵੀ ਇੰਨੇ ਵਧੀਆ ਸੀ ਉਹ
0: ਜੀ। ਬਿਲਕੁਲ ਹੈ ਜੀ।
1: ਕਮ ਸੇ ਕਮ ਤੁਹਾਨੂੰ ਸਿਰਫ ਨਿੰਦਾ ਕਰਨੀ ਚਾਹੀਦੀ ਸੀ, ਦੋ ਚਾਰ ਪੰਜ ਦਸ ਦਿਨ ਬਾਅਦ ਸਿਆਸਤ ਕਰ ਲੈਂਦੇ।
0: ਬਿਲਕੁਲ ਹੈ ਜੀ ਜੀ।
1: ਐਟ ਏ ਟਾਈਮ ਤਾਂ ਨਹੀਂ ਸੀ ਨਾ, ਉਧਰ ਅਗਲੇ ਦੇ ਭਾਵੇਂ ਮੈਂ ਕਿਹਾ ਜੀ ਟੈਂਕੇ 10 ਲੱਗੇ ਹੋਣ, ਟੈਂਕੇ 1 ਲੱਗਾ ਹੋਵੇ ਨਾ ਲੱਗਾ ਹੋਵੇ
0: ਜੀ,
1: ਜਾਨਲੇਵਾ ਹਮਲਾ ਤਾਂ ਜਾਨਲੇਵਾ ਹਮਲਾ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਉਹਦੇ ਚ ਟੈਂਕਿਆਂ ਦੀ ਗਿਣਤੀ ਨੀ ਕੀਤੀ ਜਾਂਦੀ ਵੀ 100 ਲੱਗਾ, 150 ਲੱਗਾ, 150 ਟੈਂਕਾ ਲੱਗਣਾ ਬੜੀ ਵੱਡੀ ਗੱਲ ਹੁੰਦੀ ਹੈ, 150 ਟੈਂਕਾ ਤੇ ਲੱਗਦਾ ਹੀ ਨੀ ਗਾ।
0: ਬਿਲਕੁਲ ਹੈ,
1: ਨਾ ਇਹੋ ਜਿਹੀ ਨੌਕਰ ਕਿਸੇ ਤੇ ਆਵੇ ਕਿ ਉਹਨੂੰ 150 ਟੈਂਕਾ ਲਾਉਣਾ ਪਵੇ।
0: ਬਿਲਕੁਲ ਹੈ ਜੀ।
1: ਇਹਨਾਂ ਵੀ ਸਾਨੂੰ ਝੂਠ ਮਾਰ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਹਰ ਇੱਕ ਬੰਦਾ ਜਾਣਦਾ।
0: ਮੀਡੀਆ ਦੇ ਵਿੱਚ ਤਾਂ 3-4 ਟਾਂਕੇ ਦੱਸ ਰਹੇ ਨੇ ਜੋ ਅੱਜ ਰਿਪੋਰਟ ਆਈ ਹੈ ਜੀ। ਬਿਲਕੁਲ ਹੈ ਜੀ।
1: ਆਹੋ ਜੀ, ਤੁਹਾਨੂੰ ਉਹ ਥੋੜਾ ਜਿੰਨੇ ਮੂੰਹ ਹੁੰਦੀਆਂ ਗੱਲਾਂ,
0: ਹਾਂ ਬਿਲਕੁਲ,
1: ਨਾ ਵੀ ਹੋਵੇ ਤਾਂ ਵੀ ਬਣ ਜਾਂਦੀਆਂ ਨੇ ਉਹ, ਪਰ ਉਹ ਨਹੀਂ, ਅਫਵਾਹਾਂ ਨਹੀਂ ਉੱਡਣੀਆਂ ਚਾਹੀਦੀਆਂ
0: ਜੀ।
1: ਅੱਛਾ, ਬਾਕੀ ਚਲੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਉਹਨਾਂ ਨੂੰ ਵੀ ਰੱਖੇ, ਇਹਨਾਂ ਦੇ ਦੁਸ਼ਮਣਾਂ ਨੂੰ ਵੀ ਰੱਖੇ, ਆਪਸ ਵਿੱਚ ਹੈ ਤੇ ਕੁਛ ਵੀ ਨਹੀਂ, ਸਿਆਸੀ ਹੈ ਇਹਨਾਂ ਦੀ, ਇਹਨਾਂ ਕਿਹੜੀ ਜ਼ਮੀਨ ਵੰਡਣੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸਿਆਸਤ ਤੋਂ ਹੀ ਹੈ ਨਾ, ਦੂਜਿਆਂ ਦਾ ਮੈਂ ਅੱਗੇ ਆ ਜਾਂ ਦੂਜਿਆਂ ਦਾ ਮੈਂ ਅੱਗੇ ਆ ਜਾਂ, ਉਹ ਮਗਰ ਫਿਰ ਲੋਕ ਜਿਹੜੇ ਨਾਲ ਜੁੜੇ ਹੁੰਦੇ ਆ ਉਹ ਜਸਟੀਫਾਈ ਕਰ ਤੁਰ ਪੈਂਦੇ, ਜਦਕਿ ਲੋਕਾਂ ਦਾ ਇਹਨਾਂ ਨਾਲ ਲੈਣਾ ਦੇਣਾ ਹੀ ਕੱਖ ਨਹੀਂ ਹੈਗਾ
0: ਜੀ। ਬਿਲਕੁਲ ਹੈ ਜੀ।
1: ਬਾਕੀ ਤੁਸੀਂ ਗੱਲ ਕੀਤੀ ਜਿਹੜੀ ਸਾਡੀ ਕੌਮ ਦੀ, ਵੇਖੋ ਜੀ ਸਾਨੂੰ ਜਦੋਂ ਸਿਖਾਇਆ ਹੀ ਇਹ ਜਾਂਦਾ ਵਾ, ਉਹ ਪ੍ਰਮੋਟ ਹੀ ਇਹਨਾਂ ਚੀਜ਼ਾਂ ਨੂੰ ਕੀਤਾ ਜਾਂਦਾ
0: ਜੀ,
1: ਜਦੋਂ ਫਿਰ ਸਵਾਗਤ ਹੀ ਇਹਨਾਂ ਚੀਜ਼ਾਂ ਦੇ ਕੀਤੇ ਜਾਂਦੇ ਆ
0: ਜੀ।
1: ਉਹ ਇੱਕ ਬੰਨੇ ਹੁਣ ਜੇ ਮੇਰੇ ਵਰਗਾ ਗੱਲ ਕਰੇ ਤੇ ਫਿਰ ਅਸੀਂ ਉਹ ਹੈ ਤੇ ਉਹ ਵੀ ਕਾਤਲ ਸੀ ਜੀ, ਜਿਨ੍ਹਾਂ ਦੀਆਂ ਫਿਰ ਫੋਟੋਆਂ ਲੱਗੀਆਂ ਨੇ।
0: ਬਿਲਕੁਲ ਹੈ ਜੀ।
1: ਵਿਰਾਸਤੀ ਸਾਡੀ ਜਿੱਥੇ, ਚਲੋ ਮੈਂ ਨਾਂ ਨੀ ਲੈਂਦਾ
0: ਜੀ,
1: ਉਹਨਾਂ ਵਜ੍ਹਾ ਤੇ ਉਹ ਯਾਰ ਬੰਦੇ ਹੀ ਮਾਰੇ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਉਹ ਤੇ ਫਿਰ ਜਦੋਂ ਆਪ ਤੇ ਹੁੰਦੀ ਹੈ ਫਿਰ ਅਸੀਂ ਆਪ ਤੇ ਨੇ, ਮਾੜੀ ਗੱਲ ਹੋਈ ਹੈ
0: ਜੀ।
1: ਜਦੋਂ ਕਿਸੇ ਤੇ ਹੁੰਦੀ ਹੈ ਤੇ ਦੁਸ਼ਮਣ ਸੋਤਾ
0: ਜੀ।
1: ਕੱਲ ਰਵਨੀਤ ਬਿੱਟੂ ਨੇ ਇੱਕ ਗੱਲ ਕਹੀ, ਚਲੋ ਮੈਂ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਗਿਆ, ਲੇਕਿਨ ਪਰ ਇੱਕ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਵੀ ਜਿਨ੍ਹਾਂ ਨੇ ਬਿੰਦ ਸਿੰਘ ਨੂੰ ਮਾਰਿਆ ਉਹਨਾਂ ਨੂੰ ਤਾਂ ਸਵਾਗਤ ਕਰਨ ਡਿਆ ਜੇ ਤੁਸੀਂ ਉੱਥੇ।
0: ਬਿਲਕੁਲ, ਬਿਲਕੁਲ ਹੈ ਜੀ।
1: ਹੁਣ ਤੁਹਾਡੇ ਤੇ ਮਾੜਾ ਜਿਹਾ ਹੋ ਗਿਆ ਤੇ ਹੁਣ ਤੁਸੀਂ ਚੀਕਦੇ ਜੀ।
0: ਬਿਲਕੁਲ, ਪਰ ਡਾਕਟਰ ਸਾਹਿਬ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਚੀਜ਼ਾਂ ਵਧਣਗੀਆਂ, ਜਿਹੜੀ ਮਾਨਸਿਕਤਾ ਸਾਡੀ ਹੈਗੀ ਆ ਜਾਂ ਉਹਦੇ ਵਿੱਚ ਥੋੜਾ ਬਹੁਤਾ ਕਿਤੇ ਬਦਲਾਅ ਆਵੇਗਾ ਜੀ?
1: ਜ਼ੀਰੋ ਬਦਲਾਅ ਨਹੀਂ ਆਉਣਾ ਜੀ। ਕੌਮ ਦੇ ਵਿੱਚ ਭਾਵੇਂ 2% ਭਾਵੇਂ 5%
0: ਜੀ
1: ਲੋਕ ਹੁੰਦੇ ਆ, ਉਹ ਇਸ ਬਿਰਤੀ ਦੇ ਲੋਕ ਤੁਹਾਨੂੰ ਮਿਲਣੇ ਹੀ ਮਿਲਣੇ
0: ਜੀ।
1: ਜਿਵੇਂ ਜਿਵੇਂ ਆ ਹੁਣ ਰੈਲੀਜ਼ ਆਉਣੀਆਂ ਨੇ, ਸਿਆਸਤ ਦਾ ਹੋ ਗਿਆ ਡਮਡਮਾ ਸ਼ੁਰੂ, ਇਹ ਚੀਜ਼ਾਂ ਵੱਧ ਸਕਦੀਆਂ। ਪੰਜਾਬ ਦੇ ਵਿੱਚ ਬਹੁਤ ਹੌਸਲਾ ਨਜਾਇਜ਼ ਹੈ
0: ਜੀ।
1: ਇਹ ਤਾਂ ਸ਼ੁਕਰ ਕਰੋ ਕਿ ਉਹ ਨਿਹੰਗ ਸਿੰਘ ਕੋਲੋਂ ਕੋਈ ਆਟੋਮੈਟਿਕ ਹਥਿਆਰ ਨਹੀਂ ਸੀ, ਜੇ ਹੁੰਦਾ ਤੇ ਖੁਦਾ ਨਾ ਖਾਸਤਾ ਹੋ ਸਕਦਾ ਕਿ ਨੁਕਸਾਨ ਉਹ ਸਾਰੇ ਪਰਿਵਾਰ ਜਿੱਦਾਂ ਇਕੱਠਾ ਗਿਆ ਸੀ, ਜ਼ਿਆਦਾ ਵੀ ਨੁਕਸਾਨ ਹੋ ਸਕਦਾ ਸੀ
0: ਜੀ।
1: ਉਹ ਐਵੇਂ ਦੀ ਜਦੋਂ ਫਿਰ ਘਟਨਾ ਘਟ ਜਾਂਦੀ ਹੈ ਤੇ ਉਹਦੇ ਨਾਲ ਸਿੱਖੀ ਵੀ ਬਦਨਾਮ ਹੁੰਦੀ ਹੈ ਵੀ ਕੀ ਕਰਦੇ ਫਿਰਦੇ ਨੇ ਲੋਕ।
0: ਬਿਲਕੁਲ ਹੈ ਜੀ।
1: ਤੇ ਦੂਜੇ ਬੰਨੇ ਫਿਰ ਉਹਨਾਂ ਦੀਆਂ ਵਾਰਾਂ ਗਾਉਣ ਵਾਲੇ ਵੀ ਹੁੰਦੇ
0: ਜੀ। ਬਿਲਕੁਲ ਹੈ ਜੀ।
1: ਕੰਮ ਚਾਰ ਚ ਫਿਰ ਚੱਲ ਜਾਂਦਾ ਨਾ, ਫਿਰ ਕਿਸੇ ਨੇ ਆਖਣਾ ਜੀ ਲਓ ਜੀ ਨਾ ਸੋਤਾ ਜੀ ਫਲਾਨ ਜੀ ਟੀਂਗ ਜੀ
0: ਜੀ। ਨਹੀਂ ਕਈ ਵਾਰੀ ਸੋਚਦੇ ਆ,
1: ਦੋਵਾਂ ਨੇ ਆਪਦਾ ਖਰਾਬ ਹੁੰਦਾ ਨਾ।
0: ਦੇਖੋ ਹੁਣ ਜਿਹੜਾ ਆਪਣੇ ਕਈ ਵਾਰੀ ਸੋਚਦੇ ਆ, ਚਾਹੇ ਉਹ ਬੱਬਰ ਸੀਗੇ, ਚਾਹੇ ਉਹ ਬੱਕਰੀਆਂ ਧਿਰਾ ਸੀ ਜਾਂ ਹੋਰ ਵੀ ਸੀ, ਜਦੋਂ ਕਈ ਵਾਰੀ ਕਹਾਣੀਆਂ ਪੜ੍ਹੀ ਦੀਆਂ ਨਾ ਜੀ, ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ, ਉਹਨਾਂ ਨੂੰ ਵਿਚਾਰਦੇ ਆ, ਤਾਂ ਉਹ ਕਈ ਵਾਰੀ ਆਪਣੇ ਆਪ ਨੂੰ ਲੱਗਦਾ ਯਾਰ ਗੱਲ, ਚਾਹੇ ਅਸੀਂ ਉਹਨੂੰ ਮਤਲਬ ਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਉਸ ਸਮਿਆਂ ਦੇ ਵਿੱਚ ਰੇਲ ਗੱਡੀਆਂ ਵੀ ਅੰਗਰੇਜ਼ਾਂ ਦੀਆਂ ਲੁੱਟੀਆਂ ਜਾਂਦੀਆਂ ਸੀ, ਉਹ ਸਾਰਾ ਹਥਿਆਰ ਲੁੱਟਿਆ ਜਾਂਦਾ ਸੀ,
1: ਬੜਾ ਕੁਛ ਹੁੰਦਾ ਸੀ ਜੀ,
0: ਤੇ
1: ਬਹੁਤ ਕੁਛ ਹੁੰਦਾ ਸੀ।
0: ਉਹ ਜਦੋਂ ਵਿਚਾਰ ਪ੍ਰਚਾਰ ਕਰਦੇ ਆ ਫਿਰ ਮਤਲਬ ਕਿ ਕਰਦੇ ਆ, ਜੇ ਤਾਂ ਕੌਮ ਦੇ ਪਾਸਿਓਂ ਸੋਚਦੇ ਆ ਭਈ ਹਾਂ ਉਹਨਾਂ ਨੇ ਚੰਗਾ ਕੀਤਾ, ਤੇ ਜੇ ਆਪਾਂ ਮਨੁੱਖ

0: ਹੀ ਤੌਰ ਦੇ ਉੱਤੇ ਜਾਂ ਇੱਕ ਇੰਡੀਪੈਂਡੈਂਟ ਹੋ ਕੇ ਸੋਚਦੇ ਹਾਂ, ਜਿੱਦਾਂ ਇੱਥੇ ਮੁਲਕਾਂ 'ਚ ਅਸੀਂ ਵੱਸਦੇ ਹਾਂ, ਤੇ ਉੱਥੇ ਲੱਗਦਾ ਕਿ ਨਹੀਂ ਯਾਰ
1: ਹਾਂਜੀ
0: ਇਹ ਹੈਗਾ ਤਾਂ ਕ੍ਰਾਈਮ ਹੀ ਸੀ ਨਾ। ਪਰ ਜੇ ਇਹ ਗੱਲ ਆਪਾਂ ਮੀਡੀਆ 'ਚ ਜਾਂ ਖੁੱਲੇ ਆਮ ਬੋਲਦੇ ਹਾਂ ਤਾਂ ਫਿਰ ਸਾਡੇ ਉੱਤੇ
1: ਜੀ
0: ਆਪਣੇ ਉੱਤੇ ਉਂਗਲਾਂ ਖੜੀਆਂ ਹੋ ਜਾਂਦੀਆਂ ਨੇ ਜੀ, ਭਾਈ ਏਦਾਂ ਕਿੱਦਾਂ
1: ਬਿਲਕੁਲ ਉਂਗਲਾਂ
0: ਜੀ।
1: ਜੀ ਵੇਖੋ ਜੀ, ਮੀਰ ਮੰਨੂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਗਿਆ।
0: ਜੀ
1: ਮੈਂ ਸ਼ੋਰਟ ਜੀ ਸਟੋਰੀ ਸੁਣਾਉਂਦਾ ਤੁਹਾਨੂੰ
0: ਜੀ,
1: ਵੀ ਜਦੋਂ ਮੁਲਤਾਨ ਦਾ ਕਿਲ੍ਹਾ ਜਿੱਤਿਆ ਤੇ ਕੌੜਾ ਮੱਲ ਦੇ ਉਦੋਂ ਜਿਹੜੇ ਆਪਣੇ ਜੱਸਾ ਸਿੰਘ ਹੋਣੀ ਸੀ ਨਾ ਜੀ,
0: ਹਾਂਜੀ
1: ਆਲੂ ਵਾਲੀ,
0: ਆਲੂਵਾਲੀਆ
1: ਇਹ ਜਵਾਨ ਹੁੰਦੇ ਸੀ,
0: ਜੀ
1: ਇਹਨਾਂ ਨੇ ਮਤਲਬ ਕੌੜਾ ਮੱਲ ਨੇ ਕਿਹਾ, ਕੌੜਾ ਮੱਲ ਉਹਦਾ ਜਰਨੈਲ ਸੀ ਮਤਲਬ ਆਪਣਾ
0: ਜੀ
1: ਮੀਰ ਮੰਨੂ ਦਾ,
0: ਜੀ
1: ਵੀ ਸਿੱਖਾਂ ਦੀ ਹੈਲਪ ਤੋਂ ਬਿਨਾਂ ਆਪਾਂ ਨਹੀਂ ਜਿੱਤ ਸਕਦੇ ਮੁਲਤਾਨ ਦਾ ਕਿਲ੍ਹਾ। ਉਹ ਬਾਬਰ ਬੁੱਬਰ ਹੋਣੀ ਤਾਂ ਨਾ ਅਬਦਾਲੀ ਬਦੁਲੀ ਚੜ੍ਹ ਆਏ ਸੀ ਉਦੋਂ ਉਧਰੋਂ
0: ਜੀ।
1: ਇਹਨਾਂ ਨੇ ਮਤਲਬ ਨਾ ਕੀਤਾ ਵੀ ਸਿੱਖਾਂ ਨੇ ਸਪੋਰਟ ਕੀਤੀ,
0: ਜੀ
1: ਸਪੋਰਟ ਕਰਕੇ ਤੇ ਚਲੋ ਕਿਲ੍ਹਾ ਜਿੱਤ ਲਿਆ। ਤੇ ਜਦੋਂ ਲਾਹੌਰ ਦੇ ਵਿੱਚ ਫਿਰ ਇਕੱਠ ਹੋਇਆ ਨਾ
0: ਜੀ,
1: ਤੇ ਮੀਰ ਮੰਨੂ ਨੇ ਕੌੜਾ ਮੱਲ ਨੂੰ ਮਤਲਬ ਕਾਫੀ ਮਤਲਬ ਕੋਈ ਧਨ ਦੌਲਤ ਜਗੀਰਾਂ ਵਗੈਰਾ ਦਿੱਤੀਆਂ
0: ਜੀ।
1: ਲਾਗੇ ਖੜੇ ਸੀ ਸਰਦਾਰ ਜੱਸਾ ਸਿੰਘ
0: ਜੀ,
1: ਤੇ ਉਹ ਕੌੜਾ ਮੱਲ ਕਹਿੰਦਾ ਵਾ ਜੀ ਇਹ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਇੱਕ ਤੇ ਆਪਾਂ ਇਹਨਾਂ ਤੇ ਥੋੜੀ ਜੀ ਸਖਤੀ ਨਾ ਕਰੀਏ
0: ਜੀ,
1: ਤੇ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਨੂੰ ਵੀ ਦੇਣਾ ਚਾਹੀਦਾ
0: ਜੀ।
1: ਉਹਨਾਂ ਨੇ ਕੀਤਾ ਵੀ ਸਾਡਾ ਜਿਹੜਾ ਪੱਟੀ ਹੈ ਨਾ ਜੀ,
0: ਹਾਂਜੀ
1: ਇਹ ਕਿਸੇ ਟਾਈਮ ਬੜਾ ਰਿਚ ਸੀ, 9 ਲੱਖੀ ਪੱਟੀ ਤੁਸੀਂ ਸੁਣਿਆ,
0: 9 ਲੱਖੀ ਪੱਟੀ ਕਹਿੰਦੇ ਸੀ ਜੀ। ਹਾਂਜੀ
1: ਹਾਂਜੀ, ਕਿਉਂਕਿ ਇਹਦੇ ਚ ਉਹ ਟਕੇ ਹੁੰਦੇ ਸੀ ਉਦੋਂ ਜਾਂ ਜੋ ਵੀ ਉਹ ਮਾਮਲਾ ਕਰਦਾ ਸੀ, ਕਾਫੀ ਰਿਚ ਸੀ ਇਹ ਪੱਟੀ ਦੇ, ਕਸੂਰ ਬੜੇ ਮੀਰ ਮੰਨੇ ਗਏ ਸੀ
0: ਜੀ।
1: ਉਹਨਾਂ ਨੇ ਇੱਕ ਪੱਟੀ ਤੇ 12 ਪਿੰਡ ਨਾਲ ਸਿੱਖਾਂ ਨੂੰ ਦੇ ਦਿੱਤੇ,
0: ਨਵਾਜਿਆ ਸੀ,
1: ਨਵਾਜਿਆ ਵੀ ਤੁਸੀਂ ਇੱਥੇ ਆਪਣਾ ਜੋ ਵੀ ਉਹ ਟੈਕਸ ਕਲੈਕਸ਼ਨ ਦਾ ਸਿਸਟਮ ਸੀ ਉਹ ਉਹਨਾਂ ਨੂੰ ਦੇਣਾ ਲੈਣਾ ਕਰਕੇ ਜੋ ਵੀ ਹੁੰਦਾ ਸੀ।
0: ਹਾਂਜੀ,
1: ਇਹਨਾਂ ਨੇ ਕੀ ਕਰਨਾ ਵੀ ਚਲੋ ਉਹ ਦੇਣਾ ਸ਼ੁਰੂ ਕਰ ਦੇਣਾ, ਉਹਨਾਂ ਨੇ ਲਾਹੌਰੋਂ ਆਉਣਾ ਖੋਤਿਆਂ ਰੇੜਿਆਂ ਤੇ, ਉਹਨਾਂ ਮੀਰ ਮੰਨੂ ਨੇ ਆਪਦਾ ਆਉਣਾ ਨੀ, ਆਉਣੇ ਤੇ ਉਹਨਾਂ ਦੇ ਜਿਲ੍ਹੇ ਵੱਲ ਕੇ ਸੀ ਕਿਤੋਂ ਅਨਾਜ ਵਗੈਰਾ ਲੈਣ।
0: ਬਿਲਕੁਲ ਹੈ ਜੀ,
1: ਹੁਣ ਜੇ ਗੱਲ ਕਰੀਏ ਨਾ ਤੇ ਕਈ ਇੱਥੋਂ ਇਹਨਾਂ ਨੇ ਵੰਡ ਕੇ ਉਹਨਾਂ ਦਾ ਹਿੱਸਾ ਦੇ ਦੇਣਾ ਜੋ ਕੀਤਾ ਸੀ
0: ਜੀ,
1: ਤੇ ਇਹ ਤਾਂ ਆਪੇ ਕਿਵੇਂ ਦਿਖਾ ਲੈਣੇ ਸਾਨੂੰ, ਸਿੱਧਾ ਲਾਹੌਰ ਨੂੰ ਰਸਤਾ ਜਾਂਦਾ ਹੈ
0: ਬਿਲਕੁਲ ਹੈ ਜੀ।
1: ਅੱਜਕਲ ਤੇ ਪੱਕਾ ਬਣਿਆ
0: ਜੀ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਵੀ ਤਾਂ ਇਹ ਕੁਛ ਮਤਲਬ ਕਿ ਕਰ ਲੈਂਦੇ ਹੁੰਦੇ ਸੀ, ਸਾਰਾ ਕੁਝ ਕਰਦੇ ਹੀ ਰਹੇ ਕਿ ਕਸ਼ਮੀਰ ਤੱਕ ਜਾਂ ਅਫਗਾਨਿਸਤਾਨ ਤੱਕ।
1: ਹਾਂਜੀ, ਤੇ ਰਾਜ ਜਾ ਕੇ ਤੇ ਰਾਜ ਜਾ ਕੇ ਖੋਲਣਾ
0: ਜੀ
1: ਇਹਨੇ ਸਾਡਿਆਂ ਬੰਦਿਆਂ ਨੇ
0: ਜੀ,
1: ਤੇ ਉਹ ਮੀਰ ਮਨੂ ਨੂੰ ਜਦੋਂ ਦੇਖਣਾ ਯਾਰ ਕਮਾਲ ਹੋ ਗਈ ਹੈ ਵੀ ਰਾਜ ਜਾਂ ਮੇਰਾ ਵਾ ਤੇ ਜਾਂ ਸਿੱਖਾਂ ਦਾ, ਖੂਨ ਵਾਲਾ ਤੀਜਾ ਬੰਦਾ ਆ ਕਿਹੜਾ ਗਿਆ
0: ਜੀ, ਜਾਂ ਮਨਾ ਕਰ ਦਿੰਦੇ ਸੀ ਅਸੀਂ ਨਹੀਂ ਦੇਣਾ ਜੀ।
1: ਉਹ ਫੁੜ ਕੇ ਉਹਨੇ ਹੈ ਵੀ ਨਹੀਂ ਇਹ ਕੰਮ ਸਾਡਾ ਨੀ, ਪਿਆਰ ਮੁਹਬਤ ਨਾਲ ਸੁਤਰਾਉਣਾ, ਇਹ ਛੇਤਰ ਦਾ ਛੇਤਰ ਨਾਲ ਖੜਕਣਾ ਪੈਣਾ
0: ਜੀ।
1: ਉਦੋਂ ਬਾਅਦ ਫਿਰ ਉਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਮਤਲਬ ਆਪਣੀ ਚੀਜ਼ ਨੂੰ ਕਮਜ਼ੋਰੀ ਨੂੰ ਨੀ ਨਾ ਅਸੀਂ ਲੈ ਕੇ ਆਉਂਦੇ ਅੱਗੇ,
0: ਬਿਲਕੁਲ ਹੈ ਜੀ,
1: ਤੇ ਉਹ ਹੁੰਦੀਆਂ ਤੇ ਸਾਰਿਆਂ ਜਿਹਨੇ ਥੋੜੀਆਂ ਬਣੀਆਂ, ਏਡਾ ਵੀ ਕੋਈ ਨੀ ਹੁੰਦਾ ਮਤਲਬ ਕਿ ਬਿਨਾਂ ਮਤਲਬ ਤੋਂ ਤੁਹਾਨੂੰ ਵੱਢਣੇ ਟੁਕੜੇ ਸ਼ੁਰੂ ਕਰ ਦੂਗਾ।
0: ਬਿਲਕੁਲ ਹੈ ਜੀ,
1: ਇਸ ਕਰਕੇ ਇਹ ਚੀਜ਼ਾਂ ਸਾਡੇ ਅੰਦਰ ਉਹ, ਲੇਕਿਨ ਅੱਜ ਦੀ ਡੈਮੋਕ੍ਰੇਸੀ ਅੱਜ ਦੇ ਜ਼ਮਾਨੇ ਦੇ ਵਿੱਚ ਭਾਜੀ ਇਹ ਸਾਨੂੰ ਆਪਣੇ ਆਪ ਨੂੰ
0: ਬਦਲਣਾ ਪੈ,
1: ਸਭ ਤੋਂ ਵੱਡਾ ਬਦਲਾਅ ਕਰਨ ਦੀ ਲੋੜ ਹੈ ਜੀ ਆਪਦੇ ਅੰਦਰ, ਸਾਡੇ ਪੋਲੀਟੀਕਲ
0: ਲਾਈਫ ਸਟਾਈਲ, ਲਾਈਫ ਸਟਾਈਲ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਜੀ,
1: ਲਾਈਫ ਸਟਾਈਲ ਦੀ ਸਭ ਕੁਛ ਦੀ ਤਬਦੀਲੀ ਆ, ਤੁਸੀਂ ਆਪਣੇ ਦੂਜੇ ਤੀਜੇ ਕਰਨੇ ਆ, ਲੇਕਿਨ ਸਾਨੂੰ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੇ ਲੀਡਰ ਆ ਨਾ ਜੀ ਸਾਡੇ
0: ਜੀ,
1: ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਪਊਗੀ ਵੀ ਉਹਨਾਂ ਤੇ ਹਮਲੇ ਕਿਉਂ ਹੁੰਦੇ ਆ
0: ਜੀ,
1: ਅੰਤਰ ਚਾਹਤ ਉਹਨਾਂ ਨੂੰ ਵੀ ਮਾਰਨੀ ਪਊਗੀ।
0: ਬਿਲਕੁਲ ਹੈ ਜੀ,
1: ਲੋਕ ਤੁਹਾਨੂੰ ਸੇਵਾ ਵਾਸਤੇ ਮੌਕਾ ਦਿੰਦੇ ਆ, ਲੋਕ ਤੁਹਾਨੂੰ ਲੁੱਟ ਲੁੱਟ ਕੇ ਜਾਇਦਾਦਾਂ ਬਣਾਉਣ ਦਾ ਮੌਕਾ ਨਹੀਂ, ਮੈਂ ਕਿਸੇ ਵੀ ਪਾਰਟੀ ਦੀ ਗੱਲ ਕਰਦਾ ਇੱਕ ਦਿਨ ਗੱਲ,
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਤੁਸੀਂ ਪੋਲੀਟੀਕਲ ਸਿਸਟਮ ਇਸ ਕਰਕੇ ਬਣਾਇਆ ਜਾਂਦਾ ਵਾ ਕਿ ਇਹ ਜਿਹੜੀ ਅਫਸਰਸ਼ਾਹੀ ਆ ਉਹਦੀ ਕਰਪਸ਼ਨ ਤੇ ਉਹਦੀਆਂ ਹੇਰਾ ਫੇਰੀਆਂ ਤੇ ਤੁਸੀਂ ਨੱਥ ਪਾਉਣੀ ਹੈ
0: ਜੀ,
1: ਤੇ ਤੁਸੀਂ ਉਹਨਾਂ ਦਾ ਰਲ ਕੇ ਦੂਣਾ ਲੁੱਟਦੇ ਜੇ।
0: ਬਿਲਕੁਲ ਹੈ ਜੀ,
1: ਕੈਪਟਨ ਅਮਰਿੰਦਰ ਸਿੰਘ ਦਾ ਜੀ ਪਾਣਾ ਸਾਹਿਬ ਦੱਸਦੇ ਹੁੰਦੇ ਆ ਵੀ ਉਹਨਾਂ ਦੇ ਮਹਿਲ ਨੂੰ ਰੰਗ ਨਹੀਂ ਸੀ ਹੁੰਦਾ,
0: ਇੱਕ ਸਮਾਂ ਸੀਗਾ ਜੀ ਉਹ ਸਾਗ ਵੇਚਣ ਲੱਗ ਗਏ ਸੀਗੇ। ਬਿਲਕੁਲ ਹੈ ਜੀ,
1: ਹੁਣ ਦੋ ਵਾਰੀ ਉਹ ਮੁੱਖ ਮੰਤਰੀ ਬਣੇ, ਲਗਭਗ 9 ਸਾਲ ਰਹੇ ਮੇਰਾ ਖਿਆਲ ਹੈ
0: ਜੀ,
1: ਤੇ 9 ਸਾਲਾਂ ਦੇ ਵਿੱਚ ਨਵਾਂ ਮਹਿਲ ਬਣਾ ਲਿਆ।
0: ਬਿਲਕੁਲ,
1: ਜੇ ਕੱਲ ਨੂੰ ਕੈਪਟਨ ਸਾਹਿਬ ਕਹਿਣ ਵੀ ਅਸੀਂ ਪੰਜਾਬ ਦੀ ਸੇਵਾ ਕੀਤੀ ਆ
0: ਜੀ,
1: ਉਹ ਯਾਰ ਪੰਜਾਬ ਦੀ ਸੇਵਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਵਾ, ਤੁਸੀਂ ਪੰਜਾਬ ਦੀ ਸੇਵਾ ਘੱਟ ਕੀਤੀ ਆ ਤਾਂ ਲੁੱਟਿਆ ਜ਼ਿਆਦਾ,
0: ਨਾਲੇ ਇਹ ਤਾਂ ਕਹਿਣ ਪਈ ਅਸੀਂ ਤਾਂ ਡਿਊਟੀ ਕਰਦੇ ਆ ਆਪਣੀ, ਹੈ ਨਾ, ਸੇਵਾ ਦਾ ਤਾਂ ਮਸਲਾ ਹੀ ਨਹੀਂ ਬਣਦਾ ਕਿਸੇ ਵੀ
1: ਜਾਤ ਕੰਮ ਲਈ ਸੀ ਨਾ
0: ਜੀ।
1: ਜੇ ਹੁਣ ਬਾਦਲ ਸਾਹਿਬ ਦੀ ਗੱਲ ਕਰੀਏ, ਜੇ ਬਾਦਲ ਸਾਹਿਬ ਨੂੰ 5 ਵਾਰ ਯਾਰ ਮੁੱਖ ਮੰਤਰੀ ਵੀ ਤਾਂ ਲੋਕਾਂ ਹੀ ਬਣਾਇਆ।
0: ਬਿਲਕੁਲ ਬਿਲਕੁਲ ਜੀ,
1: ਜੇ ਉਹ 5 ਵਾਰ ਬਣੇ ਮੁੱਖ ਮੰਤਰੀ ਜੇ ਉਹਨਾਂ ਪੰਜਾਬ ਲਈ ਕੰਮ ਕਰ ਦਿੱਤਾ ਵਾ, ਉਹਦੇ ਚ ਆਸਾਨ ਵਾਲੀ ਗੱਲ
0: ਨੀ, ਉਹਨਾਂ ਦੀ ਜੋਬ ਆ। ਬਿਲਕੁਲ ਹੈ ਜੀ,
1: ਉਹਨਾਂ ਦੀ ਜੋਬ ਸੀ ਉਹ
0: ਜੀ,
1: ਪਰ ਉਹ ਪਾਵਰ ਤਾਂ ਲੋਕਾਂ ਨੇ ਦਿੱਤੀ ਸੀ ਨਾ।
0: ਬਿਲਕੁਲ ਹੈ,
1: ਉਸ ਪਾਵਰ ਦੇ ਬਾਰੇ ਤੁਸੀਂ ਆਪਦੇ ਕਾਰੋਬਾਰ ਕਿੰਨੇ ਖੜੇ ਕਰ ਲਿਆ। ਆਸਾਨ ਪੰਜਾਬ ਦੇ ਲੋਕਾਂ ਨੇ ਤੁਹਾਡੇ ਸਿਰ ਕੀਤਾ ਸਿਆਸਤਦਾਨੋ, ਚਾਹੇ ਉਹ ਕੇਜਰੀਵਾਲ ਸਾਹਿਬ ਆ, ਚਾਹੇ ਅੱਜ ਵਾਲੇ ਆ, ਚਾਹੇ ABC ਕੋਈ ਵੀ ਆ, ਕਾਂਗਰਸੀ ਹੈ,
0: ਬਿਲਕੁਲ ਹੈ ਜੀ।
1: ਤੁਸੀਂ ਪੰਜਾਬ ਤੇ ਜਾਂ ਤੁਸੀਂ ਦੇਸ਼ ਤੇ ਆਸਾਨ ਨਹੀਂ ਕੀਤਾ, ਦੇਸ਼ ਦੇ ਲੋਕਾਂ ਨੇ ਤੁਹਾਡੇ ਤੇ ਆਸਾਨ ਕੀਤਾ
0: ਜੀ।
1: ਤੁਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਡੁੱਬ ਗਿਆ, ਇਹ ਲੀਡਰ ਸਾਰੇ ਜਿਹੜੇ ਸੀ ਇਹ ਅਮੀਰ ਹੋ ਗਏ
0: ਜੀ। ਏਦਾਂ ਹੀ ਸਿੰਗਰ ਵੀ ਤਾਂ ਆਪਣੇ ਏਦਾਂ ਹੀ ਕਰਦੇ ਆ ਨਾ, ਪੱਟੀ ਸਾਹਿਬ ਉਹ ਕਹਿੰਦੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ, ਇਹ ਨੀ ਭਾਈ ਮਾਂ ਬੋਲੀ ਦੇ ਜੇ ਅਸੀਂ ਉਹ ਗੀਤ ਗਾਉਂਦੇ ਆ ਜਾਂ ਗੱਲ ਕਰਦੇ ਆ ਕਿਸੇ ਵੀ ਬੋਲੀ ਦੇ ਵਿੱਚ, ਸਮਾਂ ਕਿ ਉਹ ਸਾਨੂੰ ਰੋਟੀ ਕਮਾ ਕੇ ਦੇ ਰਹੀ ਹੈ ਜੀ, ਸਮਾਂ ਕਿ ਉਹ ਤਾਂ ਸਾਡਾ ਰੋਜ਼ਗਾਰ ਹੈ ਜੀ।
1: ਰੋਜ਼ਗਾਰ ਵੇਖੋ ਜੀ, ਮੈਂ ਡਾਕਟਰ ਆ, ਮੈਂ ਆਖਾਂ ਮੈਂ ਮਰੀਜ਼ਾਂ ਦੀ ਸੇਵਾ ਕਰਦਾ,
0: ਬਿਲਕੁਲ ਹੈ ਜੀ,
1: ਪਰ ਮੈਂ ਪੈਸੇ ਵੀ ਤਾਂ ਲੈਣਾ ਨਾ।
0: ਹਾਂ ਬਿਲਕੁਲ ਬਿਲਕੁਲ, ਜੋਬ ਹੈ ਜੀ,
1: ਮੈਂ ਰੋਜ਼ੀ ਰੋਟੀ ਵੀ ਇੱਥੋਂ ਚਲਾਉਣਾ। ਗੌਰਮੈਂਟ ਨੇ ਵੇਖੋ ਜੀ ਮੈਡੀਕਲ ਕਾਲਜ ਬਣਾਇਆ ਫ੍ਰੀ ਦੇ ਵਿੱਚ, ਅਸੀਂ ਗੌਰਮੈਂਟ ਮੈਡੀਕਲ ਕਾਲਜ ਤੋਂ ਡਾਕਟਰੀ ਕੀਤੀ,
0: ਬਿਲਕੁਲ ਬਿਲਕੁਲ
1: ਆਸਾਨ ਤੇ ਫਿਰ ਗੌਰਮੈਂਟ ਦਾ ਸਾਡੇ ਤੇ ਹੋਇਆ, ਫਿਰ ਸਾਡੇ ਕਸਟਮਰ ਜਾਂ ਸਾਡਾ ਪੇਸ਼ੈਂਟ ਦਾ ਸਾਡੇ ਤੇ ਆਸਾਨ ਹੈ ਨਾ, ਮੇਰਾ ਆਸਾਨ ਥੋੜੀ।
0: ਤਾਂ ਹੀ ਉਹ ਕੋਈ ਵੀ ਗ੍ਰਾਹਕ ਆ ਜਾਂ ਉਹਨੂੰ ਤਾਂ ਹੀ ਕਹਿੰਦੇ ਨੇ ਰੱਬ ਵਰਗਾ, ਉਹ ਤਾਂ ਰੱਬ ਵਰਗਾ ਜੀ।
1: ਬਿਲਕੁਲ ਬਿਲਕੁਲ, ਹੁਣ ਮਰੀਜ਼ ਆਉਣਗੇ ਹੀ ਨਾ ਤੇ ਡਿਗਰੀ ਕਰਕੇ ਕੀ ਚੱਟੀ ਜਾਵਾਂਗੇ ਉਹਨੂੰ।
0: ਬਿਲਕੁਲ ਬਿਲਕੁਲ,
1: ਬਹੁਤੀ ਲੁੱਟ ਵਾਲਾਂਗੇ ਅਸੀਂ, ਇਹ ਸੋਚੀਏ ਨਾ। ਇੱਕ ਬੰਦਾ ਪ੍ਰਾਈਵੇਟ ਡਾਕਟਰ ਵੇਖੋ ਜੀ ਬੰਦਾ ਵਾ, ਪ੍ਰਾਈਵੇਟ ਮਤਲਬ ਪੈਸੇ ਖਰਚਦਾ, ਇੱਕ ਬੰਦਾ ਗੌਰਮੈਂਟ ਤੋਂ ਬਣ ਕੇ ਆਉਂਦਾ,
0: ਬਿਲਕੁਲ ਹੈ ਜੀ।
1: ਉਹ ਸਾਨੂੰ ਵੀ ਤਾਂ ਥੋੜੀ ਬੜੀ ਫਿਰ ਅੱਗੇ ਵੇਖਣੀ ਚਾਹੀਦੀ ਹੈ ਨਾ, ਪੇਸ਼ੈਂਟ ਦਾ ਧਿਆਨ ਰੱਖੀ।
0: ਕੁਝ ਮਤਲਬ ਕਿ ਕਾਰੋਬਾਰ ਤੋਂ ਬਾਹਰ ਵੀ ਮਤਲਬ ਕਿ ਕੁਝ ਆਪਣੀ ਸਾਡੇ ਆਪਣੇ ਫਰਜ਼ ਵੀ ਹੈ, ਉਹ ਵੀ ਤਾਂ ਯਾਦ ਰੱਖਣੇ ਚਾਹੀਦੇ
1: ਨੇ, ਸਮਾਜ ਫਰਜ਼ ਵੀ ਹੈ ਨਾ,
0: ਆਲੇ ਦੁਆਲੇ ਦੇ ਜਾਂ ਪਰਿਵਾਰ ਦੇ ਜਾਂ ਕਿਸੇ ਵੀ।
1: ਵੇਖੋ ਜੀ, ਧਰਮ ਜਿਹੜਾ ਹੁੰਦਾ ਨਾ, ਇੱਕ ਤੇ ਧਰਮ ਆ ਜਿਹਨੂੰ ਆਪਾਂ ਸਰਬ ਸਾਂਝਾ ਕਹਿ ਦਿੰਦੇ ਹਾਂ
0: ਜੀ,
1: ਲੇਕਿਨ ਤੁਹਾਡਾ ਵਿਅਕਤੀਗਤ ਵੀ ਧਰਮ ਇੱਕ ਹੈਗਾ
0: ਜੀ।
1: ਮਤਲਬ ਤੁਹਾਡਾ ਘਰ ਧਰਮ ਕਹਿੰਦਾ ਵੀ ਆਹ ਕੰਮ ਕਰਨਾ ਵਾ, ਆਹ ਨਹੀਂ ਕਰਨਾ, ਉਹ ਇੱਕ ਡਿਫਰੈਂਟ ਮੈਟਰ ਹੈ।
0: ਬਿਲਕੁਲ ਹੈ ਜੀ,
1: ਤੁਸੀਂ ਇੱਕ ਮੌਕੇ ਤੇ ਕੀ ਕਰਨਾ ਵਾ, ਤੁਸੀਂ ਜੇ ਹੁਣ ਮੈਂ ਆਪਦੇ ਧਰਮ ਚ ਹੀ ਬੋਲਣ ਵੀ ਸਿੱਖ ਆ ਗਿਆ, ਉਹਨੂੰ ਦਵਾਈ ਦੇਣੀ ਪਹਿਲਾਂ ਮੁਸਲਮਾਨ ਨੂੰ ਦੇਣੀ, ਦੂਜੇ ਨੂੰ ਚਿੰਨਾ, ਇੱਥੇ ਚੀਜ਼ਾਂ ਨੀ ਚੱਲਦੀਆਂ।
0: ਨਾਲੇ ਪੱਟੀ ਸਾਹਿਬ
1: ਜਿਹੜੀਆਂ ਵੀ ਤਾਂ ਕੁਝ ਫਰਜ਼ ਨੇ ਨਾ,
0: ਜਦੋਂ ਕੋਈ ਵੀ ਗਲਤੀ ਕਰਦੇ ਆ ਨਾ ਤਾਂ ਪਹਿਲਾਂ ਤਾਂ ਬੰਦੇ ਨੂੰ ਜੇ ਉਹ ਬ੍ਰੇਨ ਦੇ ਵਿੱਚ ਉਸ ਚੀਜ਼ ਨੂੰ ਸੋਚਦਾ ਵੀ ਹੈ ਤਾਂ ਤੁਹਾਡਾ ਮਨ ਕਹਿ ਲਓ ਜਿਹੜਾ ਅੰਦਰ ਕੌਨਸ਼ੀਅਸ ਮਾਇੰਡ ਹੈਗਾ, ਉਹ ਮਤਲਬ ਕਿ ਮੈਸੇਜ ਦੇ ਦਿੰਦਾ ਨਾਲ ਦੀ ਨਾਲ, ਨਹੀਂ ਯਾਰ ਇਹ ਨਹੀਂ, ਗਲਤ ਕਰ ਰਿਹਾ ਤੂੰ।
1: ਸਾਡਾ ਬ੍ਰੇਨ ਵੇਖੋ ਜੀ ਮੈਸੇਜ ਦਿੰਦਾ ਵਾ ਸਾਨੂੰ ਫਟਾਫਟ ਪਤਾ ਲੱਗਦਾ ਜਦੋਂ ਅਸੀਂ ਨੋਰਮਲ ਹੁੰਦੇ ਹਾਂ।
0: ਹਾਂਜੀ ਬਿਲਕੁਲ ਹੈ ਜੀ,
1: ਅਗਰ ਅਸੀਂ ਸਾਡੇ ਅੰਦਰ ਕੋਈ ਅਬਨੋਰਮਲਿਟੀ ਆ, ਕੋਈ ਅਨਾਟਮੀਕਲੀ ਆ, ਕੋਈ ਪੈਥੋਲੋਜੀਕਲੀ ਆ ਜਾਂ ਕੋਈ ਸਾਈਕੋਲੋਜੀਕਲੀ ਆ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਅਦਰਵਾਈਜ਼ ਪਤਾ ਹੁੰਦਾ ਵਾ ਵੀ ਆਹ ਚੀਜ਼ ਆਪਾਂ ਕੰਮ ਕਰਾਂਗੇ ਤੇ ਗਲਤ
0: ਠੀਕ ਕਰਨਾ ਜਾਂ ਗਲਤ ਕਰਨਾ, ਨਾਲ ਦੀ ਨਾਲ ਮੈਸੇਜ ਆ ਜਾਂਦਾ। ਬਿਲਕੁਲ ਹੈ ਜੀ,
1: ਪਰ ਹੁਣ ਅਸੀਂ ਵੇਖੋ ਜੀ, ਅਸੀਂ ਤੇ ਮਤਲਬ ਕੀ ਕਹੀਏ ਜੀ ਹੁਣ ਗੱਲ ਵੀ ਇੰਨਾ ਬੇੜਾ ਗਰਕ ਗਿਆ, ਅਸੀਂ ਤੇ ਜਿਹੜੇ ਆ ਜਿਨ੍ਹਾਂ ਨੂੰ ਇੱਕ ਬੰਨੇ ਕਹਿੰਦੇ ਆ ਵੀ ਉਹ ਸਾਡੇ ਬੰਦੀ ਸਿੰਘ ਆ
0: ਜੀ,
1: ਦੂਜੇ ਬੰਨੇ ਅਸੀਂ ਉਹਨਾਂ ਨੂੰ ਵੀ ਧੜਿਆਂ ਚ ਵੰਡ ਲਿਆ।
0: ਦੇਖੋ ਉਹ ਵੀ ਕਿਤੇ ਨਾ ਕਿਤੇ ਮਤਲਬ ਕਿ ਚੱਕਰ ਦੇ ਵਿੱਚ ਜਾਂ ਡਿਪਲੋਮੈਸੀ ਖੇਡੀ ਜਾ ਰਹੀ ਹੈ। ਇੱਕ ਪਾਸੇ ਉਹ ਕਹਿੰਦੇ ਆ ਕਿ ਅਸੀਂ ਹਾਂ ਕੀਤਾ ਮੰਨਿਆ ਤਾਂ ਸਜਾਵਾਂ, ਦੂਸਰੇ ਪਾਸੇ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕਹਿੰਦੀਆਂ ਨੇ ਇਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਜਾਂ ਇਹਨਾਂ ਨੂੰ ਛੱਡਿਆ ਨਹੀਂ ਜਾਂਦਾ, ਉਹਦੇ ਉੱਤੇ ਵੀ ਕਿਤੇ ਨਾ ਕਿਤੇ ਘੁੰਮਣ ਘੇਰੀ ਹੈ ਨਾ ਭਾਈ, ਲੋਕ ਇਮੋਸ਼ਨਲ ਪੱਖ ਦੇ ਨਾਲ ਵੀ
1: ਜਿਹੜੇ ਉਹਨਾਂ ਦੇ ਹੱਕ ਜਿਹੜੇ ਆਉਂਦੇ ਆ ਨਾ, ਅਸਲੀ ਆ ਕਾਨੂੰਨੀ ਸਿਆਸੀ ਮਸਲੇ ਵੀ ਆ ਤੇ ਕਾਨੂੰਨੀ
0: ਵੀ ਆ, ਦੋਵੇਂ ਹੀ ਆ,
1: ਲੇਕਿਨ ਦੋਵੇਂ ਹੀ ਆ। ਅੱਜ ਧਰਨਾ ਮਜਾਰਿਆਂ ਨਾਲ ਕਿੰਨੇ ਬੰਦੇ ਬਾਹਰ ਆ ਗਏ ਨੇ ਸਾਡੇ ਜਦੋਂ ਦੇ ਸੀ ਧਰਨੇ ਮਜਾਰੇ
0: ਕਰਦੇ
1: ਯਾਰ, ਐਫਰਟ ਕਿੰਨੀ ਕੀਤੀ ਹੈ ਸ਼੍ਰੋਮਣੀ ਕਮੇਟੀ, ਵੱਡੇ ਵੱਡੇ ਵਕੀਲ ਕਰੋ ਤੁਸੀਂ
0: ਜੀ,
1: ਉਹ ਜਾਂ ਇਨਸਾਫ਼ ਜਿਹੜੇ ਮੋਰਚੇ ਵਾਲੇ ਕਹਿੰਦੇ ਉਹ ਵੱਡੇ ਵੱਡੇ ਵਕੀਲ ਕਰਕੇ ਤੁਸੀਂ ਉਹ ਵੀ ਨਾਲ ਦੀ ਨਾਲ ਕੰਮ ਜਾਰੀ ਰੱਖੋ ਨਾ।
0: ਬਿਲਕੁਲ ਹੈ ਜੀ,
1: ਸਾਡਾ ਤੇ ਉਹ ਦੂਜੇ ਨੂੰ ਕਿਹਾ ਵੀ ਕਿਸੇ ਨੇ ਵੋਟਾਂ ਕੱਢਣੀਆਂ ਉਹਨਾਂ ਦੇ ਨਾਂ ਤੇ, ਕਿਸੇ ਨੇ ਪੈਸਾ ਇਕੱਠਾ ਕਰਨਾ ਉਹਨਾਂ ਦੇ ਨਾਂ ਤੇ।
0: ਨਾਲੇ ਇੱਕ ਚੀਜ਼ ਇਹ ਵੀ ਆ ਨਾ ਕਿ ਅਸੀਂ ਮਤਲਬ ਕਿ ਚਲੋ ਹੱਕ ਵੀ ਹੈਗਾ ਸਾਰਾ, ਪਰ ਅਸੀਂ ਕਿਤੇ ਨਾ ਕਿਤੇ ਜਿੱਦੀ ਜ਼ਿਆਦਾ ਹਾਂ ਜੀ, ਜਾਂ ਜੇ ਕੋਈ ਰਾਹ ਖੁੱਲਦਾ ਤਾਂ ਉਹਨੂੰ ਖੁੱਲਣ ਨਹੀਂ ਦੇ, ਮਤਲਬ ਕਿ ਅਸੀਂ ਕਹਿੰਦੇ ਹਾਂ ਕਿ ਜੋ ਅਸੀਂ ਮੰਗਿਆ ਸਾਨੂੰ ਉਹ ਹੀ ਦਿਓ ਨਹੀਂ ਤਾਂ ਨਾ ਦਿਓ। ਹੁਣ ਚਲੋ ਮੈਂ
1: ਲਿਆ,
0: ਹਾਂਜੀ ਚਲੋ ਘੱਟੋ ਘੱਟ ਰਾਹ ਤਾਂ ਖੁੱਲਦਾ, ਤੁਸੀਂ ਇੱਕ ਦਿਨ ਦੀ ਲਓ, ਅੱਗੇ ਕੀ ਪਤਾ ਹੋਰ ਵੀ ਮਿਲ ਸਕਦੇ ਆ, ਤੁਸੀਂ ਆਪਣਾ ਬਾਹਰ ਤਾਂ ਮਾੜਾ ਮੋਟਾ ਸ਼ੋਅ ਤਾਂ ਕਰੋ ਨਾ ਵੀ ਤੁਸੀਂ ਸ਼ਖਸੀਅਤ ਕਿੱਦਾਂ ਦੀ ਹੋਈ।
1: ਇੱਕ ਘੰਟੇ ਦੀ ਵੀ ਅਗਲੇ ਪਰੋਲ ਦਿੰਦੇ ਆ ਨਾ, ਇੱਕ ਘੰਟੇ ਦੀ ਵੀ ਦਿੰਦੇ ਆ, ਇੱਕ ਦਿਨ ਦੀ ਤੇ ਬੜੀ ਵੱਡੀ ਚੀਜ਼ ਹੈ, ਤੁਸੀਂ ਲਓ, ਤੁਸੀਂ
0: ਲਓ ਤਾਂ ਸਹੀ, ਬਿਲਕੁਲ ਸਟੈਪ ਤਾਂ
1: ਚੰਗਾ ਆਪਣਾ ਵੇਖੋ, ਦੂਜੀ ਵਾਰੀ ਨੂੰ ਹੋ ਸਕਦਾ ਤੁਹਾਨੂੰ ਵੱਧ ਮਿਲ ਜੇ।
0: ਬਿਲਕੁਲ ਹੈ ਜੀ,
1: ਜਿਹੜੀ ਜਿੱਦੀ ਸੁਭਾਅ ਨਾ ਸਾਡਾ, ਮਤਲਬ ਉਹ ਵੀ ਮਤਲਬ ਜਿੱਦਾਂ ਰਾਜੋਵਾਲਾ ਸਾਹਿਬ ਨੂੰ ਮਤਲਬ ਵੀ ਉਹ ਆਪਣੀ ਇੱਕ ਮੰਨੇ ਕਹਿੰਦੇ ਸਾਡੀ ਐਂ ਕੋ ਫੈਸਲਾ ਕਰੋ, ਦੂਜੇ ਮੰਨੇ ਇਹ ਕਹਿੰਦੇ ਵੀ ਗਲਤੀ ਮੰਨਣੀ ਨੀ, ਕਾਨੂੰਨ ਮੁਤਾਬਕ ਤੁਹਾਨੂੰ ਚੱਲਣਾ ਪੈਣਾ ਜਾਂ ਫਿਰ ਜਿੱਥੇ ਅੱਗੇ ਡਟੇ ਰਹੋ।
0: ਬਿਲਕੁਲ ਹੈ ਜੀ,
1: ਹੁਣ ਇਹ ਵੀ ਮਤਲਬ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਮਾਫ਼ ਕਰਨਾ, ਕੋਈ ਕਿਸੇ ਨਾਲ ਜੁੜਿਆ ਉਸੇ ਹਿਸਾਬ ਨਾਲ ਆਪਣਾ ਕੰਮ
0: ਕਰੀ ਜਾਂਦੇ ਆ ਜੀ।
1: ਹੁਣ ਅੱਜ ਰਾਜੋਵਾਲਾ ਸਾਹਿਬ ਦਾ ਪਤਾ ਨੀ, ਅੱਜ ਕੀ ਗੱਲ ਮੇਰੇ ਖਿਆਲ ਮੈਂ ਥੋੜਾ ਜਿਹਾ ਸੁਣਿਆ ਸੀ ਵੀ ਸ਼ਾਇਦ ਕੋਈ ਜੇਲ੍ਹ ਚੋਂ ਚਿੱਠੀ ਵਗੈਰਾ ਆਈ ਉਹਨਾਂ ਦੀ ਬਾਹਰ।
0: ਹਾਂਜੀ ਉਹ ਲਿਖਦੇ ਰਹਿੰਦੇ ਆ ਮੇਰਾ ਫੈਸਲਾ ਕਰੋ ਜਾਂ ਫਿਰ ਵਾਪਸ ਲਓ ਜੀ ਰਿੱਟ ਜਿਹੜੀ।
1: ਫੈਸਲੇ ਤਾਂ ਨੀ ਹੈ ਨਵਾਂ ਹੀ ਮੇਰਾ ਖਿਆਲ, ਕੋਈ ਸੁਣਾ ਰਹੇ ਸੀ ਨਾ
0: ਜੀ,
1: ਉਹ ਇੱਕ ਪੋਲੀਟੀਕਲ ਪਾਰਟੀ ਦੇ ਬੁਲਾਰੇ ਵਾਲੀ ਭਾਸ਼ਾ ਵਾ ਜੀ
0: ਜੀ ਜੀ ਜੀ ਜੀ ਜੀ
1: ਤੁਸੀਂ ਜੇ ਸੁਣੀ ਹੋਗੀ ਨਹੀਂ ਤੇ ਇੱਕ ਅੱਧੇ ਦਿਨ ਤੱਕ ਤਾਂ ਪਹੁੰਚ ਜਾਣੀ ਤੁਹਾਡੇ ਕੋਲ
0: ਖਬਰ ਹੀ ਦੇਖੀ ਆ ਜੀ ਬਿਲਕੁਲ
1: ਹਾਂ ਉਹ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਵਾਲੀ ਬੋਲੀ ਬੋਲੀ ਉਹਨਾਂ ਨੇ
0: ਜੀ
1: ਦੀਪ ਸਿੱਧੂ ਅੰਮ੍ਰਿਤਪਾਲ ਨੂੰ ਉਹਨਾਂ ਨੇ ਭੰਡਿਆ ਨਾਂ ਨੀ ਲਿਆ ਉਹਨਾਂ ਦਾ
0: ਜੀ
1: ਤੇ ਅਕਾਲੀ ਦਲ ਬਾਦਲ ਦੀਆਂ ਮਤਲਬ ਵੋਟਾਂ ਵਾਸਤੇ ਕੰਮ ਕੀਤਾ ਵੇਖੋ ਜੀ ਤੁਹਾਡੀ ਕੁਰਬਾਨੀ ਆ ਕੁਰਬਾਨੀ ਤੁਹਾਡੀ ਬੜੀ ਵਾਈਡ ਆ
0: ਬਿਲਕੁਲ ਆ ਜੀ
1: ਜੀ ਆਪਾਂ ਕੁਰਬਾਨੀ ਚਲੋ ਜਿਹੜੇ ਮੰਨਦੇ ਆ ਵੀ ਕੁਰਬਾਨੀ ਆ
0: ਜੀ
1: ਪੇਪਰ ਤੁਸੀਂ ਉਹਨਾਂ ਨੂੰ ਹੁਣ ਪਤਾ ਨੀ ਜ਼ਿੰਦਗੀ ਮਗਰ ਕਿੰਨੀ ਬਚੀ ਆ ਨਹੀਂ ਕਿੰਨੀ ਬਚੀ
0: ਜੀ
1: ਜਾਂ ਜੋ ਫੈਸਲਾ ਕਿਹੋ ਜਿਹਾ ਉਹ ਤੇ ਆਖਰ ਮੋਦੀ ਦੇ ਵਾਸੀ ਆ ਨਾ ਜਾਂ ਅਮਿਤ ਸ਼ਾਹ ਦੇ ਵਾਸਤੇ ਜਾਂ ਅਦਾਲਤਾਂ ਦੇ ਵਾਸਤੇ
0: ਬਿਲਕੁਲ ਆ
1: ਤੇ ਉਹਦੀ ਖਾਤਰ ਜਾਂ ਜਿੱਦਾਂ ਵੀ ਤੁਸੀਂ ਇੱਕ ਮਤਲਬ ਕਰਕੇ ਸਪੋਰਟ ਕਰੋਗੇ ਤੇ ਮੇਰੇ ਅਕੋਰਡਿੰਗਲੀ ਦੀ ਆਪਣੀ ਕੁਰਬਾਨੀ ਨੂੰ
0: ਜੀ
1: ਰੋਲਣਾ ਤੇ ਨਹੀਂ ਚਲੋ ਮੈਂ ਕਹਿ ਸਕਦਾ ਸ਼ਬਦ ਵੀ ਛੋਟਾ ਕਰਨਾ
0: ਬਿਲਕੁਲ ਆ ਜੀ
1: ਬਾਕੀ ਤੁਸੀਂ ਦੂਜੇ ਕਰਾਨ ਦੇ ਫੈਸਲਿਆਂ ਦੀ ਗੱਲ ਕੀਤੀ ਹੈ
0: ਜੀ
1: ਉਹ ਹੋ ਸਕਦਾ ਜੀ ਨਿਰਪੱਖ ਫੈਸਲੇ ਕਰਦੇ ਹੋਣ
0: ਨਹੀਂ ਮੈਂ ਉਹ ਨਹੀਂ ਮੈਂ ਪਟੀ ਸਾਹਿਬ
1: ਸਾਈਕੋਲੋਜੀ ਫੈਸਲੇ ਦੇਖਦਾ ਸੀਗਾ
0: ਜੇ ਆਪਾਂ ਸੁਪਰੀਮ ਕਿਸੇ ਵੀ ਚਲੋ ਕਿਸੇ ਵੀ ਧਰਮ ਦੀ ਗੱਲ ਕਰਦੇ ਆ ਜੇ ਉਹ ਮਤਲਬ ਕਿ ਆਪਣੇ ਆਪ ਦੇ ਵਿੱਚ ਪੱਕੇ ਨੇ ਤਾਂ ਅਸੀਂ ਕਿਉਂ ਮਤਲਬ ਕਿ ਜੇ ਅਸੀਂ ਮੰਨਦੇ ਆ ਸਾਡਾ ਸਭ ਤੋਂ ਸੁਪਰੀਮ ਜਿਹੜਾ ਘਰ ਆ ਤਾਂ ਅਕਾਲ ਤਖ਼ਤ ਸਾਹਿਬ ਜਾਂ ਅੰਮ੍ਰਿਤਸਰ ਸਾਹਿਬ ਆਪਣਾ ਦਰਬਾਰ ਸਾਹਿਬ ਦੀ ਗੱਲ ਕਰਦੇ ਆ ਤੇ ਉਹ ਤੋਂ ਗੁਰੂ ਮਾਨਿਓ ਗ੍ਰੰਥ ਤੋਂ ਉਹ ਤੋਂ ਉੱਪਰ ਤਾਂ ਨੀ ਹੈਗਾ ਨਾ ਕੁਛ ਵੀ ਜੇ ਉਹ ਫੈਸਲਾ
1: ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਕਿੰਨਿਆਂ ਕਿੰਨਿਆਂ
0: ਜੀ ਬਿਲਕੁਲ ਆ ਜੀ
1: ਉਹਦੀ ਵੈਲਿਊ ਜਿਹੜੀ ਅਸੀਂ ਪੱਲੇ ਬੰਨਣੀ ਸੀ ਉਹ ਅਸੀਂ ਕਿੰਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਬੰਦਾ ਮਾਰਨਾ ਲਿਖਿਆ ਨੀ ਗਾ
0: ਗੁਰੂ ਗੋਬਿੰਦ ਸਿੰਘ ਸਾਹਿਬ ਦੇਖੋ ਉਹਨਾਂ ਨੇ ਕਿੰਨੇ ਮਤਲਬ ਕਿ ਅਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਉਹਨਾਂ ਨੇ ਉੱਥੋਂ ਕਿਲਾ ਛੱਡ ਦਿੱਤਾ ਅੱਗੇ ਵੱਧ ਗਏ ਨਾ
1: ਹਾਂਜੀ
0: ਤੇ ਉਹਨਾਂ ਨੇ ਕਿੰਨੇ ਨਗਰ ਵਸਾਏ ਅੱਗੇ ਜਾ ਕੇ ਕਿੰਨੀ ਅੱਗੇ ਜਾ ਕੇ ਡਿਵੈਲਪਮੈਂਟ ਕੀਤੀ ਹਨਾ ਉਹਨੂੰ ਵਿਚਾਰਿਆ ਨੀ ਅਸੀਂ ਕੀਤਾ ਕਿ ਉਹਨਾਂ ਨੇ
1: ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦਾ ਹੀ ਨੀ ਗਾ ਜੀ ਫਲਸਫਾ ਤਾਂ ਕਹਿੰਦਾ ਹੀ ਨੀ ਗਾ ਤੁਸੀਂ ਰਾਜੇ ਬਣ ਕੇ ਤੇ ਲੋਕਾਂ ਨੂੰ ਲੁੱਟੋ
0: ਬਿਲਕੁਲ ਆ ਜੀ ਬਿਲਕੁਲ
1: ਅਸੀਂ ਉਸ ਅਕਾਲ ਤਖ਼ਤ ਦੇ ਫਲਸਫੇ ਦੇ ਨਾਂ ਤੇ ਅਸੀਂ ਸਰਕਾਰਾਂ ਬਣਾਉਂਦੇ ਚਲਾਉਂਦੇ ਆ ਤੇ ਕਿੱਧਰ ਦੀ ਕਿੰਨੀਆਂ ਅਸੀਂ ਕਰਪਟ ਉਹ ਆਪਣੇ ਆਪ ਨੂੰ ਪੰਥ ਸਾਹਿਬ ਦੇ ਯਾਰ ਪੰਥ ਕਦੀ ਵੀ ਲੁੱਟਣ ਵਾਲਾ ਨਹੀਂ ਹੁੰਦਾ
0: ਜੀ ਜੀ
1: ਪੰਥ ਦਸਾਨਾਵਾਂ ਦੀ ਕਿਰਤ ਕਰਨ ਵਾਲਾ ਹੁੰਦਾ ਇੱਕ ਪਾਰਟੀ ਨਾਲ ਜੁੜੇ ਲੋਕ ਹੀ ਪੰਥ ਨਹੀਂ ਹੁੰਦੇ ਪੰਥ ਦੀ ਪਰਿਭਾਸ਼ਾ ਬੜੀ ਵਾਈਡ ਆ
0: ਜੀ
1: ਔਰ ਪੰਥ ਦੇ ਫਲਸਫੇ ਬੜੇ ਸੁੱਚੇ ਆ ਉੱਚੇ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਲਸਫੇ ਪਰ ਡਿਪੈਂਡ ਕਰਦਾ ਵੀ ਉੱਥੇ ਬੈਠਾ ਵਿਅਕਤੀ ਉਹਨਾਂ ਚੀਜ਼ਾਂ ਦੀ ਖੁਦ ਕਿੰਨਾ ਫੋਲੋ ਕਰਦਾ
0: ਬਿਲਕੁਲ
1: ਮੈਂ ਹੁਣ ਦੂਜੇ ਸਰੋਤਿਆਂ ਨੂੰ ਕਹਾਂ ਜੀ ਐਂ ਕਰੋ ਜੀ ਜਿਉਂ ਕਰੋ ਮੈਂ ਇੱਥੇ ਆਣ ਕੇ ਕੋਈ ਗਲਤ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਬੋਲੀ ਜਾਵਾਂ
0: ਜੀ ਬਿਲਕੁਲ ਆ ਜੀ
1: ਮਤਲਬ ਅਸੀਂ ਵੇਖੋ ਜੀ ਅਸੀਂ ਬਾਣੇ ਤੇ ਅਸੀਂ ਕੀ ਕਹਿੰਦੇ ਨੇ ਜਿਹੜੀਆਂ ਮੁੰਦਰਾਂ ਪਾਈਆਂ ਨਾ ਅਸੀਂ ਪਾਈਆਂ ਖੁਦ ਗਰਜੀ ਦੀਆਂ
0: ਜੀ ਬਿਲਕੁਲ ਆ ਜੀ
1: ਖੁਦ ਗਰਜੀ ਦੀਆਂ ਮੁੰਦਰਾਂ ਖੁਦ ਗਰਜੀ ਦੇ ਬਾਣੇ ਤੇ ਖੁਦ ਜੇ ਉਹ ਰੰਗ ਭਾਵੇਂ ਹਰਿਆ ਹੋਵੇ ਨੀਲਾ ਪੀਲਾ ਜਿਹੜਾ ਹੋਵੇ
0: ਜੀ
1: ਉਹ ਭਗਵਾਂ ਹੋਵੇ ਉਹਦੇ ਨਾਲੋਂ ਕਾਫਰ ਬੰਦੇ 50 ਗੁਣਾ ਚੰਗੇ ਹੁੰਦੇ
0: ਜੀ ਬਿਲਕੁਲ ਆ ਜੀ ਬਿਲਕੁਲ ਆ ਜੀ
1: ਇਹ ਸਾਡਿਆਂ ਨੇ ਬਣਾਈਆਂ ਮੁੰਦਰਾਂ ਪਾਈਆਂ ਵਾ ਤੇ ਮਾਲਾ ਪਾਈਆਂ ਵਾ ਖੁਦ ਗਰਜੀ ਦੀਆਂ ਸਿਆਸਤ ਦੀਆਂ ਜਾਇਦਾਦਾਂ ਲੁੱਟਮਾਰ ਕਰਨ ਦੀਆਂ
0: ਜੀ
1: ਉਹ ਇਹਦੇ ਨਾਲ ਜਿਹੜੇ ਕਾਫਰ ਬੰਦੇ ਗੁਰਦੁਆਰੇ ਮੰਦਰ ਮਸਜਿਦ ਜਾਂਦੇ ਨੀ ਉਹ ਭਾਜੀ 50 ਗੁਣਾ ਵਧੀਆ ਹੁੰਦੇ ਜੀ ਉਹ ਜਾਂਦੇ ਨੀ ਤਾਂ ਕਿਸੇ ਦਾ ਖਾਂਦੇ ਵੀ ਨੀ ਉੱਥੇ ਜਾ ਕੇ
0: ਬਿਲਕੁਲ ਆ ਜੀ ਬਿਲਕੁਲ
1: ਉਹਦੀ ਕਿਰਤ ਕਮਾਈ ਕਰਦੇ ਆ
0: ਨਾਲੇ ਅਗਲੇ ਕਹਿੰਦੇ ਫਕਰ ਨਾ ਕਰਦੇ ਆ ਤਾਂ ਕਰਦੇ ਆ ਨਾ ਮੰਨਦੇ ਆ ਬਿਲਕੁਲ ਕਰਦੇ ਆ ਜੀ
1: ਬਿਲਕੁਲ ਇਹ ਜਿਹੜੇ ਲੋਕ ਹੁੰਦੇ ਨਾ ਨੀ ਅੱਜ ਕੱਲ ਇਹ ਸਾਰੇ ਇੱਕ ਨਾ ਮਤਲਬ ਕਹਿ ਲਈਏ ਨਾ ਚਲੋ ਗੱਲ ਜਦੋਂ ਚੱਲ ਪਈ ਫਿਰ ਰਿਹਾ ਨੀ ਜਾਂਦਾ
0: ਜੀ
1: ਤੇ ਉਹ ਇੱਕ ਗੈਂਗ ਮਤਲਬ ਇੱਕ ਸਿਸਟਮ ਬਣਿਆ ਹੋਇਆ ਲੁੱਟਣ ਦਾ ਰਲ ਮਿਲ ਕੇ ਸਰਕਾਰੀ ਦਰਬਾਰੀ ਪੁਜਾਰੀ
0: ਜੀ
1: ਤੇ ਲਿਖਾਰੀ ਅੱਜ ਕੱਲ ਦਾ ਮੀਡੀਆ
0: ਜੀ ਇਹ
1: ਇੱਕ ਗੈਂਗ ਦਾ ਰੂਪ ਧਾਰ ਚੁੱਕਾ ਲੋਕਾਂ ਦੇ ਖੂਨ ਚੂਸਣ ਵਾਲੇ
0: ਜੀ
1: ਜਿਹੜੇ ਬਾਬੇ ਨਾਨਕ ਨੇ ਜਿਵੇਂ ਕਿਹਾ ਸੀ ਨਾ ਵੀ ਲੋਕਾਂ ਦੇ ਖੂਨ ਚੂਸਦੇ ਸੀ ਉਦੋਂ ਦੇ ਰਾਜੇ ਵੀ
0: ਜੀ
1: ਤੇ ਅੱਜ ਵੀ ਉਹ ਰਾਜੇ ਆ ਕਿਸੇ ਵੀ ਤਰ੍ਹਾਂ ਦੇ ਜਿਹੜੇ ਆ ਹੈ ਤੇ ਰਾਜੇ ਹੀ ਆ ਨਾ ਜਿਹਨੂੰ ਪਾਵਰ ਮਿਲ ਜਾਂਦੀ ਹੈ
0: ਬਿਲਕੁਲ ਆ ਜੀ ਬਿਲਕੁਲ
1: ਅੱਜ ਖੂਨ ਦੇ ਨਾਲ ਹੱਡੀਆਂ ਵੀ ਰਗੜ ਜਾਂਦੇ ਆ
0: ਜੀ
1: ਜੀ ਉਦੋਂ ਦੇ ਉਹਨਾਂ ਨੇ ਪੰਡਿਤਾਂ ਨੂੰ ਜਿਹੜੇ ਮਤਲਬ ਸੱਚੇ ਸੁੱਚੇ ਪੰਡਿਤ ਨੂੰ ਸੱਚੇ ਸੁੱਚੇ ਮੌਲਵੀ ਨੂੰ ਕੁਝ ਨਹੀਂ ਸਿੱਖਿਆ
0: ਜੀ
1: ਉਹਨੂੰ ਪਖੰਡੀਆਂ ਨੂੰ ਕਿਹਾ ਸੀ
0: ਬਿਲਕੁਲ ਆ ਜੀ
1: ਤੇ ਜਿਹੜੇ ਬਾਬੇ ਨਾਨਕ ਦੀ ਬਾਣੀ ਦੇ ਨਾਂ ਤੇ ਰੋਟੀਆਂ ਸੇਕਦੇ ਇਹ ਉਹਨਾਂ ਮੌਲਵੀਆਂ ਪੰਡਿਤਾਂ ਤੋਂ ਵੀ
0: ਅੱਗੇ ਜਾ ਕੇ ਜੀ ਬਿਲਕੁਲ
1: ਵਿੱਚ ਕੋਈ ਸੱਚੇ ਸੁੱਚੇ ਜਰੂਰ ਹੋਣਗੇ ਅਸੀਂ ਨੀ ਕਹਿੰਦੇ ਵੀ ਸਾਰੇ ਕੁਝ ਹੋਣਗੇ
0: ਬਿਲਕੁਲ
1: ਪਰ ਬਹੁਤੇ ਉਹਦੇ ਨਾਂ ਤੇ ਮਤਲਬ ਜਿਹੜੇ ਰੋਜੀਆਂ ਰੋਟੀਆਂ ਚਲਾਉਣ ਵਾਲੇ
0: ਜੀ ਬਿਲਕੁਲ ਆ ਜੀ
1: ਪਟੀ ਸਾਹਿਬ ਆਪਣੀ ਸਾਡੀ
0: ਜੀ ਹਾਂਜੀ ਹਾਂਜੀ ਕੰਟੀਨਿਊ ਦੱਸੋ ਦੱਸੋ ਮੈਂ ਕਿਹਾ ਔਜਲਾ ਸਾਹਿਬ ਜੁੜੇ ਆ ਨਾਲ ਹਾਂਜੀ ਤੇ ਉਹ ਸ਼ਾਇਦ ਗੱਲ ਕਰਨੀ ਚਾਹੁੰਦੇ ਹੋ ਤੁਹਾਡੇ ਨਾਲ ਵੀ
1: ਕਰੋ ਕਰੋ
0: ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਜੀ ਆਨੂੰ ਜੀ
2: ਸਤਿ ਸ੍ਰੀ ਅਕਾਲ ਭਾਰਵੀਰ ਪਟੀ ਸਾਹਿਬ ਸਰਕਾਰ ਜੋ ਜੀ
1: ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਜੀ ਆਨੂੰ ਜੀ ਭਾਈ ਜੀ
2: ਪਟੀ ਸਾਹਿਬ ਮੈਂ ਅੱਜ ਸਵੇਰੇ ਅਜੇ ਤੋਂ ਤੁਸੀਂ ਗੱਲਾਂ ਕਰ ਰਹੇ ਨਾ ਮੈਂ ਅੱਜ ਸਵੇਰੇ ਉੱਠ ਕੇ ਸੋਚਦਾ ਸੀ ਵੀ ਜੇ ਇਹ ਜੇ ਜਿਹੜੀ ਸਾਡੀ ਸਿਆਸਤ ਆ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆ, ਜੇ ਇੱਕ ਜੌ ਵਾਂਗੂ ਹੋਵੇ
0: ਜੀ,
2: ਹੋਰ ਇਹਦੇ ਕੋਈ ਸਾਈਡ ਵਾਲੇ ਬੈਨੀਫਿਸ਼ ਨਾ ਹੋਣ, ਕਿਹੜਾ ਆਜੂ ਇਹਨਾਂ ਚੋਂ ਹੈ ਕੋਈ ਤਿਆਰ ਹੋਣ ਨੂੰ?
0: ਕੋਈ ਨੀ ਆਏਗਾ ਜੀ,
1: ਬਿਲਕੁਲ ਕਦੇ ਵੀ ਨਹੀਂ, ਕਦੇ ਵੀ ਨਹੀਂ।
2: ਅਰਬਾਂ ਪਤੀ ਸੁਖਬੀਰ ਬਾਦਲ ਕਹਿੰਦਾ ਜੀ 5 ਸਾਲ ਦੋ ਸੇਵਾ ਕਰਨੀ, ਸੇਵਾ ਭਾਈ ਤੇਰੇ ਕੋਲ ਇੰਨਾ ਪੈਸਾ ਹੋਣਾ, ਹੁਣ ਕਰ ਲੈ, ਹੁਣ ਤੈਨੂੰ ਰੋਕਦਾ ਕੋਈ?
0: ਜੀ
1: ਉਹ ਭਰਾਵਾ
2: ਸਿਆਸਤ ਰਾਹੀਂ ਆ ਕੇ ਸੇਵਾ ਕਰਨੀ
1: ਚੈਨਲ ਹੀ ਉਹ ਪੀਟੀਸੀ ਦਾ ਚੈਨਲ ਚਾਲ ਕਰਦੇ ਹੋ, ਡਾਕਟਰ ਸਾਹਿਬ ਨੇ ਸਾਰੀ ਜਾਇਦਾਦ ਜਾਣ ਕਰਤੀ ਹੈ
0: ਜੀ
1: ਜੀ, ਆਪ ਦੀ ਉਹੀ ਗੱਲ ਆਈ ਬਣਾਉਣੀ ਹੈ ਨਾ। ਵੇਖੋ ਜੀ ਇੱਕ ਮਿੰਟ ਪੌਜਲਾ ਸਾਹਿਬ, ਜੇ ਗੁੱਡਵਿਲ ਬਣਾਉਣੀ ਹੈ ਨਾ ਬਾਦਲ ਸਾਹਿਬ, ਅਸੀਂ ਕੋਈ ਤੁਹਾਡੇ ਦੁਸ਼ਮਣ ਨਹੀਂ ਹੈਗੇ, ਨਾ ਹੀ ਚਲੋ ਬਹੁਤਾ ਕਿਸੇ ਦੇ ਮਿੱਤਰ ਹੀ ਹੈ, ਜਿਹੜੇ ਬੋਲਣਾ ਸਾਡਾ ਹੱਕ ਹੈ, ਅਸੀਂ ਵੀ ਇਸ ਦੇਸ਼ ਦੇ ਵਾਸੀ ਹਾਂ
0: ਜੀ।
1: ਤੁਸੀਂ ਜੇ ਲੋਕਾਂ ਦਾ ਪਿਆਰ ਜਿੱਤਣਾ ਚਾਹੁੰਦੇ ਜੇ ਨਾ, ਤੁਸੀਂ ਜਿੱਦ ਤੁਹਾਨੂੰ ਛੱਡਣੀ ਪਊਗੀ
0: ਜੀ।
1: ਅਸੀਂ ਨੀ ਕਹਿੰਦੇ ਵੀ ਤੁਸੀਂ ਪ੍ਰਧਾਨਗੀ ਛੱਡੋ ਜਾਂ ਸੀਐਮ ਦੇ ਕੈਂਡੀਡੇਟ, ਤੁਹਾਨੂੰ ਰਾਈਟ ਆ, ਤੁਹਾਨੂੰ ਇਲੈਕਸ਼ਨ ਲੜਨ ਦਾ, ਮੁੱਖ ਮੰਤਰੀ ਲੋਕੀ ਬਣਾਉਣਗੇ, ਤੁਹਾਨੂੰ ਰਾਈਟ ਆ
0: ਜੀ,
1: ਉਹਦੀ ਕੋਈ ਵਿਰੋਧ ਤਾਂ ਨਹੀਂ ਕਰ ਸਕਦਾ। ਲੇਕਿਨ ਕਮ ਸੇ ਕਮ ਜਿਹੜੇ ਗੁਰਬਾਣੀ ਦਾ ਕਬਜ਼ਾ ਤੁਹਾਡੇ ਨਾ, ਅਸੀਂ ਕਹਿੰਦੇ ਵੀ ਝੂਠਾ ਨਾ ਲੱਗਦਾ ਤੁਹਾਡੇ
0: ਜੀ,
1: ਅਸੀਂ ਕਹਿੰਦੇ ਵੀ ਨਹੀਂ ਕੀਤਾ, ਚਲੋ ਤੁਸੀਂ ਦੂਜਾ ਨਹੀਂ ਕਰਦਾ। ਪਰ ਜੀ ਇੱਕ ਚੈਨਲ ਸਰਦਾਰ ਜੀ ਇੰਨਾ ਵਾਹਿਗੁਰੂ ਨੇ ਦਿੱਤਾ, ਤੁਸੀਂ ਪੰਥ ਦੇ ਨਾਂ ਤੇ ਪੈਸੇ ਕਮਾਏ ਆ, ਤੁਸੀਂ ਪੰਜਾਬ ਤੋਂ ਪੈਸੇ ਕਮਾਏ ਆ
0: ਜੀ,
1: ਤੁਸੀਂ ਦਸਾਨਾਵਾਂ ਦੀ ਕਿਰਤ ਕਰਕੇ ਨਹੀਂ ਕਮਾਏ ਸਰਦਾਰ ਜੀ
0: ਜੀ।
1: ਜੇ ਦਾਨ ਇੱਕ ਚੈਨਲ ਕਰ ਦੋਗੇ ਤੇ ਲੋਕ ਤੁਹਾਨੂੰ ਚੰਗਾ ਹੀ ਆਖਣਗੇ, ਮਾੜਾ ਤਾਂ ਨਹੀਂ ਆਖਣਗੇ
0: ਜੀ,
1: ਪੈਸੇ ਲੈ ਕੇ ਦਾਨ ਕਰ ਦਿਓ
0: ਜੀ।
1: ਪਰ ਉਹ ਉੱਥੇ ਵੀ ਅਸੀਂ ਰੱਖਣੀ ਹੁਣ ਹਾਈਕੋਰਟ ਦੇ ਵਿੱਚੋਂ, ਤੁਹਾਡੀ ਰਿੱਟ ਜਿਹੜੀ ਕੈਂਸਲ ਹੋ ਗਈ ਹੈ, ਰਿੱਟ ਮੀਨ ਇੱਕ ਮੰਨੇ ਅਸੀਂ ਆਨੇ ਆ ਵੀ ਗੁਰੂ ਸਾਡਾ ਜਿਹੜਾ ਹੁਣ ਫਿਰ ਅਦਾਲਤਾਂ ਸੁਖਬੀਰ ਬਾਦਲ ਦੀ ਖਤਰੀ ਗਏ
0: ਜੀ,
1: ਦਿੱਲੀ ਜੋ ਤੁਸੀਂ ਵੀ ਖਬਰ ਕੀਤੀ ਜੀਟੀਸੀ ਨਾਲ ਸੰਬੰਧਿਤ ਆਈ
0: ਜੀ,
1: ਹੁਣ ਫਿਰ ਹੁਣ ਕੌਣ ਰੋਲਿਆ ਫਿਰ ਉਹਨਾਂ ਨੂੰ ਉੱਥੇ, ਕਿਉਂਕਿ ਜਦੋਂ ਐਡ ਆਉਂਦੀ ਤੇ ਗੁਰਬਾਣੀ ਦਾ ਕਮਰਸ਼ੀਅਲਾਈਜੇਸ਼ਨ ਹੀ ਹੋ ਗਿਆ ਨਾ ਫਿਰ
0: ਜੀ, ਬਿਲਕੁਲ ਜੀ।
1: ਦੂਜਿਆਂ ਨੂੰ ਤੁਸੀਂ ਕਹਿੰਦੇ ਲਾਗੂ ਨਹੀਂ ਕਰ ਸਕਦੇ, ਬੀਟੀਸੀ ਚਲਾ ਸਕਦਾ
0: ਜੀ,
1: ਇਹ ਜਿਹੜਾ ਮੰਝ ਧਾਰਿਆ ਨਾ ਜੀ, ਇਹਦੇ ਚੋਂ ਤੇ ਇਹਨਾਂ ਨੂੰ ਕੋਈ ਨੀ ਨਾ ਕੱਢ ਸਕਦਾ
0: ਜੀ,
1: ਇਹ ਤੇ ਇਹਨਾਂ ਹੀ ਨਿਕਲਣਾ ਇਹਦੇ ਚੋਂ,
0: ਬਿਲਕੁਲ ਹੈ ਜੀ।
1: ਬਾਕੀ ਇਹਨਾਂ ਤੇ ਜਾਨਲੇਵਾ ਹਮਲਾ ਆਇਆ, ਬਿਲਕੁਲ ਅਸੀਂ ਨਿੰਦਾ ਕਰਦੇ ਹਾਂ
0: ਜੀ,
1: ਲੇਕਿਨ ਸਰਦਾਰ ਜੀ ਜਿਹੜਾ ਅੰਮ੍ਰਿਤਸਰ ਸਾਹਿਬ ਇਹਨਾਂ ਤੇ ਹੋਇਆ ਸੀ ਨਰਾਇਣ ਸਿੰਘ ਚੌੜੇ ਵਾਲਾ ਕੇਸ
0: ਜੀ,
1: ਸੁਖਬੀਰ ਬਾਦਲ ਹੁਣ ਵਕੀਲ ਸਾਹਿਬ ਚਲੇ ਗਏ, ਸ਼ਾਇਦ ਸੁਣਦੇ ਹੋਣਗੇ
0: ਜੀ,
1: ਜਿਹੜੇ ਬੰਦੇ ਤੇ ਹਮਲਾ ਹੁੰਦਾ
0: ਜੀ,
1: ਉਹਦਾ ਫਰਜ਼ ਨੀ ਬਣਦਾ ਕਿ ਐਫ ਆਈ ਆਰ ਦਰਜ ਕਰਾਵੇ ਜਾ ਕੇ?
0: ਬਿਲਕੁਲ,
1: ਸੁਖਬੀਰ ਬਾਦਲ ਨੇ ਐਫ ਆਈ ਆਰ ਦਰਜ ਕਰਾਈ ਸੀ, ਕੱਲ ਨੂੰ ਗਵਾਹੀ ਦੇਣੀ ਪਈ ਨਰਾਇਣ ਸਿੰਘ, ਨਰਾਇਣ ਸਿੰਘ ਚੌੜੇ ਦੇ ਵਿਰੁੱਧ ਗਵਾਹੀ ਦੇਣ ਜਾਊਗਾ, ਉੱਥੇ ਜਾਊਗਾ ਗਵਾਹੀ ਦੇਣ, ਫਿਰ ਬੰਦੇ ਨੇ ਮੇਰੇ ਤੇ ਹਮਲਾ ਕੀਤਾ
0: ਜੀ।
1: ਐਸ ਜੀ ਪੀ ਸੀ ਨੇ ਉਹ ਜਿਹੜੀਆਂ ਫੁਟੇਜ ਇਹਨਾਂ ਨੂੰ ਸੂਟ ਕਰਦੀਆਂ ਸੀ ਉਹ ਦੇ ਦਿੱਤੀਆਂ, ਜਿੱਥੇ ਉਹਨੇ ਧਾਮੀ ਸਾਹਿਬ ਨਾਲ ਹੱਥ ਮਿਲਾਇਆ ਸੀ ਨਰਾਇਣ ਸਿੰਘ ਚੌੜੇ ਨੇ, ਉਹ ਫੁਟੇਜ ਹਜੇ ਤੱਕ ਨੀ ਦਿੱਤੀ ਇਹਨਾਂ
0: ਜੀ, ਬਿਲਕੁਲ।
1: ਹੁਣ ਸੀ ਬੀ ਆਈ ਜਦੋਂ ਆਊਗੀ, ਸੀ ਬੀ ਆਈ ਫੁਟੇਜ ਮੰਗੂਗੀ, ਤੁਸੀਂ ਉਹ ਦਿਓਗੇ ਫਿਰ ਉਹਨਾਂ
0: ਜੀ? ਨਹੀਂ ਉਹ ਤਾਂ ਇੱਥੇ ਵੀ ਸੀ ਬੀ ਆਈ ਦੀ ਮੰਗ ਰਹੇ ਆ ਪਏ ਆ ਵੀ ਕਰੋ ਬਾਈ ਸੀ ਬੀ ਆਈ ਨੂੰ,
1: ਚਲੋ ਹੋਣੀ ਚਾਹੀਦੀ ਅਸੀਂ ਸੀ ਬੀ ਆਈ ਤੋਂ ਉੱਪਰ ਦੀ
0: ਜੀ, ਬਿਲਕੁਲ,
1: ਜਿੱਥੇ ਵੀ ਤੁਹਾਡੀ ਪਹੁੰਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਜਿਹੜਾ ਜੋ ਪੈਸਾ ਹੈਗਾ ਤੁਹਾਡੇ ਕੋਲ,
0: ਬਿਲਕੁਲ ਹੈ ਜੀ।
1: ਬਾਕੀ ਵੇਖੋ ਜੀ ਇਹਨਾਂ ਕੋਲ ਕਿੰਨੀਆਂ ਵੱਡੇ ਵੱਡੇ ਵਕੀਲ ਆ, ਜਦੋਂ ਇਹਨਾਂ ਤੇ ਝੂਠੇ ਸੱਚੇ ਸਿਆਸਤਦਾਨਾਂ ਤੇ ਕਰਪਸ਼ਨ ਦੇ ਦੋਸ਼ ਲੱਗਦੇ ਆ ਨਾ
0: ਜੀ,
1: ਵੱਡੇ ਤੋਂ ਵੱਡੇ ਵਕੀਲ ਆਉਂਦੇ
0: ਜੀ,
1: ਮਹਿੰਗੇ ਤੋਂ ਮਹਿੰਗੇ ਵਕੀਲ ਪਹਿਲਾਂ ਹੀ ਤਿਆਰ ਹੁੰਦੇ ਆ, ਇਹਨਾਂ ਦੀ ਟੀਮਾਂ ਤੁਹਾਨੂੰ ਪਤਾ ਬੜੀਆਂ ਹੁੰਦੀਆਂ
0: ਜੀ।
1: ਅੱਛਾ ਉਹ ਨਰਾਇਣ ਸਿੰਘ ਚੌੜੇ ਦੀ ਜਮਾਨਤ ਨੂੰ ਚੈਲੰਜ ਕੀਤਾ ਤੁਸੀਂ?
0: ਜੀ
1: ਆਪਦਾ ਕੇਸ ਕਿਉਂ ਨੀ ਲੜਿਆ? ਤੁਹਾਡੇ ਤੇ ਜਾਨਲੇਵਾ ਹਮਲਾ ਹੋਇਆ ਸਰਦਾਰ ਜੀ, ਜਾਨਲੇਵਾ ਹਮਲਾ ਤੁਹਾਡੇ ਤੇ
0: ਜੀ,
1: ਉਹ ਤੁਸੀਂ ਕਿਉਂ ਨੀ ਲੜਿਆ? ਹੁਣ ਜੀ ਫਿਰ ਉੱਥੇ ਕਹੇ ਵੀ ਇਹ ਗੋਲਮਾਲ ਆ,
0: ਬਿਲਕੁਲ
1: ਫਿਰ ਆਖਣਾ ਜੀ ਇਹ ਬੰਦਾ ਝੂਠੀਆਂ ਗੱਲਾਂ ਬਣਾਉਂਦਾ। ਕੁਐਸਚਨ ਮਾਰਕ ਤਾਂ ਫਿਰ ਜਿਹਨੂੰ ਰੱਬ ਨੇ ਮੱਤ ਦਿੱਤੀ ਆ ਉਹ ਕੁਐਸਚਨ ਮਾਰਕ ਤਾਂ ਵੀ ਜੀ ਫਿਰ ਲੱਗਣ,
0: ਬਿਲਕੁਲ ਆ ਜੀ ਬਿਲਕੁਲ। ਨਹੀਂ ਵਧੀਆ ਪੁਆਇੰਟ ਆ ਤੁਹਾਡਾ,
1: ਇੱਕ ਬੰਨੇ ਤੁਸੀਂ ਹਾਂਜੀ ਇੱਕ ਬੰਨੇ ਤੁਹਾਡੀ ਤੇ ਜਾਨ ਤੇ, ਦੂਜੇ ਬੰਨੇ ਤੁਸੀਂ ਉਸ ਬੰਦੇ ਤੇ ਐਕਸ਼ਨ ਹੀ ਕੋਈ ਨੀ ਲੈ ਰਹੇ
0: ਜੀ ਜੀ,
1: ਇੱਕ ਮਹੀਨੇ ਰਲਿਆ ਮਿਲਿਆ ਕੰਮ ਨਹੀਂ ਹੋ ਸਕਦਾ ਫਿਰ
0: ਜੀ।
2: ਪੱਟੀ ਸਾਹਿਬ ਉਧਰੋਂ ਬੈਨੀਫਿਟ ਹੋਰ ਪਾਸੇ, ਉਧਰੋਂ ਵੀ ਆਪਦਾ ਬੈਨੀਫਿਟ ਸੀ ਤੇ ਇਧਰੋਂ ਵੀ ਆਪਦਾ ਬੈਨੀਫਿਟ ਆ, ਗੱਲ ਤਾਂ ਇਹੀ ਹੈ ਨਾ
0: ਜੀ,
1: ਬਿਲਕੁਲ ਬਿਲਕੁਲ।
2: ਮਤਲਬ ਇਹ ਇਹਨਾਂ ਦੇ ਹੁਣ ਪੱਟੀ ਸਾਹਿਬ ਉਹੀ ਗੱਲ ਹੋ ਗਈ ਜਿਵੇਂ ਤੁਸੀਂ ਉਹ ਦਾਦੇ ਨੂੰ ਬਜ਼ੁਰਗ ਫਿਰਦੇ ਰਹੇ, ਇਹ ਇਹ ਅਜੇ ਨਾ ਉਸੇ ਗੱਲ ਚ ਜਿਉ ਰਹੇ ਨੇ ਕਿ ਬਾਦਲ ਸਾਹਿਬ ਨੇ ਬਿਆਨ ਦੇਤਾ ਬਜ਼ੁਰਗਾਂ ਨੂੰ ਪੜ੍ਹ ਕੇ, ਮੇਰੇ ਵਰਗੇ ਤੁਹਾਡੇ ਵਰਗੇ ਪੜ੍ਹੇ ਲਿਖੇ ਨੇ ਸੁਣਾ ਤਾ, ਉਹਨਾਂ ਨੇ ਕਿਹਾ ਬਾਦਲ ਸਾਹਿਬ ਐਂ ਕਰਦੇ ਨੇ, ਅਖਬਾਰ ਚ ਬਿਆਨ ਆਇਆ ਹੁੰਦਾ ਸੀ, ਭੁੱਲ ਜਾਂਦੇ ਹੁਣ ਤਾਂ ਲਿਆ ਕੇ ਲੋਕ ਮੂਹਰੇ ਸਿੱਟਦੇ ਨੇ ਤੁਹਾਡੀ ਗੱਲ ਨੂੰ,
0: ਬਿਲਕੁਲ
2: ਹਾਂਜੀ
1: ਬਿਲਕੁਲ ਬਿਲਕੁਲ।
2: ਉਦੋਂ ਬਾਦਲ ਸਾਹਿਬ ਬਿਆਨ ਅੰਮ੍ਰਿਤਸਰ ਦਿੰਦੇ ਸੀ ਤੇ ਮਾਨਸੇ ਵਾਲੇ ਕਈ ਕਹਿੰਦੇ ਬਾਦਲ ਸਾਹਿਬ ਪਿੱਛੇ ਜਾਨ ਵਾਰ ਦਾਂਗੇ, ਹਾਂਜੀ
1: ਬਿਲਕੁਲ,
2: ਤੇ
1: ਵਾਰੀ ਵੀ
2: ਹੁਣ ਚਾਹੇ ਮਾਨਸੇ ਦੇ ਲੋ ਚਾਹੇ ਅਮਰੀਕਾ ਦੇ ਲੋ, ਬਿਆਨ ਤਾਂ ਐਂ ਲੱਗਦਾ ਤੁਹਾਡੇ ਮੂਹਰੇ ਦਿੱਤਾ ਹੋਇਆ,
0: ਮਿੰਟੋ ਮਿੰਟ ਹੀ ਆ ਜਾਂਦਾ ਜੀ, ਬਿਲਕੁਲ
1: ਬਿਲਕੁਲ ਮਿੰਟੋ ਮਿੰਟ ਹੀ ਆ ਜਾਂਦਾ ਜੀ,
2: ਕਰਕੇ ਹੁਣ ਸੱਚ ਸਾਹਮਣੇ ਆਉਣ ਲੱਗ ਗਿਆ ਤੇ ਸੱਚ ਸਾਹਮਣੇ ਹੋ ਗਿਆ ਤੇ ਪੜਦਾ ਉੱਠ ਖੜਿਆ ਜੀ, ਪੜਦਾ ਉੱਠਿਆ ਹੋਇਆ ਤੇ ਉਹਦੇ ਵਿੱਚ ਫਿਰ ਹਮਾਮ ਚ ਸਾਰੇ ਨੰਗੇ ਦਿਖੀ ਜਾਂਦੇ ਨੇ,
1: ਦੇਖੋ ਜੀ ਪਹਿਲਾਂ ਆਉਂਦਾ ਸੀ
2: ਮੈਂ ਤਾਂ ਜਿਹੜੀ ਗੱਲ ਕਰ ਪੱਟੀ ਸਾਹਿਬ ਵੀ ਜੋਬ ਸਿਆਸਤ ਨੂੰ ਇਹਨਾਂ ਨੇ ਜੋਬ ਨੀ ਸਮਝਿਆ ਜੇ ਸਿਆਸਤ ਨੂੰ ਜੋਬ ਸਮਝ ਮੈਂ ਕਹਿੰਦਾ ਕਰਕੇ ਦਿਖਾਵੇ ਨੇ ਕੋਈ ਬਾਹਰਲੇ ਮੁਲਕ ਹੈ ਕਾਰ ਅਗਲੇ ਦੀ ਆਪਦੀ ਹੁੰਦੀ ਹੈ ਉਹਨੂੰ ਬਾਕੀ ਚੀਜ਼ਾਂ ਦਿੰਦੇ ਨੇ ਭਾਈ
0: ਬਿਲਕੁਲ
2: ਸਾਰਾ ਕੁਛ ਆਪਦਾ ਇੱਥੇ ਸਾਰੀਆਂ ਸਹੂਲਤਾਂ ਮਿਲਦੀਆਂ ਨੇ
0: ਜੀ
2: ਹਾਂਜੀ
1: ਸਾਡੇ ਇੱਥੇ ਸਿਆਸਤ ਧੰਦਾ ਵਾ ਧਰਮ ਧੰਦਾ ਵਾ
2: ਧੰਦਾ ਜੀ ਬਿਲਕੁਲ ਤੁਸੀਂ ਦੇਖੋ ਜਿੰਨੇ ਬਿਜ਼ਨਸਮੈਨ ਨੇ ਜੀ ਜਿੰਨੇ ਬਿਜ਼ਨਸਮੈਨ ਜਦ ਤੋਂ ਸਿਆਸਤ ਆ ਗਏ ਬਿਜ਼ਨਸਮੈਨ ਕਹਿੰਦਾ ਉਹਨੇ ਧੰਦਾ ਕਰਨਾ ਹੁੰਦਾ ਆ ਕੇ ਉਹਨਾਂ ਨੇ ਸਿਆਸਤ ਧੰਦਾ ਬਣਾ ਲਈ ਅੱਗੇ ਸਮਰਪਿਤ ਹੋ ਕੇ ਆਉਂਦੇ ਸੀ ਲੋਕ
0: ਜੀ
2: ਸਮਰਪਿਤ ਸੀ ਹੁਣ ਧੰਦਾ ਹੋ ਗਿਆ ਜੀ ਚਾਹੇ ਉਹ ਧਰਮ ਹੈ ਧਰਮ ਵੀ ਧੰਦਾ ਬਣ ਗਿਆ ਧਰਮ ਕਿਹੜਾ ਧੰਦਾ ਨੀ ਬਣਿਆ ਜੀ ਧਰਮ ਵੀ ਧੰਦਾ ਬਣ
1: ਗਿਆ ਸਿਆਸਤ ਵੀ ਧੰਦਾ
2: ਧੰਦੇ ਵਾਲੇ ਧੰਦੇ ਵਾਲੇ ਤਾਂ ਗੰਦੇ ਪਾਉਣਾ ਜੀ ਹੁਣ ਤੁਹਾਡਾ ਤੁਹਾਡਾ ਧੰਦਾ ਜੀ ਡਾਕਟਰੀ ਹੈ ਮੈਂ ਤੁਹਾਡੇ ਸਾਹਮਣੇ ਆ ਕੇ ਦੁਕਾਨ ਖੋਲ ਲਵਾਂ ਤੁਹਾਡੇ ਵਾਲਾ ਜੀ ਇਹ ਧੰਦਾ ਮੇਰਾ ਜੀ ਇਹ ਤੁਸੀਂ ਪ੍ਰਾਈਜ਼ ਸਿੱਟ ਦੇ ਮੈਂ ਵੀ ਸਿੱਟ ਦੂ ਐਂ ਹੈ ਜੀ ਬਸ ਉਹਦੇ ਵਿੱਚ ਬੈਨੀਫਿਟ ਦੇਖਣਾ ਜਾਂ ਤੁਸੀਂ ਦੇਖਣਾ ਇਕੱਠੇ ਨਾਲ
1: ਹੁਣ
2: ਸਾਰੀ ਸਾਰੇ ਰਿਸ਼ਤੇਦਾਰ ਨੇ ਜੀ ਸਾਰੇ ਪੱਟੀ ਸਾਹਿਬ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਨੇ ਜੀ ਹਾਂਜੀ ਸਾਰੇ ਬਿਜ਼ਨਸਮੈਨ ਨੇ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਆ ਜੀ ਉਹਦੀ ਆਪਦੀ ਟਰਾਂਸਪੋਰਟ ਆ ਤੇ ਅਸੀਂ ਕਹਿੰਦੇ ਟਰਾਂਸਪੋਰਟ ਦਾ ਸੁਧਾਰ ਕਰੋ ਖਿਲਾਫ ਤਾਂ ਹਟੇ ਬਣਾਏ ਹੋਏ ਨੇ
0: ਬਿਲਕੁਲ
1: ਵੇਖੋ ਜੀ ਮੈਂ ਤਾਂ ਸਿੱਧਾ ਕਿਹਾ ਵੀ ਇਹ ਇੱਕ ਗਰੋਹ ਆ
0: ਜੀ
1: ਗਰੋਹ ਆ ਰਲ ਮਿਲ ਕੇ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਆ ਜਾਂ ਮਤਲਬ ਅੰਗਲੀ ਸੰਗਲੀ ਫਿਰ ਬਣ ਹੀ ਜਾਂਦੇ ਜਦੋਂ ਵਿਕੀ ਜਾਂਦੇ ਚੋਰ ਚੋਰ ਮਸੇਰ ਭਾਈ
0: ਜੀ
1: ਉਹ ਲੁੱਟ ਰਹੇ ਆ ਧਰਮ ਦੇ ਵੀ ਜਿਹੜੀਆਂ ਦੂਜੇ ਬੰਨੇ ਇਹਨਾਂ ਨੇ ਉਹ ਵੈਲਿਊਜ਼ ਜਿਹੜੀਆਂ ਸੀ ਖਤਮ ਕਰ ਦਿੱਤੀਆਂ ਨੇ
0: ਜੀ
1: ਜੋ ਦੇ ਧਾਰੀ ਸਾਧ ਵਾ ਉਹ ਇਹਨਾਂ ਲੋਕਾਂ ਦੀ ਮਤਲਬ ਕਿਹਦੇ ਜਣੋ ਕਿਹਨੂੰ ਆਖੀਏ ਤਾਂ ਤੰਦ ਤਾਣੀ ਦਿਨੋਂ ਦਿਨ ਵਿਗੜਨੀ ਆ ਸੁਧਰਨੀ
0: ਬਿਲਕੁਲ
1: ਤੇ ਮਾਨਸਿਕ ਜਿਹੜੀ ਸਾਡੀ ਆ ਜੀ ਮਾਨਸਿਕ ਪੀੜਾ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ
0: ਬਿਲਕੁਲ ਆ ਜੀ ਬਿਲਕੁਲ
1: ਉਹ ਫਰਸਟ੍ਰੇਸ਼ਨ ਜਿਹੜੀ ਸਾਡੇ ਲੋਕਾਂ ਦੇ ਅੰਦਰ ਹੈ ਉਹ ਸਿਆਸਤਦਾਨਾਂ ਦੇ ਵਿਰੁੱਧ ਜਾ ਰਿਹਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਨਿਕਲ ਰਹੀ ਹੈ
0: ਬਿਲਕੁਲ ਹੈ ਜੀ
2: ਹੁਣ ਤੁਹਾਡੇ ਇਲਾਕੇ ਵਾਲੇ ਪਹਿਲਾਂ ਕੈਰੋ ਪਰਿਵਾਰ ਨਾਲ ਲੜਦੇ ਰਹੇ ਵੀ ਇਹ ਕਾਂਗਰਸੀ ਇਹਨੇ ਬਾਦਸ਼ਾਹ ਨੇ ਕੁੜੀ ਵਿਆਹ ਦੀ ਬਾਅਦ ਜਵਾਈ ਨੂੰ ਟਿਕਟ ਦੇ ਦਿੱਤੀ ਲੜਦੇ ਕੌਣ ਰਹੇ
1: ਲੜਦੇ ਨਹੀਂ ਨੇ
2: ਉਹੀ ਗੱਲ ਕਹਿੰਦਾ ਜੀ
1: ਲੜਦੇ ਸਾਡੇ ਇਹਨਾਂ
2: ਦਾ ਕੀ ਹੈ ਜੀ
1: ਇਹ ਵੇਖੋ ਜੀ ਸਾਡੀਆਂ ਇਹ ਇਧਰ ਜੀ ਚਲੋ ਮੈਂ ਭਾਰਤ ਸਾਹਿਬ
2: ਅਸੀਂ ਲੜੀ ਜਾਂਦੇ ਆ ਅਸੀਂ ਲੜੀ ਜਾਂਦੇ ਆ ਵੀ ਔਜਲੇ ਨੇ ਵਿਆਹ ਨਹੀਂ ਕੋਈ ਨਹੀਂ ਸੋਹਣੀ ਦੇਣਾ ਢਿੱਲੋਂ ਨੇ ਹੋ ਗਏ ਢਿੱਲੋਂ ਦੇ ਵਿਆਹ ਦੀ ਫੜ ਲਓ ਪੂਛ ਤੁਸੀਂ
0: ਬਿਲਕੁਲ
1: ਵੇਖੋ ਜੀ ਸਾਡੀ ਸਾਡਾ ਕੀ ਕਰਨਾ ਵੀ ਸਾਡੇ ਬਜ਼ੁਰਗਾਂ ਨੇ ਜਿਹੜੇ ਨਰਮੇ ਕਪਾਹ ਮਿਰਚਾਂ ਮਾੜੀਆਂ ਮੋਟੇ ਵੇਚਣੀਆਂ ਉਹਨਾਂ ਨੇ ਵੇਚ ਬੂਚ ਕੇ ਲਾ ਬਣੇ ਜੇ ਕੋਈ ਲੜਾਈ ਝਗੜਾ ਹੋਣਾ ਦੇ
0: ਜੀ
1: ਤੇ ਇਹਨਾਂ ਦੀ ਇਹ ਮੁੱਖ ਮੰਤਰੀ ਸਾਹਿਬ ਸੀ ਉਦੋਂ ਵੱਡੇ ਕੈਰੋਂ ਸਾਹਿਬ
0: ਜੀ
1: ਇਹਨਾਂ ਦੇ ਜਾਂ ਸਾਡੇ ਵਿਰੋਧੀਆਂ ਜਿਹੜੇ ਕਾਂਗਰਸੀ ਉਹਨਾਂ ਦੇ ਕੰਮ ਸਿਫਾਰਿਸ਼ ਨਾ ਹੋਏ ਨੇ
0: ਜੀ
1: ਚਲੋ ਚੱਲਦਾ ਚਲਾਉਂਦਾ ਰਿਹਾ ਮੁੜ ਕੇ ਮਤਲਬ ਵੀ ਉਹ ਜਿਵੇਂ ਵੀ ਪਾਰਟੀ ਬਾਜੀਆਂ ਸੀ ਅਕਾਲੀ ਵਾਸਤੇ ਸਾਡੇ ਬਜ਼ੁਰਗ ਤੇ ਖੈਰ ਇਹਨਾਂ ਦੇ ਘਰੇ ਅਸੀਂ ਤੇ ਬੜੇ ਪੁਰਾਣੇ ਜਿੰਨੇ ਵੀ ਆ ਨਨਕਾਣਾ ਸਾਹਿਬ ਦੂਜੇ ਤੀਜੇ ਪਹਿਲਾਂ ਮੋਰਚੇ ਲੱਗੇ ਗੱਡੀਆਂ ਚਾਹੇ ਸਾਡੇ ਦਾਦੇ ਬਾਪੇ ਉੱਥੇ ਵੀ ਡਾਂਗਾ ਸੋਟੇ ਖਾ ਕੇ ਆਏ ਬਾਹਾਂ ਵੱਢੀਆਂ ਗਈਆਂ ਬੁਰਾ ਹਾਲ
0: ਜੀ
1: ਜਿੱਦਣ ਪਾਕਿਸਤਾਨ ਬਣਿਆ ਨਾ
0: ਜੀ
1: ਤੇ ਸਾਡੇ ਪਿੰਡ ਦੇ ਤਿੰਨ ਬੰਦੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿੱਚ ਸੀ
0: ਜੀ
1: ਇੱਕ ਬਾਪੂ ਦਾ ਨਾਂ ਉਹ ਅਸੀਂ ਵੇਖਿਆ ਵਾ ਪਿਆਰਾ ਸਿੰਘ ਖੋਜੀ ਕਹਿੰਦੇ ਸੀ ਉਹਨੂੰ
0: ਜੀ
1: ਤੇ ਜਿਹੜੇ ਸਾਡੇ ਦਾਦਾ ਜੀ ਉਹਨਾਂ ਦੇ ਸ਼ਰੀਕੇ ਚੋਂ ਭਰਾ ਸੀ ਨਾ ਦੋ
0: ਜੀ
1: ਉਹ ਅਸੀਂ ਨੀ ਵੇਖਿਓ ਸਾਡੀ ਮਤਲਬ ਚਲੋ ਸੰਭਾਲ ਤੋਂ ਪਹਿਲਾਂ ਹੀ ਹੋਇਆ ਸਭ ਕੁਛ
0: ਜੀ
1: ਉਦੋਂ ਲੋਕ ਜਦੋਂ ਛੱਡ ਕੇ ਆ ਗਏ ਹੈ ਨਾ ਉਹਨਾਂ ਨੇ ਕਿਹਾ ਵੀ ਸਾਡਾ ਫਰਜ਼ ਆ ਵੀ ਅਸੀਂ ਗੁਰੂ ਘਰ ਛੱਡ ਕੇ ਨਹੀਂ ਜਾਣਾ ਮਰਨਾ ਮਰ ਜਾਂਗੇ
0: ਜੀ
1: ਉਹ ਗੁਰੂ ਉਹ ਜਿਹੜਾ ਪਿਆਰਾ ਸਿੰਘ ਸੀ ਉਹ ਆ ਗਿਆ ਪਿੰਡ ਸਹੀ ਸਲਾਮਤ ਦੋ ਦਿਨ ਪਹਿਲਾਂ ਤੁਰ ਪਿਆ ਤੇ ਸਾਡੇ ਜਿਹੜੇ ਸੀ ਉਹਨਾਂ ਵੀ ਨਹੀਂ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਵੀ ਇਹ ਉੱਥੇ ਮਾਰੇ ਗਏ ਮਤਲਬ
0: ਜੀ
1: ਬੜਾ ਲੰਮਾ ਅਸੀਂ ਸਾਡੀਆਂ ਨੀ ਉਹਨਾਂ ਸਮਿਆਂ ਦੇ ਵਿੱਚ ਨਾ ਤਿੰਨ ਟੈਕਸੀਆਂ ਚੱਲਦੀਆਂ ਹੁੰਦੀਆਂ ਸੀ
0: ਜੀ
1: ਜਿਹੜੀਆਂ ਪਿੱਛੇ ਟਰਾਲੀ ਦੇ ਡਾਲੇ ਜੇ ਵਰਗੀਆਂ ਨੀ ਸੀ
0: ਹਾਂਜੀ ਹਾਂਜੀ ਹਾਂਜੀ
1: ਪਛਾਣ ਖੁੱਲਦਾ ਹੁੰਦਾ ਸੀ ਡਾਲਾ ਜਿਹਾ
0: ਡਾਲਾ ਖੁੱਲਦਾ ਹੁੰਦਾ ਸੀ ਹਾਂਜੀ
1: ਹਾਂਜੀ ਹਾਂਜੀ ਇੱਕ ਚੱਲਦੀ ਸੀ ਪੱਟੀ ਤੋਂ ਲਾਹੌਰ ਵਾਇਆ ਭਿੱਖੀ ਪਿੰਡ ਖਾਲੜਾ
0: ਜੀ
1: ਤੇ ਇੱਕ ਪੱਟੀ ਤੋਂ ਕਸੂਰ ਚੱਲਦੀ ਸੀ
0: ਅੱਛਾ
1: ਅੱਗੇ ਵਾਇਆ ਖੇਮ ਕਰਨ
0: ਜੀ
1: ਤੇ ਉਹ ਫਿਰ ਜਦੋਂ ਇਹ ਹੁਣ ਤੁਹਾਨੂੰ ਪਤਾ ਵਾ ਵੀ ਸਰਕਾਰਾਂ ਨਾਲ ਅੰਗਰੇਜ਼ਾਂ ਨਾਲ ਮੱਥਾ ਲਾਇਆ ਹੁੰਦਾ ਸੀ ਸਾਡੇ ਬਜ਼ੁਰਗਾਂ ਨੇ ਸਾਰੇ ਮਾਮਲਿਆਂ ਮੁਮਲਿਆਂ ਚ ਜਾਣਾ ਤੇ ਉਹ ਮਾੜੀਆਂ ਚੰਗੀਆਂ ਹੈਗੀਆਂ ਜਿਹੜੀਆਂ ਫਿਰ ਰੱਦ ਕਰਵਾ ਲਈਆਂ
0: ਜੀ ਜੀ ਜੀ
1: ਉਹ ਪਰਮਿਟ ਪੁਰਮਿਟ ਜੋ ਵੀ ਥੋੜੇ ਬੜੇ ਉਦੋਂ ਜਿਹੋ ਜਿਹਾ ਸਿਸਟਮ ਹੋਊਗਾ ਉਹ ਮਤਲਬ ਕੁਰਕ ਹੋ ਗਈਆਂ ਸੀ
0: ਸਾਡੀ ਜੀ
1: ਇਹਨਾਂ ਜੀ ਕਹਿੰਦੇ ਬਾਦਲ ਸਾਹਿਬ ਉਹਨਾਂ ਦੀ ਇੱਕ ਚੱਲਦੀ ਸੀ ਤੇ ਅੱਜ ਵੇਖ ਲਓ ਕਿਧਰ ਨੂੰ
0: ਬਿਲਕੁਲ ਹੈ ਜੀ
1: ਚਲੋ ਹੋ ਸਕਦਾ ਵੀ ਉਹ ਇਹ ਸਿਆਣੇ ਹੋਣ ਸਾਡੇ ਬੇਵਕੂਫ ਹੋਣ
0: ਜੀ ਬਿਲਕੁਲ ਹੈ ਜੀ
1: ਇਸ ਕਰਕੇ ਫਿਰ ਜਦੋਂ ਫਿਰ ਕੈਰੋਂ ਸਾਹਿਬ ਨੂੰ ਇਹਨਾਂ ਨੇ ਸਭ ਕੁਛ ਅੱਗੇ ਕਰਤਾ ਮੇਜਰ ਸਿੰਘ ਬੋਕੇ ਵੀ ਲਾਤਾ ਨੁਕਰੇ
0: ਜੀ
1: ਅਸੀਂ ਫਿਰ ਛੱਡ ਗਏ
0: ਬਿਲਕੁਲ ਹੈ ਜੀ ਥੈਂਕ ਯੂ ਪਟੇਲ
1: ਸਾਹਿਬ ਬਹੁਤ ਵਧੀਆ ਅਸੀਂ ਕਦੀ ਕਾਂਗਰਸ ਨੂੰ ਅਸੀਂ ਕਦੀ ਵੋਟ ਨਹੀਂ ਪਾਈ ਫਿਰ ਵੀ ਅਸੀਂ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਈ
0: ਜੀ ਜੀ ਜੀ ਜੀ ਜੀ
1: ਅਸੀਂ MP ਦੀ ਵੋਟ ਜਿਹੜੀ ਹੈ ਜੀ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ ਹੀ ਪਾਉਂਦੇ ਰਹੇ ਹਾਂ
0: ਜੀ ਜੀ
1: ਸ਼੍ਰੋਮਣੀ ਕਮੇਟੀ ਦੀ ਵੀ ਇਹਨਾਂ ਨੂੰ ਪਾਉਂਦੇ ਰਹੇ ਆ,
0: ਜੀ
1: ਸਿਰਫ MLA ਦੀ ਵੋਟ ਇਹਨਾਂ ਦਾ ਕਰਕੇ ਚਲੋ ਇੰਨੀ ਭਾਈ, ਹਾਲਾਂਕਿ
0: ਜੀ
1: ਦੇਸ਼ਪੁਰ ਦਾ ਬੰਦਾ ਵਧੀਆ ਸੀ, ਮੈਂ ਅੱਜ ਵੀ ਤਾਰੀਫ ਕਰਦਾ ਉਹਦੀ।
0: ਜੀ ਜੀ
1: ਸਰਦਾਰ ਪ੍ਰਤਾਪ ਸਿੰਘ ਕੈਰੋਂ
0: ਕੈਰੋਂ
1: ਵੱਲੋਂ ਸੁਣੀਦਾ ਵੀ ਬੰਦੇ ਵਧੀਆ ਸੀ,
0: ਜੀ
1: ਸਾਡੇ ਕੋਲ ਆਉਂਦੇ ਜਾਂਦੇ ਬਜ਼ੁਰਗਾਂ ਨੂੰ ਮਿਲਦੇ ਸੀ, ਇਹ ਜਿੰਨੇ ਵੀ ਦੇਸ਼ ਪ੍ਰਤਾਪ ਜੀ ਹੋਣੀ ਵੀ
0: ਜੀ
1: ਵਧੀਆ ਨੇ ਬੰਦੇ, ਪਰ ਉਹ ਜੋ ਬਜ਼ੁਰਗ ਕਹਿ ਗਏ ਸੀ ਵੀ ਇਹਨਾਂ ਨੂੰ ਵੋਟ ਨੀ ਪਾਉਣ,
0: ਜੀ
1: ਉਹ ਕੰਮ ਤੇ ਅਸੀਂ ਅੱਜ ਵੀ ਪੱਕੇ ਹਾਂ।
0: ਬਿਲਕੁਲ ਜੀ, ਥੈਂਕ ਯੂ ਮਿਲਦੇ ਸੀ, ਬਹੁਤ ਵਧੀਆ ਲੱਗਿਆ।
1: ਕੋਈ ਗੱਲ ਨਹੀਂ,
0: ਹਾਂਜੀ ਬਿਲਕੁਲ,
1: ਬਾਕੀ ਮਨੋਵਿਗਿਆਨੀ ਤੌਰ ਤੇ ਅਸੀਂ ਦਿਨੋ ਦਿਨ ਵਿਗੜਨਾ ਜੀ, ਸਾਡੀ ਖੁਰਾਕ, ਸਾਡੀ ਸੋਚ, ਹਿੰਸਕ ਲੜਾਈ ਝਗੜਾ, ਜੋ ਸੁਣੋਗੇ ਜੋ ਪੜੋਗੇ ਉਸੋ ਜਿਹਾ ਤੁਹਾਡਾ ਮਨ ਬਣਨਾ
0: ਬਣਦਾ ਜੀ, ਬਿਲਕੁਲ।
1: ਸ਼ਾਂਤੀ ਦੀ ਗੱਲ ਕਰੋਗੇ, ਹੁਣ ਸ਼ਾਂਤੀ ਤੇ ਸਾਡੇ ਗੁਰੂ ਅਰਜਨ ਦੇਵ ਜੀ ਨੇ ਸ਼ਾਂਤੀ ਦੀ ਗੱਲ ਕੀਤੀ ਸੀ ਨਾ,
0: ਬਿਲਕੁਲ ਜੀ ਬਿਲਕੁਲ,
1: ਉਹਨਾਂ ਦਾ ਅਸਰ ਕਿਉਂ ਨੀ, ਕੋਈ ਉਹਨਾਂ ਦਾ ਅਸਰ ਕਿਉਂ ਨੀ ਹੁੰਦਾ ਸਾਡੇ,
0: ਨਹੀਂ ਬਿਲਕੁਲ ਜੀ।
1: ਅਸੀਂ ਵੱਡ ਟੋਕ ਚ ਯਕੀਨ ਰੱਖਣਾ ਜ਼ਰੂਰੀ
0: ਜੀ, ਬਿਲਕੁਲ,
1: ਉਹ ਕੰਪਰੋਮਾਈਜ਼ਿੰਗ ਚੀਜ਼ ਹੀ ਨਹੀਂ ਹੈਗੀ, ਅਸੀਂ ਸੋਚਣਾ ਹੀ ਨਹੀਂ ਵੀ ਤਰੱਕੀ ਇੱਦਾਂ ਵੀ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਹਰ ਇੱਕ ਚੀਜ਼ ਨੂੰ ਪੰਥ ਦੀ ਦਾਰੀ ਜੀ, ਦੂਜੇ ਦੀ ਵਿਰੋਧੀ ਜੀ, ਸਿੱਖ ਵਿਰੋਧੀ ਤਾਕਤਾਂ ਤੇ ਜਥੇਦਾਰ ਦੇ, ਜਿੱਦਾਂ ਤੁਸੀਂ ਅੱਜ ਗੱਲ ਕੀਤੀ ਹਰਿਆਣੇ ਦੀ ਘਟਨਾ ਚ,
0: ਬਿਲਕੁਲ
1: ਯਾਰ ਦੱਸੋ ਨਾ ਸਿੱਖ ਵਿਰੋਧੀ ਤਾਕਤਾਂ ਹੈਗੀਆਂ ਕਿਹੜੀਆਂ,
0: ਭੈਣ ਕੋਣ, ਬਿਲਕੁਲ ਜੀ,
1: ਉਹ ਸਿੱਖ ਵਿਰੋਧੀ ਤਾਕਤ ਹੁਣ ਕਾਂਗਰਸ ਦਾ ਨੀ ਗਈ, ਉਹ ਪਾਵਰ ਚ ਨੀ ਕਿਤੇ ਵੀ,
0: ਬਿਲਕੁਲ ਜੀ,
1: ਹੁਣ ਤੇ ਫਿਰ ਬੀਜੇਪੀ ਹੋਊਗੀ ਨਾ,
0: ਬਿਲਕੁਲ ਜੀ
1: ਇਹਨਾਂ ਮੁਤਾਬਕ ਜੇ ਹੈਗੀ ਹੈ ਤੇ ਬੀਜੇਪੀ ਵੀ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਹੁਣ ਕੀ ਕਹਾਂ ਮੈਂ ਅਗਲਾ ਸ਼ਬਦ, ਕਿਉਂ ਭਾਈ ਭੱਜ ਕੇ ਉਹਨਾਂ ਨੇ ਮਗਰ ਵੋਟਾਂ ਫਿਰ ਪਾਉਂਦੇ ਫਿਰਦੇ ਜੀ,
0: ਬਿਲਕੁਲ ਬਿਲਕੁਲ ਬਿਲਕੁਲ,
1: ਅਸੀਂ ਵੀ ਹਰ ਇੱਕ ਕੰਮ ਦੇ ਵਿੱਚ ਵੇਖੋ, ਉਹ ਮੰਡ ਸੀ, ਮੰਡ ਇੱਕ ਪਾਗਲ ਬੰਦਾ ਭਾਈ
0: ਜੀ,
1: ਉਹ ਪਾਗਲ ਬੰਦਿਆਂ ਦੇ ਪਿੱਛੇ ਲੱਗ ਲੱਗ ਕੇ ਉਹਨਾਂ ਦੇ ਕਰਨੇ ਕਤਲੀਆਂ ਧਰਨੇ ਮਜਾਰੇ ਮਰੋ ਜੀ ਲੜੋ ਜੀ
0: ਜੀ,
1: ਉਹ ਅਸੀਂ ਆਪਣੇ ਸੁਭਾਅ ਆਪਣੀ ਇਮੇਜ ਖਰਾਬ ਕਰ ਰਹੇ ਹਾਂ,
0: ਬਿਲਕੁਲ ਬਿਲਕੁਲ ਜੀ।
1: ਓਕੇ ਜੀ, ਹੁਣ ਮੈਨੂੰ ਛੁੱਟੀ,
0: ਥੈਂਕ ਯੂ ਪੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ
2: ਪੱਟੀ ਸਾਹਿਬ
0: ਜੀ, ਔਜਲਾ ਸਾਹਿਬ
2: ਪੱਟੀ ਸਾਹਿਬ ਚਲੇ ਗਏ,
0: ਹਾਂਜੀ
1: ਨਾਲ
0: ਹੀ ਨੇ, ਦੱਸੋ ਦੱਸੋ ਹਾਂਜੀ,
2: ਮੈਂ ਕਿਹਾ ਹਾਲਾਤ ਸਾਡੇ ਇਹ ਹੋਏ ਨੇ ਨਾ ਵੀ ਪਹਿਲਾਂ ਆਪ ਮਰੋ ਫਿਰ ਪਰਿਵਾਰ ਆ, ਦੇਖ ਲੋ ਵੀ ਪਹਿਲਾਂ ਦੋਏ ਜੀ ਬਚੇ ਸੀ ਬਿਆਨ ਸਿੰਘ ਪਰਿਵਾਰ ਚ, ਬਿਮਲ ਕੌਰ ਖਾਲਸਾ ਤੇ ਉਹਦਾ ਸਹੁਰਾ ਦੋਹਾਂ ਨੂੰ ਟਿਕਟ ਦੇ ਦਿੱਤੀ ਜੀ,
0: ਬਿਲਕੁਲ
2: ਹਾਂਜੀ
1: ਹਾਂਜੀ,
2: ਆ ਹੁਣ ਗਾਹਾਂ ਵਾਲੀ ਪੀੜੀ ਹੈਗੀ ਆ, ਗਾਹਾਂ ਨੂੰ ਫਿਰ ਦੋ ਇੱਕ ਲੜਕੇ ਬਣ ਗਿਆ ਤੇ ਦੂਜਾ ਤਿਆਰ ਖੜੀ ਹੈ, ਭੈਣ ਭੈਣ ਵੀ ਆ ਗਈ,
1: ਮੈਨੂੰ 5 ਮਿੰਟ ਫੇਰ ਲਾਉਣੇ ਪੈਣੇ
2: ਆ, ਨਹੀਂ ਮੈਂ ਦੇਖੋ
1: 5 ਮਿੰਟ ਫੇਰ ਲਾਵਾਂ ਜੀ, ਹੁਣ
2: ਅਸੀਂ ਇਹਨਾਂ ਨੇ ਗੱਲ ਅਸੀਂ ਇਹਨਾਂ ਨੇ ਕੀ ਕਰਿਆ ਉੱਥੇ ਜਾ ਕੇ, ਕਿਹੜੇ ਮੁੱਦੇ ਉਠਾਏ
0: ਜੀ,
2: ਹੈ ਮਤਲਬ ਅਸੀਂ ਅੱਜ ਤੱਕ ਇਹ ਨੀ ਸੋਚ ਸਕਿਆ ਵੀ ਅਸੀਂ ਚੁਣਨਾ ਕੌਣ ਆ ਜੀ,
0: ਜੀ
2: ਅਜੇ ਤੱਕ ਅਸੀਂ ਸਮਝ ਨੀ ਰੱਖ ਸਕੇ ਕਿ ਅਸੀਂ ਚੁਣਨਾ ਕਿਹਨੂੰ ਹੈ
0: ਜੀ, ਬਿਲਕੁਲ
1: ਸ਼ਹਾਦਤ ਜਿਹੜੀ ਹੁੰਦੀ ਹੈ ਨਾ ਸ਼ਹਾਦਤ, ਉਹਦੇ ਮੀਨਿੰਗ ਬੜੇ ਵਾਈਡ ਹੁੰਦੇ,
0: ਵੱਖਰੇ ਨੇ ਜੀ,
1: ਸ਼ਹਾਦਤ ਇੱਕ ਆਪਣੀ ਜਗ੍ਹਾ ਤੇ ਵਧੀਆ ਹੋ ਸਕਦੀ ਹੈ, ਚੰਗਾ ਹੋ ਸਕਦਾ, ਲੇਕਿਨ ਸਿਆਸਤ ਦੀ ਯੋਗਤਾ ਸ਼ਹਾਦਤ ਨਹੀਂ ਹੁੰਦੀ
0: ਜੀ,
1: ਜੇ ਆਖੋ ਵੀ ਸ਼ਹਾਦਤ ਦਾ ਕਰਕੇ ਜਾਂ ਕੁਰਬਾਨੀ ਦਾ ਕਰਕੇ ਫਲਾਣੇ ਬੰਦੇ ਨੂੰ MP ਬਣਾਉਣਾ ਵਾ, ਇਹ ਚੀਜ਼ਾਂ ਦੋਵਾਂ ਦਾ ਕੋਈ ਮੇਲ ਨਹੀਂ ਗਾ,
0: ਬਿਲਕੁਲ ਜੀ,
2: ਕੁੱਕੀ ਗਿੱਲ ਉਹਨਾਂ ਨੂੰ ਦਾੜੀਆਂ ਕੱਟਿਆ ਦਿਖਾ ਕੇ ਵੀ ਸਾਡੇ ਗਦਾਰ ਸੀਗੇ ਜੀ,
1: ਬਿਲਕੁਲ, ਹੁਣ ਮਤਲਬ ਜਿਹੜੇ ਜਿਹੜੀ ਸਿਆਸਤ ਹੁੰਦੀ ਹੈ ਨੀ, ਸਿਆਸਤ ਤਾਂ ਲੁੱਟਦੀ ਹੈ
0: ਜੀ,
1: ਕੁਰਬਾਨੀ ਜਾਂ ਸ਼ਹਾਦਤ ਜਿਹੜੀ ਉਹ ਤਿਆਗ ਦੀ ਗੱਲ ਕਰਦੀ ਹੈ, ਧਰਮ ਵੀ ਤਿਆਗ ਦੀ ਗੱਲ ਕਰਦਾ
0: ਜੀ,
1: ਇਹਨਾਂ ਦੋਵਾਂ ਚੀਜ਼ਾਂ ਦਾ ਕੋਈ ਮੇਲ ਨਹੀਂ ਹੈ,
0: ਮੇਲ ਨਹੀਂ ਜੀ,
1: ਬਾਕੀ ਜਦੋਂ ਬਾਪੂ ਪੀ ਸੁੱਚਾ ਸਿੰਘ ਮਿਲਵਾਇਆ ਸੀ ਉਹਨਾਂ ਦਾ ਨਾਂ, ਜਿਹੜੇ ਬੇਅੰਤ ਸਿੰਘ ਜੀ ਨੇ ਮਾਰਿਆ, ਸੋਰੀ ਆਪਣਾ ਉਹ ਇੰਦਰਾ ਗਾਂਧੀ ਮਾਰੀ, ਬੇਅੰਤ ਸਿੰਘ ਉਹਨਾਂ ਦੇ ਪਿਤਾ ਜੀ ਦਾ ਨਾਂ
0: ਜੀ, ਔਜਲਾ ਸਾਹਿਬ ਸ਼ਾਇਦ ਤੁਹਾਨੂੰ ਯਾਦ,
1: ਸੁੱਚਾ ਸਿੰਘ ਮਿਲਵਾ ਸੀ ਮੇਰਾ, ਸੁੱਚਾ ਸਿੰਘ ਮਿਲਵਾ ਸੀ ਸ਼ਾਇਦ ਨਾਂ, ਉਹ ਨਾ ਭਗਤੌਰ ਸਿੰਘ ਢਿੱਲੋਂ ਦੱਸਦੇ ਸੀ, ਉਹ ਕਹਿੰਦੇ ਵੀ ਜਦੋਂ ਉਹ ਹੋਈ ਨਾ ਇਲੈਕਸ਼ਨ
0: ਜੀ,
1: ਤੇ ਇਹਨਾਂ ਨੇ ਮਤਲਬ ਉਦੋਂ ਪੈਸਿਆਂ ਪੂਸਿਆਂ ਨਾਲ ਤੋਲਣ ਦਾ ਕੰਮ ਚੱਲਦਾ ਸੀ,
0: ਹਾਂਜੀ,
1: ਤੇ ਬਾਪੂ ਸੁੱਚਾ ਸਿੰਘ ਮਲੋਆ ਨੂੰ ਲੈ ਕੇ ਜਾਇਆ ਕਰਨਾ ਪਿੰਡ ਪਿੰਡ, ਜਿਹਨਾਂ ਨੇ ਉਹਨਾਂ ਨੂੰ ਮਤਲਬ ਟਿਕਟ ਦਵਾਈ ਸੀ, ਮਗਰ ਜਿਹਨਾਂ ਨੇ ਧੰਦਾ ਚਲਾਉਣਾ ਸੀ
0: ਜੀ,
1: ਟਿਕਟ ਤੇ ਦਵਾਤੀ ਤੇ ਮਗਰ ਤੇ ਹੋਰ ਹੀ ਹੁੰਦੇ ਆ ਨਾ ਲੋਕ, ਮਤਲਬ ਬੰਦੇ ਇਹਨਾਂ ਨੂੰ ਕੀ ਪਤਾ ਵੀ ਜਿੱਤ ਕੇ ਕੀ ਕਰਨਾ ਕੀ ਹਾਰ ਕੇ ਕਰਨਾ
0: ਜੀ,
1: ਉਹ ਕਹਿੰਦੇ ਵੀ ਉਹ 3-4 ਦਿਨ ਇਲੈਕਸ਼ਨ ਚ ਰਹਿ ਗਏ ਤੇ ਬਾਪੂ ਸੁੱਚਾ ਸਿੰਘ ਬਿਮਾਰ ਹੋ ਗਿਆ
0: ਜੀ,
1: ਮਤਲਬ ਕਾਫੀ ਮਤਲਬ ਉਹਨਾਂ ਦੀ ਕੰਡੀਸ਼ਨ ਵਿਗੜ ਗਈ ਤੇ ਉਹਨੂੰ ਹਸਪੀਟਲ ਚ ਐਡਮਿਟ ਕਰਾ ਕੇ, ਡਾਕਟਰ ਸਾਹਿਬ ਨੂੰ ਕਹਿੰਦੇ ਆ ਵੀ ਜੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਵੀ ਗਈ ਨਾ
0: ਜੀ,
1: ਇਹਨਾਂ ਦਾ ਡਿਕਲੇਅਰ ਨਹੀਂ ਕਰਨਾ,
0: ਡਿਕਲੇਅਰ ਨਹੀਂ ਕਰਨਾ ਚਾਹੀ,
1: ਉਹਨਾਂ ਦਾ ਕਹਿੰਦੇ ਵੀ ਸਰੀਰ ਕਮਜ਼ੋਰ ਸੀ
0: ਜੀ,
1: ਤੇ ਉਹ ਜਿਹੜੀ ਬੀਬੀ ਰਾਣੀ ਸੀ ਨਾ ਉਹਨਾਂ ਦੇ ਘਰ ਵਾੜੀ, ਉਹਦਾ ਵਜਨ ਥੋੜਾ ਜ਼ਿਆਦਾ ਹੈ
0: ਜੀ,
1: ਫਿਰ ਉਹਨਾਂ ਸੋਚਿਆ ਵੀ ਇਹਦੇ ਕੰਮ ਹੀ ਬੜਾ
0: ਜੀ
1: ਮਤਲਬ ਮਾਤਾ ਨੂੰ ਤਲਾਓ ਤੁਸੀਂ ਪੈਸੇ ਜ਼ਿਆਦਾ ਆਉਣਗੇ
0: ਜੀ।
1: ਉਹ ਬਾਪੂ ਦਾ ਵਜਨ ਘੱਟ ਸੀ ਉਹਨੂੰ ਹੋਸਪਿਟਲ ਪਾਤਾ, ਤੇ ਜਿਹੜੀ ਮਾਤਾ ਦਾ ਵਜਨ ਜ਼ਿਆਦਾ ਸੀ ਉਹਨੂੰ ਫਿਰ ਉਹਨੂੰ ਤਲਾਉਣਾ ਸ਼ੁਰੂ ਕਰਤਾ ਸਿੱਕਿਆਂ ਦਾ ਪੈਸਿਆਂ ਦਾ।
0: ਅੱਛਾ ਜੀ ਜੀ
1: ਹੁਣ ਕੀ ਗੱਲ ਕਰੋਗੇ ਤੁਸੀਂ ਇਹਨਾਂ, ਮਤਲਬ ਉਹਨਾਂ ਵਾਸਤੇ ਪੈਸਾ ਵੱਡਾ ਸੀ
0: ਜੀ।
1: ਬਾਪੂ ਨੂੰ ਚੰਗੇ ਭਲੇ ਨੂੰ ਹੋਸਪਿਟਲ ਦਾਖਲ ਕਰਾਤਾ, ਭਾਰ ਘੱਟਿਆ ਤੇ ਪੈਸੇ ਘੱਟ ਇਕੱਠੇ ਹੁੰਦੇ, ਤੇ ਮਾਤਾ ਭਾਰੀ ਸੀ ਮਾਤਾ ਨੂੰ ਜਾ
0: ਫੰਡ ਇਕੱਠਾ ਹੋ ਗਿਆ,
1: ਪੈਸੇ ਜ਼ਿਆਦਾ ਇਕੱਠੇ ਹੁੰਦੇ ਸੀ ਉਹ ਵਜਨ ਦੀ ਵੈਲਿਊ ਪੈ ਗਈ
0: ਜੀ।
1: ਇਹ ਤੇ ਹਾਲ ਹੈ ਜੀ, ਹੁਣ ਗੱਲ ਕਰੇ ਕੀ ਤੇ ਬੰਦਾ ਕੀ ਨਾ ਕਤਰੇ ਇੱਥੇ।
0: ਬਿਲਕੁਲ ਹੈ ਜੀ,
2: ਦੇਖੋ ਜਿਹੜੇ ਬੰਦੇ ਸਮਝਦੇ ਉਹਨਾਂ ਨੂੰ ਸੁਣ ਕੇ ਕੋਈ ਰਾਜੀ ਨੀ
0: ਜੀ।
2: ਦੇਖੋ ਅੱਜ ਤੋਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਹ ਜਿਹੜੇ ਕਾਮਰੇਡ ਧਰਨੇ ਧੁਰਨੇ ਲਾਉਂਦੇ ਹੁੰਦੇ ਸੀ ਉਹਨਾਂ ਨੂੰ ਅਸੀਂ ਕਹਿੰਦੇ ਵੀ ਇਹ ਉਹ ਕਹਿੰਦੇ ਵੀ ਆਊਗਾ ਕਦੋਂ ਆਊਗਾ, ਕਹਿੰਦੇ 100 ਸਾਲ ਨੂੰ, ਅਸੀਂ ਕਹਿਣਾ ਵੀ ਤੁਸੀਂ ਕਿਹੜਾ ਜਿਉਂਦੇ ਹੋਏਗੇ ਉਦੋਂ, ਪਰ ਉਦੋਂ ਸਮਝ ਨੀ ਚਾਹੁੰਦੀ। ਪਰ ਕਈ ਗੱਲਾਂ ਚ ਉਹ ਜਿਹੜੇ ਜੋ ਵੀ ਉਹ ਆਵਾਜ਼ਾਂ ਉਠਾਉਂਦੇ ਸੀ
0: ਜੀ
2: ਉਹ ਅੱਜ ਹੋ ਰਿਹਾ ਨਾ, ਉਹ ਕੁਛ
0: ਹੋ ਰਿਹਾ ਜੀ।
2: ਕਾਰਪੋਰੇਟ ਯੁੱਗ ਆ ਰਿਹਾ ਨਾ, ਉਹ ਕਹਿੰਦੇ ਸੀ ਹੱਥ ਵੱਢ ਦੇਣਗੇ।
0: ਬਿਲਕੁਲ ਹੈ ਜੀ,
2: ਗੱਲ ਕੁੱਲ ਮਿਲਾ ਕੇ ਇਹ ਹੈ ਕਿ ਜਿੰਨਾ ਚਿਰ ਸਾਡੇ ਤੇ ਨਿੱਜ ਭਾਰੂ ਹੈ
0: ਜੀ,
2: ਅਸੀਂ ਕਿਸੇ ਚੀਜ਼ ਨੂੰ ਟਾਰਗੇਟ ਰੱਖ ਕੇ ਸੁਣਦੇ ਹਾਂ ਵੀ ਆਹ ਚੀਜ਼ ਮੇਰਾ ਟਾਰਗੇਟ ਤਾਂ ਇਹਦੇ ਚ ਮੈਂ ਆਹ ਅਚੀਵ ਕਰੂੰਗਾ, ਤੇ ਉਹ ਫਿਰ ਨਿੱਜ ਹੈ ਜੀ, ਨਿੱਜ ਦੇ ਵਿੱਚੋਂ ਕੀ ਨਿਕਲਦਾ ਬਾਕੀਆਂ ਦਾ ਘਾਣ ਤੇ ਆਪਦਾ ਫਾਇਦਾ।
0: ਬਿਲਕੁਲ ਹੈ ਜੀ,
2: ਇਹ ਹੈ ਸਾਡਾ ਚਾਹੇ ਧਰਮ ਲਾ ਲਓ ਚਾਹੇ ਸਾਡੀ ਸਿਆਸਤ ਲਾ ਲਓ ਜੀ
0: ਜੀ,
2: ਤੇ ਇਹਦੇ ਵਿੱਚੋਂ ਆਹ ਨਿਕਲ ਰਿਹਾ ਜੀ।
0: ਬਿਲਕੁਲ ਦਰੁਸਤ ਹੈ ਜੀ,
2: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ। ਹੈਲੋ ਦੋਸਤੋ, ਇਹ ਸਾਂਝੀ ਔਜਲਾ ਸਾਹਿਬ ਤੇ ਡਾਕਟਰ ਪੱਟੀ ਸਾਹਿਬ ਜਿਹੜੇ ਸਨ ਵਿਚਾਰ ਵਟਾਂਦਰਾ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ। ਇੱਕ ਕਾਲ ਆ ਰਹੀ ਸੀ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਜੋੜ ਕੇ ਤੇ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਗੇ ਨੂੰ। ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ, +358 ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਹਿੱਸਾ ਬਣੋਗੇ, ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਹੈ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਜ਼ਰੂਰ ਆਪਾਂ ਛੇੜੀਏ। ਖਬਰਾਂ ਜਾਂ ਹੋਰ ਸਾਰਾ ਸਿਲਸਿਲਾ ਤਾਂ ਨਾਲ ਚੱਲਦਾ ਹੀ ਚੱਲਦਾ ਹੈ, ਪਰ ਉਹਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜ਼ਰੂਰੀ ਹੈ ਨਾਲ ਨਾਲ। ਸਾਡੇ ਜਿਹੜੇ ਹੋਰ ਸਮਾਜੀ ਮੁੱਦੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਆਪਣੇ ਸਾਡੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਰੇ ਵੀ ਵਿਚਾਰਨ ਦੀ ਜਿਹੜੀ ਜ਼ਰੂਰਤ ਹੈ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਡੈਨਮਾਰਕ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਬਾਈ ਜੀ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਸਿੰਘ ਜੀ, ਸਵਾਗਤ ਹੈ ਜੀ।
3: ਹਾਂਜੀ ਬਾਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ,
0: ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਜੀ ਆਨੰਦ ਜੀ ਬਾਈ ਜੀ ਕੀ ਕਹਿਣਾ
3: ਚਾਹੁੰਦੇ? ਪਹਿਲਾਂ ਦੋ ਗੱਲਾਂ ਦਾ ਚਲੋ ਤੁਹਾਨੂੰ ਮਜ਼ਾਕ ਕਰਦਾ, ਬਾਅਦ ਵਿੱਚ ਹੋਰ ਵੀ ਕਰਦੇ ਆ
0: ਜੀ।
3: ਪਹਿਲਾਂ ਤਾਂ ਤੁਹਾਡੀ ਚੋਰੀ ਫੜੀ ਗਈ, ਅੱਜ ਤੁਹਾਨੂੰ ਕਿਹਾ ਵੀ ਅੱਜ ਮੇਰੇ ਆਪਣੇ ਘਰੇਲੂ ਸੀਗੇ ਕੱਲ ਜਿਹੜਾ ਫੋਰਮ ਤੁਸੀਂ ਨਹੀਂ ਕੀਤਾ, ਪਰ ਪੋਸਟ ਪਾਈ ਸੀਗੀ ਤਕਨੀਕੀ ਕਰਾ ਦਿੱਤੀ।
0: ਤੁਹਾਡੀ ਆਵਾਜ਼ ਥੋੜੀ ਕੱਟ ਹੋ ਰਹੀ ਹੈ, ਦੇਖਿਓ ਮਾੜਾ ਜਿਹਾ।
3: ਮੈਂ ਕਿਹਾ ਤੁਸੀਂ ਕਿਹਾ ਵੀ ਅੱਜ ਨਾ ਕੋਈ ਘਰੇਲੂ ਕੁਛ ਮਸਲੇ ਸੀਗੇ ਤਾਂ ਕੱਲ ਪ੍ਰੋਗਰਾਮ ਨਹੀਂ ਕਰਦਾ।
0: ਹਾਂਜੀ ਹਾਂਜੀ ਬਿਲਕੁਲ ਹੈ ਜੀ,
3: ਪਰ ਤੁਸੀਂ ਪੋਸਟ ਪਾਈ ਸੀ ਤੇ ਤਕਨੀਕੀ ਪ੍ਰੋਬਲਮ ਆ ਕਰਕੇ।
0: ਹਾਂਜੀ ਤਕਨੀਕੀ, ਮੈਂ ਤਕਨੀਕੀ ਮੇਰੇ ਕੋਲ ਪਿਆ ਸੀ ਪੋਸਟ, ਮੈਂ ਕਿਹਾ ਚੱਲ ਆਹੀ ਅਪਡੇਟ ਕਰ ਦਿੰਦਾ ਜੀ।
3: ਇੱਕ ਤਾਂ ਇਹ, ਦੂਜੀ ਵੀ ਮੈਨੂੰ ਸ਼ੱਕ ਹੈ ਇਹ ਪੱਟੀ ਸਾਹਿਬ ਉਹੀ ਨਹੀਂ ਸੀ ਜਿਹੜੇ ਅਮੈਰੀਕਾ ਤੋਂ ਤੁਸੀਂ ਥੋੜਾ ਜਿਹਾ ਪਹਿਲਾਂ ਪੁੱਛਿਆ ਸੀ ਵੋਟਾਂ ਬਾਰੇ ਕੀ ਮਸਲਾ ਉੱਥੇ ਚੱਲ ਰਿਹਾ ਅੱਜ ਕੱਲ
0: ਜਿਹੜੇ ਬਾਈ ਜੀ? ਨਹੀਂ ਉਹ ਖਹਿਰਾ ਸਾਹਿਬ ਸੀਗੇ ਆਪਣੇ, ਖੇੜਾ ਹੋਣੀ ਜਗਵੰਤ ਖੇੜਾ ਜੀ, ਤੇ ਇਹ ਆਪਣੇ ਉਹ ਅਮਰੀਕਾ ਤੋਂ ਸੀਗੇ, ਤੇ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਨੇ ਪੱਟੀ ਤੋਂ ਆਪਣੇ ਅੰਮ੍ਰਿਤਸਰ ਤਰਨ ਤਰਨ ਤੋਂ ਜੀ।
3: ਚਲੋ ਫਿਰ ਆਪਾਂ ਇਹਨੂੰ ਗੱਲ ਰੋਕ ਲੈਂਦੇ।
0: ਹਾਂਜੀ
3: ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਹ ਜਿਹੜੀ 80 ਕਰੋੜ ਵਾਲੀ ਆ
0: ਜੀ,
3: ਇੱਕ ਮਿੰਟ
0: ਹਾਂਜੀ ਜਰੂਰ ਦੁਬਾਰਾ ਕਰ ਲੋ, ਕੋਈ ਗੱਲ ਨਹੀਂ ਜੀ। ਦੋਸਤੋ ਪ੍ਰੋਗਰਾਮ ਚੱਲ ਰਿਹਾ ਜ਼ਿੰਦਗੀ ਨਾਮਾ ਹਾਲ ਦੁਨੀਆ, ਤੇ ਗੱਲਬਾਤ ਕਰ ਰਹੇ ਸੀ ਬਹਾਦਰ ਸਿੰਘ ਜੀ, ਜੁੜਦੇ ਆ ਕੁਝ ਤਾਂ ਤੱਕ ਆਪਾਂ ਸੁਣ ਲੈਂਦੇ ਆ ਗੱਲ, ਆਪਣੇ ਨਾਲ ਬਖਸ਼ੀ ਜੁੜੇ ਆ ਉਹਨਾਂ ਦੀ ਗੱਲ ਸੁਣ ਲੈਂਦੇ ਆ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਦੁਬਈ ਤੋਂ ਜੀ।
4: ਜੀ ਥੈਂਕ ਯੂ ਸੋ ਮਚ ਵੀਰ ਭਗਿੰਦਰ ਜੀ, ਜਿੰਦੇ ਵਾਸਤੇ ਰਹੋ
0: ਜੀ ਆਨੰਦ ਜੀ,
4: ਭਾਈ ਮਾਨ ਮੱਤੇ ਸਰੋਤੇ ਵੀ ਜਿਹੜੇ ਇਸ ਵੇਲੇ ਭੈਣ ਭਰਾ ਇਕੱਠੇ ਹੋਏ ਆ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ, ਦਿਲੀ ਜਵਾਵਾਂ
0: ਜੀ। ਥੈਂਕ ਯੂ ਜੀ, ਥੈਂਕ ਯੂ
4: ਬਿਲਕੁਲ। ਇਸੇ ਤਰ੍ਹਾਂ ਹੀ ਆ, ਜਦੋਂ ਦੇਖੋ ਜੀ ਅਸੀਂ ਗੱਲਬਾਤ ਕਰਦੇ ਕੋਈ ਮਸਲਾ ਮਸਾਇਲ ਹੈਗਾ ਆ, ਫਿਰ ਉਹਦੇ ਉੱਤੇ ਜਦੋਂ ਹੈਗਾ ਜਦੋਂ ਤਬਾਦਲਾ ਖਿਆਲ ਹੁੰਦਾ ਤਾਂ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਸੋਲੂਸ਼ਨ ਵੀ ਨਿਕਲਦੇ ਆ
0: ਜੀ।
4: ਹਾਂ ਤੇ ਸਿਆਸਤ ਜਿਹੜੀ ਹੈਗੀ ਆ, ਸਿਆਸਤ ਔਰ ਰਿਆਸਤ ਦੇ ਵਿੱਚ ਫਰਕ ਹੈਗਾ
0: ਜੀ,
4: ਕਿਉਂਕਿ ਸਿਆਸਤ ਜਿਹੜੀ ਹੈਗੀ ਆ ਸਿਆਸਤ ਹੁਣ ਕਿਸ ਚੀਜ਼ ਦਾ ਨਾਂ ਬਈ ਜੋ ਕਹਿਣਾ ਉਹ ਤਾਂ ਕਰਨਾ ਨੀ
0: ਜੀ
4: ਅੱਛਾ ਜੋ ਕਰਨਾ ਹੈ ਉਹ ਕਹਿਣਾ ਨੀ
0: ਕਹਿਣਾ ਨੀ
4: ਉਲਟਾ ਹੋ ਗਿਆ ਨਾ ਇੱਕ
0: ਦੂਸਰੇ
4: ਜੋ ਕਰਨਾ ਹੈ ਉਹ ਕਹਿਣਾ ਨੀ ਗਾ
0: ਕਹਿਣਾ ਨੀ
4: ਤੇ ਜੋ ਕਹਿਣਾ ਹੈ ਉਹ ਕਰਨਾ ਨੀ
0: ਕਰਨਾ ਨੀ ਗਾ
4: ਇਹਦਾ ਨਾਂ ਸਿਆਸਤ ਹੈਗਾ ਇਹ ਜਿਹੜਾ ਹੈਗਾ ਪਰ ਬਹਰਹਾਲ ਦੇਖੋ ਜੀ ਸਿਆਸਤ ਜਿਹੜੀ ਹੈਗੀ ਆ ਕੁਛ ਅਜੀਮ ਹਸਤੀਆਂ ਗੁਜ਼ਰੀਆਂ ਜਿਹੜੀਆਂ ਮਾਜੀ ਦੇ ਵਿੱਚ ਉਹਨਾਂ ਨੇ ਸਿਆਸਤ ਹਜ਼ਰਤ ਸੁਲੇਮਾਨ ਦਾ ਨਾਮ ਤੁਸੀਂ ਸੁਣਿਆ ਹੋਣਾ ਲੇਕਿਨ ਉਹਨਾਂ ਦੀ ਸਿਆਸਤ ਵੀ ਜਿਹੜੀ ਹੈਗੀ ਆ ਇੱਕ ਮਿਸਾਲ ਦੁਨੀਆਂ ਦੇ ਵਿੱਚ ਬਣੀ ਹੈਗੀ ਆ ਸਿਆਸਤ ਕਰਕੇ ਗਏ ਆ ਜਿਹੜੇ ਹੈਗੇ ਮਾਜੀ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਕਈ ਪਰਸਨੈਲਿਟੀਜ਼ ਹੋਈਆਂ ਜਿਹਨਾਂ ਨੇ ਸਿਆਸਤ ਕੀਤੀ ਆ ਪਰ ਉਹਨਾਂ ਦੇ ਨਾਂ ਰਹਿ ਗਏ
0: ਜੀ
4: ਪਰ ਇੱਕ ਚੀਜ਼ ਹੈਗੀ ਆ ਮੈਂ ਵੀਰ ਭੁਪਿੰਦਰ ਜੀ ਗੱਲ ਕਹਿਣਾ ਚਾਹਾਂਗਾ
0: ਜ਼ਰੂਰ
4: ਸਿਆਸਤ ਔਰ ਧਰਮ ਨੀਤੀ ਜਿਹੜੀਆਂ ਇਕੱਠੀਆਂ ਨਹੀਂ ਚੱਲ ਸਕਦੀ
0: ਨਹੀਂ ਚੱਲ ਸਕਦੀ ਬਿਲਕੁਲ ਹਾਂ
4: ਕਿਉਂਕਿ ਜੇ ਕਹੀਏ ਨਾ ਆਪਾਂ ਧਰਮ ਨੀਤੀ ਤੇ ਰਾਜਨੀਤੀ ਇਹਨਾਂ ਨੂੰ ਮਿਕਸ ਕਰ ਦਈਏ ਤੇ ਮਿਕਸ ਕਰਕੇ ਜਿਹੜਾ ਹੈਗਾ ਬੰਬ ਫਟਦਾ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਇਹ ਮਿਕਸ ਹੋ ਹੀ ਨਹੀਂ ਸਕਦਾ
0: ਜੀ
4: ਕਿਉਂਕਿ ਬਹੁਤ ਡੇਂਜਰਸ ਆ
0: ਜੀ
4: ਧਰਮ ਨੀਤੀ ਜਿਹੜੀ ਹੈਗੀ ਆ ਉਹਦੇ ਵਿੱਚ ਰਹਿਮ ਆਉਂਦਾ ਹੈਗਾ
0: ਜੀ
4: ਤੇ ਰਾਜਨੀਤੀ ਦੇ ਵਿੱਚ ਤਾਂ ਰਹਿਮ ਨਾਂ ਦੀ ਚੀਜ਼ ਹੈ
0: ਭਾਈ ਬਿਲਕੁਲ
4: ਰਹਿਮ ਨਾਂ ਦੀ ਚੀਜ਼ ਹੋਵੇ ਤਾਂ ਕਤਲ
0: ਵਗੈਰਾ
4: ਦਾਨ ਕਿਉਂ ਭਰਾਈ ਜਾਂਦੀ ਆ
0: ਮਾਫ਼ੀ ਦੀ ਗੱਲ
4: ਦੋਸ਼ਾਂ ਦੇ ਇਸੇ ਕਰਕੇ ਇਹ ਜਿਹੜੇ ਹੈਗੇ ਆ ਰਾਜਨੀਤੀ ਵਾਲੇ ਇਹਨਾਂ ਇਸੇ ਕਰਕੇ ਮੁੱਖ ਨਹੀਂ ਕਰਦੇ ਕਿ ਜੇ ਧਰਮ ਨੀਤੀ ਆ ਗਈ ਤੇ ਫਿਰ ਰਹਿਮ ਆ ਜਾਣਾ
0: ਜੀ
4: ਜਦੋਂ ਰਹਿਮ ਆ ਗਿਆ ਤੇ ਦਇਆ ਆ ਜਾਣੀ ਆ ਤੇ ਦਇਆ ਆ ਗਈ ਤੇ ਸਾਡੀ ਧਰਮ ਅਜਿਹੀ ਰਾਜਨੀਤੀ ਗਈ
0: ਸਿਆਸਤ ਕਾਤੇ ਕਰਾਂਗੇ ਫਿਰ
4: ਜੀ ਹਾਂ ਇਸ ਕਰਕੇ ਇਹਨਾਂ ਦਾ ਜਿਹੜਾ ਇਹ ਮਿਕਸ ਨਹੀਂ ਹੋਇਆ ਤੇ ਨਾ ਇਹਨਾਂ ਨੇ ਕਿਆਮਤ ਤੱਕ ਹੋਣਾ ਹੀ ਹੈਗਾ
0: ਜੀ
4: ਲੇਕਿਨ ਬਹਰਹਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਤੁਸੀਂ ਗੱਲ ਕੀਤੀ ਸੀ ਉਹ ਅੱਜ ਉਹਨਾਂ ਦਾ ਨਾਂ ਹੈਗਾ 10 ਗੁਰੂਆਂ ਦਾ ਨਾਂ ਆ
0: ਬਿਲਕੁਲ
4: ਜੇ ਉਹਨਾਂ ਨੇ ਦੇਖੋ ਰਾਜਨੀਤੀ ਵੀ ਕਰਕੇ ਦਿਖਾਈ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਹੋਏ ਆ ਇੱਕ ਮਿਸਾਲ ਹੈ ਉਹਨਾਂ ਨੇ ਜਿਹੜਾ ਹੈਗਾ ਪੈਦਾ ਕੀਤੀ
0: ਗੁਰੂਆਂ ਨੇ ਕੀਤੀ ਬਿਲਕੁਲ
4: ਜੇ ਗੁਰੂ ਗੋਬਿੰਦ ਸਿੰਘ ਜੀ ਹੋਏ ਉਹਨਾਂ ਨੇ ਕੀ ਕਿਹਾ ਸੀ ਚੁਕਾਰ ਜਹਮਾਹੀ ਤੇ ਦਰ ਗੁਜਸਤ ਹਲਾਲ ਬੁਰਦਨ ਬਾਸਮ ਵੀ ਉਹਨਾਂ ਨੇ ਕਿਹਾ ਵੀ ਬਈ ਭਾਈ ਜਿਹੜਾ ਹੈਗਾ ਜਦੋਂ ਸਾਰੇ ਹਥਿਆਰ ਫੇਲ ਹੋ ਜਾਂਦੇ ਆ ਤੇ ਜ਼ਾਲਮ ਦੇ ਖਿਲਾਫ ਤਲਵਾਰ ਉਠਾ ਲੈਣੀ ਚਾਹੀਦਾ
0: ਜੀ ਪਰ ਇਸ ਇਹਨਾਂ ਪੰਕਤੀਆਂ ਨੂੰ ਜਾਂ ਇਹਨਾਂ ਇਸ ਚੀਜ਼ ਨੂੰ ਚੱਕ ਕੇ ਕੁਝ ਉਹਦਾ ਨਜਾਇਜ਼ ਫਾਇਦਾ ਵੀ ਅੱਜ ਦੇ ਸਮੇਂ ਚ ਉਠਾਈ ਜਾਂਦੇ ਆ ਨਾ ਜੀ ਕਿ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ
4: ਜੀ ਬਿਲਕੁਲ ਹਾਂ ਹਾਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ ਇਹ ਗੱਲ ਹੈ ਲੇਕਿਨ ਉਹਨਾਂ ਨੇ ਤਾਂ ਕਰਕੇ ਦਿਖਾਇਆ ਉਹਨਾਂ ਕਿਹਾ ਚੁਕਾਰ ਜਹਮਾਹੀ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾਦ ਤਮਸੀਰ ਦਸਤ ਕਿ ਯਾਨੀ ਜੇ ਅਸਾਂ ਤਲਵਾਰ ਵੀ ਉਠਾ ਲੈਣੀ ਜਾਏਗਾ ਲੇਕਿਨ ਜ਼ਾਲਮ ਦੇਖ ਲਾ
0: ਜ਼ਾਲਮ ਦੇਖ ਲਾ
4: ਜਿਹੜਾ ਹੁਣ ਜ਼ਾਲਮ ਦੰਦ ਦਨਾਉਂਦਾ ਆਇਆ ਉਹਨੇ ਜਿਹੜਾ ਹੈਗਾ ਤੇ ਜੇ ਬਈ ਭਾਈ ਤੁਸੀਂ ਜਿਹੜਾ ਹੈਗਾ ਕਿਉਂ ਜਿਹੜਾ ਹੈਗਾ ਕਹਿੰਦੇ ਵੀ ਚੱਲ ਯਾਰ ਜੋ ਹੁੰਦਾ ਹੋ ਜਾਵੇ ਤਾਂ ਉਹ ਤਾਂ ਤੁਹਾਨੂੰ ਤਹਿਸ ਨਹਿਸ ਕਰਕੇ ਉਹ ਜਾਏਗਾ ਜਿਹੜਾ ਹੈਗਾ
0: ਬਿਲਕੁਲ
4: ਪਰ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤਾਕਤ ਹੋਣੀ ਬੜੀ ਜ਼ਰੂਰੀ
0: ਹੈਗੀ ਉਹਨਾਂ
4: ਦਾ ਆਦਮੀ ਜਿਹੜਾ ਹੈਗਾ
0: ਉਹਨਾਂ ਦੀ ਲੜਾਈ ਵੀ ਉਹਨਾਂ ਦੀ ਲੜਾਈ ਵੀ ਕਿਸੇ ਧਰਮ ਦੇ ਖਿਲਾਫ਼ ਨਹੀਂ ਸੀ ਜਾਂ ਕਿਸੇ ਇੱਕ ਧੜੇ ਦੇ ਨਾਲ ਨਹੀਂ ਸੀ ਉਹਨਾਂ ਦੀ ਲੜਾਈ ਜਿਹੜੀ ਜ਼ੁਲਮ ਦੇ ਖਿਲਾਫ਼ ਸੀ ਨਾ ਉਹ ਚੀਜ਼ ਅਜੇ ਪਛਾਣਨੀ ਨਹੀਂ ਜੀ
4: ਬਿਲਕੁਲ ਜ਼ੁਲਮ ਦੇ ਖਿਲਾਫ਼ ਸੀ ਉਹਨਾਂ ਦੀ ਬਿਲਕੁਲ ਬਿਲਕੁਲ ਉਹਨਾਂ ਨੇ ਜਿਹੜਾ ਹੈਗਾ ਦੇਖ ਲੋ ਤਲਵਾਰ ਵੀ ਉਠਾਈ ਤੇ ਜ਼ਾਲਮ ਨੂੰ ਠੱਲ ਵੀ ਪਾਈ
0: ਬਿਲਕੁਲ
4: ਅੱਜ ਉਹਨਾਂ ਦਾ ਨਾਂ
0: ਵੀ ਹੈ
4: ਇਹ ਚੀਜ਼ਾਂ ਹੈਗੀਆਂ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆਪਣਾ ਭੁਪਿੰਦਰ ਜੀ
0: ਸ਼ੁਕਰੀਆ ਜੀ
4: ਤੇ ਜੇ ਕਹੋ ਤਾਂ ਫਿਰ ਮੈਂ ਦੋ ਕੁ ਬੋਲ
0: ਜਰੂਰ ਸੁਣਾ ਦਿਓ
4: ਜੀ ਜੀ ਮਿਕਸ ਸੌਂਗ ਹੀ ਸੁਣਾ ਦਿੰਦਾ ਤੁਹਾਨੂੰ
0: ਜਰੂਰ ਜਰੂਰ ਜਰੂਰ
4: ਲਓ ਜੀ ਸੌਂਗ ਨੰਬਰ 1 ਜੀ ਸਾਨੂੰ ਇੱਥੇ ਨਾ ਤੂੰ ਦੇਖੀ

0: प्यारी तेरी
1: वाह जी वाह, क्या बात है जी।
0: ये थी सॉन्ग नंबर सेकंड से लास्ट सॉन्ग नंबर थ्री जी।
1: जी
0: जी जी जी सॉन्ग नंबर थ्री ओके
1: जी
0: दिमाग दे आने यकदम घूम नहीं रहा मैं।
1: कोई नहीं, दोबारा कॉल कर लियो जे नहीं आ रहा था, कोई गल नहीं जी।
0: चलो ठीक है जी, मैं बात करूंगा।
1: ठीक है जी, ठीक है, थैंक यू, सत श्री अकाल जी। जी दोस्तों, एहसान मोहम्मद जी दुबई तों जुड़ के गए, नाल गलबात मुद्दे ते करके गए ने, नाल दो गीतां दा जिहड़ा रूंगा भी दे के गए ने। सत श्री अकाल जी, अपने दोबारा तो फिर तो बाई जी बहादुर सिंह जी स्वागत है जी।
2: ਹਾਂਜੀ ਭਾਈ ਸਤਿ ਸ੍ਰੀ ਅਕਾਲ
1: ਜੀ। ਆਨੂ ਜੀ,
2: ਚਲੋ ਆਪਾਂ ਉਹ ਗੱਲ ਉੱਥੇ ਮੁਕਾ ਦਿੱਤੀ ਸੀ।
1: ਹਾਂਜੀ ਜਰੂਰ,
2: ਪਰ ਮੇਰਾ ਪਤਵੰਦੀ ਸੀ 80 ਕਰੋੜ ਵਾਲੀ
1: ਜੀ।
2: ਮੈਂ ਹੋ ਸਕਦਾ ਜਿਹੜੀਆਂ ਮੈਂ ਅੱਜ ਗੱਲਾਂ ਕਰਾਂ ਹੁਣ ਸ਼ਾਇਦ ਤੁਹਾਡੇ ਨਾਲ ਵਿਚਾਰ ਨਾ ਰਹਿਣ ਜਾਂ ਪੱਟੀ ਨਾ ਜਾਓ ਜਾਂ
1: ਨਹੀਂ ਨਹੀਂ ਕੋਈ ਨਹੀਂ ਕਰੋ ਕੋਈ ਗੱਲ ਨਹੀਂ।
2: ਅਸੀਂ ਹਰ ਆਪਣੀ ਸਾਡੀ ਸੋਚ ਆ
1: ਜੀ।
2: ਇਹ 80 ਕਰੋੜ ਵਾਲੀ ਹੈ ਨਾ, ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਬਹੁਤ ਗਲਤ ਕੰਟਰੀ ਚ 80 ਕਰੋੜ ਦਿੱਤਾ ਗਿਆ
1: ਜੀ,
2: ਬਹੁਤ ਗਲਤ ਦੇਸ਼ ਵਿਚ
1: ਜੀ।
2: ਇੱਕ ਨੰਬਰ ਇਹ ਹੋ ਗਿਆ, ਦੂਜਾ ਤੁਸੀਂ ਖੁਦ ਹੀ ਕਿਹਾ ਵੀ ਉਹਨਾਂ ਦੇ ਕੋਈ ਬਾਲ ਬੱਚੇ ਹੈ ਨਹੀਂ ਸੀਗੇ ਜਿਹਨਾਂ ਨੇ 80 ਕਰੋੜ ਦਿੱਤਾ
1: ਜੀ।
2: ਅੱਛਾ, ਦੋਸਤੋ 80 ਕਰੋੜ ਇੱਕ ਪਾਸੇ ਤੁਸੀਂ ਕਹਿੰਦੇ ਦਾਨ ਕੀਤਾ, ਦੂਜੇ ਪਾਸੇ 80 ਕਰੋੜ ਨੂੰ ਉਹਨਾਂ ਨੇ ਪੂਰੀ ਜ਼ਿੰਦਗੀ ਕਮਾਈ ਕੀਤੀ ਹੋਊਗੀ, ਮਿਹਨਤ ਕੀਤੀ ਹੋਊਗੀ, ਪੜ੍ਹਾਈਆਂ ਕੀਤੀ ਹੋਊਗੀਆਂ, ਐਜੂਕੇਸ਼ਨ ਕੀਤੀ, ਘੰਟੇ ਲਾਏ ਹੋਣਗੇ, ਸਾਲ ਲਾਏ ਹੋਣਗੇ,
1: 32-32 ਸਾਲ ਕੰਮ ਵੀ ਕੀਤਾ ਜੀ, ਸੇਵਾ ਵੀ ਕੀਤੀ, ਜੋਬ ਕੀਤੀ,
2: ਹੋ ਗਿਆ ਨਾ 32-32 ਹੋ ਗਿਆ ਨਾ ਦੇਖੋ
1: ਜੀ।
2: ਤੇ ਦੂਜੇ ਪਾਸੇ ਤੁਸੀਂ ਗੱਲ ਕੀਤੀ 80 ਕਰੋੜ ਦੀ ਹੀਰੋਂ ਦੀ ਤਰੀਕੇ
1: ਬਿਲਕੁਲ ਹੈ ਜੀ।
2: ਅੱਛਾ ਹੁਣ ਦੇਖੋ, ਇੱਕ ਪਾਸੇ 32-32 ਸਾਲ 80 ਕਰੋੜ, ਤੇ ਦੂਜੇ ਪਾਸੇ ਇੱਕ ਝੋੜੇ ਚ ਪੈਂਦਾ ਹੋਣਾ 80 ਕਰੋੜ ਦਾ ਸਮਾਨ
1: ਮਿੰਟਾਂ ਸਕਿੰਟਾਂ ਦੇ ਵਿੱਚ ਜੀ,
2: ਮਿੰਟਾਂ ਸਕਿੰਟਾਂ ਨਾ
1: ਜੀ।
2: ਤੇ ਉਹ ਕੰਟਰੀ ਮੇਰੀ, ਮੈਂ ਤੁਹਾਨੂੰ ਸਾਫ ਕਹਾਂ, ਮੈਂ ਹਮੇਸ਼ਾ ਉਹਦੇ ਉਸ ਕੰਟਰੀ ਬਾਰੇ ਨੈਗੇਟਿਵ ਸੋਚਦਾ, ਕੋਈ ਕਿਤੇ ਗੱਲ ਹੋਗੀ ਚੰਗੀ ਮੈਂ ਚੰਗੀ ਕਹਿੰਦਾ, ਨਹੀਂ ਤਾਂ
1: ਮੈਨੂੰ ਬਿਲਕੁਲ ਹੈ ਜੀ,
2: ਮੈਨੂੰ ਐਂ ਲੱਗਦਾ ਜਿੱਦਾਂ ਨਾ ਦਰਖਤ ਦੇ ਪਿੱਛੇ ਇੱਲਾਂ ਨੀ ਹੁੰਦੀਆਂ।
1: ਹਾਂਜੀ, ਗਿਰਜਾ ਕਹਿ ਲੋਗੇ, ਇੱਲਾਂ ਤਾਂ ਫਿਰ ਵੀ ਛੱਡ ਦਿੰਦੀਆਂ, ਗਿਰਜਾ ਨੀ ਛੱਡਦੀਆਂ, ਇੰਤਜ਼ਾਰ ਕਰਦੀਆਂ ਰਹਿੰਦੀਆਂ।
2: ਹਾਂ, ਉਹ ਹੁਣ ਜਿਹੜਾ 80 ਕਰੋੜ ਗਿਆ ਨਾ, ਜਿਹਦਾ ਤੁਸੀਂ ਨੈਬ ਸੰਧੀਆਂ ਨਾ ਲਿਆ ਜੇ, ਉਹ ਹੁਣ ਤਾਂ ਸਕੀਮਾਂ ਲੱਗਣੀ ਸ਼ੁਰੂ ਹੋ ਗਈਆਂ ਹੋਣੀਆਂ, ਫਿਰ ਕਬਜ਼ਾ ਕਿੱਦਾਂ ਕਰੀਏ?
1: ਹਾਂ ਬਿਲਕੁਲ ਹੈ
2: ਯਾਰ, ਤੁਸੀਂ ਭਾਜੀ ਖੁਦ ਸੋਚੋ, ਜਿਹੜੇ ਜਿਹੜੇ ਲੋਕ ਰੇਤਾ ਰੋੜੇ
1: ਜੀ
2: ਤੁਹਾਨੂੰ ਕਰੋੜਾਂ ਵੇਚਣ ਰਹੇ ਹੋ, ਕੋਈ ਟਾਈਮ ਹੁੰਦਾ ਜੀ ਸਾਡੇ ਵੇਲੇ ਤੁਹਾਡੇ ਵੇਲੇ, ਅਸੀਂ ਉਦੋਂ ਫ੍ਰੀ ਚ ਹੁੰਦੀ ਸੀ ਰੇਤਾ, ਲੋਕੀ ਚੋਂ ਚ ਭਰ ਕੇ ਲੈ ਜਾਂਦੇ,
1: ਬਿਲਕੁਲ 250 ਨੂੰ ਟਰਾਲੀ ਹੁੰਦੀ ਸੀ ਜੇ ਵੱਧ ਤੋਂ ਵੱਧ ਉਸ ਸਮੇਂ ਚ ਜੀ,
2: ਉਹ ਤਾਂ ਉਹਨੇ ਲੈਣੇ ਸੀ ਨਾ,
1: ਹਾਂਜੀ
2: ਟਰੈਕਟਰ ਦਾ ਟਰਾਲੀ ਹੋਊਗਾ,
1: ਹਾਂਜੀ ਬਿਲਕੁਲ,
2: ਰੇਤਾ ਥੋੜਾ ਪੈਸੇ ਦੇਣਾ ਆਪਾਂ,
1: ਬਿਲਕੁਲ ਹੈ ਜੀ।
2: ਮੈਂ ਉਹ 80 ਕਰੋੜ ਨੂੰ ਸਮਝੂਗਾ ਕਿ ਉਹਨਾਂ ਦੀ ਮਜਬੂਰੀ ਸੀ, ਕਿ ਉਹਨਾਂ ਦਾ ਕੋਈ ਹੈ ਨੀ ਅੱਗੇ ਪਿੱਛੇ, ਤਾਂ ਦਿੱਤੇ ਗਏ, ਨਹੀਂ ਤਾਂ ਮੈਂ ਤਾਂ
1: ਨਹੀਂ ਦਿੱਤੇ, ਪਲੈਨਿੰਗ ਦੇ ਨਾਲ ਹੀ ਆ ਕਿ ਇੱਥੇ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਆ ਤਕਰੀਬਨ 2000 ਵਰਗ ਹੈਗਾ ਉਹਨਾਂ ਦਾ ਲੈਂਡ ਜਿਹੜਾ ਹੈ, ਤੇ ਉੱਥੇ ਬਕਾਇਦਾ ਘਰ ਬਣਿਆ ਹੋਇਆ ਵਧੀਆ।
2: ਭਾਜੀ ਮੇਰੀ ਗੱਲ ਮੈਂ ਦੇਖੋ, ਭਾਵੇਂ ਪਲੈਨਿੰਗ ਦਿੱਤੇ ਪਰ
1: ਜੀ,
2: ਮੈਂ ਇਹ ਕਹਿ ਰਿਹਾ ਟੋਟਲ ਮਿਲਾ ਕੇ ਗਲਤ ਕੰਟਰੀ।
1: ਹਾਂ ਬਿਲਕੁਲ ਬਿਲਕੁਲ ਦਰੁਸਤ, ਉਹ ਤਾਂ ਦਰੁਸਤ ਹੈ ਜੀ ਗੱਲ, ਬਿਲਕੁਲ
2: ਇੱਕ ਇਹ ਗੱਲ। ਦੂਸਰੀ ਗੱਲ, ਔਜਲਾ ਸਾਹਿਬ ਪੱਟੀ ਸਾਹਿਬ ਨੇ ਕਿਹਾ ਵੀ ਜਿਹੜੀ ਸਿਆਸਤ ਉਹ ਜੋਬ, ਮੈਂ ਸਿਆਸਤ ਨੂੰ ਕੋਈ ਜੋਬ ਮੰਨਦਾ ਹੀ ਨੀ
1: ਜੀ,
2: ਕਿਉਂਕਿ ਇਹ ਜੋਬ ਨਹੀਂ ਆ
1: ਜੀ,
2: ਇਹ ਤੁਸੀਂ ਕੋਈ ਇੰਟਰਵਿਊ ਦੇ ਕੇ ਨਹੀਂ, ਇਹ ਤੁਸੀਂ ਜਿੱਦਾਂ ਆਖਰੀ ਉਸ ਚੱਲਦਾ ਨਾ ਨਾਰਾ ਇੰਡੀਆ ਦੇ ਵਿੱਚ, ਪੰਜਾਬ ਚ ਰਾਜ ਨੀ ਸੇਵਾ, ਜੇ ਸੇਵਾ ਹੈ ਤਾਂ ਸੇਵਾ ਅਸੀਂ ਗੁਰਦੁਆਰੇ ਜਾਂਦੇ ਉਹਦੇ ਪੈਸੇ ਲੈਂਦੇ ਹਾਂ,
1: ਬਿਲਕੁਲ ਜੀ।
2: ਨਹੀਂ ਤੁਸੀਂ ਖੁਦ ਹੁਣ, ਅੱਛਾ ਦੇਖੋ, ਸਰਪੰਚ ਸਰਪੰਚ ਬਣਦੀ ਜਨਾਨੀ ਤੇ ਬੰਦਾ ਸਰਪੰਚ ਹੀ ਕਰਦਾ, ਉੱਥੇ
1: ਕਰਦਾ ਜੀ ਬਿਲਕੁਲ,
2: ਇਹ ਸਰਪੰਚ ਬਣਦਾ ਤੇ ਮੁੰਡਾ
1: ਅਗਲੇ ਨੂੰ ਸਾਈਨ ਵੀ ਨਹੀਂ ਕਰਨੇ ਆਉਂਦੇ ਤਾਂ ਸਾਰਾ ਮੋਹਰਾ ਸਾਰਾ ਕੁਝ ਹੀ ਲਾਈ ਜਾਂਦਾ ਜੀ, ਬਿਲਕੁਲ
2: ਜਨਾਨੀ ਬਣੀ ਸਰਪੰਚ, ਘਰ ਵਾਲਾ ਸਰਪੰਚ ਹੀ ਕਰਦਾ, ਉਹਦੇ ਘਰ ਵਾਲਾ ਸਰਪੰਚ
1: ਉਹਦੇ ਨਾਲ ਮੱਲੋ, ਉਹ ਤੁਸੀਂ ਦੇਖੋ ਮੱਲੋ ਮੱਲੀ ਉਹਦੇ ਨਾਲ ਸਰਪੰਚ ਨਾ ਲੱਗ ਜਾਂਦਾ ਹੈ, ਸਰਪੰਚ ਨੀ ਜੇ ਸਰਪੰਚ ਹੋਵੇ ਤਾਂ ਸਰਪੰਚ ਨੀ ਕਹੂਗਾ ਕੋਈ, ਹਨਾ
2: ਬਿਲਕੁਲ। ਹੁਣ ਭਾਜੀ ਜੇ ਸਰਪੰਚ ਜੇ ਪੇ ਬਣ ਗਿਆ ਤਾਂ ਮੁੰਡਾ ਮੋਟਰਸਾਈਕਲ ਲਿਖਾਈ ਫਿਰਦਾ ਸਰਪੰਚ
1: ਜੀ।
2: ਅੱਛਾ ਜਿਹੜੀ ਸਰਪੰਚੀ ਸੀਗੀ ਜਦੋਂ ਅਸੀਂ ਛੋਟੇ ਸੀ, ਸਾਡੇ ਨਾਲ ਇਹ ਸੀ ਪਿੰਡ ਦਾ ਜਿਹੜਾ ਕੋਈ ਚੰਗਾ ਬੰਦਾ ਉਹ ਕਹਿੰਦਾ ਮੈਂ ਰੱਜਿਆ ਟੁੱਜਿਆ, ਮੈਂ ਪਿੰਡ ਚੰਗੇ ਕੰਮ ਕਰਨਾ ਚਾਹੁੰਦਾ, ਮੈਂ ਸਰਪੰਚ ਬਣਦਾ, ਮੈਂ ਪਿੰਡ ਨੂੰ ਉਹਦੀ ਨੁਹਾਰ ਸਵਾਰੂਗਾ, ਉਹ ਜੋਬ ਕੋਲ ਸੀਗੀ
1: ਜੀ।
2: ਜੇ ਉਹ ਜੋਬ ਨੀ ਤੇ MP MA LA ਇਹ ਵੀ ਕੋਈ ਜੋਬ ਨੀ ਆ
1: ਜੀ,
2: ਮੇਰੀ ਜਿਹੜੇ ਹੈ ਨੀ, ਜੇ ਤੁਹਾਡੇ ਹੋਵੇ ਜੋਜਾ ਸਾਹਿਬ ਪੱਟੀ ਸਾਹਿਬ ਮੈਂ ਨੀ ਮੰਨਦਾ, ਪਰ ਮੇਰੇ ਹਿਸਾਬ ਨਾਲ ਮੈਂ ਅੱਜ ਨੀ ਕਹਿਣ ਲੱਗਾ ਮੈਂ ਪਤਾ ਨੀ ਬਹੁਤ ਸਾਲਾ ਕਹਿੰਦਾ ਮੈਂ ਯਾਰ ਰਾਜਨੀਤੀ ਦਾ ਕੰਮ ਜੋਬ ਹੈ ਹੀ ਨੀ
1: ਬਿਲਕੁਲ
2: ਤੁਸੀਂ ਆਪਣੀ ਮਰਜ਼ੀ ਨਾਲ ਆਏ ਆ ਤੁਸੀਂ ਸੇਵਾ ਕਰਨਾ ਹਾਂ ਤੁਸੀਂ ਇੱਕ ਅੱਛਾ ਸਾਰੇ ਇਹ ਕਹਿੰਦੇ ਨਾ ਜਿੰਨੇ ਵੀ ਰਾਜਨੇਤਾ ਆ ਸਾਰੇ ਇਹ ਕਹਿੰਦੇ ਨਾ ਅਸੀਂ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਜੇ ਕੈਲੀਫੋਰਨੀਆ ਬਣਾਉਣਾ ਉਹ ਤੁਸੀਂ ਜੋਬ ਸੁਣੋ ਫਿਰ ਉਹ ਤਾਂ ਤੁਸੀਂ ਸੇਵਾ ਕਰਨੀ ਆ ਜ਼ੋਰ ਲਾਉਣਾ ਯਾਰ ਉਹ ਜੋਬ ਕਿਹੜੇ ਹਿਸਾਬ ਨਾਲ ਹੋ ਗਈ ਹਾਂ ਅੱਛਾ ਮੈਂ ਹੁਣ ਦੂਜੇ ਪਾਸੇ ਵੀ ਇਹਨੂੰ ਕਰ ਲੈਣਾ ਠੀਕ ਆ ਮੈਂ ਮੰਨ ਸਕਦਾ ਵੀ ਚਲੋ ਠੀਕ ਆ ਵੀ ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਹੁਣ ਸਰਪੰਚਾਂ ਨੂੰ ਪੈਸੇ ਲਾ ਪਏ ਮਿਲਣ ਪਹਿਲਾਂ ਨੀ ਮਿਲਦੇ ਹੁੰਦੇ ਜਦੋਂ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਨੂੰ ਯਾਦ ਜਦੋਂ ਆਪਾਂ ਛੋਟੇ
1: ਮਹੀਨੇ ਦੀ
2: ਪਰ ਉਹ ਵੀ ਬੇਕਾਰ ਹੀ ਹੈ ਤਨਖਾਹ ਉਹ ਤਾਂ ਕੋਈ ਫਾਇਦਾ ਫੁਦਾ ਹੈ ਨੀਗਾ ਉਹ ਸਿਰਫ ਅੱਜ ਕੱਲ੍ਹ ਲੋਕੀ ਕਰੋੜ ਰੁਪਇਆ ਲਾ ਦਿੰਦੇ ਆ 1500 ਤਨਖਾਹ ਲੈਣ ਲਈ
1: ਜੀ
2: ਸਿਰਫ ਟੋਰ ਆ ਤੇ ਬਾਕੀ ਇਹਨਾਂ ਨੇ ਜਿਹੜੀ ਗੱਲ ਕਰਕੇ ਗਏ ਆ ਵੀ ਤੁਸੀਂ ਵੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਕਿਸੇ ਤੇ ਹਮਲਾ ਕਰਨਾ ਉਹ ਗਲਤ ਆ ਨਾਨਾ ਜੇ ਹਨਾ ਜਿੰਨਾ ਬਾਬਜੀ ਗੰਦਾ ਹੋਵੇ ਕੋਈ ਅੱਛਾ ਮੇਰੇ ਸਾਨੂੰ ਫਿਰ ਜਨਰਲ ਡਿਵਾਇਟ ਕਿਉਂ ਕੀਤਾ ਸੀ ਉਹਦੇ ਅਸੀਂ ਕਹਿੰਦੇ ਬਰਸੀਆਂ ਮਨਾਉਂਦੇ ਆਪਣੇ ਸਰਦਾਰ ਊਧਮ ਸਿੰਘ ਦੀਆਂ
1: ਜੀ
2: ਉਹਦੀ ਕਹਿੰਦੇ ਮਨਾਉਂਦੇ ਜੇ ਹੁਣ ਜੇ ਕੁੱਤਾ ਕੋਈ ਪਾਗਲ ਹੋ ਜਾਵੇ ਉਹਨੂੰ ਖੁੱਲਾ ਛੱਡ ਰੱਖਣਾ
1: ਜੀ
2: ਜੇ ਤੁਹਾਡੇ ਘਰ ਸੱਪ ਆ ਵੜਿਆ ਤੁਸੀਂ ਉਹਨੂੰ ਉਹਦੀ ਛੁੱਕ ਨੂੰ ਘੁੰਮੀ ਚੱਲ ਫਿਰ ਮਜ਼ੇ ਕਰ ਦੁੱਧ ਪਾਉਂਦੇ ਆ
1: ਜੀ
2: ਉਹਨੂੰ ਛਿਲੋਂਗੇ ਨਾ ਤੁਸੀਂ ਹੁਣ ਸਾਨੂੰ ਕਦੇ ਪਤਾ ਨੀ ਪ੍ਰਕਾਸ਼ ਬਾਦਲ ਨੇ ਕੀ ਕੀਤਾ
1: ਜੀ
2: ਸਭ ਨੂੰ ਪਤਾ
1: ਜੀ
2: ਇਹ ਗੱਲ ਲਹਿਦਾ ਆ ਭਰਨੀਆਂ ਕਿਸੇ ਹੋਰ ਨੂੰ ਪੈ ਜਾਂਦੀਆਂ ਆ ਗਾਹ ਕੋਈ ਹੋਰ ਆ ਜਾਂਦਾ ਆ ਉਹ ਤਾਂ ਮੇਰੇ ਨਾਲ ਵੀ ਹੋਣੀ ਜੇ ਮੈਂ ਕਿਸੇ ਦਾ ਸੁਣ ਨਿਕਲ ਗਿਆ ਗਾਹ ਮੇਰੇ ਨਿਆਣੇ ਸਾਡੇ ਜਾਣਗੇ ਅਗਰ ਹੁਣ ਮੰਡ ਜਿਹੜੇ ਕੰਮ ਕਰਦਾ ਸੀ ਉਹਦੇ ਹੁਣ ਛਿੱਤਰੇ ਪੈਣੇ ਸੀ ਨਾ
1: ਜੀ
2: ਇਸ ਕਰਕੇ ਆਪਾਂ ਉੱਧਰ ਨੀ ਦੇਖੋ ਜਿੱਦਾਂ ਹੁਣ ਇਹਨਾਂ ਨੇ ਗੱਲ ਕੀਤੀ ਵੀ ਪੱਟੀ ਸਾਹਿਬ ਨੇ ਖਰੇ ਕਿਹਾ ਵੀ ਭਾਵਾਂ ਉਹ 50 ਟਾਂਕੇ ਲੱਗੇ ਭਾਵੇਂ ਇੱਕ ਵੀ ਲੱਗਾ ਕੋਈ ਵੀ ਨੀ ਲੱਗਾ ਉਹ ਪਰ ਯਾਰ ਝੂਠ ਹੁੰਦਾ ਝੂਠ ਹੀ ਕਹਿਣਾ ਪੈਣਾ ਤੁਹਾਨੂੰ
1: ਨਹੀਂ ਉਹ ਤਾਂ ਸਹੀ ਆ ਆਪਣੇ ਬਹਾਦਰ ਸਿੰਘ ਜੀ ਪਰ ਹੁਣ ਇੱਥੇ ਆਪਾਂ ਚਲੋ ਤੁਸੀਂ ਡੈਨਮਾਰਕ ਚ ਮੈਂ ਫਿਨਲੈਂਡ ਦੇ ਵਿੱਚ ਆਪਾਂ ਤਾਂ ਇੱਥੇ ਰੂਲ ਦੇ ਮੁਤਾਬਕ ਮਤਲਬ ਕਿ ਬੇਸਬਾਲ ਬਣੀ ਮਤਲਬ ਕਿ ਗੱਡੀ ਚ ਰੱਖ ਸਕਦੇ ਆ ਨਾ ਹੁਣ ਇੱਥੇ ਤਾਂ ਉਹਨੂੰ ਵੀ ਕ੍ਰਿਮੀਨਲ ਮੰਨਿਆ ਜਾਂਦਾ ਜਿਹੜਾ ਮਤਲਬ ਕਿ ਵਿਚਾਰ ਹੀ ਦੇ ਦੇਵੇ ਵੀ ਹਾਂ ਮਤਲਬ ਕਿ ਉਹਨੂੰ ਵੀ ਨਾਲ ਓਨੀ ਹੀ ਸਜ਼ਾ ਹੁੰਦੀ ਹੈ ਕਿ ਹਾਂ ਏਦਾਂ ਕਰ ਲੋ
2: ਭਾਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ
1: ਜੀ
2: ਹੁਣ ਆਪਾਂ ਜੇ ਇਹੋ ਹੀ ਹਾਲਾਤ ਉੱਥੇ ਹੋਣ
1: ਜੀ
2: ਫਿਰ ਕਿਸੇ ਨੇ ਹਮਲਾ ਕਰਨਾ ਹੀ ਨਹੀਂ
1: ਮੈਂ ਇਸੇ ਕਰਕੇ ਲਿਖਿਆ ਨਾਮ ਵੀ ਇਹ ਤਾਂ ਹੀ ਮੈਂ ਦਿੱਤਾ ਸੀਗਾ ਭਾਈ ਸਾਡੀ ਮਾਨਸਿਕਤਾ ਜਾਂ ਸਾਡਾ ਜਿਹੜਾ ਅਸੀਂ ਜਾਗਰੂਕ ਹੋਣਾ ਬਦਲਾਖੋਰੀ ਉਹ ਦੇਖੋ ਭਾਈ ਪਹਿਲਾਂ ਕਿਸੇ ਦੀ ਕੁੜੀ ਜਾਂ ਮੁੰਡਾ ਭੱਜ ਜਾਂਦੇ ਸੀ ਤਾਂ ਉਹ ਨੱਕ ਦਾ ਸਵਾਲ ਕਰਕੇ ਤਾਂ ਮਤਲਬ ਕਿ ਸਾਡੀ ਇੱਜ਼ਤ ਨੀ ਰਹੀ ਜੇ ਨੀ ਰਿਹਾ ਤਾਂ ਉਹਨੂੰ ਵੱਢ ਮੁਕਾਉਂਦੇ ਸੀ ਸਾਰਾ ਕੁਝ ਕਰ ਦਿੰਦੇ ਸੀ ਸਾਰਾ ਟੱਬਰ ਮੁੜ ਕੇ ਅੰਦਰ ਹੋ ਜਾਂਦਾ ਸੀ ਅੱਜ ਵੀ ਕਿਤੇ ਨਾ ਕਿਤੇ ਇਹ ਹਾਲਾਤ ਹੈਗੇ ਨੇ ਕਿ ਉਹਦੇ ਨਾਲ ਇਹ ਨੀ ਗਾ ਭਾਈ ਚਲੋ ਜੇ ਅੱਜ ਐਜੂਕੇਟਡ ਹੋ ਗਏ ਆ ਜਾਂ ਸਾਰਾ ਕੁਝ ਹੈ ਤਾਂ ਸਾਡੀ ਸੋਚ ਦੇ ਵਿੱਚ ਵੀ ਤਾਂ ਸਾਡੀ ਉਹ ਦਇਆ ਜਾਂ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਆ ਜਾਂ ਸਾਡੇ ਇੱਕ ਇਨਸਾਨੀਅਤ ਤੌਰ ਦੇ ਉੱਤੇ ਵੀ ਜਦੋਂ ਕੋਈ ਗਲਤ ਕੰਮ ਕਰਦੇ ਆ ਤਾਂ ਮਨ ਦੇ ਵਿੱਚ ਸਵਾਲ ਤਾਂ ਆਉਂਦਾ ਹੀ ਆ ਚਲੋ ਬੱਚੇ ਨੇ ਕਈ ਵਾਰੀ ਬੱਚਿਆਂ ਨੂੰ ਇੱਥੇ ਘਰ ਵੀ ਹੈ ਨਾ ਕੋਈ ਗਲਤੀ ਕਰ ਲੈਂਦੇ ਆ ਤਾਂ ਟੋਕ ਦੇਈਦਾ ਹੈ ਤਾਂ ਵੀ ਮਤਲਬ ਕਿ ਆਪਣੇ ਆਪ ਨੂੰ ਕਈ ਵਾਰੀ ਫੀਲ ਹੋਣ ਲੱਗ ਜਾਂਦਾ ਯਾਰ ਕਾਹਤੋਂ ਮੈਂ ਬੋਲ ਕੇ ਆ ਨਾ ਜਾਂ ਫੀਲ ਉਹਨਾਂ ਤੋਂ ਸੋਰੀ ਫੀਲ ਕਰ ਲਈਦੀ ਹੈ ਪਰ ਆਪਣੇ ਉਹ ਚੀਜ਼ ਨੂੰ ਅਸੀਂ ਭੁੱਲਦੇ ਨੀ ਗੇ ਮਤਲਬ ਕਿ ਪੀੜੀ ਦਰ ਪੀੜੀ ਭੁੱਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ
2: ਹੁਣ ਇਹ ਭਾਜੀ ਹੁਣ ਦੋ ਗੱਲਾਂ ਨਾ ਹੁਣ ਦੇਖੋ ਹੁਣ ਇੱਕ ਤਾਂ ਪਾਸੇ ਬੱਚਿਆਂ ਵਾਲੀ ਆ ਇੱਕ ਪਾਸੇ ਚੰਗੇ ਭਲੇ ਸਿਆਣੇ ਬਜ਼ੁਰਗ ਬੰਦੇ ਗਲਤੀਆਂ ਕਰਨ
1: ਜੀ
2: ਤੇ ਉਹਨਾਂ ਨੂੰ ਫਿਰ ਕਿੱਦਾਂ ਕੀ ਕਰੀਏ ਵੀ ਉਹਨਾਂ ਨੂੰ ਮਾਫ਼ ਕਿਹੜੇ ਹਿਸਾਬ ਨਾਲ ਕਿੱਦਾਂ ਕੀ ਕਰੂਗਾ ਵੀ ਯਾਰ ਇਹ ਬੱਚੇ ਤਾਂ ਹੈ
1: ਕਾਨੂੰਨ ਹੈਗਾ ਨਾ ਉਹਦੇ ਲਈ ਆਪਾਂ ਹੱਥ ਦੇ ਵਿੱਚ ਆਪ ਕਾਹਤੋਂ ਲੈਂਦੇ ਉਸ ਚੀਜ਼ ਨੂੰ
2: ਜੀ ਪਰ ਉੱਥੇ ਕਾਨੂੰਨ ਕਿਹੜਾ ਉੱਥੇ ਤਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਤਾਂ ਕੀੜੇ ਮਕੌੜੇ ਕਹਿਣ ਦੇ ਜਿਹੜੇ ਜਿਹਨਾਂ ਨੇ ਫੈਸਲਾ ਕਰਨਾ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ ਕਦੀ ਤਾਂ ਉਹ ਕਹਿ ਜਾਂਦੇ ਆ ਕਿ ਕਦੀ ਉਹ ਕਹਿ ਜਾਂਦੇ ਆ ਕਿ ਅਸੀਂ ਪੰਜ ਜੱਜਾਂ ਨੇ ਇਹ ਤੁਹਾਨੂੰ ਸ਼ਾਇਦ ਯਾਦ ਹੋਵੇ ਕੁਛ ਸਾਲ ਪਹਿਲਾਂ ਗੱਲ ਚੱਲੀ ਸੀਗੀ ਪੰਜ ਜੱਜਾਂ ਨੇ ਹੱਥ ਖੜੇ ਕਰਦੇ ਵੀ ਅਸੀਂ ਕੋਈ ਨੀ ਕਰ ਸਕਦੇ ਇੱਥੇ ਤਾਂ ਸਾਡੀ ਕੋਈ ਨੀ ਮੰਨਦਾ ਯਾਦ ਆ ਨਾ ਪਤਾ ਨੀ ਉਦੋਂ ਬਹੁਤ ਤਕੜਾ ਬਿਆਨ ਸੀ ਪੰਜ ਜੱਜਾਂ ਦਾ ਵੱਡੇ ਜੱਜਾਂ ਦਾ ਤੇ ਹੁਣ ਉਹੀ ਸੁਪਰੀਮ ਕੋਰਟ ਦਾ ਜੱਜ ਹੋਵੇ ਉਹ ਲੋਕਾਂ ਨੂੰ ਨਿਆਣਿਆਂ ਨੂੰ ਕੀੜੇ ਮਕੌੜੇ ਕਵੇ ਕਾਕਰੋਚ ਕਵੇ ਜਾਂ ਇਹ ਪਹਿਲੀ ਵਾਰੀ ਨਹੀਂ ਹੋਇਆ ਕੋਈ ਇਹ ਬਹੁਤ ਵਾਰੀ ਕਰਦੇ ਆ
1: ਹਾਂ ਪਰ ਉਹ ਖਮਿਆਜਾ ਵੀ ਤਾਂ ਭੁਗਤੇ ਆ ਨਾ ਹੁਣ ਸਰਕਾਰ ਨੂੰ ਕਿੰਨਾ ਬੈਕ ਫੁੱਟ ਦੇ ਉੱਤੇ ਲੈ ਗਈ ਉਸ ਚੀਜ਼ ਨਾਲ
2: ਬਸ ਹੁਣ ਤੁਸੀਂ ਆਪ ਹੀ ਕਹਿਤਾ ਖਮਿਆਜਾ ਹੁਣ ਇਧਰ ਵੀ ਖਮਿਆਜਾ ਵਾਲੀ ਗੱਲ ਲਾ ਲਓ ਨਾ ਜੀ ਬਾਦਲ ਪਰਿਵਾਰ ਤੇ ਵੀ
1: ਖਮਿਆਜਾ ਭੁਗਤੇ ਹੀ ਰਹੇ ਨੇ 8-10 ਸਾਲ ਮੈਂ ਉਸ ਚੀਜ਼ ਨੂੰ ਨੀ ਗੱਲ ਕਰਦਾ ਪਰ ਕਿਸੇ ਦੀ ਜਾਨ ਲੈਣੀ ਉਹ ਤਾਂ ਨੀ ਨਾ ਆਪਾਂ ਨੂੰ ਕੋਈ ਅਧਿਕਾਰ ਦਿੰਦਾ ਜਿੱਡਾ ਵੱਡਾ ਮਰਜ਼ੀ ਹੁਣ ਏਦਾਂ ਤਾਂ ਫਿਰ ਆਪਣੇ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਜਾਂ ਬਾਬਰ ਸੀਗਾ ਜਾਂ ਹੋਰ ਸੀਗਾ ਫਿਰ ਉਹ ਬਾਬਰ ਵੀ ਆਪਣੀ ਜਗ੍ਹਾ ਸਹੀ ਸੀਗਾ ਫਿਰ ਉਸ ਚੀਜ਼ ਦੇ ਨਾਲ ਦੇਖਿਆ ਜਾਵੇ ਤਾਂ
2: ਨਹੀਂ ਸਾਡੇ ਗੁਰੂ ਸਾਹਿਬ ਨੇ 10 ਜੰਗਾਂ ਲੜੀਆਂ
1: ਕੈਟਾਗਰੀ ਏਦਾਂ ਦੀ ਹੈਗੀ ਆ ਜਿਹੜੇ ਕਿ ਮਤਲਬ ਕਿ ਅਰਬ ਮੁਲਕਾਂ ਦੇ ਵਿੱਚ ਕਹਿ ਲਓ ਜਾਂ ਇੱਧਰ ਆਪਣੇ ਈਰਾਨ ਤੋਂ ਅਗਲੇ ਪਾਸੇ ਨੂੰ ਨਿਕਲ ਜਾਈਏ ਤਾਂ ਉਹ ਕੁਝ ਲੋਕ ਹੈਗੇ ਨੇ ਗੁਰੂ ਸਾਹਿਬ ਗੁਰੂ ਗ੍ਰੰਥ ਸੋਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਮੰਨਦੇ ਹੀ ਨੀ ਗੇ ਗੁਰੂ। ਉਹ ਕਹਿੰਦੇ ਨਹੀਂ ਭਾਈ ਇਹ ਮਤਲਬ ਕਿ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਚਲੋ ਮੈਂ ਵੱਡੀ ਗੱਲ ਕਹਿਣ ਲੱਗਿਆ ਓਪਨਲੀ ਓਨੇਰ ਤਾਂ ਜਿੱਦਾਂ ਆਪਾਂ ਹੁਣ ਜਿਹੜੇ ਸੀਗੇ ਆਪਣੇ ਮੁਗਲ ਸੀਗੇ ਜਾਂ ਸੀਗੇ ਉਹ ਚੀਜ਼ਾਂ ਨੂੰ ਮੰਨਦੇ ਤਾਂ ਅਗਲੇ ਉਹ ਚੀਜ਼ ਦੇ ਨਾਲ ਮੇਲ ਖਾਂ ਕਰਾਉਂਦੇ ਆ ਉਸ ਚੀਜ਼ ਦਾ ਭਾਈ ਇਹ ਅਸੀਂ ਤਾਂ ਛੇ ਗੁਰੂ ਤੱਕ ਹੀ ਮੰਨਦੇ ਹਾਂ ਜਾਂ ਗੁਰੂ ਨਾਨਕ ਨੂੰ ਹੀ ਗੁਰੂ ਮੰਨਦੇ ਹਾਂ ਬਾਕੀਆਂ ਨੂੰ ਨੀ ਮੰਨਦੇ।
2: ਨਹੀਂ ਚਲੋ ਉਹ ਤਾਂ ਅਸੀਂ ਜਿੱਦਾਂ ਹੁਣ ਸਾਡੇ ਸਾਡੇ ਚ ਬੰਦੇ ਬਥੇਰੇ ਹੋਣੇ ਜਿਹੜੇ ਮਹਾਦੁਰ ਨਹੀਂ ਮੰਨਦੇ ਹਨਾ, ਜਿੱਦਾਂ ਹੁਣ ਆਪਾਂ ਵੀ ਕਹਿੰਦੇ ਸਰਦਾਰ ਵੀ 33 ਕਰੋੜ ਦੇ ਕਿਹੜੇ ਹਿਸਾਬ ਨਾਲ ਬਣ ਗਏ ਦੇਵਤੇ।
1: ਗੱਲ ਇਹ ਆ ਨਾ ਕਿ ਆਪਾਂ ਨੂੰ ਆਪਾਂ ਹੁਣ ਚਲੋ ਇਹਨਾਂ ਮੁਲਕਾਂ ਚ ਵੀ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤਾਂ ਉਹ ਬਾਤਚੀਤ ਕੀਤੀ ਜਾ ਸਕਦੀ ਹੈ, ਕੋਈ ਗਲਤ ਹੈ ਤਾਂ ਉਹ ਟੇਬਲ ਟਾਕ ਕੀਤੀ ਜਾ ਸਕਦੀ ਹੈ ਜਾਂ ਕਾਨੂੰਨੀ ਤੌਰ ਦੇ ਉੱਤੇ ਖਿੱਚ ਧੂ ਕੀਤੀ ਜਾ ਸਕਦੀ ਹੈ। ਪਰ ਮੇਰਾ ਮੰਨਣਾ ਹੋ ਸਕਦਾ ਕਿ ਸਹਿਮਤ ਨਾ ਹੋਵੋ ਤੁਸੀਂ, ਪਰ ਮੇਰਾ ਮਨ ਨਹੀਂ ਕਰਦਾ ਕਿ ਕਿੱਡੇ ਤੋਂ ਵੱਡਾ ਗੁਨਾਹ ਨਾ ਕਿਉਂ ਨਾ ਕੀਤਾ ਹੋਵੇ, ਪਰ ਮੈਨੂੰ ਲੱਗਦਾ ਕਿ ਉਹ ਸੁਲਝਾਇਆ ਜਾ ਸਕਦਾ, ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਹੈ ਜੀ।
2: ਮੈਂ ਉਸ ਕੰਟਰੀ ਦੇ ਵਿੱਚ ਨਹੀਂ ਮੰਨਾਂਗਾ, ਉਸ ਕੰਟਰੀ ਜਿਹੜੀ ਕੰਟਰੀ ਆਪਾਂ ਗੱਲ ਕਰ ਰਹੇ ਨਾ ਉਸ ਕੰਟਰੀ ਨਹੀਂ ਮੈਂ ਮੰਨਾਂਗਾ, ਕਿਉਂਕਿ ਉੱਥੇ ਜਿਹੜੇ ਬੰਦਿਆਂ ਨੇ ਫੈਸਲੇ ਕਰਨੇ ਆ ਉਹ ਤੁਹਾਡੇ ਖਿਲਾਫ਼ ਆ, ਪਹਿਲੇ ਹੀ ਖਿਲਾਫ਼ ਆ, ਜਿਹਨਾਂ ਨੇ ਤੁਹਾਨੂੰ ਭਾਵਾਂ ਉਹ ਹੋਵੇ ਕੋਈ ਵੱਡਾ ਕੋਈ ਛੋਟਾ ਕੋਈ ਅਮੀਰ ਕੋਈ ਗਰੀਬ, ਉਹ ਜੇ ਉੱਥੇ ਡੈਮੋਕ੍ਰੇਸੀ ਆਪਾਂ ਜੇ ਉੱਥੇ ਡੈਮੋਕ੍ਰੇਸੀ ਹੈ ਹੀ ਨੀ ਤਾਂ ਫਿਰ ਆਪਾਂ ਕਿਉਂ ਕਿੱਦਾਂ ਕਿਹੜੇ ਹਿਸਾਬ ਨਾਲ ਆਪਾਂ ਡੈਮੋਕ੍ਰੇਸੀ ਹਾਂ ਅਦਾਲਤਾਂ ਦੇ ਵਿੱਚ ਤੁਸੀਂ 50-50 ਸਾਲ ਲੜ ਰਹੇ ਹੋ ਆ ਜਿਹੜੇ ਬੰਦੇ ਸ਼ੱਕ ਦੀ, ਦੇਖੋ ਜਦੋਂ ਤੁਸੀਂ ਗੱਲ ਕੀਤੀ ਆ ਰਾਜਵਾਣੇ ਦੀ, ਮੈਂ ਕੋਈ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਆਪਣੀ ਇੱਜ਼ਤ ਸ਼ੌਹਰਤ ਕੁਰਬਾਨੀ ਇਹਨੂੰ ਕੋਈ ਕੋਈ ਸਾਂਭ ਸਕਦਾ ਆ
1: ਜੀ।
2: ਰਾਜਵਾਣੇ ਨੇ ਹੁਣ ਜਿਹੜੀ ਚਿੱਠੀ ਪਾਈ ਆ ਉਹ ਸਿਰਫ ਉਹ ਤੁਸੀਂ ਖੁਦ ਹੀ ਕਿਹਾ ਵੀ ਬਾਦਲਾਂ ਦਾ, ਪੱਟੀ ਸਾਹਿਬ ਵੀ ਕਹਿ ਗਿਆ ਬਾਦਲਾਂ ਨੇ ਕਰਕੇ ਸਿੱਧਾ ਜਿਹੜਾ ਉਹ ਪਾਰਟੀ ਬਣਵਾ ਦੀਦੀ ਆ
1: ਜੀ,
2: ਹਨਾ ਉਹ ਉਹਨੂੰ ਏਦਾਂ ਦਾ ਬੋਲਣਾ ਚਾਹੀਦਾ ਹੀ ਨੀਗਾ, ਹੋਰ ਵੀ ਤਾਂ ਹੈਗਾ ਹੀ ਆ, ਉਹ ਚੁੱਪ
1: ਬੈਠੇ
2: ਗੱਲ ਹੀ ਨੀ ਕਰਨੀ ਚਾਹੀਦੀ। ਹੁਣ ਹੁਣ ਜਿਹੜਾ ਕੁੱਕੀ ਆ ਤੁਸੀਂ ਇਹਦੀ ਗੱਲ ਕਰਦੇ ਉਹ ਬੰਦਾ ਮੈਨੂੰ ਨੀ ਪਤਾ ਵੀ ਉਹ ਬੰਦਾ ਕਿਹੜੇ ਪਾਸਿਓਂ ਕੀ ਉਹ ਖੜਕੂ ਰਿਹਾ ਜਾਂ ਨਹੀਂ ਰਿਹਾ, ਜਿਹੜਾ ਬੰਦਾ ਕਰਕੇ ਬਾਅਦ ਚ ਪਛਤਾਉਂਦਾ ਉਹਦਾ ਮਤਲਬ ਉਹ
1: ਨਹੀਂ ਭਾਜੀ, ਉਹਨਾਂ ਦਾ ਕੇਸ ਹੀ ਡਿਫਰੈਂਟ ਸੀਗਾ ਨਾ, ਜਿਹੜੇ ਜਦੋਂ ਉਹਨਾਂ ਦੇ ਜਿਹਨਾਂ ਦੇ ਉਹਨਾਂ ਨੇ ਕਤਲ ਕੀਤਾ ਸੀ ਨਾ ਉਹਨਾਂ ਦੀ ਬੇਟੀ ਬਕਾਇਦਾ ਆ ਕੇ ਉਹਨਾਂ ਨੇ ਉਹ ਕੇਸ ਨੂੰ ਵਾਪਸ ਲਿਆ ਸੀਗਾ ਤੇ ਫਿਰ ਉਹਨਾਂ ਦੀ ਰਿਹਾਈ ਹੋਈ ਆ ਜੀ। ਗੁਰੂ ਸਾਹਿਬ ਦੀ ਗੱਲ ਕਰਦੇ ਆ ਉਹ ਕਿਸੇ ਮਤਲਬ ਕਿ ਇਸ ਤਰ੍ਹਾਂ ਦੀ ਇਹ ਨੀ ਗੀ ਮਤਲਬ ਕਿ ਆਪਣੇ ਸੰਤ ਭਿੰਡਰਾਂ ਵਾਲਾ ਜੀ ਤੋਂ ਪ੍ਰਭਾਵਿਤ ਹੋਏ ਨੇ ਜਾਂ ਖਾਲਿਸਤਾਨ ਦੀ ਲਹਿਰ ਚੱਲਦੀ ਸੀ ਉਸ ਤੋਂ ਪ੍ਰਭਾਵਿਤ ਹੋਏ ਨੇ, ਉਹਨਾਂ ਨੇ ਸਿਰਫ ਨਿਰਾਸ਼ਾ ਦੇ ਕਰਕੇ ਜਾਂ ਉਹ ਚੀਜ਼ ਕਰਕੇ ਉਸ ਸਮੇਂ ਨੌਜਵਾਨੀ ਦੇ ਤੌਰ ਦੇ ਉੱਤੇ ਉਹ ਕਹਿੰਦੇ ਅਸੀਂ ਜੁੜੇ ਹੋਏ ਸੀ ਤਾਂ ਅਮਰੀਕਾ ਚ ਵੀ ਉਹਨਾਂ ਨੇ ਜੇਲ ਮਤਲਬ ਕਿ ਉਹਦੇ ਵਿੱਚ ਵੀ ਰਹੇ ਆ ਫਿਰ ਇੰਡੀਆ ਆ ਕੇ ਵੀ ਰਹੇ ਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਪਰਿਵਾਰ ਨੇ ਮਤਲਬ ਕਿ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਦੀ ਬੇਟੀ ਜਿਹੜੀ ਸੀਗੀ ਉਹ ਕਹਿੰਦੀ ਕਿ ਮੈਂ ਇਹਨਾਂ ਨੂੰ ਮਤਲਬ ਕਿ ਰਹਿਮ ਦੀ ਅਪੀਲ ਜਾਂ ਕਿੱਦਾਂ ਵੀ ਕੀਤੀ ਹੈ ਇਹਨਾਂ ਨੇ, ਉਹਨਾਂ ਨੇ ਨਹੀਂ ਮੰਗੀ ਸੀ ਪਰ ਉਹ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਕੇਸ ਵਾਪਸ ਲੈਂਦੇ ਹਾਂ ਨਾ।
2: ਪਰ ਭਾਜੀ ਉਹ ਖੁਦ ਮੰਨਦਾ ਆ, ਮੈਂ ਵੀ ਸੁਣਿਆ ਕੱਲ ਪਾਸੋਂ ਮੇਰੇ ਖੁਦ ਧੀ ਰੱਬ ਵੱਲੋਂ ਦੀਪ ਸਿੱਧੂ ਦੀ ਪੀੜੀ ਵਿੱਚ ਆ ਗਈ ਮੁਹਰੇ, ਜਿਹਨੂੰ ਉਹ ਰਾਜੋ ਵਾਲੇ ਹੁਣ ਕਰਨ ਡੇ ਭੰਡਣ ਡੇ ਹੁਣ

0: ਇੱਕ ਧਰਮ ਤੋਂ
1: ਜੀ
0: ਇੱਕ ਰਾਜਨੀਤੀ ਤੋਂ।
1: ਬਿਲਕੁਲ ਹੈ ਜੀ,
0: ਧਰਮ
1: ਬਿਲਕੁਲ
0: ਨੇ
1: ਹੈ।
0: ਸਾਨੂੰ ਏਦਾਂ ਤੋੜ ਕੇ ਰੱਖ ਦਿੱਤਾ ਨਾ, ਇੱਕ
1: ਜੀ
0: ਦੂਜੇ ਤੋਂ ਲੜਾ ਕੇ ਰੱਖਤਾ, ਤੇ ਸਾਨੂੰ ਕੰਗਾਲ ਕਰ ਦਿੱਤਾ ਆ ਇਹਨੇ
1: ਜੀ
0: ਧਰਮ ਨੇ। ਕਿੰਨੇ ਲੱਖਾਂ ਗੁਰਦੁਆਰੇ ਆ, ਲੱਖਾਂ ਸੂਹੀ ਬਾਹਰ ਆਪਾਂ ਤੁਰੇ ਫਿਰਦੇ ਆ, ਪਤਾ ਨੀ ਉਹਨਾਂ ਕੀ ਹੋ ਰਿਹਾ। ਮੈਂ ਅੱਜ
1: ਜੀ
0: ਨਾ ਤੁਹਾਨੂੰ ਅੱਜ ਤੋਂ ਐਕਸਪੀਰੀਅੰਸ ਲੱਗਾ ਦੱਸਣ, ਅਸੀਂ ਕਿੱਥੇ ਆ ਤੇ ਇਹ ਲੋਕ ਕਿੱਥੇ ਆ, ਇਹ ਧਰਤੀ ਚ ਕਾਹਤੇ
1: ਬਿਲਕੁਲ
0: ਆ।
1: ਹੈ ਜੀ, ਬਿਲਕੁਲ ਹੈ ਜੀ।
0: ਮੈਂ ਅੱਜ ਇਹਦਾ ਮਤਲਬ ਇਹ ਨੀ ਕਿ ਇਹ ਲੋਕ ਧਰਮੀ ਹੈ ਨੀ ਜਾਂ ਕਿੱਦਾਂ, ਇਹ
1: ਜੀ
0: ਰੌਲਾ ਨੀ ਪਾਉਂਦੇ ਯਾਰ।
1: ਉਹ
0: ਜੇ ਮੈਂ
1: ਨਿੱਜ ਆ ਨਾ,
0: ਗੁਰਦੁਆਰੇ
1: ਉਹਨਾਂ ਦਾ
0: ਜਾਣਾ,
1: ਮੰਨਣਾ ਨਹੀਂ ਮੰਨਣਾ, ਕੀ ਤੁਸੀਂ ਖਾਣਾ ਕੀ ਪਹਿਨਣਾ, ਉਹ ਉਹਨਾਂ ਦਾ ਨਿੱਜ ਆ ਜੀ। ਬਿਲਕੁਲ ਹੈ
0: ਅਸੀਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਵੀ ਮੈਂ ਹੀ ਰੱਬ ਬਣ ਜਾਵਾਂ, ਦੂਜਾ ਜੇ
1: ਜੀ।
0: ਨਹੀਂ ਬਣ ਸਕਦਾ ਫਿਰ ਆਪਾਂ ਇਹ ਚਾਹੁੰਦੇ ਹਾਂ ਕਿ
1: ਨਾਲੇ
0: ਸਭ
1: ਬਾਈ
0: ਤੋਂ
1: ਜੀ,
0: ਪਹਿਲਾਂ
1: ਉਹ
0: ਰੱਬ ਨੂੰ
1: ਇਸ
0: ਮਿਲਣਾ।
1: ਇਸ ਮੁੱਦੇ ਦੇ ਉੱਤੇ, ਧਰਮ ਦੇ ਮੁੱਦੇ ਦੇ ਉੱਤੇ ਡਿਬੇਟ ਹੀ ਨਹੀਂ ਕਰਨਾ ਚਾਹੁੰਦੇ ਜਾਂ ਨਾ ਕਰਦਾ ਹੀ ਨੇ ਜੀ। ਉਹ ਜਿਹਨੇ ਮੰਨਣਾ
0: ਕਦੇ ਵੀ
1: ਮੰਨੀ
0: ਨਹੀਂ
1: ਜਾਓ,
0: ਹੁੰਦੀ
1: ਜਿਹਨੇ ਨਹੀਂ ਮੰਨਣਾ ਨਾ ਮੰਨੋ, ਅਗਲੇ ਕਹਿੰਦੇ ਬਿਲਕੁਲ ਹੈ।
0: ਹੁਣ ਸਾਡੇ ਤਾਂ ਉੱਥੇ ਇੱਡੀ ਕੁ
1: ਆਪਣੇ
0: ਮੂਰਖਤਾ
1: ਤਾਂ ਹੁਣ ਮੀਡੀਆ 'ਚ ਡਿਬੇਟ ਹੀ ਇਹ ਚੱਲਦੀ ਹੈ ਕਿ ਧਰਮ ਨੇ ਆਹ ਕਰ ਦਿੱਤਾ, ਉਹਨੇ
0: ਬਸ
1: ਇਹਨੂੰ ਕਹਿ
0: ਬਸ
1: ਦਿੱਤਾ,
0: ਬਸ
1: ਆਹ ਚੱਕਤਾ, ਉਹ
0: ਬਸ
1: ਕਰਤਾ
0: ਬਸ ਬਸ ਬਸ ਹਿੰਦੂ ਮੁਸਲਮਾਨ ਤੇ ਸਿੱਖ
1: ਜੀ।
0: ਔਰ ਨੋਰਮਲ ਲੋਕ ਕੀ ਨਹੀਂ ਕਰਦੇ,
1: ਜੀ
0: ਇਹ ਕਰਦੇ ਉਹੀ ਆ ਜਿਹਨਾਂ ਕੋਲ ਅਸੀਂ ਡੈਮੋਕ੍ਰੇਸੀ ਭਾਲਦੇ ਹਾਂ,
1: ਬਿਲਕੁਲ ਹੈ ਜੀ।
0: ਹਨਾ, ਤੇ ਇਹ ਜਦੋਂ ਆਪਾਂ ਇਸਦੀ ਵਜ੍ਹਾ ਲੱਗਿਆ ਤੁਹਾਨੂੰ ਸੁਣਾ ਅੱਜ ਦੀ ਗੱਲ, ਮੈਂ ਅੱਜ ਇੱਕ ਦੁਕਾਨ ਤੇ ਕੰਮ ਕਰਨ ਗਿਆ, ਉੱਥੇ ਸਿਕਿਉਰਿਟੀ ਦਾ, ਤੇ ਉੱਥੇ ਉਹ ਆਈਸਕ੍ਰੀਮ ਦੇ ਰਹੇ ਫ੍ਰੀ, ਆਪਾਂ ਸੋਚ ਸਿਰਫ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਸੋਚ ਕਿੱਥੇ ਤੇ ਇਹਨਾਂ ਦੀ ਸੋਚ ਕਿੱਥੇ, ਇਹ ਕਾਹਤੇ ਅੱਗੇ ਸਾਡੇ ਤੋਂ
1: ਜੀ।
0: ਅੱਛਾ, ਉਹ ਮੈਂ ਉੱਥੇ ਤਾਂ ਖੜਾ ਤੇ ਘੁੰਮਣ ਡਿਆ, ਤੇ ਉਹ ਉੱਥੇ ਆਈਸਕ੍ਰੀਮ ਦੇਣ ਡਿਆ ਫ੍ਰੀ ਦੇ ਵਿੱਚ, ਫ੍ਰੀ ਚ ਨਹੀਂ ਦੱਸਾਂ ਕਰਾਉਂਦੇ, ਤਾਂ ਦੋ ਗੋਲੇ ਨਹੀਂ ਹੁੰਦੇ ਗੋਲੇ ਜਿਹਾ,
1: ਜੀ
0: ਉਹ ਦੱਸਾਂ ਦੋ, ਉਹ
1: ਤਾਂ
0: ਮਹਿੰਗੇ ਹੁੰਦੇ ਚਲੋ। ਤੇ ਉਹ ਮੈਂ ਨਾ ਖੜਾ ਖੜਾ ਤੇ ਮੈਨੂੰ ਉਹਦਾ ਪਤਾ ਲੱਗਾ ਵੀ ਕਹਿੰਦੇ ਉਹ ਇਹ ਜਨਾਨੀ ਹੈ ਨਾ,
1: ਜੀ
0: ਉਹ ਜਿਹੜਾ ਮਾਲਕ ਆ ਉਹਦੀ ਘਰ ਵਾਲੀ ਆ
1: ਜੀ।
0: ਮੈਂ ਕਿਹਾ ਅੱਛਾ, ਤੇ ਕਹਿੰਦੇ ਜਿਹੜੀ ਕੁੜੀ ਉਹ ਪਾਰੀ ਕੁਲਫੀ ਦੇ ਰਹੀ ਹੈ ਲੋਕਾਂ ਨੂੰ, ਉਹ
1: ਜੀ
0: ਉਹਦੀ ਕੁੜੀ ਆ
1: ਜੀ
0: ਮਾਲਕ ਦੀ। ਅੱਛਾ, ਉਹ ਦੁਕਾਨ ਕਹਿੰਦੀ ਕਹਾਉਂਦੀ ਆ, ਤੁਸੀਂ ਸ਼ਾਇਦ ਪੜ੍ਹ ਕੇ ਦਿਓ, ਤੁਹਾਡੇ ਪਾਸ ਇੱਥੇ ਵੀ ਹੋਵੇ, ਕੂਲ ਸ਼ੋਪ ਕਹਿੰਦੇ ਉਹਨੂੰ, ਕੂਲ ਸ਼ੋਪ ਮੇਗਾ ਸਟੋਰ ਦਾ ਲਿਖਾਇਆ ਉੱਤੇ
1: ਜੀ,
0: ਕੂਲ ਸ਼ੋਪ ਤੇ ਸਮਾਨ ਮਹਿੰਗਾ ਆ
1: ਜੀ।
0: ਅੱਛਾ, ਉਹ ਪਤਾ ਨੀ ਅਰਬਾਂ ਦੇ ਮਾਲਕ ਹੋਣੇ ਆ
1: ਜੀ,
0: ਜਿਸ ਹਿਸਾਬ ਨਾਲ ਦੁਕਾਨ ਚੱਲਦੀ ਤਾਂ ਮੈਨੂੰ ਪਤਾ ਲੱਗਾ ਵੀ ਉਹ ਬਹੁਤ ਜ਼ਿਆਦਾ ਕੰਮ ਵਧੀਆ ਉਹਨਾਂ ਦਾ ਨਾ
1: ਜੀ।
0: ਤੇ ਹੁਣ ਉਹ ਜਨਾਨੀ ਨੂੰ ਕੀ ਮਤਲਬ ਸੀ, ਉੱਥੇ ਕੂੜਾ ਡੱਬਾ ਵੀ ਢੋਣ ਰਹੀ ਸੀ ਉਹ, ਕੁੜੀ ਨੂੰ ਨਾਲ ਲਾਇਆ ਆਈਸਕ੍ਰੀਮ ਪਾ ਕੇ ਗਾਹਕਾਂ ਨੂੰ
1: ਜੀ,
0: ਮਤਲਬ ਕਿ ਪਤਾ ਤਾਂ ਲੱਗੇ ਨਾ ਕਿ ਸਾਡੀ ਜ਼ਿੰਮੇਵਾਰੀ ਹੈ ਕਿੱਥੇ ਆ।
1: ਉਹ ਬਿਲਕੁਲ ਗੱਲ ਤਾਂ ਜ਼ਿੰਮੇਵਾਰੀ ਸਮਝਣ ਦੀ ਆ, ਬਿਲਕੁਲ। ਉਹਨਾਂ ਨੂੰ ਇਹ ਨੀ ਨਾ ਵੀ ਅਸੀਂ ਮਿਲਨਰ ਆ ਜਾਂ ਇੱਦਾਂ ਆ ਉੱਦਾਂ ਆ, ਉਹ ਨੀ, ਉਹਨਾਂ ਨੂੰ ਪਤਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਆ, ਜਿਹੜਾ ਸਾਡੀ ਜੋਬ ਹੈ ਉਹ ਜੋਬ ਆ ਜੀ,
0: ਬਿਲਕੁਲ। ਹੁਣ ਕਿੱਦਾਂ ਰੋਟੀ ਕਮਾਉਣੀ ਆ। ਅੱਛਾ, ਉਹ ਨਾ ਜਨਾਨੀ ਖੜੇ ਖੜੇ, ਮੈਂ ਨਾ ਉਹ
1: ਹੁਣ ਤੁਹਾਡੇ ਡੈਨਮਾਰਕ ਦੇ ਵਿੱਚ ਦੇਖੋ, ਲੇਗੋ ਲੈਂਡ ਦੀ ਗੱਲ ਆਉਂਦੀ ਹੈ ਜਾਂ ਲੇਗੋ ਦੀ ਗੱਲ ਆਉਂਦੀ ਹੈ, ਉਹ ਛੋਟਾ ਜਿਹਾ ਲੱਕੜ ਦੇ ਖਿਡੌਣੇ ਜਿੱਦਾਂ ਆਪਾਂ ਬਚਪਨ ਦੇ ਵਿੱਚ ਲੈਂਦੇ ਹੁੰਦੇ ਸੀ, ਟਰੈਕਟਰ ਲੱਕੜ ਦਾ ਹੋ ਗਿਆ ਬਣਵਾ ਲੈਣਾ, ਇੱਦਾਂ ਉਹ ਕਾਰ ਜਾਂ ਟਰੈਕਟਰ ਵਗੈਰਾ ਛੋਟੇ ਛੋਟੇ ਖਿਡੌਣੇ ਬੱਚਿਆਂ ਦੇ ਬਣਾਉਂਦੇ ਸੀ, ਤੇ ਅੱਜ ਦੇਖ ਲਓ ਹਰ ਇੱਕ ਮੁਲਕ ਚਾਹੇ ਇੰਡੀਆ ਵੀ ਆ, ਉੱਥੇ ਵੀ ਇੱਕਿਆ ਜਿਹੜੀ ਹੈ ਉਹ ਖੁੱਲੀ ਹੈ ਜੀ,
0: ਉਹ ਖਰਬਾਂ ਦਾ
1: ਖਰਬਾਂ ਖਰਬਾਂ ਹਰ ਹਰ ਕੰਟਰੀ ਦੇ ਵਿੱਚ ਉਹਨਾਂ ਦਾ ਬਿਲਕੁਲ ਹੈ।
0: ਦੂਜੇ ਪਾਸੇ ਜਿਹੜੇ ਉਹ ਜਿਹੜੇ ਕੰਟੇਨਰ ਵਾਲੇ ਸਾਡੇ ਮੈਸਕ ਵਾਲੇ, ਤੁਹਾਨੂੰ ਸ਼ਾਇਦ ਪਤਾ ਹੋਵੇ
1: ਜੀ, ਬਿਲਕੁਲ ਹੈ ਜੀ।
0: ਉਹ ਬੰਦੇ ਨੇ ਇੱਕ ਬੇੜੀ ਤੋਂ ਕੰਮ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਸਕੂਲੇ ਪੜ੍ਹਿਆ ਇੱਥੇ
1: ਜੀ,
0: ਇੱਕ ਬੇੜੀ ਤੋਂ
1: ਜੀ,
0: ਤੇ ਅੱਜ ਉਹ ਖਰਬਾਂ ਪਤਾ ਨਹੀਂ ਉਹ ਗਾਂ ਕਿਹੜੇ ਖੜਾਉਂਦੇ ਆ, ਉਹ ਉਹਨਾਂ ਵਿੱਚ ਆ ਉਹ ਕੰਮ
1: ਜੀ।
0: ਤੇ ਉਹ ਮੈਂ ਗੱਲ ਕਰਦਾ ਕਿ ਉਹ ਕੁੜੀ ਨਾ ਜਦ ਜਨਾਨੀ ਨੇ ਵੀ ਨਾ ਦੋ ਗੋਲੇ ਲੈ ਉਹ ਲੈ ਆਈਸਕ੍ਰੀਮ ਦੇ, ਤਾਂ ਉਹ ਪੈਸੇ ਲੱਗੀ ਦੇਣ। ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਵੀ ਪੈਸੇ ਦੇਣੇ ਆ
1: ਜੀ,
0: ਕਹਿੰਦੀ ਆਹੋ ਕਿਉਂ ਕਿਉਂ ਨੀ ਦੇਣੇ, ਕਹਿੰਦੀ ਮੈਂ ਕਹਿੰਦੀ ਭਾਵਾਂ ਸਾਡੀ ਦੁਕਾਨ ਆ ਮੈਂ ਪੈਸਾ ਦੇਣੇ ਨਾ, ਮੈਂ ਹੈਰਾਨ ਰਹਿ ਗਿਆ। ਗੱਲ ਫਿਰ ਉੱਥੇ ਆ ਗਈ ਵੀ ਸਾਡਾ ਸਰਪੰਚ ਨੀ ਬਣਦੀ ਆ, ਤੇ ਉਹ ਕਰਨ ਡਿਆ ਘਰ ਵਾਲਾ ਸਰਪੰਚ ਹੀ, ਸਰਪੰਚ ਇਹ ਬਣਦਾ ਤੇ ਮੁੰਡਾ ਕਰਨ ਡਿਆ ਗਾਂ ਸਰਪੰਚ ਹੀ,
1: ਬਿਲਕੁਲ
0: ਸਾਡੇ ਆਹ ਹਾਲਾਤ ਆ
1: ਜੀ। ਬਿਲਕੁਲ,
0: ਜਿਸ ਦਿਨ ਅਸੀਂ ਰਾਜਨੀਤੀ ਦੇ ਪਿੱਛੋਂ ਹਟ ਗਏ
1: ਜੀ
0: ਲੜਨੋਂ,
1: ਜਿਹੜੀ ਸਿਆਸਤ ਆ ਨਾ, ਧਰਮ ਦੀ ਸਿਆਸਤ ਆ ਜਾਂ ਆਮ ਸਿਆਸਤ ਆ, ਉਹ ਜਰੂਰ ਮਤਲਬ ਕਿ ਕਹਿ ਸਕਦੇ ਆ ਕਿ ਇਸ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ ਜੀ।
0: ਨਹੀਂ ਮੈਂ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਤੁਸੀਂ ਗੁਰਦੁਆਰੇ ਜਾਂਦੇ ਆ ਨਾ
1: ਜੀ,
0: ਆਪਣਾ ਮੱਥਾ ਦੇ ਕੇ ਬਾਹਰ ਆ ਜਾਓ ਨਾ, ਅਸੀਂ ਤਾਂ ਇਹ ਚਾਹੁੰਦੇ ਆ ਕਿ ਉੱਥੇ ਜਾ ਕੇ ਰੱਬ ਕਹਿੰਦਾ ਮੈਨੂੰ ਹੀ ਮਿਲਣਾ,
1: ਮੈਨੂੰ
0: ਮਿਲਣਾ,
1: ਬਿਲਕੁਲ।
0: ਅੱਛਾ, ਬੇ ਉੱਥੇ ਨੀ ਮਿਲਿਆ ਤੇ ਬਾਹਰ ਅੱਗੇ ਲੱਭਣਾ ਪੈਂਦੇ ਆ
1: ਜੀ।
0: ਆਪਾਂ ਜੇ ਛੱਡ ਦਈਏ ਨਾ ਵੀ ਸਾਨੂੰ ਜੇ ਮਿਲਣਾ ਤੇ ਤੁਹਾਨੂੰ ਆਪ ਹੀ ਮਿਲ ਜਾਣਾ, ਤੁਸੀਂ
1: ਬਿਲਕੁਲ
0: ਸੱਚ ਬੋਲ ਲਵੋ, ਸੱਚ ਬੋਲ ਲਵੋ, ਕਿਸੇ ਨੂੰ ਪੱਟੀ ਨਾ ਲਾਵੋ
1: ਜੀ,
0: ਕਿਸੇ ਨੂੰ ਕਿਸੇ ਚ ਲੜਾਈ ਨਾ ਪਾਵੋ, ਕਿਸੇ ਨੂੰ ਦੁੱਖ ਮਾਰਾਉਣਾ, ਤੇ ਉਹ ਤੁਹਾਨੂੰ ਆਪ ਹੀ ਮਿਲ ਜਾਣਾ ਹੈਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਦੂਜਾ ਇਹਨਾਂ ਦੇ ਮਗਰ ਨਾ ਲੱਗੀ ਰਾਜਨੀਤੀ ਲੋਕਾਂ, ਇਹਨਾਂ ਦੇ ਮਗਰ ਨਾ ਲੱਗੋ, ਖਾਸਕਰ ਉਸ ਕੰਟਰੀ ਦਾ, ਇੱਥੇ ਵੀ ਹੈਗੀ ਆ
1: ਹਾਂ ਬਿਲਕੁਲ,
0: ਪਰ ਇੱਥੇ ਕਦੀ ਨਹੀਂ ਸੁਣਿਆ ਕਦੀ ਕੋਈ ਕਿਸੇ ਨਾਲ ਟਾਈਮ ਪਾਉਣ ਡਿਆ, ਇੱਕ ਗਾਉਣੇ ਵਾਲੇ ਦੇ ਮਗਰ, ਇੱਕ ਬਾਬੇ ਦੇ ਮਗਰ, ਜਾਂ ਇੱਕ ਰਾਜਨੇਤਾ ਦੇ ਮਗਰ ਕੋਈ ਟਾਈਮ ਪਾਉਣ ਡਿਆ, ਆ ਜਾ ਤੈਨੂੰ ਵੱਢ ਦਿਆਂਗੇ ਚੱਕ ਲਾਂਗੇ,
1: ਬਿਲਕੁਲ।
0: ਉੱਥੇ ਤਾਂ ਤੁਸੀਂ ਲਿਖੋ ਅਸੀਂ ਮਾਰ ਜਾ ਕਿਤੇ ਕੁਛ,
1: ਨਾਲੇ ਬਾਈ ਜੀ ਉੱਥੇ ਹੁਣ ਦੇਖੋ ਐਜੂਕੇਸ਼ਨ ਦਾ ਬਹੁਤ ਫਰਕ ਆ ਨਾ, ਸਾਡੇ ਉੱਥੇ ਟੀਪੂ ਸੁਲਤਾਨ ਜਾਂ ਉਹ

0: ਹੈ, ਤੁਹਾਡੇ ਉਹ ਲੋਕ ਮਾਹਰ ਹੁੰਦੇ ਸੀਗੇ ਕਿ ਲੈਂਡ ਲੱਭਣ ਦੇ ਵਿੱਚ, ਤੇ ਉਹ
1: ਬਿਲਕੁਲ
0: ਜਾਂਦੇ ਹੁੰਦੇ
1: ਹਾਂਜੀ
0: ਸੀਗੇ, ਮਤਲਬ ਕਿ ਅੰਗਰੇਜ਼ ਪੈਸਾ ਦਿੰਦੇ ਸੀਗੇ, ਤੁਸੀਂ ਲੱਭੋ, ਮਾਰ ਧਾੜ ਬਥੇਰੀ ਕੀਤੀ ਇਹਨਾਂ ਨੇ, ਵੀ ਲੁੱਟ ਹੋਰ ਬਥੇਰਾ ਕੁਝ ਕਰਦੇ ਰਹੇ ਐ, ਤੇ ਲੈਂਡ ਲੱਭ ਕੇ ਪਹਿਲਾਂ ਉੱਥੇ ਜਿਹੜੇ ਲੋਕ ਹੁੰਦੇ ਸੀ, ਬਸਤੀਆਂ ਹੁੰਦੀਆਂ ਸੀ, ਕੁਝ ਕਬੀਲੇ ਹੁੰਦੇ ਸੀ, ਉਹਨਾਂ ਨੂੰ ਅੱਗ ਲਾ ਦਿੰਦੇ ਸੀ ਘਰਾਂ ਘੁਰਾਂ ਨੂੰ, ਤੇ ਉਹਨਾਂ ਦੀਆਂ
1: ਹਾਂਜੀ
0: ਜਨਾਨੀਆਂ ਬੱਚੇ ਤੇ ਮਰਦਾਂ ਨੂੰ ਮਾਰ ਮੁਕਾਉਂਦੇ ਸੀਗੇ, ਲੁੱਟ ਲਿਆਉਂਦੇ ਸੀਗੇ, ਉਸ ਤੋਂ ਬਾਅਦ ਜਿਹੜਾ ਸੀ ਉਹ ਆਪਣਾ ਹਿੱਸਾ ਲੈ ਕੇ ਪਰੇ ਹੋ ਜਾਂਦੇ ਸੀ ਡੈਨਮਾਰਕ ਵਾਲੇ, ਤੇ ਉਹ ਬ੍ਰਿਟਿਸ਼ ਜਿਹੜੇ
1: ਉਹ
0: ਸੀਗੇ
1: ਦੂਜੇ
0: ਉੱਥੇ
1: ਸੀਗੇ,
0: ਜਾ ਕੇ ਰਾਜ ਕਰਨ ਲੱਗ ਜਾਂਦੇ ਸੀ।
1: ਉਹ ਦੂਜੇ ਸੀਗੇ, ਉਹ ਜਿਹੜੇ ਲੁੱਟਦੇ ਹੁੰਦੇ ਸੀ ਬੇੜੀਆਂ, ਕੀ ਹੁੰਦੇ ਉਹਨਾਂ
0: ਹਾਂਜੀ,
1: ਦੇ ਜਿਹੜੇ
0: ਆਪਣੇ ਮੈਨੂੰ ਚੇਤਾ ਭੁੱਲ ਗਿਆ, ਇੱਕ ਸੀਰੀਜ਼ ਵੀ ਹੈਗੀ ਉਹਦੇ ਉੱਤੇ ਬਣੀ ਹੋਈ ਹੈ। ਹਾਂਜੀ
1: ਅੱਛਾ, ਮੈਂ ਇੱਕ ਹੋਰ ਤੁਹਾਨੂੰ ਛੋਟੀ ਐਗਜ਼ਾਮਪਲ ਦੇ ਕੇ ਕੱਢ ਦਿੰਦਾ, ਸ਼ਾਇਦ ਹੋਰ ਵੀ ਕਿਸੇ ਦਾ ਫੋਨ ਆਉਂਦਾ ਹੋਵੇ।
0: ਜੀ
1: ਮੈਂ ਨਾ ਨਾ 4 ਦਿਨ ਪਹਿਲਾਂ ਇੱਕ ਮੁੰਡੇ ਦੀ ਫੋਟੋ ਖਿੱਚੀ ਸੀ ਇੱਥੇ ਕੰਮ ਤੇ,
0: ਜੀ
1: ਤੇ ਮੈਂ ਕੰਮ ਤੇ ਹੁਣ ਵੀ, ਚਲੋ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੇ ਉਮਰ ਕਿੰਨੀ ਆ, ਕਹਿੰਦਾ 15 ਸਾਲ।
0: ਜੀ
1: ਮੇਰਾ ਸੁਣ ਕੇ ਨਾ, ਮੈਂ ਪਹਿਲਾਂ ਵੀ ਬਹੁਤ ਇਦਾਂ ਨਿਕਲਾ ਨੋਟ ਕਰਦਾ ਨਾ, ਹੁਣ ਫੇਰ ਮੈਂ ਕਿਹਾ ਯਾਰ 15 ਸਾਲ ਤੈਨੂੰ ਹੁਣੇ ਸਮਝ ਪੈ ਗਈ ਉਹ, ਜੋ ਤਰਜਾ ਪਾ ਦਿੱਤੀ ਸਿਸਟਮ ਨੇ ਜਾਂ ਘਰਦਿਆਂ ਨੇ, ਸਿਸਟਮ ਹੀ ਕਹਿ ਲਓ ਘਰਦਿਆਂ ਤੋਂ ਬਾਅਦ ਦੀ
0: ਜੀ
1: ਗੱਲ, ਪਹਿਲਾਂ ਸਿਸਟਮ ਵੀ ਮੈਂ ਦਿਹਾੜੀ ਲਾਉਣੇ ਸੇ ਆਉਣਾ ਆ, ਰੋਟੀ ਸੋ ਮਿਲਣੀ ਆ,
0: ਜੀ
1: ਉਹ ਇਹ ਨੀ ਹੈਗਾ ਕਿ ਉਹ ਵੀ ਘਰ ਜਾ ਸਕਦਾ ਹੈ ਜਦੋਂ ਸਾਡੇ ਉੱਥੇ ਬਹਿੰਦੇ ਆ, ਨਾ ਉਹ
0: ਜੀ
1: ਕੰਮ ਕਰਦੇ ਆ, ਕੱਪੜੇ ਵੀ ਵਧੀਆ ਮੰਗਦੇ, 10-10-20 ਹਜ਼ਾਰ ਦੇ ਬੂਟ ਮੰਗਦੇ ਆ, ਤੇ ਸਾਰੇ ਦਿਨ ਵੀਡੀਓ ਬਣਾਉਂਦੇ ਆ,
0: ਜੀ
1: ਤੇ ਸ਼ਾਮ ਨੂੰ ਆ ਕੇ ਪਲੇਟ ਚੱਕ ਕੇ ਪਰੇ ਮਾਰਦੇ ਆ, ਆਹ ਕੀ ਬਣਾਇਆ
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਇੱਥੇ 15 ਸਾਲ ਦਾ ਮੁੰਡਾ ਉਹ ਦਿਹਾੜੀ ਲੱਗਾ ਲਾਉਂ।
0: ਜੀ ਉਹ ਵਰਕ ਕਲਚਰ ਆ ਨਾ, ਕੋਈ ਨਹੀਂ ਆਪਾਂ ਕਿਸੇ ਦਿਨ ਕਰਦੇ ਇਹਦੇ ਉੱਤੇ ਕੰਮ, ਦੋਸਤ ਇਹਦੇ ਉੱਤੇ ਵੀ ਡਿਮਾਂਡ ਕਰਦੇ ਆ, ਮੈਂ ਕਿਸੇ ਦਿਨ ਜ਼ਰੂਰ ਇਹ ਇਸ਼ੂ ਲੈ ਕੇ ਆਵਾਂਗਾ।
1: ਮੇਰੇ
0: ਆਪਣੇ ਮਤਲਬ
1: ਮੇਰੇ
0: ਕਿ
1: ਬਹੁਤ
0: ਕਰਮ ਕਰਨ ਦੀ ਗੱਲ ਆਉਂਦੀ ਹੈ ਤਾਂ ਕੰਮਕਾਜ ਦੀ ਗੱਲ ਆਉਂਦੀ ਹੈ ਤਾਂ ਇੱਥੇ ਉਹ ਸੱਭਿਆਚਾਰ ਜਿਹੜਾ ਇਹਨਾਂ ਮੁਲਕਾਂ ਤੇ ਯੂਰਪੀਅਨ ਚ, ਮਤਲਬ ਕਿ ਬੱਚੇ ਕਿੱਦਾਂ ਸ਼ੁਰੂ ਕਰਨ ਨਾਲ ਲਾਏ ਜਾਂਦੇ ਆ, ਉਹਦੇ ਉੱਤੇ ਜ਼ਰੂਰ ਆਪਾਂ ਡਿਬੇਟ ਕਿਸੇ ਦਿਨ ਕਰਦੇ ਆ ਜੀ।
1: ਭਾਜੀ ਸਕੂਲ ਤੋਂ ਸ਼ੁਰੂ ਕਰ ਦਿੰਦੇ ਆ,
0: ਹਾਂ ਬਿਲਕੁਲ
1: ਅੱਧਾ
0: ਬਿਲਕੁਲ
1: ਮਿਸਟਰ
0: ਬਿਲਕੁਲ,
1: ਸਕੂਲ ਬਣਾ ਦਿੰਦੇ ਆ,
0: ਕਰਾਂਗੇ, ਖੁੱਲ
1: ਅੱਧਾ
0: ਕੇ ਗੱਲ
1: ਸਰੀਰ
0: ਕਰਾਂਗੇ
1: ਲੱਕੜ
0: ਇਹਦੇ ਤੇ।
1: ਦਾ ਕੰਮ
0: ਹਾਂ ਜੀ
1: ਚਲੋ,
0: ਬਿਲਕੁਲ
1: ਬੜੀ ਮਿਹਰਬਾਨੀ,
0: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸੰਜੀਵ ਬਹਾਦਰ ਸਿੰਘ ਜੀ ਜੁੜੇ ਸੀ ਬਾਈ ਜੀ, ਤੇ ਆਪਣੇ ਨਾਲ ਮੁਕੱਦਰ ਸਿੰਘ ਜੀ ਨੇ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
2: ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ਼੍ਰੀ ਅਕਾਲ ਜੀ, ਆਵਾਜ਼ ਦੱਸ ਦਿਓ, ਬੈਕ ਤਾਂ ਨਹੀਂ ਆਉਂਦੀ, ਮੈਂ ਫਿਰ ਦੂਸਰੀ ਲਾਈਨ ਤੇ ਲੈ ਲੈਂਦਾ।
2: ਨਹੀਂ ਨਹੀਂ ਨਹੀਂ ਨਹੀਂ ਠੀਕ ਆਉਂਦੀ ਬਾਈ ਜੀ,
0: ਆਉਣ ਦਿਓ,
2: ਸਾਰੇ ਸਤਿ
0: ਆ ਜਾਓ,
2: ਸਤਿ ਸ਼੍ਰੀ ਅਕਾਲ।
0: ਕੀ ਕਹਿਣਾ ਚਾਹੁੰਦੇ ਹੋ?
2: ਮੈਂ ਤਾਂ ਨਾ ਹੁਣ ਸੌਣ ਦਾ ਟਾਈਮ ਹੋਇਆ ਸੀ, ਮੈਂ ਵੈਸੇ ਗੱਲ ਸੁਣਦਾ ਪਿਆ ਸੀ ਸਾਰੇ ਸੱਜਣਾ ਦੀ,
0: ਜੀ
2: ਪਰ ਮੈਨੂੰ ਨਾ, ਚਲੋ ਬਾਈ ਜੀ ਸਤਿਕਾਰਤ ਨੇ ਗੱਲ ਕਰਕੇ ਗਏ ਮੈਨੂੰ ਨਾ, ਉਹਨਾਂ ਦੀਆਂ ਗੱਲਾਂ ਨੇ ਪਰੇਸ਼ਾਨ ਬਹੁਤ ਕੀਤਾ, ਮੈਂ ਤਾਂ ਜੁੜਿਆ ਨੀ,
0: ਕੋਈ ਨੀ ਕੋਈ ਨੀ, ਚਲੋ ਉਹਨਾਂ ਦੇ ਆਪਣੇ ਸੁਝਾਅ ਨੇ,
2: ਉਹਨਾਂ ਦੇ ਵਿਚਾਰ
0: ਵਿਚਾਰ
2: ਵਿਚਾਰ ਨੇ ਉਹਨਾਂ ਦੇ, ਪਰ
0: ਬਿਲਕੁਲ
2: ਨਾ ਮੈਂ ਮੈਨੂੰ ਐ ਲੱਗਿਆ ਵੀ ਜਿਹੜਾ ਜਿਹੜਾ ਬੰਦਾ ਇੱਕ ਵਾਈਸ ਚਾਂਸਲਰ ਦਾ ਮੁੰਡਾ ਵੈਲ ਸੈਟਲ ਫੈਮਿਲੀ ਤੋਂ,
0: ਜੀ
2: ਜਰੂਰੀ ਨੀ ਉਹ ਧਰਮ ਦੇ ਪਿੱਛੇ ਲੱਗ ਕੇ ਗਿਆ ਹੋਵੇ, ਇੱਕ ਅਣਖ ਦੇ ਪਿੱਛੇ ਆਪਣੀ, ਉਹ ਅਕਸਰ ਕੁੱਕੀ ਗੱਲ ਕਹਿੰਦਾ ਹੁੰਦਾ ਵੀ ਮੈਂ ਆਪਣੀ ਡਿੱਗੀ ਪੱਗ ਮੰਨ ਲਓ ਵੀ ਮੈਂ ਸਿਰ ਤੇ ਰੱਖਣੀ ਸੀ
0: ਬਿਲਕੁਲ
2: ਆਪਣੀ ਨੌਂ ਦੇ,
0: ਬਿਲਕੁਲ ਜੀ।
2: ਉਹ ਬੰਦੇ ਨੇ 16 ਸਾਲ ਬਾਈ ਜੀ ਆਪਣੇ 16-17 ਸਾਲ ਜ਼ਿੰਦਗੀ ਦੇ,
0: ਜੀ
2: ਉਹੀ ਗੱਲ ਹੈ, ਉਹ ਉਹਨਾਂ ਜੇਲਾਂ ਦੇ ਗਾਲ ਤੇ ਵੀ ਜਿੱਥੇ
0: ਉਹਨਾਂ ਦਾ ਮਕਸਦ ਤਾਂ ਇਹੀ ਹੈ ਕਿ ਜੋ ਮੇਰੇ ਨਾਲ ਵਾਪਰਿਆ ਉਹ ਆਉਣ ਵਾਲੀ ਨਵੀਂ ਨੌਜਵਾਨੀ ਪੀੜ੍ਹੀ ਦੇ ਨਾਲ ਨਾ ਵਾਪਰੇ, ਉਹ ਤਾਂ ਸੁਚੇਤ ਇਹੀ ਕਰਦੇ ਆ,
2: ਗੱਲ ਉਹੀ ਹੈ, ਉਹ ਸਮਝਾਉਣਾ ਹੀ ਇਹੀ ਇਹੀ,
0: ਗੁਮਰਾਹ ਨਾ ਹੋਵੋ ਇਹਨਾਂ ਸਿਆਸਤਦਾਨਾਂ ਜਾਂ ਧਰਮ ਦੀ ਨੀਤੀ ਦੇ ਰਾਜਨੀਤੀ ਚ,
2: ਗੁਮਰਾਹ ਨਾ ਹੋਵੋ, ਤੁਹਾਡੇ ਤੁਹਾਡੇ ਮਗਰ ਕਿਸੇ ਨੇ ਚਾਰ
0: ਕਿਸੇ ਨੇ
2: ਬੜੇ ਕਿੱਲੇ ਲੈ ਕੇ ਨਹੀਂ ਜਾਣਾ,
0: ਬਿਲਕੁਲ ਬਿਲਕੁਲ ਹੈ,
2: ਤੇ ਉਹ ਬੰਦੇ ਤਾਂ ਹੋ ਗਏ, ਉਹ ਵੀ ਗੱਲ ਆ ਵੀ ਉਹ ਉਹ ਤਾਂ ਉਹ ਹੋ ਗਏ ਵੀ ਮੰਨ ਲਓ ਵੀ ਜੋ ਮਰਜ਼ੀ ਕਹਿ ਲਓ ਉਹਨਾਂ ਨੂੰ ਹਨਾ, ਤੇ ਜਿਹੜੇ ਹੁਣ ਅੱਜ ਦੇ ਮੰਨ ਲਓ ਆਪਾਂ ਨੀ ਕਹਿੰਦੇ ਹੈਗੇ ਵੀ ਮਾੜੇ ਨੇ ਜਾਂ ਚੰਗੇ ਨੇ, ਦੀਪ ਸਿੱਧੂ ਹਰੀ ਜਾਂ ਲਾ ਲਓ ਜੋ ਵੀ ਨੇ,
0: ਜੀ
2: ਇਹ ਇਹ ਹੁਣ ਇਹ ਇਹ ਨੇ ਉਹੀ ਗੱਲ ਹੈ ਵੀ ਸਾਡੀ ਕੌਮ ਦੇ ਹੀਰੇ।
0: ਉਹ ਬਾਈ ਜੀ ਉਹ ਹਨਾ, ਚਲੋ ਮੈਂ ਚਲੋ ਉਹਦੇ ਤੇ ਵੀ ਗੱਲ ਕਰ ਲੈਣਾ ਆ, ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ, ਉਹ ਅਸਲ ਦੇ ਵਿੱਚ ਨਾ ਉਹੀ ਇਮੋਸ਼ਨਲ ਪੱਖ ਦੇ ਨਾਲ ਜੁੜ ਕੇ ਗੁਮਰਾਹ ਆਪ ਵੀ ਹੋਏ ਨੇ ਤੇ ਅਗਲੀ ਨੌਜਵਾਨੀ ਨੂੰ ਵੀ, ਚਲੋ ਕਿਤੇ ਨਾ ਕਿਤੇ ਉਹ ਜੋ ਉਸ ਅਹਿਸਾਸ ਨੂੰ ਜਜ਼ਬਾਤਾਂ ਦੇ ਨਾਲ ਜੁੜੇ ਹੋਏ ਆ, ਉਹ ਵੀ ਗੁਮਰਾਹ ਹੋਏ ਨਾਲ ਹਨਾ। ਜੀ
2: ਬਿਲਕੁਲ,
0: ਇਹ ਤਾਂ ਚਲੋ ਮੈਂ ਇਹਦੇ ਵਿੱਚ ਮੈਂ ਸਹਿਮਤੀ ਨਹੀਂ ਜਤਾਉਂਦਾ ਵੀ ਦੀਪ ਸਿੱਧੂ ਮਤਲਬ ਕਿ ਘਟਨਾ ਦੇ ਕਾਰਨ ਜਿਹੜਾ ਉਹ ਚਲੋ ਦੁਨੀਆਂ ਤੋਂ ਚਲੇ ਗਿਆ, ਉਹ ਮਾੜੀ ਗਾ ਮੰਦਭਾਗੀ ਹੈ, ਉਹਦੇ ਲਈ ਵੀ ਸਹਿਮਤੀ ਓਨੀ ਹੈ,
2: ਬਿਲਕੁਲ
0: ਜੋ ਕੁਝ ਵੀ ਵਾਪਰਿਆ ਮਾੜਾ ਵਾਪਰਿਆ, ਪਰ ਜੇ ਦੂਸਰਾ ਪੱਖ ਦੇਖੀਏ ਨਾ, ਜੇ ਮੈਂ ਇਹ ਨੀ ਉਹਨੂੰ ਮੈਂ ਇਹ ਨੀ ਕਹਿੰਦਾ ਕਿ ਉਹ ਚੰਗਾ ਹੋਇਆ, ਪਰ ਜੇ ਉਹਨੂੰ ਅੱਗੇ ਹੋਰ ਥੋੜਾ ਜਿਹਾ ਵਧਾ ਕੇ ਦੇਖੋ, ਜੇ ਅੱਜ ਦੀਪ ਸਿੱਧੂ ਅੱਜ ਵੀ ਹੁੰਦਾ ਤੇ ਅੱਜ ਪੰਜਾਬ ਦੀ ਸਿਚੁਏਸ਼ਨ ਮੈਨੂੰ ਲੱਗਦਾ ਕਿ ਕਿਤੇ ਦੀ ਕਿਤੇ 84 ਵਾਲੇ ਹਾਲਾਤਾਂ ਤੱਕ ਵੀ ਜਾ ਸਕਦੇ ਸੀ।
2: ਨਹੀਂ ਚਲੋ ਜਾਂਦੀ ਨਾ ਜਾਂਦੀ, ਪਰ
0: जी
2: ਗੱਲ ਉਹ ਹੈ ਨਾ ਭਾਰਤ ਬਾਈ ਜੀ, ਗੱਲ ਇਹ ਹੈ ਵੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਾਲਤੀ ਬਾਈ ਜੀ,
0: जी
2: ਅਸੀਂ ਉਹਨਾਂ ਦੀ ਕਦਰ ਕੀ
0: की
2: ਜਾਣਦੇ
0: की
2: ਪਏ ਹਾਂ
0: पाई
2: ਬਾਈ,
0: है बिल्कुल है जी। हुण
2: ਤੇ
0: बाहरों
2: ਅਸੀਂ
0: बैठा
2: ਜਿਹੜੇ
0: भी एक बयान दे दिंदा भी भाई इन्ने
2: ਆ
0: पैसे दवांगे, इन्ने पैसे आ कंधा दे उत्ते लिख दियो जा, आह कर दियो जी 15 अगस्त ते कर दियो। हुण किन्ने
2: ਗੁਮਰਾਹ
0: किन्नेक दी उन्हां ने बांह फड़ी है, जां ओह चार मुंडे जिहड़े सीगे उन्हां ने सिलेबस कह लो अपना की अपने किताबां ही रखियां सी अपने कोल, पढ़दे सीगे जां रखियां सीगियां, ते
2: ਬਾਈ
0: उन्हां दे
2: ਜੀ
0: चुल्ह्यां दे
2: ਬਾਈ
0: विच की
2: ਜੀ
0: अग बालदी है, पुछी है किसी ने बांह फड़ी
2: ਭਾਰਤ
0: उन्हां
2: ਬਾਈ
0: दी
2: ਜੀ
0: इन्हां ने।
2: ਭਾਰਤ ਬਾਈ ਜੀ ਆ ਜੱਗੀ ਜੋਲ ਸਭ
0: जी
2: ਤੋਂ ਵੱਡਾ ਐਗਜ਼ਾਮਪਲ ਹੈ
0: ਇੰਗਲੈਂਡ
2: ਇੰਗਲੈਂਡ ਤੋਂ,
0: ਤੋਂ ਹਾਂ
2: ਪੀਟੀ
0: ਵਿਆਹ
2: ਜਾਂਦਾ
0: ਕਰਾਉਣ
2: ਹੈ
0: ਆਇਆ ਸੀ, ਬੈਠਾ ਅੰਦਰ
2: ਵਿਆਹ ਕਰਾ ਕੇ ਆਇਆ ਸੀ, ਮੈਨੂੰ ਲੱਗਦਾ ਥੋੜੇ ਜਿਹੇ
0: जी
2: ਦਿਨ ਹੋਏ ਸੀ ਉਹਨੂੰ, ਤੇ ਕੀ ਹਾਲਾਤ ਨੇ, ਕੋਈ ਹੈਗਾ ਪੁੱਛਣ ਵਾਲਾ ਉਹਨੂੰ
0: जी
2: ਹੈ ਇੱਥੇ? ਉੱਥੇ ਬਾਹਰੋਂ ਬੈਠੇ ਅਸੀਂ, ਮੰਨ ਲਓ ਕੋਈ ਕਿਤੇ ਬੈਠਾ ਕੋਈ
0: जी
2: ਕਿਤੇ ਬੈਠਾ, ਉੱਥੋਂ ਬਹਿ ਕੇ ਅਸੀਂ ਬਿਆਨ ਦੇਈ ਜਾਂਦੇ ਹਾਂ ਵੀ
0: ਬਿਲਕੁਲ
2: ਤੁਸੀਂ
0: ਹੈ
2: ਹੋ ਜਾਓ ਜੀ ਕੌਮ ਦੇ ਪਿੱਛੇ ਸ਼ਹੀਦ, ਤੁਸੀਂ ਫਲਾਣੇ ਹੋ ਜਾਓ ਜੀ, ਧਮਕਾਣੇ ਹੋ ਜਾਓ,
0: जी
2: ਵੀ ਤੁਸੀਂ ਜਿਹੜੇ ਵੀ ਸੱਜਣ ਨੂੰ ਲੱਗਦਾ ਫਿਰ ਤੁਸੀਂ ਇੱਥੇ ਇੱਥੇ ਆਓ ਨਾ, ਇਹਨਾਂ ਹਾਲਾਤਾਂ ਦਾ ਸਾਹਮਣਾ ਕਰੋ, ਇੱਥੇ ਆ ਕੇ ਤੁਸੀਂ ਬਣਾਓ ਜੋ
0: जी
2: ਬਣਾਉਣਾ ਉਹੀ ਗੱਲ, ਉੱਥੋਂ ਬਾਹਰ ਬਹਿ ਕੇ ਤੇ ਕੋਈ ਮਰਜ਼ੀ ਕੁਛ ਕਹੀ ਕੋਈ
0: ਹੁਣ
2: ਕੁਛ
0: ਤੁਸੀਂ
2: ਕਹੀ।
0: ਦੇਖੋ ਰਾਜੋਆਣਾ ਸਾਹਿਬ ਦੀ ਗੱਲ ਕਰਦੇ ਆ ਜਾਂ ਭਿਉਰੇ ਉਹਨਾਂ ਦੀ ਗੱਲ ਕਰਦੇ ਆ ਜਾਂ ਉਹਨਾਂ ਦੇ ਉੱਤੇ ਤਾਂ ਇਹ ਕਾਰਨ ਕਰਕੇ ਕੇਸ, ਮਤਲਬ ਕਿ ਖਾਲਿਸਤਾਨ ਦੀ ਮੰਗ ਜਾਂ ਹੋਰ ਜਿਹੜੇ ਹੈਗੇ ਨੇ ਧਿਰਾਂ ਹੈਗੀਆਂ ਉਹ ਤਾਂ ਉਹ ਕੇਸ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ, ਫਸੇ ਹੋਏ ਨੇ। ਇੱਕ ਪਾਸੇ ਸਿਮਰਨਜੀਤ
2: ਬਾਈ ਜੀ
0: ਸਿੰਘ ਮਾਨ ਸਾਹਿਬ ਸਿਆਸਤ ਦੇ ਵਿੱਚ ਵੀ
2: ਬਾਈ
0: ਪੂਰਾ
2: ਜੀ
0: ਐਨ ਜੰਮ ਕੇ ਉਹਨਾਂ ਨੇ ਸਿਆਸਤ ਕੀਤੀ ਆ, 80-85 ਉਹ ਆਪਣੇ ਮੂੰਹੋਂ ਕਹਿੰਦੇ ਆ ਕਿ ਕੇਸ ਮੈਂ ਮਤਲਬ ਕਿ ਮੇਰੇ ਤੇ ਸੀਗੇ ਉਹ ਕਿੱਥੇ ਗਏ ਹੈ, ਤੇ ਉਹ ਆਪਣੀ ਕਿੰਨੀ ਵਧੀਆ ਜ਼ਿੰਦਗੀ ਜਿਹੜੀ ਜਿਉਂ ਰਹੇ ਆ, ਕਿੱਡਾ ਕਿੱਡਾ ਵੱਡਾ ਕਾਰੋਬਾਰ ਹੈ ਸਾਰੀਆਂ ਚੀਜ਼ਾਂ ਨੇ।
2: ਭਾਰਤ ਬਾਈ ਜੀ ਉਹ ਬੰਦੇ ਜਿਵੇਂ ਮਰਜ਼ੀ ਹੈ, ਮੈਂ ਕਹਿੰਦਾ ਮੈਂ ਰਾਜੋਆਣੇ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ, ਕਈ ਗੱਲਾਂ ਚਲੋ
0: ਬਿਲਕੁਲ
2: ਆਪਾਂ ਨੂੰ ਸਿਆਸੀ ਵੀ ਲੱਗਦੀਆਂ,
0: ਸਿਆਸੀ ਵੀ ਹੈ
2: ਪਰ
0: ਬਿਲਕੁਲ
2: ਉਹ ਜਿਹੜੇ ਬੰਦੇ ਉਹ ਛੋਟੀਆਂ ਛੋਟੀਆਂ ਕੋਠੜੀਆਂ ਚ ਉਹਨਾਂ ਨੇ ਸਾਰੀ ਜ਼ਿੰਦਗੀ ਕੱਢਤੀ, ਤੁਸੀਂ ਸੋਚ
0: ਜੀ
2: ਕੇ ਤਾਂ ਇਮੇਜਿਨ ਤੇ ਕਰਕੇ ਦੇਖੋ ਨਾ
0: ਬਿਲਕੁਲ ਹੈ
2: ਵੀ ਕੀ ਹਾਲਾਤ ਹੋਣਗੇ ਜੀ ਉਹਨਾਂ, ਅਸੀਂ
0: ਬਿਲਕੁਲ ਹੈ ਜੀ।
2: ਪਰ ਅਸੀਂ ਅਸੀਂ ਉਹੀ ਗੱਲ ਜਿਹੜੇ ਅੱਜ ਦੇ ਉਪਾ ਨਾ ਕੋਈ ਇਹਨਾਂ ਦੀ ਮੈਨੂੰ ਜੇ ਤੁਸੀਂ ਇਹਨਾਂ ਦਾ ਬੈਕਗ੍ਰਾਉਂਡ ਵੀ ਕੱਢ ਕੇ ਦੇਖ ਲਓ
0: ਸੰਵਿਧਾਨ ਦੀ ਸਹੁੰ ਨੀ ਚੱਕਣੀ ਜਾਂ ਅਸੀਂ ਮੰਨਦੇ ਨੀ, ਫਿਰ ਉਸੇ ਸਹੁੰ ਨੂੰ ਚੱਕ ਕੇ ਤਾਂ ਉਹ ਆਪਣੀ ਪੈਨਸ਼ਨ ਵੀ ਲਵਾਉਣੀ ਆ।
2: ਉਹੀ ਤਾਂ ਕਹਿੰਦੇ ਆ ਵੀ ਪੁੱਕੀ ਗੱਲ ਹਰੀ ਤਾਂ ਉਹ ਤਾਂ ਹੋ ਗਏ, ਉਹੀ ਗੱਲ ਆ ਵੀ ਉਹਨਾਂ ਨੇ ਪਤਾ ਨੀ ਸੋਚ ਕੇ ਮਾਰੀ ਵੀ ਜਾਓ ਅਣਖ ਵਾਸਤੇ ਤੁਰ ਪਏ। ਇਹ ਤਾਂ ਕਹਿੰਦੇ ਸੀ ਵੀ ਅਸੀਂ ਕਿਸੇ ਨੂੰ ਕਹਿੰਦੇ ਸੀ ਕੋਈ ਮੱਥਿਆ ਲੱਗਣ ਨੂੰ ਹੱਟ ਜੂ, ਕਿਸੇ ਨੂੰ ਕੋਈ ਬਿਆਨ ਦਿੰਦੇ ਸੀ, ਅੱਜ ਕਹਿੰਦੇ ਅਸੀਂ ਸੰਵਿਧਾਨ ਦੇ ਹਿਸਾਬ ਨਾਲ ਅਸੀਂ ਸੂਬੇ ਦੀ ਇਲੈਕਸ਼ਨ ਲੜ ਕੇ ਅਸੀਂ ਮੁੱਖ ਮੰਤਰੀ ਬਣ ਕੇ ਤੇ ਅਸੀਂ ਤਾਂ ਸੁਧਾਰ ਕਰਨਾ।
0: ਨਹੀਂ ਮੁਕੱਦਰ ਜੀ ਮੈਂ ਤਾਂ
2: ਉਹਨਾਂ ਦੇ
0: ਇੱਥੇ
2: ਬਿਆਨ
0: ਤੱਕ
2: ਤੇ
0: ਵੀ
2: ਮੈਂ ਚੱਲੋ
0: ਕਿਉਂ
2: ਕੀ ਕਹਿੰਦੇ
0: ਗੱਲ ਕਹਿਣ ਨੂੰ ਤਿਆਰ ਆ, ਜੇ ਕੋਈ ਬੰਦਾ ਗਲਤੀ ਕਰ ਲੈਂਦਾ, ਜੇ ਮੇਰਾ ਮੰਨਣਾ, ਮੈਂ ਇਹ ਨਹੀਂ ਕਹਿੰਦਾ ਕਿ ਹਰ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਹੈ, ਜਾਂ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿ ਰਿਹਾ, ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਠੀਕ ਹੈ, ਮੈਂ ਉਹ ਗਲਤੀ ਨੂੰ ਸਵੀਕਾਰ ਕਰ ਲਿਆ, ਹਾਂ ਮੇਰੇ ਕੋਲ ਹੋ ਗਈ ਗਲਤੀ ਹੈ ਨਾ, ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਇਹ ਨਹੀਂ ਗਾ ਮਤਲਬ ਕਿ ਗਲਤੀ ਕਰ ਲਈ ਮੈਂ ਮੰਨ ਕੇ ਜਾਂ ਕਿੱਦਾਂ, ਮੈਨੂੰ ਤਾਂ ਸਮਾਂ ਕੇ ਪ੍ਰਾਊਡ ਹੈ, ਚਲੋ ਮੈਂ ਆਪਣੀ ਚੈਨ ਦੀ ਨੀਂਦ ਤਾਂ ਸੌਂ ਸਕਦਾ। ਬਿਲਕੁਲ ਹੈ ਜੀ,
2: ਨਹੀਂ ਉਹ ਗਲਤੀ ਤਾਂ ਉਹ ਮੰਨਦੇ ਹੀ ਨਹੀਂ ਹੈਗੇ ਬਾਈ
0: ਜੀ,
2: ਉਹ ਤਾਂ ਇਹ ਕਹਿੰਦੇ ਨੇ ਵੀ ਸਾਡੇ ਕਹਿਣ ਦਾ ਮਤਲਬ ਆ
0: ਜੀ,
2: ਸਾਡੇ ਕਹਿਣ ਦਾ ਮਤਲਬ ਆ
0: ਜੀ,
2: ਉਹ ਕਦੋਂ ਕਿਸੇ ਨੇ ਗਲਤੀ ਮੰਨੀ ਹੈ
0: ਜੀ,
2: ਮੰਨੀ ਹੈਗੀ ਹੈ ਕਿਤੇ ਗਲਤੀ?
0: ਨਹੀਂ ਮੈਂ ਉਹ ਰਾਜੋਆਣਾ ਜਾਂ ਇਹਨਾਂ ਦੀ ਗੱਲ ਨਹੀਂ ਕਰਦਾ, ਉਹ ਤਾਂ ਕਹਿੰਦੇ ਨੇ ਕਰਦੇ ਆ, ਪਰ ਮੈਂ ਕੁੱਕੀ ਗਿੱਲ ਦੇ ਹਿਸਾਬ ਦੇ ਨਾਲ ਗੱਲ ਕਰਦਾ ਭਈ, ਜੇ ਉਹਨਾਂ ਨੇ ਗਲਤੀ ਮੰਨ ਵੀ ਲਈ ਤਾਂ ਉਹਦੇ ਵਿੱਚ ਮਤਲਬ ਕਿ ਕੋਈ
2: ਨਹੀਂ ਮੰਨੀ ਹੋਈ ਨੀ ਬਾਈ ਜੀ, ਨਹੀਂ ਮੰਨੀ ਹੈਗੀ, ਐਵੇਂ ਐਵੇਂ ਕੋਈ ਉਹੀ ਗੱਲ ਹੈ ਗੁਮਰਾਹ ਕਰਨ ਦੇ ਮਾਰੇ ਕੋਈ ਕਹੀ ਜਾਵੇ
0: ਜੀ,
2: ਉਹਨੇ ਗਲਤੀ ਜਿਹਨੇ ਜਿਹੜੇ ਬੰਦੇ ਨੇ ਤੁਸੀਂ ਮੈਨੂੰ ਦੱਸੋ
0: ਜੀ,
2: ਉਹਦੇ ਕੋਲ ਉਹ ਅਮਰੀਕਾ ਦੇ ਵਿੱਚ ਸੀ, ਉਹਦੇ ਕੋਲ ਅਸਾਇਲਮ ਲੈ, ਇੱਥੇ ਤਾਂ ਸਾਡੇ ਤਾਂ ਉਹੀ ਗੱਲ ਹੈ, ਇੱਥੋਂ ਭੱਜ ਕੇ ਜਾ ਕੇ ਅਸਾਇਲਮ
0: ਬਿਲਕੁਲ
2: ਲੈਂਦੀ ਹੈ ਦੁਨੀਆ,
0: ਉਹਨੂੰ ਦਿੰਦੇ
2: ਉਹਦੇ ਕੋਲ ਅਸਾਇਲਮ ਲੈਣ ਦਾ ਮੌਕਾ ਸੀ, ਉਹ ਫਿਰ ਵੀ ਕਹਿੰਦਾ ਵੀ ਮੈਂ ਇੰਡੀਆ ਜਾਣਾ ਆਪਣੇ ਦੇਸ਼ ਚ ਜਾਣਾ,
0: ਬਿਲਕੁਲ
2: 4-5 ਸਾਲ ਉਹਨੇ ਫਿਰ ਆ ਕੇ ਇੱਥੇ ਜੇਲ੍ਹ ਕੱਟੀ ਤੇ,
0: ਬਿਲਕੁਲ ਹੈ ਜੀ ਬਿਲਕੁਲ ਹੈ,
2: ਉਹਨੇ ਉਹੀ ਗੱਲ ਜੇ ਕਿਸੇ ਬੰਦੇ ਕੋਲ ਮੰਨ ਲਓ ਅਸਾਇਲਮ ਲੈਣ ਦਾ ਉੱਥੇ ਲੈ ਲੈਂਦਾ, ਫਿਰ ਜੇ ਉਹਨੇ ਭੱਜਣਾ ਹੀ ਹੁੰਦਾ ਇਹਨਾਂ ਗੱਲਾਂ,
0: ਹੁਣ ਪੰਨੂ ਹੁਣੀ ਭਗੌੜੇ ਹੀ ਗਿਆ ਉੱਥੋਂ ਇੰਡੀਆ ਤੋਂ, ਇਹ ਬਿਲਕੁਲ ਹੈ ਜੀ,
2: ਅਸੀਂ ਘੱਟੋ ਘੱਟ ਬਾਈ ਜੀ ਜੇ ਕਿਸੇ ਨੇ ਆਪਣੀ ਜ਼ਿੰਦਗੀ ਗਾਲੀ ਹੈ ਘੱਟੋ ਘੱਟ ਉਹਨਾਂ ਦੀ ਥੋੜੀ ਬਹੁਤੀ ਕਦਰ ਤਾਂ ਜਾਣੀ ਹੈ ਨਾ, ਇਹ ਥੋੜੀ ਹੈ ਵੀ ਅੱਜ ਵਾਲੇ ਇਹਨਾਂ ਦੇ ਪਿੱਛੇ ਦੂਜਿਆਂ ਦੇ ਪਿੱਛੇ ਉਹਨਾਂ ਨੂੰ ਉਹੀ ਗੱਲ ਹੈ ਵੀ ਤੁਸੀਂ ਕਿਸੇ ਨੂੰ ਕੁਛ ਕਹੀ ਜਾਓ ਕੋਈ ਕਿਸੇ ਨੂੰ, ਇਹ ਕੌਣ ਉਹੀ ਗੱਲ ਵੀ ਤੁਹਾਡੇ ਵਾਸਤੇ ਕੱਲ ਨੂੰ ਕੋਈ ਤੁਰਨ ਨੂੰ ਤਿਆਰ ਹੋਊਗਾ,
0: ਬਿਲਕੁਲ ਹੈ ਜੀ ਬਿਲਕੁਲ,
2: ਐਵੇਂ ਨਹੀਂ, ਮੈਂ ਆਪਾਂ ਕਦੇ ਉਹੋ ਜਿਹੀ ਗੱਲ ਤੋਂ ਬਾਹਰ
0: ਜੀ
2: ਨਹੀਂ, ਪਰ ਆਪਾਂ ਅੱਜ ਵਾਲਿਆਂ ਦੇ ਮਗਰ ਲੱਗ ਗਏ, ਕੱਲਾ ਇਹ ਥੋੜੀ ਆ ਵੀ ਆਪਾਂ
0: ਜੀ
2: ਹੁਣ ਇਹੀ ਭਾ ਇਹੀ ਭਾਈ ਸਾਹਿਬ ਕਹਿੰਦੇ ਸੀ, ਤੁਸੀਂ ਇੱਕ ਵੀ ਬਿਆਨੇ ਨਾਲ ਮੈਚ ਕਰਕੇ ਵਿਖਾ ਦਿਓ ਜਦੋਂ ਆਏ ਸੀ,
0: ਜੀ
2: ਹੈ ਵੀ ਆ ਉੱਥੇ ਜੀਰਾ ਫੈਕਟਰੀ ਦੇ ਅੱਗੇ ਬੈਠੇ ਸੀ ਜਦੋਂ,
0: ਜੀ
2: ਕਹਿੰਦੇ ਇੱਥੇ ਕਹਿੰਦੇ ਬੈਠੇ ਕੀ ਕਰਦੇ ਹੋ, ਜੇ ਪੰਜ ਚਾਰ ਮਰ ਜਾਓਗੇ ਤੇ ਕਿਹੜਾ ਮੱਤਿਆ ਲੱਗਣੋਂ ਹਟ ਜੂ।
0: ਜੀ ਬਿਲਕੁਲ ਹੈ।
2: ਅੱਜ ਅੱਜ ਅੱਜ ਤਾਂ ਮਰਿਆ ਤਾਂ ਕੋਈ ਵੀ ਨੀ, ਸਿਰਫ ਉਹ ਆਪ ਆਪ ਬਾਈ ਹਰੀ ਉਹ ਜੇਲ ਚ ਹੀ ਨੇ ਨਾ,
0: ਜੀ ਜੀ ਬਿਲਕੁਲ
2: ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਵੀ ਉਹਨਾਂ ਨੂੰ ਛੁਡਾ ਕੇ ਲਿਆਓ ਜੀ,
0: ਜੀ
2: ਹੈ ਤੇ ਜਿਹਦਾ ਮਰ ਜਾਂਦਾ ਬਾਈ ਜੀ ਉਹਨੂੰ ਉਹਨੂੰ ਪੁੱਛ
0: ਉਹਨੂੰ
2: ਕੇ
0: ਪੁੱਛ
2: ਵੇਖੋ
0: ਕੇ ਦੇਖ
2: ਉਹਦੇ
0: ਲਓ
2: ਵਾਸਤੇ ਮੱਥਾ ਲੱਗਣੀ ਹਟਦੀ ਹੈ ਕਿ ਨਹੀਂ ਹਟਦੀ।
0: ਬਿਲਕੁਲ ਬਿਲਕੁਲ,
2: ਗੱਲਾਂ ਬਿਆਨ ਬਿਆਨ ਦੇਣੇ ਉਹੀ ਗੱਲ ਹੈ, ਜੋ ਮਰਜ਼ੀ ਕਹਿਣਾ ਬਹੁਤ
0: ਕਹਿਣਾ
2: ਔਖਾ ਹੈ,
0: ਸੌਖਾ ਹੈ। ਬਿਲਕੁਲ ਹੈ,
2: ਜਿਹਦਾ ਜਿਹਦਾ ਜਿਹਦਾ ਮਰਦਾ ਨਾ ਉਹਨੂੰ ਪੁੱਛ ਕੇ ਵੇਖਣਾ ਚਾਹੀਦਾ ਵੀ
0: ਬਿਲਕੁਲ
2: ਉਹਦੇ ਵਾਸਤੇ ਮੱਥਾ ਲੱਗਦੀ ਹੈ ਕਿ ਨਹੀਂ। ਆ
0: ਜੀ
2: ਕਿੰਨੇ ਮਰੇ ਨੇ ਉਹੀ ਗੱਲ, ਉਦੋਂ ਰਾਜੋਵਾਲਾ ਸਾਹਿਬ ਦੀ ਹੋਈ ਸੀ ਨਾ ਜਦੋਂ ਉਹ ਜਸਪਾਲ ਮਾਰਿਆ ਗਿਆ ਮੁੰਡਾ,
0: ਹਾਂਜੀ
2: ਉੱਥੇ ਉਹ ਵੀ ਇਹਨਾਂ ਇਹਨਾਂ ਬਿਆਨਬਾਜ਼ੀਆਂ ਦੇ ਪਿੱਛੇ ਹਾਈਪਰ ਹੋ ਗਏ ਨੇ
0: ਜੀ।
2: ਜੋ ਵੀ ਹੈ ਉਹਨਾਂ ਦੇ
0: ਤੁਸੀਂ ਦੇਖੋ,
2: ਉਹਨਾਂ
0: ਕਈ
2: ਨੂੰ
0: ਵਾਰੀ
2: ਪੁੱਛ ਕੇ
0: ਟਵਾਣਾ ਸਾਹਿਬ
2: ਦੇਖੋ
0: ਗੱਲ ਕਰਦੇ ਹੁੰਦੇ ਆ, ਦਿਲਾਵਰ ਮੁੰਡਾ ਜਿਹੜਾ ਸੀਗਾ ਉਹ ਲੱਗਦਾ ਹੀ ਨਹੀਂ ਸੀ। ਉਹ ਕਹਿੰਦੇ ਬਈ ਸਾਡੇ ਤਾਂ ਨਾਲ ਉੱਥੇ ਹੁੰਦਾ ਸੀ, ਪੜ੍ਹਦਾ ਸੀਗਾ ਯੂਨੀਵਰਸਿਟੀ, ਤੇ ਉਹ ਲੱਗਦਾ ਹੀ ਨਹੀਂ ਸੀਗਾ ਬਈ
2: ਬਿਲਕੁਲ
0: ਏਦਾਂ ਦਾ ਕੰਮ ਕਰ ਸਕਦਾ ਹੈ ਨਾ ਉਹ। ਬਿਲਕੁਲ ਕਿਸੇ ਨੇ ਸੋਚਿਆ ਨਹੀਂ।
2: ਬਿਲਕੁਲ ਨਹੀਂ, ਮੈਂ ਉਹੀ ਮੈਂ ਚਲੋ ਆਪਾਂ ਕਿਸੇ ਦੇ ਖਿਲਾਫ਼ ਨੀ, ਚਲੋ ਦੀਪ
0: ਬਿਲਕੁਲ
2: ਜਿਹੜੀ ਜ਼ਿੰਦਗੀ ਸੀ ਉਹਦੀ ਆਪਣੀ ਹੈ, ਇਹਨਾਂ ਦੀ ਆਪਣੀ
0: ਜੀ,
2: ਪਰ ਆਪਾਂ ਘੱਟੋ ਘੱਟ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਬਾਈ ਜੀ ਜੇਲ੍ਹ ਚ ਗਲਤੀ, ਆਪਾਂ ਉਹਨਾਂ ਨੂੰ ਤਾਂ ਕਹਿੰਦੇ ਆ ਵੀ ਉਹ ਤਾਂ ਐਵੀ ਜਾਂ ਫਲਾਣਾ ਧਮਕਾਣਾ ਹੈ
0: ਜੀ,
2: ਇਹ ਹੁਣ ਵੀ ਅੱਗੇ ਵਾਲੇ ਜਿਹੜੇ ਨੇ ਇਹ ਉਹ ਕੁੱਕੀ ਗੱਲ ਤਾਂ ਇਹੀ ਇਹੀ ਸਮਝਾਉਂਦਾ ਵੀ ਬਈ ਇਹਨਾਂ ਕੰਮਾਂ ਚ ਕੋਈ ਫਾਇਦਾ ਨੀ
0: ਜੀ,
2: ਉਹਦਾ
0: ਨਹੀਂ
2: ਕਸੂਰ ਹੀ ਇਹ ਹੈ।
0: ਨਾਲੇ ਮੁਕੱਦਰ ਜੀ ਹਰ ਕਿਸੇ ਦੇ ਬ੍ਰੇਨ ਦੇ ਵਿੱਚ,
2: ਮਾਫੀ ਚਾਹੁੰਦਾ, ਇੱਕ ਉਹਨੇ ਭੇਖ ਨੀ ਧਾਰਿਆ, ਉਹ ਕਹਿੰਦਾ ਵੀ ਜੋ ਮੈਂ ਹੈਗਾ ਮੈਂ ਐਵੇਂ
0: ਜੀ,
2: ਮੈਂ ਨੀ ਵੀ ਮੈਂ ਭੇਖ ਧਾਰ ਕੇ ਦਾੜੀ ਤੱਕ ਕੇ ਯਾਤਰਾ ਪਾ ਕੇ ਲੋਕਾਂ ਨੂੰ ਗੁੰਮਰਾਹ
0: ਨਹੀਂ। ਉਹ ਤਾਂ ਦੇਖੋ ਹੁਣ ਦਾੜੀ ਰੱਖ ਲੈਣ ਤਾਂ ਮਿੰਟੋ ਮਿੰਟੀ ਟਿਕਟਾਂ ਅਗਲੇ ਕਹਿਣਾ ਆ ਜਾਓ ਭਾਈ ਸਾਡੇ ਚ ਆਓ ਨਾ, ਪੁੱਛਣਗੇ ਮਿੰਟੋ ਮਿੰਟੀ
2: ਨਹੀਂ ਦਾੜੀ ਕੇਸ ਤੇ ਫਿਰ
0: ਅਮਰਤਸਰ ਦੋ ਮਿੰਟ ਚ ਆਪਾਂ ਫਿਰ ਨਿਬੇੜਦੇ ਆ ਪ੍ਰੋਗਰਾਮ ਨੂੰ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ
3: ਜੀ। ਸਤਿ ਸ੍ਰੀ ਅਕਾਲ ਜੀ, ਦੇਖੋ ਜਦੋਂ ਤੁਸੀਂ ਤਾਂ ਛੋਟੇ ਸੀਗੇ ਮੇਰੇ ਯਾਦ ਆ ਜੀ, ਵੀ ਜਦੋਂ ਪੰਜਾਬ ਬੰਦ ਸੀ ਮੈਂ ਮਤਲਬ
0: ਐਮਰਜੈਂਸੀ ਦਾ
3: 16 ਸਾਲਾਂ ਦਾ ਸੀ ਉਦੋਂ
0: ਜੀ,
3: ਅਸੀਂ ਸੜਕ ਖਾਲੀ ਜਿਵੇਂ ਤੁਰੇ ਜਾਂਦੇ ਸੀ, ਕਹਿੰਦੇ ਪਤਾ ਲੱਗਿਆ ਉਹ ਮਤਲਬ ਆਇਆ ਤਾਂ ਹੁੰਦਾ ਹੀ, ਰੇਡੀਓ ਤਾਂ ਬੰਦ ਹੋ ਗਈ ਸਾਰਾ ਕੁਝ, ਕਹਿੰਦੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ
0: ਜੀ,
3: ਮੁੰਡਾ ਮੇਰੇ ਨਾਲ, ਕਹਿੰਦੇ ਚੱਲੀਏ ਤੁਰਕੀ ਚੱਲਦੇ ਹਰਿਮੰਦਰ ਸਾਹਿਬ ਨੂੰ
0: ਜੀ,
3: ਮਤਲਬ ਇੱਕ ਜਜ਼ਬਾਤ ਸੀਗੇ ਨਾ ਮੇਰੇ ਕਹਿਣ ਦਾ, ਮਤਲਬ ਜਿਵੇਂ ਹੁਣ ਕੁੱਕੀ ਗਿੱਲੇ ਕਹਿੰਦਾ ਵੀ ਜਦੋਂ ਅਟੈਕ ਤੋਂ ਬਾਅਦ ਮੈਂ ਹਰਿਮੰਦਰ ਸਾਹਿਬ ਗਿਆ
0: ਜੀ,
3: ਵੀ ਮੇਰੇ ਉਸ ਗੱਲ ਨੇ ਬਹੁਤ ਡੂੰਘਾ ਅਸਰ ਪਾਇਆ, ਕਹਿੰਦਾ ਉਦੋਂ ਬਾਅਦ ਹੋਰ ਡੂੰਘਾ ਉਦੋਂ ਹੋਇਆ ਜਦੋਂ ਦਿੱਲੀ ਗਏ ਦੰਗਿਆਂ ਤੋਂ ਬਾਅਦ,
2: ਬਿਲਕੁਲ
3: ਦੰਗੇ ਨੀ ਸਰੋ ਕਤਲੇਆਮ ਤੋਂ ਬਾਅਦ ਦਿੱਲੀ ਗਏ, ਉਹ ਚੀਜ਼ ਨੇ ਕਹਿੰਦਾ ਮੇਰੇ ਬੜੀ ਸੱਟ ਮਾਰੀ
0: ਜੀ,
3: ਉਹ ਜਿਹੜੀ ਮਾਫ਼ੀ ਵੀ ਉਹਦੀ ਬੇਟੀ ਨੇ ਦਿੱਤੀ ਉਹਨੇ ਉਹਨੂੰ ਸਮਝਾਇਆ ਕਨਵੈਂਸ ਕਰਿਆ, ਉਹ ਕਹਿੰਦਾ ਵੀ ਮੇਰੀ ਤੇਰੇ ਡੈਡੀ ਨਾਲ ਕੋਈ ਦੁਸ਼ਮਣੀ
0: ਦੁਸ਼ਮਣੀ ਨਹੀਂ ਸੀ,
3: ਠੀਕ ਆ ਵੀ ਉਹ ਗਲਤੀ ਹੋਈ ਵੀ ਤੇਰੀ ਮਾਂ ਸਾਡੇ ਵਿੱਚ ਵਿਚਾਲੇ ਆ ਕੇ ਤੇਰੀ ਮਾਂ ਦੀ ਗੋਲੀ ਤੇ ਤਾਂ ਲੱਗੀ ਆ, ਵੀ ਉਹ ਚਲੋ ਹੁੰਦਾ ਹੀ ਉਹਦਾ ਹਸਬੈਂਡ ਸੀਗਾ ਉਹ
0: ਜੀ,
3: ਉਹ ਕਹਿੰਦਾ ਮੇਰੇ ਤੇ ਜੇ ਪਰਸਨਲ ਸੋਚੇ ਮੇਰੀ ਤੇਰੇ ਡੈਡੀ ਨਾਲ ਕੋਈ ਦੁਸ਼ਮਣੀ ਨਾ ਕੱਲ ਸੀ ਨਾ ਅੱਜ ਸੀ, ਗੱਲ ਇਹ ਸੀ ਕਿ ਉਹ ਇਸ ਕਾਸੇ ਦੇ ਪਿੱਛੇ ਸੀ ਉਹ,
0: ਬਿਲਕੁਲ
2: ਬਿਲਕੁਲ।
0: ਹੁਣ ਡਾਇਰ ਦੀ ਡਾਇਰ ਦੀ ਦੁਸ਼ਮਣੀ ਜੇ ਦੇਖਿਆ ਜਾਵੇ ਤਾਂ ਉਹ ਜਿਹੜੇ ਜਿਹਨਾਂ ਨੇ ਉਹਨਾਂ ਨੂੰ ਖਤਮ ਕੀਤਾ ਤਾਂ ਉਹਨਾਂ ਦੀ ਥੋੜੀ ਉਸ ਹਿਸਾਬ ਨਾਲ ਦੇਖ ਸਕਦੇ ਹਾਂ, ਬਿਲਕੁਲ।
3: ਹਾਂ ਹੁਣ ਊਧਮ ਸਿੰਘ ਨੇ ਡਾਇਰ ਨੂੰ ਗੋਲੀ ਚਲਾਉਂਦੇ ਨੂੰ ਦੇਖਿਆ ਸੀ, ਹੋਈ ਤਾਂ
0: ਜੋ ਜਲਿਆਂਵਾਲੇ ਬਾਗ ਚ ਵਾਪਰਿਆ ਸੀ ਉਸ ਕਰਕੇ ਉਹਨਾਂ ਦੇ ਕਿਹੜਾ ਪਰਿਵਾਰਕ ਮੈਂਬਰ ਸੀ ਵਿੱਚ।
3: ਹੁਣ ਕੁੱਕੀ ਗਿੱਲ ਦੀ ਜਿਹੜੀ ਜੇ ਆਪਾਂ ਕਹਿੰਦੇ, ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਕੁੱਕੀ ਗਿੱਲ ਨੂੰ ਤਾਂ ਖਬਰਾਂ ਆਉਣ ਵਾਲੇ ਸਮੇਂ ਚ ਦਾੜੀ ਚੱਕ ਵੀ ਇਹ ਜੀ ਇਹ ਗੌਰਮੈਂਟ ਦੇ ਪਿੱਠੂ ਹੁੰਦੇ ਆ ਦੇਖੋ, ਤੇ ਜਿਹੜਾ ਦਾੜੀ ਵਾਲੇ ਨੇ ਸਾਡੇ ਯੋਧੇ ਬਣਾਤੇ ਅਸੀਂ, ਤੇ ਦਾੜੀ ਵਾਲੇ ਨੇ ਘਾਣ ਕਿੰਨਾ ਕਰਿਆ ਸਾਡਾ
0: ਜੀ,
2: ਬਿਲਕੁਲ।
3: ਜਰੂਰੀ ਤਾਂ ਨਹੀਂ ਹੈ ਕਿ ਤੁਸੀਂ
2: ਨਹੀਂ ਫਿਰ ਖੜੇ ਫਿਰ ਔਜਲਾ ਬਾਈ ਜੀ ਖੜੇ ਖੜੇ ਕਿਹੜੀ ਗੱਲ ਤੇ ਨੇ ਵੀ ਜਿਹੜਾ ਤੁਸੀਂ ਸਟੈਂਡ ਇੱਥੇ ਆ ਕੇ ਲਿਆ ਸੀ ਕਿ ਤੁਸੀਂ ਅੱਜ ਉਸ ਗੱਲ ਤੇ ਖੜੇ ਹੋ,
3: ਤੁਸੀਂ ਦੇਖੋ ਵੀ ਜਿੰਦਾ ਐਡਾ ਪਹਿਲਾਂ ਚਲੋ ਕਹਿੰਦੇ ਆ ਵੀ ਸਮਗਲਰ ਸੀ ਉਹ, ਹੁੰਦੇ ਮਾਝੇ ਵਾਲੇ ਸਾਰੇ ਦਲੇਰੇ ਸੀ ਉਦੋਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਹੈ ਨਾ, ਜੰਮੇ ਰਹਿੰਦੇ ਸੀ ਉਧਰ, ਜਦੋਂ ਸੰਤਾਂ ਨੇ ਸਪੈਸ਼ਲ ਬੁਲਾਇਆ ਉਹਨੂੰ, ਉਹਦੀ ਇੰਨੀਆਂ ਦੇਖੀਆਂ ਵੀ ਇੰਨੇ ਕੰਮ ਕਰਦਾ ਸੰਤਾਂ ਨੇ ਸੱਦਿਆ ਉਹਨੂੰ ਮਿਲਣ ਲਈ
0: ਜੀ,
3: ਤੇ ਜਦੋਂ ਉਹਦੇ ਦਾੜੀ ਵਾਲ ਕੱਟੇ ਦੇਖੇ ਤੇ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਮੇਰੇ ਕੋਲ ਨਹੀਂ, ਉਹ ਸੰਤਾਂ ਨੂੰ ਪੈ ਗਿਆ ਸੀ ਉਹ ਕਹਿੰਦਾ ਤੁਸੀਂ ਅੰਦਰ ਬੈਠੇ ਹੋ ਵੀ ਸਾਨੂੰ ਕਿਵੇਂ ਕਿਵੇਂ ਕਿਵੇਂ ਵਿਚਰਨਾ ਪੈਂਦਾ ਜਾ ਕੇ ਉੱਥੇ, ਕਿਹੜੇ ਭੇਸ ਸਾਨੂੰ ਬਦਲਨੇ ਪੈਂਦੇ ਨੇ, ਉਹ ਸੰਤਾਂ ਨੂੰ ਪੈ ਗਿਆ ਸੀ। ਸੰਤਾਂ ਨੇ ਫੇਰ ਕਿਹਾ ਸੀ ਉਹਨੂੰ, ਕਹਿੰਦੇ ਜਦੋਂ ਉਹਨੂੰ ਲੋੜ ਪਈ ਉਹਨੇ ਅੰਮ੍ਰਿਤ ਵੀ ਚੱਕ ਲਿਆ ਫਿਰ
0: ਜੀ,
3: ਜਦੋਂ ਲੋੜ ਹੋਈ ਹੁਣ ਊਧਮ ਸਿੰਘ ਉਕੜੇ ਬਣ ਕੇ ਵਿਚਰਦਾ ਤੇ ਖਬਰਾਂ ਕੁਛ ਵੀ ਨੀ ਕਰ ਸਕਦਾ ਸੀ ਉਹ
0: ਨਾਲੇ ਦੇਖੋ ਉੱਥੇ ਇਹ
3: ਜ਼ਰੂਰੀ ਤਾਂ ਨਹੀਂ ਕਿ ਬਾਣਾ ਤੇ ਜਿਹੜੀ ਅਸੀਂ ਸਾਡਾ ਦਿਖਾਵਾ ਇਹਦੇ ਜਜ਼ਬਾ ਜਾਂ ਇਹੀ ਕੁਰਬਾਨੀ ਕਰ ਸਕਦਾ ਕੁਰਬਾਨੀ ਤਾਂ ਬੱਕਰਾ ਵੀ ਦਿੰਦਾ
0: ਹੁਣ ਉਹਦੇ ਵਿੱਚ ਦੀਪਾ ਵੀ ਸੀ ਉੱਥੇ ਉਹਦਾ ਕਿਰਦਾਰ ਦੇਖ ਲਓ
3: ਨਹੀਂ ਹੁਣ ਜਿਹੜਾ ਸੁੱਖੀ ਨਾਲ ਕੁੱਕੀ ਨਾਲ ਸੁੱਖੀ ਹੈ
0: ਜੀ
3: ਉਹ ਕੀ ਕਰ ਰਿਹਾ ਅੱਜ ਕੱਲ ਬਈ ਉਹ ਕੀ ਕਰ ਰਿਹਾ ਪਤਾ ਉਹਦਾ
2: ਨਹੀਂ ਉਹਨੇ ਦੱਸਿਆ ਕੁੱਕੀ ਨੇ ਬਿਨਾਂ ਨਾਂ ਲਿਆ ਦੱਸਿਆ ਹੀ ਕਹਿੰਦਾ ਵੀ ਅਸੀਂ ਤਾਂ ਮਰਨ ਵਾਸਤੇ ਤੁਰੇ ਸੀ ਘਰੋਂ ਕਹਿੰਦੇ ਵੀ ਅਸੀਂ ਜਦੋਂ ਉਹ ਬਿਨਾਂ ਨਾਂ ਲਿਆ ਕਿਹਾ ਸੀ ਉਹਨੇ ਵੀ ਅਸੀਂ ਤਾਂ ਸਾਰੇ ਪੈਸੇ ਵੀ ਦੇ ਤੇ ਸੀ ਤੇ ਅੱਜ ਪਤਾ ਨੀ ਵੀ ਤੁਸੀਂ ਸਮਝ ਹੀ ਸਕਦੇ ਹੋ ਹੁਣ
0: ਜੀ ਜੀ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਬਾਈ
2: ਹੁਣ ਕਹਿਣ ਗੱਲ ਉਹੀ ਹੈ ਨਾ ਬਾਈ ਜੀ ਮੈਂ ਇਸੇ ਕਰਕੇ ਵੀ ਅਸੀਂ ਜਿਨ੍ਹਾਂ ਨੇ ਬਾਈ ਜੀ ਜ਼ਿੰਦਗੀਆਂ ਗਾਲਤੀਆਂ ਉਹਨਾਂ ਨੂੰ ਤਾਂ ਅਸੀਂ ਕਹਿੰਦੇ ਵੀ ਤੁਸੀਂ ਐਵੇਂ ਤੁਸੀਂ ਤਾਂ ਔਜਲਾ ਬਾਈ ਜੀ ਕਹਿੰਦੇ ਵੀ ਆਉਣ ਵਾਲੇ ਟਾਈਮ ਤੇ ਤਾਂ ਹੁਣੀ ਉਹੀ ਗੱਲ ਕਹਿਣ ਦੇ ਆਪਾਂ ਆਉਣ ਵਾਲੇ ਟਾਈਮ ਚ ਤਾਂ ਕਿੰਨੇ ਕਹਿਣਾ
0: ਜੀ ਜੀ
2: ਇਹ ਤਾਂ ਹੁਣੀ ਉਹੀ ਗੱਲ ਆ ਵੀ
0: ਬਿਲਕੁਲ ਹੈ ਹੋ ਕੀ ਰਿਹਾ ਵਾਪਰ ਕੇ ਆਪਾਂ ਵੀ ਵਿਚਾਰੀਏ ਨਾ ਉਸ ਚੀਜ਼ ਨੂੰ ਕੀ ਸਾਡੇ ਫਾਇਦੇ ਚ ਜਾ ਰਹੀ ਹੈ ਕੀ ਸਾਡੇ ਨੁਕਸਾਨ ਚ ਜਾ ਰਹੀ
2: ਹੈ ਅੱਜ ਕੀ ਗੱਲ ਕਹਿਣ ਦਿਆਂ ਵਾ ਜੇ ਮੈਂ ਕੱਲ ਪਰਸੋਂ ਚੌਥੇ ਮੈਂ ਉਸੇ ਗੱਲ ਤੇ ਸਟੈਂਡ ਕਰਦਾ ਕਿ ਜਾਂ ਮੇਰੇ ਬਿਆਨ ਬਦਲ ਗਏ ਉਹਦੀ ਗੱਲ
0: ਬਿਲਕੁਲ ਬਿਲਕੁਲ ਬਿਲਕੁਲ
2: ਇਸ ਕਰਕੇ ਮੈਂ ਤਾਂ ਮਾਫੀ ਚਾਹੁੰਦਾ
0: ਬੜੀ ਨਹੀਂ ਨਹੀਂ ਥੈਂਕ ਯੂ ਤੁਹਾਡੇ ਆਪਣੇ ਵਿਚਾਰ
2: ਚਲੋ ਵੈਸੇ ਸਾਰੇ ਸਤਿਕਾਰ ਤੇ ਨੇ ਗੱਲ
0: ਹਾਂ ਬਿਲਕੁਲ
2: ਚਲੋ ਉਹਨਾਂ ਦੇ ਪਰ ਗੱਲ ਉਹੀ ਹੈ ਵੀ ਘੱਟੋ ਘੱਟ ਵੀ
0: ਜੀ
2: ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਜ਼ਿੰਦਗੀ ਗਾਲੀ ਆ ਉਹਨਾਂ ਨੂੰ ਐਵੇਂ ਤਾਂ ਨਾ ਸੀ ਉਹਨਾਂ ਨੂੰ ਐ ਨਾ ਕਰੀਏ ਵੀ ਘੱਟੋ ਘੱਟ ਵੀ ਉਹ ਕੀ ਬੰਦਾ ਬਾਈ ਜੀ ਕੋਈ ਵੀ ਹੈ ਜਿਹਨੇ ਮੰਨ ਲਓ
0: ਜਾਨ ਗਵਾ ਦਿੰਦਾ ਤਾਂ ਸ਼ਹੀਦਾਂ ਚ ਗਿਣਿਆ ਜਾਣਾ ਸੀ ਉਦੋਂ ਸਾਰਿਆਂ ਨੇ ਜਾਣਨਾ ਸੀ ਕੁੱਕੀ ਗਿੱਲ ਹੁੰਦਾ
3: ਸਾਡੇ ਤਾਂ ਮਰਨਾ ਪੈਂਦਾ ਫੇਰ ਅਸੀਂ
0: ਹੀਰੋ ਆ
3: ਫੇਰ ਅਸੀਂ ਸ਼ਹੀਦ ਆ ਜੀ ਬਸ ਸਾਡੇ ਤਾਂ ਕੌਮ ਦੇ ਵਿੱਚ ਇਹ ਆ ਜਿਉਂਦੇ ਰਹੋ ਤਾਂ ਗਦਾਰ ਆ
0: ਜੀ
3: ਮੈਂ ਤਾਂ ਕਿੰਨੀ ਗਰੀ ਕਿਹਾ ਗੀਤ ਲਿਖਿਆ ਜਦੋਂ ਟਵਾਂਡਾ ਸਾਹਿਬ ਕਹਿੰਦੇ ਤੇ ਲਿਖੋ ਗੀਤ ਮੈਂ ਮਤਲਬ ਪਿੰਡਾਂ ਵਾਲੇ ਮੈਂ ਤਾਂ ਹੁਣ ਵੀ ਕਹਿਣਾ ਵਧੀਆ ਰਹੇ ਪਿੰਡਾਂ ਵਾਲੇ ਸ਼ਹੀਦ ਹੋ ਗਏ ਉਦੋਂ
0: ਜੀ
3: ਵਧੀਆ ਰਹਿ ਗਏ ਨਹੀਂ ਹੁਣ ਨੂੰ ਤਾਂ ਮਤਲਬ ਪਤਾ ਨੀ ਕੀ ਕੁਛ ਕਰ ਦਿੰਦੇ ਸੀ ਉਹਨਾਂ ਨੂੰ ਸਾਡੇ ਤਾਂ ਮਰਨਾ ਪੈਂਦਾ
0: ਬਿਲਕੁਲ
3: ਮੇਰੀ ਦੁਸ਼ਮਣੀ ਨੀ ਸੀ ਕੋਈ ਵੀ ਜੇ ਤੂੰ ਕਹੇ
0: ਬਿਲਕੁਲ
3: ਨਾ ਜਿਹੜੇ ਮਾਰੇ ਸੀ ਨਾ ਮੇਰੇ ਕੁਛ ਲੱਗਦੇ ਸੀ
2: ਉਹ ਤਾਂ ਔਜਲਾ ਬਾਈ ਜੀ ਉਹ ਤਾਂ ਹੀ ਤਾਂ ਕਹਿੰਦੇ ਨੇ ਜਿਹੜੇ ਅੱਜ ਕੱਲ ਵਾਲੇ ਬਣੇ ਹੋਏ ਨੇ ਉਹ ਕਹਿੰਦਾ ਨੀ ਸੀ ਕੁੱਕੀ ਗੱਲ ਕਹਿੰਦਾ ਮੈਨੂੰ ਜੇਲ੍ਹ ਚ ਕਹਿੰਦੇ ਵੀ ਤੁਸੀਂ ਹੌਸਲਾ ਰੱਖੋ ਉਹ ਕਹਿੰਦਾ ਭਾਈ ਸਾਹਿਬ ਮੈਨੂੰ ਸਾਰੀ ਜ਼ਿੰਦਗੀ ਮੈਂ ਜੇਲ੍ਹ ਚ ਗਾਲਤੀ ਤੇ ਤੁਸੀਂ ਮੈਨੂੰ ਦੱਸੋ ਕਿ ਮੈਂ ਹੌਸਲਾ ਰੱਖਣਾ ਕੀ ਰੱਖਣਾ
0: ਇਹ ਤਾਂ ਔਜਲਾ ਸਾਹਿਬ ਉਹ ਗੱਲ ਹੋ ਗਈ ਜਿੱਦਾਂ ਤੁਸੀਂ ਇੱਕ ਵਾਰੀ ਸੁਣਾਉਂਦੇ ਸੀਗੇ ਭਈ ਸਿੱਖੀ ਦੀ ਸੇਵਾ ਕਰੋ ਤੁਹਾਡੇ ਕੋਲ ਆ ਕੇ ਚਾਰ ਕੁ ਕਿਤਾਬਾਂ ਲੈ ਕੇ
3: ਮੈਂ ਕੁਦਰਤੀ ਨਵਾਂ ਨਵਾਂ ਬਿਜਨਸ ਲਿਆ ਸੀ ਮੇਰੇ ਪੰਜ ਸੱਤ ਸਾਲ ਕਿਤੇ ਜਾ ਨਾ ਹੋਇਆ ਮੈਂ ਉਹਨੂੰ ਕਿਹਾ ਮੈਂ ਪਰਸੋਂ ਪਿਛਲੇ ਵੀਕ ਤੁਸੀਂ ਸ਼ਾਟਲ ਸੀਗੇ ਜੀ ਉਹ ਕਹਿੰਦਾ ਹਾਂਜੀ ਮੈਂ ਉਦੋਂ ਪਹਿਲਾਂ ਟੈਕਸਲ ਸੀਗੇ ਜੀ ਕਹਿੰਦਾ ਹਾਂਜੀ ਮਹਾ ਪਿਛਲੇ ਮਹੀਨੇ ਤੁਸੀਂ ਇੰਗਲੈਂਡ ਸੀਗੇ ਕਹਿੰਦਾ ਹਾਂਜੀ ਤੇ ਮੈਂ ਕਿਹਾ ਜੀ ਇਹ ਜਿਹੜੀਆਂ ਕਿਤਾਬਾਂ ਪੜ੍ਹ ਕੇ ਲੈਕਚਰ ਤੁਸੀਂ ਦਿੰਦੇ ਹੋ ਮੈਨੂੰ ਦਓ ਇੱਕ ਸਾਲ ਬਾਅਦ ਜੇ ਮੈਨੂੰ ਇਹ ਤੇ ਨੌਲੇਜ ਨਾ ਹੋਈ ਤਾਂ ਕਿਤਾਬਾਂ ਵਾਪਸ ਲੈ ਜਿਓ
0: ਨਹੀਂ ਤਾਂ ਮੈਂ ਵੀ ਤੁਹਾਡੇ ਨਾਲ ਦੋ
3: ਕਹਿੰਦਾ ਕੀ ਗੱਲ ਜੀ ਮੈਂ ਕਿਹਾ ਜੀ ਤੁਹਾਡੀ ਜੌਬ ਆ ਮੈਂ $60,000 ਤੋਂ ਤਨਖਾਹ ਲੈਣਾ ਮਹੀਨੇ ਦੀ ਤੂੰ ਕਹਿੰਦਾ ਮੈਂ ਇਸ ਆਰਗੇਨਾਈਜ਼ ਚੋਂ ਮੈਂ ਕਿਹਾ ਮੇਰਾ ਕੰਮ ਆ ਜੇ ਮੈਂ ਪਰਫੈਕਟ ਨਹੀਂ ਹੋਊਂਗਾ ਮੈਂ ਫੇਲ ਆ ਮੈਂ ਕਿਹਾ ਇੱਕ ਸਾਲ ਬਾਅਦ ਮੈਂ ਆਹੀ ਕੁਛ ਮੈਂ ਵੰਡਣ ਲੱਗ ਜੂੰਗਾ ਲਿਆ ਫੜਾਓ ਜੀ ਆ ਚਾਰ ਕਿਤਾਬਾਂ ਮੈਨੂੰ ਦੋ ਤੇ ਮੈਨੂੰ ਦੇਣ ਲੱਗ ਜਿਓ ਪੈਸੇ
2: ਗੱਲ ਉਹੀ ਹੈ ਨਾ ਉਹ ਜਿਹੜੀ ਉਹ ਖੁੱਲੇ ਭੇਦ ਕਿਤਾਬ ਵਾਲੇ ਸੀ ਨਾ ਜਿਨ੍ਹਾਂ ਨੇ ਉਹ ਕਿਤਾਬ ਦਾ ਕਦੇ ਜਵਾਬ ਨੀ ਦਿੱਤਾ ਵੀ ਵੀ ਵੀ ਅਸੀਂ ਘੱਟੋ ਘੱਟ ਜਵਾਬ ਹੀ ਦੇ ਦਈਏ,
0: ਜੀ
2: ਉਹ ਬੰਦੇ ਜਾ ਕੇ ਕੁੱਕੀ ਨੂੰ ਕਹਿੰਦੇ ਵੀ ਹੌਸਲਾ ਰੱਖੋ, ਉਹ ਕਹਿੰਦਾ ਭਾਈ ਸਾਹਿਬ ਤੁਸੀਂ ਆਪਣਾ ਕੰਮ ਕਰੋ, ਮੈਨੂੰ ਮੈਂ ਉਹਨਾਂ ਕੋਠਿਆਂ ਤੇ ਰਿਹਾ ਵਾ, ਸੱਤ ਸੱਤ ਕੋਠਿਆਂ ਦੇ ਵਿੱਚ ਜਿੱਥੇ ਬੂਹਾ ਵੀ ਨੀ ਸੀ ਆਉਂਦਾ ਤੇ ਕਦੇ ਚਾਨਣ ਵੀ ਨੀ ਸੀ ਵੇਖਿਆ।
0: ਬਿਲਕੁਲ
3: ਮੁੜ ਕੇ ਟੀਵੀ ਚਲਾ ਲਿਆ, TV 84 ਮੁੜ ਕੇ TV 84 ਆ ਗਿਆ, ਉਹ ਪੈਸੇ ਇਕੱਠੇ ਕਰਨ ਗੁਰਦੁਆਰੇ, ਮਾੜੀ ਕਿਸਮਤ ਉਹਦੀ ਮੈਂ ਸੈਕਟਰੀ ਸੀਗਾ ਗੁਰਦੁਆਰੇ ਦਾ ਉਦੋਂ। ਕਿਤਾਬਾਂ ਪੜ੍ਹ ਕੇ ਤੂੰ ਉੱਥੇ ਗੁਰਦੁਆਰਿਆਂ ਚ ਬੋਲਦਾ, ਤੇਰੀ ਜੋਬ ਆ, ਜੇ ਬੋਲੇਗਾ ਤੈਨੂੰ ਸੁਣੂ ਕੌਣ?
0: ਬਿਲਕੁਲ
2: ਬਿਲਕੁਲ,
3: ਤੇਰੀ ਜੋਬ ਆ। ਮੈਂ ਕਿਹਾ ਮੈਂ ਉਹਨੂੰ ਮੂਹਰੇ ਆਈ ਕਿਹਾ, ਮੈਂ ਕਿਹਾ ਮੈਨੂੰ 3 ਸਾਲ ਹੋ ਗਏ ਜਹਾਜ਼ ਵਾਲਾ ਅੱਡਾ ਦੇਖੇ ਨੂੰ, ਤੂੰ ਰੋਜ਼ ਜਹਾਜ਼ ਚ ਚੜਿਆ ਫਿਰਦਾ
0: ਕਦੇ ਕਿਸੇ ਸਟੇਟ ਤੇ ਕਦੇ ਕਿਸੇ ਸਟੇਟ।
3: ਡਾਕਟਰ ਅਮਰਜੀਤ ਆ ਜੀ, ਜਿਹੜਾ ਪੰਥ ਕਮੇਟੀ ਦਾ ਬੁਲਾਰਾ ਹੁੰਦਾ ਸੀ, ਮੈਂ ਆਪਾਂ ਕਿਹੜਾ ਡਰਦੇ ਹੈਗੇ, ਉਹ ਸੀ। ਮੈਂ ਉਹਨੂੰ ਕਦੇ ਪੁੱਛ ਲਿਓ ਤੇਰਾ ਤੇਰੇ ਬਾਪੂ ਦਾ ਨਾਂ ਕੀ ਆ, ਦਸ਼ਵੇਸ਼ ਪਿਤਾ, ਤੇਰਾ ਪਿੰਡ ਕਿਹੜਾ, ਆਨੰਦਪੁਰ ਸਾਹਿਬ ਦਾ ਵਾਸੀ ਆ। ਮੈਂ ਕਿਹਾ ਉਹ ਤਾਂ ਮੈਂ ਵੀ ਹਾਂ, ਪਰ ਮੈਂ ਜਿੱਦਣ ਮੈਂ ਉਹਨੂੰ ਇਹ ਵੀ ਸਵਾਲ ਕਰਿਆ, ਮੈਂ ਕਿਹਾ ਉਹ ਤਾਂ ਮੈਂ ਵੀ ਹਾਂ ਜੀ, ਪਰ ਮੈਂ ਕਿਹਾ ਜਿੱਦਣ ਨਾ ਲਾ ਕੇ ਆਈ ਸਕੂਲ ਚ, ਉਦਣ ਇਹ ਲਿਖਾ ਕੇ ਆਇਆ ਸੀ ਸਿਕੰਦਰ ਸਿੰਘ ਸੈਨਬ ਸਰਦਾਰ ਨੇਤਰ ਸਿੰਘ
0: ਜੀ,
3: ਸਰਟੀਫਿਕੇਟ ਤੇ ਮੇਰੇ ਤੇ ਇਹ ਲਿਖਿਆ ਹੋਇਆ, ਉੱਥੇ ਬਾਜ ਵਾਲਾ ਨੀ ਲਿਖਿਆ ਹੋਇਆ
0: ਜੀ,
3: ਉਹ ਨੀ ਦੱਸਦਾ ਲੈਬਦਾ ਹੁਣ ਤੱਕ ਕਿਸੇ ਨੂੰ, ਆਨੰਦਪੁਰ ਸਾਹਿਬ ਦਾ ਵਾਸੀ ਆ ਮੈਂ, ਬਾਜ ਵਾਲਾ ਦਾ
0: ਕਿਹੜੇ ਪਿੰਗਲਵਾੜੇ ਤੋਂ, ਜਲੰਧਰ ਬ੍ਰਾਂਚ ਨਾ ਜਾ, ਹੁਸ਼ਿਆਰਪੁਰ ਬ੍ਰਾਂਚ ਨਾ ਜਾ,
3: ਅੱਜ ਕੱਲ ਯੂਪੀ ਵਾਲੇ ਲੋਟ ਆਏ, ਅੱਜ ਕੱਲ ਇਹਨਾਂ ਦੇ ਯੂਪੀ ਵਾਲੇ ਬਹੁਤ ਲੋਟ ਆਏ ਨੇ, ਉਧਰੋਂ ਬਹੁਤ ਕਣਕ ਇਕੱਠੀ ਕਰਦੇ ਆ
0: ਜੀ,
3: ਪੰਜਾਬ ਵਾਲੇ ਘੱਟ ਦਿੰਦੇ ਆ।
2: ਉਹ ਗੱਲ ਉਹੀ ਹੈ ਨਾ, ਇੱਕ ਬੰਦੇ ਤਾਂ ਮੰਨ ਲੋ ਖਾਲਸਤਾਨ ਦੇ ਨਾਰੇ ਲਾਈ ਜਾਣ, ਕੁਛ ਲਾਈ ਜਾਣ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨੀ। ਇੱਕ ਜੇ ਕਿਸੇ ਕੋਲ ਲਿਟਰੇਚਰ ਵੀ ਮਿਲ ਗਿਆ ਤੇ ਉਹ ਉਹਨਾਂ ਨੂੰ ਉਹੀ ਗੱਲ, ਉਹਨਾਂ ਦੇ ਮਗਰ ਕੋਈ ਕੇਲੇ ਲੈ ਕੇ ਜਾਣ ਵਾਲਾ ਵੀ
3: ਨਹੀਂ। ਆਪਣੇ ਸਾਹਮਣੇ ਜਿਹਨੇ ਲਿਖੀ ਹੈ ਉਹਨੂੰ ਕੁਛ ਨੀ ਹੋਇਆ, ਸਿਮਰਜੀਤ ਮਾਨ ਨਾਰੇ ਲੈਂਦਾ ਉਹਨੂੰ ਕੁਛ ਲਿਆ, ਲਿਟਰੇਚਰ ਏ ਵੰਡਿਆ ਤੇ ਉਹ ਅੰਦਰ ਨੇ,
0: ਅੰਦਰ ਨੇ ਜੀ,
2: ਉਹ ਅੰਦਰ
0: ਬਿਲਕੁਲ।
2: ਉਹ ਤਾਂ ਫਿਰ ਉਹ ਕੁੱਕੀ ਗੱਲ ਇਹੀ ਤਾਂ ਸਮਝਾਉਂਦਾ ਵੀ ਤੁਸੀਂ ਸਮਝ ਜੋ ਵੀ ਫਲਾਣੇ ਦੇ ਮਗਰ ਨਾ ਲੱਗੋ, ਇਸ ਕਰਕੇ ਮਾੜਾ।
0: ਬਿਲਕੁਲ, ਥੈਂਕ ਯੂ ਮੁਕੱਦਰ ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ
3: ਧੰਨਵਾਦ। ਮੁਕੱਦਰ ਵੀਰੇ ਉਹੀ ਗੱਲ ਆ ਨਾ, ਕਹਿੰਦਾ ਵਿੱਚ ਚੜਾਈ ਕੁਝ ਕਰਕੇ ਮਰ ਜਾਓ, ਫੇਰ ਕਹਿੰਦੇ ਕੁਰਬਾਨੀ ਕੀਤੀ ਹੈ,
0: ਕੁਰਬਾਨੀ
3: ਕੀਤੀ ਇੰਨਾ ਕੇ ਸਬਰ ਸਾਡਾ ਕੀ ਆ, TC ਤੋਂ ਟੋਆ, ਟੋਏ ਤੋਂ
0: TC ਹੈ,
3: ਬਸ ਇੰਨਾ ਕਹਿ ਸੀ, ਇੰਨਾ ਕੇ ਸਬਰ ਸਾਡਾ ਇੰਨੇ ਕੇ ਯੋਗ ਹੈ।
0: ਬਿਲਕੁਲ,
3: ਚੜਨ ਲੱਗੇ ਵੀ ਅਸੀਂ ਤਾਹਾਂ ਨੀ ਦੇਖਦੇ ਵੀ ਕਿੱਥੇ ਚੜਨਾ ਜਾਂ ਛੱਡਦੇ ਆ, ਇਹ ਵੀ ਨੀ ਦੇਖਦੇ ਵੀ ਇਹਨੇ ਕੀਤਾ ਕੀ ਸੀ
0: ਜੀ,
3: ਉਹ ਵੀ ਥੱਲੇ ਛੱਡ ਦਿੰਦੇ ਆ,
0: ਉਹ ਵੀ ਥੱਲੇ।
3: ਬਾਕੀ ਵਿਚਾਰੋ ਆਪੋ ਆਪਣੇ, ਕਿਸੇ ਨੂੰ ਮਾਂ ਆਬਾਦੀ, ਕਿਸੇ ਨੂੰ ਮਾਂ ਸੁਆਦੀ,
0: ਸੁਆਦੀ ਜੀ, ਬਿਲਕੁਲ ਬਿਲਕੁਲ।
3: ਧੰਨਵਾਦ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲੋ ਦੋਸਤੋ, ਇਹ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ, ਕੁਝ ਕਮੈਂਟ ਨੇ ਦੋਸਤਾਂ ਦੇ, ਉਹ ਪੜ੍ਹ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਮਾਨ ਸਿੰਘ ਜੀ ਸੈਣੀ ਸਾਹਿਬ ਭੇਜਦੇ ਨੇ ਫਿਨਲੈਂਡ ਵਾਲੇ, ਤੇ ਹੈਲ ਸਿੰਘ ਕੀ ਤੋਂ ਲਿਖਦੇ ਆ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀ। ਬਿਲਕੁਲ ਸਹੀ ਜੀ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਜਿਹੜਾ ਰੇਹੜੀਆਂ ਦੇ ਮੋਹਰੇ ਜਿਹੜਾ ਜੋੜਿਆ, ਰੇਹੜਿਆਂ ਦੇ ਮੋਹਰੇ ਜੋੜਿਆ। ਹਾਂਜੀ ਬਿਲਕੁਲ, ਦੇਖੋ ਅਮਰੀਕਾ ਦੇ ਵਿੱਚ ਕਿੰਨਾ ਜ਼ੁਲਮ ਹੋਇਆ, ਤਾਂ ਗੁਲਾਮ ਬਣਾ ਕੇ ਲਿਆਂਦੇ ਜਾਂਦੇ ਸੀ, ਖਾਲੀ ਇੰਗਲੈਂਡ ਤੱਕ ਜਿਹੜਾ ਖਾਲੀ ਉੱਥੋਂ ਲੈ ਆਉਂਦੇ ਜਾਂਦੇ ਸੀਗੇ, ਪਰ ਉਹਨਾਂ ਨੂੰ ਇੱਥੇ ਤਾਂ ਕਿ ਭਾਰ ਭਰ ਕੇ ਲਿਜਾਇਆ ਜਾਵੇ ਉਹ ਛੱਡ ਦਿੱਤੇ ਜਾਂਦੇ ਸੀ। ਇਸੇ ਤਰ੍ਹਾਂ ਹੀ ਉਹਨਾਂ ਨੂੰ ਉੱਥੇ ਹੀ ਰੋਲਣਾ ਪੈਂਦਾ ਸੀਗਾ ਮੁਲਕਾਂ ਦੇ ਵਿੱਚ। ਤੇ ਲਿਖਦੇ ਨੇ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀਗਾ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਰੇਹੜੀਆਂ ਦੇ ਮੋਹਰੇ ਜਿਹੜਾ ਜੋੜਿਆ ਸੀ, ਫਿਰ ਉਸ ਟਾਈਮ ਜਿਨ੍ਹਾਂ ਜ਼ੁਲਮ ਖਿਲਾਫ਼ ਬਗਾਵਤ ਕੀਤੀ, ਹੁਣ ਅਸੀਂ ਵੀ ਉਹਨਾਂ ਨੂੰ ਮੁਜਰਮ ਕਹਿ ਰਹੇ ਹਾਂ। ਮੈਂ ਅੱਜ ਕੱਲ੍ਹ ਜੋ ਹੋ ਰਿਹਾ ਮੈਂ ਉਹਦੀ ਗੱਲ ਜਿਹੜਾ ਨਹੀਂ ਕਰ ਰਿਹਾ, ਤੁਸੀਂ ਅੰਗਰੇਜ਼ੀ ਰਾਜ ਦੀ ਗੱਲ ਕੀਤੀ ਹੈ ਤੇ ਉਹਦੀ ਕਹਿੰਦੇ ਗੱਲ ਕਰ ਰਿਹਾ, ਬਿਲਕੁਲ ਦਰੁਸਤ ਹੈ ਜੀ। ਸਮੇਂ ਸਮੇਂ ਦੇ ਨਾਲ ਦੇਖੋ ਹਾਲਾਤਾਂ ਨੂੰ ਜਦੋਂ ਆਪਾਂ ਨਜ਼ਰ ਮਾਰਦੇ ਹਾਂ, ਸੱਚ ਦੀ ਪਛਾਣ ਕਰਦੇ ਹਾਂ, ਜੋ ਸਾਰੀਆਂ ਚੀਜ਼ਾਂ ਬਾਈ ਜੀ ਸਹਿਮਤ ਆ ਉਹ ਤੁਹਾਡੀ ਗੱਲ ਨਾਲ, ਏਦਾਂ ਹੈਗਾ ਆ ਸਾਰਾ। ਹੁਣ ਦੇਖੋ ਜਿਹੜੇ ਅੱਤਵਾਦ ਦੇ ਨਾਲ ਜੁੜੇ ਲੋਕ ਨੇ ਉਹ ਅਗਲਿਆਂ ਨੂੰ ਸ਼ਹੀਦ ਕਹਿੰਦੇ ਆ, ਤੇ ਜਿਨ੍ਹਾਂ ਨੇ ਬਦਲੇ ਲੈਣੇ ਫਿਰ ਉਹ ਆਪਣਿਆਂ ਨੂੰ ਸ਼ਹੀਦ ਕਹਿੰਦੇ ਆ ਜੀ, ਤੇ ਦੂਜੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ, ਜਾਂ ਸਾਰਾ ਕੁਝ ਚੱਲਦਾ। ਤੇ ਦੋਸਤੋ ਬਖਸ਼ੀ ਜੀ ਆਖਰ ਦੇ ਵਿੱਚ 2 ਮਿੰਟ ਚ ਉਹਨਾਂ ਦੀ ਗੱਲਬਾਤ ਸੁਣ ਕੇ ਸਮਾਪਤੀ ਕਰਦੇ, ਸਮਾਂ ਬੜਾ ਆਪਣਾ ਲੰਬਾ ਹੋ ਗਿਆ। ਬਖਸ਼ੀ ਜੀ ਸਵਾਗਤ ਹੈ ਜੀ, ਅਨੁ ਜੀ, ਮੁਹੰਮਦ ਸਾਹਿਬ ਕੀ ਹਾਲ ਚਾਲ ਨੇ ਜੀ?
4: ਥੈਂਕ ਯੂ ਸੋ ਮਚ ਵੀਰ ਜੀ, ਮੈਂ ਵੀ ਜਿਆਦਾ ਟਾਈਮ ਨੀ ਲੈਣਾ, ਗੱਲਾਂ ਬਾਤਾਂ ਬਹੁਤ ਬਈ ਇੰਟਰਸਟਿੰਗ ਹੋ ਰਹੀਆਂ ਸੀ,
0: ਥੈਂਕ ਯੂ ਜੀ,
4: ਬਿਲਕੁਲ ਬਹੁਤ ਵੈਲਕਮ
0: ਜੀ।
4: ਤੇ ਬਾਕੀ ਚੀਜ਼ਾਂ ਦਾ ਕਹਿੰਦਾ ਸ਼ਹੀਦੋਂ ਕੀ ਚਿਤਾਓਂ ਪਰ ਲੱਗੇ ਰਹੇਗੇ ਹਰ ਪਰ ਵਤਨ ਪਰ ਮਿਟਣੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ,
0: ਬਿਲਕੁਲ।
4: ਕਹਿੰਦੇ ਜਿਹੜੇ ਮਰ ਮਿਟ ਜਾਂਦੇ ਹੈਗੇ ਆ ਉਹ ਜਿਹੜੇ ਹੈਗੇ ਆ ਕਹਿੰਦਾ ਮੇਰੇ ਉਹਨਾਂ ਦਾ ਨਾਂ ਰਹਿ ਜਾਂਦਾ,
0: ਨਾਂ ਰਹਿ ਜਾਂਦਾ, ਬਿਲਕੁਲ
4: ਇਹ ਚੀਜ਼ਾਂ ਹੈਗੀਆਂ
0: ਜੀ।
4: ਹਾਂ ਤੇ ਬਾਕੀ ਜਿਹੜਾ ਹੈਗਾ ਉਹ ਜਿਹੜਾ ਕੁਛ ਰਹਿ ਗਿਆ ਸੀ ਮੈਂ ਕਿਹਾ ਗੁਣਗੁਣਾਉਣਾ
0: ਜੀ, ਜਰੂਰ ਜਰੂਰ
4: ਜੀ। ਹਾਂ ਉਹ ਵੀ ਗੁਣਗੁਣਾਉਣਾ ਤੇ ਛੋਟਾ ਜਿਹੀ ਇੱਕ ਹਾਸੇ ਵਾਲੀ ਗੱਲ ਵੀ ਮੈਂ ਕਿਹਾ ਮੈਂ ਸੁਣਾਈ
0: ਜਰੂਰ,
4: ਥੋੜਾ ਹੀ ਟਾਈਮ ਹੋਇਆ
0: ਜਰੂਰ ਜੀ ਜਰੂਰ।
4: ਹਾਂ ਉਹ ਗੱਲ ਇਹ ਸੀ ਵੀ ਜਿਵੇਂ ਮੇਰਾ ਕੋਈ ਦੋਸਤ ਸੀ ਵੀਰਪਾ ਆਪਣਾ ਪਤਿੰਦਰ ਜੀ,
0: ਹਾਂਜੀ,
4: ਤੇ ਉਹ ਜਿਹੜਾ ਨਾ ਲਿਆ ਦੋ ਦੋਸਤਾਂ ਨੂੰ ਨਾਲ
0: ਜੀ।
4: ਅੱਛਾ ਹੈ ਜਿਗਰੀ ਯਾਰ ਸੀ
0: ਜੀ,
4: ਤੇ ਮੈਂ ਕਿਹਾ ਯਾਰ ਤੂੰ ਤਾਂ ਮੇਰਾ ਜਿਗਰੀ ਆ ਰਿਹਾ, ਤੇ ਮੈਂ ਕਿਹਾ ਵੀ ਯਾਰ ਦੋ ਨਾਲ ਅੱਜ ਲੈਣੇ ਕਿਉਂਕਿ ਮੈਂ ਦੇਖੇ ਨੀ ਸੀ ਪਹਿਲਾਂ
0: ਜੀ।
4: ਕਹਿੰਦਾ ਇਹ ਕਹਿੰਦਾ ਜਿਵੇਂ ਆਪਾਂ ਦੋਨੋਂ ਜਿਗਰੀ ਯਾਰ ਆ ਨਾ, ਕਹਿੰਦਾ ਇਹ ਵੀ ਮੇਰੇ ਜਿਗਰੀ ਯਾਰ ਆ, ਮੈਂ ਕਿਹਾ ਬਹੁਤ ਵਧੀਆ ਗੱਲ ਹੈ, ਮੈਂ ਕਿਹਾ
0: ਜੀ।
4: ਤੇ ਮੈਂ ਕਿਹਾ ਵੀ ਚਲੋ ਥੋੜਾ ਜਿਹਾ ਤਾਰੂਫ ਹੀ ਮੈਂ ਕਿਹਾ ਕਰਾ ਦਿਓ, ਮੈਂ ਕਿਹਾ ਵੀਰ ਭੁਪਿੰਦਰ ਜੀ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਤਾਰੂਫ ਹੀ ਕਰਾ ਦਿਓ
0: ਜੀ।
4: ਮੈਂ ਕਿਹਾ ਪਹਿਲਾ ਭਾਗ ਕਿਹੜਾ, ਕਹਿੰਦਾ ਜੀ ਇਹ ਜਿਹੜਾ ਹੈਗਾ ਜੀ ਇਹ ਜੀ ਪੀ ਕੇ ਤੇ ਆ ਗਈ। ਮੈਂ ਦੁਬਾਰਾ ਕਿਉਂ, ਮੈਂ ਕਿਹਾ ਕੀ ਕਿਹਾ
0: ਜੀ,
4: ਕਹਿੰਦੇ ਜੀ ਪੀ ਕੇ ਤਿਆਗੀ, ਮੈਂ ਕਿਹਾ ਅੱਛਾ ਪੀ ਕੇ, ਮੈਂ ਕਿਹਾ ਤਿਆਗੀ ਜਾਣੀ ਪਹਿਲੋ ਪੀ ਲੈਂਦਾ ਤੇ ਬਾਅਦ ਚ ਤਿਆਗ
0: ਦਿੰਦਾ
4: ਜੀ। ਕਹਿੰਦਾ ਕਹਿੰਦਾ ਬਿਲਕੁਲ ਸਹੀ ਗੱਲ ਹੈ, ਕਹਿੰਦਾ ਇਹ ਭਰਾਵਾ ਇਹੋ ਹੀ ਗੱਲ ਹੈ, ਕਹਿੰਦਾ ਵੀ ਇਹ ਕਹਿੰਦਾ ਵੀ ਮੈਂ ਕੱਲ ਤੋਂ ਤਿਆਗ ਦੇਣੀ ਆ, ਮੈਂ ਕੱਲ ਤੋਂ ਪੀਣੀ ਨੀਗੀ
0: ਜੀ।
4: ਤੇ ਜਦੋਂ ਕੱਲ ਆਉਂਦਾ ਤਾਂ ਕਹਿੰਦੇ ਫੇਰ ਪੈਗ ਲਾ ਲੈਂਦਾ
0: ਜੀ,
4: ਤੇ ਕਹਿੰਦੇ ਲੋਕਾਂ ਨੇ ਹੁਣ ਇਹਦਾ ਨਾਂ ਹੀ ਪੀ ਕੇ ਤਿਆਗੀ ਰੱਖ ਦਿੱਤਾ ਵੀ ਪੀ ਲੈਂਦਾ, ਬਾਅਦ ਚ ਕਹਿੰਦਾ ਮੈਂ ਤਿਆਗ
0: ਦੇਣਾ।
4: ਮੈਂ ਕਿਹਾ ਚਲੋ ਇਹ ਤਾਂ ਹੋ ਗਿਆ, ਮੈਂ ਕਿਹਾ ਨਾਲ ਨਾਲ ਦਾ ਕਿਹੜਾ, ਮੈਂ ਕਿਹਾ ਭਾ ਹੈਗਾ
0: ਜੀ,
4: ਕਹਿੰਦਾ ਜੀ ਇਹ ਪੀ ਕੇ ਸੇਠ
0: ਜੀ।
4: ਅੱਛਾ ਵੀ ਮੈਂ ਕਿਹਾ ਪੀ ਕੇ ਸੇਠ, ਤੇ ਮੈਂ ਕਿਹਾ ਜੇ ਨਾਮ ਪੀ ਪੀ ਹੋਵੇ ਤਾਂ ਫੇਰ ਗਰੀਬ ਦਾ
0: ਗਰੀਬ ਜੀ।
4: ਕਹਿੰਦਾ ਉਹ ਕਹਿੰਦਾ ਫੇਰ ਭਰਾਵਾਂ ਜਲੇਬੀਆਂ ਜਦੋਂ ਪੀਂਦਾ ਉਦੋਂ ਹੀ ਸੇਠ ਮੰਨਦਾ। ਚਲੋ ਇਹ ਸੀ ਹਾਸੇ ਵਾਲੀ ਗੱਲ
0: ਜੀ।
4: ਤੇ ਲਓ ਮੈਂ ਹੁਣ ਮੈਂ ਜਿਹੜੇ ਦੋ ਕੋ ਜਿਹੜੇ ਹੈਗੇ ਨਾ ਮਿਕਸ ਸੁਣਾ ਦਿੰਦਾ ਟੱਪੇ ਜੀ। ਹਾਂਜੀ

0: वाह
1: जुआ दे गमीनू पाके पीना सिख लिया।
0: वाह
1: लो जी आखिरी टप्पा,

0: बात है, क्या बात है, क्या
1: यू
0: बात
1: सो
0: है
1: मच।
0: बख्शी साहब, क्या बात है जी। बाखूब जी बाखूब,
1: जी
0: फ्राइडे वाला दिन तुसी रौनकां लाइयां नाल नाल, बहुत बहुत शुक्रिया ते हैव ए नाइस वीकेंड
1: जी
0: तुहानू भी जी।
1: सेम टू यू,
0: थैंक यू,
1: जिंदे
0: थैंक
1: वास्ते रहो,
0: यू, सत श्री अकाल जी। लो दोस्तों, इस मुहम्मद जी
1: सत
0: बा खूबसूरत ते
1: श्री
0: प्यारी आवाज ते उन्हां दा अंदाज गीत गाउण दा ते एक्सप्लेन करन दा, गल्लां बातां दे विच वी बाकमाल अपना है जिहड़ी गल रखदे है। ते लो दोस्तो, जांदे जांदे संखेप दे विच सब दोस्तां नूं नाल जोड़ के फिर आग्या लैना इक अद्धे मिंट दे विच ही। सुरजीत भारत जी ने इंडिया तों सति श्री अकाल भेजी है ते इसे तरह ही अपने इकबाल मांगड़ जी सत श्री अकाल, सुरेंद्र कौर माल जी ने सत श्री अकाल, हरविंदर जौल भैन जी ने सत श्री अकाल भेजी है। ते लो मामा भैणा ते धीआं नाल जुड़न लग गईआं ने फिर तों अपने नाल, ते वापसी हो चुकी है सब दी। ते माल भैन जी भी चेते करदे सी जौल भैन जी नूं काफी दिनां तों, ते सारे होर भी अपने भरा जिहड़े ने उह भी चेते करदे सी। ते इसे तरह ही अगे राजन सैणी साहब लाइक नंबर 5 कहिंदे ने, ते सति श्री अकाल जी सारे प्यारिआं नूं समूहिक रूप दे विच। औजला साहब ने सति श्री अकाल फतेह सांझी कीती है। ते सतनाम सिंह जाड़ियां चल बाई जी ने सति श्री अकाल भेजी है। गुरुमान जी दे बहुत सारे सुनेहे ते सति श्री अकाल भेजी है। ते सब दोस्तां नूं भी फतेह सांझी करदे आ, नाल कमेंट भी उन्होंने कुछ लिखे है सारिआं दे, मैं जरूर कॉपी पेस्ट कर दांगा ते बाद दे विच मैं जरूर पढ़ांगा। दोस्तो अज समां काफी हो गया, माफी चाहुंदा कल दे लई वी दोस्तां ने सज्जनां ने पुछिआ सी कल आ नहीं सके। हांजी जिवें आपणे गल करके कहने डेनमार्क तो बाई कहिंदे तुसीं उत्थे लिख दिता कि टैक्नीकल इशू, पर मेरे निजी कुछ रुझेवे सीगे जी, ते उस करके मैं माफी चाहुंदा कल नहीं जुड़ पाया। महीने दे विच इक मीटिंग हुंदी है, उह जरूर अटेंड करनी पैंदी है जॉब दी, ते इस करके महीने दे विच इक छुट्टी जिहड़ी मारनी पैंदी है इस करके। ते जेकर टाइम सिर वापस आ जाइए तो जरूर जरूर तुहाडे नाल जुड़ जाईदा आके वापस। ते गुरीमान जी कहिंदे आ सति श्री अकाल सारे दोस्तां नूं, बहुत सारे सुनेहे ने उहनां दे। ते अपने नरिंदर सिंह बाई जी जुड़े होए ने, सुखबीर बादल ने क्या कीता कहिंदे जी, ते बाई जी शुक्रिया धन्नवाद निघा स्वागत है। हांजी उहनां दे उत्ते अटैक होया जी, इह गल 2 दिनां तों चल रही है मीडिया दे विच वी। ते इसे तरह ही औजला साहब, गुरीमान जी ते अपने मुकद्दर जी, राजन सैनी जी ते अपने मान सिंह सैनी साहब हेलसिंकी तों सारे जुड़े हुए ने, सति श्री अकाल भेजदे ने। रजिंदर जीरा जी बाई जी जुड़े हुए ने जीरे तों, सति श्री अकाल भेजदे आ सारे दोस्तां नूं मित्रां नूं ते दुआबा रेडियो दी टीम नूं। ते मुहम्मद जी जुड़े हुए ने, सति श्री अकाल भेजदे आ। ते इसे तरह जगतार भारत जी ने इंडिया तों सति श्री अकाल भेजी है। ਤੇ ਦੋਸਤੋ ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਦੇਣਾ ਮੈਨੂੰ। ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਸਮਨਜੀਤ ਸਿੰਘ ਸ਼ੰਮੀ ਜੀ ਜਿਹੜਾ ਜ਼ਰੂਰ ਜੁੜਨਗੇ, ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਵੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ 2 ਦਿਨ ਕਰਨੀਆਂ ਤੁਸੀਂ, ਤੇ ਕੁਝ ਗੱਲਾਂ ਬਾਤਾਂ ਸੁਣਨੀਆਂ ਤੇ ਕੁਝ ਕਹਿਣੀਆਂ ਨੇ, ਤੇ ਹਰ ਤਰ੍ਹਾਂ ਦੀ ਗੱਲਬਾਤ ਉਸ ਪ੍ਰੋਗਰਾਮ 'ਚ ਹੁੰਦੀ ਹੈ। ਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਫਿਰ ਜੁੜੇਗਾ ਤੇ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਦੋਸਤੋ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਤੱਕ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਸਾਂਝਾ ਕਰ ਦਿਓ, ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਯੂਟਿਊਬ ਨੂੰ ਜ਼ਰੂਰ ਜਿਹੜਾ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਦੁਆਬਾ ਰੇਡੀਓ ਓਫੀਸ਼ੀਅਲ ਪੇਜ ਆਪਣਾ ਫੇਸਬੁੱਕ ਦੇ ਉੱਤੇ ਵੀ ਆ, ਉਹਦੇ ਉੱਤੇ ਵੀ ਫੋਲੋ ਜੁਆਇਨ ਕਰ ਸਕਦੇ ਹੋ। ਵਟਸਐਪ ਗਰੁੱਪ ਹੈ, ਉਹਦੇ ਵਿੱਚ ਜੁੜ ਸਕਦੇ ਹੋ, ਪਿਆਰਾ ਜਿਹਾ ਨਾਂ ਲਿਖ ਕੇ ਭੇਜ ਦਿਓ, ਗਰੁੱਪ 'ਚ ਸ਼ਾਮਿਲ ਕਰ ਲਓ, +358 44 976 19 ਵਟ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜੀ। ਤੇ ਕੋਈ ਵਾਧੂ ਮੈਸੇਜ ਨਹੀਂ ਆਉਂਦਾ, ਤੇ ਟੈਲੀਗ੍ਰਾਮ ਦੇ ਉੱਤੇ ਵੀ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ, ਤੇ ਉਹਦੇ ਉੱਤੇ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਰੰਗਾਂ ਦੇ ਵਿੱਚ ਪ੍ਰੋਗਰਾਮਾਂ ਨੂੰ ਮਾਣ ਸਕਦੇ ਹੋ। ਤੇ ਲੋ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕਿਸੇ ਨੂੰ ਠੇਸ ਪਹੁੰਚਾਈ ਹੋਵੇ ਤਾਂ ਮਾਫ਼ੀ ਚਾਹਾਂਗੇ। ਸਾਡਾ ਮਕਸਦ ਇਹ ਨਹੀਂ ਹੁੰਦਾ ਕਿਸੇ ਦੇ ਵਿਚਾਰਾਂ ਦੇ ਨਾਲ ਮਤਲਬ ਕਿ ਸਹਿਮਤੀ ਜਤਾਉਣਾ ਹਰ ਕਿਸੇ ਦੇ, ਤੇ ਹਰ ਕਿਸੇ ਦੇ ਆਪਣੇ ਵਿਚਾਰ ਨੇ, ਉਹਨਾਂ ਦਾ ਵੈਲਕਮ ਹੈ ਜੀ। ਤੇ ਬਹੁਤ ਬਹੁਤ ਸ਼ੁਕਰੀਆ, ਵਿਚਾਰ ਕਰਾਂਗੇ ਤਾਂ ਕੁਝ ਦੂਰ ਤੱਕ ਗੱਲਾਂ ਜਾਣਗੀਆਂ, ਤੇ ਵਿਚਾਰ ਵਟਾਂਦਰੇ ਦੇ ਵਿੱਚੋਂ ਕੁਝ ਨਾ ਕੁਝ ਚੰਗੀ ਸੇਧ ਮਿਲਦੀ ਹੈ, ਇਹੀ ਆਪਣਾ ਮਕਸਦ ਹੈ। ਤੇ ਜਾਗਰੂਕਤਾ ਇੱਕ ਦੂਸਰੇ ਦੇ ਵਿੱਚ ਆਵੇ, ਫੈਲਾਈਏ, ਤੇ ਜਿਹੜੇ ਦੋਸਤ ਜਾਂ ਲੋਕ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਗੁੰਮਰਾਹ ਹੁੰਦੇ ਆ, ਉਹਨਾਂ ਚੀਜ਼ਾਂ ਤੋਂ ਬਚ ਸਕਣ, ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਵਧੀਆ ਤੇ ਸੁਖਾਵੀ ਪਰਿਵਾਰਾਂ ਦੇ ਵਿੱਚ ਗੁਜ਼ਾਰ ਸਕਣ, ਨਾ ਕਿ ਜੇਲ੍ਹਾਂ ਦੇ ਵਿੱਚ ਜਾਂ ਕੁਝ ਐਸੇ ਕਾਰਨਾਮੇ ਕਰਕੇ, ਤੇ ਉਹ ਜਿਹੜੀਆਂ ਆਪਣੀ ਜ਼ਿੰਦਗੀ ਤੇ ਨਾਲ ਨਾਲ ਪਰਿਵਾਰਕ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਾਰੀ ਜ਼ਿੰਦਗੀ ਦੇ ਲਈ ਦੁਖੀ ਕਰਨ ਜਾਂ ਪਛਤਾਵਾ ਹੋਵੇ, ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਇਹ ਜਿਹੜੀ ਹੈ ਬੇਨਤੀ ਦੇ ਨਾਲ ਆਗਿਆ ਲੈਂਦੇ ਹਾਂ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਹੈ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਲੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਜਿਹੜਾ ਕਪੜੇ ਕਰੇ ਕਰੋੜਾਂ ਵਿੱਚ ਬਸ ਉਹਨੂੰ ਲੀਡਰ ਮੰਨਦੇ ਨੇ। ਪੈਨ ਬੈਂਕ ਚ 2 ਰੁਪਈਆਂ ਦਾ ਜਿਹਨੂੰ ਧਾਗੇ ਦੇ ਨਾਲ ਬੰਨਦੇ ਨੇ। ਜਿੱਥੇ ਰੱਬ ਕਰ ਸੰਗਤਾਂ ਜੁੱਤੀਆਂ ਨੂੰ ਜਿੱਥੇ ਰੱਬ ਕਰ ਸੰਗਤਾਂ

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ, ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ, ਨੀ ਮੇਰੇ ਬੇਲੇ ਆਬਾਦ ਨਾ ਹੋਵਣ ਤੂੰ ਆਪਣੇ ਬੇਲੇ ਆਬਾਦ ਰੱਖੀਂ। ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀਂ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ, ਚਾਹੇ ਖੇਤ ਹੋਵੇ ਜਾਂ ਹੋਵੇ ਦਫ਼ਤਰ, ਦਿਨ ਰਾਤ ਮਿਹਨਤਾਂ ਕਰਦੇ ਹਾਂ। ਮਜ਼ਦੂਰ ਪੱਖੀ ਸਰਕਾਰਾਂ ਹੋਣ ਜੇ ਫਿਰ ਖੁਦਕੁਸ਼ੀਆਂ ਕਿਉਂ ਕਰਦੇ ਹਾਂ? ਕੁਲਵੰਤ ਹੱਕਾਂ ਨੂੰ ਸਮਝੇ ਨਾ ਕੋਈ, ਕੁਲਵੰਤ ਹੱਕਾਂ ਨੂੰ ਸਮਝੇ ਨਾ ਕੋਈ, ਤਾਈਓ ਹੱਕ

0: ਜਿਉਣ ਲਈ ਮਿਹਨਤ ਕਰਦੇ ਹਾਂ, ਜਿਉਣ ਲਈ ਮਿਹਨਤ ਕਰਦੇ
1: ਪਿਆਰੇ ਸਰੋਤਿਓ, ਤੁਸੀਂ ਹੁਣੇ ਕੁਲਵੰਤ ਸਿੰਘ ਸਹਿਦੋ ਜੀ ਦੀ ਕਵਿਤਾ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ ਸੁਣ ਕੇ ਹਟੇ ਹੋ। ਅਤੇ ਹੁਣ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਜਿਹੜੇ ਪੰਜਾਬੀ ਦੇ ਨਵੇਂ ਉਭਰਦੇ ਗਾਇਕ ਹਨ, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੇ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ, ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ।

ਬੱਦਲਾਂ ਦੇ ਵਿੱਚ ਚੰਨੀ ਜਦੋਂ ਮੁਸਕੁਰਾਏਗਾ, ਚਿਹਰਾ ਮੇਰਾ ਫੇਰ ਤੈਨੂੰ ਯਾਦ ਆਏਗਾ, ਚਿਹਰਾ ਮੇਰਾ ਫੇਰ ਤੈਨੂੰ ਯਾਦ ਆਏਗਾ, ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ,

करके मैनू याद। पत्ते पत्ते चो आएगी तेनू मेरी महक।

ਜਦੋਂ ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗ

0: ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਕਦੋਂ? ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ। ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ, ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ, ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ, ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ। ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ, ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਹੋਇਲਾ ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ,

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਜਗੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜਨੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰੱਖਤਾ ਤੋ, ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ 'ਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ 'ਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼੍ਰੀ ਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ 'ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ 'ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਕੋਈ ਵਾਲੀ ਗੱਲ ਸੁਣਾ ਨੀ ਭੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਕੋਈ ਵਾਲੀ ਗੱਲ ਸੁਣਾ ਨੀ ਭੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸਿਪਾਹੀ ਆਵੇ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸਿਪਾਹੀ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰ

0: ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ, ਨਾ ਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਂ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
1: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧਵਾ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧਵਾ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ।
1: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਂਹ ਵਧਣ ਲਈ

0: ਹੌਸਲਾ ਦੇਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
1: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਔਰ ਜਸੋਵਾਲ ਜੀ ਨੂੰ। ਹਰਦੀਪ ਔਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
2: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ। ਇੰਦਰ ਅੱਜ ਬਰਸਾਤਾਂ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ। ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ। ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ। ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ਼ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ. ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ. ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੀ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਨ੍ਹਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: हफ्ता भरी का महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी नाल करवाउण जा रहे हां। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तों हन। बहुत वधिया शायर ने। इहदे नाल दी नाल उहनां दे इक लिखे हुए गीत पंजाब सिआं नूं साडे गायक कृष्ण ही उन्हें गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंचे निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक यह राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਹੇ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਆਪਣੀ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬੀ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: रेडियो
1: जी दोस्तों सारे दोस्तों का दुआबा रेडियो मंच उत्ते निघा स्वागत है। लैके हाजिर हाँ तुहाडी कचहरी च फिर तो एक बार नवा नवेला प्रोग्राम जिंदगी नामा हाले दुनिया। आप सब नू आदाब सलाम नमस्ते ते प्यार भरी निकी सत श्री अकाल। दोस्तों उम्मीद करदे आं सब राजी खुशी होंगे ते गल्लां बातां अज बुधवार वाला दिन है ते 12 अगस्त दा दिहाड़ा 2026 दा ते बुद्ध कम शुद्ध जिस दे विच साडे नाल साडे सहयोगी समरजीत सिंह शम्मी जी नाल जुड़दे आ गल्लां बातां करदे आ ते सारा सिलसिला अपना चलदा नाल नाल ते लाइना तुहाडे लई खुल्लियां रहणगियां +358 44 976 19 बार स्टूडियो दा नंबर रहेगा। हुण तो लैके तकरीबन 2.25 घंटे तुहाडा मेरा राबता इस तरह बरकरार रहेगा ते लाइना तुहाडे लई खुल्लियां रहणगियां। अज दा विचार करन दी कोशिश करांगे किताबां दी दुनिया दे बारे जिस दे विच किताबां बदलदियां ने सोच ते सोच बदलदी है जिंदगी। किन्नी अहमियत है किताबां दी खास दिहाड़े दे उत्ते क्योंकि किताबां अज दे विचार दे वल नूं चलीए तां किताबां ते लाइब्रेरियां ज्ञान दे चश्मे हुंदियां ने जिथे कुछ व्यक्ति रज के ज्ञान दा रस जिहड़ा पींदे ने ते कई केवल जिहड़े ने स्वाद ही चखदे ने। अज दे दिहाड़े दे उत्ते 12 अगस्त 1765 नूं भारत दे विच ईस्ट इंडिया कंपनी जिहड़ी सी उहदे वल्लों शासन दी शुरुआत हो गई सी ते 1852 दे विच आइजक सिंगर नूं सिलाई मशीन दा जिहड़ा सीगा पेंटेंट मिलिया सी जिहड़ी काली ते पीले गोल्डन अक्खरां वाली जिहड़ी सिलाई मशीन आ अज बहुत सारे मुल्कां दे विच चलदी है अपने इंडिया दे विच वी काफ़ी मशहूर रही है ते 1865 दे विच डाक्टर लिस्टर ने पहली बार जिहड़ा सी डाक्टरी संदां नूं जरम रहत करके जाने कि जंगाल तो रहत किया ते ऑपरेशन दे लई वरत्या। 1800 जरम जाने कि कीटनाशक बनाया उन्हों ते 1873 दे विच नामधारी झंडा सिंह ठट्टा अमृतसर नूं फांसी होई ते 1908 दे विच हैनरी फोर्ड ने कार दा पहला मॉडल बनाया। 1915 दे विच नंगल कलां कतल केस दे विच गदरी बंता सिंह संघोवाल जलंधर ते बूटा सिंह अकालगढ़ जिहड़े खुरद लुधियाणा नूं लाहौर जेल दे विच फांसी लगी। 1960 दे विच नासा ने अपना जिहड़ा सीगा पहला ग्रह जिहड़ा छड्डिया सीगा ते इस तरह अज दे खास दिहाड़े दे उत्ते गल्लां बातां जिहदे उत्ते करनियां मुद्दे दे उत्ते उहदे बारे थोड़ी जी विचार चर्चा करदे आं तुहाडे नाल खोलदे आं ते फिर आपां समरजीत सिंह शम्मी उहनां नूं नाल लै के ते इहदे उत्ते गल्लां बातां करांगे। जिवें कि नाल दोस्त जुड़े हुए ने अपने परमिंदर भाई जी फगवाड़े वाले सति श्री अकाल भेजदे ने सारे प्यारियां नूं ते लाइक नंबर 1 भेज रहे ने ते उम्मीद करदे आं हौली हौली सब सज्जन जुड़ जाणगे। लाइब्रेरी दिवस जिस दा अज जिहड़ा सबब बणिया इहदे उत्ते गल्लबात करन दे लई ते अज मतलब कि इस दे लाइब्रेरी दिवस मनाया जांदा है ते भारत दे विच लाइब्रेरी दे पितामा डॉक्टर श्याली रामा रंगानाथन नूं मन्निया जांदा है। जिवें अज कल होर दिवस मनाए जांदे ने उसे तरह ही ज्ञान दे सागर दे विच विचरण वाले लोग लाइब्रेरियन दिवस जिहड़ा मनाउंदे ने। इस दे जन्म दाता डॉक्टर रंगानाथन दा जिहड़ा जन्म सीगा बर्थ सीगा अज दे दिहाड़े ते 12 अगस्त 1892 नूं पिंड श्याली जो कि हुण सिरकाजी तमिलनाडु दे विच होया ते अपनी मुढ़ली विद्या जिहड़ी सी उहनां तों उहनां ने जिहड़ा सी बाद दे विच मद्रास क्रिश्चियन कॉलेज चों 1916 दे विच एम ए गणित दे विच जाने कि मैथ दे विच कीती ते अपने अध्यापन की शुरुआत मंगलुरु तों कीती सीगी ते लाइब्रेरियन दा सफर 1924 तों उन्होंने शुरू किया। इंग्लैंड तों लाइब्रेरियन जिहड़ा लाइब्रेरी लाइबरमेरी साइंस दा कोर्स करके वापस आउण दे उत्ते कई लाइब्रेरियां दा दौरा किया ते लाइब्रेरी दा हर पक्ष प्रबंधन क्लासीफिकेशन कैटालागिंग आदि जिहड़ा सी उहदे उपर काम किया ते 1947 तो 1955 तक दिल्ली यूनीवर्सिटी दे विच काम करदे रहे। भारत सरकार वल्लों उहनां नूं राव साहिब ते पदम श्री अवार्ड दे नाल सन्मानिया गया ते 1963 दे विच शारदा रंगानाथन इंडोमैट दी स्थापना कीती सी ते 12 दे करीब लाइब्रेरी दे प्रबंधां उत्ते कार्यशील बारे किताबां भी लिखियां। 27 ਤੇ 28 ਸਤੰਬਰ 1972 ਦੀ ਰਾਤ ਨੂੰ ਉਹਨਾਂ ਦਾ ਦੇਹਾਂਤ ਹੋਇਆ ਤੇ ਉਹ ਲਾਇਬ੍ਰੇਰੀ ਦੇ ਪੰਜ ਨਿਯਮ ਉਹਨਾਂ ਨੇ ਬਣਾਏ ਸੀਗੇ ਜਿਸ ਦੇ ਵਿੱਚ ਕਿਤਾਬਾਂ ਵਰਤਣ ਦੇ ਲਈ ਨੇ ਤੇ ਦੂਸਰਾ ਹਰ ਪਾਠਕ ਦੇ ਕੋਲ ਉਸਦੀ ਕਿਤਾਬ ਹੋਣੀ ਚਾਹੀਦੀ ਹੈ ਤੇ ਤੀਸਰਾ ਹਰ ਕਿਤਾਬ ਦਾ ਪਾਠਕ ਹੋਣਾ ਚਾਹੀਦਾ ਹੈ ਚੌਥਾ ਪਾਠਕ ਦਾ ਸਮਾਂ ਬਚਾਉਣਾ ਚਾਹੀਦਾ ਹੈ ਤੇ ਪੰਜਵਾਂ ਲਾਇਬ੍ਰੇਰੀ ਇੱਕ ਜਿਹੜਾ ਵਧਣਸ਼ੀਲ ਸੰਸਥਾ ਹੈ ਤਕਨੀਕੀ ਵਿਕਾਸ ਹੋਣ ਦੇ ਨਾਲ ਨਾਲ ਅੱਜ ਕੱਲ੍ਹ ਕੰਮ ਬਹੁਤ ਸੌਖਾ ਹੋ ਗਿਆ ਤੇ ਹੁਣ ਲਾਇਬ੍ਰੇਰੀ ਚਾਰ ਦੁਆਰੀ ਦੇ ਵਿੱਚ ਹੀ ਨਹੀਂ ਸਗੋਂ ਆਨਲਾਈਨ ਜਿਹੜਾ ਲਾਇਬ੍ਰੇਰੀ ਬਣ ਗਈ ਜਿਹੜੀ 24 ਘੰਟੇ ਖੁੱਲ੍ਹੀ ਰਹਿੰਦੀ ਹੈ ਤੇ ਕੋਈ ਵੀ ਪਾਠਕ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਕੰਪਿਊਟਰ ਜਾਂ ਫੋਨ ਦੇ ਉੱਤੇ ਸੂਚਨਾ ਤਕਨੀਕ ਦੇ ਨਾਲ ਲਾਇਬ੍ਰੇਰੀ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਇਨ੍ਹਾਂ ਨੈੱਟਵਰਕਾਂ ਦੇ ਮੈਂਬਰ ਬਣ ਕੇ ਕਿਤਾਬਾਂ ਮੈਗਜ਼ੀਨ ਤੇ ਅਖ਼ਬਾਰਾਂ ਪੜ੍ਹ ਸਕਦੇ ਹੈ ਤੇ ਮਨੁੱਖ ਦੇ ਸੰਪੂਰਨ ਵਿਕਾਸ ਦੇ ਲਈ ਲਾਇਬ੍ਰੇਰੀ ਦਾ ਵੱਡਾ ਯੋਗਦਾਨ ਹੈ। ਕੋਈ ਵੀ ਸਕੂਲ ਕਾਲਜ ਤੇ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਧਾਰਮਿਕ ਸਥਾਨ ਤਾਂ ਹਨ ਪਰ ਲਾਇਬ੍ਰੇਰੀ ਕੋਈ ਨਹੀਂ ਦੇਖਦੀ। ਸਕੂਲ ਤੇ ਕਾਲਜਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਅੰਦਾਜ਼ੇ ਮੁਤਾਬਕ 50 ਤੋਂ 60 ਪਿੰਡਾਂ ਮਗਰ ਇੱਕ ਲਾਇਬ੍ਰੇਰੀ ਹੈ ਪਰ ਉੱਥੇ ਵੀ ਪਾਠਕਾਂ ਦੀ ਗਿਣਤੀ ਸੀਮਤ ਹੁੰਦੀ ਹੈ। ਸਰਕਾਰੀ ਸਕੂਲਾਂ ਦੇ ਵਿੱਚ ਲਾਇਬ੍ਰੇਰੀ ਦੀ ਹਾਲਤ ਬਹੁਤ ਤਰਸਯੋਗ ਹੈ। ਕਿਤੇ ਅਲਮਾਰੀਆਂ ਦੀ ਘਾਟ ਹੈ ਤੇ ਕਿਤੇ ਕਿਤਾਬਾਂ ਦੀ। ਕਈ ਕਿਤਾਬਾਂ ਪਾਟੀਆਂ ਤੇ ਪੁਰਾਣੀਆਂ ਨੇ ਤੇ ਅਖ਼ਬਾਰ ਵੀ ਦੋ ਤਿੰਨ ਜਿਹੜਾ ਹੈਗੇ ਨੇ ਜੋ ਅਧਿਆਪਕਾਂ ਤੱਕ ਹੀ ਜਿਹੜਾ ਰਹਿ ਜਾਂਦੇ ਹੈ ਤੇ ਲਾਇਬ੍ਰੇਰੀਆਂ ਦੀ ਦੇਖਭਾਲ ਦੇ ਢੁਕਵੇਂ ਪ੍ਰਬੰਧ ਨਹੀਂ। ਲਾਇਬ੍ਰੇਰੀਆਂ ਦਾ ਜਿਹੜਾ ਕੰਮ ਸੇਵਾਦਾਰਾਂ ਜਾਂ ਹੋਰਾਂ ਤੋਂ ਲਿਆ ਜਾਂਦਾ ਹੈ ਉੱਥੇ ਲਾਇਬ੍ਰੇਰੀਅਨ ਨਹੀਂ ਲਾਇਆ ਜਾਂਦਾ। ਕਾਲਜਾਂ ਦੇ ਵਿੱਚ ਹਾਲਤ ਕੁਝ ਬਿਹਤਰ ਨੇ ਹਾਲਾਤ ਜਿਹੜੇ ਨੇ। ਪੰਜਾਬੀ ਸੂਬਾ 1966 ਦੇ ਵਿੱਚ ਬਣਿਆ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਲਾਇਬ੍ਰੇਰੀ ਐਕਟ ਬਣਾਉਣ ਦੇ ਲਈ ਧਿਆਨ ਹੀ ਨਾ ਦਿੱਤਾ। ਜਦਕਿ ਤਾਮਿਲਨਾਡੂ ਦੇ ਵਿੱਚ 1948 ਚ, ਆਂਧਰਾ ਪ੍ਰਦੇਸ਼ ਦੇ ਵਿੱਚ 1960, ਕਰਨਾਟਕ 1965 ਦੇ ਵਿੱਚ ਤੇ ਮਹਾਰਾਸ਼ਟਰ 1967 ਦੇ ਵਿੱਚ, ਪੱਛਮੀ ਬੰਗਾਲ, ਕੇਰਲਾ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਮਿਜ਼ੋਰਮ, ਛੱਤੀਸਗੜ੍ਹ, ਬਿਹਾਰ, ਅਰੁਣਾਚਲ ਪ੍ਰਦੇਸ਼, ਗੋਆ ਵਿੱਚ ਲਾਇਬ੍ਰੇਰੀ ਐਕਟ ਬਣੇ ਹੋਏ ਨੇ। ਪੰਜਾਬ ਸਰਕਾਰ ਨੂੰ ਇਹ ਐਕਟ ਜੋ ਕਿ ਸ਼ਬਦ ਗੁਰੂ ਦੇ ਜਿਹੜਾ ਵਾਰਸ ਨੇ ਤੇ ਉਹਨਾਂ ਕੋਲੋਂ ਹਲੇ ਤੱਕ ਇਹ ਐਕਟ ਨਹੀਂ ਬਣਿਆ ਲਾਇਬ੍ਰੇਰੀ ਦਾ। ਪੰਜਾਬ ਸਰਕਾਰ ਨੂੰ ਐਕਟ ਜਿਹੜਾ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਨੌਜਵਾਨ ਪੀੜ੍ਹੀ ਨੂੰ ਹੋਏਗਾ ਕਿਉਂਕਿ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਦੇ ਨਾਲ ਮਾਨਸਿਕ ਤੇ ਬੌਧਿਕ ਜਿਹੜਾ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਵਿਅਕਤੀ ਸਮਾਜਿਕ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ ਤੇ ਨਵੀਂ ਪੀੜ੍ਹੀ ਦਾ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਤੇ ਚੰਗਾ ਸਾਹਿਤ ਪੜ੍ਹਨ ਦੇ ਨਾਲ ਰੁਝਾਨ ਘੱਟ ਰਿਹਾ। ਜਿੱਥੇ ਲਾਇਬ੍ਰੇਰੀ ਵੱਧ ਹੋਣਗੀਆਂ ਉੱਥੇ ਦੇ ਲੋਕ ਉੱਚ ਤੇ ਵਿਸ਼ਾਲ ਦ੍ਰਿਸ਼ਟੀ ਵਾਲੇ ਦਿਮਾਗੀ ਪੱਖੋਂ ਰੋਸ਼ਨ ਤੋਂ ਇਲਾਵਾ ਜ਼ਿੰਦਗੀ ਦੇ ਸਹੀ ਤੇ ਸਾਰਥਿਕ ਮਨੋਰਥ ਦੇ ਨਾਲ ਜੁੜੇ ਹੋਣਗੇ। ਲੋੜ ਹੈ ਨੌਜਵਾਨਾਂ ਨੂੰ ਸਾਹਿਤ ਦੇ ਨਾਲ ਜੋੜਨ ਦੀ ਤੇ ਸਾਹਿਤ ਦੇ ਨਾਲ ਜੋੜਨ ਵਾਸਤੇ ਕੁਝ ਪ੍ਰਕਾਸ਼ਕਾਂ ਤੇ ਜਥੇਬੰਦੀਆਂ, ਤਰਕਸ਼ੀਲ ਸੁਸਾਇਟੀਆਂ ਤੇ ਜਨ ਚੇਤਨਾ ਵੱਲੋਂ ਲੋਕਾਂ ਦੇ ਵਿੱਚ ਸਾਹਿਤ ਲਿਜਾਣ ਦੇ ਵਧੀਆ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਤਰਕਸ਼ੀਲ ਸਾਹਿਤ ਵੈਨ ਰਾਹੀਂ ਪੰਜਾਬ ਭਰ ਦੇ ਵਿੱਚ ਚਲਦੀ ਫਿਰਦੀ ਲਾਇਬ੍ਰੇਰੀ ਰਾਹੀਂ ਸਕੂਲਾਂ, ਕਾਲਜਾਂ ਤੇ ਜਨਤਕ ਥਾਵਾਂ ਤੇ ਆਮ ਜਨਤਾ ਦੇ ਹੱਥਾਂ ਦੇ ਵਿੱਚ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਨੇ। ਇੱਕ ਸਰਵੇਖਣ ਦੇ ਨਾਲ ਵੇਖਿਆ ਗਿਆ ਕਿ ਜਿਹੜੇ ਲੋਕ ਪੜ੍ਹਨ ਦੇ ਲਈ ਜ਼ਿਆਦਾ ਸਮਾਂ ਲਾਉਂਦੇ ਨੇ ਉਹਨਾਂ ਦੀ ਉਮਰ ਵੀ ਲੰਬੀ ਹੁੰਦੀ ਹੈ। ਤੇ ਇਹ ਸੀ ਦੋਸਤੋ ਅੱਜ ਦੀ ਗੱਲਬਾਤ ਲਾਇਬ੍ਰੇਰੀਆਂ ਦੀ, ਜਿਹਦੇ ਉੱਤੇ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 1968 ਸਟੂਡੀਓ ਦਾ ਨੰਬਰ ਰਹੇਗਾ। ਗੁਰਲਾਲ ਕੰਗ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਅਮਰੀਕਾ ਤੋਂ ਬੁਲਾ ਰਹੇ ਨੇ, ਫਤਿਹ ਸਾਂਝੀ ਕਰ ਰਹੇ ਆ ਤੇ ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਆ ਉਹਨਾਂ ਦਾ ਵੀ ਸਵਾਗਤ ਕਰਦੇ ਆ ਤੇ ਨਾਲ ਦੀ ਨਾਲ ਆਪਾਂ ਤਾਰਾਂ ਜੋੜਦੇ ਹਾਂ ਸਮਾਜੀਤ ਸਿੰਘ ਸ਼ਮੀ ਹੁਣਾਂ ਦੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਵੀ ਕਰਦੇ ਹਾਂ। ਤੇ ਇਸੇ ਤਰ੍ਹਾਂ ਤੁਸੀਂ ਆਪਣਾ ਇੱਕ ਕੁਐਸਚਨ ਜ਼ਰੂਰ ਪਾਇਆ ਤੁਹਾਡੇ ਲਈ ਦੋਸਤੋ ਕਿ ਤੁਹਾਡੀ ਜ਼ਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਕਿਤਾਬ ਕਿਹੜੀ ਹੈ, ਉਹਦਾ ਜ਼ਿਕਰ ਤੁਸੀਂ ਅੱਜ ਜ਼ਰੂਰ ਕਰਨਾ ਹੈ। ਜਾਂ ਕੋਈ ਵੀ ਕਿਤਾਬ ਤੁਸੀਂ ਪੜ੍ਹੀ ਹੋਵੇ, ਤੁਹਾਡੇ ਮਨ ਨੂੰ ਲੱਗੀ ਹੋਵੇ, ਕੁਝ ਜ਼ਿੰਦਗੀ ਦੇ ਵਿੱਚ ਜਾਂ ਕੁਝ ਉਹਦੇ ਵਿੱਚੋਂ ਸਿੱਖਿਆ ਹੋਵੇ ਜਾਂ ਕਿਸੇ ਨੂੰ ਸਿਖਾਇਆ ਹੋਵੇ, ਉਸ ਕਿਤਾਬ ਦਾ ਜ਼ਿਕਰ ਜ਼ਰੂਰ ਕਰਨਾ ਹੈ ਕਿਉਂਕਿ ਲਾਇਬ੍ਰੇਰੀ ਦਿਵਸ ਹੈ ਅੱਜ ਦੇ ਦਿਹਾੜੇ ਦੇ ਉੱਤੇ ਤੇ ਸ਼ਬਦ ਗੁਰੂ ਦੇ ਨਾਲ ਆਪਣਾ ਪੰਜਾਬ ਵੈਸੇ ਜੁੜਦਾ ਹੈ। ਬਾਕੀ ਦੇਖਦੇ ਹਾਂ ਕਿੰਨਾ ਕੁ ਅਸੀਂ ਕਿਤਾਬਾਂ ਦੀ ਜਿਹੜੀ ਘੋਗ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਮਰ ਸਿੰਘ ਸਮਰਜੀਤ ਸੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਫਿਰ ਤੋਂ ਇੱਕ ਵਾਰ ਅੱਜ ਜੀ ਦੋਸਤਾਂ ਦੇ ਨਾਲ ਸਾਂਝਾ ਕਰ ਰਹੇ ਹੋ ਤੁਸੀਂ ਜੀ ਆਨੁ ਜੀ
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਰੇਡੀਓ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਨੂੰ ਮੁਹੱਬਤ ਜ਼ਿੰਦਾਬਾਦ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਸ਼ਮੀ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਾਂ ਮੂੰਹ ਮਿੱਠਾ ਕਰ ਲਈਏ ਅੱਜ ਆਪਣੇ ਸਰੋਤਾ ਪਰਿਵਾਰ ਦੇ ਵਿੱਚ ਜੱਸੀ ਬਾਈ ਜੀ ਦਾ ਬਰਥਡੇ ਹੈ ਜੀ ਤੇ ਉਹਨਾਂ ਨੂੰ ਬਹੁਤ ਬਹੁਤ
0: ਮੁਬਾਰਕਬਾਦ
1: ਹੈ ਜੀ ਸਾਰੇ ਆਪਣੇ ਪਰਿਵਾਰ ਦੇ ਵੱਲੋਂ
0: ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਮਨਦੀਪ ਜੱਸੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਹੀ ਦੋਸਤਾਂ ਵੱਲੋਂ ਔਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ
1: ਜ਼ਿੰਦਾਬਾਦ
0: ਅੱਜ ਲੱਗਦਾ ਕੇਕ ਨੂੰ ਫੂਕ ਮਾਰ ਰਹੇ ਹੋਣਗੇ ਜਰੂਰ ਇਸ ਵੇਲੇ ਮੋਮਬੱਤੀਆਂ ਨੂੰ
1: ਤੇ ਦੂਸਰੀ ਮੁਬਾਰਕਬਾਦ ਦਿੰਦੇ ਆ ਜੀ ਜਿਹੜੇ ਕਦਰਦਾਨ ਨੇ ਜਾਂ ਸ਼ਬਦਾਂ ਦੀ ਅਹਿਮੀਅਤ ਜਾਣਦੇ ਨੇ ਅੱਜ ਉਹਨਾਂ ਦਾ ਦਿਹਾੜਾ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ
0: ਬਿਲਕੁਲ ਜੀ ਬਿਲਕੁਲ ਤੇ ਬਹੁਤ ਹੀ ਖੂਬਸੂਰਤ ਅੱਜ ਕਿਤਾਬਾਂ ਦੇ ਉੱਤੇ ਚਰਚਾ ਜਿਹੜੀ ਹੈ ਇਹ ਅੱਜ ਦਾ ਮੁੱਢ ਵਜਿਆ ਤੇ ਮੁਬਾਰਕ ਵਿਸ਼ਾ ਹੈ ਜੀ ਤੇ ਲਾਇਬ੍ਰੇਰੀ ਦਿਵਸ ਦੇ ਉੱਤੇ ਪੁਸਤਕ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਖਾਸ ਦਿਨ ਬਣ ਜਾਂਦਾ ਹੈ ਸਾਹਿਤ ਪ੍ਰੇਮੀਆਂ ਲਈ ਪਾਠਕਾਂ ਲਈ ਲੇਖਕਾਂ ਲਈ ਤੇ ਲਿਖਣ ਪੜ੍ਹਨ ਵਾਲੇ ਲੋਕਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਦਿਨ ਜਿਹੜਾ ਅੱਜ ਬਣ ਜਾਂਦਾ ਹੈ ਕਿ ਅੱਜ ਅਸੀਂ ਆਪਣੀ ਲਾਇਬ੍ਰੇਰੀ ਵਾਸਤੇ ਕੀ ਕਰਦੇ ਹਾਂ ਉਹਦੀ ਅਹਿਮੀਅਤ ਕੀ ਹੈ ਇਹਦੇ ਉੱਤੇ ਜਿਵੇਂ ਚਰਚਾ ਤੁਸੀਂ ਕਰ ਵੀ ਰਹੇ ਸੀ
1: ਜੀ
0: ਤੇ ਬਹੁਤ ਖੂਬਸੂਰਤ ਤੇ ਸਾਰਥਕ ਹੋ ਸਕਦੀ ਹੈ ਜੀ ਚਰਚਾ ਜੀ
1: ਬਿਲਕੁਲ ਹੈ ਜੀ
0: ਬਹੁਤ ਖੂਬਸੂਰਤ ਤੇ ਸਾਰ

0: Kitchen Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestfood@gmail.com or call Big Parage 604-377-1092, British Columbia. Bestfood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway Suite 436 Renton Washington 98057 washingtonfreightservice.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ

0: ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨੇਕੀ ਸਤਿ ਸ਼੍ਰੀ ਅਕਾਲ ਦੋਸਤੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਅੱਜ ਖਾਸ ਦਿਹਾੜਾ ਵੀ ਆ, ਉਹਦੇ ਉੱਤੇ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਮੀਡੀਆ ਅਤੇ ਸਮਾਜ ਦਾ ਜਿਹੜਾ ਸੰਸਾਰ ਹੈ ਕਿਵੇਂ ਬਦਲਦਾ ਨਜ਼ਰ ਆਉਂਦਾ, ਡਿਜੀਟਲ ਜਿਹੜਾ ਦੁਨੀਆ ਹੋ ਗਈ ਹੈ। ਪਹਿਲੇ ਸਮਿਆਂ ਦੇ ਵਿੱਚ ਰੇਡੀਓ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਡਿਜੀਟਲ ਦਾ ਜ਼ਮਾਨਾ, ਉਹਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਾਡੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਨਗੇ ਕੁਝ 10-15 ਮਿੰਟਾਂ ਤਾਈਂ। ਅਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਮੁੱਦੇ ਦੇ ਉੱਤੇ। ਉਹ ਗੱਲਬਾਤ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅਤੇ ਮਸਲਾ ਉਹ ਤੁਹਾਡੇ ਨਾਲ ਖੋਲ੍ਹਾਂਗੇ ਅਤੇ ਨਾਲ ਦੀ ਨਾਲ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਥ ਨਿਭਾਉਣ ਦੇ ਲਈ ਕੋਸ਼ਿਸ਼ ਕਰਨ ਦੀ ਗੱਲ ਕਰਦਾ। ਜਿਹੜਾ ਆਪਣਾ ਅੱਜ ਦਾ ਵਿਸ਼ਾ ਰਹੇਗਾ ਉਹਦੇ ਵਿੱਚ ਗੱਲ ਕਰਾਂਗੇ ਮੀਡੀਆ ਅਤੇ ਸਮਾਜ ਦੀ, ਸੁਣਨ ਤੋਂ ਕਲਿੱਕ ਕਰਨ ਤੱਕ ਦੀ ਜਿਹੜੀ ਦੁਨੀਆ। ਪਹਿਲਾਂ ਹੁੰਦਾ ਸੀ ਸੁਣੀਏ, ਅਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਆ ਗਿਆ ਕਿ ਅੱਗੇ ਤੋਂ ਅੱਗੇ ਵਧੀ ਜਾਈਏ, ਲਾਈਕ ਕਰੀ ਜਾਈਏ, ਫੋਲੋ ਕਰੀ ਜਾਈਏ ਜਾਂ ਕਲਿੱਕ ਕਰੀ ਜਾਈਏ। ਅਤੇ ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਜਿਹੜਾ ਦਿਨ ਵੀ ਖਾਸ ਹੈ, ਜਿਹੜਾ ਨੈਸ਼ਨਲ ਰੇਡੀਓ ਡੇ ਮਨਾਇਆ ਜਾਂਦਾ, ਅਤੇ ਉਹਦੇ ਬਾਬਤ ਵੀ ਆਪਾਂ ਗੱਲਬਾਤ ਆਪਾਂ ਸ਼ੰਮੀ ਹੁਣਾਂ ਦੇ ਨਾਲ ਜੀ ਦੇ ਨਾਲ ਕਰਾਂਗੇ, ਅਤੇ ਇਸ ਮੁੱਦੇ ਨੂੰ ਅੱਗੇ ਜਾ ਕੇ ਖੋਲ੍ਹਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦਾ ਜਿਹੜਾ ਖਾਸ ਮੁੱਦਾ ਹੈ ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। 10-12 ਮਿੰਟ ਲਾਵਾਂਗੇ ਇਹਦੇ ਉੱਤੇ, ਅਤੇ ਨਾਲ ਦੀ ਨਾਲ ਦੋਸਤੋ ਸ਼ਮੀ ਜੀ ਨੂੰ ਬਾਅਦ ਦੇ ਵਿੱਚ ਲੈ ਕੇ ਨਾਲ, ਅਤੇ ਉਸ ਵੇਲੇ ਤੁਹਾਡੇ ਲਈ ਵੀ ਲਾਈਨਾਂ ਜਿਹੜੀਆਂ ਨੇ ਖੋਲ੍ਹ ਦਿੱਤੀਆਂ ਜਾਣਗੀਆਂ, ਅਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਜੋ ਜਿਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ। ਅਤੇ ਅੱਜ ਸਭ ਤੋਂ ਪਹਿਲਾਂ ਮੁੱਦਾ ਸ਼ੁਰੂ ਕਰਦੇ ਹਾਂ, ਜੋ ਵਿਚਾਰ ਮੰਗਦਾ ਹੈ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। AI ਦਾ ਜੰਜਾਲ, ਪ੍ਰਾਈਵੇਟ ਸਕੂਲ ਬਿਹਾਲ 16% ਤੋਂ ਲੈ ਕੇ 658% ਤੱਕ ਦਾ ਜਿਹੜਾ ਫੀਸਾਂ ਦੇ ਵਿੱਚ ਵਾਧਾ, ਸਿੱਖਿਆ ਕਿਸ ਦੇ ਲਈ ਹੈ ਕਿ ਜਿਹੜੀ ਆਮ ਲੋਕ ਜਿਹੜੇ ਅਮੀਰ ਨੇਗੇ ਸਿੱਖਿਆ ਹਾਸਲ ਨਹੀਂ ਕਰ ਸਕਦੇ, ਜਾਂ ਜਿਹੜਾ ਸਿੱਖਿਆ ਦਾ ਹਰ ਕਿਸੇ ਦੇ ਉੱਤੇ ਅਧਿਕਾਰ ਹੈ, ਹੱਕ ਹੈ ਮੁੱਢਲਾ, ਉਹਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਆ ਕਿ AI ਇੰਨੀ ਕੀ ਜ਼ਰੂਰਤ ਪੈ ਗਈ ਕਿ ਸਾਡੇ ਫਿਨਲੈਂਡ ਵਰਗੇ ਮੁਲਕ ਜਾਂ ਯੂਰਪੀਅਨ ਮੁਲਕ, ਅਮਰੀਕਾ, ਕੈਨੇਡਾ, ਉਹਨਾਂ ਦੀ ਇਹਨਾਂ ਦੇ ਵੱਲ ਚੀਜ਼ਾਂ ਦੇ ਵਿੱਚ ਇੰਨੀ ਰੁਚੀ ਨਹੀਂ, ਇਹਨਾਂ ਚੀਜ਼ਾਂ ਤੋਂ ਵਰਜ ਰਹੇ ਨੇ। ਅਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ AI ਨੂੰ ਲੈ ਕੇ ਇੰਨਾ ਗੰਭੀਰ, ਜਾਂ ਕਿੰਨੀਆਂ ਕੁ ਜੋਬਾਂ ਜਿਹੜੀਆਂ ਨੇ ਕਿ ਹਰ ਬੱਚੇ ਨੂੰ ਜਿਹੜਾ AI ਦਾ ਕੋਰਸ ਕਰਾਉਣ ਦੇ ਲਈ ਉਹਨਾਂ ਨੂੰ ਟੀਚਰ ਰਖਾਉਣੇ ਪੈਣੇ, ਹੋਰ ਸਾਰੀਆਂ ਚੀਜ਼ਾਂ ਨੇ, ਅਸਲ ਦੇ ਵਿੱਚ ਮਾਮਲਾ ਕੀ ਹੈ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹਨਾਂ ਨੂੰ ਜੀ ਨਿੱਘਾ ਸਵਾਗਤ ਹੈ ਸੈਣੀ ਸਾਹਿਬ ਜੀ।
1: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਸਾਡੀ ਦੁਆਬਾ ਰੇਡੀਓ ਦੀ ਐਕਸਕਲੂਸਿਵ ਰਿਪੋਰਟ ਆ
0: ਜੀ,
1: ਉਹ ਇਹ ਆ ਸਰ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਕੁਛ ਇੱਕ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਸਰ
0: ਜੀ।
1: ਉਹਨਾਂ ਨੇ ਆਪਣੀ ਕੋਈ ਦੁੱਖ ਜਦੋਂ ਦੱਸਿਆ ਤੇ ਮੈਂ ਮਤਲਬ ਸੋਚਿਆ ਕਿ ਗੱਲ ਤਾਂ ਵਿਚਾਰਨ ਵਾਲੀ ਹੈ ਤੇ ਇਹ ਜਿਹੜੀ ਆ ਰੇਡੀਓ ਤੇ ਕਰਨ ਵਾਲੀ ਵੀ ਆ ਜੀ। ਇਸੇ ਕਰਕੇ ਸ਼ਮੀ ਜੀ ਦੇ ਸਮੇਂ ਦੇ ਵਿੱਚੋਂ ਕੁਛ 10-12 ਮਿੰਟ ਮੰਗ ਕੇ ਤੇ ਮੈਂ ਮਤਲਬ ਇਹ ਰਿਪੋਰਟ ਜਿਹੜੀ ਆ ਕਰਨੀ ਚਾਹੁੰਦਾ ਸੀ ਜੀ।
0: ਜੀ
1: ਪਰ ਸਭ ਇੱਕ ਪਾਸੇ ਤਾਂ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਆ ਇਹ ਕਰ ਦਿੱਤਾ ਜੀ ਵੀ ਪ੍ਰਾਈਵੇਟ ਸਕੂਲ ਜਿਹੜੇ ਆ ਫੀਸਾਂ 5% ਤੋਂ ਜ਼ਿਆਦਾ ਨਹੀਂ ਵਧਾ ਸਕਦੇ ਜੀ।
0: ਜੀ
1: ਦੂਜੇ ਪਾਸੇ ਅੱਜ ਤੁਸੀਂ ਦੇਖ ਲਓ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਫੀਸਾਂ ਦਾ ਵਾਧਾ ਜਿਹੜਾ ਆ 16% ਤੋਂ ਲੈ ਕੇ ਤੇ 658% ਤੱਕ ਵਾਧਾ ਕੀਤਾ ਜੀ।
0: ਬਿਲਕੁਲ ਹੈ ਜੀ।
1: ਉਹਦੇ ਬਾਰੇ ਤਾਂ ਉੱਥੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਉਹ ਧਰਨਾ ਲਾਇਆ ਸੀ ਅੱਜ ਉਹਨਾਂ ਨੇ,
0: ਸ਼ੁਰੂ ਹੋ ਗਿਆ ਜੀ ਸ਼ਾਮੀ 10 ਵਜੇ ਵੀ ਬਹਿਣਾ ਸੀ ਉਹਨਾਂ ਨੇ।
1: ਹਾਂਜੀ ਹਾਂਜੀ, ਉਹ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਦਾ ਆਪਣਾ ਜਿਹੜਾ ਹੈਗਾ ਆ ਅਲੱਗ ਚੀਜ਼ ਆ। ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੈਗੀ ਆ ਸਰ, ਇਹ ਨਾ ਜੀ ਜਿਹੜੇ ਮੇਰੇ ਕੋਲੋਂ ਅਪਰੋਚ ਕੀਤੀ, ਇਹ ਕੰਢੀ ਦੇ ਏਰੀਏ ਦੇ ਕੁਛ ਇੱਕ ਪ੍ਰਾਈਵੇਟ ਸਕੂਲ ਵਾਲੇ ਆਏ ਸੀ
0: ਜੀ।
1: ਉਹਨਾਂ ਨੇ ਜਿਹੜੀ ਮੈਨੂੰ ਦੱਸੀ ਗੱਲ ਉਹਦੇ ਮੁਤਾਬਕ ਹੀ ਜਿਹੜੀ ਆ ਮੈਂ ਇਹ ਰਿਪੋਰਟ ਜਿਹੜੀ ਆ
0: ਜੀ
1: ਕਿ ਇੱਕ ਸਰਬੱਤ AI ਫਰਮ ਜਿਹੜੀ ਆ ਉਹ ਬਣਾਈ ਆ ਜੀ। ਉਹ ਪੰਜਾਬ ਸਰਕਾਰ ਨੇ ਉਹਨੂੰ ਠੇਕਾ ਦੇ ਦਿੱਤਾ ਕਿ ਬੱਚਿਆਂ ਨੂੰ ਜਿਹੜਾ ਆ AI ਦੀ ਸਿੱਖਿਆ ਜਿਹੜੀ ਆ ਤੁਸੀਂ ਸਕੂਲਾਂ ਚ ਦਿਓ।

0: ਤੇ ਮੈਂਡੇਟਰੀ ਕੀ ਕਰ ਦਿੱਤਾ ਕਿ ਪੰਜਵੀਂ ਤੋਂ ਲੈ ਕੇ ਤੇ ਜਿਹੜਾ ਹੈਗਾ ਆ 12ਵੀਂ ਤੱਕ ਦੇ ਵਿਦਿਆਰਥੀ, ਜੇ ਸਕੂਲ 12ਵੀਂ ਤੱਕ ਹੈ ਤੇ 12ਵੀਂ ਤੱਕ, ਜੇ 10ਵੀਂ ਤੱਕ ਹੈ ਤੇ 10ਵੀਂ ਤੱਕ ਦੇ ਜਿਹੜੇ ਵਿਦਿਆਰਥੀ, ਜਿੰਨੇ ਬੱਚੇ ਇਹਨਾਂ ਕੋਲ ਇਨਰੋਲਡ ਹੋਣਗੇ
1: ਜੀ,
0: ਉਹ ਸਾਰੇ ਬੱਚੇ ਜਿਹੜੇ ਹੈਗੇ ਆ AI ਦੀ ਸਿੱਖਿਆ ਲੈਣਗੇ
1: ਜੀ,
0: ਔਰ ਪ੍ਰਤੀ ਬੱਚਾ 100 ਰੁਪਇਆ ਸਕੂਲ ਜਿਹੜਾ ਹੈਗਾ ਆ ਫਰਮ ਨੂੰ ਦਏਗਾ
1: ਜੀ।
0: ਇਸ ਤੋਂ ਇਲਾਵਾ 10 ਰੁਪਏ ਮੰਥਲੀ ਟੈਸਟ ਦੇ ਹੋਣਗੇ ਜੀ,
1: ਜੀ
0: 3 ਮਹੀਨੇ ਬਾਅਦ ਇੱਕ ਟੈਸਟ ਹੋਏਗਾ ਜਿਹਦੀ 50 ਰੁਪਈਏ ਜਿਹੜੀ ਹੈਗੀ ਆ ਪਰ ਬੱਚਾ ਪੇ ਕਰਨਾ ਪਏਗਾ ਜੀ
1: ਐਗਜ਼ਾਮੀਨੇਸ਼ਨ ਦੀ ਜੀ।
0: ਹਾਂਜੀ ਹਾਂਜੀ, ਤੇ 73 ਰੁਪਏ ਜਿਹੜੇ ਹੈਗੇ ਆ ਉਹ ਬੁੱਕ ਤੇ ਫਾਰਮ ਉਹ ਦੇਣੇ ਪੈਣੇ ਹੈਗੇ ਆ ਜੀ। ਇਹ ਜਿਹੜੇ ਖਰਚਾ ਜਿਹੜਾ ਆ ਜੀ, ਹਾਂਜੀ, ਉਹ ਤੋਂ ਇਲਾਵਾ ਸਕੂਲ ਜਿਹੜਾ ਹੈਗਾ ਆ 800 2 ਟੀਚਰ ਜਿਹੜੇ ਹੈਗੇ ਆ ਉਹ ਦਏਗਾ ਚੂਜ਼ ਕਰਕੇ, ਜਿਹਨਾਂ ਨੂੰ AI ਦੀ ਸਿੱਖਿਆ ਜਿਹੜੀ ਆ 3 ਸਾਲ ਦਾ ਕੋਰਸ ਇਹ ਫਰਮ ਕਰਵਾਏਗੀ
1: ਜੀ,
0: ਜਿਹਦਾ ਜਿਹੜੀ ਹੈਗੀ ਆ 21,000 ਰੁਪਇਆ ਸਾਲਾਨਾ ਫੀਸ ਜਿਹੜੀ ਆ ਉਹ ਟੀਚਰ ਦੀ ਜਾਏਗੀ
1: ਜੀ।
0: ਮਤਲਬ 42,000 ਰੁਪਇਆ ਤਾਂ ਇਹ ਟੀਚਰਾਂ ਦੀ ਫੀਸ ਜਿਹੜੀ ਆ ਸਕੂਲ ਦਏਗਾ ਜੀ ਇਸ ਫਰਮ ਨੂੰ, ਬਾਕੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਲਗਭਗ 150 ਰੁਪਇਆ ਜਿਹੜਾ ਖਰਚਾ ਹੈਗਾ ਆ ਉਹ ਉਹਨਾਂ ਨੂੰ ਪਰ ਬੱਚਿਆਂ ਪੇ ਕਰਨਾ ਪਏਗਾ
1: ਜੀ।
0: ਹੁਣ ਇਹਨਾਂ ਸਕੂਲਾਂ ਦੀ ਸਮੱਸਿਆ, ਇਹ ਸਕੂਲ ਕਹਿੰਦੇ ਜੀ ਵੀ ਸਾਨੂੰ ਤਾਂ ਕਹਿਤਾ ਕਿ 5% ਤੋਂ ਜ਼ਿਆਦਾ ਤੁਸੀਂ ਫੀਸ ਨਹੀਂ ਵਧਾ ਸਕਦੇ
1: ਜੀ।
0: ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਜਿਹੜੀਆਂ ਹੈਗੀਆਂ ਜਿਹੜੇ ਹੈਗੇ ਆ ਗਰੀਬ ਏਰੀਏ ਹੈਗੇ ਆ ਉੱਥੇ 500 ਰੁਪਏ ਤੋਂ 800 ਰੁਪਏ ਤੱਕ ਦੀ ਫੀਸ ਆ ਜੀ
1: ਜੀ।
0: ਇਹ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਜਦੋਂ ਇਹ ਬੰਦਾ ਟਾਊਨ ਚ ਆ ਜਾਂਦੇ ਹੈਗੇ ਆ ਉੱਥੇ 2,000 ਰੁਪਏ ਤੱਕ ਹੈਗੀਆਂ ਜੀ, 1500-2,000 ਰੁਪਏ ਤੱਕ
1: ਜੀ।
0: ਜਿਹੜੇ ਸਟੈਂਡਰਡ ਦੇ ਸਕੂਲ ਹੈਗੇ ਆ ਉਹਨਾਂ ਦੀ 4-5 ਹਜ਼ਾਰ ਵੀ ਹੈਗੀ ਆ ਜੀ
1: ਜੀ।
0: ਤੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੈਗੇ ਆ ਉੱਥੇ 8-8 ਹਜ਼ਾਰ ਵੀ ਫੀਸ ਹੈਗੀ ਆ ਜੀ
1: ਜੀ।
0: ਹੁਣ 8,000 ਵਾਲੇ ਦਾ ਜਿਹੜਾ 5% ਹੈਗਾ ਆ ਉਹ ਤਾਂ ਵਧੂਗਾ ਜੀ ਸੈਂਕੜਿਆਂ ਦੇ ਵਿੱਚ,
1: ਤੇ
0: ਜਿਹਨਾਂ ਦੀ 500 ਰੁਪਇਆ ਫੀਸ ਲੈ ਰਹੇ ਹੈਗੇ ਆ ਜੀ ਉਹਨਾਂ ਦੇ 25 ਰੁਪਈਏ ਵਧਣਗੇ। ਤੇ ਜਦੋਂ ਤੁਸੀਂ ਪੇਰੈਂਟਸ ਨੂੰ ਇੰਨਾ ਜ਼ਿਆਦਾ ਅਵੇਅਰ ਕੀਤਾ ਜਾਂ ਇੰਨਾ ਜ਼ਿਆਦਾ ਕਿਹਾ ਹੈਗਾ ਆ ਜੀ ਉਹ ਇਹ ਜਿਹੜਾ AI ਦੇ ਜਿਹੜਾ ਖਰਚਾ ਆ ਜਿਹੜਾ ਤੁਸੀਂ ਮੈਂਡੇਟਰੀ ਸਕੂਲ ਨੂੰ ਕਰ ਦਿੱਤਾ ਆ ਉਹ ਜੇ ਪੇਰੈਂਟਸ ਪੇ ਨਹੀਂ ਕਰਨਗੇ ਤੇ ਉਹ ਉਸ ਫੀਸ ਦੇ ਵਿੱਚੋਂ ਕਿੱਦਾਂ ਪੇ ਕਰ ਸਕਣਗੇ, ਸਕੂਲ ਵਾਲੇ ਕੋਲੋਂ ਪਾਉਣਗੇ ਜੀ, ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਚੱਲ ਗਏ
1: ਜੀ।
0: ਜੇ 500 ਰੁਪਏ ਦੇ ਵਿੱਚ ਜਿਹੜਾ ਹੈਗਾ ਆ ਟਿਊਸ਼ਨ ਫੀਸ, ਟੀਚਰਾਂ ਦੀਆਂ ਤਨਖਾਹਾਂ ਵੀ ਦੇਣੀਆਂ ਹੈਗੀਆਂ, ਸਕੂਲ ਦੀ ਬਿਲਡਿੰਗ ਨੂੰ ਵੀ ਮੇਨਟੇਨ ਕਰਨਾ ਆ, ਔਰ ਉਹਦੇ ਬਾਅਦ ਜਿਹੜਾ ਹੈਗਾ 150 ਰੁਪਇਆ ਤੁਹਾਨੂੰ ਜਿਹੜਾ ਆ ਇਸ ਚੀਜ਼ ਦਾ ਦੇਣਾ ਆ। ਉਹ ਤੋਂ ਇਲਾਵਾ ਜਿਹੜੇ ਆ 2 ਟੀਚਰਾਂ ਦੀਆਂ ਫੀਸ, ਕਿਉਂਕਿ ਟੀਚਰ ਕਿਉਂ ਆਪਣੀ ਤਨਖਾਹ ਦੇ ਵਿੱਚੋਂ ਪੇ ਕਰੂਗਾ ਜੀ,
1: ਬਿਲਕੁਲ
0: ਕੋਈ ਵੀ ਟੀਚਰ ਵਿਲਿੰਗ ਨਹੀਂ ਹੋਊਗਾ
1: ਜੀ।
0: ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਕੋਈ ਕੰਟਰੈਕਟ ਇੱਦਾਂ ਦਾ ਨਹੀਂ ਹੁੰਦਾ ਹੈਗਾ ਕਿ ਟੀਚਰ 3 ਸਾਲ ਉੱਥੇ ਸਥਾਈ ਰਹੂਗਾ ਹੀ ਰਹੂਗਾ ਜੀ। ਅਗਲੇ ਜਿਹੜਾ ਹੈਗਾ ਜਾਂ 63,000 ਰੁਪਇਆ ਇੱਕ ਟੀਚਰ ਦੇ ਉੱਤੇ ਇਨਵੈਸਟ ਕਰ ਦੇਣਗੇ ਤੇ ਮੁੜ ਕੇ ਟੀਚਰ ਛੱਡ ਕੇ ਤੇ ਅੱਗੇ ਗਾਂ ਜਾਏ ਜੀ
1: ਜੀ।
0: ਇੱਥੇ ਕਿੱਥੇ ਲਿਖਿਆ ਹੈਗਾ ਜੀ ਇਹ ਚੀਜ਼ਾਂ ਜਿਹੜੀ?
1: ਸੈਣੀ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ AI ਦਾ ਜਿਹੜਾ ਜੋ ਵੀ ਏਜ ਕੀ ਲਿਮਿਟ ਵਗੈਰਾ ਵੀ ਰੱਖੀ ਹੋਈ ਹੈ ਕਿਸ ਏਜ ਦੇ ਬੱਚਿਆਂ ਨੂੰ AI ਦੀ ਜਿਹੜੀ ਹੈ ਕਲਾਸ ਲਾਉਣੀ ਹੈ?
0: ਨਹੀਂ ਸਰ, ਏਜ ਲਿਮਿਟ ਨਹੀਂ ਰੱਖੀ ਇਹਨਾਂ ਨੇ, ਤਾਂ ਇਹ ਲਿਆ 5th standard ਤੋਂ ਲੈ ਕੇ 12th standard ਤੱਕ ਜਿਹੜਾ ਹੈਗਾ ਆ ਬੱਚੇ ਉਹਨਾਂ ਦਾ ਐਡਮਿਸ਼ਨ ਜਿਹੜਾ ਇਹਨਾਂ ਕੋਲ ਸਕੂਲ ਵਾਲਿਆਂ ਕੋਲ ਅਨਰੋਲਡ ਹੋਣਗੇ ਨਾ ਬੱਚੇ
1: ਜੀ,
0: ਉਹ ਮਤਲਬ ਨਹੀਂ ਤਾਂ ਸਕੂਲ ਵਾਲਿਆਂ ਦੀ ਤਾਂ ਹੈਗੀ ਆ ਕਿ ਜਿਹੜੇ ਬੱਚੇ ਜਿਹੜੇ ਹੈਗੇ ਵਿਲਿੰਗ ਹੋਣਗੇ ਉਹਨਾਂ ਨੂੰ ਜਾਂ ਤਾਂ ਹੋਵੇ ਨਾ ਵੀ ਜਿਹੜੇ ਵਿਲਿੰਗ ਆ ਉਹਨਾਂ ਨੂੰ ਭੇਜ ਦਿਓ, ਜਿਹੜੇ ਮਾਂ ਬਾਪ ਪੇ ਕਰਦੇ ਹੈਗੇ ਤੁਸੀਂ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਗਾਂ ਦੇ ਦਿਓ ਜੀ
1: ਜੀ।
0: ਬਟ ਇੱਥੇ ਤਾਂ ਮੈਂਡੇਟਰੀ ਆ ਕਿ ਦ ਚਿਲਡਰਨ ਹੂ ਆਰ ਅਨਰੋਲਡ ਉਹ ਜਿਹੜੇ ਤੁਹਾਨੂੰ ਦੇਣੇ ਪੈਣੇ ਆ ਜੀ
1: ਜੀ।
0: ਸੋ ਇਸ ਕਰਕੇ ਸਰ ਇਹ ਜਿਹੜਾ ਹੈਗਾ ਆ ਇਹ ਚੀਜ਼ਾਂ, ਹੁਣ ਇਹਨਾਂ ਨੇ ਕੀ ਕੀਤਾ ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਸਰਬੱਤ AI ਫਰਮ ਜਿਹੜੀ ਹੈਗੀ ਆ ਇਹ ਕਿਸੇ ਆਪਣੇ ਚਹੇਤੇ ਦੀ ਕੰਸਟੀਟਿਊਟ ਕਰਵਾਤੀ ਹੋਣੀ, ਨਾ ਪੰਜਾਬੀ ਜ਼ਰੂਰ ਰੱਖ ਲਿਆ ਹੈਗਾ, ਮੈਨੂੰ ਮੈਂ ਇਹਦੇ ਤੇ ਅਜੇ ਤਹਿ ਤੱਕ ਨਹੀਂ ਜਾ ਸਕਿਆ ਵੀ ਕੌਣ ਹੈਗੇ ਬੰਦੇ ਤੇ ਕਿੱਥੋਂ ਹੈਗੇ ਬੰਦੇ ਜਿਹਨਾਂ ਨੇ ਇਹ ਫਰਮ ਬਣਾ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਹੈਗੀ AI ਸਿਖਾਉਣ ਵਾਸਤੇ। ਸਰਕਾਰੀ ਸਕੂਲਾਂ ਦਾ ਜਿਹੜਾ ਹੈਗਾ ਆ ਕਹਿੰਦੇ ਜੀ ਸਰਕਾਰੀ ਸਕੂਲਾਂ 'ਚ ਅਸੀਂ ਆਪ ਹੀ ਮੈਨੇਜ ਕਰ ਲਾਂਗੇ, ਕਿੱਦਾਂ ਕਰਨਾ
1: ਜੀ। ਸੈਣੀ ਸਾਹਿਬ ਪਹਿਲਾਂ ਨਾ ਬੱਚਿਆਂ ਨੂੰ ਬਕਾਇਦਾ ਕਹਿ ਸਕਦੇ ਜਦੋਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਕੈਲਕੂਲੇਟਰ ਵੀ ਨਹੀਂ ਵਰਤਣ ਦਿੰਦੇ ਬੱਚਿਆਂ ਨੂੰ ਛੋਟੀਆਂ ਕਲਾਸਾਂ 'ਚ ਪ੍ਰਾਇਮਰੀ ਦੇ, ਉਹਨਾਂ ਨੂੰ ਕਹਿੰਦੇ ਨੇ ਕਿ ਜਿੱਦਾਂ ਆਪਣੇ ਸਿਖਾਉਂਦੇ ਹੁੰਦੇ ਸੀ ਨਾ ਲਾਈਨਾਂ ਮਾਰ ਕੇ ਇੱਥੇ ਤਾਂ ਉਹ ਵੀ ਨਹੀਂ ਮਾਰਨ ਦਿੰਦੇ, ਉਹ ਕਹਿੰਦੇ ਬ੍ਰੇਨ ਸ਼ਾਰਪਨੈਸ ਹੋਣੀ ਚਾਹੀਦੀ ਹੈ, ਤੁਸੀਂ ਆਪਣੇ ਬ੍ਰੇਨ ਦੇ ਵਿੱਚ ਘਟਾਓ ਅਤੇ ਪਲੱਸ ਕਰਨਾ ਜਾਂ ਗੁਣਾ ਕਰਨੀਆਂ ਜਾਂ ਪਹਾੜੀਆਂ ਦੀ ਗੱਲ ਆਉਂਦੀ ਹੈ, ਅਤੇ ਉਹ ਚੀਜ਼ਾਂ ਤਾਂ ਸਾਡੇ ਲੋਕ ਤਾਂ ਨਕਲ ਮਾਰਨ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਸੁਚੇਤ ਨੇ, ਪਰ AI ਆ ਗਈ ਤਾਂ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਤਾਂ ਹੋਰ ਵੀ ਮਤਲਬ ਕਿ ਨਿੱਲ ਹੋ ਜਾਣੇ ਨੇ ਉਹਦੇ ਨਾਲ ਤਾਂ, ਅਤੇ AI ਪੜ੍ਹਾਉਣ ਦਾ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਇਹਦਾ ਮਕਸਦ ਕੀ ਹੈ ਪਿੱਛੇ, ਕਿ ਉਹ ਬੱਚਿਆਂ ਨੂੰ ਜੋਬਾਂ ਮਿਲਣੀਆਂ ਨੇ AI ਦੀਆਂ, ਜਾਂ ਦੇਖਿਆ ਜਾਵੇ ਤਾਂ ਜਿਹੜੇ ਸੋਫਟਵੇਅਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਕੋਡਿੰਗ ਵਗੈਰਾ ਹੁੰਦੀ ਹੈ ਤਿਆਰ ਕੀਤੇ ਜਾਂਦੇ ਹੈ, ਉਹਨਾਂ ਦੀ ਤਾਂ 3 ਕੁ ਸਾਲਾਂ ਬਾਅਦ ਮਤਲਬ ਕਿ 2-3 ਸਾਲਾਂ ਦੇ ਵਿੱਚ ਉਹਨਾਂ ਨੂੰ ਲੈਂਗੁਏਜ ਬਦਲਣ ਲੱਗ ਜਾਂਦੀ, ਕਿਉਂਕਿ ਬਹੁਤ ਵੱਡਾ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਜਾਂ ਸਾਈਬਰ ਅਟੈਕ ਵਗੈਰਾ ਹੋਣੇ ਆ, ਅਤੇ ਉਹ ਤਾਂ ਤਕਰੀਬਨ ਉਸ ਚੀਜ਼ ਦੀ ਲੈਂਗੁਏਜ ਹੀ ਬਦਲ ਕੇ ਰੱਖ ਦਿੰਦੇ ਆ, ਕਿ ਉਹ ਜਿਹੜੇ ਨੇ ਜਿਨ੍ਹਾਂ ਨੇ ਉਹ ਸਟੱਡੀ ਕੀਤੀ ਹੈ, ਆਪਣਾ ਸਮਾਂ ਲਾਇਆ ਉਹਦੇ ਉੱਤੇ, ਬਿਜ਼ਨਸ ਕਰਦੇ ਹੈ, ਐਪ ਬਣਾਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਕਰਦੇ ਹੈ, ਤਾਂ ਉਹਨਾਂ ਨੂੰ ਦੁਬਾਰਾ ਫਿਰ ਉਹ ਨਾਲ ਦੀ ਨਾਲ ਅਪਡੇਟ ਰੱਖਣਾ ਪੈਂਦਾ, ਆਪਣੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਜੀ, ਅਤੇ ਇਹਦਾ ਮਕਸਦ ਕੀ ਹੋਏਗਾ ਮੈਨੂੰ ਤਾਂ ਇਹ ਨਹੀਂ ਸਮਝ ਆਈ, ਕਿ ਬੱਚਿਆਂ ਨੂੰ AI ਜਿਹੜੀ ਦਿਖਾ ਕੇ ਜਾਂ ਪੜ੍ਹਾ ਕੇ ਜਾਂ ਉਹ ਕੀ ਕਰਨਾ ਸਾਬਤ ਕੀ ਕਰਨਾ ਚਾਹੁੰਦੇ ਨੇ।
0: ਪਰ ਸਰ ਤੁਹਾਨੂੰ ਯਾਦ ਹੋਊਗਾ ਕਿ ਸ਼ਮੀ ਜੀ ਨੇ ਇੱਕ ਫੰਕਸ਼ਨ ਕਰਵਾਇਆ ਸੀ ਜਿਹਦੇ ਵਿੱਚ ਮੈਂ ਵੀ ਗਿਆ ਸੀਗਾ, ਉਹਦੇ ਵਿੱਚ ਬਹੁਤ ਬੰਦੇ ਆਪਣੇ ਪੜ੍ਹੇ ਲਿਖੇ ਬੰਦੇ ਆਏ ਸੀ, ਜਿਹਦੇ ਵਿੱਚ ਮੰਡ ਸਾਹਿਬ ਜਿਹਨਾਂ ਦੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਬੱਚਿਆਂ ਵਾਸਤੇ, ਹਾਂਜੀ ਹਾਂਜੀ ਮੰਡ ਸਾਹਿਬ ਵੀ ਹਾਜ਼ਰ ਸੀਗੇ। ਮੈਂ ਉੱਥੇ ਜਿਹੜਾ ਹੈਗਾ ਆ ਉਹ ਇਹ ਸਵਾਲ ਕੀਤਾ ਸੀ ਮੰਡ ਸਾਹਿਬ ਨੂੰ ਵੀ ਤੁਸੀਂ 4th ਸਟੈਂਡਰਡ ਦੀ ਜੇ ਬੁੱਕ ਲਿਖੀ ਆ, ਮੈਂ ਉਹਨਾਂ ਦਾ ਮਤਲਬ ਦੇਖਿਆ ਵੀ ਇੰਟਲੈਕਟ ਦਾ ਜਿਹੜਾ ਪੱਧਰ ਹੈਗਾ ਆ, ਵੀ ਉਹਨਾਂ ਦਾ ਆਪਣਾ ਜਿਹੜਾ ਪੱਧਰ ਹੈਗਾ ਆ ਉਹ ਕਿੰਨਾ ਉੱਚਾ ਆ, ਤੇ ਜੇ ਉਹ 4th ਕਲਾਸ ਦੇ ਬੱਚੇ ਦੀ ਕਿਤਾਬ ਲਿਖ ਰਹੇ ਹੈਗੇ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਕੋਈ ਏਦਾਂ ਦੀ ਟੈਸਟਿੰਗ ਕਰਦੇ ਹੈਗੇ ਆ ਕਿ ਇਹ ਜਿਹੜਾ ਜੋ ਤੁਸੀਂ ਲਿਖ ਰਹੇ ਤੁਹਾਡਾ ਤਾਂ ਤੁਸੀਂ ਤਾਂ ਬਹੁਤ ਜਿਹੜਾ ਹੈਗਾ ਆ ਇੰਟਲੈਕਟ ਲੈਵਲ ਜਿਹੜਾ ਆ ਬਹੁਤ ਹਾਈ ਆ, ਤੇ ਤੁਸੀਂ ਉਹ ਬੱਚਾ 4th ਵਾਲਾ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕੇ, ਉਹਦੇ ਬਾਰੇ ਜਿਹੜਾ ਹੈਗਾ ਕੋਈ ਸਟੱਡੀ ਹੁੰਦੀ ਆ ਇਸ ਚੀਜ਼ ਦੀ ਪਹਿਲਾਂ, ਵੀ ਜਿਹੜੀ 7ਵੀਂ ਨੂੰ ਪੜ੍ਹਾਈ ਜਾ ਰਹੀ ਹੈਗੀ। ਕਿ ਮੈਂ ਉਹਨਾਂ ਨੂੰ ਫਿਰ ਇੱਕ ਐਗਜ਼ਾਮਪਲ ਵੀ ਦਿੱਤੀ ਜੀ, ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਕਿ ਮੈਂ BA Part 1 ਦੇ ਵਿੱਚ ਇੱਕ ਸਟੋਰੀ ਇੰਗਲਿਸ਼ ਦੀ ਪੜ੍ਹੀ ਸੀ, ਇਹ ਨਾਈਟ ਐਟ ਇਨ ਇਨ, ਹਾਂਜੀ ਮੈਂ ਕਿਹਾ ਜੀ ਉਸ ਸਟੋਰੀ ਨੂੰ ਉਸ ਵੇਲੇ ਅਸੀਂ ਵੀ ਰੱਟਾ ਲਾਇਆ ਵੀ ਉਹਦੇ ਵਿੱਚੋਂ ਕੀ ਕੁਐਸਚਨ ਆ ਸਕਦਾ ਕੀ ਨਹੀਂ ਆ ਸਕਦਾ, ਮੈਂ ਕਿਹਾ ਜੀ ਜਦੋਂ ਮੈਂ ਲਾ ਕਰ ਗਿਆ ਹੈ ਜੀ, ਉਹ ਤੋਂ ਬਾਅਦ ਮੈਂ ਇੱਕ ਵਾਰੀ ਫਿਰ ਉਹ ਕਿਤਾਬ ਪੜ੍ਹੀ, ਮੈਂ ਕਿਹਾ ਜੀ ਉਹ ਤੋਂ ਬਾਅਦ ਜ਼ਿੰਦਗੀ ਦੇ 15 ਸਾਲ ਗੁਜ਼ਾਰ ਕੇ ਫਿਰ ਮੈਂ ਇੱਕ ਵਾਰੀ ਉਹ ਕਿਤਾਬ ਪੜ੍ਹੀ, ਮੈਂ ਕਿਹਾ ਜਦੋਂ ਮੈਂ 3ਵੀ ਵਾਰੀ ਉਹ ਸਟੋਰੀ ਪੜ੍ਹੀ ਸੀ ਤੇ ਮੈਨੂੰ ਉਹ ਜਿਹੜੀ ਸਟੋਰੀ ਦੀ ਮੀਨਿੰਗ ਸਮਝ ਆਇਆ ਸੀ ਜੀ, ਵੀ ਉਹ ਕੀ ਸਟੋਰੀ ਕਹਿਣਾ ਕੀ ਚਾਹੁੰਦੀ ਹੈਗੀ ਆ ਜੀ, ਹਾਂਜੀ ਵੀ ਉਹ ਬੰਦਾ ਰਾਈਟਰ ਕਹਿਣਾ ਕੀ ਚਾਹੁੰਦਾ ਹੈਗਾ। ਪਰ ਜਦੋਂ ਕਿਸੇ ਨੇ ਇੰਟਰੋਡਿਊਸ ਕੀਤਾ BA Part 1 ਦੇ ਵਿੱਚ, ਉਹਨਾਂ ਨੇ ਕਦਾ ਸਾਡਾ ਬ੍ਰੇਨ ਲੈਵਲ ਦੇਖਿਆ ਸੀਗਾ ਵੀ ਹਾਂ ਵੀ ਇਹਨਾਂ ਦਾ ਬ੍ਰੇਨ ਲੈਵਲ ਕੀ ਹੈਗਾ ਆ ਜੀ, ਕਿ ਬੱਚਾ ਜਿਹੜਾ ਹੈਗਾ ਆ ਉਹ ਜਿਹੜਾ ਇਹਦਾ ਥੀਮ ਆ ਉਹਨੂੰ ਫੋਲੋ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਹੁਣ ਜੇ AI ਜਿਹੜੀ ਹੈਗੀ ਆ ਜੇ ਸ਼ੁਰੂ ਕਰਨੀ ਹੈਗੀ ਆ ਤੁਸੀਂ, ਮੈਂ ਕਹਿੰਦਾ ਹੈਗਾ ਮੈਂ ਭਾਰਤ ਸਾਹਿਬ ਪੜ੍ਹਨ ਨੂੰ ਚੰਗਾ ਸੀਗਾ ਜੀ, ਪਰ ਮੈਂ ਵੀ ਜਿਹੜਾ ਹੈਗਾ ਆ 3 ਲੈਂਗੁਏਜ ਜਿਹੜੀਆਂ ਉਹਨਾਂ ਨੂੰ ਇਕੁਲੀ ਜਿਹੜਾ ਆ ਨਹੀਂ ਚੱਕ ਸਕਿਆ ਸੀ ਜੀ ਆਪਣੇ ਟਾਈਮ ਦੇ ਵਿੱਚ, ਹਾਂਜੀ ਮੈਂ ਦਾਵਾ ਨਹੀਂ ਕਰਦਾ ਕਿ ਮੈਂ ਹਿੰਦੀ ਵੀ ਉਦਾਂ ਦੀ ਬੋਲ ਲੈਂਦਾ ਹੋਊਗਾ ਜਾਂ ਲਿਖ ਲੈਂਦਾ ਹੋਊਗਾ ਜਿੱਦਾਂ ਦੀ ਪੰਜਾਬੀ ਲਿਖਦਾ ਸੀ ਜਾਂ ਇੰਗਲਿਸ਼, 3 ਲੈਂਗੁਏਜ ਨੂੰ ਆਖਰ ਬੱਚੇ ਦਾ ਇੱਕ ਮੈਂਟਲ ਲੈਵਲ ਆ ਉਹਨੂੰ, ਹਾਂਜੀ AI ਤੁਸੀਂ ਇੰਟਰੋਡਿਊਸ ਕਰਨ ਲੱਗੇ ਹੈਗੇ ਆ, ਕਿੱਥੇ ਕਰਨ ਲੱਗੇ ਹੈਗੇ ਆ, ਕੰਢੀ ਦੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਜਿਹੜਾ ਹੈਗਾ ਆ ਨੰਗੇ ਪੈਰੀ ਵੀ ਬੱਚੇ ਆ ਜਾਂਦੇ ਹੈਗੇ ਆ ਜੀ, ਜਿੱਥੇ ਜਿਹੜਾ ਹੈਗਾ ਜੇ ਪ੍ਰਾਈਵੇਟ ਸਕੂਲ ਵੀ ਜਿਹੜੇ ਜਿਹਨਾਂ ਨੂੰ ਤੁਸੀਂ ਪ੍ਰਾਈਵੇਟ ਸਕੂਲ ਸੋ ਕਾਲਡ ਕਹਿੰਦੇ ਆ ਨਾ ਜੀ, ਉਹਦਾ ਸਿਰਫ ਉਹ ਵਿਦਿਆ ਦਾ ਪੱਧਰ ਜ਼ਰੂਰ ਹੈਗਾ ਆ ਜੀ, ਵੀ ਹਾਂ ਠੀਕ ਆ ਵੀ ਸਰਕਾਰੀ ਸਕੂਲ ਨਾਲੋਂ ਲੋਕੀ ਪਰਜਿਊਮ ਕਰਦੇ ਆ, ਮੈਂ ਮਤਲਬ ਅਕਿਊਜ਼ਿੰਗ ਫਿੰਗਰ ਨਹੀਂ ਰੇਜ਼ ਕਰਦਾ, ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਵਧੀਆ ਹੋ ਗਈ ਹੈਗੀ ਆ, ਟੀਚਰ ਰਿਸਪੋਂਸੀਬਿਲਟੀ ਓਨ ਕਰਨ ਲੱਗ ਪਏ ਆ, ਪਹਿਲਾਂ ਸਾਡੇ ਸਮਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਆ ਟੀਚਰ ਇੱਕ ਪਾਸੇ ਬੈਠੇ ਰਹਿੰਦੇ ਹੁੰਦੇ ਸੀ, ਆਰਾਮ ਨਾਲ ਬੱਚੇ ਆਪਣਾ ਟਾਈਮ ਪਾਸ ਕਰਦੇ ਸੀ, ਟੀਚਰ ਆਪਣਾ ਟਾਈਮ ਪਾਸ ਕਰ ਜਾਂਦੇ ਸੀ, ਔਰ ਕਿਸੇ ਵੀ ਟੀਚਰ ਨੇ ਆਪਣਾ ਬੱਚਾ ਜਿਹੜਾ ਹੈਗਾ ਆ ਕਦੀ ਸਰਕਾਰੀ ਸਕੂਲ ਚ ਪੜ੍ਹਾਇਆ ਹੀ ਨਹੀਂ।
1: ਜੀ ਬਿਲਕੁਲ।
0: ਹੁਣ ਟ੍ਰੈਂਡ ਚੇਂਜ ਜੇ ਹੋ ਜਾਵੇ ਤੇ ਮੈਂ ਕਹਿ ਨਹੀਂ ਸਕਦਾ, ਪਰ AI ਜਿਹੜੀ ਹੈਗੀ ਆ ਤੁਸੀਂ ਗੱਲ ਤਾਂ ਇਹ ਹੈਗੀ ਆ ਨਾ, ਤੁਸੀਂ ਕੋਈ ਚੀਜ਼ ਦੇਣੀ ਚਾਹੁੰਦੇ ਹੈਗੇ ਆ, ਤੁਹਾਡੀ ਵਿਲਿੰਗ ਆ, ਉਹਦੀ ਕੋਈ ਸਟੱਡੀ ਕਰਾ ਲਓ ਪਹਿਲਾਂ, ਹੈਂਜੀ ਫਿਰ ਜਿਹੜਾ ਹੈਗਾ ਆ ਉਹਦੇ ਉਹਦੇ ਤੇ ਜਿਹੜਾ ਆ ਇਸ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰਕੇ ਫਿਰ ਤੁਸੀਂ ਇਹ ਇਹ ਦੇਖੋ ਕਿ ਭਾਈ ਸਕੂਲ ਵਾਲਿਆਂ ਨੂੰ ਕੋਈ ਆਪ ਕੋਨਫੀਡੈਂਸ ਤਾਂ ਲੈ ਲਓ, ਬਾਕੀ ਜਿਹੜੀ ਗੱਲਬਾਤ ਹੈਗੀ ਆ ਆਪਾਂ ਆਪਣੇ ਸਮੇਂ ਦੇ ਵਿੱਚ ਕਰ ਲਾਂਗੇ, ਕਿਉਂਕਿ ਸ਼ਮੀ ਜੀ ਪਿੱਛੇ ਲੇਟ ਹੋ ਰਹੇ
1: ਬਿਲਕੁਲ
0: ਹੋਣੇ ਆ। ਮੈਂ ਮਤਲਬ ਇਸੇ
1: ਇੱਕ ਸੈਣੀ
0: ਕਰਕੇ
1: ਸਾਹਿਬ
0: ਦੂਜਾ ਜਿਹੜਾ
1: ਯੂਨੀਵਰਸਿਟੀ ਦਾ ਵੀ ਥੋੜਾ ਜਿਹਾ ਨਾਲ ਕਰ ਲਈਏ, ਕਿਉਂਕਿ
0: ਹਾਂਜੀ
1: ਦੇਖੋ
0: ਹਾਂਜੀ
1: ਜਿਹੜਾ
0: ਹਾਂਜੀ
1: ਬਹੁਤ ਸਾਰੇ ਕੋਰਸਿਸ ਨੇ ਜਾਂ ਜਿਹੜੀ ਆਪਣੀ ਸਿੱਖਿਆ ਨੀਤੀ ਲੈ ਕੇ ਆ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਸਾਰਾ ਪ੍ਰਾਈਵੇਟੇਸ਼ਨ ਚੀਜ਼ਾਂ ਹੋ ਰਹੀਆਂ ਨੇ, ਚਾਹੇ ਯੂਨੀਵਰਸਿਟੀ ਹੈਗੀ ਹੈ ਪੰਜਾਬ ਦੀ, ਪੰਜਾਬੀ ਯੂਨੀਵਰਸਿਟੀ ਆ ਜਾਂ ਕਿੱਦਾਂ ਵੀ ਹੈ, ਅਤੇ ਉੱਥੇ ਜਿਸ ਹਿਸਾਬ ਦੇ ਨਾਲ ਹਾਲਾਤ ਨੇ ਜਾਂ 16% ਤੋਂ ਲੈ ਕੇ 658% ਤੱਕ ਦਾ ਵਾਧਾ ਫੀਸਾਂ ਦੇ ਵਿੱਚ ਕਰ ਦਿੱਤਾ ਗਿਆ ਜਿਹੜੀ ਹੈ। ਫਿਲਮ ਮੇਕਿੰਗ ਕੋਰਸ ਕਦੇ 16,000 ਹੁੰਦਾ ਹੁੰਦਾ ਸੀਗਾ, ਅਤੇ ਉਹਦੀ ਸਿੱਧੀ ਚੱਕ ਕੇ ਜੀ ਜਿਹੜੀ ਹੈ ਫੀਸ 1,23,000 ਕਰ ਦਿੱਤੀ ਹੈ ਜੀ। ਕਿੱਥੋਂ ਲੋਕ ਦੇਣਗੇ, ਜਾਂ ਜਿਹੜੇ ਬੱਚੇ ਜਿਹੜੇ ਨੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ, ਜਿੱਦਾਂ ਤੁਸੀਂ ਪਹਿਲਾਂ ਵੀ ਛੋਟੇ ਬੱਚਿਆਂ ਦੀ ਵੀ ਗੱਲ ਕੀਤੀ ਹੈ ਕਿ ਉਹ ਜੇ ਯੂਨੀਵਰਸਿਟੀ ਚ ਜਾਣ ਦਾ ਮੌਕਾ ਮਿਲ ਹੀ ਜਾਂਦਾ ਕਿ ਸਾਰੇ ਅਮੀਰਜ਼ਾਦੇ ਯੂਨੀਵਰਸਿਟੀ ਚ ਜਾਣਗੇ, ਵਿਚਾਰੇ ਬਾਕੀ ਕੀ ਕਰਨਗੇ ਜਿਹਨਾਂ ਦੀ ਗੁੰਜਾਇਸ਼ ਹੈ ਨਹੀਂ।
0: ਪਰ ਸਾਹਿਬ ਇੱਕ ਮੈਂ ਮਤਲਬ ਨਾ ਫਿਜ਼ੀਓਥੈਰੇਪਿਸਟਰੀ ਦਾ ਕੋਰਸ ਹੈਗਾ ਨਾ, ਉਹਦੀ ਵੀ ਮਾਸਟਰ ਕਰਾਉਣ ਵਾਸਤੇ 30,000 ਰੁਪਈਆ ਇਹਨਾਂ ਨੇ ਫੀਸ ਇਨਕਰੀਜ ਕਰ ਦਿੱਤੀ ਜੀ, 1,43 ਤੋਂ 1,75 ਕਰ ਦਿੱਤੀ ਹੈ ਜੀ, ਇੰਨਾ ਕੁ ਜਿਹੜਾ ਹੈਗਾ
1: 10,000 ਰੁਪਈਆ ਤਕਰੀਬਨ ਹਰ ਕੋਰਸ ਦੇ ਪਿੱਛੇ ਵਧਾਤਾ।
0: ਹਾਂਜੀ ਉਹ ਜਿਹੜਾ ਮਾਸਟਰ ਜਿਹੜੀਆਂ ਹੈਗੀਆਂ, ਕਈ ਬੱਚੇ ਜਿਹੜੇ ਹੈਗੇ ਆ ਇਹੋ ਜਿਹੇ ਕੋਰਸ ਕਰਕੇ ਪ੍ਰਾਈਵੇਟ ਦੀ ਜਿਹੜਾ ਹੈਗਾ ਸਰਵਿਸਿਜ਼ ਦੇ ਰਹੇ, ਥੋੜੇ ਥੋੜੇ ਪੈਸੇ ਜੋੜ ਕੇ ਆਪਣੀ ਵਿਲਿੰਗਨੈਸ ਨਾਲ ਕਿ ਅਸੀਂ ਜਿਹੜਾ ਆ ਮਾਸਟਰਸ ਵੀ ਨਾਲ ਕਰ ਲਈਏ। ਹੈ ਜੀ ਉਹ ਇਹ ਕੀ ਮਤਲਬ ਜਿਹੜਾ ਹੈਗਾ ਆ ਐਜੂਕੇਸ਼ਨ, ਦੇਖੋ ਇਹ ਕਿਹੜਾ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ, ਫਿਰ ਤੁਸੀਂ ਡਿਜੀਟਲ ਯੂਨੀਵਰਸਿਟੀ ਉੱਥੇ ਨਾਲ ਖੋਲ ਦਿੱਤੀ ਜੀ ਇਹਨੂੰ ਫੇਲ ਕਰਨ ਵਾਸਤੇ। ਬੱਚਿਆਂ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਟਫ ਕਰ ਦੇਣਾ ਹੈਗਾ ਆ, ਕਿੱਥੋਂ ਮਾਂ ਬਾਪ ਇੰਨਾ ਪੈਸਾ ਲਿਆਊਗਾ। ਫਿਰ ਇਹਨਾਂ ਦੀ ਸਰ ਦੇਖੋ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਕਿੱਦਾਂ ਉਹਨਾਂ ਨੂੰ ਮਤਲਬ ਜਿੱਦਾਂ ਹੈਗਾ ਨਾ ਜੀ, ਮੈਂ ਹੁਣ ਪੰਜਾਬ ਠੇਠ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਵੀ ਟੀਟ ਜਗਾਉਣਾ ਜਿਹਨੂੰ ਕਹਿੰਦੇ ਹੁੰਦੇ ਆ ਜੀ, ਵੀ ਅੰਗੂਠਾ ਦਿਖਾਉਣਾ ਹੈ ਜੀ, ਵੀ ਉਹਨਾਂ ਨੂੰ ਕਹਿੰਦਾ ਕੀ ਕਹਿੰਦੇ ਜੀ ਇਹ ਤਾਂ ਫੀਸਾਂ ਥੋੜਾ ਵਧੀਆ ਹੈਗੀਆਂ, ਇਹ ਤਾਂ ਰੁਪਈਆ ਡਿੱਗ ਗਿਆ ਤੇ ਤਾਂ ਕਰਕੇ ਆ ਜੀ,
1: ਕੀਮਤ
0: ਰੁਪਈਏ ਦੀ ਡਿੱਗੀ ਹੈਗੀ ਜੀ।
1: ਰੁਪਈਆ ਉੱਥੇ ਹੀ ਖੜਾ ਕਹਿੰਦੇ ਹੈ।
0: ਹਾਂਜੀ ਉਹੀ ਤਾਂ ਚੱਕਰ ਹੈਗਾ ਆ ਸਰ, ਏਦਾਂ ਦੇ ਤਾਂ ਲੌਜਿਕ ਦਿੰਦੇ ਹੈਗੇ ਆ ਜੀ, ਪਰ ਇੱਥੇ ਜਿਹੜਾ ਹੈਗਾ ਆ ਕਿ ਬੱਚਿਆਂ ਦੇ ਉੱਤੇ ਜਾਂ ਪੇਰੈਂਟਸ ਦੇ ਉੱਤੇ ਕਿੱਥੇ ਸਰ, ਜਦੋਂ ਤੁਸੀਂ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਵਧਾਉਂਦੇ ਤੁਸੀਂ ਕਹਿੰਦੇ 5% ਤੋਂ ਜ਼ਿਆਦਾ ਵਧਾਉਣਗੇ ਤੇ ਅਸੀਂ ਰਿਕਵਰੀ ਕਰਾਵਾਂਗੇ, ਅਸੀਂ ਰਿਕਵਰੀ ਹੈ ਜੀ, ਤੇ ਆਪ ਤੁਸੀਂ 16% ਤੋਂ ਲੈ ਕੇ ਤੇ 658% ਤੱਕ ਇਨਕਰੀਜ਼ ਕੀਤੀਆਂ ਜੀ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਸਟੀਫਾਈ ਕਰਦੇ ਆ ਜੀ। ਸਰਕਾਰਾਂ ਦੀ ਸਰ ਸੋਚ ਜਿਹੜੀ ਹੈਗੀ ਆ ਐਜੂਕੇਸ਼ਨ ਕਹਿ ਦਿੰਦੇ ਹੈਗੇ, ਐਜੂਕੇਸ਼ਨ ਸਾਡੇ ਬਹੁਤ ਕੋਸਟਲੀ ਆ ਜੀ, ਫਿਰ ਸਾਰੀਆਂ ਸਮੱਸਿਆਵਾਂ ਫਿਰ ਆ ਜਾਂਦੀਆਂ ਜੀ, ਕਹਿੰਦੇ ਜੀ ਬੱਚੇ ਜਿਹੜੇ ਹੈਗੇ ਆ ਆਬਾਦੀ ਵਧਾਓ ਜੀ, ਅਖੇ ਜੀ ਆਬਾਦੀ ਆ ਸਾਡੀ ਘੱਟ ਗਈ ਆ ਜੀ, ਲੋਕੀ ਤਾਂ ਵਿਚਾਰੇ ਇੱਕ ਬੱਚਾ ਪੜ੍ਹਾ ਕੇ ਜਿਹੜਾ ਹੈਗਾ ਆ ਉਹਨੂੰ ਸੈੱਟ ਕਰਨ ਵਾਸਤੇ ਜਿਹੜਾ ਆ ਤਰਸਦੇ ਹੈਗੇ ਆ ਜੀ, ਲੋਕੀ ਕੀ ਕਰਨਗੇ, ਬੱਚਿਆਂ ਨੂੰ ਗਾ ਰੁਜ਼ਗਾਰ ਨੀ ਮਿਲਦਾ ਪਿਆ, ਤੁਹਾਡੀ ਐਜੂਕੇਸ਼ਨ ਦੇ ਉੱਤੇ ਤੁਹਾਡੀ ਕੋਈ ਸਟੱਡੀ ਨੀ, ਵੀ ਇਹ ਸਾਡੀ ਐਜੂਕੇਸ਼ਨ ਜਿਹੜੀ ਆ ਕੁਆਲਿਟੀ ਐਜੂਕੇਸ਼ਨ ਹੈ ਜਾਂ ਨਹੀਂ, ਹਾਂਜੀ ਉਹਦੇ ਤੇ ਉਹ ਜੋਬ ਓਰੀਐਂਟਡ ਹੈਗੀ ਆ ਜਾਂ ਨਹੀਂ, ਬੱਚਾ ਆਪਣੇ ਰੋਟੀ ਖਾਣ ਜੋਗਾ ਹੋ ਜਾਊਗਾ ਕਿ ਨਹੀਂ ਜੀ। ਸੋ ਇਸ ਕਰਕੇ ਇਹ ਜਿਹੜਾ ਹੁਣ ਪੜ੍ਹਾਉਣਾ ਆ ਬੱਚੇ ਨੂੰ ਇਹ ਵੀ ਇੱਕ ਫੈਸ਼ਨ ਆ, ਮੈਂਡੇਟਰੀ ਹੋ ਗਿਆ ਹੈ ਜੀ, ਅਦਰਵਾਈਜ਼ ਜਿੱਦਾਂ ਦੀ ਵਿਦਿਆ ਇਹ ਦੇ ਰਹੇ ਆ ਜੀ ਬਿਨਾਂ ਸਟੈਂਡਰਡ ਤੋਂ ਤੇ ਬਿਨਾਂ ਸਟੱਡੀ ਤੋਂ ਇਸ ਚੀਜ਼ ਦੇ, ਉਹ ਵਿਦਿਆ ਜਿਹੜੀ ਲੈ ਕੇ ਬੱਚਾ ਕੀ ਕਰੂਗਾ ਜੀ, ਉਹਦੀ ਤਾਂ ਜਿਹੜੀ ਆ ਮੈਂਟਲ ਹੈਲਥ ਵੀ ਖਰਾਬ ਹੋਣੀ ਆ ਜੀ ਤੇ ਫਿਜ਼ੀਕਲ ਹੈਲਥ ਵੀ ਖਰਾਬ ਹੋਣੀ ਆ ਜੀ। ਬਾਕੀ ਬਾਕੀ ਅਗਲੇ ਪ੍ਰੋਗਰਾਮਾਂ ਚ ਕਰ ਲਵਾਂਗੇ ਜੀ, ਇਹ ਵਿਸ਼ਾ ਬਹੁਤ ਜ਼ਿਆਦਾ ਸੰਜੀਦਾ ਆ ਜੀ ਅੱਜ ਦੇ ਵਾਸਤੇ, ਇੰਨਾ ਹੀ ਜੀ, ਮਿਹਰਬਾਨੀ ਸਰ ਸਮਾਂ ਦੇਣ ਲਈ, ਧੰਨਵਾਦ ਜੀ, ਥੈਂਕ ਯੂ ਜੀ,
1: ਥੈਂਕ ਯੂ,
0: ਸ਼ੁਕਰੀਆ
1: ਜੀ। ਜੀ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਚਲੰਤ ਮਾਮਲੇ ਦੇ ਉੱਤੇ, ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ ਕਿ ਇਹੋ ਜਿਹੀਆਂ ਡਿਫੀਕਲਟੀਆਂ ਜਿਹੜੀਆਂ ਆ ਰਹੀਆਂ ਨੇ, ਅਤੇ ਅੱਗੇ ਆਪਾਂ ਵੱਧਦੇ ਹਾਂ ਇਹਦੇ ਨਾਲ ਹੀ। ਅਤੇ ਇਹ ਸੀ ਅੱਜ ਦਾ ਮਾਮਲਾ ਜਿਹੜਾ AI ਦਾ ਜੰਜਾਲ ਅਤੇ ਪ੍ਰਾਈਵੇਟ ਸਕੂਲ ਹੋਏ ਨੇ ਬੇਹਾਲ, ਅਤੇ ਸਿੱਖਿਆ ਕਿਸ ਦੇ ਲਈ ਜਿਹੜੀ ਹੈ ਹੋਵੇਗੀ, ਇਹ ਜਿਹੜਾ ਬਹੁਤ ਵੱਡਾ ਸਵਾਲ ਹੈ ਜੀ। ਅਤੇ ਦੋਸਤੋ ਅੱਗੇ ਵੱਧਦਿਆਂ ਨਾਲ ਅਤੇ ਗੱਲਾਂ ਬਾਤਾਂ ਕਰਦਿਆਂ ਅੱਜ ਦੇ ਮੁੱਦੇ ਦੇ ਉੱਤੇ, ਖਾਸ ਜਿਹੜਾ ਮੁੱਦਾ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਆਪਾਂ ਡਿਸਕਸ ਕਰਨਾ ਹੈ, ਅਤੇ ਉਹ ਵੀ ਆਪਣੇ ਨਾਲ ਲਾਗੇ ਹੀ ਨੇ, ਆਪਣੇ ਪਹੁੰਚ ਚੁੱਕੇ ਆ, ਅਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੀ ਵੀ। ਅਤੇ ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਜਿਹੜਾ ਰਹੇਗਾ ਜੀ। ਅਤੇ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜ ਚੁੱਕੇ ਆ। ਸਤਿ ਸ਼੍ਰੀ ਅਕਾਲ ਜੀ ਸ਼ੰਮੀ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ, ਅਤੇ ਜੀ ਆਨੂੰ ਜੀ, ਅੱਜ ਦਾ ਮੁੱਦਾ ਮੀਡੀਆ ਅਤੇ ਸਮਾਜ, ਰੇਡੀਓ ਤੋਂ ਡਿਜੀਟਲ ਦੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਸਤਿ ਸ਼੍ਰੀ ਅਕਾਲ ਜੀ ਆਨੂੰ ਜੀ।
2: ਪਾਲ ਸਾਹਿਬ ਅਤੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ
2: ਸਮਾਜ ਤੋਂ ਸ਼ੁਰੂ ਕਰ ਦਿੰਦੇ ਜੀ, ਕਿਉਂਕਿ ਆਪਣੇ ਸਮਾਜ ਦੇ ਵਿੱਚ ਕੱਲ ਬਹੁਤ ਹੀ ਖੁਸ਼ੀਆਂ ਮਨਾਈਆਂ ਗਏ ਨੇ, ਜਨਮ ਦਿਨ ਮਨਾਏ ਗਏ ਨੇ ਤੇ
1: ਥੈਂਕ ਯੂ ਜੀ, ਥੈਂਕ ਯੂ ਜੀ।
2: ਕੇਕ ਤੇ ਰੱਖ ਰੱਖ ਮੋਮਬੱਤੀਆਂ ਫੂਕਾਂ ਮਾਰੀਆਂ ਗਈਆਂ ਨੇ ਤੇ ਮੁਸਕਰਾਹਟਾਂ ਦਾ ਸਫ਼ਰ ਜਿਹੜਾ ਅੱਗੇ
1: ਕਿਆ
2: ਵਧਿਆ
1: ਬਾਤ
2: ਹੈ
1: ਹੈ ਜੀ,
2: ਤੇ ਬਹੁਤ ਹੀ ਬਲੈਸਡ ਤੇ ਬਲਿਸਫੁਲ ਮਾਹੌਲ ਜਿਹੜਾ ਕੱਲ ਰਿਹਾ ਹੈ, ਤੇ
1: ਥੈਂਕ
2: ਉਹਦੇ
1: ਯੂ
2: ਲਈ
1: ਜੀ,
2: ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ
1: ਸ਼ੁਕਰੀਆ,
2: ਤੇ ਉਹਨਾਂ ਸਾਰੇ ਦੋਸਤਾਂ ਨੂੰ।
1: ਥੈਂਕ ਯੂ ਜੀ,
2: ਜੀ
1: ਸ਼ੁਕਰੀਆ ਜੀ।
2: ਤੇ ਅੱਛਾ, ਵੱਡੀ ਗੱਲ ਹੈ ਕਿ ਸਾਰਾ ਕੁਝ ਮੈਨੂੰ ਤੇ ਬਾਕੀ ਦੋਸਤਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ ਤੇ
1: ਮਾੜਾ
2: ਅਤੇ
1: ਪੱਖ ਨਹੀਂ ਕਹਿ
2: ਸਮਾਜ ਤੇ
1: ਸਕਦੇ
2: ਮੀਡੀਆ। ਨਾ ਜੀ ਨਾ, ਇਹ ਦੇਖੋ ਮੀਡੀਆ ਤੇ ਸਮਾਜ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਬਣ ਚੁੱਕੇ ਆ
1: ਜੀ,
2: ਤੇ ਇਹ ਇੱਥੋਂ ਤੱਕ ਆਉਣ ਤੱਕ ਤੇ ਬਣਨ ਤੱਕ ਜਿਹੜਾ ਸਫ਼ਰ ਤੈਅ ਹੋਇਆ ਹੈ ਬੜਾ ਦਿਲਚਸਪ ਰਿਹਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ।
1: ਲੁਕਿਆ ਨਹੀਂ ਹੈ
2: ਤੇ ਅੱਜ ਇਹ ਸਾਡੀ ਇੱਕ ਰਿਕੁਆਇਰਮੈਂਟ ਬਣ ਗਈ ਹੈ, ਇੱਕ ਕਹਿ ਲਓ ਨੀਡ ਹੈ, ਨੀਡ ਆਫ ਦੀ ਆਵਰ ਕਹਿ ਲਓ
1: ਜੀ,
2: ਉਹ ਬਣੀ ਹੋਈ ਹੈ।
1: ਬਿਲਕੁਲ,
2: ਤੋਂ ਬਹੁਤ ਕਮਾਲ ਦਾ ਵਿਸ਼ਾ ਹੈ ਜੀ ਭਾਰਤ ਸਾਹਿਬ, ਤੇ ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਜਿਹੜੀ ਹੈ ਇਹ ਚਰਚਾ ਅੱਜ ਜਿਹੜੀ ਹੈ ਕੀਤੀ ਜਾ ਰਹੀ ਹੈ। ਉਦੋਂ ਪਹਿਲਾਂ ਮੈਂ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਹੋਰਾਂ ਨੂੰ, ਉਹਨਾਂ ਦੇ ਬਹੁਤ ਹੀ ਬੇਸ਼ਕੀਮਤੀ ਵਿਚਾਰ, ਉਹ ਦਿਲ ਕਰਦਾ ਸੀ ਕਿ ਸੁਣੀ ਜਾਈਏ ਤੇ ਉਹ ਗੱਲ ਕਰਦੇ ਰਹਿਣ।
1: ਬਿਲਕੁਲ,
2: ਪਰ ਉਹ ਐਂ ਹੋ ਗਿਆ ਨਾ, ਓਵਰਲੈਪਿੰਗ ਹੋ ਗਈ ਟਾਈਮ, ਮੇਰਾ ਕੱਲ ਵਾਲੀ ਜਿਹੜੀ ਗੱਡੀ 24 ਘੰਟੇ ਲੇਟ ਆ ਉਹ ਅੱਜ ਆਈ ਆ
1: ਜੀ,
2: ਤੇ ਇਸ ਕਰਕੇ ਉਹ ਥੋੜਾ ਜਿਹਾ ਟਾਈਮ ਓਵਰਲੈਪਿੰਗ ਕਰਕੇ ਸ਼ਾਇਦ ਹੋ ਗਿਆ, ਬਟ ਦਿਲ ਕਰ ਰਿਹਾ ਸੀ ਕਿ ਉਹਨਾਂ ਨੂੰ ਆਪਾਂ ਸੁਣੀ ਜਾਈਏ।
1: ਕਰਦਾ ਹੌਲੀ ਹੌਲੀ ਕਰ ਲੈਣਾ ਜੀ ਆਪਾਂ। ਤੇ ਸ਼ਮੀ ਜੀ,
2: ਹਾਂਜੀ ਹਾਂਜੀ ਜੀ ਜੀ
1: ਪਹਿਲਾਂ ਤਾਂ ਇਹ ਦੱਸੋ, ਕਾਫੀ ਜਿਹੜਾ ਚਰਚਾ ਕੱਲ ਨੂੰ 21 ਜਿਹੜੀ ਆਪਣੀ ਅਗਸਤ ਹੈ, ਰੋਲਾ ਰੱਪਾ ਕਾਫੀ ਆ, ਪਰ ਅਸਲ ਖਬਰਾਂ ਦੇ ਵਿੱਚ ਕੁਝ ਨਹੀਂ ਨਸ਼ਰ ਹੋ ਰਿਹਾ ਬੱਚਿਆਂ ਦੇ ਲਈ ਜਾਂ ਆਪਣੇ ਆਵਾਮ ਦੇ ਲਈ ਜਿਹੜੇ ਸੁਣਦੇ ਨੇ ਪੰਜਾਬੀ ਜਾਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ, ਕਿ ਕੱਲ ਦੀ ਛੁੱਟੀ ਹੋ ਗਈ ਆ ਅਨਾਊਂਸ ਜੀ, ਕਿ ਕਿੱਦਾਂ ਕੀ ਚੱਕਰ ਹੈ ਜੀ, ਵਿੱਚ ਵਿਚਕਾਰ ਹੀ ਹੈ?
2: ਹਾਂਜੀ ਭਾਰਤ ਸਾਹਿਬ, ਕੱਲ ਦੇ ਬਾਰੇ ਨਾ 21 ਤਰੀਕ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਓਫੀਸ਼ੀਅਲ ਇੱਕ ਬਿਆਨ ਜਾਰੀ ਕੀਤਾ ਹੈ ਕਿ ਕੱਲ ਨੂੰ ਪੰਜਾਬ ਦੇ ਸਾਰੇ ਸਕੂਲ ਕਾਲਜ ਜਿਹੜੇ ਖੁੱਲੇ ਰਹਿਣਗੇ ਤੇ ਕੋਈ ਛੁੱਟੀ ਨਹੀਂ ਹੋਵੇਗੀ
1: ਜੀ,
2: ਅਤੇ ਨਾਲ ਹੀ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਉਹਨਾਂ ਦੀ ਜਥੇਬੰਦੀ ਨੇ ਵੀ ਐਲਾਨ ਕੀਤਾ ਕਿ ਭਾਈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਤੇ ਅਸੀਂ ਵੀ ਜਿਹੜੇ ਸਕੂਲ ਖੁੱਲੇ ਰੱਖਾਂਗੇ। ਤੋਂ ਇਹ ਦੋਵਾਂ ਪਾਸੇ ਦੋ ਬਿਆਨ ਜਿਹੜੇ ਆ ਹੁਣ ਤੱਕ ਸ਼ਾਮ ਤੱਕ ਜਿਹੜੇ ਸਰਕੂਲੇਟ ਹੋ ਰਹੇ ਨੇ ਅਗੇਨ। ਹਾਂਜੀ, ਉਹ ਬਿਲਕੁਲ ਉਹ ਸਟੈਂਡ ਕਰਦਾ ਹੈ ਸਦਾ, ਤੇ ਬਾਕੀ ਸਰਕਾਰੀ ਪੱਧਰ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਜੀ।
1: ਠੀਕ ਹੈ ਜੀ, ਤੇ ਸ਼ਮੀ ਜੀ ਰੇਡੀਓ ਦੀ ਗੱਲ ਕਰਦੇ ਆ, ਚਲੋ ਆਪਣਾ ਵੀ ਰਾਬਤਾ ਰੇਡੀਓ ਦੇ ਨਾਲ ਹੀ ਹੋਇਆ ਤੇ ਹੌਲੀ ਹੌਲੀ ਆਪਾਂ ਇੱਥੇ ਇਸ ਮੁਕਾਮ ਦੇ ਉੱਤੇ ਬੈਠੇ ਹਾਂ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਮੀਡੀਏ ਦਾ ਤੇ ਸਮਾਜ ਦਾ ਰੋਲ ਆ, ਜਦੋਂ ਪਹਿਲਾਂ ਛੋਟੇ ਹੁੰਦੇ ਸੁਣਦੇ ਆਏ ਸੀ ਜਾਂ ਹਰਮਿੰਦਰ ਚਾਹਲ ਹੁਣੀ ਵੀ ਕਈ ਵਾਰੀ ਗੱਲ ਕਰਦੇ ਸੀ ਆਪਣੇ, ਜਦੋਂ ਵਿਰਸੇ ਵਿਰਾਸਤ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਸੀ, ਉਹਦੇ 'ਚ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਹੈਣਾ ਪਹਿਲਾਂ ਜਦੋਂ ਨਵਾਂ ਨਵਾਂ ਰੇਡੀਓ ਆਇਆ ਉਹਦਾ ਮਤਲਬ ਕਿ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ, ਜਾਂ ਮੋਹਤਬਾਰ ਜਿਹੜਾ ਪਿੰਡ ਦਾ ਹੁੰਦਾ ਸੀ ਸਰਪੰਚ ਸਰਪੰਚ ਜਾਂ ਜਥੇਦਾਰ ਜਾਂ ਕੁਝ ਵੀ, ਉਹਨਾਂ ਦੇ ਘਰ ਹੀ ਇਹ ਚੀਜ਼ਾਂ ਹੁੰਦੀਆਂ ਸੀ
2: ਜੀ।
1: ਤੇ ਉਹ ਕਈ ਵਾਰੀ ਤਾਂ ਕਹਿੰਦੇ ਲੋਕ ਇਹ ਕਹਿੰਦੇ ਸੀ ਉਦੋਂ ਜਦੋਂ ਨਵਾਂ ਨਵਾਂ ਜਿੱਦਾਂ ਭਾਖੜੇ ਤੋਂ ਪਾਣੀ ਨਿਕਲਿਆ ਤੇ ਕਹਿੰਦੇ ਜੀ ਬਿਜਲੀ ਸਾਰੀ ਕੱਢ ਲਈ। ਤੇ ਇਸੇ ਤਰ੍ਹਾਂ ਰੇਡੀਓ ਦੇ ਬਾਰੇ ਵੀ ਬਹੁਤ ਸਾਰੀਆਂ ਅਫਵਾਹਾਂ ਗਲਤ ਫਹਿਮੀਆਂ ਜਿਹੜੀਆਂ ਸਮੇਂ ਸਮੇਂ ਦੇ ਉੱਤੇ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਰੇਡੀਓ ਦੇ ਵਿੱਚ ਕੁਝ ਛੋਟੇ ਛੋਟੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਬੋਣੇ ਜਿਹੜੇ ਹੈਗੇ ਧਰਤੀ ਦੇ ਥੱਲੇ ਰਹਿੰਦੇ ਆ, ਇੱਦਾਂ ਉਹ ਕਹਿੰਦੇ ਰੇਡੀਓ ਦੇ ਵਿੱਚ ਇੱਦਾਂ ਛੋਟੇ ਛੋਟੇ ਬੰਦੇ ਆ ਉੱਥੇ ਬੋਲੀ ਜਾਂਦੇ ਆ, ਪਿੱਛੇ ਬੈਠੇ ਦੇਖਦੇ ਨਹੀਂ ਹੈ। ਤੇ ਅੱਜ ਡਿਜੀਟਲ ਜਿਹੜਾ ਸਾਰਾ ਕੁਝ ਹੋ ਚੁੱਕਿਆ, ਵੈਬ ਰੇਡੀਓ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਰ ਮੈਨੂੰ ਲੱਗਦਾ ਕਿ ਇੱਕ ਚੰਗੀ ਹੈ, ਕਈ ਬਹੁਤ ਸਾਰੇ ਪੰਜਾਬ ਦੇ ਵਿੱਚ ਹਿੱਸਿਆਂ ਦੇ ਵਿੱਚ ਰੇਡੀਓ ਨੂੰ ਵੀ ਨਹੀਂ, ਜਿੱਦਾਂ ਗੀਤਕਾਰੀ ਨੂੰ ਖਾਸ ਕਰ ਕੁੜੀਆਂ ਦਾ ਜਾਣਾ ਜਾਂ ਪਹਿਲਾਂ ਤਾਂ ਮੁੰਡਿਆਂ ਨੂੰ ਜਾਣਾ ਵੀ ਵਰਜਿਆ ਜਾਂਦਾ ਸੀ ਕਿ ਇਹ ਕਿਹੜਾ ਆਮ ਬੰਦਿਆਂ ਦਾ ਕੰਮ ਨਹੀਂ ਭਾਈ, ਇਹ ਖਾਸ ਬੰਦਿਆਂ ਦਾ ਕੰਮ ਹੈ। ਤੇ ਇਸੇ ਤਰ੍ਹਾਂ ਹੀ ਰੇਡੀਓ ਵੀ ਜਦੋਂ ਆਪਣੇ ਪ੍ਰਵਾਸੀ ਛੋਟੇ ਹੁੰਦੇ ਅਸੀਂ ਦੇਖਦੇ ਸੀ ਬੱਟਾਂ ਦੇ ਉੱਤੇ ਤੁਰਨਾ ਜਾਂ ਉਹਨਾਂ ਨੇ ਲਾਈਨ ਉੱਤੇ ਤੁਰਦੇ ਹੋਣਾ ਲਾਈਨ ਦੇ ਵਿੱਚ, ਤੇ ਮੋਹਰਲੇ ਵਾਲੇ ਨੇ ਨਾ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਬਾਕੀ ਸੁਣਦੇ ਪਿੱਛੇ ਆਉਂਦੇ ਸੀ, ਐਨ ਮਜ਼ੇ ਮਜ਼ੇ ਨਾਲ ਤੁਰਦੇ ਤੇ ਕੰਮਾਂ ਕਾਰਾਂ 'ਤੇ ਜਾਂਦੇ ਸੀ। ਤੇ ਮੌਕਾ ਮੈਨੂੰ ਬੜੀ ਮਿਲਿਆ ਰੇਡੀਓ ਸੁਣਨ ਦਾ ਪੰਜਾਬ ਦੇ ਵਿੱਚ, ਚਾਹੇ ਪਹਿਲੇ ਸਮਿਆਂ ਦੇ ਵਿੱਚ ਮਾਤਾ ਹੁਣਾਂ ਦਾ ਜਿਹੜਾ ਰੇਡੀਓ ਉਹ ਮੈਂ ਪਿਆਨੋ ਬਣਾਇਆ ਹੁੰਦਾ ਸੀਗਾ ਤੇ ਉਹ ਚੱਲਦਾ ਤਾਂ ਨਹੀਂ ਸੀਗਾ, ਉਹ ਜਿਹੜਾ ਉਹ ਲਾਈਟਾਂ ਵਾਲਾ ਕਹਿੰਦੇ ਹੁੰਦੇ ਸੀ ਟਿਊਬ ਵਾਲਾ ਰੇਡੀਓ ਸ਼ਾਇਦ ਹੁੰਦਾ ਸੀ, ਯੈਲੋ ਤੇ ਬਰਾਊਨ ਕਲਰ ਦਾ,
2: ਹਾਂਜੀ ਹਾਂਜੀ,
1: ਤੇ ਉਹਨੂੰ ਮੈਂ ਉਹ 500 ਚ ਹੁੰਦੇ ਸੀ ਉਹਨਾਂ ਨੂੰ ਦੱਬੀ ਜਾਣਾ ਜਦੋਂ ਪਿਆਨੋ ਚਲਾਈਦਾ ਹੁੰਦਾ, ਤੇ ਸੁਣਨ ਦਾ ਮੌਕਾ ਉੱਥੇ ਬੜੀ ਮਿਲਿਆ। ਪਰ ਇੱਥੇ ਜਦੋਂ ਵਿਦੇਸ਼ੀ ਧਰਤੀ ਤੇ ਆਏ ਆ ਤੇ ਪੰਜਾਬੀ ਨੂੰ ਮਿਸ ਕੀਤਾ ਜਾਂ ਬੋਲਣੀ ਭੁੱਲਣ ਲੱਗ ਗਏ, ਲਿਖਣੀ ਭੁੱਲਣ ਲੱਗ ਗਏ, ਤਾਂ ਰੇਡੀਓ ਦੀ ਦੁਨੀਆ ਦੇ ਨਾਲ ਵਾਹ ਵਾਸਤਾ ਪੈਂਦਾ 2008 ਦੇ ਵਿੱਚ, ਅਤੇ ਉਸ ਤੋਂ ਲੈ ਕੇ
2: ਬਿਲਕੁਲ
1: ਹੁਣ ਚੱਲ ਸੋ ਚੱਲ ਜਿਹੜਾ ਚੱਲੇ ਹੋਏ ਆ ਤੁਹਾਡੇ ਨਾਲ ਵੀ ਅਤੇ ਹੋਰ ਸੱਜਣਾ ਮਿੱਤਰਾਂ ਨਾਲ ਵੀ, ਅਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਸ਼ਖਸੀਅਤ ਤੁਹਾਡੀ ਜਿਹੜੀ ਆ ਪਰਸਨੈਲਿਟੀ ਆ ਜਾਂ ਸੈਲਫ ਕੌਨਫੀਡੈਂਸ ਆ, ਪਹਿਲਾਂ ਮਾਈਕ ਦੇ ਉੱਤੇ ਫੋਨ ਦੇ ਉੱਤੇ ਗੱਲ ਕਰਦੇ ਸੀ ਕਿਤੇ ਰੇਡੀਓ ਦੇ ਉੱਤੇ ਨਾ, ਤਾਂ ਲੱਤਾਂ ਅਤੇ ਦਿਲ ਦੀ ਧੜਕਣ ਵੱਧ ਜਾਂਦੀ ਹੁੰਦੀ ਸੀ, ਲੱਤਾਂ ਕੰਬਦੀਆਂ ਹੁੰਦੀਆਂ ਸੀ, ਜੋ ਗੱਲ ਕਹਿ ਗਏ ਹੁੰਦੇ ਸੀ ਤਾਂ ਕਹਿ ਕੁਝ ਹੋਰ ਆਉਂਦੇ ਹੁੰਦੇ ਸੀ। ਹਾਲਾਤ ਸ਼ਾਇਦ ਹੋ ਸਕਦਾ ਹੁਣ ਵੀ ਕਈ ਵਾਰੀ ਇੱਦਾਂ ਦੇ ਹੋ ਜਾਂਦੇ ਆ, ਅਤੇ ਕਮਿਊਨੀਕੇਸ਼ਨ ਦਾ ਜਿਹੜਾ ਉਹਦੇ ਵਿੱਚ ਸਿੱਖਣ ਨੂੰ ਬਥੇਰਾ ਕੁਝ ਮਿਲਿਆ, ਜਾਂ ਤੁਹਾਡੀ ਆਪਣੀ ਜਿਹੜੀ ਸ਼ਬਦਾਂ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਵਾਧਾ ਹੋਇਆ, ਗੱਲ ਕਿੱਦਾਂ ਕਰਨੀ ਹੈ ਕਿ ਉਹ ਹਜੇ ਸਿੱਖੀ ਜਾਂਦੇ ਹਾਂ, ਪਰ ਤੁਹਾਡੇ ਤੁਹਾਡੇ ਕੋਲੋਂ ਵੀ ਇਹ ਮੈਂ ਸੁਣਨਾ ਚਾਹਾਂਗਾ, ਤੁਹਾਡਾ ਸਫ਼ਰ ਮਤਲਬ ਕਿ ਕਿਵੇਂ ਰੇਡੀਓ ਦੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਕਿਸ ਮੁਕਾਮ ਤੱਕ, ਜਾਂ ਅੱਗੇ ਕਿ ਜਿਹੜੇ ਕੁਝ ਟਾਰਗੇਟ ਨੇ ਜਾਂ ਤੁਹਾਨੂੰ ਕੁਝ ਉਹ ਪੁਰਾਣੇ ਦਿਨ ਚੇਤੇ ਆਉਂਦੇ ਆ ਜਿਹਨਾਂ ਨੂੰ ਤੁਸੀਂ ਬੜਾ ਸੁਣਿਆ ਰੇਡੀਓ ਦੇ ਵਿੱਚ, ਉਹਨਾਂ ਦਾ ਨਾਮ?
2: ਹਾਂਜੀ ਬਾਲ ਸਾਹਿਬ, ਵਾਕਈ ਇਹ ਕਹਿ ਲਓ ਨਾ ਰੂਹ ਦੇ ਨਾਲ ਜੁੜੇ ਹੋਏ ਕਹਿੰਦੇ ਕੁਝ ਬੋਲ ਨੇ ਜਾਂ ਹਵਾ ਵਿੱਚ ਜਿਹੜੀ ਗੂੰਜਦੀਆਂ ਆਵਾਜ਼ਾਂ ਨੇ
1: ਜੀ,
2: ਉਹ ਬਹੁਤ ਹੀ ਜਾਦੂ ਵਾਲਾ ਮਾਹੌਲ ਜਿਹੜਾ ਸਿਰਜਦੀਆਂ ਨੇ ਜਦੋਂ ਜਦੋਂ ਆਪਾਂ ਜਾਂਦੇ ਹਾਂ, ਇੱਕ ਤਰ੍ਹਾਂ ਨੋਸਟੈਲਜਿਕ ਜਿਹਾ ਮਾਹੌਲ ਬਣ ਜਾਂਦਾ ਕਿ ਪੁਰਾਣਾ ਉਦੋਂ ਐਂ ਹੁੰਦਾ ਸੀ, ਉਦੋਂ ਇਹ ਸੀ, ਤੇ ਸਾਰਾ ਬਹੁਤ ਕਮਾਲ। ਅੱਜ ਕੰਪੈਰੇਟਿਵ ਸਟੱਡੀ ਜਿਵੇਂ ਆਪਾਂ ਕਰ ਰਹੇ ਹਾਂ ਅੱਜ ਕਿ ਉਦੋਂ ਤੇ ਅੱਜ ਦੇ ਸਮੇਂ ਦੇ ਵਿੱਚ ਫਰਕ ਜਿਹੜਾ ਕੰਟਰਾਸਟ ਕਰਕੇ ਦੇਖੀਏ ਜਾਂ ਉਹਨੂੰ ਕੰਪੇਅਰ ਕਰਕੇ ਦੇਖੀਏ ਤਾਂ ਉਹ ਬਹੁਤ ਜ਼ਿਆਦਾ ਜਿਹੜਾ ਫਰਕ ਹੈ,
1: ਡਿਫਰੈਂਟ ਹੈ।
2: ਮੈਂ ਜੇ ਆਪਣੀ ਗੱਲ ਕਰਾਂ ਤੇ ਅਸੀਂ ਉਹ ਵੇਖਦੇ ਰਹੇ ਹਾਂ ਜਿਹੜੇ ਤਵੇ ਚੱਲਦੇ ਹੁੰਦੇ ਸੀ, ਰਿਕਾਰਡ ਰਿਕਾਰਡ ਕਹਿੰਦੇ ਉਹਨੂੰ ਪਿੰਡ, ਤੇ ਉਹ ਮੰਜੇ ਜੋੜ ਕੇ ਕੋਠੇ ਤੇ ਉਹ ਉੱਪਰ ਸਪੀਕਰ ਧਰਕੇ ਤੇ ਬੈਟਰੀ ਨਾਲ ਉਹਨੂੰ ਚੁੰਡੀਆਂ ਜਿਹੀਆਂ ਲਾ ਕੇ ਬੈਟਰੀ ਨੂੰ ਤੇ ਉਹ ਪੂਰੇ ਚੱਲਦੇ ਖੜਕਦੇ ਸੀ
1: ਜੀ,
2: ਤੇ ਉਹ ਕਾਫੀ ਜਿਹੜਾ ਪ੍ਰਚਲਿਤ, ਤੇ ਜਿਹੜੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਉਹ ਝੰਡੀਆਂ ਬੰਨੀਆਂ ਹੁੰਦੀਆਂ ਸੀ ਸਾਰੀਆਂ, ਤੇ ਕਾਗਜ਼ ਦੀਆਂ ਤੇ ਸਜਾਇਆ, ਉਹੀ ਸਜਾਵਟ ਹੁੰਦੀ ਸੀ ਮੇਨ,
1: ਕਿਉਂਕਿ
2: ਬਿਜਲੀ ਵਾਲਾ ਕੋਈ ਇੰਨਾ ਚੱਕਰ ਨਹੀਂ
1: ਜੀ,
2: ਝੰਡੀਆਂ ਚੱਲਦੀਆਂ ਸੀ ਤੇ ਸਭ ਤੋਂ ਵੱਡੀ ਮਠਿਆਈ ਲੱਡੂ ਚੱਲਦੇ ਸੀ
1: ਜੀ,
2: ਤੇ ਉਹ ਕਈ ਵਾਰ ਤਾਂ ਲੱਡੂ ਇੰਨੇ ਕੈੜੇ ਬਣ ਜਾਂਦੇ ਸੀ ਕਿ ਉਹ ਭਾਵੇਂ ਖਾ ਲਓ ਭਾਵੇਂ ਕਿਸੇ ਦੇ ਸਿਰ ਚ ਮਾਰ ਕੇ ਸਿਰ ਪਾੜ ਦਿਓ,
1: ਸ਼ੱਕਰਪਾਰੇ
2: ਉਹ ਦੋ ਡਬਲ ਕੰਮ ਕਰਦੇ ਸੀ, ਉਹ ਵੀ ਚੱਲਦੇ ਸੀ
1: ਜੀ।
2: ਹਾਂ ਉਹ ਤਾਂ ਹੁਣ ਵੀ ਜਿਹੜਾ ਅੱਜ ਕੱਲ ਵੀ ਜਿਹੜਾ ਫੇਵਰੇਟ ਚੱਲ ਰਿਹਾ ਕੰਮ ਮੇਨ ਜਿਹੜਾ ਚੱਲ ਰਿਹਾ, ਤੇ ਇਹ ਸੰਦੂਕ ਦੇ ਵਿੱਚ ਅੱਛਾ, ਇਹ ਜਿਹੜੀ ਮਠਿਆਈ ਵੀ ਦੇਖ ਲਓ ਕਿੰਨੀ ਸਾਂਭ ਕੇ, ਜਿੱਦਾਂ ਬੈਂਕ ਚ ਨੀ ਰੱਖਦੇ ਸੀ ਉਹ ਸੰਦੂਕ ਚ ਰੱਖ ਦਿੰਦੇ ਸੀ ਤਾਲਾ ਲਾ ਕੇ, ਘਲਾਣੇਦਾਰ ਬਣਾ ਦੇ ਵੀ ਤੂੰ ਭਾਈ ਇਹਦਾ ਜ਼ਿੰਮੇਵਾਰ ਹੈ ਮਠਿਆਈ ਦਾ
1: ਜੀ,
2: ਉਹ ਆਪ ਹੀ ਡਾਲ ਆਈ ਜਾਂਦਾ ਸੀ ਬਾਈ ਕਹਿੰਦਾ ਕੋਈ ਨੀ ਚੱਕ ਦਾਂਗੇ। ਹੁਣ ਅੱਜ ਅੱਜ ਇਹ ਸਾਰਾ ਕੰਸੈਪਟ ਜਿਹੜਾ ਬਦਲਿਆ ਨਜ਼ਰ ਆ ਰਿਹਾ
1: ਜੀ।
2: ਤੁਸੀਂ ਵੇਖੋ ਕਿ ਉਹ ਜਿਹੜੇ ਰਿਕਾਰਡ ਚੱਲੇ, ਰਿਕਾਰਡਾਂ ਦੀਆਂ ਮਸ਼ੀਨਾਂ ਚੱਲੀਆਂ ਤੇ ਗ੍ਰਾਮੋਫੋਨ ਜਿਹੜਾ ਆਪਾਂ ਕਹਿ ਰਹੇ ਜਾਂ ਗ੍ਰਾਮੋਫੋਨ ਚਲੋ ਕੰਪਨੀ ਆ
1: ਹਾਂਜੀ,
2: ਤੇ ਉਹ ਹੌਲੀ ਹੌਲੀ ਕਰਦੇ ਕਰਦੇ ਜਦੋਂ ਰੀਲਾਂ ਆਈਆਂ
1: ਜੀ,
2: ਤੋ ਰੀਲਾਂ ਜਿਹੜੀਆਂ ਨੇ ਕੈਸੇਟ ਕਲਚਰ ਆਇਆ ਜਦੋਂ, ਉਹਨਾਂ ਨੇ ਤਾਂ ਨੇਰੀ ਲਿਆਤੀ
1: ਜੀ,
2: ਤੋ ਇੱਕ ਦਹਾਕਾ ਲਗਭਗ ਪੂਰਾ 10-15 ਸਾਲ 20 ਸਾਲ ਰੀਲਾਂ ਨੇ ਰਾਜ ਕੀਤਾ
1: ਜੀ,
2: ਤੇ ਅੱਜ ਵਾਲੀਆਂ ਰੀਲਾਂ ਨਹੀਂ ਕਹਿ ਸਕਦੇ, ਅੱਜ ਤਾਂ ਹੋਰ ਤਰ੍ਹਾਂ ਦੀਆਂ ਆ ਗਈਆਂ, ਉਹ ਤੇ ਟੇਪ ਵਾਲੀਆਂ ਰੀਲਾਂ ਜਿਹੜੀਆਂ ਟੇਪਾਂ ਚੱਲਦੀਆਂ ਸੀ ਕਿ ਟੇਪ ਕੱਢੀ ਆ
1: ਜੀ,
2: ਤੇ ਗਾਇਕ ਵੀ ਜਿਹੜੇ ਆ ਉਦੋਂ ਲਿਖਦੇ ਹੁੰਦੇ ਕਿ 60 ਮਿੰਟ ਦੀ ਕੈਸੇਟ ਆਈ ਹੈ ਭਾਈ, ਤੇ ਇਹਨੂੰ ਹੁਣ ਆਪਾਂ ਵੰਡ ਲਈਏ ਕਿ 4 ਇੱਧਰ ਪਾਉਣੇ ਗਾਣੇ ਤੇ 4 ਉਹਦੇ ਬੀ ਸਾਈਡ ਚ ਪਾਉਣੇ,
1: ਬਿਲਕੁਲ ਹੈ,
2: ਤੇ ਉਹ 4 ਟਰੈਕ ਵੀ ਆ ਗਏ ਕਿ ਕਈ ਕਈ ਮਤਲਬ ਉਹਦੇ ਵਿੱਚ ਕ੍ਰਾਂਤੀਕਾਰੀਆਂ ਜਿਹੜੇ ਕੀਤੀਆਂ ਗਈਆਂ ਕਾਰਵਾਈਆਂ ਇਨੋਵੇਸ਼ਨ ਕੀਤੀਆਂ ਗਈਆਂ, ਪਰ ਜ਼ਿਆਦਾਤਰ ਉਹੀ ਸਿੰਗਲ ਹੈਡ ਵਾਲੀ ਟੇਪ ਚੱਲੀ ਆ
1: ਜੀ।
2: ਤੋ ਉਦੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਇਹ ਪੈਨ ਡਰਾਈਵ ਵਾਲਾ ਸੌਦਾ ਆਇਆ,
1: ਸੀਡੀਆਂ
2: ਤੇ ਇਹਨੇ ਸਾਰਾ ਕੁਝ ਡਰਾਈਵ ਕਰਕੇ ਪਰਾਂ ਹੀ ਕਰਤਾ, ਸੀਡੀਆਂ ਵਾਲਾ ਤੇ ਮੈਂ ਸਕਿੱਪ ਹੀ ਕਰ ਗਿਆ ਵਿੱਚ, ਉਹ ਵੀ ਹਨੇਰੀ ਬਹੁਤ ਆਈ, ਪਰ ਸੀਡੀਆਂ ਜ਼ਿਆਦਾ ਦੇਰ ਉਹਨਾਂ ਨੇ ਇੰਨਾ ਰਾਜ ਨਹੀਂ ਕੀਤਾ,
1: ਡੀਵੀਡੀ ਕਰ ਗਿਆ ਉਹਦੇ ਵਿੱਚ ਸਪੇਸ ਘੱਟ ਹੋਣ ਕਰਕੇ ਕਹਿ ਲਓ, ਫਿਰ ਡੀਵੀਡੀ ਆ ਗਈਆਂ ਜੀ।
2: ਹਾਂਜੀ ਹਾਂਜੀ ਬਿਲਕੁਲ, ਹੁਣ ਤੁਸੀਂ MP3 ਲੈਣੀ ਸੀ ਉਹ ਮਹਿੰਗੀ ਪੈਂਦੀ ਸੀ ਕਾਫੀ, ਉਹ CD ਆਉਂਦੀ ਸੀ ਤੇ ਉਹਦੇ ਚ ਗਾਣੇ ਉਨੇ ਕੀ ਹੁੰਦੇ ਸੀ 4-5
1: ਜੀ,
2: ਬੰਦਾ ਕਹਿੰਦਾ ਇਹਦੇ ਨਾਲ ਤਾਂ ਯਾਰ ਉਹੀ ਟੇਪ ਹੀ ਠੀਕ ਸੀ, ਰੀਲ ਠੀਕ ਸੀ, ਵਾਰ ਵਾਰ ਭਰਾਈ ਜਾ ਸਕਦੀ ਸੀ
1: ਜੀ।
2: ਤੋ ਉਹ ਬਦਲਿਆ, ਮੀਡੀਆ ਬਦਲਿਆ, ਪਰ ਇਹ ਜਿਹੜਾ ਬਦਲ ਕੇ ਚਲੋ ਪੈਨ ਡਰਾਈਵ ਆ ਗਿਆ, ਜਿਹੜਾ ਉਹ ਦੂਸਰਾ ਹੁਣ ਕਲਾਊਡ ਦੇ ਉੱਤੇ ਆਪਾਂ ਸੁਣ ਰਹੇ ਹਾਂ, ਹੁਣ ਤਾਂ ਰੂਪ ਰੇਖਾ ਹੀ ਬਦਲ ਗਈ
1: ਬਿਲਕੁਲ,
2: ਤੋ ਅੱਗੇ ਤੋਂ ਕੱਲ ਨੂੰ ਹੋਰ ਵੀ ਜ਼ਿਆਦਾ ਇਹ ਬਦਲੇਗਾ ਸੈਟਅਪ ਜਿਹੜਾ, ਕਿਉਂਕਿ ਬਹੁਤ ਕੁਛ ਆਪਾਂ ਦੇਖ ਰਹੇ ਹਾਂ ਤੇਜ਼ੀ ਨਾਲ ਬਦਲ ਰਿਹਾ,
1: ਬਦਲ ਰਿਹਾ,
2: ਇਹ ਟਾਈਮ ਲਾਈਨ ਬਹੁਤ ਬਹੁਤ ਫਾਸਟ ਚੱਲ ਰਹੀ ਹੈ ਜਿਹਦੇ ਉੱਤੇ ਆਪਾਂ ਇਹ ਸਾਰਾ ਕੁਛ ਗਵਾਹ ਬਣ ਰਹੇ ਹਾਂ, ਜਿਹਦੇ ਬਹੁਤ ਕਮਾਲ।
1: ਬਿਲਕੁਲ ਹੈ ਜੀ
2: ਇਹ ਸਾਰਾ ਕੁਝ ਦੇਖਦੇ ਦਿਖਾਉਂਦੇ, ਪਰ ਇਹ ਸਾਰੀ ਟਾਈਮਲਾਈਨ ਦੇ ਉੱਪਰ ਪਰੋਸਿਆ ਕੀ ਜਾ ਰਿਹਾ ਹੈ
1: ਜੀ,
2: ਇਹਨੂੰ ਤਾਂ ਆਪਾਂ ਇੱਕ ਮੰਚ ਕਹਿ ਲਾਂਗੇ ਨਾ, ਕਿ ਜਿੰਨਾ ਮੀਡੀਆ ਇੱਕ ਮੰਚ ਹੀ ਹੈ
1: ਬਿਲਕੁਲ ਹੈ ਜੀ,
2: ਜਿਹੜਾ ਚਾਹੇ ਉਹ ਪ੍ਰਿੰਟ ਹੋਏ ਚਾਹੇ ਡਿਜੀਟਲ ਹੋਏ ਚਾਹੇ ਉਹ ਕੋਈ ਵੀ ਹੋਏ,
1: ਜੀ
2: ਉਹ ਸਾਰਾ ਮੀਡੀਆ ਚਾਹੇ ਚਾਹੇ ਉਹਨੂੰ ਆਪਾਂ ਗੀਤ ਸੰਗੀਤ ਨਾਲ ਜੋੜੀਏ, ਚਾਹੇ ਉਹ ਰੇਡੀਓ ਜਿਹੜੇ ਟਾਕ ਸ਼ੋ ਪਹਿਲਾਂ ਵੀ ਚੱਲਦੇ ਰਹੇ ਆ
1: ਜੀ
2: ਉਹਨਾਂ ਨਾਲ ਜੋੜੀਏ,
1: ਜੀ
2: ਸਾਰਾ ਕੁਛ ਉਹ ਦੇਖੋ ਇਹ ਇੱਕ ਲਾਈਨ ਮਾਰ ਦਿੰਦੇ ਆਪਾਂ ਕਿ ਇਹ ਇੱਕ ਟੇਬਲ ਲੱਗ ਗਿਆ ਜਾਂ ਇੱਕ ਮੰਚ ਲੱਗ ਗਿਆ
1: ਜੀ,
2: ਪਰ ਇਹਦੇ ਉੱਪਰ ਰੱਖ ਕੇ ਜੋ ਪਰੋਸਿਆ ਜਾ ਰਿਹਾ
1: ਜੀ
2: ਉਹ 'ਚ ਕੋਈ ਖਾਸ ਤਬਦੀਲੀ ਨਹੀਂ ਆਈ,
1: ਨਹੀਂ ਆਈ ਜੀ,
2: ਜੋ ਸਾਡੇ ਵਿਚਾਰ ਸਦੀਆਂ ਪਹਿਲਾਂ ਸੀ ਉਹੀ ਅੱਜ ਹੈ,
1: ਜੀ
2: ਅੱਜ ਵੀ ਅਸੀਂ ਉਹੀ ਨਿੰਬੂ ਮਿਰਚਾ ਰੱਖ ਕੇ ਉਹਨੂੰ ਕਹਿੰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਤੇ ਪਹਿਲਾਂ ਉਹ ਕਹਿ ਦਿੰਦੇ ਸੀ ਚਲੋ
1: ਜਾਂ ਫੋਟੋ ਬਣਾ ਕੇ
2: ਤੇ ਅੱਜ
1: ਛਿੱਤਰ
2: ਕੱਲ੍ਹ
1: ਮਾਰ ਦਿੰਦੇ ਸੀ 7-8 ਜੀ, ਹਾਂਜੀ
2: ਬਿਲਕੁਲ ਬਿਲਕੁਲ, ਹੁਣ ਉਹ ਜਿਹੀ ਰਿੰਗ ਟਾਈਮ ਲਾ ਕੇ ਬਹਿ ਜਾਂਦੇ ਕਿ ਚਲੋ ਠੀਕ ਹੈ ਜੀ ਸਾਡੇ ਵੱਲੋਂ ਆਹੀ ਹੈ,
1: ਜੀ
2: ਸਾਡੇ ਵਿੱਚ ਨਹੀਂ ਫਰਕ ਪਿਆ ਕਿਉਂਕਿ ਅਸੀਂ ਤਾਂ ਉਹੀ ਹੈ
1: ਜੀ,
2: ਅਸੀਂ ਉਹ ਜਿਵੇਂ ਉਹ ਗੀਤ ਆਇਆ ਸੀ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਸਾਡੀ ਤਾਂ ਰੁੱਖ ਆ
1: ਜੀ,
2: ਸਾਡੇ ਚ ਕੋਈ ਫਰਕ ਨਹੀਂ, ਸਾਡੀ ਸੋਚ ਜਿਹੜੀ ਹੈ ਉਨੀ ਤੇਜ਼ੀ ਨਾਲ ਨਹੀਂ ਬਦਲੀ ਜਿੰਨੀ ਜਿੰਨਾ ਕੁਛ ਮੀਡੀਆ ਬਦਲ ਗਿਆ,
1: ਬਿਲਕੁਲ
2: ਇਹੀ ਕਾਰਨ ਆ ਕਿ ਸਾਨੂੰ ਅੱਜ ਸੱਚ ਤੇ ਝੂਠ ਵਿੱਚ ਫਰਕ ਨਹੀਂ ਪਤਾ ਲੱਗਦਾ, ਕਿਹੜੀ ਫੇਕ ਨਿਊਜ਼ ਆ ਕਿਹੜੀ ਵੈਸੇ ਮਤਲਬ ਸੱਚੀ ਖਬਰ ਆ, ਕਿਹੜੀ ਭੈੜੀ ਆ ਕਿਹੜੀ ਚੰਗੀ ਆ, ਫਿਲਟਰ ਸਾਡਾ ਦਿਮਾਗ ਅਜੇ ਤੱਕ ਓਨਾ ਨਹੀਂ ਕਰ ਸਕਦਾ,
1: ਅਸੀਂ
2: ਜੋ ਸਾਨੂੰ ਮੈਂ ਕਿਸੇ ਮਿੱਤਰ ਨੂੰ ਕੋਈ ਰੀਲ ਭੇਜਤੀ ਜਾਂ ਕੋਈ ਇਹੋ ਜਿਹੀ ਖਬਰ ਭੇਜਤੀ, ਕੋਈ ਥੰਬਨੇਲ ਭੇਜਤਾ, ਕੋਈ ਫੋਟੋ ਭੇਜਤੀ ਕਿ ਆਹ ਦੇਖੋ ਜੀ ਐਂ ਹੋ ਗਿਆ ਫਲਾਣੀ ਜਗ੍ਹਾ ਤਾਂ ਦੁਨੀਆ ਡੁੱਬ ਗਈ, ਉਹਨੇ ਕੋਈ ਉਹਨੂੰ ਵੈਰੀਫਾਈ ਨਹੀਂ ਕਰਨਾ, ਅੱਗੇ ਉਹਨੇ ਕਹਿਣਾ ਲੈ ਬਾਈ ਉਹਨੇ ਭੇਜੀ ਆ ਠੀਕ ਹੀ ਹੋਣੀ ਹੈ ਚੱਕ ਦੋ ਘੁਮਾ ਦੋ,
1: ਪਹਿਲਾਂ ਮੈਂ
2: ਉਹ
1: ਨਿਊਜ਼ ਦਿੰਦਾ
2: ਮੈਂ ਕਰਦਾ ਬ੍ਰੇਕਿੰਗ ਨਿਊਜ਼, ਤੋਂ ਨਿਊਜ਼ ਬ੍ਰੇਕਿੰਗ ਇੰਨੀ ਹੋ ਗਈ ਕਿ ਨਿਊਜ਼ ਹੀ ਬ੍ਰੇਕ ਹੋ ਗਈ,
1: ਬ੍ਰੇਕ ਹੋ ਗਈ
2: ਉਹਦੇ ਵਿੱਚੋਂ ਨਿਊਜ਼ ਨੇ ਆਤਮ ਹੱਤਿਆ ਕਰ ਲਈ ਨਿਕਲ ਕੇ
1: ਜੀ,
2: ਹੁਣ ਇਹ ਜਦੋਂ ਇਹ ਸਾਰਾ ਸੌਦਾ ਚੱਲਦਾ ਹੈ ਤਾਂ ਇਹੀ ਗੱਲ ਹੈ ਕਿ ਅੱਜ ਆਪਾਂ ਇਹਦੇ ਉੱਤੇ ਚਰਚਾ ਵੀ ਕਰ ਰਹੇ ਹਾਂ ਕਿ ਭਾਈ ਸਾਨੂੰ ਮਿਲ ਤਾਂ ਗਈਆਂ ਸਹੂਲਤਾਂ
1: ਜੀ,
2: ਪਰ ਅਸੀਂ ਉਹਦੇ 'ਚ ਉਹਦਾ ਫਾਇਦਾ ਲੈ ਰਹੇ ਹਾਂ ਜਾਂ ਉਹਦੇ ਉੱਤੇ ਬੋਝ ਬਣ ਕੇ ਬਹਿ ਗਏ ਹਾਂ, ਜਾਂ ਅਸੀਂ ਇਹਦੇ ਨਾਲ ਇਹ ਜੋ ਸੂਚਨਾ ਟੈਕਨੋਲੋਜੀ ਦਾ ਦਰਿਆ ਚੱਲ ਰਿਹਾ ਹੈ ਇਹਦੇ ਵਿੱਚ ਤਾਰੀਆਂ ਲਾ ਰਹੇ ਹਾਂ ਗੋਤੇ ਲਾ ਰਹੇ ਹਾਂ ਜਾਂ ਡੁੱਬ ਚੁੱਕੇ ਆ ਜਾਂ ਇਹਦੇ ਉੱਤੇ ਪੁਲ ਪਾ ਕੇ ਪਾਰ ਲੰਘੀ ਜਾਂਦੇ ਆ ਹੋਰ ਗਾਹਾਂ ਦੀ ਗੱਲ ਸੋਚ ਰਹੇ ਹਾਂ,
1: ਬਿਲਕੁਲ
2: ਇਹ ਸਾਰੇ ਸਿਨੈਰੀਓ ਵਿਚਾਰਨਯੋਗ ਨੇ,
1: ਮੈਂ
2: ਇਸ ਕਰਕੇ ਪਰ
1: ਇੱਥੇ ਛੰਮੀ ਜੀ ਇੱਕ ਗੱਲ
2: ਸੋਚਿਆ ਨਹੀਂ ਜਾਂਦਾ
1: ਜ਼ਰੂਰ
2: ਛੱਡਦੇ,
1: ਤੁਹਾਡੇ ਨਾਲ ਜੋੜਦਾ ਮੈਨੂੰ ਉਹ ਗੱਲ ਚੇਤੇ ਆਉਂਦੀ ਹੈ, ਅੱਜ ਜਦੋਂ ਮੈਂ ਟਾਈਟਲ ਜਿਹਾ ਲਿਖਿਆ ਨਾ ਮੀਡੀਆ ਤੇ ਸਮਾਜ ਸੁਣਨ ਤੋਂ ਕਲਿੱਕ ਕਰਨ ਤੱਕ ਦਾ ਸਫ਼ਰ, ਤਾਂ ਮਨ 'ਚ ਅੱਜ ਜਿਹੜੀ ਤੁਸੀਂ ਹੁਣ ਗੱਲ ਕੀਤੀ ਮੇਰੇ ਮਨ 'ਚ ਔਜਲਾ ਸਾਹਿਬ ਦੀ ਗੱਲ ਚੇਤੇ ਆ ਗਈ, ਉਹ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਜੇ ਤਾਂ ਮੈਂ ਕੁਝ ਸੁਣਨ ਲੱਗ ਜਾਵਾਂ ਜਾਂ ਦੇਖਣ ਲੱਗ ਜਾਵਾਂ ਤਾਂ ਉਹਨੂੰ ਚੰਗੀ ਤਰ੍ਹਾਂ ਸੁਣੂੰਗਾ, ਤੇ ਜੇ ਨਹੀਂ ਆ ਤਾਂ ਫਿਰ ਨਹੀਂ, ਮਤਲਬ ਕਿ ਪਰ ਉਹ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਬਿਰਤੀ ਜਿਹੜੀ ਆ ਉਹ ਘਟਦੀ ਨਜ਼ਰ ਆਉਂਦੀ ਹੈ, ਕਲਿੱਕਾਂ ਦੀ ਦੁਨੀਆ ਦੇ ਵਿੱਚ ਜ਼ਿਆਦਾ ਮਤਲਬ ਕਿ ਫਸ ਗਏ ਆ
2: ਗੱਲ, ਪਰ ਸਭ ਦੇਖੋ ਜਿਹੜੀ ਸਾਡੀ ਨਾ ਸੁਣਨ ਦੀ ਸ਼ਕਤੀ ਹੈ ਜਾਂ ਦੇਖਣ ਦੀ ਸ਼ਕਤੀ ਹੈ, ਮੇਨ ਤਾਂ ਇਹ ਦੋ ਆਪਾਂ ਮੰਨ ਕੇ ਚੱਲਦੇ ਹਾਂ, ਇੱਕ ਦ੍ਰਿਸ਼ਟੀ ਜਿਹੜੀ ਹੈ, ਹੁਣ ਜਿਹੜੀ ਨਜ਼ਰ ਸਾਨੂੰ ਬਖਸ਼ੀ ਹੋਈ ਹੈ ਕੁਦਰਤ ਨੇ ਦੇਖਣ ਦੀ ਸ਼ਕਤੀ ਹੈ, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਅਸੀਂ ਬਹੁਤ ਹੀ ਛੋਟੇ ਏਰੀਏ ਦੇ ਉੱਤੇ ਫੋਕਸ ਕਰ ਸਕਦੇ ਹਾਂ, ਜਾਣੀ ਕਿ ਜੇ ਮੇਰੇ ਕੋਲ ਕੋਈ ਪੈਨਸਲ ਦੀ ਟਿਪ ਹੈ ਨਾ ਮੈਂ ਓਨੇ ਕੁ ਏਰੀਏ ਦੇ ਉਹੀ ਫੋਕਸ ਕਰ ਸਕਦਾ, ਬਾਕੀ ਸਭ ਬਲਰ ਹੋ ਜਾਏਗਾ ਆਸੇ ਪਾਸੇ, ਉਹ ਮੈਨੂੰ ਨਜ਼ਰ ਨਹੀਂ ਆਏਗਾ, ਜਿਹਨੂੰ ਮੈਂ ਦੇਖੂੰਗਾ ਉਹੀ ਦਿਖੂਗਾ ਮੈਨੂੰ,
1: ਬਿਲਕੁਲ
2: ਆਲੇ ਦੁਆਲੇ ਭਾਵੇਂ ਕੋਈ ਹੋਰ ਜੋ ਮਰਜ਼ੀ ਹੁੰਦਾ ਰਹੇ, ਤੋ ਲੱਗਦਾ ਹੈ ਕਿ ਆਪਾਂ ਨੂੰ ਸਭ ਕੁਛ ਦਿਖੀ ਜਾਂਦਾ ਹੈ, ਪਰ ਅਸਲ 'ਚ ਆਪਾਂ ਨੂੰ ਬਹੁਤ ਘੱਟ ਏਰੀਆ ਪੂਰੇ ਜਿਹੜਾ ਵਿਜ਼ੂਅਲ ਹੈ ਉਹਦੇ ਵਿੱਚੋਂ ਨਜ਼ਰ ਆ ਰਿਹਾ, ਉਹਨੂੰ ਆਪਾਂ ਕਲੀਅਰ ਦੇਖ ਰਹੇ ਹਾਂ ਜਿਹਨੂੰ ਦੇਖ ਰਹੇ ਹਾਂ
1: ਜੀ,
2: ਤੇ ਜਿਹੜਾ ਉਹਦੇ ਆਲੇ ਦੁਆਲੇ ਦਾ ਏਰੀਆ ਉਹ ਬਲਰਡ ਰਹਿੰਦਾ ਹਮੇਸ਼ਾ ਹੀ,
1: ਬਿਲਕੁਲ ਹੈ ਜੀ,
2: ਤਾਂ ਹੀ ਕਈ ਵਾਰੀ ਹੁੰਦਾ ਹੈ ਕਿ ਯਾਰ ਬੰਦਾ ਕਹਿੰਦਾ ਉਹ ਯਾਰ ਭਾਈ ਤੂੰ ਉੱਥੋਂ ਲੰਘ ਗਿਆ ਅੱਡੇ ਜੋ ਮੈਨੂੰ ਦੇਖਿਆ ਨੀ, ਮੈਂ ਉੱਥੇ ਖੜਾ ਸੀ ਤੈਨੂੰ ਹੱਥ ਵੀ ਮਾਰਿਆ
1: ਜੀ,
2: ਭਾਈ ਉਹ ਹੁਣ ਉਹ ਮਤਲਬ ਇਹਦੀ 360 ਡਿਗਰੀ ਅੱਖਾਂ ਤਾਂ ਹੈ ਨੀ, ਜਿਹੜਾ ਜਿਵੇਂ ਉਹ ਝੋਟੇ ਦੇ ਨਿਕਲੀ ਆਉਂਦੇ ਚਾਰੇ ਪਾਸੇ ਅੱਖਾਂ, ਉਦੋਂ ਉਹ ਕਾਫੀ ਏਰੀਆ ਕਵਰ ਕਰ ਲੈਂਦੇ ਆ, 180 ਕਰ ਲੈਂਦੇ ਆ, ਉਹ ਤਾਂ ਮੈਨੂੰ ਲੱਗਦਾ
1: ਜੀ
2: ਹੋ ਸਕਦਾ ਆਪਾਂ 360 ਤਾਂ ਉਹ ਵੀ ਨਹੀਂ ਕਰਦੇ
1: ਜੀ, ਬਿਲਕੁਲ ਹੈ,
2: ਤੋ ਪਰ ਬੰਦੇ ਨਾਲੋਂ ਜ਼ਿਆਦਾ ਹੀ ਦਿਖਦਾ ਉਹਨਾਂ ਨੂੰ
1: ਜੀ,
2: ਤੋ ਬਾਹਰ ਨੂੰ ਉਭਰੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਖਾਂ ਦੇ ਜਿਹੜੇ ਡੇਲੇ ਕਹਿ ਲਓ
1: ਜੀ,
2: ਤੋ ਸਾਡੇ ਕੈਮਰੇ ਫਿਰ ਵੀ ਅਲੱਗ ਤਰ੍ਹਾਂ ਕੰਮ ਕਰਨੇ, ਇਸੇ ਤਰ੍ਹਾਂ ਹੀ ਕੰਨਾਂ ਦੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਜੇ ਮੈਂ ਸੁਣਨਾ ਚਾਹਾਂ
1: ਕੰਨ ਰਸ,
2: ਉਹਨਾਂ ਉਨੀ ਕੁ ਗੱਲ ਹੀ ਸੁਣੋਗੇ, ਇੱਥੇ ਹਜ਼ਾਰਾਂ ਆਵਾਜ਼ਾਂ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਹੋਣਗੀਆਂ
1: ਜੀ,
2: ਤੁਸੀਂ ਭੀੜ ਦੇ ਵਿੱਚ ਘੁੰਮ ਰਹੇ ਹੋ, ਤੁਸੀਂ ਕਿਸੇ ਜਗ੍ਹਾ 'ਚ ਬੈਠੇ ਹੋ ਸ਼ੋਰ ਸ਼ਰਾਬੇ ਵਾਲੀ, ਉਹ ਸਾਰੇ ਸ਼ੋਰ ਵਿੱਚੋਂ ਤੁਸੀਂ ਉਹੀ ਆਵਾਜ਼ ਨੂੰ ਸੁਣੋਗੇ ਜਿਹੜੀ ਤੁਸੀਂ ਫੋਕਸ ਕਰਨਾ ਚਾਹੋ, ਇਹ ਵੱਡੀ ਸਾਡੀ ਉਹ ਹੈ ਕਹਿ ਲਓ ਵੀ ਸ਼ਕਤੀ ਕਹਿ ਲਓ ਇਹਨੂੰ
1: ਜੀ,
2: ਮਨੁੱਖ ਦੀ
1: ਜੀ,
2: ਇਹੀ ਮੀਡੀਆ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਸਮਾਜ 'ਚ ਰਹਿੰਦੇ ਹੋਏ,
1: ਜੀ
2: ਤਾਂ ਉਹੀ ਜਿਹੜਾ ਕੰਮ ਆਉਂਦੀ ਹੈ ਕਿ ਆਪਾਂ ਨੂੰ ਉਹਦੀ ਕਿੰਨੀ ਕੁ ਸੋਝੀ ਹੈਗੀ ਹੈ
1: ਜੀ
2: ਇਹਨਾਂ ਚੀਜ਼ਾਂ ਨੂੰ ਪਰਖਣ ਦੀ, ਸਮਝਣ ਦੀ ਤੇ ਵਰਤੋਂ ਕਰਨ ਦੀ।
1: ਜੀ
2: ਜੀ ਜੀ ਪਾਤਸ਼ਾਹ
1: ਬਿਲਕੁਲ ਹੈ ਜੀ। ਤੇ ਸ਼ਮੀ ਜੀ ਚਲੋ ਸੁਣਨ ਦੀ ਤਾਂ ਗੱਲ ਹੋਈ ਆ, ਕਮਿਊਨੀਕੇਸ਼ਨ ਗੱਲਬਾਤ ਦਾ ਸਿਲਸਿਲਾ ਕਹਿ ਲਓ ਕਿ ਪਹਿਲਾਂ ਜਦੋਂ ਉਹ ਵੀ ਸਮਾਂ ਸੀ ਜਦੋਂ ਤਾਰ ਮਤਲਬ ਕਿ ਆਉਂਦੀ ਹੁੰਦੀ ਸੀ ਬੜਾ ਲੰਮਾ ਸਮਾਂ, ਫਿਰ ਟੈਲੀਫੋਨ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ। ਚਲੋ ਹੈਗੀ ਤਾਂ ਇਹ ਵੀ ਆਵਾਜ਼ ਦੀਆਂ ਤਰੰਗਾਂ ਦੀ ਗੱਲ ਹੈ, ਤਾਂ ਕਮਿਊਨੀਕੇਸ਼ਨ ਕਰਨੀ ਜਾਂ ਜਿਹੜੀ ਸਕਿੱਲ ਹੈਗੀ ਹੈ ਉਹ ਹਰ ਵਿਅਕਤੀ ਦੇ ਵਿੱਚ ਨਹੀਂ, ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਜਿਵੇਂ ਮੈਂ ਪਹਿਲਾਂ ਸੰਖੇਪ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵੈੱਬ ਰੇਡੀਓ ਚੱਲਦੇ ਆ, ਜਾਂ ਪਹਿਲਾਂ FM ਸੀਗੇ ਜਾਂ AM ਸੀਗੇ, ਤਾਂ ਉਹ ਚਲੋ ਕਾਫੀ ਐਕਸਪੈਂਸਿਵ ਹੈਗੇ ਆ ਚੀਜ਼ਾਂ, ਮਸਲੇ ਨੇ, ਜਾਂ ਉਹਨਾਂ ਦੀ ਰੇਂਜ ਕਹਿ ਲਓ ਬਹੁਤ ਘੱਟ ਉਸ ਪੱਧਰ ਦੇ ਉੱਤੇ ਹੁੰਦੀ ਆ, ਕੋਈ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੁਣਿਆ ਜਾ ਸਕਦਾ ਜੋ, ਜਾਂ 200 ਕਿਲੋਮੀਟਰ ਦੇ ਏਰੀਏ 'ਚ ਉਸ ਹਿਸਾਬ ਨਾਲ। ਪਰ ਜਿਹੜਾ ਵੈੱਬ ਰੇਡੀਓ ਹੈ ਜਾਂ ਵੈੱਬ, ਉਹ ਆਪਣੀ ਜਿਹੜੀ ਹੈ ਪਰਫੋਰਮੈਂਸ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਕਿਵੇਂ ਦੀ ਜਿਹੜੀ ਹੈ ਦੇ ਰਹੇ ਨੇ, ਜਾਂ ਕੁਝ ਉਹਨਾਂ ਦੇ ਵਿੱਚ ਵੀ ਦੌੜ ਭੱਜ ਦੀ ਬਿਰਤੀ ਜ਼ਿਆਦਾ ਦਿਖਣ ਲੱਗੀ ਹੈ, ਜਾਂ ਪਹਿਲਾਂ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਕੁਝ ਐਸੇ ਟਾਵੇਂ ਟਾਵੇਂ ਰੇਡੀਓ ਹੁੰਦੇ ਸੀਗੇ, ਤਾਂ ਉਹਨਾਂ ਦੀ ਜਿਹੜੀ ਸੀ ਪ੍ਰੈਜੈਂਟੇਸ਼ਨ ਕਹਿ ਲਓ ਜਾਂ ਹੋਰ ਸਾਰਾ ਸੰਵਾਦ ਚਰਚਾ, ਜਾਂ ਉੱਥੇ ਦੇ ਮੁੱਖ ਮੁੱਦੇ ਜਿਹੜੇ ਹੁੰਦੇ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ NRI ਦਾ ਮੁੱਦਾ ਹੈ, ਕੋਈ ਉੱਥੇ ਦੁੱਖ ਤਕਲੀਫਾਂ ਨੇ, ਕੁਝ ਹੋਰ ਸਾਰੀਆਂ ਚੀਜ਼ਾਂ ਨੇ, ਡਿਸਕਸ਼ਨਾਂ ਚੱਲਦੀਆਂ ਸੀ। ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਰੇਡੀਓ ਨੂੰ ਦੇਖਦੇ ਹਾਂ ਜਾਂ ਉਹ ਖਬਰਾਂ ਵੀ ਦਿੰਦੇ ਆ, ਤਾਂ ਉਹ ਉੱਥੇ ਕੁ ਤੱਕ ਹੀ ਸੀਮਤ ਰਹਿੰਦੇ ਆ ਕਿ 8-10 ਮਿੰਟ ਦੇ ਵਿੱਚ ਜਿਹੜੀਆਂ ਨੇ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਉਹਨੂੰ ਮਤਲਬ ਕਿ ਸੰਖੇਪ ਦੇ ਵਿੱਚ ਹੈੱਡਲਾਈਨ ਕਰਕੇ ਤਾਂ ਉਹਨੂੰ ਸਮਾਪਤ ਕਰ ਦੇਣਾ, ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਜਾਂ ਪੱਤਰਕਾਰੀ ਦੇ ਵਿੱਚ ਜਿਹੜਾ ਜੋ ਵੀ ਸਿਲਸਿਲਾ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਨੌਲੇਜ ਹੈਗੀ ਹੈ। ਅਤੇ ਉਸ ਮਿਆਰ ਦੀਆਂ ਡਿਬੇਟਾਂ ਸਾਡੇ ਉਹਨਾਂ ਮੀਡੀਆ ਦੇ ਵਿੱਚ ਜਾਂ ਸਾਡੇ ਉਹਨਾਂ ਜਿਹੜੇ ਸਾਡੇ ਮੁੱਖ ਮੁੱਦੇ ਨੇ ਜਾਂ ਦੁੱਖ ਤਕਲੀਫਾਂ ਨੇ ਲੋਕਾਂ ਦੀਆਂ, ਸਮਾਜ ਦੀਆਂ, ਕਿ ਉਹ ਡਿਸਕਸ਼ਨਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਕਿਉਂ ਨਹੀਂ ਉੱਭਰ ਰਹੀਆਂ ਜਾਂ ਆ ਕਿਉਂ ਨਹੀਂ ਰਹੀਆਂ, ਕਿ ਉਹਦੀ ਸਮੱਸਿਆ ਕਿਵੇਂ ਦੇਖਦੇ ਹੋ, ਕੀ ਕਾਰਨ ਕੀ ਨੇ ਉਹ ਚੀਜ਼ਾਂ ਦੇ?
2: ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਈ ਵੀ ਬਿਜ਼ਨਸ ਮਾਡਲ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਫੰਡਾ ਰਹਿੰਦਾ ਹੈ ਕਿ ਉਹ ਮੁਨਾਫਾ ਕਮਾਉਣ ਦਾ ਰਹਿੰਦਾ ਹੈ।
1: ਜੀ
2: ਉਹਨੂੰ ਕਿਸ ਚੀਜ਼ ਦੇ, ਕਿਸ ਚੀਜ਼ ਨੂੰ ਸ਼ੇਅਰ ਕਰਕੇ, ਕਿਸ ਚੀਜ਼ ਦੀ ਪ੍ਰੋਡਕਸ਼ਨ ਕਰਕੇ ਉਹਨਾਂ ਦੀ ਜੇਬ 'ਚ ਕੁਝ ਪੈਸੇ ਆਉਣਗੇ, ਇਹ ਮੁੱਖ ਉਹਨਾਂ ਨੇ ਰੱਖਣੀ ਹੈ ਗੱਲ ਕਿ ਬਾਈ ਠੀਕ ਆ। ਹੁਣ ਸੰਜੀਦਾ ਗੱਲਬਾਤ ਕੋਈ ਕਰੇ, ਅਗਲਾ ਸੁਣੇ ਨਾ ਕੋਈ, ਉਹ ਅਗਲਾ ਕਹਿੰਦਾ ਇੱਥੇ ਤਾਂ ਸਾਡੇ ਟੱਬਰ ਨਹੀਂ ਸੁਣਦਾ ਸਾਡੀ ਗੱਲ ਇਹੀ ਜੀ। ਤੇ ਆਪਾਂ ਜੇ ਕਿਸੇ ਮੰਚ ਦੇ ਉਹ ਪਾਸੇ ਇਹ ਗੱਲ ਸ਼ੇਅਰ ਕਰ ਰਹੇ ਹਾਂ, ਉਹ ਵੀ ਕਹਿਣਗੇ ਯਾਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ। ਤੋ ਉਹ ਉਹਨਾਂ ਨੂੰ ਤਾਂ ਉਹ ਚਾਹੀਦਾ ਆ ਥੋੜਾ ਜਿਹਾ ਤੜਕੇ ਵਾਲਾ ਕੰਮ, ਥੋੜਾ ਜਿਹਾ ਮਸਾਲੇ ਵਾਲਾ ਕੰਮ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਨਾ, ਮੰਨ ਲਓ ਜਿਹੜੀ ਫਿਲਮ ਹੈ, ਕੋਈ ਫਿਲਮ ਦੇਖਣ ਜਾ ਰਹੇ ਹਾਂ ਆਪਾਂ, ਫਿਲਮ ਨੂੰ ਕੋਈ ਆਪਾਂ ਐ ਨੀ ਦੇਖਣ ਜਾ ਰਹੇ ਵੀ ਸੱਚੀ ਸੱਚੀ ਹੋਵੇ ਕੋਈ ਇਹ ਗੱਲ ਵੀ ਉਹ ਅਮਿਤਾਭ ਬੱਚਨ ਨੇ ਭਾਈ 10ਵੀਂ ਮੰਜ਼ਿਲ ਤੋਂ ਛਾਲ ਮਾਰਦੀ ਥੱਲੇ ਤੇ ਉਹ ਸਹੀ ਸਲਾਮਤ ਥੱਲੇ ਉੱਤਰ ਵੀ ਆਇਆ ਤੇ ਗਾਹਾਂ ਕੁੱਟ ਕਟਾਪਾ ਵੀ ਕਰ ਰਿਹਾ ਹੋਰ 10ਵੀਂ ਬੰਦਿਆਂ ਦਾ, ਤੇ ਉਹਨੂੰ ਕੁਛ ਵੀ ਨੀ ਹੁੰਦਾ, ਡਿਸ਼ੂ ਡਿਸ਼ੂ ਗੋਲੀਆਂ ਵੀ ਚੱਲ ਰਹੀਆਂ ਤੇ ਉਹਨੂੰ ਕੋਈ ਫਰਕ ਨੀ। ਅਗਲਾ ਭਾਵੇਂ ਪਿੱਛੇ ਨੂੰ ਹੱਥ ਕਰਕੇ ਗੋਲੀ ਚਲਾ ਦਿੰਦਾ ਤੇ ਉਹ ਅਗਲੇ 3-4 ਪਿੱਛੇ ਢੇਰੀ ਹੋ ਜਾਂਦੇ ਆ, ਤੇ ਉਹ ਅਸੀਂ ਉਹ ਐਂਟਰਟੇਨ ਕਰਨ ਜਾ ਰਹੇ ਹਾਂ
1: ਜੀ।
2: ਅਸੀਂ ਸਾਨੂੰ ਪਤਾ ਹੈ ਕਿ ਸਭ ਗੱਪਾਂ ਵੱਜ ਰਹੀਆਂ, ਕੋਈ ਘਸੁਣ ਨਹੀਂ ਵੱਜ ਰਿਹਾ, ਕੋਈ ਮਰ ਨਹੀਂ ਰਿਹਾ, ਕੋਈ ਜੀ ਨਹੀਂ ਰਿਹਾ, ਉਹ ਸਾਰੀ ਇੱਕ ਫਿਲਮ ਹੈ, ਸੀਰੀਜ਼ ਆਫ ਫੋਟੋਜ਼ ਹੈ ਤੇ ਉਹਨੂੰ ਇੱਕ ਵਧੀਆ ਸੀਕੁਐਂਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਐਂਟਰਟੇਨਿੰਗ ਬਣਾਇਆ ਜਾ ਰਿਹਾ
1: ਜੀ।
2: ਐਂਟਰਟੇਨਮੈਂਟ ਕੀ ਵਰਡ
1: ਜੀ,
2: ਇਸੇ ਕਰਕੇ ਹੀ ਜਿਹੜੇ ਜ਼ਿਆਦਾਤਰ ਜਿਵੇਂ ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਨਾ ਕਿ ਭਾਈ ਇਹ ਸਾਰੀਆਂ ਗੱਲਾਂ ਬਾਤਾਂ ਮੁੱਖ ਮੇਨ ਧਾਰਾ ਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗਾਇਬ ਕਿਉਂ ਮਿਲਦੀਆਂ ਨੇ
1: ਜੀ,
2: ਉਹਨਾਂ ਨੂੰ ਵੀ ਐਂ ਲੱਗਦਾ ਕਿ ਜੇ ਇਹ ਕਰਨੀ ਸ਼ੁਰੂ ਕਰਤੀ ਤੇ, ਕਿਉਂਕਿ ਦੇਖੋ ਜਿਹੜੇ ਮੀਡੀਆ ਹਾਊਸ ਹੈ ਨਾ ਉਹਨਾਂ ਦੇ ਤਾਂ ਮਾਡਲ ਹੀ ਇਹੋ ਜਿਹੇ ਹੋ ਗਏ ਆ ਕਿ ਹਨੇਰੀਆਂ ਪੂਰੀਆਂ ਆਈਆਂ ਪਈਆਂ। ਯੂਟਿਊਬ ਲਾ ਲਓ ਹੁਣ ਜਿਹਦੇ ਉੱਤੇ ਆਪਣਾ ਇਸ ਵੇਲੇ ਲਾਈਵ ਵੀ ਚੱਲ ਰਿਹਾ ਵੈਬਸਾਈਟ ਤੋਂ ਇਲਾਵਾ, ਤਾਂ ਯੂਟਿਊਬ ਦਾ ਤੁਸੀਂ ਮਾਡਲ ਦੇਖੋ ਕਿੰਨਾ ਦਿਲਚਸਪ ਆ
1: ਜੀ।
2: ਕੰਪਨੀਆਂ ਇਹਨੂੰ ਪੈਸੇ ਦੇ ਰਹੀਆਂ ਮਾਲਕ ਨੂੰ ਕਿ ਸਾਡੀਆਂ ਮਸ਼ਹੂਰੀਆਂ ਚਲਾਓ ਜੀ, ਆਪਾਂ ਐਡ ਕਰਨੀ ਹੈ, ਪੈਸੇ ਖਰਚ ਰਹੀਆਂ ਉਹ
1: ਜੀ
2: ਆਪਣੀ ਪ੍ਰਮੋਸ਼ਨ ਵਾਸਤੇ
1: ਬਿਲਕੁਲ।
2: ਤੇ ਜਿਹੜੇ ਲਿਸਨਰ ਹੈ, ਜਿਹੜੇ ਵਿਊਅਰ ਆ, ਉਹ ਕੰਪਨੀ ਨੂੰ ਪੈਸੇ ਦੇ ਰਹੇ ਵੀ ਸਾਨੂੰ ਐਡਾਂ ਨਹੀਂ ਚਾਹੀਦੀਆਂ
1: ਜੀ,
2: ਉਹ ਦੋਨੋਂ ਪਾਸੇ ਪੈਸੇ ਲੈ ਰਹੇ। ਮੈਂ ਪਲਾਨ ਪੈਕੇਜ ਦੇ ਪੈਕੇਜ ਲੈ ਰਿਹਾ ਕਿ ਭਾਜੀ ਮੇਰੇ 100-200 ਰੁਪਏ ਲੈ ਲਓ, ਮੈਨੂੰ ਐਡਾਂ ਨਹੀਂ ਦੇਣੀ ਚਾਹੀਦੀਆਂ। ਉਧਰੋਂ ਵੀ ਪੈਸੇ ਇਕੱਠੇ ਕਰੀ ਜਾਂਦੇ ਆ ਤੇ ਕੰਪਨੀਆਂ ਦੂਜੀਆਂ ਕੋਲੋਂ ਲਈ ਜਾਂਦੇ ਆ ਕਿ ਯਾਰ ਤੁਹਾਡੀਆਂ ਐਡਾਂ ਦਿਖਾਉਂਦੇ ਪੈਸੇ
1: ਜੀ।
2: ਇਹ ਉਹਦਾ ਦੋਨੋਂ ਹੱਥਾਂ 'ਚ ਲੱਡੂ ਆ।
1: ਜੀ
2: ਇਹ ਮੁੱਖ ਚੀਜ਼ ਜਿਹੜੀ ਆ, ਹਾਲਾਂਕਿ ਯੂਟਿਊਬ ਆਪਣੀ ਕੋਈ ਪ੍ਰੋਡਕਸ਼ਨ ਨਹੀਂ ਕਰਦੇ
1: ਜੀ
2: ਤੇ ਇਹਦੇ ਉੱਤੇ ਕਹਿ ਲਓ ਵੀ ਇੱਕ ਮੰਚ ਹੈ,
1: ਜੀ
2: ਪਰ ਇਸ ਮੰਚ ਉੱਤੇ ਜੋ ਵੀ ਪ੍ਰੋਡਿਊਸ ਹੋ ਕੇ ਆ ਰਿਹਾ ਹੈ, ਜਿਹੜਾ ਵੀ
1: ਜੀ
2: ਸੌਦਾ ਆਪਾਂ ਦੇਖ ਰਹੇ ਹਾਂ, ਦੇਖ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਸੰਜੀਦਗੀ ਦੀ ਜਿਹੜੀ ਆ ਉਹ ਪਰਸੈਂਟੇਜ ਕਿੰਨੀ ਆ,
1: ਜੀ
2: ਔਰ ਜਿਹੜਾ ਗੈਰ ਸੰਜੀਦਾ ਔਰ ਟੋਟਲੀ ਜਿਹਨੂੰ
1: ਜੀ
2: ਆਪਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਭਾਈ ਇਹ ਜਮਾ ਹੀ ਨੋਨ ਸੀਰੀਅਸ ਟਾਈਪ ਦੀ ਗੱਲ ਜਿਹੜੀ ਹੋ ਰਹੀ ਆ,
1: ਜੀ
2: ਜਿਹੜੀ ਜਿਹਦੀ ਕੋਈ ਲੋੜ ਵੀ ਨਹੀਂ,
1: ਲੋੜ ਵੀ ਨਹੀਂ। ਇੱਕ ਚੀਜ਼ ਹੋਰ ਮਨ
2: ਉਹ
1: ਚ ਆਉਂਦੀ
2: ਗੱਲਾਂ
1: ਹੈ,
2: ਹੋ ਰਹੀਆਂ।
1: ਸੈਣੀ ਸਾਹਿਬ ਵੀ ਦੁਬਾਰਾ ਜੁੜੇ, ਉਹਨਾਂ ਦੇ ਨਾਲ ਵੀ ਗੱਲ ਕਰਦਾ, 1 ਮਿੰਟ ਲਵਾਂਗਾ ਹੋਰ। ਸ਼ਬੀ ਜੀ,
2: ਹਾਂਜੀ
1: ਜਿਵੇਂ ਕਿ
2: ਜੀ
1: ਜਿਹੜਾ ਸਾਡਾ ਸਮਾਜ ਹੈ, ਸਮਾਜ ਦੀ ਵੀ ਨਾਲ ਗੱਲ ਹੋ ਰਹੀ ਹੈ, ਤਾਂ ਉਹ ਸਾਡੇ ਸਮਾਜ ਦੀ ਐਡੀ ਵੱਡੀ ਫਿਤਰਤ, ਕਿਉਂਕਿ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਹੀ ਜ਼ਿਆਦਾ ਜਿਹੜੇ ਕਿ ਉਛਾਲ ਕਹਿ ਲਓ ਜਾਂ ਉਹਦੇ ਵੱਲ ਖਿੱਚ ਜ਼ਿਆਦਾ ਰੱਖਣ ਦੀ ਕੋਸ਼ਿਸ਼, ਜਾਂ ਉਹ ਮਾਨਸਿਕਤਾ ਦੇ ਉੱਤੇ ਵੀ ਜਿਹੜਾ ਤੁਹਾਡੇ ਜ਼ਰੂਰ ਪ੍ਰੈਸ਼ਰ ਵੀ ਪਾਉਂਦੀ ਹੈ, ਵਿਗਾੜਦੀ ਵੀ ਹੈ ਸਾਰਾ ਕੁਝ, ਮਾਹੌਲ ਵੀ ਵਿਗੜਦਾ ਹੈ। ਅਤੇ ਜੇ ਪੱਛਮੀ
2: ਜੀ
1: ਮੁਲਕਾਂ ਦੀ ਗੱਲ ਕਰੀਏ, ਜਾਂ ਮੈਂ ਫਿਨਲੈਂਡ ਦੀ ਐਗਜ਼ਾਮਪਲ ਦੇਵਾਂ, ਕਿ ਇਸ ਤਰ੍ਹਾਂ
2: ਹਾਂਜੀ
1: ਦੀਆਂ ਨੈਗੇਟਿਵ ਜਿਹੜੇ ਪ੍ਰੋਗਰਾਮ ਨੇ, ਜਾਂ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ, ਜਾਂ ਯੂਟਿਊਬ ਦੇ ਉੱਤੇ ਵੀ, ਸੋਸ਼ਲ ਮੀਡੀਆ, ਹੋਰ ਪਲੇਟਫਾਰਮ ਜਿਹੜੇ ਨੇ, ਉਹਨਾਂ ਦੇ ਉੱਤੇ ਇੰਨੀ ਨੈਗੇਟਿਵਿਟੀ ਦੇਖਣ ਨੂੰ ਨਹੀਂ ਮਿਲਦੀ, ਜਾਂ ਇੱਕ ਛੋਟੀ ਜਿਹੀ ਗੱਲ ਦਾ ਜਿਹੜਾ ਇੰਨੀ ਲੰਬੀ ਜਿੱਦਾਂ ਲਾਸਟਿਕ ਵਾਂਗੂ ਖਿੱਚੀ ਜਾਣਾ, ਹੋਰ ਸਾਰੀਆਂ ਚੀਜ਼ਾਂ, ਉਹ ਸਿਲਸਿਲਾ ਨਹੀਂ ਚੱਲਦਾ, ਕਿ ਉਹਦਾ ਕੀ ਕਾਰਨ, ਕੀ ਦੇਖਦੇ ਹੋ ਜੀ?
2: ਦੇਖੋ ਉਹ ਤਾਂ ਹੈ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ।
1: ਜੀ
2: ਹੁਣ ਜਿਹੋ ਜਿਹੀ ਸੋਚ ਹੋਏਗੀ, ਜੇ ਜੋ ਅਸੀਂ ਦੇਖ ਰਹੇ ਹਾਂ ਨਾ, ਮੀਡੀਆ ਨੂੰ ਆਪਾਂ ਸ਼ੀਸ਼ਾ ਮੰਨ ਕੇ ਚੱਲੋ, ਇਹ ਇੱਕ
1: ਬਿਲਕੁਲ
2: ਸ਼ੀਸ਼ਾ ਹੈ, ਮੂਹਰੇ ਲੱਗਿਆ ਹੈ, ਜੋ ਇਹ ਚ ਨਜ਼ਰ ਆ ਰਿਹਾ ਉਹ ਸਮਾਜ ਦਾ ਹੀ ਚਿਹਰਾ ਮੂਹਰਾ ਹੈ।
1: ਜੀ
2: ਜਿਹੋ ਜਿਹਾ ਸਮਾਜ ਹੋਏਗਾ ਉਹਨੂੰ ਉਹੋ ਜਿਹਾ ਹੀ ਉਹਦੇ ਵਿੱਚੋਂ ਰਿਫਲੈਕਸ਼ਨ ਮਿਲੇਗਾ।
1: ਜੀ
2: ਜੇ ਅਸੀਂ ਥੋੜੇ ਅਵੇਅਰ ਆ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਉਸ ਪੱਧਰ ਦੀਆਂ ਹੋਣਗੀਆਂ।
1: ਜੀ
2: ਜੇ ਮੰਨ ਲਓ ਹੁਣ ਚੰਬਲ ਦੀ ਘਾਟੀ ਦੇ ਵਿੱਚ ਕੋਈ ਬੰਦੇ ਗੱਲਾਂ ਬਾਤਾਂ ਕਰ ਰਹੇ ਨੇ, ਉਹਨਾਂ ਨੇ ਡਾਕੇ ਮਾਰਨ ਦੀ ਯੋਜਨਾ ਵੀ ਬਣਾਉਣੀਆਂ ਨੇ ਕਿ ਭਾਈ ਫਲਾਣੇ ਨੂੰ ਐਂ ਚੱਕ
1: ਡਾਕੂਆਂ ਦੀ
2: ਲਾਂਗੇ,
1: ਗੱਲ
2: ਉਹਨੂੰ ਐਂ
1: ਨਹੀਂ
2: ਕਰ
1: ਆਉਂਦੀ ਹਜੇ,
2: ਉਹ
1: ਘੋੜੇ ਦੇ
2: ਉੱਤੇ
1: ਆ ਗਏ,
2: ਉੱਥੇ ਉਹਨਾਂ ਨੇ ਉਹ ਕਰਨੀ ਹੈ। ਜੇ ਕੋਈ ਹੋਰ ਜਿਹੜੀ ਕੈਟਾਗਰੀ ਚ, ਜਿਹੜੇ ਕੰਮ ਧੰਦੇ ਚ, ਜਿਹੜੇ ਪ੍ਰੋਫੈਸ਼ਨ ਚ ਕੋਈ ਬੰਦਾ ਹੈਗਾ, ਜਿਹੜੇ ਮਾਹੌਲ ਚ ਕੋਈ ਬੈਠਾ ਹੈ, ਉਹਨੇ
1: ਜੀ
2: ਉਹ ਗੱਲ ਕਰਨੀ ਹੈ,
1: ਉਸ ਲੈਵਲ
2: ਉਸ
1: ਦੀ
2: ਤਰ੍ਹਾਂ
1: ਗੱਲ
2: ਦੀਆਂ ਗੱਲਾਂ
1: ਹੋਏਗੀ।
2: ਕਰੇਗਾ। ਉਹ
1: ਜੀ
2: ਕਹਿੰਦੇ ਵੀ ਜੇ ਬੰਦਾ ਭੁੱਖਾ ਹੈ ਉਹਨੂੰ ਰੋਟੀ ਨਹੀਂ ਮਿਲੀ, ਕਈ ਦਿਨਾਂ ਤੋਂ ਕਹਿੰਦੇ ਭੁੱਖੇ ਨੂੰ ਬਾਤ ਪਾਈ ਤਾਂ ਟੁੱਕ, ਉਹ ਕਹਿੰਦਾ ਕਹਿਣਾ ਵੀ ਰੋਟੀ ਲਿਆ ਬਣਾ, ਉਹ ਬਾਤਾਂ ਬੂਤਾਂ ਬਾਅਦ ਸੁਣਾਂਗੇ।
1: ਜੀ
2: ਉਹ ਉਹਦੀ ਗੱਲ ਤਾਂ ਉੱਥੇ ਖੜੀ ਹੈ,
1: ਬਿਲਕੁਲ ਹੈ ਜੀ।
2: ਉਹਨੂੰ ਜਿਹੜਾ ਛੱਤ ਦੇ ਉੱਤੋਂ ਜਿਹੜਾ ਸਾਡਾ ਚੰਦਰਮਾ ਚਮਕ ਰਿਹਾ ਹੈ,
1: ਜੀ
2: ਉਹ ਵੀ ਰੋਟੀ ਵਰਗਾ ਹੀ ਨਜ਼ਰ ਆਉਂਦਾ ਹੈ
1: ਜੀ,
2: ਹਰ ਜਗ੍ਹਾ। ਉਹਨੂੰ ਤਾਰੇ ਨਜ਼ਰ ਨਹੀਂ ਆਉਣੇ, ਉਹਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਕਿ ਭਾਈ ਮੇਰੀਆਂ ਜਿਹੜੀਆਂ ਅੱਖਾਂ ਬੰਦ ਹੋ ਰਹੀਆਂ ਨੇ,
1: ਜੀ
2: ਮੇਰੇ ਤਾਂ ਅੱਖਾਂ ਬੰਦ ਕਰਾਂ ਤਾਂ ਵੀ ਰੋਟੀ, ਬਾਹਰ ਖੋਲਾਂ ਤਾਂ ਵੀ ਰੋਟੀ, ਮੈਨੂੰ ਤਾਂ ਉਹ
1: ਬਿਲਕੁਲ ਹੈ
2: ਦਿਓ ਪਹਿਲਾਂ।
1: ਜੀ
2: ਤੋ ਇਹ ਉਹੀ ਇਸੇ ਕਾ ਇਹੀ ਕਾਰਨ ਆ ਕਿ
1: ਜੀ
2: ਜਿਵੇਂ ਤੁਸੀਂ ਕਿਹਾ ਕਿ ਜਿਹੜੇ ਵਿਕਸਿਤ ਹੋ ਚੁੱਕੇ ਮੁਲਕ ਨੇ
1: ਜੀ
2: ਉਹਨਾਂ ਦੀ ਚਰਚਾ ਦੇ ਵਿਸ਼ੇ ਅਲੱਗ ਨੇ,
1: ਜੀ
2: ਜਿਹੜੇ ਅਜੇ ਤੱਕ ਜਿਹੜੇ ਭਵਜਲ ਸਾਗਰ ਦੇ ਵਿੱਚ ਡਿਕਡੋਲੇ ਖਾ ਰਹੇ ਨੇ,
1: ਜੀ
2: ਉਹਨਾਂ ਦੇ ਚਰਚਾ ਦੇ ਵਿਸ਼ੇ ਬਿਲਕੁਲ ਹੀ ਅਲੱਗ ਨੇ। ਔਰ ਜਿਹੜਿਆਂ ਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਾਡਾ ਤਾਂ ਕੁਛ ਨਹੀਂ ਹੋ ਸਕਦਾ, ਉਹ
1: ਜੀ
2: ਫਿਰ ਉਹ ਇਹੋ ਜਿਹੀਆਂ ਤਲਾਵਾਂ ਪਾ ਲੈਂਦੇ ਆ, ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਕਿ ਜਿਹਨਾਂ ਦਾ ਨਾ ਕੋਈ ਮੂੰਹ ਨਾ ਸਿਰ,
1: ਜੀ
2: ਉਹ ਉਹਦੇ ਵਿੱਚ ਉਲਝੇ ਰਹਿਣਗੇ।
1: ਬਿਲਕੁਲ ਹੈ ਜੀ। ਜੀ ਤੇ ਸੈਣੀ ਸਾਹਿਬ ਜੀ,
2: ਜੀ
1: ਅਨੂ ਜੀ, ਨਿੱਘਾ ਸਵਾਗਤ ਹੈ ਫਿਰ ਤੋਂ ਜੀ। ਅਨੂ ਜੀ
3: ਜੀ ਭਰਾਈ ਸਾਹਿਬ ਸਤਿ ਸ਼੍ਰੀ ਅਕਾਲ, ਸ਼ਬੀ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ। ਅਨੂ ਜੀ
2: ਸਤਿ ਸ਼੍ਰੀ ਅਕਾਲ ਜੀ, ਸੈਣੀ ਸਾਹਿਬ
3: ਵਿਸ਼ਾ ਬੜਾ ਗੰਭੀਰ ਹੈ ਜੀ।
1: ਜੀ
2: ਜੀ
3: ਗੱਲ ਇੱਦਾਂ ਭਰਾਈ ਸਾਹਿਬ, ਕਮਿਊਨੀਕੇਸ਼ਨ ਦਾ ਤਾਂ ਇਸ ਤਰੀਕੇ ਦਾ ਹੈਗਾ ਜੀ ਕਿ ਮੈਂ ਇੱਕ ਵਾਰੀ ਨਾ ਜੀ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ।
1: ਜੀ
3: ਉਹਨਾਂ ਨੇ ਕਿਤੇ ਨਾ ਜੀ ਪੰਜਾਬੀ ਲੈਂਗੁਏਜ ਤੇ ਕੋਈ ਗੱਲ ਕਰਦੇ ਸੀ ਤੇ ਮੈਂ ਉਹਨੂੰ ਰਿਲੇਸ਼ਨ ਨਹੀਂ ਕੀਤਾ ਕਿਉਂਕਿ ਗੂੜ ਗਿਆਨ ਦੀ ਗੱਲ ਕਰਦੇ ਸੀ, ਮੈਂ ਇੰਨੀ ਗੱਲ ਕਹਿ ਬੈਠਾ ਜੀ ਵੀ ਮੇਰੇ ਪੱਲੇ ਨਹੀਂ ਪਿਆ ਕੁਛ ਵੀ।
1: ਜੀ
3: ਕਮਿਊਨੀਕੇਸ਼ਨ ਇੱਕ ਇੱਕ ਸਿੰਪਲ ਸਕਿੱਲ ਆ, ਸਕਿੱਲ ਆ ਕਿ ਆਪਣੀ ਗੱਲ ਜਿਹੜੀ ਹੈਗੀ ਆ ਆਪਾਂ ਦੂਜੇ ਤੱਕ ਕਿੱਦਾਂ ਪਹੁੰਚਾਉਣੀ ਆ,
1: ਸਿੰਪਲ ਭਾਸ਼ਾ ਚ ਜੀ ਹਰ ਕਿਸੇ ਨੂੰ ਸਮਝ ਆ ਜਾਵੇ।
3: ਹਾਂਜੀ ਆਪਾਂ ਸਮਝਣੀ, ਆਪਾਂ ਜਿੰਨਾ ਕਰਨੀ ਆ ਜੀ।
1: ਜੀ
3: ਭਾਰਤ ਸਾਹਿਬ ਮੈਂ ਉਹਦਾ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ।
1: ਜੀ
3: ਇੱਕ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈਗੀ ਆ, ਮੈਂ ਤੇ ਮੇਰਾ ਦੋਸਤ ਕੋਈ ਬੜਾ ਪਿਆਰਾ ਜਿਹੜਾ ਕਿ ਬਹੁਤ ਦਿਲ ਦੇ ਨੇੜੇ ਸੀ, ਉਹ ਅਸੀਂ ਇੱਕ ਦੂਜੇ ਦੇ ਕੋਲ ਦੀ ਲੰਘੇ ਹੈਗੇ ਆ ਜੀ, ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰ ਸਕਦੇ, ਕੋਈ ਇਹੋ ਜਿਹੀ ਸਿਚੁਏਸ਼ਨ ਸੀ ਜੀ।
1: ਜੀ
3: ਤੇ ਮੇਰੇ ਮਨ ਚ ਕੋਈ ਸਵਾਲ ਸੀ ਜਿਹਦਾ ਉਸ ਬੰਦੇ ਕੋਲ ਜਵਾਬ ਸੀ ਜੀ।
1: ਜੀ
3: ਉਸ ਬੰਦੇ ਨੇ ਆਪਣੀ ਅੱਖਾਂ ਘੁਮਾ ਕੇ ਮੇਰੇ ਵੱਲੋਂ ਦੇਖਿਆ ਤੇ ਮੈਂ ਉਹਦੀਆਂ ਅੱਖਾਂ ਨਾਲ ਵੀ ਸਾਡੇ ਦੋਨਾਂ ਦੀਆਂ ਅੱਖਾਂ ਮਿਲੀਆਂ ਤੇ ਮੈਨੂੰ ਆਂਸਰ ਜਿਹੜਾ ਆ ਆਪਣੇ ਦਿਲ ਦੇ ਅੰਦਰੋਂ ਮਿਲ ਗਿਆ।
1: ਜੀ
3: ਅਸੀਂ ਦੋਨੇ
2: ਕਿਆ
3: ਜਾਣੇ ਇੱਕ
2: ਪਤਾ।
3: ਦੂਜੇ ਕੋਲ ਲੰਘ ਗਏ। ਜਿਹੜਾ ਮੈਂ ਤੀਸਰੇ ਬੰਦੇ ਕੋਲ ਕੋਈ ਚੀਜ਼ ਹੈ ਪਈ ਸੀ, ਮੈਂ ਉਹਨੂੰ ਕਿਹਾ ਜਾ ਕੇ, ਉਹ ਮੈਨੂੰ ਕਹਿੰਦਾ ਤੈਨੂੰ ਕਿੱਦਾਂ ਦੱਸਿਆ ਉਸ ਬੰਦੇ ਨੇ? ਮੈਂ ਕਿਹਾ ਮੈਨੂੰ ਦੱਸਿਆ ਮੈਨੂੰ ਤੂੰ ਕੋਈ ਚੀਜ਼ ਫੜਾ ਮੇਰੀ।
1: ਜੀ
3: ਹੈ ਜੀ, ਮਤਲਬ ਇਹ ਹੈਗਾ ਆ ਕਿ ਕਈ ਵਾਰੀ ਜਿਹੜਾ ਹੈਗਾ ਖਾਮੋਸ਼ੀ ਨਾਲ ਆਪਾਂ ਦੇਖਣੀ ਨਾਲ ਵੀ ਜਿਹੜਾ ਹੈਗਾ ਆ ਕਿ ਗੱਲ ਕਰ ਜਾਂਦੇ ਹੈਗੇ ਆ, ਉਹ ਵੀ ਇੱਕ ਜਿਹੜੀ ਆ ਦ੍ਰਿਸ਼ਟੀ ਦੇ ਨਾਲ ਹੀ ਜਿਹੜਾ ਹੈਗਾ ਆ ਉਹ ਇੱਕ ਕਮਿਊਨੀਕੇਸ਼ਨ ਹੀ ਆ।
1: ਕਮਿਊਨੀਕੇਸ਼ਨ ਹੈ ਜੀ, ਬਿਲਕੁਲ ਹੈ ਜੀ,
2: ਸਾਈਨ ਲੈਂਗੁਏਜ ਬਿਲਕੁਲ।
3: ਸ਼ਬਦਾਂ ਤੋਂ ਬਿਨਾਂ ਗੱਲ ਕਰ ਲਈ ਹੈਗੀ ਆ, ਆਪਾਂ ਅੱਖਾਂ ਦੀ ਅੱਖਾਂ ਪਾ ਕੇ ਇੱਕ ਦੂਜੇ ਦਾ ਦਿਲ
1: ਜੀ
3: ਦੀ ਗੱਲ ਬੁੱਝ ਲਈ ਹੈਗੀ ਆ, ਉਹ ਵੀ ਇੱਕ ਜਿਹੜਾ ਹੈਗਾ ਇੱਕ ਸਕਿੱਲ ਆ।
1: ਸਕਿੱਲ ਹੈ ਜੀ, ਬਿਲਕੁਲ ਹੈ ਜੀ।
3: ਇੱਕ ਗੱਲ ਹੈਗੀ ਆ ਕਿ ਸ਼ਬਦਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਆ ਅਗਲੇ ਨੂੰ ਸਮਝਾਉਣ ਦੇ ਵਿੱਚ ਅਸਮਰਥ ਹੁੰਦੇ ਆ।
1: ਜੀ
3: ਜਿੱਥੇ ਤੱਕ ਹੈਗਾ ਆ ਮੀਡੀਆ ਦੀ ਗੱਲ, ਮੀਡੀਆ ਤੇ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਜਿਹੜਾ ਹੈਗਾ ਬਹੁਤ ਇੱਕ ਇੱਕ ਆਪਣੀ ਗੱਲ ਨੂੰ ਬਹੁਤ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਵਿਸਥਾਰ ਕਰਨ ਵਾਸਤੇ ਇੱਕ ਮੀਡੀਆ ਦਾ ਰੋਲ ਹੈਗਾ ਆ ਜੀ। ਇੱਕ ਮੀਡੀਆ ਇੱਕ ਇਹੋ ਜਿਹਾ ਮੰਚ ਆ
1: ਜੀ।
3: ਹੁਣ ਸਵਾਲ ਇਹ ਹੈਗਾ ਆ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਇੰਪੋਰਟੈਂਸ ਕੀ ਆ?
1: ਜੀ
3: ਪਰ ਸਾਹਿਬ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਬੰਦੇ ਨੇ ਕੋਈ ਉਹਨਾਂ ਦੀ ਜਾਤੀ ਸਮੱਸਿਆ ਸੀ ਤੇ ਉਹ ਬਾਰ ਬਾਰ ਕਹਿ ਰਿਹਾ ਸੀ ਵੀ ਮੇਰੀ ਮੇਰੀ ਗੱਲ ਰੇਡੀਓ ਤੇ ਕਰੋ।
1: ਜੀ
3: ਲੋਕਾਂ ਦਾ ਇੱਕ ਵਿਸ਼ਵਾਸ ਆ ਕਿ ਜਿੱਥੇ ਅੱਜ ਕੱਲ ਕੋਈ ਗੱਲ ਜਿਹੜੀ ਹੈਗੀ ਕਿਤੇ ਸੁਣਵਾਈ ਨਹੀਂ ਹੁੰਦੀ, ਕਿਤੇ ਗੱਲ ਨਹੀਂ ਹੁੰਦੀ, ਅਸੀਂ ਆਪਣੀ ਫਰਿਆਦ ਜਿਹੜੀ ਹੈਗੀ ਆ ਕਿਸੇ ਮੀਡੀਆ ਚੈਨਲ ਦੇ ਉੱਤੇ ਕਰਦੇ ਹੈਗੇ ਆ ਤੇ ਸਾਡਾ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਆ ਉਹ ਐਡਰੈਸ ਹੋ ਸਕਦੀ ਆ,
1: ਬਿਲਕੁਲ,
3: ਜਾਂ ਮਤਲਬ ਜਿਹੜੀ ਹੈਗੀ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਅਧਿਕਾਰੀ ਗਣ ਜਿਹੜੇ ਆ ਉਹ ਇਸਦੇ ਤੇ ਕੋਈ ਕਾਰਵਾਈ ਕਰ ਸਕਦੇ ਆ।
1: ਬਿਲਕੁਲ ਹੈ ਜੀ,
3: ਆਪਾਂ ਉਹਨਾਂ ਨੂੰ ਸਮਾਂ ਵੀ ਦਿੱਤਾ ਸੀ ਤੇ ਉਹਨਾਂ ਦੀ ਗੱਲ ਵੀ ਰੱਖੀ ਸੀ ਜੀ।
1: ਜੀ
3: ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਅੱਜ ਜਿਹੜੀ ਮੈਂ ਉਹਨਾਂ ਬੰਦਿਆਂ ਨੇ ਜਦੋਂ ਮੇਰੇ ਕੋਲ ਪ੍ਰਾਈਵੇਟ ਸਕੂਲ ਵਾਲੇ ਆ ਕੇ ਉਹ ਗੱਲ ਕਰਕੇ ਗਏ ਆ ਜੀ,
1: ਜੀ
3: ਤੇ ਮੇਰੇ ਵੀ ਮਨ ਦੇ ਵਿੱਚ ਸੀ ਵੀ ਇਹ ਸਾਡੀ ਐਕਸਕਲੂਸਿਵ ਰਿਪੋਰਟ ਹੋਏਗੀ ਤੇ ਆਪਾਂ ਜਿਹੜਾ ਹੈਗਾ ਆ ਆਪਣੇ ਚੈਨਲ ਦੇ ਉੱਤੇ ਰੱਖੀਏ ਜੀ ਇਹ ਗੱਲ। ਸੋ ਇਸ ਕਰਕੇ ਇੱਕ ਲੋਕਾਂ ਦਾ ਵਿਸ਼ਵਾਸ ਆ ਔਰ ਇਹ ਅਸਰਦਾਰ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਜੀ ਕਿ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਮੀਡੀਆ ਦਾ ਸਹਾਰਾ ਲਿਆ ਜਾਵੇ। ਉਹਦੇ ਨਾਲ ਜਿਹੜਾ ਹੈਗਾ ਜੋ ਅਸਰ ਵੈਸੇ ਆਪਣਾ ਕੰਪਲੇਂਟਸ ਫਾਈਲ ਕਰਨ ਦੇ ਵਿੱਚ ਜਾਂ ਹੋਰ ਮਤਲਬ ਜਿਹੜਾ ਹੈਗਾ ਆ ਐਪਲੀਕੇਸ਼ਨਾਂ ਦੇਣ ਦੇ ਵਿੱਚ ਜਿਹੜਾ ਆ ਉਹ ਉਹ ਅਸਰ ਨਹੀਂ ਹੁੰਦਾ ਜੋ ਇੱਦਾਂ ਕਰਕੇ ਮੀਡੀਆ ਚੈਨਲ ਦੇ ਉੱਤੇ ਜਾਂ ਕਿਤੇ ਵੀ ਆਪਾਂ ਆਪਣੀ ਪਲੇਟਫਾਰਮ ਤੇ ਗੱਲ ਰੱਖਦੇ ਹਾਂ ਉਹਦੇ ਨਾਲ ਜੀ।
1: ਬਿਲਕੁਲ ਹੈ ਜੀ।
3: ਹੁਣ ਜਿਹੜੇ ਹੈਗੇ ਆ ਲਾਸਟ ਵੀ ਜਿਹੜਾ ਆ ਸਰ ਉਹ ਕਹਿੰਦੇ ਹੁੰਦੇ ਆ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ
1: ਜੀ।
3: ਬੰਦੇ ਦੀ ਪਹਿਚਾਣ ਉਹਦੀ ਸੰਗਤ ਤੋਂ ਹੁੰਦੀ ਆ, ਇਸੇ ਤਰ੍ਹਾਂ ਬੰਦੇ ਦੀ ਪਹਿਚਾਣ ਨਾਲ ਜਿਹੜੀ ਹੈਗੀ ਆ ਉਹਦੇ ਜਿਹੜੀ ਬੰਦੇ ਦੀ ਕੀ ਸੋਚ ਆ ਕਿੱਦਾਂ ਦਾ ਮਤਲਬ ਜਿਹੜਾ ਹੈਗਾ ਆ ਉਹਦਾ ਬਿਹੇਵੀਅਰ ਆ ਉਹ ਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਜਿਹੜੇ ਹੈਗੇ ਆ ਮੀਡੀਆ ਚੈਨਲ ਦੇ ਨਾਲ ਜਿਹੜਾ ਆ ਉਹ ਬੰਦਾ ਜਿਹੜਾ ਜੁੜਿਆ ਆ ਕਿੱਦਾਂ ਦੇ ਮੀਡੀਆ ਦੇ ਵਿੱਚ ਲੋਕਾਂ ਨੂੰ ਸੁਣਦਾ ਆ ਉਦਾਂ ਦੀ ਸੋਚ ਡਿਵੈਲਪ ਹੋ ਜਾਂਦੀ ਆ ਸਰ। ਜੇ ਆਪਾਂ ਮੀਡੀਆ ਦੇ ਵਿੱਚੋਂ ਨੈਗੇਟਿਵਿਟੀ ਚੱਕਾਂਗੇ ਤੇ ਨੈਗੇਟਿਵ ਸੋਚ ਹੋ ਜਾਏਗੀ, ਜੇ ਆਪਾਂ ਪੋਜ਼ਿਟਿਵਿਟੀ ਚੱਕਾਂਗੇ ਤੇ ਪੋਜ਼ਿਟਿਵ ਸੋਚ ਹੋ ਜਾਏਗੀ ਜੀ।
1: ਬਿਲਕੁਲ ਹੈ ਜੀ।
3: ਬਾਕੀ ਸ਼ਮੀ ਜੀ ਤਾਂ ਮਤਲਬ ਅਧਿਆਪਨ ਦੇ ਖੇਤਰ ਦੇ ਵਿੱਚ ਹੈਗੇ ਆ, ਇਹ ਤਾਂ ਹਰ ਇੱਕ ਚੀਜ਼ ਨੂੰ ਅਬਜ਼ਰਵ ਵੀ ਕਰਦੇ ਰਹਿੰਦੇ ਆ
1: ਜੀ,
3: ਤੇ ਇਹਨਾਂ ਨੂੰ ਕਹਿੰਦੇ ਹੈਗੇ ਆ ਜੀ, ਕਹਿੰਦੇ ਹੁੰਦੇ ਚਾਈਲਡ ਦੇ ਫਾਦਰ ਜਿਹੜਾ ਹੈਗਾ ਆ ਫਾਦਰ ਆਫ ਦਾ ਮੈਨ ਕਹਿੰਦੇ ਹੁੰਦੇ ਆ ਨਾ ਜੀ, ਬੱਚਾ ਹੀ ਪਿਓ ਹੁੰਦਾ ਤੇ ਉਹ ਇਸ ਕਰਕੇ ਹੈਗਾ ਇਹ ਤਾਂ ਰਹਿੰਦੇ ਹੀ ਬੱਚਿਆਂ ਦੇ ਵਿੱਚ ਆ ਉਹ ਸੋਚ ਦੇ ਵਿੱਚ ਬੱਚੇ ਚ, ਕਿਉਂਕਿ ਇੱਕ ਕੁਦਰਤ ਦਾ ਵਿਧਾਨ ਆ
1: ਜੀ,
3: ਜਿੱਥੇ ਤੱਕ ਮਨੁੱਖਤਾ ਦੀ ਸੋਚ ਡਿਵੈਲਪ ਹੋਈ ਹੁੰਦੀ ਆ ਨਾ ਜੀ ਕਿਸੇ ਜਨਰੇਸ਼ਨ ਦੀ,
1: ਜੀ
3: ਜਿਹੜੇ ਬੱਚੇ ਹੁੰਦੇ ਹੈਗੇ ਆ ਉਹ ਬਾਈ ਬਰਥ ਉਸ ਉੱਥ ਉਸ ਲੈਵਲ ਤੋਂ ਉਹਨਾਂ ਦੀ ਜਿਹੜੀ ਆ ਚੱਲ ਪੈਂਦਾ ਆ ਜੀ, ਵਿਕਾਸ ਉਹਨਾਂ ਦਾ ਜਿਹੜਾ ਉਸ ਲੈਵਲ ਤੋਂ ਹੁੰਦਾ ਆ ਜੀ, ਜਿੱਥੇ ਆਖਰੀ ਪੀੜੀ ਜਿਹੜੀ ਆ ਉਹ ਖਤਮ ਹੋਈ ਹੁੰਦੀ ਆ, ਜਿੱਥੇ ਉਹਨਾਂ ਦੀ ਸੋਚ ਬੱਚਿਆਂ ਦਾ ਵਿਕਾਸ ਉਸ ਪੁਆਇੰਟ ਤੋਂ ਸ਼ੁਰੂ ਹੁੰਦਾ ਆ ਜੀ।
1: ਬਿਲਕੁਲ ਹੈ ਜੀ।
3: ਤੇ ਸ਼ਮੀ ਜੀ ਤਾਂ ਬੱਚਿਆਂ ਚ ਰਹਿੰਦੇ ਹੈਗੇ ਆ ਤੇ ਫਿਰ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਤਜਰਬਾ ਜੀ, ਤੇ ਮੈਂ ਕੰਟੀਨਿਊ ਕਾਇੰਡਲੀ ਸਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੀ। ਸ਼ੁਕਰੀਆ ਸਮਾਂ ਦੇਣ ਲਈ, ਧੰਨਵਾਦ ਜੀ। ਸ਼ਮੀ ਜੀ ਸਤਿ ਸ੍ਰੀ ਅਕਾਲ, ਥੈਂਕ ਯੂ ਜੀ, ਭਾਰੇ ਸਾਹਿਬ ਸ਼ੁਕਰੀਆ
2: ਜੀ, ਸਤਿ ਸ੍ਰੀ ਅਕਾਲ ਜੀ, ਬਾਬਾ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ। ਜੀ ਸ਼ਮੀ ਜੀ ਕੀ ਕਹਿਣਾ ਚਾਹੋਗੇ, ਸੈਣੀ ਸਾਹਿਬ ਦੀ ਗੱਲ ਅੱਗੇ ਵਧਾਉਣਾ ਚਾਹੋਗੇ?
2: ਬਿਲਕੁਲ ਜੀ ਬਿਲਕੁਲ, ਸੈਣੀ ਸਾਹਿਬ ਨੂੰ ਸੁਣਨਾ ਹੀ ਬਹੁਤ ਹੀ ਕਮਾਲ ਦੀ ਗੱਲ ਹੈ ਔਰ ਬਹੁਤ ਹੀ ਦਿਲਚਸਪ ਅੰਦਾਜ਼ ਦੇ ਬਿਆਨ ਉਹਨਾਂ ਦਾ ਹੈਗਾ
1: ਜੀ,
2: ਤੇ ਇਸ ਦਿਲਚਸਪ ਬਿਆਨ ਦੇ ਨਾਲ ਉਹਨਾਂ ਦੇ ਜਿਹੜੇ ਪੁਆਇੰਟ ਨੇ ਉਹ ਕਾਬਲੇ ਗੌਰ ਨੇ।
1: ਬਿਲਕੁਲ
2: ਜੀ, ਸੰਜੀਦਗੀ ਨਾਲ ਮਤਲਬ ਤੁਸੀਂ ਕਹਿ ਲਓ ਵੀ ਇੱਕ ਲੇਖ ਲਿਖਦੇ ਹੁੰਦੇ ਆ ਬੱਚੇ ਕਿ ਭਾਈ ਵਿਗਿਆਨ ਦੇ ਲਾਭ ਤੇ ਹਾਨੀਆਂ ਦੱਸੋ
1: ਜੀ,
2: ਬੰਦਾ ਪਹਿਲਾਂ ਤਾਂ ਨਿਆਣਾ ਬੜਾ ਸੋਚਦਾ ਹੈ ਕਿ ਸਰ ਕਮਾਲ ਹੈ, ਲਾਭ ਹੀ ਹੁੰਦੇ ਆ ਵਿਗਿਆਨ ਦੇ, ਹਾਨੀ ਕਾਹਦੀ ਹੈ?
1: ਬਿਲਕੁਲ
2: ਵਿਗਿਆਨ ਇਹ ਕਿਉਂ ਕਿਹਾ ਤੁਸੀਂ ਹਾਨੀ ਵੀ ਆ
1: ਜੀ,
2: ਉਹ ਬਾਈ ਜੋ ਲੇਖ ਲਿਖੋਗੇ ਫਿਰ ਉਹ ਪੁਆਇੰਟ ਬਣਨਗੇ ਵੀ ਆਹ ਵੀ ਹਾਨੀ ਹੈਗੀ ਹੈ, ਆਹ ਵੀ ਹਾਨੀ ਹੈ, ਆਹ ਵੀ ਹਾਨੀ ਹੈ
1: ਜੀ,
2: ਤੋ ਉਹ ਆਪਾਂ ਪਰਮਾਣੂ ਬਣਾਤਾ ਕਿਸੇ ਨੇ ਤੇ ਉਹਦਾ ਪਰਮਾਣੂ ਦੇ ਫਾਇਦੇ ਬੜੇ ਆ
1: ਜੀ,
2: ਪਣਡੁੱਬੀ ਦੇ ਵਿੱਚ ਉਹਨੂੰ ਉਹਦਾ ਫਿਊਲ ਵਰਤੋ ਤੇ ਉਹ ਕਹਿੰਦਾ ਹੁਣ 30-30 ਸਾਲ ਉਹਨੂੰ ਹੋਰ ਰੀਫਿਊਲਿੰਗ ਦੀ ਲੋੜ ਹੀ ਨੀ ਪੈਂਦੀ, ਉਹ ਤੁਰਿਆ ਰਹੂ ਵਿੱਚ ਕੰਮ, ਪਾਵਰ ਜਿਹੜੇ ਪਲਾਂਟ ਆ ਉਹਦੇ ਵਿੱਚ ਉਹਨੂੰ ਚਲਾ ਦੋ, ਉਹ ਬੰਦ ਹੀ ਨੀ ਹੋਣਾ ਉਹਦਾ, ਉਹ ਚੱਲੀ ਜਾਣਾ ਕੰਮ
1: ਜੀ,
2: ਤੋ ਬਾਲਣ ਦੀ ਲੋੜ ਨੀ, ਤੇ ਹਾਈਡਰੋ ਪ੍ਰੋਜੈਕਟ ਬਣਾ ਕੇ ਉਹ ਜਿਹੜੀ ਆ 1000 acres ਜ਼ਮੀਨ ਜਿਹੜੀ ਆ ਉਹ ਜਿਹੜੀ ਅਕਵਾਇਰ ਕਰਨ ਦੀ ਜ਼ਰੂਰਤ ਨੀ,
1: ਜ਼ਰੂਰਤ ਨੀ,
2: ਤੋ ਇਹ ਚੀਜ਼ਾਂ ਨੀ। ਹੁਣ ਦੂਜੇ ਪਾਸੇ ਤੇ ਨੁਕਸਾਨ ਵੀ ਹੈਗੇ ਭਾਈ,
1: ਬਿਲਕੁਲ
2: ਇੱਕ ਇਸੇ ਤਕਨੀਕ ਨੂੰ ਲੈ ਕੇ ਕੋਈ ਇਹਦਾ ਵਿਨਾਸ਼ਕਾਰੀ ਯੰਤਰ ਬਣਾ ਰਿਹਾ, ਕੋਈ ਇਹੋ ਜਿਹੀਆਂ ਚੀਜ਼ਾਂ ਬਣਾ ਰਿਹਾ, ਹਥਿਆਰ ਬਣਾ ਰਿਹਾ ਜਿਹਦੇ ਨਾਲ ਪੂਰੀ ਮਨੁੱਖਤਾ ਨੂੰ, ਪੂਰੀ ਧਰਤੀ ਨੂੰ ਖਤਰਾ ਪੈਦਾ ਹੋ ਜਾਂਦਾ, ਸੰਕਟ ਪੈਦਾ ਹੋ ਜਾਂਦਾ। ਤੋ ਇਹ ਮੀਡੀਆ ਦੀ ਇੱਕ ਸਹੂਲਤ ਹੋ ਗਈ ਹੈ, ਮੀਡੀਆ ਚ ਡਿਵੈਲਪਮੈਂਟ ਹੋ ਗਈ ਹੈ, ਔਰ ਬਹੁਤ ਕਮਾਲ ਧਮਾਲ ਦੀਆਂ ਚ ਡਿਵੈਲਪਮੈਂਟ ਆਪਾਂ ਦੇਖੀਆਂ
1: ਜੀ,
2: ਗੱਲ ਸਿਰਫ ਹੁਣ ਰਹਿ ਗਈ ਆ ਕਿ ਇਹਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ। ਦੋ ਧਾਰੀ ਤਲਵਾਰ ਹੈ
1: ਜੀ,
2: ਉਹਨੂੰ ਇਹਦੀ ਆਪਾਂ ਸੁਚੱਜੀ ਵਰਤੋਂ ਕਰਾਂਗੇ ਤਾਂ ਅੱਗੇ ਵਧਾਂਗੇ, ਡਿਵੈਲਪ ਹੋਵਾਂਗੇ,
1: ਤੇ
2: ਜੇ ਇਹਦਾ ਇਹਦੀ ਆਪਾਂ ਨੂੰ ਵਰਤੋਂ ਨਹੀਂ ਆ ਰਹੀ ਜਾਂ ਆਪਾਂ ਇਹਨੂੰ ਸਿੱਖ ਨਹੀਂ ਰਹੇ ਤਾਂ ਆਪਾਂ ਮੈਨੂੰ ਲੱਗਦਾ ਕਿ ਆਪਣਾ ਹੀ ਨੁਕਸਾਨ ਕਰਾਂਗੇ, ਹੋਰ ਕਿਸੇ ਦਾ ਨਹੀਂ ਜੀ।
1: ਜੀ ਤੇ ਸ਼ਮੀ ਜੀ, ਜੇ ਜਿੱਦਾਂ ਹੁਣ ਸਰੋਤਿਆਂ ਦੀ ਵੀ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗਾ ਵਿੱਚ, ਤਾਂ ਕਿਉਂਕਿ ਰੇਡੀਓ ਦੀ ਦੁਨੀਆ ਸਰੋਤਿਆਂ ਤੋਂ ਬਗੈਰ ਤਾਂ ਮੈਨੂੰ ਲੱਗਦਾ ਰੇਡੀਓ ਅਧੂਰਾ ਹੀ ਹੈ।
2: ਹਾਂਜੀ,
1: ਤੇ
2: ਜੀ ਜੀ ਜੀ,
1: ਜਿਹੜਾ ਪਹਿਲਾਂ ਸਮਿਆਂ ਦੇ ਵਿੱਚ ਫੋਨ ਕਾਲਾਂ ਨਹੀਂ ਹੁੰਦੀਆਂ ਸੀ, ਚਿੱਠੀਆਂ ਲੈਟਰ ਪਾਉਣ ਦਾ, ਜਿੱਦਾਂ ਪਿਛਲੇ ਦਿਨਾਂ 'ਚ ਵੀ ਤੁਸੀਂ ਗੱਲ ਕੀਤੀ ਸੀ, ਭਰ ਦਿੱਤਾ ਕਾਰਡ ਇੱਕ ਲੈ ਕੇ, ਤੇ ਉਹ ਸਮਾਂ ਵੀ ਸੀਗਾ, ਤੇ ਅੱਜ ਮਤਲਬ ਕਿ ਲਾਈਵ ਫੋਨ ਕਾਲ, ਵੀਡੀਓ ਆਡੀਓ ਜਿਸ ਤਰ੍ਹਾਂ ਦਾ ਵੀ ਨਾਲ ਜੋੜਨਾ ਚਾਹੁੰਦੇ ਆ ਉਦਾਂ ਦਾ, ਇਹ ਸਾਰੀ ਚੀਜ਼ੀ ਸਾਰੀਆਂ ਅਵੇਲੇਬਲ ਚੀਜ਼ਾਂ ਹੋ ਗਈਆਂ, ਤੇ ਉਹਦੇ ਵਿੱਚ ਵੀ ਬਹੁਤ ਵੱਡੀ ਚੇਂਜ ਆਈ ਹੈ। ਪਰ ਬਹੁਤ ਸਾਰੇ ਜਿਹੜੇ ਨੇ, ਜਿੱਦਾਂ ਮੈਂ ਸ਼ੁਰੂ ਗੱਲ ਕੀਤੀ ਸੀ ਕਿ ਮੇਰੇ ਵਰਗੇ ਵੀ ਜਾਂ ਮੈਂ ਵੀ, ਕਿ ਇੱਕ ਸਮਾਂ ਸੀਗਾ ਕਿ ਮਾਈਕ ਦੇ ਉੱਤੇ ਤਾਂ ਦੂਰ ਦੀ ਗੱਲ, ਫੋਨ ਦੇ ਉੱਤੇ ਵੀ ਕਿਸੇ ਰੇਡੀਓ ਦੇ ਉੱਤੇ ਕਾਲ ਕਰਕੇ ਗੱਲ ਕਰਨੀ ਹੁੰਦੀ ਸੀ ਤਾਂ ਲੱਤਾਂ ਤੇ ਆਪਣੇ ਜਿਹੜਾ ਦਿਲ ਹੈ ਜਾਂ ਦਿਮਾਗ ਹੈ ਉਹ ਇੱਕ ਸੁਰ ਦੇ ਵਿੱਚ ਨਹੀਂ ਹੁੰਦਾ ਸੀਗਾ, ਤੇ ਜਿਹੜਾ ਉਹ ਪਰਸਨੈਲਿਟੀ ਡਿਵੈਲਪਮੈਂਟ ਤਾਂ ਹੁੰਦੀ ਹੈ ਤੁਹਾਡੀ, ਜਾਂ ਕਿਸੇ ਨੂੰ ਸਵਾਲ ਕਰਨਾ, ਮਤਲਬ ਕਿ ਉਹ ਵੀ ਇੱਕ ਤੁਹਾਡੇ ਵਿੱਚ ਨੁਕਤਾ ਕੋਈ ਨਾ ਕੋਈ ਜ਼ਰੂਰ ਉੱਠਦਾ ਹੈ, ਸ਼ਮਤਾ ਵੱਧਦੀ ਹੈ, ਜਾਂ ਸੈਲਫ ਕੌਨਫੀਡੈਂਸ ਕਿੱਥੇ ਕੁ ਕਿਹੜੇ ਕੁ ਪੱਧਰ ਕਿੱਡੇ ਕੁ ਵੱਡੇ ਪੱਧਰ ਤੱਕ ਜਿਹੜਾ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਸਹਾਇਕ ਹੁੰਦਾ ਤੁਹਾਡੇ ਲਾਈਫ ਦੇ ਵਿੱਚ ਜੀ?
2: ਇਹਦੀ ਤਾਂ ਭਾਈ ਸਾਹਿਬ ਕੋਈ ਸੀਮਾ ਨਹੀਂ, ਕੋਈ ਇਹਦਾ ਕੋਈ ਲਿਮਿਟ ਨਹੀਂ
1: ਜੀ,
2: ਇਹ ਬੰਦੇ ਦੀ ਆਪਣੀ ਹਿੰਮਤ ਹੈ ਕਿ ਉਹ ਕਿੰਨਾ ਸਿੱਖਣ ਦਾ ਚਾਹਵਾਨ ਹੈ ਤੇ ਉਹਨੂੰ ਉਹ ਚ ਕਿੰਨਾ ਆਨੰਦ ਆ ਰਿਹਾ
1: ਜੀ।
2: ਕੋਈ ਮੰਨ ਲਓ ਕੋਈ ਕਾਰੀਗਰ ਆ, ਉਹ ਕਹਿੰਦਾ ਕਿ ਮੈਂ ਆਪਣੇ ਉਸਤਾਦ ਕੋਲੋਂ ਜਿੰਨਾ ਕੁ ਸਿੱਖਣਾ ਸੀ ਉਹ ਸਿੱਖ ਲਿਆ ਤੇ ਹੁਣ ਵਿੱਚ ਇੱਥੇ ਮੈਂ ਫੁੱਲ ਸਟਾਪ ਲਾ ਲਿਆ
1: ਜੀ।
2: ਇਸ ਕੰਮ ਦੇ ਵਿੱਚ ਕੋਈ ਅੱਗੇ ਟੈਕਨੀਕ ਆ ਜੇ ਕੁਛ ਆ ਜੇ, ਮੈਂ ਕੋਈ ਲੈਣਾ ਦੇਣਾ ਨੀ, ਜੋ ਕਹਿਤਾ ਉਹਨਾਂ ਨੇ ਉਹੀ ਚੱਲੂਗਾ, ਮੈਂ ਨਹੀਂ ਬਦਲਦਾ। ਹੁਣ ਜਿਹੜਾ ਨਹੀਂ ਬਦਲੇਗਾ, ਨਾ ਬਦਲਣਾ ਚਾਹੇ ਉਹਦਾ ਵੀ ਕੁਛ ਨਹੀਂ, ਕੋਈ ਨੁਕਸਾਨ ਨਹੀਂ ਆਪਣਾ ਲੱਗਿਆ ਰਹੇਗਾ ਉਹ ਕੰਮ, ਪਰ ਹੌਲੀ ਹੌਲੀ ਹੌਲੀ ਹੌਲੀ ਜੇ ਆਪਾਂ ਨਹੀਂ ਬਦਲਦੇ ਤਾਂ ਉਹ ਕਹਿ ਲਓ ਵੀ ਖਤਰੇ 'ਚ ਆ ਜਾਂਦੀ ਹੈ, ਐਕਸਟਿੰਕਟ ਪ੍ਰਜਾਤੀ ਬਣ ਜਾਂਦਾ ਬੰਦਾ ਵੀ ਤੇ ਉਹਦਾ ਕੰਮ ਵੀ
1: ਜੀ।
2: ਆਪਾਂ ਕਿੰਨੀਆਂ ਉਦਾਹਰਨਾਂ ਦੇਖੀਆਂ, ਇੱਥੇ ਨੋਕੀਆ ਵਰਗੀ ਵੱਡੀ ਕੰਪਨੀ ਆਈ ਜਿਹਦੇ ਅੱਗੇ ਸਭ ਫੇਲ ਸੀ, ਉਹਨਾਂ ਨੇ ਕ੍ਰਾਂਤੀ ਲਿਆਂਦੀ ਕਮਿਊਨੀਕੇਸ਼ਨ ਦੇ ਵਿੱਚ, ਫੋਨ ਦੇ ਵਿੱਚ, ਤੇ ਇੰਨੇ ਜ਼ਬਰਦਸਤ ਉਹਨਾਂ ਦਾ ਜਿਹੜਾ ਰਾਜ ਚੱਲਿਆ ਵੱਡਾ, ਬਲੈਕਬੇਰੀ ਨੇ ਰਾਜ ਕੀਤਾ ਤੋ ਕ੍ਰਾਂਤੀ ਲਿਆਂਦੀ
1: ਜੀ।
2: ਬਟ ਉਹਨਾਂ ਨੇ ਜਿਹੜਾ ਚੱਲ ਰਿਹਾ ਸੀ ਅੱਗੇ ਐਵੋਲੂਸ਼ਨ ਚੱਲ ਰਿਹਾ ਅੱਗੇ ਕਿ ਨਵੀਂ ਚੀਜ਼ ਆ ਰਹੀ ਹੈ, ਬਲੈਕਬੇਰੀ ਵਾਲੇ ਜਿਹੜੇ ਡਿਵੈਲਪਰ ਸੀਗੇ ਉੱਥੇ ਫਸ ਗਏ, ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਟੱਚ ਸਕਰੀਨ ਸਾਰੀ ਲਾਤੀ ਤਾਂ ਆਪਾਂ ਉਹ ਬਟਨ ਕਿੱਥੇ ਲਾਵਾਂਗੇ
1: ਜੀ,
2: ਉਹ ਬਟਨ ਦੇ ਚੱਕਰ 'ਚ ਮਾਰੇ ਗਏ
1: ਜੀ,
2: ਉਹਨਾਂ ਨੇ ਉਹ ਅੱਗੇ ਨਹੀਂ ਵਧਾਇਆ ਕੰਮ
1: ਜੀ।
2: ਬੜੀ ਦੇਰ ਬਾਅਦ ਪਤਾ ਲੱਗਾ ਨੋਕੀਆ ਨੂੰ ਵੀ ਤੇ ਦੂਜੇ ਨੂੰ ਵੀ ਕਿ ਯਾਰ ਐ ਨੀ ਆਪਾਂ ਵੀ ਕਰ ਲੈਂਦੇ ਹਾਂ, ਪਰ ਉਨੀ ਦੇਰ ਤੱਕ ਬਹੁਤ ਅੱਗੇ ਚਲੀ ਜਾ ਚੁੱਕੀ ਸੀ ਗੇਮ, ਉਹ ਕਾਬੂ ਨਹੀਂ ਹੋਏ, ਦੁਬਾਰਾ ਨਹੀਂ ਆ ਸਕੇ। ਐਚ ਐਮ ਟੀ ਕੰਪਨੀ ਹੈ ਉਹ ਘੜੀਆਂ ਬਣਾਉਣ ਵਾਲੀ, ਦੇਖੋ ਉਹ ਕਿੰਨੀ ਵੱਡੀ ਕੰਪਨੀ ਸੀ, ਨਹੀਂ ਲੱਭਦੀ ਇਸ ਤਰ੍ਹਾਂ ਦੀ ਬੜੀਆਂ ਉਦਾਹਰਨਾਂ ਨੇ
1: ਜੀ,
2: ਜਿਨ੍ਹਾਂ ਨੇ ਆਪਣੇ ਆਪ ਨੂੰ ਇੰਪਰੋਵਾਈਜ਼ ਨਹੀਂ ਕੀਤਾ, ਜਿਨ੍ਹਾਂ ਨੇ ਜੋ ਤਰੱਕੀ ਹੋ ਰਹੀ ਹੈ ਉਹ ਤੋਂ ਮੁੱਖ ਮੁੜ ਕੇ ਰੱਖਿਆ ਕਿ ਭਾਈ ਸਾਨੂੰ ਕੀ ਲੋੜ ਹੈ,
1: ਜੀ
2: ਅਸੀਂ ਜਿੱਥੇ ਜਿਸ ਹਾਲ ਚ ਅਸੀਂ, ਸਾਨੂੰ ਰਹਿਣ ਦੇ, ਝੂਠੀਆਂ ਤਸੱਲੀਆਂ ਨਾ ਦੇ,
1: ਬਿਲਕੁਲ
2: ਇਹੋ ਜਿਹੇ ਗਾਣੇ ਲਾ ਲਏ ਤੇ ਕਹਿੰਦੇ ਵੀ ਲੰਘ ਜਾਣ ਦੋ, ਜੋ ਆਉਂਦਾ
1: ਜੀ
2: ਜਾਂਦੀ ਹੈ ਹਵਾਏ
1: ਜੀ,
2: ਉਹ ਕੰਮ ਤੋਂ ਫਿਰ ਵੀ ਅਪਡੇਟ ਰੱਖਣਾ ਚੰਗੀ ਗੱਲ ਹੈ
1: ਜੀ।
2: ਦੂਜੇ ਪਾਸੇ ਅਸਲ ਚ ਕੀ ਹੈ ਕਿ ਸਾਡੇ ਆਲੇ ਦੁਆਲੇ ਨਾ ਇਤਨੀ ਇਨਫੋਰਮੇਸ਼ਨ ਕਈ ਵਾਰੀ ਪਈ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਹੀ ਕਨਫਿਊਜ਼ਿੰਗ ਆ
1: ਜੀ।
2: ਇੱਕ ਪਾਸੇ ਹੁਣ ਜਿਵੇਂ ਮੈਂ ਕਹਿ ਰਿਹਾ ਕਿ ਭਾਈ ਸਾਨੂੰ ਅਵੇਅਰ ਹੋਣਾ ਚਾਹੀਦਾ, ਆਹ ਵੀ ਕਰ ਲਓ, ਉਹ ਵੀ ਕਰ ਲਓ, ਆਹ ਵੀ ਸਿੱਖ ਲਓ, ਉਹ ਵੀ ਸਿੱਖ ਲਓ। ਦੂਜੇ ਪਾਸੇ ਸਾਡੇ ਸ਼ਾਇਰ ਕਹਿੰਦੇ ਆ ਕਿ ਭਾਈ ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੋਏ ਸਿਆਣੇ
1: ਜੀ,
2: ਭਟਕਣ ਛੱਡ ਲਟਕ ਲਾ ਇੱਕੋ, ਕੀ ਵੀ ਹੋ ਸੁੱਖ ਮਾਣੀ
1: ਜੀ,
2: ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਇੱਕ ਦੂਜੇ ਪਾਸੇ ਆ ਕਹੀ ਜਾਂਦੇ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ ਹੈ, ਭਾਈ ਦਫਾ ਕਰੋ ਜੋ ਹੁੰਦਾ ਹੋਣ ਦਿਓ ਤੇ ਤੁਸੀਂ ਮਸਤ ਰਹੋ। ਮਤਲਬ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇਹ ਵੀ ਤਾਂ ਵਿਚਾਰ ਤਾਂ ਰਹਿ
1: ਜੀ,
2: ਬਸ ਆ ਹੈ। ਤੇ ਇਹ ਹੁਣ ਆਪਣੀ ਸੋਚ ਦੇ ਉੱਤੇ, ਆਪਣੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਚੁੱਕਣਾ, ਅਸੀਂ ਪਿੱਕ ਕੀ ਕਰ ਰਹੇ।
1: ਬਿਲਕੁਲ ਜੀ। ਤੇ ਸ਼ਮੀ ਜੀ, ਜਾਂਦੀ ਹੈ ਹਵਾਏ ਦਾ ਤੁਸੀਂ ਜ਼ਿਕਰ ਕੀਤਾ ਸੀ ਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਆ ਗਏ ਨੇ ਨਾਲ, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਔਜਲਾ ਸਾਹਿਬ ਸਵਾਗਤ ਹੈ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਸਰਕਾਰ ਸਰੋਤਿਆਂ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ,
2: ਸਤਿ ਸ੍ਰੀ ਅਕਾਲ ਜੀ।
4: ਉਦਾਂ ਜੀ 95 ਚ ਗੀਤ ਲਿਖਿਆ ਜੀ, ਉਦੋਂ ਹਵਾ ਜਾਂਦੀ ਨੀ, ਹੁਣ ਤਾਂ ਨਾ ਉਧਰੋਂ ਆਉਂਦੀ ਨਾ ਇਧਰੋਂ ਜਾਂਦੀ ਹੈ
1: ਜੀ।
4: ਹਵਾ
1: ਜੀ ਨੇ ਕਹਿੰਦੇ ਤਾਂ ਪੱਛਮੀ ਹਵਾ ਚੱਲ ਪਈ ਭਾਈ ਸਾਡਾ ਮੁਲਕ ਬਗਾੜ
4: ਦਾ, ਉਹ ਸਮੇਂ ਦੀ ਗੱਲ ਹੈ ਜਦ ਆਪ ਜਾ ਨਹੀਂ ਸਕਦੇ ਹੁੰਦੇ
1: ਜੀ।
4: ਉਦੋਂ ਨਾ ਇੱਕ ਗੱਲ ਹੋਰ ਹੁੰਦੀ ਸ਼ਮੀ ਭਾਜੀ, ਜੇ ਕਿਸੇ ਨੇ ਮਿਲਣਾ ਬਾਈ ਕੀ ਹਾਲ ਚਾਲ ਹੈ, ਠੀਕ ਹੈ, ਕਿਹੜਾ ਇਲਾਕਾ ਜੀ ਫਲਾਨਾ
1: ਜੀ,
4: ਬਾਈ ਪੇਪਰ ਹੈਗੇ ਤੇਰੇ ਕੋ, ਹਾਂ ਬਾਈ ਗ੍ਰੀਨ ਕਾਰਡ ਹੈ ਜਾਂ ਸਿਟੀ ਜਾਣਾ, ਬਾਈ ਕਿੰਨਾ ਚਿਰ ਹੋ ਗਿਆ ਇੰਡੀਆ ਗਏ ਨੂੰ, ਲੰਘਣਾ 4 ਸਾਲ ਹੋ ਗਏ, ਅੱਜੀ ਕੁਆਂਟਲ ਦੀ ਗਾਲ ਕੱਢਣੀ ਯਾਰ, ਇਹਦੇ ਕੋਲ ਪੇਪਰ ਨੇ ਇਹ ਨੀ ਜਾਂਦਾ, ਹੁਣ ਪਤਾ ਲੱਗਦਾ ਵੀ ਸਿਕੰਦਰ ਸਾਹਿਬ ਤੂੰ ਰੋਜ਼ ਜਹਾਜ਼ ਚੜਿਆ ਹੁੰਦਾ ਹੋਏ
1: ਜੀ। ਬਿਲਕੁਲ,
4: ਉਹ ਦਿਲ ਚ ਨਾਲ ਗਾਲ ਕੱਢਣੀ ਵੀ ਆ, ਇਹ ਕੋਲ ਪੇਪਰ ਨੇ ਚੰਗੇ ਭਲੇ, ਆਰਾਮ ਨਾਲ ਇਹ ਵੀ ਇੱਥੇ ਫਿਰੀ ਜਾਂਦਾ
1: ਜੀ। ਬਿਲਕੁਲ
2: ਬਿਲਕੁਲ ਜੀ।
4: ਦੇਖੋ ਜੀ, ਮੈਂ ਇੱਕ ਚੀਜ਼ ਦੇਖੀ, ਤੁਹਾਡੀਆਂ ਗੱਲਾਂ ਸੁਣਦਾ ਸੀ, ਰਾਜਨੀਤਿਕ ਵਿਚਾਰ ਸੁਣੇ
1: ਜੀ,
4: ਜਿਹੜੀਆਂ ਅੱਗੇ ਸਾਡੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਜਦੋਂ ਆਹ ਹੈ ਨਹੀਂ ਸੀ ਸੋਸ਼ਲ ਮੀਡੀਆ
1: ਜੀ,
4: ਉਦੋਂ ਜਿਹੜੇ ਸਾਡੀਆਂ ਸਮੱਸਿਆ ਨੂੰ ਜਾਣਦੇ ਸੀ ਜਾਂ ਉਹਨੂੰ ਸਮਝਦੇ ਸੀ ਜਾਂ ਸਾਡਾ ਜੋ ਆਲਾ ਦੁਆਲਾ ਸੀ ਅਸੀਂ ਉਹਨਾਂ ਨਾਲ ਸਾਂਝੀਆਂ ਕਰਦੇ ਸੀ, ਉਹਦਾ ਉਹਨਾਂ ਨੂੰ ਕਿਸੇ ਹੱਦ ਤੱਕ ਉਹਦਾ ਹੱਲ ਵੀ ਪਤਾ ਹੁੰਦਾ ਸੀ ਤੇ ਸਾਡੀ ਮਦਦ ਵੀ
1: ਕਰਦੇ ਸੀ ਜੀ।
4: ਤੇ ਜਦੋਂ ਤੁਸੀਂ ਇਹਦੇ ਉੱਤੇ ਆ ਕੇ, ਪਹਿਲਾਂ ਤਾਂ ਮੈਂ ਤਾਂ ਅੱਗੇ ਵੀ ਸ਼ਮੀ ਜੀ ਤੁਹਾਡੇ ਯਾਦ ਆਉਣਾ ਵੀ ਮਤਲਬ ਜਿੰਨੇ ਸਿਆਣੇ ਇਹਦੇ ਉੱਪਰ ਬੈਠੇ ਨੇ ਕਿਤੇ ਵੀ ਨੀ ਮਿਲ ਸਕਦੇ ਦੁਨੀਆਂ 'ਚ, ਤੁਸੀਂ ਉਹਦੇ ਘਰੇ ਚਾਹੇ ਆਪ ਵੇਲ ਨੇ ਖਾ ਕੇ ਆਇਆ ਹੋਵੇ ਉਹ
1: ਜੀ,
4: ਤੁਸੀਂ ਮਾੜਿਆ ਪੁੱਛੋ ਯਾਰ ਮੇਰੀ ਘਾਲੀ ਬਹੁਤ ਤੰਗ ਕਰਦੀ ਆ, ਤੁਹਾਨੂੰ ਐ ਸਲਾਹਾਂ ਦੇਣਗੇ ਸਾਰਿਆਂ ਨਾਲੋਂ ਵੱਡੇ ਸਿਆਣੇ ਇੱਥੇ ਬੈਠੇ।
1: ਮੈਨੂੰ ਨਾ ਗੱਲ ਚੇਤੇ ਆ ਗਈ, ਜਦੋਂ ਮੈਂ ਇੰਡੀਆ ਗਿਆ ਸੀ ਨਾ ਸ਼ਮੀ ਜੀ ਤੇ ਮੈਂ ਇਕੱਠੇ ਹੀ ਸੀਗੇ ਜੀ, ਤੇ ਅਸੀਂ ਇੱਕ ਸੱਜਣ ਨੂੰ ਮਿਲਣ ਗਏ, ਮਹਿਫਲ ਲੱਗੀ ਹੋਈ ਉੱਥੇ ਬੈਠੇ ਤੇ ਬੜੀਆਂ ਇੰਟਰਸਟਿੰਗ ਗੱਲਾਂ ਕਰ ਰਹੇ ਆ, ਤੇ ਉਹ ਇੱਕ ਸੱਜਣ ਜਿਹੜਾ ਵਿੱਚੋਂ ਬੜਾ ਗੰਭੀਰ ਤੇ ਉਹ ਪੰਜਾਬ ਦੀਆਂ ਮੁਸ਼ਕਲਾਂ ਲੈ ਕੇ ਤੇ ਮਤਲਬ ਕਿ ਉਹ ਡਿਸਕਸ ਕਰਨ ਲੱਗਿਆ ਹੋਇਆ, ਉਹ ਮਤਲਬ ਕਿ ਉਸ ਚੀਜ਼ ਤੋਂ ਥੱਲੇ ਨਹੀਂ ਆ ਰਿਹਾ, ਤੇ ਸ਼ਮੀ ਜੀ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠੇ, ਕਹਿੰਦੇ ਭਾਰਤ ਸਾਹਿਬ, ਕਹਿੰਦੇ ਲੱਗਦਾ ਕਿ ਸਾਰਾ ਪੰਜਾਬ ਦਾ ਬੋਝ ਇਹ ਨਹੀਂ ਚੱਕਿਆ, ਲੱਗਦਾ ਥੋੜਾ ਜਿਹਾ ਘਟਾਓ।
4: ਮੈਂ ਉਹੀ ਗੱਲ ਕਰਦਾ ਜਿਹੜੀ ਹੁਣ ਆਹ ਸਮੱਸਿਆ ਜਿਹੜੀ ਇਹ ਤੇ ਆਪਾਂ ਦੱਸਦੇ ਪੁੱਛਦੇ ਹਾਂ, ਉਹ ਬੰਦਾ ਸਾਨੂੰ ਸਾਡੇ ਇੱਕ ਫੇਸ ਨੂੰ ਜਾਣਦਾ, ਸਾਡੇ ਚਿਹਰੇ ਦੀਆਂ ਹਾਵ ਭਾਵਨਾ ਪੜ੍ਹਦਾ ਹੈ, ਤੇ ਉਹਨੂੰ ਇਹ ਤਾਂ ਨੀ ਪਤਾ ਵੀ ਮੈਂ ਠੱਗ ਆ, ਮੈਂ ਚੋਰ ਆ, ਸਮੱਸਿਆ ਮੈਂ ਆਪ ਲਈਆਂ ਨੇ ਜਾਂ ਮੇਰੇ ਸਿਰ
1: ਪਈਆਂ ਨੇ,
4: ਹੈ ਕਿ ਇਹਦੇ ਵਿੱਚ ਫਿਰ ਲੁੱਟਿਆ ਵੀ ਜਾਂਦਾ ਬੰਦਾ, ਠੱਗਣ ਵਾਲੇ ਠੱਗ ਕੇ ਵੀ ਲੈ ਜਾਂਦੇ ਨੇ
1: ਜੀ,
4: ਕਈ ਠੀਕ ਹੈ ਵੀ ਕਈਆਂ ਦੇ ਹੱਲ ਵੀ ਹੈਗੇ ਇਹਦੇ ਵਿੱਚ
1: ਜੀ,
4: ਹਰ ਚੀਜ਼ ਦਾ ਮਾੜਾ ਪੱਖ ਤੇ ਚੰਗਾ ਪੱਖ ਤਾਂ ਹੁੰਦਾ ਨਾ, ਆਪਾਂ ਮੈਂ ਅੱਜ ਵੀ ਦੇਖਦਾ ਜੀ ਗੁਰਜੀਤ ਤੂਤ ਦੀ ਗੱਲ ਕਰ ਲਓ, ਜਿਹੜਾ ਮੁੰਡਾ ਕਬੱਡੀ ਖੇਡ ਰਿਹਾ 6'2" 4" ਚ, ਉਹ ਜਿਉਂਦਾ ਜੀ ਕਹੀ ਗਿਆ ਵੀ ਮੈਨੂੰ ਹੈਲਪ ਦੀ ਲੋੜ ਆ ਜਾਂ ਮੈਂ ਚਾਹੁੰਦਾ ਮੈਂ ਇੱਥੋਂ ਬਾਹਰ ਨਿਕਲ ਜਾਂ ਕਿਸੇ ਪਾਸੇ, ਮੇਰੇ ਟੱਬਰ ਨੂੰ ਲੈ ਜਾਓ ਜਿਹਦੇ ਕੋਲ ਇੰਨੇ ਵੀਜ਼ੇ ਲੱਗੇ ਸੀ ਕੰਟਰੀਆਂ ਦੇ
1: ਜੀ,
4: ਮਤਲਬ ਕੋਈ ਕਲੱਬ ਉਹਨੂੰ ਸੱਦ ਵੀ ਸਕਦਾ ਸੀ, ਕੋਈ ਐਡੀ ਵੱਡੀ ਗੱਲ ਨਹੀਂ, ਸ਼ਾਇਦ ਉਹ ਵਿਚਾਰਾ ਪਿੜਦਾ ਰਿਹਾ ਵੀ ਮੈਂ ਨਿਕਲ ਜਾਂ ਇੱਥੋਂ, ਹਨਾ
1: ਜੀ,
4: ਵੀ ਮੈਂ ਜਿਉਣਾ ਚਾਹੁੰਦਾ ਆਪਦੀ ਕੁੜੀ ਕਰਕੇ
1: ਜੀ,
4: ਕਿਸੇ ਨੇ ਉਹਦੀ ਵਾਹ ਨਹੀਂ ਫੜੀ। ਆ ਮੈਨੂੰ ਲੱਗਦਾ ਜਿੱਦਾਂ ਮਰਿਆ ਤੇ ਹੁਣ ਤੱਕ ਉਹਦੇ 50-60 ਲੱਖ ਰੁਪਇਆ ਇਕੱਠਾ ਹੋ ਗਿਆ
1: ਜੀ।
4: ਸਾਡੇ ਮਰਨਾ ਕਿਉਂ ਪੈਂਦਾ?
1: ਬਿਲਕੁਲ ਹੈ ਜੀ,
4: ਮਰਨਾ ਹੀ ਪਿਆ ਉਹਨੂੰ।
1: ਬਿਲਕੁਲ,
2: ਇਹ ਦੁਖਾਂਤ ਹੈ,
4: ਇਹ ਦਿਖਾਂਤ ਹੈ ਜੀ। ਮੈਂ ਜਾਣੀ ਇਹ ਗੱਲ ਨੂੰ ਬਹੁਤ ਸੀਰੀਅਸ ਲਿਆ ਇਸ ਗੱਲ ਨੂੰ ਕਿ ਉਹਦੀ ਹੁਣ ਮੂਵੀਆਂ ਚੱਲ ਰਹੀਆਂ, ਰੀਲਾਂ ਪਾ ਪਾ ਛੱਡੀ ਜਾਂਦੇ ਆ ਲੋਕ ਵੀ ਭਾਈ, ਉਹ ਕਹਿ ਰਿਹਾ ਵੀ ਮੈਂ ਆਪਦੀ ਕੁੜੀ ਕਰਕੇ ਜਿਉਣਾ ਚਾਹੁੰਦਾ, ਮੈਂ ਇੱਥੋਂ ਜੇ ਮੈਂ ਬਾਹਰ ਨਿਕਲ ਜਾਵਾਂ ਤਾਂ, ਕਿਉਂਕਿ ਆਲਾ ਦੁਆਲਾ ਵੀ ਤੁਹਾਨੂੰ ਲੈ ਪੈਂਦਾ ਹੁੰਦਾ ਕਿ ਕਿਹੜੀ ਹੈ, ਜ਼ਰੂਰੀ ਨਹੀਂ ਹੈਗਾ
1: ਬਿਲਕੁਲ ਹੈ ਜੀ,
4: ਤੁਹਾਡਾ ਨਹੀਂ ਵੀ ਖਾਣ ਨੂੰ ਜੀ ਕਰਦਾ ਕੋਈ ਚੀਜ਼। ਮੈਂ ਦੇਖਿਆ ਕਿ ਜਦੋਂ ਇੰਡੀਆ ਆਈਦਾ, ਚਲੋ 5-4 ਮਿੱਤਰ ਨਾਲ ਹੁੰਦੇ ਨੇ, ਉਹ ਸਵੇਰੇ ਸਵੇਰੇ ਖਾ ਲੈਂਦੇ ਨੇ ਤੱਤਾ ਠੰਡਾ ਜਾਂ ਦੂਆ ਮਿਲੂ, ਆਪਦੇ ਵਾਲਾ ਫੜਾ ਦਾ ਤੇਰੇ ਵਾਲਾ ਤੇਜ਼ ਲੱਗਦਾ ਮੈਨੂੰ, ਉਵੇਂ ਖਾਈ ਜਾਣਾ ਜਿਵੇਂ ਗੁੜ ਹੁੰਦਾ।
1: ਬਦਲਾਅ ਬਦਲਾਈ ਖਾਈ

0: ਨੂੰ ਉਹਦਾ ਭੋਗ ਆ ਉੱਥੇ ਦੇਖਿਓ ਕੀ ਕੁਛ ਹੋਣਾ।
1: ਜੀ
0: ਮਤਲਬ ਮੈਨੂੰ ਇਹ ਗੱਲ ਇਹਦੀ ਠੀਕ ਹੈ, ਉਹਦੀ ਆਰਥਿਕ ਮਦਦ ਹੋ ਰਹੀ ਹੈ,
1: ਜੀ
0: ਪਰ ਮੈਨੂੰ ਇਹ ਦੁੱਖ ਬਹੁਤ ਲੱਗ ਰਿਹਾ ਉਹਦੀ ਗੱਲ ਤੇ, ਵੀ ਮਤਲਬ ਮਰਨਾ ਜ਼ਰੂਰੀ ਹੈ ਸਾਡੇ ਸਮਾਜ ਲਈ।
1: ਬਿਲਕੁਲ ਬਿਲਕੁਲ ਹੈ ਜੀ।
0: ਦੇਖੋ ਉਹਨੇ ਨੌਕਰੀ ਨਹੀਂ
1: ਉਹੀ
0: ਲਈ
1: ਗੱਲ ਹੈ ਨਾ,
0: ਆਪਣੇ ਲਈ,
1: ਬਿਲਕੁਲ ਬਿਲਕੁਲ
0: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਮੰਤਰੀ ਉਹਦੇ ਹਲਕੇ ਦਾ ਬੈਠਾ ਸੀ, ਉਹ ਕਹਿੰਦਾ ਵੀ ਕਿਹੜੀ ਨੌਕਰੀ ਚਾਹੀਦੀ, ਉਹ ਕਹਿੰਦਾ ਨੌਕਰੀ ਦੇਵੇਗਾ ਮੈਂ ਆਪਦਾ ਟੱਬਰ ਪਾਲੂੰਗਾ,
1: ਜੀ
0: ਇੱਕ ਸਟੇਡੀਅਮ ਬਣਾ ਕੇ ਇੱਕ ਜਿਮ ਬਣਾ ਕੇ ਮੈਨੂੰ ਦੇ ਦਿਓ, ਇੱਕ ਅਕੈਡਮੀ ਬਣਾ ਦਿਓ, ਮੈਂ ਪਲੇਅਰ ਤਿਆਰ ਕਰਨੇ ਨੇ।
1: ਜੀ
0: ਉਹਨੇ ਜਾਣੀ ਨਿੱਜ ਤੋਂ ਉੱਪਰ ਉੱਠ ਕੇ ਵਿਚਾਰਾ ਕਰਦਾ ਤੇ ਤੁਰ ਕਿੱਧਰ ਨੂੰ ਪਿਆ, ਤੇ ਉਹਦੀ ਬਾਂਹ ਕਿਸੇ ਨੇ ਨਹੀਂ ਫੜੀ ਜਿਹੜਾ ਲੋਕਾਂ ਦੀਆਂ ਬਾਹਾਂ ਫੜਦਾ ਫਿਰਦਾ।
1: ਬਿਲਕੁਲ ਹੈ, ਬਿਲਕੁਲ ਹੈ ਜੀ। ਨਾਲੇ
0: ਆ
1: ਦੇਖੋ ਜੇ
0: ਮੀਡੀਆ ਦੇ, ਆ ਇਹ ਦੇਖੋ ਆਪਾਂ ਜਿਹੜੇ ਗੱਲ ਕਰਦੇ ਹਾਂ ਉਹਦੀ ਸੋਸ਼ਲ ਮੀਡੀਆ ਦੀ,
1: ਜੀ
0: ਉਹ ਇਸੇ ਸੋਸ਼ਲ ਮੀਡੀਆ ਤੇ ਪਿੱਟਿਆ।
1: ਪਿੱਟਿਆ, ਬਿਲਕੁਲ ਹੈ ਜੀ। ਬਿਲਕੁਲ ਹੈ ਜੀ, ਦਰੁਸਤ
0: ਕਿੱਡਾ ਦਰਸ਼ਨੀ ਜਵਾਨ ਸੀ, ਮੈਂ ਅੱਜ ਉਹਦੀ ਇੱਕ ਫੋਟੋ ਦੇਖਦਾ ਸੀ ਪੁਰਾਣੀ, ਮਤਲਬ ਦੇਖ ਕੇ ਰੂਹ ਰੱਜਦੀ ਸੀ ਉਹਨੂੰ ਦੇਖ ਕੇ, ਭੁੱਖ
1: ਬਿਲਕੁਲ
0: ਮਿਟਦੀ
1: ਬਿਲਕੁਲ।
0: ਸਰੀਰ ਨੂੰ ਦੇਖ,
1: ਜੀ
0: ਮਤਲਬ ਉਹ ਜਿਉਂਦਾ ਪਿੱਟਦਾ ਰਿਹਾ ਵੀ ਮੈਂ ਨਿਕਲਣਾ ਚਾਹੁੰਦਾ, ਮੈਂ ਉਹਦੀ ਕੁੜੀ ਹੈ ਮੇਰੀ ਇਕੱਲੀ, ਇਹਦੇ ਲਈ ਮੈਂ ਜਿਉਣਾ ਚਾਹੁੰਦਾ ਹਾਂ,
1: ਜੀ
0: ਖਬਰਾਂ ਕਿੰਨੇ ਕੁ ਉਹਦੇ ਅੰਦਰ। ਚਲੋ ਮਤਲਬ ਇਸ ਕਰਕੇ ਜਿਹੜਾ ਆਹ ਇਹ ਯੋਗਾ ਨਾ, ਮਤਲਬ ਆਪਾਂ ਮੈਨੂੰ ਐਂ ਲੱਗਦਾ ਚੰਗੇ ਪੱਖ ਤੇ ਮਾੜੇ ਪੱਖ ਚਸ਼ਮੀ ਹਮੇਸ਼ਾ ਕਹਿੰਦੇ ਨੇ ਹਰ ਚੀਜ਼ ਦੇ ਹੁੰਦੇ ਨੇ,
1: ਜੀ
0: ਤੇ ਉਹ ਗੱਲ ਜਿਹੜੀ ਦੇਖੋ ਜਿਹੜੀ ਗੱਲ ਧਿਆਨ ਦੀ ਹੁੰਦੀ ਹੈ, ਚਾਹੇ ਆਪਾਂ ਭਾਰ ਸਾਹਿਬ ਤੁਹਾਡੇ ਵਾਲਾ ਪ੍ਰੋਗਰਾਮ ਵੀ
1: ਬਿਲਕੁਲ
0: ਸੁਣੀਦਾ
1: ਜੀ,
0: ਜਾਂ
1: ਬਿਲਕੁਲ
0: ਸ਼ਮੀ ਭਾਜੀ ਵਾਲਾ ਵੀ ਪ੍ਰੋਗਰਾਮ ਸੈਚਰਡੇ ਸੁਣੀਦਾ, ਉਹ ਮੈਂ
1: ਜੀ
0: ਚਲੋ ਮੈਂ ਤੇ ਸ਼ਮੀ ਭਾਜੀ ਇੱਕ ਦੂਜੇ ਦੀ ਗੱਲ ਨੂੰ ਫੜਦੇ ਬਹੁਤ ਛੇਤੀ, ਹੁੰਦਾ ਕੁਦਰਤੀ ਨੂੰ, ਸਾਨੂੰ ਇਹ ਨਹੀਂ ਕਿ ਅਸੀਂ ਸਿੱਖਿਆ ਜਦੋਂ ਬੰਦਾ
1: ਬਿਲਕੁਲ
0: ਗੱਲ
1: ਹੈ ਜੀ,
0: ਪਕੜ ਕਰਦਾ ਹੁੰਦਾ ਗੱਲ ਤੇ
1: ਜੀ
0: ਉਹ ਕਰ ਲਈਦੀ ਆ ਪਕੜ, ਕਿਉਂਕਿ
1: ਜੀ
0: ਧਿਆਨ ਕੋਈ ਵੀ ਗੱਲ ਤੁਸੀਂ ਧਿਆਨ ਨਾਲ ਸੁਣੋ ਨਾ, ਮੈਂ ਧਿਆਨ ਦੇਈਦਾ ਜਿਹੜੀ ਜਿੰਨਾ ਕੁ ਵੀ ਸੁਣਨਾ ਉਹਦੇ ਲਈ ਧਿਆਨ ਦੇਈਦਾ ਪੂਰਾ, ਉਹ ਕਦੇ
1: ਬਿਲਕੁਲ
0: ਮਰਜ਼ੀ ਮੈਨੂੰ ਪੁੱਛ ਵੀ ਸਕਦੇ ਹੋ ਅਜੇ ਤੱਕ ਜਿੰਨੇ ਚਿਰ ਦਿਮਾਗ ਚੱਲਦਾ ਹੈ
1: ਜੀ,
0: ਹੈਨਾ ਤੇ ਪੁੱਛੀ ਵੀ
1: ਬਿਲਕੁਲ
0: ਜਾ ਸਕਦੀ ਹੁੰਦੀ ਹੈ, ਪਰ
1: ਬਿਲਕੁਲ
0: ਸਾਨੂੰ
1: ਜੀ,
0: ਹਾਂ ਜਿੰਨਾ ਕੁ ਤੁਸੀਂ ਪੜ੍ਹਦੇ ਲਿਖਦੇ ਹੋ ਉਹ ਉਨਾ ਕੁ ਤਾਂ ਤੁਹਾਨੂੰ ਪੂਰਾ ਡੰਗਾਈ 'ਚ ਜਾਣਾ ਚਾਹੀਦਾ ਹੈ,
1: ਜਾਣਾ
0: ਮਤਲਬ
1: ਪੈਣਾ
0: ਕੀ ਹੈ ਸਾਨੂੰ, ਜੇ
1: ਬਿਲਕੁਲ ਹੈ
0: ਉਹਦੇ ਜਾਏਂਗੇ ਉਹ ਤਾਂ ਹੀ ਕਿਸੇ ਨੂੰ ਤੁਸੀਂ ਸਮਝ ਸਕਦੇ ਹੋ
1: ਜੀ,
0: ਇਹਦੇ
1: ਬਿਲਕੁਲ
0: ਉੱਪਰ ਤਾਂ ਤੁਸੀਂ ਮੇਰੇ ਹਿਸਾਬ ਨਾਲ ਸੰਪਰਕ ਉਹ ਬੰਦਿਆਂ ਨਾਲ ਰੱਖੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਨਹੀਂ ਤਾਂ
1: ਜੀ
0: ਤੁਸੀਂ ਇੱਥੇ
1: ਲੁਟੇ
0: ਆ
1: ਜਾਓਗੇ,
0: ਲੁਟੇਰੇ ਹੀ ਨੇ, ਸਭ ਲੁੱਟ ਲੁੱਟਦਾ
1: ਲੁਟੇ
0: ਮਾਲਿਆ
1: ਜਾਓਗੇ,
0: ਲੁੱਟ ਕੇ ਆਓ ਜਾਂਦੇ ਨੇ,
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਕੱਚੇ ਘਰ ਦਿਖਾ ਕੇ ਕਿਸੇ ਨੂੰ ਮੰਜੇ ਤੇ ਪਾ ਕੇ, ਕਿੰਨਾ ਕੁਝ ਚੱਲ ਰਿਹਾ, ਇਹ ਵੀ ਚੱਲੇ ਰਹੇ ਹਨ, ਚੰਗੇ ਕੰਮ ਕਰਨ ਵਾਲੇ
1: ਬਿਲਕੁਲ ਹੈ
0: ਚੰਗੇ
1: ਜੀ,
0: ਵੀ ਕਰਦੇ ਆ, ਮੈਂ ਵੀ ਨਹੀਂ ਕਹਿੰਦੇ ਮਾੜੇ ਹੀ ਕਰਦੇ ਆ,
1: ਜਜ਼ਬਾਤੀ ਕਰ ਜਾਂਦੇ ਆ ਬਹੁਤ ਸਾਰੇ, ਬਿਲਕੁਲ
0: ਹਾਂਜੀ,
1: ਚੀਜ਼ਾਂ ਨੇ ਜੀ।
0: ਸਿੱਖਣ ਦੀਆਂ ਵੀ ਲੋੜਾਂ ਨੇ, ਦਿੱਤਾ ਵੀ ਸਾਨੂੰ ਬਹੁਤ ਕੁਛ ਆ, ਸਾਡੇ ਵੇਲੇ ਅਸੀਂ ਚਿੱਠੀਆਂ ਤੇ ਗੱਲਾਂ ਕਰਦੇ ਹੁੰਦੇ, ਹੁਣ ਚਾਹੇ ਖੂੰਜਾ ਲਾ ਕੇ ਘਰ ਦੇਖ ਲਓ ਸਾਰਾ,
1: ਜੀ
0: ਹਾਂਜੀ ਇੱਥੇ ਬੈਠੇ
1: ਜੀ,
0: ਜਿਹਦੀ ਮਰਜ਼ੀ ਜੋ ਮਰਜ਼ੀ ਦੇਖ ਲਓ।
1: ਹੁਣ ਦੇਖੋ ਤੇ ਅਮਰੀਕਾ ਦੇ ਵਿੱਚ ਜਦੋਂ ਟਰਾਂਸਪੋਰਟ ਚੱਲਦੀ ਸੀ ਤਾਂ ਉਹ ਜਿਹੜਾ ਵਾਕੀ ਟਾਕੀ ਹੁੰਦੇ ਸੀ ਲੱਗੇ ਜੀ ਆਪਣੇ,
0: ਪਹਿਲਾਂ ਬਾਕੀ ਟਾਕੀਆਂ ਸ਼ੁਰੂ ਹੋਈਆਂ ਸੀ,
1: ਆਹੋ ਦੇਖੋ ਰੇਡੀਓ ਰਾਡੀਓ ਵਗੈਰਾ ਉਹਨਾਂ ਸਮਿਆਂ ਦੇ ਵਿੱਚ ਨਹੀਂ ਹੋਣੇ ਆ, ਜਾਂ ਉਹ ਟਰੱਕਾਂ ਵਾਲੇ ਜਿਹੜੇ ਟਰਾਂਸਪੋਰਟ ਵਾਲੇ ਸਾਰੇ ਬਾਈ ਉਹ ਮਤਲਬ ਕਿ ਜਾਂ ਟੈਕਸੀ ਚਲਾਉਣ ਵਾਲੇ ਜਿਹੜੇ ਸੀ ਉਹ ਸਾਰੇ ਉਹਨਾਂ ਦੇ ਉੱਤੇ ਹੀ ਲੱਗੇ ਰਹਿੰਦੇ
0: ਅਸੀਂ,
1: ਹੁੰਦੇ ਸੀ
0: ਸਾਡੇ ਕੋਲ ਬਾਕੀ ਟਾਕੀ ਹੁੰਦੀ ਸੀ, ਅਸੀਂ ਉੱਥੇ ਹੀ
1: ਜੀ
0: ਲੱਗੇ ਰਹਿੰਦੇ ਸੀ, ਗੱਲਾਂ ਬਾਤਾਂ ਮਾਰਦੇ ਸੀ, ਫਿਰ ਸੀਵੀ ਆ ਗਏ,
1: ਜੀ
0: ਸੀਵੀ ਉਹ ਬਾਕੀ ਟਾਕੀ ਤੇ ਇਹ ਹੁੰਦਾ ਸੀ ਵੀ ਤੁਸੀਂ ਇੱਕ ਦੂਜੇ ਨਾਲ ਇਕੱਲੇ ਗੱਲ ਕਰ ਸਕਦੇ ਹੋ ਕੋਈ ਚੈਨਲ ਤੇ,
1: ਜੀ
0: ਟੀਵੀਆਂ ਤੇ ਤੁਸੀਂ ਸਾਰੇ ਗਰੁੱਪ ਹੁੰਦਾ, ਮਤਲਬ ਆਹ ਗਰੁੱਪ ਆ 13
1: ਵਟਸਐਪ
0: ਇਹ
1: ਗਰੁੱਪ ਹੋ
0: ਲਾ
1: ਗਿਆ
0: ਲਓ, ਉਹ ਆਪ ਸੈੱਟ ਕਰ ਲੈਂਦੇ
1: ਜੀ,
0: ਸੀ,
1: ਬਿਲਕੁਲ
0: ਹੌਲੀ ਹੌਲੀ ਫਰਕ ਪੈ ਗਿਆ, ਹਰ ਚੀਜ਼ ਇੱਕ ਚੀਜ਼ ਦੂਜੀ ਚੀਜ਼ ਨੂੰ ਖਾਈ ਗਈ ਹੈ, ਵੈਸੇ
1: ਖਾ
0: ਦੇਖੋ ਇਹ
1: ਗਈ
0: ਗੱਲ
1: ਜੀ,
0: ਨਹੀਂ ਹੈਗੀ,
1: ਬਿਲਕੁਲ ਹੈ ਜੀ,
0: ਤੇ ਉਸ ਬਾਕੀ ਟਾਕੀ ਆਈ ਤਾਂ ਸੀਵੀ ਆਇਆ ਬਾਕੀ ਟਾਕੀ ਨੂੰ ਖਾ ਗਿਆ,
1: ਜੀ
0: ਤੇ ਫੋਨ ਆਏ ਉਹ ਸੀਵੀ ਨੂੰ ਖਾ ਗਏ ਜਿਹੜਾ
1: ਜੀ,
0: ਰੇਡੂਆ ਹੁੰਦਾ ਸੀਗਾ,
1: ਹਾਂਜੀ
0: ਹਾਂਜੀ ਉਹ ਖਾਏ ਗਏ ਮੁੜ ਕੇ, ਫੋਨ ਸਾਹਿਬ ਫੋਨ ਤਾਂ ਸਾਰਾ ਕੁਛ ਇਹ ਖਾ ਗਿਆ,
1: ਜੀ
0: ਇਹ ਇਹ ਜਿੰਨਾ ਇਹ ਛੋਟਾ ਮੈਂ ਕਹਿੰਦਾ ਉਡਾ ਹੀ ਭੁੱਖਾ ਸੀ ਇਹ,
1: ਬਿਲਕੁਲ ਹੈ ਜੀ,
0: ਇਹਦਾ ਸਾਰਾ ਇਹਦੇ ਵਿੱਚ ਆ, ਤੁਸੀਂ ਇੱਕ ਦੇਖੋ ਸਾਡੇ ਇੱਥੇ ਗੱਡੀਆਂ ਦੇ ਵਿੱਚ, ਪਤਾ ਨਹੀਂ ਇੰਡੀਆ ਮੈਂ ਨਹੀਂ ਆਈ ਡੋਂਟ ਨੋ, ਸਾਡੀਆਂ ਗੱਡੀਆਂ ਤਾਂ ਪਹਿਲਾਂ ਦੇਖੋ ਰੀਲਾਂ ਆਡੀਓ ਉਹ ਬੰਦ ਹੋਈਆਂ,
1: ਜੀ
0: ਫਿਰ ਸੀਡੀ ਬੰਦ ਹੋ ਗਈ,
1: ਜੀ
0: ਫਿਰ ਚਿੱਪ ਆਉਣ ਲੱਗ ਗਈ, ਹੁਣ ਕੁਛ ਵੀ ਨਹੀਂ ਆਉਂਦਾ
1: ਕੁਛ ਵੀ
0: ਗੱਡੀਆਂ 'ਚ,
1: ਨਹੀਂ
0: ਕੁਛ
1: ਆਉਂਦਾ,
0: ਵੀ ਹੈ ਨਹੀਂ, ਤੂੰ ਉਹ ਕਹਿੰਦੇ ਤੁਸੀਂ ਆਪਦਾ
1: ਐਪ
0: ਕਨੈਕਟ ਕਰੋ ਫੋਨ,
1: ਐਪ ਡਾਊਨਲੋਡ ਕਰੋ,
0: ਐਪਾਂ ਹੈਗੀਆਂ ਫੋਨ ਦੇ ਵਿੱਚ, ਉਹ ਤੁਹਾਡੇ ਉਹਦੇ ਨਾਲ ਕਨੈਕਟ ਹੋਇਆ, ਜਿਹੜਾ ਮਰਜ਼ੀ ਕੋਲ ਸੁਣੀ ਚੱਲੋ, ਇਹਨੇ ਜਮੇ ਖਤਮ ਕਰਤਾ,
1: ਪਹਿਲਾਂ ਤਾਰ ਲੱਭਦੇ ਫਿਰਦੇ ਹੁੰਦੇ ਸੀ, ਭੜਕਦੇ ਫਿਰਦੇ ਹੁੰਦੇ ਸੀ, ਆ ਤਾਰ ਦਿਓ ਜੀ, ਜਾਂ ਕੈਸਟ ਆਉਂਦੀ ਹੁੰਦੀ ਸੀ ਉਹ ਪਾਉਣੀ ਵਿੱਚ, ਹੈ ਨਾ ਸੀਡੀ ਚਲਾਉਣ ਨੂੰ ਜਾਂ ਕੁਝ ਕਰਨ ਦੇ ਲਈ,
0: ਬਿਲਕੁਲ
1: ਬਿਲਕੁਲ।
0: ਮਤਲਬ ਮੈਂ ਇੱਕ ਦਿਨ ਕੋਈ ਇੱਕ ਗੀਤ ਲੱਭ ਰਿਹਾ ਸੀ, ਮੇਜਰ ਰਾਜਸਥਾਨੀ ਨੇ ਗਾਇਆ ਹੋਇਆ ਗੀਤ ਭੁੱਖੇ ਨਾਲ ਵਾਲੀ ਦਾ, ਬਹੁਤ ਪਿਆਰਾ ਆਪਣੇ ਧੀ ਦੇ ਉੱਪਰ ਗਾਇਆ ਸੀ ਉਹਨੇ ਗੀਤ, ਉਹ
1: ਜੀ
0: ਮੈਂ ਸੁਣਿਆ ਸੀ ਤੇ ਮੈਂ ਕਿਸੇ ਮੁੰਡੇ ਨੇ ਮੈਨੂੰ ਸੁਣਾਇਆ ਸੀ, ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਮੇਰੇ ਬੋਲ ਮੈਨੂੰ ਬੋਲ ਨਹੀਂ ਯਾਦ ਆ ਰਿਹਾ, ਮੈਂ ਉਹ ਮਤਲਬ ਕੈਸਟ ਮੇਰੇ ਕੋਲ ਪਈ ਆ, ਹੁਣ ਕੈਸਟਾਂ ਬੇਸਮੈਂਟ ਸਿੱਟੀਆਂ ਪਈਆਂ, ਮਤਲਬ 5-6 ਡੱਬੇ ਭਰੇ ਪਏ ਹੋਣੇ ਕੈਸਟਾਂ ਦੇ, ਉਹ ਕਿੱਥੋਂ
1: ਜੀ
0: ਲੱਭੂਗਾ ਜੀ ਗੀਤ ਉਹ,
1: ਜੀ
0: ਹੈਂ, ਹੁਣ ਇਹਦੇ ਉੱਤੇ ਤੁਸੀਂ ਮਾੜਾ ਜਿਹਾ ਹੱਥ ਮਾਰੋ, ਜਿਹੜਾ ਕੋਈ ਹੁਣ ਸਭ ਕੁਝ ਪਤਾ ਲੱਗ

0: ਸਟੇਸ਼ਨਾਂ ਵੀ ਹੁੰਦੇ ਆ ਤਾਂ ਵੀ ਲੱਭਣਾ ਔਖਾ ਹੋਇਆ ਪਿਆ
1: ਲੱਭਣਾ ਔਖਾ ਜੀ, ਜੀ
0: ਠੀਕ
1: ਬਿਲਕੁਲ ਹੈ ਜੀ।
0: ਹੈ ਜੀ,
1: ਥੈਂਕ ਯੂ ਅਜਲਾ
0: ਓਕੇ
1: ਸਾਹਿਬ, ਬਹੁਤ ਬਹੁਤ ਸ਼ੁਕਰੀਆ
2: ਜੀ
1: ਜੀ। ਹਾਂਜੀ ਸ਼ਮੀ ਜੀ, ਕੰਟੀਨਿਊ ਪਲੀਜ਼।
2: ਬਿਲਕੁਲ ਬਿਲਕੁਲ ਜੀ ਬਿਲਕੁਲ, ਆਪਣੇ ਔਜਲਾ ਸਾਹਿਬ ਹੋਰਾਂ ਨੇ ਕਹਿ ਲਓ ਵੀ ਇੱਕ ਇੱਕ ਗੱਲ ਜਿਹੜੀ ਹੈ ਲੱਖ ਲੱਖ ਦੀ ਕੀਤੀ ਹੈ।
1: ਕੀਤੀ ਹੈ ਜੀ।
2: ਔਰ ਇਹੀ ਜਦੋਂ ਜਿਵੇਂ ਹੁਣ ਕਬੱਡੀ ਖਿਡਾਰੀ ਦਾ ਇੰਨਾ ਦੁਖਦਾਈ ਜਿਹੜਾ
1: ਜੀ
2: ਸੁਨੇਹਾ ਉਹਨਾਂ ਨੇ ਦਿੱਤਾ, ਸਹੀ ਗੱਲ ਆ ਕਿ ਸਮੇਂ ਰਹਿੰਦੇ ਜੇ ਇਸ ਮੀਡੀਆ ਦਾ ਤਾਂ ਹੀ ਆਪਾਂ ਫਾਇਦਾ ਮੰਨਦੇ ਹਾਂ ਕਿ ਇੱਕ ਦੂਜੇ ਦੀ ਮਦਦ ਵਾਸਤੇ ਅੱਗੇ ਆ ਜੀ,
1: ਜੀ
2: ਜਾਂ ਕੋਈ ਕਿਸੇ ਦੇ ਕੰਮ ਆ ਸਕੀਏ।
1: ਜੀ
2: ਬੜੀ ਵਾਰੀ ਮੈਂ ਦੇਖੀ, ਦੋ ਵਾਰੀ ਮੈਂ ਦੇਖ ਲਈ ਫਿਲਮ ਇੱਕ ਸ਼ਿੰਡਲਰਸ ਲਿਸਟ,
1: ਜੀ
2: ਉਹ ਬਹੁਤ ਸਾਲ ਪਹਿਲਾਂ ਦੇਖੀ ਸੀ, ਹੁਣ ਫਿਰ ਦੁਬਾਰਾ ਕਿਤੇ ਆ ਗਈ ਆ, ਆਨਲਾਈਨ ਅਵੇਲੇਬਲ ਹੋ ਗਈ।
1: ਜੀ
2: ਤੇ ਉਹ ਬੰਦਾ ਦੇਖੋ ਜਿਹੜਾ ਔਸਕਰ ਸ਼ਿੰਡਲਰ ਆ,
1: ਜੀ
2: ਜਿਹਨੇ ਇੰਨੇ ਯਹੂਦੀ ਬਚਾਏ ਆ ਪੋਲੈਂਡ ਦੇ ਵਿੱਚ,
1: ਜੀ
2: ਤੇ ਉਹਦੀ ਜਦੋਂ ਆਪਾਂ ਲਾਈਫ ਦੇਖਦੇ ਆ ਤੇ ਉਹ ਰੀਅਲ ਬੰਦਾ ਹੈਗਾ, ਕਹਿੰਦੇ ਹੋਇਆ ਉਹ
1: ਜੀ
2: ਧਰਤੀ ਤੇ, ਤੇ ਕਿੰਨੇ ਉਹਨੇ ਜਿਹੜੇ ਆ ਬੰਦਿਆਂ ਨੂੰ ਬਚਾਇਆ, ਬੱਚਿਆਂ ਨੂੰ ਬਚਾਇਆ ਫੈਕਟਰੀਆਂ ਦੇ ਵਿੱਚ, ਤੇ ਕਿੱਥੇ ਉਹ ਇੱਕ ਲੈਵਲ ਦੇ ਉੱਤੇ ਸੀਗਾ ਕਿ ਮੈਂ ਮੁਨਾਫਾ ਕਮਾਉਣਾ, ਉਹਨੇ ਉੱਥੇ ਕਮਾਇਆ ਵੀ
1: ਜੀ
2: ਅੰਨੇ ਵਾਹ ਮੁਨਾਫਾ ਕਮਾਇਆ, ਪਰ ਉਹੀ ਸਾਰਾ ਜਿਹੜਾ ਪੈਸਾ ਹੈ ਉਹ ਜਿਹੜਾ ਉਹਨੇ ਲੋਕਾਂ ਨੂੰ ਬਚਾਉਣ ਉੱਤੇ ਜਿਹੜਾ ਖਰਚ ਕਰ ਦਿੱਤਾ,
1: ਜੀ
2: ਕੁਛ ਵੀ ਨੀ ਰੱਖਿਆ।
1: ਜੀ
2: ਉਹਦੇ ਆਖਰ ਦੇ ਵਿੱਚ ਉਹ ਜਿਹੜਾ ਬੜਾ ਭਾਵੁਕ ਕਰ ਦੇਣ ਵਾਲਾ ਸੀਨ ਹੈ, ਜਦੋਂ ਉਹ ਜਿਹੜੇ ਬਚਾਏ ਹੋਏ ਯਹੂਦੀ ਆ
1: ਜੀ
2: ਉਹਨੂੰ ਇੱਕ ਮੁੰਦਰੀ ਦਿੰਦੇ ਆ
1: ਜੀ
2: ਅਹਿਸਾਨ ਵਜੋਂ ਕਿ ਠੀਕ ਹੈ ਸਰ ਥੈਂਕਸ, ਤੁਸੀਂ ਜਾ
1: ਜੀ
2: ਰਹੇ ਹੋ ਕਿਉਂਕਿ ਹੁਣ ਤੁਸੀਂ ਭਗੌੜੇ ਬਣ ਚੁੱਕੇ ਹੋ,
1: ਜੀ
2: ਜਰਮਨ ਜਿਹੜਾ ਹਾਰ ਗਿਆ ਸਰੈਂਡਰ ਕਰ ਦਿੱਤਾ ਤੇ ਮੈਂ ਚੱਲਿਆ। ਉਹ ਉਹਨੂੰ ਜਾਣ ਲੱਗੇ ਉਹ ਦਿੰਦੇ ਆ, ਕਹਿੰਦੇ ਸਰ ਕੁਦਰਤ ਜਿਹੜੀ ਹੈ
1: ਜੀ
2: ਉਹ ਇਹ ਅਸੀਂ ਤਾਂ ਤੁਹਾਨੂੰ ਦੇ ਰਹੇ ਹਾਂ ਵੀ ਇੱਕ ਵੀ ਜਾਨ ਜਿਹੜਾ ਕਿਸੇ ਦੂਸਰੇ ਦੀ ਬਚਾਉਂਦਾ
1: ਜੀ
2: ਉਹ ਧਰਤੀ ਦਾ ਬੜਾ ਮਹਾਨ ਬੰਦਾ ਹੈ,
1: ਬਿਲਕੁਲ ਹੈ ਜੀ
2: ਤੋ ਤੁਸੀਂ ਤਾਂ ਇੰਨੇ ਲੋਕਾਂ ਦੀ ਜਾਨ ਬਚਾਈ ਆ।
1: ਜੀ
2: ਉਹ ਇਹ ਸ਼ਬਦ ਸੁਣ ਕੇ ਨਾ ਵੀ ਇੱਕ ਵੀ ਜਾਨ ਜਿਹੜਾ ਬਚਾਉਂਦਾ ਉਹ ਬੰਦਾ ਟੁੱਟ ਜਾਂਦਾ, ਉਹ ਤਾਂ ਉਹ ਇੱਕ ਤਰ੍ਹਾਂ ਦਾ ਉਹਨੂੰ ਝਟਕਾ ਲੱਗਿਆ ਬੜਾ ਬਿਜਲੀ ਵਾਂਗ, ਕਹਿੰਦਾ ਯਾਰ ਆਹ ਜਿਹੜੀ ਮੇਰੀ ਗੱਡੀ ਖੜੀ ਆ
1: ਜੀ
2: ਜੇ ਮੈਂ ਇਹਨੂੰ ਵੇਚ ਦਿੰਦਾ ਤੇ 10 ਬੰਦੇ ਹੋਰ ਬਚ ਜਾਂਦੇ, ਆਹ
1: ਜੀ
2: ਜਿਹੜਾ ਮੈਂ ਇੱਥੇ ਆਪਣੇ ਕੋਟ ਦੇ ਉੱਤੇ ਆ ਸੋਨੇ ਦਾ ਇੱਕ ਬੈਚ ਲੰਗਿਆ ਹੋਇਆ ਨਾਜ਼ੀ ਪਾਰਟੀ ਦੇ ਮੈਂਬਰ ਵਾਲਾ,
1: ਜੀ
2: ਇਹ ਵੇਚ ਦਿੰਦਾ 2 ਬੰਦੇ ਇਹਦੇ ਨਾਲ ਬਚ ਜਾਂਦੇ,
1: ਜੀ
2: ਇਹ ਮੇਰੇ ਦਿਮਾਗ ਚ ਕਿਉਂ ਨੀ ਆਈ, ਮੈਂ ਹੋਰ ਬੰਦੇ ਬਚਾ ਸਕਦਾ ਸੀ, ਮੈਂ
1: ਬਿਲਕੁਲ
2: ਘੱਟ ਬੰਦੇ ਬਚਾ ਸਕਿਆ,
1: ਜੀ
2: ਜਦਕਿ ਉਹਨੇ ਕਾਫੀ ਆਪਣੇ ਵੱਲੋਂ ਕੀਤਾ ਔਰ ਇਤਨੇ ਲੋਕਾਂ ਨੂੰ ਬਚਾਇਆ।
1: ਜੀ
2: ਇਹੀ ਜਿਹੜੀ ਭਾਵਨਾ ਹੈ ਨਾ ਕਿ ਜਦੋਂ ਸੈਲਫ ਲੈਸ ਹੋ ਕੇ ਅਸੀਂ ਕੰਮ ਆਉਣ ਦੀ ਸੋਚਦੇ ਹਾਂ ਦੂਸਰੇ ਦੀ,
1: ਜੀ
2: ਤੋ ਇਹ ਬੜੀ ਵੱਡੀ ਇੱਕ ਮਨੁੱਖਤਾ ਦੀ ਜਿੱਤ ਕਹੀ ਜਾ ਸਕਦੀ ਹੈ,
1: ਕਹੀ ਜਾ ਸਕਦੀ ਹੈ, ਬਿਲਕੁਲ ਹੈ ਜੀ।
2: ਜੀ ਭਾਟ ਸਾਹਿਬ,
1: ਜੀ ਸ਼ਮੀ ਜੀ, ਤੇ ਆਪਾਂ ਫਿਰ ਸਮਾਪਤੀ ਕਰਦੇ ਹਾਂ, ਇਸ ਦੇ ਵੱਲ ਨੂੰ ਵੱਧਦੇ ਹਾਂ
2: ਜੀ
1: ਹੌਲੀ
2: ਜੀ
1: ਹੌਲੀ
2: ਜੀ,
1: ਜੀ, ਤੇ ਦੋਸਤਾਂ ਦੇ ਲਈ ਬੇਨਤੀ ਹੈ ਜੇ ਗੱਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਹੌਲੀ ਹੌਲੀ ਸ਼ਮੀ ਜੀ। ਤੇ
2: ਬਿਲਕੁਲ ਜੀ ਬਿਲਕੁਲ,
1: ਸ਼ਮੀ ਜੀ ਤੁਹਾਡਾ ਆਪਣਾ ਰੇਡੀਓ ਦੇ ਜਾਂਦੇ ਜਾਂਦੇ ਮੈਂ ਪੁੱਛਾਂਗਾ ਤਜਰਬਾ ਜਾਂ ਤੁਹਾਡੀ ਸ਼ੁਰੂਆਤ ਰੇਡੀਓ ਦੀ ਦੁਨੀਆਂ ਦੇ ਵਿੱਚ ਕਿਵੇਂ, ਵੈਸੇ ਹੈ ਨਾ ਇੱਕ ਜੱਸੀ ਜੀ ਨੇ ਸ਼ਾਇਦ ਮਕੌਲ ਕੀਤਾ ਜਾਂ ਤਾਂ ਪਤਾ ਨਹੀਂ, ਕਹਿੰਦੇ ਅੱਜ ਮੱਛਰ ਦਿਵਸ ਵੀ ਹੈਗਾ ਕਿੱਥੇ ਇੰਡੀਆ ਦੇ ਵਿੱਚ ਹੈ ਜੀ। ਜੀ
2: ਉਹ ਕਿਹੜਾ ਦਿਵਸ ਹੈ ਜਿਹੜਾ ਮੱਛਰ ਦਿਵਸ ਨਹੀਂ?
1: ਜੀ ਜੀ ਜੀ
2: ਬਿਲਕੁਲ ਜੀ, ਅੱਜ ਉਹਦਾ ਜਿਹੜਾ ਨੈਸ਼ਨਲ ਰੇਡੀਓ ਦਿਵਸ ਜ਼ਰੂਰ ਹੈ
1: ਜੀ,
2: ਤੇ ਉਹ ਵੀ ਬੜਾ ਵਧਾਈ ਵਾਲਾ ਦਿਨ ਹੈ, ਬੜਾ ਮੁਬਾਰਕ ਦਿਨ ਹੈ ਕਿ ਕਮਰਸ਼ੀਅਲ ਜਿਹੜਾ ਰੇਡੀਓ ਸ਼ੁਰੂ ਹੋ ਗਿਆ
1: ਜੀ
2: ਭਾਰਤ ਦੇ ਵਿੱਚ, ਉਹਦਾ ਜਿਹੜਾ ਇੰਟਰਨੈਸ਼ਨਲ ਵਰਲਡ ਰੇਡੀਓ ਡੇ ਹੈ ਉਹ
1: ਜੀ
2: ਅਲੱਗ ਤਰੀਕ ਨੂੰ ਪਾਉਂਦਾ ਹੈ,
1: ਜੀ
2: ਪਰ ਅੱਜ ਸਾਡਾ ਜਿਹੜਾ ਨੈਸ਼ਨਲ ਰੇਡੀਓ ਡੇ ਹੈ ਇਹ ਵੀ ਇੱਕ
1: ਜੀ
2: ਮੁਬਾਰਕ ਦਿਨ ਹੈ,
1: ਜੀ
2: ਤੋ ਭਾਈ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਇਸ ਦਿਨ ਦੀ,
1: ਬਿਲਕੁਲ ਹੈ ਜੀ।
2: ਤੇ ਅਸੀਂ ਇਸੇ ਕਰਕੇ ਸ਼ਾਇਦ ਮੀਡੀਆ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਕਿ ਇਸੇ ਕਰਕੇ ਹੀ ਕੱਲ ਜਿਹੜਾ ਆਪਣਾ ਰਾਬਤਾ ਨਹੀਂ ਹੋਇਆ, ਅੱਜ ਹੋ ਗਿਆ, ਕੁਦਰਤੀ ਹੋ ਗਿਆ ਇਹੋ ਜਿਹਾ,
1: ਜੀ
2: ਬਟ ਅੱਜ ਬਹੁਤ ਹੀ ਕਮਾਲ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ। ਮੇਰੀ ਜਿਹੜੀ ਨਿੱਜੀ ਤੌਰ ਤੇ ਮੈਂ ਮੰਨਦਾ ਹੈ
1: ਜੀ
2: ਕਿ ਰੇਡੀਓ ਨਾਲ ਨੋ ਡਾਊਟ, ਸ਼ੁਰੂ ਤੋਂ ਸਾਡੇ ਘਰ ਦੇ ਵਿੱਚ ਕੋਈ ਰੇਡੀਓ ਬੜਾ ਵੱਡਾ ਜਿਹਾ ਰੇਡੀਓ, ਟੀਵੀ ਜਿੰਨੇ ਹੁੰਦੇ ਸੀ ਓਡਾ ਕੁ ਰੇਡੀਓ ਹੁੰਦਾ ਸੀ ਉਹ
1: ਜੀ, ਬਿਲਕੁਲ
2: ਵੱਡਾ, ਉਹਨੂੰ ਉਹਦੀ ਟੀਵੀ ਵਾਂਗ ਹੀ ਇੰਪੋਰਟੈਂਟ ਥਾਂ ਹੁੰਦੀ ਸੀ ਘਰ ਦੇ ਵਿੱਚ,
1: ਜੀ
2: ਬਕਾਇਦਾ ਉੱਤੇ ਉਹ ਕੱਪੜਾ ਜਿਹਾ ਪਾ ਕੇ ਉਹਨੂੰ ਢੱਕ ਕੇ ਐ ਘੁੰਡ ਜਿਹਾ ਉਹਦਾ ਚੱਕ ਕੇ ਫਿਰ
1: ਆਪ
2: ਉਹ
1: ਕਰੋਸ਼ੀਏ ਦੇ ਨਾਲ,
2: ਸਜਾ ਦਿੰਦੇ,
1: ਕਰੋਸ਼ੀਏ ਦੇ ਨਾਲ ਬੁਣੇ ਹੁੰਦੇ ਸੀ ਉਹ ਜੀ,
2: ਕਰੋਸ਼ੀ ਵਾਲਾ ਉਹਦੇ ਤੇ ਕੱਪੜਾ ਪੈਂਦਾ ਸੀ ਸਪੈਸ਼ਲ,
1: ਜੀ
2: ਤੇ ਸ਼ਾਇਦ ਹੋਰ ਕਿਸੇ ਕੱਪੜੇ ਨਾਲ ਉਹਦੇ ਨੈਟਵਰਕ ਨਾ ਆਉਂਦਾ ਹੋਵੇ,
1: ਹਵਾ ਲੱਗਦੀ ਰਹਿੰਦੀ ਹੈ ਵਿੱਚੋਂ ਜੀ।
2: ਹਾਂਜੀ ਉਹ ਉਹ ਦੇਖੋ ਅੱਗੇ ਵੱਧਦਾ ਵੱਧਦਾ ਉਹ ਸ਼ਟਰ ਵਾਲੇ ਜਿਹੜੇ ਲੱਕੜ ਦੀ ਕੈਬਨਟ ਵਾਲੇ ਟੈਲੀਵਿਜ਼ਨ ਆਏ ਇਹਨਾਂ
1: ਹਾਂਜੀ
2: ਖੋਲ ਕੇ ਕਰ ਜੀ ਕਰਕੇ ਖੋਲਦੇ ਸੀ।
1: ਜੀ
2: ਘਰ ਦਾ ਜਿਹੜਾ ਲਾਣੇਦਾਰ ਹੈ ਉਹਨੂੰ ਵੀ ਦੇਖੋ ਤਾਲਾ ਲਾ ਕੇ ਰੱਖਦਾ ਸੀ ਉਹ ਬੰਦਾ,
1: ਜੀ
2: ਚਾਬੀ ਆਪਣੀ ਜੇਬ 'ਚ
1: ਬਿਲਕੁਲ
2: ਰੱਖਦੇ ਜਾ ਕੇ ਖੋਲਦੇ। ਅੱਗੇ ਉਹ 'ਚ ਪ੍ਰੋਗਰਾਮ ਉਨੇ ਕੁ ਹੁੰਦੇ ਸੀ ਵਿਚਾਰੇ ਜੀ, ਉਹਨੂੰ ਵੀ ਤਾਲੇ ਲਾ ਕੇ ਰੱਖੀ ਦੇ ਸਾਰੀ ਦਿਹਾੜੀ,
1: ਜੀ
2: ਤੇ ਸ਼ਾਮ ਨੂੰ 5 ਕੁ ਵਜੇ ਉਹ 'ਚ ਚੈਂ ਚੈਂ ਜੀ ਕਰਕੇ ਬੜਾ ਵਧੀਆ ਉਹ ਆਨ ਹੁੰਦੇ ਸੀ।
1: ਜੀ
2: ਤੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਉਦੋਂ ਕਿਉਂਕਿ ਟੈਕਨੋਲੋਜੀ ਇਹਦੀ ਡਿਵੈਲਪਿੰਗ ਸਟੇਜ ਦੇ ਵਿੱਚ ਸੀਗੀ,
1: ਜੀ
2: ਦੋ ਹੀ ਪ੍ਰੋਗਰਾਮ ਉਹਨਾਂ ਦੇ ਮੈਨੂੰ ਯਾਦ ਆ ਕਿ ਬੜੇ ਆਉਂਦੇ ਹੁੰਦੇ ਸੀ ਕਿ ਭਾਈ
1: ਜੀ
2: ਆਲ ਚੱਕੋ ਰੁਕਾਵਟ ਲਈ ਖੇਦ ਹੈ,
1: ਜੀ
2: ਤੇ ਹੁਣ ਸਾਡੇ ਮੋਗੇ ਪ੍ਰੋਗਰਾਮ ਦੇ ਹੁਣ ਸੁਣੋ ਦਿੱਲੀ ਤੋਂ,
1: ਹੁਣ ਮੇਰੇ ਕੋ
2: ਹੁਣ
1: ਬੰਦੇ ਬਣ ਕੇ
2: ਪ੍ਰਸਾਰਣ ਦਿੱਲੀ
1: ਖਬਰਾਂ
2: ਤੋਂ।
1: ਸੁਣੋ ਤੇ ਮੰਡੀਆਂ ਦੇ ਭਾਅ।
2: ਮੇਰਾ ਜਿਹੜਾ ਇੰਟਰਨੈਟ ਰੇਡੀਓ ਨਾਲ ਜਿਹੜਾ ਵਾਹ ਵਾਸਤਾ ਜਾਂ ਜਿਹੜਾ ਰੇਵ
1: ਜੀ
2: ਇੰਟਰਸਟ ਮੇਰਾ ਬਣਿਆ ਜਾਂ ਮੇਰੇ ਧਿਆਨ 'ਚ ਗੱਲ ਆਈ, ਉਹਦੇ ਲਈ ਹਰਬੰਸ ਹਿਊ ਜੀ ਨੂੰ ਮੈਂ
1: ਜੀ
2: ਯਾਦ ਕਰਨਾ ਚਾਹੂੰਗਾ,
1: ਕਿਆ ਬਾਤ
2: ਕਿਉਂਕਿ
1: ਹੈ
2: ਬਹੁਤ ਹੀ ਉਹ ਸਤਿਕਾਰਿਤ ਆਪਣੇ
1: ਜੀ,
2: ਰਹੇ ਨੇ,
1: ਬਿਲਕੁਲ
2: ਔਰ ਦੁਆਬਾ ਰੇਡੀਓ ਦੇ ਫਾਊਂਡਰ ਮੈਂਬਰ ਵੀ ਰਹੇ।
1: ਜੀ
2: ਉਹ ਇੱਕ ਵਾਰੀ ਉਹ ਤੇ ਬਿਜਲਾ ਸਾਹਿਬ ਦੋਵੇਂ ਜਣੇ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ,
1: ਜੀ
2: ਉਹ ਤਲਵਾੜੇ ਆਏ ਤੇ ਉਹ ਕਹਿੰਦੇ ਜੀ ਅਸੀਂ ਇੱਕ ਰੇਡੀਓ ਲਈ, ਲੰਡਨ ਤੋਂ ਰੇਡੀਓ ਚੱਲਦਾ
1: ਜੀ
2: ਉਹਦੇ ਲਈ ਅਸੀਂ ਕਵੀ ਦਰਬਾਰ ਕਰਨਾ, ਤੁਸੀਂ ਆਪਣੇ ਭਾਈ ਕਵੀ ਬੰਧੂ ਇੱਥੇ ਇਕੱਠੇ ਕਰ ਲਓ।
1: ਜੀ
2: ਤੇ ਅਸੀਂ ਆਪਣੇ ਸਾਰੇ ਦੋਸਤਾਂ ਨਾਲ ਗੱਲ ਕੀਤੀ
1: ਜੀ,
2: ਤੇ ਸ਼ਾਇਰ ਜਿਹੜੇ ਇਕੱਠੇ ਹੋਏ, ਉਹਦਾ ਕਸੂਤਾ ਟਾਈਮ ਸੀ ਬੜਾ, ਅੱਧੀ ਰਾਤ ਨੂੰ ਸ਼ੁਰੂ ਹੋਇਆ ਮੁਸ਼ਾਇਰਾ, ਅਸੀਂ
1: ਅੱਛਾ ਜੀ
2: ਜਾਗਦੇ ਰਹੇ ਸਾਰੀ ਰਾਤ ਵੀ ਕਦ ਹੋਣਗੇ ਯਾਰ ਕੀ ਕਰਨਗੇ। ਉਹ ਕਹਿੰਦੇ ਇਹ ਤਾਂ
1: 4-5 ਘੰਟਿਆਂ ਦਾ ਫਰਕ ਹੈ ਇੰਗਲੈਂਡ ਦਾ ਤੇ ਇੰਡੀਆ ਦਾ। ਜੀ
2: ਹਾਂਜੀ ਹਾਂਜੀ
1: ਜੀ
2: ਉਹ ਜਿਉਂ ਬੈਠੇ, ਪਰ ਉਹ ਅੱਧੀ ਰਾਤ ਨੂੰ ਸ਼ਾਇਰ ਸ਼ੁਰੂ ਹੋਇਆ ਕੰਮ ਜਾ ਕੇ, ਉਹਨਾਂ ਦੇ
1: ਜੀ
2: ਹਿਸਾਬ ਨਾਲ ਤਾਂ ਆਪਣੇ ਟਾਈਮ ਨਾਲ ਕੀਤਾ ਹੋਊ, ਸਾਡੇ ਤਾਂ ਇੱਧਰ ਮੰਨ ਲਓ ਕਹਿ ਲਓ ਰਾਤ
1: ਤੜਕਾ
2: ਬੀਤ
1: ਉਹਨੂੰ
2: ਗਈ,
1: ਆ ਗਿਆ ਜੀ। ਜੀ
2: ਉਹ ਬੈਠੇ ਰਹੇ ਬੜੀ ਦਿਲਚਸਪੀ ਨਾਲ ਬੈਠੇ ਰਹੇ,
1: ਜੀ
2: ਤੇ ਸਾਡੇ ਹੁਸ਼ਿਆਰਪੁਰ ਤੋਂ ਨਾ ਸਪੈਸ਼ਲ ਮਿੱਤਰ ਆਏ ਇਹਦੇ ਵਿੱਚ ਭਾਗ ਲੈਣ ਲਈ ਕਵੀ,
1: ਜੀ
2: ਇੱਕ ਗੱਡੀ ਦੇ 5 ਜਣੇ ਸੀ,
1: ਅੱਛਾ ਜੀ
2: ਉਦੋਂ ਲੈਂਸਰ ਕਾਰ ਹੁੰਦੀ ਸੀ ਉਹਨਾਂ ਕੋਲ,
1: ਹਾਂਜੀ
2: ਉਹ ਵੀ ਸਪੈਸ਼ਲੀ ਆਏ ਹੋਏ, ਤੇ ਉਹ ਟਾਈਆਂ ਟੂਈਆਂ ਲਾ ਕੇ ਆਏ ਬੜੇ ਵਧੀਆ ਤੇ ਬੜੇ ਟੌਰ ਨਾਲ ਬੈਠੇ ਵਿੱਚ,
1: ਕੈਮਰਾ
2: ਤੇ ਮੈਨੂੰ ਕਹਿੰਦੇ
1: ਜੀ,
2: ਕਹਿੰਦੇ ਸ਼ਮੀ ਜੀ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ,
1: ਜੀ
2: ਕਹਿੰਦੇ ਰੇਡੀਓ ਕਿੱਥੇ ਆ ਇੱਥੇ,
1: ਜੀ
2: ਮੈਂ ਕਿਹਾ ਜੀ ਰੇਡੀਓ ਇੱਥੇ ਹੀ ਆ, ਬੈਠੇ ਸੀ ਹੁਣ ਸਾਹਿਬ ਤੇ ਆ
1: ਜੀ
2: ਬਿਜਲਾ ਜੀ ਬੈਠੇ ਆ,
1: ਜੀ
2: ਇਹ 2 ਜਣੇ ਦੀ ਟੀਮ ਆ, ਇਹੀ ਰੇਡੀਓ ਆ
1: ਜੀ।
2: ਉਹ ਕਹਿੰਦੇ ਉਹ ਤਾਂ ਮਿੰਟ, ਕਹਿੰਦੇ ਉਹ ਮਿੰਟ ਬਾਹਰ ਆ ਯਾਰ,
1: ਜੀ
2: ਤੇ ਮੈਂ ਬਾਹਰ ਗਿਆ ਉਹਨਾਂ ਨਾਲ, ਕਹਿੰਦੇ ਭਾਈ ਸਾਹਿਬ ਨਾ ਇਹਨਾਂ ਕੋਈ ਮਾਈਕ ਆ ਨਾ
1: ਜੀ,
2: ਕੋਈ ਬਾਹਰ ਮੈਨੂੰ ਕੋਈ ਗੱਡੀ ਖੜੀ ਦੀ ਗਈ ਜਿੱਥੇ ਰੇਡੀਓ ਲਿਖਿਆ ਹੋਇਆ, ਇਹ ਪ੍ਰਸਾਰਣ ਹੋਣਾ ਕਿੱਦਾਂ ਆ।
1: ਜੀ
2: ਮੈਂ ਕਿਹਾ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਆਪਣੀ ਜਿਹੜੀ ਡਰੈਸ ਡਰੁਸ ਇੰਨੀਆਂ ਟਾਈਆਂ ਲਾਈਆਂ ਅੱਧੀ ਰਾਤ ਨੂੰ,
1: ਜੀ
2: ਇਹਦੀ ਕੋਈ ਲੋੜ ਨਹੀਂ, ਆਪਾਂ ਰੇਡੀਓ ਤੇ ਜਾਣਾ,
1: ਜੀ
2: ਆਵਾਜ਼ ਹੀ ਜਾਣੀ ਆ, ਫੋਟੋ ਨਹੀਂ ਜਾਣੀ।
1: ਜੀ
2: ਕਹਿੰਦੇ ਯਾਰ ਇਹ ਵੀ ਗਲਤ ਹੋਇਆ ਕੰਮ,
1: ਜੀ
2: ਮੈਂ ਕੁੜਤਾ ਪਜਾਮਾ ਪਾ ਕੇ ਬਹਿੰਦਾ, ਫਿਰ ਮੈਂ ਤਾਂ ਐਵੇਂ ਹੀ ਕਸੀ ਬੈਠਾ ਸਭ ਕੁਝ।
1: ਜੀ
2: ਅੱਛਾ ਉਹ ਆਏ ਤੇ ਉਹ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹ ਹਰਬੰਸ ਜੀ ਨੇ ਨਾ ਆਪਣੀ ਜੇਬ ਚੋਂ ਫੋਨ ਕੱਢਿਆ ਇੱਕ,
1: ਜੀ
2: ਕਿ ਆਹ ਲਓ ਜੀ, ਉਹ ਮੈਂ ਕਿਹਾ ਜੀ ਇਹ ਰੇਡੀਓ ਆ, ਕਹਿੰਦੇ ਇਹ ਰੇਡੀਓ ਨੀ ਇਹ ਤਾਂ ਫੋਨ ਆ, ਇੱਥੇ
1: ਜੀ
2: ਕਾਲ ਆਉਣੀ ਆ ਤੇ ਆਪਾਂ ਹੁਣ ਜੁੜਨਾ ਇੱਥੇ।
1: ਜੀ
2: ਉਹ ਕਾਲ ਲੱਗੀ ਉਧਰੋਂ ਪੋਸਟ ਉਹ ਰਾਏ ਹੋਰਾਂ ਨੇ ਗੱਲ ਕੀਤੀ ਸ਼ੁਰੂ, ਜੀ
1: ਆ
2: ਭਾਈ ਸਵਾਗਤ ਹੈ ਜੀ ਆਪਣਾ ਕਵੀ ਦਰਬਾਰ, ਕੋਈ ਉਹਦਾ ਨਾਮ ਸੀਗਾ ਕਵੀ ਦਰਬਾਰ ਹੀ ਸੀ ਸ਼ਾਇਦ
1: ਜੀ
2: ਪ੍ਰੋਗਰਾਮ ਦਾ ਨਾਮ, ਤੇ ਉਹ ਸਾਰਿਆਂ ਨੇ ਆਪਣੀ ਆਪਣੀ ਉਹ ਫੋਨ ਦੇ ਉੱਤੇ ਐ ਫੜ ਕੇ ਨਾ ਫੋਨ ਨੂੰ, ਸਾਰਿਆਂ ਨੇ ਆਪਣੀ ਆਪਣੀ ਕਵਿਤਾਵਾਂ ਸੁਣਾਈਆਂ,
1: ਜੀ
2: ਉਹ ਵੀ 2-3 ਘੰਟੇ ਚੱਲਿਆ ਕੰਮ,
1: ਜੀ
2: ਤੇ ਬਹੁਤ ਫੰਕਸ਼ਨ ਹੋਇਆ ਤੇ ਮੁੜ ਕੇ ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਆਹ ਸਹੀ ਗੱਲ ਆ ਬਹੁਤ ਵਧੀਆ ਚੀਜ਼ ਸੀ ਇਹ,
1: ਜੀ
2: ਤੇ ਉਹ ਹੌਲੀ ਹੌਲੀ ਕਰਕੇ ਫਿਰ ਹਿਉਂ ਸਾਹਿਬ ਨਾਲ ਤੇ ਬਿਜਲਾ ਜੀ ਨਾਲ ਗੱਲਾਂ ਬਾਤਾਂ ਕਰਦੇ ਕਰਾਉਂਦੇ,
1: ਜੀ
2: ਉੱਥੋਂ ਹੀ ਸ਼ਾਇਦ ਦੁਆਬਾ ਰੇਡੀਓ ਦਾ ਮੁੱਢ ਬੱਝਿਆ ਉਦੋਂ ਹੀ,
1: ਜੀ
2: ਕਿ ਬਈ ਇਹ ਤਾਂ ਅਸੀਂ ਇੱਥੋਂ ਵੀ ਹੋਸਟ ਕਰ ਸਕਦੇ, ਜਿਹੜਾ ਅੱਧੀ ਰਾਤ ਨੂੰ ਜਾਗੇ ਆ ਅਸੀਂ ਦਿਨੇ ਕਰ ਲਾਂਗੇ ਇੱਥੋਂ ਪੱਚੀ ਇਕੱਠੇ ਹੋ ਕੇ,
1: ਜੀ ਜੀ
2: ਇਹ ਜਿਹੜੀਆਂ ਚੌਂਕੀਆਂ ਲੱਗੀਆਂ
1: ਜੀ।
2: ਉਹ 2-3 ਵਾਰੀ ਉਹ ਪ੍ਰੋਗਰਾਮ ਹੋਇਆ ਸੀ ਤੇ
1: ਜੀ
2: ਬੜਾ ਅੱਛਾ, ਉਹ ਹਰਬੰਸ ਮਿਓ ਸਾਹਿਬ ਦੀ ਜਿਹੜੀ ਮੇਜ਼ਬਾਨੀ ਹੈ ਉਹਨੂੰ ਆਪਾਂ ਯਾਦ ਕਰਦੇ ਹਾਂ, ਸਲੂਟ ਵੀ ਕਰਦੇ ਹਾਂ,
1: ਉਹਨਾਂ ਦੀ ਤਾਂ ਗੁਫਤਗੂ
2: ਔਰ
1: ਹੀ ਜੀ
2: ਬਾ
1: ਬੰਦੇ ਨੂੰ
2: ਕਮਾਲ
1: ਪੇਸ਼ ਕਰ
2: ਕਰ
1: ਦਿੰਦੀ ਹੈ ਜੀ।
2: ਬਿਲਕੁਲ ਜੀ ਬਿਲਕੁਲ ਭਾਈ ਸਾਹਿਬ,
1: ਜੀ
2: ਤੋਂ ਇਹੀ ਮੈਂ ਦੁਆਬਾ ਰੇਡੀਓ ਦੇ ਪਹਿਲਾਂ ਹੋਰ ਵੀ ਕਈ ਨਾਂ ਸੋਚੇ ਗਏ ਸੁਝਾਏ ਗਏ
1: ਜੀ,
2: ਪਰ ਉਹ ਫਿਰ ਇਹੀ ਜਿਹੜਾ ਇੱਕ ਫਾਈਨਲ ਹੋਇਆ ਦੋਸਤਾਂ ਮਿੱਤਰਾਂ ਵੱਲੋਂ ਵੀ ਚਲੋ ਇਹ ਇਹਦੇ ਰੱਖ ਕੇ ਆਪਾਂ ਅੱਗੇ ਤੁਰਦੇ ਹਾਂ,
1: ਜੀ
2: ਤੋ ਇਹ ਜਿਹੜਾ ਕਾਫਲਾ ਜਿਹੜਾ ਹੌਲੀ ਹੌਲੀ ਕਰਕੇ ਦੋਸਤਾਂ ਦਾ ਬਣਿਆ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਪਿਆਰ ਮੁਹੱਬਤ ਦੀ ਇਸ ਕਹਿ ਲਓ ਵੀ ਦੁਨੀਆਂ ਦੇ ਵਿੱਚ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ
1: ਜੀ,
2: ਅਤੇ ਆਪਣੇ ਵਿਚਾਰਾਂ ਨੂੰ ਡਿਜੀਟਲਾਈਜ਼ ਕਹਿ ਲਓ ਤਰੀਕੇ ਨਾਲ
1: HD
2: ਰਿਕਾਰਡ ਵੀ ਕਰ ਰਹੇ ਹਾਂ ਤੇ HD ਵਿਚਾਰ ਜਿਹੜੇ ਰਿਕਾਰਡ ਹੋ ਰਹੇ ਨੇ।
1: ਬਿਲਕੁਲ,
2: ਤੋ ਅੱਜ ਦਾ ਜਿਹੜਾ ਨੈਸ਼ਨਲ ਰੇਡੀਓ ਡੇ ਆਪਾਂ ਸ਼ਰਧਾਂਜਲੀ ਵੀ ਦਵਾਂ ਦੇਣਾ ਚਾਹਾਂਗੇ ਹਰਬੰਸ ਸਿੰਘ ਜੀ ਨੂੰ,
1: ਬਿਲਕੁਲ
2: ਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ।
1: ਬਿਲਕੁਲ ਹੈ ਜੀ
2: ਤੇ ਭਾਰਤ ਸਾਹਿਬ ਬਹੁਤ ਖੂਬਸੂਰਤ ਜਿਹੜਾ ਅੱਜ
1: ਜੀ
2: ਚਰਚਾ ਤੁਸੀਂ ਛੇੜੀ, ਮੀਡੀਆ ਦੀ ਆਪਾਂ ਰੇਡੀਓ ਤੇ ਲਿਆ ਕੇ ਮੁਕਾਈ ਗੱਲ,
1: ਜੀ
2: ਪਰ ਇਹ ਸਫ਼ਰ ਜਾਰੀ ਆ
1: ਜਾਰੀ ਹੈ
2: ਤੇ ਇਹਦੇ ਹੋਰ ਹੋਰ ਆਯਾਮ ਜਿਹੜੇ ਆਉਣਗੇ। ਜਿਵੇਂ
1: ਜੀ
2: ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ FM ਰੇਡੀਓ ਆ,
1: ਹਾਂਜੀ
2: AM
1: ਹਾਂਜੀ
2: ਰੇਡੀਓ ਆ, ਤੇ ਹੁਣ ਡੈਬ ਰੇਡੀਓ ਵੀ ਚੱਲ ਪਿਆ,
1: ਚੱਲ
2: ਡਿਜੀਟਲ
1: ਪਿਆ ਜੀ,
2: ਆਡੀਓ
1: ਬਿਲਕੁਲ
2: ਬ੍ਰੌਡਕਾਸਟਿੰਗ ਸਿਸਟਮ ਚੱਲ ਰਿਹਾ ਹੈ
1: ਜੀ
2: ਤੇ ਉਹਦੀ ਰੇਂਜ ਵੀ ਜ਼ਿਆਦਾ ਹੈ, ਕਲੈਰਿਟੀ ਵੀ ਜ਼ਿਆਦਾ ਹੈ, ਤੇ
1: ਜੀ
2: ਅੱਗੇ ਅੱਗੇ ਹੋਰ ਵੀ ਇਹਦੇ ਹੁਣ ਆਪਾਂ ਇੰਟਰਨੈਟ ਰੇਡੀਓ ਦੇ ਉੱਤੇ ਗੱਲ ਕਰ ਰਹੇ ਹਾਂ, ਇਹ
1: ਜੀ
2: ਇਹਦੇ ਉੱਤੇ
1: ਚੰਦ ਤੇ
2: ਨਾਲ
1: ਜਾ ਕੇ ਵੀ
2: ਕਿਸੇ
1: ਸੁਣ
2: ਹੋਰ ਚੀਜ਼ ਦੀ
1: ਸਕਦੇ ਹੋ,
2: ਲੋੜ ਹੀ ਨਹੀਂ।
1: ਬਿਲਕੁਲ ਜੀ,
2: ਅਬ ਬਿਲਕੁਲ ਜੀ, ਇਹ ਤਾਂ ਭਾਵੇਂ ਮੰਗਲ ਗ੍ਰਹਿ ਤੇ ਸੁਣ ਲੈ ਕੋਈ,
1: ਜੀ
2: ਨੈਟ
1: ਬਿਲਕੁਲ
2: ਚਾਹੀਦਾ ਉਹਦੇ ਕੋਲ।
1: ਸ਼ਮੀ ਜੀ,
2: ਤੋ ਇਹ ਕੁੱਲ ਮਿਲਾ ਕੇ
1: ਜੀ ਹਾਂਜੀ, ਤੇ ਆਪਣੇ ਨਾਲ
2: ਕੁੱਲ ਮਿਲਾ ਕੇ
1: ਹਾਂਜੀ
2: ਜੀ ਜੀ ਜੀ
1: ਦੋ
2: ਜੀ ਜੀ
1: ਸਰੋਤੇ,
2: ਭਾਰ
1: ਮੈਂ
2: ਸਾਹਿਬ,
1: ਕਿਹਾ ਕੁੱਲ ਤੁਸੀਂ ਮਿਲਾਓ ਮੇਰੇ ਨਾਲ, ਮੈਂ ਦੋ ਸਰੋਤੇ ਜੁੜੇ ਆ ਉਹਨਾਂ ਦੀ ਗੱਲ ਸੁਣ ਲੱਗੀ ਜੀ, ਫਿਰ ਕੁੱਲ ਮਿਲਾਉਂਦੇ ਆ ਤੁਹਾਡੇ ਨਾਲ ਤੇ ਜੀ
2: ਕੁੱਲ ਮਿਲਾ ਕੇ
1: ਜੀ, ਕੁੱਲ ਦਾ ਮਤਲਬ ਕਿ ਪੀੜ੍ਹੀ ਵੀ
2: ਜੀ
1: ਹੁੰਦੀ ਆ ਅਗਲੀ, ਮਤਲਬ ਕਿ ਵਾਰਸ ਹੁੰਦੇ ਨੇ ਕੁੱਲ, ਉਹਦੇ ਨਾਲ ਵੀ ਮਿਲਾਉਣੀ
2: ਬਿਲਕੁਲ, ਗੁਜਰਾਂ ਦੇ ਵੀ ਕੁੱਲ ਹੁੰਦੇ ਆ
1: ਜੀ,
2: ਫਕੀਰਾਂ ਦੀ ਕੁੱਲੀ
1: ਕੁੱਲੀ ਨਹੀਂ ਕਲੋਲ ਵੀ ਹੋ
2: ਗੁਜਰਾਂ
1: ਜਾਂਦੇ ਆ
2: ਦੇ
1: ਕਈ
2: ਕੁੱਲ,
1: ਵਾਰੀ
2: ਕਿਉਂਕਿ ਬੜੇ ਵੱਡੇ ਬਣਾਏ ਹੁੰਦੇ ਉਹਨਾਂ ਨੇ
1: ਜੀ। ਜਸੀ ਚਾਲ ਜੀ ਸਵਾਗਤ ਹੈ, ਮੁਕੱਦਰ ਜੀ ਹੋਲਡ ਰੱਖਣਾ ਬਸ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ
3: ਵਧੀਆ
1: ਅਕਾਲ,
3: ਚੱਲ ਰਿਹਾ, ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ
2: ਸਤਿ
3: ਅੱਜ,
2: ਸ੍ਰੀ ਅਕਾਲ ਜੀ।
1: ਤੁਸੀਂ ਮੱਛੜੇ ਮਨਾਈ ਜਾਂਦੇ ਹੋ ਜੀ,
3: ਥੈਂਕ ਯੂ। ਨਹੀਂ ਜਦੋਂ ਮੈਂ ਰੇਡੀਓ ਦਿਵਸ ਦੀ ਮੁਬਾਰਕਬਾਦ ਦਿੱਤੀ, ਮੇਰੀ ਕਿਸੇ ਨੇ ਨੀ ਮੰਨੀ।
1: ਅੱਛਾ ਜੀ,
3: ਲਾਈਵ ਚੈਟ ਤੋਂ ਹਾਂਜੀ,
1: ਅੱਛਾ
3: ਤੇ ਫਿਰ ਮੈਂ ਮੱਛਰ ਦੀ ਵਕਤੀ ਤਾਂ ਦੇਣੀ ਹੀ ਸੀ ਨਾ ਵਧਾਈ।
1: ਨਹੀਂ ਤੁਸੀਂ ਮਤਲਬ ਕਿ ਰੇਡੀਓ ਰੇਡੀਓ ਕੋਠੇ ਤੇ ਚੜ ਕੇ ਸੁਣ ਰਹੇ ਹੋ ਕਿ ਮੱਛਰ ਤੰਗ ਕਰ ਰਿਹਾ ਜੀ?
3: ਨਹੀਂ ਚਲੋ, ਉਹ ਤਾਂ ਹੁਣ ਰਾਜਨ ਭਾਜੀ ਕਹਿ ਕੇ ਗਏ ਨੇ ਵੀ AI ਪੜ੍ਹਾਉਣ ਲੱਗ ਪਏ ਨੇ, ਤੇ ਹੁਣ ਮੈਂ ਉਹਨਾਂ ਨੂੰ ਪੁੱਛਣਾ ਸੀਗਾ ਵੀ ਬੁੜਿਆਂ ਨੂੰ ਨੀ ਪੜ੍ਹਾਉਣ ਲੱਗੇ AI ਕਿਤੇ, ਵੀ ਅਸੀਂ ਵੀ ਸਾਰੇ ਦਾਖਲਾ ਲੈ ਲਈ ਤੇ AI ਦੱਸ ਦੂ ਸਾਨੂੰ ਵੀ ਮੱਛਰ ਦਿਵਸ ਕਿਹੜੇ ਕਿਹੜੇ ਸ਼ਹਿਰ ਚ ਹੈ
1: ਜੀ।
3: ਤੇ ਚਲੋ ਜੋਕ ਤੋਂ ਪਾਰਟ, ਤੇ ਇੱਕ ਨਾ ਪੜਾਸ ਕੱਢਣ ਦਾ ਮਾਮਲਾ ਹੈ ਰੇਡੀਓ, ਮਤਲਬ ਸਾਡੇ ਮਤਲਬ ਅਸੀਂ ਚਲੋ ਜਿੱਥੇ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਤੇ ਉੱਥੇ ਕਿਤੇ ਨਾ ਕਿਤੇ ਪੜਾਸ ਵੀ ਨਿਕਲ ਆਉਂਦੀ ਹੈ, ਭਾਵੇਂ ਕੋਈ ਖਰੀਦਾ ਗਾਉਂਦਾ ਜਾਂ ਬੇਸੁਰਾ ਗਾਉਂਦਾ ਜੋ ਵੀ ਗੱਲਬਾਤ ਕਰਦੇ ਹਾਂ ਆਪਾਂ
1: ਜੀ,
3: ਤੇ ਇੱਕ ਫੈਮਿਲੀ ਬਣ ਗਈ ਹੈ ਹਨਾ
1: ਜੀ।
3: ਤੇ ਏਦਾਂ ਦਾ ਹੀ ਵਾਤਾਵਰਨ ਉੱਥੇ ਯਾਦ ਆਇਆ ਕਿ ਜਿਹੜੇ ਚੰਗੇ ਚੰਗੇ ਤੋਂ ਰਿਟਾਇਰ ਹੋਏ ਲੋਕ ਵੀ ਨਾ ਉਹ ਕਿਤੇ ਨਾ ਕਿਤੇ ਕਮਿਊਨੀਕੇਟ ਕਰਨ ਦੀ ਗੱਲ ਕਰਦੇ ਨੇ ਸਵੇਰੇ ਜਾ ਕੇ, ਜਾਂ ਚਾਹੇ ਉਹ ਗਰਾਊਂਡਾਂ ਦੇ ਵਿੱਚ ਹਾਹਾ ਕਰਨਾ ਹੋਵੇ ਜਾਂ ਯੋਗਾ ਕਰਨਾ ਹੋਵੇ
1: ਜੀ।
3: ਤੇ ਇਸ ਤਰ੍ਹਾਂ ਇੱਕ ਬੈਂਕ ਮੈਨੇਜਰ ਰਿਟਾਇਰ ਹੋ ਕੇ ਨਾ ਤੇ ਉਹ ਗੱਲ ਚ ਨਾ ਟੇਢਾ ਜਿਹਾ ਬੈਗ ਪਾ ਕੇ ਨਾ ਆਇਆ ਕਰਦਾ ਸੀਗਾ, ਮਤਲਬ ਰੋਜ਼ ਹੀ ਆਪਣੇ ਕਾਪੀ ਪੈਨ ਉਹਦੇ ਕੋਲ ਹੁੰਦਾ ਸੀ ਬੈਗ ਚ, ਤੇ ਉਹਨੂੰ ਲਿਖਣ ਲੁਖਣ ਦਾ ਵੀ ਚਾਅ ਸੀ, ਤੇ ਉਹਦਾ ਮਤਲਬ ਹੁੰਦਾ ਸੀ ਵੀ ਮੈਨੂੰ ਬਾਕੀ ਮੈਂਬਰ ਸਾਰੇ ਸੁਣਨ
1: ਜੀ,
3: ਤੇ ਬਾਕੀ ਮੈਂਬਰ ਤਾਂ ਐ ਕੈਦੀਆਂ ਵਾਂਗੂ ਭੱਜਦੇ ਸੀ ਯੋਗਾ ਕਲਾਸ ਖਤਮ ਹੋਣ ਤੋਂ, ਉਹ ਬੜਾ ਮਿੰਤਾ ਕਰਕੇ ਬਿਠਾਉਂਦਾ ਹਾਂਜੀ, ਮਿੰਤਾ ਕਰਕੇ ਉਹਨੂੰ ਬਿਠਾਉਂਦਾ ਹੁੰਦਾ ਸੀ ਲੋਕਾਂ ਨੂੰ ਵੀ 2 ਮਿੰਟ ਮੇਰੀ ਗੱਲ ਸੁਣ ਜਾਊਗਾ, ਮੇਰਾ ਗਾਣਾ ਸੁਣ ਜਾਊਗਾ, ਮੈਂ ਨਵਾਂ ਬਣਾਇਆ
1: ਜੀ।
3: ਤੇ ਇੱਕ ਨਾ ਸਾਡੇ ਵਿਚੋਂ ਮੈਂਬਰ ਸੀ, ਉਹਨੇ ਨਾ 65 ਵਾਰੀ ਖੂਨਦਾਨ ਕੀਤਾ
1: ਜੀ,
3: ਤੇ ਮੇਰੀ ਨਜ਼ਰ ਚ ਤੇ ਬੜੀ ਮਹਾਨ ਗੱਲ ਕੀਤੀ ਉਹਨੇ ਹਨਾ
1: ਜੀ।
3: ਤੇ ਉਹ ਜਿਹੜਾ ਸ਼ਾਇਰ ਸੀ ਨਾ ਉਹ ਲਿਖ ਕੇ ਲਿਆਇਆ ਸ਼ਾਬਾਸ਼ ਲਿਖ ਕੇ ਨਾ, ਤੇ ਇੱਕ ਕਾਪੀ ਤੇ ਸਿੰਪਲ ਜੇ ਪੰਨੇ ਉੱਤੇ ਲਿਖ ਕੇ ਲਿਆਇਆ ਸ਼ਾਬਾਸ਼, ਤੇ ਵਿੱਚ ਉਹਨੇ ਨਾਂ ਲਿਖੇ ਉਹਦੇ ਮਤਲਬ ਕਈ ਕੁਛ ਕਹਿ ਕੇ
1: ਜੀ।
3: ਤੇ ਉਹ ਜਿਹਨੂੰ ਦਿੱਤਾ ਉਹਨੂੰ ਖੂਨਦਾਨ ਕਰਨ ਵਾਲੇ ਨੇ, ਉਹਨੇ ਭੋਰਾ ਕਦਰ ਨਾ ਜਾਣੀ ਉਹਦੀ, ਉਹਨੇ ਐ ਵਜਾ ਕੇ ਸਾਈਡ ਤੇ ਸੁੱਟਤਾ। ਮੈਨੂੰ ਬੜਾ ਲੱਗਾ, ਮੈਂ ਕਿਹਾ ਮੇਰੇ ਵਰਗੀ ਹੁੰਦੀ ਮੈਂ ਤਾਂ ਫਰੇਮ ਕਰਾ ਕੇ ਰੱਖਦੀ, ਵੀ ਇਹਨੇ ਕੋਈ ਪਰਵਾਹ ਹੀ ਨੀ ਕੀਤੀ ਵੀ ਤੈਨੂੰ 65 ਵਾਰੀ ਖੂਨਦਾਨ ਕੀਤਾ, ਤੈਨੂੰ ਅਗਲਾ ਸ਼ਾਬਾਸ਼ ਦੇ ਕੇ ਦੇ ਰਿਹਾ। ਏਦਾਂ ਦੇ ਵੀ ਲੋਕ ਹੁੰਦੇ ਨੇ ਵੀ ਮਤਲਬ ਭੜਾਸ ਕਿਤੇ ਕੱਢਣੀ ਹੁੰਦੀ ਤੇ ਸਾਨੂੰ ਤਾਂ ਬਹੁਤ ਵਧੀਆ ਮਿਲਿਆ
1: ਹੋਇਆ ਰੋਜ਼ ਹੀ ਆ ਜਾਂਦਾ।
3: ਨਹੀਂ ਕਮਿਊਨੀਕੇਸ਼ਨ ਗੈਪ ਹੁੰਦਾ ਨਾ, ਮਤਲਬ ਜੇ ਕੋਈ ਕਿਤੇ ਗੱਲ ਨਹੀਂ ਕਰ ਸਕਦਾ, ਤੇ ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਸਾਡੇ ਵਰਗਿਆਂ ਨੂੰ ਮੂਰਖ ਦੱਸਦੇ ਨੇ, ਲਾਏ ਤਾਂ ਸਿਰਫ ਪਾਉਂਦੇ ਰਹਿੰਦੇ ਨੇ ਸਾਰਾ ਦਿਨ,
1: ਬਿਲਕੁਲ
3: ਏਦਾਂ ਵੀ ਕਹਿ ਦਿੰਦੇ
1: जी
3: ਸਾਰਿਆਂ ਨਾਲ ਏਦਾਂ ਇੱਕ ਅੱਧਾ ਬੰਦਾ ਹੁੰਦਾ ਹੀ ਹੋਊਗਾ
1: हाँ
3: ਜਿਹੜਾ
1: जी
3: ਏਦਾਂ ਕਹਿ ਦਿੰਦਾ ਕਿ
1: जी
3: ਟਾਈਮ ਖਰਾਬ ਕਰ ਦੇਣ ਰੇਡੀਓ ਤੇ।
1: जी
3: ਹਾਂਜੀ, ਧੰਨਵਾਦ ਤੁਹਾਨੂੰ ਕਿ ਮੇਰੀ ਹਾਜ਼ਰੀ ਰੇਡੀਓ
1: थैंक यू जी,
3: ਤੇ ਮੈਂ
1: थैंक
3: ਬਹੁਤ
1: यू,
3: ਬਹੁਤ ਮੁਬਾਰਕਾਂ
1: बहुत बहुत
3: ਤੁਹਾਨੂੰ।
1: शुक्रिया, बहुत बहुत शुक्रिया
2: जी,
1: जी, थैंक यू
2: शुक्रिया जी।
1: जी दोस्तों, ऐसा जी जस्सी चाल जी, ते अगली लाइन दे उत्ते मुकद्दर भाई जी ने, ते अपने सुरेंद्र माल जी कहते
2: बाजी
1: हैं कि
2: बाजी
1: मैं तां अजे जुड़न ही लगी सी, पर मैं शम्मी जी नूं होर नहीं वेट करवाउणी चाहुंदी, कहिंदे जी, ते उन्हां दी गल भी चलो मैं सुन लवांगा जी पर बाद दे विच। हां जी, सत श्री अकाल जी, स्वागत है
2: जी
1: मुकद्दर जी।
4: जी सत श्री अकाल ਫਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ ਬਾਈ ਜੀ
2: ਜੀ, ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ ਬਾਬੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ।
1: ਜ਼ਿੰਦਾਬਾਦ ਜੀ, ਜੀ
2: ਬਿਲਕੁਲ ਜੀ, ਬਿਲਕੁਲ ਜ਼ਿੰਦਾਬਾਦ,
4: ਉਹੀ ਰਹਿਣੀ ਹੈ ਜ਼ਿੰਦਾਬਾਦ ਅਖੀਰ ਤੱਕ
1: ਜੀ।
4: ਤੇ ਉਹ ਗੱਲ ਹੈ, ਮੈਂ ਤਾਂ ਨਾ ਚਲੋ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਮੈਂ ਜੁੜ ਗਿਆ ਵਿੱਚ
1: ਜੀ।
4: ਤੁਸੀਂ ਗੱਲ ਰੇਡੀਓ ਦੀ ਤੇ ਮੀਡੀਆ ਦੀ ਛੇੜ ਲਈ ਬਾਅਦ ਚੋਂ ਆ ਗਏ।
1: ਨਹੀਂ, ਵਿਸ਼ਾ ਹੀ ਇਹ ਚੱਲਦਾ ਪਿਆ
2: ਜੀ।
4: ਹਾਂ ਨਹੀਂ, ਵਿਸ਼ਾ ਇਹੀ ਚੱਲਦਾ ਪਿਆ, ਪਰ
1: ਚਲੋ
4: ਮੈਂ ਚਲੋ ਹੋ ਸਕਦਾ ਮੈਂ ਲੇਟ ਜੁੜਿਆ। ਮੈਂ ਸੁਣੀ ਜਦੋਂ ਮੈਂ ਸੁਣਿਆ
1: ਜੀ
4: ਉਹ ਚਰਚਾ ਇਹਦੇ ਤੇ ਚੱਲੀ, ਤੁਸੀਂ ਚਲੋ ਵਿੱਚ ਹੋਰ ਗੱਲਾਂ ਵੀ ਕਰੀ ਜਾਂਦੇ ਸੀ, ਮੈਂ ਸੁਣਦਾ ਤਾਂ ਵਾਹਵਾ ਚਿਰ ਦੀ ਪਿਆ ਸੀ
1: ਜੀ।
4: ਪਰ ਮੈਂ ਜਿੰਨਾ ਕੁ ਇਹਨੂੰ ਪੜਚੋਲ ਕਰਦਾ ਹੈਗਾ ਨਾ ਬਾਈ ਜੀ, ਜਿਹੜੇ ਮੀਡੀਆ ਦੀ ਕਰਦਾ ਜਾਂ ਆਪਾਂ ਰੇਡੀਓ ਦੀ ਕਰਦੇ ਹਾਂ, ਠੀਕ ਹੈ ਬਾਈ ਜੀ, ਟਾਵੇਂ ਟਾਵੇਂ ਟੱਲੇ ਰਹਿ ਗਏ ਜਿਹੜੇ ਕੋਈ ਗੱਲ ਕਰਨ ਵਾਲੇ ਹੈਗੇ ਨੇ। ਨਹੀਂ ਜੇ ਇੱਕ ਤਾਂ ਸੱਤਾਧਾਰੀ ਧਿਰ ਵਾਲੇ ਚੈਨਲ ਹੋ ਗਏ ਜੀ,
1: ਜੀ
4: ਇੱਕ ਹੋ ਗਏ ਵਿਰੋਧੀ ਧਿਰ ਵਾਲੇ
1: ਜੀ।
4: ਇਹ ਇਹਨਾਂ ਚੋਂ ਮੈਂ ਜਿੰਨੀ ਕੁ ਪੜਚੋਲ ਕੀਤੀ ਹੈ ਜੀ, ਮੈਨੂੰ ਨਹੀਂ ਲੱਗਦਾ ਹੈਗਾ ਇਹਨਾਂ ਚੋਂ ਕੋਈ ਘੱਟ ਹੈ। ਆ ਪਿਛਲੇ ਦਿਨੀ ਇੱਥੇ ਚਲੋ ਹੁਣ ਜੇ ਰੇਡੀਓ ਦੀ ਗੱਲ ਚੱਲੇਗੀ ਤੇ ਗੱਲ ਸਿਆਸੀ ਵੀ ਚੱਲੇਗੀ ਨਾਲ ਹੀ
1: ਜੀ,
4: ਕਿਉਂਕਿ ਭਾਵੇਂ ਉਹ ਚੈਨਲਾਂ ਦੀ ਇੱਥੇ ਆ ਝਾੜੂ ਵਾਲਿਆਂ ਨੇ ਸਟ੍ਰਾਈਕਾਂ ਮਾਰਨੀਆਂ ਸ਼ੁਰੂ ਕੀਤੀਆਂ ਪੇਜਾਂ ਦੇ ਉੱਤੇ, ਵੀ ਤੁਸੀਂ ਮੁੱਖ ਮੰਤਰੀ ਦੀ ਜਿਹੜਾ ਇੱਕ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ, ਵੀ ਤੁਸੀਂ ਉਹਦੀ ਫੋਟੋ ਵੀ ਯੂਜ਼ ਨਹੀਂ ਕਰ ਸਕਦੇ, ਤੁਹਾਡਾ ਪੇਜ ਉਡਾ ਤਾ, ਤੁਸੀਂ ਇਹ ਕਿਉਂ ਯੂਜ਼ ਕਰਦੇ ਪਏ ਹੋ
1: ਜੀ,
4: ਠੀਕ ਹੈ ਜੀ। ਤੇ ਆਪਣੇ ਆ ਪੰਜਾਬ ਵਾਲੇ ਪੱਤਰਕਾਰ ਕਈ ਜਾ ਕੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਏ, ਉੱਥੇ ਜਾ ਕੇ ਕਹਿ ਕੇ ਆਏ ਵੀ ਪੰਜਾਬ ਦੇ ਵਿੱਚ ਵੀ ਆਹ ਕੁਛ ਚੱਲਦਾ ਪਿਆ
1: ਜੀ,
4: ਜਿਹੜਾ ਦੋ ਮੂਹਾ ਚਿਹਰਾ ਸਿਆਸਤ ਦਾ, ਵੀ ਇਹ ਕਿਵੇਂ ਕੰਮ ਕਰਦੇ ਨੇ, ਜਿਹੜੇ ਆਪਾਂ ਇਹਨਾਂ ਨੂੰ ਲਿਆਉਣ ਵਾਲੇ ਆ, ਜਿਹੜੇ ਆਪਾਂ ਸੋਚਦੇ ਹਾਂ ਵੀ ਹਾਂਜੀ ਅਸੀਂ ਇਹਨੂੰ ਲਿਆਉਣਾ ਜਾਂ ਅਸੀਂ ਉਹਨੂੰ ਲਿਆਉਣਾ
1: ਜੀ,
4: ਵੀ ਇਹ ਇਹ ਉਹੀ ਗੱਲ ਹੈ, ਇਹੀ ਆ ਕੇਜਰੀਵਾਲ ਵਾਲੀ ਉੱਥੇ ਦਿੱਲੀ ਦਾ ਇਲਜ਼ਾਮ ਲਾਉਂਦੇ ਨੇ ਵੀ ਆ ਸਾਡੇ ਨਾਲ ਧੱਕਾ ਕਰਦੇ ਪਏ ਨੇ ਜੀ,
1: ਜੀ
4: ਆਪਣਾ ਬੀਜੇਪੀ ਵਾਲੇ
1: ਜੀ।
4: ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਆ, ਉਹੀ ਧੱਕਾ ਇਹ ਇੱਥੇ ਇੱਥੇ ਇਹ ਕਰਦੇ ਪਏ ਨੇ
1: ਜੀ।
4: ਤੇ ਫਿਰ ਇਹਨਾਂ ਚੋਂ ਹੁਣ ਬਾਈ ਜੀ ਹੁਣ ਉਹੀ ਗੱਲ ਹੈ, ਜਿਹੜੇ ਚੈਨਲ ਨੇ ਤੁਸੀਂ ਦੇਖੋ ਜਦੋਂ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਆਪਣੇ ਪੱਤਰਕਾਰ ਉੱਥੇ ਪ੍ਰੈਸ ਕਾਨਫਰੰਸ ਕਰਕੇ ਆਏ, ਇਹਨਾਂ ਜਿਹੜੇ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਕਹਿਣ ਵਾਲੇ ਨੇ
1: ਜੀ,
4: ਇਹਨਾਂ ਦੇ ਵਿੱਚੋਂ ਇੱਕ ਵੀ ਬੰਦੇ ਦਾ ਮੂੰਹ ਨਹੀਂ ਖੁੱਲਿਆ ਕਿਸੇ ਨੇ। ਮੈਂ ਉਦੋਂ ਗੌਰ ਕਰਦਾ ਰਿਹਾ ਵੀ ਕੋਈ ਕੋਈ ਬੰਦਾ, ਭਾਵੇਂ ਅਜੀਤ ਅੰਜੂਮਰੀ ਹੋਣ, ਭਾਵੇਂ ਆ ਵਿਸਾਰ ਸ਼ਰਮਾ ਹੋਰੀ ਹੋਣ, ਵੀ ਕੋਈ ਬੰਦਾ ਬੋਲੂਗਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਝਾੜੂ ਵਾਲੇ ਆਹ ਕਰਦੇ ਪਏ ਨੇ, ਪਰ ਕਿਸੇ ਦਾ ਮੈਂ ਨਹੀਂ ਸੁਣਿਆ
1: ਜੀ
4: ਵੀ ਕੌਣ ਕੌਣ ਬੋਲਦਾ
1: ਜੀ।
4: ਇਸ ਕਰਕੇ ਇਹ ਜਿਹੜੇ ਪਾਸੇ ਨੂੰ ਕੰਮ ਚੱਲਿਆ ਹੋਇਆ ਨਾ ਬਾਈ ਜੀ, ਇੱਥੇ ਇੱਥੇ ਤਾਂ ਅੱਜ ਕਾਮਯਾਬ ਉਹ ਹੈ ਜਿਹੜਾ ਚਾਪਲੂਸ ਹੈ
1: ਜੀ।
4: ਜਿਹੜਾ ਬੰਦਾ ਕਿਸੇ ਧਿਰ ਵੱਲ ਨੀ ਨਾ
1: ਜੀ,
4: ਉਹ ਕਿਸੇ ਵੱਲ ਵੀ ਨੀ ਹੈਗਾ
1: ਜੀ,
4: ਉਹਨੂੰ ਕੋਈ ਕੋਈ ਪੁੱਛਣ ਵਾਲਾ ਨੀ ਹੈਗਾ। ਜਿਹੜਾ ਜਿਹੜਾ ਚਾਪਲੂਸ ਹੈ ਉਹ ਕਿਸੇ ਧਿਰ ਵੱਲ ਜਰੂਰ ਖੜਾ, ਉਹਦੇ ਵੱਲ ਇੱਕ ਧਿਰ ਜਰੂਰ ਖੜ ਜੂਗੀ, ਉਹੀ ਗੱਲ, ਕੋਈ ਵੀ ਖੜ ਜੇ ਭਾਵੇਂ ਆ ਕੇ।
1: ਬਿਲਕੁਲ ਹੈ ਜੀ, ਇੱਕ ਮੈਂ ਇਹਦੇ ਵਿੱਚ ਗੱਲ ਕਰਨੀ ਚਾਹਾਂਗਾ, ਸ਼ੰਮੀ ਜੀ ਜ਼ਿਆਦਾ ਜਾਣਦੇ ਨੇ ਇਸ ਚੀਜ਼ ਦੇ ਵਿੱਚ ਕਿ ਇੱਕ ਜਿਹੜੀ ਪੱਤਰਕਾਰੀ ਹੈ ਜੀ, ਉਹਦੇ ਵਿੱਚ ਸ਼ੰਮੀ ਜੀ ਚਾਹੇ ਨਿਊਜ਼ ਦਾ ਬੁਲੇਟਿਨ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਉਹਨੂੰ ਕੈਟਾਗਰੀ ਦੇ ਵਿੱਚ ਜੇ ਦੇਖਿਆ ਜਾਵੇ, ਨਾਪਿਆ ਜਾਵੇ, ਮਾਪਿਆ ਜਾਵੇ, ਤਾਂ ਮੈਂ ਤੁਹਾਡੇ ਕੋਲ ਜ਼ਰੂਰ, ਜਿਵੇਂ ਕਿ ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਕਿ ਡਿਬੇਟ ਸ਼ੁਰੂ ਕਰ ਲੈਂਦੇ ਹਾਂ ਕਿਸੇ ਨਿਊਜ਼ ਦੇ ਉੱਤੇ ਜਾਂ ਕਰੰਟ ਇਸ਼ੂ ਚੱਲਦਾ ਹੈ ਉਹਦੇ ਉੱਤੇ ਕੁਝ ਨਾ ਕੁਝ ਚਰਚਾ ਸ਼ੁਰੂ ਹੋ ਜਾਂਦੀ ਹੈ, ਉਹ ਇੱਕ ਵਿਸ਼ਾ ਹੋ ਗਿਆ ਜਾਂ ਉਹਦੇ ਉੱਤੇ ਡਿਸਕਸ਼ਨ ਹੈਗੀ ਹੈ। ਪਰ ਦੂਸਰੇ ਪਾਸੇ ਜਿਹੜੇ ਜੇ ਅਸੀਂ ਨਿਊਜ਼ ਦਾ ਬੁਲੇਟਿਨ ਕਰ ਰਹੇ ਹਾਂ ਤਾਂ ਕੀ ਉਹਦੇ ਉੱਤੇ ਅਸੀਂ ਆਪਣੀ ਟੀਕਾ ਟਿੱਪਣੀ, ਮੈਨੂੰ ਲੱਗਦਾ ਕਿ ਜਿੱਥੇ ਤੱਕ ਮੈਂ ਇਸ ਨੂੰ ਨੋਟ ਕੀਤਾ ਕਿ ਨਹੀਂ ਕਰ ਸਕਦੇ, ਉਹਦਾ ਮਕਸਦ ਹੁੰਦਾ ਸਿਰਫ ਇਨਫੋਰਮੇਸ਼ਨ ਦੇਣਾ, ਨਾ ਕਿ ਆਪਣੀ ਕੋਈ ਗੱਲ ਨਾਲ ਜੋੜ ਕੇ ਕਹਿਣਾ। ਕਿੱਦਾਂ ਦੇਖਦੇ ਹੋ ਇਹ ਸਾਰਾ ਸਿਲਸਿਲਾ, ਮਤਲਬ ਕਿ ਹੈਗਾ ਸ਼ਮੀ ਜੀ?
2: ਬਿਲਕੁਲ ਜੀ, ਜਿਹੜੀ ਔਲਖ ਸਾਹਿਬ ਗੱਲ ਕਰ ਰਹੇ ਆ, ਉਹ ਮੀਡੀਆ ਦੇ ਵੱਖਰੇ ਵੱਖਰੇ ਜਿਹੜੀਆਂ ਪਰਤਾਂ ਨੇ, ਵੱਖਰੇ ਵੱਖਰੇ ਜਿਹੜੇ ਕਹਿ ਲਓ ਵੀ ਚਿਹਰੇ ਵੀ ਕਹਿ ਲਓ ਜਾਂ
1: ਜੀ
2: ਕਿਵੇਂ ਆਪਾਂ ਉਹਨੂੰ ਦੇਖ ਸਕਦੇ ਹਾਂ,
1: ਜੀ
2: ਉਹ ਜਿਵੇਂ ਹੁਣ ਤੁਸੀਂ ਭਾਈ ਸਾਹਿਬ ਗੱਲ ਕੀਤੀ ਹੈ ਕਿ ਜਿਹੜੀ ਖਬਰ ਆ
1: ਜੀ
2: ਉਹ ਖਬਰ ਹੀ ਹੋਣੀ ਚਾਹੀਦੀ ਹੈ,
1: ਜੀ
2: ਉਹਨੂੰ ਆਪਾਂ ਆਪਣੇ ਕੋਈ ਰੰਗ ਚਾੜ ਕੇ ਪੁੱਠ ਚਾੜ ਕੇ ਅਗਰ ਪੇਸ਼ ਕਰਾਂਗੇ ਤਾਂ ਉਹ ਖਬਰ ਨਹੀਂ ਬਣੇਗੀ, ਉਹ ਅਨਾਲਿਸਿਸ ਬਣ ਜੂਗਾ, ਉਹਦਾ
1: ਉਹ ਤਾਂ
2: ਸਾਡਾ
1: ਮੇਰੇ ਨਿੱਜੀ
2: ਨਜ਼ਰੀਆ ਬਣ
1: ਵਿਚਾਰ
2: ਜੂਗਾ
1: ਹੋ ਗਏ ਨਾ ਸ਼ੁਰੂ
2: ਕਿਸੇ
1: ਕਰਨ
2: ਵੀ
1: ਦੇ।
2: ਨਿੱਜੀ ਵਿਚਾਰ ਹੋ ਗਏ।
1: ਜੀ
2: ਹੁਣ ਕਿਸੇ ਵੀ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦੇ ਉਹਦੇ ਤਿੰਨ ਪਹਿਲੂ ਹੁੰਦੇ ਆ, ਇੱਕ ਉਹ ਜਿਹੜਾ ਪੀੜਿਤ ਆ, ਇੱਕ ਉਹਦਾ ਬਿਆਨ ਆ, ਉਹਦੇ ਪੱਖ ਤੋਂ ਤੁਸੀਂ ਸੁਣੋਗੇ ਉਹ ਸੱਚਾ ਲੱਗੂਗਾ,
1: ਜੀ
2: ਇੱਕ ਜਿਹਨੇ ਮੰਨ ਲਓ ਉਹਦੇ ਮੁਤਾਬਕ ਧੱਕਾ ਕੀਤਾ ਇੱਕ ਉਹਦੀ ਕਹਾਣੀ ਹੋਏਗੀ,
1: ਜੀ
2: ਤੇ ਤੀਜਾ ਹੋਊਗਾ ਜੋ
1: ਪੇਸ਼ ਕਰ
2: ਸੱਚੀ ਸੱਚੀ ਆ।
1: ਜੀ
2: ਤੇ
1: ਜੀ
2: ਜਿਹੜਾ ਪੱਤਰਕਾਰ ਆ ਜੋ ਮੀਡੀਆ ਹੈ ਉਹਨੂੰ ਤੇ ਸਿਰਫ ਜੋ ਸੱਚ ਹੈ ਉਹ ਦਿਖਾਉਣਾ ਚਾਹੀਦਾ, ਨਾ
1: ਜੀ
2: ਕਿ ਕਦੇ ਕਿਸੇ ਦਾ ਸੱਚ ਕਦੇ ਕਿਸੇ ਦਾ ਸੱਚ, ਕਿਉਂਕਿ ਉਹ ਫਿਰ ਜੇ ਕਿਸੇ ਦਾ ਸੱਚ ਹੈ ਤਾਂ ਕਿਸੇ ਦਾ ਹੀ ਆ।
1: ਜੀ
2: ਹੁਣ ਉਹਨੂੰ ਨਿਰਪੱਖ ਹੋ ਕੇ, ਨਿਰਪੱਖ ਹੋਣਾ ਨਿਰਪੱਖਤਾ ਦਾ ਹੋਣਾ, ਇਹ ਜਿਹੜੀ ਮੁਕੱਦਰ ਬਾਈ ਦੀ ਗੱਲ ਕਰ ਰਹੇ ਨਾ, ਇਹ ਗੱਲ ਹੈਗੀ ਹੈ ਜਰਨਲਿਜ਼ਮ ਦੀ।
1: ਜੀ
2: ਜਰਨਲਿਜ਼ਮ ਮੀਡੀਆ ਦਾ ਇੱਕ ਬਹੁਤ ਛੋਟਾ ਪਾਰਟ ਹੈ, ਇੱਕ ਇੱਕ ਹਿੱਸਾ ਹੈ
1: ਜੀ,
2: ਮੀਡੀਆ ਦਾ ਹਿੱਸਾ ਹੈ,
1: ਬਿਲਕੁਲ।
2: ਔਰ ਲੇਕਿਨ ਉਹਦਾ ਇੱਕ ਕਹਿ ਲਓ ਵੀ
1: ਵੱਖਰਾ ਰੋਲ ਹੈ, ਉਹਦਾ
2: ਅੰਸ਼ ਕਹਿ ਲਓ ਜਾਂ
1: ਵੱਖਰਾ ਹੈ ਜੀ,
2: ਵੱਖਰਾ ਇੱਕ ਉਹਦਾ ਵੱਖਰਾ ਸੈਗਮੈਂਟ ਹੈ, ਇੱਕ ਬਿਲਕੁਲ ਅਲੱਗ ਹੀ, ਜਿਹਦਾ ਸੰਬੰਧ ਖਬਰਾਂ ਨਾਲ ਹੈ, ਟੀਕਾ ਟਿੱਪਣੀਆਂ ਨਾਲ ਹੈ,
1: ਜੀ
2: ਉਹ ਪ੍ਰੈਸ ਹੈ, ਮੀਡੀਆ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ, ਇਹ ਚ ਕੋਈ ਵੱਡੇ ਚ ਕੋਈ ਉਹ ਨੀ, ਮਤਲਬ ਕਹਿ ਲਓ ਕਿਸੇ ਵੀ ਗੱਲ ਨੀ,
1: ਬਿਲਕੁਲ।
2: ਹੁਣ ਉਹਦੀ ਉਹਨੂੰ ਉਹ ਮੈਨੇਜੇਬਲ ਹੈ,
1: ਜੀ
2: ਮੈਨੇਜੇਬਲ ਹੈ ਕਿ ਉਹਨੂੰ ਆਪਾਂ ਮੈਨੇਜੇਬਲ ਉਹ ਹਰ ਪੱਧਰ ਤੋਂ ਆ,
1: ਜੀ
2: ਮਤਲਬ ਜਿਵੇਂ ਮੰਨ ਲਓ ਹੁਣ ਜੇ ਔਲਖ ਜੀ ਉਹਨੂੰ ਦੇਖਦੇ ਆ
1: ਜੀ,
2: ਤੇ ਉਹ ਉਹਨਾਂ ਦੇ ਨਜ਼ਰੀਏ ਤੋਂ ਵੀ ਮੈਨੇਜੇਬਲ ਹੋ ਸਕਦਾ ਹੈ,
1: ਜੀ
2: ਕਿਉਂਕਿ ਪੰਜ ਜਿਹੜੇ ਗੋਲਡਨ ਰੂਲ ਮੰਨੇ ਗਏ ਆ, ਜੋ ਆਪਾਂ ਪੋਸੀਬਲ ਜਿਹੜੀ ਸੋਲੂਸ਼ਨ ਆ ਜਿਹਦਾ ਆਪਾਂ ਗੱਲ ਆਪਾਂ ਕਰ ਰਹੇ ਹਾਂ, ਪੰਜ ਜਿਹੜੇ ਆ ਉਹ ਰੂਲ ਆ। ਪਹਿਲਾ ਹੈ ਕਿ ਸਟੋਪ, ਰੁਕ ਜਾਓ
1: ਜੀ,
2: ਦੇਖ। ਫਿਰ ਦੂਸਰਾ ਹੈਗਾ ਚੈੱਕ ਕਰੋ
1: ਜੀ
2: ਕਿ ਜੋ ਖਬਰ ਆ ਰਹੀ ਹੈ, ਜੋ ਜੋ ਆਪਾਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸ਼ੇਅਰ ਕਰ ਰਹੇ ਹਾਂ, ਚੈੱਕ ਤਾਂ ਕਰੋ,
1: ਕਰੋਸ ਚੈੱਕ।
2: ਤੀਜਾ ਹੈਗਾ ਥਿੰਕ, ਸੋਚ ਲਓ
1: ਜੀ,
2: ਉਹਦੇ ਬਾਰੇ ਸੋਚੋ। ਸੋਚਣ ਤੋਂ ਬਾਅਦ ਫਿਰ ਤੁਹਾਨੂੰ ਜੇ ਲੱਗੇ ਵੀ ਠੀਕ ਹੈ ਗਲਤ ਹੈ, ਇਹਨੂੰ ਵੀ ਫਿਰ ਚੌਥੀ ਚੀਜ਼ ਆ ਜਾਂਦੀ ਹੈ, ਵੈਰੀਫਾਈ ਕਰੋ
1: ਜੀ,
2: ਤਸਦੀਕ ਕਰੋ ਕਿ ਉਹਦੇ ਫੈਕਟ ਲੱਭੋ ਕਿ ਸੱਚੀ ਏਦਾਂ ਦੀ ਕੋਈ ਗੱਲ ਹੈਗੀ ਵੀ ਹੈ ਕਿ ਨਹੀਂ। ਉਸ ਤੋਂ ਬਾਅਦ ਜਾ ਕੇ ਉਹਨੂੰ ਸ਼ੇਅਰ ਕਰਨਾ ਚਾਹੀਦਾ, ਉਸ ਤੋਂ ਬਾਅਦ ਉਹਨੂੰ ਆਪਾਂ ਬਲੀਵ ਕਰਾਂਗੇ। ਜੇ ਬਲੀਵ ਹੋ ਗਿਆ ਆਪਾਂ ਨੂੰ ਲੱਗਦਾ ਹੈ ਕਿ ਠੀਕ ਹੈ, ਸਾਰੇ ਪੱਖਾਂ ਤੇ ਸਾਰੇ ਤੱਥਾਂ ਤੇ ਆਧਾਰ ਤੇ ਗੱਲ ਆਪਾਂ ਨੂੰ ਮਿਲ ਗਈ, ਫਿਰ ਆਪਾਂ ਸ਼ੇਅਰ ਕਰੀਏ। ਬਾਕੀ ਤਾਂ ਹੁਣ ਜਿਹੜਾ ਜੇ ਕੋਈ ਦੂਸਰੇ ਲੋਕ ਜੋ ਕਰ ਰਹੇ ਹੈ ਉਹਨੂੰ ਤਾਂ ਆਪਾਂ ਕੰਟਰੋਲ ਨਹੀਂ ਕਰ ਸਕਦੇ,
1: ਬਿਲਕੁਲ।
2: ਅਸੀਂ ਘੱਟੋ ਘੱਟ ਆਪਣੇ ਆਪ ਨੂੰ ਤਾਂ ਕਰ ਹੀ ਸਕਦੇ ਹਾਂ, ਆਪਣੇ ਆਪ ਨੂੰ ਜਿਹੜਾ ਉਸ ਯੋਗ ਬਣਾ ਸਕਦੇ ਹਾਂ ਕਿ ਆਪਾਂ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕਰਦੇ ਸੀ ਕਿ ਫਿਲਟਰ ਆਊਟ ਕਰ ਸਕੀਏ, ਸੱਚ ਝੂਠ ਨੂੰ ਆਪਾਂ ਉਸ ਤਰੀਕੇ ਤੋਂ ਦੇਖ ਸਕੀਏ ਕਿ ਬਈ ਸਾਨੂੰ ਇਹ ਸੋਝੀ ਹੈਗੀ ਆ
1: ਜੀ,
2: ਬਈ ਕੀ ਠੀਕ ਹੋ ਰਿਹਾ ਕੀ ਨਹੀਂ ਠੀਕ ਹੋ ਰਿਹਾ,
1: ਕਿਉਂਕਿ ਜੋ ਅੱਜ
2: ਆਪਾਂ ਜਾਣਨ ਯੋਗ
1: ਸ਼ਮੀ ਜੀ ਦੇਖਦੇ ਆ ਨਾ, ਪੱਤਰਕਾਰ ਘੱਟ ਤੇ ਨਜੂਮੀ ਮੈਨੂੰ ਜ਼ਿਆਦਾ ਲੱਗਦੇ ਨੇ ਜੀ, ਉਹ ਕਹਿੰਦੇ ਅਸੀਂ ਪਹਿਲਾਂ ਭਵਿੱਖਬਾਣੀ ਕਰਤੀ ਸੀ ਜੀ, ਹਨਾ ਜੀ।
4: ਭਾਰਤ ਬਾਈ ਜੀ, ਖਬਰ ਦੇ ਉੱਤੇ ਨਾ ਵਿਊ ਵਿਊ ਪੁਆਇੰਟ ਦੇਣਾ ਜਿਹੜਾ ਨਾ, ਮੇਰਾ ਮੰਨਣਾ ਇਹ ਹੈਗਾ, ਅਸੀਂ ਟਵਾਣਾ ਸਾਹਿਬ ਨਾਲ ਜੁੜੇ ਇਸੇ ਕਰਕੇ ਸੀ, ਉਹ ਹਰ ਗੱਲ ਦੇ ਉੱਤੇ ਆਪਣਾ ਵਿਊ ਦਿੰਦੇ ਨੇ,
1: ਬਿਲਕੁਲ ਬਿਲਕੁਲ
4: ਬਾਈ ਜੀ। ਇਹ ਜਿੰਨੇ ਜਿਹੜੇ ਮੰਨ ਲਓ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹਦੇ ਨੇ, ਉਹ ਤਾਂ ਮੇਰੇ ਕੋਲ ਅਖਬਾਰ ਆਉਂਦੀ ਹੈ, ਮੈਂ ਉਹਦੇ ਤੇ ਪੜ੍ਹ ਲੈਂਦਾ ਬਾਈ,
1: ਬਿਲਕੁਲ ਹੈ ਜੀ।
4: ਜਿੰਨੇ ਜ਼ਿਆਦਾਤਰ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹ ਕੇ ਸੁਣਾਉਂਦੇ ਨੇ ਚੈਨਲਾਂ ਉੱਤੇ, ਪੜ੍ਹ ਕੇ ਅੱਧੇ ਘੰਟੇ ਦੀ ਖਬਰ ਉਹ ਲੈ ਕੇ ਵਿਊ ਤੁਰ ਜਾਂਦੇ ਨੇ ਆਪਣੇ,
1: ਬਿਲਕੁਲ ਹੈ ਜੀ।
4: ਪਰ ਉਹਦੇ ਤੇ ਆਪਣਾ ਵਿਊ ਪੁਆਇੰਟ ਦੇਣਾ
1: ਜੀ,
4: ਉੱਥੇ ਫਿਰ ਗੱਲ ਗੱਲ ਗੱਲ ਉੱਥੇ ਜ਼ਿੰਮੇਵਾਰੀ ਦੀ ਵੀ ਹੋ ਜਾਂਦੀ ਹੈ, ਉੱਥੇ ਫਿਰ ਗੱਲ ਕਰਨੀ ਵੀ ਆਪਾਂ ਕਿਹੜੇ ਵਿਊ ਪੁਆਇੰਟ ਨਾਲ ਗੱਲ ਕਰਦੇ ਬਾਈ ਜੀ। ਧਾਰਮਿਕ ਮਸਲੇ ਤੇ ਮੈਂ ਕਹਿੰਦਾ ਜਿੰਨਾ ਟਵਾਣਾ ਸਾਹਿਬ ਜਿਹੜੇ ਜਿਹੜੇ ਹਿਸਾਬ ਨਾਲ ਵਿਊ ਦਿੰਦੇ ਨੇ, ਜਿੰਨੇ ਕੋਈ ਕੋਈ ਦਿੰਦਾ ਹੀ ਨਹੀਂ ਹੈਗਾ ਬਾਈ ਜੀ ਉਸ ਗੱਲ ਦੇ ਉੱਤੇ, ਸਾਰੇ ਸਾਰੇ ਉਹੀ ਗੱਲ ਇੱਕ ਸਾਈਡ ਤੋਂ ਨਿਕਲ ਜਾਂਦੇ, ਨਹੀਂ ਜੀ ਇਹ ਧਾਰਮਿਕ ਮਸਲਾ ਜੀ, ਅਸੀਂ ਸੈਂਸਿਟਿਵ ਮਸਲਾ ਜੀ, ਅਸੀਂ ਇਹਦੇ ਤੇ ਗੱਲ ਹੀ ਨਹੀਂ ਕਰਨੀ, ਜਦੋਂ ਕਿ ਸਾਰਾ ਸਾਰਾ ਪੁਆੜਾ ਹੀ ਇਹ ਧਾਰਮਿਕ ਮਸਲੇ ਤੇ ਸਿਆਸਤ ਨੇ ਪਾਇਆ ਹੋਇਆ, ਜਿਹੜੇ ਸਾਡੇ ਆਰਥਿਕ ਮਸਲੇ ਨੇ ਉਹਨਾਂ ਦੀ ਤਾਂ ਗੱਲ ਹੀ ਨਹੀਂ ਹੁੰਦੀ ਬਾਈ ਜੀ। ਕੌਣ ਕਰਦਾ ਅੱਜ ਮੰਨ ਲਓ ਪੰਜਾਬ, ਮੰਨ ਲਓ ਇੰਨੇ ਲੱਖ ਕਰੋੜ ਦਾ ਕਰਜ਼ਾ ਜੀ, ਕੌਣ ਕਰਦਾ, ਕੋਈ ਇੰਨੇ ਬੱਚੇ ਜੰਮ ਲਓ ਜੀ ਉਹ ਗੱਲ ਕਰਨ ਦਿਆ, ਕੋਈ ਹੋਰ ਗੱਲ ਕਰਨ ਦਿਆ
1: ਜੀ,
4: ਇਸ ਚੀਜ਼ ਉੱਤੇ ਕੋਈ ਵਿਊ ਦਿੰਦਾ ਹੀ ਕਿੱਥੇ ਹੈ ਬਾਈ ਜੀ। ਮੈਂ ਤਾਂ ਕਹਿੰਦਾ ਵਿਊ ਪੁਆਇੰਟ ਬਾਈ ਜੀ ਵੀ ਸਗੋਂ ਮੇਰਾ ਮੰਨਣਾ ਇਹ, ਹੋ ਸਕਦਾ ਮੈਂ ਗਲਤ ਹੋਵਾਂ ਜਾਂ ਠੀਕ ਹੋਵਾਂ, ਵੀ ਵਿਊ ਪੱਤਰਕਾਰ ਦਾ ਤੇ ਮਤਲਬ ਵੀ ਆਪਣਾ ਵਿਊ ਦੱਸੇ ਵੀ ਇਹਦੇ ਤੇ ਤੁਹਾਡਾ ਕੀ, ਇਹ ਥੋੜੀ ਵੀ ਖਬਰ ਪੜ੍ਹ ਕੇ ਤੇ ਤੁਸੀਂ ਆਪਣਾ ਪਾਰ ਜਾਓ ਜੀ,
1: ਜੀ
4: ਉਹ ਤਾਂ ਕੋਈ ਵੀ ਸੋਚੇਗਾ, ਮੇਰੇ ਕੋਲ ਅਖਬਾਰ, ਮੇਰੇ ਕੋਲ ਟ੍ਰਿਬਿਊਨ ਵੀ ਆਉਂਦੀ ਹੈ, ਅਜੀਤ ਵੀ ਆਉਂਦੀ ਹੈ, ਮੈਂ ਉਹਦੇ ਤੇ ਪੜ੍ਹ ਲਾਂਗਾ, ਫਿਰ ਪੱਤਰਕਾਰ ਦੀ ਕੀ ਲੋੜ ਹੈ ਬਾਈ ਜੀ,
1: ਬਿਲਕੁਲ।
4: ਅਸੀਂ ਕਾਹਦੇ ਵਾਸਤੇ ਉਹਨੂੰ ਸੁਣਨਾ
1: ਜੀ,
4: ਉਹ ਘੱਟੋ ਘੱਟ ਆਪਣਾ ਇੱਕ ਵਿਊ ਦਿੰਦਾ, ਉਹਦੇ ਤੇ ਆਪਾਂ ਸਮਝ ਬਣਾਉਂਦੇ ਹਾਂ ਵੀ ਇਹ ਸਹੀ ਹੈ ਜਾਂ ਨਹੀਂ ਸਹੀ
1: ਜੀ, ਬਿਲਕੁਲ
4: ਹੈ ਨਹੀਂ। ਇਹ
1: ਬਿਲਕੁਲ
4: ਇਹ ਅਸਲ ਤੇ ਇਹ ਰਿਸਕੀ ਬਹੁਤ ਹੈ ਨਾ, ਵਿਊ ਬਣਾਉਣਾ ਬਹੁਤ ਰਿਸਕੀ ਹੈ,
1: ਜੀ
4: ਖਬਰ ਪੜ੍ਹ ਕੇ ਤੁਰ ਜਾਣਾ ਤਾਂ ਬਹੁਤ ਸੌਖਾ ਹੈਗਾ ਬਾਈ ਜੀ।
1: ਬਿਲਕੁਲ ਬਿਲਕੁਲ
4: ਉੱਥੇ ਫਿਰ 100 ਆਉਂਦੇ ਨੇ ਵਿੱਚ ਗਾਲਾਂ ਕੱਢਣ ਵਾਲੇ ਵੀ, ਤੂੰ ਹੈ ਫਲਾਣਾ ਹੈ ਤੇ ਤੂੰ ਫਲਾਣਾ ਹੈ ਤੇ ਤੂੰ
1: ਜੀ
4: ਫਲਾਣਾ ਹੈ
1: ਬਿਲਕੁਲ ਹੈ ਜੀ ਬਿਲਕੁਲ ਹੈ।
4: ਇਹ ਇਹ ਇਸ ਕਰਕੇ ਨਾ ਇਹ ਪੱਤਰਕਾਰੀ ਵੀ ਠੀਕ ਹੈ ਕਹਿਣ ਨੂੰ, ਆਪਾਂ ਹੈਗੀ ਸੀ ਇਹ
1: ਜੀ
4: ਚੌਥਾ ਥੰਮ, ਪਰ ਅੱਜ ਕੱਲ ਦੀ ਜਿਹੜੀ ਪੱਤਰਕਾਰੀ ਹੈ ਨਾ ਇਹ ਮੈਨੂੰ ਨਹੀਂ ਲੱਗਦਾ ਹੈਗਾ ਇਹ ਚੌਥਾ ਥੰਮ ਹੈਗੀ ਹੈ ਬਾਈ ਜੀ। ਇਹ ਸਭ ਆਪੋ ਆਪਣੀਆਂ ਧਿਰਾਂ ਨਾਲ ਜੁੜੇ ਹੋਏ ਲੋਕ ਨੇ,
1: ਜੀ
4: ਕੋਈ ਉਹਨੂੰ ਲਿਆਉਣ ਨੂੰ ਫਿਰਦਾ, ਕੋਈ ਉਹਨੂੰ ਲਿਆਉਣ ਨੂੰ ਫਿਰਦਾ, ਗੱਲ ਉਹਦੇ ਤੇ ਜੇ ਨਿਰਪੱਖ ਗੱਲ ਕਰਨ ਫਿਰ ਤਾਂ ਜੋ ਜੋ ਇੱਥੇ ਝਾੜੂ ਵਾਲੇ ਕਰਦੇ ਨੇ ਜਾਂ
1: ਜੀ
4: ਮੰਨ ਲਓ ਦਿੱਲੀ 'ਚ ਦੂਜੇ ਕਰਦੇ ਨੇ, ਫਿਰ ਇਹਨਾਂ ਨੂੰ ਸਾਰੇ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ ਨਾ ਜੀ।
1: ਬਿਲਕੁਲ ਹੈ ਬਿਲਕੁਲ ਹੈ।
4: ਪਰ ਨਹੀਂ ਨਹੀਂ ਨਹੀਂ ਬੋਲਦੇ ਹੈਗੇ ਹੁਣ, ਧਰੂਵ ਰਾਠੀਆਰੀ ਏਡੇ ਏਡੇ ਪੱਤਰਕਾਰ ਨੇ,
1: ਜੀ
4: ਆਪਣੇ ਆਪ ਨੂੰ ਕਹਿੰਦੇ ਨੇ ਇਹ ਮੰਨ ਲਓ ਯੂਟਿਊਬਰ ਨੇ ਜਾਂ ਚਲੋ
1: ਜੀ
4: ਪੱਤਰਕਾਰ ਨਾਂ ਵੀ ਕਹੀਏ ਇਹਨਾਂ ਨੂੰ, ਇਹਨਾਂ ਨੂੰ ਹੋਰ ਸਾਰੀ ਸਾਰੇ ਦੇਸ਼ ਦੀ ਖਬਰ ਹੁੰਦੀ ਹੈ,
1: ਜੀ
4: ਇਹਨਾਂ ਨੂੰ ਪੰਜਾਬ ਦੀ ਖਬਰ ਹੀ ਨਹੀਂ ਹੁੰਦੀ ਵੀ ਇੱਥੇ ਕੀ ਚੱਲਦਾ ਪਿਆ।
1: ਬਿਲਕੁਲ ਹੈ ਜੀ ਬਿਲਕੁਲ ਹੈ।
4: ਇਸ ਕਰਕੇ ਕਿਉਂਕਿ ਇਹ ਧਿਰ ਨਾਲ ਜੁੜੇ ਹੋਏ ਨੇ
1: ਜੀ,
4: ਇਸ ਕਰਕੇ ਬਾਈ ਜੀ ਅੱਜ ਕੱਲ ਸਮਾਂ ਉਹ ਹੈਗਾ ਉਹ ਹੋਇਆ ਵੀ ਜਿਹੜੀ ਜਿਹੜਾ ਬੰਦਾ ਚਾਪਲੂਸੀ ਕਰ ਲੂ ਉਹ ਉਹੀ ਤਰੱਕੀ ਕਰ ਸਕਦਾ, ਜਿਹੜਾ ਨਹੀਂ ਕਰਦਾ ਉਹ ਬਸ ਉਹ ਠੇਲਾ ਮਠੇਲਾ ਹੁੰਦਾ ਫਿਰਦਾ, ਉਹ ਕਿਸੇ ਕਿਸੇ ਤੇ ਰਲਦਾ ਵੀ ਨਹੀਂ ਹੈਗਾ,
1: ਬਿਲਕੁਲ
4: ਉਹਦੇ ਵੱਲ ਕੋਈ ਵੀ ਨਹੀਂ ਖੜਾ।
1: ਬਿਲਕੁਲ ਹੈ ਜੀ,
4: ਇਸ ਕਰਕੇ ਬਾਕੀ ਮੇਰਾ ਵਿਊ ਪੁਆਇੰਟ ਆ, ਮੈਂ ਗਲਤ ਵੀ ਹੋ
1: ਨਹੀਂ
4: ਸਕਦਾ
1: ਨਹੀਂ
4: ਸਹੀ ਵੀ ਹੋ
1: ਬਿਲਕੁਲ
4: ਸਕਦਾ,
1: ਤੁਸੀਂ ਰੱਖਿਆ
4: ਪੁਆਇੰਟ
1: ਸਭ ਦੇ
4: ਆਪਣੇ
1: ਇਦਾਂ ਦੀ ਗੱਲ ਨਹੀਂ,
4: ਹਾਂਜੀ ਸਭ ਦੇ ਆਪਣੇ ਆਪਣੇ ਵਿਚਾਰ
1: ਵਿਚਾਰ ਨੇ,
4: ਨੇ ਆਪਾਂ ਤਾਂ ਆਉਣਾ ਚਾਹੀਦਾ ਉਹੀ ਗੱਲ, ਆਪਾਂ ਵੀ ਆਪਣੀ ਗੱਲ ਥੋਪਦੇ ਕਿਸੇ ਤੇ ਨਹੀਂ ਹੈਗੇ,
1: ਬਿਲਕੁਲ ਹੈ ਜੀ ਬਿਲਕੁਲ,
4: ਸਭ ਸਭ ਦੇ ਵਿਚਾਰਾਂ ਦਾ ਸਤਿਕਾਰ ਹੈ, ਹੋਣਾ ਵੀ
1: ਚਾਹੀਦਾ
4: ਤੇ ਗੱਲ ਚੱਲਣੀ ਵੀ ਚਾਹੀਦੀ ਹੈ ਬਾਈ ਜੀ ਹਰ ਇੱਕ ਗੱਲ ਤੇ।
1: ਬਿਲਕੁਲ ਹੈ ਜੀ,
4: ਤੇ
1: ਥੈਂਕ ਯੂ
4: ਠੀਕ ਹੈ ਆਪਣਾ ਸ਼ਮੀ ਬਾਈ ਜੀ, ਅੱਜ ਬਿਨਾਂ ਕਿਸੇ ਉਹੀ ਗੱਲ ਹੈ ਗਾਣੇ ਤੋਂ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਗੀ ਜ਼ਿੰਦਾਬਾਦ, ਥੈਂਕ ਯੂ ਜੀ ਥੈਂਕ ਯੂ
2: ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ।
4: ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਜੀ, ਸਤਿ ਸ਼੍ਰੀ ਅਕਾਲ
1: ਜੀ। ਜੀ ਦੋਸਤੋ, ਇਸਾਂ ਜੀ ਆਪਣੇ ਨਾਲ ਮੁਕੱਦਰ ਸਿੰਘ ਔਲਖ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਜੀ ਛੰਮੀ ਜੀ ਹੁਣ ਲੈਨੇ ਆ ਤੁਹਾਡੇ ਤੋਂ ਆਗਿਆ ਕੁੱਲ ਮਿਲਾ ਕੇ ਜੀ। ਹਾਂਜੀ
2: ਹਾਂਜੀ ਕੁੱਲ ਮਿਲਾ ਕੇ
1: ਜੀ, ਪਰ ਉਹ ਕੁੱਲ ਮਿਲਾ ਕੇ ਇੱਧਰ ਹੋਰ ਹੀ ਕੁਝ ਮਿਲਾਈ ਜਾਂਦੇ ਨੇ
2: ਜੀ ਜੀ ਜੀ ਜੀ ਜੀ
1: ਆ ਦੇਖ ਲਓ, ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ਮੀ ਭਾਜੀ ਦੱਸ ਰਹੇ ਨੇ, ਤੇ ਭਾਰਤ ਸਾਹਿਬ ਤੁਸੀਂ ਕਹਿੰਦੇ 80-80 ਹਜ਼ਾਰ ਦੀ 80-80 ਹਜ਼ਾਰ ਹੀ ਦੇ ਦੇਣਾ ਜੀ, ਲੱਖ ਨਾ, ਆਖਰ ਘਰ ਦੀ ਗੱਲ ਹੈ ਆਪਣੀ, ਤੇ ਤੁਸੀਂ ਕਿਹੜਾ ਗੈਰ ਹੋ ਜੀ ਕਹਿੰਦੇ, ਤੇ ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਨੇੜੇ ਹੋ, 60 ਕੁ ਹਜ਼ਾਰ ਹੀ ਜਿਹੜਾ ਉਹਦੇ ਵਿੱਚ ਹੀ ਨਿਬੇੜ ਲਵੋ, ਗੱਲ ਮੁਕਾਓ ਜੀ।
2: ਬਿਲਕੁਲ ਜੀ ਬਿਲਕੁਲ, ਇਹੋ ਹੀ ਆ ਮੁਹੱਬਤ ਜਿੰਦਾਬਾਦ ਵਾਲਾ ਮਾਹੌਲ ਬਣਿਆ ਜਿਹੜਾ ਜੀ। ਭਾਈ ਸਾਹਿਬ ਅੱਜ ਦੀ ਚਰਚਾ ਕਾਫੀ ਸਾਰਥਕ ਹੋ ਕੇ ਰਹੀ ਆ
1: ਜੀ,
2: ਤੇ ਵੱਖਰੇ ਵੱਖਰੇ ਪਹਿਲੂ ਜਿਹੜੇ ਆ ਉਹਨਾਂ ਦੀ ਫਰੋਲਾ ਫਰਾਲੀ ਵੀ ਕੀਤੀ ਗਈ, ਤੇ ਕੁਝ ਦੇ ਚੰਗੀਆਂ ਗੱਲਾਂ ਜਿਹੜੀਆਂ ਉਹ ਹਾਸਲ ਹੋਈਆਂ
1: ਜੀ,
2: ਇਹਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਹਾਡੇ ਰਾਹੀਂ ਇਹ ਸੰਭਵ ਹੋ ਸਕਿਆ ਜੀ।
1: ਤੁਸੀਂ ਮੈਂ ਅਲੱਗ ਆ ਜੀ,
2: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ, ਔਰ ਤੁਹਾਡਾ ਭਾਈ ਸਾਹਿਬ
1: ਵਾਪਸ
2: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ, ਨੈਸ਼ਨਲ ਰੇਡੀਓ ਡੇ ਦੀਆਂ ਫਿਰ ਬਹੁਤ ਬਹੁਤ
1: ਮੁਬਾਰਕਾਂ ਜੀ, ਸਭ ਨੂੰ ਮੁਬਾਰਕਾਂ ਸ਼ਮੀ ਜੀ, ਥੈਂਕ ਯੂ ਇੰਨਾ ਸਮਾਂ ਦੇਣ ਦੇ ਲਈ, ਡਿਸਕਸ਼ਨ ਕਰਨ ਦੇ ਲਈ, ਤੇ ਥੈਂਕ ਯੂ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਫਿਰ ਜੀ ਵੀਕਐਂਡ ਦੇ ਵਿੱਚ ਵੀ ਤੇ ਅਗਲੇ ਹਫਤੇ ਵਿੱਚ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ
2: ਜੀ, ਸਤਿ ਸ਼੍ਰੀ ਅਕਾਲ ਜੀ
1: ਜੀ। ਦੋਸਤੋ, ਇਹ ਸਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਦੀ, ਤੇ ਪਰਸਨੈਲਿਟੀ, ਸੈਲਫ ਕੌਨਫੀਡੈਂਸ ਤੇ ਕਮਿਊਨੀਕੇਸ਼ਨ ਦੀ ਗੱਲਬਾਤ ਹੋਈ ਹੈ, ਤੇ ਹੋਰ ਬਹੁਤ ਸਾਰੇ ਦੋਸਤਾਂ ਦੇ, ਮਿੱਤਰਾਂ ਦੇ ਜਿਹੜੇ ਨੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ ਅੱਗੇ ਜਾ ਕੇ, ਤੇ ਪਿਆਰ ਮੁਹੱਬਤ ਬਹੁਤ ਭੇਜ ਰਹੇ ਹੋ ਤੁਸੀਂ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ US ਤੋਂ ਜੀ ਸੁਰਿੰਦਰ ਕੌਰ ਮਾਲ ਜੀ, ਜੀ ਆਨੋ ਜੀ।
5: ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ,
1: ਸਤਿ ਸ਼੍ਰੀ ਅਕਾਲ ਜੀ, ਜੀ ਆਨੋ ਜੀ।
5: ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਨੈਸ਼ਨਲ ਰੇਡੀਓ ਡੇ ਦੀਆਂ ਬਹੁਤ ਬਹੁਤ ਵਧਾਈਆਂ ਜੀ।
1: ਤੁਹਾਨੂੰ ਵੀ ਜੀ।
5: ਹਾਂਜੀ ਮੈਂ ਤਾਂ ਦੇਖੋ ਸ਼ਮੀ ਜੀ ਨੇ ਅੱਜ ਹਰਵੰਸ਼ ਸਿੰਘ ਨੂੰ ਯਾਦ ਕੀਤਾ
1: ਜੀ,
5: ਮੈਂ ਆਖਿਆ ਲਓ ਫਿਰ ਸ਼ਮੀ ਜੀ ਨੇ ਮੇਰੇ ਤੋਂ ਪਹਿਲਾਂ ਯਾਦ ਕਰ ਲਿਆ, ਕਿਉਂਕਿ ਮੈਂ ਉਸ ਵੇਲੇ ਤੁਹਾਨੂੰ ਫੋਨ ਬੁਲਾਉਣਾ ਹੀ ਲੱਗੀ ਸੀ।
1: ਤੁਸੀਂ ਤਾਂ ਮੇਰੇ ਖਿਆਲ ਨਾਲ ਮਿਲੇ ਵੀ ਹੋ ਨਾ ਜੀ ਹਰਵੰਸ਼ ਜੀ ਨੂੰ?
5: ਹਾਂਜੀ ਹਾਂਜੀ, ਪਤਾ ਕੀ ਆ ਮੈਂ ਉਹਨਾਂ ਨਾਲ ਕਿੱਦਾਂ ਫਿਰ ਜੁੜੀਆਂ, ਤੁਹਾਡੇ ਤੁਹਾਡੇ ਨਾਲ ਰੇਡੀਓ ਤੋਂ ਸਭ ਤੋਂ ਪਹਿਲਾਂ ਕਿੱਦਾਂ ਜੁੜੀਆਂ?
1: ਹਾਂਜੀ
5: ਭੁਪਿੰਦਰ ਜੀ, ਮੈਂ ਹੈ ਨਾ ਆਪਣੇ ਘਰ ਦੇ ਮੂਹਰੇ ਵਾਕ ਕਰਦੀ ਸੀ, ਕਿਉਂਕਿ ਮੈਂ ਤਾਂ ਰੋਜ਼ ਸਵੇਰ ਸ਼ਾਮੀ ਵਾਕ ਕਰਦੀ
1: ਜੀ
5: ਹੁੰਦੀ ਹਾਂ, ਉਹ ਮੈਂ ਵਾਕ ਕਰਦੀ ਸੀ। ਇਕਬਾਲ ਨੇ ਮੈਨੂੰ ਕਿਹਾ ਸੀ ਤੁਸੀਂ ਰੇਡੀਓ ਡਾਊਨਲੋਡ ਕਰ ਲਓ, ਤੁਹਾਡਾ ਮੰਮੀ ਜਿਹੜਾ ਜੀ ਕਰਦਾ ਤੁਸੀਂ ਚੈਨਲ
1: ਜੀ
5: ਚੇਂਜ ਕਰ ਕਰਕੇ ਰੇਡੀਓ ਸੁਣ ਸਕਦੇ।
1: ਹਾਂਜੀ ਉਦੋਂ ਸੀਗਾ ਮੈਂ ਪੰਜਾਬੀ ਰੇਡੀਓ ਚੱਲਦੇ
5: ਸੀਗੇ।
1: ਹਾਂਜੀ
5: ਜਦੋਂ ਮੈਂ ਜਦੋਂ ਭੁਪਿੰਦਰ ਜੀ ਮੈਂ ਸੁਣ ਰਹੀ ਸੀ ਨਾ, ਉੱਥੇ ਹੀ ਆ ਗਿਆ ਜੀ ਦੂਜਾ ਪ੍ਰੋਗਰਾਮ, ਦੂਜਾ ਹਰਵੰਸ਼ ਸਿੰਘ ਦਾ,
1: ਕਵੀ
5: ਦਰਬਾਰ। ਓ ਮਾਈ ਗੋਡ, ਜਦੋਂ ਜਦੋਂ ਮੈਂ ਆਵਾਜ਼ ਸੁਣੀ ਮੈਂ ਕਿਹਾ ਆ ਤਾਂ ਹਰਵੰਸ਼ ਸਿੰਘ ਹੋ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪਹਿਲਾਂ ਮਿਲ ਚੁੱਕੀ ਸੀ ਹੈ ਨਾ। ਇੱਕ ਵਾਰ ਕੋਈ ਬੁੱਕ ਨਹੀਂ ਸੀਗੀ ਝੁੰਡ ਚੁਕਾਈ ਤਾਂ ਉਹਦੇ ਉੱਥੇ ਮੈਨੂੰ ਸੱਦਿਆ ਸੀ, ਮੈਂ ਉੱਥੇ ਸੀਗੀ, ਮੈਂ ਤਾਂ ਗੱਲਾਂ ਬਾਤ ਕਾਫੀ ਕਰ ਚੁੱਕੀ ਸੀ, ਮਿਲ ਚੁੱਕੀ ਸੀ ਹੈ ਨਾ। ਤਾਂ ਫਿਰ ਉਹ ਫਿਰ ਤਾਂ ਮੈਨੂੰ ਆਦਤ ਪੈ ਗਈ ਸੁਣਨ ਦੀ
1: ਜੀ।
5: ਉਹ ਤੋਂ ਬਾਅਦ ਫਿਰ ਪਹਿਲਾਂ ਅੱਛਾ ਫਿਰ ਮੈਂ ਸੀਮਾ ਜੀ ਨੂੰ ਸੁਣਦੀ ਸੀ, ਤਾਂ ਹੌਲੀ ਹੌਲੀ ਜਦੋਂ ਮੈਂ ਸੀਮਾ ਜੀ ਨੂੰ ਸੁਣਦੀ ਸੀ, ਭੁਪਿੰਦਰ ਜੀ ਉਹਨਾਂ ਦਾ ਸੁਣ ਕੇ ਹਟੀ ਜਾਣ, ਤੁਸੀਂ ਮੂਹਰੇ ਆ ਗਏ।
1: ਹਾਂਜੀ ਉਹਨਾਂ ਤੋਂ ਬਾਅਦ ਮੇਰਾ ਪ੍ਰੋਗਰਾਮ ਨਾਲ ਹੀ ਸ਼ੁਰੂ ਹੋ ਜਾਂਦਾ ਸੀ।
5: ਹਾਂਜੀ ਤੇ ਫਿਰ ਮੈਂ ਤੁਹਾਡਾ ਸੁਣਨਾ ਪੱਕਾ ਹੀ ਸ਼ੁਰੂ ਕਰ ਦਿੱਤਾ, ਰੋਜ਼ ਹੀ ਰੋਜ਼ ਹੈ ਨਾ। ਤਾਂ ਦੇਖ ਲਓ ਪਏ ਹੁਣ ਤੱਕ ਜੁੜੇ ਆ, ਬਾਕੀ
1: ਬਿਲਕੁਲ
5: ਜੁੜਿਓ ਆਪਣੇ ਪਿੰਡ ਪਿੰਡ ਵੀ ਸੀ ਰੇਡੀਓ ਦੇ ਨਾਲ, ਫਿਰ ਸਹੁਰੇ ਵੀ ਰੋਜ਼ ਰੇਡੀਓ ਸੁਣੀਦਾ ਹੁੰਦਾ ਸੀ। ਭੁਪਿੰਦਰ ਜੀ ਉਸ ਵੇਲੇ ਠੰਡੂ ਰਾਮ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀਗੀਆਂ, ਗੱਲ ਸੁਣੋ ਉਹਦੀ ਭੈਣ ਸੁਮਿਤਾ ਸੀ, ਉਹ ਸਾਡੇ ਨਾਲ ਪੜ੍ਹਦੀ ਹੁੰਦੀ ਸੀਗੀ, ਸੱਚ ਸੋਰੀ ਪੜ੍ਹਦੀ ਹੁੰਦੀ ਸੀ, ਟੀਚਰ ਹੁੰਦੀ ਸੀ ਸਾਡੇ ਨਾਲ ਕਾਮੇ ਸਕੂਲ ਵਿੱਚ ਹੈ ਨਾ, ਮੇਨ ਰੋਡ ਤੇ, ਜਾਣੀ ਕਿ ਬੰਗਾ ਤੋਂ ਨਵੇਂ ਸ਼ਹਿਰ ਰੋਡ ਤੇ ਹੈ ਨਾ ਸਾਡਾ ਸਕੂਲ ਹੁੰਦਾ ਸੀ। ਉਹ ਉਹਨਾਂ ਨੇ ਕਰਾਇਆ ਅਖੰਡ ਪਾਠ ਭੁਪਿੰਦਰ ਜੀ, ਅਸੀਂ ਜਾਣੀ ਕਿ ਉਹ ਰੈਡੀਓ ਤੇ ਗੱਲਾਂ ਕਰਦੇ ਸੀ, ਤਾਂ ਉਹਨੂੰ ਦੱਸਿਆ ਮੇਰਾ ਭਰਾ ਹੈ ਨਾ, ਤਾਂ ਉਹਨੇ ਸਾਨੂੰ ਅਖੰਡ ਪਾਠ ਤੇ ਸੱਦਿਆ, ਤਾਂ ਮੈਂ ਉਹਨੂੰ ਦੇਖਿਆ ਉਹ ਇੰਨਾ ਜੰਗ ਮੁੰਡਾ, ਇੰਨਾ ਪਿਆਰਾ, ਜਾਣੀ ਕਿ ਤੁਹਾਡੀ ਉਮਰ ਤੋਂ ਵੀ ਘੱਟ ਸੀਗਾ ਉਸ ਵੇਲੇ ਹੈ ਨਾ, ਤੁਹਾਡੀ ਹੁਣ ਮੜੀ ਜਾਂਦੇ ਹੋ ਗਏ। ਤਾਂ ਅਸੀਂ ਹੈਰਾਨ, ਮੈਂ ਕਿਹਾ ਕਿੱਦਾਂ ਬੁੱਢਿਆਂ ਵਾਲੀ ਆਵਾਜ਼ ਕਰਕੇ ਰੇਡੀਓ ਤੇ ਆਉਂਦਾ ਹੈ ਨਾ, ਉਸ ਵੇਲੇ ਬੜੀ, ਹਾਂਜੀ ਉਸ ਵੇਲੇ ਬੜੀ ਇਹ ਹੈਰਾਨੀ ਜਿਹੀ ਵਾਲੀ ਗੱਲ ਸੀ, ਤੇ ਤੁਸੀਂ ਜਿਸ ਬੰਦੇ ਨੂੰ ਸਿਰਫ ਰੇਡੀਓ ਤੇ ਸੁਣਿਆ ਹੋਵੇ ਉਹਨੂੰ ਤੁਸੀਂ ਅੱਖੀਂ ਦੇਖਿਆ, ਉਹ ਕਿੰਨੀ ਵਧੀਆ ਗੱਲ ਹੁੰਦੀ ਸੀ। ਭੁਪਿੰਦਰ ਜੀ ਉਸ ਵੇਲੇ ਇਹ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਸੀ, ਜਿੱਦਾਂ ਹੁਣ ਇੱਧਰੋਂ ਕੋਈ ਮੇਰੇ ਹਸਬੈਂਡ ਕੋਲੋਂ ਇੱਧਰੋਂ ਜਾਂਦਾ ਸੀ, ਜਦ ਕੋਈ ਆ ਕੇ ਸੁਨੇਹਾ ਦਿੰਦਾ ਸੀ ਇਹਨਾਂ ਦਾ ਪਿਓ ਏਦਾਂ ਸੀ ਏਦਾਂ, ਜਦੋਂ ਆਪਣਾ ਨਾਂ ਹੀ ਸੁਣੀਦਾ ਸੀ ਜਾਂ ਅਗਲੇ ਦੇ ਮੂੰਹੋਂ ਇਹ ਸੁਣੀਦਾ ਸੀ ਵੀ ਬੱਚੇ ਨੂੰ ਯਾਦ ਕਰਦਾ, ਬੀਬੀ ਮੈਨੂੰ ਆਪਣੀ ਨੂੰ ਯਾਦ ਕਰਦਾ ਮੈਨੂੰ, ਤਾਂ ਭੁਪਿੰਦਰ ਜੀ ਉਹ ਅਨੋਖਾ ਜਿਹਾ ਹੀ ਆਨੰਦ ਆਉਂਦਾ ਸੀ ਜਿਹੜਾ ਹੁਣ ਤੁਸੀਂ ਦੇਖੋ, ਹੁਣ ਤਾਂ ਰੋਜ਼ ਹੀ ਲੋਕ ਵੀਡੀਓ ਕਾਲ ਤੇ ਜੁੜੇ ਰਹਿੰਦੇ ਤਾਂ ਫੋਨਾਂ ਤੇ ਜੁੜੇ ਰਹਿੰਦੇ ਹੈ ਨਾ, ਕਿਸੇ ਦਾ ਵਿਆਹ ਵੀ ਦੇਖਣ ਜਾਂਦੇ ਆ ਤਾਂ ਵਿਆਹ ਤੋਂ ਪਹਿਲਾਂ ਜੇ ਘਰਦਿਆਂ ਨੇ ਵਿਛਾਖਣਾ ਕੁੜੀ ਦੇਖੀ ਹੋ, ਬਾਕੀ ਲੋਕਾਂ ਨੇ ਕੁੜੀ ਮੁੰਡਾ ਦੇਖਿਆ ਹੁੰਦਾ,
1: ਬਿਲਕੁਲ ਹੈ ਜੀ, ਪਹਿਲਾਂ
5: ਫੋਟੋ ਤੱਕ ਵੀ ਦੇਖਦੇ ਹੁੰਦੇ ਸੀ। ਹੁਣ ਉਹ ਚਰਮ ਨਹੀਂ ਰਿਹਾ ਜੋ
1: ਪਹਿਲਾਂ,
5: ਹਾਂਜੀ ਜੋ ਪਹਿਲਾਂ ਚਰਮ ਹੁੰਦਾ ਸੀ ਉਹ ਨਹੀਂ, ਬਾਕੀ ਇਹ ਔਜਲਾ ਵੀਰ ਜੀ ਵੀ ਗੱਲਾਂ ਕਰ ਗਏ ਵੀ ਮਤਲਬ ਵਾਕਈ ਲੋਕ ਜਿਉਂਦੇ ਨੂੰ ਨਹੀਂ ਪੁੱਛਦੇ,
1: ਪੁੱਛਦੇ
5: ਕੋਈ ਸ਼ੱਕ ਨਹੀਂ ਹੈ,
1: ਬਿਲਕੁਲ
5: ਹੈ। ਅੱਛਾ ਉਹ ਤਾਂ ਉਹਦੀ ਵੀ ਗੱਲ ਇੱਦਾਂ, ਮੈਂ ਕਹਿੰਦੀ ਵੀ ਘਰਾਂ ਵਿੱਚ ਵੀ ਭੁਪਿੰਦਰ ਜੀ ਕਈ ਵਾਰ ਇੱਦਾਂ ਹੁੰਦਾ ਆਪਾਂ ਦੇਖੀਦਾ, ਸ਼ਰੀਕਿਆਂ ਵਿੱਚ ਪਿੰਡਾਂ ਵਿੱਚ, ਮੈਂ ਤਾਂ ਪਹਿਲਾਂ ਤੋਂ ਦੇਖਦੀ ਹਾਂ ਆਂਢ ਗੁਆਂਢ ਜਾਂ ਆਪਣੇ ਨਾਲ ਕਿਸੇ ਨਾ ਕਿਸੇ ਵੇਲੇ ਕੁਛ ਨਾ ਕੁਛ ਏਦਾਂ ਦੀ ਚੀਜ਼ ਜ਼ਰੂਰ ਵਾਪਰੀ ਹੁੰਦੀ ਵੀ ਜਿਹੜੇ ਉਹ ਭੁਪਿੰਦਰ ਜੀ ਤੁਹਾਨੂੰ ਹੋਰ ਤਰ੍ਹਾਂ ਕਰਦੇ, ਤੁਹਾਡੇ ਕੋਈ ਕਈ ਵਾਰ ਏਦਾਂ ਦਾ ਮੌਕਾ ਆਉਂਦਾ ਤੁਹਾਡਾ ਭੈਣ ਭਰਾ ਜਾਂ ਕੋਈ ਹੋਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਨਹੀਂ ਹੁੰਦਾ ਜਾਂ ਕਿੱਦਾਂ ਵੀ ਹੁੰਦਾ, ਜਾਂ ਤਾਏ ਚਾਚੇ ਕਈ ਵਾਰ ਇੱਦਾਂ ਆਪਾਂ ਦੇਖੀਦੇ ਆ ਉਹ ਲੋਕਾਂ ਦੀ ਕਈ ਵਾਰ ਮਦਦ ਕਰਦੇ ਹੁੰਦੇ ਆ, ਜੇ ਉਹਨਾਂ ਦਾ ਆਪਣਾ ਕੋਈ ਭੈਣ ਭਾਈ ਹੋਵੇ ਨਹੀਂ ਮਦਦ ਕਰਦੇ ਹੁੰਦੇ ਹਨਾ, ਉਹ ਜਦੋਂ ਫਿਰ ਉੱਚਾ ਉੱਚਾ ਜਿਹੜਾ ਉੱਠ ਜਾਂਦਾ ਫਿਰ ਉਹਦੇ ਮਗਰ ਸਾਰੇ ਦੌੜਦੇ ਹੁੰਦੇ ਹਨ,
1: ਬਿਲਕੁਲ ਹੈ ਜੀ।
5: ਤੇ ਇਹ ਪਹਿਲਾਂ ਤੋਂ ਗੱਲਾਂ, ਬਾਕੀ ਜੀ ਇਹ ਤਾਂ ਗਾਹਾਂ ਹੁਣ ਇਹਦੇ ਨਾਲ ਮਿਲਦੀ ਜੁਲਦੀ ਤਾਂ ਗੱਲ ਹੈ ਨੀ ਭੁਪਿੰਦਰ ਜੀ, ਬਾਕੀ ਜਿੱਦਾਂ ਕਹਿ ਦਿੰਦੇ ਜੀ ਆਪਸ ਵਿੱਚ ਹੁਣ ਜ਼ਿਆਦੇ ਆ ਲੋਕ ਪਿਆਰ ਨਹੀਂ ਕਰਦੇ, ਅੱਗੇ ਵੀ ਤਾਂ ਨਫ਼ਰਤਾਂ ਹੁੰਦੀਆਂ ਸੀ ਪਰ ਉਹ ਲੜਾਈਆਂ ਹੁੰਦੀਆਂ ਸੀ, ਅਸੀਂ ਤੁਹਾਨੂੰ ਮੈਂ ਦੱਸਦੀ ਵੀ ਦੇਖੀਆਂ ਆ, ਮੈਂ ਛੋਟੀ ਜਿਹੀ ਹੁੰਦੀ ਸੀ ਸਾਡੇ ਪਿੰਡ 'ਚ ਕਿਸੇ ਵੇਲੇ ਕਿਸੇ ਦੀ ਲੜਾਈ ਹੋਣੀ ਨਾ, ਮੈਂ ਦੇਖਣਾ ਵੀ ਕਿੱਦਾਂ ਇਹ ਦੂਜੇ ਕੱਢ ਕੇ ਕਿਰਪਾਨਾਂ ਜਿਹੇ ਟਾਕੂ ਜਿਹੇ ਕੱਢ ਕੇ ਲੈ ਕੇ ਆ ਗਏ ਇੱਕ ਦੂਜੇ ਨੂੰ ਮਾਰਨ ਨੂੰ, ਸਾਰਾ ਪਿੰਡ ਖੜਾ ਦੇਖਦਾ ਹੁੰਦਾ ਸੀ। ਇਹ ਮਤਲਬ ਚੀਜ਼ਾਂ ਤਾਂ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ, ਪਰ ਉਸ ਵੇਲੇ ਮੀਡੀਆ ਹੈ ਨਹੀਂ ਸੀ, ਸੋਸ਼ਲ ਮੀਡੀਆ ਹੈ ਨਹੀਂ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਦਾ। ਹੁਣ ਤਾਂ ਜੇ ਪਰਿਵਾਰ ਵਿੱਚ ਵੀ ਕੋਈ ਗੱਲ ਹੋਵੇ ਕੁੜੀ ਵੀ
1: ਝੱਟ
5: ਇੱਕ ਸੈਕਿੰਡ ਲਾਉਂਦੀ ਆਪਣੇ ਮਾਂ ਬਾਪ ਨੂੰ ਦੱਸਣ ਲਈ, ਏਦਾਂ ਤਾਂ ਉਹ ਵੀ ਇੱਕ ਸੈਕਿੰਡ ਲੈਂਦੇ, ਉਹ ਕਹਿੰਦੇ ਅਸੀਂ ਹੁਣੇ ਆਏ ਹਨਾ। ਅੱਗੇ ਤਾਂ ਜੇ ਕੋਈ ਗੱਲਬਾਤ ਹੁੰਦੀ ਸੀ ਤਾਂ ਫਿਰ ਉਹ ਉਹਨਾਂ ਜਦ ਤੱਕ ਚਿੱਠੀ ਮਿਲਦੀ ਸੀ ਜਾਨੂੰ ਤਾਂ ਭੁਪਿੰਦਰ ਜੀ 24 ਜਾਂ 48 ਘੰਟਿਆਂ ਵਿੱਚ ਤਾਂ ਬੰਦਾ ਉਦੇ ਨੋਰਮਲ ਹੋ ਜਾਂਦਾ, ਲੜਕੇ ਜਾਨੂੰ ਤਾਂ ਉਹ ਆਉਂਦੇ ਸੀ ਅਗਲੇ ਬੜੇ ਵਧੀਆ ਖੁਸ਼ ਹੁੰਦੇ ਸੀ, ਕੋਈ ਫਰਕ ਨਹੀਂ ਸੀ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
5: ਬਾਕੀ ਆਹ AI ਦੀ ਗੱਲ ਚੱਲ ਰਹੀ ਸੀ
1: जी
5: ਭੁਪਿੰਦਰ ਜੀ ਮੈਂ ਇਹ ਸੋਚਦੀ ਹਾਂ ਉਹਦਾ ਬਹੁਤ, ਹਾਂ ਠੀਕ
1: हाँ
5: ਆ
1: जी
5: ਉਹਦੇ ਨਾਲ ਆਉਣ ਨਾਲ ਤੁਹਾਨੂੰ ਮੈਂ ਦੱਸਦੀ ਹਾਂ, ਤੁਸੀਂ ਵੀ ਸ਼ਾਇਦ ਗੱਲਾਂ ਕਰਦੇ ਹੋਵੋਗੇ ਕਦੇ ਕਦੇ ਉਹਦੇ ਨਾਲ, ਮੈਂ ਵੀ ਕਰਦੀ ਹੁੰਦੀ ਹਾਂ, ਤੁਹਾਨੂੰ
1: ਜੀ
5: ਮੈਂ ਸੱਚ ਦੱਸਦੀ
1: जी
5: ਉਹ ਇੰਨੀਆਂ ਸੋਹਣੀਆਂ ਇੰਨੀਆਂ ਵਧੀਆ ਗੱਲਾਂ ਕਰਦਾ, ਉਹ ਕਈ ਵਾਰ ਤਾਂ ਮੈਂ ਕਹਿੰਦੀ ਨਹੀਂ ਆਹ ਚੀਜ਼ ਕਿੱਦਾਂ ਆਖਦਾ ਉਹ,
1: जी
5: ਕੋਈ ਕਹਿੰਦੇ ਮੈਂ ਫਿਰ ਉਹਨੂੰ ਕਹਿੰਦੀ ਨਹੀਂ ਯੂ ਆਰ ਰੋਂਗ, ਉਹ ਕਹਿੰਦਾ ਚੰਗੀ ਗੱਲ ਹੈ ਤੂੰ ਮੈਨੂੰ ਦੱਸਿਆ, ਤੂੰ ਮੈਨੂੰ ਸਹੀ ਇਨਫੋਰਮੇਸ਼ਨ ਦਿੱਤੀ, ਫਿਰ
1: जी
5: ਮੈਂ ਆਈ ਐਮ ਸੋਰੀ ਮੈਨੂੰ ਇਸ ਚੀਜ਼ ਦਾ ਨਹੀਂ ਸੀ
1: ਕਿਉਂਕਿ ਭੈਣ
5: ਪਤਾ,
1: ਜੀ ਉਹ ਅਜੇ
5: ਪਰ
1: ਡਿਵੈਲਪ
5: ਮੈਂ
1: ਚੀਜ਼ਾਂ ਹੋ ਰਹੀਆਂ ਨੇ, ਬਹੁਤ ਸਾਰੀਆਂ
5: ਹਾਂਜੀ
1: ਐਸੀਆਂ ਚੀਜ਼ਾਂ, ਚਾਹੇ ਉਹ ਫੈਕਟਰੀਆਂ ਨੇ ਉਹ ਉਸ ਮਿਆਰ ਦੇ ਉੱਤੇ ਲੈ ਕੇ ਜਾ ਰਹੇ ਨੇ, ਕਿਉਂਕਿ ਉਹ ਜ਼ਿਆਦਾਤਰ
5: ਹਾਂਜੀ
1: ਅਜੇ
5: ਹਾਂਜੀ
1: ਹੈ ਨਾ ਜਿਹੜੀ ਆ ਹਿਊਮਨ ਦੀ ਨੌਲੇਜ ਜਿਹੜੀ ਆ ਉਹ ਹੀ ਇਕੱਠੀ ਕਰਨ ਦੇ ਉੱਤੇ ਲੱਗੇ ਹੋਏ ਨੇ।
5: ਉਹੀ
1: ਜੀ
5: ਇਕੱਠੀ ਕਰ ਰਹੇ ਆ,
1: ਜੀ
5: ਸਾਡੇ ਇੱਥੇ ਪਿੱਛੇ ਕੋਈ ਫਲਾਵਰ ਸੀ ਉਹਨੂੰ ਕੁਛ ਹੋਰ ਦੱਸ ਦਿੱਤਾ,
1: ਜੀ
5: ਮੈਂ ਕਿਹਾ ਇਹ ਗਲਤ ਆ, ਹੈ ਮੈਂ ਕਿਹਾ ਤੂੰ ਮੈਨੂੰ
1: ਜੀ
5: ਥੋੜੇ ਦਿਨ ਪਹਿਲਾਂ ਇਸ ਫਲਾਵਰ ਬਾਰੇ ਆਹ ਦੱਸਿਆ ਆਹ ਚੀਜ਼ ਆ ਹਨਾ,
1: ਜੀ
5: ਤਾਂ ਮੈਂ ਕਿਹਾ ਜਦੋਂ ਮੈਂ ਕਿਹਾ ਆਹ ਦੇਖਿਆ ਤਾਂ ਮੈਂ ਕਿਹਾ ਸਤਵਰਗ ਦੇ ਬੂਟੇ ਆ, ਜਾਣੀ ਕਿ ਫੇ ਤੂੰ
1: ਜੀ
5: ਕੁਛ ਹੋਰ ਹੀ ਸਮਝਿਆ ਸੀ। ਉਹ
1: ਬਿਲਕੁਲ
5: ਕਹਿੰਦਾ ਮੈਂ ਨਹੀਂ ਸੀ ਸੋਚਿਆ ਇਦਾਂ ਵੀ ਇਹ ਬੂਟਾ ਸਤਵਰਗ ਦੇ ਛੋਟੇ ਛੋਟੇ ਵੀ ਹੁੰਦੇ, ਅੱਜ ਕੱਲ
1: ਜੀ
5: ਬਹੁਤ ਵੱਡੇ ਵੱਡੇ ਬੂਟੇ ਵੀ ਹੁੰਦੇ ਹਨਾ,
1: ਬਿਲਕੁਲ ਹੈ
5: ਤਾਂ ਇਦਾਂ। ਬਾਕੀ ਇਹਦੇ ਨਾਲ ਮੈਂ ਇਹ ਸੋਚਦੀ ਹਾਂ ਵੀ ਜੇ ਇਹ ਆ ਗਏ ਇਹਦੇ ਨਾਲ ਬੱਚਿਆਂ ਨੇ ਸਿੱਖਣਾ ਬਹੁਤ ਹੈ, ਤੁਹਾਨੂੰ ਬੋਲਣਾ ਬਹੁਤ ਵਧੀਆ ਆਉਂਦਾ ਔਰ
1: ਜੀ
5: ਛੇਤੀ ਆਉਂਦਾ। ਭੁਪਿੰਦਰ ਜੀ
1: ਜੀ
5: ਇੱਕ ਚੀਜ਼ ਤਾਂ ਇਹ ਚੰਗੀ ਵੀ ਗੱਲ ਹੈਗੀ ਆ,
1: ਜੀ
5: ਦੂਜੀ ਗੱਲ ਮੈਂ ਇਹ ਸੋਚਦੀ ਇਹਦਾ ਮਤਲਬ ਟੀਚਰਾਂ ਦੀਆਂ ਜੋਬਾਂ ਜਾਂ ਕਿੱਦਾਂ ਇਹ ਸਾਰਾ ਕੁਝ ਘੱਟ ਨਹੀਂ ਜਾਊਗਾ ਕੁਛ?
1: ਉਹ ਵੀ ਮੈਂ ਜੀ ਉਹਦੇ ਵਿੱਚ ਇਹ ਵੀ ਕਹਿੰਦਾ ਕਿ ਬ੍ਰੇਨ ਦੇਖੋ, ਹੁਣ ਪਹਿਲਾਂ ਆਪਾਂ ਨੂੰ ਨੰਬਰ ਚੇਤੇ ਹੁੰਦੇ ਸੀ ਫੋਨਾਂ ਦੇ, ਜਦੋਂ ਹਨਾ ਲੈਂਡ ਲੈਂਡ ਘਰ ਦੇ ਫੋਨ
5: ਹਾਂਜੀ
1: ਹੁੰਦੇ ਸੀਗੇ, ਤੇ ਅੱਜ ਜਦੋਂ
5: ਹਾਂਜੀ
1: ਦੇ ਆ ਟੱਚ ਆ ਗਏ ਜਾਂ ਹੋਰ ਨਵੇਂ ਫੋਨ ਆ ਗਏ ਤਰੀਕਿਆਂ ਦੇ, ਤਾਂ ਮੈਂ ਸੱਚੀ ਗੱਲ ਦੱਸਾਂ ਤਾਂ ਮੈਨੂੰ ਆਪਣੀ ਵਾਈਫ ਦਾ ਨੰਬਰ ਨਹੀਂ ਚੇਤੇ, ਨਹੀਂ ਤਾਂ ਸਾਰੀ
5: ਮੈਨੂੰ
1: ਉਮਰ
5: ਵੀ ਨਹੀਂ
1: ਜ਼ਿੰਦਗੀ 'ਚ
5: ਪਤਾ।
1: ਜਿਹੜਾ ਘਰ ਦੇ ਵਿੱਚ ਅਜੇ ਜਿਹੜਾ ਫੋਨ ਹੁੰਦਾ ਸੀਗਾ ਲਾਈਨ ਵਾਲਾ,
5: ਹਾਂਜੀ
1: ਉਹਦਾ ਅਜੇ ਵੀ ਨੰਬਰ ਚੇਤੇ ਆ ਜੀ।
5: ਹਾਂਜੀ ਹਾਂਜੀ
1: ਜੀ
5: ਨਹੀਂ ਹੈ ਤਾਂ ਇੱਦਾਂ,
1: ਫਰਕ
5: ਮੈਨੂੰ
1: ਤਾਂ
5: ਆਪ ਆਪਣੇ
1: ਪਵੇਗਾ
5: ਹਸਬੈਂਡ ਦਾ ਨਹੀਂ
1: ਜੀ,
5: ਨੰਬਰ
1: ਬਿਲਕੁਲ
5: ਪਤਾ,
1: ਜੀ
5: ਮੈਨੂੰ ਮੈਨੂੰ ਸਿਰਫ ਆਪਣੇ ਨੂੰਹ ਦਾ ਨੰਬਰ ਪਤਾ ਜਾਂ
1: ਜੀ
5: ਮੈਨੂੰ ਆਪਣੇ ਪੁੱਤ ਦਾ ਨੰਬਰ ਪਤਾ,
1: ਬਿਲਕੁਲ
5: ਮੈਨੂੰ
1: ਹੈ ਜੀ
5: ਇਕਬਾਲ ਦਾ ਨਹੀਂ ਪਤਾ, ਮੈਨੂੰ ਉਹਦੇ ਹਸਬੈਂਡ ਦਾ ਨਹੀਂ ਪਤਾ, ਮੈਨੂੰ ਕਿਸੇ
1: ਜੀ
5: ਬੱਚਿਆਂ ਦਾ ਨੰਬਰ ਨਹੀਂ ਪਤਾ, ਮੈਨੂੰ ਆਪਣੇ ਨੂੰਹ ਦਾ ਤਾਂ ਪੁੱਤ ਦਾ ਪਤਾ,
1: ਜੀ
5: ਮੈਨੂੰ ਘਰ ਵਾਲੇ ਦਾ ਨਹੀਂ। ਹੁਣ ਜੇ ਸਮਝੋ ਮੇਰੇ ਤੋਂ ਕੋਈ ਨੰਬਰ ਮੰਗੇ ਤੇ ਮੈਨੂੰ ਨੰਬਰ ਉਹਦਾ ਚਾਹੀਦਾ, ਮੈਂ ਕਹੂੰਗੀ ਜਰਾ ਦੇਖ ਕੇ ਦਿੰਦੀ, ਉਹਨੇ ਕਹਿਣਾ ਕਿੰਨਾ ਹੀ
1: ਜੀ,
5: ਝੂਠ ਬੋਲਦੀ,
1: ਕਿਉਂਕਿ ਭੈਣ ਜੀ
5: ਸੱਚੀ ਨਹੀਂ ਮੈਨੂੰ ਪਤਾ
1: ਡਰ
5: ਹੈਗਾ,
1: ਇਸ
5: ਸੱਚੀ
1: ਚੀਜ਼
5: ਨਹੀਂ
1: ਦਾ,
5: ਮੈਨੂੰ ਪਤਾ
1: ਡਰ ਇਸ ਚੀਜ਼ ਦਾ, ਮੈਂ ਤੁਹਾਡੀ
5: ਹਾਂਜੀ
1: ਗੱਲ ਨਾਲ ਸਹਿਮਤ ਆ, ਉਹ ਐਜੂਕੇਟ, ਪਰ
5: ਹਾਂਜੀ
1: ਸਾਡੇ ਉਹ ਚੀਜ਼ ਜਿਹੜਾ ਸਾਡਾ ਖਿੱਤਾ ਨਾ ਜੀ, ਉਹਦਾ ਮੈਸੇਜਸ ਕੋਈ ਵੀ ਮਸ਼ੀਨਰੀ ਆ, ਚਾਹੇ ਉਹ ਫੇਸਬੁੱਕ ਆ, ਦੇਖੋ ਫੇਸਬੁੱਕ ਦੇ ਉੱਤੇ ਕਿੰਨੇ ਕੁ ਲੋਕ ਜਿਹੜੇ ਆਪਣੇ ਇੱਥੇ ਮੁਲਕਾਂ ਦੇ ਬੱਚੇ ਆ ਉਹ 18-18 ਸਾਲ ਤੋਂ ਉੱਪਰ ਵੀ ਹੈ, ਪਰ ਉਹਨਾਂ ਦੀਆਂ ਆਈਡੀਆਂ ਹੈ ਨਹੀਂ ਗੀਆਂ ਫੇਸਬੁੱਕ ਦੇ ਉੱਤੇ, ਪਰ ਜਿਹੜੇ ਇੰਡੀਆ ਦੇ
5: ਉਹ
1: ਵਿੱਚ
5: ਜਾਂਦੇ ਨੇ,
1: ਪੰਜ
5: ਉਹਨਾਂ ਕੋਲ ਟਾਈਮ ਨਹੀਂ ਹੈ,
1: 7-7 ਸਾਲ ਦੇ ਉਹਨਾਂ ਦੀਆਂ ਆਈਡੀਆਂ ਚੱਲ ਰਹੀਆਂ ਨੇ।
5: ਹਾਂਜੀ ਕੱਲ
1: ਜੀ
5: ਮੇਰੇ ਦੂਜੇ ਗ੍ਰੈਂਡਸਨ ਦਾ ਬਰਥਡੇ ਸੀ ਭੁਪਿੰਦਰ ਜੀ, ਕੱਲ ਵੀ
1: ਹਾਂਜੀ
5: ਮੈਂ ਫੋਨ ਕਰਨ ਨੂੰ ਚਾਹੁੰਦੀ ਸੀ,
1: ਬਿਲਕੁਲ
5: ਲੈ ਪਏ ਹੁਣ
1: ਮੁਬਾਰਕਬਾਦ
5: ਤੁਹਾਨੂੰ, ਹੁਣ ਕਹਿ
1: ਤੁਹਾਨੂੰ
5: ਦਿੰਦੀ ਹਾਂ ਮੁਬਾਰਕਬਾਦ
1: ਤੁਹਾਨੂੰ
5: ਵੀ ਬਹੁਤ ਬਹੁਤ।
1: ਥੈਂਕ ਯੂ।
5: ਅੱਛਾ ਉਹਨੂੰ ਮੈਂ ਫੋਨ, ਮੈਨੂੰ ਪਤਾ ਨਹੀਂ ਸੀ ਵੀ ਉਹ ਅੱਜ ਕੰਮ ਤੇ ਆ ਕਿ
1: ਜੀ
5: ਘਰੇ ਹੋਊਗਾ, ਜਦੋਂ ਮੈਂ ਕੀਤਾ ਦੂਜੇ ਉਹਦੀ ਗ੍ਰੈਂਡ ਮਾਂ ਨਾਲ ਫੋਨ, ਉਹ ਕਹਿੰਦੇ ਘਰੇ ਹੀ ਆ, ਉਹ ਬਾਹਰ ਨੂੰ ਗਏ ਕੋਈ ਸਮਾਨ ਲੈਣ ਲਈ ਹਨਾ, ਤੇ ਮਤਲਬ ਉਹਨਾਂ ਕੋਲ ਨਹੀਂ ਹੁੰਦਾ, ਫਿਰ ਉਹ ਮੈਨੂੰ ਕਹਿੰਦਾ ਨਾਨੀ ਮਾਂ ਤੁਸੀਂ ਤਾਂ ਮੈਨੂੰ ਦੂਏ ਤੇ ਕਰ ਰਹੇ ਫੋਨ ਵਟਸਐਪ ਤੇ, ਤਾਂ ਇਕਬਾਲ ਕਹਿੰਦੀ ਵਟਸਐਪ ਉਹਨੇ ਨਹੀਂ ਕੀਤਾ ਹੁੰਦਾ, ਜਦ ਕਿਤੇ ਸਮਝੋ ਵੀ ਮੈਂ ਇੰਡੀਆ ਨੂੰ ਜਾਵਾਂ ਇਹ ਕਹਿਣ ਤੇ ਚੱਲ ਤੂੰ ਗੱਲ ਆਪਣੀ ਨਾਨੀ ਮਾਂ ਨਾਲ ਕਰ ਲਾ, ਫਿਰ ਉਹਨੇ ਕਰਨਾ ਹੁੰਦੀ, ਜਾਂ ਕਿਤੇ ਕੋਈ ਜ਼ਰੂਰੀ ਆ ਭਈ ਤਾਂ ਕਰਨੀ ਆ, ਨਹੀਂ ਤਾਂ ਉਹ ਕੋਈ ਵਟਸਐਪ ਨੀ, ਕੋਈ ਉਹ ਇੰਸਟਾਗ੍ਰਾਮ ਨੀ, ਕੋਈ ਉਹ ਮਤਲਬ ਫੇਸਬੁੱਕ ਉਹ ਨੀ ਯੂਜ ਕਰਦੇ, ਉਹਨਾਂ ਕੋਲ ਕਹਿੰਦੇ ਸਾਡੇ ਕੋਲ ਨੀ ਟਾਈਮ ਹੈਗਾ ਹਨਾ।
1: ਬਿਲਕੁਲ ਹੈ ਜੀ
5: ਆਹੋ, ਪਰ ਬਾਕੀ ਜਿਹੜੇ ਹੁਣ ਆਮ ਜਨਤਾ ਆ, ਹੁਣ ਮੈਂ ਕਹਿੰਦੀ ਘਰਾਂ ਚ ਇੰਡੀਆ ਤਾਂ ਤੁਸੀਂ ਦੇਖੋ ਜਿੰਨੇ ਲੋਕ ਆ ਨਿੱਕੇ ਨਿੱਕੇ 2-2 ਸਾਲ ਦੇ ਬੱਚਿਆਂ ਨੂੰ ਵੀ ਤੀਵੀਆਂ ਨੇ, ਮਾਵਾਂ ਨੇ ਫੋਨ ਦਿੱਤੇ ਹੁੰਦੇ, ਉਹ ਮਰ ਜਾ ਰੋਂਦਾ ਉਹਨੂੰ ਫੋਨ ਫੜਾ ਕੇ ਦੇ ਦਿੰਦੀ ਆ, ਔਰ ਉਹ ਵੀ ਫਿਰ ਫੋਨ ਬਗੈਰ ਬਚਦਾ ਨੀ ਹੈਗਾ ਫਿਰ ਉਹਨੂੰ ਦੇਖਦਾ, ਇਹ ਚੀਜ਼ਾਂ ਤਾਂ ਗਲਤ ਹੈ, ਇਹਦੇ ਨਾਲ ਕਿੰਨਾ ਬ੍ਰੇਨ ਤੇ ਕਹਿੰਦੇ ਅਸਰ ਪੈਂਦਾ, ਕਿੰਨੇ ਤੁਹਾਡੇ ਕੰਨਾਂ ਦੀ ਖਰਾਬੀ ਹੁੰਦੀ ਹੈ, ਫਿਰ ਚੀਜ਼ਾਂ ਠੀਕ ਨੀ, ਪਰ ਮਾਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਇਹ ਚ ਮੈਂ ਔਨ ਏਅਰ ਕਹਿ ਰਹੀ, ਦੇਖੋ ਉਹ ਪਤਾ ਕੀ ਉਹ ਆਪਣੇ ਮਜ਼ੇ ਚ ਹੈਗੇ ਵੀ ਆਪਣਾ ਫੋਨ ਫਾਨ ਦੇਖ ਰਹੇ ਨੇ, ਤੇ ਮੋਜੇ ਉਹਨਾਂ ਨੂੰ ਪਤਾ ਵੀ ਨਿਆਣਾ ਚੱਲ ਖੇਡ ਰਿਹਾ ਤਾਂ ਠੀਕ ਆ,
1: ਬਿਲਕੁਲ
5: ਤੇ ਇਹ ਚੁੱਪ ਕਰਾਉਣ ਦਾ ਤਰੀਕਾ ਗਲਤ ਆ ਭੁਪਿੰਦਰ
1: ਨਾਲੇ ਭੈਣ ਜੀ। ਇਹਦੇ ਵਿੱਚ
5: ਬੱਚੇ
1: ਜਿਹੜਾ ਇਹ ਵੀ ਆ ਨਾ, ਮੈਂ ਸੋਚਦਾ ਕਿ ਇੱਕ ਤਰ੍ਹਾਂ ਦੀ ਅਡਿਕਸ਼ਨ ਵੀ ਹੈ ਜਿੱਦਾਂ ਕਹਿ ਸਕਦੇ ਆ, ਕਿ ਜੇ
5: ਬਿਲਕੁਲ
1: ਇਹਦੇ ਉੱਤੇ ਤੁਸੀਂ ਡਿਪੈਂਡ ਹੋ ਗਏ ਨਾ, ਜੋ ਤੁਹਾਡਾ ਬ੍ਰੇਨ ਕੰਮ ਕਰਦਾ ਹੈ, ਚਲੋ ਮੈਂ ਵੀ ਕਿਤੇ ਨਾ
5: ਹਾਂਜੀ
1: ਕਿਤੇ ਇਹਦਾ ਯੂਜ਼ ਕਰਦਾ ਰਹਿੰਦਾ, ਮੇਰੇ ਕੋਲ ਸਮੇਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਮਾਂ ਹੋਵੇ ਤਾਂ ਜ਼ਰੂਰ ਮੈਂ ਆਪ ਵੀ ਕੁਝ ਨਾ ਕੁਝ ਕਰ ਲੈਂਦਾ ਹੁੰਦਾ, ਪਰ ਕਈ ਵਾਰੀ ਮਜਬੂਰੀਆਂ ਨੇ ਸਮੇਂ ਦੀਆਂ, ਤੇ ਬੱਚੇ ਤਾਂ ਮੈਨੂੰ ਲੱਗਦਾ ਕਿ ਫਿਰ ਉਹ ਸਾਰੀਆਂ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਮੁਲਕਾਂ ਦੀ ਗੱਲ ਕਰੀਏ ਤਾਂ ਕਾਪੀਆਂ ਤਾਂ ਮੁੱਕ ਹੀ ਗਈਆਂ, ਪੈਨਸਲਾਂ ਮੁੱਕ ਗਈਆਂ, ਉਹ ਸਾਰਾ ਕੁਝ ਸਕਰੀਨ ਦੇ ਉੱਤੇ ਆ ਗਿਆ, ਟੈਬਲੇਟ ਦੇ ਉੱਤੇ ਆ ਗਿਆ ਜੀ, ਡਿਜੀਟਲ ਹੋਇਆ, ਸਕੂਲ ਸਾਰੇ ਡਿਜੀਟਲ ਨੇ ਜੀ, ਬੋਰਡ ਤੱਕ
5: ਅੱਛਾ
1: ਜਿਹੜੇ
5: ਫਿਰ
1: ਨੇ
5: ਉਹਨਾਂ
1: ਉਹ
5: ਦੀ ਲਿਖਾਈ
1: ਡਿਜੀਟਲ ਨੇ
5: ਕਿੱਥੋਂ
1: ਜੀ,
5: ਬਣਨੀ ਆ?
1: ਬਿਲਕੁਲ ਆ ਜੀ,
5: ਹਾਂਜੀ ਉਹਨਾਂ ਦੀ ਲਿਖਾਈ ਕਿੱਥੋਂ ਬਣਨੀ?
1: ਜੀ
5: ਆ ਜਿਹੜੇ ਪਹਾੜੇ ਵਗੈਰਾ ਜਿਹੜੇ ਸਾਨੂੰ ਹੁਣ ਤੱਕ ਰਟੇ, ਉਹ ਹੁਣ ਤੱਕ ਇੰਨੀ ਵੱਡੀ
1: ਬਿਲਕੁਲ
5: ਮੈਂ ਹੋ ਗਈ, ਮੈਨੂੰ ਸਾਰੇ ਪਹਾੜੇ ਆਉਂਦੇ, ਦੋਹਰੇ ਪਹਾੜੇ ਆਉਂਦੇ ਆ,
1: ਬਿਲਕੁਲ ਆ
5: ਹਨਾ?
1: ਜੀ,
5: ਤੇ ਦੇਖੋ ਇਹਨਾਂ ਬੱਚਿਆਂ ਨੂੰ ਥੋੜ੍ਹਾ ਆਉਂਦੇ, ਇਹਨਾਂ ਬੱਚਿਆਂ ਨੂੰ
1: ਜੀ
5: ਕਈ ਕੈਸ਼ੀਅਰ ਵੀ ਹੈ ਤੇ ਅੱਜ ਕੱਲ੍ਹ ਇੱਦਾਂ ਹੈ ਜੇ ਉਹਨੇ ਉੱਦਾਂ ਦੇਣੇ ਹੋਣ, ਜਿਹੜਾ ਮੋਰਲਾ ਬੰਦਾ ਕਹੂਗਾ ਮੇਰੇ ਇੰਨੇ ਪੈਸੇ ਬਣਦੇ ਆ,
1: ਜੀ
5: ਪਰ
1: ਬਿਲਕੁਲ
5: ਉਹਦਾ ਜਿਹੜਾ ਉਹਨਾਂ ਦੇ ਕੰਪਿਊਟਰ ਨੇ ਕੱਢ ਕੇ ਦੇਣੇ, ਉਹਨੇ
1: ਜੀ
5: ਉਹੀ ਦੇਣੇ, ਉਹਨਾਂ ਨੂੰ ਆਪਣੇ ਆਪ ਕੋਈ ਹਿਸਾਬ ਕਿਤਾਬ ਨਹੀਂ,
1: ਮੈਨੂੰ
5: ਉਹਨਾਂ
1: ਚੇਤੇ
5: ਮੈਥ
1: ਆ ਜੀ,
5: ਵਿੱਚੋਂ ਉਹ ਬਿਲਕੁਲ
1: ਮੈਨੂੰ ਚੇਤੇ ਆ, ਪਿਛਲੇ 2 ਸਾਲ ਮੈਂ ਖਬਰ ਵੀ ਕੀਤੀ ਸੀ, ਸਵੀਡਨ ਨੇ ਦੁਬਾਰਾ ਇਹ ਜਿਹੜੀ ਆਪਣੀ ਨੀਤੀ ਵਾਪਸ ਲਈ ਹੈ ਕਿ ਉਹਨਾਂ ਨੇ ਪੈਨਸਲ ਤੇ
5: ਹਾਂਜੀ
1: ਲਿਖਣ ਵਾਲਾ ਕੰਮ ਦੁਬਾਰਾ ਸ਼ੁਰੂ ਕੀਤਾ ਪੈਨ ਦਾ ਜੀ, ਕਿ ਬੱਚੇ ਇਹਨੂੰ ਮਤਲਬ ਕਿ ਛੱਡਣ ਨਾ ਜੀ।
5: ਹਾਂਜੀ
1: ਜੀ
5: ਹਾਂਜੀ, ਪਰ ਇਹ ਜ਼ਰੂਰੀ ਆ ਚੀਜ਼ਾਂ,
1: ਜ਼ਰੂਰੀ ਹੈ ਜੀ,
5: ਮਤਲਬ ਜਿੱਦਾਂ ਹੁਣ ਫੋਨਾਂ ਦੀ ਤੁਸੀਂ ਗੱਲ ਕੀਤੀ ਆ, ਅੱਗੇ ਇੱਦਾਂ ਸੀ ਆਪਾਂ ਨੰਬਰ ਡਾਇਲ ਕਰਦੇ ਸੀ,
1: ਜੀ
5: ਸਾਨੂੰ ਸਾਰੇ ਨੰਬਰ ਰਟੇ ਹੁੰਦੇ ਸੀਗੇ ਹਨਾ,
1: ਬਿਲਕੁਲ ਜੀ,
5: ਪਰ ਹੁਣ ਜੇ ਹੈਗਾ ਤਾਂ ਹੁਣ ਆਪਾਂ ਸਾਨੂੰ ਕਿਸੇ ਨੂੰ ਨੰਬਰ ਹੀ ਨਹੀਂ ਪਤਾ, ਕਿਉਂਕਿ ਮੈਂ
1: ਜੀ
5: ਡਾਟਰ ਲਿਖ ਲਿਆ, ਹਸਬੈਂਡ ਲਿਖ ਲਿਆ, ਸਨ ਲਿਖ ਲਿਆ,
1: ਬਿਲਕੁਲ ਜੀ,
5: ਡਾਟਰ ਇਨ ਲਾ ਲਿਖੇ, ਗ੍ਰੈਂਡ ਸਨ ਲਿਖ ਲਿਆ, ਤਾਂ ਫਿਰ ਮੈਨੂੰ ਨੰਬਰ ਕਿੱਥੋਂ ਉਹਨਾਂ ਦੇ ਚੇਤੇ
1: ਬਿਲਕੁਲ
5: ਆਉਣੇ ਆ? ਉਹ
1: ਬਿਲਕੁਲ ਜੀ, ਜੀ
5: ਤਾਂ ਮਤਲਬ ਸਾਨੂੰ ਇਦਾਂ ਹੋਣਾ ਚਾਹੀਦਾ ਵੀ ਇਹ ਕਰਨਾ
1: ਜੀ,
5: ਪਈ ਅਸ ਚੱਲ ਮੈਂ ਇਹ ਵੀ ਸੋਚਦੀ ਹਾਂ ਵੀ ਸਾਡੀ ਤਾਂ ਉਮਰ ਜਿਹੀ ਲੰਘ ਚੱਲੀ ਆ,
1: ਹਾਂ ਜੀ
5: ਸਮਝੋ ਹਾਥੀ ਲੰਘ ਗਿਆ
1: ਜੀ,
5: ਪੂਛ ਜਿਹੀ, ਪਰ ਆ ਜਿਹੜੇ ਬੱਚੇ ਜਿਹੜੇ ਹੈਗੇ ਆ ਨਿਊ ਜਨਰੇਸ਼ਨ, ਇਹਨਾਂ ਲਈ ਬਹੁਤ ਔਖੇ, ਜਦ ਇਹਨਾਂ ਨੂੰ ਨੀਚੇ ਚੇਤੇ
1: ਬਿਲਕੁਲ
5: ਆ
1: ਜੀ,
5: ਹਨਾ,
1: ਬਿਲਕੁਲ ਜੀ
5: ਤੇ
1: ਜੀ,
5: ਮੈਥ ਵਿੱਚੋਂ ਜੀ ਜੀਰੋ ਆ, ਕੁਛ ਆ, ਜਦੋਂ ਇਹਨਾਂ ਨੂੰ ਤੁਸੀਂ ਦੇਖੋ ਜਦੋਂ ਅਸੀਂ ਪੜ੍ਹਦੇ ਸੀ ਭੁਪਿੰਦਰ ਜੀ, ਸਕੂਲ ਪੜ੍ਹਦੇ ਸੀ, ਕਾਲਜ ਪੜ੍ਹਦੇ ਸੀ, ਪੂਰੀ ਕਿਤਾਬ ਪੜ੍ਹਨੀ ਹੁੰਦੀ ਸੀ, ਜਿੱਦਾਂ ਸਮਝੋ ਇੱਕ ਚੈਪਟਰ ਪੜ੍ਹਿਆ, ਉਹਦੇ ਵਿੱਚੋਂ ਪਤਾ ਹੁੰਦਾ ਸੀ, ਪਿੱਛੇ ਕੁਐਸਚਨ ਦਿੱਤੇ ਹੁੰਦੇ ਸੀ, ਪਤਾ ਹੁੰਦਾ
1: ਜੀ,
5: ਸੀ ਤੇ ਉਹ ਕੁਐਸਚਨਾਂ ਦੇ ਕਿਹੜਾ ਕਿਹੜਾ ਜਵਾਬ ਅਸੀਂ
1: ਹਾਂ
5: ਕੱਢਣਾ,
1: ਜੀ
5: ਕਿਹੜਾ
1: ਬਿਲਕੁਲ
5: ਜਵਾਬ ਹੈਗਾ ਇਹਦਾ, ਕਿਹੜਾ ਸਹੀ ਹੈਗਾ, ਸਾਨੂੰ ਟੀਚਰ ਪੁੱਛਦੇ ਸੀ ਅਸੀਂ ਕਰੀਦਾ,
1: ਜੀ
5: ਪਰ ਹੁਣ ਤਾਂ ਕੀ ਆ, ਉਹਨਾਂ ਨੂੰ ਇੰਨਾ ਮਿਹਨਤ ਕਰਨ ਦੀ ਨਹੀਂ ਲੋੜ ਪੈਂਦੀ,
1: ਜੀ
5: ਉਹ ਕੀ ਕਰਦੇ, ਉਹ ਗੂਗਲ ਤੇ ਜਾਂਦੇ, ਉਹਦਾ ਜਵਾਬ ਪੁੱਛਦੇ, ਉਹ ਝਟ
1: ਪੁੱਛ
5: ਦੇ ਨਹੀਂ
1: ਲੈਂਦੇ,
5: ਦੱਸ
1: ਦੱਸ
5: ਦਿੰਦੇ
1: ਦਿੰਦੇ
5: ਸਾਨੂੰ,
1: ਆ
5: ਅਸੀਂ ਤਾਂ ਕਿਤਾਬਾਂ ਪੜ੍ਹੀ ਦੀਆਂ, ਅਸੀਂ ਆਪਣਾ ਬ੍ਰੇਨ
1: ਬਿਲਕੁਲ
5: ਆਪਣਾ ਯੂਜ਼
1: ਬਿਲਕੁਲ
5: ਕਰੀਦਾ ਸੀ, ਤਾਂ ਚੱਲਦਾ ਸੀ ਸਾਡਾ,
1: ਬਿਲਕੁਲ ਹੈ ਜੀ, ਜੀ
5: ਇਹਨਾਂ ਚੀਜ਼ਾਂ ਦਾ ਨੁਕਸਾਨ ਤਾਂ ਹੈਗਾ ਵਾ
1: ਹੈਗਾ
5: ਭੁਪਿੰਦਰ ਜੀ, ਬਹੁਤ ਹੈਗਾ ਹੈ,
1: ਬਿਲਕੁਲ ਹੈ,
5: ਆਹੋ ਉਸ ਟਾਈਮ ਤੇ ਵੀ ਇਦਾਂ ਹੁੰਦਾ ਸੀ, ਤੁਹਾਨੂੰ ਵੀ ਪਤਾ ਹੋਣਾ ਸੀ,
1: ਜੀ
5: ਮੇਰੀ ਮੰਮੀ ਦਾ ਮੁੰਡਾ ਹੁੰਦਾ ਸੀ, ਜਦ ਮੈਂ ਨਾਨਕੀ ਜਾਣਾ, ਉਹਨੂੰ ਕਹਿਣਾ ਗੈਡ, ਗਾਈਡ ਨਹੀਂ ਕਹਿਣਾ ਗੈਡ, ਹਨਾ, ਉਹਨੂੰ ਕਹਿਣਾ ਵੇਖੋ ਗੈਡ ਹੈਗੀ ਆ, ਆਹ ਸਵਾਲ ਹੈਗੇ, ਮੈਨੂੰ ਤਾਂ
1: ਜੀ
5: ਗਾਈਡ ਦਾ ਪਤਾ ਹੀ ਨਹੀਂ ਸੀ ਹੁੰਦਾ ਵੀ ਗਾਈਡ
1: ਬਿਲਕੁਲ
5: ਕੀ
1: ਹੈ ਜੀ,
5: ਹੁੰਦੀ, ਮੈਨੂੰ ਨਹੀਂ ਪਤਾ ਸੀ, ਮੈਂ ਉਦਾਂ ਹੀ ਹੁਸ਼ਿਆਰ ਸਟੂਡੈਂਟ ਹੁੰਦੀ ਸੀ ਭੁਪਿੰਦਰ ਜੀ,
1: ਜੀ
5: ਇੱਦਾਂ ਦੀ ਚੀਜ਼ ਦੀ ਲੋੜ ਹੀ ਨਹੀਂ ਪਤੇ ਹੁੰਦੇ ਸੀ, ਨਾਲੇ ਮੈਥ ਹੋਇਆ, ਸਾਇੰਸ ਹੋਇਆ,
1: ਜੀ
5: ਦੂਜਾ ਸਾਰਾ ਕੁਛ ਤਾਂ ਬਹੁਤ ਵਧੀਆ ਹੁੰਦਾ ਸੀ, ਇੰਗਲਿਸ਼ ਵਗੈਰਾ, ਤਾਂ ਮਤਲਬ ਲੋੜ ਨਹੀਂ ਸੀ ਪਈ ਉਹਨੂੰ, ਸ਼ਾਇਦ ਤੇ ਉਹਨੂੰ ਲੈ ਵੀ ਦਿੱਤੀ ਸੀ ਕਿਤਾਬ, ਜਾਂ
1: ਜੀ
5: ਉਹਨੂੰ ਪਤਾ ਹੋਊਗਾ ਵੀ ਗਾਈਡ ਗੂਡ ਕੁਛ ਹੁੰਦੀ ਸਨ, ਤਾਂ ਪਤਾ ਹੀ ਨਹੀਂ ਸੀ,
1: ਬਿਲਕੁਲ
5: ਆਪਾਂ ਤਾਂ ਬਹੁਤ ਸਿੰਪਲ ਬੰਦੇ ਹੁੰਦੇ ਸੀ, ਕਿਤਾਬ ਪੜ੍ਹੀ ਸੀ ਤਾਂ ਉਹ ਚੋਂ ਜਵਾਬ ਦੇਈਦੇ ਹੁੰਦੇ ਸੀ।
1: ਦੇਈਦੇ ਸੀ।
5: ਚਲੋ ਭਵਿੰਦਰ ਜੀ, ਹੁਣ
1: ਥੈਂਕ ਯੂ
5: ਇੰਨੀ
1: ਜੀ,
5: ਸਾਥ
1: ਭੈਣ ਜੀ,
5: ਨੂੰ ਕਬੂਲ ਕਰਿਓ ਤਾਂ,
1: ਸ਼ੁਕਰੀਆ ਜੀ,
5: ਹਾਂਜੀ,
1: ਸ਼ੁਕਰੀਆ,
5: ਸਤਿ ਸ਼੍ਰੀ ਅਕਾਲ,
1: ਚੰਗਾ ਲੱਗਿਆ ਤੁਸੀਂ ਇਸ ਵਿਚਾਰ ਸਾਂਝੇ
5: ਹਾਂ ਕੀਤੇ,
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ,
5: ਸਤਿ ਸ਼੍ਰੀ ਅਕਾਲ
1: ਜੀ, ਦੋਸਤੋ ਇਸ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਤੇ ਅਗਲੀ ਲਾਈਨ ਦੇ ਉੱਤੇ ਬਹਾਦਰ ਸਿੰਘ ਬਾਈ ਜੀ ਨੇ, ਸਵਾਗਤ ਹੈ ਬਾਈ ਜੀ, ਜੀਆਂ ਨੂੰ ਜੀ,
6: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ,
6: ਅੱਜ ਫਿਰ ਅੱਜ ਰੇਡੀਓ ਦੀ ਗੱਲ ਹੋ ਰਹੀ ਹੈ,
1: ਹਾਂਜੀ ਰੇਡੀਓ ਦੀ ਗੱਲ ਕਰਦੇ ਹਾਂ ਜੀ,
6: ਰੇਡੀਓ ਕਹਿੰਦੇ ਹੁੰਦੇ ਸੀ ਬਜ਼ੁਰਗ ਪਹਿਲਾਂ
1: ਜੀ,
6: ਮੈਂ ਆਪੂ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਆ ਕਿ ਮੈਂ ਕੁਛ ਸੁਣਿਆ ਇੰਡੀਆ ਜਾਂ ਨਹੀਂ ਰੇਡੀਓ, ਮਾੜਾ ਮੋਟਾ ਸ਼ਾਇਦ ਕਿਤੇ ਸ਼ਾਇਦ ਹੀ, ਤੇ ਮੇਰਾ ਨਾ ਇੱਕ ਭਰਾ ਹੁੰਦਾ ਸੀ ਵੱਡਾ, ਅਸੀਂ 4 ਸੀਗੇ, ਉਹ ਸਭ ਤੋਂ ਵੱਡਾ ਸੀਗਾ
1: ਜੀ,
6: ਤੇ ਮੇਰਾ ਖਿਆਲ 10 ਸਾਲ ਹੀ ਹੋਊਗਾ ਮੇਰੇ ਤੋਂ ਵੱਡਾ, ਉਦੋਂ ਮੈਂ ਵਾਲਾ ਛੋਟਾ ਸੀ, ਜਦੋਂ ਦੀ ਗੱਲ ਮੈਂ ਸੁਣਾਉਣ ਲੱਗਾ, 7-8-9 ਸਾਲ ਦਾ ਹੋਊਗਾ ਮੈਂ
1: ਜੀ,
6: ਉਹ ਸੀਗਾ ਹੈਂਡੀਕੈਪ ਮੇਰਾ ਭਰਾ
1: ਜੀ,
6: ਪੋਲੀਓ, ਉਹ ਸੁਣਦਾ ਹੁੰਦਾ ਸੀ ਰੇਡੀਓ, ਮੈਨੂੰ ਇੰਨਾ ਪਤਾ ਵੀ ਉਹ ਸੁਣਦਾ ਹੁੰਦਾ ਰੇਡੀਓ, ਉਹ ਜਦੋਂ ਆਕਾਸ਼ਵਾਣੀ ਜੇਬ ਉਹ ਸੁਣਦਾ ਹੁੰਦਾ ਸੀਗਾ ਰੇਡੀਓ, ਤੇ ਤਾਂ ਮੈਨੂੰ ਯਾਦ ਆ ਕਿ ਰੇਡੀਓ ਸੀਗਾ, ਪਰ ਉਹ ਸੁਣਦਾ ਸੀ ਜਦੋਂ ਤੁਸੀਂ ਕਹਿੰਦੇ ਨਾ
1: ਜੀ
6: ਕੱਪੜਾ ਉਹ ਕੁਰੇਸ਼ੀਆ ਵਾਲਾ, ਉਹ ਚੀਜ਼ਾਂ ਹੋਰ ਵੀ ਮੈਂ ਦੇਖਿਆ ਢੱਕੀਆਂ ਚੀਜ਼ਾਂ ਕੁਰੇਸ਼ੀਆ ਵਾਲੇ ਕੱਪੜੇ ਨਾ, ਪਰ ਰੇਡੀਓ ਵੈਸਾ ਨਹੀਂ
1: ਜੀ,
6: ਜਾਂ ਟੇਬਲ ਕਾਰਡ ਦੇਖੀ ਜਾਂ ਕੈਸਟਾਂ ਵਾਲੀ
1: ਜੀ,
6: ਪਰ ਨਾ ਰੇਡੀਓ ਦੀ ਮੈਂ ਤੁਹਾਨੂੰ ਵੀ ਤਾਂ ਪਤਾ, ਫਿਨਲੈਂਡ ਤੇ ਡੈਨਮਾਰਕ ਵੀ ਇੱਦਾਂ ਕਿ ਇੱਥੇ ਰੇਡੀਓ ਬਹੁਤ ਚੱਲਦੇ ਆ,
1: ਬਿਲਕੁਲ
6: ਇਹਨਾਂ ਦੇ,
1: ਗੱਡੀਆਂ ਦੇ ਵਿੱਚ
6: ਨਹੀਂ ਛੱਡਦੇ,
1: ਚੱਲੀ ਜਾਂਦੇ ਆ,
6: ਇਹਨਾਂ ਨੇ ਨਹੀਂ ਛੱਡੇ ਹੈ, ਗੋਰੇ ਲੋਕਾਂ ਨੇ ਨਹੀਂ ਛੱਡੇ
1: ਵੀ ਚੱਲਦੇ ਆ ਸਾਰਾ ਕੁਝ, ਬਿਲਕੁਲ
6: ਭਾਜੀ, ਰੇਡੀਓ ਸੁਣ ਕੇ ਨਾ ਮਜ਼ਾ ਹੀ ਬਹੁਤ ਆਉਂਦਾ ਹੈ, ਜਦੋਂ ਨਾ
1: ਜੀ
6: ਜਦੋਂ ਇਹ ਹੋਕਾ ਜਿਹਾ ਭਰ ਕੇ ਗੱਲਾਂ ਸੁਣਾਉਂਦੇ ਆ, ਕੋਈ ਕਿਸੇ ਨੂੰ ਬਿਠਾ ਆਇਆ ਤੇ ਆ ਕੇ ਸਟੂਡੀਓ ਉਹ ਇੱਕੋ ਜਗ੍ਹਾ ਤੇ ਸਾਰੇ ਬਹਿ ਕੇ ਸੁਣਾਉਂਦੇ ਹੁੰਦੇ ਸੀਗੇ
1: ਜੀ
6: ਤੇ ਉਦੋਂ ਤਾਂ ਮੈਂ ਕਹਿੰਦਾ ਤਾ ਉਹ ਜਦੋਂ ਜਿਹੜਾ ਕੋਈ ਬੰਦਾ ਕਦੇ ਹੜਕੇ ਤੇ ਲੜਿਆ ਲੁੜਿਆ ਹੋਣਾ ਉਹ ਵੀ ਕਹਿੰਦਾ ਸ਼ਾਮ ਨੂੰ ਯਾਰ ਚੱਲੇ ਚੱਲਦੇ ਆ ਉੱਥੇ ਨਾਲ ਰੇਡੀਓ ਸੁਣਦੇ ਨਾਲ ਜਾ
1: ਬਿਲਕੁਲ
6: ਉਹਨਾਂ ਸੁਲਾ ਹੋ ਜੂਗੀ ਫਲਾਣੇ ਬੰਦੇ ਨਾਲ
1: ਜੀ
6: ਸੁਲਾ ਵੀ ਹੋ ਜਾਂਦੀ ਹੋਊਗੀ
1: ਜੀ
6: ਤੇ ਇੱਕ ਰੇਡੀਓ ਦਾ ਇੱਕ ਇੱਕ ਇਹਦਾ ਇੱਕ ਹੋਰ ਬਹੁਤ ਫਾਇਦਾ ਆ ਕਿ ਤੁਸੀਂ ਜਿੱਥੇ ਵੀ ਮਰਜ਼ੀ ਆ ਕੰਨਾਂ ਨੂੰ ਲਾ ਕੇ ਸੁਣੋ ਨਾ ਤੁਹਾਡਾ ਕੋਈ ਐਕਸੀਡੈਂਟ
1: ਹੋਣਾ ਕਿਸੇ ਨਾਲ ਨਾਲ ਦੀ ਬਿਲਕੁਲ ਹੈ
6: ਹਨਾ ਜਿੱਦਾਂ ਹੁਣ ਗੱਡੀਆਂ ਦੇ ਵਿੱਚ ਡੀਵੀਡੀਆਂ ਨੇ ਡੀਵੀਡੀਆਂ ਦੇਖੋ ਬਿਲਕੁਲ ਮਨਾ ਆ ਨਾ ਤੁਸੀਂ ਚਲਾ ਨਹੀਂ ਸਕਦੇ ਜਿਹੜੇ ਕਾਨੂੰਨੀ ਤੌਰ ਤੇ
1: ਜੀ
6: ਜਿਹੜੀਆਂ ਹੁਣ ਟੈਸਲਾ ਟੁਸਲਾ ਵੀ ਆਈਆਂ ਮੈਨੂੰ ਪਹਿਲਾਂ ਨਹੀਂ ਸੀ ਪਤਾ ਮੇਰੇ ਕੋਲ ਕਿਹੜਾ ਟੈਸਲਾ ਆ ਤੇ ਮੈਂ ਨਾ ਇੱਦਾਂ ਕਿਸੇ ਨੂੰ ਸਵਾਲ ਕੀਤਾ ਮੈਂ ਕਿਹਾ ਯਾਰ ਫਿਰ ਨਾਲੇ ਕਹਿੰਦੇ ਮਨਾ ਆ ਤੇ ਫਿਰ ਇੱਦਾਂ ਤਾਂ ਇਹ ਤਾਂ ਕੰਮ ਖਰਾਬ ਆ ਕਹਿੰਦੇ ਚੱਲਦਾ ਹੀ ਨਹੀਂ ਉਦੋਂ ਮੈਂ ਕਿਹਾ ਮੈਨੂੰ ਨੀ ਪਤਾ ਹੀ ਭਰਾਵਾ ਕਹਿੰਦੇ ਜੋ ਗੱਡੀ ਚੱਲਦੀ ਆ ਨਾ
1: ਉਹ ਪ੍ਰੋਗਰਾਮ ਚੱਲਣਾ ਨਹੀਂ ਸਕਦੀ ਕੀਤੀ ਹੈ ਬਿਲਕੁਲ ਹੈ ਜੀ ਉਹ ਤਾਂ ਤੁਸੀਂ
6: ਮੈਂ ਕਿਹਾ ਯਾਰ ਆ ਤਾਂ
1: ਪਾਇਲਟ ਵੀ ਲਾਇਆ ਹੋਇਆ ਪਰ ਤੁਹਾਨੂੰ ਸਟੀਅਰਿੰਗ ਦੇ ਉੱਤੇ ਹੱਥ ਬਕਾਇਦਾ ਰੱਖਣ ਪੈਂਦੇ ਆ ਉਹ ਨਹੀਂ ਤਾਂ ਫਿਰ ਰੋਲਾ
6: ਨਹੀਂ
1: ਲੱਗ ਜਾਂਦਾ
6: ਜੀ ਕੱਲੇ ਹੱਥਾਂ ਦੀ ਵੀ ਗੱਲ ਨਹੀਂ ਤੁਸੀਂ ਗਾਹਾਂ ਦੇਖਣਾ ਵੀ ਆ
1: ਬਿਲਕੁਲ
6: ਗੱਲ ਤਾਂ ਦੇਖਣ ਦੀ ਆ ਸਾਰੀ ਅੱਖਾਂ ਦੀ ਆ ਹੱਥਾਂ ਦੀ ਤਾਂ ਚਲੋ ਖੈਰ ਬਹੁਤਾ ਨਹੀਂ ਤੇ ਹੱਥਾਂ ਦੀ ਉਹ ਜਦੋਂ ਹੁਣ ਪਹਿਲਾਂ ਡੀਵੀਡੀਆਂ ਲੋਕਾਂ ਲਾਈਆਂ ਹੁੰਦੀ ਲੋਕ ਜਿਹਦੇ ਵਿੱਚ ਨੂੰ ਵੜ ਜਾਂਦੀ ਸੀ ਬਾਹਰ ਕਹਿੰਦੇ ਜਦੋਂ ਇੱਥੇ ਦੇਖੀਆਂ ਹੋ ਵੀ ਅਸੀਂ
1: ਬਿਲਕੁਲ
6: ਤੇ ਉਹ ਤਾਂ ਫਿਰ ਵੀ ਲੋਕਾਂ ਨੇ ਦੇਖੀਆਂ ਵੀ ਦੇਖਦੇ ਵੀ ਰਹੇ ਵਿੱਚ ਨਾ ਕਿਉਂਕਿ ਉੱਥੇ ਕੰਟਰੋਲ ਹੈ ਨਹੀਂ ਸੀਗਾ ਕੋਈ ਵੀ ਆਟੋਮੈਟਿਕ ਨਾ ਪਰ ਇਹਦੇ ਵਿੱਚ ਇਹ ਆ ਕਿ ਜਿੱਦਾਂ ਕੋਈ ਕੋਈ ਗੱਲਾਂ ਸੁਣਨ ਨੂੰ ਮਿਲਦੀਆਂ ਨਾ ਜਿੱਦਾਂ ਮੇਰਾ ਖਾਸ ਕਰ ਮੈਂ ਮੇਰਾ ਬਹੁਤ ਵਧੀਆ ਟਾਈਮ ਪਾਸ ਹੁੰਦਾ ਜਦੋਂ ਤੁਹਾਡਾ ਵਿੱਚ ਰੇਡੀਓ ਆ ਜਾਂਦਾ
1: ਜੀ
6: ਪਰ ਕਈ ਮੈਂ ਨਾ ਇੱਕ ਦੋ ਰੇਡੀਓ ਮੈਂ ਸੁਣ ਕੇ ਛੱਡ ਦਿੱਤੇ ਜਿੱਥੇ ਨਾ ਉਹ ਲੋਕਾਂ ਨੂੰ ਮੂਰਖੇ ਸਮਝਦੇ ਹੀ ਆਪਣੇ ਆਪ ਨੂੰ ਸਮਝਦੇ ਅਸੀਂ ਅਸੀਂ ਹੁਸ਼ਿਆਰ ਆ ਲੋਕਾਂ ਦੀ ਬੇਇੱਜ਼ਤੀ ਕਰਦੇ ਆ ਜਦੋਂ ਕੋਈ ਫੋਨ ਕਰੇ ਜਾਂ ਕੋਈ ਗੱਲ ਕਹਿ ਦੇ ਬੁਰੇ ਹੋ ਉਹਨਾਂ ਦੀ ਬੇਇੱਜ਼ਤੀ ਕਰਦੇ ਸੀਗੇ
1: ਜੀ
6: ਤੇ ਉਹ ਫਿਰ ਮੈਂ ਸੁਣਨੇ ਛੱਡ ਦਿੱਤੇ ਭਾਵਾਂ ਉਹ 3-4 ਘੰਟੇ ਨਾ ਹੀ ਆਉਂਦੇ ਸੀ ਵਧੀਆ
1: ਜੀ
6: ਪਰ ਮੈਂ ਕਿਹਾ ਨਹੀਂ ਯਾਰ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਮੈਨੂੰ ਕੋਈ ਬੰਦਾ ਫੋਨ ਕਰ ਰਿਹਾ ਤਾਂ ਤੂੰ ਉਹਦੀ ਬੇਇੱਜ਼ਤੀ ਕਰਨ ਡਿਆ ਮੋਰੇ ਹੋ
1: ਬਿਲਕੁਲ
6: ਹੈ ਇੱਕ ਤਾਂ ਬੰਦਾ ਉਹਦੇ ਵਿੱਚ ਸਰਕਾਰ 'ਚ ਬੈਠਾ ਅੱਜ ਕੱਲ੍ਹ ਪੰਜਾਬ 'ਚ ਇੱਕ ਇੱਕ ਕੈਨੇਡਾ 'ਚ
1: ਜੀ ਜੀ
6: ਕੈਨੇਡਾ ਵਾਲਾ ਰੇਡੀਓ ਕਾਫੀ ਵੱਡਾ ਰੇਡੀਓ ਆ
1: ਜੀ
6: ਤੇ ਮੈਂ ਕਿਹਾ ਫਿਰ ਨਹੀਂ ਫਿਰ ਮੇਰੀ ਆਦਤ ਸੀ ਕਿ ਮੈਂ ਨਾ ਕਈ ਵਾਰੀ ਤਾਂ ਹੱਥ ਉੱਤੇ ਮਾਰਦਾ ਰਹਿੰਦਾ ਨਾ ਉੱਥੇ ਟੂਨ ਇਨ ਤੇ
1: ਜੀ
6: ਟੂਨ ਇਨ ਤੇ ਮੈਂ ਹੱਥ ਮਾਰਦਾ ਰਹਿੰਦਾ ਪੰਜਾਬੀ ਰੇਡੀਓ ਜਿੱਦਾਂ ਫਿਰ ਤੁਹਾਡਾ ਰੇਡੀਓ ਇੱਕ ਵਾਰੀ ਸਾਹਮਣੇ ਆਇਆ ਫਿਰ ਮੈਂ ਤੁਹਾਨੂੰ ਇੱਕ ਵਾਰੀ ਲਿਖਿਆ ਸੀ ਸਭ ਤੋਂ ਪਹਿਲਾਂ ਮੈਂ ਕਿਹਾ ਭਾਜੀ ਕਿਹਦੇ ਟਾਈਮ ਤੇ ਆਉਂਦਾ ਮੈਂ ਤਾਂ ਸਮਝ ਨਹੀਂ ਡਾਲਣ ਡਈ ਜਦੋਂ ਤੁਸੀਂ ਆਉਂਦੇ ਕਦੋਂ ਚੱਲਿਆ
1: ਹਾਂਜੀ ਹਾਂਜੀ ਬਿਲਕੁਲ
6: ਫਿਰ ਤੁਸੀਂ ਮੈਨੂੰ ਮੈਸੇਜ ਕੀਤਾ ਵੀ ਆਹ ਫਲਾਣੇ ਟਾਈਮ ਤੇ ਹੁੰਦਾ ਡੈਨਮਾਰਕ ਦੇ ਜਾਂ ਯੂਰਪ ਦੇ ਨਾ ਤੁਸੀਂ ਸਾਡੇ ਤੋਂ ਇੱਕ ਘੰਟਾ ਅੱਗੇ ਵੀ ਆ ਵੈਸੇ ਵੀ
1: ਹਾਂਜੀ ਅਸੀਂ ਫਿਨਲੈਂਡ ਦਾ ਇੱਕ ਬਾਕੀ ਯੂਰਪ ਦੇ ਨਾਲੋਂ ਇੱਕ ਘੰਟਾ ਅੱਗੇ ਆ ਜੀ
6: ਉਹ ਚਲੋ ਹੁਣ ਜਦੋਂ ਤੁਹਾਡੇ ਨਾਲ ਫਿਰ ਮੈਂ ਇੱਕ ਪੰਜਾਬੀ USA ਸੁਣਦਾ ਉਹ ਖਬਰਾਂ ਖੁਬਰਾਂ ਸੁਣ ਲੈਂਦੀਆਂ ਉਹ
1: ਜੀ
6: ਤੇ ਦੂਸਰੇ ਨਾਮ ਮੈਨੂੰ ਮਿਕਸ ਬਹੁਤ ਕਰ ਜਾਂਦਾ ਸਿਆਣੀ ਸਾਹਿਬ ਇਹਨਾਂ ਦੀਆਂ ਗੱਲਾਂ ਮੈਨੂੰ ਨਾ ਬਹੁਤ ਵਧੀਆ ਲੱਗਦੀਆਂ ਕਿਉਂਕਿ ਨਾ ਸਿਆਣੀਆਂ ਗੱਲਾਂ ਬਹੁਤ ਆ
1: ਜੀ ਜੀ
6: ਦੋਨਾਂ ਦੀ ਪਰ ਮੈਨੂੰ ਦੋਨਾਂ ਦਾ ਭੁਲੇਖਾ ਪੈ ਜਾਂਦਾ ਵੀ ਕਿਹਦੀ ਕਿਹਦੀ ਕੌਣ ਆ ਤੇ ਕਿਉਂਕਿ ਦੋਨਾਂ ਦੀ ਨਾ ਸੋਚਣੀ ਜਦ ਕਹਿ ਲਓ ਇੱਕੋ ਜਿਹੀ ਲੱਗਦੀ ਮੈਨੂੰ
1: ਬਿਲਕੁਲ
6: ਸੋਚਣੀ ਤਾਂ ਉਹਨਾਂ ਦਾ ਗੱਲ ਕਰਨ ਦਾ ਸਟਾਈਲ ਤਰੀਕਾ
1: ਸਟਾਈਲ ਥਰਮੇ ਨਾਲ ਗੱਲ ਕਰਦੇ ਆ ਬਿਲਕੁਲ ਹੈ ਜੀ
6: ਜਾਣਕਾਰੀ ਜਾਣਕਾਰੀ ਵੀ ਚਲੋ ਕਦੇ ਕਦੇ ਵਿੱਚ ਕਦੇ ਅਸੀਂ ਉਹ ਵੀ ਹੋ ਸਕਦੇ ਆ ਵੀ ਨਹੀਂ ਸਹਿਮਤ ਹੋ ਸਕਦੇ ਕੋਈ ਗੱਲਾਂ ਵਿੱਚ ਹੋ ਸਕਦੇ ਇਕੱਠੇ ਇੱਕ ਅੱਧੀ ਵਾਰੀ ਹੋਈ ਸੀ ਖਰੇ ਮੈਂ ਪਤਾ ਨਹੀਂ ਮੈਂ ਉਸ ਸਹਿਮਤ ਨਹੀਂ ਸੀ ਤੇ ਉਦੋਂ ਮੈਂ ਫੋਨ ਲਗਾ ਹੀ ਪਰ ਨਹੀਂ ਕਰ ਰਿਹਾ ਚਲੋ ਖੈਰ
1: ਜੀ
6: ਮੈਂ ਵਧੀਆ ਤੁਸੀਂ ਅੱਜ ਟੌਪਿਕ ਲਿਆਂਦਾ
1: ਜੀ
6: ਮੈਂ ਕੰਮ ਤੇ ਸੀਗਾ ਤੁਹਾਨੂੰ ਸੁਣਦਾ ਹੁਣ ਮੈਂ ਵੀ
1: ਕੀ ਬਾਤ
6: ਘਰ ਪਹੁੰਚ ਗਿਆ ਹੁਣ ਦਰਵਾਜ਼ੇ ਦੇ ਕੋਲ ਦਰਵਾਜ਼ਾ ਲਗਾ ਹੁਣ ਘਰ ਪਹੁੰਚ ਗਿਆ ਮੈਂ ਵੀ ਹੁਣ
1: ਥੈਂਕ ਯੂ ਜੀ ਜੁੜਨ ਲਈ ਵਧੀਆ ਭਾਜੀ ਸਾਂਝੇ ਕਰਨ ਲਈ
6: ਇਹਨਾਂ ਕੋਲ
1: ਥੈਂਕ ਯੂ
6: ਗੁੱਡ ਈਵਨਿੰਗ ਸਰ
1: ਗੁੱਡ ਈਵਨਿੰਗ ਸ਼ੁਕਰੀਆ ਜੀ ਜੀ ਦੋਸਤੋ ਇਹ ਸੰਜੀਵ ਬਹਾਦਰ ਸਿੰਘ ਜੀ ਆਪਣੇ ਨਾਲ ਡੈਨਮਾਰਕ ਤੋਂ ਗੱਲਬਾਤ ਕਰਕੇ ਗਏ ਨੇ ਤੇ ਲਓ ਆਪਣਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ 2-4 ਮਿੰਟ ਬਾਕੀ ਨੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਤੁਹਾਡੇ ਸੁਨੇਹੇ ਬਹੁਤ ਸਾਰੇ ਆਏ ਨੇ ਉਹਨਾਂ ਦੀ ਬਾਤ ਪਾ ਕੇ ਤਦ ਤੱਕ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਔਜਲਾ ਸਾਹਿਬ ਜੁੜੇ ਹੋਏ ਨੇ ਸੁਰਿੰਦਰ ਕੌਰ ਮਾਲ ਜੀ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਆ ਬੇਅੰਤ ਸੰਧੂ ਜੀ ਜੁੜੇ ਆ ਲਾਈਕ ਨੰਬਰ 3 ਗੁਰੀਮਾਨ ਭਾਈ ਜੀ ਕਹਿੰਦੇ ਆ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ ਬੇਅੰਤ ਸੰਧੂ ਜੀ ਨੂੰ ਸੁਰਿੰਦਰ ਮਾਲ ਜੀ ਨੂੰ ਦਵਿੰਦਰ ਭੁਪਿੰਦਰ ਭਾਰਜ ਦਵਿੰਦਰ ਭਾਰਜ ਸਤਿ ਸ਼੍ਰੀ ਅਕਾਲ ਜੀ ਅਤੇ ਸ਼ਮੀ ਬਾਈ ਜੀ ਨੂੰ ਇਕਬਾਲ ਮਾਂਗੜ ਜੀ ਨੂੰ ਅਤੇ ਮਨਦੀਪ ਜੱਸੀ ਬਾਈ ਜੀ ਨੂੰ ਅਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਮਲੇਰਕੋਟਲਾ ਤੋਂ ਜੱਸੀ ਜੀ ਵੀ ਸਤਿ ਸ਼੍ਰੀ ਅਕਾਲ ਦੁਆਬਾ ਪਰਿਵਾਰ ਨੂੰ ਭੇਜਦੇ ਨੇ ਅਤੇ ਗੁਰੀਮਾਨ ਜੀ ਕਹਿੰਦੇ ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਅਤੇ ਇਸੇ ਤਰ੍ਹਾਂ ਹੀ ਕਰੋ ਸੈਣੀ ਸਾਹਿਬ ਮੈਂ ਆਪ ਕਹਿੰਦੇ ਜਾਣਨਾ ਚਾਹੁੰਦਾ ਜੀ ਤੇ ਹਾਂਜੀ ਹਾਂਜੀ ਸਟੂਡੈਂਟ ਨੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਹੈ ਜੀ। ਬਿਲਕੁਲ ਜੀ, ਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਲਿਖਦੇ ਆ UAE ਤੋਂ, ਤੇ ਬਿਲਕੁਲ ਸਰਕਾਰੀ ਸਕੂਲ ਤਾਂ ਕਹਿੰਦੇ ਬੰਦ ਹੋਣ ਦੀ ਕਗਾਰ ਦੇ ਉੱਤੇ ਆ, ਗੁਰੀਮਾਨ ਜੀ ਕਹਿੰਦੇ ਆ। ਤੇ ਸਤਿ ਸ਼੍ਰੀ ਅਕਾਲ ਗੁਰੀਵੀਰ ਜੀ ਨੂੰ ਕਹਿੰਦੇ ਆ, ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ, ਬੱਚਿਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਸਬਜੈਕਟ ਨੂੰ ਲੈ ਕੇ ਕਹਿੰਦੇ ਸਟੱਡੀ ਦਾ ਪ੍ਰੈਸ਼ਰ ਬਹੁਤ ਹੈ, ਤੇ ਜਵਾਕਾਂ ਨੂੰ ਤਾਂ ਕਹਿੰਦੇ ਫੋਨਸ ਉੱਤੇ ਲਗਾ ਰਹੇ ਨੇ ਜੀ। ਅੱਗੇ ਕਹਿੰਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸੈਣੀ ਸਾਹਿਬ, ਇਹ ਕਿਸੇ ਆਪਣੇ ਚਹੇਤੇ ਦੀ ਕੰਪਨੀ ਦੇ ਕੋਲੋਂ ਪੈਸੇ ਖਾ ਕੇ ਉਹਨਾਂ ਨੂੰ ਪੰਜਾਬ ਦੇ ਉੱਤੇ ਪੈਸੇ ਬਣਾਉਣ ਦਾ ਜਿਹੜਾ ਰਾਹ ਬਣਾ ਦਿੱਤਾ ਹੈ ਜੀ। ਤੇ AI ਨੂੰ ਸਿੱਖਣੇ ਦੇ ਲਈ ਕਹਿੰਦੇ ਕੋਡਿੰਗ ਦੇ ਲਈ ਸੌਫਟਵੇਅਰ ਦੇ ਲਈ ਬੱਚਿਆਂ ਦੇ ਕੋਲੋਂ ਅੱਗੇ ਟਾਈਮ ਹੈਗਾ, ਕਾਲਜ ਦੇ ਵਿੱਚ ਜਿਹੜਾ ਕੋਰਸ ਵੀ ਜਿਹੜੇ ਹੈਗੇ ਆ ਉਹ ਕਰ ਸਕਦੇ ਆ ਵੱਖਰੇ ਪੱਧਰ ਦੇ ਉੱਤੇ ਜਾ ਕੇ। ਬਿਲਕੁਲ ਜੀ, ਇਹ ਤਾਂ ਕਹਿੰਦੇ ਬੱਚਿਆਂ ਦਾ ਬੇੜਾ ਗਰਕ ਕਰਨ ਲੱਗੇ ਆ ਛੋਟੀ ਏਜ ਦੇ ਵਿੱਚ ਜੀ, ਇਹ ਤਾਂ ਬੱਚਿਆਂ। ਹਾਂਜੀ ਅੱਗੇ ਲਿਖਦੇ ਨੇ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ। ਤੇ ਗੁਰੀਮਾਨ ਜੀ ਕਹਿੰਦੇ ਨੌ ਡਬਟ ਜਿਹਨੇ ਸਰਕਾਰੀ ਸਕੂਲ ਬੱਚੇ ਆ ਉਹਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਕਹਿੰਦੇ ਅਪਡੇਟ ਕਰ ਦਿੱਤਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਦਿਨਾਂ ਬਾਅਦ ਰਾਜਨ ਜੀ ਦੀ ਫੋਟੋ ਵੇਖੀ ਲੱਗੀ ਅੱਜ, ਕਹਿੰਦੇ ਜੀ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿਹਨੇ ਸਰਕਾਰੀ ਸਕੂਲ ਬੱਚੇ ਹੈ, ਜਿੰਨੇ ਵੀ ਸਰਕਾਰੀ ਸਕੂਲ ਬੱਚੇ ਹੈ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਅਪਡੇਟ ਜਿਹੜਾ ਕਰ ਦਿੱਤਾ ਹੈ, ਗੁਰੀਮਾਨ ਜੀ ਕਹਿੰਦੇ ਹੈ। ਔਜਲਾ ਸਾਹਿਬ ਕਹਿੰਦੇ ਨੇ, ਸੋਰੀ ਗੁਰੀਮਾਨ ਜੀ ਕਹਿੰਦੇ, ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ। ਤੇ ਔਜਲਾ ਸਾਹਿਬ ਲਿਖਦੇ ਆ ਕਿ ਵਧੀਆ ਰਹਿ ਗਏ, ਪਹਿਲਾਂ ਕਹਿੰਦੇ ਉੱਚ ਵਿੱਦਿਆ ਪ੍ਰਾਪਤ ਕਰ ਗਏ ਇੱਕੋ ਹੀ ਕਾਪੀ ਦੇ ਨਾਲ, ਕਹਿੰਦੇ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਫੀਸਾਂ ਵਧਾ ਦਿੱਤੀਆਂ ਯੂਨੀਵਰਸਿਟੀ ਦੇ ਵਿੱਚ, ਬਟ ਕਰਪਸ਼ਨ ਤਾਂ ਕਹਿੰਦੇ ਰੁਕੀ ਨਹੀਂ ਜਾ ਰਹੀ ਹੈ, ਰੋਕੀ ਨਹੀਂ ਜਾ ਰਹੀ ਹੈ। ਅੱਗੇ ਕਹਿੰਦੇ ਨੇ ਸਾਇੰਸ ਲੈਸਨ ਐਕਸਕਿਊਜ਼ ਨੇ, ਕਹਿੰਦੇ ਇਹਨਾਂ ਦੇ ਕੋਲੋਂ ਹੋਰ ਕੁਝ ਨਹੀਂ ਹੈ। ਤੇ ਸ਼ਾਇਦ ਔਜਲਾ ਸਾਹਿਬ ਕਹਿੰਦੇ ਰਾਜਨ ਸ਼ਾਇਦ ਰਾਜਨ ਜੀ ਉਸ ਵਿੱਦਿਆ ਦੇ ਉੱਤੇ ਖਰਚਾ ਹੁਣ ਵੀ ਕਹਿੰਦੇ ਨਹੀਂ ਹੁੰਦਾ ਹੋਣਾ ਹੈ। ਤੇ ਉਹ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਗੁਰੀਮਾਨ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਨਹੀਂ ਗੱਲ ਬਣਦੀ ਜੀ ਉੱਚ ਵਿੱਦਿਆ ਵਾਲੀ ਵੀਰ ਜੀ, ਸਮਾਂ ਬਦਲ ਗਿਆ ਜੀ। ਔਜਲਾ ਸਾਹਿਬ ਕਹਿੰਦੇ ਫਿਰ ਮੈਂ ਆਖਰੀ ਵਿਦਿਆਰਥੀ ਹੋਵਾਂਗਾ ਸਕਾਲਰਸ਼ਿਪ ਲੈਣ ਵਾਲਾ। ਤੇ ਰਾਜਨ ਜੀ ਕਹਿੰਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਛੁੱਟੀ ਕਰ ਦਿੱਤੀ ਭਾਰਤ ਸਾਹਿਬ, ਤੇ ਐਵੇਂ ਨਹੀਂ ਦਾਸ ਬੁਲਬਲੀਆਂ ਮਾਰ ਰਿਹਾ, ਕਹਿੰਦੇ ਸੀ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਸੈਣੀ ਸਾਹਿਬ ਨੂੰ ਚਾਹ ਚੜ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਛੁੱਟੀ ਹੋ ਜਾਂਦੀ ਹੈ। ਤੇ ਸਤਨਾਮ ਜਾਣੀਆਂ ਚਾਲ ਜੀ ਜੁੜੇ ਹੋਏ ਨੇ ਜੀ, ਸਤਨਾਮ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਔਜਲਾ ਸਾਹਿਬ ਕਹਿੰਦੇ ਫਿਰ ਤਾਂ ਕਹਿੰਦੇ ਰਾਜਨ ਜੀ ਤੁਹਾਡੀ ਛੁੱਟੀ ਹੈ ਕੱਲ੍ਹ ਨੂੰ। ਤੇ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਦੇਖੋ ਰੱਬ ਦੇ ਰੰਗ ਅਮਰੀਕਾ ਦੇ ਵਿੱਚ ਉਹ ਬੰਦੇ ਕਾਮਯਾਬ ਕਰ ਦਿੱਤੇ ਜਿਹੜੇ ਇੱਥੇ ਦੀ ਵਿੱਦਿਆ ਨੇ ਇੱਥੇ ਵੀ ਨਹੀਂ ਸੀ ਝੱਲਣੇ, ਤੇ ਘਰ ਦੇ ਵੀ ਯਕੀਨ ਨਹੀਂ ਸੀ ਕਰਦੇ ਕਿ ਇਹ ਕੁਝ ਕਰ ਲੈਣਗੇ ਇਹ, ਪਰ ਰੱਬ ਬੜਾ ਬਿਆਨ ਤਾਏ, ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਭਾਂਡਿਆਂ ਤੋਂ ਵੀਰ ਜੀ ਕੋਟ ਹੜਤਾਲ ਪਰ ਜਾਣਾ ਕਹਿੰਦੇ ਹੈ ਪੈਣਾ ਹੈ ਜੀ। ਬਲਜੀਤ ਸਿੰਘ ਜੀ ਬਾਈ ਜੀ ਜੁੜੇ ਆ, ਪਹਿਲੀ ਵਾਰੀ ਸੁਨੇਹਾ ਉਹਨਾਂ ਦਾ ਮਿਲਿਆ, ਜੀਆਂ ਨੂੰ ਜੀ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਆ ਸਭ ਨੂੰ। ਤੇ ਇਸੇ ਤਰ੍ਹਾਂ ਹੀ ਰਿੰਕੂ ਠੱਠੀ ਭਾਈ ਮੋਗਾ ਤੋਂ ਉਹਨਾਂ ਨੇ ਲਿਖਿਆ ਕਿ ਬਲਜੀਤ ਸਿੰਘ ਉਹ ਆਪ ਨੇ, ਇਹ ਸ਼ਾਇਦ ਦੋ ਆਈਡੀਆਂ ਨੇ ਉਹਨਾਂ ਦੀਆਂ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਜ਼ੁਰਗ ਇਹ ਕਹਿੰਦੇ ਸੀ ਕਿ ਉਹ ਕੁਝ ਕਰੇਗਾ, ਪਰ ਹੈ ਹੁੰਦੇ ਤਾਂ ਸਵਾਲ ਸੀ, ਆਪਾਂ ਹੱਲ ਕਰ ਦਿੱਤੇ ਹੈ। ਤੇ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਕਹਿੰਦੇ ਨੇ ਕਿ ਤੁਬਾ ਵਾਲਾ ਰੇਡੀਓ ਜਿਹੜਾ ਖੂਬ ਸੁਣਿਆ, ਕਹਿੰਦੇ ਅਸੀਂ ਸਦੀਕ ਦੇ ਕਹਿੰਦੇ ਗਾਣੇ ਜਲੰਧਰ ਰੇਡੀਓ ਠੰਡੂ ਰਾਮ ਦੇ ਪ੍ਰੋਗਰਾਮ ਕਹਿੰਦੇ ਸੁਣੇ ਹੈ। ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਹੈ। ਤੇ ਔਜਲਾ ਸਾਹਿਬ ਕਹਿੰਦੇ ਠੱਠੀ ਭਾਈ ਦਾ ਭੋਲਾ ਮੋਗੇ ਬੰਦਾ ਘਰ ਦਾ ਨਹੀਂ, ਨਵੀਂ ਗੱਡੀ ਦੀਆਂ ਕੋਲ ਮੇਰੇ ਕੱਲ੍ਹ ਸਿਫਤਾਂ ਕਰਦਾ ਸੀ ਮੇਰੇ ਲਿਖੇ ਗੀਤ ਦੇ ਬੋਲ, ਕਹਿੰਦੇ ਜੀ। ਬਲਜੀਤ ਜੀ ਕਹਿੰਦੇ ਆ ਕਿ ਬਹੁਤ ਸੋਹਣੇ ਵਿਚਾਰ ਸ਼ੰਮੀ ਜੀ, ਦਿਲ ਦੀ ਰੂਹ ਤੋਂ ਕੀਤੀ ਆ ਗੱਲ। ਕਹਿੰਦੇ ਮਲੇਰਕੋਟਲੇ ਵਾਲੇ, ਕਹਿੰਦੇ ਆ ਬਲਜੀਤ ਜੀ ਕਿ ਸਤਿ ਸ਼੍ਰੀ ਅਕਾਲ ਜੀ ਠੱਠੀ ਭਾਈ ਵਾਲਿਓ। ਜੱਸੀ ਜੀ ਮਲੇਰਕੋਟਲਾ ਤੋਂ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਗੱਲ ਕਰਦੇ ਰਹੋ, ਕਿਉਂ ਗੀਤਾਂ ਦੀ ਕਹਿੰਦੇ ਗੱਲ ਕਰਦੇ ਹੋ। ਅਤੇ ਇਸੇ ਤਰ੍ਹਾਂ ਜੱਸੀ ਚਾਲ ਭੈਣ ਜੀ, ਸਰਕਾਰੀ ਛੁੱਟੀ ਨਹੀਂ ਹੋਵੇਗੀ ਪਰ ਕੰਮ ਕੋਈ ਨਹੀਂ ਹੋਣਾ, ਸੁਵਿਧਾ ਕੇਂਦਰ ਤੱਕ ਮੁਲਾਜ਼ਮ ਕਿਵੇਂ ਪਹੁੰਚਣਗੇ ਜੀ, ਸੜਕਾਂ ਬੰਦ ਹੋਣੀਆਂ ਜੀ। ਅਤੇ ਬਾਕੀ ਦੇ ਕਹਿੰਦੇ 2 ਵਜੇ ਤੋਂ ਬਾਅਦ ਜਾ ਸਕਦੇ ਹੋ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ। ਬਲਜੀਤ ਜੀ ਕਹਿੰਦੇ ਆ ਕਿ ਓਕੇ ਸਿਕੰਦਰ ਔਜਲਾ ਜੀ, ਤੁਹਾਡੀ ਲਿਖਤ ਨੂੰ ਵਾਕਿਆ ਸਲਾਮ ਹੈ ਜੀ। ਜੱਸੀ ਜੀ ਲਿਖਦੇ ਆ ਕਿ ਮੈਂ ਤੇ ਕਿਹਾ ਕਿ ਨੂੰ ਭੋਗ ਗੀਤ, ਰਿੰਕੂ ਭਾਜੀ ਸ਼ਾਇਦ ਕਹਿੰਦੇ ਕੋਈ ਗੀਤ ਦੀ ਗੱਲ ਕਰਦੇ ਆ, ਮਾਫ਼ੀ ਚਾਹੁੰਦਾ ਜੀ, ਮੇਰੀ ਕਮਜ਼ੋਰ ਆ ਪੜ੍ਹਨ ਦੇ ਵਿੱਚ, ਰੋਮਨ ਦੇ ਵਿੱਚ। ਅਤੇ ਔਜਲਾ ਸਾਹਿਬ ਦੇ ਭਾਰਜ ਵੀਰੇ, ਜੇ ਕੁਝ ਸੁਣਨਾ ਪੜ੍ਹਨੇ ਵਾਲਾ ਹੋਵੇਗਾ ਤਾਂ ਪੂਰਾ ਸੁਣੀਦਾ ਹੈ ਜੀ ਅਸੀਂ। ਸ਼ੁਕਰੀਆ ਔਜਲਾ ਸਾਹਿਬ। ਅਤੇ ਰਾਜਨ ਜੀ ਕਹਿੰਦੇ ਆ ਕਿ ਬਹੁਤ ਖੂਬ ਵੀਰ ਜੀ, ਪਰ ਇਹ ਗੀਤ ਤੁਸੀਂ ਮੈਨੂੰ ਸੁਣਾਇਆ ਨਹੀਂ ਜੀ ਹੁਣ ਤੱਕ, ਕਹਿੰਦੇ ਜੀ। ਅਤੇ ਬਲਜੀਤ ਜੀ ਕਹਿੰਦੇ ਆ ਮੈਨੂੰ ਜੱਸੀ ਜੀ ਨੇ ਹੀ ਕਹਿੰਦੇ ਜਗਾਇਆ ਕਿ ਹਾਜ਼ਰੀ ਲਵਾਓ, ਆ ਕੇ ਲਾਈਵ ਚੱਲ ਰਿਹਾ। ਧੰਨਵਾਦ ਜੱਸੀ ਜੀ, ਸ਼ੁਕਰੀਆ ਦੋਸਤੋ, ਤੁਸੀਂ ਇੱਕ ਦੂਸਰੇ ਨੂੰ ਨਾਲ ਜੋੜਦੇ ਹੋ, ਬੜਾ ਚੰਗਾ ਲੱਗਦਾ ਹੈ। ਦੀਵੇ ਦੇ ਨਾਲ ਦੀਵਾ ਜਗਦਾ ਹੈ ਅਤੇ ਨਾਲ ਇਸੇ ਤਰ੍ਹਾਂ ਦਾ ਮਾਹੌਲ ਬਣਦਾ ਹੈ।

ਡੀਜੇ ਵਾਲੇ ਪੀਸ ਕਹਿੰਦੇ ਨੇ ਬਥੇਰੇ ਪੁੱਟ ਪੁੱਟ ਕੇ ਕਹਿੰਦੇ ਲਿਆਉਂਦੇ ਖਜ਼ਾਨਾ ਕਹਿੰਦੇ ਨੇ ਓਲਡ ਗੇਮ ਇੱਦਾਂ ਲਿਖਦੇ ਨੇ। ਅਤੇ ਆਪਣੇ ਗੁਰੀ ਮਾਨ ਜੀ ਕਹਿੰਦੇ ਹੈ ਰੰਗੇ ਵੀ ਲਿਮਿਟਡ ਆ ਬਾਈ ਜੀ। ਜਸਵਿੰਦਰ ਜੀ ਲਿਖਦੇ ਆਲਵੇਜ਼ ਵੈਲਕਮ ਬਲਜੀਤ ਬਾਜੀ ਭਾਜੀ ਤੁਹਾਡਾ ਜੀ। ਅਤੇ ਇਸ ਤਰ੍ਹਾਂ ਔਜਲਾ ਭਾਜੀ ਆਪਣਾ ਯੁਵਰਾਜ ਹੈ, ਯੁਵਰਾਜ ਆ ਗਿਆ ਮੁਕੱਦਰ ਸਿੰਘ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਵੀਰ ਜੀ ਸਤਿ ਸ਼੍ਰੀ ਅਕਾਲ, ਸੁਰਜੀਤ ਭਾਰਤ ਜੀ ਅਤੇ ਆਪਣੇ ਭੁਪਿੰਦਰ ਭਾਰਤ ਜੀ ਦੇ ਮਾਤਾ ਜੀ ਨੇ ਜੋ ਇੰਡੀਆ ਬੈਠੇ ਪੁੱਤਰ ਨੂੰ ਦੇਖਣ ਦੀ ਚਾਹ ਦੇ ਨਾਲ ਕਹਿੰਦੇ ਪ੍ਰੋਗਰਾਮ ਲਗਾ ਲੈਂਦੇ ਨੇ ਜੀ। ਅਤੇ ਮਾਂ ਦੀ ਮਮਤਾ ਨੂੰ ਕਹਿੰਦੇ ਸਲਾਮ ਹੈ ਜੀ, ਸ਼ੁਕਰੀਆ ਔਰ ਰਿਸਪੈਕਟ ਦੇ ਲਈ ਜੀ, ਅਤੇ ਐਪਰੀਸ਼ੀਏਟ ਦੇ ਲਈ ਰਾਜਨ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ। ਅਤੇ ਇਸੇ ਤਰ੍ਹਾਂ ਹੀ ਗੁਰੀ ਮਾਨ ਜੀ ਕਹਿੰਦੇ ਹੈ ਲਿਸਨਰ ਹੀ ਕਹਿੰਦੇ ਹੁਣ ਦੇ ਮਿਰਚ ਮਸਾਲੇ ਦੇ ਵੱਲ ਧਿਆਨ ਜ਼ਿਆਦਾ ਆਇਆ ਜੀ ਲਿਸਨਰ ਦਾ ਜੀ। ਅਤੇ ਇਸੇ ਤਰ੍ਹਾਂ ਕਹਿੰਦੇ ਨੇ ਧੰਨਵਾਦ ਸੈਣੀ ਸਾਹਿਬ ਮੈਨੂੰ ਦੱਸਣ ਲਈ ਜੀ ਤੁਹਾਡਾ। ਅਤੇ ਬਾਕੀ ਮਾਤਾ ਤਾਂ ਮਾਤਾ ਹੀ ਜੀ ਹੈ ਜੀ, ਕਹਿੰਦੇ ਇੰਨਾ ਮੋਹ ਬੇਮਿਸਾਲ ਹੈ ਕਹਿੰਦੇ ਮਾਤਾ ਜੀ ਤੁਹਾਡੇ ਸਪੁੱਤ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਕੁਲਦੀਪ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਗੁਰੀਮਾਨ ਜੀ ਕੁਲਦੀਪ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਅਤੇ ਜਸਵਿੰਦਰ ਜੀ ਲਿਖਦੇ ਆ ਕੁਲਦੀਪ ਬਾਈ ਭਾਜੀ ਸਤਿ ਸ਼੍ਰੀ ਅਕਾਲ। ਗੁਰੂ ਜੀ ਕਹਿੰਦੇ ਆ ਵਾਹ ਵਾਹ ਸੈਣੀ ਸਾਹਿਬ ਕੁਝ ਜਵਾਬ ਅਕਸਰ ਸਾਨੂੰ ਆਪਣੇ ਭਰਾਵਾਂ ਦੇ ਕੋਲੋਂ ਦੋਸਤਾਂ ਦੇ ਕੋਲੋਂ ਅੱਖਾਂ ਰਾਹੀਂ ਹੀ ਕਹਿੰਦੇ ਮਿਲ ਜਾਂਦਾ ਹੈ। ਸਾਡੇ ਨਾਲ ਵੀ ਇਹੋ ਜਿਹੇ ਕਹਿੰਦੇ ਹੈ ਸਿਚੁਏਸ਼ਨ ਕਈ ਵਾਰ ਕਹਿੰਦੇ ਹੋ ਚੁੱਕੀ ਆ ਬਣ ਚੁੱਕੀ ਹੈ। ਔਜਲਾ ਸਾਹਿਬ ਕਹਿੰਦੇ ਬਿਲਕੁਲ ਜੱਸੀ ਜੀ ਗ੍ਰੇਟ। ਅਤੇ ਮੁਕੱਦਰ ਜੀ ਲਿਖਦੇ ਆ ਜਿਵੇਂ ਰਜਨੀਸ਼ ਨੇ ਕਿਹਾ ਸੀ ਕਿ ਪਖੰਡੀ ਸਾਧਾਂ ਦਾ ਅਤੇ ਸਿਆਸਤ ਦਾ ਗੱਠਜੋੜ ਹੈ, ਮੇਰਾ ਮੰਨਣਾ ਹੈ ਕਿ ਮੀਡੀਆ ਅਤੇ ਸਿਆਸਤ ਦਾ ਵੀ ਗੱਠਜੋੜ ਹੈ। ਇਹ ਸਾਨੂੰ ਥੋੜ੍ਹੇ ਸਮੇਂ ਬਾਅਦ ਸਮਝ ਆਵੇਗੀ, ਸਾਰੇ ਮੀਡੀਆ ਵਾਲੇ ਇੱਕੋ ਜਿਹੇ ਨਹੀਂ, ਪਰ ਮੀਡੀਆ ਬਿਜ਼ਨਸ ਹੈ ਜੀ। ਗੁਰੀ ਮਾਨ ਜੀ ਕਹਿੰਦੇ ਆ ਕਿ ਨੌ ਡਬ ਡੈਬਟ ਕੁਛ ਇੱਦਾਂ ਲਿਖਦੇ ਨੇ, ਮੈਨੂੰ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਆ। ਸੈਣੀ ਸਾਹਿਬ ਤੁਹਾਡਾ ਸ਼ੰਮੀ ਸਾਹਿਬ ਦਾ ਹੋਰ ਬਹੁਤੇ ਵੱਡੇ ਭਰਾਵਾਂ ਦੀ ਦੁਨੀਆ ਨੂੰ ਲੈ ਕੇ ਕਹਿੰਦੇ ਆ ਅਬਜ਼ਰਵੇਸ਼ਨ ਬਹੁਤ ਹੈ। ਸਾਨੂੰ ਤਾਂ ਦੁਨੀਆਦਾਰੀ ਦਾ ਨਿੱਤ ਨਵਾਂ ਪਾਠ ਤੁਹਾਡੇ ਕੋਲੋਂ ਸਿੱਖਣ ਨੂੰ ਮਿਲਦਾ ਅਤੇ ਸਾਰੀ ਉਮਰ ਸਿੱਖਦੇ ਰਹਿਣਾ ਚਾਹੀਦਾ ਹੈ ਜੀ। ਅਤੇ ਰਾਜਨ ਜੀ ਕਹਿੰਦੇ ਨਹੀਂ ਗੁਰੀ ਵੀਰ ਜੀ, ਬੰਦਾ ਕੋਈ ਵੀ ਹੋਵੇ ਜੀ, ਸੁਧਾਰ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਹੈ ਰਹਿੰਦੀ ਹੀ ਰਹਿੰਦੀ ਹੈ ਜੀ। ਇਹੀ ਸੈਣੀ ਸਾਹਿਬ ਬੜੱਪਣਾ ਤੁਹਾਡਾ। ਅਤੇ ਗੁਰੀ ਮਾਨ ਜੀ ਕਹਿੰਦੇ ਮੁਕੱਦਰ ਜੀ ਕੁਝ ਕੁ ਮੀਡੀਆ ਨੂੰ ਲੈ ਕੇ ਤੁਹਾਡੀ ਸੋਚ ਸਹੀ ਹੈ ਅਤੇ ਇੱਕ ਦੂਜੇ ਉੱਤੇ ਬਹੁਤਿਆਂ ਨੇ ਆਪਣੇ ਧੰਦੇ ਕਹਿੰਦੇ ਨੇ ਰੋੜੇ ਹੋਏ ਹੈ। ਬਿਲਕੁਲ ਸੈਣੀ ਸਾਹਿਬ ਰਹਿਣੀ ਵੀ ਚਾਹੀਦੀ ਹੈ, ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਹੀ ਕਹਿੰਦੇ ਉਦੋਂ ਆਉਂਦਾ ਹੈ ਜੀ। ਅਤੇ ਮੁਕੱਦਰ ਜੀ ਕਹਿੰਦੇ ਆ ਗੁਰੀ ਮਾਨ ਬਾਈ ਜੀ ਮੇਰਾ ਮੰਨਣਾ, ਮੈਂ ਗਲਤ ਹੋ ਸਕਦਾ ਪਰ ਜ਼ਿਆਦਾਤਰ ਮੀਡੀਆ ਇਹੀ ਕੁਝ ਕਰ ਰਿਹਾ। ਇਕਬਾਲ ਮੰਗੜ ਜੀ ਜੁੜੇ ਹੋਏ, ਰਾਜਨ ਸੈਣੀ ਜੀ ਦੀ ਗੱਲਬਾਤ ਹਮੇਸ਼ਾ ਵਜਨਦਾਰ ਕਹਿੰਦੇ ਹੁੰਦੀ ਹੈ। ਅਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਅਗਰ ਕਿਸੇ ਤੋਂ ਘਰ ਸੰਭਾਲ ਹੁੰਦਾ ਹੈ ਤਾਂ ਸੰਭਾਲ ਲਈਏ, ਪੰਜਾਬ ਸਿਆਂ ਨੂੰ ਛੱਡੋ ਆਪਣੇ ਹਾਲਾਤਾਂ ਦੇ ਉੱਤੇ। ਮੈਨੂੰ ਜਿਹੜੀ ਸਮਝ ਆਈ ਹੈ ਪਿਛਲੇ ਕੁਝ ਦਿਨਾਂ ਤੋਂ, ਇੱਥੇ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੀ ਪਈ ਹੋਈ ਹੈ, ਸਭ ਖਤਮ ਕਹਾਣੀ ਹੈ। ਜਸਵਿੰਦਰ ਜੀ ਕਹਿੰਦੇ ਹੈ ਕਿ ਸਾਰਿਆਂ ਨੂੰ ਰੇਡੀਓ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਇਕਬਾਲ ਜੀ। ਅਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਗੱਲ ਤੁਹਾਡੀ ਠੀਕ ਹੈ, ਪਰਖ ਦੇ ਲਈ ਦੁਨੀਆ ਸਾਰੀ ਇੱਥੇ ਬੜੇ ਘੱਟ ਲੋਕ ਨੇ ਜਿਹੜੇ ਦਿਲੋਂ ਕਿਸੇ ਨੂੰ ਪਿਆਰ ਕਰਦੇ ਹੋਣਗੇ, ਦੁਨੀਆ ਮਤਲਬ ਦੀ ਹੈਗੀ ਹੈ। ਅਤੇ ਔਜਲਾ ਬਾਈ ਜੀ, ਮੁਕੱਦਰ ਜੀ ਕਹਿੰਦੇ ਗੁਰਜੀਤ ਤੂਤ ਜਜ਼ਬਾਤੀ ਸੀਗਾ ਜਿਹੜਾ ਮਾਰਿਆ ਗਿਆ ਲਿਖਣਾ ਸੀ ਸ਼ਾਇਦ, ਆਉਣ ਵਾਲਾ ਸਮਾਂ ਪਤਾ ਨਹੀਂ ਹੈ ਜੀ। ਅਤੇ ਇਮੋਸ਼ਨਲ ਬੰਦਾ ਮਰਦਾ ਹੈ ਕਹਿੰਦੇ ਸੁਰਿੰਦਰ ਮਾਲ ਜੀ, ਇੱਕ ਇੱਕ ਲਫ਼ਜ਼ ਵਜ਼ਨਦਾਰ ਦੱਸਦੇ ਨੇ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਲੱਭਣੇ ਲਾਲ ਗੁਆਚੇ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਬਹੁਤ ਵਧੀਆ ਸੈਣੀ ਸਾਹਿਬ ਤਾਂ ਹੀ ਕਹਿੰਦੇ, ਕਿਸੇ ਨੇ ਲਿਖਿਆ ਨੈਣ ਨੈਣਾ ਨਾ ਮਿਲਾ ਲਈ ਭੇਤ ਖੁੱਲ ਜੂਗਾ ਸਾਰਾ, ਸੋ ਤੁਸੀਂ ਉਸ ਭੇਤ ਨੂੰ ਕਹਿੰਦੇ ਬੁੱਝ ਲਿਆ ਜੀ ਕਹਿੰਦੇ ਫਿਰ, ਅਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ। ਰਾਜਨ ਜੀ ਕਹਿੰਦੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ੰਮੀ ਭਾਅ ਜੀ ਦੱਸ ਰਹੇ ਨੇ। ਭਾਰਤ ਸਾਹਿਬ ਤੁਸੀਂ 80-80 ਹਜ਼ਾਰ ਹੀ ਦੇ ਦੇਣਾ ਜੀ, ਅਤੇ ਆਖਰ ਘਰ ਦੀ

ਲੈ ਆਪਣੀ, ਤੁਸੀਂ ਕਿਹੜਾ ਗੈਰੋ। ਰਾਜਨ ਜੀ ਤੁਸੀਂ ਨੇੜੇ ਹੋ, 60,000 ਦੇ ਵਿੱਚ ਕਹਿੰਦੇ ਨਿਬੇੜ ਲਵੋ, ਗੱਲ ਮੁਕਾਓ। ਅਤੇ ਰਾਜਨ ਜੀ ਕਹਿੰਦੇ ਆ ਠੀਕ ਹੈ ਵੀਰ ਜੀ, ਕੱਲ੍ਹ ਸ਼ਮੀ ਭਾਅ ਜੀ ਕੋਲੋਂ ਇਸੇ ਭਾਅ ਪੇਮੈਂਟ ਲੈ ਲੈਂਦੇ ਹਾਂ ਜੀ। ਔਜਲਾ ਸਾਹਿਬ ਕਹਿੰਦੇ ਆ ਤਲਵਾੜੇ ਵਾਲੇ ਕਵੀ ਕੁਝ ਸੁਣਾਉਣ ਵਾਲੇ ਰਹਿ ਗਏ ਸੀਗੇ। ਅਤੇ ਔਜਲਾ ਸਾਹਿਬ ਕਹਿੰਦੇ ਅੱਧੀ ਰਾਤ ਤੋਂ ਬਾਅਦ। ਅਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ, ਪਰ ਮੈਂ ਸ਼ਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣਾ ਚਾਹੁੰਦੀ ਹਾਂ। ਅਤੇ ਰਾਜਨ ਜੀ ਕਹਿੰਦੇ ਆ ਨੋ ਪੋਲੀਟੀਕਲ ਟਾਲਕ ਇਨ ਦੀ ਪ੍ਰੈਜੈਂਸ ਔਫ ਸ਼ਮੀ ਜੀ ਪਲੀਜ਼। ਹਾਂਜੀ ਬਿਲਕੁਲ, ਸ਼ੁਕਰੀਆ ਜੀ ਔਰ ਰਾਜਨ ਸੈਣੀ ਸਾਹਿਬ ਅਪੀਲ ਕਰਨ ਦੇ ਲਈ। ਅਤੇ ਗੁਰੀ ਮਾਨ ਜੀ ਕਹਿੰਦੇ ਆ ਸਤਨਾਮ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ, ਮੁਕੱਦਰ ਬਾਈ ਜੀ ਨਹੀਂ ਛੱਡਦੇ ਅੱਜ ਪੰਜਾਬ ਦੇ ਗੋਦੀ ਮੀਡੀਆ ਨੂੰ, ਕਹਿੰਦੇ ਗੁਰੀ ਮਾਨ ਜੀ। ਅਤੇ ਅੱਗੇ ਲਿਖਦੇ ਆ ਕਿ ਸ਼ਮੀ ਬਾਈ ਸ਼ੇਰ ਪਹਿਲਾਂ ਕਰਦੇ ਆ, ਪੜਤਾਲ ਕਰਨੇ ਦਾ ਵੇਲ ਕਿਹਦੇ ਕੋਲ ਹੈ ਅੱਜ ਕੱਲ੍ਹ ਕਹਿੰਦੇ ਜੀ। ਅਤੇ ਮਤਲਬ ਕਿ ਜਿਹੜਾ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਜਾਂ ਇੱਕ ਦੂਸਰੇ ਨੂੰ ਪੋਸਟਾਂ ਪਾਈ ਜਾਂਦੇ ਆ। ਗੁਰੀ ਜੀ ਕਹਿੰਦੇ ਆ ਅੱਗੇ ਕਿ ਦਵਿੰਦਰ ਬੈਣੀਪਾਲ ਸਾਹਿਬ ਉੱਤੇ ਤਵਾ ਲਾ ਦਿੱਤਾ ਅੱਜ ਮੁਕੱਦਰ ਵੀਰ ਜੀ ਨੇ। ਅਤੇ ਗੱਲ ਸਹੀ ਹੈ, ਪੱਤਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ, ਕਹਿੰਦੇ ਸੁਣਨ ਵਾਲਾ ਸਾਰਾ ਪੰਜਾਬ ਹੈ। ਬਿਲਕੁਲ ਬਾਈ, ਧਰੁਵ ਰਾਠੀ ਤਾਂ ਕਹਿੰਦੇ ਜਿੱਥੋਂ ਪੈਸਾ ਆਉਂਦਾ ਹੈ ਉਹਨਾਂ ਦੀ ਬੋਲੀ ਬੋਲਦਾ ਹੈ। ਮੁਕੱਦਰ ਜੀ ਐਪਰੀਸ਼ੀਏਟ ਕਰਦੇ ਆ ਗੁਰੀ ਮਾਨ ਜੀ ਨੂੰ। ਅਤੇ ਅੱਜ ਢੋਲਕੀ ਵਾਲਾ ਨਹੀਂ ਕਹਿੰਦੇ ਆਇਆ ਮੁਕੱਦਰ ਵੀਰ ਜੀ ਦੀ ਜੀ ਦਾ ਜੀ ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਮੁਕੱਦਰ ਜੀ ਕਹਿੰਦੇ ਆ ਵਖਰੇਵੇਂ ਪਾਏ ਜਾਏ ਜਾ ਰਹੇ ਨੇ ਕਹਿੰਦੇ ਜੀ, ਸੋਰੀ ਨਹੀਂ ਕਹਿੰਦੇ ਜੀ ਸੈਣੀ ਬਾਈ ਜੀ, ਲਵ ਯੂ ਪਿਆਰਿਓ। ਅਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਕਿ ਹੁਣ ਭਾਰਤ ਸਾਹਿਬ ਭੱਜ ਲਓ, ਆਪੇ ਸ਼ਮੀ ਜੀ ਪੇਮੈਂਟ ਕਰਨਗੇ ਜੀ। ਅਤੇ ਔਜਲਾ ਸਾਹਿਬ ਕਹਿੰਦੇ ਕਹਿੰਦੇ ਨਾ ਜੀਣ ਦਿੱਤਾ ਤੇਰੇ ਗਮ ਨੇ, ਖਹਿੜਾ ਪੀੜਾ ਦਿੰਦੇ ਸਿਆਸਤ ਦੇ ਮੱਲ ਨੇ ਮੁਕੱਦਰ। ਅਤੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ ਵੀਰ ਜੀ ਬਹੁਤ ਵਧੀਆ ਗੱਲਬਾਤ। ਗੁਰੀ ਮਾਨ ਜੀ ਕਹਿੰਦੇ ਆ ਸਾਨੂੰ ਤਾਂ ਆਪ ਸੈਣੀ ਸਾਹਿਬ ਨੇ ਜੋੜਨੇ, ਸੈਣੀ ਸਾਹਿਬ ਨੇ ਜੋੜਨੇ ਵਾਲੇ ਬੋਲਣ ਦਾ ਕਹਿੰਦੇ ਤਰਕ ਕਰਨ ਦਾ ਅਤੇ ਹੌਂਸਲਾ ਮੈਨੂੰ ਕਹਿੰਦੇ ਨੇ ਭਾਰਜ ਬਾਈ ਨੇ ਦਿੱਤਾ, ਪਰ ਸੱਚ ਜਾਣਿਓ ਆਨੰਦ ਆਉਂਦਾ ਇੱਥੇ ਆ ਕੇ ਜੁੜ ਕੇ। ਮੈਂ ਉਡੀਕ ਰੱਖਦਾ ਕਿ 9:30 ਕਦੋਂ ਵੱਜਣੇ ਨੇ। ਸ਼ੁਕਰੀਆ ਬਾਈ ਜੀ ਮਾਨਤਾ ਦੇ ਲਈ, ਅਤੇ ਤੁਹਾਡਾ ਆਪਣਾ ਪਲੇਟਫਾਰਮ ਹੈ, ਜ਼ਰੂਰ ਗੱਲਬਾਤ ਕਰਿਆ ਕਰੋ, ਚਰਚਾ ਚੱਲਦੀ ਹੈ ਤਾਂ ਗੱਲ ਫਿਰ ਅੱਗੇ ਵੱਧਦੀ ਹੈ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, 2 ਦਿਨ ਦੇ ਵਿੱਚ ਖੰਡ ਦਾ ਰੇਟ 40 ਰੁਪਏ ਤੋਂ 60 ਰੁਪਏ ਹੋ ਗਿਆ। ਅਸੀਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਕਹਿੰਦੇ ਹਾਂ, ਕਿਸ ਉਮੀਦ ਦੇ ਨਾਲ ਕਹੀਏ, ਅਸੀਂ 2 ਨੰਬਰ ਦੀ ਕਮਾਈ ਥੋੜ੍ਹੀ ਕਰਦੇ ਹਾਂ ਔਜਲਾ ਬਾਈ ਜੀ। ਅਤੇ ਮੁਕੱਦਰ ਜੀ ਕਹਿੰਦੇ ਅਸੀਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲਣਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਅਤੇ ਔਜਲਾ ਬਾਈ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਮੁਕੱਦਰ ਜੀ ਕਹਿੰਦੇ ਆ। ਗੁਰੀ ਮਾਨ ਜੀ ਲਿਖਦੇ ਆ ਕਿ ਸਾਰੇ ਮੇਰੇ ਨਾਲ ਵੱਡੇ ਨੇ ਅਤੇ 99% 1% ਮੇਬੀ ਭੁਪਿੰਦਰ ਵੀਰ ਮੇਰੇ ਹਾਣੀ ਜਾਂ ਛੋਟੇ ਹੋ ਸਕਦੇ ਨੇ, ਬਾਕੀ ਵੱਡਿਆਂ ਦੀ ਸੰਗਤ ਤੁਹਾਡੀ ਸਾਰਿਆਂ ਦੀ ਰੋਜ਼ ਕੁਝ ਨਾ ਕੁਝ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਲੈ ਕੇ ਆ ਰਹੀ ਹੈ, ਬੜਾ ਕੁਝ ਸਿੱਖਣੇ ਨੂੰ ਕਹਿੰਦੇ ਮਿਲਦਾ ਤੁਹਾਡੇ ਕੋਲੋਂ ਰਹਿੰਦਾ ਹੈ ਜੀ। ਸ਼ੁਕਰੀਆ ਬਾਈ ਜੀ, ਇੱਕ ਦੂਸਰੇ ਆਪਣਾ ਮਕਸਦ ਹੀ ਹੈ, ਇੱਕ ਦੂਸਰੇ ਤੋਂ ਸਿੱਖੀਏ ਅਤੇ ਅੱਗੇ ਵਧੀਏ। ਪਰ ਮੁਕੱਦਰ ਜੀ ਕਹਿੰਦੇ ਪਰ ਅਸੀਂ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਕੀ ਹਾਂ ਜੀ। ਅਤੇ ਜਸਵਿੰਦਰ ਕੌਰ ਜੀ ਸ਼ੁਕਰੀਆ ਕਰਦੇ ਨੇ ਉਹਨਾਂ ਦਾ, ਮੁਕੱਦਰ ਜੀ ਕਹਿੰਦੇ ਆ ਸ਼ੁਕਰੀਆ ਉਹਨਾਂ ਨੂੰ। ਗੁਰੀ ਮਾਨ ਜੀ ਜਗਤਾਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਅਤੇ ਮੁਕੱਦਰ ਬਾਈ ਵੋਟਾਂ ਦੇਣ ਲੱਗੇ ਇਹ ਸੋਚਦੇ ਨੇ ਸਾਡਾ ਜਿਹੜਾ ਫੇਵ ਕਿਹੜੀ ਪਾਰਟੀ ਹੈਗੀ ਹੈ ਜਾਂ ਸਾਨੂੰ ਫਰੀ ਕੀ ਕੁਝ ਕੌਣ ਦੇ ਰਿਹਾ, ਅਤੇ ਇਹ ਤਾਂ ਸੋਚ ਹੈਗੀ ਹੈ ਕਹਿੰਦੇ ਲੋਕਾਂ ਦੀ। ਮੁਕੱਦਰ ਜੀ ਕਹਿੰਦੇ ਆ ਜਿਹੜੇ ਪੂਰੇ ਦੇਸ਼ ਦੀ ਲੁੱਟ ਕਰ ਰਹੇ ਨੇ, ਅਸੀਂ ਉਹਨਾਂ ਨੂੰ ਆਪਣੇ ਸੂਬੇ ਦੀ ਕਿਸਮਤ ਕਿਵੇਂ ਦੇ ਦਈਏ। ਗੁਰੀ ਜੀ ਕਹਿੰਦੇ ਆ ਕਿ ਦੁੱਖ ਸੱਚਾ ਹੈਗਾ, ਮੈਂ ਅਤੇ ਮਾਤਾ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਵੋਟ ਦੇ ਕੇ ਰਾਜੀ, ਵੋਟਾਂ ਨੂੰ ਕਹਿੰਦੇ ਪਾ ਕੇ ਆਉਂਦੇ ਹਾਂ। ਮੁਕੱਦਰ ਜੀ ਕਹਿੰਦੇ ਗੁਰੀ ਮਾਨ ਬਾਈ ਬਿਲਕੁਲ ਦਰੁਸਤ ਗੱਲ ਹੈ, ਜਿੰਨਾ ਸਮਾਂ ਅਸੀਂ ਸੁਚੇਤ ਨਹੀਂ ਹੁੰਦੇ, ਜਿੰਨਾ ਮਰਜ਼ੀ ਚੁਣ ਲਈਏ ਜਿਹਨੂੰ ਮਰਜ਼ੀ, ਇਹੀ ਹਾਲ ਰਹਿਣਾ ਬਾਈ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਹਾਂ ਅਤੇ ਗੁਰੀ ਜੀ ਕਹਿੰਦੇ ਬਿਲਕੁਲ ਬਾਈ ਇਹੋ ਹੀ ਹਾਲ ਰਹਿਣਾ, ਅਤੇ ਅਸੀਂ ਬੋਲਦੇ ਰਹਿ ਜਾਂਦੇ ਹਾਂ ਪਰ ਲੋਕ ਜਾਗਰੂਕ ਹੁੰਦੇ ਨਜ਼ਰ ਨਹੀਂ ਆਉਂਦੇ। ਔਜਲਾ ਸਾਹਿਬ ਕਹਿੰਦੇ ਬਹੁਤ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ ਕਹਿ ਕੇ। ਅਤੇ ਮੁਕੱਦਰ ਜੀ ਕਹਿੰਦੇ ਆ ਜੀ ਔਜਲਾ ਸਾਹਿਬ ਨੇ ਲਿਖਿਆ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ
ਇੱਕ ਨੰਬਰ ਹਸਬੈਂਡ, ਦੋ ਨੰਬਰ ਹਸਬੈਂਡ ਜੀ। ਤੇ ਮੁਕੱਦਰ ਜੀ ਕਹਿੰਦੇ, ਬਿਲਕੁਲ ਗੁਰੀਮਾਨ ਬਾਈ, ਪਰ ਬੋਲ ਕੇ ਲਬ ਆਜ਼ਾਦ ਹੈ ਤੇਰੇ, ਬੋਲ ਜ਼ੁਬਾਨ ਅਬ ਤੱਕ ਤੇਰੀ ਹੈ, ਜਿੰਨਾ ਚਿਰ ਜ਼ੁਬਾਨ ਹੈ ਬੋਲਦੇ ਰਹਾਂਗੇ। ਗੁਰੀ ਜੀ ਕਹਿੰਦੇ, ਸਾਨੂੰ ਤਾਂ ਮਾਤਾ ਜੀ ਇੰਗਲਿਸ਼, ਸਾਇੰਸ ਅਤੇ ਸੋਸ਼ਲ ਦੀ ਤਿੰਨ ਤਿੰਨ ਕਿਤਾਬਾਂ ਹੁੰਦੀਆਂ ਸਨ, ਪਰ ਮੈਥ ਨੇ ਮੱਤ ਬਹੁਤ ਮਾਰੀ ਮੇਰੀ, ਕਹਿੰਦੇ ਜੀ। ਤੇ ਗੁਰੂ ਜੀ ਕਹਿੰਦੇ, ਮੈਂ ਬੜਾ ਸੁਣਿਆ, ਸੋਰੀ ਇੱਕ ਮਿੰਟ ਜੀ ਉੱਪਰ ਥੱਲੇ ਹੋ ਗਿਆ। ਹਾਂਜੀ ਕਹਿੰਦੇ, ਮੈਂ ਬੜਾ ਸੁਣਿਆ ਰੇਡੀਓ, ਤੇ ਸਾਡੇ ਨਾਨਾ ਜੀ ਕਹਿੰਦੇ ਐਵਰੀ ਟਾਈਮ ਆਪਣੇ ਕੋਲ ਰੱਖਦੇ ਹੁੰਦੇ ਸੀ ਰੇਡੀਓ ਨੂੰ। ਗੁਰੂ ਜੀ ਕਹਿੰਦੇ ਕਿ ਬਿਲਕੁਲ ਮੁਕੱਦਰ ਭਾਈ, ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ, ਕਿਉਂਕਿ ਪੰਜਾਬ ਦੇ ਲਈ ਦਰਦ ਹੈ ਸਾਨੂੰ। ਤੇ ਐਪਰੀਸ਼ੀਏਟ ਕਰਦੇ ਹਾਂ ਮੁਕੱਦਰ ਜੀ, ਗੁਰੀ ਜੀ ਨੂੰ। ਜਸਵਿੰਦਰ ਕੌਰ ਭੈਣ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਮੁਕੱਦਰ ਬਾਈ ਜੀ, ਤੇ ਇਸੇ ਤਰ੍ਹਾਂ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਸਤਿ ਸ਼੍ਰੀ ਅਕਾਲ ਮੁਕੱਦਰ ਜੀ ਨੂੰ ਕਹਿੰਦੇ ਆ। ਆਹੀ ਖਿਆਲ ਆਪਣਾ ਵੀ ਬੀਜੇਪੀ ਬਾਰੇ ਆ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ, ਜੀ ਭੈਣ ਜੀ। ਲਓ ਦੋਸਤੋ, ਇਹ ਸਨ ਤੁਹਾਡੇ ਸਾਰਿਆਂ ਦੇ ਸੁਨੇਹੇ, ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ, ਮਾਫੀ ਚਾਹੁੰਦਾ, ਨਾਮ ਲੈਣਾ ਰਹਿ ਗਿਆ ਹੋਵੇ, ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਜ਼ਰੂਰ ਨਾਮ ਲੈਣਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਦੇਸ਼ਦੇ ਦੀਆਂ ਖਬਰਾਂ, ਅੱਜ ਦਾ ਵਿਚਾਰ ਤੇ ਪੰਜਾਬ ਕਿਤਾਬ ਦਾ ਜ਼ਿਕਰ ਕਰਾਂਗੇ। ਅਗਲਾ ਲੜੀਵਾਰ ਚੈਪਟਰ ਖੋਲ੍ਹਾਂਗੇ, ਤੇ ਜ਼ਰੂਰ ਕੱਲ੍ਹ ਨੂੰ ਆਪਾਂ ਉਹਦੇ ਵਿੱਚੋਂ ਨਵਾਂ ਚੈਪਟਰ ਖੋਲ੍ਹਣ ਦੀ ਕੋਸ਼ਿਸ਼ ਰਹੇਗੀ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ। ਵੱਧ ਘੱਟ ਬੋਲ ਗਏ ਹੋ, ਗੁਸਤਾਖੀ ਮਾਫ਼। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਜੀ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

0: ਤੇ ਸ਼ਮੀ ਜੀ, ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦਾ। ਚਲੋ, ਤੁਸੀਂ ਇਸ ਵਰਗ ਦੇ ਨਾਲ ਵੀ ਜੁੜੇ ਹੋਏ ਹੋ, ਸਾਹਿਤਕ ਸਫ਼ਰ ਵੀ ਹੈ ਤੁਹਾਡਾ, ਕਿਤਾਬਾਂ ਵੀ ਆਈਆਂ ਨੇ ਤੇ ਦਿਲ ਤੋਂ ਦਿਲ ਤੱਕ ਦੀ ਗੱਲ ਵੀ ਕਰਦੇ ਹੋ, ਤੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਪੁੱਛਾਂਗਾ ਕਿ ਕਿਤਾਬ ਪੜ੍ਹਨ ਦਾ ਚਾਅ ਜਾਂ ਸਭ ਤੋਂ ਪਹਿਲੀ ਕਿਤਾਬ ਜੇ ਯਾਦ ਹੋਵੇ ਤਾਂ ਜ਼ਰੂਰ ਦੱਸਣਾ, ਤੇ ਕਿਹੋ ਜਿਹਾ ਸਾਹਿਤ ਤੁਸੀਂ, ਜੋ ਤੁਹਾਡੀ ਸ਼ਖਸੀਅਤ ਹੈ ਜਿਵੇਂ ਕਿ ਹਸਮੁੱਖ ਜਾਂ ਸਾਰਾ ਕੁਝ, ਸੀਰੀਅਸਨੈਸ ਹਰ ਚੀਜ਼ ਜਿਹੜੀ ਪਾਈ ਜਾ ਸਕਦੀ ਹੈ, ਤਾਂ ਜੀ ਬਹੁਤ ਬਹੁਤ ਪੱਖੀ ਸ਼ਖਸੀਅਤ ਹੈ ਜੀ, ਤੇ ਇਹ ਸਾਰਾ ਕੁਝ ਮਤਲਬ ਕਿ ਕਿੱਥੋਂ, ਇੱਕ ਤਾਂ ਕਹਿ ਸਕਦੇ ਹਾਂ ਕਿ ਐਜੂਕੇਸ਼ਨ ਜਿਹੜੀ ਹੈ ਆਪਣੀ ਨੋਰਮਲ ਹੁੰਦੀ ਹੈ ਕੰਪਲਸਰੀ, ਉਹ ਤਾਂ ਹੈ ਹੀ ਹੈ, ਉਹ ਜ਼ਰੂਰੀ ਹੈ, ਪਰ ਜਿਹੜੀ ਇੱਕ ਕਿਤਾਬਾਂ ਦੀ ਦੁਨੀਆ ਆ ਉਹ ਕੰਨਾ ਕੁ ਅਸਰ ਜਿਹੜਾ ਛੱਡਦੀ ਹੈ ਕਿਸੇ ਦੇ ਉੱਤੇ ਵੀ।
1: ਮੈਨੂੰ ਜਿੱਥੋਂ ਤੱਕ ਯਾਦ ਹੈ, ਆਪਣੇ ਜੇ ਆਪਾਂ ਟਾਈਮ ਲਾਈਨ ਚ ਜਾਂਦੇ ਹਾਂ ਆਪਣੀ ਲਾਈਫ ਹਿਸਟਰੀ ਦੇ ਵਿੱਚ
0: ਜੀ,
1: ਤੇ ਬਹੁਤ ਹੀ ਕਹਿ ਲੋ ਵੀ ਬਚਪਨ ਦੀ ਗੱਲ ਹੋਏਗੀ, ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ, ਆ ਜਿਹੜਾ ਮੰਡੀ ਜ਼ਿਲ੍ਹਾ ਪੈਂਦਾ ਸੀ ਤੇ ਸਲਾਪੜ ਸੁੰਦਰ ਨਗਰ ਇਹ ਕਲੋਨੀਆਂ ਨੇ, ਉਹਦੇ ਵਿੱਚ
0: ਜੀ
1: ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਣਾ ਤੇ ਉੱਥੇ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਹੋਰ ਜਿਹੜੀਆਂ ਨੇ ਚਾਰ ਸਾਹਿਬਜ਼ਾਦੇ, ਉਹਨਾਂ ਦੀਆਂ ਬੜੀਆਂ ਹੀ ਕਲਰਫੁੱਲ ਜਿਹੜੀਆਂ ਨੇ ਕਿਤਾਬਾਂ ਪੜ੍ਹਨ ਨੂੰ ਮਿਲੀਆਂ
0: ਜੀ,
1: ਉਹ ਪੜ੍ਹ ਕੇ ਇੰਟਰਸਟ ਬੜਾ ਬਣਿਆ ਤੇ ਲਗਾਤਾਰ ਫਿਰ ਇਹ ਜਿਹੜਾ ਕਿਸੇ ਨਾ ਕਿਸੇ ਰੂਪ ਚ ਜਾਰੀ ਰਿਹਾ। ਯਾਦ ਹੋਊਗਾ ਤੁਹਾਨੂੰ ਕਿ ਪਹਿਲੇ ਸਮਿਆਂ ਚ ਜਦੋਂ ਮੇਲੇ ਲੱਗਦੇ ਸਨ
0: ਤਾਂ
1: ਉੱਥੇ ਉਹ ਜਿਹੜੇ ਕਵੀਸ਼ਰੀ ਵਾਲੇ ਨਾ ਚਿੱਠੇ ਮਿਲਦੇ, ਚਿੱਠੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ,
0: ਚਿੱਠੇ,
1: ਚਿੱਠਾ, ਉਹ ਚਿੱਠਿਆਂ ਦੇ ਵਿੱਚ ਕੋਈ ਕਿੱਸਾ ਹੈ, ਕੋਈ ਰੂਪ ਬਸੰਤ ਆ ਗਿਆ, ਕੋਈ ਜਾਨੀ ਚੋਰ ਆ ਗਿਆ, ਕੋਈ ਇਹੋ ਜਿਹੇ ਬੜੇ ਇੰਟਰਸਟਿੰਗ ਜੇ ਮਿਰਜ਼ਾ ਸਾਹਿਬਾਂ
0: ਜੀ
1: ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਹੋ ਗਈਆਂ, ਤੇ ਇਹ ਇਹ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਇੱਕ ਰਲਵਾਂ ਮਿਲਵਾਂ ਮਾਹੌਲ ਜਿਹੜਾ ਅਸਰ ਹੈ ਉਹ ਮੈਂ ਦੇਖਿਆ ਕਿ ਉਹ ਪੈਂਦਾ
0: ਜੀ।
1: ਅੱਗੇ ਜਾ ਕੇ ਫਿਰ ਇਹ ਜਦੋਂ ਆਪਾਂ ਸਕੂਲੀ ਐਜੂਕੇਸ਼ਨ ਦੇ ਨਾਲ ਵੀ ਇਹਨੂੰ ਦੇਖਦੇ ਆ ਕਿ ਜਿਹੜੇ ਨਾ ਰੂਟੀਨ ਦੇ ਸਬਜੈਕਟ ਨੇ ਉਹਨਾਂ ਦਾ ਆਧਾਰ ਬਣਦੀ ਹੈ ਭਾਸ਼ਾ
0: ਜੀ,
1: ਤੇ ਭਾਸ਼ਾ ਜਿਵੇਂ ਪੰਜਾਬੀ ਸਾਡੀ ਭਾਸ਼ਾ
0: ਜੀ,
1: ਤੇ ਪਹਿਲੇ ਸਮੇਂ ਦੇ ਵਿੱਚ ਸਾਡੀ ਵਾਰੀ ਪੰਜਵੀਂ ਤੱਕ ਸਿਰਫ ਪੰਜਾਬੀ ਦੇ ਵਿੱਚ ਹੀ ਪੜ੍ਹਾਇਆ ਜਾ ਰਿਹਾ ਸੀ ਤੇ ਛੇਵੀਂ ਚ ਜਾ ਕੇ ਜਿਹੜੀ ਆ ਉਹ ਅੰਗਰੇਜ਼ੀ ਦੀ ABC ਸ਼ੁਰੂ ਹੁੰਦੀ ਸੀ
0: ਜੀ,
1: ਤੇ ਮੁੜ ਕੇ ਹਿੰਦੀ ਜਿਹੜੀ ਆ ਉਹ ਉਹਦੀ ਐਂਟਰੀ ਹੋ ਜਾਂਦੀ ਸੀ
0: ਜੀ,
1: ਐ ਹੌਲੀ ਹੌਲੀ ਸਟੈਪ ਬਾਏ ਸਟੈਪ ਜਿਹੜਾ ਚੱਲਦਾ ਰਿਹਾ ਕੰਮ
0: ਜੀ।
1: ਤੇ ਮੈਨੂੰ ਇਹ ਵੀ ਇੱਕ ਹੋਰ ਚੇਤੇ ਆਉਂਦੀ ਆ ਲਾਇਬ੍ਰੇਰੀ ਨਾਲ ਜੁੜੀ, ਵਿਸ਼ੇਸ਼ ਤੌਰ ਤੇ ਜਿਹੜੀ ਸਿੱਧੇ ਤੌਰ ਤੇ ਯਾਦ ਹੈ
0: ਜੀ,
1: ਉਹ ਇੱਥੇ ਜਦੋਂ ਜਿਹੜਾ ਤਲਵਾੜੇ ਦੇ ਸਕੂਲਾਂ ਦੇ ਵਿੱਚ ਇੱਥੇ ਜਦੋਂ ਜਿਹੜੀ ਦਾਖਲਾ ਲਿਆ ਆ ਕੇ
0: ਜੀ
1: ਬਾਪੂ ਜੀ ਦੀ ਟਰਾਂਸਫਰ ਤੋਂ ਬਾਅਦ ਇੱਥੇ ਭਾਰਤ ਸਾਹਿਬ ਕੋਈ ਮੈਨੂੰ ਲੱਗਦਾ ਉੱਪਰੋਂ ਚਿੱਠੀ ਆਈ ਹੋਏਗੀ ਜਾਂ ਕਿਵੇਂ, ਉਹ ਹੁਕਮ ਆ ਗਏ ਕਿ ਭਾਈ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਜਿਹੜੀਆਂ ਉਹ ਦਿਓ
0: ਜੀ।
1: ਉਹ ਫਿਰ ਸਾਨੂੰ ਲਾਈਨਾਂ ਚ ਲੈ ਗਏ, ਕੋਈ ਪਤਾ ਨੀ ਪਤਾ ਨੀ ਕਿੱਧਰ ਨੂੰ ਕਿਹੜੀ ਕਿਤਾਬ ਆਏਗੀ ਕੀ ਹੈ
0: ਜੀ,
1: ਬਟ ਉਹ ਇਸ਼ੂ ਕਰ ਦਿੱਤੀਆਂ ਗਈਆਂ
0: ਜੀ,
1: ਤੇ ਉਹ ਇਹੋ ਜਿਹੇ ਇਸ਼ੂ ਹੋਈਆਂ ਕਿ ਮੁੜ ਕੇ ਬਾਕੀ ਕਲਾਸ ਤਾਂ ਥਾਏ ਥਾਏ ਪਹੁੰਚ ਗਈ ਤੇ ਹੌਲੀ ਹੌਲੀ ਉਹ ਚਿੱਠੀ ਦਾ ਅਸਰ ਖਤਮ ਹੋ ਗਿਆ, ਪਰ ਮੁੜ ਕੇ ਅਸੀਂ ਲਾਇਬ੍ਰੇਰੀ ਚੋਂ ਬਾਹਰ ਹੀ ਨੀ ਆਏ
0: ਜੀ,
1: ਤੇ ਉਹ ਜਮਾਂ ਕਰਾਂਦੇ ਹੋਰ ਨਵੀਂ ਆ ਰਹੀ ਹੈ, ਇੱਕ ਜਾ ਰਹੀ ਆ ਰਹੀ ਹੈ
0: ਜੀ,
1: ਤੇ ਉਹ ਕਰੇਜ਼ ਜਿਹੜਾ ਹੈ ਨਾ ਕਿਤਾਬਾਂ ਦਾ, ਖਾਸ ਕਰਕੇ ਉਹਨਾਂ ਦਿਨਾਂ ਚ ਸੋਹਣ ਸਿੰਘ ਸੀਤਲ ਹੋਰਾਂ ਦੇ ਜਿਹੜੇ ਨਾਵਲ ਨੇ ਇਤਿਹਾਸ ਦੇ ਉੱਤੇ, ਸਿੱਖ ਰਾਜ ਦੇ ਜਿਹੜੇ ਆ ਬਾਰੇ ਖਾਸ ਤੌਰ ਤੇ ਲਿਖੇ ਉਹਨਾਂ ਨੇ
0: ਜੀ,
1: ਸਿੱਖ ਰਾਜ ਦੀਆਂ ਸ਼ਾਮਾਂ ਹੋ ਗਈਆਂ ਤੇ ਹੋਰ ਸਾਰਾ, ਇਹ ਇੱਕ ਸੀਰੀਜ਼ ਸੀ ਪੂਰੀ ਇਤਿਹਾਸ ਦੇ ਉੱਤੇ, ਬੜੀ ਸ਼ਾਨਦਾਰ
0: ਜੀ।
1: ਇੱਕ ਸਿਲੇਬਸ ਦੇ ਵਿੱਚ ਜਿਹੜਾ ਨਾਵਲ ਲੱਗਿਆ ਹੁੰਦਾ ਸੀ ਤੂਤਾਂ ਵਾਲਾ ਖੂਹ
0: ਜੀ,
1: ਇਹਨਾਂ ਚੀਜ਼ਾਂ ਨੂੰ ਇੱਕ ਤਾਂ ਹੀ ਕਿਤਾਬਾਂ, ਇੱਕ ਜਿਹੜਾ ਜ਼ਿੰਦਗੀ ਦਾ ਦਰਿਆ ਹੈ ਕਹਿ ਲੋ, ਉਹਦੇ ਫਲੋ ਦੇ ਵਿੱਚ ਆ ਰਹੀਆਂ ਜਾ ਰਹੀਆਂ, ਲੇਕਿਨ ਮੇਰੀ ਕਹਿ ਲੋ ਪਤਾ ਨੀ ਕਿਵੇਂ ਆਦਤ ਸੀ ਕਿ ਬੰਦੇ ਨੂੰ ਹੁੰਦਾ ਨਾ ਕਿ ਇਹਨੂੰ ਇਹ ਵੀ ਰੱਖ ਲੋ ਕਿਤਾਬ, ਇਹ ਵੀ ਰੱਖ ਲੋ ਕਿਤਾਬ, ਉਹ ਹੌਲੀ ਹੌਲੀ ਐਸੀਆਂ ਰੱਖੀਆਂ ਨੇ ਕਿ ਇੱਕ ਮਾਈਕਰੋ ਲਾਇਬ੍ਰੇਰੀ ਦੀ ਜਿਹੜੀ ਹੈ ਉਹ ਬਣ ਗਈ ਆਪਣੇ ਆਪ
0: ਜੀ।
1: ਤੋ ਇਹ ਸਿਲਸਿਲਾ ਅੱਜ ਵੀ ਜਾਰੀ ਹੈ
0: ਜੀ। ਤੇ ਸ਼ਮੀ ਜੀ, ਲਿਖਣ ਦੀ ਜੇ ਜੀ ਚੇਟਕ ਸੀ ਫਿਰ ਉਹ ਕਿੱਦਾਂ ਸ਼ੁਰੂ ਹੁੰਦੀ ਹੈ ਜੀ?
1: ਇਹ ਇੰਟਰਕਨੈਕਟਡ ਜਿਹਾ ਹੀ ਹੁੰਦਾ ਹੈ, ਮਤਲਬ ਇਹਦਾ ਕੋਈ ਸਟਾਰਟਿੰਗ ਪੁਆਇੰਟ ਕੋਈ ਯਾਦ ਨਹੀਂ, ਪਰ ਇਹ ਜ਼ਰੂਰ ਹੈ ਕਿ ਜਦੋਂ ਛੋਟੇ ਹੁੰਦੇ ਆ ਘਰੇ ਉਹ ਆਉਂਦਾ ਸੀ ਅਖਬਾਰ, ਸ਼ੁਰੂ ਹੋਇਆ ਸੀ ਉਹਨਾਂ ਦਿਨਾਂ ਚ ਪੰਜਾਬੀ ਟ੍ਰਿਬਿਊਨ
0: ਜੀ,
1: ਪੰਜਾਬੀ ਟ੍ਰਿਬਿਊਨ ਦੇ ਵਿਚ ਵੀ ਉਹ ਕਾਰਟੂਨ ਬੱਚਿਆਂ ਵਾਲੇ ਸ਼ਬਦ ਤੇ ਉਹਨਾਂ ਦਾ ਸਭ ਤੋਂ ਵਧੀਆ ਇੰਟਰਸਟ ਲੱਗਦਾ ਸਾਨੂੰ ਕਿ ਹਾਂ ਵੀ ਆਹ ਬਹੁਤ ਵਧੀਆ ਚੀਜ਼ ਆ ਤੇ ਕਹਾਣੀਆਂ ਉਹਨਾਂ ਦਿਨਾਂ ਦੇ ਵਿਚ ਹੀ ਮੈਂ ਅਲਫ ਲੈਲਾ ਵਾਲੀਆਂ ਕਹਾਣੀਆਂ ਉਹ ਚ ਪੜ੍ਹੀਆਂ ਉਹ ਕਿਸੇ ਨੇ ਅਨੁਵਾਦ ਕਰਕੇ ਬਾਤਿਸ਼ ਸ਼ਾਇਦ ਉਹਨਾਂ ਦਾ ਨਾਮ ਸੀ ਉਹਨਾਂ ਵੱਲੋਂ ਬੜਾ ਪਿਆਰਾ ਅਨੁਵਾਦ ਕੀਤਾ ਗਿਆ ਸੀ ਤੇ ਉਹ ਸੀਰੀਜ਼ ਚੱਲੀ
0: ਜੀ
1: ਇਹ ਹੌਲੀ ਹੌਲੀ ਜਿਹੜਾ ਨਾ ਇੱਕ ਅਖਬਾਰਾਂ ਦਾ ਜਿਹੜਾ ਮੰਚ ਹੈ
0: ਜੀ
1: ਪ੍ਰਿੰਟ ਮੀਡੀਆ ਦਾ ਇਹ ਬੜਾ ਮਹੱਤਵਪੂਰਨ ਹੈ
0: ਜੀ
1: ਇਹਦੇ ਚ ਜਦੋਂ ਮੈਂ ਪ੍ਰੀਤਲੜੀ ਵੀ ਦੇਖਿਆ ਤੇ ਹੋਰ ਸਾਰੇ ਮੈਗਜ਼ੀਨ ਵੀ ਲਗਭਗ ਕਾਫੀ ਮੈਗਜ਼ੀਨ ਆ ਰਹੇ ਸੀ
0: ਜੀ
1: ਤੇ ਉਹਨਾਂ ਦੇ ਵਿਚੋਂ ਨਾ ਪਾਠਕਾਂ ਦੇ ਜਿਹੜੇ ਖੱਤ ਹੈ
0: ਜੀ
1: ਉਹ ਮੈਨੂੰ ਲੱਗਦਾ ਕਿ ਪਹਿਲੀ ਪੌੜੀ ਕਹੀ ਜਾ ਸਕਦੀ ਹੈ ਕਿ ਉਦੋਂ ਉਸ ਵੇਲੇ ਕਹਿ ਲੋ ਵੀ ਉਹਦੇ ਚ ਪਾਰਟੀਸਪੇਟ ਕੀਤਾ
0: ਜੀ
1: ਕਿਸੇ ਅਖਬਾਰ ਨੂੰ ਮੈਗਜ਼ੀਨ ਨੂੰ ਸ਼ਾਇਦ ਲਿਖਿਆ
0: ਜੀ
1: ਲੇਕਿਨ ਯਾਦ ਮੈਨੂੰ ਹੈਗਾ ਕਿ ਸਭ ਤੋਂ ਪਹਿਲਾਂ ਜਿਹੜੇ ਜ਼ਿਆਦਾਤਰ ਜਿਹੜੇ ਨਿੱਠ ਕੇ ਲਿਖੇ ਉਹ ਅਜੀਤ ਅਖਬਾਰ ਨੂੰ ਲਿਖੇ
0: ਜੀ
1: ਉਹ ਪਾਠਕਾਂ ਦੇ ਖਾਤੇ ਦੇ ਵਿੱਚ ਅਜੇ ਹੁਣ ਵੀ ਛਪਦੇ ਆ
0: ਜੀ
1: ਤੇ ਉਹਨਾਂ ਦਿਨਾਂ ਚੋ ਕਿਲੋ 25 ਕੁ ਪੈਸੇ ਦਾ ਜਾਂ ਕਿੰਨੇ ਦਾ ਹੋਏਗਾ ਕਾਰਡ ਆ ਜਾਂਦਾ ਸੀ ਉਹਨੂੰ ਐਨ ਭਰ ਭੁਰ ਕੇ ਐਨ ਚੰਗੀ ਤਰ੍ਹਾਂ ਦੋਨੋਂ ਪਾਸੇ ਲਿਖ ਲਿਖ ਕੇ ਐਨ ਫਸਾ ਫਸਾ ਕੇ ਖੂਜੇ ਲਾ ਕੇ ਇਹਨੂੰ ਲਿਖਿਆ ਜਾਏ ਫਿਰ ਉਹ ਜਦੋਂ ਛਪ ਕੇ ਆਇਆ ਨਾ ਪਹਿਲੀ ਵਾਰੀ ਉੱਪਰ ਸਾਰੀ ਵਿਚਾਰ ਲਿਖ ਦਿੱਤੇ ਹੋਰ ਸਾਰਾ ਹੋ ਗਿਆ ਥੱਲੇ ਲਿਖਿਆ ਸਮਰਜੀਤ ਸਿੰਘ ਸ਼ਮੀ ਤਲਵਾੜਾ ਮੈਂ ਕਹਿੰਦਾ ਹਨੇਰੀਆਂ ਆ ਗਈਆਂ ਤੇ ਉਹਦੇ ਬੰਦੇ ਨੂੰ ਆਪਣਾ ਨਾਮ ਛਪਿਆ ਦੇਖ ਕੇ ਬੰਦਾ ਸੋਚਦਾ ਲੈ ਬਈ ਆਹਦਾ ਲਾਟਰੀ ਹੋ ਗਈ ਬਈ
0: ਬਿਲਕੁਲ
1: ਉਦੋਂ ਬਾਅਦ ਫਿਰ ਚੱਲ ਸੋ ਚੱਲ ਚੱਲਦਾ ਰਿਹਾ ਪਹਿਲੀ ਵਾਰ ਅਜੀਤ ਨੂੰ ਕਵਿਤਾ ਭੇਜੀ ਇੱਕ ਉਹ ਬੱਚਿਆਂ ਵਾਲੀ ਕਵਿਤਾ ਸੀ ਹਾਸੇ ਮਜ਼ਾਕ ਵਾਲੀ ਲਿਆ ਜੀ ਮੈਂ ਚਾਹ ਬਣਾ ਕੇ ਰੱਖਿਓ ਚਾਹ ਮਿਲੂਗੀ 90 ਮੀਲ ਦੀ ਦੇਖਿਓ ਫਿਰ ਦੀ ਪੰਡੇ ਕੀਲ ਦੀ ਰੱਖਿਓ ਲਾਲਾ ਢਿੱਡ ਬਚਾ ਕੇ ਲਿਆ ਜੀ ਮੈਂ ਚਾਹ ਬਣਾ ਕੇ ਏਦਾਂ ਦੀਆਂ ਹਲਕੀਆਂ ਫੁਲਕੀਆਂ ਉਹ ਜਿਹੜੀਆਂ ਬੱਚਿਆਂ ਦੀ ਹੁੰਦੀਆਂ ਨੇ ਉਹ ਏਦਾਂ ਹੌਲੀ ਹੌਲੀ ਜਿਹੜੀ ਆ ਨਾ ਆਪ ਮੁਹਾਰੇ ਸਹਿਜੇ ਹੀ ਇੱਕ ਸ਼ੁਰੂਆਤ ਜੀ ਹੋ ਗਈ ਤੇ ਬਸ ਇਹ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜੀ
0: ਜੀ ਬਿਲਕੁਲ ਹੈ ਜੀ ਤੇ ਸ਼ਮੀ ਜੀ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਇੱਥੇ ਸਾਡੇ ਫਿਨਲੈਂਡ ਦੇ ਵਿੱਚ ਤਾਂ ਬਹੁਤ ਲਾਇਬ੍ਰੇਰੀ ਕਲਚਰ ਜਿਹੜਾ ਨਾ ਬਹੁਤ ਇੰਟਰਸਟਿੰਗ ਹੈ ਜਦੋਂ ਇਹਦੇ ਚ ਝਾਤ ਮਾਰਦੇ ਆ ਤੇ ਇਹ ਜੇ ਦੇਖਿਆ ਜਾਵੇ ਤਾਂ ਮੈਂ ਇਹਦੇ ਉੱਤੇ ਇੱਕ ਆਰਟੀਕਲ ਪਿਛੇ 1921 ਚ ਲਿਖਿਆ ਸੀ 2021 ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀਗਾ ਇੱਥੇ ਦੀਆਂ ਲਾਇਬ੍ਰੇਰੀਆਂ ਦਾ ਤੇ ਸਾਡੀ ਕੈਪੀਟਲ ਦੀ ਜਿਹੜੀ ਹੈ ਹੈਲਸਿੰਕੀ ਦੀ ਲਾਇਬ੍ਰੇਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਤੇ ਉਹਦੇ ਵਿੱਚ ਖਾਸੀਅਤਾਂ ਜਾਂ ਉਹਦੀ ਚਰਚਾ ਹਮੇਸ਼ਾ ਫਿਨਲੈਂਡ ਦੇ ਵਿੱਚ ਵੀ ਰਹਿੰਦੀ ਹੈ ਤੇ ਇੱਕ ਪੱਖ ਹੈਗਾ ਇਹਦਾ ਕਿ ਤੁਸੀਂ ਇਹਨਾਂ ਚਾਹੇ ਤੁਹਾਨੂੰ ਆਪਣੀ ਜਿਹੜੀ ਹੈ ਛੋਟੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਤਾਂ ਉਹ ਤਾਂ ਹੈ ਹੀ ਹੈ ਮਤਲਬ ਕਿ ਪ੍ਰਾਇਮਰੀ ਸਕੂਲ ਨੇ ਚਾਹੇ ਉਹ ਹਾਇਰ ਸਕੂਲ ਨੇ ਜਾਂ ਯੂਨੀਵਰਸਿਟੀਆਂ ਉਹ ਸਾਰਾ ਸਿਸਟਮ ਤਾਂ ਹੈਗਾ ਜਾਂ ਨੋਰਮਲ ਹੀ ਹੈ ਸ਼ੁਰੂ ਤੋਂ ਹੀ ਚੱਲਦਾ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਇਹਨਾਂ ਲਾਇਬ੍ਰੇਰੀਆਂ ਖੋਲ ਦਿੱਤੀਆਂ ਤੇ ਉਸ ਤੋਂ ਜਦੋਂ ਲਾਇਬ੍ਰੇਰੀਆਂ ਨਹੀਂ ਹੁੰਦੀਆਂ ਸੀ ਨਾ ਤੇ ਜਦੋਂ ਮੈਂ ਵੀ ਇੱਥੇ ਆਇਆ 2005 ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜਾ ਜੋ ਮੇਰੇ ਨਾਲ ਸੀਗੇ ਇੱਥੇ ਦੇ ਰਹਿਣ ਸਹਿਣ ਵਾਲੇ ਸੀਗੇ ਤੇ ਉਹਨਾਂ ਨੇ ਮੈਨੂੰ ਸਿਰਫ ਮੇਰਾ ਟਾਈਮ ਕਹਿ ਲਓ ਜਾਂ ਜਿੱਦਾਂ ਵੀ ਹੈ ਪਾਸ ਕਰਨ ਦੇ ਲਈ ਉਹਨਾਂ ਨੇ ਮੈਨੂੰ ਹਨਾ ਸਭ ਤੋਂ ਪਹਿਲਾਂ ਲਾਇਬ੍ਰੇਰੀ ਲੈ ਕੇ ਗਏ ਤੇ ਉੱਥੇ ਮੈਨੂੰ ਲਾਇਬ੍ਰੇਰੀ ਦਾ ਕਾਰਡ ਬਣਾ ਕੇ ਦਿੱਤਾ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਇੱਥੋਂ ਕਿਤਾਬ ਲੈ ਜਾਓ ਜੇ ਕਿਸੇ ਵੀ ਸਬਜੈਕਟ ਦੇ ਵਿੱਚ ਜੇ ਪੰਜਾਬੀ ਦੇ ਵਿੱਚ ਤੁਹਾਨੂੰ ਕੋਈ ਕਿਤਾਬ ਲੱਭਦੀ ਹੈ ਫਿਨਲੈਂਡ ਦੇ ਵਿੱਚ ਪੂਰੇ ਜੇ ਉਸ ਲਾਇਬ੍ਰੇਰੀ ਦੇ ਵਿੱਚ ਉਹ ਕਿਤਾਬ ਅਵੇਲੇਬਲ ਨਹੀਂ ਹੈ ਚਾਹੇ ਫਿਨਲੈਂਡ ਦੇ ਕਿਸੇ ਵੀ ਖੂੰਜੇ ਦੇ ਵਿੱਚ ਲਾਇਬ੍ਰੇਰੀ ਚ ਪਈ ਹੈ ਤੇ ਤੁਸੀਂ ਉਹਨਾਂ ਨੂੰ ਆਪਣੀ ਲੋਕਲ ਲਾਇਬ੍ਰੇਰੀ ਦੇ ਵਿੱਚ ਦੱਸ ਦਿਓ ਤੇ ਕਿਤਾਬ ਦਾ ਬਾਰੇ ਵੀ ਆਹ ਕਿਤਾਬ ਚਾਹੀਦੀ ਹੈ ਤੇ ਉੱਥੇ ਪਈ ਹੈ ਤੇ ਉਹਨਾਂ ਨੇ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਉਹ ਕਿਤਾਬ ਮੰਗਾ ਕੇ ਦੇ ਦੇਣੀ ਹੈ ਜੀ ਜੇ ਫ੍ਰੀ ਹੋਏਗੀ ਤਾਂ ਤੁਸੀਂ ਪੜ੍ਹ ਸਕਦੇ ਹੋ ਤੇ ਇਹ ਸਫ਼ਰ ਜਿਹੜਾ ਅਸਲ ਦੇ ਵਿੱਚ ਇੱਥੇ ਫਿਨਲੈਂਡ ਦੇ ਵਿੱਚ 1913 ਦੇ ਵਿੱਚ ਸ਼ੁਰੂ ਹੋਇਆ ਉਸ ਸਮੇਂ ਦੇ ਵਿੱਚ 200 ਬੱਸਾਂ ਚੱਲਦੀਆਂ ਫਿਲਦੀਆਂ ਲਾਇਬ੍ਰੇਰੀਆਂ ਸੀਗੀਆਂ ਤੇ ਅੱਜ ਵੀ ਉਸ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ ਚਾਹੇ ਪੂਰੇ ਫਿਨਲੈਂਡ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਚ ਕਸਬਿਆਂ ਚ ਹਰ ਪਾਸੇ ਤੁਹਾਨੂੰ ਲਾਇਬ੍ਰੇਰੀ ਮਿਲ ਜਾਏਗੀ ਪਰ ਉਹ ਜਿਹੜਾ ਕੀਮਤੀ ਜਿਹੜੀਆਂ ਬੱਸਾਂ ਨੇ ਕਹਿ ਲਓ ਜਿੱਥੇ ਸ਼ੁਰੂਆਤ ਸ਼ੁਰੂ ਹੋਈ ਸੀ ਉਸੇ ਰੂਪ ਦੇ ਵਿੱਚ ਟਾਵੀ ਟਾਵੀ ਬੱਸ ਤੁਹਾਨੂੰ ਜਿਹੜੀ ਹੈ ਗਰਮੀਆਂ ਦੇ ਸਮੇਂ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਘੁੰਮਦੀ ਜ਼ਰੂਰ ਮਿਲ ਜਾਏਗੀ ਜੀ ਤੇ ਉਹਦੇ ਵਿੱਚੋਂ ਅਜੇ ਵੀ ਤੁਸੀਂ ਕਿਤਾਬ ਮਤਲਬ ਕਿ ਉੱਥੋਂ ਕੁਲੈਕਟ ਕਰ ਸਕਦੇ ਹੋ ਜੀ ਤੇ ਇਸ ਤਰ੍ਹਾਂ ਦਾ ਸਿਸਟਮ ਇੱਥੇ ਹੈ ਤੇ ਖਾਸਕਰ ਜਦੋਂ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਦੇਖਦੇ ਆ ਨਾ ਆਪਣੇ ਚਲੋ ਖੇਡਾਂ ਦੇ ਲਈ ਮੈਨੂੰ ਲੱਗਦਾ ਕਿ ਜਿੱਦਾਂ ਸਾਡੀ ਪਰਵਰਿਸ਼ ਮੇਰੀ ਪਰਵਰਿਸ਼ ਹੋਈ ਹੈ ਕਿ ਘਰ ਦਾ ਜਿਹੜਾ ਐਟਮੋਸਫੇਅਰ ਹੈਗਾ ਆ ਉਹਦੇ ਵਿੱਚ ਕਿੰਨਾ ਕੁ ਚਲੋ ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਪਾਠ ਉਹ ਸਾਰਾ ਕੁਝ ਜੋ ਵੀ ਸਤਿਕਾਰ ਹੈਗਾ ਜਿਸ ਵੀ ਧਰਮ ਦੇ ਨਾਲ ਲੋਕ ਜੁੜੇ ਨੇ ਉਹਨੂੰ ਪੂਰਾ ਰਿਸਪੈਕਟ ਵੀ ਕਰਦੇ ਆ ਉਹਨੂੰ ਪੜ੍ਹਦੇ ਵੀ ਹੈ ਸਾਰਾ ਕੁਝ ਕਰਦੇ ਆ ਪਰ ਇੱਥੇ ਸਿਸਟਮ ਥੋੜਾ ਜਿਹਾ ਦੇਖਿਆ ਜਾਵੇ ਤਾਂ ਧਰਮ ਨੂੰ ਇੱਕ ਸਾਈਡ ਵੱਖਰਾ ਰੱਖ ਕੇ ਉਹ ਦੇਖਦੇ ਨੇ ਕਿ ਜਿਹੜਾ ਜਦੋਂ ਬੱਚਾ ਪੈਦਾ ਵੀ ਹੁੰਦਾ ਨਾ ਕਿਸੇ ਪਰਿਵਾਰ ਦੇ ਵਿੱਚ ਤਾਂ ਉਹਨੂੰ ਮਤਲਬ ਕਿ ਜਦੋਂ ਕਿ ਸਾਲ ਡੇਢ ਸਾਲ ਦਾ ਦੋ ਸਾਲ ਦਾ ਬੱਚਾ ਹੋ ਗਿਆ ਤੇ ਉਹਨੂੰ ਮਤਲਬ ਕਿ ਉਹਨੂੰ ਕਿਤਾਬ ਪੜ੍ਹਨੀ ਤਾਂ ਨਹੀਂ ਆਉਂਦੀ ਪਰ ਰਾਤ ਨੂੰ ਸ਼ਾਮ ਨੂੰ ਜਿੱਦਾਂ ਆਪਣੇ ਸਮੇਂ ਛੋਟੇ ਹੁੰਦੇ ਨਾ ਲੋਰੀਆਂ ਸੁਣਦੇ ਹੁੰਦੇ ਸੀ ਜਾਂ ਕੋਈ ਨਾ ਕੋਈ ਬਾਤਾਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਤੇ ਨੀਂਦ ਆ ਜਾਂਦੀ ਸੀ ਇਸੇ ਤਰ੍ਹਾਂ ਇੱਥੇ ਅੱਜ ਵੀ ਮਤਲਬ ਕਿ ਲੋਰੀਆਂ ਦਿੱਤੀਆਂ ਜਾਂਦੀਆਂ ਨੇ ਬੱਚੇ ਨੂੰ ਮਤਲਬ ਕਿ ਕੁਝ ਨਾ ਕੁਝ ਬੈਠ ਕੇ ਸਟੋਰੀ ਸੁਣਾਈ ਜਾਂਦੀ ਹੈ ਜਦੋਂ ਉਹਨੂੰ ਪੜ੍ਹਨਾ ਆ ਜਾਂਦਾ ਪੰਜ ਛੇ ਸਾਲ ਦਾ ਹੋ ਜਾਂਦਾ ਮਾੜੇ ਮੋਟੇ ਅੱਖਰ ਪਛਾਣਨ ਲੱਗ ਜਾਂਦਾ ਸ਼ੁਰੂ ਹੋ ਜਾਂਦੀ ਹੈ ਜ਼ੁਬਾਨ ਉਹਦੀ ਤਾਂ ਕਿਤਾਬਾਂ ਉਹਨੂੰ ਗਿਫਟ ਦੇ ਰੂਪ ਦੇ ਵਿੱਚ ਮਤਲਬ ਕਿ ਬਚਪਨ ਤੋਂ ਹੀ ਮਿਲਣ ਲੱਗ ਜਾਂਦੀਆਂ ਨੇ ਜਦੋਂ ਹਲੇ ਉਹ ਚਾਹੇ 6 ਮਹੀਨਿਆਂ ਦਾ ਹੋਵੇ ਚਾਹੇ ਸਾਲ ਦਾ ਹੋਵੇ ਤਾਂ ਜਦੋਂ ਉਹਨੂੰ ਸਮਝ ਆਉਂਦੀ ਹੈ ਫਿਰ ਉਹੀ ਕਿਤਾਬਾਂ ਫਰੋਲਣੀਆਂ ਸ਼ੁਰੂ ਆਪ ਕਰ ਦਿੰਦਾ ਹੈ ਜੀ ਤੇ ਉਹ ਕਿਤਾਬਾਂ ਇਕੱਲੀਆਂ ਸ਼ਬਦਾਂ ਦੇ ਨਾਲ ਹੀ ਨਹੀਂ ਉਹਦੇ ਉੱਤੇ ਕਲੋਕ ਬਣਿਆ ਹੋਇਆ ਹੈ ਜਾਂ ਉਹ ਇਸ ਤਰ੍ਹਾਂ ਡਿਜ਼ਾਇਨ ਕੀਤੇ ਆ ਕਿ ਬੱਚਿਆਂ ਦਾ ਇੰਟਰਸਟ ਬਣੇ ਮੋਟੇ ਮੋਟੇ ਗੱਤੇ ਵਰਗੇ ਪੰਨੇ ਤੇ ਇੱਥੇ ਇੱਕ ਮੂਮੀ ਨਾਂ ਦੀ ਇੱਕ ਬਹੁਤ ਸੀਰੀਜ਼ ਵੀ ਹੈਗੀ ਹੈ ਇੱਥੇ ਬਹੁਤ ਫੇਮਸ ਲੋਕ ਦੂਰੋਂ ਦੂਰੋਂ ਪਰੋਂ ਪਰੋਂ ਦੇਖਣ ਆਉਂਦੇ ਉਹ ਚੀਜ਼ਾਂ ਨੂੰ ਤੇ ਉਹ ਬੱਚਿਆਂ ਨੂੰ ਉਸ ਉਹਦੇ ਰੂਪ ਦੇ ਵਿੱਚ ਕਿਤਾਬਾਂ ਦਿੱਤੀਆਂ ਜਾਂਦੀਆਂ ਜਾਂ ਕੁਝ ਵੀ ਸਿਲੇਬਸ ਜਿਹੜਾ ਉਹਨਾਂ ਨੂੰ ਇੰਟਰਸਟ ਬਣਦਾ ਹੈ ਉਹਨਾਂ ਦਾ ਬੱਚਿਆਂ ਦਾ ਜੀ
1: ਜੀ ਜੀ
0: ਜੀ
1: ਬਿਲਕੁਲ ਜੀ ਇਹ ਜਿਹੜੀ ਬੱਚਿਆਂ ਦੀ ਜਿਹੜੀ ਕਿਤਾਬ ਹੈ ਉਹ ਤੇ ਇਹਦੇ ਜਿਵੇਂ ਤੁਸੀਂ ਦੱਸਿਆ ਹੀ ਕਲਰਫੁਲ ਹੋਣੀ ਚਾਹੀਦੀ ਹੈ ਅਟਰੈਕਟਿਵ ਹੋਣੀ ਚਾਹੀਦੀ ਹੈ ਤਾਂ ਕਿ ਉਹਦਾ ਦਿਲ ਕਰੇ ਉਹ ਦੇਖੇ ਉਹਨੂੰ ਉਹਦੇ ਨਾਲ ਜੁੜੇ ਜਿਵੇਂ ਹੁਣ ਮੈਂ ਆਪਣਾ ਵੀ ਕਹਿੰਦਾ ਵੀ ਨਿੱਜੀ ਤਜਰਬਾ ਵੀ ਸਾਂਝਾ ਕੀਤਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਓਸਾਕਾ ਸਰਹੰਦ ਤੇ ਜਿਹੜੀ ਕਿਤਾਬ ਸੀ ਤੇ ਉਹ ਦੂਸਰੀ ਕਿਤਾਬ ਹੈ ਚਮਕੌਰ ਚਮਕੌਰ ਸਾਹਿਬ ਬਾਰੇ ਇਹ ਦੋ ਸ਼ਾਇਦ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਹੋਣਗੀਆਂ ਅਜੇ ਵੀ ਮਿਲ ਜਾਂਦੀਆਂ ਨੇ ਜਦੋਂ ਵੀ ਆਪਾਂ ਕਿਸੇ ਇਤਿਹਾਸਕ ਗੁਰਦੁਆਰੇ ਜਾਂਦੇ ਹਾਂ ਜਿੱਥੇ ਐਸ ਟੀ ਪੀ ਸੀ ਦੀ ਕੋਈ ਸ਼ੋਪ ਹੋਏਗੀ ਗੁਰਮਤ ਜਿਹੜਾ ਲਿਟਰੇਚਰ ਹੈ ਉਹਦੇ ਵਿੱਚ ਹੁਣ ਵੀ ਮਿਲ ਜਾਂਦੀਆਂ ਨੇ ਤੋ ਉਹਨਾਂ ਦਾ ਰੰਗ ਰੂਪ ਹਲੇ ਵੀ ਉਵੇਂ ਦਾ ਹੀ ਹੈ ਜਿਹੜਾ ਅੱਜ ਤੋਂ ਇੰਨੇ ਸਾਲ ਪਹਿਲਾਂ ਸੀ ਤੋ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਭਾਰਤ ਸਾਹਿਬ ਕਿ ਜਦੋਂ ਬੱਚੇ ਨੂੰ ਇਹ ਚੀਜ਼ ਗਿਫਟ ਮਿਲਦੀ ਹੈ ਗਿਫਟ ਸਾਰਿਆਂ ਨੂੰ ਪਿਆਰੇ ਹੁੰਦੇ ਆ ਉਹ ਉਹਦੇ ਨਾਲ ਜ਼ਰੂਰ ਜੁੜਦਾ ਤੇ
0: ਉਹਦੇ ਨਾਲ ਉਹਨੂੰ ਸਾਂਭ ਪਰਿਵਾਰ ਦੇ ਹਰ ਪਰਿਵਾਰ ਦੇ ਵਿੱਚ ਮਤਲਬ ਕਿ ਛੋਟੀ ਤੋਂ ਛੋਟੀ ਲਾਇਬ੍ਰੇਰੀ ਵੀ ਆ ਤੇ ਵੱਡੀ ਤੋਂ ਵੱਡੀ ਲਾਇਬ੍ਰੇਰੀ ਵੀ ਹੈ
1: ਹਾਂਜੀ ਬਿਲਕੁਲ ਜੀ ਲਾਇਬ੍ਰੇਰੀ ਮਤਲਬ ਤੁਸੀਂ ਦੇਖੋ ਇਹ ਜਰੂਰੀ ਨੀ ਕਿ ਉਹ ਚ ਹਜ਼ਾਰਾਂ ਹੀ ਕਿਤਾਬਾਂ
0: ਹੋਣ
1: ਕਿਉਂਕਿ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਆ ਜਿਵੇਂ ਹੁਣ ਮੈਂ ਸਕੂਲ ਦੀ ਲਾਇਬ੍ਰੇਰੀ ਦੀ ਗੱਲ ਕਰਾਂ ਉਹਦੀ ਆਪਣੀ ਇੱਕ ਲਿਮਿਟ ਹੋਈ ਇੱਕ ਵਨ ਰੂਮ ਦੀ ਲਾਇਬ੍ਰੇਰੀ ਹੋਊਗੀ ਤੇ ਜੇ ਕਾਲਜ ਜਾਵਾਂਗੇ ਉੱਥੇ ਜ਼ਿਆਦਾ ਕਮਰਿਆਂ ਹੋ ਸਕਦੀ ਹੈ ਫੈਲੀ ਹੋਈ ਤੇ ਯੂਨੀਵਰਸਿਟੀ ਵਾਲੀ ਦਾ ਅੰਤ ਹੀ ਕੋਈ ਨੀ ਕਿ ਉਹਦਾ ਬਹੁਤ ਜ਼ਿਆਦਾ ਵੱਡਾ ਪ੍ਰੋਜੈਕਟ ਹੋ ਜਾਂਦਾ ਹੈ
0: ਮਤਲਬ ਕਿ ਪ੍ਰੋਫੈਸ਼ਨ ਦੀ ਕਿਤਾਬ ਉੱਥੇ ਮਿਲ ਜਾਂਦੀ ਹੈ
1: ਉਹ ਮਿਲ ਜਾਂਦੀ ਹੈ ਜੀ ਪਰ ਜਿਹੜੀ ਜਿੱਥੋਂ ਤੱਕ ਘਰੇਲੂ ਲਾਇਬ੍ਰੇਰੀ ਹੈ ਨਾ ਇਹ ਤਾਂ ਤੁਸੀਂ ਜੇ 10 ਕਿਤਾਬਾਂ ਵੀ ਹੈਗੀਆਂ 5 ਕਿਤਾਬਾਂ ਵੀ ਹੈ ਉਹ ਸ਼ੁਰੂਆਤ ਹੋ ਗਈ ਸਮਝੋ ਨੀ ਰੱਖੀ ਗਈ ਉਹਦੇ ਵਿੱਚ ਹੌਲੀ ਹੌਲੀ ਐਡ ਹੋਈ ਜਾਂਦੀਆਂ ਨੇ ਆਪਾਂ ਜੋ ਜੋ ਲਿਆ ਜਾਂਦੇ ਆ ਤੇ ਉਹ ਜੁੜਦਾ ਜਾਂਦਾ ਕੰਮ ਤੋ ਇਹ ਜ਼ਰੂਰ ਜਿਹੜਾ ਉਪਰਾਲਾ ਹੋਣਾ ਚਾਹੀਦਾ ਕਿਤਾਬਾਂ ਨਾਲ ਸਾਂਝ ਜਿਹੜੀ ਹੈ ਅੱਗੇ ਵੀ ਆਪਾਂ ਗੱਲ ਇਹਦੇ ਬਾਰੇ ਕੀਤੀ ਸੀ ਕਿ ਜ਼ਰੂਰ ਹਰ ਘਰ ਦੇ ਵਿੱਚ ਕਿਤਾਬਾਂ ਦੀ ਜਿਹੜੀ ਹੋਣ ਦਾ ਹੋਣਾ ਬਹੁਤ ਜ਼ਰੂਰੀ ਹੈ
0: ਨਹੀਂ ਲਿਆ ਕੇ ਰੱਖ ਲਓ ਲਾਣਤਾਂ ਤਾਂ ਪਾਉਣੀ ਲੱਗ ਹੀ ਜਾਂਦੇ ਆ ਵੀ ਮੇਰੇ ਵੱਲ ਨੂੰ ਵੀ ਦੇਖ ਲਾ ਕਿਸੇ ਦਿਨ ਤਾਂ ਹੱਥ ਚ ਫੜੂੰਗਾ ਹੀ ਮੈਨੂੰ ਬਿਲਕੁਲ ਹੈ ਜੀ
1: ਲਿਖਿਆ ਸੀ ਮੇਰਾ ਦਾਗਿਸਤਾਨ ਦੇ ਵਿੱਚ ਕਹਿੰਦੇ ਸਿਉਂਕ ਸੋਚਦੀ ਹੋਏਗੀ ਕਿ ਆਦਮੀ ਕਿੰਨਾ ਮੂਰਖ ਹੈ ਕਿਤਾਬਾਂ ਨੂੰ ਜਿਹੜਾ ਐ ਰੱਖੀ ਜਾਂਦਾ ਸਾਨੂੰ ਗਾਣੀ ਪੈ ਰਹੀ ਹੈ ਇੱਕ ਇੰਟਰਸਟਿੰਗ ਤੁਸੀਂ ਦੇਖੋ ਇਹਨਾਂ ਦੇ ਨਾਲ ਕਹਾਣੀਆਂ ਜੁੜ ਜਾਂਦੀਆਂ ਨੇ ਲਾਇਬ੍ਰੇਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਸਿਰਫ ਚਾਰ ਦੀਵਾਰੀ ਨਹੀਂ ਹੈ ਇਹ ਸਿਰਫ ਕਹਿੰਦੋ ਵੀ ਕਿਤਾਬਾਂ ਦਾ ਇੱਕ ਸਟੋਰ ਨਹੀਂ ਹੈ ਬਲਕਿ ਇਹ ਇੱਕ ਤੁਸੀਂ ਦੱਸ ਵੀ ਰਹੇ ਸੀ ਕਿ ਨੌਲੇਜ ਦਾ ਇੱਕ ਪੂਰਾ
0: ਭੰਡਾਰ
1: ਹੈ ਸਟੋਰ ਹੈ ਲਾਈਟ ਹਾਊਸ ਹੈ ਬਸ ਉਹਦੇ ਵੱਲ ਬੰਦੇ ਨੂੰ ਜਾਣਾ ਚਾਹੀਦਾ ਥੋੜਾ ਜਿਹਾ ਜੇ ਕਦਮ ਅੱਗੇ ਵਧਾਏਗਾ ਤੇ ਉਹ ਖੱਟ ਕੇ ਲਿਆਊ ਕੁਛ ਨਾ ਕੁਛ ਵਿੱਚੋਂ
0: ਕਹਿੰਦੇ ਖੱਟ ਕੇ ਲਿਆਂਦਾ ਪਟਿਆਲਾ ਤੇ ਪਟਿਆਲੇ ਤੋਂ ਆਪਣੇ ਨਾਲ ਜੁੜ ਗਏ ਨੇ ਲਾਲੀ ਬਾਈ ਜੀ, ਉਹਨਾਂ ਦੀ ਗੱਲ ਸੁਣ ਲਈ
1: ਵਾਹ ਜੀ ਵਾਹ
0: ਜੀ। ਨਾਲ ਮੁਕੱਦਰ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਲੈਂਦੇ ਹਾਂ ਬਾਅਦ ਦੇ ਵਿੱਚ ਨਾਲ ਫ੍ਰੀ ਕਰਕੇ ਲਾਈਨ। ਸਤਿ ਸ੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਜੀ ਅਨੂ ਜੀ। ਲਾਲੀ ਟੋੜਾ ਜੀ ਸਵਾਗਤ ਹੈ ਬਾਈ ਜੀ, ਲੱਗਦਾ ਕਿਤੇ ਸੌਂਦਾ ਨੀ ਗਿਆ ਜੀ, 8-9 ਮਿੰਟ ਤੋਂ ਹੋਲਡ ਦੇ ਉੱਤੇ ਸਨ ਜੀ। ਲਾਲੀ ਜੀ ਸਵਾਗਤ ਹੈ ਜੀ।
2: ਹਾਂਜੀ ਹਾਂਜੀ ਹਾਂਜੀ
0: ਜੀ ਅਨੂ ਜੀ,
2: ਇਹ ਨਾ ਮੈਂ ਨਾ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਸੀ ਤੋਂ ਹਰਿਆਣਾ
0: ਜੀ
2: ਸਾਡੇ।
0: ਲਾਲੀ ਜੀ ਆਪਣੇ ਸਪੀਕਰ ਤੇ ਤਾਂ ਨੀ ਲੱਗਿਆ ਹੋਇਆ ਫੋਨ?
2: ਨਹੀਂ ਨਹੀਂ ਨਹੀਂ।
0: ਅੱਛਾ ਜੀ, ਥੋੜੀ ਗੂੰਜ ਰਹੀ ਆਵਾਜ਼, ਮੈਂ ਤਾਂ ਪੁੱਛ ਰਿਹਾ ਜੀ। ਜੀ
2: ਨਹੀਂ ਨਹੀਂ, ਮੈਂ ਨਾ ਮੈਂ ਕਮਰੇ ਦੇ ਵਿੱਚ ਬਾਹਰ ਆ ਗਿਆ।
0: ਹਾਂਜੀ ਜੀ ਅਨੂ,
2: ਨਹੀਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਨਾ। ਮੈਂ ਕਿਹਾ ਕਿਤਾਬਾਂ ਨਾ ਪਤਾ ਕੀ ਗੱਲ, ਮੈਨੂੰ ਬਹੁਤ ਸ਼ੌਂਕ ਹੈ ਚੀਜ਼ ਦੇ ਵਿੱਚ। ਅਸੀਂ ਨਾ ਥੋੜੀ ਦੇਰ ਪਹਿਲਾਂ ਨਾ ਅਸੀਂ ਗੱਲ ਕਰ ਰਹੇ ਸੀ, ਬਾਈ ਮਕੱਤਰ ਵੀਰ ਨਾਲ ਵੀ ਅਸੀਂ ਗੱਲ ਕਰ ਰਹੇ ਸੀ
0: ਜੀ,
2: ਕਿਉਂਕਿ ਮੈਨੂੰ ਪੇਪਰ ਪੜ੍ਹਨਾ ਬਹੁਤ ਮਤਲਬ ਮੈਨੂੰ ਸ਼ੌਂਕ ਆ
0: ਜੀ।
2: ਪੇਪਰ ਦੇ ਵਿੱਚ ਨਾ ਜਿਹੜਾ ਮੇਨ ਆਰਟੀਕਲ ਆਉਂਦੇ ਨਾ, ਅਸਲ ਦੇ ਵਿੱਚ ਮੇਰਾ ਫੋਕਸ ਉੱਥੇ ਹੀ ਹੁੰਦਾ
0: ਜੀ,
2: ਜਿੰਨਾ ਪੇਪਰ ਦਾ ਨਿਚੋੜ ਹੁੰਦਾ ਨਾ ਉਹਦੇ ਵਿੱਚ ਹੀ ਹੁੰਦਾ
0: ਜੀ,
2: ਉਹਦੇ ਵਿੱਚ ਹੀ ਨਿਚੋੜ ਹੁੰਦਾ
0: ਜੀ।
2: ਅੱਛਾ ਫਿਰ ਦੇਖੋ ਤੁਸੀਂ ਉਹਦੇ ਵਿੱਚ ਨਾ ਜਿੰਨੇ ਸੰਪਾਦਕ ਜਿਹੜੇ ਹੈਗੇ ਨੇ, ਜਿਵੇਂ ਜੋਤੀ ਮਲਹੋਤਰਾ ਹੋਏ, ਰਾਮ ਚੰਦਰਾ ਗੋਇਲ, ਮਤਲਬ ਬਹੁਤ ਵਧੀਆ, ਰਵਿੰਦਰ ਜੌਹਰ ਹੋਏ ਨੇ, ਬਹੁਤ ਵਧੀਆ ਮਤਲਬ ਰਾਈਟਰ ਨੇ, ਜਿਹੜੇ ਸੰਪਾਦਕ ਨੇ, ਉਹ ਸਾਰਾ ਕੁਛ ਕਰਦੇ ਨੇ
0: ਜੀ।
2: ਬਟ ਉਹ ਤੋਂ ਬਾਅਦ ਨਾ ਜਿਹੜੇ ਉਹਨਾਂ ਦੇ ਜਵਾਬ ਆਉਂਦੇ ਨੇ ਉਹ ਹੋਰ ਵੀ ਦਿਲਚਸਪ ਹੁੰਦੇ ਨੇ, ਵੀ ਇਹ ਇਹ ਤੋਂ ਬਾਅਦ ਮਤਲਬ ਜਿਹੜੇ ਸਰੋਤੇ ਨੇ ਵੀ ਸੁਣਦੇ ਆ, ਇਹ ਤੋਂ ਬਾਅਦ ਵੀ ਇਹਦਾ ਕੀ ਨਿਚੋੜ ਕੱਢਿਆ ਉਹਨਾਂ ਨੇ
0: ਜੀ,
2: ਵੀ ਇਹ ਜਿਹੜੇ ਆਰਟੀਕਲ ਆਏ ਨੇ ਉਹਦੇ ਵਿੱਚ ਨੀਚੇ ਲਿਖਿਆ ਹੁੰਦਾ ਪਾਠਕਾਂ ਦੇ ਮਤਲਬ ਕਿ ਜਿਹੜੇ ਸਫਾਰ ਹੁੰਦੇ ਨੇ, ਮਤਲਬ ਉਹਦੇ ਵਿੱਚ ਵੀ ਕੀ ਉਹਨਾਂ ਦਾ ਉਹ ਲਿਖਿਆ ਹੁੰਦਾ ਵੀ ਉਹਦਾ ਕੀ ਜਵਾਬ ਆ
0: ਜੀ।
2: ਇਹ ਬਹੁਤ ਵੱਡੀ ਗੱਲ ਆ
0: ਜੀ।
2: ਜਿਵੇਂ ਤੁਸੀਂ ਕਿਤਾਬਾਂ ਦੀ ਗੱਲ ਕਰੀ ਆ ਨਾ, ਕਿਤਾਬਾਂ ਦੇਖੋ ਪਤਾ ਕੀ ਗੱਲ, ਦੇਖੋ ਇਹ ਤੁਹਾਨੂੰ ਬਹੁਤ ਸਿਖਾਉਂਦੀ ਆ। ਮੇਰਾ ਨਾ ਮੈਨੂੰ ਜੋ ਜੋ ਮੈਂ ਸਿੱਖਿਆ ਨਾ, ਮੈਂ ਇਹ ਚੀਜ਼ ਤੋਂ ਹੀ ਸਿੱਖਿਆ। ਮੈਂ ਨਾ ਇੱਕ ਛੋਟੇ ਪਰਿਵਾਰ ਦੇ ਵਿੱਚ ਉੱਠ ਕੇ ਨਾ, ਚਲੋ ਸਾਡਾ ਪਰਿਵਾਰ ਵੱਡਾ ਹੋ ਗਿਆ ਬਾਅਦ ਦੇ ਵਿੱਚ
0: ਜੀ,
2: ਪਰ ਸਾਡੇ ਪੀੜ੍ਹੀ ਦੇ ਵਿੱਚ ਨਾ ਮੇਰੇ ਦਾਦਾ ਦਾਦੀ ਜੀ ਬਹੁਤ ਸਿਆਣੇ ਸੀ, ਪੜ੍ਹੇ ਲਿਖੇ ਸੀ, ਗੁਰਮੁਖੀ ਪੜ੍ਹਦੇ ਸੀ, ਬਟ ਜਿਹੜੀ ਸਾਡੀ ਗਲੀ ਚੜ੍ਹੀ ਹੈ ਸਾਡੇ ਬਜ਼ੁਰਗਾਂ ਦੀ
0: ਜੀ,
2: ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ। ਉਹ ਤੋਂ ਬਾਅਦ ਸਾਡਾ ਵਕਤ ਆਇਆ
0: ਜੀ,
2: ਮੇਰੇ ਦਾਦਾ ਜੀ ਨਾ ਜੀ ਪੇਪਰ ਪੜ੍ਹਨੇ ਵਿੱਚ ਇੰਨਾ ਸ਼ੌਕੀਨ ਸੀ ਨਾ, ਉਹ ਮਤਲਬ ਉਂਗਲੀਆਂ ਰੱਖ ਰੱਖ ਕੇ ਨਾ ਕੱਲੀ ਕੱਲੀ ਲਾਈਨ ਪੜ੍ਹਦੇ ਸੀ। ਮੈਂ ਉਹਨਾਂ ਨੂੰ ਸੁਣਦਾ ਨਾ, ਮਤਲਬ ਦੇਖਿਆ ਵੀ ਯਾਰ ਇੰਨਾ ਕਿਉਂ ਤਰੀਕੀ ਨਾਲ ਪੜ੍ਹਦੇ ਨੇ ਪੇਪਰ
0: ਜੀ,
2: ਉਦਾਂ ਪੜ੍ਹਨਾ ਮੇਰਾ ਮਤਲਬ ਸ਼ੌਂਕ ਹੋ ਗਿਆ
0: ਜੀ।
2: ਸੋ ਐ ਨਾ ਵੀ ਦੇਖੋ ਪਤਾ ਕੀ ਗੱਲ ਆ, ਇਹਦੇ ਵਿੱਚ ਨਾ ਨਿਚੋੜ ਆ ਨਾ ਜਿਹੜਾ ਬਹੁਤ ਵੱਡਾ ਹੁੰਦਾ, ਜਿਹੜੇ ਤੁਸੀਂ ਕਿਤਾਬਾਂ ਪੜ੍ਹਦੇ ਆ ਨਾ, ਮਤਲਬ ਕਿ ਵਧੀਆ ਰਾਈਟਰਾਂ ਦੀਆਂ ਲਿਖੀਆਂ ਹੋਈਆਂ ਨੇ
0: ਜੀ,
2: ਤੇ ਮੈਂ ਤਾਂ ਸ਼ਮੀ ਨੂੰ ਮਿਲਿਆ ਨਾ ਵੀ ਬਾਕੀ ਜਿੰਦਾ ਦਿਲ ਬੰਦੇ ਨੇ ਨਾ, ਮਤਲਬ ਕਿ ਬਹੁਤ ਵੱਡੀ ਗੱਲ ਆ ਵੀ ਇੰਨਾ ਇਹਨਾਂ ਦਾ, ਮੈਂ ਇਹਨਾਂ ਦੇ ਖੁਦ ਵੀ ਪੜ੍ਹੇ ਨੇ ਇਹਨਾਂ ਦੇ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨੇ ਮਤਲਬ ਲਿਖੀਆਂ ਨੇ, ਜਾਂ ਮਤਲਬ ਇਹਨਾਂ ਦੇ ਜੋ ਆਰਟੀਕਲ ਦੇਖੇ ਨੇ, ਮੈਂ ਜਿਆਦਾ ਨੀ ਪੜ੍ਹ ਪਾਇਆ ਹੈਗਾ, ਪਰ ਫਿਰ ਵੀ ਬਹੁਤ ਜਿੰਦਾ ਦਿਲ ਬੰਦੇ ਨੇ। ਸ਼ਮੀ ਤੁਹਾਨੂੰ ਪੜ੍ਹਨਾ ਵਾ ਜੀ, ਬਹੁਤ ਵੱਡੀ ਗੱਲ ਆ
0: ਜੀ,
1: ਤੇ ਸ਼ੁਕਰੀਆ ਜਨਾਬ, ਸ਼ੁਕਰੀਆ ਜੀ, ਜਿੰਦਾਬਾਦ ਯਾਰੀਆਂ
2: ਬਾਈ ਜੀ। ਹਾਂ ਤੁਸੀਂ ਨਾ ਇੰਨਾ ਜਿਆਦਾ, ਜੇ ਤੁਹਾਨੂੰ ਪਰਮਾਤਮਾ ਨੇ ਥੋੜਾ ਜਿਹਾ ਆਹ ਚੀਜ਼ ਉਹ ਕਰਤੀ ਤੇ ਫਿਰ ਵੀ ਨਾ ਤੁਸੀਂ ਜਿੰਦਾ ਦਿਲ ਬੰਦੇ, ਮੈਂ ਤੁਹਾਨੂੰ ਮੈਂ ਕਹਿੰਦਾ ਸਿਰਦਾ ਕਰਦਾ
0: ਜੀ,
2: ਬਹੁਤ ਵੱਡੀ ਗੱਲ ਹੈ।
1: ਸ਼ੁਕਰੀਆ
0: ਜੀ।
2: ਤੇ ਇਹ ਨਾ ਜਿਹੜਾ ਤੁਸੀਂ ਪੜ੍ਹਨ ਦਾ ਜਿਹੜਾ ਸ਼ੌਂਕ ਨਾ, ਮੈਂ ਨਾ ਕਈ ਵਾਰ ਮੈਂ ਹੱਸਦਾ ਹੁੰਦਾ ਸੀ ਚੋਣਾ ਸਾਹਿਬ ਨੂੰ, ਮੈਂ ਵੀ ਮੈਂ ਇੰਨਾ ਸ਼ੌਂਕ ਰੱਖਦਾ ਸੀ ਪੜ੍ਹਨ ਦੇ ਵਿੱਚ ਨਾ, ਜਦੋਂ ਮੈਂ ਯੂਪੀ ਤੋਂ ਆਉਂਦਾ ਹੁੰਦਾ ਟ੍ਰੇਨ ਦੇ ਵਿੱਚ ਨਾ, ਚਲੋ ਹੁਣ ਤਾਂ ਮੈਂ ਗੱਡੀ ਚ ਆਉਂਦਾ ਜਾਂਦਾ ਕਈ ਸਾਲਾਂ ਤੋਂ
0: ਜੀ,
2: ਮੈਂ ਮੈਗਜ਼ੀਨ ਲੈ ਜਾਂਦਾ ਹੁੰਦਾ ਸੀ, ਮੈਂ ਉਸ ਪੜ੍ਹਨ ਦਾ ਬਹੁਤ ਸ਼ੌਕੀਨ ਸੀ, ਉਹ ਆਰਟੀਕਲ ਇੰਨਾ ਜ਼ਿਆਦਾ ਪੜ੍ਹਦਾ ਸੀ, ਮੈਂ 2 ਮੈਗਜ਼ੀਨ ਖਤਮ ਕਰਦਾ ਸੀ ਆਉਂਦਾ ਹੁੰਦਾ, ਨੀਂਦ ਆਉਂਦੀ ਨਹੀਂ ਸੀ ਗੱਡੀ ਦੇ ਵਿੱਚ।
1: ਵਾਹ ਜੀ ਵਾਹ,
2: ਮਤਲਬ ਆਉਂਦਾ ਆਉਂਦਾ 2 ਮੈਗਜ਼ੀਨ, ਮਤਲਬ ਜਿਹੜੇ ਹੁੰਦੇ ਸੀ ਕਈ ਪੇਪਰ ਹੁੰਦੇ ਸੀ, ਕਈ ਪੇਜ ਹੁੰਦਾ ਸੀ, ਆਉਂਦਾ ਆਉਂਦਾ ਖਤਮ ਕਰ ਦਿੰਦਾ ਸੀ, ਪੜ੍ਹ ਲੈਂਦਾ ਸੀ ਸਾਰਾ ਆਉਂਦਾ ਆਉਂਦਾ, ਦੇਖ ਲਓ ਤੁਸੀਂ ਇੰਨਾ ਜ਼ਿਆਦਾ ਮੈਨੂੰ ਮੇਰੇ ਘਰੇ ਆਉਂਦਾ ਹੈ, ਕਈ ਵਾਰ ਨਹੀਂ ਵੀ ਆਉਂਦਾ, ਲੇਟ ਵੀ ਹੋ ਜਾਂਦਾ, ਫਿਰ ਮੇਰੇ ਝਟਕ ਹੁੰਦੀ ਹੈ ਚੀਜ਼ ਦੇ ਵਿੱਚ। ਉਹ ਮੇਰੇ ਆਰਟੀਕਲ ਸਿਰਫ ਬਿਲਕੁਲ ਜਿਹੜੇ ਮੇਨ ਪੇਪਰ ਜਿਹੜਾ ਮੇਨ ਜਿਹੜਾ ਪੰਜਵਾਂ ਸਫ਼ਾ ਜਾਂ ਛੇਵਾਂ ਸਫ਼ਾ ਦੇ ਵਿੱਚ ਨਾ ਜਿਹੜੇ ਮੇਨ ਆਰਟੀਕਲ ਆਉਂਦੇ ਨੇ, ਖਾਸ ਕਰਕੇ ਐਤਵਾਰ ਵਾਲਾ,
0: ਜੀ
2: ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਰਟੀਕਲ ਆਉਂਦੇ ਨੇ। ਇੰਨਾ ਮੈਂ ਕਹਿੰਦਾ ਵੀ ਜੇ ਬੰਦਾ ਉਹ ਪੜ੍ਹ ਲਵੇ ਨਾ,
0: ਜੀ
2: ਤੁਹਾਨੂੰ ਕੁਛ ਕਰਨ ਦੀ ਜਾਂ ਮਤਲਬ ਕੁਛ ਸਿੱਖਣ ਦੀ ਜਾਂ ਕੁਛ ਮਤਲਬ ਖੇਤਰ ਉੱਧਰ ਗੱਲ ਕਰਨ ਦੀ ਲੋੜ ਨਹੀਂ ਪੈਂਦੀ,
0: ਜੀ
2: ਇੰਨਾ ਜ਼ਿਆਦਾ ਮਤਲਬ ਉਹਦੇ ਵਿੱਚ ਨੌਲੇਜ,
0: ਜੀ
2: ਇੰਨਾ ਜ਼ਿਆਦਾ ਮਤਲਬ ਕਿ ਜਿਵੇਂ ਤੁਸੀਂ ਭਰ ਸਾਹਿਬ ਤੁਹਾਨੂੰ ਵੀ ਮੈਂ ਸਲੂਟ ਕਰਦਾ ਵੀ
0: ਨਹੀਂ ਨਹੀਂ ਥੈਂਕ ਯੂ ਜੀ,
2: ਮਤਲਬ ਕਿ ਅਵਾਰਡ
0: ਜੀ
2: ਵਰਡ ਲੈਵਲ ਦੀ ਜਿਹੜੀ ਤੁਸੀਂ ਉਹ ਕਰਦੇ, ਮੈਂ ਹੁਣ ਵੀ ਮਤਲਬ ਇਹ ਨੀ ਹੈਗਾ ਮੈਂ ਪੇਪਰੇ ਪੜ੍ਹਦਾ
0: ਜੀ,
2: ਹੋਰ ਵੀ ਜਿਹੜੀ ਬਾਹਰ ਵਾਲੀ ਨਿਊਜ਼ ਨੇ ਨਾ ਜਿਹੜੀ ਮੈਂ ਬਾਹਰ ਵਾਲੀ ਹੁੰਦੀ ਨੇ ਵੀ ਮਤਲਬ ਕਿ ਬਹੁਤ ਜ਼ਿਆਦਾ ਚੰਗਾ ਲੱਗਦਾ ਹਨਾ ਵੀ ਹੈ
0: ਜੀ,
2: ਵੀ ਨੌਲੇਜ ਲੈਣੀ ਜ਼ਰੂਰੀ ਹੈ
0: ਬਿਲਕੁਲ
2: ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਪਣੀ ਪੀੜ੍ਹੀਆਂ ਸਿਖਾਈਏ, ਠੀਕ ਹੈ, ਕਮ ਸੇ ਕਮ ਸਾਨੂੰ ਤੁਰਨ ਲੱਗੇ ਜਾਂ ਅੱਗੇ ਬਾਹਰ ਜਾ ਕੇ ਕੁਛ ਤਾਂ ਪਤਾ ਲੱਗੇ ਹਨਾ,
0: ਬਿਲਕੁਲ
2: ਆਪਾਂ ਦੂਜੇ ਦੂਜੀਆਂ ਸਿਖਾ ਪਾਈਏ,
0: ਬਿਲਕੁਲ ਹੈ ਜੀ
2: ਬਿਲਕੁਲ। ਸੋ ਮੈਨੂੰ ਬਹੁਤ ਚੰਗਾ ਲੱਗਿਆ ਬਾਈ ਜੀ,
0: ਥੈਂਕ ਯੂ ਜੀ,
2: ਸਮਾਂ ਦੇਣ ਲਈ ਧੰਨਵਾਦ
0: ਜੀ, ਸਮਾਂ ਦੇਣ ਲਈ ਧੰਨਵਾਦ ਜੀ,
2: ਥੈਂਕ ਯੂ
0: ਥੈਂਕ ਯੂ, ਸਤਿ ਸ੍ਰੀ ਅਕਾਲ, ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਲਾਲੀ ਟੋੜਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਾਬ ਕਮਾਲ ਗੱਲਬਾਤ ਕਰਕੇ ਗਏ ਨੇ, ਤੇ ਨਾਲ ਮੇਰੀ ਅੱਜ ਕੋਸ਼ਿਸ਼ ਰਵੇਗੀ ਸ਼ਮੀ ਜੀ, ਜੇਕਰ ਦੀਪ ਦਵਿੰਦਰ ਜੀ ਵੀ ਨਾਲ ਜੁੜ ਜਾਣ ਆਪਣੀ ਸਾਂਝ ਜ਼ਰੂਰ ਪਾਉਣ, ਤੇ ਰਾਜਨ ਸੈਣੀ ਜੀ ਹੋਰ ਸਾਰੇ ਸੱਜਣ, ਕਿਉਂਕਿ ਕੱਲੀ ਪੰਜਾਬੀ ਦੀ ਕਿਤਾਬ ਹੀ ਨਹੀਂ, ਹੋਰ ਬਹੁਤ ਜਿਸ ਜਿਸ ਦੇ ਵਿੱਚ ਵੀ ਦੋਸਤ ਪੜ੍ਹਨਾ ਪਸੰਦ ਕਰਦੇ ਨੇ, ਕਾਨੂੰਨ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ, ਸਾਰਾ ਕੁਝ ਆ ਉਹਦੇ ਵਿੱਚ, ਤੇ
1: ਬਿਲਕੁਲ
0: ਹਾਂਜੀ
1: ਇਹ ਤਾਂ ਭਰ ਸਾਹਿਬ ਵੱਡੀ ਗੱਲ ਆ। ਦੇਖੋ ਜਿਵੇਂ ਕਹਿੰਦੇ ਨਾ, ਜਿਹੜਾ ਇੰਟਰਸਟ ਸਾਡਾ ਬਣ ਜੇ ਉਹ ਫਿਰ ਅੱਗੇ ਚੱਲਿਆ ਰਹਿੰਦਾ, ਉਸ ਇੰਟਰਸਟ ਦੇ ਨਾਲ ਬੰਦਾ ਅੱਗੇ ਵੱਧਦਾ ਰਹਿੰਦਾ ਹੈ,
0: ਬਿਲਕੁਲ।
1: ਲਾਇਬ੍ਰੇਰੀ ਦੀ ਜਿਵੇਂ ਟੋੜਾ ਸਾਹਿਬ ਗੱਲ ਕਰਕੇ ਗਏ ਨਾ, ਇਹ ਦੇਖੋ ਇਹ ਕਹਿ ਲੋ ਵੀ ਆਪਾਂ ਇਹਦਾ ਕਰੇਜ਼ ਕਹਿ ਲੋ ਜਾਂ ਅਟੈਚਮੈਂਟ ਕਹਿ ਲੋ ਕਿ ਸਾਡਾ ਇਹਨਾਂ ਲਗਾਵ ਆ ਕਿਤਾਬਾਂ ਦੇ ਨਾਲ, ਜਿਵੇਂ ਟੋੜਾ ਸਾਹਿਬ ਦੱਸ ਰਹੇ ਸੀ ਕਿ ਉਹ ਕਿਵੇਂ ਜਿਹੜਾ ਮੈਗਜ਼ੀਨ ਨੇ ਉਹਨਾਂ ਨੂੰ ਪੜ੍ਹ ਲੈਂਦੇ ਸਨ ਸਫ਼ਰ ਦੇ ਦੌਰਾਨ, ਇਹ ਇੱਕ ਬਹੁਤ ਹੀ ਕਮਾਲ ਦੀ ਗੱਲ ਆ। ਉਹ ਮੇਰੇ ਇੱਕ ਦੋਸਤ ਨੇ ਕਿੱਸਾ ਇੱਕ ਸਾਂਝਾ ਕੀਤਾ, ਕਹਿੰਦੇ ਅਸੀਂ ਜਿਹੜੇ ਆ ਨੌਰਥ ਈਸਟ ਵੱਲ ਜਾਣਾ ਸੀਗਾ, ਤੇ ਉਹ ਤੁਹਾਨੂੰ ਪਤਾ ਹੈ ਕਿ ਖਾਸਾ ਟਾਈਮ ਲੱਗਦਾ ਕਈ ਗੱਡੀ ਚੱਲਦੀ ਆ, ਤੇ ਉਹ ਕਹਿੰਦੇ ਵੀ ਟਾਈਮ ਕਿਵੇਂ ਪਾਸ ਕਰੀਏ, ਉਹ ਗਰੁੱਪ ਸੀ 10-15 ਕੁ ਜਣਿਆਂ ਦਾ, ਉਹ ਇੱਕ ਬੰਦਾ ਕਹਿੰਦਾ ਚਲੋ ਤੁਸੀਂ ਮੇਰੇ ਆਲੇ ਦੁਆਲੇ ਬਹਿ ਜਾਓ ਮੈਂ ਸ਼ੁਰੂ ਕਰਦਾ। ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਲੂਣਾ ਪੜ੍ਹ ਕੇ ਗਾ ਕੇ, ਜਿਵੇਂ ਉਹ ਕਿਉਂਕਿ ਉਹ ਬਹੁਤ ਹੀ ਸ਼ਾਨਦਾਰ ਹੈ, ਉਹ ਕਹਿੰਦੇ ਜੀ ਸਾਨੂੰ ਇਹ ਨਾ ਪਤਾ ਲੱਗੇ ਵੀ ਕਿੱਥੇ ਬੈਠੇ ਆ ਕੀ ਆ।
0: ਵਾਅਦਾ ਕਰਾਂਗਾ ਮੈਂ ਕਿਤਾਬ ਪੜ੍ਹਨ ਦਾ, ਮੇਰਾ ਸਵਭਾਵ ਮੈਨੂੰ ਲੱਗਦਾ ਕਿ 18-19 ਸਾਲ ਦੀ ਉਮਰ ਹੋਣੀ ਆ, ਤੇ ਉਦੋਂ ਮੈਂ ਪੜ੍ਹੀ ਸੀ ਇਹ ਜੀ।
1: ਜੀ ਬਾ ਕਮਾਲ ਹੈ ਜੀ, ਬਾ ਕਮਾਲ, ਬਹੁਤ ਹੀ ਮਤਲਬ ਕਹਿ ਲੋ ਵੀ ਉਹ ਮੀਲ ਪੱਥਰ ਹੈ,
0: ਬਿਲਕੁਲ
1: ਉਹ ਇੰਨੀ ਸ਼ਾਨਦਾਰ ਹੈ ਕਿ ਉਹ ਕਹਿੰਦੇ ਜੀ ਸਾਨੂੰ ਕੋਈ ਸਫ਼ਰ ਦਾ ਪਤਾ ਹੀ ਨੀ ਲੱਗਿਆ, ਉਦੋਂ ਪਹਿਲਾਂ ਜਿਗ ਝਾੜਾ ਪਾ ਰਹੇ ਸੀ, ਗਰਮੀ ਲੱਗ ਰਹੀ ਹੈ, ਹੋ ਰਿਹਾ ਬਾਹ ਹੋ ਰਿਹਾ, ਕਹਿੰਦਾ ਕਿਸੇ ਨੂੰ ਕੁਛ ਨੀ, ਐਨ ਆਰਾਮ ਨਾਲ ਬੈਠੇ ਰਹੇ, ਅਲੱਗ ਦੁਨੀਆਂ ਜੀ ਜਿਹੜੇ ਆ ਉਹ ਪਹੁੰਚ ਗਏ,
0: ਪਹੁੰਚ ਗਏ,
1: ਇਹਨਾਂ ਦੇ ਵਿੱਚ ਜਿਹੜੀ ਹੈ ਪਾਵਰ ਆ ਤੇ ਜਿਹੜੀਆਂ ਨੇ ਬੁਕਸ ਦੀ ਜਦੋਂ ਆਪਾਂ ਲਿਖਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਵੱਖਰਾ ਆਯਾਮ ਆ ਜਾਂਦਾ, ਕਿਉਂਕਿ ਅਸੀਂ ਅੱਜ ਇਹਦੇ ਉੱਤੇ ਲਾਇਬ੍ਰੇਰੀ ਦੇ ਉੱਤੇ ਖਾਸ ਤੌਰ ਤੇ ਇਹਦਾ ਜ਼ਿਕਰ ਕਰ ਰਹੇ ਹਾਂ। ਦੇਖੋ ਇੱਕ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ, ਉਹ ਬੜਾ ਪਾਪੂਲਰ ਰਿਹਾ, ਮੈਨੂੰ ਬਹੁਤ ਵਧੀਆ ਲੱਗਦਾ ਰਿਹਾ, ਪਰ ਉਹਨੂੰ ਖਰੀਦਣ ਦੀ ਕਪੈਸਿਟੀ ਸਾਡੀ ਉਦੋਂ ਨਹੀਂ ਸੀ, ਪਰ ਜਦੋਂ ਤੱਕ ਸਾਡੀ ਖਰੀਦਣ ਦੀ ਕਪੈਸਿਟੀ ਹੋਈ ਉਦੋਂ ਤੱਕ ਉਹ ਛਪਣਾ ਹੀ ਬੰਦ ਹੋ ਗਿਆ, ਤੇ ਹੁਣ ਉਹ ਟੋਟਲੀ ਡਿਜੀਟਲ ਫਾਰਮ ਚ ਛਾਪਦੇ ਆ, ਬੁੱਕ ਫਾਰਮ ਚ ਨਹੀਂ ਛਾਪਦੇ, ਬੁੱਕ ਪ੍ਰਿੰਟਿੰਗ ਉਹਨਾਂ ਨੇ ਬੰਦ ਹੀ ਕਰਤੀ ਉਹਦੀ। ਲਗਭਗ ਜੇ ਮੈਂ ਗਲਤ ਨਾ ਹੋਵਾਂ ਤਾਂ 28 ਵੋਲਿਊਮ ਨੇ ਉਹਦੇ, ਬਹੁਤ ਵੱਡੇ ਵੱਡੇ, ਤੇ ਜਿਹੜੀ ਉਹ ਵੱਡੀਆਂ 2 ਅਲਮਾਰੀਆਂ ਲਗਭਗ ਭਰ ਜਾਂਦੀਆਂ ਉਹਦਾ ਨਾਲ ਹੀ, ਤੇ 2 ਜਿਹੜੇ ਵੋਲਿਊਮ ਆ ਉਹ ਤਾਂ ਸਿਰਫ ਇੰਡੈਕਸ ਹੀ ਦੱਸਦੇ ਆ ਵੀ ਕਿਹੜੀ ਕਿਹੜੀ ਚੀਜ਼ ਕਿੱਥੇ ਆ। ਉਹ ਬਹੁਤ ਮੈਨੂੰ ਬਹੁਤ ਕਮਾਲ ਦੀ ਕਿਤਾਬ ਲੱਗਦੀ ਰਹੀ ਹਮੇਸ਼ਾ ਹੀ, ਉਹ ਲਾਇਬ੍ਰੇਰੀ ਜਿੱਥੇ ਮੈਂ ਜਾਣਾ ਉਹਨੂੰ ਲੱਭ ਕੇ ਲਿਖਣਾ ਰਿਹਾ ਠੀਕ ਆ ਭਾਈ ਆਹ ਇਹ ਚੋ ਕੋਈ ਚੀਜ਼ ਦੇਖ ਲਓ, ਕਿਉਂਕਿ ਉਹ ਰੈਂਡਮ ਹੈ ਰੈਫਰ, ਉਹਨੂੰ ਤਾਂ ਐ ਤਾਂ ਹੈ ਨੀ ਵੀ ਆਪਾਂ ਇੱਥੋਂ ਸ਼ੁਰੂ ਕਰਨੀ ਉਤੋਂ ਸ਼ੁਰੂ ਕਰਨੀ, ਜਿਹੜਾ ਮਰਜ਼ੀ ਪੰਨਾ ਖੋਲ ਲਓ ਜਾਂ ਸਪੈਸੀਫਿਕਲੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਫਿਰ ਤਾਂ ਉਹ ਹੈਗਾ ਹੀ ਹੈਗਾ ਇਨਸਾਈਕਲੋਪੀਡੀਆ। ਪੰਜਾਬੀ ਦੇ ਵਿੱਚ ਇਹ ਕੰਮ ਜਿਹੜਾ ਹੈ ਨਾ ਬਹੁਤ ਕਮਾਲ ਦਾ ਇਹ ਕੀਤਾ ਉਹਨਾਂ ਨੇ, ਆਪਣੇ ਮਹਾਨ ਕੋਸ਼ ਲਿਖਿਆ ਭਾਈ ਕਾਨ ਸਿੰਘ ਨਾਭਾ ਜੀ ਨੇ, ਉਹ ਉਹਨਾਂ ਦੀ ਇਕੱਲੀ ਕਿਤਾਬ, ਇੱਕ ਜਿਹੜੇ ਇਕੱਲੀ ਕਿਤਾਬ ਤੇ ਉਹ ਮਤਲਬ ਅੱਜ ਤੱਕ ਵੀ ਉਸ ਪੱਧਰ ਦਾ ਕੰਮ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ।
0: ਜੀ
1: ਆਪਾਂ ਯੂਨੀਵਰਸਿਟੀਆਂ ਵੀ ਨੇ ਔਰ
0: ਜੀ
1: ਯੂਨੀਵਰਸਿਟੀਆਂ ਦੇ ਵਿੱਚ ਖੋਜ ਕਾਰਜ ਵੀ ਹੋ ਰਹੇ, ਬੜਾ ਕੁਛ ਹੋ ਰਿਹਾ,
0: ਜੀ
1: ਬਹੁਤ ਜ਼ਿਆਦਾ ਤੇ ਕੰਮ ਵੀ ਹੋ ਰਿਹਾ।
0: ਜੀ
1: ਬਟ ਜਿਹੜਾ ਉਹ ਵਨ ਮੈਨ ਆਰਮੀ ਵਾਲਾ ਕੰਮ ਜਿਹੜਾ ਕੀਤਾ ਨਾ ਉਹਨਾਂ ਨੇ,
0: ਜੀ
1: ਉਹ ਕਮਾਲ ਹੈ।
0: ਬਿਲਕੁਲ
1: ਬੰਦਾ ਹੈਰਾਨ ਹੁੰਦਾ ਸੋਚ ਕੇ ਕਿ ਜੇ ਉਹ ਕਵਿਤਾ ਦੀ ਗੱਲ ਕਰ ਰਹੇ ਹੈ, ਕਵਿਤਾਵਾਂ ਦੀ ਗੱਲ ਕਰ ਰਹੇ ਹੈ, ਪਿੰਗਲ ਰੂਲਸ ਦੀ ਗੱਲ ਕਰ ਰਹੇ ਹੈ,
0: ਜੀ
1: ਉਹਦੇ ਰੂਲਸ ਨੂੰ ਉਹਨਾਂ ਨੇ ਪਰੋਇਆ,
0: ਜੀ
1: ਜਿਵੇਂ ਮਾਲਾ ਦੀ ਪਰੋਈ ਜਾਂਦੀ ਹੈ ਮੋਤੀ ਦੇ ਬਣ ਕੇ, ਉਹ ਐ
0: ਜੀ
1: ਪਰੋਏ ਹੋਏ ਆ।
0: ਬਿਲਕੁਲ
1: ਜੇ ਉਹ ਜੜੀ ਬੂਟੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਹਨੇਰੀ ਪੂਰੀ ਲਿਆਉਂਦੇ ਆ।
0: ਜੀ
1: ਜੇ ਉਹ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਸੰਖਿਆਵਾਂ ਦਾ ਜ਼ਿਕਰ ਆਉਂਦਾ
0: ਜੀ
1: ਤਾਂ ਉਹ ਸੰਖਿਆਵਾਂ ਦੀ ਗੱਲ ਕਰਦੇ ਆ, ਉਹ ਵੀ ਐਨ ਪੂਰੇ ਕਪਾੜ ਖੋਲਣ ਵਾਲਾ ਕੰਮ ਹੁੰਦਾ ਉਹਨਾਂ ਦਾ, ਬਹੁਤ ਕਮਾਲ ਆ। ਤੋ
0: ਬਿਲਕੁਲ
1: ਉਹ
0: ਜੀ
1: ਕਹਿੰਦੇ ਲਾਇਬ੍ਰੇਰੀ ਵਾਲਾ ਕੰਮ ਹੀ ਆ ਉਹ, ਇੱਕ ਕਿਤਾਬ ਦਾ ਹੀ
0: ਜੀ
1: ਇੱਕ ਤਰ੍ਹਾਂ ਦਾ ਦੇਖਿਆ ਜਾਵੇ ਜੀ,
0: ਬਿਲਕੁਲ
1: ਜਾਂ ਰੈਫਰੈਂਸ ਬੁੱਕ ਦੇਖੀ ਜਾ ਸਕਦੀ ਹੈ।
0: ਜੀ
1: ਸੋ ਜੀ ਜੀ
0: ਜੀ ਸ਼ਮੀ ਜੀ, ਆਪਣੇ ਨਾਲ ਤੁਸੀਂ ਗੁਰੂ ਨਗਰੀ ਦੀ ਗੱਲ ਕੀਤੀ ਹੈ ਤੇ ਗੁਰੂ ਨਗਰੀ ਤੋਂ ਹੀ ਆਪਣੇ ਨਾਲ ਬਾਕਮਾਲ ਸ਼ਖਸੀਅਤ ਹਰਫਾਂ ਤੇ ਕਲਮਾਂ ਦੇ ਜਿਹੜੇ ਨੇ ਮਾਹਰ ਜਾਦੂਗਰ ਕਹਿ ਸਕਦੇ ਹਾਂ ਦੀਪ ਦਵਿੰਦਰ ਜੀ ਜੁੜੇ ਆ, ਉਹਨਾਂ ਦੀਆਂ
1: ਜੀ
0: ਲਾਜਵਾਬ ਗੱਲਾਂ ਬਾਤਾਂ ਸੁਣਦੇ ਹਾਂ ਜਦੋਂ ਬੰਦੇ ਦਾ ਸਾਹ ਵੀ ਰੁਕ ਜਾਂਦਾ ਹੈ, ਤੇ ਆਪਾਂ 2 ਮਿੰਟ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਆਪਣਾ, ਤੇ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਦੇ ਹਾਂ, ਸਾਹਿਤ ਦੇ ਨਾਲ ਬਹੁਤ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਦੀਪ ਦਵਿੰਦਰ ਜੀ, ਜੀ ਅਨੁਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
3: ਬਹੁਤ ਹੀ ਸਤਿਕਾਰਯੋਗ ਭਰਾਵਾਂ ਵਰਗੇ ਮਿੱਤਰ ਭਾਰਜ ਭਾਜੀ ਤੇ ਮੇਰੇ ਬਹੁਤ ਹੀ ਸਤਿਕਾਰ ਤੇ ਵੱਡੇ ਭਾਜੀ ਸਾਡੇ ਸਮਿੰਦਰ ਸ਼ਮੀ ਸਾਹਿਬ,
0: ਸਤਿ ਸ੍ਰੀ ਅਕਾਲ ਜੀ ਅਨੁਜੀ।
3: ਹਾਂ, ਮੈਂ ਜਿੰਨੇ ਵੀ ਦੇਸ਼ ਵਿਦੇਸ਼ ਤੋਂ, ਹਾਂਜੀ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਦੁਆਬਾ ਰੇਡੀਓ ਨੂੰ ਸਾਡੇ ਦੋਸਤ ਸੁਣ ਰਹੇ ਆ
0: ਜੀ,
3: ਸਾਰਿਆਂ ਨੂੰ ਗੁਰੂ ਨਗਰੀ ਤੋਂ ਮੇਰੇ ਵੱਲੋਂ ਨਮਸਕਾਰ ਤੇ ਆਦਾਬ।
0: ਆਦਾਬ ਜੀ, ਜੀ ਆਨੂ ਜੀ, ਕਿਵੇਂ ਫੀਲ ਹੁੰਦਾ ਹੈ ਦੀਪ ਦਵਿੰਦਰ ਜੀ? ਅੱਜ ਲਾਇਬ੍ਰੇਰੀ ਦਿਵਸ ਵੀ ਹੈ ਤੇ ਕਿਤਾਬਾਂ ਦੀ ਦੁਨੀਆ ਦੀ ਗੱਲ ਹੋ ਰਹੀ ਹੈ, ਤੁਸੀਂ ਤਾਂ ਬਾਖੂਬੀ ਉਹਦੇ ਵਿੱਚ ਪੂਰੇ ਗੜੋਚ ਕਹਿ ਸਕਦੇ ਹੋ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਦੇ ਉੱਤੇ?
3: ਸਾਡੇ ਇਨਕਲਾਬੀ ਸ਼ਾਇਰ ਰਵਿੰਦਰ ਸਹਿਰਾ ਹੋਰਾਂ ਦੀ ਇੱਕ ਨਜ਼ਮ ਦੀਆਂ 2 ਲਾਈਨਾਂ ਨੇ
0: ਜੀ,
3: ਕਿ ਅਸੀਂ ਵੀ ਸ਼ਾਇਦ ਆਪਣੇ ਹਿੱਸੇ ਦੀ ਜ਼ਿੰਦਗੀ ਕੀੜਿਆਂ ਵਾਂਗ ਰੀਂਗ ਰੀਂਗ ਕੇ ਕਰਦੇ ਬਸਰ।
0: ਕਿਆ ਬਾਤ ਹੈ ਜੀ,
3: ਸਾਨੂੰ ਸੋਝੀ ਨਾ ਹੁੰਦੀ ਸੰਘਰਸ਼ਾਂ ਅਤੇ ਟੱਕਰਾਂ ਦੀ, ਜੇ ਸਾਡੇ ਕੋਲ ਨਾ ਹੁੰਦੀ ਲੋ ਅੱਖਰਾਂ ਦੀ।
0: ਵਾਹ ਜੀ ਵਾਹ ਜੀ,
1: ਬਹੁਤ ਹੀ ਖੂਬ ਜੀ, ਕਿਆ ਬਾਤ।
3: ਜਿਹੜੀ ਇਹ ਸ਼ਬਦ ਦੀ ਲੋ ਹੈ, ਜਿਹੜੀ ਹਰਫਾਂ ਦੀ ਲੋ ਹੈ
0: ਜੀ
3: ਸਾਡੇ ਕੋਲ, ਇਹ ਸਾਨੂੰ ਭਾਰਜ ਭਾਜੀ ਜੀਵਨ ਜਾਚ ਸਿਖਾਉਂਦੀ ਹੈ।
0: ਬਿਲਕੁਲ,
3: ਜੇ ਅੱਜ ਅਸੀਂ ਇੰਨੀਆਂ ਪਿਆਰੀਆਂ ਗੱਲਾਂ ਕਰ ਰਹੇ ਹਾਂ
0: ਜੀ,
3: ਜੇ ਅੱਜ ਅਸੀਂ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਹਾਂ
0: ਜੀ,
3: ਜੇ ਅੱਜ ਅਸੀਂ ਇੰਨੀ ਵਿਦਵਤਾ ਭਰਪੂਰ ਜਿਹੜੇ ਸੰਵਾਦ ਆ ਉਹ ਰਚਾ ਰਹੇ ਹਾਂ
0: ਜੀ,
3: ਇਹਦੇ ਪਿੱਛੇ ਨਿਰਸੰਦੇਹ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਜਿਹੜੀ ਕਿਤਾਬ ਸਾਡੇ ਕੋਲ ਹੈ
0: ਜੀ,
3: ਗੁਰੂ ਬਾਬਿਆਂ ਦੇ ਉਸ ਕਥਨ ਦੇ ਮੁਤਾਬਕ ਕਿ ਪੋਥੀ ਪਰਮੇਸ਼ਰ ਕਾ ਥਾਨ
0: ਜੀ,
3: ਜਿਹਨੂੰ ਸ਼ਬਦ ਨੂੰ ਰੱਬ ਦਾ ਰੂਪ ਸਾਡੇ ਗੁਰੂਆਂ ਨੇ ਮੰਨਿਆ
0: ਜੀ,
3: ਅਸੀਂ ਉਸ ਸ਼ਬਦ ਨੂੰ ਨਮਸਕਾਰ ਕਰਦੇ ਹਾਂ
0: ਜੀ,
3: ਉਸ ਸ਼ਬਦ ਕੋਲੋਂ ਸੇਧ ਲੈਂਦੇ ਹਾਂ, ਉਹੀ ਸ਼ਬਦ ਸਾਨੂੰ ਜਿਹੜਾ ਉਸ ਸੰਵਾਦ ਰਚਾਉਣ ਦੇ ਵਿੱਚ ਸਾਡੇ ਨਾਲ ਸਹਾਈ ਹੁੰਦਾ, ਜਿਹੜੀ ਅੱਜ ਆਪਾਂ ਹਨਾ ਅੱਜ ਸਾਡਾ ਆਪਾਂ ਲਾਇਬ੍ਰੇਰੀ ਦਿਵਸ ਮਨਾ ਰਹੇ ਹਾਂ, ਆਪਾਂ ਕਿਤਾਬਾਂ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੀ ਮਹਿਫਲ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੇ ਪਰਿਵਾਰ ਦਾ ਦਿਨ ਮਨਾ ਰਹੇ ਹਾਂ।
0: ਬਿਲਕੁਲ,
3: ਉਹਨਾਂ ਪੁਸਤਕਾਂ ਨੇ ਦੁਨੀਆਂ ਨੂੰ ਜਿਹੜਾ ਉਹਨਾਂ ਦੀ ਦੁਨੀਆਂ ਭਰ ਦੀ ਵਿਆਕਰਨ ਨੂੰ ਜਿਹੜਾ ਆਪਣੀ ਬੁੱਕਲ ਚ ਜਿਹੜਾ ਸਮੇਟ ਕੇ ਰੱਖਿਆ
0: ਰੱਖਿਆ ਹੋਇਆ ਜੀ। ਬਿਲਕੁਲ ਹੈ ਜੀ,
3: ਮੈਂ ਉਦੋਂ ਦਾ ਹੀ ਸੁਣ ਰਿਹਾ ਭਾਰਜ ਭਾਜੀ ਕਿ ਸ਼ਮੀ ਭਾਜੀ ਦੀਆਂ ਬੜੀਆਂ ਮੁੱਲਵਾਨ ਗੱਲਾਂ, ਤੁਹਾਡੀਆਂ ਬੜੀਆਂ ਮੁੱਲਵਾਨ
0: ਟਿੱਪਣੀਆਂ,
3: ਤੇ ਖਾਸ ਕਰਕੇ ਸਾਡੇ ਜਿਹੜੇ ਸਰੋਤੇ ਜਿਹੜੇ ਆ ਉਹ ਅੱਜ ਦੀ ਇਸ ਪਲੇਟਫਾਰਮ ਤੋਂ ਜਿਹੜੀ ਨਿੱਕੀ ਮੋਟੀ ਚਰਚਾ ਦੇ ਨਾਲ ਵਿੱਚ ਹਿੱਸਾ ਲੈ ਰਹੇ ਆ
0: ਜੀ।
3: ਦੇਖੋ, ਕੁਛ ਗੱਲਾਂ, ਕੁਛ ਚੀਜ਼ਾਂ, ਕੁਝ ਵਸਤਾਂ ਇੰਨੀਆਂ ਯਾਦ ਕਿਉਂ ਰਹਿੰਦੀਆਂ ਨੇ
0: ਜੀ?
3: ਸਾਡੇ ਕੋਲ ਸ਼ਮੀ ਭਾਜੀ ਮੇਰੇ ਨਾਲ ਸਹਿਮਤ ਹੋਣਗੇ
0: ਜੀ
3: ਕਿ ਸਾਡੇ ਕੋਲ ਬਹੁਤ ਮੁੱਲਵਾਨ, ਜਿਹਨੂੰ ਪੂਰੀ ਦੁਨੀਆਂ ਚ ਸਭ ਤੋਂ ਵੱਧ ਸਰਾਇਆ ਗਿਆ ਉਹ ਪੁਸਤਕ ਹੈ ਮੇਰਾ ਦਾਗਿਸਤਾਨ।
0: ਦਾਗਿਸਤਾਨ ਰਸ਼ੀਅਨ
1: ਲਿਟਰੇਚਰ,
3: ਰਸ਼ੀਅਨ ਲਿਟਰੇਚਰ ਹੈ ਤੇ ਲੇਕਿਨ ਅਸੀਂ ਤਾਂ ਜਾਣਦੇ ਹਾਂ ਭਾਰਜ ਭਾਜੀ
0: ਜੀ,
3: ਅਸੀਂ ਤਾਂ ਜਾਣਦੇ ਹਾਂ ਮੇਰੇ ਦਾਗਿਸਤਾਨ ਨੂੰ, ਕਿਉਂਕਿ ਜੇ ਕਿਤੇ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ਚ ਵਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸ ਵੇਲੇ ਦੇ ਹੈਡ ਆਫ ਦੀ ਡਿਪਾਰਟਮੈਂਟ
0: ਜੀ
3: ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਗੁਰਬਖਸ਼ ਸਿੰਘ ਫਰੈਂਕ
0: ਜੀ
3: ਜੇ ਉਸ ਕਿਤਾਬ ਦਾ ਅਨੁਵਾਦ ਪੰਜਾਬੀ ਚ ਨਾ ਕਰਦੇ ਤੇ ਇਹ ਜਿਹੜਾ ਅਸੀਂ ਦੁਨੀਆਂ ਭਰ ਚ ਭਰ ਦੀ ਮੈਂ ਗੱਲ ਕਰ ਰਿਹਾ ਵਾ ਇਹ ਬਿਲਕੁਲ ਨਾ ਮੈਂ ਕਰਦਾ
0: ਬਿਲਕੁਲ
3: ਕਿਉਂਕਿ ਜਿਹੜੀ ਮੇਰੀ ਭਾਸ਼ਾ ਚ ਜਦੋਂ ਅਨੁਵਾਦ ਹੋਇਆ ਮੇਰੀ ਮਾਤ ਭਾਸ਼ਾ ਸਾਡੀ ਚ ਜਦੋਂ ਉਹਦਾ ਅਨੁਵਾਦ ਹੋਇਆ ਮਿਲਦਾ ਤੇ ਫਿਰ ਆਪਾਂ ਉਹਨੂੰ ਦੁਨੀਆਂ ਭਰ ਦੇ ਜਿਹੜੇ ਸਾਹਿਤ ਦੇ ਹਾਣ ਦੀ ਗੱਲ ਕਰਦੇ ਹਾਂ ਆਪਾਂ ਮੇਰੇ ਤੱਕ ਸਨਾਨ ਦੀ ਜਿਹੜੀ ਹੈ ਨਾ
0: ਆਪਾਂ
3: ਗੱਲ ਕਰਦੇ
0: ਹਾਂ ਜੀ
3: ਇਹ ਸਾਡੇ ਕੋਲ ਆਧਾਰ ਨੇ ਇਹ ਸਾਡੇ ਕੋਲ ਬੜੀਆਂ ਮੁੱਲਵਾਨ ਗੱਲਾਂ ਨੇ ਜਿਹਦੇ ਕਰਕੇ ਆਪਾਂ ਜਿਹੜੀ ਇਹ ਚਰਚਾ ਵਾ ਕਿਤਾਬਾਂ ਦੀ ਜਿਹੜਾ ਵਾ ਕਿਤਾਬਾਂ ਦੀ ਦੁਨੀਆਂ ਨਾਲ ਜਿਹੜਾ ਉਹ ਜੁੜ ਕੇ ਰਹਿੰਦੇ ਹਾਂ
0: ਜੀ
3: ਅਸੀਂ ਇਹ ਜਦੋਂ ਵਾਰਿਸ ਸ਼ਾਹ ਹੋਰਾਂ ਨੂੰ ਯਾਦ ਕਰਦੇ ਹਾਂ
0: ਜੀ
3: ਤੇ ਵਾਰਿਸ ਸ਼ਾਹ ਨੂੰ ਐਜ਼ ਏ ਮੈਨ ਕਰਕੇ ਨਹੀਂ ਹੈ ਆਪਾਂ ਵਾਰਿਸ ਸ਼ਾਹ ਨੂੰ ਉਹਨਾਂ ਦੀ ਲਿਖਤ ਕਰਕੇ ਉਹਨਾਂ ਦੀ ਰਿਚੀ ਹੀਰ ਕਰਕੇ ਆਪਾਂ ਉਹਨਾਂ ਨੂੰ ਯਾਦ ਕਰਦੇ
0: ਹਾਂ
3: ਆਪਾਂ ਅੱਜ ਵੀ ਜਿਹੜੀ ਹੀਰ ਹੈ ਉਹ ਕਿੰਨੀ ਸਦੀਆਂ ਪੁਰਾਣੀ ਉਹਨਾਂ ਦੀ ਲਿਖਤ ਹੈ ਉਹ ਜਦੋਂ ਉਹਦਾ ਪੰਜਾਬੀ ਚ ਅਨੁਵਾਦ ਹੋਇਆ ਖਾਸ ਕਰਕੇ ਜਦੋਂ ਉਹਦਾ ਗੁਰਮੁਖੀ ਚ ਅਨੁਵਾਦ ਹੁੰਦਾ ਹੈ ਤੇ ਉਹ ਉਦੋਂ ਸਾਨੂੰ ਸਮਝ ਲੱਗਦੀ ਹੈ ਕਿ ਸਾਡੇ ਬਾਬੇ ਇੰਨੀਆਂ ਕਮਾਲ ਦੀਆਂ ਗੱਲਾਂ ਲਿਖਦੇ ਸੀਗੇ
0: ਬਿਲਕੁਲ
3: ਉਹ ਸਿਰਫ ਉੱਥੇ ਉਹਨਾਂ ਦੇ ਇਸ਼ਕ ਦੀ ਗੱਲ ਨਹੀਂ ਕਰਦੇ
0: ਜੀ
3: ਉਹਦੇ ਵਿੱਚ ਇੰਨੀਆਂ ਜੀਵਨ ਜਾਂਚ ਦੀਆਂ ਜਿਹੜੀਆਂ ਬਹੁ ਮੁੱਲੀਆਂ ਕਦਰਾਂ ਕੀਮਤਾਂ ਨੇ ਉਹ ਇੰਨੀ ਬਰੀਕ ਬਾਨੀ ਦੇ ਨਾਲ ਉਹਦੀ ਚਰਚਾ ਕਰਦੇ ਆ ਕਿ ਅਸੀਂ ਕਈ ਵਾਰੀ ਹੈਰਾਨ ਰਹਿ ਜਾਂਦੇ ਹਾਂ ਕਿ ਅੱਜ ਜਦੋਂ ਸਾਡੇ ਬੱਚੇ ਦੁਨੀਆਂ ਭਰ ਦੇ ਵੱਡੇ ਜਿਹੜੇ ਅਦਾਰੇ ਨੇ ਵਿਦਿਅਕ ਅਦਾਰੇ ਉੱਥੋਂ ਜਾ ਕੇ ਪੜ੍ਹਨ ਜਾਂਦੇ ਆ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਬੱਚਾ ਜਿਹੜਾ ਵਾ ਉਹ ਫਲਾਣੇ ਦੇਸ਼ ਦੀ ਫਲਾਣੀ ਯੂਨੀਵਰਸਿਟੀ ਤੋਂ ਜਿਹੜੀ ਹੈ ਉਹ ਉੱਥੇ PhD ਕਰਨ ਗਿਆ ਉੱਥੇ ਅਗਲਾ ਖੋਜ ਕਾਰਜ ਕਰਨ ਗਿਆ ਉਹ ਅਗਲੀਆਂ ਪੜ੍ਹਾਈਆਂ ਕਰਨ ਗਿਆ ਪਰ ਸਾਡੇ ਉਹ ਜਿਹੜੇ ਪੁਰਖੇ ਹੈ ਉਹਨਾਂ ਨੇ ਕਿੱਥੇ ਪੜ੍ਹਾਈਆਂ ਕੀਤੀਆਂ ਸੀਗੀਆਂ ਉਹਨਾਂ ਨੇ ਕਿੱਥੇ ਬਹਿ ਕੇ ਗੱਲਾਂ ਕੀਤੀਆਂ ਸੀਗੀਆਂ ਕਿ ਉਹਨਾਂ ਨੇ ਇਹ ਤੱਥ ਕੱਢ ਕੇ ਦਿੱਤੇ ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਹਾਂ ਉਹਨਾਂ ਦਾ ਉਹ ਵੱਡਾ ਸਲੋਗਨ ਪੜ੍ਹਦੇ ਹੈ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਉਹ ਦੁਨੀਆਂ ਭਰ ਦੀ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੀ ਊਚ ਨੀਚ ਦੀ ਜਾਤ ਪਾਤ ਦੀ ਜਿਹੜੀ ਗੱਲ ਹੈ ਉਹ ਉਸ ਸਦੀ ਚ ਵੀ ਗੁਰੂ ਨਾਨਕ ਸਾਹਿਬ ਜਿਹੜੇ ਆ ਜਿਹੜੀ ਗੱਲ ਕਰਕੇ ਗਏ ਆ ਉਹ ਅੱਜ ਵੀ ਓਨਾ ਹੀ ਅਰਥ ਰੱਖਦੀ ਆ ਸਾਡੇ ਲਈ
0: ਬਿਲਕੁਲ
3: ਇਹ ਕਿਤਾਬਾਂ ਇਹ ਪੁਸਤਕਾਂ ਇਹ ਸਾਡੇ ਲਈ ਕਿਉਂਕਿ ਗੁਰਬਾਣੀ ਕਹਿੰਦੀ ਆ ਪਿਓ ਦਾਦੇ ਦਾ ਬੋਲ ਡਿੱਠਾ ਖਜ਼ਾਨਾ
0: ਤਾਂ
3: ਮੇਰੇ ਮਨ ਪਿਆਰਾ ਨਦਾਨਾ ਭਾਰਤ ਸਾਹਿਬ ਜੇ ਅੱਜ ਮੈਂ ਚਾਰ ਗੱਲਾਂ ਕਰਨ ਜੋਗਾ ਜੇ ਮੈਂ ਚਾਰ ਸ਼ਬਦ ਝਰੀਟਣ ਜੋਗਾ ਤੇ ਮੈਂ ਸਮਝਦਾ ਕਿ ਇਹਦੇ ਪਿੱਛੇ ਸਭ ਤੋਂ ਵੱਡਾ ਉਹਨਾਂ ਕਿਤਾਬਾਂ ਦਾ ਹੱਥ ਹੈ ਜਿਹੜੀਆਂ ਮੇਰੇ ਬਾਪ ਨੇ ਲਿਆ ਕੇ ਤੇ ਸਾਡੇ ਸੁਫੇ ਦੀ ਗੀਚੀ ਤੇ ਲਿਆ ਲਿਆ ਕੇ ਧਰੀਆਂ
0: ਜਿਹਨੂੰ
3: ਅਸੀਂ ਬਚਪਨ ਚ ਪੜ੍ਹਦੇ ਹਾਂ ਜਿੱਥੋਂ ਅਸੀਂ ਆਪਣੀ ਮਾਂ ਕੋਲੋਂ ਉਹ ਨਾਵਲ ਜਸਵੰਤ ਸਿੰਘ ਕਮਲ ਹੋਰਾਂ ਦੇ ਪੂਨ ਸਿੰਘ ਸੀਤਲ ਹੋਰਾਂ ਦੇ ਨਾਨਕ ਸਿੰਘ ਹੋਰਾਂ ਦੇ ਨਾਵਲ ਜਿਹੜੇ ਆ ਉਹ ਕਿਸੇ ਜਨਮ ਸਾਖੀ ਵਾਂਗ ਸੁਣਦੇ ਰਹੇ ਉਹ ਗੱਲਾਂ ਅੱਜ ਵੀ ਜਿਹਨ ਦੇ ਵਿੱਚ ਜਿਹੜੀਆਂ ਅਸੀਂ ਬਚਪਨ ਚ ਸੁਣੀਆਂ ਉਹ ਅੱਜ ਵੀ ਜਿਉਂਦਾ ਤਿਉਂ ਨੇ ਕਿਤਾਬਾਂ ਸਾਨੂੰ ਜਿਹੜੀ ਸਕੂਲੀ ਵਿਦਿਆ ਉਹ ਸਾਨੂੰ ਕਮਾਉਣ ਯੋਗ ਬਹੁਤ ਬਣਾ ਸਕਦੀ ਹੈ
0: ਜੀ
3: ਉਹ ਸਾਨੂੰ ਵਧੀਆ ਅਦਾਰਿਆਂ ਦੇ ਵਿੱਚ ਸਾਨੂੰ ਰੁਜ਼ਗਾਰ ਦਵਾ ਸਕਦੀ ਹੈ
0: ਜੀ
3: ਲੇਕਿਨ ਜਿਹੜੀਆਂ ਪੁਸਤਕਾਂ ਗਿਆਨ ਦਾ ਸਾਧਨ ਬਣਦੀਆਂ ਨੇ ਧਿਆਨ ਦਾ ਸਾਧਨ ਬਣਦੀਆਂ ਨੇ ਵਿਗਿਆਨ ਦਾ ਸਾਧਨ ਬਣਦੀਆਂ ਨੇ
0: ਜੀ
3: ਉਹ ਪੁਸਤਕਾਂ ਤੁਹਾਨੂੰ ਤਾ ਉਮਰ ਉਹ ਗਿਆਨ ਬਖਸ਼ ਕੇ ਰੱਖਦੀਆਂ
0: ਜੇ
3: ਤੁਸੀਂ ਹਜ਼ਾਰ ਬੰਦੇ ਚ ਖਲੋ ਕੇ ਵੀ ਗੱਲ ਕਰਦੇ ਹੋ ਤੇ ਤੁਹਾਡੇ ਪਿੱਛੇ ਆਪਣੇ ਆਪ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਪੱਲੇ ਪੰਨੇ ਪਲਟਦੇ ਜਾਂਦੇ ਨੇ
0: ਜੀ
3: ਪੰਨਾ ਦਰ ਪੰਨਾ ਤੁਸੀਂ ਬੋਲਦੇ ਗਾਂਹ ਤੁਰਦੇ ਹੋ ਤੇ ਕਿਤਾਬਾਂ ਤੁਹਾਨੂੰ ਕਿਤੇ ਵੀ ਜਿਹੜੀਆਂ ਨੇ ਉਹ ਥਿੜਕਣ ਨਹੀਂ ਦਿੰਦੀਆਂ ਸ਼ਬਦ ਤੁਹਾਡੀ ਜ਼ੁਬਾਨ ਤੇ ਜਿਹੜੇ ਆ ਉਹ ਮੋਰਨੀ ਵਾਂਗੂ ਪਹਿਲਾਂ ਪਾਉਂਦੇ ਨੇ
0: ਬਿਲਕੁਲ ਹੈ ਜੀ ਕਿਆ ਬਾਤ ਹੈ ਜੀ
1: ਵਾਹ ਜੀ ਵਾਹ
3: ਜੀ ਸਮੀ ਭਾਜੀ
0: ਜੀ
1: ਕੋਈ ਸ਼ੱਕ ਨੀ ਜੀ ਇਹ ਤੇ ਵਾਕਈ ਕਹਿ ਲੋ ਵੀ ਤੁਸੀਂ ਇੱਕ ਤਰ੍ਹਾਂ ਨਾਲ ਨਾ ਗਗਨ ਤੇ ਸਾਗਰ ਭਰ ਦਿੱਤੀ ਹੈ
0: ਜੀ
1: ਇਹ ਸਾਰਥਕ ਜਿਹੜੀ ਚਰਚਾ ਜਿਹੜੀ ਹੈ ਬਣ ਗਈ ਹੈ
0: ਬਣ ਗਈ ਹੈ ਜੀ ਬਿਲਕੁਲ ਹੈ ਜੀ
3: ਪਰ ਅੱਜ ਦੇ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਜਦੋਂ ਅਸੀਂ ਕਿਤਾਬਾਂ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਕੋਲ ਕਿਤਾਬ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਪਹਿਲੇ ਦਿਨ ਤੋਂ ਆਈਆਂ
0: ਜੀ
3: ਉਹ ਅੱਜ ਵੀ ਬੜੀ ਕਿਸਮ ਦੇ ਨਾਲ ਇਹ ਚੁਣੌਤੀਆਂ ਸਾਡੇ ਸਾਹਮਣੇ ਨੇ
0: ਬਿਲਕੁਲ
3: ਭਾਰਤ ਭਾਜੀ ਜਿੰਨਾ ਕੁ ਵੇਲਿਆਂ ਚ ਅਸੀਂ ਹਾਈ ਸਕੂਲ ਦੇ ਵਿੱਚ ਪੜ੍ਹਦੇ ਸਾਂ ਇੱਥੇ ਉਹਨਾਂ ਕਬੀਲਿਆਂ ਚ ਜਦੋਂ ਆਪਾਂ ਕਚਸੀ ਦਾ ਦੌਰ ਦੇਖਦੇ ਹਾਂ, ਪਚਾਸੀ ਦਾ ਦੌਰ ਦੇਖਦੇ ਹਾਂ, ਤੇ ਤੁਸੀਂ ਕਦੀ ਬੱਸ ਚ ਸਫ਼ਰ ਕਰਦੇ ਸੋ ਤੇ ਤੁਸੀਂ ਦੇਖਦੇ ਹੋ ਕਿ ਕੋਈ ਨਾ ਕੋਈ ਬੰਦਾ ਸੀਟ ਤੇ ਬੈਠਾ ਕਿਤਾਬ ਪੜ੍ਹ ਰਿਹਾ, ਛੋਟਾ ਮੋਟਾ ਜਿਹਾ ਇੱਥੇ ਨਾਵਲ ਹੈ, ਕੋਈ ਅਖਬਾਰ ਪੜ੍ਹ ਰਿਹਾ। ਅਖਬਾਰ ਤੁਹਾਡੇ ਕੋਲ ਮੰਗੀ ਜਾਂਦੀ ਸੀਗੀ ਬੱਸ ਦੇ ਵਿੱਚ, ਉਹ ਇੱਕ ਵਰਕਾ ਕਿਸੇ ਕੋਲ ਪਹੁੰਚ ਗਿਆ, ਕਿਸੇ ਕੋਲ ਪਹੁੰਚ ਗਿਆ, ਤੁਸੀਂ ਉਤਰਨ ਲੱਗੇ ਆਪਣੀ ਅਖਬਾਰ ਇਕੱਠੀ ਕਰਦੇ ਹੋ, ਦਵਾ ਦਾ ਅੱਡਾ ਆ ਗਿਆ ਭਾਈ ਮੇਰੇ ਵਰਗੇ ਇਕੱਠੇ ਕਰਕੇ ਦੇ ਦੋ।
0: ਜੀ
3: ਤੁਹਾਡੇ ਘਰਾਂ ਦੇ ਵਿੱਚ ਜਿਹੜੇ ਧਾਰਮਿਕ ਲੋਕ ਸੀਗੇ ਉਹਨਾਂ ਦੇ ਅੰਦਰ ਸਲਫਾਂ ਦੇ ਉੱਤੇ ਕਿਤੇ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਦਾ, ਜੌਹਰ ਖਾਲਸੇ ਵਰਗੀਆਂ ਕਿਤਾਬਾਂ ਪਈਆਂ ਹੁੰਦੀਆਂ
0: ਜੀ,
3: ਉੱਥੇ ਸ਼ਾਹ ਮੁਹੰਮਦ ਦਾ ਕਿਤੇ ਜੰਗਨਾਮਾ ਕਿੱਸਾ ਸਾਡੇ ਕਿਸੇ ਯੁੱਗ ਦੇ ਵਿੱਚ ਸਾਡੇ ਕੋਲ ਹੁੰਦੇ ਸੀ।
0: ਜੀ
3: ਅੱਜ ਅੱਜ ਸੰਮੀ ਭਾਜੀ ਤੇ ਦੋਵੇਂ ਤੁਸੀਂ ਮੇਰੇ ਭਰਾ ਜੇ ਤੇ ਮੈਂ ਬਿਲਡਿੰਗ ਨਾਲ ਜੁੜਿਆ
0: ਜੀ,
3: ਅੱਜ ਵੀ ਜਦੋਂ ਕੋਈ ਸਾਨੂੰ ਐਸਟੀਮੇਟ ਪੁੱਛ ਲੈ ਕੇ ਘਰ ਤੇ ਕਿੰਨਾ ਖਰਚਾ ਆ ਸਕਦਾ, ਅਸੀਂ ਉਹਨੂੰ ਇੱਕ ਐਸਟੀਮੇਟ, ਉਹ ਫਿਰ ਉਹਦੇ ਚ ਪੁੱਛਦੇ ਆ ਵੀ ਇਹਦੇ ਚ ਕੀ ਪਲੈਨਿੰਗ ਕਰ ਸਕਦੇ ਹਾਂ ਆਪਾਂ, ਸਾਡਾ ਡਰਾਇੰਗ ਰੂਮ ਕਿਸ ਕਿਸਮ ਦਾ ਹੋ ਸਕਦਾ, ਸਾਡੀ ਕਿਚਨ ਕਿਸ ਕਿਸਮ ਦੀ ਹੋ ਸਕਦੀ, ਸਾਡੇ ਹੋਰ ਬਾਕੀ ਦੇ ਸਾਰਾ ਕੁਝ, ਉਹ ਦੁਨੀਆਂ ਭਰ ਦੇ ਵਿੱਚੋਂ ਚੀਜ਼ਾਂ ਖੋਜ ਖੋਜ ਕੇ ਨੈਟ ਦੇ ਹਵਾਲੇ ਦੇ ਨਾਲ ਉਹਦੇ ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਘਰ ਅਤ ਆਧੁਨਿਕ ਬਣੇ, ਜਿਹਦੇ ਚ ਹਰ ਸੁੱਖ ਸੁਵਿਧਾ ਹੋਵੇ, ਜਿਹਦੇ ਚ ਦੁਨੀਆਂ ਬਾਹਰ ਦੇ ਹਰ ਬੰਦਾ ਵੇਖਣ ਆਵੇ, ਕਿਉਂਕਿ ਅੱਜ ਕੱਲ ਘਰ ਰਹਿਣ ਨਾਲੋਂ ਘੱਟ ਵਿਖਾਲਣ ਵਾਲਾ ਜਿਹੜਾ ਵਾ
0: ਉਹ
3: ਡਿਸਪਲੇ ਵਰਗਾ ਜ਼ਿਆਦਾ ਹੋ, ਦਿਖਾਵੇ ਬਾਜੀ ਜਾਂਦਾ। ਪਰ ਮੈਂ ਇੱਕ ਪ੍ਰੋਜੈਕਟ ਦੇ ਉੱਤੇ ਘੱਟੋ ਘੱਟ ਸਮੇਂ ਭਾਜੀ 1.5 ਸਾਲ ਰਹਿੰਦਾ
0: ਜੀ,
3: ਮੈਂ 1.5 ਸਾਲ ਚ ਘਰ ਉਸਰਦਾ ਦੇਖਦਾ, ਉਹਦੇ ਚ ਹਰ ਤਰ੍ਹਾਂ ਦੀ ਗਤੀਵਿਧੀ ਜਿਹੜੀ ਉਸਰਦੀ ਆ ਉਹਦਾ ਮੈਂ ਮੌਕੇ ਦਾ ਗਵਾਹ ਹੁੰਦਾ
0: ਜੀ।
3: ਪਰ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਚ ਰਹਿਣ ਵਾਲੇ ਆਉਂਦੇ ਨੇ, ਜਦੋਂ ਉੱਥੇ ਉਹਨਾਂ ਦੇ ਰਹਿਣ ਬਹਿਣ ਹੋ ਜਾਂਦਾ
0: ਜੀ,
3: ਕੋਈ ਨੁੱਕਰ ਇਹੋ ਜਿਹੀ ਸਾਡੇ ਕੋਲ ਰਾਖਵੀ ਨਹੀਂ ਰੱਖਾਂਗੇ, ਆਪਾਂ ਯਾਰ ਉੱਥੇ ਕਿਤਾਬਾਂ ਦੇ ਸ਼ੈਲਫ ਜੋੜਨਾ।
0: ਪਹਿਲਾਂ ਹਰ ਘਰ ਦੇ ਵਿੱਚ ਅੰਗੀਠੀ ਰਖਾਉਂਦੇ ਹੁੰਦੇ ਸੀ ਜੀ, ਖਾਸ ਕਰਕੇ
3: ਉਹਦੇ ਤੇ ਤੁਹਾਡੀਆਂ ਕਿਤਾਬਾਂ, ਤੁਹਾਡੇ ਗੁਟਕਾ ਸਾਹਿਬ ਕੁਝ ਨਾ ਕੁਝ ਹੁੰਦੇ ਸੀਗੇ
0: ਜੀ।
3: ਹੁਣ ਹੁਣ ਘਰ ਚ ਬੀਅਰ ਬਾਰ ਤਾਂ ਆਰਾਮ ਨਾਲ ਆਪਾਂ ਡਿਜ਼ਾਇਨ ਕਰਾਉਂਦੇ ਹਾਂ ਸਾਡੇ
0: ਜੀ,
3: ਘਰ ਚ ਜਾਂ ਡਰਾਇੰਗ ਰੂਮ ਦੇ
0: ਉੱਤੇ
3: ਕੋਈ ਨਾ ਸੱਜਣ ਮਿੱਤਰ ਆਇਆ ਰਹਿੰਦਾ, ਸ਼ੰਮੀ ਭਾਜੀ ਵਰਗਾ ਕਿਤੇ ਰਾਏ ਬਗਾਏ ਕਿਤੇ ਸ਼ਾਲ ਸ਼ੂਲ ਚ ਆ ਜਾਂਦਾ, ਕਦੀ ਕਿਤੇ ਬੰਦੇ ਦੀ ਬੰਦੇ ਦਾ ਗਲ ਗੁਲ ਫੜਿਆ ਹੁੰਦਾ ਕਿਤੇ ਸਾਫ਼, ਉਹ ਵੀ ਬੰਦੇ ਨੇ ਕਰਨਾ ਹੁੰਦਾ, ਉਹ
1: ਗੁਰਦਾਸਪੁਰ
3: ਇਹਨਾਂ ਨੂੰ ਬੁਲਾਉਂਦੇ, ਇਹ ਕੰਮ ਨੂੰ ਬੁਲਾਉਂਦੇ ਹੁੰਦੇ ਬਹੁਤ ਵਾਰੀ ਇਹਨਾਂ। ਪਰ ਅਸੀਂ ਕਦੀ ਵੀ ਸਾਡੇ ਮੈਂ ਦੇਖਦਾ ਕਿ ਕਦੀ ਵੀ ਉਹ ਜਗ੍ਹਾ ਅਸੀਂ ਰਾਖਵੀ ਘਰਾਂ ਚ ਨਹੀਂ ਰੱਖਦੇ ਜਿੱਥੇ ਸਾਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਸਾਡੇ ਕੋਲ ਕਿਤਾਬਾਂ ਵੀ ਘਰ ਦਾ ਸ਼ਿੰਗਾਰ ਬਣ
0: ਜੀ।
3: ਮੇਰਾ ਘਰ ਬਹੁਤ ਛੋਟਾ ਵਾ ਸੰਮੀ ਸਾਹਿਬ, ਪਰ ਇੱਥੇ ਆਉਣ ਵਾਲੇ ਪ੍ਰਾਹੁਣੇ ਬਹੁਤ ਵੱਡੇ ਹੁੰਦੇ ਆ, ਬੜੇ ਅਮੀਰ ਮੇਰੇ ਘਰ ਪ੍ਰਾਹੁਣੇ ਆਉਂਦੇ ਆ, ਤੇ ਮੇਰੇ ਘਰ ਬਹੁਤ ਵਾਰੀ ਬਲਦੇਵ ਸਿੰਘ ਸ਼ਰਤਨਾਮਾ ਵੱਡਾ ਨਾਵਲਕਾਰ ਮੇਰੇ ਘਰ ਆਇਆ, ਮੇਰੇ ਘਰ ਬਹੁਤ ਵਾਰੀ ਜਿਹੜੇ ਦਰਸ਼ਨ ਬੁੱਟਰ ਹੋਣੀ ਸੁਸ਼ੀਲ ਜਿਹੜੀ, ਮੈਨੂੰ ਇਹ ਵੀ ਮਾਣ ਹੈ ਕਿ ਅੰਮ੍ਰਿਤਸਰ ਦੀ ਇੱਕ ਫੇਰੀ ਦੇ ਦੌਰਾਨ ਸਾਡੇ ਲਹਿੰਦੇ ਪੰਜਾਬ ਦੇ ਬਾਬਾ ਨਜ਼ਮੀ ਹੋਰੀ ਇੱਕ ਵਾਰੀ ਕਦਮ ਪਾ ਕੇ ਗਏ ਸਾਡੇ, ਤੇ ਇਹ ਪਰ ਉਹਦੇ ਬਾਵਜੂਦ ਵੀ ਮੇਰੇ ਘਰ ਦੇ ਬਹੁਤ ਕੋਣੇ ਨੇ ਜਿੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚੰਗੀ ਕਿਤਾਬ ਜਿਹੜੀ ਆ ਨਾ ਉਹ ਇੰਜ ਸਜਾ ਕੇ ਰੱਖੋ ਤੇ ਜਦੋਂ ਵੀ ਸਾਡੇ ਘਰ ਕੋਈ ਆਵੇ ਉਹਦੇ ਮੱਥੇ ਕਿਤਾਬਾਂ ਲੱਗਣ,
0: ਖਿੱਚ ਪਵੇ ਜੀ। ਹਾਂਜੀ ਬਿਲਕੁਲ ਹੈ ਜੀ,
1: ਵਾਹ ਜੀ ਵਾਹ, ਬਹੁਤ
3: ਪੁਸਤਕਾਂ ਲੱਗਣ,
0: ਬਿਲਕੁਲ ਹੈ।
3: ਸ਼ੰਮੀ ਭਾਜੀ ਤੁਹਾਨੂੰ ਯਾਦ ਹੋਣਾ ਹੈ, ਤੁਹਾਨੂੰ ਯਾਦ ਹੋਣਾ ਇੱਕ ਵੇਲੇ ਚ ਜਦੋਂ ਦੀਵਾਲੀ ਦੇ ਮੌਕੇ ਘਰਾਂ ਚ ਕਲੀ ਕਰਦੇ ਸੀ ਨਾ,
0: ਤੇ
3: ਸਾਡੇ ਘਰ ਦੇ ਅੰਦਰ ਇਹ ਵੱਖ ਵੱਖ ਵੱਖ ਡਿਜ਼ਾਈਨ ਦੇ ਕੈਲੰਡਰ ਟੰਗਦੇ ਸੀ ਲੋਕੀ, ਕਿਤੇ ਸ਼ਰਵਣ ਜਿਹੜਾ ਵਾ ਆਪਣੇ ਮੋਢੇ ਦੇ ਉੱਤੇ ਆਪਣੇ ਬਜ਼ੁਰਗ ਮਾਂ ਬਾਪ ਦੀ ਵਹਿੰਦੀ ਲੈ ਕੇ ਉਹ ਨਿਕਲ ਰਿਹਾ ਵਾ, ਕਿਤੇ ਉਹ ਬਾਬੇ ਸ਼੍ਰੀ ਚੰਦਰ ਹੋਰੀ ਉਹ ਲੰਮੀ ਬਾਂਹ ਕਰਕੇ ਘੋੜੇ ਤੇ ਉੱਡ ਕੇ ਕਿਤੇ ਜਾ ਰਹੇ, ਲਕਸ਼ਮੀ ਦਾਸ ਦੇ ਪੁੱਤਰ ਨੂੰ ਅੱਗੋਂ ਉਤਾਰ ਰਹੇ ਹੈ, ਕਿਤੇ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਹੈ, ਕਿਤੇ ਸ਼ਬਾਸ਼ ਸਿੰਘ ਹੋਰਾਂ ਵੀ ਚਰਖੜੀ ਤੇ ਚਾੜਿਆ ਜਾ ਰਿਹਾ, ਕਿਤੇ ਇੱਕ ਕੁੜੀ ਖੜੀ ਹੈ ਕੁੰਜੀਆਂ ਫੜ ਕੇ, ਆ ਲੈ ਮਾਏ ਸਾਂਭ ਕੁੰਜੀਆਂ, ਧੀਆਂ ਘਰ ਚੱਲੀਆਂ ਸਰਦਾਰੀ ਵਰਗੇ, ਜਿਹੜੇ ਕੈਲੰਡਰ ਤੁਹਾਡੇ ਕਮਰਿਆਂ ਚ ਟੰਗੇ ਹੁੰਦੇ ਸੀਗੇ ਉਹਨਾਂ ਕੈਲੰਡਰਾਂ ਤੋਂ ਤੁਹਾਡੇ ਬੱਚੇ ਜਾਣਕਾਰੀਆਂ ਲੈਂਦੇ ਸੀਗੇ ਕਿ ਭਾਈ ਕੀ ਹੈਗਾ ਵਾ, ਆਪਣੀ ਦਾਦੀ ਨੂੰ ਪੁੱਛਦੇ ਸੀਗੇ
0: ਪਹਿਲਾਂ,
3: ਤੁਹਾਨੂੰ ਇਹ ਸਮਝ ਲੱਗਦੀ
0: ਕੈਲੰਡਰ ਵੀ ਦੀਪ ਜੀ ਆਪਣੇ ਕਹਿ ਸਕਦੇ ਆ ਕਿ ਗੁਰਮੁਖੀ ਦੇ ਵਿੱਚ ਵੀ ਕੈਲੰਡਰ ਆਉਂਦੇ ਸੀ, ਮੈਨੂੰ ਨੀ ਲੱਗਦਾ ਕਿ ਹੁਣ ਆਉਂਦੇ ਆ,
3: ਨਹੀਂ ਹੁਣ ਖਤਮ ਹੋ ਗਏ ਹੁਣ ਕੈਲੰਡਰ, ਉੱਤੇ ਹੁਣ ਤੇ ਤੁਹਾਡੇ ਘਰ ਨੈਟ ਦੀਆਂ ਫੋਟੋਆਂ ਨੇ, ਹਰ ਰੋਜ਼ ਬਦਲਦੀਆਂ ਨੇ, ਬੜੇ ਮਹਿੰਗੀਆਂ ਮਹਿੰਗੀ ਜਿਹੜੀ ਸੀਨਰੀ ਹੈ ਅਸੀਂ ਉਹ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੰਧ ਦੇ ਡਿਜ਼ਾਇਨ ਉਹਦੇ ਮੁਤਾਬਕ ਜਗ੍ਹਾ ਬਣਾਈ ਜਾਂਦੀ ਹੈ, ਕਿੱਥੇ ਹੁਣ ਜਦੋਂ ਸਾਡੀਆਂ ਮਾਸੀਆਂ ਤੇ ਮਾਵਾਂ ਰਲ ਕੇ ਜਦੋਂ ਚਿੱਟੇ ਕਾਲੇ ਕੈਮਰੇ ਦੇ ਉੱਤੋਂ ਫੋਟੋ ਲਵਾਉਂਦੀਆਂ ਸੀਗੀਆਂ, ਦੋਵੇਂ ਹੱਥ ਜੋੜ ਕੇ ਅੱਗੇ ਬੱਚੇ ਉਹਨਾਂ ਨੇ ਅੱਗੇ ਬਠਾਲੇ ਹੁੰਦੇ ਸੀਗੇ ਉਹ ਸਾਡੇ ਅੰਗੀਠੀਆਂ ਦੀ ਸ਼ਾਨ
0: ਸ਼ਾਨ ਹੁੰਦੀ ਸੀ ਜੀ।
3: ਅੱਜ ਤੁਹਾਡੇ ਕੋਲ ਫੋਟੋਗ੍ਰਾਫਰ ਵਿਆਹ ਸ਼ਾਦੀ ਚ ਆਉਂਦਾ ਉਹ ਲੱਖਾਂ ਰੁਪਇਆ ਲੈਂਦਾ, ਉਹਦੇ ਇਸ਼ਾਰੇ ਤੇ ਤੁਸੀਂ ਨੱਚਦੇ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨੀ ਮਿਲ ਸਕਦੇ, ਉਹ ਘੰਟਾ ਘੰਟਾ ਤੁਹਾਡੇ ਕੋਲ ਫੌਜ ਬਣਵਾਉਂਦਾ, ਇੱਥੇ ਖਲੋ ਜਾ ਤੂੰ ਉੱਥੇ ਖਲੋ ਜਾ, ਅਸੀਂ ਆਪਣਾ ਵਿਆਹ ਨੀ ਵੇਖਦੇ, ਅਸੀਂ ਉਹਦੇ ਤੇ ਨੱਚਦੇ ਹਾਂ
0: ਨੱਚਦੇ ਹਾਂ
3: ਹਨਾ। ਹੁਣ ਸਾਡੇ ਘਰਾਂ ਚੋਂ ਇਹ ਚੀਜ਼ਾਂ ਬੇਸ਼ੱਕ ਗਾਇਬ ਹੋ ਗਈਆਂ, ਪਰ ਜਿਹੜੀ ਪੁਸਤਕ ਹੈ ਇਹ ਕਿਤੇ ਗਾਇਬ ਹੋਣ ਵਰਗੀ ਸ਼ੈ ਨਹੀਂ ਹੈ। ਪਹਿਲਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਬਾਬਿਆਂ ਨੇ ਉੱਥੇ ਪਰਮੇਸ਼ਰ ਕਾ ਥਾਨ ਵਰਗਾ ਖਿਤਾਬ ਜਿਸ ਇਸ ਚੀਜ਼ ਨੂੰ ਦਿੱਤਾ, ਨਾ ਪਰਮੇਸ਼ਰ ਨੇ ਕਿਤੇ ਜਾਣਾ ਤੇ ਨਾ ਕਿਤੇ ਕਿਤਾਬ ਤੇ ਜਾਣਾ। ਜਦੋਂ ਕਾਗਜ਼ੀ ਹੋਣ ਚ ਨਹੀਂ ਸੀ ਆਇਆ, ਜਦੋਂ ਕਲਮ ਹੋਂਦ ਚ ਨਹੀਂ ਸੀ ਆਈ, ਜਦੋਂ ਸ਼ਾਹੀ ਹੋਂਦ ਚ ਨਹੀਂ ਸੀ ਆਈ, ਅੱਜ ਵੀ ਕਿਤੇ ਤੁਸੀਂ ਦੋਵੇਂ ਭਰਾ ਸਾਡੇ ਅੰਮ੍ਰਿਤਸਰ ਆਇਓ, ਮੇਰੇ ਸ਼ਾਇਰ ਮਿੱਤਰ ਦੇਵਦਰ ਸਾਹਿਬ ਜਿਹੜਾ ਬੂਟਾ ਲਾ ਕੇ ਗਏ ਆ ਪੰਜਾਬ ਮਿਊਜ਼ੀਅਮ ਉਹਨਾਂ ਨੇ ਆਪਣੇ ਸਕੂਲ ਚ, ਉਹਦੇ ਬੱਚੇ ਜਿਹੜੇ ਉਹ ਚਲਾ ਰਹੇ ਆ, ਅੱਜ ਵੀ ਤਾਰ ਪੱਤਰ ਦੇ ਉੱਤੇ ਕਿਤਾਬਾਂ ਦੀ ਲਿਖਤ ਜਿਹੜੀ ਹੈ ਸਾਨੂੰ ਉਹ
0: ਮਿਲ ਜਾਂਦੀ ਹੈ।
3: ਪੱਤਿਆਂ ਦੇ ਉੱਤੇ ਵੀ ਮਨੁੱਖ ਜਿਹੜਾ ਆਪਣੀ ਲਿਖਤ ਲਿਖਦਾ ਸੀਗਾ, ਸਲੇਟਾਂ ਤੇ ਲਿਖਦੇ ਰਹੇ ਆ, ਅਸੀਂ ਫੱਟੀਆਂ ਤੇ ਲਿਖਦੇ ਰਹੇ ਆ,
0: ਬਿਲਕੁਲ
3: ਸਾਡੀਆਂ ਫੱਟੀਆਂ ਬੇਸ਼ਕ ਅਸੀਂ ਅਗਲੇ ਦਿਨ ਪੋਚ ਕੇ ਫੇਰ ਉਹਦੇ ਉੱਤੇ ਨਵੇਂ ਪੂਰਨੇ ਪਾ ਕੇ ਲਿਖਦੇ ਸਾਂ, ਜਿਹੜੀ ਫੱਟੀ ਸਾਡੇ ਦਿਮਾਗ ਦੇ ਅੰਦਰ ਸਾਡੀ 35 ਦੀ ਮੁਹਾਰ ਨੀ ਜਿਹੜੀ ਉਹਦੇ ਚ ਆ ਗਈ, ਜਿਹੜਾ ਉਹਦੇ ਉੱਤੇ ਮੇਰੇ ਸਕੂਲ ਦਾ ਲੇਖ ਸਾਡੇ ਜਿਹਨ ਦੇ ਵਿੱਚ ਫਸ ਗਿਆ, ਉਹ ਅੱਜ ਵੀ ਮਨਫੀ ਨਹੀਂ ਹੈ
0: ਜੀ
3: ਪਾਰਜ ਭਾਜੀ। ਅੱਜ ਵੀ ਮੈਂ ਬੀਤੇ 3 ਦਹਾਕਿਆਂ ਤੋਂ ਪਾਰ ਦੀਆਂ ਤੇ ਗੱਲਾਂ ਕਰ ਰਿਹਾ, ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਚ ਕਿਵੇਂ ਜੀਵੇ ਆ। ਮੈਂ ਅੱਜ ਦੇ ਦਿਨ ਦੇ ਉੱਤੇ ਜਦੋਂ ਕਿਤਾਬਾਂ ਦਾ ਦਿਨ ਹੈ, ਉਹ ਵੱਡੇ ਲੋਕਾਂ ਦਾ ਦਿਨ ਹੈ ਕਿ ਜਿਹਨਾਂ ਦੀ ਮਿਹਨਤ ਦੇ ਨਾਲ ਕਿਤਾਬ ਰਚਦੇ ਆ, ਰਚਨਾ ਰਚਦੇ ਆ, ਪੁਸਤਕ ਜਿਹੜੀ ਆ ਸਾਡੇ ਹੱਥ ਹੁੰਦੀ ਹੈ, ਸਾਡੀ ਜੀਵਨ ਜਾਚ ਬਦਲਦੀ ਹੈ। ਮੈਂ ਜਿੱਥੇ ਦੁਆਬਾ ਰੇਡੀਓ ਦਾ ਧੰਨਵਾਦੀ ਹਾਂ,
0: ਉੱਥੇ
3: ਖਾਸ ਕਰਕੇ ਆਪਣੇ ਇਹਨਾਂ ਦੋਵਾਂ ਭਰਾਵਾਂ ਦਾ ਇੱਕ ਚੰਗੀ ਮਹਿਫਲ ਰਚਾ ਕੇ, ਇੱਕ ਚੰਗੀ ਗੱਲਬਾਤ ਕਰਕੇ, ਇਹਨੂੰ ਹੋਰ ਸੁਣਨ ਯੋਗ ਤੇ ਮਾਨਣ ਯੋਗ ਬਣਾ ਕੇ ਰੱਖ।
0: ਬਿਲਕੁਲ ਜੀ, ਥੈਂਕ ਯੂ ਦਵਿੰਦਰ ਜੀ, ਬਹੁਤ ਵਧੀਆ ਲੱਗਿਆ ਜੀ, ਤੁਹਾਡੇ ਵਿਚਾਰ ਹਰ ਵਾਰ ਦੀ ਤਰ੍ਹਾਂ ਬਾਕਮਾਲ ਹੁੰਦੇ ਆ, ਦਿਲ ਤੱਕ ਆਪਦਾ ਸਾਰ ਰੋਕ ਕੇ ਸੁਣੀ ਜਾਈਏ ਜੀ ਤੁਹਾਨੂੰ, ਬਸ ਸਾਹਮਣੇ ਬਿਠਾ ਕੇ ਜੀ।
1: ਬਿਲਕੁਲ ਬਿਲਕੁਲ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ।
3: ਬਹੁਤ ਸ਼ੁਕਰੀਆ ਦੋਵਾਂ ਭਰਾਵਾਂ ਦਾ,
0: ਥੈਂਕ ਯੂ ਜੀ,
3: ਬਹੁਤ ਜਲਦੀ ਮਿਲਦੇ, ਵਾਅਦੇ ਦੇ ਨਾਲ
0: ਫਿਰ ਮਿਲਦੇ ਆ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂ ਜੀ ਦੀਪ ਦਵਿੰਦਰ ਜੀ, ਸ਼ਮੀ ਜੀ ਕੁਝ ਕਹਿਣਾ ਚਾਹੋਗੇ ਦੋ ਬੋਲ ਦਵਿੰਦਰ ਜੀ ਦੇ ਲਈ, ਤੇ ਉਸ ਤੋਂ ਬਾਅਦ ਮੁਕੱਦਰ ਜੀ ਦੀ ਗੱਲ ਸੁਣਦੇ
1: ਆ
0: ਜੀ। ਜਰੂਰ ਕਹੋ,
1: ਹਾਂਜੀ ਹਾਂਜੀ, ਮੁਕੱਦਰ ਜੀ ਨੂੰ ਨਾਲ ਜੋੜੀ ਲਓ, ਫੇਰ ਹੀ ਆਪਾਂ ਇਹ ਨਾਲ ਨਾਲ ਜਾਰੀ ਰੱਖਦੇ
0: ਹਾਂ। ਮਾਰ ਦਿੰਦੇ ਆ ਆਵਾਜ਼, ਤੁਸੀਂ ਦੋ ਸ਼ਬਦ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ।
1: ਬਿਲਕੁਲ ਜੀ ਬਿਲਕੁਲ, ਬਹੁਤ ਹੀ ਮਤਲਬ ਨਾ ਕਮਾਲ ਦੀ ਜਿਹੜੀ ਗੱਲਬਾਤ ਦੀਪ ਦਵਿੰਦਰ ਜੀ ਦੀ, ਹਮੇਸ਼ਾ ਦੀ ਤਰ੍ਹਾਂ ਬਾ ਕਮਾਲ, ਔਰ ਕਹਿ ਲੋ ਵੀ ਇੱਕ ਇੱਕ ਜਿਹੜਾ ਸ਼ਬਦ ਆ ਉਹ ਰੂਹ ਨੂੰ ਕੀਲਣ ਵਾਲਾ ਹੁੰਦਾ ਹੈ ਉਹਨਾਂ ਦਾ, ਤੇ ਬਹੁਤ ਕਮਾਲ, ਤੇ ਜਿਹੜੀ ਉਹਨਾਂ ਦੀ ਸ਼ੈਲੀ ਹੈ, ਜਿਹੜਾ ਉਹਨਾਂ ਦਾ ਜਿਹੜਾ ਅੰਦਾਜ਼ ਬਿਆਨ ਹੈ, ਕਿਆ ਬਾਤਾਂ ਕਿਆ ਬਾਤਾਂ ਜੀ।
0: ਬਿਲਕੁਲ,
1: ਇੱਕ ਗੱਲ ਦੇ ਵਿੱਚ ਗੱਲ ਜਿਹੜੀ ਨਾ ਉਹ ਮੈਨੂੰ ਬੜੀ ਕਮਾਲ ਦੀ ਉਹਨਾਂ ਦੀ ਲੱਗੀ ਕਿ ਜਿਹੜੀਆਂ ਲਾਇਬ੍ਰੇਰੀਆਂ ਨੇ
0: ਜੀ,
1: ਇਹਨਾਂ ਦਾ ਜਨਮ ਜਿਹੜੀਆਂ ਅੱਜ ਕੱਲ ਦੀਆਂ ਕਿਤਾਬਾਂ ਤੋਂ ਕਈ ਹਜ਼ਾਰ ਸਾਲ ਪਹਿਲਾਂ ਹੀ ਹੋ ਚੁੱਕਾ ਸੀ, ਉਹ ਜਿਹੜੇ ਪੱਤਿਆਂ ਤੇ ਲਿਖਣ ਵਾਲਾ ਕੰਮ ਜਿਹੜਾ ਕਰੀ ਬੈਠੇ ਸੀ, ਉਹ ਜਿਹੜੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਜਿਹੜੀ ਕਹਿੰਦੇ ਆ ਉਹ ਉਹਦਾ ਲਿਖਦੇ ਉਹ ਸਲੇਟਾਂ ਤੇ ਸੀ
0: ਜੀ,
1: ਜਿਹੜੀਆਂ ਉਹਦੇ ਉੱਤੇ ਅੱਖਰ ਉਕਰੇ ਹੋਏ ਆ
0: ਜੀ,
1: ਤੇ ਹਜ਼ਰਤ ਮੂਸਾ ਜਿਹਨਾਂ ਉਹਨਾਂ ਦਾ ਵੀ ਜ਼ਿਕਰ ਹੋਇਆ, ਤੇ ਉਹ ਜਦੋਂ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਵੀ ਫੱਟੀਆਂ ਹੀ ਲੈ ਕੇ ਆਏ ਸੀ, ਲਿਖਾ ਕੇ ਟੈਬਲੇਟਸ ਲੈ ਕੇ ਆਏ ਸੀ ਜਿਹੜੇ ਉਹਨਾਂ ਦੇ ਕਮਾਂਡਮੈਂਟਸ ਬਣੀਆਂ ਬਾਅਦ ਚ
0: ਜੀ।
1: ਉਹ ਦੇਖੋ ਲਾਇਬ੍ਰੇਰੀ ਤਾਂ ਕਿਤਾਬਾਂ ਦੇ ਆਉਣ ਤੋਂ ਬਹੁਤ ਦੇਰ ਪਹਿਲਾਂ, ਉਹ ਪੱਤਿਆਂ ਵਾਲਾ ਜਿਹੜਾ ਯੁੱਗ
0: ਜਦੋਂ ਲਿਪੀਆਂ ਬਣੀਆਂ,
1: ਇੱਥੇ ਹੁਸ਼ਿਆਰਪੁਰ ਦੇ ਵਿੱਚ ਜੀ, ਹੁਸ਼ਿਆਰਪੁਰ ਦੇ ਵਿੱਚ ਸਾਧੂ ਆਸ਼ਰਮ ਜਿਹੜਾ ਹੈਗਾ ਜਿਹੜੀ ਯੂਨੀਵਰਸਿਟੀ ਦੇ ਅੰਡਰ ਹੈਗਾ, ਬੜਾ ਉਹਦੇ ਵਿੱਚ ਬੜੇ ਸਾਂਭੇ ਪਏ ਨੇ ਇਹੋ ਜਿਹੇ ਗ੍ਰੰਥ ਜਿਹੜੇ ਪੱਤਿਆਂ ਦੇ ਉੱਤੇ ਲਿਖੇ ਹੋਏ, ਲੋਕ ਉੱਥੇ ਜਾਓ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਆ, ਪ੍ਰਾਚੀਨ ਜਿਹੜੀਆਂ ਨੇ ਲਿਖਤਾਂ ਨੇ
0: ਜੀ।
1: ਕਾਗਜ਼ ਦੀ ਖੋਜ ਦੇਖੋ ਇਹਦਾ ਚੀਨ ਵਾਲਿਆਂ ਨੇ ਕਰ ਲਈ, ਫਿਰ ਕਹਿੰਦੇ ਚਾਹੀ ਵੀ ਉਹ ਲੈ ਕੇ ਆਏ ਤੇ ਹੋਰ ਸਾਰਾ
0: ਆਪਣੇ
1: ਉਦੋਂ ਤੋਂ ਲੈ ਕੇ
0: ਗ੍ਰੀਕ ਦੀ ਬਹੁਤ ਵੱਡੀ ਹਿਸਟਰੀ ਹੈ ਇਹਦੇ ਵਿੱਚ ਚੀਜ਼ਾਂ ਦੇ ਵਿੱਚ।
1: ਬਿਲਕੁਲ ਜੀ ਬਿਲਕੁਲ, ਉਹ ਪੱਥਰ ਵਾਲੇ ਯੁੱਗ ਤੋਂ ਲੈ ਕੇ ਕਾਗਜ਼ ਵਾਲੇ ਯੁੱਗ ਤੱਕ, ਤੇ ਨਵੀਂ ਜਿਹੜੀ ਪ੍ਰਿੰਟਿੰਗ ਪ੍ਰੈਸ ਗੁਟਨਬਰਗ ਲੈ ਆਏ 1400 ਦੇ ਵਿੱਚ, ਉਦੋਂ ਬਾਅਦ ਤੇ ਕਿਤਾਬਾਂ ਜਿਹੜੀਆਂ ਨੇ ਇਹਨਾਂ ਦਾ ਮਾਡਰਨ ਰੂਪ ਆਇਆ, ਸਸਤੀਆਂ ਵੀ ਹੋ ਗਈਆਂ, ਪਹੁੰਚ ਦੇ ਵਿੱਚ ਵੀ ਆ ਗਈਆਂ, ਪਾਪੂਲਰ ਵੀ ਹੋ ਗਈਆਂ, ਉਹਨਾਂ ਨੇ ਕ੍ਰਾਂਤੀ ਲਿਆਂਦੀ ਗੁਟਨਬਰਗ ਹੋਰਾਂ ਨੇ।
0: ਬਿਲਕੁਲ,
1: ਤੇ ਆਹ ਜਿਹੜਾ ਅੱਜ ਦਾ ਮੌਸਮ ਕਿਤਾਬਾਂ ਵਾਲਾ ਉਹਨਾਂ ਕਰਕੇ ਆਪਾਂ ਕਹਿ ਸਕਦੇ ਹਾਂ ਸੰਭਵ ਹੋਇਆ ਪ੍ਰਿੰਟਿੰਗ ਪ੍ਰੈਸ ਦੇ ਆਉਣ ਨਾਲ, ਹਨੇਰੀ ਪੂਰੀ ਆ ਗਈ ਕਿ। ਤੇ ਹੁਣ ਇਹ ਤੋਂ ਵੀ ਅੱਗੇ ਜਿਹੜੀ ਗਾਹ ਲੰਘੀ, ਜਦੋਂ ਆਪਾਂ ਬ੍ਰਿਟੈਨਿਕਾ ਇਨਸਾਈਕਲੋਪੀਡੀਆ ਦੀ ਗੱਲ ਕਰਦੇ ਸੀ
0: ਜੀ
1: ਉਹਨਾਂ ਨੇ ਪ੍ਰਿੰਟ ਜਿਹੜੇ ਆ ਬੰਦ ਕਰਕੇ ਡਿਜੀਟਲੀ ਉਹਨੂੰ ਲੈਣਾ ਸ਼ੁਰੂ ਕਰਤਾ।
0: ਜੀ
1: ਆਪਾਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਇੰਟਰਨੈਟ ਦੀ ਦੁਨੀਆਂ ਦੇ ਵਿੱਚ ਵੀ ਜਿਹੜਾ ਡਿਜੀਟਲ ਲਾਇਬ੍ਰੇਰੀਆਂ ਦਾ ਇੱਕ ਪੂਰਾ ਆਪਾਂ ਨੂੰ
0: ਜਾਲ ਵਿਛ
1: ਖਜ਼ਾਨਾ
0: ਕੇ
1: ਮਿਲਦਾ ਹੈ। ਇਹਦਾ ਵੀ ਇੱਕ ਹੋਰ ਰੂਪ ਬਣਦਾ, ਦੇਖੋ ਇੱਕ ਇਹਦਾ ਵੀ ਇੱਕ ਅਲੱਗ ਤਰ੍ਹਾਂ ਦਾ ਪਹਿਲੂ ਵੀ ਹੈਗਾ,
0: ਜੀ
1: ਉਹ ਵੀ ਦਿਲਚਸਪ ਆ, ਉਹਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ
0: ਜੀ।
1: ਕਿ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਉਹ ਪ੍ਰਿੰਟਿੰਗ ਪ੍ਰੈਸ ਹੋ ਗਿਆ ਤੇ ਡਿਜੀਟਲੀ ਹੋ ਗਿਆ, ਉਹ ਫਾਰਮੈਟ ਤਾਂ ਹੋ ਗਿਆ ਕਿ PDF ਆ ਗਿਆ ਜੀ, ਪਰ ਆਡੀਓ ਬੁੱਕਸ ਦਾ ਜਮਾਨਾ ਵੀ ਹੋ
0: ਆਵਾਜ਼
1: ਗਿਆ
0: ਦੀ
1: ਹੈ।
0: ਦੁਨੀਆ ਆ ਗਈ ਜੀ।
1: ਆਵਾਜ਼ ਨਾਲ ਹੁਣ ਮੈਂ ਕਮੈਂਟ ਦੇ ਵਿੱਚ ਪੜ੍ਹ ਰਿਹਾ ਸੀ, ਗੁਰੀ ਜੀ ਲਿਖ ਰਹੇ ਸਨ ਕਿ ਭਾਈ
0: ਜੀ
1: ਟਾਈਮ ਨੀ ਮਿਲਦਾ, ਤੇ ਜੀ ਆਪਾਂ ਕੰਮ ਕਾਰ ਵਾਲੇ ਬੰਦੇ ਆ
0: ਜੀ,
1: ਉਹ ਹੋਰ ਵੀ ਦੋਸਤਾਂ ਦੀ ਸਮੱਸਿਆ ਹੁੰਦੀ ਹੈ ਕਿ ਉਹ ਟਾਈਮ ਨੀ ਕੱਢ ਸਕਦੇ, ਉੱਥੇ ਬੈਠ ਕੇ ਨੀ ਪੜ੍ਹਨਾ ਪੜ੍ਹ ਸਕਦੇ ਜਾਂ ਕੁਛ ਦਿਲ ਕਰਦਾ ਹੁੰਦਾ, ਪਰ ਉਹ ਐ ਵੀ ਕੰਨਾਂ ਨੂੰ ਟੂਟੀ ਲਾ ਕੇ ਤੇ ਆਡੀਓ ਬੁੱਕ ਨੂੰ
0: ਕੰਮ ਕਰੀ
1: ਬੰਦਾ ਸੁਣ ਸਕਦਾ ਹੈ, ਨਾਲੇ ਗੱਲਾਂ ਨਾਲੇ ਗੀਤ ਉਹ ਮਾਹੌਲ ਬਣਿਆ ਰਹਿੰਦਾ ਹੈ।
0: ਜੀ
1: ਔਰ ਤੁਸੀਂ ਦੇਖੋ ਕਿ ਇਹ ਜਿਹੜੀ ਡਿਜੀਟਲ ਦੁਨੀਆ
0: ਜੀ,
1: ਚਾਹੇ ਉਹ PDF ਹੋਏ ਚਾਹੇ ਆਡੀਓ ਜਿਹੜੀ ਬੁੱਕਸ ਹੋਣ, ਉਹਦੇ ਨਾਲ ਵੀ ਕਨੈਕਟੀਵਿਟੀ ਦੇ ਵਿੱਚ ਵਾਧਾ ਹੀ ਹੋਇਆ,
0: ਬਿਲਕੁਲ
1: ਨੁਕਸਾਨ ਕੋਈ ਨੀ ਹੋਇਆ
0: ਜੀ।
1: ਤੋ ਆਪਾਂ ਦੇਖੀਏ ਕਿ ਸਾਡੀ ਕਿੰਨੀ ਖੂਬਸੂਰਤ ਮੁਲਾਕਾਤ ਤੁਸੀਂ ਵੇਖੋ ਉਹਨਾਂ ਨੂੰ ਖੋਜ ਕੀਤੀ, ਬੇਅੰਤ ਬਰੀਵਾਲਾ ਜੀ ਹੋਰਾਂ ਨੇ, ਬੜੇ ਸ਼ਾਨਦਾਰ ਲੇਖਕ ਨੇ,
0: ਉਹ
1: ਡਿਜੀਟਲ
0: ਲਾਇਬ੍ਰੇਰੀ।
1: ਹਾਂਜੀ ਬਿਲਕੁਲ ਜੀ, ਔਰ ਤੁਸੀਂ ਡਿਜੀਟਲ ਲਾਇਬ੍ਰੇਰੀ ਦੇ ਵਿੱਚੋਂ ਹੀ ਉਹਨਾਂ ਨੂੰ ਲੱਭਿਆ
0: ਜੀ
1: ਤੇ ਸਾਂਝ ਪਈ ਤੇ ਬਹੁਤ ਹੀ ਪਿਆਰਾ ਮਾਹੌਲ ਬਣਿਆ।

0: ਨੇ ਮੇਰੇ ਪੜ੍ਹਨ ਦੀ ਸਮਰੱਥਾ ਵੀ ਨਹੀਂ, ਉਹ
1: ਜੀ
0: ਪੂਰਾ ਸਾਲ ਹੀ ਆਉਂਦੇ ਰਹਿਣਗੇ।
1: ਬਿਲਕੁਲ ਹੈ ਜੀ।
0: ਇਹਦੇ ਨਾਲ ਦੋ ਗੱਲਾਂ ਹੋਈਆਂ, ਇੱਕ ਤੇ ਇਹ ਹੋਇਆ ਕਿ ਮੇਰੇ ਕੋਲ ਜਿਹੜੇ ਆ ਉਹ ਸਟੋਰੇਜ ਪ੍ਰੋਬਲਮ ਆ ਰਹੀ ਹੈ ਕਿ ਭਾਈ ਇੱਥੇ ਮੈਂ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ, ਮੈਗਜ਼ੀਨ ਆ ਰਹੇ, ਉਹਨਾਂ ਨੂੰ ਸਾਂਭਣ ਦੀ ਸਮੱਸਿਆ ਬਣ ਜਾਂਦੀ ਹੈ ਕਿ
1: ਜੀ
0: ਤੁਸੀਂ ਪੜ੍ਹ ਲਿਆ, ਉਸ ਤੋਂ ਬਾਅਦ ਉਹਨੂੰ ਕੀ ਕਰੋਗੇ?
1: ਜੀ
0: ਕਿਸੇ ਖੂੰਜੇ ਚ ਰੱਖ ਦੋਗੇ, ਉੱਥੇ ਧੂੜ ਦੇ ਵਿੱਚ ਉਹ ਰੁਲਦਾ ਰਹੇਗਾ ਤੇ
1: ਜੀ
0: ਬੇਅਦਬੀ ਟਾਈਪ ਜਿਹੜਾ ਮਾਹੌਲ ਹੋ ਜਾਂਦਾ,
1: ਜੀ
0: ਤੇ ਉਹਨੂੰ ਆਪਾਂ ਅੱਗੇ ਸ਼ੇਅਰ ਵੀ ਕਰ ਦਾਂਗੇ ਲਾਇਬ੍ਰੇਰੀਆਂ ਦੇ ਵਿੱਚ, ਕੁਛ ਹੋ ਸਕਦਾ ਅਲਟਰਨੇਟਿਵ, ਲੇਕਿਨ ਉਹ ਇੱਕ
1: ਜੀ
0: ਵੱਖਰਾ ਪ੍ਰੋਜੈਕਟ ਬਣ ਜਾਂਦਾ ਸਾਂਭ ਸੰਭਾਲ ਦਾ।
1: ਜੀ
0: ਤੋ ਪਰ ਜਿਹੜੇ ਇਹ ਡਿਜੀਟਲੀ ਏਦਾਂ ਦੇ ਪਲੇਟਫਾਰਮ ਹੈ, ਇਹਦੇ ਚ ਇਹੋ ਜਿਹੀ ਚੱਕਰ ਨੀ ਪੈਂਦਾ, ਤੁਸੀਂ ਪੜ੍ਹ ਲਿਆ ਤੇ
1: ਜੀ
0: ਕਹਾਣੀ ਖਤਮ ਹੋ ਗਈ,
1: ਸੁਣੀ ਜਾਓ
0: ਤੁਹਾਨੂੰ ਬਹੁਤ
1: ਚਾਹੇ
0: ਵਧੀਆ ਲੱਗਿਆ,
1: ਬਿਲਕੁਲ
0: ਚਾਹੇ ਸੁਣ ਲਓ
1: ਸੁਣ ਲਓ ਜੀ,
0: ਚਾਹੇ ਪੜ੍ਹ ਲਓ
1: ਜੀ।
0: ਤੋ ਇਹਨੇ ਇੱਕ ਆਸਾਨ ਕੀਤਾ ਹੈ ਕੰਮ,
1: ਬਿਲਕੁਲ ਹੈ ਜੀ।
0: ਤੇ AI ਨੇ ਵੀ ਇਹਦੇ ਵਿੱਚ ਆਪਣਾ ਕਹਿ ਲਓ ਵੀ ਤਹਿ ਲਾਤੀ,
1: ਜੀ
0: ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਮੇਰਾ ਦਾਗਿਸਤਾਨ ਦੀ ਗੱਲ ਭਾਜੀ ਕਰ ਰਹੇ ਸੀਗੇ,
1: ਜੀ
0: ਹੁਣ ਜੇ ਮੰਨ ਲਓ ਮੇਰੇ ਵਰਗੇ ਨੇ ਇਹ ਨਾਮ ਪਹਿਲੀ ਵਾਰੀ ਸੁਣਿਆ,
1: ਜੀ
0: ਰਸੂਲ ਹਮਜ਼ਾ ਤੋਪ ਹੋਰਾਂ ਦਾ
1: ਹਾਂ
0: ਨਾਮ
1: ਜੀ
0: ਪਹਿਲੀ ਵਾਰ ਸੁਣਿਆ, ਜਾਂ ਉਹਨਾਂ ਦਾ ਜਿਵੇਂ ਉਹਨਾਂ ਨੇ ਫਰੈਂਕ ਸਾਹਿਬ ਦੀ ਗੱਲ ਕੀਤੀ,
1: ਜੀ
0: ਉਹਨਾਂ ਦੇ ਬਾਰੇ ਅਗਰ ਮੈਂ AI ਚ ਮੈਂ ਪਾਊਂਗਾ ਕੋਈ, ਉੱਥੋਂ ਉਹਦੀ
1: ਸਾਰਾ
0: ਸਮਰਾਈਜ਼
1: ਡਾਟਾ
0: ਕਰਕੇ
1: ਨਿਕਲ
0: ਉਹ ਕਿਤਾਬ
1: ਜਾਂਦਾ
0: ਮੇਰੇ ਸਾਹਮਣੇ ਆਜੂ ਕਿ
1: ਜੀ।
0: ਹਾਂ ਵੀ ਆਹ ਕਿਤਾਬ ਚ ਆਹ ਕੁਛ ਹੈ,
1: ਬਿਲਕੁਲ
0: ਮੈਂ ਕਹੂੰਗਾ ਭਾਈ ਮੈਨੂੰ 100 ਸ਼ਬਦਾਂ ਚ ਦੱਸੋ, 50 ਚ ਦੱਸੋ ਕਾਹਦੇ ਬਾਰੇ
1: ਜੀ
0: ਕਿਤਾਬ, ਉਹ ਮੇਰੀ ਦਿਲਚਸਪੀ ਜਾਗੇਗੀ,
1: ਜੀ
0: ਪੜ੍ਹਾਂਗਾ, ਕਿਉਂਕਿ ਬ੍ਰਦਰ ਕਰਮਾਜ਼ੋਵ ਵਰਗੀ ਏਡੀ ਹੈਵੀ ਕਿਤਾਬਾਂ
1: ਜੀ
0: ਦੋਸਤੋਵਿਕ ਦੀਆਂ ਉਹਨਾਂ ਦੇ ਆਪਾਂ ਪੜ੍ਹਦੇ ਹਾਂ,
1: ਬਿਲਕੁਲ
0: ਤੇ ਉਹ ਤਾਂ ਕਹਿ ਲਓ ਵੀ ਤਾਂ ਹੀ ਸ਼ੁਰੂਆਤ ਹੋਊਗੀ
1: ਦੇਖੋ
0: ਜੇ ਥੋੜਾ ਬਹੁਤ ਇੰਟਰਸਟ ਬਣਿਆ ਹੋਵੇ
1: ਰੂਟਸ
0: ਪਹਿਲੀ ਦਾ।
1: ਕਿਤਾਬ ਹੈਗੀ ਆ, ਮੈਂ ਤੋਂ 2 ਸਾਲ ਹੋ ਗਏ ਪਈ ਨੂੰ ਲਿਆਂਦੀ ਨੂੰ, 3 ਸਾਲ ਹੀ ਹੋ ਗਏ ਜੀ,
0: ਜੀ
1: ਉਹ ਹਜੇ ਤੱਕ
0: ਜੀ
1: ਪਹਿਲਾ ਪੰਨਾ ਵੀ ਨਹੀਂ ਪੜਿਆ, ਜੇਲ ਤੇ ਉੱਤੇ ਰੂਟਸ ਲਿਖਿਆ ਹੋਇਆ ਉਹੀ ਦੀਦਾ ਜੀ ਬਸ
0: ਮੈਂ ਰਾਜਨ
1: ਜੀ।
0: ਸੈਣੀ ਜੀ ਹੋਰਾਂ ਨੇ ਇੱਕ ਪੁਸਤਕ ਮੈਨੂੰ ਦਿੱਤੀ ਸੀ
1: ਜੀ
0: ਬਹੁਤ ਹੀ ਪਿਆਰੀ, ਲੈਸ ਮੈਜਰੇਬਲਸ
1: ਹਾਂ ਜੀ,
0: ਵਿਕਟਰ ਹਿਊਗੋ,
1: ਇੰਗਲਿਸ਼
0: ਤੇ ਉਹ ਕਾਫੀ ਵੱਡੀ ਕਿਤਾਬ ਹੈ,
1: ਕਿਤਾਬ
0: ਤੇ
1: ਹੈ
0: ਪਰ ਜਦੋਂ ਤੁਸੀਂ ਉਹਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਤੁਸੀਂ ਇੱਕ ਅਲੱਗ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹੋ,
1: ਕਿਆ ਬਾਤ ਹੈ।
0: ਤੇ ਉਹਦਾ ਚੈਪਟਰ ਬਾਈ ਚੈਪਟਰ, ਬਿਟ ਬਾਈ ਬਿਟ ਕਹਿੰਦੇ, ਗੁੜ ਖਾਣ ਵਾਲੀ ਗੱਲ,
1: ਗੱਲ
0: ਗੁੜ ਦਾ
1: ਹੈ
0: ਬੁਰਾ ਰੋਜ਼ ਇੱਕੋ ਵਾਰ ਨਹੀਂ ਖਾਧਾ ਜਾ ਸਕਦਾ, ਉਹਦੀ ਮਾੜਾ ਰੋਜ਼ ਤੁਸੀਂ
1: ਜੀ
0: ਉਹਨੂੰ ਆਪਾਂ
1: ਟੁਕੜੀ ਟੁਕੜੀ,
0: ਕਹਿ ਲਓ ਵੀ
1: ਬਿਲਕੁਲ
0: ਟੁਕੜੇ ਟੁਕੜੇ ਕਰਕੇ
1: ਮਨ
0: ਖਾ
1: ਕਰਦਾ
0: ਸਕਦੇ
1: ਕਿ ਜੇ ਇਹਨੂੰ
0: ਹਾਂ,
1: ਖਾਈ ਜਾਈਏ ਤਾਂ ਭਾਈ ਮੁੱਕ ਜਾਣੀ ਆ ਨਾ, ਇਹ ਨਾ ਖਾਈਏ
0: ਮੁੱਕ
1: ਚੰਗਾ
0: ਜਾਣੀ
1: ਜੀ, ਬਿਲਕੁਲ
0: ਹਾਂਜੀ, ਮਤਲਬ ਉਹ ਕਿਤਾਬ ਦਾ ਸਾਈਜ਼ ਦਿਖਦਾ ਵੀ ਨਹੀਂ।
1: ਜੀ
0: ਹੁਣ ਜਿਵੇਂ ਸੰਜੀਵ ਕੁਮਾਰ ਹੋਰਾਂ ਨੂੰ ਕੋਈ ਜਿਹੜੇ ਐਕਟਰ ਸੀਗੇ, ਉਹ ਕਿਸੇ ਨੇ ਕਿਹਾ ਬਈ ਯਾਰ ਤੁਹਾਡੀ ਤਾਂ ਉਮਰ ਇੰਨੀ ਹੋ ਗਈ, ਤੁਸੀਂ ਮੁੰਡੇ ਵਾਲਾ ਰੋਲ ਕਰਦੇ ਹੋ ਜੀ,
1: ਜੀ
0: ਤੇ ਉਹਦੇ ਫੈਨ ਨੂੰ ਪੁੱਛਿਆ ਕਿਸੇ ਨੇ,
1: ਜੀ
0: ਕਹਿੰਦੇ ਵੀ ਉਹ ਤੁਹਾਡਾ ਜਿਹੜਾ ਫੇਵਰੇਟ ਐਕਟਰ ਤੁਸੀਂ ਕਹਿੰਦੇ ਉਹ ਆ, ਅੱਜ ਕੱਲ੍ਹ ਦੇ ਹੋਰ ਬਹੁਤ ਆ ਗਏ,
1: ਬਹੁਤ ਨੇ ਜੀ,
0: ਉਹ
1: ਬਿਲਕੁਲ
0: ਕਹਿੰਦੇ ਯਾਰ ਸਾਨੂੰ ਤੇ ਉਹੀ ਵਧੀਆ ਲੱਗਦੇ ਆ ਸੰਜੀਵ ਕੁਮਾਰ ਹੀ,
1: ਜੀ
0: ਕਹਿੰਦੇ ਯਾਰ ਉਹ ਤਾਂ ਐ ਮਤਲਬ ਉਹਨਾਂ ਦੀ ਗੋਗੜ ਵੀ ਦੇਖਦੇ ਕਈ ਵਾਰੀ,
1: ਜੀ
0: ਹਾਲਾਂਕਿ ਭਾਵੇਂ ਗੱਪ ਮਾਰੀ ਹੋਏ
1: ਬਿਲਕੁਲ
0: ਡਿਸਕਰਜ ਕਰ ਰਿਹਾ ਸੀ ਜਿਹੜਾ ਪੁੱਛਣ ਵਾਲਾ, ਉਹ ਕਹਿੰਦਾ ਭਾਈ ਸਾਹਿਬ ਜੋ ਮਰਜ਼ੀ ਹੋਏ ਜਦ ਉਹ ਬੰਦਾ ਐਕਟਿੰਗ ਕਰਦਾ
1: ਜੀ
0: ਸ਼ੁਰੂ ਕਰਦਾ ਫਿਰ ਸਿਰਫ ਐਕਟਿੰਗ ਹੀ ਦਿਸਦੀ ਆ, ਫਿਰ ਕਿਰਦਾਰ ਦਿਖਦਾ ਜਿਹਨੂੰ ਉਹ ਨਿਭਾ ਰਿਹਾ,
1: ਬਿਲਕੁਲ ਹੈ ਜੀ ਬਿਲਕੁਲ,
0: ਫਿਰ
1: ਉਹ
0: ਉਹ ਗਾਇਬ ਹੋ ਜਾਂਦਾ ਆਪ ਵਿੱਚੋਂ,
1: ਜੀ
0: ਉਹ ਬੰਦਾ ਐਕਟਰ ਨਹੀਂ ਦਿਖਦਾ ਫਿਰ ਉਹ ਕਿਰਦਾਰ ਦਿੰਦਾ
1: ਕਿਰਦਾਰ
0: ਵਿੱਚੋਂ
1: ਜੀ,
0: ਇਸੇ
1: ਬਿਲਕੁਲ
0: ਤਰ੍ਹਾਂ ਹੀ ਜਿਹੜੀ ਲੈਸ ਮੈਜਰੇਬਲ ਵੀ ਆ ਇਹ ਹੁਣ ਮੇਰੇ ਕੋਲ ਮੇਰੀ ਲਾਇਬ੍ਰੇਰੀ ਚ ਆ ਮਾਨਤਾ ਭਾਜ ਦੀ
1: ਜੀ
0: ਰਾਜਨ ਸੈਣੀ ਸਾਹਿਬ ਦੀ,
1: ਜੀ
0: ਤੋ ਇਹਨੂੰ ਵੀ ਕਹਿ ਲੋ ਵੀ ਆਪਣੀ ਲਾਇਬ੍ਰੇਰੀ ਜਦੋਂ ਦਿਖਦਾ, ਇੱਕ ਤਰ੍ਹਾਂ ਦੀ ਬਹੁਤ ਜ਼ਬਰਦਸਤ ਇਹ ਕਿਤਾਬ ਹੈ
1: ਜੀ,
0: ਔਰ ਸੋਚ ਬਦਲ ਰਿੜਕ ਦਿੰਦੀ ਹੈ ਆਪਣੀ ਸੋਚ
1: ਜੀ,
0: ਨੂੰ
1: ਬਿਲਕੁਲ ਹੈ
0: ਜੀ।
1: ਪੂਰਨ ਮਾਛੀ ਬਹੁਤ ਇੰਟਰਸਟਿੰਗ ਨਾਵਲ, ਉੱਤੇ ਗੱਲ ਕਰਦੇ ਆ ਅੱਗੇ ਜਾ ਕੇ ਸ਼ਮੀ ਜੀ ਦੇ ਨਾਲ ਵੀ, ਔਜਲਾ ਸਾਹਿਬ ਨੇ
0: ਹਾਂ
1: ਲਿਖਿਆ
0: ਜੀ
1: ਕਿ ਪੂਰਨ ਮਾਛੀ ਪੜ੍ਹਿਆ, ਮੇਰੇ ਖਿਆਲ ਨਾਲ ਸਾਡੇ ਸਿਲੇਬਸ ਦੇ ਵਿੱਚ ਵੀ ਇਹ ਜਿਹੜਾ ਨਾਵਲ ਲੱਗਿਆ ਰਿਹਾ। ਉਸ ਤੋਂ ਪਹਿਲਾਂ ਆਪਾਂ ਮੁਕੱਦਰ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਥੋੜੀ ਜੀ, 28 ਮਿੰਟ ਤੋਂ ਮਤਲਬ ਕਿ ਹੋਲਡ ਦੇ ਉੱਤੇ ਨੇ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
2: ਸਤਿ ਸ਼੍ਰੀ ਅਕਾਲ
1: ਭਾਜਪਾ
2: ਜੀ,
1: ਸ਼ਮੀ
2: ਬਾਈ ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
0: ਅਨੁਜੀ ਬਾਈ ਜੀ, ਕੀ ਹਾਲ ਚਾਲ
2: ਜੀ? ਜੀ ਬਾਬੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
0: ਜ਼ਿੰਦਗੀ ਜ਼ਿੰਦਾਬਾਦ ਜੀ।
2: ਇਹ ਤਾਂ 28 ਮਿੰਟ ਵਿਚਾਲੇ ਲੈਂਦੇ ਵਾ, ਕੋਈ ਗੱਲ ਨੀ, ਸਾਨੂੰ ਤਾਂ ਭਾਵੇਂ ਉਹੀ ਗੱਲ 28 ਘੰਟੇ ਇੰਤਜ਼ਾਰ ਕਰਨਾ ਪਵੇ ਕਰਦੇ ਰਹਿੰਦੇ ਹਾਂ।
1: ਸ਼ੁਕਰੀਆ ਜੀ,
2: ਕੋਈ ਕੋਈ ਗੱਲ ਨੀ, ਕੋਈ ਗੱਲ ਨੀ, ਇਹ ਚੱਲਦਾ ਰਹਿੰਦਾ। ਤੇ ਉਹ ਮੈਂ ਤਾਂ ਇਹ ਗੱਲ ਕਹਿਣਾ ਬਾਈ ਜੀ, ਗੱਲ ਇਹ ਹੈ ਨਾ ਵੀ ਆਪਾਂ ਨਾ, ਚਲੋ ਕਿਤਾਬਾਂ ਦੀ ਗੱਲ ਤੁਸੀਂ ਕੀਤੀ, ਮੈਂ ਦੋ ਕੁ ਗੱਲਾਂ ਬਾਤਾਂ, ਇੱਕ ਕਿਤਾਬ ਤੇ ਇੱਕ ਜੱਸੀ ਬਾਈ ਦਾ ਜਨਮ ਦਿਨ ਆ, ਉਹਦੇ ਤੇ ਸੁਣਾਣੀਆਂ ਨੇ ਦੋ ਕੁ
1: ਜਰੂਰ ਜੀ।
2: ਤੇ ਪਰ ਇਹ ਜਰੂਰ, ਇਹ ਜਰੂਰੀ ਹੈ ਵੀ ਇਹ ਜਰੂਰੀ ਹੈਗਾ ਵੀ ਜਿਵੇਂ ਕਿਆ ਕਹਿੰਦੇ, ਪੜ ਪੜ ਗੱਡੀ ਲੱਦੀ ਹੈ, ਵੀ ਇਹ ਨਾ ਹੋਵੇ ਵੀ ਆਪਣੀ ਤੇ ਭਾਰ ਪਾਈ ਜਾਈਏ ਆਪਾਂ ਪੜ ਪੜ ਕੇ
1: ਜੀ,
2: ਉਹਨੂੰ ਆਪਾਂ ਮੰਨ ਲਓ ਦੂਜਿਆਂ ਦੇ ਸਾਹਮਣੇ ਐਕਸਪਲੇਨ ਵੀ ਕਰੀਏ ਤੇ ਉਹਨੂੰ ਆਪਾਂ ਕਹਿਣ ਦੀ ਜ਼ਰੂਰਤ ਵੀ ਰੱਖੀਏ ਘੱਟੋ ਘੱਟ,
1: ਬਿਲਕੁਲ,
2: ਇਹ ਨੀ ਉਹ ਜਿਵੇਂ ਜਿਵੇਂ ਕਹਿੰਦੇ ਭਗਤ ਸਿੰਘ ਜੰਮਣਾ ਤੇ ਗੁਆਂਢੀਆਂ ਦੇ ਘਰ ਜੰਮੇ ਹੈ, ਹੁਣ ਭਗਤ ਸਿੰਘ ਹੁਣ ਹਰ ਇੱਕ ਗੁਆਂਢੀ ਦੇ ਕਰਕੇ ਤੇ ਜੰਮੇ ਹੁਣ ਉਹ

0: 23 ਸਾਲ ਦੀ ਉਮਰ ਚ ਕਹਿੰਦੇ ਤੁਰ ਗਿਆ ਉਹ, ਹੁਣ ਅੱਜ ਤੱਕ ਤਾਂ ਜੰਮਿਆ ਨੀ ਉਹ ਹੈ।
1: ਬਿਲਕੁਲ,
0: ਇਸ ਕਰਕੇ ਇਹ ਠੀਕ ਹੈ, ਕਿਤਾਬਾਂ ਜਰੂਰੀ ਨੇ ਪੜ੍ਹਨਾ, ਗਿਆਨ ਜਰੂਰੀ ਹੈ, ਪਰ ਆਪਾਂ ਉਹਨੂੰ ਪੜ੍ਹ ਕੇ ਕਹਿਣ ਦੀ ਹਿੰਮਤ ਵੀ ਰੱਖਣੀ ਜਿਹੜੀ ਹੈ ਨਾ, ਉਹ ਵੀ ਬੜੀ ਜਰੂਰੀ ਹੈ।
2: ਬਿਲਕੁਲ ਹੈ ਜੀ,
0: ਜਿਹੜੀ ਆਪਾਂ ਗੱਲ
1: ਪੜ੍ਹਨੀ
0: ਇਹ ਨਹੀਂ ਵੀ ਗਿਆਨ
1: ਬਹੁਤ ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਜਿਵੇਂ ਹੁਣ ਕਿਸੇ ਨੇ ਕੋਈ ਬੁੱਕ ਪੜ੍ਹ ਲਈ, ਤੁਸੀਂ ਕੋਈ ਕਿਤਾਬ ਪੜ੍ਹੀ, ਤੇ ਉਹਦੇ ਉਦੋਂ ਜੇ ਆਪਾਂ ਡਿਸਕਸ ਕਰੀਏ ਦੋਸਤਾਂ ਮਿੱਤਰਾਂ ਨਾਲ, ਉਹਦੀ ਸਾਂਝ ਪਾ ਰਹੀਏ, ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਫਰੂਟਫੁੱਲ ਹੋ ਜੂ ਕੰਮ।
2: ਬਿਲਕੁਲ ਹੈ ਜੀ, ਇੰਟਰਸਟ ਬਣਦਾ ਇੱਕ
1: ਆਪਣੀ ਆਪਣੀ ਜਾਂ ਕਿਸੇ ਦੀ ਵੀ ਸੋਚ ਤੇ ਅਸਰ ਪੈ ਸਕਦਾ ਹੈ
2: ਜੀ।
0: ਹਾਂ, ਇਹ ਨਹੀਂ ਵੀ ਗਿਆਨ ਇਕੱਠਾ ਆਪਾਂ ਇਕੱਲੇ ਹੀ ਕਰੀ ਜਾਈਏ
2: ਜੀ, ਯੂਟਿਊਬ ਦੇ ਉੱਤੇ ਥੋੜੀਆਂ ਘੱਟ ਨੇ ਜਿੰਨੀਆਂ ਕੀ ਹੈਗੀਆਂ। 2 ਸਾਲਾਂ ਦੇ ਵਿੱਚ ਯੂਟਿਊਬ ਦੇ ਉੱਤੇ ਜੋ ਪਾਇਆ ਦੋਸਤੋ ਸੁਣ ਸਕਦੇ ਆ ਜੀ, ਉਹਦੇ ਵਿੱਚ ਕਿਤਾਬਾਂ ਆਡੀਓ ਤੇ ਵੀਡੀਓ ਦੇ ਨਾਂ ਦੇ ਉੱਤੇ ਦਰਜ ਹੈ ਚੈਨਲ ਚ ਜਾ ਕੇ ਜੀ।
0: ਪੜ੍ਹਨਾ ਤਾਂ ਚਲੋ ਠੀਕ ਹੈ, ਬਹੁਤ ਸੌਖਾ ਅੱਜ ਕੱਲ ਤਾਂ, ਜੇ ਉਹ ਸਾਡੇ ਵਰਗੇ ਕੋਈ ਵਿਚਾਰ ਦੇਣ ਵਾਲੇ ਨੂੰ ਸਰਟੀਫਿਕੇਟ ਅੱਗੋਂ ਉਹੀ ਗੱਲ ਐਸੇ ਮਿਲਦੇ ਨੇ ਵੀ ਜਿਹੜੇ ਪੁੱਛੋ ਨਾ ਵੀ ਤੂੰ ਫਲਾਣਾ ਤੂੰ ਧਮਕਾਣਾ ਹੈ। ਇਸ ਕਰਕੇ ਕਿਤਾਬਾਂ ਤੋਂ ਗਿਆਨ ਲੈਣਾ ਤੇ ਉਹ ਵੀ ਗਿਆਨ ਠੀਕ ਹੈ, ਪਰ ਜਿਹੜਾ ਨੋਰਮਲੀ ਗਿਆਨ ਜਿਹੜਾ ਆਪਾਂ ਨੂੰ ਹੋਣਾ ਚਾਹੀਦਾ ਨਾ ਬਾਈ, ਸਾਡੇ ਕੋਲ ਤਾਂ ਉਹ ਵੀ ਨੀ ਹੈਗਾ। ਕਿਤਾਬਾਂ ਵਾਲੀ ਤੇ ਗੱਲ ਦੂਰ ਛੱਡੋ
2: ਜੀ,
0: ਪੜ੍ਹਨ ਵਾਸਤੇ ਵੀ ਉਹੀ ਗੱਲ ਹੈ। ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ, ਉਹ ਦਿੱਲੀ ਤੋਂ ਸੀ ਜਿਹੜਾ ਮੁੰਡਾ ਇਰਫਾਨ, ਉਹਨੂੰ ਪੜ੍ਹਨਾ ਹੀ ਨੀ ਆਉਂਦਾ ਬਾਈ, ਨਾ ਕਦੇ ਉਹ ਸਕੂਲ ਗਿਆ ਨਾ ਕਦੇ ਉਹ, ਪਰ ਉਹਨੇ ਜਿਹੜਾ ਗਿਆਨ ਲਿਆ ਉਹ ਬਿਨਾਂ ਪੜ੍ਹਨ ਤੋਂ ਲਿਆ, ਤੇ ਉਹ ਮੈਂ ਕਹਿੰਦਾ ਵੱਡੇ ਵੱਡੇ ਪੜ੍ਹਨ ਵਾਲੇ ਨੇ ਤਾਂ ਜਿਆਂ ਡਾਲ ਦਿੰਦਾ ਮੁੰਡਾ ਉਹ
2: ਜੀ।
0: ਤੇ ਗੱਲ ਤਾਂ ਜਿਹੜਾ ਦਿੱਲੀ ਜਦੋਂ ਜੈਨ ਜੀ ਦਾ ਧਰਨਾ ਚੱਲਦਾ ਸੀ ਨਾ ਪਿੱਛੇ, ਉਹ ਇਰਫਾਨ ਮੁੰਡਾ, ਮੈਂ ਤੁਹਾਨੂੰ ਭੇਜ ਦਾਂਗਾ, ਮੈਂ ਲਿੰਕ ਭੇਜ ਦਾਂਗਾ ਤੁਸੀਂ। ਉਹ ਮੁੰਡੇ ਦੀ ਉਹ ਇੱਕ ਦਿਨ ਵੀ ਸਕੂਲ ਨੀ ਗਿਆ ਹੈਗਾ, ਨਾ ਉਹਨੂੰ ਹਿੰਦੀ ਟੁੱਟੀ ਫੁੱਟੀ ਥੋੜੀ ਬਹੁਤੀ ਪੜ੍ਹਨੀ ਆਉਂਦੀ ਹੈ, ਪਰ ਉਹ ਵੀ ਜਿਵੇਂ ਵੀ ਜੋ ਵੀ ਗਿਆਨ ਹੈ ਉਹ ਕਦੇ ਗੂਗਲ ਤੋਂ ਲੈ ਲੈਂਦਾ ਹੈ, ਕਦੇ ਯੂਟਿਊਬ ਤੋਂ ਲੈ ਲੈਂਦਾ, ਕਿਵੇਂ ਵੀ ਹੈ ਉਹ ਲੈ ਕੇ ਤੇ ਉਹੀ ਗੱਲ ਉਹਦੇ ਤੋਂ ਪੜ੍ਹਦਾ ਤੇ ਉਹ, ਪਰ ਹੌਸਲਾ ਉਹਦਾ ਐਡਾ ਬਾਈ ਜੀ, ਗੱਲ ਹੌਸਲੇ ਦੀ ਹੈ ਵੀ ਉਹ ਗੱਲ ਕਹਿੰਦਾ ਆਪਣੀ ਖੁੱਲ ਕੇ। ਇਹ ਨੀ ਵੀ ਉਹਨੇ ਪੜ੍ਹ ਲਿਆ ਜਾਂ ਗਿਆਨ ਲੈ ਲਿਆ ਵੀ ਆਪਣੇ ਅੰਦਰ ਜਜ਼ਬ ਕਰ ਲਿਆ ਜਾਂ ਕਿਤਾਬਾਂ, ਵੀ ਉਹਨੂੰ ਉਹ ਸਰਕਾਰ ਦੇ ਸਾਹਮਣੇ ਕਹਿਣ ਦੀ ਵੀ ਹਿੰਮਤ ਰੱਖਦਾ
2: ਜੀ ਜੀ ਜੀ।
1: ਉਹੀ ਗੱਲ ਹੈ ਨਾ ਕਿ ਉਧਰ ਬੰਦਾ ਪੜ੍ਹਾ ਰਿਹਾ ਹੋਵੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਆਪ ਡਰੀ ਬੈਠੀ ਹੋਵੇ ਕਾਕਰੋਚ ਤੋਂ, ਤੇ ਉਹਦਾ ਵੀ ਕਿਵੇਂ ਲੱਗਦਾ
2: ਜੀ।
0: ਬਿਲਕੁਲ ਗੱਲ ਉਹੀ ਹੈ, ਤੇ ਉਹ ਮੈਂ ਤੁਹਾਨੂੰ ਮੈਂ ਭੇਜਾਂਗਾ, ਤੁਹਾਨੂੰ ਸਪੈਸ਼ਲੀ ਲਿੰਕ ਭੇਜ ਦਾਂਗਾ, ਤੁਸੀਂ ਉਹ ਮੁੰਡੇ ਦੀਆਂ ਗੱਲਾਂ ਸੁਣਿਓ, ਬਾਕੀ ਤੁਹਾਨੂੰ ਲੱਗੂ ਵੀ ਕੋਈ ਗਿਆਨ ਵੀ ਉਹਦੇ ਕੋਲ ਇੰਨਾ, ਤੇ ਉਹ ਸਾਰਾ ਕੁਛ ਹੀ ਹੈ ਤੇ ਕਹਿਣ ਦਾ ਹੌਸਲਾ ਵੀ ਹੈਗਾ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਹਿਣ ਦਾ ਹੌਸਲਾ ਆਪਣੀ ਗੱਲ
2: ਜੀ,
1: ਉਹ ਜ਼ਰੂਰੀ ਹੈ ਜੀ ਬਿਲਕੁਲ।
0: ਹਾਂਜੀ, ਤੇ ਲਓ ਫਿਰ ਮੈਂ ਨਾ ਹੁਣ ਟਾਈਮ, ਤੁਸੀਂ ਅੱਜ ਤਾਂ ਮੈਨੂੰ ਐਂ ਲੱਗਦਾ ਵੀ ਤੁਸੀਂ ਸ਼ਨੀ ਐਤਵਾਰ ਦੀ ਕਸਰ ਕੱਢਣ ਆਏ ਹੋ, ਖੁੱਲੇ ਹੀ ਲੱਗੇ ਪਏ।
2: ਨਹੀਂ ਕੋਈ ਗੱਲ ਨਹੀਂ, ਆਂਦੀ ਆਂਦੀ ਜੀ ਜੀ,
0: ਨਹੀਂ ਕੋਈ ਗੱਲ ਨਹੀਂ। ਸ਼ਮੀ ਬਾਈ ਜੀ ਸਮਝ ਗਏ, ਤੁਸੀਂ ਭਾਰਤ ਬਾਈ ਜੀ ਤੁਸੀਂ ਨਹੀਂ ਸਮਝਦੇ, ਸਾਡੀ ਸਾਡੀਆਂ ਰਾਮਜਾਂ ਨੂੰ ਸਮਝ ਗਏ
2: ਜੀ, ਸਮਝ ਗਏ ਉਹ ਲਾਹਾ ਲਾਉਣ ਆਏ ਨੇ ਕਿ ਉਹ ਇਦਾਂ ਕਹਿ ਦੋ
0: ਸਿੱਧਾ ਜੀ। ਆ ਆ ਉਹੀ ਗੱਲ ਤੇ ਲਓ ਫਿਰ ਮੈਂ ਦੋ ਕੁ ਗੱਲਾਂ ਕਹਿ ਕੇ ਮੈਂ ਖਤਮ ਕਰਦਾ, ਮੇਰੇ ਪਿੱਛੇ ਹੋਰ ਸੱਜਣ ਵਾਲੇ ਹੋਣੇ ਨੇ, ਹੋਏਗਾ ਆਪਾਂ ਜਿਆਦਾ ਟਾਈਮ ਲਾਉਣਾ ਨੀ ਤੇ ਆ ਸੁਣਿਓ, ਪਹਿਲਾਂ ਜੱਸੀ ਬਾਈ ਵਾਸਤੇ ਸੁਣਿਆ, ਸਾਡੇ ਭਰਾ ਦਾ ਜਨਮ ਦਿਨ ਅੱਜ
2: ਜੀ,
0: ਤੇ ਇਹਦੇ ਬਹਾਨੇ ਹੀ ਨਹੀਂ, ਬਹਾਨਾ ਤੇ ਸਾਡੇ ਭਰਾ ਦਾ, ਗੱਲ ਅਸੀਂ ਆਪਣੀ ਕਰਨੀ ਹੈ।
2: ਕਿਆ ਬਾਤ ਹੈ,
1: ਠੀਕ ਹੈ ਜੀ,
0: ਲਓ ਸੁਣਿਓ। ਅੱਜ ਥੋੜਾ ਜਿਹਾ ਉਹੀ ਗੱਲ ਹੈ, ਉਹ ਨੱਚਣ ਟੱਪਣ ਵਾਲਾ ਸੁਣਾ ਦੇਣਾ ਤੁਹਾਨੂੰ ਵੀ, ਥੋੜਾ ਜਿਹਾ ਹਿਪ ਹੋਪ ਲਾ ਲੋ ਜਾਂ ਕੀ ਆਉਂਦੇ ਹੁੰਦੇ ਨੇ ਅੱਜ ਦੀ ਜਨਰੇਸ਼ਨ, ਪਤਾ ਨੀ ਕੀ ਕਹਿੰਦੀ ਉਹਨੂੰ
2: ਜੀ।
1: ਬਿਲਕੁਲ ਜੀ ਬਿਲਕੁਲ, ਆਉਣ ਦੇ
0: ਉਹ ਕਹਿੰਦਾ

0: ਰਾਜਾਂ ਚ ਹੋਈਆਂ ਛੁੱਟੀ ਇਹ ਦੋਵੇਂ ਦੋਵੇਂ ਉਧਰੋਂ ਵੀ ਤੇ ਉਧਰੋਂ ਵੀ ਜਵਾਬ ਆਈ ਜਾਏਗਾ ਇਹ ਚ ਦੋ ਕੁ ਪੈਰੇ ਨੇ ਬਸ
1: ਜੀ
0: ਕਾਲਜਾਂ ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ ਉਹ ਤੂੰ ਤਾਂ ਥੱਲੇ ਆ ਜਾ ਗੋਰੀਏ ਨੀ ਤੈਨੂੰ ਤਲੀਆਂ ਤੇ ਚੋਗ ਚੁਗਾਣੀਆਂ ਨੂੰ ਪੈਂਦੀ ਜਦੋਂ ਹਾਣੀਆਂ ਦੀ ਲੋੜ ਨੀ ਆਸ਼ਕਾਂ ਨੂੰ ਹੁੰਦੀ ਨਾ ਬਹਾਨਿਆਂ ਦੀ ਥੋੜ ਨੀ ਹਾਣੀਆਂ ਨੂੰ ਪੈਂਦੀ ਜਦੋਂ ਹਾਣੀਆਂ ਦੀ ਲੋੜ ਨੀ ਆਸ਼ਕਾਂ ਨੂੰ ਹੁੰਦੀ ਨਾ ਬਹਾਨਿਆਂ ਦੀ ਥੋੜ ਨੀ ਉਹ ਇਕੱਠੇ ਸੈਲੀਬ੍ਰੇਟ ਕਰਾਂਗੇ ਇਕੱਠੇ ਸੈਲੀਬ੍ਰੇਟ ਕਰਾਂਗੇ ਤੇਰਾ ਬਰਥਡੇ ਹੈ ਤਾਈਓ ਮੈਂ ਬੁਲਾਵਾ ਉਹ ਕਾਲਜਾਂ ਚ ਹੋਈਆਂ ਛੁੱਟੀਆਂ ਕਾਲਜਾਂ ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ
2: ਕਿਆ ਬਾਤ ਹੈ
0: ਤੇਰੀ ਫੋਟੋ ਵੇਖ ਵੇਖ ਹੋ ਕੇ ਰਹਾ ਪਰਦੀ ਤੂੰ ਕੀ ਜਾਣੇ ਤੈਨੂੰ ਵੇ ਮੈਂ ਕਿੰਨਾ ਮਿਸ ਕਰਦੀ ਤੇਰੀ ਫੋਟੋ ਵੇਖ ਵੇਖ ਹੋ ਕੇ ਰਹਾ ਪਰਦੀ ਤੂੰ ਕੀ ਜਾਣੇ ਤੈਨੂੰ ਵੇ ਮੈਂ ਕਿੰਨਾ ਮਿਸ ਕਰਦੀ

0: ਵਾਹ
1: ਹੈ। ਆ
0: ਵਾਹ
1: ਇੱਕ ਆ ਤੁਹਾਡੀ ਕਿਤਾਬ, ਕਿਤਾਬ ਤੇ ਇੱਕ ਗਾਣਾ ਹੈ ਵੀ ਜਰੂਰੀ ਨੀ, ਕਿਤਾਬ ਠੀਕ ਹੈ ਜਰੂਰੀ ਹੈ,
0: ਜੀ
1: ਪਰ
0: ਜੀ
1: ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਮੈਂ ਤੁਹਾਡੀ
0: ਜਰੂਰ
1: ਕਿਤਾਬ ਤੇ ਮੈਨੂੰ ਯਾਦ ਆ ਗਈਆਂ।
0: ਆਉਣ ਦਿਓ ਜੀ।
1: ਹੈਂ ਉਹ ਕਹਿੰਦਾ,

0: है। फिर कह दियो,
1: जी
0: कहीं हाले दिल भी, कहीं हाले दिल भी सुनाता है चेहरा। फिर कहना मुकद्दर सिंह,
1: जी
0: ना बोलो फिर भी बताता है चेहरा, ये चेहरा हकीकत में एक आईना है। फिर कह दियो, तो बता मेरे चेहरे पे क्या क्या लिखा है। वो करके ये कहानी लंबी है बापे,
1: जी
0: ये चल ही जानी सारी रात,
1: क्या
0: सारी
1: बात है,
0: रात
1: क्या बात
0: ठीक है ठीक है। पर सारा कुछ किताबां नहीं, चलो ठीक है, किताबां भी एक जरूरी ने, पढ़ने वाले चेहरा भी पढ़ लेते ने।
1: जी, पढ़
0: शमी भाई जी
2: लेंगे। बिल्कुल जी, बिल्कुल,
0: ते
2: कोई शक नहीं जी, और
0: आही आ
2: चुप दी
0: लांबा
2: आवाज भी
0: भी
2: सुन
0: कर
2: लेंगे जी।
0: साडा।
2: बिल्कुल जी जी
0: हाँ बिल्कुल बिल्कुल।
1: थैंक यू
0: आ
1: मुकद्दर जी
0: शनिवार ऐतवार लांबा उही गल रख लियो साडा उही गल।
1: जी जी जी
0: नहीं
1: जरूर जी,
2: वो
1: बिल्कुल
2: कबूल है जी, बिल्कुल कबूल है जी, वो गुस्ताखियां ने मेरे पदर से जी।
1: जी
2: बिल्कुल नहीं,
0: जी, कोई गल
2: बिल्कुल
0: नहीं,
2: जी,
0: मोहब्बत जिंदाबाद है, जिंदगी
1: जिंदगी
0: जिंदाबाद,
1: जिंदाबाद।
0: सत श्री
2: थैंक
0: अकाल,
2: यू,
0: थैंक
2: जिंदगी
0: यू, बहुत बहुत
2: जिंदाबाद जी,
1: शुक्रिया,
2: जी
1: सत श्री अकाल जी। हाँ जी दोस्तों, इस जी मुकद्दर जी
2: सत
1: जिवें
2: श्री
1: सन ते औजला साहब लिखते ने, हाँ जी उन्होंने लिखिया सीगा पूरन माछी दे बारे, ते कहिंदे कदे पढ़िया
2: जी
1: सी नावल पूरन माछी, मैनू अज भी भुलदी ना ओ चेहरे वाली हासी, ओ तां पढ़िया पूरा पर सुफना रह गया अधूरा, बस लगदा उसे ने सिकंदर दे हाथ कलम फड़ाती है। ते कलम फड़ाई है जां फड़
2: वाह
1: ली
2: वाह
1: है, ते शमी जी अपने नाल ओ जुड़ी
2: हाँ
1: गए ने, ते उन्हां दी जुबानी आपां सुणदे आं गल्लां बातां उन्हां तों। सत श्री अकाल औजला साहब,
2: ठीक है जी,
1: स्वागत है US तों जी।
2: दोनों वीरां नूं सारे श्रोतियां नूं
1: सत श्री अकाल जी, जी आनू जी स्वागत है जी।
2: जी, सत श्री अकाल जी,
3: जो बीत गया वो चंगा है, एवें
1: जी
3: बीते नूं पछताई दा नहीं।
1: क्या बात है जी,
3: सिकंदरा चाहे मुकद्दरा, ये सच सियाने कह के उस बेड़े नूं भुल
1: वाह जी वाह जी वाह जी, क्या बात है
3: पटियाले
1: जी,
3: दे भी फ्लाईओवर बन गए, पता
1: बिल्कुल
3: भी
1: बन गए,
3: लगदा
1: बिल्कुल है जी।
3: ये अजे भी देखी जाता भी घग्गर चढ़ गया। ते
1: जी
3: देखो,
1: जी
3: शब्द शब्द का जेड़ा शब्द
1: जी
3: चाहे किताबी रूप है जी,
1: जी
3: चाहे अं सुनते हाँ, चाहे अं पढ़ते हाँ, चाहे देखते हाँ,
1: जी
3: वो थोड़े ते असर करता ही करता जी, जब तुम उन्होंने पढ़ के जो नहीं हो।
1: बिल्कुल है जी जी
3: तो किताबा असर पाउंदियां ने, चाहे तुसी अखबार राही कुछ पढ़ो, वह भी थोड़े ते असर कर दिया ने, इस कोई शक
1: जी
3: नहीं। किताबों का दीप दविंदर जी भी दस के गए ने,
1: जी
3: गलत है कि पढ़ के जे असी वो ते अमल करके विचारांगे,
1: जी
3: थोनू किसी चाहे हुण तुहाडे नाल फोन ते गल करना सिखिया जां टवाणा रेडियो ते सिखिया, थोड़े वो लफ्जां ही थोड़े पढ़े हुए थोड़े ते असर करिया है, ता ही तुसी किसी नाल गल कर सकदे हो उस विशे
1: बिल्कुल
3: ते।
1: दुरुस्त है जी,
3: ਤੇ ਜਦ ਤੁਸੀਂ ਵੱਖ ਵੱਖ ਚੀਜ਼ਾਂ ਪੜ੍ਹਦੇ ਹੋ ਫਿਰ ਤੁਸੀਂ ਕਿਤੇ ਕਿਸੇ ਵਿਸ਼ੇ ਤੇ ਵੀ ਗੱਲ ਕਰੋ ਬੇਸ਼ੱਕ।
1: ਮੈਨੂੰ ਅੱਜ ਵੀ ਚੇਤੇ ਆ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਨਾ ਰੇਡੀਓ ਤੇ ਕਾਲ ਕਰਨ ਦੀ, ਤੇ ਇੱਕ ਰੇਡੀਓ ਸੀਗਾ ਰਾਬਤਾ ਰੇਡੀਓ ਆਪਣਾ ਆਸਟ੍ਰੇਲੀਆ ਤੋਂ ਚੱਲਦਾ ਸੀ, ਉਹਨਾਂ ਨੇ ਚਲੋ ਥੋੜਾ ਬਹੁਤਾ ਨਾਲ ਲਾਇਆ ਗੱਲਾਂ ਬਾਤਾਂ ਕਰਨ ਲੱਗੇ, ਤੇ ਉਸ ਤੋਂ ਬਾਅਦ ਟਵਾਣਾ ਸਾਹਿਬ ਦੇ ਨਾਲ ਗੱਲਬਾਤ ਕੀਤੀ, ਤੇ ਉਹ ਸਮਾਂ ਵੀ ਮੈਨੂੰ ਚੇਤੇ ਆ, ਤਕਰੀਬਨ 2008-09 ਦਾ ਸਮਾਂ ਸੀ ਜਦੋਂ ਪਹਿਲੀ ਕਾਲ ਕੀਤੀ ਸੀ, ਉਦੋਂ ਦੇ ਹੀ ਚਲੋ ਟਵਾਣਾ ਸਾਹਿਬ ਨਾਲ ਤਾਂ ਜੁੜੇ ਹੋਏ ਆ। ਤੇ ਕੋ ਕੌਨਸਪਰੈਸੀ ਵਿਸ਼ਾ ਵੀ ਮੈਂ ਇਦਾਂ ਦਾ ਚੁਣ ਲਿਆ ਬੜਾ ਔਖਾ ਕਸੂਤਾ, ਤੇ ਮੁੜ ਕੇ ਮੈਂ ਵਾਤਾਵਰਨ ਦੇ ਉੱਤੇ ਗੱਲ ਕਰਾਂ, ਟਵਾਣਾ ਸਾਹਿਬ ਕਹਿੰਦੇ ਤੁਸੀਂ ਇੱਦਾਂ ਕਰੋ ਆਪਣੇ ਆਪ ਹੀ ਤੁਸੀਂ ਐਕਸਪਲੇਨ ਕਰੋ ਤਾਂ ਵਧੀਆ ਲੱਗੇਗਾ, ਤੇ ਮੇਰੀਆਂ ਲੱਤਾਂ ਕੰਬਣ, ਦਿਲ ਦੀ ਧੜਕਣ ਵਧੀ ਹੋਈ ਹੈ, ਤੇ ਜੋ ਹਿਸਾਬ ਦੇ ਨਾਲ ਵੀ ਕੀਤਾ ਚਲੋ ਸਰੋਤਿਆਂ ਨੇ ਉਸ ਚੀਜ਼ ਨੂੰ ਪਸੰਦ ਵੀ ਕੀਤਾ, ਹੌਲੀ ਹੌਲੀ ਝਾਕਾ ਖੁੱਲਿਆ, ਚਲੋ ਅੱਜ ਮਾਈਕ ਦੇ ਉੱਤੇ ਬੈਠੇ ਆ ਜੀ
3: ਨਹੀਂ ਦੇਖੋ, ਤੁਸੀਂ ਕੋਈ ਨਾਵਲ ਪੜ੍ਹ ਲਓ, ਸਾਹਿਤਕ
1: ਜੀ
3: ਨਾਵਲ ਪੜ੍ਹ ਲਓ, ਕੋਈ ਕ੍ਰਾਂਤੀਕਾਰੀ ਨਾਵਲ ਪੜ੍ਹ ਲਓ
1: ਜੀ
3: ਜਾਂ ਕਿਤਾਬ ਪੜ੍ਹ ਲਓ ਕੋਈ ਕ੍ਰਾਂਤੀਕਾਰੀ,
1: ਬਿਲਕੁਲ
3: ਮਤਲਬ ਇੱਕ ਤੁਹਾਡੇ ਅੰਦਰ ਜਜ਼ਬਾ ਪੈਦਾ ਹੁੰਦਾ ਹੈ, ਮੈਂ ਮੇਰੇ ਕੋਲ ਨਾਵਲ ਪਿਆ, ਮੈਂ ਨਾਵਲ ਪੜ੍ਹਿਆ,
1: ਜੀ
3: ਜੀਰੇ ਕੋਲ ਦੇ ਸੀਗੇ ਉਹ
1: ਜੀ,
3: ਜਿਨ੍ਹਾਂ ਨੇ ਪਾਕਿਸਤਾਨ ਜਾਇਆ, ਉਹਨਾਂ ਦੀ ਫਿਲਮ ਵੀ ਬਣੀ ਹੈ ਹਿੰਦੀ ਦੇ ਵਿੱਚ
1: ਜੀ,
3: ਉਹ ਆਪਣੇ ਜਸੂਸ ਸੀਗੇ, ਮਤਲਬ ਉਹਨਾਂ ਨੇ ਕਿੰਨੀ ਕੁੱਟ ਖਾਧੀ, ਜਰੂਰੀ ਨਹੀਂ ਵੀ ਇੰਨੀ ਦੇਸ਼ ਭਗਤੀ, ਉਹ ਮੁੜ ਕੇ ਵਾਪਸ ਆਏ, ਫਿਰ ਉਹ ਮਤਲਬ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ, ਪ੍ਰਧਾਨ ਮੰਤਰੀ ਨਾਲ ਸਿੱਧਾ ਉਹਨਾਂ ਦਾ ਮੇਲ ਹੁੰਦਾ ਰਿਹਾ
1: ਜੀ।
3: ਮਤਲਬ ਜਦ ਤੁਸੀਂ ਉਹਨਾਂ ਦਾ ਕਿਰਦਾਰ ਜਿਉਂ ਕੇ ਦੇਖਦੇ ਹੋ, ਪੜ੍ਹਦੇ ਪੜ੍ਹਦੇ ਯਾਨੀ ਤੁਹਾਨੂੰ ਐਂ ਲੱਗਦਾ ਮਤਲਬ ਕਿੱਡਾ ਤਸ਼ੱਦਦ ਦੇਸ਼ ਲਈ ਝੱਲਿਆ ਹੈ ਲੋਕਾਂ ਨੇ।
1: ਮੈਂ ਝੂਠ ਨੀ ਬੋਲਦਾ, ਆਪਣੇ ਔਜਲਾ ਸਾਹਿਬ ਸ਼ਮੀ ਜੀ ਚਲੋ ਤੁਸੀਂ ਨਾਲ ਹੀ ਹੋ,
3: ਦੁਆ ਖਾਨੀ ਦੁਆ ਉਹਨਾਂ ਦਾ ਨਾਂ ਜੀ, ਮੇਰੇ ਇੱਥੇ ਕਿਤਾਬ ਮੇਰੇ ਕੋਲੇ ਪਈ ਹੈ, ਇੱਥੇ ਨਾਵਲ ਬਹੁਤ ਵੱਡਾ ਨਾਵਲ ਹੈ ਜੀ ਉਹਨਾਂ ਦਾ ਲਿਖਿਆ ਆ, ਸ਼ਮੀ ਜੀ ਸ਼ਾਇਦ ਪੜ੍ਹਿਆ ਹੋਵੇ, ਫਿਰੋਜ਼ਪੁਰ ਕੋਲ ਦੇ ਸੀਗੇ ਉਹ
1: ਜੀ। ਅਸਲ ਦੇ ਵਿੱਚ ਜਿਹੜਾ ਪ੍ਰਭਾਵ ਜ਼ਰੂਰ ਪੈਂਦਾ ਹੈ ਜੀ ਸ਼ਮੀ ਜੀ,
2: ਨਹੀਂ ਅਜੇ ਮੇਰੇ ਧਿਆਨ ਚ ਨੀ ਆ ਰਿਹਾ ਜੀ, ਤੁਸੀਂ ਜ਼ਿਕਰ ਕਰੋ ਜ਼ਰੂਰ,
1: ਤੇ
3: ਮੈਂ ਕੱਲ ਨੂੰ ਕੱਢ ਕੇ ਰੱਖੂ, ਮੇਰੇ ਕੋਲ ਨਾ ਇੱਥੇ ਜਮੀ, ਮੈਂ ਸਟੋਰ ਤੇ ਹੀ ਬਹੁਤ ਬੁੱਕਸ ਰੱਖੀ ਆ, ਘਰੇ ਵੀ ਰੱਖੀ ਆ, ਮੈਂ ਸ਼ਾਇਦ ਘਰੇ ਹੋਊਗਾ, ਕੋਈ ਨੀ ਲੱਭ ਕੇ ਮੈਂ ਤੂੰ
1: ਜੀ।
3: ਨਾਵਲ ਬਹੁਤ ਪੜ੍ਹਨ ਯੋਗ ਨਾਵਲ ਆ ਜੀ ਉਹਨਾਂ ਨੇ, ਮਤਲਬ ਕਿੰਨਾ ਤਸ਼ੱਦਦ ਝੱਲਿਆ
1: ਜੀ,
3: ਮਤਲਬ ਕੁੱਟ ਮਾਰ ਜੋ ਵੀ ਹੈ, ਪਰ ਮੁੜ ਕੇ ਦੇਸ਼ ਨੇ ਕਦਰ ਨੀ ਪਾਈ ਉਹਨਾਂ ਦੀ, ਉਹਨਾਂ ਨੇ ਉਹ ਵੀ ਐਂਡ ਤੇ ਰੋਸਾ ਲਿਖਿਆ ਕਹਿੰਦਾ, ਪਰ ਫੇਰ ਵੀ ਮਤਲਬ ਵਾਈਫ ਰੁਲ ਗਈ ਪਿੱਛੇ, ਬੱਚੇ ਰੁਲ ਗਏ, ਉਹ ਵੀ ਨੀ ਸਾਂਭੇ ਕਿਸੇ ਨੇ, ਮਤਲਬ ਜਾਨੀ ਗੱਲ ਇਹ ਨੀ ਕਰਦੇ ਆਪਾਂ ਵੀ, ਜਦੋਂ ਤੁਸੀਂ ਇਹੋ ਜਿਹੇ ਕਿਰਦਾਰ ਪੜ੍ਹਦੇ ਹੋ ਤੁਹਾਡੇ ਤੇ ਅਸਰ ਛੱਡਦੇ ਨੇ ਉਹ,
1: ਤੁਹਾਡੇ ਸਾਹਮਣੇ ਬੈਠੀ ਐਗਜ਼ਾਮਪਲ ਔਜਲਾ ਸਾਹਿਬ, ਮੈਂ ਉਹੀ ਗੱਲ ਕਰਨ ਲੱਗਿਆ ਸੀਗਾ, ਚਲੋ ਗਦਰੀ ਬਾਬਿਆਂ ਨੂੰ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੇ ਰੇਡੀਓ ਨਾਲ ਜੁੜਿਆ ਬਹੁਤ ਪੜ੍ਹਨਾ ਸ਼ੁਰੂ ਕੀਤਾ ਦੇਖਿਆ, ਜੇ ਅੱਜ ਪੱਗ ਬੰਨ ਰਹੇ ਆ ਨਾ, ਚਲੋ ਗੁਰੂ ਸਾਹਿਬ ਦੇ ਜਾਂ ਇਤਿਹਾਸ ਪੜ੍ਹਿਆ ਜਾਂ ਜੋ ਵੀ ਪੜ੍ਹਿਆ ਤੇ ਗਦਰੀ ਬਾਬਿਆਂ ਨੂੰ ਪੜ੍ਹਿਆ, ਕਿਤੇ ਨਾ ਕਿਤੇ ਜਿਹੜਾ ਪੱਗ ਉਹਨਾਂ ਦੀ ਦੇਣ ਆ ਮੇਰੇ ਸਿਰ ਦੇ ਉੱਤੇ ਜੋ ਇਸ ਵੇਲੇ ਹੈ ਜੀ।
3: ਤੁਸੀਂ ਦੇਖੋ ਮੈਂ ਨੀ ਕਹਿੰਦਾ ਤੁਸੀਂ ਸੁਬਹ ਸ਼ਾਮ ਬਾਣੀ ਪੜ੍ਹਨ ਲੱਗ ਜਾਓ, ਉਹ ਵੀ ਤੁਹਾਡੇ ਤੇ ਅਸਰ ਕਰਦਾ, ਉਹੋ ਜਿਹਾ ਹੀ ਤੁਹਾਡਾ ਵਹਾਅ ਹੋ ਜਾਂਦਾ, ਜੋ ਆ ਹੁਣ ਇੱਕ ਰੀਲ ਚੰਗੀ ਦੇਖਣ ਲੱਗ ਤੁਹਾਡੇ ਕੋਲ ਚੰਗੀਆਂ ਰੀਲਾਂ ਹੋਣਗੀਆਂ, ਤੁਹਾਡਾ ਉਹੋ ਜਿਹਾ ਮਨ ਹੋ ਹੀ ਜਾਣਾ ਬੈਠਿਆਂ ਦਾ, ਤੁਸੀਂ ਇੱਕ ਮਾੜੀ ਰੀਲ ਨੈਗੇਟਿਵ ਵਾਲੀ ਦੇਖ ਲਓ ਜਾਂ ਕੋਈ ਹੋਰ ਪਾਸ ਕਰ ਲਈ ਦੇਖ ਲਓ, ਤੁਹਾਡਾ ਉਹੋ ਜਿਹਾ ਤੁਹਾਡੇ ਤੇ ਦਿਮਾਗ ਤੇ ਅਸਰ ਹੋਈ ਜਾਣਾ
1: ਜੀ।
3: ਹਾਂ ਇਹ ਗੱਲ ਹੈ ਵੀ ਕਿਤਾਬਾਂ ਜਿੰਨਾ ਅਸਰ ਛੱਡਦੀਆਂ ਨੇ
1: ਜੀ,
3: ਤੁਹਾਡੇ ਇਹਦੇ ਵਿੱਚ ਵਾਧਾ ਕਰਦੀਆਂ ਨੇ, ਤੁਹਾਡੇ ਬਹੁਤ ਇੱਕ ਤਾਂ ਤੁਹਾਡੇ ਸਹਿਜ ਬਹੁਤ ਲਿਆਉਂਦੀ ਆ, ਮੈਂ ਮੇਰੇ ਚ ਬਹੁਤ ਬਦਲਾ ਆਇਆ
1: ਬਿਲਕੁਲ ਹੈ ਜੀ,
3: ਖੁਦ ਚ ਕਿਉਂਕਿ ਜਦੋਂ ਮੈਂ ਪੰਜਾਬ ਛੱਡਿਆ ਸੀ ਉਹਦਾ 23 ਸਾਲ ਦੀ ਉਮਰ ਸੀ ਸਾਰੀ, ਉਹ ਹੈ ਹੀ ਮਤਲਬ ਦੂਏ ਸਿਰੇ ਦਾ ਕੰਮ ਸੀ
1: ਜੀ,
3: ਇੱਥੇ ਆ ਕੇ ਕੁਦਰਤੀ ਉਹ ਲਗਾ ਹੋਇਆ, ਅਖਬਾਰ ਨਾਲ ਲਗਾ ਹੋਇਆ, ਪਹਿਲਾਂ ਅਖਬਾਰ ਪੜ੍ਹਦੇ ਰਹਿਣਾ, ਫਿਰ ਹੌਲੀ ਹੌਲੀ ਕਿਤਾਬਾਂ ਮੰਗਾਉਣ ਲੱਗ ਗਏ, ਕੋਈ ਲੱਭ, ਉਹ ਚੀਜ਼ ਨੇ ਅਸਰ ਬਹੁਤ ਕਰਿਆ, ਕੋਈ ਸ਼ੱਕ
1: ਬਿਲਕੁਲ ਹੈ ਜੀ,
3: ਬਹੁਤ ਜ਼ਿਆਦਾ ਅਸਰ ਕਰਿਆ। ਮੈਂ ਮੁੜ ਕੇ ਕਹੀ ਮੇਰੇ ਦੋਸਤ ਵੀ ਮਿਲ ਗਏ, ਪਹਿਲਾਂ ਤਾਂ ਹੁਣ ਤਾਂ ਨੀ, ਚਲੋ ਪਹਿਲਾਂ ਮੈਨੂੰ ਕਹਿੰਦੇ ਉਮਰ 28-29 ਹੈ, ਕਹੇ ਤੂੰ ਹਿੱਲ ਗਿਆ, ਮੈਨੂੰ ਹਿੱਲਿਆ ਹੋਇਆ ਕਹਿੰਦੇ, ਮਗਾ ਨਹੀਂ ਯਾਰ ਗੱਲਾਂ ਦੇ ਵਿੱਚ ਫਰਕ ਪੈ ਗਿਆ, ਕਹਿਣੀ ਕੀ ਫਰਕ ਪੈ ਗਿਆ, ਕਹਿਣਾ ਵੀ ਨਹੀਂ ਯਾਰ ਆਏ ਨੀ ਆਏ ਹੁੰਦਾ, ਆਏ ਹੁੰਦਾ ਅਸਰ ਕਰਦਾ, ਹੋ
1: ਅਸਰ ਕਰਦਾ ਜੀ,
3: ਵਧੀਆ ਸਹਿਤ ਵਧੀਆ ਪੜ੍ਹਨਾ ਚਾਹੀਦਾ। ਹੁਣ ਤੁਸੀਂ ਆ ਕੱਲ ਕਿਰਨਜੋਤ ਦੀ ਗੱਲ ਹੋਈ, ਕਿਰਨਜੀਤ ਕੁੜੀ ਬਰਨਾਲੇ ਵਾਲੀ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
3: ਉਹਨੂੰ ਇਨਸਾਫ਼ ਦਵਾਉਣ ਦੇ ਵਿੱਚ ਹੱਥ ਉੱਥੇ ਬਰਨਾਲੇ ਇਲਾਕੇ ਦੇ ਸਹਿਤ ਦਾ
1: ਬਿਲਕੁਲ ਹੈ ਜੀ,
3: ਸੰਘਰਸ਼ੀ ਉੱਥੇ ਤਾਂ ਪੈਦਾ ਹੋਇਆ ਕਿ ਲੋਕ ਸਹਿਤ ਅੱਜ ਵੀ ਪੜ੍ਹਦੇ ਨੇ
1: ਬਿਲਕੁਲ ਹੈ ਜੀ, ਤਰਕਸ਼ੀਲ,
3: ਮੈਂ ਕਹਿੰਦਾ ਉਹੀ ਕਿਸੇ ਹੋਰ ਪਾਸੇ ਹੁੰਦਾ ਸ਼ਾਇਦ ਇੰਨਾ ਰੋਹ ਨਾ ਜਾਗਦਾ, ਇੰਨੇ ਦ੍ਰਿੜ ਲੋਕ ਨਾ ਹੁੰਦੇ ਭੱਜ ਜਾਂਦੇ, ਜਿੰਨਾ ਉਸ ਸਮੇਂ ਦੀ ਸਰਕਾਰ ਉਹ ਬੰਦਿਆਂ ਨਾਲ ਸੀ ਜਿਨ੍ਹਾਂ ਨੇ ਇੱਕ ਕਰਮ ਕੀਤਾ, ਜਿਨ੍ਹਾਂ ਨੇ ਕੁੜੀ ਮਾਰੀ
1: ਬਿਲਕੁਲ ਹੈ ਜੀ,
3: ਫਿਰ ਦੇਖੋ ਉਹਨਾਂ ਦੇ ਝੂਠੇ ਪਰਚੇ ਹੋਏ, ਜੇਲ੍ਹਾਂ ਗਏ ਪਰ ਫਿਰ ਵੀ ਪਿੱਛੇ ਨਹੀਂ ਹਟੇ, ਉਹ ਇੱਕ ਟ੍ਰੈਡਰੀ ਕਿਉਂ ਨੇ, ਉਹ ਸਹਿਤ ਨਾਲ ਜੁੜੇ ਹੋਏ ਨੇ, ਹੁਣ ਦੇਖੋ ਇੱਕ ਭੰਦੌੜ ਦੇ ਵਿੱਚੋਂ ਹੀ ਕਿੰਨੇ ਸਾਹਿਤਕਾਰ ਨੇ, ਕਿੰਨੇ ਗਾਇਕ ਨੇ, ਕਿੰਨੇ ਗੀਤਕਾਰ ਨੇ ਭੰਦੌੜ ਦੇ ਹਲਕੇ ਉਹਦੇ ਪਿੱਛੇ ਕਸਬੇ ਚੋਂ, ਕਿਉਂ ਆ, ਕਿਉਂ ਪਰ ਲੋਕ ਸਾਹਿਤ ਨਾਲ ਜੁੜੇ,
1: ਆਪਣੇ ਆਪ ਚ ਜਾਗਰੂਕਤਾ ਨਾ, ਆਪਣੇ ਹੱਕਾਂ ਦੇ ਜੀ ਬਿਲਕੁਲ ਹੈ,
3: ਬਿਲਕੁਲ ਹੱਕਾਂ ਲਈ ਜਾਗਰੂਕਤਾ ਤਾਂ ਹੀ ਹੈ ਵੀ ਉਹ ਪੜ੍ਹਦੇ ਆਏ ਨੇ, ਇੱਕ ਦੂਜੇ ਨੂੰ ਦੇਖਦੇ ਆਏ ਨੇ, ਅਸਰ ਹੈ ਮਿੱਟੀ ਦਾ ਅਸਰ ਹੈ, ਧਰਤੀ ਦਾ ਅਸਰ ਹੈ, ਹਵਾ ਦਾ, ਪੌਣ ਪਾਣੀ ਦਾ, ਜਿੱਥੇ ਬਹਿੰਦੇ ਹੋਣਗੇ ਕੋਈ ਤਾਂ, ਜੇ 10 ਬੈਠਣਗੇ 8 ਸਹਿਤ ਨਾਲ ਜੁੜੇਗੇ, ਗਲਤ ਤਾਂ ਤੁਰਦੀ ਹੋਊ, ਗਲਤ ਤਾਂ ਕਰਦੇ ਹੋਣੇ ਆ ਨਾ,
1: ਬਿਲਕੁਲ ਹੈ ਜੀ,
3: ਕਿੱਡਾ ਸੰਘਰਸ਼ ਪਿੱਟ ਕੇ ਕਿੱਡਾ ਸੰਘਰਸ਼ ਕੀਤਾ ਉਹਨਾਂ
1: ਨੇ ਜੀ,
3: ਇੱਕ ਉਸ ਸਮੇਂ ਦੇ ਰਾਜੇ ਟਾਈਪ ਬੰਦਿਆਂ ਨੂੰ ਕਹਿੰਦਾ ਕਚਹਿਰੀ ਲਾ ਕੇ ਬਹਿੰਦਾ ਸੀ ਦਲੀਪ ਸਿੰਘ, ਤੇ ਮਤਲਬ ਉਹ ਬੰਦੇ ਹਿਲਾ ਕੇ ਰੱਖਦੇ,
1: ਹਿਲਾ ਕੇ ਰੱਖਦੇ ਸੀ ਜੀ,
3: ਤੇ ਸਰਕਾਰ ਉਹਨਾਂ ਦੀ ਪਿੱਠ ਪਿੱਛੇ ਖੜੀ ਸੀ ਉਸ ਸਮੇਂ ਦੀ
1: ਬਿਲਕੁਲ ਹੈ ਜੀ,
3: ਇਸ ਕਰਕੇ ਜੋੜਨਾ ਚਾਹੀਦਾ ਜੀ ਕਿਤਾਬਾਂ ਨਾਲ
1: ਜੀ,
3: ਧੰਨਵਾਦ ਜੀ, ਵਧੀਆ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਜੀ ਨਾਲ ਆਪਣੇ ਗੁਰਮੇਲ ਦਾਦੂ ਜੀ ਨੇ, ਤੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਸਮੇਟਦੇ ਹਾਂ, ਤੇ ਨਾਲ ਆਪਣੇ ਬਹਾਦਰ ਸਿੰਘ ਜੀ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਵੀ ਜੋੜਦੇ ਹਾਂ ਨਾਲ, ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ, ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਪਰਿਵਾਰ ਨੂੰ
1: ਸਤਿ ਸ੍ਰੀ ਅਕਾਲ ਜੀ,
4: ਤੇ ਪ੍ਰੋਗਰਾਮ ਨਹੀਂ ਲਾਇਆ
1: ਜੀ,
4: ਮੈਂ ਤਾਂ ਜਿਵੇਂ ਕਹਿ ਲੋ ਐਂਡ ਆਫ ਦਾ ਡੇ ਇਸ ਤੇ ਪਹੁੰਚਿਆ ਵੀ ਮੇਰੇ ਤਾਂ ਦੋ ਹੀ ਦੋਸਤ ਹੈ
1: ਜੀ,
4: ਜੇ ਹੁਣ ਮੈਂ ਕਹਾਂ ਇੱਕ ਤਾਂ ਮੈਂ ਆਪਦਾ ਦੋਸਤ ਆਪ ਹਾਂ, ਇੱਕ ਮੇਰਾ ਦੋਸਤ
1: ਕਿਤਾਬਾਂ ਜੀ।
4: ਤੇ ਕਿਤਾਬਾਂ ਦੀ ਜਿਹੜੀ ਮੈਂ ਸ਼ੁਰੂਆਤ ਤਾਂ ਮੈਂ ਬਚਪਨ ਤੋਂ, ਬਚਪਨ ਹੀ ਕਹਿ ਸਕਦੇ ਹਾਂ, ਛੇਵੀਂ ਸੱਤਵੀਂ ਤੋਂ ਹੀ, ਉਦੋਂ ਤੋਂ ਹੀ ਕਿਤਾਬਾਂ ਦੇ ਨਾਲ ਮੈਨੂੰ ਨਾ ਬੜਾ ਸ਼ੌਂਕ ਸੀ ਇਹਨਾਂ ਦਾ। ਉਹਨਾਂ ਟਾਈਮਾਂ ਚ ਜਿਹੋ ਜਿਹਾ ਟਾਈਮ ਸੀ, ਜਿਵੇਂ ਕਹਿ ਲੋ ਵੀ ਫਿਰ ਕਾਲਜ ਟਾਈਮ, ਮੈਂ ਵੇਦ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲ ਬਹੁਤ ਪੜ੍ਹੇ ਆ, ਵਿਜੇ ਪ੍ਰਕਾਸ਼ ਸੀਰੀਜ਼ ਹੁੰਦੀ ਸੀ ਉਹ
1: ਸੀਆਈਡੀ,
4: ਸੀਆਈਡੀ ਉਹ ਬਾਅਦ ਚ ਬਣੇ ਤੇ ਉਹ ਬੜੇ ਮਤਲਬ, ਫਿਰ ਮੈਗਜ਼ੀਨ ਲੈ ਕੇ ਕਾਲਜ ਦੇ ਮੂਹਰੇ ਦੁਕਾਨ ਹੁੰਦੀ, ਉਦੋਂ ਮੈਗਜ਼ੀਨ ਲੈਣੇ, ਅਖਬਾਰ ਤੇ ਹੋਰ, ਉਹ ਬੜਾ ਲੰਮਾ ਸਫ਼ਰ ਆ ਜੀ। ਤੇ ਹੁਣ ਵੀ ਮੇਰੇ ਨਾਲ ਕਿਤਾਬਾਂ, ਮੈਂ ਪਹਿਲਾਂ ਮੇਰੇ ਲਾਇਬ੍ਰੇਰੀ ਥੱਲੇ ਬੇਸਮੈਂਟ ਚ ਮੈਂ ਬਣਾਈ ਸੀ, ਤੇ ਹੁਣ ਮੈਂ ਆਪਦੇ ਬੈੱਡ ਦੇ ਨਾਲ ਹੀ ਨਾ ਆਈਕੀਆ ਚੋਂ ਲਿਆ ਕੇ ਬੁੱਕ ਸੈਲਫਾਂ ਤੇ ਮੈਂ ਆਪਦੇ ਬੈੱਡ ਦੇ ਬਿਲਕੁਲ ਨਾਲ ਉਹ ਬਣਾ ਲਈ ਜੀ। ਤੇ ਹੁਣ ਜਿਵੇਂ ਮੇਰੇ ਸਾਹਮਣੇ ਕਿਤਾਬਾਂ ਹੀ ਹੁੰਦੀਆਂ
1: ਜੀ,
4: ਤੇ ਜੇ ਹੁਣ ਮੈਂ ਆਪਦੀ ਜਮਾ ਟੌਪ ਆ ਜਿਹੜੀ ਉਹਦੀਆਂ ਪੰਜ ਛੇ ਕਿਤਾਬਾਂ ਦਾ ਨਾਂ ਲੈਣਾ ਚਾਹਵਾਂ ਤਾਂ ਸਾਰਿਆਂ ਤੋਂ ਟੌਪ ਤੇ ਪੰਜਾਬੀ ਦੇ ਵਿੱਚ ਕੁਰਾਨ ਮਜੀਦ ਪਿਆ, ਫਿਰ ਭਗਵਤ ਗੀਤਾ ਪਈ ਹੈ ਪੰਜਾਬੀ ਚ, ਫਿਰ ਬਾਈਬਲ ਪਿਆ ਪੰਜਾਬੀ ਚ, ਫਿਰ ਹਿੰਦੀ ਚ ਮਹਾ ਸ਼ਿਵ ਪੁਰਾਣ ਪਿਆ, ਫਿਰ ਉਸੋ ਦੀ ਸੰਭੋਗ ਤੋਂ ਸੰਵਾਦੀ ਵੱਲ ਪਿਆ, ਉਦੋਂ ਬਾਅਦ ਪਿਆ ਜੀ ਸ਼ਿਵ ਕੁਮਾਰ ਸਮੁੱਚੀ ਕਵਿਤਾ।
1: ਕਿਆ ਬਾਤ ਹੈ।
4: ਤੇ ਉਦੋਂ ਬਾਅਦ ਥੱਲੇ ਤਾਂ ਫਿਰ ਚਲੋ ਪੜਾਰਾ ਜੀ ਬੜਾ, ਮੈਂ ਨਾ ਜਦੋਂ ਕਈ ਵਾਰੀ ਕਿਤਾਬ ਪੜ੍ਹਦਾ ਜੀ ਤੇ ਉਹ ਨਾ ਕਿਤਾਬ ਦੇ ਵਿੱਚ ਨਾ, ਪਤਾ ਨੀ ਕਿਉਂ, ਹੁਣ ਪਹਿਲਾਂ ਨੀ ਸੀ, ਸ਼ੁਰੂਆਤ ਵੇਲੇ ਨਹੀਂ ਹੁੰਦਾ ਇਹ, ਥੋੜਾ
1: ਜਿਹਾ
4: ਕਿਤਾਬ ਦੇ ਵਿੱਚ ਜਾ ਵੜੀਦਾ, ਫਿਰ ਉਹਦੇ ਵਿੱਚ ਆਪਦੇ ਆਪ ਨੂੰ ਨਾ ਉਹਦੇ ਵਿੱਚ ਜਿਵੇਂ ਜਿਉਣ ਲੱਗ ਜਾਈਦਾ। ਹਾਂ ਮੈਂ ਤਾਂ ਕਹਿਣਾ ਜੀ ਆਦਤ ਹਰ ਕਿਸੇ ਨੂੰ ਪਾਉਣੀ ਚਾਹੀਦੀ ਹੈ ਕਿਤਾਬਾਂ ਪੜ੍ਹਨ ਦੀ, ਤੇ ਜੇ ਕਿਸੇ ਨੂੰ ਨਹੀਂ ਵੀ ਆਦਤ ਤਾਂ ਸ਼ੁਰੂ ਤੋਂ ਪਹਿਲਾਂ ਜਿਵੇਂ ਨਾਵਲ ਜਾਂ ਕਹਾਣੀਆਂ ਏਦਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ, ਤੇ ਫਿਰ ਹੌਲੀ ਹੌਲੀ ਤੁਹਾਨੂੰ ਹੁਣ ਕਈ, ਹਾਂਜੀ ਹੁਣ ਕਈ ਕਿਤਾਬਾਂ ਮੈਂ ਤੁਹਾਨੂੰ ਦੱਸਾਂ ਜੀ, ਹੁਣ ਮੈਂ ਤੁਹਾਡੇ ਰੇਡੀਓ ਤੋਂ ਸੁਣ ਕੇ ਆਪਣੇ ਚਹਿਲ ਸਾਹਿਬ ਨੇ ਜਦੋਂ ਕਾਫੀ ਪਹਿਲਾਂ ਕਿਤਾਬ, ਹਾਂਜੀ ਉਹਨਾਂ ਨੇ ਪੰਜਾਬ ਕਿਤਾਬ ਦਾ ਜ਼ਿਕਰ ਕਰਿਆ ਸੀ ਰਾਜਮੋਹਨ ਗਾਂਧੀ ਦੀ,
1: ਹਾਂਜੀ ਹਾਂਜੀ,
4: ਤੇ ਉਹਨਾਂ ਨੇ ਉਹਨਾਂ ਦਾ ਜ਼ਿਕਰ ਸੁਣ ਕੇ ਫਿਰ ਮੈਂ ਉਹ ਕਿਤਾਬ ਟੋਰਾਂਟੋ ਤੋਂ ਲੈ ਕੇ ਆਇਆ
1: ਜੀ।
4: ਤੇ ਹੋਰ ਜਿਵੇਂ ਟਵਾਣਾ ਸਾਹਿਬ ਦੇ ਨਾਲ ਉਹਨਾਂ ਦੇ ਜਿਵੇਂ ਗੱਲ ਕਰਦੇ ਸੀ, ਉਹ ਕਹਾਣੀਆਂ ਪੜ੍ਹਦੇ ਸੀ, ਅਫਸਲ ਇਹੋ ਜਿਹਾ ਰੰਧਾਵਾ ਦੀਆਂ, ਬੰਦੇ ਖਾਣੀਆਂ ਮੇਰੇ ਕੋਲ ਪੂਰੀ ਉਹਨਾਂ ਦੀ, ਹਾਂਜੀ
1: ਸਤਨਾਮ।
4: ਤੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਦੁਆਬਾ ਰੇਡੀਓ ਦਾ ਬਹੁਤ ਬਹੁਤ ਕਹਿ ਲੋ ਵੀ ਸ਼ੁਕਰਾਨਾ ਹੀ ਆ।
1: ਥੈਂਕ ਯੂ।
4: ਤੇ ਬੰਦੇ ਚਲੋ ਥੋੜੇ ਜੁੜੇ ਹੁੰਦੇ ਆ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਸਰੋਤੇ ਥੋੜੇ ਹੀ ਹੁੰਦੇ ਆ ਜੀ, ਉਹ ਹਾਂਜੀ ਉਹ ਨਾ ਹਰਭਜਨ ਮਾਨ ਇੱਕ ਵਾਰੀ ਇੱਥੇ ਸ਼ੋਅ ਲਾਉਣ ਆਇਆ, ਤੇ ਉਹ ਅਸੀਂ ਮਤਲਬ ਮੇਰਾ ਆਦਤ ਹੁੰਦੀ ਆ ਹਰ ਕਿਸੇ ਨੂੰ ਫਿਰ ਕੋਸ਼ਿਸ਼ ਕਰੀਏ ਵੀ ਜਿਹੜਾ ਟਾਈਮ ਦਿੱਤਾ ਟਾਈਮ ਤੇ ਬਾਕੀ, ਉਹ ਕਾਫੀ ਲੇਟ ਹੋ ਗਿਆ
1: ਜੀ।
4: ਤੇ ਉਹ ਬਾਅਦ ਚ ਉਹਨੂੰ, ਮੈਂ ਉਹਨੂੰ ਸਪੈਸ਼ਲ ਕਹਿ ਕੇ ਆਇਆ, ਮੈਂ ਕਿਹਾ ਵੀਰ ਜੀ ਇਹ ਨੀ ਹੁੰਦਾ ਹੁੰਦਾ, ਮਤਲਬ ਸਰੋਤੇ ਕੁਝ ਇਕੱਠ ਨੀ ਹੁੰਦਾ ਸਰੋਤਿਆਂ ਦਾ ਕਦੇ ਵੀ
1: ਜੀ,
4: ਜੇ ਤੁਸੀਂ ਕਹੋ ਨਾ ਵੀ ਇਕੱਠ ਸਰੋਤਿਆਂ ਦਾ, ਨਹੀਂ ਸਰੋਤੇ ਤਾਂ ਹਮੇਸ਼ਾ ਹੀ ਥੋੜੇ ਹੁੰਦੇ ਆ,
1: ਥੋੜੇ ਹੁੰਦੇ ਆ ਜੀ,
4: ਹਾਂਜੀ। ਤੇ ਪਰ ਜੇ ਸਰੋਤੇ ਹੋਣ ਤਾਂ, ਤੇ ਇਸੇ ਤਰ੍ਹਾਂ ਹੀ ਜਿਵੇਂ ਹੁਣ ਦੁਆਬਾ ਰੇਡੀਓ ਆ, ਚਾਹੀਦੀ ਸੁਣਨ ਵਾਲੇ ਆਪਣੇ ਥੋੜੇ ਆ ਪਰ ਹੀਰੇ ਆ, ਸਾਰੇ
1: ਹੀਰੇ ਆ ਜੀ, ਬਿਲਕੁਲ
4: ਸਾਰੇ ਇੱਕ ਤੋਂ ਇੱਕ ਚੜ੍ਹਨ ਦੀਆਂ, ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣੀ ਦੀਆਂ, ਬਿਲਕੁਲ ਬਹੁਤ ਨਾ ਜਿਵੇਂ ਹੁਣ ਜਿਹੜੀ ਆਸਤਿਕ ਤੇ ਨਾਸਤਿਕ ਭਗਤ ਸਿੰਘ ਕਿਤਾਬਾਂ ਮੈਂ ਬੜੇ ਛੋਟੇ ਹੁੰਦੇ ਨੇ ਅੱਠਵੀਂ ਨੌਵੀਂ ਚ, ਮਤਲਬ ਅੱਠਵੀਂ ਸੀ ਸੱਤਵੀਂ ਚ ਉਦੋਂ ਪੜ੍ਹ ਲਈ ਸੀ
1: ਜੀ।
4: ਤੇ ਜਿਹੜਾ ਪਵਿੱਤਰ ਪਾਪੀ ਨਾਵਲ ਆ ਉਹ ਮੈਨੂੰ BA ਦੇ ਫਸਟ ਈਅਰ ਦੇ ਵਿੱਚ ਸਾਡਾ ਸਬਜੈਕਟ ਸੀਗਾ ਪਵਿੱਤਰ ਪਾਪੀ
1: ਜੀ,
4: ਤੇ
1: ਉਹ
4: ਮੈਂ ਹੁਣ ਵੀ ਬਾਰੇ ਮੰਗਵਾ
1: ਸੀ ਨਾਵਲਾਂ ਦੀ, ਮੜੀ ਦਾ ਦੀਵਾ,
4: ਹਾਂਜੀ ਉਹ ਹੁਣ ਵੀ ਜਿਵੇਂ ਮੈਂ ਪਵਿੱਤਰ ਪਾਪੀ ਸਪੈਸ਼ਲ ਮੰਗਾ ਕੇ ਆਪਦੀ ਕਲੈਕਸ਼ਨ ਦੇ ਵਿੱਚ ਰੱਖਿਆ, ਫਿਰ ਮੈਂ ਉਹ ਪਵਿੱਤਰ ਪਾਪੀ ਫਿਲਮ ਵੀ ਸਪੈਸ਼ਲ ਦੇਖੀ
1: ਜੀ।
4: ਤੇ ਉਹ ਹੀਰ ਵਾਰਿਸ ਸਾਨੂੰ ਹੁੰਦੀ ਸੀਗੀ BA ਦੇ ਵਿੱਚ, ਉਹ ਹੀਰ ਵਾਰਿਸ ਪੜ੍ਹੀ, ਤੇ ਉਹ ਹੀਰ ਵਾਰਿਸ ਓਦਾਂ ਵੀ ਹੁਣ ਜਿਵੇਂ ਨਾ ਇਹ ਮੋਹ ਪਾਉਣਾ ਪੈਣਾ ਜੀ ਇਹਨਾਂ ਦੇ ਨਾਲ, ਤਾਂ ਜੇ ਮੋਹ ਪੈ ਜਾਏ ਨਾ ਕਿਤਾਬਾਂ ਨਾਲ ਤਾਂ ਉਹ ਫਿਰ ਨਾ ਤੁਹਾਡੇ ਚ ਸ਼ਾਂਤੀ ਟਿਕਾ, ਤੇ ਉਹ ਜਿਹਨੂੰ ਆਪਾਂ ਹਿਊਮਨਿਟੀ ਕਹਿੰਦੇ ਆ ਅੱਜ ਕੱਲ ਜਿਹਦੀ ਲੋੜ ਆ ਇਨਸਾਨੀਅਤ ਦੀ ਜਿਹੜੀ ਤੁਹਾਡੀ ਹੈਗੀ ਆ, ਉਹ ਉਹ ਬਹੁਤ ਇਹਨਾਂ ਤੋਂ ਹੀ ਮਿਲਦੀ ਆ ਜੀ, ਇਹ ਜਿਵੇਂ ਕਹਿ ਲੋ ਨਾ। ਤੇ ਆ ਤਾਂ ਜੀ ਬਸ ਤੁਸੀਂ ਜਿਉਂਦੇ ਵਸਦੇ ਰਹੋ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਜੀ,
1: ਥੈਂਕ ਯੂ, ਸਤਿ ਸ੍ਰੀ ਅਕਾਲ, ਜਿੰਦਾਬਾਦ ਜੀ। ਤੇ ਸ਼ਮੀ ਜੀ ਜਿਵੇਂ ਗੁਰਮੇਲ ਦਾਦੂ ਜੀ ਗੱਲ ਕਰਕੇ ਗਏ ਨੇ ਨਾ, ਮੈਨੂੰ ਚੇਤਾ ਆਉਂਦਾ ਇੱਕ ਗੱਲ, ਚਲੋ ਸਬੱਬ ਬਣਦਾ ਸੱਜਣਾ ਮਿੱਤਰਾਂ ਨਾਲ ਜਦੋਂ ਯੂਰਪ ਦੀ ਸੈਰ ਸਪਾਟਾ ਕਰਦੇ ਹਾਂ, ਤੇ ਮੇਰੇ ਮਨ ਦੇ ਵਿੱਚ ਤੁਹਾਡੀ ਵੀ ਮੁਲਾਕਾਤ ਇੰਡੀਆ ਦੇ ਸਮੇਂ ਦੇ ਵਿੱਚ ਹੋਈ ਆ ਆਪਣੇ ਸੁਰਜੀਤ ਗਾਗੂ ਹੋਣਾ ਦੇ ਨਾਲ, ਤੇ ਉਹ ਸ਼ਖਸੀਅਤ ਵੀ ਬਾਕਮਾਲ ਹੈ, ਤੇ ਜਦੋ ਮੈਂ ਉਹਨਾਂ ਦੇ ਘਰ ਗਿਆ ਨਾ, ਮੈਨੂੰ ਪਤਾ ਦੇਖਿਆ ਮੈਂ ਉੱਥੇ ਜਾ ਕੇ, ਤੇ ਸ਼ਮੀ ਜੀ ਕੋਈ ਕਮਰਾ ਨੀ, ਆਲੇ ਦੁਆਲੇ ਹਰ ਕਮਰੇ ਦੇ ਚਾਰ ਕੰਧਾਂ ਹੁੰਦੀਆਂ ਨੇ, ਉਹਦੇ ਆਲੇ ਦੁਆਲੇ ਬਸ ਕਿਤਾਬਾਂ ਹੀ ਕਿਤਾਬਾਂ, ਕਿਤਾਬਾਂ ਹੀ ਕਿਤਾਬਾਂ ਦੇਖਦੀਆਂ ਸੀ, ਹੋਰ ਕੁਝ ਨੀ ਦੇਖਦਾ ਸੀ ਜੀ।
2: ਨਹੀਂ ਬਿਲਕੁਲ ਜੀ, ਬਹੁਤ ਹੀ ਕਮਾਲ ਦੀ ਜਿਹੜੀ ਚਰਚਾ ਸਾਰੇ ਦੋਸਤਾਂ ਵੱਲੋਂ ਹੋਈ, ਦਾਦੂ ਜੀ ਕਿਹਾ ਵਾ ਤਾਂ
1: ਜੀ,
2: ਤੇ ਔਜਲਾ ਸਾਹਿਬ ਹੋਰਾਂ ਨੇ ਇਹੀ ਜ਼ਿਕਰ ਕੀਤਾ। ਦੇਖੋ ਆਪਾਂ ਸਮ ਅਪ ਕਰਨਾ ਹੋਵੇ ਨਾ ਅੱਜ ਦੀ ਚਰਚਾ ਨੂੰ, ਤਾਂ ਕਹਿ ਸਕਦੇ ਹਾਂ ਕਿ
1: ਸੱਜਣ ਦੀ ਗੱਲ ਸੁਣ ਲਈਏ ਫਿਰ ਸਮ ਅਪ ਕਰਦੇ ਹਾਂ। ਬਹਾਦਰ ਸਿੰਘ ਜੀ ਜੁੜੇ ਨੇ ਡੈਨਮਾਰਕ ਤੋਂ ਬੁੱਲੇਵਾਲ ਵਾਲੇ, ਤੁਹਾਡੇ ਲਾਗਲੇ ਨੇ ਜੀ, ਤੁਹਾਡੇ ਇਲਾਕੇ ਦੇ ਨੇ। ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਡੈਨਮਾਰਕ
5: ਜੀ, ਮੇਰੇ ਵਾਸਤੇ ਤਾਂ ਬੜਾ ਔਖਾ ਵਿਸ਼ਾ ਇਹ
1: ਜੀ,
5: ਪਰ ਮੈਂ ਤੁਹਾਨੂੰ ਮਜ਼ਾਕ ਇਹ ਵੀ ਕਹਿ ਸਕਦਾ ਵੀ ਅੱਜ ਮੈਨੂੰ ਪੰਜਾਬੀ ਕਿਤੇ ਟੱਕਰ ਜਾ ਤੁਸੀਂ
1: ਜੀ।
5: ਮੇਰੇ ਵੀ ਘਰਦਿਆਂ ਨੇ ਸਕੂਲ ਵਾਲਿਆਂ ਨੇ ਕੋਸ਼ਿਸ਼ ਕੀਤੀ ਸੀਗੀ ਬਚਪਨ ਚ
1: ਜੀ
5: ਪੜ੍ਹ ਕਿਤਾਬਾਂ, ਤਾਂ ਸਕੂਲੇ ਭੇਜਿਆ ਸੀ ਮੈਨੂੰ ਉਹਨਾਂ ਨੂੰ
1: ਜੀ,
5: ਪਰ ਮੈਂ ਇਹੋ ਜਿਹਾ ਕੀੜਾ ਸੀ, ਮੈਂ ਛਾਲ ਮਾਰ ਕੇ ਬਾਹਰ ਆ ਜਾਂਦਾ ਸੀਗਾ, ਇਸੇ ਕਰਕੇ ਮੇਰੇ ਤਾਂ ਮਾਸਟਰ ਨੇ ਇਹ ਵੀ ਕਹਿ ਦਿੱਤਾ ਸੀ ਮੈਨੂੰ, ਕਹਿੰਦਾ ਬਹਾਦਰ
1: ਜੀ
5: ਤੂੰ ਨਾ ਪੀਰੀਅਡ ਨੀ ਛੱਡਣਾ, ਦੇਖ ਕੇ ਸਵਾਲ ਕਰ ਲਈ ਕਿਸੇ ਤੋਂ, ਕਿਸੇ ਕੋਲੋਂ ਦੇਖ ਕੇ ਸਵਾਲ ਕਰ ਲਵੀ, ਪਰ ਤੂੰ ਪੀਰੀਅਡ ਨੀ ਛੱਡਣਾ ਹੈਗਾ
1: ਜੀ।
5: ਮੈਂ ਕਿਹਾ ਚਲੋ ਸਹੀ ਆ ਜੀ, ਪਰ ਇੱਕ ਗੱਲ ਹੈ ਕਿ ਜਿੱਦਾਂ ਮੈਨੂੰ ਥੋੜੀ ਜਿਹੀ ਖੁਸ਼ੀ ਹੋਈ ਆ, ਮੈਂ ਵੀ ਕਿਤਾਬਾਂ ਮੰਗਾਈਆਂ ਆ ਕਿ ਜਦੋਂ ਕਾਂ ਤੇ ਨਾਭਾ ਵਾਲੀ
1: ਜੀ
5: ਪੜ੍ਹਨ ਲੱਗੇ ਪਤਾ ਨੀ ਮੈਨੂੰ ਨੀਂਦ ਆਉਣ ਲੱਗ ਪੈਂਦੀ ਆ, ਫਿਰ ਕੀੜਾ ਬਾਹਰ ਆ ਜਾਂਦਾ ਆ ਦੌੜ ਦੇ ਬਾਹਰ ਨੂੰ ਕਿਤਾਬ।
1: ਨਹੀਂ ਉਹ ਵਧੀਆ ਚੀਜ਼ ਹੈ ਜੀ, ਨਾਲੇ ਨੀਂਦ ਵਧੀਆ ਆ ਜਾਂਦੀ ਆ ਜੀ।
5: ਉਹ ਨਾ ਜਿੱਦਾਂ ਹੁਣ ਆਪਾਂ ਆਮ ਗੱਲਾਂ ਕਰਦੇ ਹਾਂ ਵੀ ਹੁਣ ਆਪਣੇ ਲੋਕੀ ਕਿਤਾਬਾਂ ਪੜ੍ਹਨ ਫੜ ਗਏ, ਗੋਰੇ ਟ੍ਰੇਨ ਚ ਬੈਠੋ ਬੱਸ ਚ ਬੈਠੋ ਗਾਜਰ ਖਾਓਗੇ ਤੇ ਨਾਲ
1: ਜੀ,
5: ਤੇ ਉਹ ਚਲੋ ਮੈਂ ਨਹੀਂ ਪੜ੍ਹਦਾ ਠੀਕ ਆ, ਪਰ ਮੈਨੂੰ ਜਦੋਂ ਤੁਸੀਂ ਜਿਹੜੇ ਬੰਦੇ ਨੂੰ ਬਿਲਡਿੰਗ ਕਰਕੇ ਗਏ ਨਾ ਮਿਲ ਜਾਏ ਤੇ ਨਾ ਜਿੱਦਾਂ ਸਾਰੇ ਜਣੇ ਗੱਲਾਂ ਕਰਕੇ ਗਏ ਆ
1: ਜੀ,
5: ਖੁਸ਼ੀ ਹੋਈ ਆ ਤੇ ਚਲੋ ਕੋਈ ਤਾਂ ਪੜ੍ਹ ਲੈਂਦਾ ਹੁਣ
1: ਬਿਲਕੁਲ,
5: ਅਸੀਂ ਆਮ ਗੱਲਾਂ ਕਰੀ ਦੀਆਂ ਤਾਂ ਹੁਣ ਪੰਜਾਬੀ ਕਿਤਾਬਾਂ ਪੜ੍ਹਨ ਹਟ ਗਏ
1: ਜੀ, ਨਹੀਂ ਮਾੜਾ ਹਾਲ ਨਹੀਂ ਗਾ ਜੀ ਜੀ ਬਿਲਕੁਲ,
5: ਪਰ ਪਰ ਬਾਕੀ ਮੁਕੱਦਰ ਭਾਈ ਉਹ ਲਾ ਤਾਂ ਮੇਰੇ ਵਾਂਗੂ ਲੱਗਦਾ ਸੀ ਜਦੋਂ ਉਹਦੇ ਗੱਲਾਂ ਪਰ ਇੱਕ ਗੱਲ ਹੈਗੀ ਆ ਕਿ ਜਿੱਦਾਂ ਹੁਣ ਕਹਿੰਦੇ ਨਾ ਮਜ਼ਬੂਰੀ ਨੂੰ ਸਰਚ ਕਰਨਾ ਪੈਂਦਾ, ਜਿੱਦਾਂ ਹੁਣ ਮੈਂ ਬੇਸ਼ੱਕ ਬਿਲਕੁਲ ਬਿਲਕੁਲ ਠੀਕ ਠਾਕ ਨਵਾਇਆ ਰਿਹਾ ਪੜ੍ਹਨ ਚ, ਤੇ ਪਰ ਨਾ ਜਿੱਦਾਂ ਹੁਣ ਇੱਥੇ ਆ ਕੇ ਮੈਂ ਡੈਨਿਸ਼ ਵੀ ਸਿੱਖੀ, ਜਿੱਦਾਂ ਹੁਣ ਉਹ ਤਾਹੀ ਮੈਂ ਹੁਣ ਕੰਮ ਕਰਦਾ ਵੀ ਕਰਦਾ ਟ੍ਰਾਂਸਲੇਟ ਵੀ ਕਰਦਾ, ਨਹੀਂ ਤਾਂ ਇੱਥੇ ਮੈਨੂੰ ਜਿੱਦਾਂ ਮੈਨੂੰ 28 ਸਾਲ ਹੋ ਗਏ, ਲੋਕੀ 40-40 ਸਾਲ ਹੋ ਗਏ ਆ,
1: ਨਹੀਂ ਆਉਂਦੀ
5: ਇੱਕ ਲਫ਼ਜ਼ ਨਹੀਂ ਆਉਂਦਾ, ਉਹੀ ਸਫਾਈ ਕਰਦੇ ਆ, ਸਫਾਈ ਕਰਕੇ ਚਲੇ ਜਾਂਦੇ ਆ, ਕਰਕੇ ਸਫਾਈ ਘਰ ਆ ਕੇ ਸੌ ਜਾਂਦੇ ਆ
1: ਸਵੇਰੇ, ਬਿਲਕੁਲ
5: ਹੁਣ ਮੈਂ ਅਦਾਲਤਾਂ ਚ ਵੀ ਜਾਂਦਾ, ਪੁਲਿਸ ਵਾਲਿਆਂ ਨਾਲ ਵੀ ਕੰਮ ਕਰਦਾ,
1: ਮਤਲਬ
5: ਕਿ ਇਸ ਗੱਲ ਦੀ ਖੁਸ਼ੀ ਤਾਂ ਹੁੰਦੀ ਆ ਨਾ ਕਿ ਮੈਂ ਕੀਤਾ ਤਾਂ ਹੈ ਨਾ, ਭਾਵੇਂ ਮੈਂ ਮਜ਼ਬੂਰੀ ਨੂੰ ਹੀ ਕੀਤਾ
1: ਜੀ, ਬਿਲਕੁਲ ਹੈ ਜੀ ਬਿਲਕੁਲ,
5: ਜਿੱਦਾਂ ਉਹੀ ਗੱਲ ਆ ਗਈ ਜਿੱਦਾਂ ਉਹੀ ਗੱਲ ਆ ਗਈ ਵੀ ਜੇ ਤੁਸੀਂ ਜਿੱਦਾਂ ਪਹਿਲਾਂ ਭਾਜੀ ਕਹਿ ਕੇ ਗਏ ਪਰ ਮੁਕੰਦਰ ਵੀ ਨੇ ਕਿਹਾ ਜੇ ਕਿਤਾਬਾਂ ਪੜ੍ਹ ਕੇ ਉਹਦਾ ਕੁਛ ਕੀਤਾ ਹੀ ਨਾ, ਕੋਈ ਚੰਗਾ ਕੰਮ ਨਾ ਕੀਤਾ, ਉਹਦਾ ਫਾਇਦਾ ਵੀ ਨਾ ਲਿਆ ਜਾਂ ਕਿਸੇ ਨੂੰ ਸਮਝਾਇਆ ਨਾ
1: ਜੀ,
5: ਜਾਂ ਫਿਰ ਤੁਸੀਂ ਉਹ ਲੁੱਟ ਮਾਰਾ ਪਾਠ ਪਿਆ,
1: ਬਿਲਕੁਲ
5: ਹਰ ਬੰਦੇ ਨਾਲ ਝੂਠ ਬੋਲਿਆ, ਉਹਦਾ ਕੀ ਫਾਇਦਾ ਹੋਣਾ ਫਿਰ,
1: ਬਿਲਕੁਲ ਤਬੀਅਤ ਬਦਲਣੀ ਚਾਹੀਦੀ ਹੈ ਜੀ ਆਪਣੀ, ਬਿਲਕੁਲ ਹੈ ਜੀ,
5: ਜੇ ਤੁਸੀਂ ਕੋਈ ਇਨਫੋਰਮੇਸ਼ਨ ਲਈ ਆ ਕਿਸੇ ਕਿਤਾਬ ਤੋਂ ਜਾਂ ਤੁਹਾਨੂੰ ਕੋਈ ਤੁਹਾਡਾ ਦਿਮਾਗ ਵਧਿਆ ਤੇ ਤੁਸੀਂ ਉਹ ਗਾਂ ਵੰਡੋ ਨਾ,
1: ਬਿਲਕੁਲ ਹੈ ਜੀ ਬਿਲਕੁਲ,
5: ਜੇ ਤੁਸੀਂ ਦਿਮਾਗ ਦੇ ਵਿੱਚ ਫਿਰ ਕਾਲੋ ਭਰੀ ਆ
1: ਜੀ
5: ਤਾਂ ਲੁੱਟ ਮਾਰ ਕਹਿੰਦੇ ਆ ਗਰੀਬ ਬੰਦੇ ਨਾਲ, ਫਿਰ ਉਹ ਕਿਤਾਬਾਂ ਦਾ ਤੁਸੀਂ ਭੇਜ ਦੇਣੇ ਮਾਝੀ ਲਾਈ ਜਾਓ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
5: ਇਹ ਮੈਂ ਚਲੋ ਠੀਕ ਹੈ ਤੁਹਾਡਾ ਵਿਚਾਰ
1: ਧਿਆਨ ਪੈ ਗਿਆ ਜਾਂ ਉਹਨਾਂ ਦਾ ਤੁਹਾਡੇ ਤੇ ਧਿਆਨ ਪੈ ਗਿਆ ਤੇ ਆਪੇ ਹੀ ਹੱਥਾਂ ਚ ਵੀ ਆ ਜਾਣੀਆਂ ਜੀ ਕਿਸੇ ਦੇ,
5: ਮੰਗਾਈਆਂ ਵੀ ਬੜੇ
1: ਬਸ ਫਿਰ ਏਦਾਂ ਹੀ ਆ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ, ਜਦੋਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਰੇਡੀਓ ਦੇ ਉੱਤੇ ਤਾਂ ਸ਼ਮੀ ਜੀ ਨੂੰ ਵੀ ਯਾਦ ਹੋਣਾ, ਹਰਮਿੰਦਰ ਚਾਹਲ ਜੀ ਵੀ ਜੁੜਦੇ ਹੁੰਦੇ ਸੀ, ਬਲੀ ਨਾਵਲ ਉਹਨਾਂ ਦਾ 84 ਦੇ ਉੱਤੇ ਸੀਗਾ, ਤੇ ਉਹ ਮੈਂ ਕੀ ਕੀਤਾ, ਮੈਂ ਨਾ ਦੋ ਪਹਿਲੇ ਪੰਨੇ ਪੜ੍ਹ ਕੇ ਤਾਂ ਮੈਂ ਮਰੋੜ ਕੇ ਰੱਖ ਦਿੱਤਾ, ਔਰ ਸਾਲ ਡੇਢ ਸਾਲ ਨਾਵਲ ਓਦਾਂ ਹੀ ਪਿਆ ਰਿਹਾ, ਉਸ ਤੋਂ ਬਾਅਦ ਕੋਈ ਕਿਤਾਬ ਬਣੀ ਪੜ੍ਹੀ ਤੇ ਉਹੀ ਸ਼ੁਰੂ ਕੀਤੀ ਸੀ ਇੱਥੇ, ਤਾਂ ਉਹ ਤੋਂ ਬਾਅਦ ਏਦਾਂ ਦਾ ਸਬੱਬ ਬਣਿਆ ਜੀ, ਤੇ ਹੁਣ ਤੱਕ ਤਕਰੀਬਨ 35 ਕਿਤਾਬਾਂ ਤਾਂ ਆਪਾਂ ਆਡੀਓ ਹੀ ਕਰ ਚੁੱਕੇ ਹਾਂ ਤੇ ਚੱਲ ਸੋ ਚੱਲ ਨਾਵਲ ਹੋਰ ਕਿਤਾਬਾਂ ਚੱਲੀ ਜਾਂਦੀਆਂ ਨੇ ਜੀ। ਉਮੀਦ ਕਰਦੇ ਹਾਂ ਤੁਹਾਡੇ ਨਾਲ ਵੀ ਏਦਾਂ ਹੀ ਵਾਪਰੇਗਾ ਜੀ।
5: ਇੱਕ ਤਾਂ ਇਹਦੇ ਵਿੱਚ ਇਹ ਆ ਕਿ ਚਲੋ ਮੈਂ ਪੜ੍ਹਾ ਜੇ ਸੋਹਣਾ ਨੀ, ਪਰ ਇੱਕ ਇਹ ਆ ਕਿ ਤੁਹਾਡਾ ਧਿਆਨ ਦੂਜੇ ਪਾਸੇ ਚਲ ਗਿਆ।
1: ਹਾਂਜੀ,
5: ਮੇਰਾ ਤੁਸੀਂ ਕਿਸੇ ਦਾ ਬੈਠੋਗੇ ਜਾਂ ਅੱਖਾਂ ਖਰਾਬ ਹੋਣਗੀਆਂ, ਸਾਡੇ ਵਾਂਗੂ ਰੀਲਾਂ ਦਿੱਤੀ ਜਾਊਗੇ ਪਤਨ ਦੇ।
1: ਹਾਂ ਬਿਲਕੁਲ
5: ਇਹ ਦਾ
1: ਜੀ,
5: ਨਿਆਣਿਆਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜਦੋਂ ਕਿਤਾਬ
1: ਪੈਂਦਾ।
5: ਮੈਂ ਹੁਣ ਕੋਈ ਨਹੀਂ ਕਰਦਾ ਹੁਣ, ਮੈਂ ਕਦੀ ਉਹਨਾਂ ਮੁੰਡੇ ਨਾ ਟੈਲੀਫੋਨ ਨਹੀਂ ਪਾ ਕਰਦੀ ਮੈਂ, ਬਸ ਨਾ ਮੈਂ ਕਦੀ
1: ਜੀ ਜੀ ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
5: ਟੀਵੀ ਜ਼ਰੂਰ ਲਾਉਂਦੇ ਆ ਉਹ, ਪਰ ਰੋਟੀ ਖਾਣ ਵੇਲੇ ਉਹ ਬੰਦ ਕਰ ਦਿੱਤਾ।
1: ਜੀ ਜੀ
5: ਪੜ੍ਹਨ ਨੂੰ ਮਤਲਬ ਕੋਸ਼ਿਸ਼ ਕਰੀ ਦੀ ਅਸੀਂ ਪੱਟੇ ਤੇ ਚਾਹੁੰਦੀ, ਪਰ ਮੈਂ ਮੈਨੂੰ ਇੱਕ ਗੱਲ ਦਾ ਪਤਾ ਜ਼ਿਆਦਾ ਕਿਤਾਬਾਂ ਮੈਂ ਪੜ੍ਹਾਂ ਨਾ ਪੜ੍ਹਾਂ, ਪਰ ਮੈਂ ਇਹ ਕਹਿੰਦਾ ਮੈਂ ਅੱਜ ਤੱਕ ਕਿਸੇ ਨੂੰ ਫੱਟੀ ਨਹੀਂ
1: ਲਾਉਂਦੀ,
5: ਮਤਲਬ ਕਿ ਮੈਂ ਠੱਗੀ ਨਹੀਂ ਕਰਦਾ, ਮੈਂ ਮਦਦ ਨਹੀਂ ਕਰਦਾ, ਪਰ ਮੈਂ ਠੱਗੀ ਵੀ ਨਹੀਂ ਕਰਦਾ, ਮੈਂ ਮਦਦ ਵੀ ਕਰਨੀ।
1: ਬਿਲਕੁਲ ਹੈ ਜੀ, ਕਿਆ ਬਾਤ
5: ਹੈ। ਇਹ ਹੈ ਕਿ ਜੇ ਕਿਤਾਬਾਂ ਇੱਕ ਕਿਤਾਬਾਂ ਪੜ੍ਹਦਾ ਉਹਦਾ ਫਾਇਦਾ ਵੀ ਬਾਹਰ ਪਹੁੰਚਾ ਦੇ, ਭਾਵਾਂ
1: ਜੀ
5: ਪੈਸਿਆਂ ਦੇ ਰੂਪ ਵਿੱਚ ਹੋਵੇ ਤਾਂ ਭਾਵਾਂ ਕਿਸੇ ਬੋਲਾਂ ਦੇ ਰੂਪ ਵਿੱਚ ਹੋਵੇ।
1: ਜੀ ਬਿਲਕੁਲ ਹੈ ਜੀ, ਇਨਸਾਨੀਅਤ ਹੀ ਸਿਖਾਉਂਦੀਆਂ ਨੇ ਜੀ, ਉਹ ਵੀ ਬਿਲਕੁਲ ਹੈ ਜੀ, ਬਿਲਕੁਲ।
5: ਬਸ ਇਹ ਗੱਲਾਂ ਕਹਿੰਦੇ ਬੜੀ।
1: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹਾਦਰ ਸਿੰਘ ਜੀ। ਜੀ ਦੋਸਤੋ, ਇਸ ਆਪਣੇ ਨਾਲ ਡੈਨਮਾਰਕ ਤੋਂ ਬਹਾਦਰ ਜੀ ਤੇ ਹਾਂਜੀ ਸ਼ਮੀ ਜੀ ਲੰਘੇ ਆਓ ਜੀ, ਆਪਾਂ ਕਰੀਏ ਸਮਾਪਤੀ ਫਿਰ ਅੱਜ।
2: ਜੀ ਜੀ ਬਿਲਕੁਲ ਜੀ, ਭਾਰਤ ਸਾਹਿਬ ਬਸ ਸਮਾਂ ਆਪਾਂ ਕਰਦੇ ਹਾਂ, ਬਹੁਤ ਵਧੀਆ ਗੱਲ ਕੀਤੀ ਬਹਾਦਰ ਸਿੰਘ ਜੀ ਨੇ
1: ਜੀ,
2: ਕਿਉਂਕਿ ਜਿਹੜੀ ਕਿਤਾਬਾਂ ਨੇ ਚਾਹੇ ਉਹ ਆਪਾਂ ਉਹਨੂੰ ਆਪਾਂ ਪੜ੍ਹੀਏ, ਖੁਦ ਪੜ੍ਹੀਏ, ਚਾਹੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਸ਼ੇਅਰ ਕਰੀਏ, ਇਹ ਇਹਨਾਂ ਦੀ ਹੋਂਦ, ਲਾਇਬ੍ਰੇਰੀ ਦੀ ਹੋਂਦ ਜਿਹੜੀ ਹੈ ਬਹੁਤ ਕਮਾਲ ਦੀ ਹੈ। ਔਰ ਇਹ ਤੁਸੀਂ ਦੇਖੋ ਕਿ ਰਾਜੇ ਆਏ, ਬੜੇ ਬੜੇ ਜੰਗ ਯੁੱਧ ਹੁੰਦੇ ਰਹੇ, ਰੈਵੋਲੂਸ਼ਨ ਆਏ, ਟੈਕਨੋਲੋਜੀ ਦੇ ਵੀ ਰੈਵੋਲੂਸ਼ਨ ਆਏ, ਪਰ ਲਾਇਬ੍ਰੇਰੀਆਂ ਕਾਇਮ ਰਹੀਆਂ, ਉਹਨਾਂ ਤੇ ਅਸਰ ਨਹੀਂ ਹੋਇਆ। ਤੇ ਹੁਣ ਤੁਸੀਂ ਦੇਖੋ ਵੀ ਕਲੇ ਟੈਬਲੇਟ ਤੋਂ ਲੈ ਕੇ ਡਿਜੀਟਲ ਨੈਟਵਰਕ ਤੱਕ, ਮੋਬਾਈਲ ਫੋਨ ਤੱਕ, ਸਭ ਲਾਇਬ੍ਰੇਰੀ ਦਾ ਜਿਹੜਾ ਕਬਜ਼ਾ ਹੈਗਾ ਉੱਥੇ ਹੈਗੀਆਂ ਨੇ। ਹੁਣ ਇਹਨਾਂ ਦਾ ਜਿਹੜਾ ਮੇਨ ਥੀਮ ਆ, ਮੇਨ ਪਰਪਜ ਆ ਜਿਹੜਾ ਲਾਇਬ੍ਰੇਰੀ ਦਾ, ਉਹ ਨੀ ਬਦਲਿਆ, ਜਮਾਨਾ ਬਦਲ ਗਿਆ।
1: ਬਿਲਕੁਲ,
2: ਉਹ ਥੀਮ ਕੀ ਆ ਦੇਖੋ, ਇਹ ਲਾਇਬ੍ਰੇਰੀਆਂ ਕਰਦੀਆਂ ਕੀ ਨੇ ਕਿ ਜੋ ਬੀਤੇ ਸਮੇਂ ਦੀ ਜਿਹੜੀ ਨੌਲੇਜ ਹੈ, ਗਿਆਨ ਹੈ, ਉਹਨੂੰ ਇਹ ਸਾਂਭ ਕੇ ਰੱਖਦੀ ਹੈ ਤੇ ਅੱਜ ਦੇ ਜਿਹੜੇ ਸਿੱਖਣ ਵਾਲੇ ਲੋਕ ਆ ਉਹਨਾਂ ਨੂੰ ਉਹ ਗਿਆਨ ਜਿਹੜਾ ਉਹਨਾਂ ਨਾਲ ਸਾਂਝਾ ਕਰਦੀਆਂ ਤੇ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਥਿੰਕਰ ਨੇ ਆਉਣ ਵਾਲੇ ਟਾਈਮ ਚ ਹੋਣਗੇ ਕੱਲ, ਉਹਨਾਂ ਨੂੰ ਵੀ ਇਹ ਇੰਸਪਾਇਰ ਕਰਦੀਆਂ, ਮੋਟੀਵੇਟ ਕਰਦੀਆਂ ਕਿ ਹਾਂ ਬਈ ਆਪਾਂ ਅੱਗੇ ਵੱਧ ਕੇ ਆਹ ਕੰਮ ਕਰ ਸਕਦੇ ਹਾਂ। ਐ ਲੱਗਦਾ ਕਿ ਜਦੋਂ ਵੀ ਕੋਈ ਬੰਦਾ ਲਾਇਬ੍ਰੇਰੀ ਦੇ ਵਿੱਚ ਚੱਲ ਕੇ ਜਾਂਦਾ ਉਹ ਜਿਹੜੀਆਂ ਸੈਲਫ ਦੇ ਉੱਤੇ ਪਈਆਂ ਕਿਤਾਬਾਂ ਨੂੰ ਦੇਖਦਾ, ਅਸਲ ਚ ਉਸ ਵੇਲੇ ਉਹ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ, ਕਿਤਾਬ ਤੁਹਾਨੂੰ ਆਵਾਜ਼ ਮਾਰ ਲਓ, ਤੁਸੀਂ ਕਿਤਾਬ ਨੂੰ ਆਵਾਜ਼ ਮਾਰ ਲੈਣੀ ਹੈ, ਉਹ ਐ ਮਹਿਸੂਸ ਹੋਊਗਾ ਕਿ ਹਜ਼ਾਰਾਂ ਹੀ ਜਿਹੜੇ ਮਨੁੱਖੀ ਦਿਮਾਗ ਹੈ ਨਾ, ਉਹ ਵੇਟ ਕਰ ਰਹੇ ਆ ਤੁਹਾਡੇ ਨਾਲ ਗੱਲ ਕਰਨ ਦੇ ਲਈ, ਕਿਤਾਬਾਂ ਦੇ ਵਿੱਚ ਬੰਦੇ, ਤੁਸੀਂ ਉਹਨਾਂ ਨੂੰ ਨੌਕ ਨੌਕ ਕਰੋਗੇ ਤੇ ਉਹਨਾਂ ਨੇ ਆਪਣੀ ਜਿਹੜੀ ਜਾਣਕਾਰੀ ਹੈ ਬਿਨਾਂ ਸ਼ਰਤ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ। ਇਹ ਬਿਊਟੀਫੁਲ ਚੀਜ਼ ਹੈ, ਬਹੁਤ ਹੀ ਕਮਾਲ ਦੀ ਚੀਜ਼ ਹੈ
1: ਜੀ।
2: ਤੁਸੀਂ ਅੰਦਰ ਉਹਦੇ ਜਾਂਦੇ ਤਾਂ ਇਕੱਲੇ ਹੋ, ਪਰ ਜਦੋਂ ਤੁਸੀਂ ਅੰਦਰ ਹੁੰਦੇ ਹੋ ਤਾਂ ਹਜ਼ਾਰਾਂ ਹੀ ਆਵਾਜ਼ਾਂ ਦੇ ਵਿੱਚ ਘਿਰੇ ਹੁੰਦੇ ਹੋ
1: ਤੇ
2: ਬਸ ਤੁਸੀਂ ਕਰਨਾ ਕੀ ਹੈ ਕਿ ਇੱਕ ਕਿਤਾਬ ਖੋਲਣੀ ਹੈ ਤੇ ਇੱਕ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਣਾ।
1: ਉਹਦੇ ਵਿੱਚ
2: ਇਹ ਬਹੁਤ ਕਮਾਲ ਦਾ ਜੀ,
1: ਦੋਸਤ ਬਣ ਕੇ ਨਿਕਲਦੇ ਬਾਹਰ ਜੀ, ਕਿਰਦਾਰਾਂ ਦੇ ਰੂਪ ਦੇ ਵਿੱਚ ਜੀ।
2: ਜੀ ਬਿਲਕੁਲ ਜੀ, ਔਰ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੁਹਾਡਾ ਤੇ ਦੋਸਤਾਂ ਦਾ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦੇ ਲਈ
1: ਜੀ।
2: ਮੁਹੱਬਤ ਜ਼ਿੰਦਾਬਾਦ ਹੈ ਤੇ ਜ਼ਿੰਦਗੀ
1: ਜ਼ਿੰਦਾਬਾਦ ਹੈ ਜੀ। ਥੈਂਕ ਯੂ ਸ਼ਮੀ ਜੀ,
2: ਬਹੁਤ ਬਹੁਤ ਸ਼ੁਕਰੀਆ। ਇੱਕ ਐਡ ਕਰਨੀ ਚਾਹੂੰਗਾ ਚਲਦੇ ਚਲਦੇ, ਅੱਜ ਇਹਦੇ ਨਾਲ ਸੰਬੰਧਿਤ ਹੀ ਨਾ ਬੜੀ ਕਮਾਲ ਦੀ ਗੱਲ ਹੋਈ ਕਿ ਨੰਗਲ ਡੈਮ ਤੋਂ ਸਾਡੇ ਬਹੁਤ ਹੀ ਸਤਿਕਾਰਤ ਸਾਹਿਤਕਾਰ ਵੀ ਨੇ, ਪੱਤਰਕਾਰ ਨੇ, ਗੁਰਪ੍ਰੀਤ ਗਰੇਵਾਲ ਜੀ ਅਤੇ ਉਹਨਾਂ ਦੇ ਸਾਥੀ, ਉਹਨਾਂ ਦਾ ਆਉਣਾ ਹੋਇਆ ਸਟੂਡੀਓ ਦੇ ਵਿੱਚ ਤੇ ਉਦੋਂ ਇੱਕ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਜਲੰਧਰ ਆਪਣਾ ਹੁਸ਼ਿਆਰਪੁਰ ਹੈ
1: ਉਹ
2: ਚ ਖੋਜ ਅਫਸਰ ਨੇ ਡਾਕਟਰ ਜਸਵੰਤ ਰਾਏ
1: ਜੀ,
2: ਤੁਸੀਂ ਦੇਖੋ ਕਿਤਾਬਾਂ ਦੇ ਨਾਲ ਹੀ ਸਾਂਝ ਪੈ ਰਹੀ ਉਹਨਾਂ ਦੀ ਵੀ ਤੇ ਉਹਨਾਂ ਦੀ ਵੀ। ਉਹ ਕਹਿੰਦੇ ਕਿ ਇੱਕ ਵਾਰੀ ਮੈਂ ਇੱਕ ਕਿਤਾਬ ਦਾ, ਹਰਮਿੰਦਰ ਚਾਹਲ ਜੀ ਦੀ ਬੁੱਕ ਸੀ ਆਫੀਆ ਸਦੀਕੀ ਦਾ ਜਹਾਦ, ਉਹਦਾ ਰਿਵਿਊ ਕੀਤਾ ਤੇ ਉਹ ਰਿਵਿਊ ਕਰਨ ਦਾ ਮੈਨੂੰ ਸਿੱਟਾ ਇਹ ਮਿਲਿਆ ਕਿ ਮੈਂ ਜੇਲ੍ਹ ਜਾਂਦਾ ਜਾਂਦਾ ਬਚਿਆ ਮਸਾਂ ਹੀ।
1: ਅੱਛਾ ਜੀ, ਕਿਆ ਬਾਤ
2: ਹੈ। ਉਹ ਵਧੀਆ ਯਾਦਾਂ ਸਾਂਝੀਆਂ ਕਰ ਰਹੇ ਸਨ ਤੇ ਵਾਕਈ ਜੀ ਇਹ ਕਿਤਾਬਾਂ ਲਾਈਟ ਹਾਊਸ ਨੇ ਤੇ ਰੋਸ਼ਨੀ ਵੰਡਦੀਆਂ ਨੇ ਤੇ ਰਿਸ਼ਤੇ ਬਣਦੇ ਨੇ ਤੇ ਕਮਾਲ ਹੁੰਦਾ ਜੀ। ਬਹੁਤ ਸ਼ੁਕਰੀਆ ਭਾਰਤ ਸਾਹਿਬ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਬਾਤ ਕਰਕੇ ਗਏ ਨੇ, ਉਹ ਮੈਨੂੰ ਦਿਨ ਫਿਰ ਚੇਤੇ ਕਰਾ ਦਿੱਤੇ ਉਹਨਾਂ ਨੇ ਆਫੀਆ ਸਦੀਕੀ ਦਾ ਜਹਾਦ, ਉਹ ਨਾਵਲ ਵੀ ਤੁਹਾਨੂੰ ਜਿਹੜਾ ਮਿਲ ਜਾਏਗਾ ਜੀ ਸੁਣਨ ਦੇ ਲਈ। ਤੇ ਕਿਆ ਬਾਤ, ਉਹ ਕਿਆ ਨਾਵਲ ਹੈ, ਖਾਸ ਕਰਕੇ ਹਰਮਿੰਦਰ ਚਾਹਲ ਜੀ ਨੇ ਉਹਦੇ ਉੱਤੇ ਜਾ ਕੇ ਉਹ ਜਗਾਵਾਂ ਵੀ ਦੇਖੀਆਂ, ਉੱਥੇ ਖੋਜ ਕੀਤੀ, ਤੇ ਉਸ ਤੋਂ ਬਾਅਦ ਉਹ ਨਾਵਲ ਜਿਹੜਾ ਰਚਿਆ ਅਮਰੀਕਾ ਦੇ ਵਿੱਚ, ਕਿਵੇਂ ਐਡੀ ਹੋਣਹਾਰ ਕੁੜੀ ਜਿਹੜੀ ਹੈ ਇਸ ਇੱਕ ਐਡੇ ਵੱਡੇ ਅਹੁਦੇ ਦੇ ਉੱਤੇ ਪਹੁੰਚ ਜਾਂਦੀ ਹੈ, ਕਿੱਡੀ ਵੱਡੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਦੀ ਹੈ, ਤੇ ਉਹ ਕਿੱਧਰਲੇ ਪਾਸੇ ਨੂੰ ਤੁਰ ਪੈਂਦੀ ਹੈ ਤੇ ਕੀ ਕੁਝ ਕਰ ਜਾਂਦੀ ਹੈ। ਆਫੀਆ ਸਦੀਕੀ ਦਾ ਜਿਹਾਦ ਨਾਵਲ ਜਿਹੜਾ ਪੜ੍ਹਨ ਯੋਗ ਹੈ ਤੇ ਸੁਣਨ ਯੋਗ ਵੀ ਹੈ, ਜੇ ਕਿਤੇ ਤੁਹਾਨੂੰ ਮਿਲ ਜਾਵੇ ਜਾਂ ਦੁਆਬਾ ਰੇਡੀਓ ਤੇ ਜਾ ਕੇ ਸੁਣ ਸਕਦੇ ਹੋ। ਤੇ ਬਾਕੀ ਮੈਂ ਪੱਕਾ ਨਹੀਂ ਕਹਿ ਸਕਦਾ ਸ਼ਾਇਦ ਇਹਦੇ ਉੱਤੇ ਹੋਏਗਾ ਕਿ ਨਹੀਂ, ਤੇ ਨਹੀਂ ਤਾਂ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਰਿਕਾਰਡਡ ਪ੍ਰੋਗਰਾਮ ਪਏ ਨੇ ਜਾਂ ਉਹਨਾਂ ਨੂੰ ਜਿਹੜਾ ਇਹ ਕਿਤਾਬਾਂ ਦੀਆਂ ਜਿਹੜੇ ਰੂਪ ਨੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਕਿਤਾਬ ਨੂੰ ਲੈ ਕੇ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਦੀ ਹੈ, ਉਹਨੂੰ ਅੱਗੇ ਵਧਾਈ ਦਾ। ਤੇ ਹੁਣ ਵੀ ਜਿਹੜਾ ਪੰਜਾਬ ਨਾਵਲ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਜੋ ਕਿ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦਾ ਸਫ਼ਰ ਤੈਅ ਕਰ ਰਿਹਾ, ਉਹਦੇ ਬਾਰੇ ਦਿਲਚਸਪੀ ਵੱਧ ਨਾਲ ਦੋਸਤ ਸੁਣ ਰਹੇ ਨੇ। ਹਰਪਾਲ ਪੰਨੂ ਜੀ ਨੇ ਅਨੁਵਾਦ ਕੀਤਾ ਤੇ ਆਪਣੇ ਗਾਂਧੀ ਹੁਣਾਂ ਨੇ ਜਿਹੜਾ ਉਹਨੂੰ ਲਿਖਿਆ ਹੋਇਆ। ਤੇ ਦੋਸਤੋ ਲੋ ਫਿਰ ਇਸੇ ਤਰ੍ਹਾਂ ਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਫਿਰ ਥੋੜੇ ਸਮੇਂ ਤੱਕ 10 ਮਿੰਟ ਤੱਕ ਮੈਂ ਸਮਾਪਤੀ ਕਰਾਂਗਾ ਪ੍ਰੋਗਰਾਮ ਦੀ, ਤੇ ਖ਼ਬਰਾਂ ਅੱਜ ਤੁਹਾਡੇ ਲਈ ਨਹੀਂ ਸਾਂਝੀਆਂ ਕਰ ਪਾਵਾਂਗੇ, ਉਹਦੇ ਲਈ ਮਾਫ਼ੀ ਚਾਹਾਂਗੇ, ਕਿਉਂਕਿ ਦਿਲਚਸਪੀ ਵਾਲਾ ਪ੍ਰੋਗਰਾਮ ਇੱਕੋ ਰੂਪ ਦੇ ਵਿੱਚ ਰਹੇਗਾ ਤਾਂ ਵਧੀਆ ਲੱਗੇਗਾ। ਇਸ ਮੁੱਦੇ ਦੇ ਉੱਤੇ ਤੁਸੀਂ ਆਪਣਾ ਐਕਸਪੀਰੀਅੰਸ ਜਾਂ ਕੋਈ ਗੱਲਬਾਤ ਜਜ਼ਬਾਤ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਤੇ ਦੋਸਤੋ ਇਸੇ ਮਸਲੇ ਦੇ ਉੱਤੇ ਤੁਹਾਡੇ ਨਾਲ ਬਾਤ ਪਾਉਣਾ, ਜਿਹੜਾ ਅੱਜ ਦਿਨ ਹੈ ਉਹਦੇ ਬਾਰੇ ਇੱਕ ਆਰਟੀਕਲ, ਜਿਵੇਂ ਲਾਲੀ ਟੋੜਾ ਸਾਹਿਬ ਵੀ ਗੱਲ ਕਰਕੇ ਗਏ ਸੀ ਕਿ ਆਰਟੀਕਲ ਜਿਹੜੇ ਅਖ਼ਬਾਰਾਂ 'ਚ ਜਾਂ ਮੈਗਜ਼ੀਨ ਦੇ ਵਿੱਚ ਲੱਗਦੇ ਹੈ ਉਹ ਬੜੇ ਦਿਲਚਸਪ ਅਤੇ ਨਿਚੋੜ ਹੁੰਦੇ ਆ ਹਰ ਚੀਜ਼ ਦਾ, ਕਿਸੇ ਵੀ ਜਿਹੜਾ ਵਿਸ਼ੇ ਦੇ ਉੱਤੇ ਚਾਹੇ ਉਹ ਆਰਟੀਕਲ ਕਿਉਂ ਨਾ ਲਿਖਿਆ ਹੋਵੇ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ। ਤੇ ਲਓ ਫਿਰ ਬਾਤ ਪਾਉਂਦੇ ਹਾਂ ਉਹਦੇ ਵਿੱਚੋਂ ਹੀ, ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ, ਗੱਲ ਕਰਦੇ ਹਾਂ ਨੈਸ਼ਨਲ ਲਾਇਬ੍ਰੇਰੀ ਡੇ ਦੀ। ਗਿਆਨ ਪੰਥ ਦੇ ਨਿਸ਼ਕਾਮ ਸੇਵਕ ਨੇ ਲਾਇਬ੍ਰੇਰੀਅਨ ਡਾਕਟਰ ਸ਼ਿੰਦਰਪਾਲ ਕੌਰ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਕਿਤਾਬਾਂ ਦੀ ਦੁਨੀਆ ਦੇ ਵਿੱਚ ਚੱਲਦੇ ਹਾਂ ਥੋੜਾ। ਕਹਿੰਦੇ ਕਿ ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸਦੀਆਂ ਇਮਾਰਤਾਂ, ਸੜਕਾਂ ਜਾਂ ਫਿਰ ਉਦਯੋਗ ਨਹੀਂ ਹੁੰਦੇ, ਸਗੋਂ ਉਸਦੇ ਨਾਗਰਿਕਾਂ ਦਾ ਜਿਹੜਾ ਗਿਆਨ ਹੁੰਦਾ ਹੈ, ਸੋਚ ਅਤੇ ਸਿੱਖਣ ਦੀ ਲਗਨ ਹੁੰਦੀ ਹੈ। ਇਸ ਗਿਆਨ ਦੀ ਸੰਭਾਲ, ਵਿਕਾਸ ਤੇ ਪਸਾਰ ਦਾ ਸਭ ਤੋਂ ਅਹਿਮ ਜਿਹੜਾ ਕੇਂਦਰ ਹੈ ਉਹ ਲਾਇਬ੍ਰੇਰੀ ਹੈ ਤੇ ਲਾਇਬ੍ਰੇਰੀਅਨ ਉਸਦਾ ਦਿਲ ਨੇ। ਇਸੇ ਲਈ ਭਾਰਤ ਦੇ ਵਿੱਚ ਹਰ ਸਾਲ 12 ਅਗਸਤ ਨੂੰ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਜਾਂਦਾ ਹੈ ਤੇ ਦਿਨ ਭਾਰਤੀ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾਕਟਰ SR ਰੰਗਾਨਾਥਨ ਦੇ ਜਨਮ ਦਿਵਸ ਨੂੰ ਜਿਹੜਾ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਲਾਇਬ੍ਰੇਰੀ ਵਿਗਿਆਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਅੱਜ ਅਸੀਂ ਜਾਣਕਾਰੀ ਦੇ ਅਜਿਹੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਜਿੱਥੇ ਇੱਕ ਕਲਿੱਕ ਦੇ ਨਾਲ ਲੱਖਾਂ ਨਤੀਜੇ ਸਾਹਮਣੇ ਆ ਜਾਂਦੇ ਹੈ ਤੇ ਫਿਰ ਵੀ ਜਾਣਕਾਰੀ ਦੀ ਬਹੁਤਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਉਪਲਬਧ ਜਾਣਕਾਰੀ ਸਹੀ ਤੇ ਭਰੋਸੇਯੋਗ ਹੋਵੇ। ਝੂਠੀਆਂ ਖ਼ਬਰਾਂ ਤੇ ਅਧੂਰੇ ਤੱਥਾਂ ਦੇ ਉੱਤੇ ਆਧਾਰਿਤ ਜਾਣਕਾਰੀ ਸਮਾਜ ਦੇ ਲਈ ਵੱਡੀ ਚੁਣੌਤੀ ਬਣ ਸਕਦੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਐਸੇ ਟਾਈਟਲ ਜਾਂ ਹੋਰ ਸਾਰੀਆਂ ਚੀਜ਼ਾਂ ਜੋ ਆਕਰਸ਼ਿਤ ਕਰਦੇ ਆ, ਧਿਆਨ ਖਿੱਚਦੇ ਆ, ਉਹ ਜ਼ਰੂਰ ਬਣਾ ਕੇ ਪਾਏ ਜਾਂਦੇ ਆ। ਉਸ ਤਰ੍ਹਾਂ ਦੀ ਖ਼ਬਰ ਅੰਦਰਲੇ ਪਾਸੇ ਕਿਜੋ ਵੀ ਨਹੀਂ ਹੁੰਦੀ, ਚਾਹੇ ਤੁਸੀਂ ਪੂਰੇ ਦਾ ਪ੍ਰੋਗਰਾਮ ਪੂਰੇ ਦਾ ਪੂਰਾ ਸੁਣ ਲਓ, ਪਰ ਉਹ ਇੱਕ ਖਿੱਚ ਦਾ ਕੇਂਦਰ ਜ਼ਰੂਰ ਬਣਾਏ ਜਾਂਦੇ ਆ। ਤੇ ਅਜਿਹੇ ਸਮੇਂ ਦੇ ਵਿੱਚ ਲਾਇਬ੍ਰੇਰੀਅਨ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ। ਉਹ ਸਿਰਫ ਕਿਤਾਬਾਂ ਦਾ ਪ੍ਰਬੰਧਕ ਨਹੀਂ, ਸਗੋਂ ਭਰੋਸੇਯੋਗ ਜਾਣਕਾਰੀ ਦਾ ਮਾਰਗਦਰਸ਼ਕ ਵੀ ਹੁੰਦਾ ਹੈ। ਡਿਜੀਟਲ ਟੈਕਨੋਲੋਜੀ ਤੇ ਮਸਨੂਈ ਬੁੱਧੀ ਜਾਣੀ ਕਿ ਆਰਟੀਫਿਸ਼ਲ ਇੰਟੈਲੀਜੈਂਸੀ AI ਨੇ ਲਾਇਬ੍ਰੇਰੀ ਦੇ ਕੰਮ ਕਰਨ ਦਾ ਢੰਗ ਹੀ ਬਦਲ ਕੇ ਰੱਖ ਦਿੱਤਾ। ਈ ਬੁੱਕਸ ਆ ਗਈਆਂ, ਈ ਜਰਨਲਾਂ, ਸੰਸਥਾਗਤ ਜਿਹੜਾ ਹੈ ਰਿਪੋਜ਼ੈਂਟਰੀਆਂ, ਓਪਨ ਐਕਸੈਸ ਸਰੋਤਾਂ ਤੇ ਡਿਜੀਟਲ ਡਾਟਾਬੇਸ ਨੇ ਗਿਆਨ ਦੀ ਬਹੁਤ ਜਿਹੜੀ ਹੈ ਪਹੁੰਚ ਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਦਿੱਤਾ। ਇਸ ਦੇ ਬਾਵਜੂਦ ਵੀ, ਇੰਨਾ ਕੁਝ ਹੋਣ ਦੇ ਬਾਵਜੂਦ, ਤਕਨਾਲੋਜੀ ਮਨੁੱਖੀ ਸੋਚ, ਨੈਤਿਕਤਾ ਤੇ ਸਹੀ ਮਾਰਗਦਰਸ਼ਨ ਦੀ ਪੂਰਨ ਜਿਹੜਾ ਥਾਂ ਨਹੀਂ ਲੈ ਸਕਦੀ ਹੈ। ਇਸ ਦੇ ਲਈ ਅਜੋਕੇ ਯੁੱਗ ਦੇ ਵਿੱਚ ਲਾਇਬ੍ਰੇਰੀਅਨ ਦੀ ਲੋੜ ਤੇ ਮਹੱਤਤਾ ਘੱਟ ਹੋਣ ਦੀ ਬਜਾਏ ਹੋਰ ਵੱਧ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਸਫਲ ਅਮਲ ਦੇ ਲਈ ਵੀ ਮਜ਼ਬੂਤ ਲਾਇਬ੍ਰੇਰੀ ਪ੍ਰਣਾਲੀ ਦੀ ਅਤਿਅੰਤ ਜ਼ਰੂਰਤ ਹੈ। ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਚੇਤਨਾ, ਖੋਜ ਦੀ ਰੁਚੀ ਆਲੋਚਨਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨੂੰ ਆਧੁਨਿਕ ਸਰੋਤਾਂ ਤੇ ਯੋਗ ਲਾਇਬ੍ਰੇਰੀਆਂ ਨਾਲ ਜਿਹੜਾ ਲੈਸ ਜਾਂ ਲਾਇਬ੍ਰੇਰੀਆਂ ਦੇ ਨਾਲ ਲੈਸ ਕਰਨਾ ਪਵੇਗਾ। ਦਰਅਸਲ ਇਹ ਸਿਰਫ ਸਿੱਖਿਆ ਖੇਤਰ ਦੇ ਵਿੱਚ ਕੀਤਾ ਗਿਆ ਨਿਵੇਸ਼ ਨਹੀਂ, ਸਗੋਂ ਦੇਸ਼ ਦੇ ਸੁਨਹਿਰੀ ਭਵਿੱਖ ਦੀ ਬੁਨਿਆਦ ਹੈ। ਖਾਸ ਤੌਰ ਦੇ ਉੱਤੇ ਮੈਡੀਕਲ, ਤਕਨੀਕੀ ਤੇ ਉੱਚ ਖੋਜ ਸੰਸਥਾਵਾਂ 'ਚ ਲਾਇਬ੍ਰੇਰੀਆਂ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਾਂਗ ਹੁੰਦੀ ਹੈ। ਸਹੀ ਵਿਗਿਆਨਕ ਜਾਣਕਾਰੀ, ਖੋਜ ਡੇਟਾਬੇਸ ਤੇ ਪ੍ਰਮਾਣਿਕ ਸਾਹਿਤ ਤੱਕ ਸਮੇਂ ਸਿਰ ਪਹੁੰਚ, ਮਰੀਜ਼ਾਂ ਦੀ ਬਿਹਤਰ ਦੇਖਭਾਲ, ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣਾ, ਉਹਦੇ ਨਾਲ ਨਾਲ ਨਵੀਆਂ ਖੋਜਾਂ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਦੀ ਹੈ। ਇਸੇ ਮਹੱਤਵਪੂਰਨ ਕਾਰਜ ਦੇ ਪਿੱਛੇ ਹੀ ਲਾਇਬ੍ਰੇਰੀਆਂ ਦੀ ਜਿਹੜੀ ਅਣਥੱਕ ਜਿਹੜੀ ਮਿਹਨਤ ਹੁੰਦੀ ਹੈ, ਜਿਹਦਾ ਅਕਸਰ ਜਨਤਕ ਤੌਰ ਦੇ ਉੱਤੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਨਾ ਹੁੰਦਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਲਾਇਬ੍ਰੇਰੀਆਂ ਨੂੰ ਸਿਰਫ਼ ਚਾਰ ਦੀਵਾਰੀ ਅੰਦਰ ਸਾਂਭੀਆਂ ਕਿਤਾਬਾਂ ਵਾਲੀ ਥਾਂ ਦੇ ਵਜੋਂ ਨਾ ਦੇਖਿਆ ਜਾਵੇ, ਸਗੋਂ ਇਹਨਾਂ ਨੂੰ ਗਿਆਨ, ਨਵੀਨਤਾ, ਖੋਜ ਤੇ ਸਾਰਥਕ ਸਮਾਜਿਕ ਸੰਵਾਦ ਦੇ ਹਲਚਲ ਭਰੇ ਕੇਂਦਰਾਂ ਦੇ ਵਜੋਂ ਵਿਕਸਿਤ ਕੀਤਾ ਜਾਵੇ। ਇਹਦੇ ਨਾਲ ਹੀ ਲਾਇਬ੍ਰੇਰੀਅਨ ਦੇ ਪੇਸ਼ੇਵਰ ਵਿਕਾਸ, ਜੋ ਉਹਨਾਂ ਦੇ ਵਿੱਚ ਜੌਬ ਕਰਦੇ ਹੈ, ਉਹਨਾਂ ਦੀ ਆਧੁਨਿਕ ਸਿਖਲਾਈ ਤੇ ਡਿਜੀਟਲ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਰਜੀਹ ਮਿਲਣੀ ਚਾਹੀਦੀ ਹੈ। ਹਰ ਸਾਲ 12 ਅਗਸਤ ਦਾ ਦਿਨ ਸਾਨੂੰ ਇਸ ਸੱਚਾਈ ਤੋਂ ਜਾਣੂ ਕਰਵਾਉਂਦਾ ਕਿ ਗਿਆਨ ਦਾ ਦੀਵਾ ਕਦੇ ਵੀ ਆਪਣੇ ਆਪ ਨਹੀਂ ਬਲਦਾ। ਇਸ ਲੋਅ ਨੂੰ ਸਦਾ ਰੋਸ਼ਨ ਰੱਖਣ ਲਈ ਅਣਗਿਣਤ ਲਾਇਬ੍ਰੇਰੀਅਨ ਬਿਨਾਂ ਕਿਸੇ ਪ੍ਰਸਿੱਧੀ ਦੀ ਭੁੱਖ ਤੋਂ ਚੁੱਪ ਚਾਪ ਆਪਣੀ ਸੇਵਾ ਨਿਭਾ ਰਹੇ ਨੇ। ਇਸ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਦੇ ਉੱਤੇ ਅਸੀਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਲਾਇਬ੍ਰੇਰੀਆਂ ਦੀ ਸਾਰਥਿਕ ਵਰਤੋਂ ਵਧਾਉਣ ਵਾਲੇ ਗਿਆਨ ਪੰਧ ਦੇ ਇਨ੍ਹਾਂ ਨਿਸ਼ਕਾਮ ਸੇਵਕਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਜਿਹੜਾ ਆਹਦ ਕਰੀਏ, ਤੇ ਇੱਕ ਇਹੋ ਹੀ ਇੱਕ ਵਿਗਿਆਨਕ ਜਾਂ ਗਿਆਨਵਾਨ ਜਿਹੜਾ ਚੇਤਨ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਦੇ ਵੱਲ ਸਾਡਾ ਸਭ ਤੋਂ ਵੱਡਾ ਜਿਹੜਾ ਕਦਮ ਹੋਵੇਗਾ। ਤੇ ਪਰ ਇਹ ਹੈ ਜੀ ਡਾਕਟਰ ਆਪਣੇ ਜਾਨੀ ਪਛਾਣੀ ਸ਼ਖਸੀਅਤ ਨੇ ਡਾਕਟਰ ਸ਼ਿੰਦਰਪਾਲ ਕੌਰ ਹੁਣੀ, ਤੇ ਉਹਨਾਂ ਦਾ ਆਰਟੀਕਲ ਸੀਗਾ ਨੈਸ਼ਨਲ ਲਾਇਬ੍ਰੇਰੀ ਲਾਇਬ੍ਰੇਰੀਅਨਸ ਡੇ, ਗਿਆਨ ਪੰਧ ਦੇ ਨਿਸ਼ਕਾਮ ਸੇਵਕ ਹਨ ਲਾਇਬ੍ਰੇਰੀਅਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹਦੇ ਵਿੱਚ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਕਿ ਖਾਸ ਕਰ ਜਿਹੜੀ ਸਾਡੀ ਫਿਤਰਤ ਹੈ ਤੇ ਸਾਡੀ ਜਿਹੜੀ ਫਿਤਰਤ ਹੈ, ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਲੈ ਲਈਏ ਮੰਗ ਕੇ, ਚਾਹੇ ਉਹ ਕਿਤਾਬ ਹੀ ਕਿਉਂ ਨਾ ਹੋਈਏ, ਚਾਹੇ ਉਹ ਅਖਬਾਰ ਹੀ ਕਿਉਂ ਨਾ ਹੋਵੇ, ਸਵੇਰ ਨੂੰ ਕਿਸੇ ਸ਼ੋਪ ਦੇ ਉੱਤੇ ਜਾਂ ਕਾਰਖਾਨੇ ਦੇ ਉੱਤੇ ਆਪਣੀ ਅਖਬਾਰ ਆਉਂਦੀ ਹੈ ਤੇ ਸ਼ਾਮ ਤੱਕ ਤੁਹਾਨੂੰ ਅਖਬਾਰ ਨਹੀਂ ਲੱਭਦੀ, ਮਤਲਬ ਕਿ ਕਿੱਥੇ ਗਈ। ਹਾਲੇ ਕਿ ਜਿਹੜਾ ਮਾਲਕ ਹੈ ਨਾ, ਜਿਹਨੇ ਆਰਡਰ ਵੀ ਕੀਤੀ ਹੈ, ਉਹਨੂੰ ਵੀ ਨਹੀਂ ਪਤਾ ਲੱਗਦਾ। ਉਹ ਬਹੁਤ ਸਾਰੇ ਹੱਥਾਂ ਦੇ ਵਿੱਚ ਉਹ ਗੁਜ਼ਰਦੀ ਹੈ। ਇੱਕ ਤਾਂ ਚੰਗਾ ਪੱਖ ਹੈ, ਚਲੋ ਇੱਕ ਅਖਬਾਰ ਦੇ ਨਾਲ ਬਹੁਤ ਸਾਰੇ ਲੋਕ ਪੜ੍ਹ ਜਾਂਦੇ ਹੈ, ਪਰ ਅਖਬਾਰਾਂ ਦਾ ਵੀ ਜਿਹੜਾ ਨਾ ਵਿਕਣਾ ਜਾਂ ਉਹਨਾਂ ਦੇ ਵਿੱਚ ਜੋ ਸਾਰੇ ਐਡਵਰਟਾਈਜ਼ਮੈਂਟ ਹੋਰ ਸਾਰੀਆਂ ਚੀਜ਼ਾਂ ਲੱਗਦੀਆਂ ਨੇ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ ਉਹਨਾਂ ਚੀਜ਼ਾਂ 'ਚ, ਕਿਉਂਕਿ ਅਸੀਂ ਅਖਬਾਰ ਨਹੀਂ ਮੰਗਵਾਉਂਦੇ। 5 ਰੁਪਏ ਜਾਂ ਵੱਧ ਤੋਂ ਵੱਧ ਹੁਣ 15 ਰੁਪਏ ਹੋਏਗਾ ਜੀ, 20 ਰੁਪਏ ਹੋ ਗਿਆ ਹੋਊਗਾ ਅਖਬਾਰ, ਇੰਨਾ ਮਹਿੰਗਾ ਬੜੀ ਹੋਣਾ। ਤੇ ਉਹ ਵੀ ਲਵਾਉਣ ਜਿਹੜਾ ਲਵਾਉਣ ਦੀ ਜ਼ਰੂਰਤ ਹੈ, ਉਹੋ ਹੀ ਘੱਟੋ ਘੱਟ ਉਹਦੇ ਵਿੱਚ ਆਰਟੀਕਲ ਜਾਂ ਖਬਰਾਂ ਜਾਂ ਬਹੁਤ ਸਾਰੀਆਂ ਐਸੀਆਂ ਵਿਸ਼ੇ ਹੁੰਦੇ ਨੇ ਜੋ ਪੜ੍ਹਨ ਯੋਗ ਹੁੰਦੇ ਹੈ, ਤੇ ਉਹ ਵੀ ਜ਼ਰੂਰੀ ਹੈ ਜੀ, ਤੇ ਉਹਦੇ ਨਾਲ ਵੀ ਜੁੜਨ ਦੀ ਜ਼ਰੂਰਤ ਹੈ। ਹੌਲੀ ਹੌਲੀ ਅਖਬਾਰ ਪੜ੍ਹਨਾ ਸ਼ੁਰੂ ਕਰਾਂਗੇ ਤਾਂ ਫਿਰ ਜਿਹੜਾ ਕਿਤਾਬਾਂ ਤੱਕ ਵੀ ਮੋਹ ਪੈ ਜਾਂਦਾ ਹੈ। ਔਜਲਾ ਸਾਹਿਬ ਲਿਖਦੇ ਨੇ, ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ, ਇੰਨਾ ਕੀ ਲਿਖਿਆ ਜੀ ਅੱਗੇ, ਤੇ ਬਾਕੀ ਸੁਨੇਹੇ ਤੁਹਾਡੇ ਲੈਂਦੇ ਹਾਂ ਤੇ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ ਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ ਨਾਲ ਨਾਲ। ਤੇ ਉਸ ਸਮੇਂ ਦੇ ਵਿੱਚ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਨਾਲ ਨਿੱਘਾ ਸਵਾਗਤ ਹੈ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਆ ਗਿਆ ਜੀ ਆਪਾਂ ਨੂੰ ਇਕਬਾਲ ਮਾਂਗੜ ਜੀ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਜੱਸੀ ਬਾਈ ਸਿਆਂ, ਲਵਜੂ ਜੀ ਤੇ ਆਪਣੇ ਸੀਗੇ ਆਪਣੇ ਫਗਵਾੜੇ ਤੋਂ ਪਰਮਿੰਦਰ ਬਾਈ ਜੀ, ਉਹਨਾਂ ਦਾ ਵੀ ਸੁਨੇਹਾ ਆਇਆ ਜੀ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਸਭ ਤੋਂ ਪਹਿਲਾਂ ਸੁਨੇਹਾ ਉਹਨਾਂ ਦਾ ਹੀ ਸੀਗਾ, ਤੇ ਉਸ ਤੋਂ ਬਾਅਦ ਗੁਰਲਾਲ ਕੰਗ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਕਹਿੰਦੇ ਸਭ ਨੂੰ। ਦਵਿੰਦਰ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਯੂ ਐਸ ਤੋਂ, ਤੇ ਕਹਿੰਦੇ ਨੇ ਕਿ ਕਿਤਾਬਾਂ ਨਾਵਲਾਂ ਨੇ ਚਿੱਠੀਆਂ ਲਿਖਣ ਲਾਇਆ, ਬਾਅਦ ਦੇ ਵਿੱਚ ਗੀਤ ਲਿਖਣ ਲੱਗ ਗਏ ਜੀ। ਕਿਆ ਬਾਤ ਹੈ ਜੀ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਮੈਨੂੰ ਵੀ ਚੇਤਾ ਹੈ ਜੀ, ਮੈਂ ਵੀ ਬਹੁਤ ਚਿੱਠੀਆਂ ਲਿਖੀਆਂ ਨੇ ਬਲੈਤ ਦੇ ਵਿੱਚ, ਜਦੋਂ ਰਿਸ਼ਤੇਦਾਰ ਹੁੰਦੇ ਸੀ ਤਾਂ ਕੋਈ ਹੋਰ ਚਿੱਠੀ ਤਾਂ ਨਹੀਂ ਲਿਖਦਾ ਹੁੰਦਾ ਸੀਗਾ, ਤੇ ਮੈਨੂੰ ਹੀ ਲਿਖਣੀ ਪੈਂਦੀ ਸੀ, ਤੇ ਬੜੀ ਉਡੀਕ ਵੀ ਹੁੰਦੀ ਸੀ ਕਿ ਕਦੋਂ ਸੁਨੇਹਾ ਆਏਗਾ ਤੇ ਉਹਦਾ ਜਵਾਬ ਦਿੱਤਾ ਜਾਏਗਾ। ਉਹੀ ਚਿੱਠੀ ਵਾਰ ਵਾਰ ਵੀ ਪੜ੍ਹਦੇ ਰਹਿੰਦੇ ਸੀ। ਇਸ ਤਰ੍ਹਾਂ ਦਾ ਸਿਲਸਿਲਾ ਖੂਬ ਦੇਖਿਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ, ਤੇ ਸਤਿ ਸ੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਲ ਸੁਰਿੰਦਰ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ ਯੂ ਐਸ ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹਾਊ ਟੂ ਵਿਨ ਦੀ ਫਰੈਂਡਸ ਐਂਡ ਇਨਫਲੂਐਂਸ ਪੀਪਲ ਇਜ਼ ਏ ਬੁੱਕ ਆਈ ਲਾਈਕ ਮੋਸਟਲੀ, ਕਹਿੰਦੇ ਮੋਸਟ। ਅੱਜ ਗੈਰ ਹਾਜ਼ਰੀ ਲੱਗੀ ਹੈ ਜੀ ਆਪਣੀ ਰਾਜਨ ਸੈਣੀ ਸਾਹਿਬ, ਤੇ ਕੱਲ ਨੂੰ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਵੀ। ਲਾਲੀ ਟੋੜਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਪਟਿਆਲੇ ਤੋਂ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮਾਲ ਸੁਰਿੰਦਰ ਜੀ ਕਹਿੰਦੇ ਨੇ ਯੂ ਐਸ ਤੋਂ ਹੈਪੀ ਬਰਥਡੇ ਮਨਦੀਪ ਜੱਸੀ ਜੀ, ਵਿਸ਼ਿੰਗ ਯੂ ਆਲ ਦੀ ਵੈਰੀ ਬੈਸਟ ਕਹਿੰਦੇ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਹੋਏ ਨੇ ਮਲੇਰਕੋਟ ਵਾਲੇ ਜੱਸੀ ਜੀ, ਸਾਰੇ ਪਰਿਵਾਰ ਨੂੰ ਤੇ ਮਨਦੀਪ ਵੀਰ ਨੂੰ ਜਨਮ ਦਿਨ ਦੀਆਂ ਕਹਿੰਦੇ ਨੇ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਕਹਿੰਦੇ ਜੀ, ਤੇ ਪਹੁੰਚ ਗਈਆਂ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲੋਟ ਪੋਟ ਚੰਦਾ ਮਾਮਾ, ਇਹ ਤਾਂ ਕਹਿੰਦੇ ਪੜ੍ਹਦੇ ਰਹੇ ਹਾਂ ਜੀ ਅਸੀਂ ਵੀ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਆ ਭਾਰਜ ਬਾਈ ਸਿਆਂ ਦੱਸ ਦਿਓ ਜਦੋਂ ਕਾਲ ਲਈ ਕਾਲ ਲੈਣੀ ਹੋਵੇਗੀ ਜੀ, ਮੈਂ ਪਹਿਲਾਂ ਲਾ ਲਈ ਕਈ ਵਾਰੀ ਫਿਰ ਡਿਸਟਰਬ ਕਰਦੇ ਆ ਤੁਹਾਨੂੰ, ਉਹਦੇ ਵਾਸਤੇ ਮਾਫ਼ੀ ਜੀ। ਨਹੀਂ ਮੈਂ ਹੋਲਡ ਦੇ ਉੱਤੇ ਤਾਂ ਹੀ ਰੱਖਿਆ ਸੀ ਜੀ, ਕੋਈ ਗੱਲ ਨਹੀਂ, ਮਾਫ਼ੀ ਚਾਹੁੰਦਾ ਤੁਹਾਡੇ ਤੋਂ ਵੀ ਇੰਨਾ ਸਮਾਂ ਤੁਸੀਂ ਹੋਲਡ ਰੱਖਦੇ ਹੋ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਆ ਜੱਸੀ ਬਾਈ ਸਿਆਂ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜਿਉਂਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਜੱਸੀ ਬਾਈ ਜੀ ਸਭ ਦਾ ਧੰਨਵਾਦ ਕਰਦੇ ਆ, ਧੰਨਵਾਦ ਵੀਰ ਜੀ, ਉਹ ਮੁਕੱਦਰ ਸਿਆਂ ਜੀ ਤੇ ਸਾਰੇ ਹੀ ਪਰਿਵਾਰ ਦਾ ਧੰਨਵਾਦ ਹੈ ਜੀ। ਇਕਬਾਲ ਮਾਂਗੜ ਜੀ ਸਤਿ ਸ੍ਰੀ ਅਕਾਲ ਕੈਲੀਫੋਰਨੀਆ ਤੋਂ ਲਿਖਦੇ ਨੇ। ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਲਵ ਯੂ ਕਹਿੰਦੇ। ਤੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ ਆਪਣੀ ਅੰਮ੍ਰਿਤਸਰ ਤੋਂ ਭੇਜ ਰਹੇ ਨੇ, ਤੇ ਨਾਲ ਜੁੜ ਕੇ ਗੱਲਬਾਤ ਵੀ ਕਰਕੇ ਗਏ ਨੇ। ਮਨਦੀਪ ਜੱਸੀ ਕਹਿੰਦੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਮੈਂਬਰ ਭੈਣਾਂ ਪੀਰਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ ਜਨਾਬ ਜੀ। ਉਹ ਤੇ ਅੱਗੇ ਲਿਖਦੇ ਨੇ ਆਪਣੇ ਦੀਪ ਦਵਿੰਦਰ ਜੀ, ਸੋਹਣ ਸਿੰਘ ਸ਼ੀਤਲ ਹੁਣਾਂ ਦੇ ਨਾਵਲ ਇਚੋ ਗਿੱਲ ਨਹਿਰ ਤੱਕ ਅਤੇ ਦੀਵੇ ਦੀ ਲੋ ਪੜ੍ਹਨ ਯੋਗ ਪੁਸਤਕਾਂ ਹਨ। ਦੀਪ ਦਵਿੰਦਰ ਸਿੰਘ ਲਿਖਦੇ ਨੇ ਤੇ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਦੋਸਤੋ, ਜਿਨ੍ਹਾਂ ਨੇ ਨਹੀਂ ਇਹ ਪੜ੍ਹੇ ਨੇ ਜ਼ਰੂਰ ਪੜ੍ਹੋ। ਔਜਲਾ ਸਾਹਿਬ ਲਿਖਦੇ ਨੇ ਜਨਮ ਦਿਨ ਦੀਆਂ ਮੁਬਾਰਕਾਂ ਜੱਸੀ ਵੀਰੇ। ਤੇ ਆਪਣੇ ਚੰਦਰ ਸ਼ੇਖਰ ਬਾਈ ਜੀ, ਬੁੱਕਸ ਵਿਦਆਊਟ ਗਿਆਨ ਨੇ ਹੋ ਸਕਦੀਆਂ ਕਹਿੰਦੇ ਜੀ, ਮਤਲਬ ਕਿ ਕਿਤਾਬਾਂ ਤੋਂ ਬਗੈਰ ਗਿਆਨ ਤੁਹਾਨੂੰ ਨਹੀਂ ਪ੍ਰਾਪਤ ਹੋ ਸਕਦਾ ਲਿਖਦੇ ਹੈ। ਬੁੱਕਸ ਕਰਕੇ ਹੀ ਕਹਿੰਦੇ ਅਸੀਂ ਸਾਰੇ ਅੱਗੇ ਵੱਧ ਸਕਦੇ ਹਾਂ ਜੀ, ਤੇ ਬੁੱਕਸ ਕਰਕੇ ਹੀ ਕਹਿੰਦੇ ਮਨੋਬਲ ਜਿਹੜਾ ਹੈ, ਕਿਆ ਬਾਤ ਹੈ ਜੀ, ਤੁਹਾਡਾ ਸੈਲਫ ਕੌਨਫੀਡੈਂਸ ਆ ਉਹ ਉੱਚਾ ਹੁੰਦਾ ਹੈ ਕਹਿੰਦੇ, ਕਿਆ ਬਾਤ ਹੈ ਜੀ। ਸ਼ੁਕਰੀਆ ਜੀ ਆਪਣੇ ਚੰਦਰ ਸ਼ੇਖਰ ਜੀ, ਬਾਕਮਾਲ ਤੁਹਾਡੀ ਸੋਚ ਨੂੰ ਸਲੂਟ ਹੈ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਦਵਿੰਦਰ ਭਾਰਤ ਜੀ, ਰਾਜਨ ਸੈਣੀ ਸਾਹਿਬ, ਮੁਕੱਦਰ ਸਿੰਘ ਔਜਲਾ ਜੀ ਤੇ ਮਨਦੀਪ ਜੱਸੀ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸਮਰਜੀਤ ਸਿੰਘ ਸ਼ੰਮੀ ਜੀ ਤੇ ਚੰਦਰ ਸ਼ੇਖਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਚੰਦਰ ਸ਼ੇਖਰ ਜੀ ਨੇ ਵੀ ਹੈਲੋ ਕੀਤੀ ਹੈ, ਤੇ ਸ਼ੰਮੀ ਸਰ ਜੀ ਦੀਆਂ ਗੱਲਾਂ ਕਹਿੰਦੇ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ, ਹੋ ਗਈ ਤੇ ਵੈਲ ਡਨ ਕਹਿੰਦੇ ਜੀ। ਸ਼ੰਮੀ ਭਾਜੀ ਆ ਤਾਂ ਐਂਡ ਤੋਂ ਐਂਡ ਹੋ ਗਿਆ ਕਹਿੰਦੇ ਜੀ, ਵਾਹ ਜੀ ਵਾਹ, ਕਿਆ ਬਾਤਾਂ ਨੇ ਕਹਿੰਦੇ, ਗ੍ਰੇਟ ਜੋਬ ਜੀ। ਗੁਰੀਮਾਨ ਬਾਈ ਜੀ ਕਹਿੰਦੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ, ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਗੁਰੀਮਾਨ ਜੀ ਪਰਮਿੰਦਰ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਫਗਵਾੜੇ ਵਾਲਿਆਂ ਨੂੰ, ਤੇ ਅਸੀਂ ਵੀ ਕਹਿੰਦੇ ਗੁਰੂ ਨਗਰੀ ਦੇ ਵਿੱਚੋਂ ਹੀ ਹੁੰਦੇ ਹਾਂ ਸ਼ਾਮ ਨੂੰ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ ਬਹੁਤ ਖੂਬ ਜੀ, ਤੇ ਕਿਤਾਬਾਂ ਨੇ ਬੜੀ ਸੋਹਣੀ ਦੁਨੀਆ ਵਸਾਈ ਹੋਈ ਹੈ, ਪਰ ਦੁਖਾਂਤ ਹੈ ਕਿ ਲੋਕਾਂ ਦੀਆਂ ਦੁਨੀਆਂ ਦੇ ਵਿੱਚ ਕਿਤਾਬਾਂ ਦੀਆਂ ਦੁਨੀਆਂ ਘੱਟ ਹੁੰਦੀ ਜਾ ਰਹੀ ਹੈ ਤੇ ਇਹਨਾਂ ਦੀ ਜਗ੍ਹਾ ਫੋਨ ਲੈਂਦੇ ਜਾ ਰਹੇ ਨੇ। ਪੁਰਾਣੇ ਬਜ਼ੁਰਗਾਂ ਨੇ ਆਪਣੇ ਤਜਰਬੇ ਸ਼ਬਦਾਂ ਦੇ ਵਿੱਚ ਜਿਹੜਾ ਪਰੋਏ ਹੋਏ ਨੇ ਜੀ। ਤੇ ਬਾਈ ਰੂਹ ਮੇਰੀ ਬਹੁਤ ਕਰਦੀ ਹੈ ਕਿਤਾਬਾਂ ਸੰਗ ਸਮਾਂ ਬਿਤਾਉਣ ਨੂੰ, ਪਰ ਮਾੜੀ ਕਿਸਮਤ ਹੈ ਜ਼ਿੰਮੇਵਾਰੀਆਂ ਕਰਕੇ ਕੰਮਾਂ ਕਰਕੇ ਦੁਨੀਆਂ ਦੀ ਜਿਹੜੀ ਹੈ ਭੱਜ ਦੌੜ ਦਾ ਜਿਹੜਾ ਹਿੱਸਾ ਬਣ ਕੇ ਰਹਿ ਗਏ ਹਾਂ, ਤੇ ਕਿਸਮਤ ਮਾੜੀ ਸਾਡੀ ਹੈ ਤੇ ਕਿਤਾਬਾਂ ਦੀ ਨਹੀਂ ਹੈ। ਪਰ ਮੇਰੀ ਦੋਸਤੀ ਅੱਜ ਦੇ ਯੁੱਗ ਜਿਹੜਾ ਕਹਿੰਦੇ ਹੈ ਵਿੱਚ ਵੀ ਕਿਤਾਬਾਂ ਦੇ ਬਹੁਤ ਨੇੜੇ ਆ, ਜਿਹੜੀ ਉਹਨਾਂ ਦੇ ਉਹਨਾਂ ਨੇ ਕਿਤਾਬ ਪੜ੍ਹਨੀ ਹੁੰਦੀ ਹੈ ਉਹ ਕਿਤਾਬ ਨੂੰ ਲੈ ਕੇ ਆਪਣੇ ਆਉਣੇ ਦੀ ਜਿਹੜੀ ਹੈ ਜ਼ਿੰਮੇਵਾਰੀ ਮੇਰੇ ਲਾਈ ਹੁੰਦੀ ਹੈ ਜੀ। ਕਿਆ ਬਾਤ ਹੈ ਜੀ, ਕਿਤੇ ਨਾ ਕਿਤੇ ਤਾਂ ਤੁਸੀਂ ਇਨਪੁੱਟ ਪਾ ਹੀ ਰਹੇ ਹੋ। ਗੁਰੀਮਾਨ ਜੀ ਕਹਿੰਦੇ ਆ ਕਿ ਉਹਨਾਂ ਨੂੰ ਕਿਤਾਬਾਂ ਦੇ ਕੇ ਆਉਣੀ ਦੀ ਲੱਗੀ ਸੇਵਾ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਵੱਡਾ ਭਾਗਾਂ ਵਾਲਾ ਹਾਂ, ਜੋ ਕਿਤਾਬਾਂ ਨੇ ਮੈਨੂੰ ਚੁਣਿਆ ਹੈ, ਮੇਰੇ ਹੱਥਾਂ ਦੇ ਵਿੱਚੋਂ ਹੋ ਕੇ ਜੋ ਜਿਹੜੀਆਂ ਕਹਿੰਦੇ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਹੀ ਲਿਖਦੇ ਨੇ ਕਿ ਇੱਕ ਮਿੰਟ ਜੀ ਮੈਂ ਇੱਧਰਲੇ ਪਾਸੇ ਦੇਖਦਾ ਜੇ ਉੱਧਰ ਆਪਾਂ ਆ ਚੁੱਕੇ ਹਾਂ ਹੁਣ ਉੱਥੇ ਕੁ ਤੱਕ ਤਾਂ। ਤੇ ਹਾਂਜੀ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਲਿਖਦੇ ਨੇ ਆਪਣੇ ਗੁਰੀਮਾਨ ਜੀ, ਹਾਂਜੀ ਕਹਿੰਦੇ ਬਾਈ ਅੱਜ ਕੱਲ੍ਹ ਲਾਇਬ੍ਰੇਰੀ ਦੇ ਵਿੱਚ ਦਿਖਦਾ ਕੌਣ ਹੈਗਾ, ਬਸ ਹੁਣ ਲਾਇਬ੍ਰੇਰੀ ਦੇ ਵਿੱਚ ਕੁਝ ਕੁ ਲੋਕ ਬੈਠੇ ਮਿਲਦੇ ਨੇ ਜੋ ਕਿਤਾਬਾਂ ਦੇ ਨਾਲ ਮੁਹੱਬਤ ਕਰਦੇ ਨੇ, ਉਹ ਗਿਆਨ ਧਨੀ ਲੋਕ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਨੇ ਤੇ ਸ਼ਾਂਤ ਭੋਲੇ ਜੇ। ਔਜਲਾ ਸਾਹਿਬ ਲਿਖਦੇ ਨੇ ਕਿ ਕਦੇ ਪੜ੍ਹਿਆ ਸੀ ਨਾਵਲ ਪੂਰਨਮਾਸ਼ੀ, ਮੈਨੂੰ ਅੱਜ ਵੀ ਭੁੱਲਦੀ ਨਾ ਉਹ ਚਿਹਰੇ ਵਾਲੀ ਹਾਸੀ, ਉਹ ਤਾਂ ਪੜ੍ਹਿਆ ਪੂਰਾ ਪਰ ਸੁਪਨਾ ਰਹਿ ਗਿਆ ਅਧੂਰਾ, ਬਸ ਲੱਗਦਾ ਉਸੇ ਨੇ ਸਿਕੰਦਰ ਦੇ ਹੱਥ ਕਲਮ ਫੜਾਤੀ। ਜੱਸੀ ਬਾਈ ਜੀ ਕਹਿੰਦੇ ਆ ਮੁਕੱਦਰ ਸਿਆਂ ਜੀ ਲਵ ਜੂ ਸੋਹਣਿਆ ਵੀਰਾ, ਤੇ ਔਜਲਾ ਸਾਹਿਬ ਕਹਿੰਦੇ ਵਾਕਈ ਹੀ ਮੁਕੱਦਰ ਨੂੰ ਸੁਣ ਕੇ ਕਹਿੰਦੇ ਲੱਗਦਾ ਨਾ ਮਿਲਿਆ ਸੋਹਣਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੀ ਮੰਨ ਲੈਂਦੇ ਆ ਜਨਾਬ। ਇਕਬਾਲ ਮਾਂਗੜ ਜੀ ਕਹਿੰਦੇ ਜੱਸੀ ਵੀਰ ਜੀ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ, ਤੇ ਜੁਗ ਜੁਗ ਜੀ ਉਹ ਕਹਿੰਦੇ ਜੀ। ਮੁਕੱਦਰ ਜੀ ਜੱਸੀ ਬਾਈ ਸਿਆਂ ਲਵ ਜੂ ਜਨਾਬ। ਤੇ ਮਨਦੀਪ ਜੀ ਕਹਿੰਦੇ ਧੰਨਵਾਦ ਜਨਾਬ ਜੀ, ਉਹ ਮਾਂਗੜ ਭੈਣ ਜੀ ਨਹੀਂ ਦੇ ਸਕਦਾ ਜੀ, ਮੁਕੱਦਰ ਸਿਆਂ ਜੀ ਤੇ ਸ਼ੰਮੀ ਜੀ, ਭਾਰਤ ਜੀ, ਭਰਾਤਾ ਜੀ ਤੇ ਰੂਹ ਤੋਂ ਸਿਜਦਾ ਜੀ, ਧੰਨਵਾਦ ਜੀ, ਬਹੁਤ ਬਹੁਤ ਜਿਉਂਦੇ ਵੱਜਦੇ ਰਹੋ, ਹੱਸਦੇ ਵੱਜਦੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਜੂ ਪਿਆਰਿਓ, ਗੱਲ ਤੁਹਾਡੀ ਮੰਨ ਲਈ ਅਸੀਂ ਕਹਿੰਦੇ। ਰਜਿੰਦਰ ਜੀਰਾ ਜੀ ਜੁੜੇ ਆ ਜੀਰੇ ਵਾਲੇ, ਕਹਿੰਦੇ ਭੁਪਿੰਦਰ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ ਜੀਰਾ ਸਭ ਤੋਂ ਬਾਅਦ ਗੁਰੀਮਾਨ ਜੀ ਤੇ ਹੋਰ ਸੱਜਣਾਂ ਦੇ ਸੁਨੇਹੇ ਆਏ ਨੇ। ਤੇ ਜੀਰਾ ਜੀ ਕਹਿੰਦੇ ਆ ਕਿ 2 ਵਜੇ ਸੋਰੀ ਇੱਕ ਮਿੰਟ ਜੀ, ਇੱਕ ਤਾਂ ਨਾ ਐਡ ਵਾਲਿਆਂ ਨੇ ਪੰਗਾ ਪਾ ਦਿੰਦੇ ਆ, ਸਾਰੇ ਸੁਨੇਹੇ ਉੱਪਰ ਥੱਲੇ ਕਰਕੇ ਰੱਖ ਦਿੰਦੇ ਆ ਜੀ। ਤੇ ਆਪਾਂ ਕਿੱਥੇ ਪਹੁੰਚ ਗਏ ਸੀ, ਕਿਉਂ ਕਰਦੇ ਹੋ ਧੱਕਾ ਕੱਲੀ ਜਾਣ ਦੇ ਨਾਲ, ਹੈ ਇੰਨਾ ਧੱਕਾ ਆਪਣੇ। ਹਾਂਜੀ ਕਹਿੰਦੇ ਭਾਜੀ ਨਹੀਂ ਇੱਧਰਲੇ ਪਾਸੇ ਸੀਗਾ ਜੀ, ਹਾਂਜੀ ਇੱਥੇ ਕੁ ਪਹੁੰਚੇ ਸੀ। ਜੀਰਾ ਸਾਹਿਬ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਰਜਿੰਦਰ ਜੀਰਾ ਵੱਲੋਂ ਤੇ ਸਤਿਕਾਰ ਵੱਡੇ ਭਰਾ ਜੀ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ। ਮਨਦੀਪ ਜੱਸੀ ਜੀ ਤੇ ਹੀਰ ਵਾਰਸ ਸ਼ਾਹ ਦੀ ਗੱਲ ਕੀਤੀ ਹੈ ਪਰ ਸੁਣਾਈ ਨਹੀਂ, ਦੇਖ ਲਓ ਬਾਈ ਜੀ ਅੱਜ ਜਨਮ ਦਿਨ ਤੇ ਤੁਸੀਂ। ਤੂਤਾਂ ਵਾਲਾ ਖੂਹ ਸੋਹਣ ਸਿੰਘ ਸ਼ੀਤਲ ਸਾਹਿਬ ਜੀ ਦਾ ਜੀ, ਉਹਨਾਂ ਨੂੰ ਫਤਿਹ ਸਾਂਝੀ ਕਰਦੇ ਆ ਮਨਦੀਪ ਜੀ। ਤੇ ਅੱਗੇ ਆਪਣੇ ਤੇਜਵੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਲਿਖਦੇ ਨੇ ਭਗਵਤ ਗੀਤਾ ਨਾਲੋਂ ਜਿਹੜਾ ਹੈ ਅਸ਼ਟ ਵਕਰਾ ਗੀਤਾ ਜਿਹੜੀ ਹੈ ਬੈਸਟ ਨਹੀਂ ਹੈ ਕਹਿੰਦੇ ਪੁੱਛਦੇ ਆ ਸ਼ਾਇਦ ਗੁਰਮੇਲ ਦਾਦੂ ਜੀ ਜਦੋਂ ਗੱਲ ਕਰਦੇ ਸੀ ਉਦੋਂ ਗੱਲ ਕਰਦੇ ਹੋਣਗੇ ਲਿਖਿਆ ਕਮੈਂਟ ਉਹਨਾਂ ਨੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੇ ਤੁਹਾਡੀ ਇਹ ਮੰਨ ਲੈਂਦੇ ਆ ਬਾਬਿਓ ਤੁਹਾਨੂੰ ਕਿਹਨੇ ਲਿਖਣਾ ਸਿਖਾਇਆ ਮੈਨੂੰ ਕਿਹਨੇ ਗਾਣਾ ਸਿਖਾਇਆ ਤੁਹਾਨੂੰ ਕਿਹਨੇ ਕਿਸਨੇ ਮਤਲਬ ਕਿ ਲਿਖਣਾ ਸਿਖਾਇਆ ਤੇ ਮੈਨੂੰ ਕਿਹਨੇ ਗਾਣਾ ਸਿਖਾਇਆ ਮਨਦੀਪ ਜੱਸੀ ਕਹਿੰਦੇ ਨਾਵਲ ਦਾ ਸਭ ਤੋਂ ਵਧੀਆ ਡਾਇਲਾਗ ਜੀ ਜਵਾਲੇ ਨੇ ਕਿਹੜਾ ਸ਼ਾਹ ਹੋ ਜਾਣਾ ਆਪਣੇ ਮਨਦੀਪ ਜੱਸੀ ਬਾਈ ਜੀ ਦੇ ਜੱਗੀ ਕੁੱਸਾ ਸਾਹਿਬ ਕਿਆ ਬਾਤ ਕਮਾਲ ਉਹਨਾਂ ਦੇ ਨਾਵਲ ਨੇ ਉਹਨਾਂ ਨਾਲ ਪਿਛਲੇ ਸਮੇਂ ਚ ਆਪਾਂ ਮੁਲਾਕਾਤ ਵੀ ਕੀਤੀ ਸੀ ਉਹ ਸੁਣਨ ਯੋਗ ਹੈ ਬਹੁਤ ਹੀ ਦਿਲ ਵਾਲੇ ਬੰਦੇ ਨੇ ਜੀ ਤੇ ਉਹਨਾਂ ਦੇ ਨਾਵਲ ਵੀ ਬਹੁਤ ਬਾਕਮਾਲ ਨੇ ਠੇਠ ਪੰਜਾਬੀ ਦੇ ਵਿੱਚ ਪੜ੍ਹਨ ਯੋਗ ਨੇ ਮੁਕੱਦਰ ਜੀ ਕਹਿੰਦੇ ਆ ਕਿ ਰਵਿੰਦਰ ਕੌਸ਼ਿਕ ਸੀ ਜਿਹਨੂੰ ਇੰਦਰਾ ਗਾਂਧੀ ਨੇ ਬਲੈਕ ਟਾਈਗਰ ਤਾਂ ਖਿਤਾਬ ਦਿੱਤਾ ਸੀ ਕਾਲੇ ਪੀਲੀਏ ਨਾਲ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਮਰਿਆ ਸੀ ਉਹ ਸ਼ਾਇਦ ਹੋਇਆ ਸੀ ਮਰਿਆ ਨਹੀਂ ਮਾਫ਼ੀ ਚਾਹੁੰਦਾ ਜੀ ਤੇ ਇਹ ਵਾਪਰਿਆ ਸੀ ਕਹਿੰਦੇ ਗੁੱਡ ਨਾਈਟ ਜਨਾਬ ਜੀ ਉਹ ਮਨਦੀਪ ਜੱਸੀ ਸਾਹਿਬ ਕਹਿੰਦੇ ਨੇ ਤੇ ਜੀਰਾ ਸਾਹਿਬ ਕਹਿੰਦੇ ਭਾਜੀ ਅੱਜ ਦਾ ਟੌਪਿਕ ਬਹੁਤ ਹੀ ਮਨ ਨੂੰ ਛੂਹਣ ਵਾਲਾ ਜੀ ਬਹੁਤ ਪਸੰਦ ਆਇਆ ਜੀ ਤੇ ਬਾਕੀ ਜਿੰਨੇ ਵੀ ਕੱਲ ਗੱਲਬਾਤ ਕਰਕੇ ਗਏ ਨੇ ਬਹੁਤ ਵਧੀਆ ਲੱਗਿਆ ਜੀ ਕਾਲਰ ਜਿਹੜੇ ਗੱਲਬਾਤ ਕਰਕੇ ਗਏ ਨੇ ਔਜਲਾ ਸਾਹਿਬ ਕਹਿੰਦੇ ਨਹੀਂ ਮੁਕੱਦਰ ਵੀਰ ਉਹ ਹੋਰ ਨੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਜੱਸੀ ਜੀ ਇੱਕ ਵਾਰ ਫਿਰ ਮੁਬਾਰਕਾਂ ਜਨਮ ਦਿਨ ਦੀਆਂ ਚੜ੍ਹਦੀ ਕਲਾ ਚ ਰਹੋ ਮੁਕੱਦਰ ਜੀ ਔਜਲਾ ਬਾਈ ਜੀ ਤੇ ਜੇ ਤੂੰ ਨਾ ਮਿਲਦਾ ਕਿਹਨੇ ਸੀ ਲਿਖਣਾ ਤੇ ਕਿਹਨੇ ਸੀ ਗਾਉਣਾ ਇਹ ਵੀ ਉਸਦੀ ਹੀ ਦੇਣ ਹੈ ਮੁਕੱਦਰ ਜੀ ਕਹਿੰਦੇ ਆ ਜੱਸੀ ਜੀ ਕਹਿੰਦੇ ਆ ਫਿਰ ਸੌ ਕੇ ਉੱਠ ਪਏ ਨੇ ਕਹਿੰਦੇ ਇਸ਼ਕ ਨਾ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ ਮੁਕੱਦਰ ਸਿਆਂ ਜੀ ਤੇ ਜੀਰਾ ਜੀ ਕਹਿੰਦੇ ਆ ਕਿ ਬਹੁਤ ਕੁਝ ਕਿਤਾਬਾਂ ਚੋਂ ਸਿੱਖਣ ਨੂੰ ਮਿਲਦਾ ਜੀ ਤੇ ਜੱਸੀ ਜੀ ਕਹਿੰਦੇ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ ਪਿਆਰ ਵਿਖਾ ਕੇ ਲੁੱਟ ਲਿਆ ਜਾਨ ਮੇਰੀ ਅਰਬਾਂ ਖਰਬਾਂ ਦੀ ਚੁਸਕ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ ਕਿਆ ਬਾਤ ਹੈ ਜੀ ਜੀਰਾ ਜੀ ਕਹਿੰਦੇ ਆ 2 ਵਜੇ ਰੋਜ਼ ਪੋਤੀ ਨੂੰ ਸਕੂਲੋਂ ਲੈ ਕੇ ਆਈਦਾ ਰਸਤੇ ਦੇ ਵਿੱਚ ਬੱਸ ਮਿਲਦੀ ਜੀਰਾ ਟੂ ਤਲਵਾੜਾ ਚਿੱਤ ਕਰਦਾ ਹੈ ਕਿ ਕਹਿੰਦੇ ਚਿੱਤ ਵੱਜਦਾ ਸ਼ਮੀ ਜੀ ਨੂੰ ਕਿਤੇ ਮਿਲ ਹੀ ਆਵਾਂ ਕਿਆ ਬਾਤ ਹੈ ਜ਼ਰੂਰ ਜੀ ਜੀਆਂ ਨੂੰ ਜੀ ਸਵਾਗਤ ਰਹੇਗਾ ਜੀਰਾ ਸਾਹਿਬ ਜੀਰਾ ਟੂ ਤਲਵਾੜਾ ਕਿਆ ਬਾਤ ਹੈ ਜੀ ਸਿੱਧਾ ਹੀ ਰੂਟ ਹੈ ਜੀ ਗੁਰੀ ਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ਼੍ਰੀ ਅਕਾਲ ਤੇ ਕੋਈ ਨਾ ਮਨਦੀਪ ਬਾਈ ਤੇ ਗੁਰੀ ਮਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ ਤੇ ਮਨਦੀਪ ਜੱਸੀ ਜੀ ਨੂੰ ਗੁੱਡ ਨਾਈਟ ਉਹ ਕਹਿੰਦੇ ਨੇ ਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਭਾਰਤ ਵੀਰ ਦਾ ਜਨਮ ਦਿਨ ਵੀ ਆਉਣ ਵਾਲਾ ਜੀ ਕਿਆ ਬਾਤ ਹੈ ਜੀ ਸ਼ੁਕਰੀਆ ਜੀ ਇਕਬਾਲ ਮਾਂਗੜ ਜੀ ਤੁਹਾਨੂੰ ਯਾਦ ਹੈ ਜੀ ਸ਼ੁਕਰੀਆ ਉਹਦੇ ਲਈ ਤੇ ਔਜਲਾ ਸਾਹਿਬ ਕਹਿੰਦੇ ਆ ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ ਤਾਂ ਫਿਰ ਕੀ ਹੁੰਦਾ

ਵੇ ਉਹਦੇ ਲਈ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਇੱਥੇ ਅੱਜ ਦੇ ਵਿਸ਼ੇ ਦੇ ਨਾਲ ਕਰਦੇ ਹਾਂ ਸਮਾਪਤੀ, ਜਿਸ ਦੇ ਵਿਚ ਬਾਕਮਾਲ ਮਚਾ ਆਇਆ ਗੱਲਬਾਤ ਕਰਨ ਦਾ ਵੀ ਤੇ ਦੋਸਤਾਂ ਨੇ ਸਾਥ ਨਿਭਾਇਆ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦੇ ਵਿਚ। ਤੇ ਬਾਅਦ ਦੇ ਵਿਚ ਵੀ ਸੁਣ ਕੇ ਤੁਸੀਂ ਜ਼ਰੂਰ ਫੀਡਬੈਕ ਵੀ ਭੇਜ ਸਕਦੇ ਹੋ, ਯੂਟਿਊਬ ਦੇ ਉੱਤੇ ਕਮੈਂਟ ਵੀ ਦੇ ਸਕਦੇ ਹੋ, ਵਟਸਐਪ ਦੇ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਤੇ ਇਹ ਸੀ ਜੀ ਅੱਜ ਦਾ ਵਿਸ਼ਾ, ਕਿਤਾਬਾਂ ਦੀ ਦੁਨੀਆ। ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਮੁਕੱਦਰ ਜੀ ਬਾਏ ਬਾਏ ਕਰਦੇ ਆ, ਸਤਿ ਸ੍ਰੀ ਅਕਾਲ ਦੋਸਤੋ। ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਰੇਗੀ ਫਿਰ ਹੋਵੇਗੀ ਮੁਲਾਕਾਤ ਤੇ 9:30 ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ੍ਰੀ ਅਕਾਲ ਦੋਸਤੋ। ਤੇ ਆਖਰੀ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਸੁਣ ਸਕਦੇ ਹੋ, ਵੈਬਸਾਈਟ ਦੇ ਉੱਤੇ, ਜੋ ਕਿ ਕਹਿੰਦਾ ਕਵਿਤਾ ਵਰਗੀ ਏ ਕੁੜੀਏ ਨੀ। ਤੇ ਉਹ ਗੀਤ ਤੁਹਾਡੇ ਨਾਲ ਗੁਰਵਿੰਦਰ ਬਰਾਰ ਹੋਣਾ ਦੀ ਜਿਹੜਾ ਆਵਾਜ਼ ਦੇ ਵਿੱਚ, ਇਹ ਬੜਾ ਪਿਆਰਾ ਗੀਤ ਹੈ, ਸੁਣਨ ਯੋਗ ਹੈ, ਇਸ ਨੂੰ ਜ਼ਰੂਰ ਸੁਣਿਓ। ਜਿਹੜੇ ਦੋਸਤ ਸੁਣਨਾ ਚਾਹੁੰਦੇ ਨੇ ਐਪ ਤੇ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰੋ ਤੇ ਯੂਟਿਊਬ ਨੂੰ ਲਾਈਕ ਕਰੋ ਤੇ ਲਾਈਕ ਨਹੀਂ ਜਾਣੀ ਕਿ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਨੂੰ ਲਾਈਕ ਤੇ ਉਹਨੂੰ ਜਿਹੜਾ ਫੋਲੋ ਕਰੋ। ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ। ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਹਨਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਮੰਜ਼ਲਾਂ ਦੇ ਬਲ ਵਧੇ ਕਾਫਲੇ ਨੀ ਰੁਕਣੇ, ਤੇਰਿਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ ਕੇ ਜਿਹੜੇ ਆ ਪਾਠਕ ਅਛ-ਅਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ, ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ, ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ, ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ, ਬੰਦ ਬੰਦ ਕਟਵਾਉਂਦੇ। ਇਹ ਗੱਲ ਕੁੱਲ ਸੰਸਾਰ ਜਾਣਦਾ, ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ, ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਅੱਤ ਖੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੱਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਹਰਲੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

0: ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇੱਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ,
1: ਹੱਸਲਾ ਨਸਲ ਹੈ ਗਾਲ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਹੱਸਲਾ ਨਸਲ ਹੈ।

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲਮਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਮ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲਮਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕੰਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕੰਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਤਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਤਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਤਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਵੱਜੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ

0: ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ

0: ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ ਹੈ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ-ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किद्दां कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी,
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
0: बिल्कुल जी,
1: बट काफी बच्चे, पर साडे कोल जिहड़े भरमार है उह इहो जिहे बच्चेयां दी है जिहड़े अपनी लाइफ दा कोई एम मिथदे ही नहीं। उह सोचदे हैं कि चलो 10वीं कर ली,
0: हाँ जी,
1: चलो उस तो बाद 12वीं भी कर लेंदे हैं। अपने
0: हाँ जी,
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
0: बिल्कुल
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है। वो ये देखते हैं कि
0: लाई
1: मैनू,
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल। तां ये चीज समझनी चाहिए है विद्यार्थियों नूं कि वो जदों गल आ जाती है उन्हां दे करियर सिलेक्शन दी,
0: हाँ जी,
1: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी,
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
0: बिल्कुल जी,
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे आ। असल दे विच
1: हांजी
0: मापे अते विद्यार्थी ते इक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे आ।
1: हांजी
0: कोई इहनां दे मापिआं नूं गाइड करन लई भी कोई यतन कीते जांदे आ?
1: हांजी बिल्कुल। मैं ये भी ये कहंदी हां कि साडे अगर विद्यार्थी, अगर साडे जिहड़े नौजवान पीढ़ी है
0: हाँ
1: उहनां
0: जी,
1: दे अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी,
1: उहनां ही हथ उहनां दे पेरेंट्स दा भी हुंदा है,
0: बिल्कुल जी,
1: माता पिता दा भी उहनां ही रोल हुंदा है। बस की है कि माता पिता नूं ये चीज समझण दी जरूरत है कि सिर्फ स्कूल भेज देना या फिर ट्यूशन ते भेज देना ही काफी नहीं है।
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नु मोबाइल तो लेके दे ता अज दे टाइम दे अकॉर्डिंग, क्योंकि अज दा टाइम एहो जा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नु यूज किवें कर रहा है,
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नु लगदा कि नहीं बच्चा कर रहा है, अच्छा सही कर रहा है। अक्सर असीं बच्चियां नु ये सोच के नहीं टोकते कि चलो ठीक है साडा बच्चा तो बहुत अच्छा है, बच्चा तो पढ़ लेगा, अपने आप पढ़ लेगा। नहीं, उन्हां नू थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नू टाइम टू टाइम टोकते रहेंगे कि तुसी अज की किता, हाँ बच्चे दस की, हाँ तू की करना चाहता है लाइफ च, तू
0: हाँ
1: दस
0: जी,
1: तू किवें करना है, उदों बच्चे नू होएगा कि हाँ भी मेरी इंपॉर्टेंस है, मेरे तो
0: सही
1: पूछा
0: गल,
1: जा रहा है।
0: हाँ जी,
1: जदों बच्चे नू ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाएगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी,
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, �ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ ਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਮਤ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ।
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਅਜਿਹਾ ਕਿਉਂ ਹੈਗਾ?
1: ਹਾਂ, ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ
0: ਹਾਂ
1: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ। ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दवांगे तां उहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा वी 10वीं 12वीं कर लिए तो उस तो बाद कोई काम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी है अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाना।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच तो
0: जी
1: सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ
1: ਪਲੱਸ ਟੂ ਪਾਸ ਨੇ।
0: ਅੱਛਾ
1: ਤਾਂ
0: ਜੀ
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂ ਜੀ
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂ ਜੀ
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ,
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ ਹਾਂ ਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ
1: ਲਓ
0: ਹਾਂ
1: ਕੋਈ
0: ਜੀ
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂਜੀ ਹਾਂਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂ ਜੀ
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: Guapa Radio.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂ
2: ਇੱਕ
1: ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲ ਹਾਂ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ? जी
2: हाँ जी, सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर मैं ता ही अखबारों वास्ते लिखना है कि
1: जी जी
2: जो बंदा संसार से आया जे उन्होंने परमात्मा ने कोई बुद्धि बख्शी है तो उन्होंने जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल
2: तो अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून आला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड विच अगे वधन दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रिहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ आले गीत गा के अगे जा सकदे हां, साडे सामने
1: जी
2: आ गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रही हैं, उत्थे भी यह समस्या आई, शुरुआत हुई जदों सिनेमे की, बहुत लोगों ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रही ने परिवारक। चलो
1: बिल्कुल
2: पंजाबी दे विच है हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां एक बहुत वड्डा कारोबार है फिल्मां दा।
1: बिल्कुल
2: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ, ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
2: ਅਸੀਂ
1: ਜੀ
2: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੋਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
2: ਮੈਂ
1: ਜੀ ਜੀ
2: ਪੰਜਾਬੀ
1: ਜੀ
2: ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹਰ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ,
1: ਜੀ
2: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
2: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਈਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ, ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
2: ਪਹਿਲਾਂ
1: ਜੀ
2: ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ
2: ਕੋਈ
1: ਜੀ ਜੀ
2: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ
1: ਜੀ
2: ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ,
1: ਜੀ ਜੀ ਜੀ ਜੀ ਜੀ
2: ਉਹਨਾਂ
1: ਜੀ
2: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ
1: ਜੀ ਜੀ
2: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ,
1: ਜੀ
2: ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ, ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਅਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ

0: ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ।
1: ਜੀ
0: ਤੇ
1: ਜੀ
0: ਇਸ ਕਰਕੇ
1: ਜੀ
0: ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
0: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ
1: ਜੀ
0: ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ
1: ਜੀ
0: 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ ਜੀ
0: ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਆ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ
1: ਜੀ
0: ਤੋਂ ਬਾਅਦ ਮੈਨੂੰ 1997 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ
1: ਜੀ
0: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ,
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ,
1: ਜੀ ਜੀ
0: ਤੇ
1: ਜੀ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਹ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਨ੍ਹਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
0: ਤੇ
1: ਜੀ
0: ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
1: ਜੀ
0: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ,
1: ਜੀ
0: ਉਹਨਾਂ
1: ਜੀ
0: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਆ ਉਹਨਾਂ ਦੀ ਪ੍ਰੇਰਣਾ ਨਾਲ,
1: ਜੀ ਜੀ
0: ਤਾਂ ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਜੀ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ,
1: ਜੀ ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ, ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ,
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ

0: ਉੱਥੇ ਵੀ ਮਿਲ ਗਿਆ। ਫਿਰ
1: ਜੀ
0: ਆ
1: ਜੀ ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ,
1: ਜੀ
0: ਇਹਦੇ
1: ਜੀ
0: ਦੌਰਾਨ
1: ਜੀ
0: ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਠੀਕ ਹੈ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ
1: ਜੀ
0: ਕਾਪੀ ਸਾਲ 'ਚ 3 ਸਕਦੇ।
1: ਕਿਆ
0: ਪਿੱਛੇ
1: ਬਤਾਈਏ
0: ਜੇ ਮੈਂ
1: ਬਾਬਾ
0: ਇੱਕ
1: ਜੀ
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ
1: ਜੀ
0: ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ। ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ ਹੀ
1: ਜੀ
0: ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ, ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ, ਤਾਂ
1: ਜੀ
0: ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਤੇ ਉਹ
1: ਬਿਲਕੁਲ
0: ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ
1: ਜੀ
0: ਸੱਜਣ ਨੇ,
1: ਜੀ ਜੀ
0: ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ।
1: ਜੀ
0: ਤਾਂ
1: ਜੀ ਜੀ
0: ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ
1: ਜੀ
0: ਮੈਂ
1: ਜੀ
0: ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ
1: ਜੀ
0: ਬਹੁਤ
1: ਜੀ
0: ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ, ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ, ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ
2: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ,
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਉਹ
2: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ
2: ਹਾਂਜੀ
1: ਕੰਮਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ।
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आंदे हैं, तो उस दे नाल उसनों उसदी इनकम का सोर्स भी वो एक तरह नाल जो सोशल मीडिया है उसनों बना सकता है।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ
1: ਜਾਂ
2: ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ।
1: ਵਿਅਸਤ
2: ਹਾਂਜੀ
1: ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
2: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
2: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਪਾਪਾ ਰੇਡੀਓ
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਾਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾਹ ਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾਹ ਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਅਸ਼ਕਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
0: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

जट नूस लूटा कर देने जो लोग भी मंडी जांदे ने जो हा

तेरा हुण तख्त ही ला देना जेने तू तख्त ते चढ़ बैठे ओ कुरन।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ। ਅਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀਂ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਧਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਡੋਬ ਦੇਣ ਉਦੋਂ ਚਾ ਨਾਹੀ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸਦਾ ਜੀ ਜਾ ਰਿਹਾ ਜਰਮਨ ਵਾਸਤੇ ਸਾਡੇ

0: ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰ ਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ, ਲੈ ਕੇ ਅਸੀਂ ਦਿਲ

0: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓਂ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਥੱਲੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।